0: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474151557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337। ਪ੍ਰੋਗਰਾਮ ਹੈ ਪੰਜਾਬੀ ਰਾਹ, ਇੱਕ ਵਾਰ ਫਿਰ ਸਭ ਨੂੰ ਵੈਲਕਮ ਹੈ, ਸਵਾਗਤ। ਐਂਡ ਸੋ ਅੱਜ ਬੈਕ ਟੂ ਬੈਕ ਅਸੀਂ ਕਾਫੀ ਇਨਫੋਰਮੇਟਿਵ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਹੁਣ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸੁਖਮਨ ਸੰਘਾ। ਸੁਖਮਨ ਜੋ ਤੁਹਾਡੇ ਰੀਜਨਲ ਕੌਂਸਲਰ ਦੇ ਕੈਂਡੀਡੇਟ ਨੇ ਵਾਰਡਸ 9 and 10 ਦੇ ਲਈ, ਸੋ ਰੀਜਨਲ ਕੌਂਸਲਰ ਕੈਂਡੀਡੇਟ। ਐਂਡ ਸੁਖਮਨ ਬੜੇ ਪੜ੍ਹੇ ਲਿਖੇ ਅਤੇ ਇੱਕ ਬੜੇ ਹੋਣਹਾਰ ਨੌਜਵਾਨ ਨੇ। ਸੋ ਸੁਖਮਨ ਤੁਹਾਡਾ ਵੀ ਪੰਜਾਬੀ ਦੇ ਨਾਲ ਵੈਲਕਮ ਬ੍ਰਦਰ।
1: Well, thank you for having me. Sorry, listeners, do pyar bhari sat sri akaal.
0: So, Sukhman, first question. Sukhman, kyun run kar rahe ho? Why are you running for regional councillor? You're a very successful lawyer. And yeh decision kivein bani, you know, what made you or led you to this?
1: Yeah, so main actually Ward 9 and 10 da raised hum. Main Fern Forest Public School, Lahi Middle School, Louise Arbor Secondary School to graduate. Jodo assi nyane si itthe grow up ho rahe si. Brampton was the safest city and the most affordable city in Canada. ਤਾਂ ਹੀ ਸਾਡੇ ਪੇਰੈਂਟਸ ਇੱਥੇ ਆਏ ਸੀ ਲਾਈਫ ਬਣਾਉਣ ਨੂੰ, ਫਿਊਚਰ ਬਣਾਉਣ ਨੂੰ। ਸੋ ਹੁਣ ਮੈਂ ਦੇਖਿਆ ਜਦੋਂ ਅਸੀਂ ਹੁਣ ਅਡਲਟ ਬਣ ਗਏ, ਸਮ ਆਫ ਅਸ ਹੈਵ ਕਿਡਸ ਐਜ਼ ਵੈਲ, ਹੁਣ ਉਹ ਜਿਹੜਾ ਬ੍ਰੈਂਪਟਨ ਚ ਜਿਹੜਾ ਜਿਹ ਚ ਅਸੀਂ ਗਰੋ ਅਪ ਹੋਏ ਉਹ ਰਿਹਾ ਨਹੀਂ। ਸੋ ਦੈਟਸ ਵਾਟ ਮੋਟੀਵੇਟਸ ਮੀ, ਆਈ ਵਾਂਟ ਟੇਕ ਅ ਸਟੈਂਡ, ਯੂ ਨੋ, ਆਈ ਐਮ ਪ੍ਰਾਊਡ ਆਫ ਮਾਈ ਕਰੀਅਰ ਐਜ਼ ਅ ਲਾਇਰ, ਬਟ ਦਿਸ ਇਜ਼ ਅ ਰੀਲੀ ਕੂਲ ਓਪਰਚੁਨਿਟੀ ਟੂ ਡੂ ਸਮਥਿੰਗ ਦੈਟ ਇੰਪਰੂਵਸ ਦਾ ਲਾਈਫ ਆਫ ਯੋਰ ਨੇਬਰਸ।
0: ਐਂਡ many people are wondering, bahut sare log soch rahe hain ki there's many candidates running for this position,
1: yeah,
0: a very high number, especially ward 9 and 10 de vich, but what makes you qualified? Sukhman diye ki qualifications ne, what experience do you have?
1: Yeah, so sab to pehla main only candidate jehda do mein I'm from here and I live here. So I'm the first candidate that actually was raised in wards 9 and 10 to be running. Dujigal main as a lawyer I've learned a lot of experience of working with multi-billion dollar companies on how to get things done at a large scale level. Utto pehla main 4 saal Ontario government chi kaam kita as a policy advisor for Minister Prabhmeet Singh Sarkaria.
0: Okay.
1: So jehde sare experience assi leke aa rahe aa from a middle class family perspective to working at Canada's biggest law firm to working in the Ontario government, assi oh sare experience ikatthe ho ke we believe we're the best candidate that can advocate and deliver results for our community.
0: Do you think we age of your qualifications, your experience, it sets you apart from every candidate?
1: Yeah, like we're the most educated candidates, we have the most experience, we believe we are the most grounded. I believe there's no comparison. But and also I should say the other candidates, not knocking them, it's just, you know, being local is very important.
0: Okay, so why is being local so important?
1: Yeah, so you know, some candidates actually know that she rende vinia. How can you understand the issues of the community if you don't even live there? And so asi nami generation the perspective like area, if elected I'd be the youngest councillor in Brampton's history, and asi chonia asi middle class families they advocate kariye, younger generation they advocate kariye, and seniors they advocate kariye. So we believe we have the best profile and ability to do that.
0: And ਤੁਸੀਂ ਗੱਲ ਕਰ ਰਹੇ ਹੋ ਨਿਊ ਜਨਰੇਸ਼ਨ ਦੀ, ਐਂਡ ਤੁਹਾਡੀ ਵੈਬਸਾਈਟ ਤੇ ਵੀ ਜੇ ਦੇਖੀਏ ਇਟ ਸੇਜ਼ ਇਟਸ ਟਾਈਮ ਫਾਰ ਚੇਂਜ ਐਂਡ ਅ ਨਿਊ ਜਨਰੇਸ਼ਨ ਆਫ ਲੀਡਰਸ਼ਿਪ। ਕਿਉਂ ਤੁਹਾਨੂੰ ਲੱਗਦਾ, ਵਾਈ ਡੂ ਯੂ ਥਿੰਕ ਦੈਟ ਅ ਨਿਊ ਜਨਰੇਸ਼ਨ ਇਜ਼ ਸੋ ਇੰਪੋਰਟੈਂਟ, ਦੇ ਨੀਡ ਟੂ ਬੀ, ਯੂ ਨੋ, ਇਨ ਪੋਲਿਟਿਕਸ ਨਾਓ? ਇਹ ਕਿਉਂ ਜ਼ਰੂਰੀ ਹੈ?
1: ਸੋ ਜਿਹੜੀ ਯੂਥ ਅਨਇੰਪਲੋਇਮੈਂਟ ਆ ਅੱਜ ਦੇ ਡੇਟ, ਇਟਸ 20% ਇਨ ਬ੍ਰੈਂਪਟਨ, 20% ਜਿਹੜੇ ਸਾਡੇ ਨੌਜਵਾਨ ਆ ਦੇ ਡੋਂਟ ਹੈਵ ਅ ਜੋਬ, ਐਂਡ ਸੋ ਜਿਹੜੇ ਫਿਊਚਰਲੀ ਸਾਡੇ ਪੇਰੈਂਟਸ ਆਏ ਸੀ ਬ੍ਰੈਂਪਟਨ ਲਈ, ਇੰਨੇ ਹਾਰਡ ਵਰਕ ਕਰਕੇ ਉਹਨਾਂ ਨੂੰ ਪੜ੍ਹਾਇਆ, ਉਹ ਹੁਣ ਜੋਬਾਂ ਹੈ ਨਹੀਂ। ਸੋ ਅਸੀਂ ਚਾਹੁੰਦੇ ਹਾਂ ਅਸੀਂ ਨਵੀਂ ਪਰਸਪੈਕਟਿਵ ਲੈ ਕੇ ਆਈਏ, ਜਿਹੜੀਆਂ ਜੋਬਾਂ ਅੱਜ ਬਣਨੀਆਂ ਅਗਲੇ ਫਿਊਚਰ 'ਚ ਬਣਨੀਆਂ ਉਹ ਅਸੀਂ ਬ੍ਰੈਂਪਟਨ 'ਚ ਵਿੱਚ ਲੈ ਕੇ ਆਈਏ, ਬਟ ਦੈਟ ਮੀਨਸ ਵੀ ਨੀਡ ਟੂ ਹੈਵ ਸਮਬਡੀ ਹੂ ਅੰਡਰਸਟੈਂਡਸ ਹਾਊ ਟੂ ਡੂ ਦੈਟ। ਜਿਹੜੇ ਹੁਣ ਪੁਰਾਣੇ ਜਿਹੜੇ ਕੈਂਡੀਡੇਟਸ ਆ ਜਿਹੜੇ ਰਹੇ ਆ ਉਹਨਾਂ ਨੇ ਇਸ ਇਸ਼ੂਆਂ ਤੇ ਦੇ ਹੈਵ ਨਾਟ ਡਿਲੀਵਰਡ ਤਾਂ ਹੀ ਅੱਜ ਦੇ ਪ੍ਰੋਬਲਮਸ ਹੈਗੇ ਆ ਬਿਕਾਜ਼ ਦੇ ਹੈਵਨ ਡਿਲੀਵਰਡ ਸੋ ਮੈਂ ਕਹਿੰਦਾ ਸਾਨੂੰ ਮੌਕਾ ਦਿਓ ਟੂ ਬ੍ਰਿੰਗ ਚੇਂਜ
0: ਸੋ ਵਟ ਆਰ ਯੂਅਰ ਪਲਾਨਸ ਜੇ ਆਪਾਂ ਯੂਥ ਦੀ ਗੱਲ ਕਰੀਏ ਐਗਜੈਕਟਲੀ ਜੇ ਤੁਸੀਂ ਕੁਝ ਸਪੈਸੀਫਿਕ ਦੱਸਣਾ ਚਾਹੋਗੇ ਯੂਥ ਜੋਬਸ ਦੇ ਲਈ ਯੂਥ ਫਿਊਚਰ ਦੇ ਲਈ ਸੁਖਮਨ ਕੀ ਕਰੇਗਾ
1: ਸੋ ਸਾਡਾ ਕੈਂਪੇਨ ਪਲੈਟਫਾਰਮ ਇਜ਼ ਬੇਸਡ ਔਨ ਅ ਫਿਊ ਵੈਰੀ ਸਿੰਪਲ ਆਈਡੀਆਜ਼ ਨੰਬਰ 1 Sunnu in Brampton, we need to attract the jobs of tomorrow. Pradhan Mantri Mark Carney Kerea, over $20 billion is going to be invested in defense, in AI. Oh, job of Brampton Katuni Aria. Asi jinna asi hon trade war that inna impact hoya. We need to attract those jobs to Brampton. And we can do that, but we have to go sell Brampton to these companies.
0: Go ahead if you want to add anything.
1: And then the second thing, we also need to make sure that Brampton is the safest city in Canada. Right, jay ta sad ko safety hai ni, then we have nothing.
0: I was going to come to that. So safety, yeah. I think this election time, I think it's the biggest topic to discuss kita ja raha. So bahut sare Brampton residents, they're concerned about crime, car thefts, public safety, and regional councillors da bada vadda role hai. Khaas taur te je apa police budgeting di gal kariye, police governance di gal kariye. So I want to know thodi ji je detail de vich dass sakde ho. What would you push for to increase or improve safety?
1: So jehde pichle candidates jehde rahe in the office, they have not brought a new police station towards 9 and 10. Sab to pehla, nama police division chahida. Sada kalla area Brampton che jinna ko apna police station hai ni. South Brampton che aega, Central Brampton che aega, West Brampton che aega. But jehde sab to jada Punjabi rende ya Canada che, ona ko apna police division hai ni.
0: Dooji gal jehde... Is that true we ward 9 and 10 sab to vada Punjabi Canada che rende
1: hai? Yeah, in a single ward, yes. It's the highest percentage.
0: Okay, nice to know.
1: I could be wrong, but that's I believe
0: it's
1: that's
0: up
1: right.
0: There at least.
1: Yeah. And so dooji gal jehde eh night time patrols of police de oh vi vadhaun di lod hai. You know, some ek mainu dassa si ek street in Castlemore ek saal ch 15 attempted break-ins ho rahe
0: hai.
1: 15. So oh community keh rahi hai sanu night time patrol disne chahide hai. So we can increase that. We can work with Peel police to increase those. Dooji gal jehda police response time hai ਉਹ ਵੀ ਤੇਜ ਕਰਨਾ ਚਾਹੀਦਾ ਯੂਜ਼ਿੰਗ ਟੈਕਨੋਲੋਜੀ ਐਂਡ ਫੋਰਥ ਵੀ ਨੀਡ ਸਮਨ ਹੂ ਕੈਨ ਵਰਕ ਵਿਦ ਐਵਰੀ ਲੈਵਲ ਆਫ ਗਵਰਨਮੈਂਟ ਟੂ ਮੇਕ ਆਰ ਬੇਲ ਲਾਜ਼ ਟਫਰ ਸੋ ਇਹ ਸਾਰਾ ਕੁਛ ਮੈਂ ਆਈ ਪ੍ਰੋਮਿਸ ਟੂ ਡੂ ਦੈਟ ਐਂਡ ਇਟ ਵੁੱਡ ਮੇਕ ਆਰ ਕਮਿਊਨਿਟੀ ਸੇਫਰ
0: ਐਂਡ ਤੁਸੀਂ ਗੱਲ ਕੀਤੀ ਹੈ ਪੁਲਿਸ ਪੈਟਰੋਲਿੰਗ ਦੀ ਦੇਰ ਇਜ਼ ਆਲਸੋ ਤੁਸੀਂ ਡੋਰ ਨਾਕਿੰਗ ਦੇ ਥਰੂ ਰੀਅਲਾਈਜ਼ ਕੀਤਾ ਹੋਗਾ ਜਾਂ ਸੁਣਿਆ ਹੋਗਾ
1: ਹਾਂਜੀ
0: Many people have private security guards nowadays and living in Canada hona nahi chahida when you grew up here I grew up here when we were younger ta kade dar hunda hi nahi siga so I think cheeza vigdiyan ya they got this bad because oh advocacy hani si do you agree with that
1: yeah dekho jado asi grow up hoye door lock di lor nahi si
0: nahi
1: si street ta khelde hunde si mom dad nu koi fikr nahi hunda si asi bahar janne ha koi drugs da nahi fikr si hon hega hon schoolan che vapes da jala chal reha illegal vapes illegal drugs police hon schoolan vich hai ni so there's so many issues affecting our youth and affecting our middle class families je ta tusi apne ghar ch safe nahi ha phir kithe safe honge
0: bilkul I think that is a big priority and tusi gal kiti hai ki you'll bring a police station towards 9 and 10
1: yes
0: eh cheezan kehni hai badiyan saukhiyan ne but I think it's easier said than done thoda ki plan hai hun to bring a police station lokan hoye dar hai ke property taxes rise honge apan inna dono cheezan nu kive balance karange so what are your plans to bring a police station if koi hai points
1: great question so horn the jiri state Peel region the Anjiri city the combined almost $8 billion budget kadi koi councillor ne line by line budget review kadi kiti ne so main chahunda si government jaake ਅਸੀਂ ਜੇ ਤਾਂ ਖਰਚੇ ਅਸੀਂ ਘਰਾਂ 'ਚ ਕਢਾ ਸਕਦੇ ਬਿਜ਼ਨਸ 'ਚ ਕਢਾ ਸਕਦੇ ਗਵਰਨਮੈਂਟ 'ਚ ਕਦੋਂ ਨਹੀਂ ਕਰ ਸਕਦੇ ਆਈ ਵਾਂਟ ਟੂ ਫਾਈਂਡ ਸੇਵਿੰਗਸ ਨੰਬਰ 2 ਆਈ ਵਾਂਟ ਟੂ ਅਟਰੈਕਟ ਨਿਊ ਇੰਪਲੋਇਰਸ ਸੋ ਦੈਟ ਸਿਟੀ ਐਂਡ ਰੀਜਨ ਦਾ ਰੈਵਨਿਊ ਵੀ ਵਧੇ
0: ਠੀਕ ਹੈ
1: ਐਂਡ ਦੈਨ ਥਰਡ ਯੂਜ਼ਿੰਗ ਦੋਜ਼ ਸੇਵਿੰਗਸ ਵੀ ਆਲਸੋ ਐਡਵੋਕੇਟ ਵਿਦ ਦ ਫੈਡਰਲ ਐਂਡ ਪ੍ਰੋਵਿੰਸ਼ੀਅਲ ਗਵਰਨਮੈਂਟ ਟੂ ਇਨਕਰੀਸ ਆਰ ਗ੍ਰਾਂਟਸ only then we can deliver a police division you know Canada also cut but jay that asi paise nahi lab sakde hor revenue sources to then it's not fair to the residents who pay a lot of taxes
0: and I think being a regional councillor chalo you're focused on your region but tusi hun gal kiti hai ki you'll work with federal provincial governments I think that's also needed vhd awaz hai chalo region de vich hai but utthe ta ਤੱਕ ਵੀ ਪਹੁੰਚੇ ਸੋ ਡੂ ਯੂ ਵਾਉ ਟੂ ਵਰਕ ਵਿਦ ਯੂ ਨੋ ਦ ਹਾਇਰ ਅਪ ਗਵਰਨਮੈਂਟਸ ਟੂ ਹੈਲਪ ਦੀਸ ਟੂ ਵਾਰਡਸ
1: 100% ਸੋ ਮੈਂ ਵਾਅਦਾ ਕਰਦਾ ਅਸੀਂ ਪ੍ਰੋਵਿੰਸ਼ੀਅਲ ਐਂਡ ਫੈਡਰਲ ਸਰਕਾਰ ਨਾਲ ਵੀ ਗੋਇੰ ਟੂ ਵਰਕ ਵਿਦ ਥਮ ਵੀ ਗੋਇੰ ਟੂ ਹੈਲਪ ਐਡਵੋਕੇਟ ਫਾਰ ਅ ਸਿਟੀ ਵਿਦ ਥਮ ਟੂ ਗੈਟ ਬਿਗਰ ਰਿਜ਼ਲਟਸ ਹੁਣ ਦੇਖੋ ਜਦੋਂ ਮੈਂ ਓਨਟੇਰੀਓ ਗਵਰਨਮੈਂਟ ਚ ਸੀ ਸਿਟੀ ਆਫ ਬ੍ਰੈਂਪਟਨ ਯੂ ਨੋ ਦੈਟ ਟਾਈਮ ਦੇ ਐਡਵੋਕੇਟਡ ਫਾਰ ਅ ਨਿਊ ਮੈਡੀਕਲ ਸਕੂਲ ਵੀ ਗੋਟ ਦੈਟ ਡਨ ਦੇ ਐਡਵੋਕੇਟਡ ਫਾਰ ਰੀਡਿਵੈਲਪਮੈਂਟ ਆਫ ਅ ਦੂਜਾ ਹਾਸਪਿਟਲ ਦੈਟ ਗੋਟ ਡਨ ਫੈਡਰਲ ਲੈਵਲ ਤੇ ਉਹਨਾਂ ਨੇ ਟੀ ਐਮ ਯੂ ਮੈਡ ਸਕੂਲ ਨੂੰ $25 million ਦਿੱਤਾ ਦੈਟ ਗੋਟ ਡਨ ਦੇਰ ਇਜ਼ ਅ ਲੋਟ ਆਫ ਟ੍ਰਾਂਜ਼ਿਟ ਇਨਵੈਸਟਮੈਂਟ ਸੋ ਅਸੀਂ ਇਹ ਚੀਜ਼ਾਂ ਕਰ ਸਕਦੇ ਹਾਂ ਬਟ ਓਨਲੀ ਬਾਈ ਵਰਕਿੰਗ ਟੁਗੈਦਰ
0: ਐਂਡ ਆਈ ਥਿੰਕ ਚਲੋ ਹਰੇਕ ਦਾ ਆਪਦਾ ਦਾ ਰੋਲ ਹੈ ਬਟ ਰਿਲੇਸ਼ਨਸ਼ਿਪਸ ਡੂ ਮੈਟਰ ਐਂਡ ਆਈ ਥਿੰਕ ਇਹ ਰਿਲੇਸ਼ਨਸ਼ਿਪਸ ਮੇਨਟੇਨ ਕਰਨੀਆਂ ਬੜੀਆਂ ਜ਼ਰੂਰੀ ਨੇ ਹੁਣ ਤੁਸੀਂ ਗੱਲ ਕੀਤੀ ਦੈਟ ਯੂ ਵਰਕਡ ਐਟ ਪ੍ਰਭਮੀਤ ਸਰਕਾਰੀਆ ਆਫਿਸ ਔਨ ਯੋਰ ਵੈਬਸਾਈਟ ਇਟ ਆਲਸੋ ਸੇਜ਼ ਕਿ ਤੁਸੀਂ ਇੱਕ ਆਈ ਥਿੰਕ ਸੀਨੀਅਰ ਐਡਵਾਈਜ਼ਰ ਰਹੇ ਹੋ ਟੂ ਪ੍ਰਭਮੀਤ ਸਰਕਾਰੀਆ ਸੋ ਦੈਟ ਐਕਸਪੀਰੀਅੰਸ ਵਰਕਿੰਗ ਵਿਦ ਦੈਟ ਲੈਵਲ ਆਫ ਗਵਰਨਮੈਂਟ ਆਈ ਥਿੰਕ ਉਹ ਵੀ ਤੁਹਾਨੂੰ ਹੈਲਪ ਕਰਦਾ
1: 100% ਇਟਸ ਐਨ ਐਸੈਟ ਜਿੱਥੇ ਅਸੀਂ ਜਦੋਂ ਕੋਈ ਪ੍ਰੋਬਲਮ ਹੋ ਜਾਵੇ ਕੋਈ ਕੰਸਟੀਚੂਐਂਟ ਦਾ ਅਸੀਂ ਯੂ ਨੋ ਵੀ ਕੈਨ ਪਿਕ ਅਪ ਦ ਫੋਨ ਗੈਟ ਥਿੰਗਸ ਮੂਵਿੰਗ ਇਨ ਦ ਰਾਈਟ ਡਾਇਰੈਕਸ਼ਨ ਐਂਡ ਜਦੋਂ ਕੋਈ ਬਿਗ ਪ੍ਰੋਜੈਕਟਸ ਆ ਜਦੋਂ ਅਸੀਂ ਉਸ ਲੈਵਲ ਤੇ ਐਡਵੋਕੇਟ ਕਰ ਸਕਦੇ ਹਾਂ ਇਟਸ ਓਨਲੀ ਐਨ ਐਡਵਾਂਟੇਜ ਸੋ ਮੈਂ ਚਾਹੁੰਦਾ ਅਸੀਂ ਸੈਕਿੰਡ ਹਾਸਪਿਟਲ ਵੀ ਫਿਨਿਸ਼ ਕਰੀਏ ਅਸੀਂ ਤੀਜੇ ਲਈ ਵੀ ਐਡਵੋਕੇਟ ਕਰੀਏ ਸੋ ਆਮ ਪ੍ਰਪੇਅਰਡ ਟੂ ਡੂ ਦੈਟ ਐਂਡ ਮੈਨੀ ਅਦਰ ਥਿੰਗਸ
0: ਐਂਡ ਆਪਣੇ ਜੋ ਰੈਜ਼ੀਡੈਂਟਸ ਨੇ ਆਈ ਲਿਵ ਇਨ ਦੀਸ ਵਾਰਡਸ ਐਸ ਵੈਲ ਜਸਟ ਲਾਈਕ ਯੂ ਡੂ ਸੋ ਰੈਜ਼ੀਡੈਂਸ਼ੀਅਲ ਡਿਵੈਲਪਮੈਂਟ ਬੜੀ ਹੋਈ ਹੈ ਤੇ ਪੋਪੂਲੇਸ਼ਨ ਬੜੀ ਗਰੋ ਹੋਈ ਹੈ ਡੂ ਯੂ ਥਿੰਕ ਵੀ ਰੋਡਸ ਪਬਲਿਕ ਟ੍ਰਾਂਸਪੋਰਟ ਇਨਫਰਾਸਟ੍ਰਕਚਰ ਹੈਜ਼ ਇਟ ਕੈਪਟ ਅਪ ਵਿਦ ਦ ਪੋਪੂਲੇਸ਼ਨ ਗਰੋਥ
1: ਸੋ ਰੋਡਸ ਇਨਫਰਾਸਟ੍ਰਕਚਰ ਹੈਜ਼ ਨਾਟ ਕੈਪਟ ਅਪ ਵਿਦ ਗਰੋਥ You know, jadon saadi apni community hon ki chahundi hai, they want lower taxes, they want lower fees, and they want less traffic. That's it. Hon dekho, hon snow clearing da issue dekho ke number da, bartla jande, oh kadon nahi clear karde ha. I promise to get that done. Hon jadon minor variance fee, tusi koi application karna city che, you're paying over $10,000. Why? That should be $3,000. Hon jedi traffic system, gore construction nu 4 saal lagge, kadon? We should be auditing that project to make sure where are the problems so that future projects che ohi same problems repeat nahi hoge.
0: They are being repeated.
1: Yeah, they're being repeated and that's the problem. On char lena banone ya koi street te amazing but do lena to at least kono so that the business owners in that community and jede homeowners are una da time waste na hove. So ਮੈਂ ਚਾਹੁੰਦਾ ਅਗਲੇ ਸਮੇਂ ਚ ਅਸੀਂ ਮੇਫੀਲਡ ਰੋਡ ਵੀ ਐਕਸਪੈਂਡ ਕਰੀਏ ਕੰਟਰੀ ਸਾਈਡ ਵੀ ਕਰੀਏ ਬਟ ਇਟ ਹੈਜ਼ ਟੂ ਬੀ ਡਨ ਇਨ ਅ ਵੇ ਵੇਅਰ ਇਟ ਡਸਨਟ ਨੈਗੇਟਿਵਲੀ ਇੰਪੈਕਟ ਦ ਹੋਮ ਓਨਰਸ ਐਂਡ ਦ ਬਿਜ਼ਨਸ ਓਨਰਸ
0: ਐਂਡ ਆਈ ਥਿੰਕ ਇਟ ਇਜ਼ ਇੰਪੈਕਟਿੰਗ ਪੀਪਲ ਵੈਰੀ ਨੈਗੇਟਿਵਲੀ ਸੋ ਜੇ ਮੈਂ ਗੱਲ ਕਰਾਂ ਆਈ ਡਰਾਈਵ ਔਨ ਮੇਫੀਲਡ ਐਂਡ ਕੰਟਰੀ ਸਾਈਡ ਆਲ ਦ ਟਾਈਮ ਐਂਡ ਆਈ ਥਿੰਕ ਜਿੱਥੇ 15 ਮਿੰਟ ਦਾ ਰਾਸਤਾ ਉੱਥੇ ਅੱਧਾ ਅੱਧਾ ਘੰਟਾ ਲੱਗ ਰਿਹਾ ਐਂਡ ਟਾਈਮਲਾਈਨਸ ਜਿਹੜੀਆਂ ਨੇ ਆਈ ਥਿੰਕ ਦੇਅਰ ਨਾਟ ਕਲੀਅਰ ਰੈਜ਼ੀਡੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਕਿੰਨਾ ਸਮਾਂ ਲੱਗੇਗਾ
1: ਐਗਜ਼ੈਕਟਲੀ ਐਂਡ ਜੇ ਤਾਂ ਕੋਈ ਪ੍ਰੋਜੈਕਟ ਦਾ ਟਾਈਮਲਾਈਨ ਤੁਸੀਂ ਐਸਟੈਬਲਿਸ਼ ਨਹੀਂ ਕਰ ਸਕਦੇ ਦੈਟ ਮੀਨਸ ਆ ਪ੍ਰੋਜੈਕਟ ਸ਼ੁਡ ਹੈਪਨ ਅਸੀਂ ਡਿਸਰਪਟ ਕਰਨ ਦੀ ਲੋੜ ਨਹੀਂ ਆ ਹੁਣ ਆਈ ਥਿੰਕ ਹੁਣ ਅਗਲੇ ਸਮੇਂ ਚ ਕਹਿੰਦੇ ਆ ਮਕਵੀਨ ਵੀ ਐਕਸਪੈਂਡ ਕਰਨੀ ਹੈ ਸੋ ਇਜ਼ ਦੈਟ ਗੋਇੰ ਟੂ ਬੀ ਡਨ ਇਨ ਦ ਸੇਮ ਵੇ ਐਜ਼ ਗੋਰਵੇ ਇਫ ਇਟ ਇਜ਼ ਆਈ ਕੈਨ ਸਪੋਰਟ ਦੈਟ ਪ੍ਰੋਜੈਕਟ ਬਟ ਜੇ ਤਾਂ ਅਸੀਂ ਲੈਸਨਸ ਲਰਨ ਕਰੂੰਗੇ ਕੋਈ ਹੋਰ ਤਰੀਕੇ ਨਾਲ ਲੇਨਾਂ ਵੀ ਖੁੱਲ ਕੇ ਰੱਖੂਗੇ ਕਮਿਊਨਿਟੀ ਲਈ ਦੈਨ ਇਟ ਮਾਈਟ ਮੇਕ ਸੈਂਸ ਬਟ ਅੰਟਿਲ ਦੈਨ ਵੀ ਨੀਡ ਟੂ ਲਰਨ ਫਰੋਮ ਦ ਮਿਸਟੇਕਸ ਐਂਡ ਇੰਪਰੂਵ ਇਟ Pranic counselors jere re ya including some of my opponents they don't even know how to read a budget they have no idea they're doing this for a position and a job we need someone who actually lives here who understands these problems and as a constituent here I'm the only candidate that does
0: and to see pehla bhi kaha ke and you repeated it again ke many others are doing this for a job you know you can say for a salary that thode words ne not mine
1: yes.
0: but what if people say bhi sukhman bhi ode layi hi kar reha sukhman nu bhi job hi chahidi hai sukhman nu bhi salary chahidi hai ohna nu tusi ki kahoge fir
1: no it's a great question main dekho main vakeel at canada the sab to badi business law firm de vich I'm taking a pay cut to want to serve my community main this is not for money this is not for any position ਮੈਂ ਚਾਹੁੰਦਾ ਅਸੀਂ ਕਮਿਊਨਿਟੀ ਦੀ ਸੇਵਾ ਕਰੀਏ ਬ੍ਰੈਂਪਟਨ ਨੂੰ ਇੰਪਰੂਵ ਕਰੀਏ ਹੁਣ 15-20 ਸਾਲਾਂ ਚ ਅਸੀਂ ਬ੍ਰੈਂਪਟਨ ਦਾ ਡਿਕਲਾਈਨ ਦੇਖਿਆ ਅਸੀਂ ਉੱਪਰ ਜਾਣਾ ਚਾਹੁੰਦੇ ਹਾਂ ਸੋ ਦੈਟਸ ਵਾਈ ਆਮ ਰਨਿੰਗ ਐਂਡ ਦੈਟਸ ਵਾਈ ਵੀ ਆਰ ਡੂਇੰਗ ਦਿਸ
0: ਐਂਡ ਇਫ ਯੂ ਗੈਟ ਇਲੈਕਟਡ ਇੱਕ ਆ ਦੋ ਮੇਜਰ ਚੇਂਜਸ ਇਨ ਯੋਰ ਫਰਸਟ 2 ਇਅਰਸ ਵਾਟ ਯੂ ਵਾਂਟ ਟੂ ਗੈਟ
1: ਡਨ ਨੰਬਰ 1 ਵੀ ਨੀਡ ਟੂ ਫਿਨਿਸ਼ ਦ ਬ੍ਰੈਂਪਟਨ ਸੈਕੰਡ ਹਸਪੀਟਲ ਔਰ ਰੀਡਿਵੈਲਪਮੈਂਟ ਅਪਰੂਵਡ ਹੋਇਆ ਸੀ ਬਾਈ ਦ ਅੰਟਾਰੀਓ ਗਵਰਨਮੈਂਟ ਓਵਰ ਆਈ ਥਿੰਕ $10 billion ਦਾ ਪ੍ਰੋਜੈਕਟ ਆ ਉਹ ਮੈਂ ਚਾਹੁੰਦਾ ਕੰਸਟਰਕਸ਼ਨ ਅਸੀਂ ਫਿਨਿਸ਼ ਕਰਾਈਏ ਦੂਜੀ ਗੱਲ ਸਾਨੂੰ ਤੀਜੇ ਹਸਪੀਟਲ ਦੀ ਪਲੈਨਿੰਗ ਵੀ ਸ਼ੁਰੂ ਕਰਨੀ ਚਾਹੀਦੀ ਹੈ ਉੱਥੇ ਵੀ ਮੈਂ ਚਾਹੁੰਦਾ ਅਸੀਂ ਉਹ ਐਡਵੋਕੇਟ ਕਰੀਏ ਆਈ ਵਾਂਟ ਟੂ ਗੈਟ ਮੇਫੀਲਡ ਰੋਡ ਐਕਸਪੈਂਸ਼ਨ ਡਨ I want to get countryside expansion done. I want these things done as soon as possible. And mechona asi jere property taxes a hon Mississauga the candidates get a asi 6% hor Brampton the tax for dona Brampton no hor they are chahiye the property tax why pehla asi savings labiye then you can't consider a tax increase until you look for savings so is ani chi jasi chone pehle 2 saal na chesi complete kariye and then we'll have a lot more stuff to do as well
0: so once again Sukhman Sangha jo ke thode regional councillor the candidate name for wards 9 and 10 and Sukhman any closing remarks hor kuch tusi apne you know ward 9 and 10 the residents nu kehna chahne ho most welcome
1: no thank you Navi Bhaji so ek vari aur mera naam Sukhman Sangha I'm running for regional councillor ward 9 ਵਰਡ ਦੱਸ ਚ ਥੈਂਕ ਯੂ ਤੁਸੀਂ ਟਾਈਮ ਦਿੱਤਾ ਮੈਂ ਚਾਹੁੰਦਾ ਸੀ ਨਵੀਂ ਜਨਰੇਸ਼ਨ ਨੂੰ ਭੇਜੀਏ ਅਸੀਂ ਪੁਰਾਣੇ ਕੈਂਡੀਡੇਟਸ ਨੂੰ ਆਲਰੇਡੀ ਦੇਖ ਲਿਆ ਉਹਨਾਂ ਨੇ ਬ੍ਰੈਂਪਟਨ ਨੂੰ ਕੀ ਉਹਨਾਂ ਦਾ ਹਾਲ ਕੀ ਲੱਭਿਆ ਵੀ ਵਾਂਟ ਟੂ ਮੇਕ ਚੇਂਜ ਵੀ ਵਾਂਟ ਟੂ ਮੇਕ ਲਾਈਫ ਮੋਰ ਅਫੋਰਡੇਬਲ ਸਾਨੂੰ ਮੌਕਾ ਦਿਓ ਚੇਂਜ ਦਾ ਕਿਉਂ ਨੂੰ ਫੋਰ ਆਰ ਫਲਾਵਰ ਸਿਟੀ
0: ਐਂਡ ਸੁਖਮਨ ਤੁਸੀਂ ਆਪਣਾ ਕੋਈ ਨੰਬਰ ਦੇਣਾ ਆਫਿਸ ਦਾ ਐਂਡ ਉਹ ਵੀ ਜ਼ਰੂਰ ਦਿਓ
1: ਹਾਂਜੀ ਸੋ ਤੁਸੀਂ ਮੈਨੂੰ ਡਾਇਰੈਕਟਲੀ ਫੋਨ ਕਰ ਸਕਦੇ ਐਟ ਮਾਈ ਪਰਸਨਲ ਨੰਬਰ 647-993-9078 ਇੱਕ ਵਾਰੀ ਹੋਰ ਮੇਰੇ ਪਰਸਨਲ ਨੰਬਰ ਤੋਂ ਤੁਸੀਂ ਕੰਟੈਕਟ ਕਰ ਸਕਦੇ 647-993-9078
0: 647-993-9078 ਸੁਖਮਨ ਸੰਗਤ ਤੁਹਾਡੇ ਰੀਜਨਲ ਕਾਉਂਸਲਰ ਦੇ ਉਮੀਦਵਾਰ ਬ੍ਰੈਂਪਟਨ ਦੇ ਵਾਰਡਸ 9 ਐਂਡ 10 ਤੋਂ ਸੁਖਮਨ Welcome, most welcome again, and best wishes.
1: Thank you, brother, and thank you, Sara, listeners new, for this opportunity.
0: So, program hai Punjabi Dera, unhe wapas, te baaki diyan gallan baatan thoda zarur karde hain.

0: ਕਿਆ ਬਾਤ ਹੈ ਬਿੰਦਰ ਖੀਆ ਸਾਹਿਬ ਨਹੀਂ ਰਹੀ ਸਨ। ਸੋ ਇੱਕ ਵਾਰ ਫਿਰ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਰਹੇ ਆ ਤੇ ਫਿਰ ਵਾਪਸ ਆ ਕੇ ਤੁਹਾਡੇ ਨਾਲ ਗੱਲਬਾਤ ਕੰਟੀਨਿਊ ਕਰਦੇ ਆ। ਸੋਹਣੀ ਗੱਲ ਹੋਈ ਹੈ ਨਾ, ਮੈਂ ਇੰਜੋਏ ਕੀਤੀ ਯਾਰ, ਦੋਨਾਂ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਤੇ ਬੜੀ ਇਨਫੋਰਮੇਟਿਵ ਗੱਲਬਾਤ ਰਹੀ।
1: ਥੈਂਕ ਯੂ ਸੋ ਮਚ ਨਵੀ। ਸੋ ਜਿੱਥੇ ਆਪਾਂ ਅੱਜ ਸਾਰੀ ਇਨਫੋਰਮੇਸ਼ਨ ਲਿਵਿੰਗ ਬੈਨੀਫਿਟਸ ਦੇ ਉੱਪਰ ਦਿੱਤੀ ਹੈਗੀ ਆ, ਸੋ ਜਿੰਨੇ ਵੀ ਸਾਡੇ ਲਿਸਨਰਸ ਇਸ ਵੇਲੇ ਜੁੜੇ ਆ, ਤੁਹਾਡਾ ਕੋਈ ਵੀ ਕੁਐਸਚਨ ਹੈਗਾ ਇਹਨਾਂ ਪਲਾਨਸ ਦੇ ਰਿਗਾਰਡਿੰਗ, ਜਾਂ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਕੋਈ ਮੌਰਗੇਜ ਦੀ ਕਲੋਜ਼ਿੰਗ ਹੈਗੀ ਆ, ਜਾਂ ਤੁਸੀਂ ਹਲੇ ਹੁਣੇ ਘਰ ਕਲੋਜ਼ ਕਰਵਾਇਆ ਹੈਗਾ, ਜਾਂ ਤੁਸੀਂ ਆਲਰੇਡੀ ਘਰ ਕਲੋਜ਼ ਕਰਵਾ ਚੁੱਕੇ ਸੀ ਪਿਛਲੇ ਸਾਲਾਂ ਦੇ ਵਿੱਚ, ਤੇ ਤੁਸੀਂ ਹਜੇ ਤੱਕ ਆਪਣੀ ਮੌਰਗੇਜ ਇੰਸ਼ੋਰੈਂਸ ਬਾਰੇ ਫਾਈਂਡ ਆਊਟ ਨਹੀਂ ਕੀਤਾ, ਕਿਉਂਕਿ ਕਈ ਵਾਰ ਸਾਨੂੰ ਇਦਾਂ ਲੱਗ ਰਿਹਾ ਹੁੰਦਾ ਹੈ ਕਿ ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਇਹਨਾਂ ਕਵਰੇਜਿਸ ਦੀ, ਬਟ ਮੌਰਗੇਜ ਇੱਕ ਸਭ ਤੋਂ ਵੱਡੀ ਲਾਇਬਿਲਟੀ ਆ ਸਾਡੇ ਉੱਪਰ, ਸੋ ਜ਼ਰੂਰ ਆਪਾਂ ਨੂੰ ਆਪਣੀ ਉਹਦੀ ਪ੍ਰੋਟੈਕਸ਼ਨ ਕਰਵਾ ਕੇ ਰੱਖਣੀ ਚਾਹੀਦੀ ਹੈ। ਕੱਲ੍ਹ ਨੂੰ ਇਨਕੇਸ ਕੁਛ ਵੀ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈਗੀ ਆ ਕਿ ਫੈਮਿਲੀ ਦਾ ਮੇਨ ਅਰਨਿੰਗ ਮੈਂਬਰ ਨਹੀਂ ਰਹਿੰਦਾ, ਤਾਂ ਉਸ ਸਿਚੁਏਸ਼ਨ ਦੇ ਵਿੱਚ ਉਹਦੀ ਫੈਮਿਲੀ ਨੂੰ ਮੌਰਗੇਜ ਦੀਆਂ ਪੇਮੈਂਟਸ ਕਵਰ ਕਰਨੀਆਂ ਪੈਂਦੀਆਂ ਆ। ਸੋ ਅਗਰ ਆਪਣੀ ਮੌਰਗੇਜ ਦੀ ਇੰਸ਼ੋਰੈਂਸ ਹੋਵੇ ਤਾਂ ਇਨ ਕੇਸ ਆਫ ਡੈਥ, ਇਨ ਕੇਸ ਆਫ ਐਨੀ ਕ੍ਰਿਟੀਕਲ ਇਲਨੈਸ, ਅਸੀਂ ਆਪਣੀ ਕਵਰੇਜ ਕਰਵਾ ਸਕਦੇ ਹਾਂ। ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਲਾਨਸ ਹੈਗੇ ਆ, ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਇਸ ਤੋਂ ਇਲਾਵਾ ਕਿਸੇ ਨੇ ਵੀ ਕੋਈ ਵਿਜ਼ਿਟਰ, ਟਰੈਵਲ, ਸੁਪਰਵੀਜ਼ਾ, ਮੈਡੀਕਲ ਇੰਸ਼ੋਰੈਂਸ ਬਾਰੇ ਫਾਈਂਡ ਆਊਟ ਕਰਨਾ ਹੋਵੇ, ਉਹਦੇ ਵੀ ਬਾਰੇ ਤੁਸੀਂ ਜ਼ਰੂਰ ਸਾਡੇ ਨਾਲ ਗੱਲ ਕਰ ਸਕਦੇ ਆ। ਤੇ ਇਸ ਤੋਂ ਇਲਾਵਾ ਜਿੰਨੇ ਵੀ ਇਨਵੈਸਟਮੈਂਟ ਪਲਾਨ ਆ, ਚਾਹੇ ਉਹ TFSA ਦਾ ਅਕਾਊਂਟ ਆ, RRSP, RESP ਦਾ ਪਲਾਨ, ਬੱਚਿਆਂ ਦਾ RESP ਜਾਂ RDSP ਦਾ ਪਲਾਨ, ਉਹਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ, ਨੰਬਰ ਹੈਗਾ ਜੀ 416-817-6500। ਅਗੇਨ ਮੇਰਾ ਆਫਿਸ ਦਾ ਐਡਰੈਸ ਹੈਗਾ ਜੀ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਓਨਟੈਰੀਓ ਤੋਂ ਬਾਹਰ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ ਦੇ ਵਿੱਚ ਵੀ ਮੈਂ ਲਾਇਸੈਂਸਡ ਆ। ਸੋ ਅਗਰ ਤੁਹਾਡੇ ਕੋਈ ਵੀ ਰੈਲੇਟਿਵਸ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਰਹਿੰਦੇ ਆ, ਤੇ ਉਹਨਾਂ ਨੂੰ ਕਿਸੇ ਵੀ ਇੰਸ਼ੋਰੈਂਸ ਦੇ ਬਾਰੇ ਜਾਂ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਕੋਈ ਵੀ ਕੁਐਸਚਨਸ ਹੈਗੇ ਆ, ਜ਼ਰੂਰ ਤੁਸੀਂ ਮੇਰਾ ਨੰਬਰ ਉਹਨਾਂ ਨੂੰ ਪਾਸ ਔਨ ਕਰ ਸਕਦੇ ਆ। ਸੋ ਨੰਬਰ ਹੈਗਾ ਜੀ 416-817-6500, 416-817-6500।
0: ਵੈਰੀ ਗੁੱਡ, ਇੱਕ ਇੱਕ ਨੰਬਰ ਹੈ 416-817-6500, 416-817-6500 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਹੋ। ਸੋ ਪ੍ਰੋਗਰਾਮ ਪੰਜਾਬੀ ਦਾ ਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 9053333337 ਤੇ ਗੱਲਬਾਤ ਹੋ ਰਹੀਆਂ ਨੇ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਤੇ ਤੁਹਾਨੂੰ ਹੁਣ ਟੈਨਸ਼ਨ ਹੈ ਕਿ ਨਵੀਂ ਯਾਰ ਕੀ ਕਰੀਏ, ਸਾਨੂੰ ਤਾਂ ਡੈਟ ਹੀ ਬਹੁਤ ਹੈ, ਪਿਛਲੇ ਤਕਰੀਬਨ 18-20 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਨੇ, 18-20 ਨਹੀਂ ਨਵੀਂ

ਪੀਐਨਜੀ ਰੈਨੋਵੇਸ਼ਨ ਦੇ ਪ੍ਰਸ਼ਾਂਤ ਦਾ ਨੰਬਰ ਦਿੰਦਾ। ਪ੍ਰਸ਼ਾਂਤ ਹੁਣੇ ਯਾਰ ਵੀਰ ਹੁਣੇ ਇੰਨੇ ਵਧੀਆ ਇਨਸਾਨ ਨੇ, ਮੈਂ ਖੁਦ ਇਹਨਾਂ ਨਾਲ ਕੰਮ ਕਰ ਰਿਹਾ, ਇਹਨਾਂ ਤੋਂ ਕੰਮ ਕਰਵਾ ਰਿਹਾ, ਅਤੇ ਬੰਦੇ ਬਹੁਤ ਵਧੀਆ ਨੇ। ਕਿਸੇ ਨੇ ਵੀ ਅਗਰ ਏ ਟੂ ਜ਼ੈਡ ਕੋਈ ਵੀ ਰੈਨੋਵੇਸ਼ਨ ਕਰਵਾਉਣੀ ਹੈ, ਨੰਬਰ ਨੋਟ ਕਰੋ ਪ੍ਰਸ਼ਾਂਤ ਦਾ, 437-318-0400, 437-318-0400, 437-318-0400 ਦੇ ਉੱਤੇ ਗੱਲਬਾਤ ਤੁਸੀਂ ਕਰੋ ਮਿਸਟਰ ਪ੍ਰਸ਼ਾਂਤ ਦੇ ਨਾਲ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ, ਅਤੇ ਲਾਈਏ ਫਿਰ ਕੁਛ ਤੁਹਾਡੇ ਲਈ ਹੋਰ ਵਧੀਆ ਜਿਹਾ ਸੁਣਾਉਂਦੇ ਹਾਂ ਤੁਹਾਨੂੰ, ਅਤੇ ਫਿਰ ਵਾਪਸ ਆ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਕੁਝ ਕਰਦੇ ਹਾਂ। ਹੋਰ ਖਬਰਾਂ ਵੀ ਲੈਣੀਆਂ ਨੇ ਆਪਾਂ ਲਾਈਵ ਫਰੋਮ ਇੱਕੋ ਇੱਕ ਸ਼ਹਿਰ, ਸ਼ਹਿਰ ਜਲੰਧਰ ਤੋਂ ਹੈ। ਸੋ ਖਬਰਾਂ ਵੀ ਬੜੀ ਜਲਦੀ ਤੁਹਾਡੇ ਤੋਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਹਾਂ। ਕੱਲ੍ਹ ਸੋਰੀ ਯਾਰ ਖਬਰਾਂ ਬਹੁਤ ਲੇਟ ਹੋ ਗਈਆਂ। ਸੋ ਕੱਲ੍ਹ ਥੋੜ੍ਹੇ ਇੰਡੀਆ ਦਾ ਇੱਕ ਸੀਗਾ ਆਪਣਾ ਇਸ਼ੂ ਚੱਲ ਰਿਹਾ, ਅਤੇ ਕੋਈ ਨਾ ਹੁਣ ਲਾਉਂਦੇ ਹਾਂ ਅੱਜ ਜਲਦੀ। ਇੱਕ ਯਾਰ ਮੋਨਾਰਕ ਟਰਾਂਸਪੋਰਟ ਵਾਲੇ ਆ, ਉਹਨਾਂ ਨੂੰ 20 ਸ਼ੰਟਰ ਅਤੇ ਸਿਟੀ ਡਰਾਈਵਰ ਚਾਹੀਦੇ ਆ। 20 ਸ਼ੰਟਰ ਅਤੇ ਸਿਟੀ ਡਰਾਈਵਰ ਦਿਨ ਦੀਆਂ ਅਤੇ ਰਾਤ ਦੀਆਂ ਦੋਨੋਂ ਸ਼ਿਫਟਾਂ ਨੇ, ਐਂਡ GTA ਦੇ ਬੜੇ ਥਾਵਾਂ 'ਤੇ ਕੰਮ ਹੈ, ਬਰੈਂਪਟਨ, ਮਿਸੀਸਾਗਾ, ਵੱਖਰੇ ਵੱਖਰੇ ਸ਼ਹਿਰਾਂ 'ਚ ਵਿਦਇਨ ਦਾ GTA ਡੈਡੀਕੇਟਡ ਕੰਮ। ਤੁਸੀਂ ਨਾ ਹੁਣੇ ਫੋਨ ਘੁਮਾਓ ਅਰਵਿੰਦ ਬਾਈ ਨੂੰ, 647-382-8343, 647-382-8343, 647-382-8343, 647-382-8343, ਮੋਨਾਰਕ ਟਰਾਂਸਪੋਰਟ 20 ਸ਼ੰਟਰ ਅਤੇ ਸਿਟੀ ਡਰਾਈਵਰ ਹਾਇਰ ਕਰ ਰਹੇ ਹੈ ਦਿਨ ਦੀਆਂ ਅਤੇ ਰਾਤ ਦੀਆਂ ਸ਼ਿਫਟਾਂ, 647-382-8343 ਨੰਬਰ ਹੈ, 647-382-8343 ਦੇ ਉੱਤੇ ਤੁਸੀਂ ਜ਼ਰੂਰ ਗੱਲਬਾਤ ਕਰੋ। ਸੋ ਕੀ ਸੁਣਾਈਏ ਤੁਹਾਨੂੰ ਹੁਣ ਨਵੀਂ ਜੀ, ਸੋਚ ਲਓ ਥੋੜ੍ਹੇ ਆ। ਸੋ ਦੇਖੋ ਬੰਦਾ ਆਪਣੇ ਆਪ ਨੂੰ ਜੀ ਕਹਿ ਦੇਵੇ, ਇਹ ਕੋਈ ਬੁਰੀ ਗੱਲ ਥੋੜ੍ਹੋ ਹੈ, ਜੇ ਤੁਸੀਂ ਨਹੀਂ ਜੀ ਕਹੋਗੇ ਆਪਣੇ ਆਪ ਨੂੰ ਤਾਂ ਕਿਹੜਾ ਕਹੂਗਾ ਹੈ। ਆਈ ਐਮ ਜਸਟ ਜੋਕਿੰਗ। ਸੋ ਤੁਹਾਨੂੰ ਯਾਰ ਅੱਜ ਮੈਂ ਹੁਣ ਮੈਂ ਲਾਉਣ ਲੱਗਿਆ ਸੀ ਇੱਕ ਗਾਣਾ, ਉਹ ਮੈਂ ਪਹਿਲਾਂ ਲਾ ਤਾ ਸੀਗਾ, ਤੁਹਾਨੂੰ ਦੁੱਲਾ ਨਾ ਸੁਣਾ ਦਈਏ, ਦੁੱਲੇ ਦਾ ਆਪਣਾ ਹੋਲੀਵੁੱਡ ਗੀਤ, ਬੜਾ ਵਧੀਆ ਗਾਣਾ। ਸੋ ਹੋਲੀਵੁੱਡ ਦੇ ਲੋਕ ਬਹੁਤ ਸੁਣਦੇ ਆ ਦੁੱਲੇ ਦੀ ਆਵਾਜ਼ ਦੇ ਵਿੱਚ, ਅਤੇ ਆ ਜਾਓ ਫਿਰ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ।

0: ਬੱਲੇ ਗਾਣਾ ਵਧੀਆ ਯਾਰ। ਸੋ ਓਕੇ, ਇੱਕ ਯਾਰ ਮੈਂ ਤੈਨੂੰ ਜ਼ਰੂਰੀ ਜ਼ਰੂਰੀ ਜ਼ਰੂਰੀ ਮੈਸੇਜ ਦੇਣਾ, ਤੁਸੀਂ ਹੀਲ ਐਕਸ ਵੈਲਨੈਸ ਵਾਲਿਆਂ ਨੂੰ ਕਾਲ ਕਰੋ, ਮੈਂ ਦੱਸਦਾ ਕਿਉਂ। ਧਿਆਨ ਨਾਲ ਸੁਣ ਲਓ ਹੁਣੇ ਮੈਸੇਜ, ਅਤੇ ਬਾਕੀ ਇਹਨੂੰ ਵੀ ਦੱਸ ਦਿਓ ਜਿੰਨੇ ਵੀ ਤੁਹਾਡੇ ਯਾਰ ਦੋਸਤ ਰਿਸ਼ਤੇਦਾਰ ਨੇ। ਇਹ ਇੰਨੀ ਵਧੀਆ ਫਿਜ਼ੀਓਥੈਰੇਪੀ ਅਤੇ ਰੀਹੈਬ ਕਲੀਨਿਕ ਹੈ, ਇਸ ਤੋਂ ਵਧੀਆ ਫਿਜ਼ੀਓ ਰੀਹੈਬ ਵਾਲੇ ਬੰਦੇ ਨਹੀਂ ਤੁਹਾਨੂੰ ਲੱਭਣੇ। ਮੈਂ ਬੜੀਆਂ ਕਲੀਨਿਕਸ 'ਤੇ ਗਿਆ, ਫਿਜ਼ੀਓ ਕਰਾਈ, ਰੀਹੈਬ, ਯਾਰ ਜਿੰਨਾ ਰਿਲੀਫ ਇਹ ਦਵਾਉਂਦੇ ਆ, ਜਿੰਨੀ ਸਰਵਿਸ ਵਧੀਆ ਇਹਨਾਂ ਦੀ, ਹੋਰ ਨਹੀਂ ਕਿਤੇ ਹੈਗੀ। ਇਹਨਾਂ ਦਾ ਨੰਬਰ ਨੋਟ ਕਰ ਲਓ, ਫਿਜ਼ੀਓਥੈਰੇਪੀ। ਇੱਕ ਇਹਨਾਂ ਕੋਲ ਐਮ ਵਾਈਟਲ ਲੇਜ਼ਰ ਟ੍ਰੀਟਮੈਂਟ ਹੈ, ਜੇ ਕੋਈ ਵੀ ਆਰਥਰਾਈਟਿਸ ਹੈ, ਕੋਈ ਮੋਚ ਆ ਗਈ, ਕੋਈ ਇਨਫਲਮੇਸ਼ਨ ਹੈ, ਕੋਈ ਯੂਨੋ ਇੰਜਰੀ ਹੋ ਗਈ ਮਸਲਸ ਦੀ, ਜੁਆਇੰਟਸ ਦੀ, ਇਹ ਲੇਜ਼ਰ ਟ੍ਰੀਟਮੈਂਟ ਬਹੁਤ ਫਾਇਦੇਮੰਦ ਹੈ। ਇੱਥੇ ਕਾਇਰੋਪ੍ਰੈਕਟਰ ਵੀ ਹੈਗੇ ਆ, ਕਾਇਰੋਪ੍ਰੈਕਟਿਕ ਟ੍ਰੀਟਮੈਂਟ ਵੀ ਕਰਦੇ ਆ, ਮਸਾਜ ਥੈਰੇਪੀ ਵੀ ਕਰਦੇ ਆ, ਤੁਹਾਡੀਆਂ ਇੰਸ਼ੋਰੈਂਸ ਕੰਪਨੀਜ਼ ਨੂੰ ਬਿਲਿੰਗ ਕਰਦੇ ਆ, ਕੋਈ ਤੁਹਾਨੂੰ ਔਰਥੋਟਿਕ ਚਾਹੀਦੇ ਆ, ਕੰਪਰੈਸ਼ਨ, ਸਟੋਕਿੰਗ, ਬ੍ਰੇਸਿਸ ਕੋਈ ਚਾਹੀਦੇ ਆ, ਬਹੁਤ ਵਧੀਆ ਟੀਮ ਹੈ। ਨਾਲ ਇਹ ਹੇਅਰ ਫੋਲਿਕਸ ਟ੍ਰੀਟਮੈਂਟ ਕਰਦੇ ਆ, ਜੇ ਤੁਹਾਡੇ ਵਾਲ ਝੜ ਰਹੇ ਆ, ਸਾਡੇ ਵੀਰਾਂ ਲਈ, ਲੇਡੀਜ਼ ਲਈ, ਇਹ ਹੇਅਰ ਫੋਲਿਕਸ ਟ੍ਰੀਟਮੈਂਟ ਕਰਦੇ ਆ, ਜੋ ਬੜੀ ਫਾਇਦੇਮੰਦ ਹੈ ਹੇਅਰ ਲੋਸ ਲਈ। ਅਤੇ ਤੁਹਾਡੀ ਆਇਰਨ ਦੀ ਕਮੀ ਹੈ, ਕੋਈ ਵਾਈਟਮਿਨ ਦੀ ਕਮੀ ਹੈ, ਆਈ ਵੀ ਡ੍ਰਿਪ ਅਤੇ ਵਾਈਟਮਿਨ ਥੈਰੇਪੀ ਵੀ ਕਰਦੇ ਆ। ਮੇਰਾ ਨਾਮ ਤੁਸੀਂ ਅਗਰ ਦਿਓਗੇ, ਡਿਸਕਾਊਂਟਡ ਰੇਟ ਮਿਲਣਗੇ। ਹੀਲ ਐਕਸ ਫਿਜ਼ੀਓ ਐਂਡ ਰੀਹੈਬ, ਗੋਰਵੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ 'ਤੇ। ਸਵੇਰੇ ਕਾਲ ਕਰ ਲਿਓ, ਉਹਨਾਂ ਨੂੰ ਨੰਬਰ ਨੋਟ ਕਰ ਲਓ, 905-913-5256, 905-913-5256, 905-913-5256, 905-913-5256 ਦੇ ਉੱਤੇ ਤੁਸੀਂ ਇਹਨਾਂ ਨਾਲ ਜ਼ਰੂਰ ਗੱਲਬਾਤ ਕਰੋ, ਅਤੇ ਤੁਹਾਡੇ ਲਈ ਹਾਜ਼ਰ ਨੇ। ਅਗੇਨ, ਬੜੀ ਵਧੀਆ ਸਰਵਿਸ ਹੈ ਅਤੇ ਤੁਸੀਂ ਨਾਰਾਜ਼ ਨਹੀਂ ਹੋਵੋਗੇ। ਹੀਲ ਐਕਸ, ਹੀਲ ਐਕਸ, ਹੀਲ ਐਕਸ, ਇਹ ਨਾਮ ਤੁਸੀਂ ਯਾਦ ਜ਼ਰੂਰ ਜ਼ਰੂਰ ਜ਼ਰੂਰ ਰੱਖੋ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਖਬਰਾਂ ਬੜੀ ਜਲਦ। ਕੋਈ ਨੰਬਰ ਨੰਬਰ ਚਾਹੀਦੇ ਆ, ਗੱਲਬਾਤ ਸਾਡੇ ਨਾਲ ਕਰਨੀ ਹੈ ਤਾਂ ਜੀ ਸਦਕੇ, ਨੰਬਰ ਆਪਣਾ 905-673-3037।
1: ਮੇਰਾ ਨਾਮ ਰਾਕੇਸ਼ ਸ਼ਰਮਾ ਤੇ ਮੈਂ ਸਿਟੀ ਕੌਂਸਲ ਲਈ ਕੈਂਡੀਡੇਟ ਹਾਂ, ਵਾਰਡ 7 and 8 ਬ੍ਰੈਂਪਟਨ ਦੇ ਵਿੱਚੋਂ।
2: ਆਪਣੇ ਬਹੁਤ ਹੀ ਬ੍ਰੈਂਪਟਨ ਦੇ ਵਿੱਚ ਇਸ਼ੂਜ਼ ਹੈਗੇ ਆ, ਕੰਸਰਨਸ ਹੈਗੀਆਂ। ਸਭ ਤੋਂ ਮੇਜਰ ਕੰਸਰਨ ਜਿਹੜਾ ਪ੍ਰੋਪਰਟੀ ਟੈਕਸ ਵੱਧ ਰਿਹਾ ਹੈਗਾ, ਉਹਦੀ ਰਿਸਪੋਂਸੀਬਲ ਸਪੈਂਡਿੰਗ ਨਹੀਂ ਹੋ ਰਹੀ, ਸਾਨੂੰ ਬੈਟਰ ਸਿਟੀ ਸਰਵਿਸਿਜ਼ ਨਹੀਂ ਮਿਲ ਰਹੀਆਂ, ਲੋਕਲ ਬਿਜ਼ਨਸ ਦੀ ਸਪੋਰਟ ਹੈ ਨਹੀਂ, ਤੇ ਔਰ ਪ੍ਰੋਪਰ ਜਿਹੜੀ ਆਪਣੀ ਨੇਬਰਹੁੱਡ ਸੇਫ ਨਹੀਂ ਹੈਗੀ। ਅਗਰ ਤੁਸੀਂ ਮੈਨੂੰ ਇਲੈਕਟ ਕਰਦੇ ਹੋ, ਮੈਨੂੰ ਸਿਟੀ ਹਾਲ ਦੇ ਵਿੱਚ ਮੈਂ ਤੁਹਾਡੀ ਆਵਾਜ਼ ਬਣ ਕੇ ਜਾਵਾਂਗਾ, ਤੇ ਮੈਂ ਜਿਹੜੇ ਜਿੰਨੇ ਵੀ ਇਹ ਤੁਹਾਡੇ ਇਸ਼ੂ ਆ, ਇਹਨਾਂ ਰਿਜ਼ੋਲਵ ਕਰਾਂਗਾ। ਰਾਕੇਸ਼ ਸ਼ਰਮਾ, ਕੈਂਡੀਡੇਟ ਫਾਰ ਸਿਟੀ ਕੌਂਸਲਰ, ਵਾਰਡ 7 and 8,
3: ਅਪਰੂਵਡ ਐਂਡ ਪੇਡ ਬਾਈ ਰਾਕੇਸ਼ ਸ਼ਰਮਾ ਕੈਂਪੇਨ ਆਫਿਸ।
0: ਓਕੇ, ਸੋ ਮੈਂ ਤੁਹਾਡੇ ਲਈ ਇੱਕ ਗਾਣਾ ਲਾਉਣਾ ਹੋਰ, ਤੇ ਫਿਰ ਆਪਾਂ ਖਬਰਾਂ ਵੱਲ ਨੂੰ ਚੱਲਣਾ। ਜਿਵੇਂ ਮੈਂ ਕਿਹਾ ਨਾ ਉਹਨਾਂ ਕਿ ਗਾਣਾ ਤੁਹਾਡੀ ਆਪਦੀ ਪਸੰਦ ਦਾ ਹੋਊਗਾ। ਸੋ ਸਟੂਡੀਓ ਦਾ ਨੰਬਰ ਹੈ 905-673-3337। ਕਰੋ ਯਾਰ ਕੋਈ ਵਧੀਆ ਜਿਹਾ ਗੀਤ ਰਿਕੁਐਸਟ, ਉਹੀ ਲਾਵਾਂਗੇ ਤੁਹਾਡੇ ਲਈ। 905-673-3337 ਨੰਬਰ ਆਪਣਾ। ਫਰੈਸ਼ ਫੂਡ ਸੈਂਟਰ ਨੂੰ ਵੀ ਯਾਦ ਰੱਖੋ, ਜੇ ਕਿਸੇ ਨੇ ਵੀ ਗਰੋਸਰੀ ਕਰਨੀ ਹੈ। 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦੇ ਕੋਰਨਰ 'ਤੇ, ਕੈਲਡਨ ਦਾ ਲੀਡਿੰਗ ਗਰੋਸਰੀ ਸਟੋਰ ਹੈ। ਫਰੈਸ਼ ਫੂਡ ਸੈਂਟਰ, 12,570 ਕੈਨੇਡੀ ਰੋਡ। ਸਾਡੇ ਜਿੰਨੇ ਵੀ ਸੁਣ ਰਹੇ ਆ ਕੰਟਰੈਕਟਰ ਸੱਜਣ, ਤੁਹਾਡੇ ਲਈ ਜਾਣਕਾਰੀ ਹੈ, ਹਾਰਡਵੁੱਡ ਜਾਇੰਟ ਦੀ ਗ੍ਰੈਂਡ ਓਪਨਿੰਗ ਹੋ ਰਹੀ ਹੈ।
4: ਲਓ ਜੀ ਕੰਟਰੈਕਟਰ ਭਰਾਵੋ, ਤੇ ਆਪਣਾ ਘਰ ਬਣਾਉਣ ਵਾਲਿਓ, ਹੋ ਜਾਓ ਤਿਆਰ। ਹਾਰਡਵੁੱਡ ਜਾਇੰਟ ਦੀ ਗ੍ਰੈਂਡ ਓਪਨਿੰਗ ਲਈ 50,000 ਸਕੁਅਰ ਫੀਟ ਦਾ ਇੱਕ ਨਵਾਂ ਸ਼ੋਰੂਮ।
5: ਹੁਣ ਇੱਕੋ ਛੱਤ ਦੇ ਹੇਠਾਂ ਹੋਲਸੇਲ ਭਾਅ ਤੇ ਮਿਲੇਗਾ ਸਭ ਕੁਝ। ਐਚਵੈਕ, ਇਲੈਕਟ੍ਰੀਕਲ, ਪਲੰਬਿੰਗ, ਡਰਾਈਵਾਲ, ਹਾਰਡਵੁੱਡ, ਵਾਈਨਲ ਤੇ ਟਾਇਲਸ। ਖਾਸ ਗੱਲ, ਗ੍ਰੈਂਡ ਓਪਨਿੰਗ ਤੇ ਕੋਈ HST ਨਹੀਂ।
4: ਨੋਟ ਕਰੋ ਤਾਰੀਖਾਂ, 16 and 17 October, ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਬ੍ਰੇਕਫਾਸਟ, ਲੰਚ ਤੇ ਸਨੈਕਸ ਦਾ ਆਨੰਦ ਮਾਣੋ।
5: $5,000 ਦੀ ਖਰੀਦ ਤੇ ਮਨਮੋਹਨ ਸਵੀਟਸ ਦਾ ਲੰਚ ਵਾਊਚਰ ਪਾਓ। ਨਵੇਂ ਕੰਟਰੈਕਟਰਾਂ ਲਈ ਖਾਸ ਤੋਹਫੇ, ਵਿਜ਼ਿਟ 8032 ਟੋਰਬ੍ਰਮ ਰੋਡ, ਬ੍ਰੈਂਪਟਨ। ਕਾਲ ਕਰੋ 416-898-9300।
0: ਜੀ 4267, ਹੈਲੋ।
6: ਹਾਂਜੀ ਨਵੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
6: ਠੀਕ ਹੈ ਯਾਰ, ਉਹ ਗਾਣਾ ਲਾਇਓ ਜਿਹੜਾ, ਨਜ਼ਰਾਂ ਨੀ ਆਉਣ ਦਿੰਦੀਆਂ, ਜਿਹਨੇ ਨਾ ਨੀ ਨਾਣ ਦਿੰਦੀਆਂ, ਅੱਖੀਆਂ ਨੀ ਸੌਣ ਦਿੰਦੀਆਂ, ਦਿਨ ਰਾਤ ਰਹਿਣ ਗਿੱਲੀਆਂ।
0: ਕਿਹੜਾ ਗਾਣਾ ਇਹ
6: ਯਾਰ? ਮੈਨੂੰ ਯਾਦ ਨੀ ਆਉਣਾ ਗਾਣਾ, ਬਹੁਤ ਚਿਰ ਹੋ ਗਿਆ ਸੁਣੇ ਨੂੰ।
0: ਪੁਰਾਣਾ ਗਾਣਾ
6: ਕਹਿਆ ਵਾ। ਹਾਂ,
0: ਕਿਹੜਾ ਗਾਣਾ? ਗਾਣੇ ਜੀ ਤਾਂ ਤੁਸੀਂ ਗਾਇਆ, ਬੜਾ ਸੋਹਣਾ ਲੱਗਿਆ, ਕਿਹੜਾ ਗਾਣਾ ਇਹ?
6: ਲਾ ਕੇ ਦੇਖੋ, ਬਹੁਤ ਹਾਈ ਪਿੱਚ ਗਾਇਆ ਹੋਇਆ ਮੁੰਡੇ ਨੇ।
0: ਕੋਈ ਪੁਰਾਣਾ ਗਾਣਾ ਹੈ, ਨਵਾਂ ਆਇਆ?
6: ਪੁਰਾਣਾ, ਪੁਰਾਣਾ, ਥੋੜਾ ਜਿਹਾ ਪੁਰਾਣਾ ਵਾ।
0: ਕਿੰਨਾ
6: ਪੁਰਾਣਾ? ਨਹੀਂ ਮਤਲਬ,
0: ਫਿਰ ਗਾਇਓ
6: ਨਜ਼ਰਾਨੀ ਦੋਣ ਦਿੰਦੀਆਂ ਨਜ਼ਰਾਨੀਆਂ ਆਉਣ ਦਿੰਦੀਆਂ ਦਿਨ ਰਾਤ ਰਹਿਣ ਗਿੱਲੀਆਂ ਏਦਾਂ ਕਰਕੇ ਮੈਨੂੰ ਅੱਖੀਆਂ ਨੀ ਸੌਣ ਦਿੰਦੀਆਂ ਅੱਖੀਆਂ ਨੀ ਸੌਣ ਦਿੰਦੀਆਂ ਕਰਕੇ ਗਾਣਾ
0: ਅੱਖੀਆਂ ਨੀ ਸੌਣ ਦਿੰਦੀਆਂ ਹੁਣ ਯਾਰ ਲੱਭਣਾ ਪੈਣਾ ਕਿਹਦਾ ਗਾਣਾ ਹੁਣ ਦੇਖਦੇ ਆ ਜੇ ਲੱਭਦਾ ਚਲੋ ਮੈਂ ਲੱਭਦਾ ਹੁਣ ਪਤਾ ਨੀ ਯਾਰ ਇੰਨਾ ਗਾਣਾ ਵਧੀਆ ਲੱਗ ਰਿਹਾ ਬਟ ਪਤਾ ਨੀ ਕਿਹੜਾ
6: ਬਹੁਤ ਸੋਹਣਾ ਗਾਣਾ
0: ਚਲੋ ਦੇਖਦੇ ਜੇ ਲੱਭਦਾ ਤਾਂ ਓਕੇ ਥੈਂਕ ਯੂ 3600 ਹੈਲੋ
7: ਨਵੀਂ ਜੀ ਗਾਣਾ ਲਾਓ ਜੀ ਜਿਹੜੇ ਮਿਰਜੇ ਨੇ ਵਰਤੇ ਨਾ ਉਹਨਾਂ ਤੀਰਾਂ ਦਾ ਕੀ ਕਰਨਾ
0: ਮਿਰਜ਼ਾ ਸਰਦੂਲ ਜੀ ਦਾ ਵੀ ਲੱਭ ਲੈਣੇ ਆ ਬਟ ਉਹ ਕਿਹੜਾ ਗਿਆ ਸੀ ਨਜ਼ਰਾਨੀ ਸੌਣ ਦਿੰਦੀਆਂ ਨਜ਼ਰਾਨੀ ਨਾਣ ਦਿੰਦੀਆਂ ਕੁਛ ਏਦਾਂ ਦਾ ਉਹਨਾਂ ਨੇ ਗੱਲ ਕੀਤੀ ਸੀਗੀ ਸੋ ਖੈਰ ਜੇ ਉਹ ਨਹੀਂ ਤਾਂ ਫਿਰ ਇਹ ਲੱਭ ਲੈਂਦੇ ਹਾਂ ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਅਤੇ 905-673-3337 ਆਪਣਾ ਨੰਬਰ ਹੈ ਅਤੇ ਦੱਸਿਓ ਯਾਰ ਜੀ ਕਿਸ ਨੂੰ ਗਾਣਾ ਲੱਭਦਾ ਨਹੀਂ ਤਾਂ ਫਿਰ ਤੁਹਾਡੇ ਲਈ ਆਹ ਵੀ ਲਾ ਦੇਵਾਂਗੇ ਮਿਰਜ਼ੇ ਜਿਹੜੇ ਮਿਰਜ਼ੇ ਨੇ ਵਰਤੇ ਨਾ ਇੱਕ ਤੁਸੀਂ ਜ਼ਰੂਰ ਯਾਦ ਰੱਖੋ ਮੈਸੇਜ ਬ੍ਰੈਂਪਟਨ ਕ੍ਰੈਮੇਟੋਰੀਅਮ ਦਾ ਫਿਊਨਰਲ ਦੀ ਪ੍ਰੀ ਪਲੈਨਿੰਗ ਲਈ ਬ੍ਰੈਂਪਟਨ ਕ੍ਰੈਮੇਟੋਰੀਅਮ ਲੀਡਿੰਗ ਨਾਮ ਹੈ ਤੁਸੀਂ ਜ਼ਰੂਰ ਬ੍ਰੈਂਪਟਨ ਕ੍ਰੈਮੇਟੋਰੀਅਮ ਦੇ ਨਾਲ ਸੰਪਰਕ ਕਰੋ ਅੱਜ ਦਾ ਰੇਟ ਲੌਕ ਹੋ ਜਾਏਗਾ ਫਿਊਨਰਲ ਦੀ ਪ੍ਰੀ ਪਲੈਨਿੰਗ ਕਰਨੀ ਹੈ ਤਾਂ 905-458-2222 ਬ੍ਰੈਂਪਟਨ ਕ੍ਰੈਮੇਟੋਰੀਅਮ ਨੂੰ ਤੁਸੀਂ ਯਾਦ ਰੱਖਣਾ ਫਿਊਨਰਲ ਦੀ ਪ੍ਰੀ ਪਲੈਨਿੰਗ ਲਈ ਉਸ ਤੋਂ ਇਲਾਵਾ ਜੇ ਫਰਨੈਸ ਤੁਹਾਡੀ ਰਿਪੇਅਰ ਹੋਣ ਵਾਲੀ ਹੈ ਹੀਟ ਨਹੀਂ ਚੱਲ ਰਹੀ ਜਾਂ ਫਰਨੈਸ ਤੁਸੀਂ ਨਵੀਂ ਲਵਾਉਣੀ ਹੈ ਤਾਂ ਫਰਨੈਸ ਦੇ ਲਈ ਇੱਕੋ ਇੱਕ ਨਾਮ ਹੈ ਗਲੋਬਲ ਕੰਫਰਟ ਏਅਰ 416-419-2112 ਅਤੇ ਤੁਸੀਂ ਯਾਦ ਰੱਖੋ ਅਤੇ ਤੁਹਾਡੇ ਲਈ ਹਾਜ਼ਰ ਇੱਕੋ ਇੱਕ ਟੀਮ ਤੁਹਾਡੇ ਫਿਊਨਰਲ ਆਪਣੇ ਸੋਰੀ ਤੁਹਾਡੇ ਫਰਨੈਸ ਨਵੀਂ ਦੇ ਲਈ 416-419-2112 ਸੋ ਸਰਦੂਲ ਜੀ ਦਾ ਜਿਹੜੇ ਮਿਰਜ਼ੇ ਨੇ ਵਰਤੇ ਨਾ ਇਹ ਮੈਨੂੰ ਲੱਭਿਆ ਜ਼ਰੂਰ ਹੈ ਬਟ ਲੱਭਿਆ ਇੱਕ ਲਾਈਵ ਰਿਕਾਰਡਿੰਗ ਦਾ ਇਹ ਹੈ ਅਤੇ ਉਹ ਤੁਹਾਨੂੰ ਜ਼ਰੂਰ ਜ਼ਰੂਰ ਜ਼ਰੂਰ ਸੁਣਾਉਣੇ ਆ ਅਤੇ ਪ੍ਰੋਗਰਾਮ ਹੈ ਪੰਜਾਬੀ ਦਾ ਨਾ ਨੰਬਰ ਹੈ ਆਪਣਾ 905-673-3337
8: ਪੈਂਟ ਕੋਟ ਨਾਲ ਮਿਰਜ਼ਾ ਗਾਉਂਦਾ ਚੰਗਾ ਨਹੀਂ ਲੱਗਦਾ ਏਦਾਂ ਲੱਗਦਾ ਜਿੱਦਾਂ ਬ੍ਰੈਡਾਂ ਨਾਲ ਸਾਗ ਖਾਣ ਦਾ ਹੁੰਦਾ ਮਿਰਜ਼ੇ ਲਈ ਫਿਰ ਚਾਦਰਾ ਕੁੜਤਾ ਚਾਹੀਦਾ ਕਿਉਂਕਿ ਕੰਜਰ ਦਾ ਮਿਰਜ਼ਾ ਉਹਨੂੰ ਮਰਨ ਵੇਲੇ ਇੰਨਾ ਦੁੱਖ ਨਹੀਂ ਹੋਇਆ ਜਿੰਨਾ ਗਾਉਣ ਵਾਲਿਆਂ ਨੂੰ ਕਰ ਗਿਆ ਨਿਰਣੇ ਕਾਲਜੇ ਤਾਂ ਮਿਰਜ਼ਾ ਵੈਸੇ ਨਹੀਂ ਗਾਇਆ ਜਾਂਦਾ ਜਿਹਨੇ ਲੱਸੀ ਨਹੀਂ ਪੀਤੀ ਮਿੱਸੀ ਰੋਟੀ ਨਹੀਂ ਖਾਧੀ ਜਿਹਨੇ ਸਾਗ ਤੌੜੀ ਦਾ ਨਹੀਂ ਖਾਧਾ ਉਹ ਮਿਰਜ਼ਾ ਕਿਵੇਂ ਗਾ ਲੂ ਸਮੋਸਿਆਂ ਨਾਲ ਮਿਰਜ਼ਾ ਨਹੀਂ ਗਾਇਆ ਜਾਂਦਾ ਬ੍ਰੇਕਫਾਸਟ ਜਿਹਨੇ ਮਿੱਸੀਆਂ ਰੋਟੀਆਂ ਨਾਲ ਖਾਧਾ ਹੋਵੇ ਗੰਢੇ ਰੱਖ ਕੇ ਫਿਰ ਮਿਰਜ਼ਾ ਗਾਇਆ ਜਾਂਦਾ
0: ਸਰਦੂ ਜੀ ਕਿਆ ਬਾਤ ਹੈ ਨਹੀਂ ਰੀਸਾ ਮੈਂ ਚਾਹੁੰਦਾ ਕਿ
9: ਘਾਹ ਚੁਗਣਗੀਆਂ ਸਿਆਲਾਂ ਦੀਆਂ ਮੱਝੀਆਂ

0: ਦੁੱਧ ਪੀਣ ਗਈਆਂ ਸਿਆਲਾਂ ਦੀਆਂ ਨੱਡੀਆਂ ਇਸ਼ਕ ਉੱਠੂਗਾ ਢੋਲ ਵਜਾ
1: ਹਾਂ ਇੱਥੇ ਵਜਾ ਲਾ ਸਿਆਲਾਂ ਚ ਨਾ ਵਜਾਈ
0: ਜਿਹੜੇ ਮਿਰਜ਼ੇ

0: ਵਾਹ ਕਿਆ ਬਾਤ ਹੈ। ਸੋ ਲਾ ਰਹੇ ਹਾਂ ਤੁਹਾਡੇ ਲਈ ਖਬਰਾਂ ਲਾਈਵ ਫਰੋਮ ਜਲੰਧਰ ਤੇ ਹੀਲ ਐਕਸ ਵੈਲਨੈਸ ਦਾ ਇੱਕ ਵਾਰ ਫਿਰ ਤੋਂ ਨੰਬਰ ਤੁਸੀਂ ਨੋਟ ਕਰ ਲਓ। ਹੀਲ ਐਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਕਲੀਨਿਕ ਹੈ ਗੋਰਵੇ ਅਤੇ ਕੰਟਰੀ ਸਾਈਡ ਦੇ ਕੋਰਨਰ ਤੇ। ਜਿਹੜੀ ਇਹਨਾਂ ਦੀ ਸਰਵਿਸ ਹੈ ਤੁਹਾਨੂੰ ਹੋਰ ਕਿਤੇ ਨਹੀਂ ਮਿਲਣੀ ਬਈ, ਮੈਂ ਤੁਹਾਨੂੰ ਸਿੱਧੀ ਜਿਹੀ ਗੱਲ ਦੱਸ ਰਿਹਾ। ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕੋਈ ਵੀ ਰੀਹੈਬ ਚਾਹੀਦੀ ਹੈ ਤਾਂ ਇੱਕੋ ਇੱਕ ਨਾਮ ਹੀਲ ਐਕਸ ਗੋਰਵੇ ਐਂਡ ਕੰਟਰੀ ਸਾਈਡ ਦੇ ਬਿਲਕੁਲ ਬਿਲਕੁਲ ਬਿਲਕੁਲ ਕੋਰਨਰ ਦੇ ਉੱਤੇ ਨੇ। ਅਤੇ ਕੋਈ ਵੀ ਤੁਹਾਡੇ ਮੋਚ ਆ ਗਈ, ਆਰਥਰਾਈਟਿਸ ਹੈ, ਕੋਈ ਸੱਟ ਸੁੱਟ ਲੱਗ ਗਈ ਤਾਂ ਇੱਥੇ ਜਾਓ। ਕੋਈ ਪੇਨ ਹੋ ਰਹੀ ਹੈ, ਬੈਕ ਦੁੱਖ ਰਹੀ ਹੈ, ਔਰਥੋਟਿਕ ਕੰਪਰੈਸ਼ਨ ਸਟੋਕਿੰਗ ਬਰੇਸਿਸ ਵੀ ਕਰਦੇ ਆ, ਸਾਰੀਆਂ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦੇ ਨੇ। ਅਤੇ ਜੇ ਤੁਹਾਡੇ ਵਾਲ ਝੜ ਰਹੇ ਆ ਤਾਂ ਇੱਕ ਇਹ ਹੇਅਰ ਫੋਲਿਕਸ ਟਰੀਟਮੈਂਟ ਕਰਦੇ ਆ ਹੇਅਰ ਲੋਸ ਲਈ। ਸੋ ਨੰਬਰ ਹੈ 905-913-5256, 905-913-5256, 905-913-5256 ਦੇ ਉੱਤੇ ਤੁਸੀਂ ਇਹਨਾਂ ਨਾਲ ਜ਼ਰੂਰ ਗੱਲਬਾਤ ਕਰੋ। ਸੋ ਤੁਹਾਡੇ ਲਈ ਹਾਜ਼ਰ ਨੇ ਪ੍ਰੋਗਰਾਮ ਹੈ ਪੰਜਾਬੀ ਨਾਲ ਅਤੇ ਖਬਰਾਂ ਵੱਲ ਚੱਲਦੇ ਹਾਂ। ਅਤੇ ਉਸ ਤੋਂ ਬਾਅਦ ਰੇਡੀਓ ਉਡਾਨ ਲੈ ਕੇ ਪ੍ਰਭ ਸੰਧੂ ਹਾਜ਼ਰ ਹੈ ਅਤੇ 10 ਵਜੇ ਕਥੋਰੀਆ ਸਾਹਿਬ ਅਤੇ ਡਾਕਟਰ ਸਾਹਿਬ ਪੰਜਾਬੀ ਸਾਂਝ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਸਵੇਰੇ 4 ਤੋਂ 5 ਹਰਜੀਤ ਜੰਜੂਆ ਜੀ ਬੜੀ ਮਿਹਨਤ ਨਾਲ ਪ੍ਰੋਗਰਾਮ ਪੇਸ਼ ਕਰਦੇ ਆ। ਸਵੇਰੇ 5 ਤੋਂ 6 ਸ਼ਮੀ ਭੱਠਲ ਜੀ ਵੀ ਬੜੀ ਮਿਹਨਤ ਨਾਲ ਪ੍ਰੋਗਰਾਮ ਪੇਸ਼ ਕਰਦੇ ਆ। ਅਤੇ ਸਵੇਰੇ 6 ਵਜੇ ਤੰਬੜ ਸਾਹਿਬ ਚੱਕ ਦਿੰਦੇ ਆ ਫੱਟੇ। ਸਵੇਰੇ 7 ਵਜੇ ਹਰਵੀਰ ਸਿੰਘ ਜੀ ਰੇਡੀਓ ਚੜ੍ਹਦੀ ਕਲਾ ਲੈ ਕੇ ਆਉਂਦੇ ਨੇ। ਸੋ ਤੁਸੀਂ ਜ਼ਰੂਰ ਸਾਰੇ ਪ੍ਰੋਗਰਾਮ ਸੁਣੋ ਅਤੇ ਸਵੇਰੇ 8 ਵਜੇ ਫਿਰ ਮੈਂ ਆ ਜਾਂਦਾ ਫਿਰ ਹਾਜ਼ਰੀ ਲਾਉਣ। ਸੋ ਜੁੜੇ ਰਿਹਾ ਕਰੋ ਸਾਰੇ ਸਾਡੇ ਪ੍ਰੋਗਰਾਮਸ ਨਾਲ। ਲੈ ਕੇ ਚੱਲਦੇ ਹਾਂ ਜਲੰਧਰ। ਜਲੰਧਰ ਤੋਂ ਲਾਈਵ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਜਲੋਂ।
1: ਸਤਿ ਸ੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ। ਭਾਰਤੀ ਸਮੇਂ ਮੁਤਾਬਕ ਅੱਜ 15 ਅਕਤੂਬਰ ਦਾ ਦਿਨ ਹੈ ਤੇ ਅੱਜ ਜਾਂਦ ਦਾ ਸੱਦਾ ਦਿੱਤਾ ਗਿਆ। ਪਿਛਲੇ ਦਿਨੀ ਮਾਨਸਾ ਵਿਖੇ ਇੱਕ ਕੈਮਿਸਟ ਵੱਲੋਂ ਗੋਲੀ ਮਾਰ ਕੇ ਕਤਲ ਕੀਤੇ ਗਏ ਪ੍ਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਅਤੇ ਇਸ ਸੰਬੰਧੀ ਰੋਸ ਪ੍ਰਦਰਸ਼ਨ ਕਰ ਰਹੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤਹਿਤ ਜੋ ਕਮੇਟੀ ਬਣਾਈ ਗਈ ਹੈ ਉਸ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਤੇ ਇਸ ਦਾ ਅਸਰ ਅੱਜ ਵਿਆਪਕ ਤੌਰ ਤੇ ਵਿਖਾਈ ਦੇਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈ ਕੇ ਇੱਕ ਕਮੇਟੀ ਬਣਾਈ ਗਈ ਸੀ ਜਿਸ ਵੱਲੋਂ ਇਹ ਬੰਦ ਦਾ ਸੱਦਾ ਦਿੱਤਾ ਗਿਆ ਅਤੇ ਪਰਿਵਾਰ ਵੱਲੋਂ ਅਤੇ ਕਮੇਟੀ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ ਅਤੇ ਕਿਹਾ ਗਿਆ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਪਰਵਿੰਦਰ ਸਿੰਘ ਦਾ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ ਤੇ ਦਿਨ ਰਾਤ ਦਾ ਧਰਨਾ ਪੱਕੇ ਤੌਰ ਤੇ ਲੱਗਿਆ ਰਹੇਗਾ। ਕਮੇਟੀ ਵੱਲੋਂ ਮੁੱਖ ਮੰਤਰੀ ਅਤੇ DGP ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਰਵਿੰਦਰ ਸਿੰਘ ਝੋਟਾ ਦੇ ਪੋਸਟ ਮਾਰਟਮ ਦੀ PGI ਤੋਂ ਕਰਾਉਣ ਦੀ ਵੀ ਮੰਗ ਹੈ ਅਤੇ ਜ਼ਿਲ੍ਹੇ ਦੇ ਸਿਹਤ ਵਿਭਾਗ ਤੇ ਪੁਲਿਸ ਅਧਿਕਾਰੀਆਂ ਉੱਪਰ ਮਾਮਲੇ ਦਰਜ ਕਰਨ ਦੀ ਮੰਗ ਵੀ ਉੱਠ ਰਹੀ ਹੈ। ਇਸ ਦਰਮਿਆਨ ਅੱਜ ਪੰਜਾਬ ਬੰਦ ਦੇ ਸੱਦੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸਮਰਥਨ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਸਾਰੇ ਅਦਾਰੇ ਅੱਜ ਬੰਦ ਰੱਖੇ ਜਾਣਗੇ। ਉਹਨਾਂ ਕਿਹਾ ਕਿ ਸਿੱਖ ਨੌਜਵਾਨ ਦੇ ਬੇਰਹਿਮੀ ਨਾਲ ਕੀਤਾ ਗਿਆ ਕਤਲ ਦੇ ਵਿਰੋਧ ਵਿੱਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਅਦਾਰੇ ਬੰਦ ਹੋਣਗੇ ਤੇ ਉਹਨਾਂ ਦੇ ਸਾਰੇ ਮੁਲਾਜ਼ਮ ਇਸ ਬੰਦ ਦਾ ਸਮਰਥਨ ਕਰਨਗੇ। ਇਸ ਦਰਮਿਆਨ ਪੰਜਾਬ ਦੀਆਂ ਵੱਖ ਵੱਖ ਸਿਆਸੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਅੱਜ ਦੇ ਬੰਦ ਦੇ ਸਮਰਥਨ ਦਾ ਐਲਾਨ ਕੀਤਾ ਗਿਆ। ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਝੋਟਾ ਦੇ ਪਿਤਾ ਸਾਬਕਾ ਫੌਜੀ ਭੀਮ ਸਿੰਘ ਦੇ ਬਿਆਨਾਂ ਉੱਤੇ FIR ਦਰਜ ਕੀਤੀ ਗਈ ਹੈ। ਮਾਨਸਾ ਸਿਟੀ 2 ਪੁਲਿਸ ਨੇ ਇਸ ਸੰਬੰਧੀ FIR ਦਰਜ ਕੀਤੀ ਹੈ ਜਿਸ ਤਹਿਤ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ, ਉਸਦੇ 2 ਸਾਥੀਆਂ ਅਤੇ ਘਟਨਾ ਵੇਲੇ ਗੋਲੀ ਚਲਾਉਣ ਵਾਲੇ ਦੇ ਨਾਲ ਫੋਨ ਤੇ ਗੱਲ ਕਰ ਰਹੇ ਇੱਕ ਵਿਅਕਤੀ ਨੇ ਕਥਿਤ ਤੌਰ ਤੇ ਝੋਟਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਤੇ ਇਹਨਾਂ ਸਾਰਿਆਂ ਖਿਲਾਫ ਕੇਸ ਦਰਜ ਕੀਤਾ ਗਿਆ। ਸ਼ਿਕਾਇਤ ਵਿੱਚ ਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਨਸ਼ਾ ਵਿਰੋਧੀ ਯੋਧਾ ਸੀ ਜਿਸਨੇ ਸਿਆਸਤਦਾਨਾਂ ਤੇ ਸਰਕਾਰੀ ਅਧਿਕਾਰੀਆਂ ਦੀ ਨਾਰਾਜ਼ਗੀ ਖੱਟੀ ਸੀ। ਭੀਮ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਨੇ ਗੋਲੀਆਂ ਚੱਲਣ ਦੀ ਘਟਨਾ ਸੁਣੀ ਸੀ ਤਾਂ ਉਹ ਜ਼ਿਲ੍ਹਾ ਅਦਾਲਤਾਂ ਵਿੱਚ ਸਨ ਤੇ ਉਹ ਫੌਰਨ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਖੂਨ ਨਾਲ ਲੱਥਪੱਥ ਇੱਕ ਦੁਕਾਨ ਵੱਲ ਜਾਂਦੇ ਵੇਖਿਆ ਜਦਕਿ ਅਸ਼ਵਨੀ ਕੁਮਾਰ ਦੇ ਹੱਥ ਵਿੱਚ ਪਿਸਤੌਲ ਸੀ ਤੇ ਕੁਝ ਹੋਰ ਵਿਅਕਤੀ ਉਸਦੇ ਨਾਲ ਸਨ ਅਤੇ ਉਹਨਾਂ ਦੇ ਸਾਹਮਣੇ 20 ਝੋਟੇ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਦਰਮਿਆਨ ਲੰਘੇ ਕੱਲ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਨੂੰ ਬਾਅਦ ਦੁਪਹਿਰ ਭੜਕੀ ਹੋਈ ਭੀੜ ਵੱਲੋਂ ਅੱਗ ਲਾ ਦਿੱਤੀ ਗਈ। ਗੁੱਸੇ ਵਿੱਚ ਆਏ ਨੌਜਵਾਨਾਂ ਵੱਲੋਂ ਮੈਡੀਕਲ ਸਟੋਰ ਦੀ ਭੰਨ ਤੋੜ ਵੀ ਕੀਤੀ ਗਈ ਅਤੇ ਨੌਜਵਾਨਾਂ ਵੱਲੋਂ ਇੱਕ ਜੀਸੀਬੀ ਮਸ਼ੀਨ ਚਲਵਾ ਕੇ ਦੁਕਾਨ ਢਾਉਣੀ ਸ਼ੁਰੂ ਕਰ ਦਿੱਤੀ ਗਈ ਤੇ ਮਗਰ ਤੇਲ ਪਾ ਕੇ ਦੁਕਾਨ ਦੇ ਸਮਾਨ ਨੂੰ ਵੀ ਅੱਗ ਲਾਈ ਗਈ। ਭੜਕੀ ਹੋਈ ਭੀੜ ਵੱਲੋਂ ਪੂਰਾ ਗੁੱਸਾ ਜ਼ਾਹਰ ਕੀਤਾ ਗਿਆ। ਇਸ ਦਰਮਿਆਨ ਜਦੋਂ ਮੈਡੀਕਲ ਸਟੋਰ ਦੀ ਇਮਾਰਤ ਢਾਈ ਜਾ ਰਹੀ ਸੀ ਤਾਂ ਕੁਝ ਨੌਜਵਾਨਾਂ ਨੇ ਦੁਕਾਨ ਦੇ ਅੰਦਰੋਂ ਨਸ਼ੇ ਦੇ ਕੈਪਸੂਲ ਵੀ ਕੱਢ ਕੇ ਵਿਖਾਏ ਅਤੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਨੇ ਇਸੇ ਨਸ਼ੇ ਦੇ ਵਿਕਣ ਦਾ ਵਿਰੋਧ ਕੀਤਾ ਸੀ ਜੋ ਹੁਣ ਦੁਕਾਨ ਦੇ ਅੰਦਰੋਂ ਮਿਲਿਆ ਵੀ ਹੈ। ਇਸ ਦੌਰਾਨ ਪੁਲਿਸ ਦੀ ਅਗਵਾਈ ਹੇਠ ਬਾਅਦ ਦੁਪਹਿਰ ਗੋਲੀ ਚਲਾਉਣ ਵਾਲੇ ਕੈਮਿਸਟ ਦੇ ਘਰ ਉੱਪਰ ਪੀਲਾ ਪੰਜਾ ਵੀ ਚਲਾਇਆ ਗਿਆ, ਯਾਨੀ ਕਿ ਬੁਲਡੋਜ਼ਰ ਨਾਲ ਉਸਦੇ ਘਰ ਦਾ ਕਿਸਾ ਢਾਇਆ ਗਿਆ। ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਨਸ਼ਾ ਸਮਗਲਰਾਂ ਦੇ ਘਰਾਂ ਉੱਪਰ ਇਹ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਇਹੀ ਕਾਰਵਾਈ ਹੁਣ ਇਸੇ ਅਸ਼ਵਨੀ ਕੁਮਾਰ ਦੇ ਘਰ ਉੱਪਰ ਵੀ ਹੋਈ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਤੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਭੇਜ ਕੇ ਇਸ ਪੂਰੇ ਮਾਮਲੇ ਦੀ ਤਫਸੀਲੀ ਰਿਪੋਰਟ ਮੰਗੀ ਹੈ। ਕਮਿਸ਼ਨ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹੁਣ ਤੱਕ ਕੀਤੀ ਗਈ ਕਾਰਵਾਈ ਤੇ ਇਸ ਕੇਸ ਨਾਲ ਜੁੜੇ ਸਾਰੇ ਵੇਰਵੇ ਜਲਦ ਤੋਂ ਜਲਦ ਪੇਸ਼ ਕਰਨ ਲਈ ਕਿਹਾ ਗਿਆ। ਸੂਬੇ ਭਰ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਕਰਕੇ ਕਾਫੀ ਰੋਸ ਅਤੇ ਰੋਹ ਵਿਖਾਈ ਦੇ ਰਿਹਾ, ਜਿਸ ਤੋਂ ਬਾਅਦ ਘੱਟ ਗਿਣਤੀ ਕਮਿਸ਼ਨ ਨੇ ਯਾਨੀ ਕਿ ਨੈਸ਼ਨਲ ਮਾਈਨੋਰਿਟੀਜ਼ ਕਮਿਸ਼ਨ ਨੇ ਖੁਦ ਇਸ ਮਾਮਲੇ ਦਾ ਨੋਟਿਸ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਭਰੋਸਾ ਦਵਾਇਆ ਕਿ ਝੋਟਾ ਦੀ ਹੱਤਿਆ ਦੇ ਮਾਮਲੇ ਵਿੱਚ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਿਹਾ ਕਿ ਉਹਨਾਂ ਨੇ ਸੂਬੇ ਦੇ ਡੀਜੀਪੀ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇ। ਮੁੱਖ ਮੰਤਰੀ ਨੇ ਵੀ ਕਿਹਾ ਕਿ ਜੇਕਰ ਸੱਤਿਆ ਵਿੱਚ ਕੋਈ ਸਾਜ਼ਿਸ਼ ਵੀ ਸਾਹਮਣੇ ਆਉਂਦੀ ਹੈ ਤਾਂ ਉਸ ਸਾਜ਼ਿਸ਼ ਘਾੜੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਬਾਵਜੂਦ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਸੀਬੀਆਈ ਦੀ ਇੱਕ ਟੀਮ ਵੱਲੋਂ ਤਲਵਾੜਾ ਤੇ ਆਸ ਪਾਸ ਦੇ ਕੰਢੀ ਖੇਤਰ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਸੰਬੰਧੀ ਵਿਸ਼ੇਸ਼ ਦੌਰਾ ਕੀਤਾ ਗਿਆ। ਜਾਂਚ ਦੌਰਾਨ ਸੀਬੀਆਈ ਦੀ ਟੀਮ ਨੇ ਇਲਾਕੇ ਦੇ ਮਾਸਟਰ ਸਟੋਨ ਕ੍ਰਸ਼ਰ ਸਮੇਤ ਹੋਰ ਮਾਈਨਿੰਗ ਵਾਲੀਆਂ ਥਾਵਾਂ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜਾਂਚ ਟੀਮ ਦੇ ਇਸ ਦੌਰੇ ਤੋਂ ਬਾਅਦ ਇਲਾਕੇ ਦੇ ਸਟੋਨ ਕ੍ਰਸ਼ਰ ਮਾਲਕਾਂ ਤੇ ਮਾਈਨਿੰਗ ਕਾਰੋਬਾਰੀਆਂ ਵਿੱਚ ਹੜਕੰਪ ਮਚ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬੀਤੇ ਦਿਨੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੱਡੇ ਪੱਧਰ ਉੱਤੇ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਦੀ ਮੁੱਢਲੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। ਹਾਈਕੋਰਟ ਦੇ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਨਿਰਦੇਸ਼ ਦਿੱਤੇ ਸਨ ਕਿ ਸੀਬੀਆਈ ਇਸ ਖੇਤਰ ਵਿੱਚ ਡਰੋਨ ਸਰਵੇ ਕਰਵਾਏ ਅਤੇ ਇਸਦਾ ਪੂਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ। ਸੀਬੀਆਈ ਆਪਣੀ ਰਿਪੋਰਟ 7 ਦਸੰਬਰ ਤੱਕ ਅਦਾਲਤ ਵਿੱਚ ਪੇਸ਼ ਕਰੇਗੀ। ਹਾਈਕੋਰਟ ਵਿੱਚ ਜੋ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਉੱਤੇ ਸੁਣਵਾਈ ਮਗਰੋਂ ਸੀਬੀਆਈ ਜਾਂਚ ਕਰਾਏ ਜਾਣ ਦਾ ਫੈਸਲਾ 18 ਸਤੰਬਰ ਨੂੰ ਸੁਣਾਇਆ ਗਿਆ ਸੀ। ਪੰਜਾਬ ਵਿੱਚ ਮਾਈਨਿੰਗ ਦਾ ਤੇ ਖਾਸ ਕਰ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਲੰਮੇ ਸਮੇਂ ਤੋਂ ਸੁਰਖੀਆਂ ਦਾ ਵਿਸ਼ਾ ਬਣਿਆ ਰਿਹਾ ਹੈ। 14 ਅਕਤੂਬਰ ਦਾ ਦਿਨ ਪੰਜਾਬ ਦੇ ਇਤਿਹਾਸ ਵਿੱਚ ਜਿੱਥੇ ਇੱਕ 11 ਸਾਲ ਪੁਰਾਣੇ ਘਟਨਾਕ੍ਰਮ ਦਾ ਚੇਤਾ ਕਰਵਾਉਂਦਾ, ਉੱਥੇ ਹੀ ਹੁਣ ਫਿਰ 14 ਅਕਤੂਬਰ ਨੂੰ ਹੀ ਲੋਕਾਂ ਦੇ ਰੋਹ ਦਾ ਇੱਕ ਵੱਡਾ ਘਟਨਾਕ੍ਰਮ ਵਾਪਰਿਆ। ਅੱਜ ਤੋਂ 11 ਸਾਲ ਪਹਿਲਾਂ ਯਾਨੀ ਕਿ ਸਾਲ 2015 ਵਿੱਚ ਬੇਦਬੀ ਦੀਆਂ ਘਟਨਾਵਾਂ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ ਵਾਪਰਿਆ ਸੀ, ਜਿਸ ਦਾ ਇਨਸਾਫ ਅੱਜ ਤੱਕ ਉਡੀਕਿਆ ਜਾ ਰਿਹਾ ਹੈ ਤੇ ਸੰਗਤ ਵੱਲੋਂ ਉਸ ਸਮੇਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਹੁਣ 11 ਸਾਲ ਬਾਅਦ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਕਾਰਨ ਇੱਕ ਵਾਰ ਫਿਰ 14 ਅਕਤੂਬਰ ਦੇ ਦਿਨ ਨੂੰ ਲੋਕਾਂ ਦਾ ਰੋਸ ਵੇਖਿਆ ਜਾ ਰਿਹਾ ਹੈ। ਗੱਲ ਜੇਕਰ 11 ਸਾਲ ਪਹਿਲਾਂ ਦੇ ਘਟਨਾਕ੍ਰਮ ਦੀ ਹੋਵੇ ਤਾਂ ਉਸ ਵੇਲੇ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਖਿਲਾਫ ਲੋਕਾਂ ਦਾ ਵੱਡਾ ਰੋਸ ਉਦੋਂ ਦਿਖਾਈ ਦਿੱਤਾ ਸੀ ਤੇ ਅੱਜ ਤੱਕ ਵੀ ਇਹ ਰੋਸ ਕਾਇਮ ਹੈ ਕਿ ਉਸ ਘਟਨਾਕ੍ਰਮ ਦਾ ਇਨਸਾਫ ਹਾਲੇ ਤੱਕ ਵੀ ਨਹੀਂ ਹੋਇਆ। ਸਾਲ 2015 ਵਿੱਚ ਬੇਦਬੀ ਦੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕਰ ਰਹੀ ਸੰਗਤ ਉੱਤੇ ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀਬਾਰੀ ਅਤੇ ਲਾਠੀਚਾਰਜ ਦੀ ਘਟਨਾ ਵਾਪਰੀ ਸੀ, ਜਿਸ ਨਾਲ ਦੋ ਵਿਅਕਤੀਆਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਉਸ ਘਟਨਾ ਦਾ ਪੰਜਾਬ ਦੀ ਸਿਆਸਤ ਉੱਤੇ ਡੂੰਘਾ ਅਸਰ ਵੀ ਪਿਆ ਸੀ। ਉਸ ਘਟਨਾਕ੍ਰਮ ਲਈ ਇਨਸਾਫ ਦੀ ਜਦੋਜਹਿਦ ਵੀ ਅੱਜ ਤੱਕ ਚੱਲ ਰਹੀ ਹੈ ਤੇ ਇਸੇ ਤਹਿਤ ਬਹਿਬਲ ਕਲਾਂ ਵਿਖੇ ਤੇ ਕੋਟਕਪੂਰਾ ਵਿਖੇ ਸਮਾਗਮ ਵੀ ਹੋਏ ਨੇ ਅਤੇ ਇਨਸਾਫ ਦੀ ਮੰਗ ਹਾਲੇ ਤੱਕ ਵੀ ਕੀਤੀ ਜਾ ਰਹੀ ਹੈ। ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਇਹ ਹੈ ਕਿ ਮੌਸਮ ਵਿਭਾਗ ਨੇ ਅੱਜ ਤੋਂ ਆਉਂਦੇ 3 ਦਿਨ ਤੱਕ ਉੱਤਰੀ ਭਾਰਤ ਵਿੱਚ ਪੰਜਾਬ ਸਮੇਤ ਬਹੁਤੇ ਇਲਾਕਿਆਂ ਵਿੱਚ ਮੀਂਹ ਦਾ ਦੌਰ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਥੋੜੀ ਤਬਦੀਲੀ ਵੇਖੀ ਗਈ ਹੈ। ਪਿਛਲੇ ਦਿਨਾਂ ਦੇ ਮੀਂਹ ਕਣੀ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਦਰਜ ਹੋਈ ਹੈ। ਹਾਲਾਂਕਿ ਕਿਸਾਨਾਂ ਲਈ ਜ਼ਰੂਰ ਇਹ ਮੀਂਹ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਜਿਨ੍ਹਾਂ ਦੇ ਝੋਨੇ ਦੀ ਪੱਕੀ ਹੋਈ ਫਸਲ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ ਜਾਂ ਫਿਰ ਫਸਲ ਮੰਡੀਆਂ ਵਿੱਚ ਪਹੁੰਚੀ ਹੋਈ ਹੈ। ਮੌਸਮ ਵਿਭਾਗ ਦਾ ਇਹ ਵੀ ਕਹਿਣਾ ਕਿ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਤੇ ਕਈ ਥਾਵਾਂ ਉੱਤੇ ਗੜੇਮਾਰੀ ਵੀ ਹੋ ਸਕਦੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਕੇਂਦਰ ਸਰਕਾਰ ਦੀ ਕੈਬਨਿਟ ਵੱਲੋਂ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਤਹਿਤ ਕੁਝ ਯੋਜਨਾਵਾਂ ਅਤੇ ਐਲਾਨ ਕੀਤੇ ਗਏ ਨੇ ਜਿਸ ਤਹਿਤ 40% ਦਿਵਿਆਂਗਤਾ ਯਾਨੀ ਕਿ ਸਰੀਰਕ ਤੌਰ ਤੇ ਕਿਸੇ ਕਮਜ਼ੋਰੀ ਵਾਲੇ ਲੋਕ ਵੀ ਜਨਮ ਤੋਂ ਪੈਨਸ਼ਨ ਦੇ ਹੱਕਦਾਰ ਹੋਣਗੇ। ਇਸ ਤੋਂ ਇਲਾਵਾ ਰੇਲਵੇ ਦੇ ਮੁਲਾਜ਼ਮਾਂ ਨੂੰ ਵੀ ਬੋਨਸ ਦਿੱਤੇ ਜਾਣ ਦਾ ਐਲਾਨ ਹੋਇਆ। ਡਾਕਟਰ ਹਰਵਿੰਦਰ ਸਿੰਘ ਧਾਲੀਵਾਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ। ਉਹ ਅਜਿਹੇ ਸਮੇਂ ਉਹਦਾ ਸਵਾਲ ਰਹੇ ਨੇ ਜਦੋਂ ਪੰਜਾਬ ਲੰਮੇ ਸਮੇਂ ਤੋਂ ਚੱਲ ਰਹੇ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦਿੱਲੀ ਵਿਖੇ ਰੋਸ ਪ੍ਰਦਰਸ਼ਨ ਜਾਰੀ ਨੇ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਵੋਟਾਂ ਬਣਨ ਦੀ ਪ੍ਰਕਿਰਿਆ ਸੰਬੰਧੀ ਇਤਰਾਜ਼ ਨੂੰ ਲੈ ਕੇ ਰੋਸ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ ਅਤੇ ਜੰਤਰ ਮੰਤਰ ਅਤੇ ਪਾਬੰਦੀਸ਼ੁਦਾ ਖੇਤਰ ਵਿੱਚ ਰੋਸ ਪ੍ਰਦਰਸ਼ਨ ਕਰਨ ਦੇ ਦੋਸ਼ ਤਹਿਤ ਕਾਂਗਰਸ ਜਨਤਾ ਪਾਰਟੀ ਦੇ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ ਅਤੇ 5 ਦਿਨ ਦੇ ਲਈ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਣੀ ਹੈ। ਦੇਸ਼ ਅੰਦਰ ਬਹੁਤ ਚਰਚਿਤ ਨੀਟ UG 2026 ਪੇਪਰ ਲੀਕ ਮਾਮਲੇ ਵਿੱਚ CBI ਨੇ ਰਾਊਜ਼ ਐਵੇਨਿਊ ਸਥਿਤ ਵਿਸ਼ੇਸ਼ ਅਦਾਲਤ ਵਿੱਚ 14ਵੇਂ ਮੁਲਜ਼ਮ ਖਿਲਾਫ ਦੋਸ਼ ਪੱਤਰ ਦਾਖਲ ਕੀਤਾ। ਦੇਸ਼ ਦਾ ਪ੍ਰਮੁੱਖ ਬੈਂਕ IDBI ਬੈਂਕ ਆਖਰਕਾਰ ਵਿਕ ਗਿਆ। ਕੈਨੇਡਾ ਦੀ ਕੰਪਨੀ ਕੈਨੇਡਾ ਇੰਕ ਦੇ ਨਾਲ ਇਹ ਸੌਦਾ 52,878 ਕਰੋੜ ਰੁਪਏ ਵਿੱਚ ਕੀਤਾ ਗਿਆ। ਇਸ ਸੌਦੇ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਮਨਜ਼ੂਰੀ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਆਗੂ ਜੋ ਕਿ ਪਿਛਲੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣ ਗਏ ਸਨ ਪਰ ਉੱਥੇ ਇੱਕ ਨਵਾਂ ਵਿਵਾਦ ਹੋ ਗਿਆ ਸੀ ਅਮਰਵਿੰਦਰ ਸਿੰਘ ਗਿਆਸਪੁਰਾ ਦੇ ਬਿਆਨ ਕਰਕੇ। ਉਹਨਾਂ ਨੂੰ ਅੱਜ ਪੇਸ਼ੀ ਲਈ ਸੱਦਿਆ ਗਿਆ ਸੀ ਪਰ ਹੁਣ ਇਹ 1 ਦਿਨ ਲਈ ਟਾਲ ਦਿੱਤੀ ਗਈ ਹੈ ਕਿਉਂਕਿ ਅੱਜ ਪੰਜਾਬ ਬੰਦ ਦਾ ਸੱਦਾ। ਇਸ ਕਰਕੇ ਆਮ ਆਦਮੀ ਪਾਰਟੀ ਦੇ ਆਗੂ ਹੁਣ ਭਲਕੇ 16 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ। ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ ਚੱਲ ਰਹੀ 5 ਮੈਚਾਂ ਦੀ T20 ਲੜੀ ਵਿੱਚ ਲੰਘੇ ਕੱਲ ਖੇਡੇ ਗਏ 4th ਮੈਚ ਵਿੱਚ ਵੈਸਟ ਇੰਡੀਜ਼ ਨੇ ਭਾਰਤ ਨੂੰ 24 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ ਅਤੇ ਹੁਣ ਦੋਵੇਂ ਟੀਮਾਂ 2-2 ਦੀ ਬਰਾਬਰੀ ਉੱਪਰ ਪਹੁੰਚ ਗਈਆਂ ਨੇ ਤੇ ਲੜੀ ਦਾ 5ਵਾਂ ਤੇ ਅਖੀਰਲਾ ਮੈਚ ਫੈਸਲਾਕੁੰਨ ਸਾਬਤ ਹੋਵੇਗਾ ਜੋ ਕਿ ਸਨਿਚਰਵਾਰ ਨੂੰ ਖੇਡਿਆ ਜਾਣਾ ਹੈ। ਲੰਘੇ ਕੱਲ ਇਹ ਮੈਚ ਹੈਦਰਾਬਾਦ ਵਿਖੇ ਖੇਡੇਗਾ ਜਿਸ ਵਿੱਚ ਵੈਸਟ ਇੰਡੀਜ਼ ਨੇ ਪਹਿਲਾਂ ਖੇਡਦਿਆਂ 247 ਦੌੜਾਂ ਬਣਾਈਆਂ ਤੇ ਭਾਰਤ ਨੂੰ 223 ਦੌੜਾਂ ਤੇ ਰੋਕ ਦਿੱਤਾ ਤੇ ਲੜੀ ਵਿੱਚ 2-2 ਦੀ ਬਰਾਬਰੀ ਹਾਸਲ ਕਰ ਲਈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए nbridgegas.com/winterproofing पर जाएं। नियम और शर्तें लागू।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
4: The 2026 Brampton municipal election is on Monday, October 26. If you can't vote on voting day, you can vote early during advance voting. Advance voting will take place on October 9, 10, 11, 16, and 17. Voting hours are weekdays from noon to 8 p.m. and weekends from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information...

ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਅੱਜ ਦੀ ਇਸ ਖੂਬਸੂਰਤ ਸ਼ਾਮ ਦੇ ਵਿੱਚ AM 530 ਨਾਲ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਮੇਰੇ ਯਾਨੀ RJ ਗੈਵੀ ਵੱਲੋਂ ਪਿਆਰ ਭਰੀ ਜੀ ਆਇਆਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸਟੂਡੀਓ ਦਾ ਨੰਬਰ ਹੈ ਜੀ 9056733337। ਜੁੜੇ ਰਹੋ ਰੇਡੀਓ ਉਡਾਨ ਦੇ ਨਾਲ।

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 & 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: The 2026 Brampton Municipal Election is on Monday, October 26th. If you can't vote on voting day, you can vote early during advance voting. Advance voting will take place on October 9, 10, 11, 16, and 17. Voting hours are weekdays from noon to 8 p.m. and weekends from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information, and a list of candidates, visit brampton.ca/bramptonvotes.
4: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ, ਰੇਡੀਓ ਉਡਾਨ।
5: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
6: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000। ਡ੍ਰੀਮ ਹੋਮ ਅਪਲਾਈਂਸਿਸ, 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ। ਡ੍ਰੀਮ ਹੋਮ ਅਪਲਾਈਂਸਿਸ।
7: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ। ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ।
8: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
9: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
10: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
9: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
11: 647-706-6640। ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
12: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
11: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ।
12: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
13: ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋਏ ਰੇਡੀਓ ਉਡਾਨ ਦੇ ਨਾਲ ਅਤੇ ਸਟੂਡੀਓ ਦਾ ਨੰਬਰ ਹੈ 905-673-3337। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਥੋੜ੍ਹਾ ਜਿਹਾ ਨਾ ਵੱਖਰਾ ਹੋਣ ਵਾਲਾ। ਅੱਜ ਨਾ ਤਾਂ ਕੋਈ ਸੀਰੀਅਸ ਡਿਬੇਟ ਹੋਊਗੀ, ਅੱਜ ਨਾ ਹੀ ਕੋਈ ਵੱਡੀ ਫਿਲੋਸਫੀ ਚੱਲਣੀ ਆ। ਅੱਜ ਮੈਂ ਸੋਚਦਾ ਸੀ ਚੱਲਣਗੀਆਂ ਬੁਝਾਰਤਾਂ, ਉਹ ਬੁਝਾਰਤਾਂ ਜਿਹੜੀਆਂ ਗੂਗਲ ਤੋਂ ਨਾ ਪੁੱਛੀਆਂ ਜਾਂਦੀਆਂ ਸੀ, ਨਾ ਹੀ ਕਿਸੇ ਚੈਟ GPT ਤੋਂ ਆਨਸਰ ਲੈਣਾ ਪੈਂਦਾ ਸੀ ਜਦੋਂ ਕਿਤੇ ਪਿੰਡਾਂ ਦੇ ਵਿੱਚ ਇੱਦਾਂ ਦੀ ਠੰਡ ਦੇ ਵਿੱਚ ਜੋ ਅੱਜ ਮਾਹੌਲ ਬਣਿਆ ਵਾ। ਕਈ ਵਾਰ ਜਦੋਂ ਇਕੱਠੇ ਹੁੰਦੇ ਸੀ, ਰਿਸ਼ਤੇਦਾਰ ਕਿਤੇ ਆਏ ਹੁੰਦੇ ਸੀ, ਫਿਰ ਦਾਦੀਆਂ ਨਾਨੀਆਂ ਜਿਹੜੀਆਂ ਸੀਗੀਆਂ ਉਹ ਬੁਝਾਰਤਾਂ ਪਾਉਂਦੀਆਂ ਹੁੰਦੀਆਂ ਸੀ। ਸੋ ਅੱਜ ਆਪਾਂ ਗੱਲ ਕਰਾਂਗੇ ਬੁਝਾਰਤਾਂ ਬਾਰੇ। ਦੇਖੋ, ਮਜ਼ੇ ਦੀ ਗੱਲ ਇਹ ਆ ਕਿ ਬੁਝਾਰਤਾਂ ਜਿਹੜੀਆਂ ਸੀ ਨਾ ਉਹ ਇੱਕ ਸਵਾਲ ਨਹੀਂ ਹੁੰਦੀਆਂ ਸੀ, ਉਹ ਆਪਣੇ ਪੁਰਾਣੇ ਪੰਜਾਬ ਦੀ ਜਿਹੜੀ ਇੱਕ ਸੋਚਣ ਦੀ ਕਲਾ ਹੁੰਦੀ ਸੀ। ਉਦੋਂ ਐਂਟਰਟੇਨਮੈਂਟ ਲਈ ਜੇ ਆਪਾਂ ਕਹਿ ਦਈਏ ਮੋਬਾਈਲ ਇੰਨੇ ਨਹੀਂ ਹੁੰਦੇ ਸੀ, ਨਾ ਨੈੱਟਫਲਿਕਸ ਹੁੰਦਾ ਸੀ, ਨਾ ਟਿਕਟੋਕ ਹੁੰਦਾ ਸੀ, ਨਾ ਇੰਸਟਾਗ੍ਰਾਮ ਹੁੰਦਾ ਸੀ, ਹੈ ਨਾ। ਅਤੇ ਮੈਨੂੰ ਲੱਗਦਾ ਉਦੋਂ ਜਿਹੜਾ ਐਂਟਰਟੇਨਮੈਂਟ ਦਾ ਸੋਰਸ ਇੱਕ ਹੁੰਦਾ ਸੀ ਉਹ ਹੁੰਦਾ ਸੀ ਬੁਝਾਰਤਾਂ। ਸੋ ਬਹੁਤੀ ਦੇਰ ਨਹੀਂ ਲਾਉਂਦੇ, ਅੱਜ ਦੀ ਪਹਿਲੀ ਬੁਝਾਰਤ ਮੈਂ ਤੁਹਾਨੂੰ ਪੁੱਛਦਾ ਅਤੇ ਦੇਖਦੇ ਹਾਂ ਕਿਹਦਾ ਕਿਹਦਾ ਦਿਮਾਗ ਜਿਹੜਾ ਬਹੁਤ ਹੈ ਸ਼ਾਰਪ ਆ, ਕੌਣ ਅੱਜ ਵੀ ਬੁਝਾਰਤਾਂ ਦਾ ਜਵਾਬ ਕਿਸੇ ਨੂੰ ਪਤਾ ਜਾਂ ਕਿਸੇ ਨੇ ਸੁਣੀਆਂ ਹੋਈਆਂ ਤਾਂ ਜ਼ਰੂਰ। ਹਾਂ, ਇਹ ਜ਼ਰੂਰ ਆ ਕਿ ਕਈ ਵਾਰ ਕੀ ਹੁੰਦਾ ਕਿ ਕੋਈ ਬੁਝਾਰਤ ਸ਼ਾਇਦ ਮੈਂ ਨਾ ਸੁਣੀ ਹੋਵੇ, ਤਾਂ ਜੇ ਤੁਹਾਨੂੰ ਵੀ ਕੋਈ ਐਸੀ ਬੁਝਾਰਤ ਪਤਾ ਤਾਂ ਆ ਜਾਓ ਫਿਰ 905-673-3337 ਮੱਝਵਾਂ ਲਾਉਂਦੇ ਹਾਂ ਅਤੇ ਅੱਜ ਬੁਝਾਰਤਾਂ ਸੁਣਦੇ ਹਾਂ। ਤਾਂ ਪਹਿਲੀ ਬੁਝਾਰਤ ਆਪਾਂ ਹੌਲੀ ਹੌਲੀ ਨਾ ਲੈਵਲ ਵਧਾਵਾਂਗੇ, ਪਹਿਲਾਂ ਆਪਾਂ ਛੋਟੀ ਤੋਂ ਸ਼ੁਰੂ ਕਰਦੇ ਹਾਂ। ਸੋ ਪਹਿਲੀ ਬੁਝਾਰਤ ਜਿਹੜੀ ਆ ਉਹ ਆ, ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ। ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ। ਸੋ 905-673-3337 'ਤੇ ਤੁਸੀਂ ਫੋਨ ਲਾਉਣਾ ਅਤੇ ਜਵਾਬ ਦੇਣਾ। ਮੈਨੂੰ ਨਹੀਂ ਲੱਗਦਾ ਕਿਸੇ ਨੂੰ ਇਹਦਾ ਜਵਾਬ ਪਤਾ ਹੋ। ਜੇ ਮੇਰੀ ਆਵਾਜ਼ ਸੁਣ ਰਹੇ ਹੋ ਜਾਂ ਤੁਹਾਨੂੰ ਇਹਦਾ ਜਵਾਬ ਪਤਾ ਤਾਂ ਆ ਜਾਓ ਫਿਰ 905-673-3337 ਅਤੇ ਉਨੀ ਦੇਰ ਆਪਾਂ ਇੱਕ ਮਿੱਠਾ ਜਿਹਾ ਗਾਣਾ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਵੀ ਸੱਜਣਾਂ ਦੇ ਜਵਾਬ ਆਉਣਗੇ ਆਪਾਂ ਵਨ ਬਾਏ ਵਨ ਜਿਹੜੇ ਆ ਔਨ ਏਅਰ ਕਰਾਂਗੇ। ਤਾਂ ਆ ਜਾਓ ਫਿਰ।

0: ਸੋ ਇਹ ਜਿਹੜੀ ਗਾਣੇ ਦੀ ਆਵਾਜ਼ ਤੁਸੀਂ ਸੁਣ ਰਹੇ ਸੀਗੇ, ਇਹ ਸੀ ਆਪਣੇ ਪਿਆਰੇ ਹਰਮਨ ਪਿਆਰੇ ਸਿੰਗਰ ਜਿਹੜੇ ਨੇ ਬੰਨੀ ਜੌਲ, ਅਤੇ ਇਹਨਾਂ ਦੇ ਨਾਲ ਗੁਰਸ਼ਬਦ ਜੋ ਕਿ ਬ੍ਰੈਂਪਟਨ ਦੇ ਵਿੱਚ ਆਪਣਾ ਅਸ਼ਕੇ ਟੂਰ ਲੈ ਕੇ ਆ ਰਹੇ ਨੇ 30 ਅਕਤੂਬਰ ਨੂੰ ਰੋਜ਼ ਥੀਏਟਰ ਦੇ ਵਿੱਚ, ਅਤੇ ਜਿਹਨੇ ਵੀ ਇਹਨਾਂ ਨੂੰ ਲਾਈਵ ਸੁਣਨਾ ਤਾਂ ਫਟਾਫਟ ਤੁਸੀਂ ਜਾਣਾ ਈਵੈਂਟ ਬਰਾਈਟ 'ਤੇ ਜਾਂ ਫਿਰ ਰੋਜ਼ ਥੀਏਟਰ ਦੀ ਵੈਬਸਾਈਟ 'ਤੇ ਤੁਸੀਂ ਜਾਣਾ ਅਤੇ ਟਿਕਟਾਂ ਫਟਾਫਟ ਬੁੱਕ ਕਰ ਲਿਓ, ਕਿਉਂਕਿ ਬਹੁਤ ਹੀ ਲਿਮਿਟਿਡ ਜਿਹੜੀਆਂ ਸੀਟਾਂ ਉਹ ਬਾਕੀ ਨੇ। ਤੋ ਬਹੁਤ ਸਾਰੀਆਂ ਕਾਲਾਂ ਨੇ, ਲਾਈਨ ਬਿਜ਼ੀ ਨੇ, ਅਤੇ ਆਪਾਂ ਵਨ ਬਾਏ ਵਨ ਔਨ ਏਅਰ ਕਰਦੇ ਹਾਂ ਜੀ। 4267 ਤੁਸੀਂ ਔਨ ਏਅਰ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਭਾਜੀ, ਇਹ ਤਾਂ ਬਹੁਤ ਸੌਖੀ ਪੁੱਛੀ ਤੁਸੀਂ, ਇਹ ਤਾਂ ਨਿੱਕੇ ਨਿੱਕੇ ਹੁੰਦੇ ਪਾਉਂਦੇ ਹੁੰਦੇ ਸੀਗੇ।
0: ਹਾਂਜੀ ਹਾਂਜੀ, ਮੈਂ ਤਾਂ ਹੀ ਪਹਿਲਾਂ ਹੀ ਸਾਫ਼ ਸਾਫ਼ ਕਰਤਾ ਸੀ ਕਿ ਆਪਾਂ ਲੈਵਲ ਥੋੜਾ ਜਿਹਾ ਹੌਲੀ ਹੌਲੀ ਵਧਾਵਾਂਗੇ।
1: ਮੈਂ ਨਾ ਆਪਣੀਆਂ ਬੁਝਾਰਤਾਂ ਆਪ ਹੀ ਬਣਾਉਂਦਾ ਹੁੰਦਾ ਨਾ, ਜਿੱਦਾਂ ਆਪ ਲਿਖ ਲੈਂਦਾ ਬੁਝਾਰਤਾਂ, ਮੈਂ
0: ਹਾਂਜੀ
1: ਬਣਾ ਲੈਂਦਾ ਜਿੱਦਾਂ
0: ਜੀ।
1: ਤੇ ਮੈਂ ਬੈਠੇ ਬੈਠੇ ਨੇ ਇੱਕ ਬੁਝਾਰਤ ਬਣਾਈ ਸੀਗੀ, ਮੈਂ ਪਾਵਾਂ ਤੁਸੀਂ ਬੁੱਝੋਗੇ?
0: ਤੁਹਾਡੀ ਆਪਣੀ?
1: ਹਾਂਜੀ ਆਪਣੀ, ਔਰ ਫਸਟ ਟਾਈਮ ਤੁਹਾਡੇ ਰੇਡੀਓ ਤੇ ਆ, ਇਹ ਹਿਸਟਰੀ ਆ ਸਮਝ ਲਓ, ਪਹਿਲੀ ਵਾਰ ਹੀ ਆਪਾਂ ਪਾਉਣ ਲੱਗੇ ਹਾਂ ਤੇ ਪਹਿਲੀ ਵਾਰ ਤੁਹਾਡੇ ਰੇਡੀਓ ਤੇ ਪਾਉਣ ਲੱਗੇ ਹਾਂ।
0: ਜ਼ਰੂਰ ਜੀ ਜ਼ਰੂਰ, ਆਉਣ ਦਿਓ।
1: ਕਿ ਨਿੱਕੀ ਜੀ ਕੁੱਜੀ ਚ ਸਮੁੰਦਰ ਸੀ ਬੰਦ, ਮੈਂ ਕੋਲ ਗਿਆ ਤਾਂ ਗਈ ਮੈਥੋਂ ਸੰਗ,
0: ਨਿੱਕੀ
1: ਜਦੋਂ ਆਇਓ ਤੇ ਸੱਜਣ ਤਾਂ ਪੁੱਛਿਆ ਸੀ, ਸੋਰੀ ਮੈਨੂੰ ਨਾ ਥੋੜਾ ਜਿਹਾ ਕਨਫਿਊਜ਼ਨ ਹੈ, ਮੈਂ ਤੁਹਾਨੂੰ ਦੁਬਾਰਾ ਫਿਰ ਪਾਉਣਾ, ਇੱਕ ਮਿੰਟ ਦਿਓ ਮੈਨੂੰ।
0: ਨਿੱਕੀ ਜੀ ਕੁੱਜੀ ਸਮੁੰਦਰ ਸੀ ਬੰਦ, ਸੋ ਮਾਫ ਕਰਨਾ ਤੁਹਾਡੀ ਲਾਈਨ ਕੱਟੀ ਗਈ ਹੈ, ਪਰ ਹੋਰ ਵੀ ਬਹੁਤ ਸਾਰੇ ਸਰੋਤੇ ਨੇ, ਉਹਨਾਂ ਨੂੰ ਵੀ ਪੁੱਛਦੇ ਆ। ਸੋ ਕੇਵਲ ਚੌਹਾਨ ਜੀ ਤੁਸੀਂ ਆਉਂਦੇ ਹੋ ਜੀ?
2: ਹਾਂਜੀ, ਸੂਈ ਧਾਗਾ।
0: ਸੂਈ ਧਾਗਾ, ਇਹਦਾ ਮਤਲਬ ਤੁਸੀਂ ਸੁਣਦੇ ਹੋ? ਸੂਈ ਧਾਗਾ, ਬਿਲਕੁਲ ਸਹੀ ਜਵਾਬ ਹੈ ਜੀ ਤੁਹਾਡਾ, ਤੇ ਹੋਰ ਵੀ ਅੱਗੇ ਆਉਣਗੀਆਂ। ਇਹ ਤਾਂ ਲੈਵਲ ਹੱਲੇ ਥੋੜਾ ਸੀਗਾ, ਤਾਂ ਸੁਣਦੇ ਰਹੋ ਡਾਂਸ ਜੀ, ਫਿਰ ਵੇਟ ਰਹੂਗੀ। ਬਹੁਤ ਬਹੁਤ ਸ਼ੁਕਰੀਆ ਕੇਵਲ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਕੇਵਲ ਜੀ ਨੇ ਆਲਰੇਡੀ ਜਿਹੜੀ ਲੈਵਲ 1 ਦੀ ਬੁਝਾਰਤ ਸੀ ਉਹਦਾ ਜਵਾਬ ਦੇ ਦਿੱਤਾ, ਪਰ ਹਾਲੇ ਤਾਂ ਗੇਮ ਸ਼ੁਰੂ ਹੋਈ ਆ, ਹਾਲੇ ਤਾਂ ਕਹਿੰਦੇ ਹੁੰਦੇ ਆ ਵੀ ਪਿਕਚਰ ਵੀ ਬਾਕੀ ਹੈ ਮੇਰੇ ਦੋਸਤ। ਤਾਂ ਅਗਲੀ ਬੁਝਾਰਤ ਜਿਹੜੀ ਆ ਉਹ ਪਾਉਂਦੇ ਹਾਂ ਆਪਾਂ, ਅਗਲੀ ਬੁਝਾਰਤ ਜਿਹੜੀ ਆ ਉਹ ਆ, ਮੈਂ ਮਾਂ ਜੰਮੀ ਨਹੀਂ ਪੁੱਤ ਖੋਤੇ 'ਤੇ। ਲੈਵਲ ਵੱਧ ਗਿਆ ਲੱਗਦਾ। ਸੋ ਮਾਂ ਜੰਮੀ ਨਹੀਂ ਪੁੱਤ ਖੋਤੇ 'ਤੇ, ਕੀ ਪਤਾ ਕਿਸੇ ਨੂੰ ਇਹਦਾ ਜਵਾਬ, ਜੇ ਪਤਾ ਤਾਂ 905-673-3337 ਆ ਜਾਓ ਫਿਰ ਸੁਣਦੇ ਹਾਂ।

0: ਜੀ ਬਹੁਤ ਸਾਰੀਆਂ ਕਾਲਾਂ ਜਿਹੜੀਆਂ ਉਹ ਲਾਈਨ 'ਤੇ ਨੇ, ਸੋ ਆਪਾਂ ਹੌਲੀ ਹੌਲੀ ਵਨ ਬਾਏ ਵਨ ਫਿਰ ਵੱਧਦੇ ਹਾਂ, ਅਤੇ ਮੈਨੂੰ ਲੱਗਦਾ ਵੀ ਆਪਣੇ ਜਿਹੜੇ ਮਿੱਤਰ ਭੁੱਲ ਗਏ ਸੀਗੇ ਬਾਜ਼ਾਰ ਤੋਂ, ਫਿਰ ਵਾਪਸ ਆ ਗਏ ਨੇ, ਸੋ 4 to 6-7 ਤੁਸੀਂ ਆਉਂਦੇ ਹੋ ਜੀ।
1: ਹਾਂਜੀ ਭਾਜੀ, ਉਹ ਸੋਰੀ ਮੈਂ ਨਾ ਬਾਜ਼ਾਰ ਤੋਂ ਲਿਖਣੀ ਭੁੱਲ ਗਿਆ ਸੀ, ਮੈਂ ਲਿਖਣੀ ਓਦਾਂ ਚੇਤੇ ਕਰਨ ਦੀ ਕੋਸ਼ਿਸ਼ ਕਰਦਾ ਪਰ ਚੇਤੇ ਨਹੀਂ ਆਈ ਮੈਨੂੰ।
0: ਠੀਕ ਹੈ ਜੀ।
1: ਲਿਖੀ ਜੀ, ਕੁਝੀ ਤੋਂ ਸਮੁੰਦਰ ਸੀ ਬੰਦ,
0: ਹਾਂਜੀ
1: ਜਦੋਂ ਮੈਂ ਕੋਲ ਗਿਆ ਤਾਂ ਗਈ ਮੇਰੇ ਤੋਂ ਸੰਗ,
0: ਓਕੇ
1: ਜਦੋਂ ਆਈ ਉਹ ਤਾਂ ਸੱਜਣਾ ਉਹਨੇ ਬੰਨੇ ਬੜੇ ਰੰਗ।
0: ਅੱਛਾ ਜੀ। ਫਿਰ ਜੇ ਕਿਸੇ ਨੇ ਨਾ ਇਹਦਾ ਆਂਸਰ ਦੱਸਿਆ ਤੁਸੀਂ ਜਰੂਰ ਦੱਸ ਕੇ ਜਾਣਾ।
1: ਮੈਂ ਦੱਸ ਕੇ ਜਾਊਂਗਾ।
0: ਠੀਕ ਹੈ ਜੀ, ਸੁਣਦੇ ਰਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜਿਹੜੀ ਵਿਜ਼ਾਰਤਾ ਉਹ ਮੈਨੂੰ ਲੱਗਦਾ ਵੀ ਸਾਡੇ ਸਰੋਤਿਆਂ ਤੱਕ ਆਲਰੇਡੀ ਪਹੁੰਚ ਚੁੱਕੀ ਆ। ਬਹੁਤ ਸਾਰੇ ਸਿਆਣੇ ਜਿਹੜੇ ਸਰੋਤੇ ਨੇ ਸਾਡੇ ਆਲਰੇਡੀ ਲਾਈਨ ਤੇ ਨੇ, ਤਾਂ ਹੋ ਸਕਦਾ
1: ਬਹੁਤ ਆਂਟੀ ਜੀ ਆਉਂਦੇ ਹੁੰਦੇ ਇੱਕ, ਬਹੁਤ ਸ਼ਤਾਨ ਆ ਉਹਨਾਂ ਨੂੰ, ਉਹਨਾਂ ਸਿੱਖ ਨੇ ਬੋਝ ਲੈਣੀ ਆ।
0: ਮੈਨੂੰ ਵੀ, ਮੈਂ ਸੱਚੀ ਗੱਲ ਦੱਸਾਂ, ਮੈਨੂੰ ਵੀ ਉਹਨਾਂ ਆਂਟੀ ਜੀ ਦਾ ਹੀ ਵੇਟ ਸੀਗਾ ਵੀ ਉਹ ਕਦੋਂ ਆਉਣੇ।
1: ਮੈਂ ਅੱਗੇ 2-3 ਬਜ਼ਾਰਤਾਂ ਬਣਾਈਆਂ ਸੀਗੀਆਂ, ਆਂਟੀ ਨੇ ਬੁਝੀਆਂ ਹੋਰ ਕਿਸੇ ਤੋਂ ਨਹੀਂ ਬੁਝੀਆਂ ਗਈਆਂ ਸੀ।
0: ਨਹੀਂ ਉਹ ਆਂਟੀ ਬਹੁਤ ਸਿਆਣੇ ਨੇ, ਮੈਨੂੰ ਲੱਗਦਾ ਵੀ ਉਹ ਤਾਂ ਕਹਿੰਦੇ ਹੁੰਦੇ ਆ ਵੀ ਕੰਪਿਊਟਰ ਨੇ।
1: ਬਿਲਕੁਲ, ਮੇਰੀ ਇੱਕ ਸਿੰਪਲ ਜੀ ਬਾਜ਼ਾਰ ਦਾ, ਉਹ ਕਿਸੇ ਕੋਲ ਨੇ ਅੱਜ ਤਾਈ ਬੁਝੀ ਗਈ।
0: ਆਉਣ ਦਿਓ ਫਿਰ।
1: ਹਾਂ ਉਹ ਹੈਗੀ ਆ ਡਾਂਗ ਤੇ ਚਾਟੀ ਤੇ ਚਾਟੀ ਤੇ ਚੱਪਣੀ, ਇੰਨੀ ਬਾਜ਼ਾਰ ਦਾ ਇਹ ਕਿਸੇ ਕੋਲ ਬੁਝੀ ਨਹੀਂ ਗਈ ਤਾਈ।
0: ਡਾਂਗ ਤੇ ਚਾਟੀ ਤੇ ਚਾਟੀ ਤੇ
1: ਚਾਟੀ ਤੇ ਚੱਪਣੀ।
0: ਠੀਕ ਹੈ ਜੀ, ਦੇਖ ਲੈਨੇ ਆ ਫਿਰ ਅੱਜ।
1: ਚਲੋ ਦੇਖਦੇ ਅੱਜ।
0: ਜਰੂਰ ਜੀ ਜਰੂਰ, ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ।
0: ਸੁਣਦੇ ਰਹੋ ਰੇਡੀਓ ਡਾਂਗ, ਤੇ ਆ ਜਾਓ ਫਿਰ। ਸੁਣ ਹੀ ਲਿਆ ਹੋਣਾ ਹੁਣ ਬਾਜ਼ਾਰ ਤੇ ਜਿਹੜੀ ਆ ਦੋ ਭਾਜੀ ਦਾ ਜਵਾਬ, ਤਾਂ ਸਭ ਤੋਂ ਪਹਿਲਾਂ ਆਪਾਂ ਵੱਧਦੇ ਹਾਂ ਆਪਣੇ ਇੱਕ ਕਾਲਰ ਵੱਲ। 4133, ਸਤਿ ਸ੍ਰੀ ਅਕਾਲ ਜੀ, ਤੁਸੀਂ ਬੋਲ ਰਹੇ ਹੋ?
2: ਹਾਂਜੀ ਬੇਟੇ, ਇਹਦੇ ਨਾ ਮਾਂ ਜੰਮੀ ਨੇ ਪੁੱਤ ਕੋਠੇ ਆ।
0: ਹਾਂਜੀ,
2: ਉਹ ਹੈਗਾ ਅੱਗ ਤੇ ਧੂੰਆਂ।
0: ਬਿਲਕੁਲ ਜੀ ਬਿਲਕੁਲ।
2: ਤੇ ਜਿਹੜੀ ਉਹਨਾਂ ਨੇ ਬੁਝਾਰਤ ਪਾਈ ਹੈ, ਇੱਕ ਤਾਂ ਵੀ ਕੁਜੀ ਵਾਲੀ, ਮੈਨੂੰ ਤਾਂ ਇਹ ਲੱਗਦੀ ਹੈ ਵੀ ਲਾਜਵੰਤੀ ਦਾ ਬੂਟਾ ਹੁੰਦਾ ਨਾ, ਇੱਕ ਨੂੰ ਹੱਥ ਲਾਈਏ ਤੇ ਉਹ ਕੁਮਲਾ ਜਾਂਦਾ ਹੈ ਨਾ।
0: ਬਿਲਕੁਲ ਜੀ ਬਿਲਕੁਲ। ਆਂਟੀ ਜੀ, ਲੱਸੀ ਕੀ ਬਣਦਾ?
2: ਤੇ ਬਾਕੀ ਜਿਹੜੀ ਉਹ ਡਾਂਗ ਤੇ ਚਾਟੀ ਚਾਟੀ ਤੇ ਚੱਪਣੀ, ਮੈਨੂੰ ਲੱਗਦੀ ਜਿਹੜੇ ਖੇਤਾਂ ਚ ਡਰਾਉਣਾ ਹੁੰਦਾ ਉਹ ਹੁਣ।
0: ਬਿਲਕੁਲ,
2: ਪਤਾ ਨੀ ਹੁਣ, ਮੈਨੂੰ ਇਹ ਨੀ ਪਤਾ, ਮੈਂ ਦੱਸ ਦਿੱਤਾ ਤੇ ਅੱਗੋਂ ਸੁਣਦੇ ਆ ਬੇਟੇ।
0: ਕੋਈ ਨੀ ਜੀ, ਦੇਖਦੇ ਆ। ਮੈਨੂੰ ਆਪ ਨੂੰ ਬਹੁਤ ਇੰਤਜ਼ਾਰ ਆ ਜਿਹੜਾ ਜਵਾਬ ਆ, ਜਿਹੜਾ ਜਦੋਂ ਏਦਾਂ ਦੀ ਜਦੋਂ ਬੁਝਾਰਤ ਸੁਣਦੇ ਆ ਨਾ, ਆਪਣੇ ਮਨ ਨੂੰ ਇੱਕ ਬੇਚੈਨੀ ਜੀ ਹੋਣ ਲੱਗ ਜਾਂਦੀ ਆ ਕਿ ਕੀ।
2: ਥੈਂਕ ਯੂ।
0: ਸੋ ਸੁਣਦੇ ਰਹੋ ਜੀ ਰੇਡੀਓ ਡਾਨ 905-673-3337। ਅੱਜ ਆਪਾਂ ਮਹਿਫਿਲ ਲਾਈ ਹੋਈ ਆ ਤੇ ਬੁਝਾਰਤਾਂ ਚੱਲ ਰਹੀਆਂ ਨੇ, ਬਹੁਤ ਸਾਰੇ ਸੱਜਣ ਜਿਹੜੇ ਆ ਉਹ ਲਾਈਨ ਤੇ ਜੁੜੇ ਹੋਏ ਨੇ। ਦੇਖਦੇ ਆ ਅੱਜ ਫਿਰ ਕਿਹੜੀ ਕਿਹੜੀ ਬੁਝਾਰਤ ਜਿਹੜੀ ਆ ਉਹ ਬੁਝੀ ਜਾਂਦੀ ਆ, ਕਿਹੜੀ ਕਿਹੜੀ ਨਹੀਂ। ਤਾਂ ਕਰਮਜੀਤ ਦਿਓ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ?
3: ਹਾਂਜੀ ਸਤਿ ਸ੍ਰੀ ਅਕਾਲ ਜੀ। ਵੈਸੇ ਤੁਹਾਨੂੰ ਜਵਾਬ ਮਿਲ ਚੁੱਕਿਆ, ਪਰ ਥੋੜੀ ਜਿਹੀ ਤੁਹਾਡੀ ਜਿਹੜੀ ਬੁਝਾਰਤ ਸੀਗੀ ਉਹ ਕਰੈਕਸ਼ਨ ਕਰਨੀ ਸੀ ਉਹਨੂੰ।
0: ਜੀ ਜੀ,
3: ਉਹ ਜਿੱਦਾਂ ਮਾਂ ਜੰਮੀ ਨੀ ਪੁੱਤ ਖੋਤੇ ਤੇ ਨੀ ਜੀ, ਪੁੱਤ ਕੋਠੇ ਤੇ ਹੁੰਦਾ ਜੀ।
0: ਓ ਠੀਕ ਹੈ ਜੀ, ਕਰਨਾ ਮੈਨੂੰ ਸ਼ਾਇਦ ਜਦੋਂ ਮੈਂ ਸੁਣੀ ਹੋਣੀ ਆ ਉਦੋਂ ਮੈਨੂੰ ਭੁਲੇਖਾ ਪੈ ਗਿਆ ਹੋਣਾ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਹੀ ਕਰਤਾ। ਤੇ ਮਾਂ ਜੰਮੀ ਨੀ ਪੁੱਤ ਕੋਠੇ ਤੇ, ਠੀਕ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਕਰਮਜੀਤ ਜੀ, ਜੁੜੇ ਰਹੋ ਰੇਡੀਓ ਡਾਂਗ ਨਾ। ਹਲੇ ਬਹੁਤ ਸਾਰੀਆਂ ਅੱਗੇ ਵੀ ਬੁਝਾਰਤਾਂ ਆਉਣੀਆਂ, ਇਹ ਤਾਂ ਹਲੇ ਲੈਵਲ ਦੂਜੇ ਤੇ ਆਏ ਆ।
3: ਠੀਕ ਹੈ ਜੀ, ਓਕੇ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇੱਦਾਂ ਹੀ ਬੁਝਾਰਤਾਂ ਦਾ ਜਿਹੜਾ ਸਿਲਸਿਲਾ ਚੱਲਦਾ ਰਹਿਣਾ, ਪਰ ਵਿੱਚ ਵਿੱਚ ਥੋੜ੍ਹੇ ਜਿਹੇ ਮੈਸੇਜ ਜਿਹੜੇ ਆਪਾਂ ਤੁਹਾਨੂੰ ਦੇਣੇ ਨੇ ਉਹ ਨਾ ਕਿਤੇ ਰਹਿ ਜਾਣ, ਤੇ ਆ ਜਾਓ ਸੁਣਦੇ ਹਾਂ ਫਿਰ।
4: ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000, ਡ੍ਰੀਮ ਹੋਮ ਅਪਲਾਈਂਸਿਸ, 905-805-3000, ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ।
5: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਥ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
6: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
0: ਸੋ ਤੁਸੀਂ ਸੁਣ ਰਹੇ ਹੋ ਰੇਡੀਓ ਡਾਨ, ਤੇ ਸਟੂਡੀਓ ਨੰਬਰ ਹੈ 905-673-3337। ਆਪਾਂ ਵੱਧਦੇ ਹਾਂ ਆਪਣੇ ਇੱਕ ਕਾਲਰ ਵੱਲ। 5482, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। 5482, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ।
7: ਹਾਂਜੀ, ਇੱਕ ਮੈਂ 50 ਤੋਂ ਪਾਵਾਂ।
0: ਹਾਂਜੀ,
7: 80 ਧੀਆਂ, 20 ਜਾਈ, 5 ਦੇ ਹੋਰ, ਇੱਕ ਪਰ ਜਾਈ।
0: ਹਾਂਜੀ, ਦੁਬਾਰਾ ਬੋਲਿਓ।
7: 80 ਧੀਆਂ, 20 ਜਾਈ, 5 ਦੇ ਹੋਰ, ਇੱਕ ਪਰ ਜਾਈ।
0: 80 ਧੀਆਂ, 20 ਜਵਾਈ,
7: 20 ਜਵਾਈ, 5 ਦੇ ਹੋਰ, ਇੱਕ ਪਰ ਜਾਈ।
0: 5 ਦੇ ਹੋਰ, ਇੱਕ ਪਰ ਜਾਈ।
7: ਹਾਂਜੀ,
0: ਇਹ ਹੁਣ ਲੈਵਲ ਤੁਸੀਂ ਵਧਾਤਾ, ਹੁਣ ਥੋੜੀ ਜਿਹੀ ਉਤਲੇ ਲੈਵਲ ਦੀਆਂ ਗੱਲਾਂ ਹੋਣ ਲੱਗ ਗਈਆਂ, ਹੁਣ ਲੈਵਲ ਥੋੜਾ ਜਿਹਾ ਵੱਧ ਗਿਆ। ਤੇ ਜਿਹੜੇ ਵੀ ਸਾਨੂੰ ਸੁਣ ਰਹੇ ਆ, ਤੇ ਆ ਜਾਓ ਫਿਰ, ਆਂਟੀ ਜੀ ਦਾ ਜਵਾਬ ਦਿਓ ਬੁਝਾਰਤ ਦਾ, ਦੇਖਦੇ ਆ ਕਿਹਨੂੰ ਕਿਹਨੂੰ ਪਤਾ। ਮੈਨੂੰ ਤਾਂ ਡੈਫੀਨੇਟਲੀ ਨਹੀਂ ਪਤਾ ਇਹਦਾ ਜਵਾਬ, ਤੁਸੀਂ ਵੀ ਜਰੂਰ ਦੱਸ ਕੇ ਜਾਇਓ ਜੀ ਜਾਣ ਤੋਂ ਪਹਿਲਾਂ, ਕਿਤੇ ਮੈਂ ਸਾਰੀ ਰਾਤ ਸੋਚਦਾ ਰਵਾਂ।
7: ਓਕੇ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ, ਬਹੁਤ ਸਾਰੇ ਆਪਣੇ ਨਾਲ ਸਰੋਤੇ ਜੁੜੇ ਹੋਏ ਆ, ਅੱਜ ਬੁਝਾਰਤਾਂ ਦਾ ਮਾਹੌਲ ਬਣਿਆ ਹੋਇਆ, ਤੇ ਕਿਉਂ ਨਾ ਇੱਕ ਗੇੜਾ ਜਿਹੜਾ ਅੰਬਰਸਰ ਵੱਲ ਦਾ ਹੋ ਜੇ।
8: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ, ਉੱਥੋਂ ਕਦੇ ਨਹੀਂ ਭੱਜੀਦਾ, ਜੌਲ ਸਿਆਂ ਬਸ ਸਿੱਖਦਾ ਰਹੋਏ, ਇਸ ਉਮਰੇ ਨਹੀਂ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ, ਆਪੇ ਸਿਰਜਿਆ ਝੁੱਕ ਜਾਂਦਾ, ਕਿੱਥੇ ਨਿਕਲੇ ਦਿਲ ਚੋਂ ਕਾਲਜ, ਬੰਦਾ ਮੁੱਕਦਾ ਮੁੱਕ ਜਾਂਦਾ, ਬੰਦਾ ਮੁੱਕਦਾ ਮੁੱਕ ਜਾਂਦਾ।

0: ਜੀ ਸੋ ਬਹੁਤ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਲਾਈਨ 'ਤੇ ਵੇਟ ਕਰ ਰਹੇ ਨੇ ਬੁਝਾਰਤਾਂ ਦੇ ਜਵਾਬ ਮੇਰੇ ਖਿਆਲ ਲੈ ਕੇ ਜਾਂ ਹੋਰ ਨਵੀਆਂ ਬੁਝਾਰਤਾਂ ਲੈ ਕੇ ਆਓ ਸੁਣਦੇ ਹਾਂ। 3272 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਗਮਨਾਮ ਸਿੰਘ ਜੀ, ਇਹਦਾ ਇਹ ਆਪਣੀ ਬਾਤ ਹੋਰ ਤਰ੍ਹਾਂ ਹੁੰਦੀ, ਇਸ ਬਾਰੇ ਫਰਕ ਨਾਲ ਪਾਤੀ ਬਾਤ ਇਹ।
0: ਮੈਂ ਇਹ ਚੀਜ਼ ਮੈਂ ਵੀ ਨੋਟ ਕੀਤੀ ਆ ਕਿ ਕਿਤੇ ਕਿਤੇ ਜਿਵੇਂ ਕਹਿ ਦਈਏ
1: ਸਾਡੇ
0: ਵੀ ਏਦਾਂ ਹੀ ਹੁੰਦੀ ਸੀਗੀ ਮੈਨੂੰ ਲੱਗਦਾ ਸ਼ਾਇਦ ਕਿਤੇ ਨਾ

0: ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਹੀ ਬਹੁਤ ਹੀ ਸਿਆਣਾ ਜਵਾਬ ਤੁਸੀਂ ਦਿੱਤਾ। ਮੈਂ ਤਾਂ ਆਪ ਬਹੁਤ ਚਿਰ ਦਾ ਮੈਨੇ ਵੀ ਅੰਦਰ ਅਚਵੀ ਜੀ ਮੱਚੀ ਹੋਈ ਸੀ ਕਿ ਮੈਨੂੰ ਪਤਾ ਲੱਗ ਗਿਆ ਬਸ ਕੋਈ ਦੱਸ ਦੇਵੇ। ਦੇਖੋ ਇੱਕ ਜ਼ਾਰ ਜੀ ਗੱਲ ਆ, ਜਦੋਂ
1: ਇੱਕ ਮੈਂ ਹੋਰ ਵੀ ਪਾ ਦੇਣਾ ਜੇ ਬੁੱਝਣ ਵਾਲਾ ਕੰਮ ਨੇ
0: ਬੁੱਝਣਾ। ਹਾਂਜੀ ਆਉਣ ਦਿਓ ਜਰੂਰ ਜੀ ਜਰੂਰ।
1: ਹੈ ਬਈ
0: ਅੱਜ ਮੈਂ
1: ਇੱਕ ਵਾਰ ਕਰਤਾਰੋ ਆਈ ਦਿੰਦੀ ਆਵੇ ਘੀਆਂ, ਮੈਂ ਉਹਦੀਆਂ ਲੱਤਾਂ ਗਿਣੀਆਂ 940 ਵੀਆਂ।
0: ਦੇਖਦੇ ਆ, ਮੈਨੂੰ ਲੱਗਦਾ ਵੀ ਕੋਈ ਨਾ ਕੋਈ ਤਾਂ ਇਹਦਾ ਜਵਾਬ ਜ਼ਰੂਰ ਦਊਗਾ, ਨਹੀਂ ਤਾਂ ਫੇਰ ਤੁਹਾਨੂੰ ਵਾਪਸ ਜ਼ਰੂਰ ਆਉਣਾ ਪੈਣਾ ਇੱਕ ਜਵਾਬ ਦੇਣ ਲਈ।
1: ਮੈਂ ਆ ਜੂੰਗਾ, ਚਲੋ ਕੋਈ ਨੀ ਆ ਜੂੰਗਾ, ਤੁਸੀਂ ਕਾਲ ਚੱਕ ਲਿਓ।
0: ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਜੁੜੇ ਰਹੋ ਰੇਡੀਓ ਉਡਾਨ ਦੇ ਨਾਲ। ਸੋ ਇੱਕ ਬਾਜ਼ਾਰ ਤਾਂ ਹੁਣ ਹੋਰ ਇਕੱਠੀ ਹੋ ਗਈ, ਮੈਨੂੰ ਲੱਗਦਾ ਕਿ ਮੈਂ ਤਾਂ ਚਲੋ ਲੈਵਲ ਕੀ ਵਧਾਉਣਾ ਸੀਗਾ ਅੱਜ, ਲੈਵਲ ਸਾਡੇ ਸਰੋਤੇ ਵਧਾਈ ਜਾਂਦੇ ਆ। ਕੋਈ ਨਹੀਂ, ਚਲੋ ਅੱਜ ਇੱਕ ਬ੍ਰੇਕ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਜਵਾਬਾਂ ਦੀ ਵੇਟ ਕਰਦੇ ਹਾਂ।
2: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640-647-706-6640।
3: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
4: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
3: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
4: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਸੋ ਜੁੜੇ ਹੋਏ ਹੋ ਰੇਡੀਓ ਉਡਾਨ ਦੇ ਨਾਲ, ਸਟੂਡੀਓ ਦਾ ਨੰਬਰ ਹੈ 905-673-3337। ਅਤੇ ਅੱਜ ਜਿਹੜੀ ਹੈ ਬੁਝਾਰਤਾਂ ਦੀ ਮਹਿਫਲ ਲੱਗੀ ਹੋਈ ਆ, ਬਹੁਤ ਸਾਰੀਆਂ ਬੁਝਾਰਤਾਂ ਮੈਂ ਪਾਈਆਂ ਸੀ, ਬਹੁਤ ਸਾਰੇ ਸਰੋਤੇ ਪਾਏ ਸੀ ਅਤੇ ਬਹੁਤ ਸਾਰੇ ਔਨਲਾਈਨ ਸਾਡੇ ਨਾਲ ਲਾਈਨ 'ਤੇ ਵੀ ਜੁੜੇ ਹੋਏ ਨੇ, ਦੇਖਦੇ ਹਾਂ ਫਿਰ। ਸਤਿ ਸ਼੍ਰੀ ਅਕਾਲ ਹਰਦੀਪ ਸਿੱਧੂ ਜੀ, ਤੁਸੀਂ ਆਉਂਦੇ ਹੋ ਜੀ? ਸਤਿ ਸ਼੍ਰੀ ਅਕਾਲ ਹਰਦੀਪ ਸਿੱਧੂ ਜੀ, ਤੁਸੀਂ ਆਉਂਦੇ ਹੋ ਜੀ?
5: ਬੰਦਾ ਕੋਈ ਚੀਜ਼ ਲੈਣ ਜਾਂਦਾ ਕਿਸੇ ਦੇ ਤੇ ਉਹ ਘਰ ਦੇ ਕਹਿੰਦੇ ਵੀ ਜੇ ਦਿੰਦੇ ਹੋਏ ਤਾਂ ਲੈ ਕੇ ਨਾ ਆਈ,
0: ਅੱਛਾ
5: ਨਾ ਦਿੰਦੇ ਹੋਏ ਤਾਂ ਲੈ ਆਈ,
0: ਜੇ ਦਿੰਦੇ ਹੋਏ ਤਾਂ
5: ਲੈ ਕੇ ਨੀ ਆਉਣਾ,
0: ਲੈ ਕੇ ਨੀ ਆਉਣਾ,
5: ਜੇ ਨਾ ਦਿੰਦੇ ਹੋਏ ਤਾਂ ਲੈ ਆਈ।
0: ਮੈਨੂੰ ਲੱਗਦਾ ਜੀ ਲਾਂਭਾ ਹੋ ਸਕਦਾ।
5: ਨਹੀਂ ਨਹੀਂ, ਸਰੋਤੇ
0: ਹਾਂਜੀ ਹਾਂਜੀ ਆਉਣ ਦਿਓ।
5: ਕਹਿੰਦੇ ਧਰਤੀ ਤੋਂ ਮੈਂ 5 ਫੁੱਟ ਉੱਚਾ
0: ਹਾਂਜੀ
5: ਰਹਿੰਦਾ ਜਲ ਦੇ ਥੱਲੇ।
0: ਅੱਛਾ ਜੀ, ਧਰਤੀ ਤੋਂ 5 ਫੁੱਟ ਉੱਚਾ
5: ਰਹਿੰਦਾ ਜਲ ਦੇ ਥੱਲੇ
0: ਹਾਂਜੀ।
5: ਇਹ ਕੀ ਹੋ ਗਈ, ਹੋਰ ਪਾ ਦੀ ਇੱਕ ਛੋਟੀ ਜੀ?
0: ਹਾਂਜੀ ਜ਼ਰੂਰ ਆਉਣ ਦਿਓ।
5: ਇਹ ਬੜੀ ਫਨੀ ਜੀ ਹੈ, ਲੰਮੀਆਂ ਲੰਮੀਆਂ ਤਾਰਾਂ ਉੱਤੇ ਚੱਲਣ ਮਰੂਤੀ ਕਾਰਾਂ ਜੀ।
0: ਲੰਬੀਆਂ ਲੰਬੀਆਂ ਤਾਰਾਂ ਉੱਤੇ ਚੱਲਣ ਮਰੂਤੀ ਕਾਰਾਂ,
5: ਹਾਂਜੀ ਹਾਂਜੀ ਹਾਂਜੀ।
0: ਦੇਖ ਲਓ ਮੈਨੂੰ ਇੱਕ ਦਾ ਜਵਾਬ ਨਹੀਂ ਪਤਾ। ਕਹਿੰਦੇ ਹੁੰਦੇ ਕਿ ਟੀਚਰ ਉਦੋਂ ਫੇਲ ਹੋ ਜਾਂਦੇ ਜਦੋਂ ਪ੍ਰਿੰਸੀਪਲ ਆ ਜਾਂਦੇ ਹੁੰਦੇ ਆ, ਤੇ ਮੈਨੂੰ ਲੱਗਦਾ ਕਿ ਤੁਸੀਂ ਇਹਨਾਂ ਜਿਹੜੀਆਂ ਬੁਝਾਰਤਾਂ ਦੇ ਪ੍ਰਿੰਸੀਪਲ ਹੋ।
5: ਉਹ ਜਿਹੜੀ ਪਹਿਲਾਂ ਬਾਈ ਜੀ ਪਾ ਕੇ ਗਏ ਉਹ ਬੜੀ ਕਸੂਤੀ ਆ ਬਈ, ਉਹ ਹੈਗੀ ਕਲਾਸਿਕ, ਉਹ ਥੋੜੀ ਜੀ ਹੈਗੀ ਪੁਰਾਣੀ। ਉਹ
0: ਤਾਂ ਹੀ ਉਹ ਕਹਿ ਗਏ ਸੀ ਕਿ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਹੀ ਪਤਾ ਹੋ ਸਕਦਾ, ਕੋਈ ਨੀ।
5: ਹਾਂ
0: ਸਰ, ਤਾਂ ਜਵਾਬ ਤਾਂ ਫਿਰ ਆਪਾਂ ਅੱਜ ਲੈ ਕੇ ਹੀ ਰਵਾਂਗੇ ਜੀ। ਬਹੁਤ ਬਹੁਤ ਸ਼ੁਕਰੀਆ, ਜੁੜੇ ਰਹੋ ਰੇਡੀਓ ਡਾਂਸ ਦੇ ਨਾਲ ਤੇ ਵੇਟ ਕਰਦੇ ਆ, ਦੇਖਦੇ ਆ ਕੌਣ ਤੁਹਾਡੀ ਬੁਝਾਰਤ ਦਾ ਜਵਾਬ ਦਿੰਦਾ। 905-673-3337 ਤੇ ਕਾਫੀ ਸਾਰੇ ਸਰੋਤੇ ਇਸ ਟਾਈਮ ਲਾਈਨ ਨਾਲ ਜੁੜੇ ਹੋਏ ਆ ਤੇ ਪੇਸ਼ੈਂਸ

0: ਆ ਕੇ ਰੱਖਣਾ, ਸਬਰ ਰੱਖਣਾ, ਸਾਰਿਆਂ ਦੇ ਜਵਾਬ ਆਪਾਂ ਅੱਜ ਲੈ ਕੇ ਜਾਣੇ ਨੇ। ਤਾਂ 5482 ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ?
1: ਹਾਂਜੀ, ਜਿਹੜੀ ਮੈਂ ਬਾਤ ਪਾਈ ਸੀ ਨਾ, ਉਹ
0: ਹਾਂਜੀ
1: ਉਹ ਨਹੀਂ ਸੀ ਆਂਸਰ। ਉਹ ਜਿਵੇਂ 80 ਸ਼ਤੰਕ ਆ, ਉਹਦੇ ਫਿਰ 20 ਪਾਈਏ ਬਣਗੇ, 20 ਪਾਈਆਂ ਤੋਂ ਫਿਰ 5 ਕਿਲੋ ਬਣਗੇ,
0: 5 ਕਿਲੋ,
1: 5 ਦਿਓਰ, ਫਿਰ ਇੱਕ ਪਰਜਾਈ ਉਹ ਪੰਸੇਰੀ ਬਣਗੀ।
0: ਠੀਕ ਆ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਦਾ ਜਵਾਬ ਦੇ ਕੇ ਕਿਤੇ ਨਾ ਕਿਤੇ ਮੇਰਾ ਕਾਲਜਾ ਠੰਡਾ ਕਰਤਾ।
1: ਤੇ ਦੂਜੀ ਗੱਲ ਜਿਹੜੀ ਇਹਨਾਂ ਨੇ ਪਾਈ ਸੀਗੀ, ਚੱਲਣ ਮਰੁੱਤੀ ਕਰਾਂ ਉਹ ਜੂਆ।
0: ਹਾਂਜੀ, ਜੂਆ
1: ਉਹ ਜਿਹੜਾ 6 ਫੁੱਟ 5 ਫੁੱਟ ਉੱਤੇ
0: ਜੀ,
1: ਉਹ ਨਲਕਾ,
0: ਉਹ ਕੀ ਹੈ ਜੀ, ਨਲਕਾ? ਹੋ, ਦੇਖ ਲਓ, ਅੱਖਾਂ ਦੇ ਸਾਹਮਣੇ ਚੀਜ਼ਾਂ ਹੁੰਦੀਆਂ, ਪਰ ਕਈ ਵਾਰ ਆਪਣੇ।
1: ਇੱਕ ਹੋਰ ਕੀ ਪਾਈ ਸੀ ਉਹਨਾਂ ਨੇ ਰਾਤ?
0: ਉਹਨਾਂ ਨੇ ਪਾਈ ਸੀ ਇੱਕ ਵਾਰ ਕਰਤਾਰੋ ਆਈ। ਹਾਂਜੀ, ਉਹ ਵਾਲੀ ਦਾ ਜਵਾਬ ਜੀ ਤੁਹਾਨੂੰ ਪਤਾ? ਤੇ ਉਹਨਾਂ ਨੇ ਕਹਿਤਾ, ਉਹਨਾਂ ਨੇ ਚੈਲੰਜ ਕੀਤਾ ਇੱਕ ਹਿਸਾਬ ਦਾ, ਦੇਖਦੇ ਆ ਕੀ ਕਹਿੰਦੇ ਆ।
1: ਪੰਸੇਰੀ ਬਣ ਜਾਂਦੀ ਆ ਫਿਰ ਉਹ
0: ਜੀ, ਦੇਖ ਲਓ ਕਿੱਦਾਂ ਇੰਟਰਟੇਨਮੈਂਟ ਦਾ ਸੋਰਸ ਹੁੰਦਾ ਸੀ ਨਾ, ਕਿੰਨੇ ਕਈ ਵਾਰ ਘੰਟੇ ਘੰਟੇ ਦੋ ਦੋ ਘੰਟੇ ਆਪਾਂ ਲੱਗੇ ਰਹਿੰਦੇ ਸੀ, ਬਾਤਾਂ ਪਾਉਂਦੇ ਹੁੰਦੇ ਸੀ। ਚਲੋ, ਬਹੁਤ ਬਹੁਤ ਸ਼ੁਕਰੀਆ ਜੀ, ਜੁੜੇ ਰਹੋ, ਦੇਖਦੇ ਹਾਂ ਕਿਹਨੂੰ ਜਵਾਬ ਫਿਰ ਪਤਾ ਉਹਦਾ। ਸੋ ਕਾਫੀ ਸਾਰੇ ਜਵਾਬ ਤਾਂ ਆਂਟੀ ਜੀ ਨੇ ਆਲਰੇਡੀ ਦੇ ਤੇ, ਪਰ ਹਾਲੇ ਵੀ ਕੁਝ ਬੁਝਾਰਤਾਂ ਜਿਹੜੀਆਂ ਉਹ ਰਹਿ ਗਈਆਂ, ਆ ਜਾਓ ਦੇਖਦੇ ਹਾਂ ਕਿਹਨੂੰ ਪਤਾ। 4133 ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ?
1: ਹਾਂਜੀ ਬੇਟੇ, ਲੰਮੀਆਂ ਲੰਮੀਆਂ ਤਾਰਾਂ ਉੱਤੇ ਫਿਰ ਮਰੂਤੀ ਕਾਰਾਂ।
0: ਹਾਂਜੀ, ਉਹ ਤਾਂ ਜੂਆ ਹੋ ਗਿਆ ਜੀ,
1: ਜੂਆ ਹੋ ਗਈਆਂ। ਤੇ ਜਿਹੜਾ 940 20 ਆ ਗਈਆਂ ਨਾ, ਉਹ ਤਾਂ ਫਿਰ 20 ਨਾਲ ਗੁਣਾ ਕਰਨਾ ਪੈਣਾ। 20 ਆ, ਲੋਕੀ ਪੁਰਾਣੇ ਜਮਾਨੇ ਚ ਨਾ 20 ਆ ਕਹਿ ਦਿੰਦੇ ਸੀ 20 ਨੂੰ।
0: ਅੱਛਾ ਜੀ,
1: ਤੇ 940 ਨੂੰ ਹੁਣ 20 ਨਾਲ ਫਿਰ ਗੁਣਾ ਹੀ ਕਰਨਾ ਪੈਣਾ।
0: ਇਹ ਤਾਂ ਹਿਸਾਬ ਤਾਂ ਬਾਲਾ ਹੀ ਹੋ ਗਿਆ,
1: ਬਹੁਤ ਲੰਮਾ ਕੰਮ ਆ।
0: ਮੈਨੂੰ ਲੱਗਦਾ ਉਹਨਾਂ ਨੇ ਦੱਸਿਆ ਵੀ ਸ਼ਾਇਦ ਤਾਂ ਹੀ ਆ ਕਿ ਆਪੇ ਹਿਸਾਬ ਕਿਤਾਬ ਕਰਦੇ ਰਹਿਣਗੇ,
1: ਮਲਟੀਪਲਾਈ ਕਰਦੇ ਰਹੋ।
0: ਨਹੀਂ, ਬਹੁਤ ਬਹੁਤ ਸ਼ੁਕਰੀਆ ਜੀ, ਜੁੜੇ ਰਹੋ ਰੇਡੀਓ ਉਡਾਨ ਦੇ ਨਾਲ 905-673-3337। ਅੱਜ ਮਹਿਫਲ ਚੱਲ ਰਹੀ ਹੈ ਬੁਝਾਰਤਾਂ ਦੀ, ਮੈਂ ਤਾਂ ਲੈਵਲ 1 ਲੈਵਲ 2 ਦੀਆਂ ਲੈ ਕੇ ਆਇਆ ਸੀ, ਇੱਥੇ ਤਾਂ ਲੈਵਲ ਸਾਰੇ ਜਿਹੜੇ ਆ ਸਾਡੇ ਸਰੋਤਿਆਂ ਨੇ ਪਾਰ ਹੀ ਕਰਤੇ ਆ। ਮੈਨੂੰ ਆਪ ਨੂੰ ਲੱਗ ਰਿਹਾ ਕਿ ਸ਼ਾਇਦ ਮੈਨੂੰ ਤਾਂ ਕਿਸੇ ਦਾ ਜਵਾਬ ਪਤਾ ਹੀ ਨਹੀਂ। 3272 ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ?
2: ਮਹਾਰਾਜ ਜੀ, ਬਿਲਕੁਲ ਤੁਹਾਨੂੰ ਸਹੀ ਉੱਤਰ ਦਿੰਦੇ ਆ, ਜੇ ਕੋਈ ਗਲਤ ਕਹੂਗਾ ਤੁਸੀਂ ਫੇਰ ਦੱਸਿਓ
0: ਜੀ,
2: ਦੱਸ ਦਈਏ ਹੁਣ ਜੀ ਤੁਹਾਨੂੰ ਫਿਰ
0: ਜੀ। ਜਰੂਰ ਜੀ, ਦੱਸੋ, ਆਉਣ ਦਿਓ।
2: ਤੇ ਜਿਹੜੇ ਜਲਾਹੇ ਖੱਡੀ ਬਣਦੇ ਸੀ ਨਾ ਜਿਸ ਟਾਈਮ,
0: ਹਾਂਜੀ,
2: ਇਹ ਹੁੰਦਾ ਸੀ ਇੱਕ ਬਹੁਤ ਵੱਡਾ ਬੁਰਸ਼ ਹੁੰਦਾ, ਬੁਰਸ਼ ਕੁਛ ਕਹਿੰਦੇ ਸੀ ਉਹਨੂੰ, ਕੁਛ
0: ਤਾਗਿਆਂ
2: ਦੀ ਤਾਣੀ ਸੂਦੀ ਤਣ ਕੇ, ਤਾਂ ਫਿਰ ਉਹਦੇ ਵਿੱਚ ਜਿੱਦਾਂ ਆਪਾਂ ਬੁਰਸ਼ ਨਾਲ ਉਹਨੂੰ ਸਫਾਈ ਠੋਕਦੇ ਸੀ ਉਹਦੇ ਨਾਲ।
0: ਅੱਛਾ, ਹਾਂ, ਮੈਂ ਸ਼ਾਇਦ ਦੇਖਿਆ। ਅੱਛਾ,
2: ਹਾਂਜੀ, ਉਹ ਹੁੰਦਾ ਸੀਗਾ, ਮੈਂ ਦੇਖਿਆ ਆ। ਸਾਡੇ ਮੇਰੇ ਦੂਜੇ ਬਾਬੇ ਦੇ ਘਰ ਹੁੰਦਾ ਸੀਗਾ, ਮੈਂ ਪੁੱਛਣਾ ਬੁੜੀਆਂ ਨੂੰ ਇਹ ਕੀ ਚੀਜ਼ ਆ
0: ਜੀ,
2: ਤੇ ਫੇਰ ਮੈਨੂੰ ਉਹਦਾ ਉਹਨਾਂ ਦੱਸਿਆ ਵੀ ਇਹਨੂੰ ਕੁੱਚ ਕਹਿੰਦੇ ਆ।
0: ਦੇਖ ਲੋ, ਮੇਰੇ ਤਾਂ ਕਿਤੇ ਧਿਆਨ ਨੇੜੇ ਤੇੜੇ ਵੀ ਨਹੀਂ ਸੀਗਾ, ਤੁਸੀਂ ਸੱਚੀ ਬਹੁਤ ਤਗੜਾ, ਬਹੁਤ ਵੱਡੀ ਮਿਸਟਰੀ ਜਿਹੜੀ ਆ ਉਹ ਤੁਸੀਂ ਸੋਲਵ ਕਰਤੀ ਅੱਜ।
2: ਐਵੇਂ ਨੀ ਮਨਾ ਲਾ ਦਿੱਤਾ, ਮੈਂ ਸੁਣ ਕੇ ਉਹਦਾ ਜਵਾਬ ਸੁਣ ਕੇ ਸੁਣੇ ਕਰਕੇ ਤਾਂ ਤੁਹਾਨੂੰ ਜਵਾਬ ਦਿੱਤਾ
0: ਜੀ, ਬਿਲਕੁਲ।
2: ਇੱਕ ਹੋਰ ਪਾ ਦਿੰਦੇ ਜੀ।
0: ਹਾਂਜੀ, ਆਉਣ ਦਿਓ ਜੀ।
2: ਮੈਂ ਤਾਂ ਇੱਕ ਦੀਆਂ ਵੀ ਦੋ ਪਾ ਦਿੰਦੇ। ਇੱਕ ਹੈਗੀ, ਇੱਕ ਵਾਰ ਕਰਤਾਰੋ ਉਤਰੀ ਜਲ ਵਿੱਚ ਬੈਠੀ ਨਹਾਵੇ, ਨਹਾ ਧੋ ਕੇ ਕੰਢੇ ਬੈਠੀ ਲੋਕਾਂ ਨੂੰ ਤਰਸਾਵੇ।
0: ਇੱਕ ਵਾਰ ਕਰਤਾਰੋ ਉਤਰੀ
2: ਜਲ ਵਿੱਚ ਬੈਠੀ ਨਹਾਵੇ,
0: ਹਾਂਜੀ,
2: ਨਹਾ ਧੋ ਕੇ ਕੰਢੇ ਬੈਠੀ ਲੋਕਾਂ ਨੂੰ ਤਰਸਾਵੇ।
0: ਅੱਛਾ,
2: ਹਾਂਜੀ, ਤੇ ਇੱਕ ਹੋਰ ਸੁਣ ਲਓ ਨਾਲ ਹੀ।
0: ਹਾਂਜੀ, ਆਉਣ ਦਿਓ।
2: ਇੱਕ ਸੀ ਕਾਲਾ ਸੀ, ਕੁਲੱਤਰ ਸੀ, ਕਾਲੇ ਪਿਓ ਦਾ ਪੁੱਤਰ ਸੀ, ਕਾਡੋਂ ਪਾਣੀ ਪੀਂਦਾ ਸੀ, ਪੂਛ ਦੀ ਸਾਵੇ ਬਹਿੰਦਾ ਸੀ, ਲਾਉਣੇ ਦੇ ਜਵਾਬ ਦਿਓ ਤੁਸੀਂ, ਨਹੀਂ ਫਿਰ ਮੇਰੇ ਕੋਲ ਤੁਸੀਂ ਪੁੱਛ ਲਿਓ
0: ਜੀ। ਜਰੂਰ,
2: ਮੈਂ ਕਾਲ ਹੋਲਡ ਤੇ ਹੋਲਡ ਕਰ ਲੈਣਾ, ਚਲੋ ਤੁਸੀਂ ਦੱਸੋ
0: ਜੀ। ਜਰੂਰ ਜੀ, ਆਉਣ ਦਿਓ, ਕੋਈ ਨੀ, ਤੇ ਦੇਖਦੇ ਆ ਕਿਹਨੂੰ ਇਹਦਾ ਆਨਸਰ ਪਤਾ ਵਾ। ਤੇ ਬਹੁਤ ਬਹੁਤ ਬਹੁਤ ਸ਼ੁਕਰੀਆ ਜੀ, 905-673-3337 ਵੀਰ ਜੀ ਆਪਣੇ ਬਹੁਤ ਸਾਰੀਆਂ ਬੁਝਾਰਤਾਂ ਹੋਰ ਪਾ ਗਏ ਨੇ, ਪਹਿਲਾਂ ਵਾਲੀਆਂ ਤੇ ਮੇਰੇ ਤੋਂ ਚਲੋ ਸੋਲਵ ਨਹੀਂ ਹੋਈਆਂ ਸੀ, ਪਰ ਉਹ ਆਪ ਦੱਸ ਵੀ ਗਏ ਨੇ, ਫਿਰ ਉਹ ਜਿਹੜੀਆਂ ਪਾ ਕੇ ਗਏ ਨੇ ਜੇ ਕਿਸੇ ਨੂੰ। ਪਤਾ ਤੇ ਆ ਜਾਓ ਫਿਰ ਜੁੜਦੇ ਹਾਂ ਅੱਜ ਮਹਿਫਲ ਲੱਗੀ ਆ ਕਿਉਂ ਨਾ ਇਸ ਮਹਿਫਲ 'ਚ ਅੱਜ ਸ਼ਾਮਿਲ ਹੋਈਏ ਸੋ 1695 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ
3: ਜੀ ਗੁਮਨਾਮ ਜੀ ਕੀ ਹਾਲ ਜੇ
0: ਬਹੁਤ ਵਧੀਆ ਜੀ ਤੁਸੀਂ ਦੱਸੋ ਬਹੁਤ ਸਾਰੀਆਂ ਬੁਝਾਰਤਾਂ ਮਿਸ ਕਰ ਗਏ ਹੋ
3: ਤੇ ਇਹ ਦੱਸੋ ਤੁਸੀਂ ਜਿਹੜੀ ਪੁੱਛੀ ਆ ਹੁਣ
0: ਇਹਨਾਂ ਨੇ ਪੁੱਛੀ ਜੀ ਇੱਕ ਵਾਰ ਕਰਤਾਰੋ ਆਈ
3: ਹਾਂਜੀ
0: ਇੱਕ ਵਾਰ ਕਰਤਾਰੋ ਆਈ ਜਲ ਵਿੱਚ ਬੈਠੀ ਨਾਵੇ ਨਾ ਧੋ ਕੇ ਕੰਢੇ ਬੈਠੀ ਦੂਜਿਆਂ ਨੂੰ ਤਰਸਾਵੇ
3: ਜਿਹੜਾ ਆਖਰੀ ਜਿਹੜਾ ਭਾਈ ਨੇ ਦੱਸਿਆ ਨਾ ਕੰਘੀ ਵਾਲਾ ਤੇ ਕੱਪੜੇ ਵਾਲਾ ਉਹ ਕੀ ਬੁਝਾਰਤ ਆ
0: ਕੰਘੀ ਵਾਲਾ ਤੇ ਕੱਪੜੇ ਵਾਲਾ ਸੀਗਾ ਜੀ ਕਿ ਉਹ ਸੀਗਾ ਕਿ ਇੱਕ ਵਾਰ ਕਰਤਾਰੋ ਆਈ ਇਹ ਤਾਂ ਮੈਂ ਬਹੁਤ ਸਾਰੀਆਂ ਲਿਖੀਆਂ ਹੋਈਆਂ ਹੁਣ ਮੈਨੂੰ ਲੱਗਦਾ ਵੀ ਉਹ ਵਾਲੀ ਨੀ ਮੈਨੂੰ ਯਾਦ
3: ਤੁਸੀਂ ਮੈਂ ਸੁਣਦਾ ਪਿਆ ਫੇਰ ਕਰਦੇ
0: ਕੋਈ ਨੀ ਉਹ ਵਾਪਸ ਆ ਜਾਣਗੇ ਉਹਨਾਂ ਨੇ ਬਹੁਤ ਸਾਰੀਆਂ ਜਵਾਬ ਆਲਰੇਡੀ ਦੇਣੇ ਨੇ ਉਹਨਾਂ ਵੱਲ ਪੈਂਡਿੰਗ ਨੇ ਤੇ ਜਿਵੇਂ ਹੀ ਆਉਂਦੇ ਆ ਫਿਰ ਉਹਨਾਂ ਨੂੰ ਪੁੱਛ ਲੈਣੇ
3: ਠੀਕ ਹੋ ਗਿਆ ਥੈਂਕ ਯੂ ਥੈਂਕ ਯੂ
0: ਸੋ ਸੁਣਦੇ ਰਹੋ ਰੇਡੀਓ ਉਡਾਨ 905-673-3337 ਕਾਲ ਲਾਈਨ ਜਿਹੜੀ ਆ ਬਹੁਤ ਜ਼ਿਆਦਾ ਬਿਜ਼ੀ ਹੋਈ ਆ ਤੁਸੀਂ ਜ਼ਰੂਰ ਸਬਰ ਰੱਖਿਓ ਆਪਾਂ ਸਾਰਿਆਂ ਦੇ ਅੱਜ ਜਵਾਬ ਜਿਹੜੇ ਆ ਸੁਣ ਕੇ ਜਾਣਾ ਕਿਉਂਕਿ ਮੈਨੂੰ ਆਪ ਨੂੰ ਬਹੁਤ ਬੇਚੈਨੀ ਹੋਣ ਲੱਗ ਗਈ ਕਿ ਇਹਦਾ ਜਵਾਬ ਕੀ ਹੋ ਸਕਦਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਖੁਸ਼ਪ੍ਰੀਤ ਕੌਰ ਜੀ ਤੁਸੀਂ ਆਉਂਦੇ ਹੋ ਜੀ
4: ਹੈਲੋ
0: ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ
4: ਸਤਿ ਸ਼੍ਰੀ ਅਕਾਲ ਜੀ ਜਿਹੜੀ ਉਹਨਾਂ ਨੇ ਬੁਝਾਰਤ ਪਾਈ ਸੀ ਕਾਲਾ ਸੀ ਕਲਿੱਤਰ ਸੀ ਕਾਲੀ ਵਿਆਹ ਦਾ ਪੁੱਤਰ ਸੀ
0: ਹਾਂਜੀ
4: ਹਾਂਜੀ ਉਹਦਾ ਆਨਸਰ ਹੈ ਬਤਾਓ
0: ਬੈਂਗਣ
4: ਹਾਂਜੀ ਹਾਂਜੀ
0: ਜੀ ਬਹੁਤ ਬਹੁਤ ਸ਼ੁਕਰੀਆ ਖੁਸ਼ਪ੍ਰੀਤ ਜੀ ਤੁਸੀਂ ਇੱਕ ਮਿਸਟਰੀ ਹੋਰ ਸੋਲਵ ਕਰਤੀ ਆ ਤੇ ਕਿਤੇ ਨਾ ਕਿਤੇ ਮੈਨੂੰ ਵੀ ਹੁਣ ਚੈਨ ਆ ਜਾਣਾ
4: ਤੇ ਮੇਰੇ ਕੋਲ ਇੱਕ ਬੁਝਾਰਤ ਸੀਗੀ ਜੀ
0: ਜੀ ਆਉਣ ਦਿਓ ਜੀ
4: ਲਿਆਂਦਾ ਤੈਨੂੰ ਮੁੱਲ ਕੁੜੇ ਬਣਾਇਆ ਤੈਨੂੰ ਧੀ ਕੁੜੇ
0: ਲਿਆਂਦਾ ਤੈਨੂੰ
4: ਮੁੱਲ ਕੁੜੇ
0: ਹਾਂਜੀ
4: ਬਣਾਇਆ ਤੈਨੂੰ ਧੀ ਕੁੜੇ ਖਾਂਦੀ ਪੀਂਦੀ ਨਿੱਗਰ ਚੱਲੀ ਹੋਇਆ ਤੈਨੂੰ ਧੀ ਕੁੜੇ
0: ਬਣਾਇਆ ਤੈਨੂੰ ਧੀ ਕੁੜੇ ਖਾਂਦੀ ਪੀਂਦੀ ਨਿੱਗਰ ਹੋ ਗਈ ਬਹੁਤ ਸਾਰੇ ਸਰੋਤੇ ਲਾਈਨ ਚ ਨੇ ਹੋਪਫੁਲੀ ਕੋਈ ਨਾ ਕੋਈ ਤੁਹਾਡਾ ਜਵਾਬ ਦੇ ਦੂਗਾ ਸੋ ਜੁੜੇ ਰਹੋ ਰੇਡੀਓ ਉਡਾਨ ਦੇ ਨਾਲ 905-673-3337 ਤੇ ਬੁਝਾਰਤਾਂ ਦਾ ਸਿਲਸਿਲਾ ਤਾਂ ਚਲੋ ਚੱਲਦਾ ਰਹਿਣਾ ਨਾਲ ਦੀ ਨਾਲ ਆਪਾਂ ਤੁਹਾਨੂੰ ਇੱਕ ਮੈਸੇਜ ਦੇ ਦਈਏ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਸੁਪਨਾ ਵਾ ਨਵਾਂ ਘਰ ਲੈਣ ਦਾ ਅਤੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਨਹੀਂ ਹੁੰਦਾ ਕਿ ਕਿੱਥੋਂ ਸ਼ੁਰੂ ਕਰੀਏ ਜਾਂ ਫਿਰ ਤੁਸੀਂ ਆਲਰੇਡੀ ਘਰ ਲਿਆ ਹੋਇਆ ਪਰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਮੌਰਗੇਜ ਬਾਰੇ ਕੋਈ ਗੱਲਬਾਤ ਕਰਨੀ ਚਾਹੁੰਦਾ ਤਾਂ ਰਸ਼ਮੀਤ ਕੌਰ ਜੀ ਇੱਕੋ ਇੱਕ ਨਾਮ ਨੇ ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ ਉਹ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ ਜੀ ਰਸ਼ਮੀਤ ਕੌਰ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ
5: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਈਵਨਿੰਗ ਜੀ ਬਿਲਕੁਲ ਜੀ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ ਗੱਲਬਾਤ ਕਰਾਂਗੇ ਜੀ ਅੱਜ ਡਾਊਨ ਪੇਮੈਂਟ ਬਾਰੇ ਸੋ ਕਈ ਵਾਰ ਕਲਾਇੰਟਸ ਦੀ ਕਾਲ ਆਉਂਦੀ ਹੈ ਕਿ ਸਾਨੂੰ ਕਿੰਨੀ ਡਾਊਨ ਪੇਮੈਂਟ ਦੇਣੀ ਪਏਗੀ ਜਾਂ ਅਸੀਂ ਮਿਨੀਮਮ ਡਾਊਨ ਪੇਮੈਂਟ ਨਾਲ ਘਰ ਲੈ ਸਕਦੇ ਹੈਗੇ ਆ ਸੋ ਬੇਸਿਕਲੀ ਹਰ ਸਿਚੁਏਸ਼ਨ ਵੱਖਰੀ ਹੁੰਦੀ ਹੈਗੀ ਹੈ ਡਿਪੈਂਡਿੰਗ ਔਨ ਸਿਚੁਏਸ਼ਨ ਕਿ ਅਸੀਂ ਕਿੰਨੀ ਡਾਊਨ ਪੇਮੈਂਟ ਕਰਾਂਗੇ ਪਹਿਲੀ ਚੀਜ਼ ਜਦੋਂ ਅਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹਾਂ ਬਿਲਕੁਲ ਜੀ ਅਸੀਂ ਮਿਨੀਮਮ ਡਾਊਨ ਪੇਮੈਂਟ ਕਰ ਸਕਦੇ ਹੈਗੇ ਹਾਂ ਜਦੋਂ ਮੈਂ ਮਿਨੀਮਮ ਦੀ ਗੱਲ ਕਰਦੀ ਹਾਂ ਉਹਦਾ ਮਤਲਬ ਕੀ ਹੈਗਾ ਕਿ ਜੇ ਸਪੋਜ਼ ਮੈਂ 7 ਲੱਖ ਤੱਕ ਘਰ ਲਿੱਤਾ ਹੈਗਾ ਪਹਿਲੇ 5 ਲੱਖ ਵਾਸਤੇ 5% ਦੀ ਡਾਊਨ ਪੇਮੈਂਟ ਅਗਲੇ 2 ਲੱਖ ਵਾਸਤੇ ਮੇਰੀ 10% ਦੀ ਡਾਊਨ ਪੇਮੈਂਟ ਇਹ ਮਿਨੀਮਮ ਡਾਊਨ ਪੇਮੈਂਟ ਰਿਕੁਆਇਰਮੈਂਟ ਹੈ ਇਹ ਨਹੀਂ ਹੈਗਾ ਕਿ ਅਸੀਂ ਸਾਰੇ 7 ਲੱਖ ਤੇ 5% ਜਿਹੜਾ ਡਾਊਨ ਕਰ ਸਕਦੇ ਹੈਗੇ ਹਾਂ ਬਟ ਐਟ ਦਾ ਸੇਮ ਟਾਈਮ ਜਦੋਂ ਅਸੀਂ ਮਿਨੀਮਮ ਡਾਊਨ ਪੇਮੈਂਟ ਕਰ ਰਹੇ ਹੈਗੇ ਹਾਂ ਉਸ ਵੇਲੇ ਰੂਲਸ ਕਾਫੀ ਸਟ੍ਰਿਕਟ ਹੁੰਦੇ ਹੈਗੇ ਨੇ ਕੋਈ ਐਕਸੈਪਸ਼ਨ ਨਹੀਂ ਮਿਲਦੀਆਂ ਬੈਂਕਾਂ ਤੋਂ ਤੇ ਉਸ ਵੇਲੇ ਸਾਨੂੰ ਦੇਖਣਾ ਪੈਂਦਾ ਨਾਲ ਦੇ ਨਾਲ ਕਿ ਕਲਾਇੰਟ ਦੀ ਇਨਕਮ ਕਿੰਨੀ ਹੈ ਇਨਕਮ ਤੇ ਕ੍ਰੈਡਿਟ ਕਿ ਇਹ ਦੋਨੋਂ ਚੀਜ਼ਾਂ ਦੇ ਹਿਸਾਬ ਦੇ ਨਾਲ ਅਸੀਂ ਕਿੰਨੇ ਘਰ ਵਾਸਤੇ ਕੁਆਲੀਫਾਈ ਕਰਾਂਗੇ। ਹੁਣ ਭਾਵੇਂ ਮੈਂ ਫਸਟ ਟਾਈਮ ਹੋਮ ਬਾਇਰ ਹੈਗੀ ਆ, ਬਟ ਮੇਰਾ ਕ੍ਰੈਡਿਟ ਨੀ ਵਧੀਆ, ਕੋਈ ਪਾਸਟ ਵਿੱਚ ਪੇਮੈਂਟਸ ਮਿਸ ਹੋਈਆਂ ਹੋਈਆਂ ਨੇ ਜਾਂ ਪ੍ਰਪੋਜ਼ਲ ਕੀਤਾ ਸੀਗਾ, ਸੋ ਉਸ ਸਿਚੁਏਸ਼ਨ ਵਿੱਚ ਮੇਰੀ ਡਾਊਨ ਪੇਮੈਂਟ ਰਾਈਟ ਵੇ 20% ਬਣ ਜਾਂਦੀ ਹੈ ਕਿ ਅਗਰ ਮੇਰਾ ਕ੍ਰੈਡਿਟ ਵਧੀਆ ਨਹੀਂ ਹੈ ਭਾਵੇਂ ਮੈਂ ਫਸਟ ਟਾਈਮ ਹੋਮ ਬਾਇਰ ਆ। ਇਸ ਦੇ ਨਾਲ ਨਾਲ ਇਨਕਮ ਦੀ ਗੱਲ ਕਰੀਏ, ਜੇ ਇਨਕਮ ਦੇ ਹਿਸਾਬ ਦੇ ਨਾਲ ਮੈਂ 4 ਲੱਖ ਵਾਸਤੇ ਕੁਆਲੀਫਾਈ ਕਰਦੀ ਹੈਗੀ ਆ ਤੇ ਮੈਂ ਘਰ ਲੈਣਾ ਚਾਹੁੰਦੀ 8 ਲੱਖ ਵਾਲਾ, ਤੇ ਉਸ ਵੇਲੇ ਕੀ ਹੈਗਾ ਫਿਰ ਬਾਈ ਡਿਫਾਲਟ ਸਾਡੀ ਡਾਊਨ ਪੇਮੈਂਟ ਮਿਨੀਮਮ ਰਿਕੁਆਇਰਮੈਂਟ 20% ਦੀ ਹੋ ਜਾਏਗੀ। ਜਾਂ ਅਸੀਂ ਸੈਲਫ ਇੰਪਲੋਇਡ ਹੈਗੇ ਆ, ਸੈਲਰੀਡ ਹੈਗੇ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੀਆਂ ਜਾਂਦੀਆਂ ਨੇ ਇਹ ਡਿਸਾਈਡ ਕਰਨ ਵਿੱਚ ਕਿ ਕਲਾਇੰਟ ਨੂੰ ਕਿੰਨੀ ਡਾਊਨ ਪੇਮੈਂਟ ਦੀ ਰਿਕੁਆਇਰਮੈਂਟ ਹੈਗੀ ਹੈ। ਇਸ ਦੇ ਨਾਲ ਨਾਲ ਜੇ ਅਸੀਂ ਰੈਂਟਲ ਪ੍ਰੋਪਰਟੀ ਲੈ ਰਹੇ ਹਾਂ ਉਸ ਵੇਲੇ ਵੀ ਬਾਈ ਡਿਫਾਲਟ ਮਿਨੀਮਮ ਡਾਊਨ ਪੇਮੈਂਟ 20% ਦੀ ਬਣ ਜਾਂਦੀ ਹੈਗੀ ਹੈ ਅਗਰ ਕਲਾਇੰਟ ਜਿਹੜਾ ਹੈਗਾ ਰੈਂਟਲ ਪ੍ਰੋਪਰਟੀ ਲੈਣ ਲੱਗਾ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਜੀ ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ। ਸੋ ਤੁਹਾਡਾ ਕੋਈ ਕੁਐਸਚਨ ਹੈ ਘਰ ਬਾਏ ਕਰਨ ਲੱਗੇ ਹੈਗੇ ਹੋ, ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈਣ ਲੱਗੇ ਹੈਗੇ ਹੋ, ਕਿੰਨੀ ਡਾਊਨ ਪੇਮੈਂਟ ਹੈ ਉਹਦੇ ਬਾਰੇ ਡਿਸਕਸ ਕਰਨਾ ਚਾਹੁੰਦੇ ਹੈਗੇ ਹੋ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499 6745549499. ਧੰਨਵਾਦ।
0: ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਤਾਂ ਮੈਂ ਵੀ ਇੱਕ ਵਾਰ ਤੁਹਾਡਾ ਨੰਬਰ ਰਿਪੀਟ ਕਰ ਦਿੰਦਾ, ਜੇ ਕਿਸੇ ਨੇ ਵੀ ਮੌਰਗੇਜ ਬਾਬਤ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ, ਰਸ਼ਮੀਤ ਕੌਰ ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ 6475394499 6475394499। ਬਹੁਤ ਸਾਰੇ ਕਾਲਰ ਸਾਡੇ ਲਾਈਨ 'ਤੇ ਜੁੜੇ ਹੋਏ ਨੇ, ਮਾਫ਼ ਕਰਨਾ ਵੇਟਿੰਗ ਲਾਈਨ ਥੋੜ੍ਹੀ ਜਿਹੀ ਜ਼ਿਆਦਾ ਚੱਲ ਰਹੀ ਹੈ। ਸੋ 4133 ਸਤਿ ਸ੍ਰੀ ਅਕਾਲ ਜੀ, ਤੁਸੀਂ
6: ਹਾਂਜੀ ਹਾਂਜੀ ਬੇਟੇ, ਜਿਹੜਾ ਉਹਨਾਂ ਨੇ ਕਿਹਾ ਨਾ ਬਤੋਂ ਉਹ ਠੀਕ ਹੈਗਾ ਨਾ
0: ਜੀ,
6: ਤੇ ਅਸੀਂ ਬਜਾਵਟ ਪਾਉਂਦੇ ਸੀ, ਕਾਲਾ ਸੀ, ਕਲੱਤਰ ਸੀ, ਕਾਲੇ ਪਿਓ ਦਾ ਪੁੱਤਰ ਸੀ, ਅੱਡੋਂ ਪਾਣੀ ਪੀਂਦਾ ਸੀ, ਗੁਰੂਤੀ ਛਾਵੇਂ ਰਹਿੰਦਾ ਸੀ
0: ਜੀ,
6: ਇਹ ਠੀਕ ਦੱਸ ਦਿੱਤਾ ਬਤੋਂ ਹੈ ਨਾ। ਜਿਹੜਾ ਜਿਹੜੇ ਜਲ ਵਿੱਚ ਨਾਵੇ ਵਾਲੀ ਹੈ ਨਾ ਉਹ ਜਲੇਬੀ ਹੈ
0: ਹਾਂਜੀ,
6: ਤੀਜਾ ਹੈ ਆਂਦਾ ਤੈਨੂੰ ਮੁੱਲ ਕੁੜੇ ਬਣਾਇਆ ਤੈਨੂੰ ਤੀ ਕੁੜੇ ਖਾਂਦੀ ਪੀਂਦੀ ਲੇਗਰ ਗਈਓ ਹੋਇਆ ਤੈਨੂੰ ਕੀ ਕਿਹੜੇ, ਇਹ ਹੈਗੀ ਕੜਛੀ ਗਰਮੀਆਂ ਵਿਚ ਸਾਰੀਆਂ ਬੁਝਾਰਤਾਂ ਕਹਾਣੀਆਂ ਬਜ਼ੁਰਗਾਂ ਕੋਲ ਸੁਣੀਆਂ ਬੇਟੇ।
0: ਦੇਖ ਲੋ ਸਮਾਂ ਜਿਹੜਾ ਸੀ ਕਿੰਨਾ ਪਿਆਰਾ ਸੀ, ਕਿੰਨੀ ਸਾਂਝ ਹੁੰਦੀ ਸੀ, ਕਿੰਨਾ ਪਿਆਰ ਹੁੰਦਾ ਸੀ, ਕਿਸੇ ਨੂੰ ਕਿਤੇ ਜਾਣ ਦੀ ਕਾਹਲ ਨੀ ਸੀ ਹੁੰਦੀ।
6: ਹਾਂਜੀ
0: ਬਿਲਕੁਲ ਜੀ ਬਿਲਕੁਲ। ਹੁਣ ਦੇਖੋ ਜਦੋਂ ਸਾਡੇ ਸਰੋਤੇ ਵੀ ਕਿੰਨੀਆਂ ਸਾਰੀਆਂ ਬੁਝਾਰਤਾਂ ਲੈ ਕੇ ਜਿਹੜੀਆਂ ਸ਼ਾਇਦ ਕਿਤੇ ਨਾ ਕਿਤੇ ਅਸੀਂ ਕਦੇ ਜ਼ਿੰਦਗੀ ਚ ਨਹੀਂ ਸੁਣੀਆਂ।
6: ਹਾਂਜੀ ਸੋ ਇਹ ਉਹ ਪੰਜਾ ਦੱਸਿਆ ਸੀ ਉਹਨਾਂ ਨੇ ਜਿਹੜਾ ਦੱਸਿਆ ਸੀ 940
0: ਜਵਾਬ
7: ਸਹੀ ਮਿਲ ਗਿਆ ਨਾ, ਬਿਲਕੁਲ 100% ਸਹੀ ਆ
0: ਜੀ, ਤੁਸੀਂ ਤੁਸੀਂ ਅਪਰੂਵ ਕਰਤਾ ਤਾਂ ਬਸ ਜਵਾਬ ਮਿਲ ਗਿਆ,
7: ਬਿਲਕੁਲ ਬਿਲਕੁਲ ਸਹੀ ਆ। ਉਹ ਦੂਜਾ ਜਿਹੜਾ ਦਿੰਦਾ ਸੀ ਤਾਂ ਨਾ ਲਿਆ ਨਾ ਦਿੰਦਾ ਉਹ ਤਾਂ ਲੈ, ਉਹ ਵੀ ਉਹ ਹੋਇਆ ਸੁਹਾਗਾ
0: ਸੁਹਾਗਾ ਉਹ ਠੀਕ।
7: ਹਾਂਜੀ ਹੁਣ ਆਪਾਂ ਲੈਣ ਜੇ ਆਪਾਂ ਕਹਿਣਾ ਵੀ ਤੂੰ ਜੇ ਦਿੰਦਾ ਹੋਊਗਾ ਤਾਂ ਲੈ, ਨਾ ਲਿਆ ਤੇ ਨਾ ਦਿੰਦਾ ਹੋਊ ਤਾਂ ਲੈ,
0: ਪਰ
7: ਅਗਲੇ ਨੇ ਸੁਹਾਗਾ ਦਿੰਦਾ ਹੋਊ ਤਾਂ ਦੇ ਥੋੜਾ ਸਕਦਾ ਆਪਾਂ ਨੂੰ।
0: ਬਿਲਕੁਲ ਬਿਲਕੁਲ ਹੁਣ ਮੈਨੂੰ ਸਮਝ ਆਇਆ, ਪਰ ਤੁਸੀਂ ਮੈਨੂੰ ਹੋਰ ਜੇ ਕੋਈ ਹੈ ਤਾਂ ਆਉਣ ਦਿਓ ਫਿਰ।
7: ਕੋਈ ਨੀ ਹੋਰ ਹੋਊ ਫਿਰ ਸੋਚ ਕੇ ਦੱਸਦੇ ਯਾਰ, ਹੁਣ ਇੱਧਰ ਬੱਚਿਆਂ ਦਾ ਤਾਂ ਧਿਆਨ ਹੁੰਦਾ ਸੀ, ਇੱਧਰ ਹੁਣ ਜਿੱਦਾਂ ਬੰਦੇ ਸਿਆਣੇ ਹੁੰਦੇ ਫਿਰ ਇਹਨਾਂ ਚੀਜ਼ਾਂ ਜਾਂਦੇ ਨੀ ਨਾ ਕਰਕੇ,
0: ਨਹੀਂ
7: ਪਰ ਜਦੋਂ ਤੁਸੀਂ ਇਸ ਕੰਮ ਨੂੰ ਲੱਗੇ ਸੀ ਫਿਰ ਦਿਮਾਗ ਉੱਧਰ ਚਲੇ ਗਿਆ।
0: ਬਿਲਕੁਲ ਜੀ ਬਿਲਕੁਲ, ਦੇਖੋ ਕਿੰਨੀਆਂ ਕਿੰਨੀਆਂ ਸੋਹਣੀਆਂ ਆਪਣੀਆਂ ਸਭਿਆਚਾਰ ਦੇ ਵਿੱਚੋਂ ਬੁਝਾਰਤਾਂ ਨੇ,
7: ਬਿਲਕੁਲ ਬਿਲਕੁਲ
0: ਸਾਂਝ ਪੈ ਜਾਂਦੀ ਆ
7: ਭਾਈ। ਉਦੋਂ ਸਾਡੇ ਟਾਈਮ ਦੀ ਗੱਲ ਹੈ ਜਦੋਂ ਕੋਈ ਸਿਆਣਾ ਕੋਈ ਰਾਤ ਨੂੰ ਬਾਤਾਂ ਹੀ ਸੁਣਦੇ ਹੁੰਦੇ ਸੀਗੇ
0: ਜੀ,
7: ਜੇ ਕੋਈ ਪ੍ਰਾਹੁਣਾ ਆ ਗਿਆ ਕਹਿੰਦਾ ਬਾਤਾਂ ਸੁਣਾ।
0: ਕਈ ਵਾਰ ਮੈਨੂੰ ਯਾਦ ਆ ਕਿ ਜਦੋਂ ਕਦੇ ਲੈਟ ਲੂਟ ਚਲੇ ਜਾਣੀ ਸਾਰਿਆਂ ਨੇ ਛੱਤਾਂ ਦੇ ਉੱਤੇ ਮੰਜੇ ਲਾਏ ਹੋਣੇ ਤੇ ਸਾਰੀ ਰਾਤ ਗੱਲਾਂ ਕਰਦੇ ਰਹਿਣਾ। ਉਦੋਂ ਗੱਲਾਂ ਵੀ ਨੀ ਮੁੱਕਦੀਆਂ ਹੁੰਦੀਆਂ ਸੀ,
8: ਨਹੀਂ ਮੁੱਕਦੀਆਂ ਸੀ, ਨਹੀਂ ਮੁੱਕਦੀਆਂ
0: ਸੀ। ਅੱਜ ਤੇ ਕਿਸੇ ਨੂੰ ਗੱਲ ਕਰ ਲਈਏ ਤਾਂ ਬਸ ਹੋਰ ਸੁਣਾਓ, ਬਸ ਵਧੀਆ, ਹੋਰ ਸੁਣਾਓ ਬਸ ਵਧੀਆ, ਆਹੀ ਚੱਲੀ ਜਾਂਦਾ।
8: ਅੱਜ ਕੱਲ ਪਤਾ ਕੀ ਗੱਲ, ਹੁਣ ਬੱਚਿਆਂ ਕੋਲ ਤਾਂ ਫੋਨ ਹੈ, ਕਿਸੇ ਨੂੰ ਪੁੱਛਦਾ ਕੋਈ? ਉਸ ਟਾਈਮ ਇਹ ਬੜਾ ਸ਼ੌਂਕ ਹੁੰਦਾ ਸੀ ਵੀ ਸਾਨੂੰ ਕੋਈ ਬਾਤ ਸੁਣਾਓ, ਸਾਨੂੰ ਪਤਾ ਲੱਗੂ ਤੁਹਾਡਾ ਟਾਈਮ ਪਾਸ ਹੁੰਦਾ ਆ, ਗੱਲਾਂ ਸੁਣਨੀਆਂ, ਉਹਨਾਂ ਨੂੰ ਬਾਤਾਂ ਕਹਿ ਦੇਣਾ। ਅੱਜ ਕੱਲ ਕਹਾਣੀ ਸਟੋਰੀ ਕਹਿ ਦਿੰਦੇ, ਫਰਕ ਤਾਂ ਇੰਨਾ ਹੀ ਆ।
0: ਬਿਲਕੁਲ ਜੀ ਬਿਲਕੁਲ, ਦੇਖ ਲਓ ਅੱਜ ਰੀਡਲ ਕਹਿ ਦਿੰਦੇ, ਅੱਜ ਛੋਟੇ ਛੋਟੇ ਜਵਾਕਾਂ ਨਰਸਰੀਆਂ ਵਿੱਚ
8: ਹੁੰਦੇ ਆ, ਜਿਹੜਾ ਮਾਂ ਜੰਮੀ ਨਾ ਪੁੱਤ ਕੋਠੇ ਦੇ ਉਹ ਧੂੰਆਂ ਆ, ਅੱਗ ਬਲੀ ਨਹੀਂ ਹੁੰਦੀ, ਧੂੰਆਂ ਤਾਂ ਪਹਿਲਾਂ ਉੱਪਰ ਚੱਲ ਜਾਂਦਾ।
0: ਬਿਲਕੁਲ ਜੀ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਜੁੜੇ ਰਹੋ ਰੇਡੀਓ ਡਾਂਸ ਦੇ ਨਾਲ, ਹੋ ਸਕਦਾ ਹੋਰ ਵੀ ਬਾਤਾਂ ਆਉਣ ਤਾਂ ਜੁੜੇ ਰਹੋ ਸਾਡੇ ਨਾਲ।
8: ਥੈਂਕ ਯੂ ਜੀ, ਥੈਂਕ ਯੂ।
0: ਓਕੇ ਬਹੁਤ ਬਹੁਤ ਸ਼ੁਕਰੀਆ ਜੀ। 5482 ਤੁਸੀਂ ਆਉਂਦੇ ਹੋ ਜੀ, ਸਤਿ ਸ੍ਰੀ ਅਕਾਲ। ਤੁਸੀਂ ਪਹਿਲਾਂ ਆਂਟੀ ਜੀ ਮੈਨੂੰ ਇਹ ਦੱਸੋ ਕਿ ਬਸੰਤਰ ਹੁੰਦਾ ਕੀ ਆ?
9: ਬਸੰਤਰ ਕਹਿੰਦਾ,
0: ਕਿਉਂਕਿ ਮੈਂ ਪਹਿਲੀ ਵਾਰ ਸੁਣਿਆ, ਮੈਂ ਕਦੇ ਬਸੰਤਰ ਨਹੀਂ ਸੁਣਿਆ ਸੀ। ਉਮਰ ਲੰਬੀ ਹੋ ਜਾਏ, ਠੀਕ ਹੈ ਜੀ। ਜਲ ਚੋਂ ਨਿਕਲੀ ਜਲ ਜਲੀ, ਇੱਕ ਵਾਰ ਰਿਪੀਟ ਕਰ ਦਿਓ।
9: ਜਲ ਚੋਂ ਨਿਕਲੀ ਜਲ ਜਲੀ, ਜਲ ਵੇਖੇ ਵਰ ਜਾਏ, ਲੈ ਉਹ ਬਸੰਤਰ ਫੂਕੀਏ ਜੀ, ਉਮਰ ਲੰਬੀ ਹੋ ਜਾਏ
0: ਜੀ। ਸੁਣਦੇ ਹਾਂ ਆਂਟੀ ਜੀ, ਫਿਰ ਦੇਖਦੇ ਹਾਂ ਕਿਹਨੂੰ ਜਵਾਬ ਪਤਾ। 905-673-3337, ਬਹੁਤ ਬਹੁਤ ਸ਼ੁਕਰੀਆ ਆਂਟੀ ਜੀ। ਸੋ ਸਾਡੇ ਨਾਲ ਬਹੁਤ ਸਾਰੇ ਲਿਸਨਰ ਜੁੜੇ ਹੋਏ ਨੇ, ਪਰ ਉਹ ਤੋਂ ਪਹਿਲਾਂ ਆਪਾਂ ਥੋੜ੍ਹੇ ਜਿਹੇ ਤੁਹਾਨੂੰ ਮੈਸੇਜ ਵੀ ਦੇ ਦਈਏ। ਤੁਸੀਂ ਕਿਸੇ ਨਵੇਂ ਘਰ ਨੂੰ ਇੱਕ ਨਵੀਂ ਲੁੱਕ ਦੇਣਾ ਚਾਹੁੰਦੇ ਹੋ, ਤੁਸੀਂ ਕੋਈ ਵੀ ਘਰ ਲਿਆ, ਦੀਵਾਲੀ ਅੱਗੇ ਫੈਸਟੀਵਲ ਆ ਰਹੇ ਨੇ, ਘਰ ਦੀ ਜਿਹੜੀ ਲੁੱਕ ਆ ਉਹ ਚੇਂਜ ਕਰਨੀ ਚਾਹੁੰਦੇ ਹੋ ਜਾਂ ਬੇਸਮੈਂਟ ਬਣਵਾਉਣੀ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ BDS ਹੋਮ ਰੈਨੋਵੇਸ਼ਨ ਅਤੇ ਪੇਂਟਿੰਗ ਵਾਲਿਆਂ ਨੂੰ ਫੋਨ ਕਰਨਾ ਤੁਸੀਂ, ਜਗਰਾਜ ਸਿੰਘ ਜੀ ਨੂੰ, ਅਤੇ ਉਹਨਾਂ ਨੇ ਤੁਹਾਡੇ ਘਰ ਦਾ ਜਿਹੜਾ ਨਕਸ਼ਾ ਬਿਲਕੁਲ ਐਂ ਵਧੀਆ ਚਮਕਦਾ ਦਮਕਦਾ ਕਰ ਦੇਣਾ। 905-965-6311 ਇਹਨਾਂ ਦਾ ਨੰਬਰ ਹੈ ਜੀ। ਅਤੇ ਜੇ ਹੁਣ ਘਰ ਦੀ ਲੁੱਕ ਬਦਲਣ ਦੀ ਗੱਲ ਹੋਈ ਆ, ਤਾਂ ਫਿਰ ਫਰਨੀਚਰ ਕਿਉਂ ਨਾ ਹੋਵੇ, ਨਵਾਂ ਫਰਨੀਚਰ ਵੀ ਤਾਂ ਚਾਹੀਦਾ। ਤਾਂ ਗ੍ਰੈਂਡ ਹੋਮ ਫਰਨੀਚਰ, ਇਹਨਾਂ ਦੇ ਨਾਲ ਤੁਸੀਂ ਰਾਬਤਾ ਕਰਨਾ ਜੀ, 647-262-0000। ਇਹਨਾਂ ਦੇ ਕੋਲ ਬਹੁਤ ਸਾਰੇ ਫਰਨੀਚਰ ਦੀ ਵਰਾਇਟੀ ਆ, ਤੁਸੀਂ ਦੇਖਦੇ ਦੇਖਦੇ ਥੱਕ ਜਾਣਾ, ਪਰ ਇਹਨਾਂ ਕੋਲ ਵਰਾਇਟੀ ਨਹੀਂ ਮੁੱਕਣੀ। ਅਤੇ ਨਾਲ ਦੀ ਨਾਲ ਬਹੁਤ ਸਾਰੇ ਤੋਹਫੇ ਵੀ ਦਿੰਦੇ ਨੇ। ਰੇਡੀਓ ਉਡਾਨ ਦਾ ਹਵਾਲਾ ਦੇਣਾ ਨਾ ਭੁੱਲਿਓ, ਗ੍ਰੈਂਡ ਹੋਮ ਫਰਨੀਚਰ, 647-262-0000, ਅਤੇ ਤੁਸੀਂ ਇਹਨਾਂ ਨਾਲ ਰਾਬਤਾ ਕਰਨਾ। ਬਹੁਤ ਸਾਰੇ ਕਾਲਰ ਲਾਈਨ 'ਤੇ ਜੁੜੇ ਹੋਏ ਨੇ। ਸੋ ਕੇ ਗੁੰਡੂ ਜੀ, ਤੁਸੀਂ ਆਉਂਦੇ ਰਹੋ ਜੀ, ਸਤਿ ਸ਼੍ਰੀ ਅਕਾਲ। ਕੇ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਹੈਲੋ
10: ਹੈਲੋ
0: ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ। ਮਾਫ ਕਰਨਾ ਜੀ, ਤੁਹਾਡੀ ਲਾਈਨ ਕੱਟੀ ਗਈ ਹੈ। ਸੋ ਆਪਾਂ ਚੱਲਦੇ ਹਾਂ ਜੀ ਅਗਲੇ ਕਾਲਰ ਵੱਲ, 2008। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ।
10: ਹਾਂਜੀ, ਜਿਹੜੀ ਹੁਣੇ ਪੰਜੀ ਪਾ ਕੇ ਗਿਆ ਨਾ ਬਾਤ, ਜਲ ਚੋਂ ਨਿਕਲੀ ਜਲ ਜਲੀ, ਉਹ ਇੱਟ ਆ,
0: ਇੱਟ
10: ਇੱਟ, ਹਾਂਜੀ, ਬਸੰਤਰ ਅੱਗ ਹੁੰਦੀ ਹੈ।
0: ਓਕੇ ਜੀ, ਬਸੰਤਰ ਨੂੰ ਅੱਗ ਵੀ ਕਹਿੰਦੇ ਨੇ? ਅੱਛਾ,
10: ਅੱਗ ਹੁੰਦੀ ਹੈ ਜੀ, ਹਾਂਜੀ,
0: ਜਲ ਚੋਂ ਨਿਕਲੀ,
10: ਪਾਣੀ ਨਾਲ ਬਣਾ ਕੇ ਉਹਨੂੰ ਮੁੜ ਕੇ
0: ਜਵਾਬ ਦੇਣ ਲਈ। ਕਿਤੇ ਨਾ ਕਿਤੇ ਤੁਸੀਂ ਬੇਚੈਨੀ ਜਿਹੜੀ ਆ ਖਤਮ ਕਰ ਦਿੰਦੇ ਹੋ ਮੇਰੀ ਜੀ। ਸੁਣਦੇ ਰਹੋ ਜੀ ਰੇਡੀਓ ਡਾਨ, 905-673-3337। ਬੁਝਾਰਤਾਂ ਦਾ ਜਿਹੜਾ ਸਿਲਸਿਲਾ ਵਾ ਚੱਲ ਰਿਹਾ ਵਾ, ਮੈਂ ਤਾਂ ਦੋ ਕੀ ਪਾਈਆਂ, ਅਤੇ ਇੱਧਰ ਤਾਂ ਸਾਡੇ ਸਰੋਤੇ ਜਿਹੜੇ ਆ ਉਹ ਕਿੱਥੇ ਗੱਲ ਭੁੰਜੇ ਲੱਗਣ ਦਿੰਦੇ ਆ ਜੀ। 3272, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ।
8: ਹਾਂ ਜੀ, ਇੱਕ ਬਾਤ ਤੁਹਾਨੂੰ ਹੋਰ ਪਾ ਦਿੰਦੇ ਆ ਜੀ, ਉਹ ਵੀ ਹੁਣ ਸੁਣ ਲਿਓ ਹੈ, ਤਾਂ ਪੁਰਾਣੀਆਂ ਬਾਤਾਂ ਬਣੀਆਂ
0: ਜੀ।
8: ਨਿੱਕੇ ਨਿੱਕੇ ਠੇਂਗ ਨੇ ਸੰਦੂਕ ਚੱਕੀ ਜਾਂਦੇ ਆ, ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਆ।
0: ਨਿੱਕੇ ਨਿੱਕੇ ਠੇਂਗ ਨੇ,
8: ਹਾਂਜੀ, ਸੰਦੂਕ ਚੱਕੀ ਜਾਂਦੇ ਆ,
0: ਸੰਦੂਕ,
8: ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਆ।
0: ਤੁਸੀਂ ਫੇਰ ਤੁਸੀਂ ਨਹੀਂ ਟਾਲਦੇ, ਚਲੋ ਦੇਖਦੇ ਆ ਜੀ ਫਿਰ,
2: ਤੁਸੀਂ ਤੁਸੀਂ ਜਵਾਬ ਜੋ ਸੁਣਦੇ ਹੋ ਕੀ ਨਾ ਦੇ ਦੇਣਾ ਕਿਸੇ ਨੇ ਨੰਬਰ
0: ਜਵਾਬ ਜਰੂਰ ਜੀ ਜਰੂਰ ਆਪਾਂ ਗੇੜਾ ਲਾ ਕੇ ਆਉਂਦੇ ਆ ਅੰਮ੍ਰਿਤਸਰ ਦਾ ਤੇ ਫਿਰ ਸੁਣਦੇ ਆ ਇਹਦਾ ਜਵਾਬ ਉਸ ਤੋਂ ਬਾਅਦ ਤੇ ਜੁੜੇ ਰਹੋ ਰੇਡੀਓ ਉਡਾਣ ਦੇ ਨਾਲ 905-673-3337 ਜੇ ਕਿਸੇ ਨੂੰ ਇਹਦਾ ਜਵਾਬ ਪਤਾ ਤਾਂ ਸੁਣਦੇ ਹਾਂ ਇੱਕ ਸੋਹਣਾ ਸੁਣਦੇ ਹਾਂ ਮਾਫ਼ ਕਰਨਾ ਸੁਣਦੇ ਹਾਂ ਇੱਕ ਛੋਟਾ ਜਿਹਾ ਗੀਤ ਤੇ ਮਿਲਦੇ ਹਾਂ
11: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉੱਥੋਂ ਕਦੇ ਨਹੀਂ ਭੱਜੀਦਾ ਜੌਲ ਸਿਆਂ ਬਸ ਸਿੱਖਦਾ ਰਹੋਏ ਇਸ ਉਮਰੇ ਨਹੀਂ ਰੱਜੀਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਹੈ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

0: ਜੀ 905-673-3337 ਤੁਸੀਂ ਸੁਣ ਰਹੇ ਹੋ ਅੱਜ ਬਜ਼ਾਰਤਾਂ ਦਾ ਸਿਲਸਿਲਾ ਰੇਡੀਓ ਉਡਾਨ ਦੇ ਉੱਤੇ ਤਾਂ 4133 ਸਤਿ ਸ੍ਰੀ ਅਕਾਲ ਜੀ ਤੁਸੀਂ ਆਉਂਦੇ
1: ਹੋ ਹਾਂਜੀ ਬੇਟੇ ਰੇਲ ਗੱਡੀ ਦੇ ਡੱਬੇ
0: ਦੇਖ ਲਓ ਤੁਸੀਂ ਤੁਸੀਂ ਟਾਈਮ ਪੈਣ ਨਹੀਂ ਦਿੰਦੇ ਰੇਲ ਗੱਡੀ ਦੇ ਡੱਬੇ ਜੀ ਬਿਲਕੁਲ ਜੀ ਸਹੀ ਜਵਾਬ ਬਹੁਤ ਬਹੁਤ ਸ਼ੁਕਰੀਆ ਜੀ ਰੇਡੀਓ ਉਡਾਨ ਤੇ ਜੁੜੇ ਰਹੋ ਇੱਦਾਂ ਹੀ 905-673-3337 ਦੇਖੋ ਕਿੰਨੀ ਸੋਹਣੀ ਮਹਿਫਲ ਲੱਗ ਜਾਂਦੀ ਕਈ ਵਾਰ ਗੱਲਾਂ ਮੁੱਕ ਜਾਂਦੀਆਂ ਪਰ ਬਜ਼ਾਰਤਾਂ ਨਹੀਂ ਮੁੱਕਦੀਆਂ ਸੋ ਕਿੱਦਾਂ ਇੱਕ ਕਹਿ ਦਈਏ ਪੁਰਾਣਾ ਸਮਾਂ ਕਿੱਡਾ ਸੁਹਾਵਣਾ ਹੁੰਦਾ ਸੀ ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਕਿਤੇ ਮੰਨ ਲਓ ਇੱਦਾਂ ਦੀ ਠੰਡ ਹੁੰਦੀ ਸੀ ਤਾਂ ਫਿਰ ਧੂਣੀ ਸੇਕਦੇ ਰਹਿਣਾ ਅਤੇ ਨਾਲ ਨਾਲ ਗੱਲਾਂ ਕਰਦੇ ਰਹਿਣਾ ਉਹ ਸਮਾਂ ਕਿੰਨਾ ਪਿਆਰਾ ਹੁੰਦਾ ਸੀ ਲੋਕਾਂ ਦੇ ਵਿੱਚ ਸਾਂਝ ਹੁੰਦੀ ਸੀ ਲੋਕਾਂ ਦੇ ਵਿੱਚ ਪਿਆਰ ਹੁੰਦਾ ਸੀ ਕਿਤੇ ਰਿਸ਼ਤੇਦਾਰੀ 'ਚ ਜਾਣਾ ਤਾਂ ਸਾਰੀ ਰਾਤ ਗੱਲਾਂ ਕਰਦੇ ਰਹਿਣਾ ਉਦੋਂ ਚਾਅ ਹੁੰਦਾ ਸੀ ਅੱਜ ਜਾਂਦੇ ਹਾਂ ਅਤੇ ਬਸ ਅੱਜ ਕੀ ਬਸ ਉਹੀ ਫੋਨ 'ਤੇ ਗੱਲਾਂ ਅੱਜ ਕਿਸੇ ਕੋਲ ਜਾਣਾ ਤਾਂ ਦੱਸਣਾ ਪੈਂਦਾ ਕਿਸੇ ਕੋਲ ਆਉਣਾ ਤਾਂ ਪੁੱਛਣਾ ਪੈਂਦਾ ਕਿਸੇ ਦਾ ਪਤਾ ਲੈਣ ਵੀ ਜਾਣਾ ਤਾਂ ਵੀ ਪੁੱਛਣਾ ਪੈਂਦਾ ਸੋ ਹਾਲਾਤ ਜਿਹੜੇ ਆ ਉਹ ਬਦਲ ਗਿਆ ਉਹ ਸਮਾਂ ਜਿਹੜਾ ਉਹ ਇੱਕ ਯਾਦਾਂ ਦੇ ਵਿੱਚ ਕਿਤੇ ਨਾ ਕਿਤੇ ਦੱਬਿਆ ਗਿਆ ਪਰ ਕਿਉਂ ਨਾ ਆਪਾਂ ਉਹਨਾਂ ਨੂੰ ਜ਼ਿੰਦਾ ਕਰੀਏ ਸੋ ਅੱਜ ਦੀ ਜਿਹੜੀ ਖੂਬਸੂਰਤ ਸ਼ਾਮ ਸੀ ਕਿਤੇ ਨਾ ਕਿਤੇ ਬਜ਼ਾਰਤਾਂ ਦੇ ਨਾਲ ਹੋਰ ਵੀ ਖੂਬਸੂਰਤ ਹੋ ਗਈ ਮੈਨੂੰ ਪਰਸਨਲੀ ਬਹੁਤ ਸਾਰੀਆਂ ਬਜ਼ਾਰਤਾਂ ਪਤਾ ਲੱਗੀਆਂ ਜਿਹੜੀਆਂ ਕਿਤੇ ਨਾ ਕਿਤੇ ਮੈਂ ਕਦੇ ਸੁਣੀਆਂ ਵੀ ਨਹੀਂ ਸੀ ਸੋ ਬਹੁਤ ਬਹੁਤ ਸ਼ੁਕਰੀਆ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਇੰਨੀਆਂ ਸੋਹਣੀਆਂ ਸੋਹਣੀਆਂ ਬੁਝਾਰਤਾਂ ਅਤੇ ਇੰਨੇ ਸੋਹਣੇ ਸੋਹਣੇ ਜਵਾਬ ਲੈ ਕੇ ਸਾਡੇ ਨਾਲ ਜੁੜੇ ਤਾਂ ਸੁਣਦੇ ਹਾਂ ਜੀ ਇੱਕ ਹੋਰ ਗਾਣਾ ਅਤੇ ਫਿਰ ਦਿੰਦੇ ਹਾਂ ਤੁਹਾਨੂੰ ਬਹੁਤ ਸਾਰੇ ਮੈਸੇਜ

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: Pizza to go, best pizza in the town, pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo.
2: Everyone knows you don't let a kid swim unsupervised. You don't touch a baking tray straight out of the oven.
3: Ouch!
2: You're careful when using a sharp knife. And you don't drive without a seatbelt.
3: Buckle up.
2: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.

0: ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 9054503333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਘਰ ਜਾਂ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ? ਇੰਦਰ ਅਰੋੜਾ ਹੈ ਨਾ, ਆਪਣੇ ਬਿਜ਼ਨਸ ਪ੍ਰੋਜੈਕਟ ਲਈ ਇੱਕ ਕਮਰਸ਼ੀਅਲ ਪ੍ਰਾਪਰਟੀ ਤਾਂ ਨਹੀਂ ਲੱਭ ਰਹੇ? ਇੰਦਰ ਅਰੋੜਾ ਹੈ ਨਾ
1: ਜੀ, ਬਿਲਕੁਲ।
0: ਅੱਜ ਹੀ ਕੰਟੈਕਟ ਕਰੋ ਰੀਮੈਕਸ ਗੋਲਡ ਰਿਐਲਿਟੀ ਇੰਕ ਦੇ ਬਹੁਤ ਹੀ ਤਜਰਬੇਕਾਰ ਤੇ ਕਾਬਿਲ ਬ੍ਰੋਕਰ ਇੰਦਰ ਅਰੋੜਾ ਨੂੰ, ਜੋ ਤੁਹਾਨੂੰ ਤੁਹਾਡੀ ਰਿਐਲਿਟੀ ਨੀਡਸ ਲਈ ਪ੍ਰੋਵਾਈਡ ਕਰਾਂਗੇ ਬੈਸਟ ਡੀਲਸ। ਇਹੀ ਨਹੀਂ, ਇੰਦਰ ਅਰੋੜਾ ਮੌਰਗੇਜ ਐਡਵਾਈਜ਼ਰ, ਰੀਅਲ ਐਸਟੇਟ ਲਾਇਰ ਐਂਡ ਸਟੈਗਿੰਗ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਨੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 4165257400। ਕੈਨੇਡਾ ਦੇ ਮੋਸਟ ਫੇਮਸ ਤੇ ਮੰਨੇ ਪਰਮੰਨੇ ਬ੍ਰੈਂਪਟਨ ਕੈਸ਼ ਐਂਡ ਕੈਰੀ, ਕੈਲਗਰੀ ਤੇ ਨਿਆਗਰਾ ਫਾਲਸ ਵਿੱਚ ਵੀ, ਜੋ ਕਿ ਹਨ ਇੰਪੋਰਟਰ, ਰਿਟੇਲਰ ਐਂਡ ਹੋਲਸੇਲਰ ਫਾਰ ਹੋਮ, ਕਿਚਨ, ਕਮਰਸ਼ੀਅਲ ਫੂਡ ਪ੍ਰੋਡਕਟਸ ਤੇ ਇਕਵਿਪਮੈਂਟ ਤੇ ਹੋਰ ਵੀ ਐਂਡਲੈਸ ਪ੍ਰੋਡਕਟਸ ਦੇ। ਫਿਰ ਤਿਆਰੀਆਂ ਕਰ ਲੋ ਤੇ ਸ਼ਾਪਿੰਗ ਲਿਸਟ ਵੀ ਰੈਡੀ ਕਰ ਲੋ। ਕਮਿੰਗ ਸੂਨ, ਐਡਰੈਸ 3643 ਪੋਰਟੇਜ ਰੋਡ, ਨਿਆਗਰਾ ਫਾਲਸ, ਐਂਡ 292230 ਵੈਗਨ ਵੀਲ ਬੁਲੇਵਾਰਡ, ਕੈਲਗਰੀ। ਕਾਲ ਕਰੋ ਸਰਦਾਰ ਦਲਬੀਰ ਸਿੰਘ ਕਥੂਰੀਆ ਜੀ ਨੂੰ ਐਟ 4167009100। ਤੁਸੀਂ ਸੁਣ ਰਹੇ ਹੋ ਸਬਰੰਗ ਰੇਡੀਓ, ਬ੍ਰੈਂਪਟਨ, ਬਾਈ ਡਾਕਟਰ ਦਲਬੀਰ ਸਿੰਘ ਕਥੂਰੀਆ, ਵਿਸ਼ਵ ਪੰਜਾਬੀ ਸਭਾ।
2: ਮੇਰਾ ਨਾਮ ਤਜਿੰਦਰ ਸਿੰਘ ਭਿੰਡਰ, ਵਾਰਡ 1 ਤੇ ਵਾਰਡ 5 ਵਿੱਚੋਂ ਸਿਟੀ ਕੌਂਸਲਰ ਦੀਆਂ ਇਲੈਕਸ਼ਨ ਲਈ ਰਨ ਕਰ ਰਿਹਾ ਹਾਂ। ਮਿਸਿਸਾਗਾ ਤੋਂ ਲੈ ਕੇ ਹਾਈਵੇ 410 ਤੱਕ ਸਾਡੀ ਬਾਉਂਡਰੀ ਹੈ ਜੀ। ਦੂਜੇ ਪਾਸਿਓਂ ਕਵੀਨ ਤੋਂ ਲੈ ਕੇ ਬਵੇੜ ਤੱਕ ਸਾਡਾ ਇੱਕੋ ਹੀ ਮੋਟੋ ਆ, ਲੋਕਾਂ ਨੂੰ ਇੱਕ ਸੁਨੇਹਾ ਪਹੁੰਚਾਉਣਾ ਵੀ ਤੁਸੀਂ ਵੋਟ ਪਾਉਣਾ ਨਾ ਭੁੱਲਿਓ, ਅਸੀਂ ਤੁਹਾਡੇ ਲਈ ਕੰਮ ਕਰਨਾ ਨਹੀਂ ਭੁੱਲਦੇ। ਮੇਰਾ ਫੋਨ ਨੰਬਰ ਆ 4372473594। ਧੰਨਵਾਦ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਤਜਿੰਦਰ ਸਿੰਘ ਪਿੰਡਰ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ। ਐਡੇ ਮਹਿੰਗੇ ਮੈਲ ਵਾਲੀ ਚੀਜ਼ ਨਾ ਗਵਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਵੇਖਿਓ

ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਿਲ ਦੇ ਮੱਥੇ ਤੇ ਹਮੇਸ਼ਾ ਤਖਤੀ ਲੱਗਦੀ ਉਹਨਾਂ ਦੀ, ਮੰਜ਼ਿਲ ਦੇ ਮੱਥੇ ਤੇ ਹਮੇਸ਼ਾ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ, ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ

0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ ਜੀ, ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਔਰ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 5:30 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਉਡਾਨ, ਉਸ ਤੋਂ ਪਹਿਲਾਂ ਪੰਜਾਬੀ ਲਹਿਰਾਂ। ਔਰ ਇਹ ਸਿਲਸਿਲਾ ਲਗਾਤਾਰ ਸਵੇਰੇ 4 ਵਜੇ ਤੋਂ ਸ਼ੁਰੂ ਹੁੰਦਾ ਹੈ। ਔਰ ਦੋਸਤ ਮਿੱਤਰ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਬਹੁਤ ਵਧੀਆ ਤਰੀਕੇ ਨਾਲ ਮਨੋਰੰਜਨ ਵੀ ਕਰਦੇ ਨੇ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ। ਸਾਡੀ ਵਾਰੀ ਇਸ ਵੇਲੇ ਆਉਂਦੀ ਹੈ, ਤਾਂ ਅਸੀਂ ਵੀ ਆਪਣੀ ਸਮਰੱਥਾ ਦੇ ਮੁਤਾਬਕ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਦੋਸਤਾਂ ਮਿੱਤਰਾਂ ਦਾ ਮਨੋਰੰਜਨ ਵੀ ਕਰੀਦਾ, ਉਹਨਾਂ ਨੂੰ ਆਪਣੇ ਪੁਰਾਣੇ ਵਿਰਸੇ ਦੇ ਨਾਲ, ਆਪਣੇ ਪੁਰਾਣੇ ਸੱਭਿਆਚਾਰ ਦੇ ਨਾਲ, ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕਰੀਦੀ, ਔਰ ਪੁਰਾਣੇ ਪੰਜਾਬ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਥੋੜ੍ਹੀ ਬਹੁਤੀ। ਕਾਮਯਾਬ ਅਸੀਂ ਕਿੰਨੇ ਕੁ ਹੁੰਦੇ ਹਾਂ ਇਹ ਜਿਹੜਾ ਨਾ ਤੁਸੀਂ ਦੱਸਣਾ। ਤੁਸੀਂ ਫੋਨ ਕਰਕੇ ਜਦੋਂ ਦੱਸਦੇ ਹੋ, ਜਦੋਂ ਹੌਸਲਾ ਅਫਜ਼ਾਈ ਕਰਦੇ ਹੋ ਤਾਂ ਬੜੀ ਖੁਸ਼ੀ ਹੁੰਦੀ ਹੈ। ਸੋ ਫੋਨ ਕਰਦੇ ਰਿਹਾ ਕਰੋ, ਜੇਕਰ ਕੋਈ ਵਧੀਆ ਕਰਦੇ ਤਾਂ ਠੀਕ ਹੈ, ਅਸੀਂ ਤਾਰੀਫ ਵੀ ਐਕਸਪੈਕਟ ਕਰਦੇ ਹਾਂ। ਜੇਕਰ ਤੁਹਾਨੂੰ ਲੱਗਦਾ ਕਿਤੇ ਸਾਡੇ ਤੋਂ ਕੋਈ ਗਲਤੀ ਹੁੰਦੀ ਹੈ, ਸਾਡਾ ਕੋਈ ਪੱਖ ਅਧੂਰਾ ਹੈ, ਤਾਂ ਉਸ ਦੇ ਬਾਰੇ ਵੀ ਤੁਸੀਂ ਦਰਸ਼ਕ ਜਿਹੜੇ ਸਰੋਤੇ ਹੁੰਦੇ ਨੇ ਨਾ, ਉਹ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਫੀਡਬੈਕ ਦੇ ਸਕਦੇ ਨੇ। ਸੋ ਫੋਨ ਜ਼ਰੂਰ ਕਰਿਆ ਕਰੋ, ਫੀਡਬੈਕ ਦਿਆ ਕਰੋ ਵੀ ਸਾਡਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ। ਜ਼ਰੂਰੀ ਨਹੀਂ ਕਿ ਜਿਹੜਾ ਅਸੀਂ ਵਿਸ਼ਾ ਛੋਹਨੇ ਹਾਂ, ਵਿਸ਼ੇ 'ਤੇ ਗੱਲਬਾਤ ਕਰਦੇ ਹਾਂ, ਤੁਸੀਂ ਉਹਦੇ ਵਿੱਚ ਹੀ ਪਾਰਟੀਸਪੇਟ ਕਰਨਾ। ਤੁਸੀਂ ਵੈਸੇ ਵੀ ਫੋਨ ਕਰਕੇ ਹਲਾਸ਼ੇਰੀ ਦੇ ਸਕਦੇ ਹੋ, ਹੌਸਲਾ ਅਫਜ਼ਾਈ ਕਰ ਸਕਦੇ ਹੋ। ਕੋਈ ਛੋਟਾ ਮੋਟਾ ਤੁਹਾਨੂੰ ਲੱਗੇ ਕਿ ਇਹ ਚੀਜ਼ ਰਹਿ ਗਈ ਜਾਂ ਇਹ ਚੀਜ਼ ਕਮਜ਼ੋਰ ਹੈ, ਤਾਂ ਉਹਦੇ ਬਾਰੇ ਵੀ ਤੁਸੀਂ ਫੀਡਬੈਕ, ਤੁਹਾਡੀ ਫੀਡਬੈਕ ਜਿਹੜੀ ਨਾ ਉਹ ਸਾਨੂੰ ਅੱਗੇ ਵਧਣ ਦਾ ਜਿਹੜਾ ਨਾ ਮੌਕਾ ਜ਼ਰੂਰ ਪ੍ਰੋਵਾਈਡ ਕਰਦੀ ਹੈ। ਦੇਖੋ, ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਗਲਤੀ ਹੋ ਜਾਣੀ ਨਾ ਸੁਭਾਵਿਕ ਹੈ, ਲੇਕਿਨ ਗਲਤੀ ਨੂੰ ਮੰਨ ਲੈਣਾ ਜਿਹੜਾ ਨਾ ਇਹ ਤੁਹਾਡੀ ਸੰਸਕ੍ਰਿਤੀ, ਇਹ ਤੁਹਾਡੇ ਸੁਭਾਅ ਦਾ ਇੱਕ ਅੰਗ ਹੈ, ਲੇਕਿਨ ਉਸ ਤੋਂ ਬਾਅਦ ਆਪਣੀ ਗਲਤੀ ਨੂੰ ਸੁਧਾਰ ਲੈਣਾ ਇਹ ਅੱਗੇ ਵਧਣ ਦੀ ਨਿਸ਼ਾਨੀ ਹੈ, ਇਹਨੂੰ ਪ੍ਰਗਤੀ ਕਿਹਾ ਜਾਂਦਾ ਹੈ। ਸੋ ਗਲਤੀ ਹੋ ਜਾਣਾ ਇਹ ਕੁਦਰਤੀ ਹੈ, ਗਲਤੀ ਨੂੰ ਮੰਨ ਲੈਣਾ ਇਹ ਸਾਡੀ ਸੰਸਕ੍ਰਿਤੀ ਹੈ, ਔਰ ਗਲਤੀ ਨੂੰ ਸੁਧਾਰ ਲੈਣਾ ਇਹ ਪ੍ਰਗਤੀ ਹੈ। ਸੋ ਫੋਨ ਕਰਿਆ ਕਰੋ ਜ਼ਰੂਰ, ਫੋਨ ਕਰਕੇ ਸਾਨੂੰ ਫੀਡਬੈਕ ਜ਼ਰੂਰ ਦਿਆ ਕਰੋ। ਲੈ ਇੱਕ ਫੋਨ ਸਾਡਾ ਆ ਹੀ ਗਿਆ ਹੈ, ਮੇਰਾ ਖਿਆਲ ਹੈ ਕਿ ਡਾਕਟਰ ਸਾਹਿਬ ਦੇ ਲੱਗਦਾ। ਹਾਂਜੀ ਡਾਕਟਰ ਸਾਹਿਬ, ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ, ਠੀਕ ਠਾਕ ਹੋ?
1: ਵਧੀਆ ਜੀ, ਵਧੀਆ।
0: ਡਾਕਟਰ ਸਾਹਿਬ, ਵੋਟਾਂ ਦਾ ਕੀ ਦੌਰ ਚੱਲ ਰਿਹਾ ਅੱਜ ਕੱਲ੍ਹ, ਜਿਹੜੀਆਂ 26 ਅਕਤੂਬਰ ਨੂੰ ਵੋਟਾਂ ਪੈ ਰਹੀਆਂ, ਤੇ ਕੀ ਮਾਹੌਲ ਕੀ ਹੈ ਭਲਾ ਤੁਹਾਡੇ ਮੁਤਾਬਕ, ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ
1: ਮੈਂ ਬਹੁਤਾ ਇੰਟਰਸਟ ਨਹੀਂ ਲੈਂਦਾ ਹੁੰਦਾ ਵੋਟਾਂ ਦੇ ਵਿੱਚ?
0: ਅੱਛਾ,
1: ਚੁੱਪ ਕਰਕੇ ਜਾ ਕੇ ਜਿਹੜੀ ਵੋਟ ਪਾਉਣੀ ਪਾ ਦੇਣੀ ਹੈ।
0: ਨਹੀਂ, ਫਿਰ ਵੀ ਤੁਸੀਂ ਦੇਖਦੇ ਤਾਂ ਹੋਗੇ ਵੀ ਅਸੀਂ ਵੋਟ ਪਾਉਣੀ ਹੈ। ਇੱਕ ਤਾਂ ਪਹਿਲੇ ਜਿਹੜੇ ਕੈਂਡੀਡੇਟ ਚੁਣੇ ਹੋਏ, ਜੇ ਤਾਂ ਉਹਨਾਂ ਨੇ ਸਾਡੇ ਸੁਪਨਿਆਂ ਨੂੰ ਫੁਲਫਿਲ ਕੀਤਾ, ਫਿਰ ਤਾਂ ਚਲੋ ਉਹਨਾਂ ਨੂੰ ਪਾਉਣੀ ਬਣਦੀ ਹੈ ਵੀ ਭਾਈ ਇਹ ਸਾਡੀਆਂ ਉਮੀਦਾਂ ਤੇ ਖਰੇ ਉਤਰੇ ਆ ਪਹਿਲੇ ਵੀ, ਤੇ ਜੇ ਖਰੇ ਨਹੀਂ ਉਤਰੇ ਤਾਂ ਫਿਰ ਨਵਿਆਂ ਨੂੰ ਚਾਂਸ ਦੇਣਾ ਚਾਹੀਦਾ ਹੈ। ਹੁਣ ਮੈਨੂੰ ਨਹੀਂ ਪਤਾ ਤੁਹਾਡੀ ਵਾਰਡ ਤੋਂ ਕੌਣ ਖੜਾ ਹੈ ਕੌਣ ਨਹੀਂ ਖੜਾ, ਪਰ ਇਸ ਤਰ੍ਹਾਂ ਦੀ ਸੋਚ ਤਾਂ ਹਰ ਵੋਟਰ ਨੂੰ ਆਪਣੇ ਦਿਮਾਗ ਵਿੱਚ ਰੱਖਣੀ ਚਾਹੀਦੀ ਹੈ।
1: ਇੱਥੇ ਬੜੇ ਬੰਦੇ ਖੜੇ ਨੇ, ਅਸੀਂ ਡਿਸੀਜਨ ਨਹੀਂ ਕੀਤਾ ਵੀ ਕੀ ਕਰਨਾ।
0: ਮੇਰਾ ਖਿਆਲ ਹੈ ਕਿ ਇਸ ਵਾਰ ਕੈਂਡੀਡੇਟ ਤੇ ਭਾਰੀ ਗਿਣਤੀ ਦੇ ਵਿੱਚ ਖੜੇ ਆ, ਟੋਟਲ ਕੈਂਡੀਡੇਟ ਮੈਨੂੰ ਪਤਾ ਲੱਗਾ ਵੀ 113 ਕੈਂਡੀਡੇਟ ਖੜੇ ਹੋਏ ਆ ਇਸ ਵਾਰ, ਸਾਰੇ ਜਿਹੜੇ ਜਿਹੜੇ ਆ ਕੈਟਾਗਰੀਜ਼ ਦੇ ਵਿੱਚ, ਮੇਅਰ ਦੇ, ਰੀਜਨਲ ਕੌਂਸਲਰ, ਕੌਂਸਲਰ ਦੇ ਜਾਂ ਸਕੂਲ ਟਰਸਟੀ ਦੇ, ਜਿਹੜੇ ਵੀ ਇਲੈਕਸ਼ਨ ਹੋ ਰਹੇ, 113 ਕੈਂਡੀਡੇਟ ਆ, ਤੇ ਕਹਿੰਦੇ 48 ਇਹਦੇ ਵਿੱਚੋਂ ਆਪਣੇ ਪੰਜਾਬੀ ਭਰਾ ਨੇ।
1: ਬਿਲਕੁਲ ਬਿਲਕੁਲ ਬਿਲਕੁਲ,
0: ਤੇ ਪੰਜਾਬੀ ਭੈਣ ਭਰਾ ਵੀ ਖੜੇ ਆ। ਬਾਕੀ ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜਾ ਵੋਟ ਸੋਚਣ ਦਾ ਅਧਿਕਾਰ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਹੋਏ, ਪੰਜਾਬੀ ਹੋਏ, ਨੌਨ ਪੰਜਾਬੀ ਹੋਏ, ਅਸੀਂ ਦੇਖਣਾ ਕਿ ਸਾਡੀ ਡਿਵੈਲਪਮੈਂਟ, ਸਾਡੇ ਇਲਾਕੇ ਦੀ ਬਿਹਤਰੀ ਦੇ ਲਈ ਸਾਨੂੰ ਕਿਹੜਾ ਅਫੋਰਡ ਬਿਲ ਈਜ਼ੀਲੀ ਹੋ ਸਕਦਾ, ਅਪਰੋਚੇਬਲ ਹੋ ਸਕਦਾ, ਜਿਸ ਤੋਂ ਅਸੀਂ ਆਪਣਾ ਕੰਮ ਕਰਵਾ ਸਕੀਏ ਜਾਂ ਤੁਹਾਡੇ ਇਲਾਕੇ ਦੇ ਕੰਮ ਕੋਈ ਕਰ ਸਕਦਾ ਹੋਏ, ਇਹ ਸੋਚ ਜਿਹੜੀ ਜ਼ਰੂਰ ਅਪਣਾਉਣੀ ਚਾਹੀਦੀ ਹੈ।
1: ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਅੱਜ ਲਾਈਨਾਂ ਬੋਲੀਆਂ ਨੇ
0: ਜੀ,
1: ਕਹਿੰਦੇ ਉਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪਾਉਣ,
0: ਬਿਲਕੁਲ ਸਹੀ ਗੱਲ ਹੈ ਜੀ। ਉਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪਾਉਣ ਬੜਾ ਬੜਾ ਬਹੁਤ ਹੀ ਇਹਦੇ ਵਿੱਚ ਡੈਪਥ ਹੈਗੀ ਜੀ ਇਹਦੇ ਵਿੱਚ।
1: ਹਾਂਜੀ ਹਾਂਜੀ ਹਾਂਜੀ
0: ਹਾਂ, ਕੋਈ ਜਿਹੜਾ ਬੰਦਾ ਉਦਮ ਕਰੂਗਾ ਨਾ, ਮਿਹਨਤ ਕਰੂਗਾ।
1: ਹਾਂਜੀ ਹਾਂਜੀ,
0: ਲਕਸ਼ਮੀ ਅਸੀਂ ਕਹਿ ਦਿੰਨੇ ਆ, ਧਨ ਨੂੰ ਕਹਿ ਦਿੰਨੇ ਆ। ਸੋ ਮਤਲਬ ਕਹਿਣ ਤੋਂ ਕਿ ਮਿਹਨਤ ਵਾਲੇ ਆਦਮੀ ਦੇ ਪਿੱਛੇ ਪਿੱਛੇ ਧਨ ਜਿਹੜਾ ਨਾ ਦੌੜਦਾ ਫਿਰਦਾ, ਉਹਨੂੰ ਕਿਤੇ ਪਿੱਛੇ ਉਹਨੂੰ ਭੱਜਣ ਦੀ ਲੋੜ ਨਹੀਂ ਪੈਂਦੀ ਉਹਨੂੰ, ਜਿਹੜਾ ਮਿਹਨਤ ਇਮਾਨਦਾਰੀ ਦੇ ਨਾਲ। ਜਿਸ ਤਰ੍ਹਾਂ ਪੱਖਾ ਚੱਲਦਾ ਹੋਵੇ ਤੇ ਅੱਗੇ ਉਹਦੇ ਜਿਹੜੀ ਪੌਣ ਹੁੰਦੀ, ਹਵਾ ਜਿਹੜੀ ਰੁਮਕਦੀ ਫਿਰਦੀ ਨਾ, ਦੌੜਦੀ ਫਿਰਦੀ ਉਹਦੇ ਅੱਗੇ ਅੱਗੇ, ਇਸੇ ਤਰ੍ਹਾਂ ਜਿਹੜਾ ਮਿਹਨਤੀ ਇਨਸਾਨ ਹੈ, ਮਿਹਨਤ ਕਰਨ ਵਾਲਾ ਇਨਸਾਨ ਹੈ, ਨਿਸਵਾਰਥ ਹੋ ਕੇ ਜਿਹੜਾ ਮਿਹਨਤ ਕਰਨ ਵਾਲਾ, ਤੇ ਉਹਦੇ ਪਰਮਾਤਮਾ ਵੀ ਉਹਦੀ ਹੈਲਪ ਕਰਦਾ ਹੈ, ਤੇ ਉਹਦੀ ਜਿਹੜੀ ਇਵਜ਼ ਜਿਹੜਾ ਨਾ, ਉਹਦਾ ਇਵਜ਼ਾਨਾ ਜਿਹੜਾ ਉਹਨੂੰ ਮਿਲਦਾ, ਉਹਦਾ ਜਿਹੜਾ ਉਹਨੂੰ ਮਿਲਣਾ ਹੁੰਦਾ, ਉਹਦੀ ਕਮਾਈ, ਉਹ ਵੀ ਆਪਣੇ ਆਪ ਬਰਕਤ ਉਹਦੇ ਵਿੱਚ ਪੈਂਦੀ ਹੀ ਜਾਂਦੀ ਹੈ। ਪਰ ਬਸ਼ਰਤੇ ਕਿ ਤੁਹਾਡੀ ਮਿਹਨਤ ਜਿਹੜੀ ਇਮਾਨਦਾਰੀ ਦੇ ਨਾਲ ਹੋਵੇ, ਨਿਸਵਾਰਥ ਹੋ ਕੇ ਕੀਤੀ ਹੋਵੇ, ਦਸਾਂ ਨੌਵਾਂ ਦੀ ਕਿਰਤ ਹੋਵੇ ਜਿਹੜੀ ਨਾ, ਤੇ ਉਹਨੂੰ ਫਲ ਪੈਂਦਾ ਹੀ ਪੈਂਦਾ। ਚਲੋ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ। ਡਾਕਟਰ ਜਸਬੀਰ ਚੌਹਾਨ ਜੀ, ਦੇਖੋ ਸਾਡੇ ਨਾਲ ਫੋਨ ਵੀ ਸਾਨੂੰ ਰੋਜ਼ ਕਰਦੇ ਨੇ, ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਦਾ ਤਾਰਫ ਕਰਵਾਈਏ। ਇਹਨਾਂ ਦਾ ਹੋਮਿਓਪੈਥੀ ਦੇ ਵਿੱਚ ਬੜਾ ਲੰਬਾ ਤਜਰਬਾ ਹੈ, 30-35 ਸਾਲ ਦਾ, ਤੇ ਮੈਂ ਤਾਂ ਆਪ ਖੁਦ ਅਜ਼ਮਾਇਆ ਹੋਇਆ। ਮੈਨੂੰ ਇੱਕ ਵਾਰ ਸਮੱਸਿਆ ਹੋ ਗਈ ਸੀ, ਡਾਕਟਰ ਸਾਹਿਬ ਦੀਆਂ ਸੇਵਾਵਾਂ ਲਈਆਂ ਸੀ ਤੇ ਤੁਰੰਤ ਰਾਹਤ ਜਿਹੜੀ ਮਿਲੀ ਸੀ। ਤੁਸੀਂ ਵੀ, ਤੁਹਾਨੂੰ ਆਪਣੇ ਸਿਹਤ ਸੰਬੰਧੀ ਕੋਈ ਸਮੱਸਿਆ ਆਏ ਤੇ ਤੁਸੀਂ ਇਹਨਾਂ ਤੋਂ ਹੈਲਪ ਲੈ ਸਕਦੇ ਹੋ। ਫੋਨ ਨੰਬਰ ਇਹਨਾਂ ਦਾ 647-9484-6487-9934-1484। ਡਾਕਟਰ ਜਸਬੀਰ ਚੌਹਾਨ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। 0380 ਜੀ,
2: ਹਾਂਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਮੈਂ ਕਿਹਾ ਵੀ ਟਾਕ ਸ਼ੋਅ ਦਾ ਚੱਲ ਰਿਹਾ ਵਾ ਆਪਣੇ ਵੋਟਾਂ ਦਾ, ਜਿੱਦਾਂ ਇਹ ਇੱਦਾਂ ਆ ਭਾਈ
0: ਜੀ,
2: ਜਿਹਨੂੰ ਮਰਜ਼ੀ ਪਾ ਦਿਓ ਵੋਟ, ਤੁਸੀਂ ਇਹਨੇ ਕੁਛ ਨੀ ਕਰਨਾ, ਚਾਹੇ ਨਵਿਆਂ ਨੂੰ ਪਾ ਦਿਓ, ਇਹ ਤਾਂ ਸੈਲਰੀਆਂ ਇਹਨਾਂ ਦੀਆਂ, ਜਿੱਦਾਂ ਮਤਲਬ ਸੈਲਰੀਆਂ ਹੋ ਜਾਂਦੀਆਂ। ਮੈਂ ਪੁੱਛਣਾ ਵੀ ਜਿਹੜਾ ਹੁਣ ਇੰਨੇ ਸੈਨ ਲੱਗੇ ਹੋਏ ਨੇ, ਇਹ ਕੌਣ ਪੇ ਕਰਦਾ ਇਹਨਾਂ ਨੂੰ?
0: ਦੇਖੋ ਇਹ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਜਦੋਂ ਤੁਹਾਡੇ ਕੋਲੇ ਕੋਈ ਵੋਟ ਮੰਗਣ ਆਉਂਦਾ ਨਾ, ਪੁੱਛੋ ਨਾ ਇਹਨਾਂ ਨੂੰ ਇਹ ਚੀਜ਼ਾਂ ਜਿਹੜੀ ਤੁਸੀਂ ਮੈਨੂੰ ਪੁੱਛਣ ਲੱਗੇ ਹੋ ਚੀਜ਼ਾਂ, ਉਹਨਾਂ ਨੂੰ ਪੁੱਛੋ ਕਿ ਭਾਈ ਜਿਹੜੇ ਇੰਨੇ ਇੰਨੇ ਸਾਈਨ ਬੋਰਡ ਜਿਹੜੇ ਤੁਸੀਂ ਸੈਂਕੜੇ ਹਜ਼ਾਰਾਂ ਦੀ ਗਿਣਤੀ ਚ ਲਾਏ ਹੈ, ਇਹ ਕਿਸ ਦੇ ਖਰਚੇ ਤੇ ਲੱਗ ਰਹੇ? ਉਹਨਾਂ ਨੂੰ ਪੁੱਛੋ ਸਵਾਲ ਹੈ।
2: ਹਾਂਜੀ, ਤੇ ਜਿਹੜੇ ਆਪਣੇ ਉਹ ਇਹਨਾਂ ਦੇ ਨਾਲ ਵਲੰਟੀਅਰ ਕਰਦੇ ਨੇ, ਉਹਨਾਂ ਨੂੰ ਵੀ ਚਾਹ ਪਾਣੀ?
0: ਮੈਂ ਤਾਂ
2: ਲੰਗਰ ਪਾਣੀ ਚੱਲਦਾ
0: ਭਾਜੀ, ਮੈਂ ਇਹੀ ਗੱਲ ਕਹਿ ਰਿਹਾ ਕਿ ਇਹੀ ਤੁਹਾਡੇ ਕੋਲੇ ਮੌਕਾ ਹੈ, ਜਦੋਂ 26 ਤਰੀਕ ਬੀਤ ਗਈ, ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ?
2: ਤੇ ਇੱਕ ਗੱਲ ਹੋ ਰਿਹਾ ਆਪਣੇ ਭਾਜੀ, ਦੇਖੋ
0: ਜੀ,
2: ਇਹ ਸਰ ਬ੍ਰਹਮਪੁਰ ਮਿੱਸੀ ਸਾਗਰ ਦੇ ਵਿੱਚ ਹੀ ਆ ਹਰਜਾਨ, ਜਾਂ ਉਧਰ ਸਰੀ ਵਗੈਰਾ ਆ, ਠੀਕ ਆ, ਬਾਕੀ ਕੈਨੇਡਾ ਵੀ ਤਾਂ ਹੈਗਾ ਹੀ ਆ। ਉਹ ਤਾਂ ਇੱਦਾਂ ਡੋਰਾ ਨੀ ਖੜਕਾਉਂਦੇ, ਗੋਰੇ ਨੀ ਡੋਰਾ ਖੜਕਾਉਂਦੇ, ਨਾ ਹੀ ਉਹ ਸੈਨ ਲਾਉਂਦੇ ਨੇ, ਇੰਨੇ ਸੈਨ ਦੇਖ ਲਓ।
0: ਬਿਲਕੁਲ ਬਿਲਕੁਲ,
2: ਬਰਲਿੰਗਟਨ ਜਾ ਕੇ ਦੇਖ ਲਓ, ਓਕਵਿਲ ਜਾ ਕੇ ਦੇਖ ਲਓ, ਠੀਕ ਆ,
0: ਕਲੈਰੀਫਿਕੇਸ਼ਨ ਲੈ ਲਓ, ਜੋ ਮਰਜ਼ੀ ਪੁੱਛ ਲਓ, ਜੋ ਮਰਜ਼ੀ ਉਹਨਾਂ ਨੂੰ ਕਹਿ ਲਓ, ਜੋ ਮਰਜ਼ੀ ਉਹਨਾਂ ਤੋਂ ਸਪਸ਼ਟੀਕਰਨ ਲੈ ਲਓ, ਇਹੀ ਮੌਕਾ ਹੈ, ਤੁਹਾਨੂੰ ਉਹੀ ਜਵਾਬ ਦੇਣਗੇ ਇਸ ਚੀਜ਼ ਦਾ। ਬਾਕੀ ਜਦੋਂ ਇਲੈਕਸ਼ਨ ਹੋ ਗਏ, ਫੇਰ ਚੁੱਪ ਕਰਕੇ ਆਰਾਮ ਨਾਲ 4 ਸਾਲ ਬੈਠੇ ਰਹੋ, ਜਿੰਨੇ ਸਾਲ ਦੀ ਟਰਮ ਹੈ, ਫੇਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ।
2: ਕਬੂਲ ਹੈ, ਕਬੂਲ ਹੈ, ਨੀ ਬਸ ਸਿਰ ਹਿਲਾ ਦੇਣਾ, ਹਾਂ ਕਬੂਲ ਹੈ, ਕਬੂਲ ਹੈ, ਕਬੂਲ ਹੈ, ਵਿਆਹ ਹੋ ਗਿਆ ਇਹਨਾਂ ਦਾ।
0: ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਬਜਾਏ ਇਸ ਦੇ ਕਿ ਆਪਾਂ ਆਪਸ ਦੇ ਵਿੱਚ ਇਹ ਚੀਜ਼ਾਂ ਕਰੀਏ ਕਿ ਇਹ ਕੌਣ ਕਰਦਾ ਹੈ, ਕੌਣ ਕਰਦਾ ਹੈ, ਸਾਈਨ ਬੋਰਡ ਦੇ ਪੇ ਕੌਣ ਕਰਦਾ ਹੈ, ਜਿਹੜੇ ਵਲੰਟੀਅਰ ਰੱਖੇ ਉਹਨਾਂ ਦੇ ਪੇ ਕੌਣ ਕਰਦਾ, ਮੇਰਾ ਖਿਆਲ ਹੈ ਕਿ ਸਾਨੂੰ ਇਸ ਚੀਜ਼ ਦੀ ਡਿਸਕਸ਼ਨ ਦੇ ਵਿੱਚ ਨਹੀਂ ਪੈਣਾ ਚਾਹੀਦਾ। ਸਬੱਬ ਤੁਹਾਡੇ ਕੋਲ ਬਣਿਆ ਹੋਇਆ, ਇਲੈਕਸ਼ਨ ਨੇ 26 ਅਕਤੂਬਰ ਨੂੰ, ਐਡਵਾਂਸ ਪੋਲ ਹੋ ਰਹੀ ਹੈ, ਹੁਣ ਤੁਹਾਡੇ ਕੋਲ ਕੈਂਡੀਡੇਟ ਆਉਂਦੇ ਨੇ, ਤੁਹਾਨੂੰ ਫੋਨ ਕਰਦੇ ਨੇ, ਤੁਹਾਨੂੰ ਅਪਰੋਚ ਕਰਦੇ ਨੇ, ਆਪਣੀ ਕਨਵੈਸਿੰਗ ਕਰਦੇ ਨੇ, ਆਪਣੇ ਹੋਰ ਦੋਸਤਾਂ ਮਿੱਤਰਾਂ ਨੂੰ, ਟੀਮ ਨੂੰ ਭੇਜਦੇ ਨੇ, ਪੁੱਛੋ ਉਹਨਾਂ ਨੂੰ, ਜੋ ਮਰਜ਼ੀ ਸਵਾਲ ਪੁੱਛੋ, ਜੋ ਮਰਜ਼ੀ ਸਪਸ਼ਟ ਕਰਨ ਲਾਓ, ਜੋ ਤੁਸੀਂ ਸਾਨੂੰ ਪੁੱਛਦੇ ਹੋ ਉਹਨਾਂ ਨੂੰ ਪੁੱਛੋ ਡਾਇਰੈਕਟਲੀ, ਉਹ ਤੁਹਾਨੂੰ ਜਵਾਬ ਦੇਣਗੇ, ਭਾਈ ਕਿੰਨੇ ਸਾਈਨ ਬੋਰਡ ਲਾਏ ਹੈ, ਤੇ ਵਲੰਟੀਅਰਸ ਨੂੰ ਪੇ ਕੌਣ ਕਰਦਾ ਹੈ, ਕਿੱਥੋਂ ਅਸੀਂ ਖਰਚਾ ਕਰਦੇ ਹਾਂ, ਕੀ ਕਰਦੇ ਹਾਂ, ਕੀ ਨਹੀਂ ਕਰਦੇ ਹਾਂ, ਉਹਨਾਂ ਤੋਂ ਇਸ ਚੀਜ਼ ਦੀ ਜਾਣਕਾਰੀ ਲਓ। ਬਾਕੀ ਬਹੁਤ ਮੁੱਦੇ ਨੇ, ਬਹੁਤ ਮੁੱਦੇ ਹੈਗੇ ਇਸ ਵੇਲੇ ਸਾਡੇ ਸਿਟੀ ਦੇ ਵਿੱਚ ਤੇ ਬ੍ਰਹਮਟਨ ਦੇ ਵਿੱਚ। ਦੇਖੋ, ਇਮੀਗ੍ਰੈਂਟਸ ਦਾ ਮਸਲਾ ਸਭ ਤੋਂ ਵੱਡਾ ਇਸ ਵੇਲੇ ਹੈ, ਪਹਿਲਾਂ ਧੜਾ ਤਾੜ ਇਮੀਗ੍ਰੈਂਟਸ ਜਿਹੜੇ ਭਰੇ, ਉਸ ਤੋਂ ਬਾਅਦ ਹੁਣ ਉਹਨਾਂ ਦੀ ਵਾਪਸੀ ਹੋ ਰਹੀ ਹੈ, ਉਹਨਾਂ ਨੂੰ PR ਨਹੀਂ ਮਿਲ ਰਹੀ, ਉਹਨਾਂ ਦੇ ਵਰਕ ਪਰਮਿਟ ਨਹੀਂ ਐਕਸਟੈਂਡ ਕੀਤੇ ਜਾ ਰਹੇ, ਪ੍ਰੋਪਰਟੀ ਟੈਕਸ ਦੇਖੋ ਤੁਸੀਂ ਦਿਨ ਬ ਦਿਨ ਸਾਲ ਦੇ ਸਾਲ ਕਿੰਨਾ ਵੱਧ ਰਿਹਾ। ਟ੍ਰੈਫਿਕ ਦਾ ਕੀ ਹੈ, ਰੋਡਸ ਦਾ ਸਿਸਟਮ ਕੀ ਹੈ, ਪਬਲਿਕ ਸੇਫਟੀ ਕਿੰਨੀ ਕੁ ਹੈ, ਕਿੰਨੇ ਕੁ ਤੁਸੀਂ ਦੇਖੋ ਲੁੱਟਾਂ ਸੁੱਟਾਂ ਜਿਹੜੀਆਂ ਚੇਨ ਸਨੈਚਿੰਗ ਵਗੈਰਾ ਹੋ ਰਹੀਆਂ ਨੇ, ਚੀਜ਼ਾਂ ਵੱਧ ਰਹੀਆਂ ਨੇ, ਘਰਾਂ ਦੀਆਂ ਕੀਮਤਾਂ ਦਾ ਕੀ ਫਰਕ ਪਿਆ, ਹੋਸਪਿਟਲ ਦਾ ਹੈ, ਜੋਬਸ ਦਾ। ਸੋ ਬਹੁਤ ਸਾਰੇ ਮੁੱਦੇ ਹੈਗੇ ਨੇ, ਬਹੁਤ ਸਾਰੇ ਮੁੱਦੇ ਹੈਗੇ ਨੇ। ਸੋ ਤੁਹਾਡਾ ਇਸ ਵੇਲੇ ਸਭ ਤੋਂ ਵਧੀਆ ਜਿਹੜਾ ਤੁਹਾਨੂੰ ਸਬੱਬ ਬਣਿਆ ਹੋਇਆ ਇਲੈਕਸ਼ਨ ਦੇ ਵਿੱਚ ਹੀ ਇਹ ਚੀਜ਼ਾਂ ਤੁਸੀਂ ਵੇਰੀਫਾਈ ਕਰ ਸਕਦੇ ਹੋ, ਪੁੱਛ ਸਕਦੇ ਹੋ, ਜਾਣ ਸਕਦੇ ਹੋ, ਤੁਹਾਡਾ ਰਾਈਟ ਹੈ। ਸੋਚੋ ਸਮਝੋ ਫਿਰ ਆਪਣੇ ਵੋਟ ਦਾ ਇਸਤੇਮਾਲ ਕਰੋ, ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 6 4 7 3 6 7 5 3 5 3 ਸਾਡਾ ਨੰਬਰ ਹੈ, 6 47 3 67 53 53। ਰੇਡੀਓ ਪ੍ਰੋਗਰਾਮ ਸਭ ਰੰਗ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ। ਇਸ ਤੋਂ ਇਲਾਵਾ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ ਤੁਸੀਂ VPS24.HD ਭਰੋਗੇ ਤਾਂ 24 ਆਵਰ ਸੱਤੋ ਦਿਨ ਚੱਲਣ ਵਾਲੇ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਸਕਦੇ ਹੋ, ਜਿੱਥੇ ਤੁਸੀਂ ਦੇਖਦੇ ਹੋ ਪੰਜਾਬੀ ਦੀਆਂ ਨਵੀਆਂ, ਪੰਜਾਬੀ ਦੀਆਂ ਪੁਰਾਣੀਆਂ, ਪੰਜਾਬੀ ਦੀਆਂ ਕਲਾਸਿਕ ਫਿਲਮਾਂ, ਅਤੇ ਤੁਸੀਂ ਬਾਕੀ ਵਿਸ਼ਵ ਪੰਜਾਬੀ ਸਭਾ ਵੱਲੋਂ ਜਿੱਥੇ ਜਿੱਥੇ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ, ਜਿੱਥੇ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਦੀਆਂ ਇਕਾਈਆਂ ਨੇ, ਉਹ ਸਾਰੇ ਪ੍ਰੋਗਰਾਮ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਅਤੇ 6 47 3 67 53 53 ਸਾਡਾ ਨੰਬਰ ਹੈ, ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਕੋਈ ਫੀਡਬੈਕ ਦੇਣੀ ਹੋਵੇ, ਕੋਈ ਜੱਗ ਬੀਤੀ, ਕੋਈ ਹੱਡ ਬੀਤੀ ਗੱਲ ਸ਼ੇਅਰ ਕਰਨੀ ਹੋਵੇ ਤਾਂ ਜੀ ਆਇਆਂ ਨੂੰ, ਸਾਡੇ ਕਾਲਰ ਹੋਰ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਉਣੇ ਰਹੋ ਜੀ, ਆਉਣੇ ਰਹੋ ਤੁਸੀਂ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ,
3: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ ਜੀ,
3: ਸਤਿ ਸ਼੍ਰੀ ਅਕਾਲ ਜੀ, ਮੈਂ ਗਗਨ ਬੋਲਦਾ ਜੀ।
0: ਹਾਂਜੀ ਹਾਂਜੀ ਗਗਨ ਜੀ, ਕੀ ਹਾਲ ਚਾਲ ਨੇ?
3: ਪਰਮਾਤਮਾ ਦਾ ਜੀ, ਮੈਂ ਤੁਹਾਡਾ ਜਿਦਾਂ ਵੀ ਮੈਂ ਕੰਮ ਤੋਂ ਛੁੱਟੀ ਕਰਕੇ ਆਉਣਾ ਤੇ ਤੁਹਾਡਾ 20 ਮਿੰਟ ਮੈਂ ਸੁਣਦਾ ਰਾਤ।
0: ਅੱਛਾ ਅੱਛਾ,
3: ਪ੍ਰੋਗਰਾਮ
0: ਚਲੋ ਵਧੀਆ,
3: ਮੈਨੂੰ ਵਧੀਆ ਲੱਗਦੀਆਂ ਤੁਹਾਡੀਆਂ ਗੱਲਾਂ।
0: ਸ਼ੁਕਰੀਆ
3: ਜੀ, ਸਾਡੀ ਆਪਣੀ ਭਾਸ਼ਾ ਵਾ
0: ਜੀ ਜੀ ਜੀ।
3: ਤੁਸੀਂ, ਮੈਂ ਰੋਜ਼ ਆਪਣੇ ਘਰ ਆ ਕੇ ਤੇ ਯੂਟਿਊਬ ਤੇ ਸਰਚ ਮਾਰ ਕੇ ਦੇਖਦਾ ਵੀ ਕਿਹੜਾ ਬੰਦਾ ਇੱਡੀਆਂ ਵਧੀਆ ਗੱਲਾਂ ਕਰਦਾ, ਉਹਦਾ ਚਿਹਰਾ ਵੀ ਦੇਖਣਾ ਚਾਹੀਦਾ। ਮੈਂ ਰੋਜ਼ ਲੱਭਦਾ ਸੀ ਤੇ ਮੈਨੂੰ ਲੱਭਦਾ ਨੀ ਸੀ। ਸਹੀ ਜਾਣੇ ਹੋ ਭਾਜੀ, ਮੈਂ ਕੱਲ ਪਤਾ ਨੀ ਬਥੇਰਾ ਤੇ ਫਿਰ ਮੈਨੂੰ ਨਾ ਉਹ ਤੁਸੀਂ ਇੱਕ ਹੋਰ ਤਾਂ ਨਾਂ ਲਿਆ ਦਿਲ ਮਨਾਰ ਕਥੂਰੀਆ ਸਾਹਿਬ
0: ਜੀ ਜੀ ਜੀ,
3: ਹਾਂਜੀ, ਉਹ ਫਿਰ ਮੈਨੂੰ ਤੁਸੀਂ ਦੱਸੇ ਨਾ ਸਭ ਜਿਹੜਾ ਤੁਸੀਂ ਆਪਣਾ ਵਿਸ਼ਵ ਪੰਜਾਬੀ ਸਭਾ ਬਣਾਈ,
0: ਹਾਂਜੀ ਹਾਂਜੀ,
3: ਫਿਰ ਮੈਂ ਉਹ ਸਰਚ ਕੀਤੀ
0: ਜੀ,
3: ਉਹ ਸਰਚ ਕੀਤੀ ਤੇ ਫਿਰ ਉਹਦੇ ਵਿੱਚ ਮੈਂ ਦੇਖਿਆ ਤੁਹਾਨੂੰ।
0: ਅੱਛਾ,
3: ਤੇ ਤੁਸੀਂ ਮਤਲਬ ਜਿੱਦਾਂ ਸਟੇਜ ਤੇ ਸੀਗੇ
0: ਤੇ
3: ਉਹ ਜਿਹੜੇ ਜਿਹੜੇ ਤੁਸੀਂ ਕਥੂਰੀਆ ਸਾਹਿਬ
0: ਜੀ
3: ਉਹਨਾਂ ਦੇ ਉਹਨਾਂ ਨੂੰ ਵੀ ਮੈਂ ਦੇਖਿਆ ਤੇ ਮੈਨੂੰ ਇੱਕ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਮੇਰੇ ਵੱਲੋਂ ਇੱਕ ਵਾਰੀ ਰਾਧਾ ਸਵਾਮੀ ਕਹਿ ਦਿਓ
0: ਜੀ ਜੀ,
3: ਕਿਉਂਕਿ ਮੈਂ ਉਹਨਾਂ ਨੂੰ
0: ਬਿਲਕੁਲ ਬਿਲਕੁਲ
3: ਹਾਂਜੀ ਮੈਂ ਉਹ ਨਾ ਇੱਕ ਦਿਨ ਸਤਸੰਗ ਤੇ ਜਾਣ ਦਾ ਮੈਨੂੰ ਮੌਕਾ ਮਿਲਿਆ
0: ਜੀ,
3: ਤੇ ਉੱਥੇ ਉਹਨਾਂ ਦਾ ਮੇਰੇ ਆਹਮਣੇ ਸਾਹਮਣੇ ਜਿੱਦਾਂ ਮੇਲ ਹੋਇਆ
0: ਜੀ,
3: ਤੇ ਉਹਨਾਂ ਨੇ ਅੱਖਾਂ ਨਾਲ ਮੈਨੂੰ ਜਿੱਦਾਂ ਵਿਸ਼ ਕਰੀ ਦੀ ਹੈ ਉੱਦਾਂ ਕੀਤਾ ਤੇ ਮੇਰੇ ਕੋਲ ਜਵਾਬ ਨਹੀਂ ਦਿੱਤਾ ਗਿਆ, ਮੈਨੂੰ ਪਤਾ ਹੀ ਨਹੀਂ ਸੀ ਉਹ ਭਾਜੀ
0: ਜੀ ਜੀ ਜੀ ਜੀ ਜੀ ਨਹੀਂ
3: ਤੇ
0: ਦੇਖੋ
3: ਮੈਨੂੰ ਜਿੱਦਾਂ ਮੈਂ ਸਤਸੰਗ ਤੇ
0: ਜੀ ਜੀ ਜੀ ਬੋਲੋ ਬੋਲੋ ਤੁਸੀਂ।
3: ਹਾਂਜੀ ਉਹ ਮੈਂ ਜਿੱਦਾਂ ਜੂਨ ਚ ਸਾਡੇ ਬਾਬਾ ਜੀ ਆਉਂਦੇ ਨਾ ਤੇ ਉੱਥੇ ਵੀ ਮੈਨੂੰ ਮੈਂ ਉਹਨਾਂ ਨੂੰ ਦੇਖਿਆ
0: ਜੀ,
3: ਇੱਕ ਹੋਰ ਸੀਗੇ ਉਹਨਾਂ ਨਾਲ ਜਿੱਦਾਂ ਉਹ ਮੁਸਲਮਾਨ ਭਾਈਚਾਰੇ ਚੋਂ ਸੀਗੇ ਜਿਨ੍ਹਾਂ ਨੇ ਉੱਚਾ ਕੁੱਲੇ ਵਾਲੀ ਪੱਗ ਬੰਨੀ ਸੀ, ਕਾਫੀ ਉੱਚੇ ਲੰਬੇ ਸੀਗੇ
0: ਜੀ, ਹੁਸਨੈਨ ਅਕਬਰ
3: ਉਹ ਮੇਰੇ ਖਿਆਲ ਹੁਸਨੈਨ ਸਾਹਿਬ ਨੇ
0: ਜੀ ਜੀ ਜੀ,
3: ਹੁਸਨੈਨ ਸਾਹਿਬ ਹਨਾ
0: ਜੀ ਜੀ ਜੀ,
3: ਉਦੋਂ ਵੀ ਮੈਂ ਉਹਨਾਂ ਨੂੰ ਦੇਖਿਆ ਸੀਗਾ ਉੱਥੇ ਤੇ ਕੱਲ ਤੇ ਮੈਂ ਉਹਨਾਂ ਨੂੰ ਜਿੱਦਾਂ ਘਰ ਜਾ ਕੇ ਸਰਚ ਮਾਰੀ ਤੇ ਮੈਂ ਉਹਨਾਂ ਦੀ ਸ਼ਕਲ ਦੇਖੀ ਤੇ ਮੈਂ ਕਿਹਾ ਭਾਜੀ ਉਹੀ ਨੇ ਜਿਹਨਾਂ ਨੇ ਮੈਨੂੰ ਪੇਸ਼ ਕੀਤੀ ਸੀ, ਤੇ ਉਹਨਾਂ ਨੂੰ ਪਲੀਜ਼ ਮੇਰੀ ਰਾਧਾ ਸਵਾਮੀ ਕਹਿ ਦੇ।
0: ਜ਼ਰੂਰ ਜੀ ਜ਼ਰੂਰ ਜ਼ਰੂਰ ਜ਼ਰੂਰ। ਤੁਹਾਡਾ ਨਾਮ ਕੀ ਜੀ? ਤੁਹਾਡਾ ਗਗਨ?
3: ਮੇਰਾ ਗਗਨਦੀਪ ਆ ਜੀ, ਮੈਂ ਮਾਰਖਮ ਰਹਿਣਾ।
0: ਮੈਂ ਜ਼ਰੂਰ ਜੀ ਤੁਹਾਡਾ ਕਨਵੇ ਕਰੂੰਗਾ ਕਥੂਰੀਆ ਸਾਹਿਬ ਤੱਕ ਤੁਹਾਡਾ ਮੈਸੇਜ। ਜ਼ਰੂਰ ਜ਼ਰੂਰ, ਸਤਿ ਸ਼੍ਰੀ
3: ਅਕਾਲ ਜੀ, ਜ਼ਰੂਰ ਮੇਰੀ ਕਿਉਂ ਉਹਨਾਂ ਨੂੰ ਹੈ।
0: ਸਤਿ ਸ਼੍ਰੀ ਅਕਾਲ ਜੀ, 8 4 1 8, ਸਤਿ ਸ਼੍ਰੀ ਅਕਾਲ ਜੀ, ਹਾਂਜੀ ਤੁਹਾਡਾ ਫੋਨ ਡਿਸਕੋਨੈਕਟ ਹੋ ਗਿਆ ਜੀ, ਤੁਹਾਡੀ ਕਾਲ ਮੈਂ ਕੁਨੈਕਟ ਕੀਤੀ ਸੀ ਡਿਸਕੋਨੈਕਟ ਹੋ ਗਈ, ਤੇ ਮੈਂ ਅਗਲੀ ਕਾਲ ਲੈਣਾ, ਤੁਸੀਂ ਦੁਬਾਰਾ ਕਾਲ ਕਰਿਓ, ਮੈਂ ਤੁਹਾਨੂੰ ਦੁਬਾਰਾ ਕੁਨੈਕਟ ਫਿਰ ਕਰੂੰਗਾ। ਅਗਲੇ ਸਾਡੇ ਕੋਲ ਹੈ ਜੀ 9 4 4 5 9 4 4 5 ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
4: ਦੇਖੋ ਜੀ ਮੈਂ ਤਾਂ ਅੱਜ ਹੀ ਆਉਣ ਕੀਤਾ, ਕਿਸੇ ਨੇ ਦੱਸਿਆ ਸੀ ਵੀ ਕਥੂਰੀਆ ਸਾਹਿਬ ਵੀ ਪ੍ਰੋਗਰਾਮ ਕਰਿਆ ਕਰਨਗੇ, ਕਰਦੇ ਤਾਂ ਅੱਜ ਮਲਾਏ, ਬਹੁਤ ਦੇਰ ਤੱਕ ਮੈਂ ਵੇਟ ਕਰਦਾ ਰਿਹਾ, ਮੈਨੂੰ ਨੰਬਰ ਨਹੀਂ ਪਤਾ। ਉਹਨਾਂ ਦਾ ਹੀ
0: ਹੈ ਜੀ ਇਹ ਪ੍ਰੋਗਰਾਮ, ਕਥੂਰੀਆ ਸਾਹਿਬ ਦਾ ਹੀ ਹੈ ਜੀ, ਤੇ ਮੈਨੂੰ ਉਹਨਾਂ ਨੇ ਨਾਲ ਆਪਣੇ ਜੋੜਿਆ ਹੋਇਆ, ਤੇ ਅਸੀਂ ਪ੍ਰੋਗਰਾਮ ਹੋਸਟ ਕਰਦੇ ਹਾਂ, ਕਦੇ ਕਦੇ ਉਹ ਵੀ ਆਉਂਦੇ ਆ, ਲੇਕਿਨ ਉਹ ਤੁਹਾਨੂੰ ਪਤਾ ਕਿ ਉਹਨਾਂ ਦੇ ਰੁਝੇਵੇਂ ਬਹੁਤ ਜ਼ਿਆਦਾ ਬਿਜ਼ੀ ਰਹਿੰਦੇ ਆ, ਤੇ ਮੇਰੀ ਉਹਨਾਂ ਨੇ ਡਿਊਟੀ ਲਾਈ ਹੈ, ਮੈਂ ਹਾਜ਼ਰ ਹੁੰਦਾ 10 ਵਜੇ ਤੋਂ ਲੈ ਕੇ 11 ਵਜੇ ਤੱਕ। ਵਿਸ਼ਵ ਪੰਜਾਬੀ ਸਭਾ ਵੱਲੋਂ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਤੇ ਕਥੂਰੀਆ ਸਾਹਿਬ ਇਸਦੇ ਚੇਅਰਮੈਨ ਨੇ, ਉਹਨਾਂ ਦੀ ਰਹਿਨਮਾਈ ਦੇ ਵਿੱਚ ਹੀ ਇਹ ਪ੍ਰੋਗਰਾਮ ਸਾਡਾ ਚੱਲਦਾ।
4: ਕਥੂਰੀਆ ਸਾਹਿਬ ਨੂੰ ਮੈਂ ਜਾਣਦਾ ਜੀ, ਕਈ ਦਫਾ ਮੈਂ ਵੀ ਉੱਥੇ ਹਾਲ ਦੇ ਵਿੱਚ ਗਿਆ, ਤੁਹਾਨੂੰ ਵੀ ਹੁਣ ਸੁਣਿਆ, ਤੁਹਾਡੇ ਜਿਹੜੇ ਬੋਲਣ ਦੇ ਲਫ਼ਜ਼ ਦਾ ਬੜੇ ਸ਼ਲਾਘਾ ਯੋਗ ਹੈ
0: ਜੀ ਜੀ ਜੀ ਜੀ ਜੀ।
4: ਤੇ ਹੁਣ ਇੱਕ ਸੱਜਣ ਨੇ ਇਹ ਕਿਹਾ ਸੀ ਵੀ ਇਹ ਖਰਚਾ ਕਿੱਥੋਂ ਆਉਂਦਾ, ਬਈ ਪਤਾ ਤਾਂ ਮੈਨੂੰ ਵੀ ਹੈਗਾ, ਇਹ ਤੇ 10 ਮੈਂ ਵੀ ਨਹੀਂ ਸਕਦਾ, 10 ਤੁਸੀਂ ਵੀ ਨਹੀਂ ਸਕਦੇ।
0: ਬਸ ਮੈਂ ਤੇ ਕਹਿੰਦਾ ਇਸ ਵੇਲੇ ਪੁੱਛ ਨਾ ਸਕਦੇ ਹੋ ਤੁਸੀਂ ਉਹਨਾਂ ਨੂੰ।
4: ਮੇਰੇ ਵੀ ਭਾਈ ਹੱਥ ਕਾਨੂੰਨ ਵੱਧੇ ਹੋਏ ਜਿਹੜੇ ਤੁਸੀਂ ਸ਼ੈਨ ਕਹਿੰਦੇ ਆ
0: ਜੀ ਜੀ,
4: ਹੁਣ ਜਿਹੜਾ ਹੁਣ ਸਾਡੇ ਵਾਰਡ ਵਾਲਾ ਲੈ ਲਓ, ਮੈਂ ਨਾਂ ਨੀ ਲੈਂਦਾ, ਇਹਨੇ ਹੁਣ 4ਵੀਂ ਦਫਾ ਖੜਨਾ ਹੈਗਾ, ਇਹਦੇ ਸ਼ੈਨ ਤਾਂ ਪਰਮਾਨੈਂਟ ਬਣਾਏ ਹੋਏ ਆ, ਬੇਸਮੈਂਟ ਤੇ ਰੱਖ ਦਿੰਦਾ ਤੇ 4 ਸਾਲਾਂ ਬਾਅਦ ਫੇਰ ਲਾ ਦਿੰਦਾ। ਹੁਣ ਇੱਕ ਸੱਜਣ ਇਹ ਕਹਿੰਦੇ ਵੀ ਸਰਦਾਰ ਨਹੀਂ ਹੋ ਸਕਦਾ, ਨਹੀਂ ਬਈ ਨੇ, ਮੈਂ ਨੀ ਇਹਨੂੰ ਮੰਨਦਾ, ਸਰਦਾਰ ਹੋ ਸਕਦਾ ਹੈ, ਹੋ ਕਿਉਂ ਨੀ ਸਕਦਾ, ਸਭ ਕੁਛ ਹੋਊਗਾ। ਇਸ ਬਾਰੇ ਇਹਨਾਂ ਨੂੰ ਬੇਨਤੀ ਕਰ ਦੋ ਹੱਥ ਜੋੜ ਕੇ, ਬਈ ਤੁਸੀਂ ਬੜੀ ਸੇਵਾ ਕੀਤੀ ਹੈ, ਹੁਣ ਸਾਰੇ ਦੇ ਸਾਰੇ ਬਦਲੀ ਕਰ ਦੋ, ਇੱਕੋ ਸੁਧਾਰ ਹੁੰਦਾ ਕਿ ਨਹੀਂ ਹੁੰਦਾ, ਸਾਨੂੰ ਸਭ ਕੁਛ ਪਤਾ, ਕਾਨੂੰਨ ਸਾਨੂੰ ਇੱਥੇ ਇਹ ਤੇ ਦੱਸਣ ਨਹੀਂ ਦੇ ਰਿਹਾ, ਨਾ ਅਸੀਂ ਦੱਸ ਹੀ ਸਕਦੇ ਹਾਂ, ਇਹ ਗੱਲ ਹੈਗੀ।
0: ਮੈਂ ਤਾਂ ਇਹੀ ਅਸੀਂ ਹੋਕਾ ਦਿੰਨੇ ਜੀ, ਆਪਣੀ ਸੋਚ ਸਮਝ ਤੋਂ ਕੰਮ ਲਓ, ਫੇਰ ਜੋ ਇਹ ਤੁਹਾਨੂੰ ਰਾਈਟ ਮਿਲਿਆ ਨਾ ਵੋਟ ਦਾ, ਉਸ ਦਾ ਇਸਤੇਮਾਲ ਕਰੋ, ਦੇਖ ਕੇ ਨੀ, ਇੱਕ ਦੂਸਰੇ ਵੱਲ ਦੇਖ ਕੇ ਨੀ, ਆਪਣੀ ਸੋਚ ਤੋਂ ਕੰਮ ਲਓ। ਬਿਲਕੁਲ
4: ਬਿਲਕੁਲ, ਤੁਹਾਡੇ ਐਡ ਆਉਂਦੇ ਹੋਵੇ ਕਿਸੇ ਦੀ ਤਾਂ ਉਹਦੇ ਬਾਰੇ ਤਾਂ ਅਸੀਂ ਕਹਿ ਸਕਦੇ, ਜਦੋਂ ਕਿਸੇ ਦੀ ਐਡ ਨਹੀਂ ਤਾਂ ਅਸੀਂ ਕਿਸੇ ਬਾਰੇ ਕਦੇ ਨੀ ਕਹਿੰਦੇ।
0: ਜਾਣਦੇ
4: ਅਸੀਂ ਸਾਰਿਆਂ ਨੂੰ ਹੈਗਾ
0: ਜੀ ਜੀ ਜੀ ਜੀ। ਚਲੋ ਸ਼ੁਕਰੀਆ ਭਾਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਤੁਸੀਂ ਫੀਡਬੈਕ ਦਿੱਤੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, 8418 ਆ ਗਏ ਜੀ ਤੁਸੀਂ ਦੁਬਾਰਾ ਸਾਡੇ ਨਾਲ, 8418।
5: ਸਤਿ
0: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
5: ਮੈਂ ਮਾੜੀ ਜੀ ਗੱਲ ਛੋਟੀ ਜੀ ਇੱਥੇ ਦੀ ਕਰਨੀ ਹੈ, ਛੋਟੀ ਜੀ ਪੰਜਾਬ ਦੀ ਕਰਨੀ ਆ,
0: ਕਰ ਲਓ ਕੋਈ ਗੱਲ।
5: ਹਾਂਜੀ, ਇੱਥੇ ਦੀ ਇਹ ਆ ਵੀ ਤੁਸੀਂ ਪੁਰਾਣਿਆਂ ਨੂੰ ਨਾ ਵੋਟ ਪਾਓ, ਨਵੇਂ ਲੈ ਕੇ ਆਓ
0: ਜੀ,
5: ਪੁਰਾਣਿਆਂ ਦੇ ਆਪਾਂ ਰੁੱਖ ਢੰਗ ਦੇ ਕੇ ਲਏ ਆ
0: ਜੀ ਜੀ,
5: ਜਿੱਦਾਂ ਐਨੀ ਬ੍ਰਹਮਪਨ ਦੀ ਸਿਟੀ ਦਾ ਬੇੜਾ ਗਰਕ ਕਰਤਾ
0: ਜੀ।
5: ਤੇ ਮੈਂ ਪੰਜਾਬ ਦੀ ਗੱਲ ਇਹ ਕਰਨੀ, ਜਿੱਦਾਂ ਆਪਣੇ ਹੁਣ ਮਾਨਸੇ ਦੇ ਵਿੱਚ
0: ਬਿਲਕੁਲ ਜੀ ਬਿਲਕੁਲ, ਬਹੁਤ ਭਾਰੀ ਦੁਖਾਂਤ ਵਾਪਰਿਆ ਹੈ, ਤੇ ਇਹਦੇ ਨਾਲ ਤਾਂ ਸਾਡੇ ਪੰਜਾਬ ਦਾ ਜਿਹੜਾ ਨਾ ਇਮੇਜ ਬਹੁਤ ਖਰਾਬ ਹੁੰਦਾ ਹੈ ਇਸ ਚੀਜ਼ ਦਾ। ਉਹ ਜਿੱਦਾਂ ਉਹ ਕਹੀਏ, ਮੈਂ ਤਾਂ ਨੀ ਏਦਾਂ ਦੀਆਂ ਚੀਜ਼ਾਂ ਆਪਾਂ ਸ਼ੇਅਰ ਕਰਦੇ ਕਿ ਉਹ ਕਹਿੰਦੇ ਵੀ ਆਪਣਾ ਢਿੱਡ ਚੱਕੀ, ਆਪਣਾ ਝੱਗਾ ਚੱਕੀ ਨੇ ਤੇ ਆਪਣਾ ਢਿੱਡ ਹੀ ਨੰਗਾ ਹੁੰਦਾ।
5: ਹਾਂਜੀ, ਮੈਂ ਗੱਲ ਇਹ ਕਰਨੀ ਜੀ, ਜਿੱਦਾਂ ਹੁਣ ਉੱਥੇ ਮੰਗਾਂ ਰੱਖੀਆਂ ਉਹਨਾਂ ਨੇ ਮੋਰਚੇ ਨੇ
0: ਜੀ,
5: ਜਿਹੜੀਆਂ ਮੰਗਾਂ ਰੱਖੀਆਂ, ਪਹਿਲੀ ਮੰਗ ਉਹਨਾਂ ਦੀ ਇਹ CM ਅਸਤੀਫਾ ਦੇਵੇ। ਅੱਛਾ, ਮੈਂ ਇਹ ਗੱਲ ਕਰਨੀ ਚਾਹੁੰਦਾ, ਇਹ ਤਾਂ ਜਿਹੜਾ ਉਹਨਾਂ ਦੀ ਮੰਗ ਆ, ਚਲੋ ਕਈ ਮੇਰੇ ਨਾਲ ਸਹਿਮਤ ਹੋਣਗੇ ਕਈ ਨਹੀਂ ਹੋਣਗੇ
0: ਜੀ,
5: ਇਹ ਤਾਂ ਆਪਾਂ ਕੇਜਰੀਵਾਲ ਦਾ ਰਾਸਤਾ ਸਾਫ਼ ਕਰ ਰਹੇ ਹਾਂ। ਉਹ ਹੁਣ ਪੁੱਛੋ ਕਿਉਂ, ਕਿਉਂਕਿ ਇੱਥੇ ਜਦੋਂ ਟਰੂਡੋ ਸੀਗਾ ਤੇ ਆਪਾਂ ਟਰੂਡੋ ਤੋਂ ਬਹੁਤ ਕਿਉਂ ਸੀ, ਬਈ ਟਰੂਡੋ ਨੂੰ ਲਾਓ, ਟਰੂਡੋ ਨੂੰ ਲਾਓ
0: ਜੀ,
5: ਤੇ ਲਿਬਰਲ ਪਾਰਟੀ ਨੇ ਪੱਤਾ ਖੇਲਿਆ, ਚਿਹਰਾ ਚੇਂਜ ਕਰਤਾ, ਪਾਰਟੀ ਦਾ ਉਹੀ ਰਹਿ ਗਈ ਨਾ।
0: ਬਿਲਕੁਲ ਬਿਲਕੁਲ,
5: ਤੇ ਹੁਣ ਜੇ ਕੇਜਰੀਵਾਲ ਆਪਣੇ ਆਪ ਭਗਵੰਤ ਮਾਨ ਨੂੰ ਪਰੇ ਕਰਦਾ ਆ ਤਾਂ ਭਗਵੰਤ ਮਾਨ ਦਾ ਵਿਰੋਧ ਹੋਣਾ ਸੀ
0: ਜੀ ਜੀ,
5: ਇਹਦਾ ਕੇਜਰੀਵਾਲ ਦੇ ਆਪਾਂ ਰਾਹ ਸਾਫ਼ ਕਰ ਰਹੇ ਹਾਂ।
0: ਬਿਲਕੁਲ, ਤੁਹਾਡੀ ਗੱਲ ਨਾਲ ਬਿਲਕੁਲ ਬਿਲਕੁਲ,
5: ਵੋਟਾਂ ਦਾ ਨੇੜੇ ਆਇਆ ਕੰਮ, ਉਹਨੂੰ ਦਾ ਸਮਾਂ ਕੇ ਬਹਾਨਾ ਚਾਹੀਦਾ, ਭਗਵੰਤ ਮਾਨ ਨੂੰ ਲਾਂਬੇ ਕਰ ਦੇਣਾ, ਪਾਰਟੀ ਉਹੀ ਰਹਿ ਜਾਣੀ ਆ, ਭਗਵੰਤ ਮਾਨ ਵਰਗਾ ਕੋਈ ਹੋਰ ਲਿਆ ਕੇ ਮੋਹਰੇ ਲਿਆਉਣਗੇ ਤਾਂ ਈਜ਼ੀਲੀ ਵੋਟਾਂ ਜਿੱਤ ਜਾਣਗੇ। ਥੈਂਕ ਯੂ ਜੀ,
0: ਸ਼ੁਕਰੀਆ ਜੀ, ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਤੇ ਸਾਡੇ ਇੱਕ ਕਾਲਰ ਅਜੇ ਹੈਗੇ ਆ ਲਾਈਨ ਤੇ, ਲਾਈਨ ਤੇ ਹੋ ਸਰ ਤੁਸੀਂ? 9445 ਜੀ, ਐਂਡ ਹੋ ਗਿਆ ਜੀ। ਚਲੋ, 6473763553 ਸਾਡਾ ਨੰਬਰ ਹੈ ਜੀ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਅਸੀਂ ਅਜੇ ਸ਼ੁਰੂ ਨਹੀਂ ਕੀਤਾ ਸੀ, ਪਹਿਲਾਂ ਹੀ ਗੱਲਾਂ ਬਾਤਾਂ ਜਿਹੜੀਆਂ ਆ ਗਈਆਂ, ਤੇ ਤੁਸੀਂ ਕਰ ਸਕਦੇ ਹੋ ਫੋਨ 6473763553। ਤੇ ਮੇਰੇ ਨਾਲ ਸਾਡੇ ਹੁਸਨੈਨ ਜੀ ਜੁੜ ਗਏ ਨੇ, ਹੁਸਨੈਨ ਜੀ ਬਹੁਤ ਬਹੁਤ ਸ਼ੁਕਰੀਆ, ਰਾਤ ਤੁਹਾਡੀ ਇੰਤਜ਼ਾਰ ਅਸੀਂ ਕਰਦੇ ਰਹੇ। ਸਰੋਤਿਆਂ ਨੂੰ ਮੈਂ ਦੱਸਿਆ ਵੀ ਸੀ ਕਿ ਅੱਜ ਸਾਡੀ ਗੱਲਬਾਤ ਅਸੀਂ ਕੀਤੀ ਸੀ ਕੱਲ ਬਾਬਾ ਬੁੱਲੇ ਸ਼ਾਹ ਦੇ

ਬਹੁਤ ਵਧੀਆ ਖੂਬਸੂਰਤ ਆਵਾਜ਼ ਦੇ ਵਿੱਚ ਤੁਸੀਂ ਬਹੁਤ ਖੂਬਸੂਰਤ ਕਲਾਮ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕੀਤਾ। ਸੋ 647-367-5353 ਸਾਡਾ ਨੰਬਰ ਹੈ ਜੀ। ਕੋਈ ਕਿਸੇ ਨੇ ਗੱਲਬਾਤ ਕਰਨੀ ਹੋਏ ਹੁਸਨੈਣ ਜੀ ਦੇ ਨਾਲ, ਕੋਈ ਆਪਣਾ ਮਨਪਸੰਦ ਦਾ ਕਲਾਮ ਸੁਣਨਾ ਹੋਵੇ, ਕੋਈ ਵੀ ਸੂਫੀ ਕਲਾਮ ਸੁਣਨਾ ਹੋਵੇ, ਕਿਸੇ ਸੂਫੀ ਸ਼ਾਇਰ ਨੂੰ ਸੁਣਨਾ ਹੋਵੇ, ਚਾਹੇ ਬਾਬਾ ਫਰੀਦ ਨੂੰ ਸੁਣਨਾ ਹੋਏ, ਚਾਹੇ ਤੁਸੀਂ ਸ਼ਾਹ ਹੁਸੈਨ ਨੂੰ ਸੁਣਨਾ ਹੋਏ, ਬੁੱਲੇ ਸ਼ਾਹ ਨੂੰ ਸੁਣਨਾ ਹੋਏ, ਸੁਲਤਾਨ ਬਾਹੂ ਨੂੰ ਸੁਣਨਾ ਹੋਏ, ਜਾਂ ਉਹਨਾਂ ਦਾ ਕੋਈ ਆਪਣਾ ਲਿਖਿਆ ਹੋਇਆ ਕਲਾਮ ਤੁਸੀਂ ਸੁਣਨਾ ਹੋਵੇ ਤਾਂ ਜੀ ਸਦਕੇ 647-367-5353 ਦੇ ਉੱਪਰ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਇੱਕ ਚੀਜ਼ ਹੁਸਨੈਣ ਜੀ, ਮੈਂ ਆਪਣੇ ਦੋਸਤਾਂ ਨੂੰ ਵੀ ਆਪਾਂ ਅੱਜ ਥੋੜਾ ਜਿਹਾ ਸਵਾਲ ਛੋਟਾ ਜਿਹਾ ਕੱਢਦੇ ਹਾਂ। ਜਦੋਂ ਆਪਾਂ ਕਾਰ ਤੇ ਜਾਂ ਜਾਂਦੇ ਆਪਣੇ ਕਿਸੇ ਵੀ ਵਹੀਕਲ ਦੇ ਉੱਪਰ ਅੱਗੇ ਲਾਈਟ ਆ ਜਾਂਦੀ ਹੈ ਰੈੱਡ ਲਾਈਟ, ਅਸੀਂ ਰੁਕ ਜਾਂਦੇ ਹਾਂ। ਜਦੋਂ ਰੈੱਡ ਲਾਈਟ ਹਟ ਜਾਂਦੀ ਹੈ ਅਸੀਂ ਫਿਰ ਤੁਰ ਪੈਂਦੇ ਹਾਂ ਅੱਗੇ। ਇਹ ਚੀਜ਼ ਦਾ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਮੈਸੇਜ ਮਿਲਦਾ ਇਸ ਚੀਜ਼ ਤੋਂ, ਰੈੱਡ ਲਾਈਟ ਤੋਂ, ਕਿ ਜਦੋਂ ਅਸੀਂ ਚੱਲਦੇ ਹਾਂ ਸਫ਼ਰ ਤੇ ਅੱਗੇ ਰੈੱਡ ਲਾਈਟ ਹੁੰਦੀ ਹੈ ਅਸੀਂ ਰੁਕ ਜਾਂਦੇ ਹਾਂ ਤੇ ਫਿਰ ਅੱਗੇ ਤੁਰ ਪੈਂਦੇ ਹਾਂ। ਜ਼ਿੰਦਗੀ ਦੇ ਵਿੱਚ ਵੀ ਸਾਨੂੰ ਤੁਰਦਿਆਂ ਤੁਰਦਿਆਂ ਕਈ ਵਾਰ ਅੱਗੋਂ ਕੋਈ ਐਸੀ ਮੁਸ਼ਕਲ ਪੈਂਦੀ ਹੈ ਰੈੱਡ ਲਾਈਟ ਵਰਗੀ, ਤੇ ਸਾਨੂੰ ਕੀ ਕਰਨਾ ਚਾਹੀਦਾ ਭਲਾ, ਇਹ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ। 647-367-5353 ਇਹੀ ਅੱਜ ਛੋਟਾ ਜਿਹਾ ਅੱਜ ਦਾ ਇੱਕ ਸਵਾਲ ਹੈ, ਇਹੀ ਆਪਣਾ ਅੱਜ ਦਾ ਇੱਕ ਛੋਟਾ ਜਿਹਾ ਮੁੱਦਾ ਕਹਿ ਲਓ ਕਿ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਤੁਰਦਿਆਂ ਤੁਰਦਿਆਂ ਕਈ ਵਾਰ ਅੱਗੇ ਰੁਕਾਵਟਾਂ ਆ ਜਾਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਰੈੱਡ ਲਾਈਟ ਕਹਿ ਸਕਦੇ ਹਾਂ, ਤੇ ਸਾਨੂੰ ਉਹਨਾਂ ਰੈੱਡ ਲਾਈਟਸ ਤੋਂ, ਉਹਨਾਂ ਰੁਕਾਵਟਾਂ ਤੋਂ ਕਿਸ ਤਰ੍ਹਾਂ ਦਾ ਰਿਐਕਸ਼ਨ ਕਰਨਾ ਬਣਦਾ ਸਾਡਾ, ਕਿਸ ਤਰ੍ਹਾਂ ਦੀ ਸੋਚ ਸਾਨੂੰ ਬਣਾਉਣੀ ਬਣਦੀ ਉਸ ਵੇਲੇ, ਕਿਸ ਤਰ੍ਹਾਂ ਐਕਟ ਕਰਨਾ ਚਾਹੀਦਾ ਹੈ ਉਸ ਤਰ੍ਹਾਂ ਦੀ ਰੁਕਾਵਟ ਆਉਣ ਵੇਲੇ, ਤਾਂ ਇਹ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ। 647-367-5353 ਤੇ ਤੁਹਾਡੇ ਫੋਨ ਦੀ ਆਪਾਂ ਇੰਤਜ਼ਾਰ ਕਰਦੇ ਹਾਂ। ਤੇ ਤੁਹਾਨੂੰ ਇੱਕ ਪਿਆਰਾ ਜਿਹਾ ਉਨੀ ਦੇਰ ਮੈਂ ਇੱਕ ਗੀਤ ਸੁਣਾ ਦਿੰਦਾ, ਨਾਲ ਹੁਸਨੈਣ ਜੀ ਨਾਲ ਗੱਲਾਂ ਬਾਤਾਂ ਕਰਾਂਗੇ। 647-367

0: ਸਤਿ ਸ਼੍ਰੀ ਅਕਾਲ ਜੀ, 101 ਸਤਿ ਸ਼੍ਰੀ ਅਕਾਲ
1: ਜੀ। ਸੁਸ਼ੀਲ ਸ਼ਰਮਾ ਕੈਂਬਰਿਜ ਤੋਂ ਕਾਲ ਕਰ ਰਿਹਾ
0: ਜੀ। ਜੀ ਜੀ ਜੀ ਜੀ,
1: ਅੱਠ ਦਸ ਦਿਨਾਂ ਤੋਂ ਮੈਂ ਸੁਣ ਰਿਹਾ ਤੁਹਾਡਾ ਪ੍ਰੋਗਰਾਮ,
0: ਸ਼ੁਕਰੀਆ।
1: ਪਹਿਲੇ ਵੀ ਵਿੱਚ ਕਈ ਵਾਰ ਸੁਣਿਆ ਜੀ।
0: ਅੱਛਾ ਜੀ,
1: ਬੜਾ ਐਜੂਕੇਟਿਵ, ਇਨਫੋਰਮੇਟਿਵ ਐਂਡ ਪੋਜ਼ਿਟਿਵ ਫੀਲਿੰਗ ਦਾ ਹੈ।
0: ਸ਼ੁਕਰੀਆ ਜੀ, ਮਿਹਰਬਾਨੀ।
1: ਉਸ ਤੋਂ ਬਾਅਦ ਰਾਤੀ ਨਵੀ ਜੀ ਕੰਟੀਨਿਊ ਕਰਦੇ ਤੇ ਸ਼ਬਦ ਆਉਂਦੇ
0: ਜੀ,
1: ਉਹ ਸ਼ਬਦ ਸੁਣ ਸੁਣ ਕੇ ਹੀ ਅਸੀਂ ਸੋ ਜਾਂਦੇ ਹਾਂ, ਬੜੇ ਆਰਾਮ ਨਾਲ, ਬੜੇ ਸਕੂਨ ਨਾਲ।
0: ਚਲੋ ਸ਼ੁਕਰੀਆ ਜੀ, ਮਿਹਰਬਾਨੀ ਮਿਹਰਬਾਨੀ। ਤੁਸੀਂ ਲਾਈਕ ਕਰਦੇ ਹੋ, ਕਾਲ ਵੀ ਕੀਤੀ ਹੈ ਜੀ, ਇਹ ਵੀ ਬਹੁਤ ਵਧੀਆ ਕੀਤਾ ਤੁਸੀਂ, ਹੌਸਲਾ ਅਫਜ਼ਾਈ ਹੁੰਦੀ ਹੈ
1: ਸਾਨੂੰ ਹੌਸਲਾ ਜੀ। ਪੁੱਛਣਾ ਜੀ ਤੁਹਾਨੂੰ ਕਿ ਸ਼ੁਰੂ ਜਿਹੜਾ ਕੀਬੋਰਡ ਦਾ ਹੈਗਾ ਉਹ ਤੁਸੀਂ ਖੁਦ ਕਰਦੇ ਹੋ?
0: ਨਹੀਂ ਨਹੀਂ ਨਹੀਂ, ਰਿਕਾਰਡਡ ਅਸੀਂ ਹੈ ਜੀ, ਸਾਡੇ ਕੋਲ ਟਿਊਨ ਹੈ ਇੱਕ ਤੇ ਉਹਨੂੰ ਪਲੇ ਕਰੀਦਾ, ਖੁਦ ਨਹੀਂ ਕਰੀਦਾ। ਰੇਡੀਓ ਨੂੰ ਸਟਾਰਟ ਕਿੱਦਾਂ ਕਰਨਾ ਤੇ ਆਰੰਭ ਉਸਦਾ।
1: ਸ਼ੁਕਰੀਆ
0: ਜੀ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਓਕੇ ਓਕੇ, ਵੈਲਕਮ ਵੈਲਕਮ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ।

0: ਸੁਣ ਰਹੇ ਸੀ ਤੁਸੀਂ ਕੁਲਦੀਪ ਮਾਨਕ ਜੀ ਦਾ ਬਹੁਤ ਖੂਬਸੂਰਤ ਗਿਆਨਾ ਤੇ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਫਿਰ ਸ਼ੁਰੂ ਕਰਦੇ ਹਾਂ 647-367-5353। ਹੁਸੈਨ ਜੀ ਤੁਸੀਂ ਇੰਟਰਨੈਸ਼ਨਲ ਫਲਾਈਟ ਤੇ ਆਏ ਹੋ, ਕਿੰਨਾ ਟੈਚੀ ਦਾ ਭਾਰ ਲਿਆ ਸਕਦੇ ਹੋ ਭਲਾ?
1: 28 ਕਿਲੋ।
0: ਤੁਹਾਡੇ 28 ਕਿਲੋ ਹੈ, ਸਾਡੇ ਤਾਂ ਅਸੀਂ ਇੱਧਰੋਂ ਇਹਨੇ 23 ਕਿਲੋ ਤੇ 1.25 ਕਿਲੋ ਨੀ ਉੱਤੇ ਹੋਣ ਦਿੰਦੇ ਕੋਈ ਏਅਰਲਾਈਨਾਂ ਵਾਲੇ, ਵੱਖਰੀਆਂ ਵੱਖਰੀਆਂ ਚਲੋ ਏਅਰਲਾਈਨ ਦਾ ਉਹਨਾਂ ਨੇ ਬਣਾਇਆ ਹੁੰਦਾ ਕੋਈ ਨਾ ਕੋਈ ਕ੍ਰਾਈਟੀਰੀਆ ਕਿ ਕਿੰਨਾ ਕਿੰਨਾ ਵੇਟ ਚਾਹੀਦਾ। ਸੋ ਮੈਂ ਇਹ ਗੱਲ ਤਾਂ ਕਰ ਰਿਹਾ ਸੀ ਕਿ ਤੁਸੀਂ ਰਿਕਸ਼ੇ ਤੇ ਜਾਣਾ ਹੋਏ ਤੇ ਜਿੰਨਾ ਮਰਜ਼ੀ ਵੇਟ ਰੱਖ ਲਓ, ਰਿਕਸ਼ੇ ਵਾਲਾ ਕੋਈ ਇਤਰਾਜ਼ ਨਹੀਂ ਕਰਦਾ, ਭਾਵੇਂ 40 ਕਿਲੋ ਰੱਖ ਲਓ, 45 ਕਿਲੋ ਰੱਖ ਲਓ, ਕੋਈ ਇਤਰਾਜ਼ ਨਹੀਂ ਕਰਦਾ। ਤੁਸੀਂ ਆਟੋ ਤੇ ਜਾਣਾ ਹੈ, ਭਾਵੇਂ ਕੁਇੰਟਲ ਵੇਟ ਰੱਖ ਲਓ, 40 ਕਿਲੋ ਰੱਖ ਲਓ, ਕੋਈ ਇਤਰਾਜ਼ ਨਹੀਂ ਕਰਦਾ। ਤੁਸੀਂ ਟ੍ਰੇਨ ਤੇ ਜਾਣਾ, ਜਿੰਨਾ ਮਰਜ਼ੀ ਵੇਟ ਰੱਖ ਲਓ, ਲੇਕਿਨ ਜਦੋਂ ਬਾਈ ਏਅਰ ਤੁਸੀਂ ਜਾਣਾ ਉਦੋਂ ਕਿਉਂ ਫਿਕਸ ਕੀਤਾ ਹੋਇਆ ਭਾਈ ਇੰਨਾ ਹੀ ਵੇਟ ਤੁਹਾਡਾ ਚਾਹੀਦਾ, ਇਸ ਤੋਂ ਜ਼ਿਆਦਾ ਵੇਟ ਨਹੀਂ ਚਾਹੀਦਾ? ਕਿਉਂਕਿ ਫਲਾਈਟ ਨੇ ਸਾਰਾ ਵੇਟ ਲੈ ਕੇ ਕੈਲਕੂਲੇਟ ਕਰਕੇ ਉਹਨਾਂ ਨੇ ਉੱਪਰ ਉੱਡਣਾ ਹੈ ਅਸਮਾਨ ਦੇ ਵਿੱਚ, ਕਿਉਂਕਿ ਉਹ ਜੇ ਅੰਨੇਵਾਹ ਲੋਕਾਂ ਦਾ ਇੰਨਾ ਵੇਟ ਰੱਖੀ ਜਾਣਗੇ ਤੇ ਫਲਾਈਟ ਉੱਡੂਗੀ ਕਿਵੇਂ? ਸੋ ਕਿੱਡਾ ਵੱਡਾ ਇਹਦੇ ਵਿੱਚ ਵੀ ਸਾਡੀ ਜ਼ਿੰਦਗੀ ਦੇ ਲਈ ਵੀ ਮੈਸੇਜ ਹੈ ਕਿ ਉਹ ਕਹਿੰਦਾ ਵੀ ਜੇਕਰ ਜ਼ਿੰਦਗੀ ਦੇ ਵਿੱਚ ਤੁਸੀਂ ਉੱਪਰ ਉੱਠਣਾ ਚਾਹੁੰਦੇ ਹੋ ਨਾ, ਤੇ ਤੁਸੀਂ ਫਿਰ ਜਿਹੜੇ ਪੁਰਾਣੇ ਬਹੁਤ ਸਾਲਾਂ ਪੁਰਾਣੇ ਜਿਹੜੇ ਬੋਝ ਆਪਣੇ ਦਿਮਾਗ ਦੇ ਉੱਪਰ ਚੁੱਕੀ ਫਿਰਦੇ ਹੋ ਨਾ, ਯਾਰ ਉਹਨੇ ਮੇਰੀ ਇੱਕ ਵਾਰ ਇਨਸਲਟ ਕੀਤੀ ਸੀ, ਉਹਨੇ ਮੈਨੂੰ ਇੱਕ ਵਾਰ ਗਾਲਾਂ ਕੱਢੀਆਂ ਸੀ, ਉਹਦੇ ਨਾਲ ਮੇਰਾ ਇੱਕ ਵਾਰੀ ਉੱਚਾ ਨੀਵਾਂ ਬੋਲਿਆ ਗਿਆ ਸੀ, ਉਹ ਜਿਹੜੇ ਪੁਰਾਣੇ ਸਾਲਾਂ ਪਹਿਲਾਂ ਬੀਤੇ ਆ ਗੱਲਾਂ ਉਹਨਾਂ ਦਾ ਬੋਝ ਆਪਣੇ ਮਨ ਦੇ ਉੱਪਰ ਟੈਨਸ਼ਨ ਪ੍ਰੈਸ਼ਰ ਰੱਖੀ ਰੱਖਦੇ ਹੋ ਨਾ, ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ। ਜੇਕਰ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਨਾ, ਤੇ ਪੁਰਾਣੇ ਗਿੱਲੇ ਸ਼ਿਕਵੇ ਜਿਹੜੇ ਰੰਜ ਰੰਜਿਸ਼ਾਂ ਸਾਰੀਆਂ ਉਹਨਾਂ ਨੂੰ ਨਾ ਉਤਾਰੋਗੇ ਤਾਂ ਫਿਰ ਜ਼ਿੰਦਗੀ 'ਚ ਅੱਗੇ ਵਧੋਗੇ ਤੁਸੀਂ। ਸੋ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਮੈਸੇਜ ਹੈ, ਤੇ ਇਹੀ ਮੈਸੇਜ ਇਸ ਤਰ੍ਹਾਂ ਦਾ ਹੀ ਜਿਹੜਾ ਅਸੀਂ ਜਦੋਂ ਸਫ਼ਰ ਤੇ ਜਾਂਦੇ ਹਾਂ, ਕਾਰ ਤੇ ਜਾਂਦੇ ਹਾਂ ਤਾਂ ਅੱਗੇ ਰੈੱਡ ਲਾਈਟ ਜਿਹੜੀ ਆਉਂਦੀ ਹੈ ਤੇ ਉੱਥੋਂ ਵੀ ਸਾਨੂੰ ਇੱਕ ਇਸ ਤਰ੍ਹਾਂ ਦਾ ਮੈਸੇਜ ਮਿਲਦਾ। ਸਾਡੇ ਇੱਕ ਕਾਲਰ ਨੇ, ਪਹਿਲਾਂ ਆਪਾਂ ਇਹਨਾਂ ਨੂੰ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
2: ਸਤਿ ਸ਼੍ਰੀ ਅਕਾਲ ਜੀ, ਮੈਂ ਦੁਬਾਰਾ ਆਇਆ, ਤੁਹਾਡੀਆਂ ਗੱਲਾਂ ਬਹੁਤ ਹੀ ਚੰਗੀਆਂ ਸੀ, ਤੁਹਾਡੇ ਕੋਲੋਂ ਕਾਫੀ ਕੁਛ ਸਿੱਖਾਂਗੇ, ਜਿਵੇਂ ਗਿੱਲੇ ਸਿੱਖਵੇ ਪੋਲਾ ਦੇਣੇ ਤੇ ਸਹੀ ਗੱਲ, ਹੁਣ ਉਹ ਰੁਕਾਵਟਾਂ ਤੇ ਦੇਖੋ ਜੀ, ਰੁਕਾਵਟਾਂ ਕਈ ਕਿਸਮ ਦੀਆਂ ਹੁੰਦੀਆਂ। ਮੈਂ ਤਾਂ ਇੱਕ ਰਿਟਾਇਰਡ ਫੌਜੀ ਆ, ਸਾਨੂੰ ਪਤਾ ਹੁੰਦਾ ਸੀ ਵੀ ਜਦੋਂ ਅਸੀਂ ਰੋਡ ਮਾਰਚ ਵਾਸਤੇ ਜਾਣਾ ਕਿਹੜੀ ਕਿਹੜੀ ਰੁਕਾਵਟ ਆਊਗੀ, ਪੈਦਲ ਜਾਣਾ ਹੋਊਗਾ ਜਾਂ ਗੱਡੀ ਤੇ ਜਾਣਾ ਹੋਊਗਾ, ਪਹਾੜੀ ਇਲਾਕੇ ਤੇ ਜਾਣਾ। ਅਸੀਂ ਜਦੋਂ ਮਿਸਾਲ ਦਿੰਦੇ ਹੁੰਦੇ ਵੀ ਹਿਰਨ ਦਾ ਸ਼ਿਕਾਰ ਕਰਨ ਜਾਣਾ ਤਾਂ ਸ਼ੇਰ ਦੀ ਤਿਆਰੀ ਕਰਨੀ ਪੈਂਦੀ,
0: ਬਿਲਕੁਲ ਬਿਲਕੁਲ,
2: ਤੇ ਫੇਰ ਕੋਈ ਰੁਕਾਵਟ ਨਹੀਂ ਸੀ ਆਉਂਦੀ। ਰੁਕਾਵਟਾਂ ਹਰ ਬੰਦੇ ਅੱਗੇ ਆਉਂਦੀਆਂ, ਕਿਸੇ ਅੱਗੇ ਮਾਲੀ ਰੁਕਾਵਟ ਵੀ ਆ ਜਾਂਦੀ ਹੈ, ਪੈਸਾ ਨਹੀਂ ਹੁੰਦਾ
0: ਜੀ।
2: ਤੇ ਮੈਂ ਤੁਹਾਡੇ ਕੰਮ ਹੁਣੇ ਸੁਣ ਲੱਗਾ, ਕਿੰਨੇ ਦਿਨਾਂ ਤੋਂ ਤੁਸੀਂ ਇਸ ਚੈਨਲ ਨੂੰ ਚਲਾਇਆ ਹੈਗਾ ਸਰ?
0: ਇਹਨਾਂ ਨੂੰ ਸਾਲ ਹੋ ਚੱਲਿਆ ਜੀ। ਸਰੋਤੇ ਸਾਡੀ ਟੋਪ ਪ੍ਰਾਇਓਰਿਟੀ ਤੇ ਹੈ ਜੀ, ਕੋਈ ਗੱਲ ਨੀ, ਜਦੋਂ ਮਰਜ਼ੀ ਫੋਨ ਕਰੋ ਤੁਸੀਂ,
2: ਗੱਲ ਉਹ ਕਰਾਂਗੇ ਜੋ ਸੁਣਨ ਵਾਲੀ ਹੋਊਗੀ, ਕਿਸੇ ਨੂੰ ਇਤਰਾਜ਼ ਵੀ ਨਹੀਂ ਹੋਵੇ। ਸਭਿਅਤਾ ਲਫ਼ਜ਼ਾਂ ਦਾ ਇਸਤੇਮਾਲ ਕਰ, ਅਸੀਂ ਤੁਹਾਡੇ ਕੋਲੋਂ ਬੋਲਣਾ ਵੀ ਸਿੱਖਣਾ, ਬੜੀ ਸੋਹਣੀ ਬੋਲੀ ਹੈ ਤੁਹਾਡੀ।
0: ਸ਼ੁਕਰੀਆ ਜੀ, ਮਿਹਰਬਾਨੀ,
2: ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੋ ਬਹੁਤ ਵਧੀਆ ਗੱਲਬਾਤ ਕੀਤੀ ਸਾਡੇ ਰਿਟਾਇਰਡ ਆਰਮੀ ਦੇ ਜਿਹੜੇ ਸਾਡੇ ਦੋਸਤ ਸਾਡੇ ਨਾਲ ਅੱਜ ਹੀ ਜੁੜੇ ਨੇ, ਕਹਿੰਦੇ ਮੈਨੂੰ ਪਤਾ ਨਹੀਂ ਲੱਗਾ ਤੇ ਮੈਨੂੰ ਉਮੀਦ ਹੈ ਕਿ ਸਾਨੂੰ ਰੋਜ਼ ਹੁਣ ਫੋਨ ਕਰਿਆ ਕਰਨਗੇ। ਇਹਨਾਂ ਨੇ ਗੱਲ ਬੜੀ ਵਧੀਆ ਇੱਕ ਕੀਤੀ, ਉਹ ਕਹਿੰਦੇ ਵੀ ਹਿਰਨ ਦਾ ਸ਼ਿਕਾਰ ਕਰਨਾ ਹੋਵੇ ਨਾ ਤੇ ਸਮਾਨ ਸ਼ੇਰ ਦਾ ਲੈ ਕੇ ਚੱਲੋ ਹਮੇਸ਼ਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹ ਕਹਿੰਦੇ ਜਿਹੜੀਆਂ ਰੁਕਾਵਟਾਂ ਨਾ ਤੁਹਾਨੂੰ ਰਸਤੇ 'ਚ ਆਉਂਦੀਆਂ ਚੱਲਦਿਆਂ ਚੱਲਦਿਆਂ, ਉਹ ਤੁਹਾਡਾ ਰਸਤਾ ਰੋਕਣ ਵਾਸਤੇ ਨਹੀਂ ਆਉਂਦੀਆਂ, ਬਲਕਿ ਤੁਹਾਨੂੰ ਹੋਰ ਆਤਮ ਵਿਸ਼ਵਾਸ ਤੁਹਾਡੇ ਲਈ ਤੁਹਾਡੇ ਵਿੱਚ ਭਰਨ ਵਾਸਤੇ ਆਉਂਦੀਆਂ ਕਿ ਤੁਸੀਂ ਉਸ ਰੁਕਾਵਟ ਨੂੰ ਦੂਰ ਕਰਨ ਦੇ ਲਈ ਮੈਂਟਲੀ ਔਰ ਫਿਜ਼ੀਕਲੀ ਤਿਆਰ ਬਰ ਤਿਆਰ ਹੋ।
1: ਮੇਰੇ ਦਿਨ 'ਚ ਆ ਰਿਹਾ ਜੀ, ਇਹ ਤੁਸੀਂ ਤੇ ਰੁਕਾਵਟ ਕਹਿ ਰਹੇ ਜੇ ਨਾ
0: ਜੀ,
1: ਮੈਂ ਇਹਨੂੰ ਸਮਝ ਰਿਹਾ ਰੁਕਾਵਟ ਨਹੀਂ
0: ਜੀ,
1: ਇਹ ਇੱਕ ਤੁਹਾਨੂੰ ਇਸ਼ਾਰਾ ਹੈ ਕਿ ਇਹ ਡਿਸਿਪਲਿਨ ਹੈ ਜਿਹਨੂੰ ਤੁਸੀਂ ਫਾਲੋ ਕਰਨਾ ਹੈ।
0: ਬਿਲਕੁਲ ਬਿਲਕੁਲ,
1: ਅਗਰ ਤੁਸੀਂ ਡਿਸਿਪਲਿਨ ਨੂੰ ਇਸ ਨੂੰ ਫਾਲੋ ਕਰ ਲਵੋਗੇ ਤੇ ਤੁਸੀਂ ਬੜੇ ਅੱਛੇ ਤਰੀਕੇ ਦੇ ਨਾਲ ਤੁਸੀਂ ਇਹ ਆਪਣਾ ਸਫ਼ਰ ਜਿਹੜਾ ਇਹਨੂੰ ਪੂਰਾ ਕਰੋਗੇ। ਅਗਰ ਡਿਸਿਪਲਿਨ ਦੀ ਵਾਇਲੇਸ਼ਨ ਕਰੋਗੇ ਕਿਸੇ ਜਗ੍ਹਾ ਵੀ ਹਾਦਸਾ ਹੋ ਸਕਦਾ ਹੈ।
0: ਬਿਲਕੁਲ ਬਿਲਕੁਲ ਹੋ ਸਕਦਾ।
1: ਇਸ ਵਾਸਤੇ ਮੇਰੇ ਖਿਆਲ ਚ ਇਹ ਡਿਸਿਪਲਿਨ ਸਾਨੂੰ ਸਿਖਾਉਣ ਦੀ ਇੱਕ ਜਿਹੜੀ ਤਗੋਦੋ ਕੀਤੀ ਹੈ ਹਕੂਮਤਾਂ ਵੱਲੋਂ ਵੀ ਜਾਂ ਜਿਸ ਤਰ੍ਹਾਂ ਵੀ ਸਾਨੂੰ ਜ਼ਿੰਦਗੀ ਵਿੱਚ ਵੀ ਅਗਰ ਅਸੀਂ ਡਿਸਿਪਲਿਨ ਨਾ ਰਹੀਏ, ਹਰ ਕੰਮ ਵੇਲੇ ਸਿਰ ਕਰੀਏ, ਵਕਤ ਸਿਰ ਕਰੀਏ ਤੇ ਅਸੀਂ ਕਾਮਯਾਬ ਹੀ ਕਾਮਯਾਬ ਆ।
0: ਦੇਖੋ ਸੁਨੈਣ ਜੀ, ਕਈ ਵਾਰੀ ਨਾ ਅਸੀਂ ਮੈਂ ਪੜ੍ਹਾਇਆ ਕਾਲਜ ਦੇ ਵਿੱਚ 35-36 ਸਾਲ ਤੇ ਉਹਦੇ ਵਿੱਚ ਨਾ ਆਮ ਤੌਰ ਤੇ ਇੱਕ ਚੈਪਟਰ ਹੁੰਦਾ ਸੀ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੁੰਦੇ ਸੀ ਕਿ ਵਿਦਿਆਰਥੀਆਂ ਦੇ ਵਿੱਚ ਅਨੁਸ਼ਾਸਨ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ। ਇਹ ਲੇਖ ਆਉਂਦਾ ਹੁੰਦਾ ਸੀ ਅਨੁਸ਼ਾਸਨ ਸਿੱਖਣਾ ਵਿਦਿਆਰਥੀਆਂ ਨੇ। ਸੋ ਉੱਥੇ ਸਮਝਾਉਣਾ ਪੈਂਦਾ ਸੀ ਪਹਿਲੇ ਕਿ ਅਨੁਸ਼ਾਸਨ ਹੁੰਦਾ ਕੀ ਹੈ। ਅਨੁਸ਼ਾਸਨ ਦਾ ਮਤਲਬ ਇਹ ਨਹੀਂ ਹੈ ਕਿ ਵਿਦਿਆਰਥੀ ਨੇ ਕਲਾਸ ਦੇ ਵਿੱਚ ਪੜ੍ਹਨਾ ਤੇ ਠੀਕ ਠਾਕ ਤਰੀਕੇ ਨਾਲ ਬੈਠਣਾ ਤੇ ਕੋਈ ਸ਼ਰਾਰਤ ਨਹੀਂ ਕਰਨੀ। ਅਨੁਸ਼ਾਸਨ ਦਾ ਮਤਲਬ ਹੈ ਕਿ ਜ਼ਿੰਦਗੀ ਦੇ ਹਰ ਆਸਪੈਕਟ ਦੇ ਵਿੱਚ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਖਾਣ ਪੀਣ ਦੇ ਵਿੱਚ ਵੀ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਤੁਰਨ ਫਿਰਨ ਦੇ ਵਿੱਚ ਵੀ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਕਿਸੇ ਆਫਿਸ ਦੇ ਵਿੱਚ ਜਾ ਕੇ ਕੁਰਸੀ ਦੇ ਉੱਪਰ ਬੈਠਣਾ, ਉੱਥੇ ਵੀ ਤੁਹਾਨੂੰ ਅਨੁਸ਼ਾਸਨ ਦੇ ਵਿੱਚ ਬਹਿਣਾ ਬਹੁਤ ਜ਼ਰੂਰੀ ਹੈ। ਤੁਹਾਡੇ ਪਹਿਰਾਵੇ ਦੇ ਵਿੱਚ ਵੀ ਅਨੁਸ਼ਾਸਨ ਹੈ। ਤੁਹਾਡਾ ਕਿਸੇ ਦੇ ਨਾਲ ਗੱਲਬਾਤ ਕਰਨੀ, ਕਿਸ ਤਰ੍ਹਾਂ ਕਰਨੀ, ਉਹਦੇ ਵਿੱਚ ਵੀ ਅਨੁਸ਼ਾਸਨ ਹੈ। ਅਨੁਸ਼ਾਸਨ ਤੁਹਾਡੀ ਜ਼ਿੰਦਗੀ ਦੇ ਹਰ ਇੱਕ ਆਸਪੈਕਟ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਫਿਰ ਤੁਸੀਂ ਆਪਣੇ ਆਪ ਨੂੰ ਡਿਸਿਪਲਿਨਡ ਜਾਂ ਅਨੁਸ਼ਾਸਨ ਵਾਸਤੇ ਇਨਸਾਨ ਕਹਿ ਸਕਦੇ ਹੋ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਰੱਖਾਂਗੇ ਜੀ ਜਾਰੀ ਇਸ ਤਰ੍ਹਾਂ ਹੀ। ਤੇ ਹੁਣ ਅਸੀਂ ਇੱਕ ਛੋਟਾ ਜਿਹਾ ਲੈਣੇ ਮੈਸੇਜ ਤੇ ਫਿਰ ਹੁਸਨੈਨ ਜੀ ਨੂੰ ਵੀ ਅਸੀਂ ਸੁਣਾਂਗੇ ਇੱਕ ਵਾਰ। ਤੇ ਨਾਲ ਸਾਡੀ ਗੱਲਬਾਤ ਮੈਂ ਇੱਕ ਸ਼ੁਰੂ ਕੀਤੀ ਸੀ ਕਿ ਸਾਡੇ ਰਸਤੇ ਦੇ ਵਿੱਚ ਜਦੋਂ ਰੈੱਡ ਲਾਈਟ ਆ ਜਾਂਦੀ ਹੈ ਅਸੀਂ ਕਾਰ ਰੋਕ ਲੈਂਦੇ ਹਾਂ ਜਾਂ ਦੂਰੋਂ ਦੇਖ ਲੈਂਦੇ ਹਾਂ ਕਿ ਰੈੱਡ ਲਾਈਟ, ਅਸੀਂ ਕਾਰ ਨੂੰ ਸਲੋ ਕਰ ਲੈਂਦੇ ਹਾਂ ਕਿ ਉੱਥੇ ਪਹੁੰਚਦਿਆਂ ਉਹ ਗ੍ਰੀਨ ਹੋ ਜਾਏ ਤੇ ਅਸੀਂ ਉਸ ਤੋਂ ਅੱਗੇ ਸਪੀਡ ਚੁੱਕ ਕੇ ਫਿਰ ਨਿਕਲ ਜਾਈਏ। ਇਹਦਾ ਜ਼ਿੰਦਗੀ 'ਚ ਸਾਨੂੰ ਕੀ ਮੈਸੇਜ ਮਿਲਦਾ ਇਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ, ਐਡਾ ਕੋਈ ਮੁਸ਼ਕਲ ਨਹੀਂ ਹੈ। ਤੇ ਪਹਿਲਾਂ ਇੱਕ ਛੋਟਾ ਜਿਹਾ ਤੁਹਾਡੇ ਨਾਲ ਮੈਸੇਜ ਸ਼ੇਅਰ ਕਰਦੇ ਹਾਂ ਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਾਂਗੇ ਜੀ।
3: ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ੋਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬ੍ਰੈਂਪਟਨ ਵਿੱਚ ਘਰ ਜਾਂ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ? ਇੰਦਰ ਅਰੋੜਾ ਹੈ ਨਾ ਆਪਣੇ ਬਿਜ਼ਨਸ ਪ੍ਰੋਜੈਕਟ ਲਈ ਇੱਕ ਕਮਰਸ਼ੀਅਲ ਪ੍ਰਾਪਰਟੀ ਤਾਂ ਨਹੀਂ ਲੱਭ ਰਹੇ? ਇੰਦਰ ਅਰੋੜਾ ਹੈ ਨਾ ਜੀ, ਬਿਲਕੁਲ। ਅੱਜ ਹੀ ਕੰਟੈਕਟ ਕਰੋ ਰੀਮੈਕਸ ਗੋਲਡ ਰਿਐਲਿਟੀ ਇੰਕ ਦੇ ਬਹੁਤ ਹੀ ਤਜਰਬੇਕਾਰ ਤੇ ਕਾਬਿਲ ਬ੍ਰੋਕਰ ਇੰਦਰ ਅਰੋੜਾ ਨੂੰ, ਜੋ ਤੁਹਾਨੂੰ ਤੁਹਾਡੀ ਰਿਐਲਿਟੀ ਨੀਡਸ ਲਈ ਪ੍ਰੋਵਾਈਡ ਕਰਾਂਗੇ ਬੈਸਟ ਡੀਲਸ। ਇਹੀ ਨਹੀਂ, ਇੰਦਰ ਅਰੋੜਾ ਮੌਰਗੇਜ ਐਡਵਾਈਜ਼ਰ, ਰੀਅਲ ਐਸਟੇਟ ਲਾਇਰ ਐਂਡ ਸਟੈਗਿੰਗ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਨੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 416-525-7400। ਕੈਨੇਡਾ ਦੇ ਮੋਸਟ ਫੇਮਸ ਤੇ ਮੰਨੇ ਪਰਮੰਨੇ ਬ੍ਰੈਂਪਟਨ ਕੈਸ਼ ਐਂਡ ਕੈਰੀ, ਕੈਲਗਰੀ ਤੇ ਨਿਆਗਰਾ ਫਾਲਸ ਵਿੱਚ ਵੀ, ਜੋ ਕਿ ਹਨ ਇੰਪੋਰਟਰ, ਰਿਟੇਲਰ ਐਂਡ ਹੋਲਸੇਲਰ ਫਾਰ ਹੋਮ, ਕਿਚਨ, ਕਮਰਸ਼ੀਅਲ ਫੂਡ ਪ੍ਰੋਡਕਟਸ ਤੇ ਇਕਵਿਪਮੈਂਟ ਤੇ ਹੋਰ ਵੀ ਐਂਡਲੈਸ ਪ੍ਰੋਡਕਟਸ ਦੇ। ਫਿਰ ਤਿਆਰੀਆਂ ਕਰ ਲੋ ਤੇ ਸ਼ਾਪਿੰਗ ਲਿਸਟ ਵੀ ਰੈਡੀ ਕਰ ਲੋ। ਕਮਿੰਗ ਸੂਨ, ਐਡਰੈਸ 3643 ਪੋਰਟੇਜ ਰੋਡ, ਨਿਆਗਰਾ ਫਾਲਸ, ਐਂਡ 292230 ਵੈਗਨ ਵੀਲ ਬੁਲੇਵਾਰਡ, ਕੈਲਗਰੀ। ਕਾਲ ਕਰੋ ਸਰਦਾਰ ਦਲਬੀਰ ਸਿੰਘ ਕਥੂਰੀਆ ਜੀ ਨੂੰ ਐਟ 416-700-9100। ਤੁਸੀਂ ਸੁਣ ਰਹੇ ਹੋ ਸਬਰੰਗ ਰੇਡੀਓ ਬ੍ਰੈਂਪਟਨ ਬਾਈ ਡਾਕਟਰ ਦਲਬੀਰ ਸਿੰਘ ਕਥੂਰੀਆ ਵਿਸ਼ਵ ਪੰਜਾਬੀ ਸਭਾ।
4: ਮੇਰਾ ਨਾਮ ਤੇਜਿੰਦਰ ਸਿੰਘ ਭਿੰਡਰ, ਵਾਰਡ 1 ਤੇ ਵਾਰਡ 5 ਵਿੱਚੋਂ ਸਿਟੀ ਕੌਂਸਲਰ ਦੀਆਂ ਇਲੈਕਸ਼ਨ ਲਈ ਰਨ ਕਰ ਰਿਹਾ ਹਾਂ। ਮਿਸਿਸਾਗਾ ਤੋਂ ਲੈ ਕੇ ਹਾਈਵੇ 410 ਤੱਕ ਸਾਡੀ ਬਾਉਂਡਰੀ ਹੈ ਜੀ। ਦੂਜੇ ਪਾਸਿਓਂ ਕਵੀਨ ਤੋਂ ਲੈ ਕੇ ਬਵੇੜ ਤੱਕ ਸਾਡਾ ਇੱਕੋ ਹੀ ਮੋਟੋ ਆ, ਲੋਕਾਂ ਨੂੰ ਇੱਕ ਸੁਨੇਹਾ ਪਹੁੰਚਾਉਣਾ ਵੀ ਤੁਸੀਂ ਵੋਟ ਪਾਉਣਾ ਨਾ ਭੁੱਲਿਓ, ਅਸੀਂ ਤੁਹਾਡੇ ਲਈ ਕੰਮ ਕਰਨਾ ਨੀ ਭੁੱਲਦੇ। ਮੇਰਾ ਫੋਨ ਨੰਬਰ ਆ 4372473594। ਧੰਨਵਾਦ।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਤੇਜਿੰਦਰ ਸਿੰਘ ਪਿੰਡਰ।
0: ਲਓ ਜੀ, ਅਸੀਂ ਆ ਗਏ ਹਾਂ ਦੁਬਾਰਾ ਵਾਪਸ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ, ਤੇ ਨੰਬਰ ਸਾਡਾ ਹੈ 6474653567367535353। ਗੱਲਬਾਤ ਅਸੀਂ ਕਰ ਰਹੇ ਸੀ ਕਿ ਜਦੋਂ ਅਸੀਂ ਕਾਰ ਤੇ ਜਾਂਦੇ ਹਾਂ ਜਾਂ ਬਾਈਕ ਤੇ ਜਾਂਦੇ ਹਾਂ, ਅੱਗੇ ਰੈੱਡ ਲਾਈਟ ਆ ਜਾਏ ਤੇ ਅਸੀਂ ਰੁਕ ਜਾਂਦੇ ਹਾਂ, ਜਾਂ ਰੈੱਡ ਲਾਈਟ ਤੋਂ ਦੂਰੋਂ ਹੀ ਅਸੀਂ ਰੈੱਡ ਲਾਈਟ ਨੂੰ ਦੇਖ ਕੇ ਆਪਣੀ ਸਪੀਡ ਸਲੋ ਕਰ ਲੈਂਦੇ ਹਾਂ ਤੇ ਜਦੋਂ ਰੈੱਡ ਲਾਈਟ ਗ੍ਰੀਨ 'ਚ ਤਬਦੀਲ ਹੋ ਜਾਂਦੀ ਹੈ ਅਸੀਂ ਦੌੜ ਪੈਂਦੇ ਹਾਂ। ਸੋ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਨਾ ਬਹੁਤ ਸਾਰੀਆਂ ਰੈੱਡ ਲਾਈਟਸ ਆਉਂਦੀਆਂ ਨੇ ਜਦੋਂ ਜ਼ਿੰਦਗੀ ਅਸੀਂ ਬਸਰ ਕਰਦੇ ਜਾਂਦੇ ਹਾਂ, ਤੁਰਦੇ ਜਾਂਦੇ ਹਾਂ, ਜ਼ਿੰਦਗੀ ਬਿਤਾਉਂਦੇ ਜਾਂਦੇ ਹਾਂ, ਕੰਮ ਕਰਦੇ ਜਾਂਦੇ ਹਾਂ, ਮਿਹਨਤ ਕਰਦੇ ਜਾਂਦੇ ਹਾਂ। ਲੇਕਿਨ ਜਦੋਂ ਕੋਈ ਰੈੱਡ ਲਾਈਟ ਆ ਜਾਏ ਨਾ, ਕਈ ਵਾਰ ਆਦਮੀ ਰਸਤੇ ਦੇ ਵਿੱਚ ਆਈ ਰੁਕਾਵਟ ਨੂੰ ਵੇਖ ਕੇ ਨਾ ਘਬਰਾ ਜਾਂਦਾ। ਸੋ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਰੈੱਡ ਲਾਈਟ ਨੂੰ ਦੇਖ ਕੇ ਘਬਰਾਓ ਨਾ ਕਦੇ, ਬਲਕਿ ਆਪਣੀ ਰਫਤਾਰ ਸਲੋ ਕਰ ਲਓ। ਰਫਤਾਰ ਸਲੋ ਕਰੋਗੇ ਜਦੋਂ ਤੁਹਾਡੀ ਉਹ ਰੈੱਡ ਲਾਈਟ ਜਾਂ ਜਦੋਂ ਤੁਹਾਡੀ ਉਹ ਮੁਸ਼ਕਲ ਜਿਹੜੀ ਆਸਾਨ ਦੀ ਦੇ ਵਿੱਚ ਤਬਦੀਲ ਹੋ ਜਾਏਗੀ, ਜਾਂ ਤੁਸੀਂ ਉਹਦਾ ਕੋਈ ਨਾ ਕੋਈ ਸਲਿਊਸ਼ਨ ਕੱਢ ਲਓਗੇ, ਤਾਂ ਫਿਰ ਉਸ ਤੋਂ ਬਾਅਦ ਤੁਸੀਂ ਉਸ ਰਫਤਾਰ ਨੂੰ ਤੇਜ਼ ਕਰ ਸਕਦੇ ਹੋ। ਸੋ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਰੈੱਡ ਲਾਈਟ ਦਾ ਮਤਲਬ ਰੁਕਣਾ ਨਹੀਂ ਹੁੰਦਾ, ਬਲਕਿ ਆਪਣੀ ਰਫਤਾਰ ਨੂੰ ਸਲੋ ਕਰਨਾ ਹੁੰਦਾ। ਸਿਰਫ ਇੰਨਾ ਕੁ ਫਰਕ ਹੈ, ਕਾਰ ਦੇ ਉੱਪਰ ਜਾਂਦਿਆਂ ਜਾਂ ਸਕੂਟਰ ਦੇ ਉੱਪਰ ਜਾਂਦਿਆਂ ਰੈੱਡ ਲਾਈਟ ਤੇ ਸਾਨੂੰ ਰੁਕਣਾ ਪੈਂਦਾ ਹੈ। ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਰੁਕਾਵਟ ਆਵੇ ਰੈੱਡ ਲਾਈਟ ਵਰਗੀ, ਤਾਂ ਰੁਕਣਾ ਉੱਥੇ ਨਹੀਂ ਹੈ, ਬਲਕਿ ਰੁਕ ਕੇ ਉਸ ਰਸਤੇ 'ਚੋਂ ਦੌੜਨਾ ਵੀ ਨਹੀਂ ਹੈ, ਡਿਪਰੈਸ ਵੀ ਨਹੀਂ ਹੋਣਾ, ਸਟ੍ਰੈਸ ਵੀ ਨਹੀਂ ਲੈਣਾ, ਡਿਸਟਰਬ ਵੀ ਨਹੀਂ ਹੋਣਾ, ਘਬਰਾਉਣਾ ਵੀ ਨਹੀਂ ਹੈ, ਬਲਕਿ ਆਪਣੀ ਰਫਤਾਰ ਜਿਹੜੀ ਹੈ ਨਾ ਉਸ ਨੂੰ ਥੋੜ੍ਹਾ ਜਿਹਾ ਮੇਨਟੇਨ ਕਰ ਲਓ, ਸਲੋ ਕਰ ਲਓ, ਅਤੇ ਹੌਲੀ ਹੌਲੀ ਹੌਲੀ ਹੌਲੀ ਤੁਹਾਡੀ ਉਹ ਰੈੱਡ ਲਾਈਟ, ਤੁਹਾਡੀ ਉਹ ਮੁਸ਼ਕਲ ਜਿਹੜੀ ਹੈ ਆਸਾਨੀ ਦੇ ਵਿੱਚ ਤਬਦੀਲ ਹੋ ਜਾਏਗੀ, ਅਤੇ ਤੁਸੀਂ ਫਿਰ ਲਗਾਤਾਰ ਆਪਣੀ ਜ਼ਿੰਦਗੀ ਦੇ ਵਿੱਚ ਉਸੇ ਤਰ੍ਹਾਂ ਹੀ ਅੱਗੇ ਦੀ ਅੱਗੇ ਵਧਣਾ ਸ਼ੁਰੂ ਕਰ ਦਿਓਗੇ। ਸੋ ਗੱਲਾਂ ਬਾਤਾਂ ਛੋਟੀਆਂ ਛੋਟੀਆਂ ਹੁੰਦੀਆਂ, ਲੇਕਿਨ ਇਹਨਾਂ ਦੇ ਵਿੱਚ ਮੈਸੇਜ ਕਈ ਵਾਰ ਨਾ ਬੜੇ ਬੜੇ ਵੱਡੇ ਛੁਪੇ ਹੋਏ ਹੁੰਦੇ ਆ। ਅੱਜ ਕੱਲ੍ਹ ਤੁਸੀਂ ਉਸਨੇ ਇੰਝ ਹੀ ਦੇਖਦੇ ਹੋ ਕਿ ਕੁਦਰਤ ਦੇਖਿਓ, ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮੌਸਮ ਚੱਲ ਰਿਹਾ ਨਾ ਕੈਨੇਡਾ ਦੇ ਵਿੱਚ, ਪਿਛਲੇ ਮੈਨੂੰ ਕਿਸੇ ਨੇ ਦੱਸਿਆ ਕਿ 14-15 ਸਤੰਬਰ ਤੋਂ ਲੈ ਕੇ 15 ਅਕਤੂਬਰ ਤੱਕ ਹੁੰਦਾ, ਕਿੰਨੀ ਤਬਦੀਲੀ ਦਰਖਤਾਂ ਦੇ ਵਿੱਚ ਤੁਸੀਂ ਦੇਖਦੇ ਹੋ। ਮਜੰਡਾ ਕਲਰ ਦੇ ਪੱਤੇ, ਯੈਲੋ ਕਲਰ ਦੇ ਪੱਤੇ, ਗ੍ਰੀਨ ਕਲਰ ਦੇ ਪੱਤੇ, ਹੌਲੀ ਹੌਲੀ ਹੌਲੀ ਹੌਲੀ ਇਹਨਾਂ ਨੇ ਸਾਰੇ ਦਰਖਤਾਂ ਨੇ ਨਾ ਰੁੰਡ ਮਰੁੰਡ ਹੋ ਜਾਣਾ, ਝੜ ਜਾਣੇ ਪੱਤੇ। ਉਹ ਇਹਨਾਂ ਨੇ ਵਿਚਾਰਿਆਂ ਨੇ ਕੋਈ ਕੁਦਰਤ ਦੇ ਅੱਗੇ ਕੋਈ ਤਰਲਾ ਥੋੜੋ ਕਰਨਾ, ਜਾਂ ਕੋਈ ਗੁੱਸਾ ਥੋੜੋ ਕਰਨਾ ਵੀ ਕੁਦਰਤ ਨੇ ਸਾਡੇ ਨਾਲ ਕੀ ਕੀਤਾ। ਬਸ ਇਹਨਾਂ ਨੇ ਦੇਖੋ ਅੱਗੇ ਰੈੱਡ ਲਾਈਟ ਇਹਨਾਂ ਦੀ ਆਈ ਹੈ 2-4 ਮਹੀਨਿਆਂ ਦੀ, ਇਹਨਾਂ ਨੇ ਰਫਤਾਰ ਹੌਲੀ ਹੌਲੀ, ਉਹ ਮਾਰਾਂ ਝੰਬੜੀਆਂ ਇਹਨਾਂ ਨੇ ਦੇਖ ਲਿਓ, ਬਰ ਇੰਨੀ ਇੰਨੀ 2 ਫੁੱਟਾਂ ਦੇ ਫੁੱਟ ਸਨੋਅ ਵੀ ਪੈਣੀ ਹੈ, ਇਹਨਾਂ ਨੇ ਆਰਾਮ ਨਾਲ ਬੈਠੇ ਰਹਿਣਾ। ਜਦੋਂ ਉਸ ਤੋਂ ਬਾਅਦ ਹੌਲੀ ਹੌਲੀ ਸਨੋਅ ਉਤਰੀ ਜਾਣੀ ਹੈ ਇਹਨਾਂ ਦੇ, ਫਿਰ ਤੁਸੀਂ ਅਗਲੇ ਸਾਲ ਫਿਰ ਦੇਖਿਆ ਜੀ ਉਹਨੀ ਰੰਗਤ ਦੀ ਰੰਗਤ ਫਿਰ ਚੜ੍ਹ ਜਾਣੀ। ਸੁਰੈਣ ਜੀ ਤੁਸੀਂ ਤਿਆਰੀ ਰੱਖੋ, ਸਾਡੇ ਕਾਲਰ ਆ ਗਏ ਨੇ ਜੀ। ਖਲੀਲ ਜੀ, ਜੀ ਆਇਆਂ ਨੂੰ ਜੀ।
2: ਜੀ ਸਤਿ ਸ਼੍ਰੀ ਅਕਾਲ ਜੀ, ਆਨੂੰ ਕਹਤੇ ਹੈ ਆਪ।
0: ਬਹੁਤ ਬੜੀਆ ਜੀ, ਬਹੁਤ ਬੜੀਆ। ਖਲੀਲ ਜੀ ਆਪਨੇ ਬਹੁਤ ਦਿਨੋਂ ਬਾਅਦ ਫੋਨ ਕੀਤਾ ਅੱਜ।
2: ਨਹੀਂ ਜੀ, ਮੈਂ 2-3 ਵਾਰ ਕਰਾ ਥਾ, ਲੇਕਿਨ ਉਹ ਥਰੋ ਹੀ ਨਹੀਂ ਹੋ ਰਹੀ ਥੀ ਲਾਈਨ, ਕੁਛ ਟੈਕਨੀਕਲ ਖਰਾਬੀ ਥੀ, ਆਵਾਜ਼ ਆਪਕੀ ਨਹੀਂ ਆ ਰਹੀ ਥੀ ਮੇਰੇ ਪਾਸ। ਐਨੀਵੇ, ਆਪਕੀ ਬਾਤਚੀਤ ਸੁਣਤੇ ਹੋਏ ਮੁਝੇ ਬੇਇਖਤਿਆਰ ਯਾਦ ਆ ਗਏ
0: ਜੀ
2: ਵੋ ਸ਼ਖਸੀਅਤ ਜੋ ਆਪਣੇ ਜ਼ਮਾਨੇ ਕੀ ਹਸੀਨ ਤਰੀਨ ਖੂਬਸੂਰਤ ਐਸੀ ਪਰਸਨੈਲਿਟੀ ਨਹੀਂ ਪੈਦਾ ਹੋ ਸਕਤੀ ਜੈਸਾ ਵਿਨੋਦ ਖੰਨਾ ਕੀ ਥੀ।
0: ਜੀ ਜੀ,
2: ਤੋ ਆਪਕੀ ਬਾਤਚੀਤ ਸੁਣਤੇ ਹੋਏ ਮੁਝੇ ਯਾਦ ਆਇਆ, ਰੁਕ ਜਾਣਾ ਨਹੀਂ ਤੂੰ ਕਹੀਂ ਹਾਰ ਕੇ, ਕਾਂਟੋਂ ਪੇ ਚਲ ਕੇ ਮਿਲੇਂਗੇ ਸਾਏ ਬਹਾਰ ਕੇ।
0: ਸਹੀ ਬਾਤ ਹੈ।
6: तो वो बात है, देखिए जिंदगी में बरसों पहले देखिए आनंद बख्शी साहब कैसे गाने लिखे, मजू साहब कैसे गाने लिखे, आनंद बख्शी साहब के उस्ताद जो है उस्ताद कमल जलाल भी कराची में रहते, ये जब तक जिंदा थे बख्शी साहब पैसे भेजाते थे। जरा देखिए आप कितनी यानी शागिर्दी गुरु और उसका मैं खुद आंखों से देखो चरण स्पर्श करते थे आनंद बख्शी साहब।
7: जी जी जी जी,
6: ये बड़े लोग होते बता रहा हूँ, इतनी उनकी तरबियत वगैरह। तो जिंदगी जैसा आप फरमाए हैं, जो भी रेड लाइट आती है वो सही है, स्ट्रैटेजी है आपकी जो बताए, वो थोड़ा टाइमली स्लो करना पड़ता, जिंदगी उसी का नाम है। इसकी दूसरी मिसाल मैं इससे पहले भी आपके शो में दिया हुआ, वो ये कि दुनिया में चाहे कितना वड्डा क्रिकेटर रहने दो, लेकिन हर गोला नहीं खेलता, वो बोल रहा हूँ मैं।
7: बिल्कुल सही बात है, जो जीवन चलने का नाम है जी, चलते रहो।
6: कुछ को आगे बढ़ के गोले को मारना पड़ता जो छक्का बनता, किसी को वहीं प्लेट करना पड़ता, क्योंकि अगर आप छक्का मारने की कोशिश करें तो वहाँ पवेलियन में उन्हें बाहर ठहरा हुआ है, फील्डर उन्हें कैच पकड़ लेता, फिर आप जाना पड़ता हमेशा के लिए। तो ये चीजें हैं बहरहाल। थैंक यू सो मच, लव योर शो एज ऑलवेज।
7: थैंक यू वेरी मच।
6: मगर मैं हमेशा कॉल करता हूँ मगर थ्रू नहीं होती, कभी टेक्निकल हो जाता है।
7: थैंक यू सर, थैंक यू
6: सबको।
7: हाँ जी हुसैन जी, बस साढ़े को 5 मिनट है, 4 मिनट तो एक संखेप जी दे।

0: ਵਿੱਚ ਸਮੁੰਦਰਾਂ ਤਰੀਦਾ ਨੇ, ਜੇਕਰ ਜਿੱਤਣ ਦਿਨਾਂ ਉਮੀਦ ਹੋਵੇ ਫਿਰ ਵਿੱਚ ਮੈਦਾਨਾਂ ਦੇ ਵੜੀਦਾ ਨੇ।
1: ਕਿਆ ਬਾਤ ਹੈ।

0: ਬਹੁਤ ਵਧੀਆ ਸੁਨਣ ਜੀ, ਬਹੁਤ ਖੂਬਸੂਰਤ ਆਵਾਜ਼ ਦੇ ਵਿੱਚ ਤੁਸੀਂ ਬਹੁਤ ਵਧੀਆ। ਵੈਸੇ ਦਸਤਾਰ ਦੀ ਗੱਲ ਤੁਸੀਂ ਕੀਤੀ ਹੈ, ਪੱਗ ਦੀ ਗੱਲ ਕੀਤੀ ਹੈ, ਉਹ ਕਹਿੰਦੇ ਬੰਦੇ ਦੀ ਪਰਸਨੈਲਿਟੀ ਨੂੰ ਜਾਣਨਾ ਹੋਵੇ ਨਾ ਓਵਰਹਾਲ, ਤੇ ਤਿੰਨ ਚੀਜ਼ਾਂ ਜਿਹੜੀਆਂ ਉਹ ਤੁਸੀਂ ਉਹਦੀਆਂ ਦੇਖ ਲਓ ਤੇ ਤੁਸੀਂ ਉਸ ਦੇ ਬੰਦੇ ਨੂੰ ਪੂਰੀ ਤਰੀਕੇ ਦੇ ਨਾਲ ਜਾਣ ਲਓ। ਪਹਿਲੀ ਦਸਤਾਰ, ਦੂਸਰੀ ਗੁਫਤਾਰ ਤੇ ਤੀਸਰੀ ਰਫਤਾਰ।
1: ਕੀ ਬਾਤ ਹੈ!
0: ਦਸਤਾਰ, ਗੁਫਤਾਰ ਤੇ ਰਫਤਾਰ, ਇੱਕ ਆਦਮੀ ਦੀ ਤੁਸੀਂ ਜਾਣ ਲਓ, ਉਹਨੂੰ ਸਮਝ ਲਓ ਨਾ, ਤੇ ਫਿਰ ਉਸ ਨੂੰ ਓਵਰਆਲ ਤੁਸੀਂ ਉਸ ਬੰਦੇ ਦੀ ਪਰਸਨੈਲਿਟੀ ਨੂੰ ਜਾਣ ਸਕਦੇ ਹੋ। ਸੋ ਦੋਸਤੋ, ਪ੍ਰੋਗਰਾਮ ਦੀ ਸਾਡੇ ਦੀ ਹੋ ਚੱਲੀ ਹੈ ਸਮਾਪਤੀ। ਕੱਲ ਮਿਲਾਂਗੇ ਕਿਸੇ ਨਵੇਂ ਵਿਸ਼ੇ ਤੇ ਕਿਸੇ ਨਵੀਂ ਗੱਲਬਾਤ ਦੇ ਲਈ, ਤੇ ਬਹੁਤ ਵਧੀਆ ਕਰਦੇ ਹੋ ਤੁਸੀਂ ਸਾਡੇ ਨਾਲ ਜੁੜਦੇ ਹੋ, ਬਹੁਤ ਮੋਰਲੀ ਸਪੋਰਟ ਕਰਦੇ ਹੋ, ਫੀਡਬੈਕ ਦਿੰਦੇ ਹੋ ਤੇ ਸਾਨੂੰ ਬਹੁਤ ਅੱਛਾ ਲੱਗਦਾ, ਤੇ ਅਸੀਂ ਹੋਰ ਮਿਹਨਤ ਕਰਕੇ ਅਗਲੇ ਦਿਨ ਵਧੀਆ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਆਉਣੇ। ਕੱਲ ਫਿਰ ਮਿਲਾਂਗੇ ਇਸੇ ਵਿਸ਼ੇ ਦੇ ਨਾਲ ਕਿਸੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ

0: ਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: normally good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474151557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313
5: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਆਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
7: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
5: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

ਇਹਦਾ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੀ ਹਾਂ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਇੱਕ ਬਹੁਤ ਹੀ ਮਿੱਠੀ ਪਿਆਰੀ ਮੁਲਾਕਾਤ ਆਪਣੀ ਰਹੇਗੀ। ਐਂਡ ਗੱਲਾਂ ਬਾਤਾਂ ਵੀ ਹੋਣਗੀਆਂ ਰੋਜ਼ ਜਿਵੇਂ ਹੁੰਦੀਆਂ, ਗੱਲਾਂ ਬਾਤਾਂ ਨਾਲ ਹੀ ਸੰਸਾਰ ਚੱਲਦਾ, ਗੱਲਾਂ ਬਾਤਾਂ ਦੇ ਰਾਹੀਂ ਹੀ ਕੰਮ ਬਣਦੇ ਆ, ਕੋਈ ਨਾ ਕੋਈ ਸਲਿਊਸ਼ਨਸ ਨਿਕਲਦੀਆਂ ਨੇ। ਜਿਹੜਾ ਬੰਦਾ ਕਹਿੰਦਾ ਯਾਰ ਕਿ ਇਹ ਨਹੀਂ ਠੀਕ ਹੋ ਰਿਹਾ, ਉਹ ਨਹੀਂ ਠੀਕ ਹੋ ਰਿਹਾ, ਉਹ ਬੰਦਾ ਫਿਰ ਕਿਤੇ ਨਾ ਕਿਤੇ ਗੱਲਬਾਤ ਤੋਂ ਦੂਰ ਹੈ। ਸੋ ਗੱਲਾਂ ਬਾਤਾਂ ਕਰੋ ਅਤੇ ਜਿਹਦੇ ਨਾਲ ਮਰਜ਼ੀ ਕਰੋ, ਹੁਣ ਤੁਹਾਡੇ 'ਤੇ ਹੈ। ਬਟ ਇੰਨੀ ਗੱਲ ਵੀ ਠੀਕ ਹੈ ਯਾਰ ਕਿ ਗੱਲਬਾਤ ਉਹਦੇ ਨਾਲ ਕਰੋ ਜਿਹਦੇ ਨਾਲ ਤੁਹਾਡਾ ਕਿਤੇ ਨਾ ਕਿਤੇ ਨਾ ਇੱਕ ਮੱਤ ਵੀ ਮਿਲਦੀ ਹੈ, ਅਤੇ ਉਸ ਬੰਦੇ ਨਾਲ ਗੱਲ ਕਰਕੇ ਤੁਹਾਨੂੰ ਐਕਸਾਈਟਮੈਂਟ ਮਿਲਦੀ ਹੈ। ਫਾਲਤੂ ਦੀਆਂ ਗੱਲਾਂ ਬਾਤਾਂ ਅਤੇ ਜਸਟ ਕਈ ਆਪਣੇ ਲੋਕਾਂ ਦੇ ਵਿੱਚ ਇਹ ਗੱਲ ਹੈ ਕਿ ਭਾਵੇਂ ਜੀ ਨਹੀਂ ਕਰਦਾ ਇਹਨੂੰ ਬੁਲਾਉਣ ਨੂੰ, ਫਿਰ ਵੀ ਆਪਾਂ ਬੁਲਾ ਲੈਂਦੇ ਹਾਂ, ਉਹ ਛੱਡੋ ਪਰੇ, ਕਾਹਦਾ ਫਿਰ ਉਹਦਾ ਕੋਈ ਫਾਇਦਾ ਹੀ ਹੈ ਨਹੀਂ ਗਾ ਜਦ। ਸੋ ਉਹਨਾਂ ਨੂੰ ਬੁਲਾਓ ਜਿਹਨਾਂ ਨਾਲ ਤੁਹਾਡਾ ਵਾਕਈ ਕਿਤੇ ਨਾ ਕਿਤੇ ਇੱਕ ਅਟੈਚਮੈਂਟ ਹੈ ਅਤੇ ਜੀ ਕਰਦਾ ਅਗਲੇ ਨੂੰ ਬੁਲਾਉਣ ਨੂੰ। ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ 9056737333790563337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਗੱਲਾਂ ਬਾਤਾਂ ਅਤੇ ਸਜਾਉਂਦੇ ਹਾਂ ਅੱਜ ਦੀ ਇਸ ਖੂਬਸੂਰਤ ਮਿੱਠੀ ਪਿਆਰੀ ਸ਼ਾਮ ਨੂੰ। ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਹਾਡੇ ਲਈ ਹਾਜ਼ਰ ਹੈ ਅਤੇ

ਕਿਆ ਮਿਊਜ਼ਿਕ ਹੈ ਯਾਰ, ਸੁਣ ਕੇ ਜੀ ਕਰਿਆ ਕਿ ਹੁਣ ਕੋਈ ਨਾ, ਮੈਨੂੰ ਪਤਾ ਤੁਹਾਡੀ ਇੱਕ ਰਿਕੁਐਸਟ ਤਾਂ ਰਵੇਗੀ ਰਵੇਗੀ ਨਾ ਬਈ ਭਾਜੀ, ਗਾਣਾ ਲਾ ਦੋ ਗਾਣਾ ਲਾ ਦੋ ਗਾਣਾ ਲਾ ਦੋ, ਤੁਸੀਂ ਲਾਉਂਦੇ ਹੈ ਨੀ, ਕੋਈ ਨਾ ਸਾਰੇ ਗਾਣੇ ਲੱਗਣਗੇ ਤੇ ਇੰਜਨ ਜੀ ਗਰਮ ਹੋ ਲੈਣ ਦੋ, ਹੁਣ ਚਾਹ ਚੂਹ ਪੀ ਲੈਣ ਦੋ ਤੇ ਫਿਰ ਜਦੋਂ ਥੋੜੇ ਜਿਹੇ ਕੈਮ ਜੇ ਹੋਏ ਫਿਰ ਚੱਕਦੇ ਆ ਪੱਠੇ। ਮੈਂ ਨਾ ਜੇ ਬੈਠੇ ਬੈਠੇ ਮੈਂ ਕਿਹਾ ਕਈ ਵਾਰ ਨਾ ਹੁੰਦਾ ਮੌਸਮ ਦੇ ਹਿਸਾਬ ਨਾਲ ਵੀ ਉਹੀ ਬੰਦਾ ਥੱਕਿਆ ਜਿਹਾ ਥੋੜ੍ਹਾ ਜਿਹਾ, ਤੇ ਜਦੋਂ ਫਿਰ ਬੰਦਾ ਕੰਮ ਤੇ ਆਉਂਦਾ, ਹੁਣ ਮੈਂ ਸਟੂਡੀਓ 'ਚ ਬੈਠਾ ਮਾਈਕ ਦੇ ਮੂਹਰੇ, ਮੈਂ ਕਹਿੰਦਾ ਕਿ ਲੱਗਦਾ ਕਿ ਬਸ 10-12 ਘੰਟੇ ਦੀ ਨੀਂਦ ਪੂਰੀ ਕਰਕੇ ਹਟੇ ਆ। ਸੋ ਆਪਣੇ ਕੰਮ ਪ੍ਰਤੀ ਇੰਨਾ ਕੁ ਤੁਸੀਂ ਐਕਟਿਵ ਰਹੋ, ਐਕਟਿਵ ਹੋਵੋ ਕਿ ਹੋਵੇ ਕਿ ਯਾਰ ਤੁਸੀਂ ਕੰਮ ਕਰਨ ਤੋਂ ਬਾਅਦ ਵੀ ਸੋਚੋ ਕਿ ਬੱਲੇ ਯਾਰ ਮੈਂ ਤਾਂ ਪੂਰੀਆਂ ਜੀ ਜਾਨ ਦੇ ਨਾਲ ਕੰਮ ਕੀਤਾ, ਤੇ ਚੀਜ਼ਾਂ ਵਾਕਈ ਦੇ ਇੰਪੋਰਟੈਂਟ। ਹੁਣ ਕੰਮ ਜੇ ਕਰਨਾ ਹੀ ਆ ਤਾਂ ਤੁਸੀਂ ਬਹੁਤ ਮਿਹਨਤ ਤੇ ਇੱਕ ਲਗਨ ਨਾਲ ਕਰੋ ਯਾਰ, ਤਾਂ ਹੀ ਸਵਾਦ ਆਉਂਦਾ ਕੰਮ ਕਰਨ ਦਾ। ਸੋ ਅਸੀਂ ਉਵੇਂ ਹੀ ਪ੍ਰੋਗਰਾਮ ਪੇਸ਼ ਕਰ ਰਹੇ ਤੁਹਾਡੇ ਲਈ ਪੂਰੇ ਲਗਨ ਤੇ ਇੱਕ ਐਕਸਾਈਟਮੈਂਟ ਦੇ ਨਾਲ। ਤੁਹਾਨੂੰ ਆਈ ਹੋਪ ਕਿ ਲੱਗਦਾ ਹੋਊਗਾ ਕਿ ਯਾਰ ਨਵੀਂ ਜਦੋਂ ਪ੍ਰੋਗਰਾਮ ਪੇਸ਼ ਕਰਦਾ ਤਾਂ ਵਾਕਈ ਪੂਰੀ ਐਨਰਜੀ ਪੂਰੀ ਐਕਸਾਈਟਮੈਂਟ ਨਾਲ ਪ੍ਰੋਗਰਾਮ ਪੇਸ਼ ਕਰਦਾ। ਸੋ 905-673-3337 ਆਪਣਾ ਫੋਨ ਨੰਬਰ ਹੈ, 9056733337 9056733337 ਤੇ ਲੱਗ ਗਈ ਇਹਨੇ ਰੌਣਕਾਂ, ਤੇ ਆ ਜਾਓ ਫਿਰ ਤੁਸੀਂ ਐਂਡ ਕਰਦੇ ਸ਼ੁਰੂ।

0: ਮਿਊਜ਼ਿਕ ਹੀ ਕਿੰਨਾ ਕਮਾਲ ਦਾ ਯਾਰ, ਵਾਹ ਨਿੱਕੂ ਸਾਹਿਬ ਚੱਕਦੇ ਪੱਟੇ। 0056 ਹੈਲੋ
1: ਭਾਈ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਵੈਲਕਮ। ਮਤਲਬ ਨੂੰ ਤਾਂ ਹਰੇਕ ਕਰ ਲੈਂਦਾ ਕਿ ਨਹੀਂ?
1: ਬਿਲਕੁਲ ਬਿਲਕੁਲ, ਤੁਹਾਡੇ ਆਲਾ ਵੀ ਆਪਣਾ ਵੀ ਕੀ, ਬਸ ਯਾਰਾਂ ਦੋਸਤਾਂ ਨੂੰ ਐਵੇਂ ਨਿੱਤ ਲਾ ਲਈ ਦਾ ਉਵੇਂ ਹੀ, ਨਾਲ ਦੀ ਕਹਿੰਦੀ ਵੀ ਤੁਸੀਂ ਤੁਹਾਡੀਆਂ ਗੱਲਾਂ ਕਿਹੜੀਆਂ ਜਿਹੜੀਆਂ ਮੁੱਕਦੀ ਨੀ, ਮੈਂ ਤੇ ਚਲੋ ਸਾਰੀ ਦੁਨੀਆ ਨੂੰ ਪੈਂਦੇ ਆ ਵੈਸੇ ਰੌਣਕੀ ਐਵੇਂ ਲਾ ਲਈ ਫਾਲਤੂ ਦੀਆਂ ਗੱਲਾਂ ਜਿੱਦਾਂ ਤੁਸੀਂ ਕਿਹਾ।
0: ਪਤਾ ਕੀ ਹੈ ਯਾਰ, ਉਦਾਂ ਦੇ ਯਾਰ ਦੋਸਤ ਨਾਲੇ ਹੁੰਦੇ ਵੀ ਟਾਵੇਂ ਟਾਵੇਂ ਆ, ਨਹੀਂ ਤਾਂ ਕੋਈ ਹੋਰ ਬੰਦਾ ਜਿਹਦਾ ਫੋਨ ਹੁੰਦਾ ਤੁਹਾਨੂੰ ਪਤਾ ਕਿ ਯਾਰ ਇਹਨੇ ਜਾਂ ਤਾਂ ਕੁਛ ਮੰਗ ਲੈਣਾ ਜਾਂ ਉਹਨੂੰ ਕੋਈ ਨਾ ਕੋਈ ਫੇਵਰ ਦੀ ਲੋੜ ਹੈ। ਹੁਣ ਕਈ ਯਾਰ ਦੋਸਤ ਨੇ ਤੁਹਾਨੂੰ ਪਤਾ ਯਾਰ ਇਹਨੂੰ ਨਾ ਕੋਈ ਮਤਲਬ ਹੈ ਨਾ ਕੋਈ ਇਹਨੇ ਮੇਰੇ ਤੋਂ ਕੋਈ ਫੇਵਰ ਲੈਣਾ, ਵੀ ਬਸ ਉਹੀ ਤੁਸੀਂ ਆਪਣਾ ਦਿਲ ਖੋਲ ਕੇ ਗੱਲਾਂ ਕਰ ਸਕਦੇ ਉਹਨਾਂ ਨਾਲ।
1: ਹਾਂਜੀ ਹਾਂਜੀ, ਨਾਲੇ ਭਾਜੀ ਜਦੋਂ ਇੱਦਾਂ ਦੇ ਤੁਹਾਡੇ ਕੋਈ ਯਾਰ ਦੋਸਤ ਨੇ, ਸਮਝ ਲਓ ਤੁਹਾਡੀ ਕਿਸਮਤ ਚੰਗੀ ਆ ਤੇ ਜਾਂ ਉਹਦੀ ਵੀ ਚੰਗੀ ਆ ਤੇ ਤੁਹਾਡੀ ਵੀ ਚੰਗੀ ਆ ਅੱਜ ਦੀ ਡੇਟ ਦੇ ਵਿੱਚ।
0: ਬਿਲਕੁਲ ਬਿਲਕੁਲ,
1: ਕੱਲ ਨੂੰ ਜੇ ਰੱਬ ਕਰੇ ਵੀ ਨਾ ਕਰੇ ਜੇ ਉਹਨੂੰ ਲੋੜ ਪੈਂਦੀ ਆ ਨਾ, ਤੇ ਤੁਸੀਂ ਆਪਣੀ ਪੂਰੀ ਜਾਨ ਲਾ ਦਿੰਦੇ ਯਾਰ ਇਹ ਬੰਦੇ ਨੇ ਮੈਨੂੰ ਕੀ ਜਿਹਦੀ ਮੈਂ ਮਦਦ ਕਰਨੀ ਭਾਵੇਂ ਮੈਂ ਔਖਾ ਵਾ ਜਿੱਦਾਂ ਮਰਜ਼ੀ, ਵੀ ਇਹਨੇ ਕਦੀ ਮੰਗੇ ਕੁਛ ਨੀ।
0: ਬਿਲਕੁਲ ਨਹੀਂ, ਉਹੀ ਨਾ ਫਿਰ ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਆ ਅਨਕੰਡੀਸ਼ਨਲ ਲਵ, ਹੁਣ ਪੰਜਾਬੀ ਚ ਪਤਾ ਨੀ ਕੀ ਕਹਿੰਦੇ ਆ, ਵੀ ਉਹ ਐਸਾ ਇੱਕ ਪਿਆਰ ਆ, ਕਿਵੇਂ ਕੀ ਕਹਿੰਦੇ ਆ,
1: ਬੇਹਿਸਾਬਾ ਪਿਆਰ ਕਹਿਣਾ,
0: ਬੇਹਿਸਾਬਾ ਪਿਆਰ, ਠੀਕ ਹੈ ਠੀਕ ਹੈ। ਨਹੀਂ ਉਹ ਨਾ ਕੁਝ ਕੀ ਰਿਸ਼ਤੇ ਹੁੰਦੇ ਆ ਬੇਹਿਸਾਬੇ ਪਿਆਰ ਵਾਲੇ, ਇੱਕ ਤਾਂ ਚਲੋ ਮਾਂ ਬਾਪ ਦਾ ਤੇ ਆਪਣੇ ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਦਾ, ਤੇ ਚਲੋ ਭੈਣਾਂ ਭਰਾਵਾਂ ਦਾ ਵੀ ਹੁੰਦਾ, ਬਟ ਉਹ ਕਈ ਵਾਰ ਤੁਹਾਨੂੰ ਪਤਾ ਹੀ ਹੈ ਪਰਿਵਾਰਾਂ 'ਚ ਕੀ ਹੋ ਜਾਂਦਾ, ਬਟ ਕਈ ਨਾਲੇ ਕਈ ਨਹੀਂ ਬਟ ਇੱਕ ਦੋ ਯਾਰ ਦੋਸਤਾਂ ਨਾਲ ਹੁੰਦਾ ਬਸ।
1: ਬਿਲਕੁਲ ਬਿਲਕੁਲ ਭਾਜੀ, ਆਪਣੀ ਜ਼ਿੰਦਗੀ 'ਚ ਖੁਸ਼ ਰਹੋ ਤੇ ਨਾਲੇ ਗੱਲ ਆ ਵੀ ਖੁਸ਼ੀ ਕਿਤੇ ਗਰੋਸਰੀ ਸਟੋਰਾਂ 'ਚ ਥੋੜੀ ਲੱਭ ਮਿਲਦੀ ਹੈ, ਆਪਣੇ ਅੰਦਰ ਵੀ ਮਹਿਸੂਸ ਕਰਨੀ ਪੈਣੀ ਹੈ ਕਿ ਖੁਸ਼ ਹਾਂ ਤੇ ਖੁਸ਼ ਹਾਂ।
0: ਬਿਲਕੁਲ,
1: ਜੇ ਡਿੱਗ ਗਿਆ ਤੇ ਸਮਝ ਲਓ ਡਿੱਗ ਗਿਆ, ਤੇ ਤੁਹਾਡੀ ਗੱਲ ਹੁਣ ਵੀ ਆਪਣੇ ਕੰਮ ਦੇ ਨਾਲ ਪਿਆਰ ਕਰੋ ਤੇ ਜਿੱਥੇ ਦਿਲ ਕਰਦਾ ਹੱਸੋ ਖੇਡੋ ਬਸ।
0: ਕਿਆ ਬਾਤ ਹੈ, ਵੈਰੀ ਗੁੱਡ ਸਰ, ਇੰਜੋਏ। ਤੁਸੀਂ ਹੁਣ ਜਾ ਰਹੇ ਹੋ ਘਰੇ ਕੰਮ ਤੋਂ ਜਾਂ ਕੰਮ ਤੇ ਜਾ ਰਹੇ ਹੋ?
1: ਨਹੀਂ ਭਾਜੀ ਮੈਂ ਕੰਮ ਤੇ ਹੀ ਆ ਤੇ ਮੈਨੂੰ ਅਜੇ 7-8 ਮਿੰਟ ਲੱਗਦੇ ਸੀ, ਮੈਂ ਕਿਹਾ ਉਹਨੇ ਜਿਹੜਾ ਤੁਹਾਨੂੰ ਕਾਲ ਲਾ ਕੇ ਵੇਖ ਲੈਂਦੇ ਆ, ਜੇ ਵਾਰੀ ਆ ਗਈ ਤੇ ਕਰ ਲਾਂਗੇ।
0: ਚਲੋ ਵੈਰੀ ਗੁੱਡ ਯਾਰ, ਆਲਵੇਜ਼ ਵੈਲਕਮ ਵੀਰੇ, ਥੈਂਕ ਯੂ, ਵਧੀਆ ਲੱਗਿਆ ਤੁਹਾਡਾ ਗੱਲਬਾਤ ਕਰਕੇ।
1: ਥੈਂਕ ਯੂ ਜੀ,
0: ਥੈਂਕ ਯੂ ਸਰ, ਥੈਂਕ ਯੂ, ਇੰਜੋਏ ਕਰੋ ਤੇ ਵਾਹ ਵੀ ਵਾਹ। ਨਹੀਂ ਇਹ ਅਨਕੰਡੀਸ਼ਨਲ ਲਵ ਨਾ ਬਹੁਤ ਜ਼ਰੂਰੀ ਹੁੰਦਾ, ਮੈਂ ਨਾ ਹੱਸਦਾ ਹੁੰਦਾ, ਮੈਂ ਕਿਹਾ ਇਹ ਜਿਹੜਾ ਪਿਆਰ ਹੈ ਨਾ ਇਹ ਆਪਣੇ ਗ੍ਰੈਂਡ ਪੇਰੈਂਟਸ ਤੋਂ ਸਭ ਤੋਂ ਜ਼ਿਆਦਾ ਮਿਲਦਾ। ਹੁਣ ਕਹਿੰਦੇ ਨਹੀਂ ਹੁੰਦੇ ਕਿ ਮੂਲ ਨਾਲੋਂ ਵਿਆਜ ਪਿਆਰਾ, ਸੋ ਆਪਣੇ ਤੁਸੀਂ ਆਪਣੇ ਨਾਨੀਆਂ ਦਾਦੀਆਂ ਨੂੰ ਦੇਖ ਲਓ, ਖਾਸ ਤੌਰ 'ਤੇ ਆਪਣੀ ਜਿਹੜੀ ਜਨਰੇਸ਼ਨ ਹੈ ਆਪਾਂ ਬੜੇ ਕਰਮ ਵਾਲੇ ਹੈ ਕਿ ਆਪਾਂ ਨੂੰ ਗ੍ਰੈਂਡ ਪੇਰੈਂਟਸ ਉਹ ਮਿਲੇ ਆ ਜਿਹੜੇ ਨਾ ਕਦੇ ਫੋਨ ਯੂਜ਼ ਕਰਦੇ ਆ, ਜਿਹੜੇ ਨਾ ਕਦੇ ਟੀ ਵੀ ਦੇਖਦੇ ਆ, ਜਿਨ੍ਹਾਂ ਨੂੰ ਨਾ ਕੋਈ ਐਕਸਪੈਕਟੇਸ਼ਨ ਹੈ ਵੀ ਮੇਰੇ ਨਾਲ ਬੈਠੇ ਇਹ ਮੇਰੇ ਨਾਲ ਗੱਲਬਾਤ ਕਰੇ। ਉਹਨਾਂ ਨੇ ਇਹੀ ਪੁੱਛਣਾ ਕਿ ਪੁੱਤ ਠੀਕ ਹੈ, ਖਾਣਾ ਪੀਣਾ ਖਾ ਲਿਆ, ਦੈਟਸ ਇਟ। ਸੋ ਇੱਕ ਵੀਡੀਓ ਵੀ ਮੈਂ ਨਾ ਇੱਕ ਦਿਨ ਲਾਈ ਸੀਗੀ, ਵੀ ਉਹ ਇੱਕ ਆਪਣੀ ਆਖਰੀ ਪੀੜ੍ਹੀ ਹੈ ਜਿਹੜੀ ਉੱਦਾਂ ਦੀ ਸੀਗੀ, ਬਿਨਾਂ ਟੈਕਨੋਲੋਜੀ ਵਾਲੀ, ਬਿਨਾਂ ਮਤਲਬ ਵਾਲੀ। ਅਤੇ ਹੁਣ ਆਪਾਂ ਜਿਹੜੇ ਦੇਖੋ 2026 ਦੇ ਵਿੱਚ ਹਾਂ, ਆਪਣੀ ਜਨਰੇਸ਼ਨ ਥੋੜ੍ਹੀ ਜਿਹੀ ਹੋਰ ਹੈ ਯਾਰ, ਬਹੁਤ ਜ਼ਿਆਦਾ ਮਤਲਬ, ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਚੱਲ ਰਹੀਆਂ ਨੇ ਅੱਜ ਕੱਲ੍ਹ ਦੇ ਸਮੇਂ 'ਚ। ਬਟ ਖੈਰ ਚਲੋ, ਦਿਨ ਜਿੱਦਾਂ ਦੇ ਹੈ ਅਤੇ ਸਮਾਂ ਜਿੱਦਾਂ ਦਾ ਚੱਲ ਰਿਹਾ ਉਵੇਂ ਬੰਦੇ ਨੂੰ ਵੀ ਅਡੈਪਟ ਕਰਨਾ ਪੈਂਦਾ ਕਿ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾਰਾ 905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ, ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਖੂਬ ਖੂਬ ਖੂਬ ਹੋ ਰਹੀਆਂ ਨੇ। 905-673-3337

0: होरिया ग्रैंड ओपनिंग बिग सेविंग्स कमाल दे प्रोडक्ट ते सब तो टॉप दिया डील्स हार्डवुड जायंट ग्रैंड ओपनिंग 16 ते 17 अक्टूबर नू सुबह 8 तो लेके शामी 6 बजे तक चाह पानी दा पूरा इंतजाम टी एंड लंच पूरा दिन 8032 टॉर्बम रोड टॉर्बम एंड स्टील्स हार्डवुड जायंट जिथों मिलेगा थोनू खास तौर ते साडे कॉन्ट्रैक्टर वीज नू हर एक प्रोडक्ट डीला कुछ देने आ वायर रोल सिर्फ $235 दे वैनिटी सिर्फ $80 तो नाल दी नाल शावर दा पूरा कंप्लीट मोएनो वायर ब्रांड ही बड़ा तकड़ा $99 दे विच पॉड लाइट्स $399 ईच कमाल दी गल यार ऐसियां डीला मैं सुनी पहली बार हाँ अंडर पैड $24 ते $99 नू बकेट्स $4.99 नू वेंट मिल रहे हैं $6 ते $0.99 नू सो हार्डवुड जायंट ते कॉन्ट्रैक्टर्स लिए हर एक चीज अवेलेबल है तुसी फ्लोरिंग दी गल करो हार्डवुड लैमिनेट वाइनल टाइलां तुसी गल करो कोई भी इलेक्ट्रिकल समान दा प्लम्बिंग दा कोई समान सारा कुछ मिलेगा हार्डवुड जायंट 8032 टॉर्बम रोड टॉर्बम स्टील्स 16 ते 17 अक्टूबर नू ग्रैंड ओपनिंग सुबह 8 तो लेके शामी 6 बजे तक ते कॉन्ट्रैक्टर्स थोड़े लिए एक बहुत वधिया ऑफर है कि नो HSTO से दिन वाह भी वाह हार्डवुड जायंट जी 1488 हेलो
1: सत्श्रीकाल जी
0: सत्श्रीकाल
1: मैं हरनेक बोलदा जी ओ पावर लिफ्टर
0: ओ हां जी किवें हो जी की ठीक हो
1: ठीक है अच्छा मैं थानू जी थोड़ा प्रोग्राम सुनदा सीगा मैं इक्को ही गल कहण लई थानू फोन कीता कि मैनू 52 साल हो गए पावर लिफ्टिंग दे विच ते मैं 33 साल कंप्लीट भी कीता ते ओदा इक्को ही मैनू हुण एक्सप्लेनेशन थातों ही लभी आ कि मेरा पावर लिफ्टिंग दे नाल अनकंडीशनल प्यार आ जी आपां रह नहीं सकदे इत्थों बिना
0: थोड़ा हैगा सही गल
1: ते मैं कहा थानू दस दईए कि कई बार इदां हुंदा कि थानू शौक इन्ना हुंदा ਕਿਸੇ ਚੀਜ਼ ਦਾ ਖੇਲ ਦਾ ਵੀ ਤੁਸੀਂ ਜਾਣਾ ਹੀ ਜਾਣਾ ਆ ਜਾਂ ਮਦਦ ਕਰਨੀ ਆ ਕਿਸੇ ਦੀ ਵੀ ਜਿੰਨਾ ਵੀ ਟਾਈਮ ਤੁਹਾਡੇ ਕੋਲ ਹੈਗਾ
0: ਬੜੇ ਹੁਣ ਦੇਖੋ ਭਾਜੀ ਹੁਣ ਕੋਈ ਵੀ ਸ਼ੌਂਕ ਹੈ ਤੁਹਾਡਾ ਪਾਵਰ ਲਿਫਟਿੰਗ ਦਾ ਸ਼ੌਂਕ ਹੈ ਬੜੇ ਲੋਕ ਹੈ ਜੇ ਕਿਸੇ ਨੂੰ ਗਾਇਕੀ ਦਾ ਸ਼ੌਂਕ ਹੈ ਤੇ ਬੰਦਾ ਭਾਵੇਂ ਸਿੰਗਰ ਨਹੀਂ ਬਣਿਆ ਤਾਂ ਆਪਣੀ ਜਾਨਵਰ ਦਾ ਗਾਇਕੀ ਉੱਪਰ ਮਿਊਜ਼ਿਕ ਉੱਪਰ ਕੋਈ ਕਿਸੇ ਦਾ ਸਪੋਰਟਸ ਦਾ ਐਸਾ ਸ਼ੌਂਕ ਹੈ ਕਿ ਕ੍ਰਿਕਟ ਦੇ ਇੰਨੇ ਪ੍ਰੇਮੀ ਨੇ ਉਹ ਚਾਹੇ ਤੜਕੇ 3 ਵਜੇ ਉੱਠਣਾ ਪਵੇ ਮੈਚ ਨਹੀਂ ਮਿਸ ਕਰਦੇ ਸੋ ਬਿਲਕੁਲ ਹੁੰਦਾ ਜ਼ਰੂਰ ਹੈ
1: ਹਾਂਜੀ ਕਈ ਵਾਰ ਤੁਹਾਨੂੰ ਜੀ ਏਦਾਂ ਹੁੰਦਾ ਕਿ ਪੈਸੇ ਨੀ ਜਿਹੜਾ ਹੁਣ ਮੈਨੂੰ ਟ੍ਰੇਨਿੰਗ ਦਿੰਦੇ ਨੂੰ ਲੋਕਾਂ ਤਕਰੀਬਨ 40 ਸਾਲ ਹੋ ਗਿਆ ਜਿਹੜੇ ਪ੍ਰੋਗਰਾਮ ਮੇਰਾ ਸੁਣਦੇ ਕਾਫੀ ਜਿਹੜੇ ਪਾਵਰ ਲਿਫਟਿੰਗ ਦੇ ਵਿੱਚ ਆਪਣੇ ਪੰਜਾਬੀ ਮੁੰਡੇ ਗੋਰੇ ਹੋਰ ਹਾਈ ਲੈਵਲ ਦੇ ਮੈਂ ਵਰਲਡ ਕਲਾਸ ਕੋਚ ਆ ਤੇ ਮੈਂ ਕਦੇ ਪੈਸਾ ਨੀ ਲਿਆ ਤੇ ਮੈਨੂੰ ਆਪ ਲੋਕਾਂ ਨੇ ਕਿੰਨੀ ਵਾਰੀ ਆਫਰ ਕੀਤਾ ਵੀ ਤੁਸੀਂ ਪੈਸੇ ਲੈ ਲਿਆ ਕਰੋ ਮੈਂ ਕਿਹਾ ਨਹੀਂ ਮੈਂ ਇਹ ਫ੍ਰੀ ਸੇਵਾ ਕਰਨੀ ਆ ਕਿ ਸਾਡਾ ਇੰਡੀਅਨ ਪੰਜਾਬੀ ਕਲਚਰ ਅਸੀਂ ਦੇਖਦੇ ਹੁੰਦੇ ਸੀ ਕਿ ਉਸਤਾਦ ਦੇ ਗੋਡੀ ਹੱਥ ਲਾਤਾ ਜਦੋਂ ਤੇ ਉਹਨੇ ਤੁਹਾਡੇ ਤੋਂ ਕੋਈ ਪੈਸਾ ਨੀ ਲੈਣਾ ਸਿਰਫ ਤੁਹਾਨੂੰ ਟ੍ਰੇਨਿੰਗ ਦੇਣੀ ਆਪਣੇ ਬੱਚਿਆਂ ਵਾਂਗੂ ਤੇ ਮੈਂ ਉਹ ਪੰਜਾਬੀ ਕਲਚਰ ਜਿਹੜਾ ਆਪਣੇ ਖੂਨ ਦੇ ਵਿੱਚ ਉਹ ਚੱਲਦਾ ਰੱਖਿਆ ਹੈ ਜੀ
0: ਤੁਹਾਡੇ ਜਿਹੜੇ ਸਟੂਡੈਂਟ ਜਿਨ੍ਹਾਂ ਨੂੰ ਤੁਸੀਂ ਪਾਵਰ ਲਿਫਟਿੰਗ ਸਿਖਾਉਂਦੇ ਹੋ ਕੀ ਉਹ ਵਾਕੀ ਉਸਤਾਦੀ ਸ਼ਾਗਿਰਦੀ ਜਿਹੜੀ ਪੁਰਾਣੇ ਸਮੇਂ ਦੀ ਹੁੰਦੀ ਸੀ ਉਹ ਨਿਭਾ ਰਹੇ ਆ
1: ਇੰਨਾ ਨੀ ਇੱਥੇ ਵੀ ਥੋੜਾ ਜਿਹਾ ਇੰਨਾ ਫਰਕ ਆ ਕਿ ਮੈਂ ਕਹਿੰਦਾ ਤੁਹਾਨੂੰ ਦੱਸਦਾ ਕੱਲੀ ਮੈਂ ਪਾਵਰ ਲਿਫਟਿੰਗ ਮੈਂ ਵੇਟ ਟ੍ਰੇਨਿੰਗ ਕਹਿ ਸਕਦਾ ਵੇਟ ਲਿਫਟਿੰਗ ਵੀ ਪਾਵਰ ਲਿਫਟਿੰਗ ਬਾਡੀ ਬਿਲਡਿੰਗ ਕੀ ਫਿੱਟ ਕਿਸੇ ਤਰ੍ਹਾਂ ਦਾ ਵੀ ਹੋਵੇ ਮੈਂ ਸਾਰੇ ਤਰ੍ਹਾਂ ਦੀ ਟ੍ਰੇਨਿੰਗ ਦਿੰਦਾ ਪਰ ਇੰਨਾ ਮੈਂ ਜ਼ਰੂਰ ਦੇਖਿਆ ਕਿ ਕਈ ਵਾਰ ਤਕਲੀਫ ਮੈਨੂੰ ਥੋੜੀ ਜਿਹੀ ਹੁੰਦੀ ਦਿਲੋਂ ਕਿ ਜਦੋਂ ਤੁਸੀਂ ਫ੍ਰੀ ਟ੍ਰੇਨਿੰਗ ਦਿੰਦੇ ਨੇ ਕਈ ਵਾਰੀ ਆਉਂਦੇ ਨੀ ਕਹਿੰਦੇ ਜੀ ਮੇਰਾ ਕਜ਼ਨ ਆ ਗਿਆ ਮੈਂ ਲੇਟ ਹੋ ਗਿਆ ਜੇ $100-$150 ਲਿਆ ਹੋਵੇ ਕਹਿੰਦਾ ਤੇਰੇ ਪੈਸੇ ਗਏ ਤੇ ਫਿਰ ਵਾਲੇ ਟਾਈਮ ਤੇ ਆ ਜਾਂਦੇ ਆ ਤੇ ਟਾਈਮ ਦੀ ਕਦਰ ਥੋੜੀ ਜਿਹੀ ਘੱਟ ਕਰਦੇ ਪਰ ਦਿਲੋਂ ਮਤਲਬ ਕਾਫੀ ਲੋਕ ਮੈਨੂੰ ਕਈ ਤਾਂ 20-30 ਸਾਲ ਪਿੱਛੋਂ ਆ ਕੇ ਗੋਡੀ ਹੱਥ ਮੇਰੇ ਲਾਉਣਗੇ ਕਿ ਤੁਹਾਨੂੰ ਚੇਤਾ ਤੁਸੀਂ ਮੈਨੂੰ ਟ੍ਰੇਨਿੰਗ ਦਿੰਦੇ ਸੀ ਫ੍ਰੀ ਤੇ ਫਿਰ ਉਹ ਜਿਹੜੀ ਖੁਸ਼ੀ ਹੁੰਦੀ ਉਹਦੀ ਕੀਮਤ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਕਿਸੇ ਨੇ ਵੀ ਜੇ ਦੇਖਣਾ ਹੋਵੇ ਮੇਰਾ ਨਾਮ ਹਰਨੇਕ ਰਾਏ ਪਾਵਰ ਲਿਫਟਿੰਗ ਗੂਗਲ ਤੇ ਤੁਸੀਂ ਕਰ ਲਓ
0: ਨਹੀਂ ਚਲੋ ਥੈਂਕ ਯੂ ਨਿਧੀ ਨਹੀਂ ਤੁਹਾਡਾ ਨਾਮ ਸੁਣਦੇ ਰਹਿੰਦੇ ਸਾਰੇ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਫੋਰ ਯੂਰ ਕਾਲ
1: ਓਕੇ ਜੀ
0: ਸ਼ੁਕਰੀਆ ਸੋ 905 673-3337 ਆਪਣਾ ਨੰਬਰ ਹੈ 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਤੇ ਸਾਡੀਆਂ ਹੋ ਰਹੀਆਂ ਨੇ ਇੱਕ ਤਾਂ ਯਾਰ ਮੈਂ ਤੁਹਾਨੂੰ UBT ਟਰਾਂਸਪੋਰਟ ਦਾ ਨੰਬਰ ਜ਼ਰੂਰ ਦੇਣਾ ਸੁਣੋ ਧਿਆਨ ਨਾਲ UBT ਟਰਾਂਸਪੋਰਟ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਇਹਨਾਂ ਨੂੰ ਟੋਰਾਂਟੋ ਟੂ ਮੋਂਟਰੀਅਲ ਤੇ ਮੋਂਟਰੀਅਲ ਟੂ ਟੋਰਾਂਟੋ ਓਨਰ ਆਪਰੇਟਰ ਚਾਹੀਦੇ ਆ ਜਿਹੜੀ ਪੇ ਇਹ ਤੁਹਾਨੂੰ ਦੇ ਰਹੇ ਆ ਨਾ ਇਹ ਪੇ ਤੁਹਾਨੂੰ ਹੋਰ ਨਹੀਂ ਕਿਤੋਂ ਮਿਲਣੀ ਬਹੁਤ ਹੀ ਕੰਪੈਟੀਟਿਵ ਪੇ ਪੈਕੇਜ ਹੈ ਬੜੀ ਤਕੜੀ ਕੰਪਨੀ ਹੈ, ਯੂਬੀਟੀ ਟਰਾਂਸਪੋਰਟ ਓਨਰ ਆਪਰੇਟਰ ਹਾਇਰ ਕਰ ਰਹੇ ਆ, ਤੁਸੀਂ ਫਟਾਫਟ ਫੋਨ ਕਮਾਓ, ਪਤਾ ਤਾਂ ਕਰੋ ਕੀ ਪੇ ਪੈਕੇਜ ਹੈ, ਬਾਕੀ ਕੀ ਬੈਨੀਫਿਟਸ ਆਦਿ ਨੇ। ਨੰਬਰ ਹੈ 416-881-1934 416-881-1934 416-881-1934 ਤੇ ਇਹਨਾਂ ਨੂੰ ਇੱਕ ਟਰੱਕ ਮਕੈਨਿਕ ਵੀ ਚਾਹੀਦਾ ਬਰੈਂਪਟਨ ਦੇ ਵਿੱਚ, ਕਿਸ ਕੋਲ ਮਕੈਨਿਕ ਦਾ ਐਕਸਪੀਰੀਅੰਸ ਹੈ, ਤਾਂ ਇੱਕ ਵਾਰ ਫਿਰ ਨੰਬਰ ਹੈ 416-881-1934 ਯੂਬੀਟੀ ਟਰਾਂਸਪੋਰਟ, ਟੋਪ ਪੇ ਪੈਕੇਜ, ਟੋਪ ਬੈਨੀਫਿਟ, ਕਮਾਲ ਦੀ ਕੰਪਨੀ, ਕਦੇ ਪੇ ਲੇਟ ਨਹੀਂ ਹੋਵੇਗੀ, ਸਵਾਲ ਹੀ ਨਹੀਂ ਪੈਦਾ ਹੁੰਦਾ। ਟੋਰਾਂਟੋ ਟੂ ਮੋਂਟਰੀਅਲ ਓਨਰ ਆਪਰੇਟਰ ਐਂਡ ਟਰੱਕ ਮਕੈਨਿਕ ਹਾਇਰ ਕਰ ਰਹੇ ਆ, 416-881-1934 ਦੇ ਉੱਤੇ ਕਾਲ ਤੁਸੀਂ ਕਰਨੀ ਹੈ।

ਤੇ ਗੱਡੀਆਂ ਜਦੋਂ ਸ਼ਿੰਗਾਰੀਆਂ ਹੋਣ ਨਾ, ਮੈਂ ਕਹਿੰਦਾ ਉਹਦੀ ਕਿਤੇ ਰੀਸ ਹੈ। ਸਾਡੇ ਨਾ ਵੀਰ ਹੁਣੇ ਨੇ ਜਸ਼ਨ ਹੁਣੇ, ਇਹ ਬਾਈ ਹੁਣੇ ਸਾਨੂੰ ਬੜੇ ਲੰਬੇ ਸਮੇਂ ਤੋਂ ਸੁਣ ਰਹੇ ਆ, ਮੈਨੂੰ ਯਾਦ ਨਹੀਂ ਪਹਿਲਾਂ ਕੰਮ ਸ਼ੁਰੂ ਜਦੋਂ ਕਰਨ ਹੀ ਲੱਗੇ ਸੀ ਉਦੋਂ ਫੋਨ ਆਏ ਸੀ ਕਿ ਭਾਈ ਅਸੀਂ ਕੰਮ ਸ਼ੁਰੂ ਕਰਨ ਲੱਗੇ ਹਾਂ ਅਤੇ ਤੁਹਾਡੇ ਨਾਲ ਜ਼ਰੂਰ ਜੁੜਾਂਗੇ। ਅਤੇ ਮੈਨੂੰ ਯਾਰ ਬੜੀ ਖੁਸ਼ੀ ਹੈ ਕਿ ਹੁਣ ਕੁਝ ਕੁ ਸਾਲਾਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਡੀਟੇਲਿੰਗ ਬਰੋਜ਼ ਵਾਲੇ। ਸੋ ਡੀਟੇਲਿੰਗ ਬਰੋਜ਼ ਦੇ ਜਸ਼ਨ ਨੂੰ ਤੁਸੀਂ ਇੱਕ ਵਾਰ ਕਾਲ ਕਰ ਲਓ, ਇਹ ਕਾਫੀ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਪਹਿਲੀ ਗੱਲ ਤਾਂ ਗੱਡੀ ਦੇ ਵਿੱਚ ਜੇ ਸਟਾਰ ਲਾਈਟਾਂ ਤੁਸੀਂ ਲਵਾਉਣੀਆਂ, ਜਿਵੇਂ ਆਪਣੀ ਗੱਡੀ ਦੇ ਛੱਤ ਦੇ ਉੱਤੇ ਆਪਣੇ ਰੋਲਸ ਰੋਇਸ ਦੇ ਉੱਤੇ ਤਾਰੇ ਲੱਗੇ ਹੋਏ ਆ ਨਾ, ਸਟਾਰ ਲਾਈਟਾਂ ਉਹ ਲਾਉਂਦੇ ਆ, ਕੋਈ ਕੱਟ ਵੱਢ ਨਹੀਂ ਕਰਦੇ ਅਤੇ ਨਾਲ ਦੀ ਨਾਲ ਬਹੁਤ ਪ੍ਰੋਫੈਸ਼ਨਲ ਕੰਮ ਹੈ। ਉਸ ਤੋਂ ਇਲਾਵਾ ਸਰੈਮਿਕ ਕੋਟਿੰਗ ਵੀ ਕਰਦੇ ਆ, ਪੇਂਟ ਪ੍ਰੋਟੈਕਸ਼ਨ ਫਿਲਮ ਵੀ ਕਰਦੇ ਆ, ਵਾਈਨਲ ਰੈਪ ਵੀ ਕਰਦੇ ਆ, ਪੇਂਟ ਕਰੈਕਸ਼ਨ ਵੀ ਕਰਦੇ ਆ, ਵਿੰਡੋ ਟਿੰਟਿੰਗ ਵੀ ਕਰਦੇ ਆ। ਗੱਡੀਆਂ ਨੂੰ ਡੀਟੇਲ ਐਸਾ ਕਰਨਗੇ ਕਿ ਗੱਡੀ ਚਾਹੇ 20 ਸਾਲ ਪੁਰਾਣੀ ਆ, ਐਂ ਲੱਗੂ ਜਿਵੇਂ ਨਵੀਂ ਆ। ਵਿੰਡਸ਼ੀਲਡ ਵੀ ਰਿਪਲੇਸ ਕਰਦੇ ਆ। ਸੋ ਡੀਟੇਲਿੰਗ ਬਰੋਜ਼ ਨੂੰ ਤੁਸੀਂ ਕਾਲ ਕਰੋ 647-819-2034, ਸਾਡਾ ਨਾਮ ਲੈ ਦਿਓ, ਐਸਾ ਤੁਹਾਨੂੰ ਡਿਸਕਾਊਂਟਡ ਅਤੇ ਵਧੀਆ ਰੇਟ ਦੇਣਗੇ ਨਾ, ਖਾਸ ਤੌਰ 'ਤੇ ਡੀਟੇਲਿੰਗ ਦੇ ਉੱਤੇ ਅਤੇ ਨਾਲ ਸਟਾਰ ਲਾਈਟਾਂ ਉੱਤੇ। ਨੰਬਰ ਹੈ 647-819-2034, ਜਸ਼ਨ ਨੂੰ ਫੋਨ ਕਰੋ। ਇਹ ਜਿਹੜੀਆਂ ਸਟਾਰ ਲਾਈਟਾਂ ਨੇ ਨਾ, ਤੁਹਾਡੇ ਫੋਨ ਦੇ ਨਾਲ ਐਪ ਮਿਲ ਜਾਂਦੀ ਹੈ, ਇਹਨਾਂ ਨੂੰ ਚਾਹੇ ਤੁਸੀਂ ਚਿੱਟੀਆਂ ਰੱਖੋ, ਲਾਲ ਕਰ ਲਓ, ਨੀਲੀਆਂ ਕਰ ਲਓ, ਤੁਹਾਡੀ ਗੱਡੀ ਹੈ ਨਾਈਟ ਕਲੱਬ ਲੱਗੂ। ਨੰਬਰ ਹੈ 647-819-2034, 6478192034 ਦੇ ਉੱਤੇ ਸੰਪਰਕ ਤੁਸੀਂ ਜ਼ਰੂਰ ਕਰੋ। ਸੁਣ ਲਈਏ ਦੋ ਕੁ ਬੋਲ ਇਸ ਗੀਤ ਦੇ, ਜਾਂ ਕੋਈ ਹੋਰ ਗਾਣਾ ਤੁਹਾਨੂੰ ਸੁਣਾਈਏ। ਇੱਕ ਯਾਰ ਤੁਹਾਨੂੰ ਮੈਂ ਕੋਸ਼ਿਸ਼ ਕਰਦਾ ਜੇ ਮੈਨੂੰ ਲੱਭੇ, ਇੱਕ ਫੋਕ ਗਾਣਾ ਤੁਹਾਨੂੰ ਮੈਂ ਸੁਣਾਉਣਾ ਚਾਹੁੰਦਾ, ਅਤੇ ਉਹਦੇ ਦੋ ਕੁ ਬੋਲ ਸੁਣੀਏ ਯਾਰ, ਉਹ ਬੜਾ ਪਿਆਰਾ ਗੀਤ ਹੈ। ਮੈਂ ਪਹਿਲਾਂ ਵੀ ਕਿਹੜਾ ਲਾਇਆ ਸੀਗਾ ਇੱਕ ਦਿਨ, ਬਟ ਸੁਣਦੇ ਹਾਂ ਦੋ ਕੁ ਬੋਲ, ਵਿਲ ਬੀ ਰਾਈਟ ਬੈਕ। ਹੈਰੀ ਪੰਨੂ ਦੀ ਆਵਾਜ਼, ਏ ਐਸ ਕੁਲਾਰ ਹੈ ਮੁੰਡਾ, ਬੜਾ ਵਧੀਆ ਪ੍ਰੋਡਿਊਸਰ ਹੈ, ਉਹਦਾ ਮਿਊਜ਼ਿਕ ਹੈ, ਸੁਣਿਓ ਕਿਹੜਾ।

ਮਿਊਜ਼ਿਕ ਕਿਆ ਕਮਾਲ ਦਾ ਕੀਤਾ, ਸਾਰਾ ਕੁਝ ਯਾਰ ਇਸ ਗਾਣੇ ਦਾ ਮੈਨੂੰ ਪਸੰਦ ਹੈ, ਮਿਊਜ਼ਿਕ, ਲਿਰਿਕਸ, ਕੰਪੋਜੀਸ਼ਨ, ਤੇ ਗਾਇਆ ਤਾਂ ਹੈ ਹੀ ਬੜਾ ਕਮਾਲ ਦਾ, ਆਵਾਜ਼ ਬੜੇ ਫੋਕ ਜੇ ਟੱਚ ਦੀ ਹੈ। ਸੋ ਤੁਸੀਂ ਗਾਣੇ ਦਾ ਟਾਈਟਲ ਨੋਟ ਕਰ ਲਓ, ਮੁੰਦਰਾ, ਹੈਰੀ ਪੰਨੂ ਦੀ ਆਵਾਜ਼ ਹੈ ਤੇ ਏ ਐਸ ਕੁਲਾਰ ਹੈ ਮੁੰਡਾ, ਉਹਨੇ ਮਿਊਜ਼ਿਕ ਕੀਤਾ, ਬਹੁਤ ਹੀ ਖੂਬਸੂਰਤ, ਚੱਕ ਤੇ ਫੱਟੇ। ਸੋ ਪ੍ਰੋਗਰਾਮ ਪੰਜਾਬੀ ਰਾਹ ਤੁਸੀਂ ਸੁਣ ਰਹੇ ਹੋ, 905-673-3333 ਆਪਣਾ ਫੋਨ ਨੰਬਰ ਹੈ, 9056733337। ਗੁਰਿੰਦਰ ਸਿੰਘ ਜੀ, ਦੇਖੋ ਆਪਾਂ ਕੈਨੇਡਾ ਆਉਣੇ ਆ, ਆਪਾਂ ਨੂੰ ਇਹ ਹੈ ਕਿ ਯਾਰ ਅਸੀਂ ਹੁਣ ਬਸ ਸਾਰੀ ਉਮਰ ਕਿਸੇ ਲਈ ਕੰਮ ਹੀ ਥੋੜ੍ਹਾ ਕਰੀ ਜਾਣਾ, ਹਰੇਕ ਦਾ ਸੁਪਨਾ ਕਿ ਕੋਈ ਨਾ ਕੋਈ ਬਿਜ਼ਨਸ ਖੋਲ ਲਈਏ, ਕੋਈ ਨਾ ਕੋਈ ਆਪਣਾ ਖੁਦ ਦਾ ਕੰਮ ਚਲਾ ਲਈਏ। ਸੋ ਮੈਂ ਨਾ ਤੁਹਾਨੂੰ ਗੁਰਿੰਦਰ ਜੀ ਦਾ ਨੰਬਰ ਦੇਣਾ, ਇਹ ਬਿਜ਼ਨਸ ਕੰਸਲਟੈਂਟ ਨੇ, ਬਿਜ਼ਨਸ ਕੋਈ ਵੀ ਕਿਵੇਂ ਸ਼ੁਰੂ ਕਰਨੀ ਹੈ ਤੇ ਨਾਲ ਦੀ ਨਾਲ ਇੱਕ ਲੋ ਕੋਸਟ ਤੇ ਬਿਜ਼ਨਸ ਕਿਵੇਂ ਸ਼ੁਰੂ ਕਰਨੀ ਹੈ, ਇਹ ਤੁਹਾਨੂੰ ਗਾਈਡ ਕਰਦੇ ਆ, ਸਟੈਪ ਬਾਏ ਸਟੈਪ ਤੁਹਾਨੂੰ ਸਿਖਾਉਂਦੇ ਨੇ, ਤੇ ਹਰ ਇੱਕ ਚੀਜ਼, ਪਰਮਿਟ ਕਿਵੇਂ ਲੈਣੇ ਆ ਤੇ ਅਕਾਊਂਟਸ ਵਗੈਰਾ ਤੁਸੀਂ ਕਿਹੜੇ ਕਿਹੜੇ ਖੋਲਣੇ ਆ, ਜੋ ਵੀ, ਚਲੋ ਬਹੁਤ ਸਾਰੀਆਂ ਚੀਜ਼ਾਂ ਫੈਕਟਰਸ ਆਉਂਦੇ ਨੇ। ਸੋ ਗੁਰਿੰਦਰ ਜੀ ਨੂੰ ਕਾਲ ਕਰ ਲਓ, ਜਿਨ੍ਹਾਂ ਨੇ ਵੀ ਬਿਜ਼ਨਸ ਸ਼ੁਰੂ ਕਰਨੀ ਹੈ, ਵਨ ਔਨ ਵਨ ਕੰਸਲਟੇਸ਼ਨ ਹੀ ਦਿੰਦੇ ਆ, ਲੋ ਕੋਸਟ ਤੇ ਬਿਜ਼ਨਸ ਕਿਵੇਂ ਸ਼ੁਰੂ ਕੀਤੀ ਦੱਸਦੀ ਆ,

0: ਕਾਲ ਕਰ ਲਓ, ਇਹਨਾਂ ਨੂੰ ਕਹਿ ਦਿਓ ਕਿ ਸਾਡਾ ਸਮਾਨ ਸੀਗਾ ਤੇ ਸਮਾਨ ਡੈਮੇਜ ਹੋਇਆ, ਤੇ ਦੇਖੋ ਜੇ ਤੁਹਾਨੂੰ ਕੀ ਜਵਾਬ ਦਿੰਦੇ ਆ। ਕਿਸਨੂੰ ਹੋਰ ਪਤਾ ਹੋਵੇ ਕਿ ਬਾਈ ਹੁਣੇ ਕੀ ਕਰ ਸਕਦੇ ਆ ਤਾਂ ਦੱਸਿਓ ਮੈਨੂੰ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਹਾਂਜੀ ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 5 ਪੀਸ ਦਾ ਅਪਲਾਇੰਸ ਕੋਂਬੋ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। $6,500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ, ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਸੈਮਸੰਗ ਬ੍ਰਾਂਡ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $64.99 ਚ ਇਸ ਵੀਕ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਦੀਵਾਲੀ ਤੱਕ ਹਰ ਟੀਵੀ ਦੇ ਨਾਲ ਫ੍ਰੀ ਸਾਊਂਡ ਬਾਰ ਐਜ਼ ਅ ਗਿਫਟ ਦਿੱਤੀ ਜਾ ਰਹੀ ਜਿਹਦੇ ਵਿੱਚ 75 ਇੰਚ ਦਾ LED ਸਮਾਰਟ 4K ਟੀਵੀ $9.99 ਵਿਦ ਫ੍ਰੀ ਸਾਊਂਡ ਬਾਰ ਤੇ 85 ਇੰਚ $10.99 ਵਿਦ ਫ੍ਰੀ ਸਾਊਂਡ ਬਾਰ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-445-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਬਾਤ ਹੈ। ਥੈਂਕ ਯੂ ਸੋ ਮਚ ਸਰ। ਤੇ ਨੰਬਰ ਕੁਇਕ ਹੈ 9054500054 ਦੇ ਉੱਤੇ ਤੁਸੀਂ ਕਾਲ ਮਨਜੀਤ ਹੁਣਾਂ ਨੂੰ ਕਰੋ 8177। ਹੈਲੋ
2: ਹਾਂਜੀ ਵੀਰੇ, ਗੁੱਡ ਈਵਨਿੰਗ।
0: ਗੁੱਡ ਈਵਨਿੰਗ ਜੀ।
2: ਐਕਚੁਅਲੀ ਨਾ ਵੀਰੇ, ਮੈਂ ਜਿਹੜੀ ਤੁਹਾਡੀ ਪਿਛਲੀ ਲਾਸਟ ਕਾਲ ਸੀਗੀ ਉਹ ਪੁੱਛਦਾ ਸੀ ਨਾ ਕਸਟਮ ਵਾਲਾ ਸਿਸਟਮ ਜਾ।
0: ਹਾਂਜੀ,
2: ਮੈਂ ਇੰਡੀਆ ਤੋਂ ਕੋਰੀਅਰ ਦਾ ਕੰਮ ਕਰਦੇ ਹੀ ਆਇਆ ਸੀਗਾ। ਐਕਚੁਅਲੀ ਜਿੱਥੋਂ ਉਹਨੇ ਕੋਰੀਅਰ ਲਵਾਇਆ ਨਾ ਇੰਡੀਆ ਤੋਂ, ਉਹਦੇ ਥਰੂ ਹੀ ਪ੍ਰੋਸੈਸ ਚੱਲ ਸਕਦਾ ਸਾਰਾ, ਡਾਇਰੈਕਟ ਕਸਟਮ ਨੂੰ ਨਹੀਂ ਗੱਲ ਕਰ ਸਕਦਾ।
0: ਅੱਛਾ,
2: ਜਾਂ ਜਿਹੜੀ ਕੰਪਨੀ ਨੇ ਬਾਈ ਨੂੰ ਡਿਲੀਵਰ ਕੀਤਾ, ਜਾਂ ਡੀਐਚਐਲ, ਫੈਡਐਕਸ, ਯੂਪੀਐਸ, ਜਾਂ ਬੰਦਾ ਉਹਨੂੰ ਕੰਟੈਕਟ ਕਰ ਲਵੇ। ਫਿਰ ਆਪਣੇ ਕੋਲ ਨਾ ਰਿਪ੍ਰੈਜੈਂਟੇਟਿਵ ਲੈਟਰ ਸਾਈਨ ਕਰਾਉਂਦੀਆਂ ਵੀ ਅਸੀਂ ਤੁਹਾਡੇ ਬਿਹਾਫ ਤੇ ਕਸਟਮ ਤੋਂ ਲੰਘਾਵਾਂਗੇ ਸਮਾਨ ਇਹ। ਉਹ ਬਾਈ ਨੂੰ ਕਹਿੰਦਾ ਵੀ ਜਿਹੜੀ ਕੰਪਨੀ ਤੋਂ ਡਿਲੀਵਰ ਹੋਇਆ ਉਸੇ ਨਾਲ ਹੀ ਕੰਟੈਕਟ ਕਰੇ।
0: ਚਲੋ ਠੀਕ ਹੈ ਵੀਰੇ, ਥੈਂਕ ਯੂ ਸੋ ਮਚ ਤੁਹਾਡਾ। ਥੈਂਕ ਯੂ। ਯੂਬੀਟੀ ਟਰਾਂਸਪੋਰਟ ਹਾਇਰ ਕਰ ਰਹੀ ਹੈ ਓਨਰ ਆਪਰੇਟਰ ਟੋਰਾਂਟੋ ਟੂ ਮੋਂਟਰੀਅਲ, ਮੋਂਟਰੀਅਲ ਟੂ ਟੋਰਾਂਟੋ। ਬਹੁਤ ਹੀ ਕੰਪੈਟੀਟਿਵ, ਬੜਾ ਜ਼ਬਰਦਸਤ ਪੇ ਪੈਕੇਜ ਹੈ, ਕਮਾਲ ਦੀ ਕੰਪਨੀ ਹੈ, ਕਦੇ ਤੁਹਾਡੀ ਪੇ ਲੇਟ ਨਹੀਂ ਹੁੰਦੀ, ਬੜੇ ਰੈਪੂਟੇਸ਼ਨ, ਚੰਗੇ ਰੈਪੂਟੇਸ਼ਨ ਵਾਲੇ ਬੰਦੇ ਨੇ। ਯੂਬੀਟੀ ਟਰਾਂਸਪੋਰਟ ਟੋਰਾਂਟੋ ਟੂ ਮੋਂਟਰੀਅਲ, ਮੋਂਟਰੀਅਲ ਟੂ ਟੋਰਾਂਟੋ, ਓਨਰ ਆਪਰੇਟਰ, ਓਨਰ ਆਪਰੇਟਰ, ਓਨਰ ਆਪਰੇਟਰ। ਨੰਬਰ ਇਹਨਾਂ ਦਾ 416-881-1934, 416-881-1934, 416-881-1934, ਤੇ ਨਾਲ ਇਹ ਟਰੱਕ ਮਕੈਨਿਕ ਵੀ ਹਾਇਰ ਕਰ ਰਹੇ ਆ। ਸੋ ਜੇ ਤੁਸੀਂ ਟਰੱਕ ਦੀ ਮਕੈਨਿਕ ਦੀ ਜੋਬ ਲੱਭ ਰਹੇ ਹੋ ਬ੍ਰੈਂਪਟਨ ਦੇ ਵਿੱਚ, ਤਾਂ ਨੰਬਰ ਯਾਦ ਰੱਖੋ 416-881-1934, 416-881-1934 34 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ, ਤੇ ਤੁਹਾਡੇ ਲਈ ਹਾਜ਼ਰ ਹਨ ਇੱਕੋ ਇੱਕ ਵਨ ਐਂਡ ਓਨਲੀ ਯੂਬੀਟੀ ਟਰਾਂਸਫਰ ਵਾਲੇ। ਸੋ ਅੱਜ ਗੱਲਬਾਤ ਥੋੜ੍ਹੀ ਜਿਹੀ ਸ਼ੁਰੂ ਹੋਈ ਸੀ ਆਪਣੀ, ਅਤੇ ਉਹਦੇ ਵੱਲ ਆਪਾਂ ਹੌਲੀ ਹੌਲੀ ਹੌਲੀ ਹੌਲੀ ਵੱਧਦੇ ਹਾਂ। ਉਸਤਾਦੀ ਸ਼ਿਗਿਰਦੀ ਹੈ ਜਿਹੜੀ ਪਹਿਲਾਂ ਪਹਿਲਾਂ ਹੁੰਦੀ ਸੀ, ਹੁਣ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਪਹਿਲਾਂ ਕਿ ਘੱਟੀ ਦੇਖਣ ਨੂੰ ਮਿਲਦੀ ਹੈ। ਕੋਈ ਬਣ ਵੀ ਜਾਂਦਾ ਉਸਤਾਦ ਤੇ ਸਾਲ ਖੜਨ ਲਈ ਠੀਕ ਹੈ, ਉਸ ਤੋਂ ਬਾਅਦ ਬੰਦਾ ਭੁੱਲ ਜਾਂਦਾ ਵੀ ਮੇਰਾ ਵੀ ਕੋਈ ਉਸਤਾਦ ਹੁੰਦਾ ਸੀ। ਅੱਜ ਜੋ ਸਮਾਂ ਚੱਲ ਰਿਹਾ ਹਰੇਕ ਕਹਿੰਦਾ ਬਸ ਮੈਂ ਹੀ ਉਸਤਾਦ ਹਾਂ, ਮੈਨੂੰ ਕਿਸੇ ਉਸਤਾਦ ਦੀ ਲੋੜ ਹੈ ਕਿਤੇ? ਹੈ ਉਸਤਾਦਾਂ ਤੋਂ ਕੀ ਕਰਾਉਣਾ, ਮੇਰੇ ਤੋਂ ਅੱਗੇ ਕਿਹੜਾ। ਸੋ ਇਹ ਆਪਣਾ ਸੁਭਾਅ ਬਣ ਚੁੱਕਿਆ। ਜਦੋਂ ਕਿ ਤੁਸੀਂ ਪੁਰਾਣੇ ਜਿਹੜੇ ਲੈਜੈਂਡ ਬੰਦੇ ਨੇ ਸਾਰੇ ਉਹਨਾਂ ਨੂੰ ਦੇਖੋ, ਭਾਵੇਂ ਉਹਨਾਂ ਦੀ ਹੁਣ ਵੀ ਉਮਰ ਹੋ ਗਈ, ਉਹ ਫਿਰ ਵੀ ਕਹਿੰਦੇ ਯਾਰ ਨਹੀਂ ਸਾਡਾ ਉਸਤਾਦ ਤਾਂ ਸਾਡਾ ਹਜੇ ਵੀ ਉਸਤਾਦ ਹੈ। ਭਾਵੇਂ ਦੁਨੀਆਂ ਤੋਂ ਤੁਰ ਜਾਂਦਾ ਬੰਦਾ ਫਿਰ ਵੀ ਕਹਿੰਦੇ ਨਹੀਂ ਯਾਰ ਉਹ ਤਾਂ ਸਾਡਾ ਉਸਤਾਦ ਹੈ। ਸੋ ਚੀਜ਼ਾਂ ਕਿਤੇ ਨਾ ਕਿਤੇ ਹੁਣ ਖਤਮ ਤੇ ਗਾਇਬ ਹੁੰਦੀਆਂ ਜਾ ਰਹੀਆਂ ਨੇ, ਬਟ ਦੇਖਦੇ ਹਾਂ ਉਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਥੋੜ੍ਹਾ ਕਰਦੇ ਹਾਂ। ਹੁਣ ਰਾਈਟ ਵੇ ਵਾਪਸ ਪ੍ਰੋਗਰਾਮ ਪੰਜਾਬੀ ਰਾਹ।

0: ਓਕੇ ਜੋਰਡਨ ਜੀ ਤੁਹਾਡੇ ਗਾਣੇ ਵੀ ਯਾਰ ਕਿਆ ਚੱਲੇ ਆ ਨਵੇਂ ਵੀ ਜਿੰਨੇ ਆਏ ਆ ਓਕੇ ਸੋ ਗੱਲਬਾਤ ਅਸੀਂ ਕਰ ਰਹੇ ਸੀ ਜਾਂ ਕਰਨ ਜਾ ਰਹੇ ਸੀ ਉਸਤਾਦੀ ਸ਼ਿਗਰਦੀ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਕਿਸੇ ਨੂੰ ਆਪਣਾ ਉਸਤਾਦ ਮੰਨਦੇ ਹੋ ਕਿਸੇ ਵੀ ਕੰਮ 'ਚ ਤੁਸੀਂ ਉਸਤਾਦੀ ਨੂੰ ਕਿੰਨਾ ਕੁ ਇੱਕ ਪ੍ਰਾਇਓਰਟੀ ਦਿੰਦੇ ਹੋ ਜੇ ਦਿੰਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਕੰਮ 'ਚ ਉਸਤਾਦ ਬਿਲਕੁਲ ਯਾਰ ਹੋਣੇ ਜ਼ਰੂਰੀ ਹੈ ਅਤੇ ਉਸਤਾਦਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਹੁਣ ਬੜੇ ਬੜੇ ਵੱਖਰੇ ਕੰਮ ਨੇ ਯਾਰ ਹੁਣ ਕੋਈ ਤੁਹਾਡੇ ਟਰੈਕਿੰਗ ਦੇ ਵਿੱਚ ਉਸਤਾਦ ਹੋ ਸਕਦਾ ਕੋਈ ਤੁਸੀਂ ਖੇਡ ਖੇਡੀ ਹੈ ਉਹਦੇ ਵਿੱਚ ਉਸਤਾਦ ਹੋ ਸਕਦਾ ਤੁਸੀਂ ਭੰਗੜਾ ਪਾਇਆ ਜਾਂ ਪਾਉਂਦੇ ਹੋ ਉਹਦੇ ਵਿੱਚ ਉਸਤਾਦ ਹੋ ਸਕਦਾ ਚਾਹੇ ਤੁਸੀਂ ਯਾਰ ਕਿਸੇ ਵੇਅਰ ਹਾਊਸ ਦੇ ਵਿੱਚ ਤੱਕ ਵੀ ਕੰਮ ਕਰਦੇ ਹੋ ਉੱਥੇ ਵੀ ਉਸਤਾਦ ਹੋ ਸਕਦਾ ਬਟ ਆਪਾਂ ਦੇਖਦੇ ਹਾਂ ਕਿ ਜਿਹੜੇ ਪੁਰਾਣੇ ਬੰਦੇ ਨੇ ਉਹ ਪਿਛਲੇ 50-60 ਸਾਲਾਂ ਤੋਂ ਆਪਣੇ ਉਸਤਾਦਾਂ ਦੀ ਕਿਵੇਂ ਯਾਰ ਰਿਸਪੈਕਟ ਹਜੇ ਵੀ ਕਰਦੇ ਆ ਅਸੀਂ ਪਰਸੋਂ ਬੈਠੇ ਸੀਗੇ ਜਸਬੀਰ ਜੱਸੀ ਜੀ ਦੇ ਨਾਲ ਅਤੇ ਜਸਬੀਰ ਜੱਸੀ ਸਾਹਿਬ ਕਿੱਡੇ ਕਿੱਡੇ ਗਾਣੇ ਕੀਤੇ ਦਿਲ ਲੈ ਗਈ ਕੁੜੀ ਗੁਜਰਾਤ ਦੀ ਯੂ ਨੋ ਅਤੇ ਬਾਕੀ ਆਪਣੇ ਬਹੁਤ ਕਮਾਲ ਦੇ ਉਹਨਾਂ ਦੇ ਗੀਤ ਨੇ ਐਂਡ ਉਹ ਹਜੇ ਵੀ ਚਰਨਜੀਤ ਅਹੂਜਾ ਸਾਹਿਬ ਨੂੰ ਗੁਰੂ ਜੀ ਕਹਿ ਕੇ ਬੁਲਾਉਂਦੇ ਆ ਭਾਵੇਂ ਅਹੂਜਾ ਸਾਹਿਬ ਦੁਨੀਆਂ 'ਤੇ ਨਹੀਂ ਰਹੇ ਅਤੇ ਕੋਕਾ ਤੇਰਾ ਕੁਝ ਕੁਝ ਕਹਿੰਦਾ ਇੱਕ ਗੇੜਾ ਗਿੱਧੇ ਵਿੱਚ ਹੋਰ ਕਿੱਡੇ ਗੀਤ ਨੇ ਅਤੇ ਅਸੀਂ ਬੈਠੇ ਉਹਨਾਂ ਨੇ ਕਦੇ ਨਹੀਂ ਕਿਹਾ ਅਹੂਜਾ ਸਾਹਿਬ ਜਾਂ ਚਰਨਜੀਤ ਅਹੂਜਾ ਉਹਨਾਂ ਨੇ ਜਦੋਂ ਵੀ ਉਹਨਾਂ ਦਾ ਜ਼ਿਕਰ ਕੀਤਾ ਤਾਂ ਗੁਰੂ ਜੀ ਐਂ ਕਰਦੇ ਸੀ ਗੁਰੂ ਜੀ ਦੇ ਨਾਲ ਇੱਦਾਂ ਸੀਗਾ ਗੁਰੂ ਜੀ ਦੇ ਨਾਲ ਐਵੇਂ ਸੀਗਾ ਅਤੇ ਮੈਂ ਹੈਰਾਨ ਯਾਰ ਮੈਂ ਕਿਹਾ ਵੀ ਇੱਕ ਬੰਦਾ ਜਿਹਨੇ ਇੰਨਾ ਫੇਮ ਯੂ ਨੋ ਕਮਾਇਆ ਅਤੇ ਬੰਦਾ ਇੱਕ ਐਸੇ ਲੈਵਲ 'ਤੇ ਆ ਹੁਣ ਹਜੇ ਵੀ ਉਹ ਆਪਣੇ ਉਸਤਾਦ ਨੂੰ ਗੁਰੂ ਜੀ ਕਹਿ ਕੇ ਬੁਲਾਉਂਦੇ ਨੇ ਕਿੱਡੀ ਵੱਡੀ ਗੱਲ ਹੈ ਹੁਣ ਆਪਾਂ ਮਾੜਾ ਵੀ ਕੁਛ ਸਿੱਖ ਲਈ ਆਪਾਂ ਕਹਿੰਦੇ ਮੈਂ ਹੀ ਮੈਂ ਹਾਂ ਮੈਂ ਹੀ ਸਾਹਿਬ ਹਾਂ ਮੈਂ ਹੀ ਗੁਰੂ ਹਾਂ ਸੋ ਤੁਸੀਂ ਕਿਸੇ ਨੂੰ ਉਸਤਾਦ ਮੰਨਦੇ ਹੋ ਕਿਸੇ ਵੀ ਕੰਮ 'ਚ ਤੁਸੀਂ ਉਹਨਾਂ ਨੂੰ ਕਿੰਨਾ ਕੁ ਰਿਸਪੈਕਟ ਦਿੰਦੇ ਹੋ ਕਿ ਹਜੇ ਵੀ ਤੁਹਾਡੇ ਮਨ 'ਚ ਉਹਨਾਂ ਲਈ ਉਨੀ ਹੀ ਰਿਸਪੈਕਟ ਹੈ ਜਿੰਨੀ ਸਿੱਖਣ ਵੇਲੇ ਸੀਗੀ ਕਿਸੇ ਵੀ ਕੰਮ 'ਚ ਮੈਂ ਦੇਖਣਾ ਚਾਹੁੰਦਾ ਯਾਰ ਤੁਸੀਂ ਆਪਣੇ ਟੀਚਰਸ ਨੂੰ ਉਸਤਾਦਾਂ ਨੂੰ ਕਿੰਨਾ ਕੁ ਵਾਕੀ ਇੱਕ ਸਟੇਟਸ ਦਿੰਦੇ ਹੋ ਆਪਣੀ ਜ਼ਿੰਦਗੀ 'ਚ ਨੰਬਰ ਹੈ ਆਪਣਾ 9056733337 9056733337 ਆਪਣਾ ਨੰਬਰ ਹੈ ਗਿੱਲ ਫਾਰਮ ਡਿਕਸੀ ਅਤੇ ਕਿੰਗ ਅਤੇ ਗਿੱਲ ਫਾਰਮ ਹੈ ਕੱਲ੍ਹ ਸਾਡੇ ਇੱਕ ਬਾਈ ਜੀ ਲਿਸਨਰ ਜਾ ਕੇ ਆਏ ਕਹਿੰਦੇ ਨਵੀਂ ਇੰਨੇ ਵਧੀਆ ਬੰਦੇ ਇੰਨੀ ਕਮਾਲ ਦੀ ਕੁਆਲਿਟੀ ਫਾਰਮ 'ਤੇ ਅਸੀਂ ਬੜੇ ਲੰਬੇ ਸਮੇਂ ਬਾਅਦ ਦੇਖੀ ਹੈ ਸੋ ਤੁਸੀਂ ਜਾਓ ਤੁਹਾਨੂੰ ਜੇ ਇੱਕ ਪਾਉਂਡ ਦਾ ਸਮਾਨ ਲੈਂਦੇ ਤੁਹਾਨੂੰ ਦੋ ਹੀ ਪਾਉਂਡ ਦੇਣਗੇ ਇੰਨੇ ਦਿਲ ਦੇ ਖੁੱਲ੍ਹੇ ਬੰਦੇ ਆ ਸੋ ਲਾਲ ਦੇਸੀ ਗਾਜਰਾਂ ਸਾਗ ਪਾਲਕ ਹਰੀਆਂ ਮਿਰਚਾਂ ਆਪਣੇ ਟਮਾਟਰ ਮੂਲੀ ਹਰ ਰੋਜ਼ ਫਰੈਸ਼ ਪਿੱਕ ਕਰਦੇ ਆ ਸਬਜ਼ੀਆਂ ਨੂੰ ਗਿੱਲ ਫਾਰਮ ਡਿਕਸੀ ਐਂਡ ਕਿੰਗ 14085 ਡਿਕਸੀ ਰੋਡ ਡਿਕਸੀ ਐਂਡ ਕਿੰਗ ਗਿੱਲ ਫਾਰਮ 8719 ਹੈਲੋ ਜੀ ਵੈਲਕਮ
1: ਹਾਂਜੀ ਸਤਿ ਸ਼੍ਰੀ ਅਕਾਲ ਵੀਰੇ
0: ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਵੀਰੇ ਮੈਂ ਉਸਤਾਦ ਮੰਨਦਾ ਵਾਂ ਆਪਣੇ ਉਸਤਾਦ ਨੂੰ ਮੇਰਾ ਉਸਤਾਦ ਆ ਸਿੱਧਵਾਂ ਪਿੰਡ ਦਾ ਨਿੱਕਾ
0: ਸਿੱਧਵਾਂ ਪਿੰਡ ਦਾ ਨਿੱਕਾ
1: ਹਾਂਜੀ ਨਿੱਕਾ ਉਹਨਾਂ ਦਾ ਨਾਮ ਆ ਉਦਾਂ ਤਾਂ ਵੱਡੇ
0: ਅੱਛਾ ਕਾਹਦੇ ਉਸਤਾਦ ਨੇ ਤੁਹਾਡੇ
1: ਹਾਂਜੀ ਮੇਰੇ ਵੀਰੇ ਕਬੂਤਰਬਾਜੀ ਦੇ
0: ਉਹ ਵਾਹ ਵੀ ਵਾਹ ਕਿਆ ਬਾਤ ਹੈ
1: ਹਾਂਜੀ ਵੀਰੇ ਕਬੂਤਰ ਰੱਖੇ ਆ ਮੇਰੇ 20 ਸਾਲ ਹੋ ਗਏ 26 ਸਾਲ ਮੇਰੀ ਉਮਰ ਆ ਤੇ ਮੈਂ ਉਹਨਾਂ ਨੂੰ ਹੀ ਸ਼ੁਰੂ ਤੋਂ ਉਸਤਾਦ ਮੰਨਦਾ
0: ਸਿੱਧਵਾਂ
1: ਕਲਾਂ
0: ਸਾਡੇ ਨਾਲ ਦਾ ਠੀਕ ਹੈ ਸਾਡਾ ਖੁਰਦਾ
1: ਠੀਕ ਹੈ
0: ਕਿਵੇਂ ਯਾਰ ਕਿਵੇਂ ਇਹ ਉਸਤਾਦੀ ਸ਼ਿਗਰਦੀ ਹੋਈ ਤੁਹਾਡੀ ਕੀ ਮਾਹੌਲ ਸੀ ਕਿਵੇਂ ਤੁਸੀਂ ਕਿਹਾ ਕਿ ਮੈਂ ਇਹਨਾਂ ਨੂੰ ਉਸਤਾਦ ਬਣਾਉਣਾ
1: ਮੇਰੇ ਬਸ ਖੇਡਦੇ ਕਿ ਮਤਲਬ ਵੀ ਕਬੂਤਰ ਛੱਡਦੇ ਸੀ ਬਾਜੀਆਂ ਮੈਂ ਇਹਨੂੰ ਹੁਣ ਕੈਨੇਡਾ ਆਏ ਨੂੰ ਉਰੇ 6-7 ਸਾਲ ਹੋ ਗਏ ਤੇ ਮੈਂ ਸਪੈਸ਼ਲ ਬਾਜੀਆਂ ਛੱਡਣ ਇੰਡੀਆ ਜਾਂਦਾ ਹੁੰਦਾ ਸੀਗਾ ਮੈਂ 6 ਮਹੀਨੇ ਹਰ ਸਾਲ ਨੂੰ ਲਾ ਜਾਂਦਾ ਵਾ ਤੇ ਕਬੂਤਰ ਬਾਜੀਆਂ ਛੱਡਣ ਦੀ ਖਾਤਰ
0: ਅੱਛਾ ਉੱਥੇ 6 ਮਹੀਨੇ ਜਾਂਦੇ ਹੋ
1: ਤੇ ਉੱਥੇ ਹਾਂਜੀ ਕਬੂਤਰ ਬਾਜੀਆਂ ਡਾਉਣ ਆਪਣਾ ਗਰਮੀ ਗਰਮੀ ਚ ਉੱਥੇ ਲਾ ਜਾਈਦੇ ਮੇਰੇ 5-6 ਮਹੀਨੇ ਹਾਂਜੀ ਤੇ ਉੱਥੇ ਏਦਾਂ ਮਿਲਾਪ ਹੋਇਆ ਤੇ ਫਿਰ ਗੱਲਬਾਤ ਤੁਰੀ ਫਿਰ ਆਉਂਦੇ ਜਾਂਦੇ ਰਹੇ ਫਿਰ ਉਹਨਾਂ ਨਾਲ ਗੱਲ ਕੀਤੀ ਵੀ ਤੁਹਾਨੂੰ ਗੁਰੂ ਮੰਨਣਾ ਵਾ
0: ਕਿਆ ਬਾਤ ਹੈ ਯਾਰ ਅਮੇਜ਼ਿੰਗ
1: ਉਹਨਾਂ ਤੋਂ ਹੁਣ ਚੀਜ਼ਾਂ ਸਿੱਖਦੇ ਆ ਜਿਵੇਂ ਉਹ ਕਹਿੰਦੇ ਆ ਉਵੇਂ ਕਰਦੇ ਆ ਕੱਲੀ ਕੱਲੀ ਚੀਜ਼ ਪੁੱਛ ਕੇ ਉਹਨਾਂ ਤੋਂ ਵੀ ਕਿਹੜੀ ਖੁਰਾਕ ਪਾਉਣੀ ਆ ਕਦੋਂ ਉਡਾਉਣੀ ਆ ਕਬੂਤਰ ਕਦੋਂ ਕੀ ਕਰਨਾ ਕਦੋਂ ਕੀ ਕਰਨਾ ਫਿਰ ਕੰਪੀਟੀਸ਼ਨ ਤੇ ਜਾਂਦੇ ਨਾ ਵੀਰੇ ਉਵੇਂ ਚੀਜ਼ਾਂ ਚੱਲਦੀਆਂ
0: ਉਹਨਾਂ ਨੇ ਤੁਹਾਨੂੰ ਜ਼ਿੰਦਗੀ ਦੇ ਵੀ ਬਹੁਤ ਲੈਸਨ ਦਿੱਤੇ ਹੋਣੇ ਆ।
1: ਹਾਂਜੀ ਹਾਂਜੀ, ਬੜੇ ਸਾਰੀਆਂ ਗੱਲਾਂ ਸੁਣਦੇ ਉਹਨਾਂ ਨੇ। ਤੇ ਇੱਕ ਮੇਰੇ ਸੀਗੇ, ਮੈਂ ਅਕਾਊਂਟਿੰਗ ਦਾ, ਮੈਨੂੰ ਬਹੁਤ ਸ਼ੌਂਕ ਸੀਗਾ ਸ਼ੁਰੂ ਤੋਂ, ਮੈਂ ਪੜ੍ਹਦਾ ਸੀਗਾ ਵਧੀਆ। ਤੇ ਸਾਡੇ ਟੀਚਰ ਸੀਗੇ ਤੇ ਉਹਨਾਂ ਨੂੰ ਮੈਂ ਹਜੇ ਤੱਕ ਉਹਨੂੰ ਰਿਸਪੈਕਟ ਕਰਦਾ। ਮੇਰੀ ਫੇਸਬੁੱਕ ਤੇ ਵੀ ਮੈਂ ਉਹਨਾਂ ਦੀ ਪ੍ਰੋਫਾਈਲ ਲਾਈ ਹੋਈ ਆ ਆਪਣੀ ਕਵਰ ਫੋਟੋ, ਤੇ ਉਹਨਾਂ ਦੀ ਮੈਂ ਇੰਨੀ ਇੱਜ਼ਤ ਕਰਦਾ ਨੀ ਕਿ ਉਹਨਾਂ ਨੂੰ ਮੈਂ ਪੂਰਾ ਮੰਨਦਾ ਵੀ ਉਹਨਾਂ ਦੇ ਉੱਤੇ ਕੋਈ ਨੀ ਹੈਗਾ।
0: ਵਾਹ, ਚਲੋ ਯਾਰ, ਵੈਰੀ ਗੁੱਡ।
1: ਹਾਂਜੀ,
0: ਕਿਆ ਬਾਤ, ਥੈਂਕ ਯੂ, ਵੈਰੀ ਥੈਂਕ ਯੂ। ਸੋ ਮੈਂ ਦੇਖਣਾ ਚਾਹੁੰਦਾ ਯਾਰ, ਹੋਰ ਕਿੰਨੇ ਕੁ ਲੋਕ ਨੇ ਹੁਣ ਕਬੂਤਰਬਾਜ਼ੀ ਦੇ ਉਸਤਾਦ ਹੈ? ਮੈਨੂੰ ਤਾਂ ਪਤਾ ਨਹੀਂ ਸੀ ਵੀ ਕਬੂਤਰਬਾਜ਼ੀ ਦੇ ਵੀ ਆਏ ਟੀਚਰਸ ਉਸਤਾਦ ਹੈਗੇ ਨੇ। ਚਲੋ ਕੁਝ ਵਧੀਆ ਸਿੱਖਣ ਨੂੰ ਮਿਲਿਆ, ਬਟ ਇਹਨਾਂ ਨੇ ਕਬੂਤਰਬਾਜ਼ੀ ਦਾ ਕਿਹਾ। ਹੋਰ ਕਿੰਨੇ ਕੁ ਸਾਡੇ ਸੱਜਣ ਮਿੱਤਰ ਨੇ, ਕਿੰਨੇ ਕੁ ਸਾਡੇ ਲਿਸਨਰਸ ਨੇ, ਤੁਹਾਡੇ ਕੋਈ ਉਸਤਾਦ ਨੇ, ਕੁਛ ਵੀ ਹੋ ਸਕਦਾ ਯਾਰ। ਜੇ ਤੁਸੀਂ ਕੋਈ ਖਾਣਾ ਵਧੀਆ ਬਣਾ ਲੈਂਦੇ ਹੋ, ਤੁਹਾਡੇ ਕੋਈ ਕੁਕਿੰਗ ਦੇ ਉਸਤਾਦ ਹੋ ਸਕਦੇ ਆ। ਅਗਰ ਤੁਸੀਂ ਜਿਮ ਜਾਂਦੇ ਹੋ, ਇੱਕ ਬਾਈ ਜੀ ਆ ਕੇ ਗਏ ਸੀ, ਉਹ ਤੁਹਾਡੇ ਟ੍ਰੇਨਰ ਹੈ ਜਿਹੜੇ, ਉਹ ਵੀ ਉਸਤਾਦ ਤੁਹਾਡੇ ਹੋ ਸਕਦੇ ਨੇ। ਹੁਣ ਮੈਂ ਸੋਚ ਰਿਹਾ ਹੋਰ ਕਿਹੜੇ ਕਿਹੜੇ ਕੰਮ ਨੇ। ਜੇ ਤੁਸੀਂ ਰੀਅਲ ਇਸਟੇਟ ਦੇ ਫੀਲਡ 'ਚੋਂ ਏਜੰਟ ਹੋ, ਜਿਨ੍ਹਾਂ ਨੇ ਤੁਹਾਨੂੰ ਰੀਅਲ ਇਸਟੇਟ ਦਾ ਸਾਰਾ ਫੀਲਡ 'ਚੋਂ ਏਜੰਟ ਹੋ, ਜਿਨ੍ਹਾਂ ਨੇ ਤੁਹਾਨੂੰ ਰੀਅਲ ਇਸਟੇਟ ਦਾ ਸਾਰਾ ਕੰਮ ਸਿਖਾਇਆ, ਉਹ ਵੀ ਤੁਹਾਡੇ ਉਸਤਾਦ ਹੋ ਸਕਦੇ ਆ ਕਿਸੇ ਵੀ ਇੰਡਸਟਰੀ 'ਚੋਂ। ਸੋ ਅੱਜ ਮੈਂ ਚਾਹੁੰਦਾ ਕਿ ਯਾਰ ਆਪਾਂ ਆਪਣੇ ਜਾਂ ਤੁਸੀਂ ਜਿੰਨੇ ਵੀ ਤੁਹਾਡੇ ਉਸਤਾਦ ਨੇ, ਉਹਨਾਂ ਦੀ ਤਾਂ ਤੁਸੀਂ ਤਾਰੀਫ ਕਰ ਸਕਦੇ ਹੋ, ਤੇ ਨਾਲੇ ਮੈਂ ਦੇਖਣਾ ਚਾਹੁੰਦਾ ਵੀ ਕੀ ਉਸਤਾਦੀ ਸ਼ਾਗਿਰਦੀ ਜਿਹੜੀ ਹੈ ਅੱਜ ਕੱਲ੍ਹ ਹਜੇ ਵੀ ਕਾਇਮ ਹੈ, ਹਜੇ ਵੀ ਲੋਕ ਕਿਸੇ ਨੂੰ ਉਸਤਾਦ ਮੰਨਦੇ ਆ, ਜਾਂ ਅੱਜ ਦੇ ਸਮੇਂ ਦੇ ਵਿੱਚ ਬਸ ਤੁਸੀਂ ਆਪਣੇ ਆਪ ਨੂੰ ਹੀ ਉਸਤਾਦ ਮੰਨਦੇ ਹੋ। ਸੋ ਨੰਬਰ ਹੈ ਆਪਣਾ 9056733337, 9056733337 ਆਪਣਾ ਫੋਨ ਨੰਬਰ ਹੈ, 905-673-3337। ਤੇ ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ, ਇਹਨਾਂ ਦੀ ਹਜੇ 26 ਸਾਲ ਦੀ ਉਮਰ ਹੈ, ਯੰਗ ਬਹੁਤ ਨੇ, ਤੇ ਫਿਰ ਵੀ ਕਹਿੰਦੇ ਭਾਜੀ ਵੀ ਮੇਰੇ ਉਸਤਾਦ ਤੋਂ ਉੱਪਰ ਮੇਰੇ ਲਈ ਕੋਈ ਨਹੀਂ। ਤੇ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਪੱਗ ਵਟਾਉਣੀ ਤੇ ਪੱਗ, ਉਹ ਜਿਹੜਾ ਪੁਰਾਣਾ ਇੱਕ ਯੂਨੋ ਟ੍ਰੈਡੀਸ਼ਨ ਹੈ ਉਸਤਾਦੀ ਸ਼ਾਗਿਰਦੀ ਦਾ, ਹੁਣ ਤਾਂ ਚਲੋ ਕਿੱਥੇ ਰਹੀਆਂ ਉਹ ਗੱਲਾਂ। ਬਹੁਤ ਕੰਮ ਅੱਜ ਕੱਲ੍ਹ ਤਾਂ ਕੋਈ ਗਾਇਕੀ ਦਾ ਵੀ ਉਸਤਾਦ ਕੋਈ ਰੱਖਦਾ, ਉਹ ਵੀ ਨਹੀਂ ਇੰਨਾ ਮੈਨੂੰ ਲੱਗਦਾ ਕਰਦੇ। ਬਹੁਤ ਟਾਵੇਂ ਟਾਵੇਂ ਲੋਕ ਹੋਣਗੇ ਜਿਹੜੇ ਕਰਦੇ ਹੋਣਗੇ। ਏਰਨ ਮੈਲਜ਼ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ, ਐਕਿਰਾ ਦਾ SUV ਲੈਣਾ। ਏਰਨ ਮੈਲਜ਼ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਐਕਿਰਾ ਦੇ ਮਾਹਰ ਨੇ। ਨੰਬਰ ਹੈ 9058285800 ਜੀ 4398। ਹੈਲੋ
2: ਹੈਲੋ, ਕਿਵੇਂ ਮੇਰੇ?
0: ਵਧੀਆ ਵਧੀਆ, ਕੀ ਹਾਲ?
2: ਆਪਣੇ ਲਿਸਨਰ ਸੁਣ ਰਹੇ ਆ, ਜੇ ਕੋਈ ਕਿਸੇ ਕੋਲ ਸਕਿੱਲ ਵੀ ਹੈ ਜਾਂ ਕੁਛ ਵੀ ਆ, ਕਿ ਉਹ ਡਰਦੇ ਨੇ ਕਿ ਮੈਂ ਕਿਸੇ ਨੂੰ ਨਾ ਸਿਖਾਵਾਂ, ਕਿ ਲੋਕਾਂ ਨੇ ਮੁੱਲ ਨੀ ਪਾਉਣਾ ਆਪਣੀ ਸਕਿੱਲ, ਉਹ ਸਿਖਾਉਣ। ਮੈਂ ਕਹਿੰਦਾ ਵੱਧ ਤੋਂ ਵੱਧ ਉਸਤਾਦ ਬਣਾਉਣ, ਹਰ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਕਈ ਬੰਦੇ ਲਾਈਕ ਸਿੱਖਣ ਦੇ ਵਿੱਚ ਆਹਵਾਨ ਹੁੰਦੇ ਆ ਸਾਡੇ ਵਰਗੇ, ਲਾਈਕ ਕੋਈ ਕਿਸੇ ਨੂੰ ਵੀ ਕਿਸੇ ਮੋੜ ਤੇ ਮਿਲ ਸਕਦਾ ਕੋਈ ਵੀ ਗੁਰੂ।
0: ਹਾਂ ਬਿਲਕੁਲ,
2: ਉਹੀ ਹੈ ਕਿ ਮੈਂ ਚਾਹੁੰਦਾ ਕਿ ਚਲੋ ਕਦੇ ਮਿਲੇ ਜਾਂ ਸਾਨੂੰ ਵੀ ਮਿਲਣ ਉਸਤਾਦ, ਕਿ ਹੋਰ ਵੀ ਬੈਟਰ ਹੋ ਸਕੀਏ। ਕਦੇ
0: ਤੁਹਾਡੇ ਲਾਈਫ ਦੇ ਵਿੱਚ ਕੋਈ ਨੀ ਤੁਹਾਨੂੰ ਕਦੇ ਉਸਤਾਦ ਮਿਲਿਆ?
2: ਜਿੰਨਾ ਕੁਛ ਸਿੱਖਿਆ ਮੈਂ ਤਾਂ ਹੀ ਕਿਹਾ ਕਿ ਮੈਂ ਅੱਜ ਇੱਕ ਨੂੰ ਨੀ ਕਹਿ ਸਕਦਾ ਕਿ ਮੈਂ ਸਾਰਾ ਕੁਛ ਸਿੱਖਿਆ, ਤੇ ਮੈਂ ਸਾਰਿਆਂ ਦਾ ਰਿਣੀ ਵੀ ਆ, ਤੇ ਮੈਂ ਅੱਜ ਵੀ ਲਾਈਕ ਹੁਣ ਮੈਂ ਨੈਚਰ ਫੂਡ ਦਾ ਸੁਪਰਵਾਈਜ਼ਰ ਤੇ ਬਾਅਦ ਚੋਂ ਮੈਨੇਜਰ ਬਣੇ, ਮੈਂ ਉਹਨਾਂ ਨੂੰ ਇਹੀ ਗੱਲ ਕਹਿੰਦਾ ਨੀ, ਮੈਂ ਤੁਹਾਨੂੰ ਅੱਜ ਬੋਲਦਾ ਭੈੜਾ ਲੱਗੂੰਗਾ ਕਿ ਮੈਂ ਰੂਡ ਲੱਗੂੰਗਾ ਕਿ ਇਹ ਕੰਮ ਕਰਾ ਰਿਹਾ, ਵੱਧ ਵੱਧ ਕੰਮ ਕਰਾ ਰਿਹਾ। ਮੈਂ ਕਿਹਾ ਇਹੀ ਤੁਸੀਂ ਮਹੀਨੇ ਬਾਅਦ ਜਦੋਂ ਨਵੇਂ ਨੂੰ ਮੈਂ ਕਹਿੰਦਾ ਹੁੰਦਾ ਕਿ ਜੋ ਤੁਸੀਂ ਸਿੱਖ ਗਏ, ਤੁਸੀਂ ਆਪ ਟ੍ਰੇਨ ਹੋ ਗਏ ਨਾ, ਤੇਜ ਹੋ ਗਏ, ਕਿਸੇ ਵੀ ਪੁੱਛਣ ਤੁਸੀਂ ਖੁਸ਼ ਹੋਇਆ ਕਰਨਾ, ਗੱਲਾਂ ਹੱਸਿਆ ਕਰਨਾ ਪੁਰਾਣੇ ਟਾਈਮ ਯਾਦ ਕਰਕੇ, ਕਿ ਉਹ ਸਾਨੂੰ ਬੋਕ ਕਰਦੇ।
0: ਬਿਲਕੁਲ, ਕੋਈ ਵੀ ਟੀਚਰਸ ਨੇ, ਕੋਈ ਤੁਹਾਡੇ ਤੋਂ ਯੂਨੋ ਤੁਸੀਂ ਕਿਸੇ ਨੂੰ ਅਗਰ ਮੰਨਿਆ ਉਸਤਾਦ, ਤਾਂ ਜ਼ਰੂਰ ਉਹਨਾਂ ਦੀ ਜਿਹੜੀ ਡਾਂਟ ਹੈ ਉਹ ਵੀ ਤੁਹਾਨੂੰ 100% ਐਕਸੈਪਟ ਕਰਨੀ ਚਾਹੀਦੀ ਹੈ।
2: ਹਾਂਜੀ, ਮੈਂ ਉਹੀ ਬਸ ਜੋ ਗੱਲ ਯਾਦ ਹੀ ਆ ਗਈ, ਮੈਂ ਪਹਿਲੀ ਵਾਰੀ ਫੂਡ ਕੋਰਟ ਚ ਲੱਗੇ, ਮੈਂ ਸਾਰਿਆਂ ਨੂੰ ਪਹਿਲਾਂ ਅੱਜ ਤੋਂ 6 ਸਾਲ ਪਹਿਲਾਂ ਹਾਰਵੇਸ ਚ ਲੱਗਿਆ ਸੀ, ਰੈਸਟੋਰੈਂਟ ਚ, ਫਿਸ਼ ਵਾਲੇ ਹਾਰਵੇਸ ਚ। ਉੱਥੇ ਮੈਨੂੰ ਜਮਾ ਵੀ ਨੌਲੇਜ ਨੀ ਸੀ, ਮੈਂ ਤਾਂ ਸਿਰਫ ਪਹਿਲੇ ਦਿਨ ਹੀ ਹਜੇ ਆਇਆ ਕੈਨੇਡਾ ਆਇਆ, ਤੇ ਦੂਜੇ ਦਿਨ ਮੈਨੂੰ ਕੰਮ ਮਿਲ ਗਿਆ ਸੀ, ਤੇ ਮੈਨੂੰ ਬੰਦਿਆਂ ਨੇ ਕਿਹਾ ਤੇ ਫਰੋਗਿਸ ਚੱਕ ਕੇ ਲਿਆ ਕੂਲਰ ਚ, ਮੈਨੂੰ ਫਰੋਗਿਸ ਨੀ ਪਤਾ ਸੀ, ਤੇ ਮੈਂ ਸਿੱਧਾ ਅੰਦਰ ਚੱਲ ਗਿਆ ਕੂਲਰ ਚ, ਮੈਨੂੰ ਪਤਾ ਹੀ ਨੀ ਸੀ ਫਰੋਗਿਸ ਹੁੰਦੀਆਂ ਕੀ ਆ। ਤੇ ਉਹਨਾਂ ਨੇ ਮੈਨੂੰ ਬਹੁਤ ਖਿੱਚ ਕੇ ਕੰਮ ਕੀਤਾ, ਮੈਨੂੰ ਬੈਠਣ ਨਾ ਦਿਆ। ਕਾਰਨ ਉਦੋਂ ਤਾਂ ਮੈਨੂੰ ਏਦਾਂ ਐ ਲੱਗਾ ਕਿ ਰਮਨ ਮੁੰਡਾ ਸੀ ਬਾਈ ਦਾ ਨਾ, ਉਹ ਮੈਨੂੰ ਏਡਾ ਭੈੜਾ ਲੱਗਿਆ ਕਰੇ ਕਿ ਇੰਨਾ ਕੰਮ ਕਰਾਉਂਦਾ, ਮੇਰੀ ਪੈਂਟ ਜਮਾਂ ਕਾਲੀ ਹੋ ਜਾਇਆ ਕਰੇ ਵੀਰੇ, ਮੈਨੂੰ ਜਮਾਂ ਹੀ ਨਾ। ਤੇ ਅੱਜ ਦੇ ਟਾਈਮ ਮੈਂ ਇੰਨਾ ਕਹਾਂ ਕਿ ਮੈਂ ਦੋ ਦੋ ਬੰਦਿਆਂ ਦਾ ਕੰਮ ਵੀ ਸਾਂਭ ਲੈਂਦਾ ਜੀ, ਉਹ ਤੋਂ ਬਾਅਦ ਮੈਂ ਹਾਂ ਵੇਲੇ ਨੂੰ ਯਾਦ ਕਰਕੇ ਹਾਫਤਾ ਆਉਣਾ ਹੁਣ
0: ਵੈਰੀ ਗੁੱਡ, ਥੈਂਕ ਯੂ ਵੀਰੇ ਤੁਸੀਂ ਗੱਲ ਸ਼ੇਅਰ ਕੀਤੀ। ਨਹੀਂ ਦੇਖੋ ਕਿਸੇ ਤੋਂ ਸਿੱਖਣਾ ਕੋਈ ਆਪਾਂ ਅੱਜ ਕੱਲ ਨਾ ਮੰਨਣ ਲੱਗ ਗਏ ਕਿ ਬੁਰੀ ਚੀਜ਼ ਆ, ਵੀ ਮੈਂ ਕਿਉਂ ਸਿੱਖਾਂ, ਮੈਂ ਕਿਉਂ ਇਹਦਾ ਚੇਲਾ ਬਣ ਕੇ ਤੁਰਾਂ। ਜੇ ਕਿਤੇ ਪਹੁੰਚਣਾ ਤਾਂ ਯਾਰ ਇਹਦੇ ਵਿੱਚ ਕੋਈ ਬੁਰਾਈ ਥੋੜੋ ਹੈ, ਉਹ ਬੰਦੇ ਵੀ ਕਿਸੇ ਨਾ ਕਿਸੇ ਤੋਂ ਤਾਂ ਸਿੱਖਦੇ ਹੋਣਗੇ। ਸੋ ਮੈਨੂੰ ਪਤਾ ਕਈ ਜਿਹੜੇ ਸੱਜਣ ਸੁਣ ਰਹੇ ਆ ਤੁਹਾਡੇ ਮਨ 'ਚ ਵੀ ਹੋਗਾ, ਅਸੀਂ ਕਿਉਂ ਕਿਸੇ ਦੀ ਤਾਰੀਫ ਕਰੀਏ, ਅਸੀਂ ਜਿੱਥੇ ਪਹੁੰਚੇ ਆਪਣੇ ਦਮ 'ਤੇ ਪਹੁੰਚੇ, ਦਮ 'ਤੇ ਠੀਕ ਹੈ, ਮਿਹਨਤ ਕੀਤੀ ਹੈ, ਬਟ ਇਹਦੇ ਵਿੱਚ ਯਾਰ ਤੁਹਾਡਾ ਹੀ ਵਡੱਪਣ ਹੈ ਜੇ ਕਿਸੇ ਦੀ ਤੁਸੀਂ ਤਾਰੀਫ ਕਰ ਦੋਗੇ। ਨਾਲ ਦੀ ਨਾਲ ਤੁਸੀਂ ਯਾਦ ਰੱਖੋ ਇੱਕ ਮੈਸੇਜ ਹੈ ਦੁਆਬਾ ਟਰੈਵਲ ਦਾ, ਇੰਡੀਆ ਦੀਆਂ ਟਿਕਟਾਂ ਲੈਣੀਆਂ, ਦੁਆਬਾ ਦੁਆਬਾ ਦੁਆਬਾ ਟਰੈਵਲ ਇਜ਼ ਦਾ ਲੀਡਿੰਗ ਨੇਮ, ਤੇ ਦੁਆਬਾ ਟਰੈਵਲ ਦੀ ਸਰਵਿਸ, ਦੁਆਬਾ ਟਰੈਵਲ ਦੀਆਂ ਪ੍ਰਾਈਸਿਸ ਸਭ ਤੋਂ ਵਧੀਆ ਨੇ। 905-796-7800 ਨੰਬਰ ਹੈ, 905-796-7800 ਦੁਆਬਾ ਦੁਆਬਾ ਦੁਆਬਾ ਟਰੈਵਲ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ। ਤੇ ਬਿਯੋਂਡ ਆਈਵਰ ਦੇ ਸਾਡੇ ਰੋਮੀ ਭਾਜੀ, ਐਨਕਾਂ ਅਗਰ ਤੁਹਾਨੂੰ ਚਾਹੀਦੀਆਂ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ। ਬਿਯੋਂਡ ਆਈਵਰ ਹੰਬਰ ਵੈਸਟਨ ਗੋਰਵੇ ਨੰਬਰ ਹੈ 905-793-3937 ਬਿਯੋਂਡ ਆਈਵਰ ਹੰਬਰ ਵੈਸਟਨ ਗੋਰਵੇ ਜੀ 3914 ਹੈਲੋ ਹੈਲੋ ਜੀ
3: ਹੈਲੋ
0: ਹਾਂਜੀ ਹਾਂਜੀ
3: ਹੈਲੋ
0: ਹਾਂਜੀ ਭਾਜੀ
3: ਹਾਂਜੀ ਹਾਂਜੀ ਨਵੀਂ ਭਾਜੀ ਕੀ ਹਾਲ ਹੈ ਜੀ?
0: ਠੀਕ ਹੈ ਜੀ,
3: ਸੌਰੀ ਫੋਰ ਆਵਾਜ਼ ਨਹੀਂ ਆ ਰਹੀ ਸੀ ਪਹਿਲਾਂ। ਹਾਂਜੀ ਕੀ ਹਾਲ ਹੈ ਜੀ?
0: ਠੀਕ ਹੈ ਜੀ, ਠੀਕ ਹੈ।
3: ਉਸਤਾਦ ਵਾਲੀ ਜਿਹੜੀ ਗੱਲ ਹੈ ਨਵੀਂ ਜੀ, ਮੇਰੀ ਉਸਤਾਦ ਮੇਰੀ ਮਿਸਿਸ ਹੈਗੀ ਜੀ, ਮੇਰੀ ਵਾਈਫ ਹੈਗੀ ਮੇਰੀ ਵਾਈਫ।
0: ਇੱਕ ਮਿੰਟ ਸੌਰੀ ਫਿਰ ਤੋਂ ਦੱਸਿਓ।
3: ਮੇਰੇ ਉਸਤਾਦ ਮੇਰੀ ਵਾਈਫ ਹੈਗੀ ਹੈ ਜੀ ਕੁਕਿੰਗ ਵਿੱਚ।
0: ਓਕੇ,
3: ਮੈਂ ਇੱਥੇ ਕੈਨੇਡਾ ਆਇਆ ਸਰ ਜੀ ਪਿੱਛੇ 6 ਸਾਲ ਪਹਿਲਾਂ, ਤੇ ਕਿਉਂਕਿ ਸਾਡੇ ਕੋਲ ਇੱਕ ਕੰਮ ਨਹੀਂ ਸੀ, ਤੇ ਅਸੀਂ ਜਿਹੜਾ ਮਾੜਾ ਮੋਟਾ ਪਹਿਲਾਂ ਟਿਫਨ ਦਾ ਕੰਮ ਸਟਾਰਟ ਕੀਤਾ, ਤੇ ਕੰਮ ਸਟਾਰਟ ਜਦੋਂ ਕੀਤਾ ਮੈਨੂੰ ਕੁਕਿੰਗ ਦੀ ਬਿਲਕੁਲ ਨੌਲੇਜ ਨਹੀਂ ਸੀ, ਲੇਕਿਨ ਉਹ ਕਾਫੀ ਐਕਸਪਰਟ ਸੀ ਇਸ ਚੀਜ਼ ਵਿੱਚ, ਆਪਣਾ ਕਾਫੀ ਅੱਛੀ ਕੁਕਿੰਗ ਕਰਦੀ ਸੀ। ਅਸੀਂ ਥੋੜੇ ਜਿਹੇ ਟਿਫਨਾਂ ਤੋਂ ਕੰਮ ਸਟਾਰਟ ਕੀਤਾ, ਫਿਰ ਨਾਲ ਲੱਗ ਲੱਗ ਕੇ ਮੈਂ ਸਾਰਾ ਕੁਛ ਉਹਦੇ ਕੋਲੋਂ ਆਪ ਵੀ ਕੁਕਿੰਗ ਸਿੱਖੀ। ਮੈਂ ਅੱਜ ਇੰਨਾ ਮੇਰੇ ਕੋਲ ਜੋ ਵੀ ਹੁਨਰ ਆ, ਮੈਂ ਉਹਦੇ ਕੋਲ ਜੋ ਵੀ ਸਿੱਖਿਆ, ਅੱਜ ਉਹਦੀ ਐਬਸੈਂਸ ਵਿੱਚ ਵੀ ਜਦੋਂ ਇੰਡੀਆ ਜਾਂਦੀ ਆ ਤੇ ਉਹਦੀ ਐਬਸੈਂਸ ਵਿੱਚ ਟਿਫਨ ਜਿਹੜਾ ਮੈਂ ਇੱਕ ਹੈਲਪਰ ਦੇ ਨਾਲ ਪੂਰਾ ਉਸੇ ਹੀ ਟੇਸਟ ਦੇ ਨਾਲ ਉਸੇ ਹਿਸਾਬ ਨਾਲ ਸਾਰਾ ਮੈਨੇਜ ਕਰ ਲੈਂਦਾ,
0: ਸਾਰਾ ਕੁਛ
3: ਮੇਰੇ ਕੋਲ ਹੋ ਜਾਂਦਾ। ਤੁਸੀਂ ਮੰਨੋਗੇ ਨੀ, ਵੀ ਸਟਾਰਟਡ ਵਿਦ ਸਿਰਫ 5-6 ਟਿਫਨਸ, ਦੈਟ ਟੂ ਮੇਰੇ ਬੇਟੇ ਦੇ ਜਿਹੜੇ ਫਰੈਂਡਸ ਹੈ ਕਿਸੇ ਨੂੰ ਉਹਨਾਂ ਤੋਂ ਸਟਾਰਟ ਕੀਤਾ, ਲੇਕਿਨ ਸਲੋਲੀ ਐਂਡ ਸਲੋਲੀ ਨਾਓ ਆਈ ਐਮ ਡੂਇੰਗ ਮੋਰ ਦੈਨ 100 ਟਿਫਨਸ, ਮਤਲਬ ਸਾਡੇ ਡੇਲੀ 100 ਟਿਫਨਸ ਅਸੀਂ।
0: ਅੱਛਾ, 100 ਟਿਫਨ ਡੇਲੀ ਕਰਦੇ ਹੋ?
3: ਹਾਂਜੀ ਹਾਂਜੀ, 100 ਟਿਫਨ ਦੀ ਸਾਡੀ ਹੈਗੀ, ਪਲੱਸ ਅਸੀਂ ਹੈਲਦੀ ਟਿਫਨ ਅਲੱਗ ਤੋਂ ਕਰਦੇ ਹਾਂ, ਹੈਲਦੀ ਟਿਫਨ ਦਾ ਸਾਡਾ ਅਲੱਗ ਹੈ, ਉਹਦੇ ਸਾਡੇ 30-35 ਟਿਫਨ, ਉਹ ਮੇਰਾ ਬੇਟਾ ਦੇਖਦਾ।
0: ਤੇ ਇਸ ਤੋਂ ਪਹਿਲਾਂ ਤੁਹਾਨੂੰ ਕੁਕਿੰਗ ਬਿਲਕੁਲ ਨਹੀਂ ਸੀ ਆਉਂਦੀ?
3: ਬੇਸਿਕਸ ਪਤਾ ਸਨ, ਬਟ ਆਈ ਵਾਜ਼ ਨੋਟ ਮਤਲਬ ਐਕਸਪਰਟਸ, ਬਿਲਕੁਲ ਪਤਾ ਨਹੀਂ ਸੀ ਕਿਸ ਤਰ੍ਹਾਂ ਕੀ ਕਿਸ ਤਰ੍ਹਾਂ ਚੋਪਿੰਗ ਕਰਦੇ ਨੇ, ਕਿਸ ਤਰ੍ਹਾਂ ਕੁਕਿੰਗ ਕਰਦੇ ਨੇ, ਕਿੰਨੇ ਪਿਆਜ਼ ਮਤਲਬ ਕਿਸ ਤਰ੍ਹਾਂ, ਮਤਲਬ ਆਈ ਡੋਂਟ, ਆਈ ਵਾਜ਼ ਨੋਟ ਐਟ ਆਲ ਅਵੇਅਰ ਕਿ ਮਤਲਬ ਕਿਸ ਤਰ੍ਹਾਂ ਸੀ, ਸਿਰਫ ਮਿਸਿਸ ਦੀ ਕਦੀ ਕਿਤੇ ਹੈਲਪ ਕਰਦੀ ਸੀ ਕਿਚਨ ਵਿੱਚ, ਲੇਕਿਨ ਆਈ ਵਾਜ਼ ਨੋਟ ਅਵੇਅਰ ਕਿ ਮਤਲਬ ਕੁਕਿੰਗ ਹੁੰਦੀ ਕੀ ਹੈ, ਸਰ ਨੌਲੇਜ ਨਹੀਂ ਸੀ ਬਿਲਕੁਲ।
0: ਕੀ ਬਾਤ ਹੈ ਯਾਰ, ਵੈਰੀ ਗੁੱਡ, ਚਲੋ ਸਰ ਥੈਂਕ ਯੂ। ਦੇਖਿਓ ਮੁੰਡਿਆ, ਵਾਈਫ ਵੀ ਕੁਛ ਸਿਖਾ ਦਿੰਦੀ ਆ ਤਾਂ ਤਾਰੀਫ ਕਰਦਾ ਕਰੋ, ਐ ਨਾ ਸੋਚਿਆ ਕਰੋ ਕਿ ਬਸ ਇਹ ਮੈਂ ਇਹਦੀ ਤਾਰੀਫ ਕਿਉਂ ਕਰਾਂ। ਫੈਸ਼ਨ ਆਈਕਿਊ ਤੇ ਜਾਓ, ਆਪਣੀ ਘਰ ਵਾਲੀ ਨੂੰ ਖੁਸ਼ ਕਰੋ। ਕਰਵਾ ਚੌਥ ਸਪੈਸ਼ਲ ਮੈਂ ਤੁਹਾਨੂੰ ਦੱਸਦਾ, ਫੈਸ਼ਨ ਆਈਕਿਊ ਕਰਵਾ ਚੌਥ ਸਪੈਸ਼ਲ ਲੇਡੀਜ਼ ਦੇ ਲਈ ਸੂਟ ਅਪ ਟੂ 50% ਆਫ, ਤੇ ਬੁਟੀਕ ਸੂਟ ਵੀ ਅਵੇਲੇਬਲ ਨੇ, ਤੇ ਇੱਕ ਹੋਰ ਡੀਲ ਹੈ ਅਕਟੂਬਰ ਨਵੰਬਰ ਲਈ, 5 ਬੈੱਡਸ਼ੀਟ $100 ਚ, 3 ਕੰਬਲ $100 ਚ, 3 ਪੀਸ ਟੈਚੀਆਂ ਦਾ ਸੈੱਟ $150 ਦਾ, ਫੈਸ਼ਨ ਆਈਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ, ਐਂਡ ਵੀਰਾਂ ਲਈ ਕੁੜਤੇ ਪਜਾਮੇ ਤੇ ਕੋਟ ਪੈਂਟ 1 ਕਿਲੋ, ਦੂਜਾ 25% ਆਫ। ਫੈਸ਼ਨ ਆਈਕਿਊ 905-453-2225 ਫੈਸ਼ਨ ਆਈਕਿਊ। ਹਾਂਜੀ 8719 ਹਾਂਜੀ ਵੀਰੇ,
1: ਹਾਂਜੀ ਸੌਰੀ ਵੀਰੇ ਦੁਬਾਰੇ ਕਾਲ ਕੀਤੀ ਮੈਂ
0: ਜੀ,
1: ਤੇ ਵੀਰੇ ਇੱਕ ਡਾਊਟ ਸੀਗਾ 3-4 ਸਾਲਾਂ ਤੋਂ ਵੀਰੇ, ਜਿਹੜੇ ਦੇਸ਼ ਪ੍ਰਦੇਸ਼ ਵਾਲੇ ਅੰਕ
4: Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
1: 530. गीत संगीत देश दुनिया दिया ताजा तरीन जानकारियां ना लबरेज महका दे सौगात वंदा सांझा विरसा
2: सोमवार तक शुक्रवार 5:30 AM ते सवेरे 4 बजे तो 5 बजे तक
3: क्रिसमस डे प्रचार ते प्रसार ले संपर्क करो
1: सांझा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: मैं गुरप्रीत सिंह ढिल्लों वार्ड 9-10 तो रीजनल काउंसलर उम्मीदवार मैं 2014 तो 2022 तक तुहानू रिप्रेजेंट कीता मेरी एबसेंस विच असीं देखिया टैक्स इंक्रीज हाई क्राइम अते एक अजिही काउंसल जिस दे रेजिडेंस नू अनदेखिया कीता जदों मैं तुहानू रिप्रेजेंट कीता मैं टैक्स घट रखे बुजुर्गां लई बस सर्विस मुफ्त कीती सैटेलाइट पुलिस स्टेशन लिआंदा अते हजारां नौकरियां लिआंदियां सब तो इंपोर्टेंट मैं फजूल खर्च विरुद्ध आवाज उठाई अते तुहाडे कॉल्स अटेंड कीतियां हुण मैनू करप्शन नू रोकण लई तुहाडी मदद ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
2: ਟਰੱਕ ਐਕਸੀਡੈਂਟ 'ਚ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
3: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
2: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
3: 6478355294 6478355294
4: ਸਤਿ ਸ਼੍ਰੀ ਅਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕੌਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
5: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10 11 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ
3: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨਿਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
6: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
8: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
9: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
3: ਕੁਆਲਿਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
9: 416-717-2929
3: 416-717-2929 ਕੁਆਲਿਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
10: ਓਹੋ ਸਰਦੀ ਚ ਹੀਟ ਨਹੀਂ ਚੱਲਦੀ ਤੇ ਗਰਮੀ ਚ ਏਸੀ
11: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
10: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
11: 647-706-6640
6: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰ 9 ਐਂਡ 10
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
12: ਓਏ ਟਰੱਕ ਕਾਰਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
13: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
14: ਪਹੁੰਚੋ 5330 ਬ੍ਰਿਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਕਸਨ
15: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
13: ਕਾਲ ਕਰੋ ਜੇਐਨ ਗੈਰੀ ਨੂੰ
15: 905-459-5533
13: 905-459-5533
15: PNJ ਸਪ੍ਰਿੰਗ ਵੀਲ ਅਲਾਈਨਮੈਂਟ
16: ਬਰੈਂਪਟਨ ਵਾਸੀਓ ਰੀਜਨਲ ਕਾਉਂਸਲਰ ਲਈ ਵਾਰਡ 2 ਅਤੇ ਵਾਰਡ 6 ਤੋਂ ਪ੍ਰੇਮਪਾਲ ਗਿੱਲ ਚੋਣ ਮੈਦਾਨ ਵਿੱਚ ਹਨ।
17: ਪ੍ਰੇਮਪਾਲ ਗਿੱਲ ਦੇ ਕੈਂਪੇਨ ਦੇ ਮੁੱਖ ਮੁੱਦਿਆਂ ਵਿੱਚ ਪਬਲਿਕ ਸੇਫਟੀ, ਸਿਕਿਉਰਿਟੀ, ਅਫੋਰਡੇਬਿਲਿਟੀ, ਬੈਟਰ ਇਨਫਰਾਸਟ੍ਰਕਚਰ, ਲੋਕਲ ਜੌਬਸ ਅਤੇ ਬਿਜ਼ਨਸ ਗਰੋਥ, ਲੋਅਰ ਪ੍ਰਾਪਰਟੀ ਟੈਕਸ, ਸਿਟੀ ਹਾਲ ਵਿੱਚ ਟ੍ਰਾਂਸਪੇਰੈਂਸੀ, ਟ੍ਰੈਫਿਕ, ਟ੍ਰਾਂਜ਼ਿਟ, ਮਿਊਨਿਸਿਪਲ ਸਪੈਂਡਿੰਗ ਅਤੇ ਪਾਵਰ ਦਾ ਮਿਸਯੂਜ਼ ਰੋਕਣਾ ਸ਼ਾਮਲ ਹੈ।
16: ਵੋਟਿੰਗ ਡੇਟ 26 ਅਕਤੂਬਰ 2026। ਐਡਵਾਂਸ ਵੋਟਿੰਗ ਦੀਆਂ ਤਰੀਕਾਂ ਨੋਟ ਕਰ ਲਓ 9, 10, 11, 16 ਅਤੇ 17 ਅਕਤੂਬਰ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ premgill.ca।
17: ਪੇਡ ਫੋਰ ਬਾਈ ਪ੍ਰੇਮਪਾਲ ਗਿੱਲ।
18: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
19: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਟ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
18: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
19: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
20: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 ਅਤੇ 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ। October 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸਿੰਘ ਕੈਂਪੇਨ।
21: ਓਏ, ਇੰਨੀ ਗੌਰ ਨਾਲ ਕੀ ਲੱਭੀ ਜਾਂਦਾ ਸਮਾਰਟਫੋਨ ਚੋਂ?
22: ਉਹ ਭਰਾਵਾ, ਟਰੱਕ ਲਈ ਲੋਨ ਲੱਭਣ ਡਿਆ।
23: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ। ਟਰੱਕ ਲੋਨਸ, ਮਾਰਗੇਜ, ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ। ਦਲਵਿੰਦਰ ਜੱਜ ਨੂੰ ਕਾਲ ਕਮਾਓ 647-504-3293, 6475043297, 20 Maritime Ontario Boulevard, Unit 210, Brampton, or visit www.smartfinancialgroup.com।

ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542947 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ 'ਚੋਂ। ਕਹਿੰਦਾ ਮਿਲਦਾ ਨਾ ਹੱਲ, ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ 'ਚੋਂ, ਸੌ ਸੌ ਸਵਾਲ ਨਿਕਲਦੇ ਇੱਕ ਇੱਕ ਜਵਾਬ 'ਚੋਂ, ਚਿੱਟੇ ਦੀ ਕਾਲੀ ਖਬਰ ਹੀ ਹੁਣ ਸੁਰਖੀਆਂ 'ਚ ਹੈ, ਬਾਕੀ ਦੇ ਰੰਗ ਹੋ ਗਏ ਮਨਫੀ ਪੰਜਾਬ 'ਚੋਂ, ਰੁਲਦੇ ਮਸੂਮ ਤਿੱਤਲੀਆਂ ਦੇ ਖੰਭ ਥਾਂ ਕੁ ਥਾਂ, ਹਾਏ ਮਹਿਕ ਚੋਰੀ ਹੋ ਗਈ ਹਰ ਇੱਕ ਗੁਲਾਬ 'ਚੋਂ, ਉੱਤਰੀ ਕਿਨਾਰਿਆਂ ਅਤੇ ਚਿੱਟੇ ਬੰਗਲਿਆਂ ਦੀ ਡਾਰ, ਗਾਇਬ ਸੁਨਹਿਰੀ ਮੱਛੀਆਂ ਹੋਈਆਂ ਤਲਾਬ 'ਚੋਂ। ਨਜ਼ਰਾਂ ਦੇ ਤੀਰ ਪੱਥਰ ਪਾੜ ਦਿੰਦੇ ਨੇ, ਨਜ਼ਰਾਂ ਦੇ ਤੀਰ ਪੱਥਰ ਪਾੜ ਦਿੰਦੇ ਨੇ, ਖੇਤ ਬੜੇ ਗਧੇ ਫਸਲ ਉਜਾੜ ਦਿੰਦੇ ਨੇ, ਘਰਾਂ 'ਚੋਂ ਜੇ ਬਾਤ ਬਾਹਰ ਜਾਣ ਲੱਗੇ ਲੋਕ ਕਿੱਲਾ ਏਕੇ ਦਾ ਉਖਾੜ ਦਿੰਦੇ ਨੇ। ਕਹਿੰਦਾ ਰਾਜ ਗੱਦੀਆਂ ਉੱਤੇ ਉਹੀ ਬਹਿੰਦੇ ਨੇ, ਰਾਜ ਗੱਦੀਆਂ ਉੱਤੇ ਉਹੀ ਬਹਿੰਦੇ ਨੇ, ਕਾਪੀ ਜੋ ਕਾਨੂੰਨ ਵਾਲੀ ਫਾੜ ਦਿੰਦੇ ਨੇ, ਇਨਸਾਫ਼ ਦੇ ਪੁਜਾਰੀ ਇਸ ਦੌਰ ਵਿੱਚੋਂ ਸੱਚ ਨੂੰ ਦੁਪਹਿਰੇ ਸੂਲੀ ਚਾੜ ਦਿੰਦੇ ਨੇ, ਫਸ ਕੇ ਸਿਆਸਤ ਦੀਆਂ ਚਾਲਾਂ ਵਿੱਚ ਗ੍ਰੰਥ ਵੀ ਪਵਿੱਤਰ ਉਸਾੜ ਦਿੰਦੇ ਨੇ, ਗਿਰਨ ਲੱਗੇ ਜਦੋਂ ਵੀ ਸਰਕਾਰ ਕਦੇ ਤਕੜਾ ਉਹ ਫਿੱਟ ਕਰ ਜੁਗਾੜ ਦਿੰਦੇ ਨੇ, ਫਿਰ ਇੱਕੋ ਬੋਲੀ ਬੋਲਦਾ ਹੈ ਤੋਤਾ ਵੀ, ਉਸ ਨੂੰ ਮਦਹੋਸ਼ ਜਦੋਂ ਤਾੜ ਦਿੰਦੇ ਨੇ, ਉਸ ਨੂੰ ਮਦਹੋਸ਼ ਜਦੋਂ ਤਾੜ ਦਿੰਦੇ ਨੇ। ਇਸ ਤਰ੍ਹਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, 15 ਅਕਤੂਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਇਹਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 10 ਟੈਂਪਰੇਚਰ ਆ ਮਿਸਾਗਾ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ, ਅਤੇ 11 ਹੈਗਾ ਦੁਪਹਿਰ ਨੂੰ, ਸ਼ਾਮ ਨੂੰ 12 ਅਤੇ ਰਾਤ ਨੂੰ 11 ਅਤੇ 7 ਇਸ ਵੇਲੇ ਫੀਲ ਕਰ ਰਹੇ। 7:33 ਦੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਦਰਸ਼ਨ, ਅਤੇ 6:35 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-600-7333-37 ਅਤੇ ਕੋਈ ਟ੍ਰੈਫਿਕ ਦੇ ਵਿੱਚ ਵਿਘਨ ਆ, ਕੋਈ ਟ੍ਰੈਫਿਕ ਜ਼ਿਆਦਾ ਆ ਕਿਸੇ ਪਾਸੇ, ਜਾਂ ਹਾਈਵੇ 401 ਜਾਂ 410 ਜਾਂ 404 ਕੋਈ ਵੀ ਹਾਈਵੇ ਬਲੋਕ ਆ, ਜਾਂ ਲੋਕਲ ਰੂਟ ਕੋਈ ਵੀ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਤਾਂ ਜ਼ਰੂਰ ਤੁਸੀਂ 905-600-7333-37 'ਤੇ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, 416-477-2040 'ਤੇ ਉੱਪਰ ਪ੍ਰੋਗਰਾਮ ਦੇ ਨਾਲ ਜੁੜਿਆ ਜਾ ਸਕਦਾ, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ, ਜਾਂ ਵੱਖ ਵੱਖ ਐਪਾਂ ਬਹੁਤ ਨੇ ਉਹਨਾਂ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। 530 'ਤੇ ਜਿੰਨੇ ਵੀ 7 ਦਿਨ ਪ੍ਰੋਗਰਾਮ ਚੱਲਦੇ, ਸਾਰੇ ਪ੍ਰੋਗਰਾਮਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ। ਅਤੇ ਜੇ ਮੈਸੇਜ ਪਾਉਣਾ ਵਟਸਐਪ ਕਰਨਾ 647-835-5592 'ਤੇ, ਮੈਨੂੰ ਐਨੀ ਟਾਈਮ ਕਾਲ ਕੀਤੀ ਜਾ ਸਕਦੀ ਹੈ, ਮੈਸੇਜ ਕੀਤਾ ਜਾ ਸਕਦਾ, ਜਾਂ ਫਿਰ 5 ਵਜੇ ਤੋਂ ਬਾਅਦ ਜਦ ਮਰਜ਼ੀ ਕਾਲ ਕਰ ਲਿਓ, ਪਰ 1 ਵਜੇ ਤੋਂ ਬਾਅਦ ਕਾਲ, 1:30 ਵਜੇ ਤੋਂ ਬਾਅਦ ਕਾਲ ਕਰ ਲਉਂਗੇ ਤਾਂ ਬੜਾ ਵਧੀਆ, ਜੇ ਕੋਈ ਅਰਜੈਂਟ ਆ ਤਾਂ ਫਿਰ 5-5:30 ਦੇ ਵਿੱਚ ਜਾਂ ਮਰਜ਼ੀ ਐਨੀ ਟਾਈਮ ਕਾਲ ਕੀਤੀ ਜਾ ਸਕਦੀ। 647-835-5592। ਅੱਜ ਸਟੂਡੀਓ ਦੇ ਵਿੱਚ ਗੈਸਟ ਵੀ ਆਏ, ਉਹਨਾਂ ਦੀ ਮੈਂ ਬਾਅਦ 'ਚ ਜਾਣ ਪਛਾਣ ਕਰਾਉਣਾ ਤੁਹਾਡੇ ਨਾਲ, ਪਹਿਲਾਂ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰੀਏ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਨੂੰ ਸਵਾਗਤ ਆ। ਸਾਰਿਆਂ ਨਾਲ ਆਪਣਾ
1: ਢਿੱਲੇ
0: ਜਾਂਦੇ ਆ, ਤਗੜੇ ਹੋ ਕੇ ਹੈ।
1: ਕੱਲ ਵਿਚਾਰਾ ਇੱਕ ਆਇਆ ਸੀ, ਉਹਨੂੰ ਪੈਰਾਲਾਈਜ਼ ਹੋਇਆ ਸੀ, 12 ਸਾਲ ਹੋ ਗਏ।
0: ਅੱਛਾ,
1: ਤੇ ਟੀਐਮ ਜਿਹੜਿਆ ਸੀ, ਉਹਦੀ ਬਾਂਹ ਨਹੀਂ ਸੀ ਤਾਂ ਜਾਂਦੀ, ਉਹਦੇ ਚੜ੍ਹਦੀ ਲੱਤ ਵੀ ਹੈ ਨੀ।
0: ਹਮੇਸ਼ਾ ਚੰਗਾ। ਅੱਛਾ ਮੈਨੂੰ ਕੱਲ ਮੇਰਾ ਮਿੱਤਰ ਆ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਡਾਕਟਰ ਸਾਹਿਬ ਨੇ ਮੈਂ ਉਹਨਾਂ ਨੂੰ ਹੋਰ ਕੋਈ ਗੱਲ ਦੱਸਦਾ ਸੀ ਉਹ ਸਮਝ ਕੇ ਮੈਂ ਕਿਹਾ ਚੱਲ ਕੱਲ ਨੂੰ ਡਾਕਟਰ ਸਾਹਿਬ ਨੇ ਆਉਣਾ ਡਾਕਟਰ ਯਾਦ ਨੇ ਅੱਜ ਆਉਣਾ ਸੀਗਾ ਚਲੋ ਉਹਨਾਂ ਤੋਂ ਕਿਸੇ ਕਾਰਨ ਕਰਕੇ ਲੇਟ ਹੋ ਗਏ ਥੋੜ੍ਹਾ ਜਿਹਾ ਅੱਜ ਨਹੀਂ ਆ ਰਹੇ ਕੱਲ ਨੂੰ ਆਉਣਗੇ ਮੈਂ ਉਹਨਾਂ ਨੂੰ ਉੱਦਾਂ ਹੀ ਹੱਸਣ ਲੱਗ ਗਿਆ ਮੈਂ ਕਿਹਾ ਕੱਲ ਸਵੇਰੇ ਡਾਕਟਰ ਸਾਹਿਬ ਨੇ ਆਉਣਾ ਹੈ ਨਾ ਉਹ ਸਮਝ ਗਏ ਵੀ ਤੁਸੀਂ ਆਉਣਾ ਹੈ ਨਾ ਅਤੇ ਮੈਨੂੰ ਕਹਿੰਦੇ ਚੱਪਣੀ ਦਾ ਪੁੱਛੀ ਮੇਰੀ ਚੱਪਣੀ ਦਾ ਫਲਾਨਾ ਧਮਕਾਨਾ ਚੱਪਣੀ 'ਚ ਬੜੀ ਉਹਦੀ ਗੋਡੇ ਦੀ 'ਚ ਪੇਨ ਹੋ ਰਹੀ ਹੈ ਕਿਵੇਂ ਹੱਲ ਹੋ ਉਹਦਾ ਉਂਗਲਾਂ ਫਿਰ ਤਾਂ ਬੱਲੇ ਬੱਲੇ ਪੂਰੀ ਅੱਛਾ ਇਹ ਵੀ ਹੋ ਸਕਦਾ ਡਾਕਟਰ ਸਾਹਿਬ ਜਿਵੇਂ 2 ਦਿਨ 4 ਦਿਨ 10 ਦਿਨ ਉਹ ਬੰਦਾ ਠੀਕ ਹੋਵੇ ਬਾਅਦ ਦੇ ਵਿੱਚ ਫਿਰ ਉਹਨੂੰ ਕੋਈ ਪ੍ਰੋਬਲਮ ਆਉਣ ਲੱਗ ਜੇ ਉਹਦਾ ਫਿਰ ਵੀ ਆਪਾਂ ਨਹੀਂ
1: ਆਉਂਦੀ ਮੋਸਟਲੀ ਕੀ ਹੁੰਦਾ ਆ ਜਿਹੜਾ ਤੁਹਾਡੇ ਮੋਢੇ ਵਰਸ ਹੋ ਜਾਂਦੇ ਨਾ ਮੋਢੇ ਚੋਂ ਸਿਗਨਲ ਮਿਸ ਹੁੰਦਾ ਸਮਾਈ ਚੋਂ ਜਿਹੜਾ ਜਾਂਦਾ ਹੈ ਉਹ ਕਿਤੇ ਪ੍ਰੋਬਲਮ ਆਉਂਦੀ ਪਰ ਨਹੀਂ ਹੁੰਦਾ ਮੋਸਟਲੀ ਨਹੀਂ ਠੀਕ ਹੁੰਦੇ ਪ੍ਰੋਬਲਮ ਨਹੀਂ ਆਉਂਦੀ ਮੁੜਕੇ ਹੀਲ ਹੋਈ ਨਾ ਫਿਰ ਤਾਂ ਮੁੜਕੇ ਭੱਜੇ ਫਿਰ ਜਿੱਦਾਂ ਮਰਜ਼ੀ ਫਿਰ ਕੋਈ ਗੱਲ ਨੀ ਜੇ ਹੁਣ ਇੱਕ ਅੱਧਾ ਇੱਕ ਵਾਰ ਆ ਕੇ ਆਖੇ ਵੀ ਮੈਂ ਹੁਣ ਠੀਕ ਆ ਤੇ ਫਿਰ ਥੋੜੇ ਜਿਹਾ ਹਾਰਡ ਹੋ ਜਾਂਦਾ ਪਰ ਇੱਕ ਦੋ ਖੁਰਾਕ ਵਧੀਆ ਰਹਿ ਜਾਂਦਾ
0: ਸਹੀ ਗੱਲ
1: ਅੰਦਰ ਨਾ ਜਿਹੜਾ ਚੱਪਣੀ ਹੈ ਨਾ ਚੱਪਣੀ ਸਾਡੇ ਲਿਕੁਡ ਹੁੰਦਾ ਲਿਕੁਡ ਜਦੋਂ ਰੱਬ ਕਰਦੀ ਚੱਪਣੀ ਸਟੱਕ ਹੋ ਜਾਂਦੀ ਮੈਨਿਸਕਸ ਨਾਲ ਫਸ ਜਾਂਦੀ ਆ ਟੀਅਰ ਹੋ ਜਾਂਦੀ ਆ ਤੇ ਉਹ ਰਗੜਦਿਆਂ ਇੰਜਰੀ ਹੋ ਜਾਂਦੀ ਆ ਇੰਜਰੀ ਨੂੰ ਠੀਕ ਹੋਣ ਨੂੰ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਨਾ ਅਸੀਂ ਤਾਂ ਫ੍ਰੀ ਕਰ ਦੇਣੀ ਪਹਿਲੇ ਦਿਨ ਹੀ
0: ਲੈਣ ਦੇਣ ਹੈ ਕੋਈ
1: ਸਾਰਾ ਕੁਛ ਹੈਗਾ ਜੀ ਸਾਰੀਆਂ ਚੀਜ਼ਾਂ ਦੂਜੇ ਨੇ ਟਕਣਾ ਪਰ ਲਿਕੁਡ ਉਹ ਹੀ ਮੈਂ ਗੱਲ ਕਰ ਲਿਆ ਨਾ ਉਹ ਲਿਕੁਡ ਹੁੰਦਾ ਜਿਹਨੂੰ ਗਰੀਸ ਕਹਿੰਦੇ ਜਾਂ ਕਾਰਟੀਲੇਜ ਹੁੰਦੀ ਆ ਕਾਰਟੀਲੇਜ ਫੁੱਟ ਜਾਂਦੀ ਉਹ ਜਿਹੜੀ ਮੈਨਿਸਕਸ ਮੈਨਿਸਕਸ ਟੀਅਰ ਹੋ ਜਾਂਦੀ ਹੈ ਗਰੀਸ ਉਹਨੇ ਕਹਿੰਦੇ ਆ ਉਹ ਪਤਲੀ ਝਿੱਲੀ ਜੀ ਹੁੰਦੀ ਉਹ ਹੀ ਗੋਡਾ ਚਲਾਉਂਦੀ ਆ ਦੋ ਹੁੰਦੀਆਂ ਹਾਂਜੀ ਆਊਟਸਾਈਡ ਤੇ ਹੁੰਦੀ ਆ ਮੀਡੀਅਮ ਮਿਡਲ ਸਾਈਡ ਤੇ ਹੁੰਦੀ ਆ ਸੋ ਦੋਨੋਂ ਚ ਦੇਖਣਾ ਪੈਂਦਾ ਇਹਨਾਂ ਨੂੰ ਬੈਟਰ ਇਹੋ ਹੀ ਆ ਜਿੰਨੀ ਜਲਦੀ ਠੀਕ ਕਰਾਇਆ ਜਾਵੇ ਓਨਾ ਹੈਲਦੀ ਰਹੂਗਾ ਗੋਡਾ ਜੇ ਲੇਟ ਕਰਾਇਆ ਉਹ ਟੀਅਰ ਹੋ ਗਈ ਮੁੜ ਕੇ ਸਰਜਰੀ ਹੋਣੀ ਕੋਈ ਹੱਲ ਨੀ ਇਹਦਾ
0: ਅੱਛਾ ਕਿਆ ਬਾਤ ਆ
1: ਜਿਆਦਾ ਟੀਅਰ ਹੋ ਗਈ ਕੋਈ ਚੀਜ਼ ਪਾੜ ਜਾਂਦੀ ਹੈ ਜੀ ਉਹਨੂੰ ਤੁਸੀਂ ਕੀ ਕਰ ਲੋਗੇ ਉਹ ਤੇ ਤੁਹਾਨੂੰ ਮੁੜ ਕੇ ਡਾਕਟਰ ਹੱਡੀਆਂ ਵਾਲੇ ਜਿਹੜੇ ਉਹ ਸੀਣਗੇ ਫੇਰ ਹੀ ਸਰਜਰੀ ਕਰਨਗੇ ਫੇਰ ਹੀ ਠੀਕ ਹੋਣੀ ਆ
0: ਆਪਾਂ ਸੀਣ ਦੇਣਾ ਹੀ ਨੀ ਪਹਿਲਾਂ ਪਹਿਲਾਂ ਇਲਾਜ ਕਰ ਦੇਣਾ
1: 400-1600-84 ਤੇ ਕੋਈ ਦਰਦ ਨਹੀਂ ਕਰਦੇ 5-7 ਮਿੰਟ ਚ ਬੰਦਾ ਫਸਟ ਕਲਾਸ ਹੋ ਜਾਂਦਾ ਜੀ ਹਾਂਜੀ ਭਾਵੇਂ ਇੱਕ ਜਿੰਨਾ ਕੋ ਮੈਂ ਕੱਲ ਪਰਸੋਂ ਵੀ ਉਦਣ ਗੱਲ ਕੀਤੀ ਸੀ ਆਪਾਂ ਜੋ ਜੋ ਏਜ ਫੈਕਟਰ ਵੱਧਦਾ ਜਾਂ ਕਈਆਂ ਨੂੰ ਪ੍ਰੋਬਲਮ ਆਉਂਦੀ ਹੈ ਨਾ ਆਪਾਂ ਅੰਡਰਵੀਅਰ ਨੀ ਪੈਂਦਾ ਸਿਰ ਸਿਰ ਨਾ ਖੇਡਦੇ ਹਾਂ ਹਾਂਜੀ ਇਹ ਬੜੀ ਵੱਡੀ ਪ੍ਰੋਬਲਮ ਆ ਤੁਹਾਡੇ ਜਿਹੜੇ ਮਸਲ ਹੁੰਦੇ ਨਾ ਪੇਟ ਦੇ ਉਹ ਟਾਈਟ ਹੋ ਜਾਂਦੇ ਆ ਬੈਕ ਪੇਨ ਕਰਕੇ ਇੱਕ ਲੱਤ ਬਾਲੀ ਦੂਜੀ ਪੈਂਦੀ ਔਖੀ ਬੜੀ ਔਖੀ ਜਾਂ ਬੈਠ ਕੇ ਪਾਉਣਾ ਪੈਂਦਾ ਉਹ ਠੀਕ ਹੋ ਜਾਂਦਾ ਕਛਹਿਰਾ ਪਾਉਣਾ ਹੋਵੇ ਬੜਾ ਔਖਾ ਹੁੰਦਾ ਹੈ ਉਹ ਰਾਈਟ ਤੋਂ ਬੈਟਰ ਹੋ ਜਾਂਦਾ ਜੀ ਤੁਹਾਨੂੰ ਕੋ ਬੈਠ ਜਾਂਦੇ ਜੇ ਉੱਠਿਆ ਨਹੀਂ ਜਾਂਦਾ ਉਹ ਸੇਮ ਚੀਜ਼ ਆ
0: ਬਿਲਕੁਲ ਬਿਲਕੁਲ
1: ਕਈ ਵਾਰ ਸਾਰਾ ਵਰਸ ਅੱਜ ਕੱਲ੍ਹ ਹੈਗੀ ਮੋਢੇ ਦੀ ਪੇਨ ਮੋਢਾ ਛੇ ਤੁਸੀਂ ਫਿਜ਼ੀਓ 6 ਮਹੀਨੇ ਕਰਾ ਲਓ
0: ਚਰੰਜਾ ਛਿਆਸੀ ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਓ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਕੋਈ ਦਰਦ ਆ ਕੋਈ ਪੇਨ ਆ ਕਿਤੇ ਵੀ ਮਾਈਗਰੇਨ ਆ ਉਹਦਾ ਵੀ ਇਲਾਜ ਹੈਗਾ ਕਹਿੰਦੇ 416-884 ਚਰੰਜਾ 86 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਓ ਡਾਕਟਰ ਰਜਿੰਦਰ ਗੁਰਾਇਆ ਨੰਬਰ ਮੇਰੇ ਤੋਂ ਐਨੀ ਟਾਈਮ ਲਿਆ ਜਾ ਸਕਦਾ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਲਵ ਯੂ ਥੈਂਕ ਯੂ। 416-884-5486 ਡਾਕਟਰ ਸਾਹਿਬ ਦਾ ਨੰਬਰ, ਬਿਲਕੁਲ ਜੀ। ਅਤੇ ਨਾਵੇਲ ਕੰਪਨ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, ਜਤਿੰਦਰ ਸਿੰਘ ਸੰਧੂ ਸਾਹਿਬ 647-7644। ਹੀਟ ਪੰਪ ਤੁਸੀਂ ਲਗਾਉਣਾ ਚਾਹੁੰਦੇ ਹੋ, ਜਿਹੜਾ ਕਰਨੀ ਸਰਕਾਰ ਨੇ ਹੁਣ ਨਵਾਂ ਨਵਾਂ ਪਲਾਨ ਕੀਤਾ ਵੀ $2 ਬਿਲੀਅਨ ਦੇਣਾ ਪਈ ਕੈਨੇਡਾ ਦੇ ਲੋਕਾਂ ਨੂੰ, ਅਤੇ ਸਾਰੇ ਹੀ ਹੀਟ ਪੰਪ ਜਿੰਨਾ ਵੀ ਆ ਕਹਿੰਦੇ ਸਾਰੇ ਹੀ ਤੁਹਾਨੂੰ ਡਿਸਕਾਊਂਟ ਰੀਬੇਟ ਦੇ ਦੇਣਾ ਉਹਦਾ। ਕਰ ਲਿਓ ਗੱਲਬਾਤ, ਤੁਹਾਡੇ ਘਰ ਕਿੰਨਾ ਕਦੇ ਕਿੰਨਾ ਕੁ ਲੱਗ ਸਕਦਾ ਉਹਦਾ ਹੋ ਗਿਆ ਲਾਗੂ ਜਾਂ ਹੋਣੇ ਵਾਲਾ। 647-706-4640 647-706-4640 'ਤੇ ਸੰਪਰਕ ਕੀਤਾ ਜਾ ਸਕਦਾ। ਗੀਤ ਵੀ ਤੁਹਾਨੂੰ ਸੁਣਾਉਣਾ, ਨਵੇਂ ਨਵੇਂ ਐਡਵਰਟਾਈਜ਼ਮੈਂਟਾਂ ਵੀ ਆ, ਅਤੇ ਸਟੂਡੀਓ ਦੇ ਵਿੱਚ ਅੱਜ ਅਮਨਦੀਪ ਹੁਣੇ ਆਏ ਹੋਏ ਆ। ਅਮਨਦੀਪ ਨੂੰ ਕਰੀਏ ਗੱਲਬਾਤ। ਅਮਨ ਜੀ ਸਤਿ ਸ਼੍ਰੀ ਅਕਾਲ ਜੀ, ਆਨ ਸਵਾਗਤ। ਸਤਿ
2: ਸ਼੍ਰੀ ਅਕਾਲ,
0: ਕਿੱਦਾਂ ਸਿੱਧਾ?
2: ਬਹੁਤ ਵਧੀਆ ਜੀ, ਬਹੁਤ ਵਧੀਆ। ਸਾਰੇ ਸਰੋਤ, ਹਾਂਜੀ,
0: ਬੱਲੇ ਬੱਲੇ ਪੂਰੀ,
2: ਬੱਲੇ ਬੱਲੇ ਚੜ੍ਹਦੀ ਕਲਾ।
0: ਚੰਗੀ ਗੱਲ, ਕੀ ਲੈ ਕੇ ਆਏ ਅੱਜ?
2: ਤੁਹਾਡੇ ਬੜੇ ਸਾਰੇ ਕੁਐਸਚਨਸ ਸੀਗੇ ਲਿਸਨਰਸ ਦੇ, ਉਹ ਸਾਰੇ ਜਵਾਬ ਲੈ ਕੇ ਆਈ ਹਾਂ ਅੱਜ।
0: ਅੱਛਾ,
2: ਹਾਂਜੀ, ਥੋੜੀਆਂ ਡੀਲਸ ਨੇ, ਥੋੜੀ ਇਨਫੋਰਮੇਸ਼ਨ ਹੈ, ਬਸ ਗੱਲਾਂ ਬਾਤਾਂ।
0: ਗੱਲਾਂ ਬਾਤਾਂ, ਵੈਰੀ ਗੁੱਡ। ਅੱਛਾ, ਤੇ ਕੀ ਲੈ ਕੇ ਆ? ਪਹਿਲਾਂ ਉਹ ਇੱਕ ਚੀਜ਼ ਦੱਸੋ ਸਾਨੂੰ ਸਪੈਸ਼ਲ।
2: ਸਪੈਸ਼ਲ ਤੇ ਬਸ ਇਹ ਹੈ ਕਿ ਬੜੀਆਂ ਕਾਲਸ ਆਉਂਦੀਆਂ ਨੇ ਲਿਸਨਰਸ ਦੀਆਂ, ਥੈਂਕ ਯੂ ਤੁਹਾਨੂੰ, ਥੈਂਕ ਯੂ ਲਿਸਨਰਸ ਨੂੰ ਵੀ। ਕਾਫੀ ਬਿਜ਼ੀ ਗਿਆ ਮੇਰਾ ਸਪਟੈਂਬਰ ਤੇ ਅਕਟੋਬਰ, ਬਹੁਤ ਸਾਰੇ ਲਿਸਨਰਸ ਜੁੜੇ ਮੇਰੇ ਨਾਲ, ਤੇ ਇਸ ਲਈ ਸਾਰੇ ਲਿਸਨਰਸ ਦਾ ਧੰਨਵਾਦ। ਕਾਫੀ ਸਾਰੀਆਂ ਪਾਲਿਸੀਜ਼ ਟ੍ਰਾਂਸਫਰ ਹੋਈਆਂ ਨੇ, ਬਹੁਤ ਲੋਕਾਂ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਬ੍ਰੋਕਰ ਕੌਣ ਹੈ, ਬੜੇ ਸਾਲਾਂ ਤੋਂ ਚੱਲ ਰਹੀ ਹੈ, ਸਾਨੂੰ ਪਤਾ ਨਹੀਂ ਕਿੱਥੇ ਫੋਨ ਕਰਨਾ ਹੈ, ਕਿਸੇ ਨੇ ਕਾਰ ਐਡ ਕਰਨੀ, ਕਿਸੇ ਨੇ ਬੱਚਿਆਂ ਨੂੰ ਐਡ ਕਰਨਾ, ਤੇ ਉਹਨਾਂ ਦੇ ਕੰਮ ਬੜੇ ਹੋਏ ਸੀਗੇ, ਉਹ 3-4 ਪਾਲਿਸੀਜ਼ ਉਹ ਟ੍ਰਾਂਸਫਰ ਹੋਈਆਂ ਨੇ, ਉਹਦੇ ਸਾਰੇ ਕੰਮ ਹੋ ਗਏ ਨੇ।
0: ਮੈਂ ਕੁਐਸਚਨ ਆ ਚੱਲੇ ਚੋਂ ਨਿਕਲਦਾ ਇੱਕ, ਮੰਨ ਲਓ ਕੋਈ ਬੰਦਾ ਇੰਸ਼ੋਰੈਂਸ ਬ੍ਰੋਕਰ ਉਹ ਵਕੇਸ਼ਨ ਤੇ ਗਿਆ ਹੋਇਆ, ਉਹ ਇੰਡੀਆ ਗਿਆ ਹੋਇਆ ਮਹੀਨੇ ਲਈ, ਜਾਂ ਕੈਲੀਫੋਰਨੀਆ ਗਿਆ 10 ਦਿਨ ਲਈ, 15 ਦਿਨ ਲਈ, ਮੰਨ ਲਓ ਐਗਜ਼ਾਮਪਲ, ਉਹ ਦਿਨਾਂ 'ਚ ਹੈ ਨਹੀਂ ਮੇਰੇ ਤੇ ਲਾ ਲਓ ਵੀ ਮੇਰੇ ਬੱਚੇ ਨੇ ਲਾਇਸੈਂਸ ਲਿਆ, ਮੈਂ ਉਹਦਾ ਐਡ ਕਰਾਉਣਾ, ਜਾਂ ਮੈਂ ਨਵੀਂ ਗੱਡੀ ਲਈ ਆ, ਉਹ ਮੈਨੂੰ ਅਰਜੈਂਟ ਆ ਇੰਸ਼ੋਰੈਂਸ ਲੈਣੀ, ਪਰ ਬ੍ਰੋਕਰ ਮੇਰਾ ਫੋਨ ਨਹੀਂ ਚੱਕ ਰਿਹਾ, ਪਰ ਮੈਂ ਰਹਿਣਾ ਉਹਦੇ ਨਾਲੇ ਚਾਹੁੰਦਾ, ਕੀ ਉਹ ਤੁਸੀਂ ਉਹ ਕੰਮ ਕਰ ਸਕਦਾ?
2: ਨਹੀਂ, ਉਹ ਕੰਮ ਮੈਂ ਨਹੀਂ ਕਰ ਸਕਦੀ, ਤੁਹਾਡੀ ਪਾਲਿਸੀ ਵਿੱਚ ਚੇਂਜਸ ਉਹੀ ਬ੍ਰੋਕਰ ਕਰ ਸਕਦਾ ਜਿਨ੍ਹਾਂ ਕੋਲ ਉਹ ਪਾਲਿਸੀ ਦਾ ਐਕਸੈਸ ਹੈ।
0: ਪਰ ਉਹ ਬ੍ਰੋਕਰ ਤਾਂ ਹੈ ਨਹੀਂ ਉਰੇ, ਗਿਆ ਹੋਇਆ ਥੋੜੇ ਦਿਨ ਲਈ।
2: ਪਰ ਕੋਈ ਵੀ ਚੰਗਾ ਬ੍ਰੋਕਰ ਆਪਣਾ ਸਾਰਾ ਕੰਮ ਕਿਸੇ ਨੂੰ ਸੌਂਪ ਕੇ ਜਾਂਦਾ, ਕਿਉਂਕਿ ਰਿਸਪੋਂਸਿਬਿਲਿਟੀ ਵਾਲਾ ਕੰਮ ਹੈ। ਜੇ ਮੈਂ ਛੁੱਟੀ ਤੇ ਜਾਣਾ ਤੇ ਮੈਨੂੰ ਪਤਾ ਹੈ ਕਿ ਮੇਰੇ ਪਿੱਛੋਂ ਜਿਹੜੀਆਂ ਕਾਲਸ ਆਣਗੀਆਂ, ਜਿਵੇਂ ਵੀ ਮੇਰਾ ਫੋਨ, ਮੈਂ ਜਦੋਂ ਕਿਧਰੋਂ ਆਊਟ ਆਫ ਕੈਨੇਡਾ ਜਾਂਦੀ ਹਾਂ, ਮੇਰਾ ਫੋਨ ਰੋਮਿੰਗ ਤੇ ਹੁੰਦਾ, ਮੇਰੀ ਕਾਲ ਚੱਲਦੀ ਹੈ ਡਾਇਰੈਕਟ ਮੋਬਾਈਲ ਤੇ, ਵਟਸਐਪ ਤੇ ਤਾਂ ਵੈਸੇ ਹੀ ਚੱਲਦੀ ਹੈ, ਤੇ ਮੈਂ ਫੋਨ ਚੁੱਕ ਲੈਂਦੀ ਹਾਂ, ਉਹਨਾਂ ਦੀ ਇਨਫੋਰਮੇਸ਼ਨ ਲੈ ਲੈਂਦੀ ਹਾਂ, ਤੇ ਆਪਣੇ ਆਫਿਸ 'ਚ ਕਿਸੇ ਨੂੰ ਕਿਹਾ ਹੁੰਦਾ ਕਿ ਮੈਂ ਆਫਿਸ 'ਚ ਨਹੀਂ ਹੈਗੀ ਤੇ ਮੇਰਾ ਕੰਮ ਤੁਸੀਂ ਇੰਨੇ ਕੁ ਦਿਨ ਤੁਸੀਂ ਦੇਖਣਾ,
0: ਉਹ ਕਰ ਸਕਦੇ ਹੋ।
2: ਹਾਂਜੀ, ਤੇ ਮੈਂ ਵੈਸੇ ਵੀ ਜਦੋਂ ਜਾਣ ਤੋਂ ਪਹਿਲਾਂ ਸਾਰੇ ਆਪਣੇ ਕਸਟਮਰਸ ਨੂੰ ਈਮੇਲਸ ਜਾਂ ਮੈਸੇਜਸ ਜੋ ਵੀ ਉਹਨਾਂ ਦਾ ਹੁੰਦਾ ਹੈ ਜ਼ਰੀਆ ਉਹਨਾਂ ਨਾਲ ਕਮਿਊਨੀਕੇਟ ਕਰਨ ਦਾ, ਇੱਕ ਵਾਰੀ ਮੈਂ ਮੈਸੇਜ ਡ੍ਰੌਪ ਕਰ ਦਿੰਦੀ ਹਾਂ ਕਿ ਮੈਂ ਇਸ ਤਰੀਕ ਤੋਂ ਇਸ ਤਰੀਕ ਤੱਕ ਨਹੀਂ ਅਵੇਲੇਬਲ ਤੇ ਮੇਰੀ ਐਬਸੈਂਸ ਵਿੱਚ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਕਿਉਂਕਿ ਅਸੀਂ ਇਕੱਲੇ ਤੇ ਕੰਮ ਨਹੀਂ ਕਰਦੇ, ਦੇਰ ਇਜ਼ ਆਲਵੇਜ਼ ਅ ਟੀਮ ਆਫ ਪੀਪਲ, ਹੈ ਨਾ। ਹਾਂਜੀ, ਤੇ ਕੋਈ ਨਾ ਕੋਈ ਜ਼ਰੂਰ ਤੁਹਾਡੀ ਹੈਲਪ ਕਰੇਗਾ। ਕਸਟਮਰ ਸਰਵਿਸ ਵਾਲੇ ਹੁੰਦੇ ਨੇ ਆਫਿਸ ਵਿੱਚ, ਤੁਸੀਂ ਉਹਨਾਂ ਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ। ਮੈਂ ਦੁਨੀਆ ਦੇ ਕਿਸੇ ਕੋਨੇ ਵਿੱਚ ਹੋਵਾਂ, ਵੈਕੇਸ਼ਨ ਤੇ ਹੋਵਾਂ, ਕੋਈ ਵਿਆਹ ਸ਼ਾਦੀ ਕੁਛ ਵੀ ਹੋਵੇ, ਮੇਰਾ ਫੋਨ ਹਮੇਸ਼ਾ ਔਨ ਹੁੰਦਾ, ਮੇਰੇ ਕਲਾਇੰਟਸ ਮੈਨੂੰ ਕਾਲ
0: ਮੌਕੇ ਤੇ ਨਹੀਂ ਚੱਕ ਹੋਇਆ, ਬੰਦਾ ਬੈਕ ਕਾਲ ਕਰ ਲੈਂਦਾ।
2: ਹਾਂਜੀ, ਮੈਂ ਹਮੇਸ਼ਾ ਬੈਕ ਕਾਲ ਕਰਦੀ ਹਾਂ, ਤੇ ਤੁਹਾਡਾ ਕੰਮ ਨਹੀਂ ਰੁਕਦਾ।
0: ਚੰਗੀ ਗੱਲ, ਨੰਬਰ ਦੋ ਆਪਣਾ
2: 416-618-2761
0: ਕਿਰਪਾ ਕਰੇ ਤੇ 011 ਤੋਂ ਹੰਸਰਾ ਭਾਜੀ ਇੰਡੀਆ ਬੈਠੇ ਪ੍ਰੋਗਰਾਮ ਨੂੰ ਸੁਣਦੇ ਭਾਜੀ, ਥੈਂਕ ਯੂ ਸੋ ਮਚ। ਤੇ ਨਾਲ ਦੀ ਨਾਲ ਸੰਧੂ ਸਾਹਿਬ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ ਗਿਆ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਤੁਹਾਨੂੰ ਵੀ ਪਿਆਰ ਭਰੀ। ਅਤੇ ਨਾਲ ਦੀ ਨਾਲ ਇੱਧਰੋਂ ਲਖਵਿੰਦਰ ਮਲਤਾਨੀ ਭਾਅ ਜੀ ਦਾ ਵੀ ਮੈਸੇਜ ਆਇਆ, ਗੁੱਡ ਮੋਰਨਿੰਗ ਦਾ ਭਾਅ ਜੀ, ਥੈਂਕ ਯੂ ਸੋ ਮਚ। ਅਤੇ 3650 ਤੋਂ ਵੀ ਕਹਿੰਦੇ ਗੁੱਡ ਮੋਰਨਿੰਗ ਭਾਅ ਜੀ, ਸਤਿ ਸ਼੍ਰੀ ਅਕਾਲ ਸੁਖਵਿੰਦਰ ਗਿੱਲ ਸਾਹਿਬ। ਗਿੱਲ ਸਾਹਿਬ, ਥੈਂਕ ਯੂ ਸੋ ਮਚ, ਲਵ ਯੂ, ਤੁਹਾਨੂੰ ਪਿਆਰ ਭਰੀ। ਤੇ ਬਾਕੀ ਰਹੀ ਗੱਲ ਵੋਟਾਂ ਵਾਟਾਂ ਦੀ, ਵੋਟਾਂ ਵਾਟਾਂ ਕਾਫੀ ਨੇ। ਅੱਜ ਡਾਕਟਰ ਆਜ਼ਾਦ ਸਾਹਿਬ ਨੇ ਆਉਣਾ ਸੀ ਆਪਣੇ ਨਾਲ ਇੱਥੇ ਸਟੂਡੀਓ 'ਚ, ਕਿਸੇ ਕਾਰਨਾਂ ਕਰਕੇ ਉਹ ਥੋੜ੍ਹਾ ਜਿਹਾ ਬਿਜ਼ੀ ਹੋ ਗਏ ਅੱਜ ਰਾਤ, ਅਤੇ ਲੇਟ ਸੁੱਤੇ ਉਹ। ਫਿਰ ਮੈਨੂੰ ਹੁਣੇ ਫੋਨ ਆ ਗਿਆ, ਹਟਿਆ ਕਹਿੰਦੇ ਵੀ ਹਰਜੀਤ ਮੈਂ ਅੱਜ ਨਹੀਂ, ਮੁਸ਼ਕਿਲ ਆ ਮੇਰਾ ਅਤੇ ਉੱਠ ਨਹੀਂ ਹੋਇਆ, ਅਤੇ ਮੈਂ ਹੁਣ ਕੱਲ੍ਹ ਨੂੰ ਪਲੈਨ ਬਣਾਊਂਗਾ। ਚਲੋ ਕੋਈ ਗੱਲ ਨਹੀਂ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਤੁਸੀਂ ਸੋਵੋ ਕਰੋ ਆਰਾਮ ਤੁਸੀਂ। ਅਤੇ ਨਾਲ ਦੀ ਨਾਲ ਆਪਾਂ ਇੱਕ ਤੁਹਾਨੂੰ ਗੀਤ ਸਲਾਹਾਂ, ਨਾਲੇ ਮੈਂ ਪਰਮਿੰਦਰ ਜੋੜਦਾ ਨਾ, ਗੀਤ ਨਵਾਂ ਆਇਆ, ਦੱਸਿਓ ਗੀਤ ਕਿੱਦਾਂ ਦਾ, ਦੱਸਿਓ ਕਾਲ ਕਰਕੇ ਗੀਤ ਕਿਵੇਂ ਲੱਗਿਆ।
3: ਓਏ ਸੁਣ ਲਓ ਪੰਜਾਬ ਦੇ ਉਹ ਹਾਕਮਾਂ, ਹੁਣ ਚੁੱਪ ਨਹੀਂ ਰਹਿਣਾ। ਪਰਵਿੰਦਰ ਝੋਟੇ ਦੇ ਇਨਸਾਫ ਲਈ ਹਰ ਪਿੰਡ ਨੇ ਪਹਿਰਾ ਦੇਣਾ। ਝੋਟਾ ਸਿਰਫ ਇੱਕ ਨਾਂ ਨਹੀਂ, ਇਹ ਲੋਕਾਂ ਦੀ ਆਵਾਜ਼ ਹੈ। ਸੱਚ ਦੇ ਰਾਹ ਤੇ ਤੁਰਨ ਵਾਲਿਆਂ ਲਈ ਅੱਜ ਪੰਜਾਬ ਨੂੰ

0: ਕਿਸਾਨਾਂ ਤੋਂ ਰਾਜਨੀਤੀ ਦੀ ਗਹਿਰੀ ਸਮਝ ਰੱਖਣ ਵਾਲੇ ਤੇ ਬ੍ਰੈਂਪਟਨ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਅਮਨ ਸ਼ਰਮਾ ਹੁਣ ਬ੍ਰੈਂਪਟਨ ਦੇ ਵਾਰਡ 7 ਤੇ 8 ਤੋਂ ਰੀਜਨਲ ਕਾਉਂਸਲਰ ਦੇ ਕੈਂਡੀਡੇਟ ਨੇ।
1: ਕੀ ਤੁਸੀਂ ਚਾਹੁੰਦੇ ਹੋ ਇੱਕ ਐਸਾ ਕਾਉਂਸਲਰ ਜੋ ਤੁਹਾਡੀ ਗੱਲ ਸੁਣੇ ਤੇ ਤੁਹਾਡੇ ਮੁੱਦਿਆਂ ਤੇ ਡਟ ਕੇ ਕੰਮ ਕਰੇ? ਤਾਂ ਯਾਦ ਰੱਖੋ ਅਮਨ ਸ਼ਰਮਾ ਰੀਜਨਲ ਕਾਉਂਸਲਰ।
0: ਪ੍ਰਾਪਰਟੀ ਟੈਕਸ, ਟ੍ਰੈਫਿਕ ਦੇ ਸਪੀਡ ਬੰਪਸ, ਪਾਰਕਿੰਗ ਦੀ ਪ੍ਰੋਬਲਮ, ਭੀੜ ਭਾੜ ਵਾਲੀਆਂ ਸੜਕਾਂ, ਬਾਈਕ ਲੇਨਸ, ਨੋਇਸ ਪੋਲਿਊਸ਼ਨ, ਸਟਰੀਟ ਲਾਈਟਸ, ਡਿਵੈਲਪਮੈਂਟ, ਸੇਫਟੀ, ਸਿਕਿਉਰਿਟੀ ਤੇ ਅਫੋਰਡੇਬਿਲਿਟੀ
1: ਤੁਹਾਡੇ ਬੱਚਿਆਂ ਦੇ ਬਿਹਤਰ ਭਵਿੱਖ ਲਈ। ਨਾਲ ਹੀ ਇਹਨਾਂ ਮੁੱਦਿਆਂ ਤੇ ਜਵਾਬ ਦੇ ਹੋ, ਪਾਰਦਰਸ਼ਤਾ ਅਤੇ ਬਿਹਤਰ ਹੱਲ ਲਈ ਅਮਨ ਸ਼ਰਮਾ ਨੂੰ ਆਪਣਾ ਸਮਰਥਨ ਦਿਓ।
0: ਵਾਰਡ 7 ਐਂਡ 8, ਰਿਮੈਂਬਰ ਦ ਵੋਟਿੰਗ ਡੇ October 26, 2026।
2: ਬਿਲਕੁਲ ਜੀ, ਸਵਾਗਤ ਹੈ ਫਿਰ ਤੋਂ ਤੁਹਾਡਾ। ਪਰਮਿੰਦਰ ਜੀ ਨੰਗਿਆਲ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
3: ਜੀ ਹਰਜੀਤ ਜੀ, ਸਾਂਝਾ ਪ੍ਰਸਾਦ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
2: ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਤੇ ਤੁਹਾਡੇ ਲਈ ਦੋ ਤਿੰਨ ਕਾਲਾਂ ਨੇ ਹੋਲਡ ਰੱਖੇ ਕਮਲ ਲਈ। ਆਹ ਬਟਨ ਆਨ ਨਹੀਂ ਹੁੰਦਾ। ਇੱਕ ਪਨੇਸਰ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ, ਲੰਘੋ ਸਵਾਗਤ।
4: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ
4: ਪਰਮਿੰਦਰ ਜੀ। ਮੁੱਖ ਮੰਤਰੀ ਸਾਹਿਬ ਕਹਿੰਦੇ ਰੰਗਲਾ ਪੰਜਾਬ ਬਣਾਉਣਾ, ਕੱਲ ਬਣਾਤਾ ਜੀ ਰੰਗਲਾ ਪੰਜਾਬ। ਅੱਛਾ, ਉਹਦਾ ਵੀ ਦੱਸਿਓ ਸਾਰਾ। ਦੂਜਾ ਦੇਖੋ ਤੁਸੀਂ ਵੀ ਨਾ, 14 ਅਕਤੂਬਰ 2015 ਨੂੰ ਸੇਮ ਜੋ ਅਕਾਲੀਆਂ ਨੇ ਕੀਤਾ ਸੀ ਉਹ ਕੁਛ ਹੋਇਆ ਅੱਜ, ਕੱਲ ਪਰਸੋਂ ਜੋ ਵੀ ਹੋਇਆ ਹੈ ਨਾ ਜੀ। 14 ਅਕਤੂਬਰ 2015 ਨੂੰ ਵੀ ਅਕਾਲੀਆਂ ਨੇ ਇਹੀ ਕੀਤਾ ਸੀ, ਫਿਰ ਗੋਲੀ ਚਲਾਈ ਸੀ। ਤੁਸੀਂ ਦੇਖੋ ਵੀ ਉਹਨਾਂ ਦਾ ਹਾਲ ਕੀ ਹੋਇਆ। ਬਸ ਹੁਣ ਮੈਂ ਕੀ ਕਹਾਂ, ਥੈਂਕ ਯੂ ਸਰ, ਬਸ ਤੁਸੀਂ ਦੱਸ ਦਿਓ ਮੈਨੂੰ ਕੱਲ ਦਾ ਹਾਲ।
2: ਥੈਂਕ ਯੂ ਜੀ। ਆਪਣੇ ਪਰਮਿੰਦਰ ਜੀ
3: ਬਿਲਕੁਲ, ਪਨੇਸਰ ਸਾਹਿਬ ਕੱਲ ਵੀ ਬੱਤ ਪਾ ਕੇ ਗਏ ਸੀ, ਅੱਜ ਆਪਾਂ ਪੂਰੀ ਕਰ ਦੇਣੀ ਹੈ ਜੀ। ਬਿਲਕੁਲ, 14 ਅਕਤੂਬਰ 2015 ਨੂੰ ਪੰਜਾਬ ਦੇ ਵਿੱਚ ਉਹ ਪਣ ਵਾਪਰਿਆ ਸੀ ਜਿਹਨੇ ਪੰਜਾਬ ਦੀ ਸਿਆਸਤ ਨੂੰ ਫੈਲਾ ਕੇ ਰੱਖਤਾ ਸੀ। ਸੋ 14 ਅਕਤੂਬਰ 2015 ਨੂੰ ਦਹਿਬਲ ਕਲਾਂ ਚ ਗੋਲੀ ਚੱਲੀ ਸੀ, ਜਿਹੜਾ ਬੇਅਦਬੀਆਂ ਵਾਲਾ ਮਾਮਲਾ ਚੱਲਿਆ ਸੀ। ਸੋ ਉਸ ਮਾਮਲੇ ਚ 11 ਸਾਲ ਹੋ ਗਏ ਹਰਜੀਤ ਜੀ, 11 ਸਾਲ ਇਸ ਮਾਮਲੇ ਨੂੰ। ਔਰ ਹੈਰਾਨੀ ਦੀ ਗੱਲ ਆ ਕਿ ਕਈ ਸਿੱਟਾਂ ਬਣ ਗਈਆਂ, ਕਈ ਜਾਂਚਾਂ ਹੋ ਗਈਆਂ, ਪਰ ਹਾਲੇ ਤੱਕ ਇੱਕ ਵੀ ਮੁਲਜ਼ਮ ਦੇ ਉੱਪਰ ਹਾਲੇ ਤੱਕ ਦੋਸ਼ ਤੈਅ ਨਹੀਂ ਹੋਏ। ਬੜੀ ਹੈਰਾਨੀ ਦੀ ਗੱਲ ਆ ਇਹ। ਔਰ ਇਸ ਗੋਲੀਬਾਰੀ ਦੇ ਵਿੱਚ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋਏ ਸੀ। ਬੇਅਦਬੀਆਂ ਵਾਲਾ ਸਿਲਸਿਲਾ ਉਦੋਂ ਬਾਅਦ ਪੰਜਾਬ ਦੇ ਵਿੱਚ ਸ਼ੁਰੂ ਹੁੰਦਾ। ਹਾਲਾਂਕਿ ਸਿੱਖ ਜਥੇਬੰਦੀਆਂ ਨੇ ਕੱਲ ਇੱਕ ਵੱਖਰੀ ਕਿਸਮ ਦਾ ਉੱਥੇ ਕੋਟਕਪੂਰਾ ਦੇ ਵਿੱਚ ਜਿਹੜਾ ਆਪਣਾ ਪ੍ਰੋਗਰਾਮ ਵੀ ਕੀਤਾ, ਔਰ ਉਸ ਪ੍ਰੋਗਰਾਮ ਦਾ ਨਾਂ ਲਾਹਨਤ ਦਿਵਸ ਰੱਖਿਆ ਗਿਆ ਜੀ। ਜੀ ਲਾਹਨਤ ਦਿਵਸ, ਜਿਹੜੇ ਮਾਝੇ ਦੇ ਇੱਕ ਸਿੱਖ ਪ੍ਰਚਾਰਕ ਆ ਹਰਜਿੰਦਰ ਸਿੰਘ ਮਾਝੀ, ਉਹਨਾਂ ਦੀ ਅਗਵਾਈ ਦੇ ਵਿੱਚ ਮਨਾਇਆ ਗਿਆ। ਔਰ ਉਸ ਸਟੇਜ ਦੇ ਉੱਪਰ ਜਿੱਥੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਮੌਜੂਦ ਸਨ, ਅਜੇ ਪਾਲ ਸਿੰਘ ਸੰਧੂ ਖੜੇ ਸਨ, ਉੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਹਰਜੀਤ ਜੀ ਕੁਲਤਾਰ ਸਿੰਘ ਸੰਧਵਾਂ ਵੀ ਸੀ। 10 ਪੇਜਾਂ ਦਾ ਲਾਹਨਤ ਦਿਵਸ, ਮੰਗ ਦਿਵਸ ਜਿਹੜਾ ਸਪੀਕਰ ਨੂੰ ਦਿੱਤਾ ਗਿਆ। ਔਰ ਮੈਨੂੰ ਲੱਗਦਾ ਕਿ ਇਸ ਤੋਂ ਵੱਧ ਸ਼ਰਮਸਾਰ ਕੁਲਤਾਰ ਸਿੰਘ ਸੰਧਵਾਂ ਨਹੀਂ ਹੋ ਸਕਦੇ। ਔਰ ਉਹ ਲਾਹਨਤਾਂ ਉਹਨਾਂ ਨੂੰ ਝੋਲੀ ਪਾਉਣੇ ਪਈਆਂ, ਚਾਹੇ ਉਹਨਾਂ ਦਾ ਸਿਰ ਜਿਹੜਾ ਨਾਂ ਚ ਹਿਲਦਾ ਸੀ। ਸੋ ਬਿਲਕੁਲ ਇਹ ਜਿਹੜਾ ਛੋਟਾ ਕਤਲ ਕਾਂਡ ਆ, ਮੈਨੂੰ ਲੱਗਦਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਕਿ ਕਿਵੇਂ ਇੱਕ ਕਤਲ ਨੇ ਪੂਰੇ ਜਿਹੜਾ ਪੰਜਾਬ ਦੀ ਸਿਆਸਤ ਨੂੰ ਬਿਲਕੁਲ ਡਿਫਰੈਂਟ ਮੋੜ ਦੇ ਦਿੱਤਾ, ਇੱਕ ਨਵਾਂ ਮੋੜ ਦੇ ਦਿੱਤਾ। ਔਰ ਅੱਜ ਦੀ ਅਪਡੇਟ ਵੀ ਆਪਾਂ ਹਰਜੀਤ ਜੀ ਨਾਲੇ ਕਰ ਲੈਣੀ ਹੈ ਕਿ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਵੱਖ ਵੱਖ ਪਾਰਟੀਆਂ, ਕਿਸਾਨ ਜਥੇਬੰਦੀਆਂ, ਸਿੱਖ ਜਥੇਬੰਦੀਆਂ ਜਾਂ ਮਾਨਸਾ ਦੀਆਂ ਬਹੁਤ ਸਾਰੀਆਂ ਐਕਸ਼ਨ ਕਮੇਟੀਆਂ ਦੇ ਨਾਲ ਅੱਜ ਪੂਰੇ ਪੰਜਾਬ ਦੇ ਵਿੱਚ ਰਲਿਆ ਮਿਲਿਆ ਜਿਹੜਾ ਹੁੰਗਾਰਾ ਸਾਹਮਣੇ ਦੇਖਣਾ, ਬਹੁਤ ਸਾਰੇ ਆਪਾਂ ਨਾਂ ਨਹੀਂ ਲੈ ਸਕਦੇ, ਸਾਰੇ ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਆਵਾਜਾਈ ਲਗਭਗ ਨਾਂ ਦੇ ਬਰਾਬਰ ਆ। ਬਾਜ਼ਾਰ ਬੰਦ ਨੇ, ਸਕੂਲ ਬੰਦ ਨੇ, ਕਾਲਜ ਬੰਦ ਨੇ, ਯੂਨੀਵਰਸਿਟੀਆਂ ਬੰਦ ਨੇ, ਟੋਲ ਪਲਾਜ਼ੇ ਬੰਦ ਨੇ। ਸੋ ਇਸ ਮਾਮਲੇ 'ਚ ਇੱਕ ਹੋਰ ਅਪਡੇਟ ਵੀ ਆ ਰਹੀ ਆ ਕਿ ਪਰਮਿੰਦਰ ਝੋਟਾ ਨੂੰ ਮਾਰਨ ਵਾਲੇ ਅਸ਼ਵਨੀ ਕੁਮਾਰ ਦੀ ਪਤਨੀ ਹੀ ਗ੍ਰਿਫਤਾਰ ਹੋ ਗਈ ਹੈ। ਕਿਉਂ ਗ੍ਰਿਫਤਾਰ ਹੋ ਗਿਆ? ਕਿਉਂਕਿ ਹਰਜੀਤ ਜੀ ਅਸ਼ਵਨੀ ਕੁਮਾਰ ਦੀ ਪਤਨੀ ਦੇ ਨਾਂ ਦੇ ਉੱਪਰ ਹੀ ਉਹ ਮੈਡੀਕਲ ਸਟੋਰ ਸੀ ਜਿਹੜਾ ਬਾਅਦ ਦੇ ਵਿੱਚ ਜਿਹੜਾ ਰੋਸ ਵਜੋਂ ਅੱਗ ਲਾ ਕੇ ਫੂਕ ਦਿੱਤਾ ਗਿਆ। ਔਰ ਇਹ ਵੀ ਦੋਸ਼ ਲੱਗਾ ਅਸ਼ਵਨੀ ਕੁਮਾਰ ਦੀ ਪਤਨੀ ਦੇ ਉੱਪਰ ਕਿ ਉਹਨੇ ਅਸ਼ਵਨੀ ਕੁਮਾਰ ਨੂੰ ਭਜਾਉਣ ਲਈ ਜਿਹੜੀ ਉਹਦੀ ਮਦਦ ਕੀਤੀ ਹੈ। ਇਸੇ ਤਰ੍ਹਾਂ ਮਾਨਸਾ ਪੁਲਿਸ ਨੇ 30 ਘੰਟਿਆਂ ਬਾਅਦ ਪਰਮਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਦੀ ਸ਼ਿਕਾਇਤ ਦੇ ਉੱਪਰ FIR ਦਰਜ ਕੀਤੀ ਆ, ਪਰ ਹਾਲੇ ਸੰਸਕਾਰ ਨਹੀਂ ਹੋ ਸਕਿਆ। CBI ਦੀ ਲਗਾਤਾਰ ਜਾਂਚ ਦੀ ਮੰਗ ਕੀਤੀ ਜਾ ਰਹੀ ਆ। ਔਰ ਕਤਲ ਕਾਂਡ ਵਾਲੇ ਇਲਾਕੇ ਦੀ SHO ਮਾਨਸਾ ਬੇਅੰਤ ਕੌਰ ਸਸਪੈਂਡ ਕਰ ਦਿੱਤੀ ਗਈ ਆ। ਪਰ ਗੱਲ ਇੱਥੇ ਨਹੀਂ ਮੁੱਕੀ ਹੈ ਜੀ ਜੀ, ਗੱਲ ਇਹ ਪੰਜਾਬ ਦਿੱਲੀ ਤੋਂ ਅੱਗੇ ਵੱਧ ਕੇ ਅਮਰੀਕਾ ਤੱਕ ਪਹੁੰਚ ਗਈ ਆ। ਅਮੈਰ

0: ਯੂਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਜਿਹੜੇ ਇੱਕ ਮੈਂਬਰ ਨੇ ਥੋਮਸ ਐਸ ਸਾਊਜ਼ੀ, ਉਹਨਾਂ ਨੇ ਉੱਥੇ ਜਿਹੜੇ ਭਾਰਤੀ ਰਾਜਦੂਤ ਨੇ ਵਿਨੇ ਮੋਹਨ ਕਵਾਤਰਾ, ਉਹਨਾਂ ਨੂੰ ਚਿੱਠੀ ਲਿਖ ਕੇ ਚਿੰਤਾ ਪ੍ਰਗਟ ਕੀਤੀ ਆ ਕਿ ਇੰਡੀਆ ਜਾਂ ਪੰਜਾਬ ਦੇ ਵਿੱਚ ਕੀ ਹੋ ਰਿਹਾ। ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੰਸੀਡੈਂਟ ਦੇਖਿਆ ਜਾ ਰਿਹਾ। ਦੇਖਦੇ ਹਾਂ ਕਿ ਮਾਲਵਾ ਬੈਲਟ ਖਾਸ ਤੌਰ ਤੇ ਇਹਨੂੰ ਵੋਟਾਂ ਦੇ ਵੇਲੇ ਜਾਂ ਵਿਧਾਨ ਸਭਾ ਚੋਣਾਂ ਚ ਕਿਵੇਂ ਰਿਐਕਟ ਕਰਦੀ ਹੈ।
1: ਬਿਲਕੁਲ, ਮੈਨੂੰ ਲੱਗਦਾ ਸਾਰੇ ਕੁਐਸਚਨ ਦਾ ਆਨਸਰ ਤਾਂ ਤੁਸੀਂ ਇੱਕ ਕੁਐਸਚਨ ਚ ਕਰਦੇ ਹੋਰ ਗੱਲਬਾਤ। ਆਪਣੇ 35-15 ਪ੍ਰੀਤ ਭਾਈ, ਸਤਿ ਸ਼੍ਰੀ ਅਕਾਲ ਜੀ, ਲੰਘੇ ਹੋ ਸਵਾਗਤ।
2: ਹਾਂਜੀ ਬਾਈ, ਸਾਰਿਆਂ
1: ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ
2: ਬਾਜੀ, ਜਿਹੜਾ ਗੀਤ ਲਾਇਆ ਜੀ, ਇੱਕ ਤਾਂ ਇਹਦਾ ਸਿੰਗਰ ਨਾਂ ਸੀ, ਬਹੁਤ ਹੀ ਵਧੀਆ ਗੀਤ ਲਿਖਿਆ ਵੀ ਗਿਆ ਤੇ ਗਾਇਆ ਵੀ ਗਿਆ, ਬਹੁਤ ਵਧੀਆ ਜੀ। ਤੇ ਦੂਸਰਾ ਬਾਈ ਨੂੰ ਪੁੱਛਣਾ ਚਾਹੁੰਦਾ ਸੀ, ਭਗਵੰਤ ਮਾਨ ਸਰਕਾਰ ਗਲਤੀ ਤੇ ਗਲਤੀ ਨੀ ਕਰ ਰਹੀ? ਜਿਵੇਂ ਅੱਜ ਅਸੀਂ ਸੋਸ਼ਲ ਮੀਡੀਆ ਤੇ ਵੇਖਿਆ ਵੀ ਜਿਹੜੀ ਪੁਲਿਸ ਦਾ ਉਹਨਾਂ ਨੇ ਦਬਾਅ ਪਵਾ ਕੇ ਵੀ ਬੰਦ ਨੀ ਅਸੀਂ ਹੋਣ ਦੇਣਾ, ਥਾਂ ਥਾਂ ਤੇ ਲੋਕਾਂ ਨੂੰ ਬੱਸਾਂ ਦੇ ਵਿੱਚ ਗੱਡੀਆਂ ਦੇ ਵਿੱਚ ਬਾਹਾਂ ਮਰੋੜ ਕੇ ਸਿੱਟ ਰਹੀ ਹੈ ਪੁਲਿਸ, ਇਹਦਾ ਜਨ ਦੀ ਮੇਰੇ ਖਿਆਲ 'ਚ ਜਿਹੜਾ ਨਤੀਜਾ ਭੁਗਤਣ ਵਾਲਾ ਬਹੁਤ ਹੀ ਮਾੜਾ ਹੋ ਭਗਵੰਤ ਮਾਨ ਸਰਕਾਰ ਨੂੰ। ਤੇ ਜਿਹੜਾ ਚੀਮਾ ਨੇ ਕਿਹਾ ਜੀ, ਇਹਦੇ ਬਾਰੇ ਦੱਸਿਓ ਵੀ ਉਹਦੀ ਤਾਂ ਰਾਂਝਿਸ਼ ਸੀ, ਉਹਦੇ ਨਾਲ ਦੁਸ਼ਮਣੀ ਸੀ, ਤੇ ਕੀ ਜਿਵੇਂ ਭਗਵੰਤ ਮਾਨ ਕਹਿੰਦਾ ਡਲਾ ਤੋਂ ਡਲਾ ਹੋਤਾ ਹੈ, ਤੇ ਹੁਣ ਇਹਨਾਂ ਵਾਸਤੇ ਕੀ ਹੋਊਗਾ ਜੀ ਇਲੈਕਸ਼ਨ ਦੇ ਵਿੱਚ?
1: ਉਹ ਤਾਂ ਪ੍ਰੀਤ ਭਾਜੀ SSP ਦੇ ਮੌਕੇ ਦੀ ਲੱਖੇ ਸਿਧਾਣੇ ਨੂੰ ਉੱਥੇ ਪਹਿਲੇ ਦਿਨ ਕਹਿਤਾ ਸੀ ਆਖਰੀ ਰੰਜਿਸ਼ ਹੈ ਇਹਨਾਂ ਦੀ, ਭਗਵੰਤ ਮਾਨ ਨੇ ਵੀ ਸਰਕਾਰ ਦਾ ਆ ਗਿਆ ਸੀ ਵੀ ਆਪਸੀ ਰੰਜਿਸ਼ ਹੈ ਇਹਨਾਂ ਦੀ।
2: DIG ਗਲਤੀ ਮੰਨ ਗਿਆ ਜੀ ਮੇਰੇ ਖਿਆਲ ਚ, ਉਹਦੇ ਤੇ ਵੀ ਅਸੀਂ ਉਹ ਸ਼ਬਦ ਵਾਪਸ ਲੈਂਦੇ ਹਾਂ।
1: ਅੱਛਾ,
2: ਪਰ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹਨਾਂ ਨੇ ਮਿੰਟ ਜੀ ਉਹਨਾਂ ਨੂੰ ਕਿਹੜੀ ਰੰਗਤ ਦੇ ਦਿੱਤੀ ਹੈ, ਕਿਉਂਕਿ ਸ਼ਹਿ ਤਾਂ ਸਰਕਾਰਾਂ ਦੀ ਹੁੰਦੀ ਹੈ।
1: ਬਿਲਕੁਲ,
2: ਪਰ ਮੇਰੇ ਮਾਲ ਵਿੱਚ ਅਸੀਂ ਗਰੰਟੀ ਕਰਦੇ, ਕਿਉਂਕਿ ਜੀ ਮੈਂ ਮਾਨਸਾ ਦੇ ਨੇੜ ਨੂੰ ਬਿਲੋਂਗ ਕਰਦਾ। ਤੁਸੀਂ ਇਹ ਅੱਜ ਨੋਟ ਕਰ ਲਓ, ਆਮ ਆਦਮੀ ਪਾਰਟੀ ਨੂੰ ਝਾੜੂ ਵਾਲਿਆਂ ਨੂੰ ਇੱਕ ਵੀ ਸੀਟ ਨਹੀਂ ਆਉਣੀ, ਤੇ ਮੈਨੂੰ ਇਹ ਲੱਗਦਾ ਵੀ ਇਹਨਾਂ ਨੂੰ ਲੋਕਾਂ ਨੇ ਪਿੰਡਾਂ ਦੇ ਵਿੱਚ ਤਾਂ ਕੀ, ਇਹਨਾਂ ਨੇ ਸ਼ਹਿਰਾਂ ਦੇ ਵਿੱਚ ਨਹੀਂ ਲੰਘਣ ਦੇਣਾ ਜਿਹੜੇ ਹਾਲਾਤ ਇਹਨਾਂ ਨੇ ਪੈਦਾ ਕਰਤੇ ਹੈਗੇ। ਪਰ ਜਿਹੜੇ ਆ ਪੁਲਿਸ ਦੇ ਨਾਲ ਹੁਣ ਜਿਵੇਂ ਗਲਤੀ ਬੇਗਲਤੀ ਹੋ ਰਹੀ ਹੈ ਤੇ ਉਹ ਧੱਕਾ ਕਰ ਰਹੇ ਹੈ। ਤੁਸੀਂ ਯਾਰ ਸਾਰੀਆਂ ਜਿੰਨੀਆਂ ਜਥੇਬੰਦੀਆਂ ਕਾਂਗਰਸ ਕੀ ਹੋਰ ਸਾਰੀਆਂ ਪਾਰਟੀਆਂ ਸਾਰੇ ਲੋਕ ਕਹਿ ਰਹੇ ਵੀ ਹਾਂ ਇੱਕ ਦਿਨ ਪੰਜਾਬ ਬਣਦਾ, ਤੇ ਤੁਸੀਂ ਠੀਕ ਹੈ ਪੁਲਿਸ ਦਾ ਬਣਦਾ ਹੁੰਦਾ ਵੀ ਕੋਈ ਮਾੜੀ ਘਟਨਾ ਖਾਵੀਂ ਘਟਨਾ ਨਾ ਵਾਪਰ ਜੇ, ਤੇ ਤੁਸੀਂ ਯਾਰ ਲੋਕਾਂ ਦੀਆਂ ਬਾਹਾਂ ਮਰੋੜ ਮੋੜ ਕੇ ਗੱਡੀਆਂ ਸੱਟ ਰਹੇ ਆ, ਤੁਸੀਂ ਧੱਕਾ ਕਰ ਰਹੇ ਵੀ ਆਏ ਤੁਸੀਂ ਧੱਕਾ ਕਰ ਲਓਗੇ, ਇਹਦੇ ਬਾਰੇ ਬੜਾ ਦੱਸਿਓ ਜੀ ਵੀ ਕੀ ਇਹ ਲੋਕਾਂ ਦਾ ਜਿਹੜਾ ਵਿਦਰੋਹ ਹੈ ਇਹ ਵਧੂਆ ਘਟੂਆ ਇਹਨਾਂ ਚੀਜ਼ਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ, ਥੈਂਕ ਯੂ। ਆਪਾਂ ਦੂਜੀ ਕਾਲ ਵੀ ਪਰਮਾਨੈਂਟ ਲੈ ਲਈਏ ਨਾ ਸੰਧੂ ਸਾਹਿਬ ਜੀ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੀ ਨਾਲ ਹੀ ਕਰ ਲਓ।
3: ਸਤਿ ਸ਼੍ਰੀ ਅਕਾਲ ਜੀ। ਇੱਕ ਕਹਾਵਤ ਆ,
1: ਹਾਂ,
3: ਈਦ ਪਿੱਛੋਂ ਤੰਬਾ ਨੀ ਫੁੱਕੀ ਦਾ, ਜਾਂ ਆਪਾਂ ਇੱਕ ਕਹਾਵਤ ਇਸਤੇਮਾਲ ਕਰਦੇ ਹਾਂ ਕਿ ਸੱਪ ਲੰਘ ਜੇ ਤੇ ਜਿਹੜੀ ਉਹ ਲੀਕ ਆ ਉਹ ਨੀ ਪਿੱਟੀ ਦੀ। ਅਸੀਂ ਨਾ ਪੰਜਾਬੀ ਮੋਸਟ ਇਮੋਸ਼ਨਲ ਆ, ਬਹੁਤ ਛੇਤੀ ਕੀਤਾ ਹੀ ਭਾਵਕ ਹੋ ਜਾਂਦੇ ਆ, ਜਦੋਂ ਕਿ ਸਾਨੂੰ ਸਿਰ ਵਰਤਣੇ ਚਾਹੀਦੇ ਆ, ਸਿਰ ਜੋੜਨੇ ਚਾਹੀਦੇ, ਅਸੀਂ ਉਹ ਨੀ ਕਰਦੇ। ਮੈਂ ਤੁਹਾਨੂੰ ਇੱਕ ਗ੍ਰੰਥ ਦੇਣਾ ਚਾਹੁੰਦਾ, ਸ਼ਿਵ ਕੁਮਾਰ ਬਟਾਲਵੀ ਨੇ ਸਭ ਨੇ ਲੂਣਾ ਨੂੰ ਦਿੰਦਿਆ, ਪਰ ਸ਼ਿਵ ਕੁਮਾਰ ਨੇ ਲੂਣਾ ਦੇ ਵਾਸਤੇ ਹੱਥ ਚ ਨਾਰਾ ਮਾਰਿਆ, ਲੂਣਾ ਗਲਤ ਨਹੀਂ ਸੀ। ਚਲੋ ਮੈਂ ਜ਼ਿਆਦਾ ਨੀ ਗੱਲ ਕਰਦਾ, ਕੀ ਕਿਸੇ ਨੂੰ ਅਖਤਾਰ ਹੈਗਾ ਕਿ ਆਪਣੇ ਹੱਥ ਚ ਉਹ ਕਾਨੂੰਨ ਲਵੇ? ਮੈਂ ਉਹਦਾ ਹਮਾਇਤੀ ਨਹੀਂ ਆ ਨਾ ਵਿਰੋਧ ਚ। ਕੀ ਸਰਕਾਰਾਂ ਜਿਹੜੀਆਂ ਨੇ ਲੋਕਤੰਤਰ ਆਪਾਂ ਚੁਣਦੇ ਆ ਨਮਾਉਂਦੇ ਆ, ਸਾਨੂੰ ਮੈਂ ਤੁਹਾਨੂੰ ਇੱਕ ਗ੍ਰੰਥ ਇਹ ਦਿੰਦਾ ਕਿ ਯਹੂਦੀਆਂ ਦਾ 55 ਲੱਖ ਬੰਦਾ ਮਾਰਿਆ ਹੈ, ਉਹ ਚਾਹੁੰਦੇ ਤੇ ਸਾਡੇ ਹਥਿਆਰ ਚੁੱਕ ਸਕਦੇ, ਪਰ ਨਹੀਂ, ਉਹਨਾਂ ਨੇ ਕਿਹਾ ਕੀ ਕੀਤਾ ਜਾਵੇ? ਉਹਨਾਂ ਨੇ ਕਿਹਾ ਕਿ ਬੱਚੇ ਇੰਨੇ ਕੁ ਪੜਾਓ, ਐਜੂਕੇਸ਼ਨ ਇੰਨੀ ਕੁ ਦਓ ਕਿ ਤੁਸੀਂ ਦੁਨੀਆਂ ਤੇ ਰਾਜ ਕਰੋ। ਅੱਜ 85% ਯਹੂਦੀਆਂ ਦਾ ਕਾਰੋਬਾਰ ਦੁਨੀਆਂ ਚ। ਅਸੀਂ ਲੋਕ ਮੂਰਖ ਆਂਗ ਜਿਸੇ ਬੰਦੀਆਂ, ਕਿਸੇ ਦਾ ਘਰ ਢਾ ਦੋ, ਕਿਸੇ ਦੁਕਾਨ ਢਾ ਦੋ, ਕੀ ਹੋ ਸਕਦਾ ਕਿ ਉਹ ਘਰ ਕਿਸੇ ਦੀ ਗਰੀਬੀ ਹੋਵੇ, ਉਹ ਘਰ ਬੈਂਕ ਦਾ ਹੋਵੇ, ਉਹ ਘਰ ਹੋ ਸਕਦਾ ਕਿਸੇ ਨੇ ਆਪਣੀ ਮਿਹਨਤ ਨਾਲ ਬਣਾਇਆ ਹੋ। ਮੈਂ ਇਹ ਨੀ ਕਹਿੰਦਾ ਕਿ ਗਲਤ ਹੋ ਰਿਹਾ, ਪਰ ਦੋਨੇ ਪਾਸੇ ਜੋ ਵੀ ਹੋ ਰਿਹਾ ਚੰਗਾ ਨਹੀਂ ਹੋ ਰਿਹਾ, ਸਾਨੂੰ ਅੱਜ ਵੀ ਸਿਰ ਜੋੜਨੇ ਚਾਹੀਦੇ, ਸਿਰ ਦੇਣ ਤੋਂ ਜਦ ਵਰਤ ਲੈਣਾ ਚਾਹੀਦਾ। ਮੈਂ ਇੰਨਾ ਹੀ ਕਹਿਣਾ
1: ਚਾਹੁੰਦਾ। ਥੈਂਕ ਯੂ। ਬਿਲਕੁਲ ਜੀ, ਨਵ ਆਪਣੇ ਸੰਧੂ ਸਾਹਿਬ, ਨਵ ਸੰਧੂ ਕਹਿੰਦਾ, ਨਵ ਕਪੂਰ ਜੀ, ਨਵਲ ਕਪੂਰ ਜੀ ਉਹ ਵੀ ਪ੍ਰੋਗਰਾਮ ਸੁਣਦੇ, ਗੁੱਡ ਮਾਰਨਿੰਗ ਦਾ ਮੈਸੇਜ ਭੇਜਦੇ। ਥੈਂਕ ਯੂ ਸਰ। ਪਰਮਿੰਦਰ ਜੀ ਕੀ ਕਹਿਣਾ ਚਾਹੁੰਦੇ ਸ਼ਾਰਟ ਦੇ ਵਿੱਚ ਰੱਖਿਓ।
0: ਬਿਲਕੁਲ ਬਿਲਕੁਲ, ਬਿਲਕੁਲ ਸੰਧੂ ਸਾਹਿਬ ਨੇ ਠੀਕ ਕਿਹਾ, ਔਰ ਉਹ ਜਿਹੜਾ ਘਾਟਾ ਹੈਗਾ, ਹੈਰਾਨੀ ਦੀ ਗੱਲ ਹਜੀ ਜੀ, ਨੋਟ ਕਰਨਾ ਗੱਲ ਨੂੰ ਕਿ ਉਦੋਂ ਹਾਲੇ ਤੱਕ FIR ਦਰਜ ਨਹੀਂ ਹੋਈ ਸੀ। FIR 30 ਘੰਟੇ ਬਾਅਦ ਦਰਜ ਹੁੰਦੀ ਆ, ਪਰ ਉਸੇ ਮਾਮਲੇ ਚ ਪੰਜਾਬ ਸਰਕਾਰ ਐਕਸ਼ਨ ਕਰਕੇ ਉਹਦਾ ਘਾਟਾ ਦਿੰਦੀ ਆ, ਔਰ ਦੁਕਾਨ ਨੂੰ ਜਿਹੜੇ ਪ੍ਰਦਰਸ਼ਨਕਾਰੀ ਜਿਹੜੇ ਅੱਗ ਲਾ ਦਿੰਦੇ ਆ। ਔਰ ਇਹਦੇ ਨਾਲ ਇੱਕ ਹੋਰ ਗੱਲ ਸ਼ਾਮਿਲ ਕਰ ਲਓ ਕਿ ਕੁੱਝ ਨਿਹੰਗ ਜਥੇਬੰਦੀਆਂ ਨੇ ਕੱਲ ਇੱਕ ਹੋਰ ਨਵਾਂ ਉੱਥੇ ਜਿਹੜਾ ਝੱਜੂ ਪਾ ਦਿੱਤਾ ਸੀ। ਉਹ ਇਹ ਮਾਮਲਾ ਬਣ ਗਿਆ ਕਿ ਕੁੱਝ ਨਿਹੰਗ ਜਥੇਬੰਦੀਆਂ ਕਿ ਕਹਿੰਦੀਆਂ ਸੀ ਕਿ ਅਸ਼ਵਨੀ ਕੁਮਾਰ ਦਾ ਇੱਕ ਹੋਰ ਵੀ ਘਰ ਆ ਦੋ ਤਿੰਨ ਮੁਹੱਲੇ ਛੱਡ ਕੇ, ਔਰ ਪ੍ਰਦਰਸ਼ਨਕਾਰੀ ਉਸ ਉੱਥੇ ਪਹੁੰਚ ਗਏ। ਹਾਲਾਂਕਿ ਉਹ ਮੁਹੱਲੇ ਵਾਲਿਆਂ ਨੇ ਸਾਰੀਆਂ ਗਵਾਹੀਆਂ ਦਿੱਤੀਆਂ ਕਿ ਇਹ ਭਾਈ ਅਸ਼ਵਨੀ ਕੁਮਾਰ ਦਾ ਘਰ ਨਹੀਂ ਆ, ਨਹੀਂ ਤਾਂ ਮੈਨੂੰ ਲੱਗਦਾ ਕਿ ਤੀਜਾ ਹੱਲਾ ਉੱਥੋਂ ਉਸ ਘਰ ਤੇ ਹੋ ਜਾਣਾ ਸੀ। ਔਰ ਰਹੀ ਗੱਲ ਵਿੱਤ ਮੰਤਰੀ ਹਰਪਾਲ ਚੀਮਾ, ਦੇਖੋ ਸਰਕਾਰ ਨੂੰ ਇਹ ਉਮੀਦ ਨਹੀਂ ਸੀ ਕਿ ਇਹ ਮਾਮਲਾ ਇੰਨਾ ਭੱਖ ਜਾਊਗਾ। ਹਰਪਾਲ ਚੀਮਾ ਜਿਹੜਾ ਮਾਮਲੇ ਨੂੰ ਉਸ ਵੇਲੇ ਇਸ ਲੈਵਲ ਤੱਕ ਦੇਖਦੇ ਸੀ ਕਿ ਜਿਹਨੂੰ ਇੱਦਾਂ ਕਹਿ ਦਿੱਤਾ ਜਾਵੇ ਕਿ ਆਪਸੀ ਦੁਸ਼ਮਣੀ ਆ ਤਾਂ ਕਿ ਲੋਕ ਪ੍ਰਵੋਕ ਨਾ ਹੋਣ। ਡੀ ਆਈ ਜੀ ਹਰਜੀਤ ਸਿੰਘ ਜਿਹੜੇ ਬਠਿੰਡਾ ਰਹਿੰਦੇ ਸੀ ਉਹਨਾਂ ਨੇ ਵੀ ਆਪਣੇ ਸ਼ਬਦ ਉਹਨਾਂ ਨੂੰ ਵਾਪਸ ਲੈਣੇ ਪਏ ਸੀ। ਔਰ ਨਾਲ ਦੋ ਅਪਡੇਟ ਹੋਰ ਦੇ ਦਿੰਦਾ ਕਿ ਦੋ ਪਿਸਤੌਲ ਜਿਹੜੇ ਉਸ ਵੀਡੀਓ ਚ ਦਿਖਾਈ ਦਿੰਦੇ ਆ, ਪੁਲਿਸ ਦੀ ਹੁਣ ਰਿਪੋਰਟ ਆ ਗਈ ਆ ਕਿ ਉਹ ਦੋ ਹੀ ਅਸ਼ਵਨੀ ਕੁਮਾਰ ਨੇ ਲਾਇਸੈਂਸੀ ਤੌਰ ਤੇ ਆਪਣੇ ਵੈਪਰ ਰੱਖੇ ਹੋਏ ਸੀ। ਔਰ ਨਾਲ ਦੀ ਨਾਲ ਜਿਹੜੀ ਇੱਕ ਹੋਰ ਖਬਰ ਲਗਾਤਾਰ ਜਾ ਰਹੀ ਸੀ ਕਿ ਅਸ਼ਵਨੀ ਕੁਮਾਰ ਨੇ ਕਤਲ ਵੇਲੇ ਉਹ ਫੋਨ ਕਾਲਾਂ ਕਿਹਨੂੰ ਕੀਤੀਆਂ ਸੀ, ਉਹ ਫੋਨ ਕਾਲਾਂ ਦੀ ਡਿਟੇਲ ਵੀ ਆ ਗਈ ਆ। ਉਹਨਾਂ ਦੇ ਵਿੱਚੋਂ ਚਾਰ ਫੋਨ ਕਾਲਾਂ ਉਹਨਾਂ ਨੇ ਆਪਣੇ ਬੇਟੇ ਨੂੰ ਕੀਤੀਆਂ ਸੀ ਜਿਹੜਾ ਬਾਥਰੂਮ 'ਚ ਨਹਾ ਰਿਹਾ ਸੀ, ਜਿਹਨੇ ਪਹਿਲੀਆਂ ਤਿੰਨ ਕਾਲਾਂ ਨਹੀਂ ਚੱਕੀਆਂ ਸੀ, ਚੌਥੀ ਕਾਲ ਚੱਕੀ ਸੀ, ਔਰ ਪੰਜਵੀਂ ਕਾਲ ਜਿਹੜੀ ਅਸ਼ਵਨੀ ਕੁਮਾਰ ਨੇ ਆਪਣੇ ਤਾਏ ਨੂੰ ਕੀਤੀ ਸੀ ਜਿਹੜੀ ਉਹਨਾਂ ਨੇ ਪਿੱਕ ਕਰ ਲਈ ਸੀ। ਉਸ ਵੇਲੇ ਇਹੀ ਉਹਨਾਂ ਦੀ ਜਿਹੜੀ ਆ ਗੱਲਬਾਤ ਹੋ ਰਹੀ ਸੀ ਕਿ ਪਰਵਿੰਦਰ ਝੋਟਾ ਜਿਹੜਾ ਇੱਥੇ ਆ ਕੇ ਧੱਕੇਸ਼ਾਹੀ ਕਰ ਰਿਹਾ, ਮੈਨੂੰ ਕਿਸੇ ਤਰ੍ਹਾਂ ਇਸ ਦੁਕਾਨ 'ਚੋਂ ਕੱਢੋ। ਔਰ ਨਾਲ ਦੀ ਨਾਲ ਇੱਕ ਹੋਰ ਅਪਡੇਟ ਆ ਰਹੀ ਆ ਕਿ ਪਰਵਿੰਦਰ ਝੋਟਾ ਦੋ ਦਿਨ ਪਹਿਲਾਂ ਅਸ਼ਵਨੀ ਕੁਮਾਰ ਦੇ ਘਰ ਵੀ ਪਹੁੰਚਿਆ ਸੀ, ਔਰ ਅਸ਼ਵਨੀ ਕੁਮਾਰ ਦੀਆਂ ਜਿਹੜੀਆਂ ਘਰ ਦੀਆਂ ਔਰਤਾਂ ਦੇ ਨਾਲ ਉੱਥੇ ਹੱਥੋਂ ਪਾਈ ਵੀ ਹੋਈ ਸੀ ਜੀ।
1: ਇਹ ਤਾਂ ਸਿਰੇ ਲੱਗ ਗਈ ਗੱਲ, ਹਾਤਾ ਫਿਰ ਇਹਦਾ ਨਵੀਂ ਕਾਰਡ ਕੱਢਤੇ ਤੁਸੀਂ, ਫਿਰ ਤਾਂ ਕਿਤੇ ਹੋਰ ਲੋਕਾਂ ਦਾ ਹਜੂਮ ਦੇਖ ਕੇ ਬੇਸ਼ੱਕ ਸਰਕਾਰ ਉਹ ਕਰਦੀ ਹੋਵੇ, ਪਰ ਜਿਹੜੀਆਂ ਹਾਂ ਚੀਜ਼ਾਂ ਨੇ ਫਿਰ ਤਾਂ ਰੰਜਿਸ਼ ਹੀ ਕਹਿ ਸਕਦੇ ਹਾਂ ਆਪਾਂ ਵੀ, ਹੈ ਨਾ ਇਸ ਗੱਲ ਨੂੰ। ਪਰ ਚਲੋ ਦੇਖਦੇ ਹਾਂ ਲੋਕਾਂ ਦੇ ਨਾਲ,
0: ਸਾਨੂੰ ਦੋਨੇ ਪਾਸੇ ਦੇਖਣੇ ਪੈਣੇ ਨੇ, ਕਿਉਂਕਿ ਜਿਹੜਾ ਪਰਵਿੰਦਰ ਝੋਟਾ ਸੀ ਉਹ ਵੀ ਦੁੱਧ ਧੋਤਾ ਨਹੀਂ ਸੀ, ਬਹੁਤ ਸਾਰੇ ਪਰਚੇ ਇਰਾਦਾ ਕਤਲ ਤੋਂ ਲੈ ਕੇ ਨਸ਼ਿਆਂ ਵਾਲੇ ਮਾਮਲੇ ਦੇ ਨਾਲ ਜਾਉਣੀਆਂ ਬਹੁਤ ਸਾਰੀਆਂ ਵੀਡੀਓ ਆਪਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਉਹ ਮੈਡੀਕਲ ਸਟੋਰਾਂ ਤੇ ਜਾ ਕੇ ਲੋਕਾਂ ਦੇ ਗੱਲੇ ਵੀ ਫੋਲਦਾ ਸੀ, ਉਹਦੇ ਕੁਝ ਨੋਟ ਫੜਨ ਦੀਆਂ ਵੀਡੀਓ ਵੀ, ਬਹੁਤ ਸਾਰੇ ਮਾਮਲੇ ਨੇ। ਆਪਾਂ ਮੈਨੂੰ ਲੱਗਦਾ ਕਿ ਜਿਹੜਾ ਸੰਧੂ ਸਾਹਿਬ ਨੇ ਇੱਕ ਕੀਤੀ ਹੈ ਕਿ ਸਾਨੂੰ ਹੁਣ ਜਿਹੜਾ ਬੈਲੈਂਸ ਰੱਖ ਕੇ ਸੋਚਣ ਦੀ ਲੋੜ ਆ, ਪ੍ਰਵੋਕ ਹੋਣ ਦੀ ਜਾਂ ਜਜ਼ਬਾਤੀ ਹੋਣ ਦੀ ਲੋੜ ਨਹੀਂ। ਈਵਨ ਕਿ ਹਰਜੀਤ ਜੀ ਮੈਂ ਅੱਜ ਤੁਹਾਨੂੰ ਇਹ ਗੱਲ ਕਹਿੰਦਾ ਹੈ ਕਿ ਜਿਵੇਂ ਮੈਡੀਕਲ ਸਟੋਰ ਕ੍ਰਾਈਮ ਸੀਨ ਸਾੜ ਦਿੱਤਾ ਗਿਆ, ਸਬੂਤ ਹੀ ਕੁਝ ਨਹੀਂ ਬਣਿਆ ਇਸ ਕੇਸ ਦਾ, ਬਣਨਾ ਕੀ ਆ ਪਹਿਲੀ ਗੱਲ। ਨੰਬਰ ਦੋ ਦੇ ਉੱਪਰ ਇਹਨੂੰ ਜਿਹੜਾ ਜਿਵੇਂ ਸਿਆਸੀਕਰਨ ਕੀਤਾ ਜਾ ਰਿਹਾ, ਔਰ ਮੈਂ ਅੱਜ ਤੁਹਾਨੂੰ ਕਹਿੰਦਾ ਕਿ ਆਉਣ ਵਾਲੇ ਵਿਧਾਨ ਸਭਾ 'ਚ ਤੁਸੀਂ ਦੇਖ ਲਿਓ ਮਾਨਸਾ ਦੇ ਵਿੱਚ ਭਾਜਪਾ ਦਾ ਉਮੀਦਵਾਰ ਜਿੱਤੂਗਾ, ਕਿਉਂਕਿ ਜਿਹੜੀ ਹਿੰਦੂ ਭਾਈਚਾਰੇ ਦੇ ਵਿੱਚ ਇੱਕ ਇਹ ਵੀ ਗੱਲ ਚੱਲ ਪਈ ਆ ਕਿ ਇਹ ਮਤਲਬ ਸਾਡੇ ਨਾਲ ਧੱਕਾ ਹੋਇਆ, ਸਾਡੇ ਨਾਲ ਸਾਡੀ ਮਤਲਬ ਉਹ ਇੱਦਾਂ ਕਹਿੰਦੇ ਦੱਬੀ ਜਵਾਨ 'ਚ ਸੁਣੇ ਜਾ ਸਕਦੇ ਨੇ ਕਿ ਸਿੱਖ ਭਾਈਚਾਰੇ ਦੇ ਕਿਹੜਾ ਨਹੀਂ ਨਸ਼ੇ ਵੇਚਦੇ ਆ, ਨਹੀਂ ਕਰਦੇ ਇਹ ਮਤਲਬ ਇੱਕ ਗੱਲ, ਜਿਹੜਾ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਬੀਜੇਪੀ ਜਿਹੜਾ ਕੰਸੋਲੀਡੇਟ ਕਰਨਾ ਚਾਹੁੰਦੀ ਸੀ, ਪਾੜ ਪਾਉਣਾ ਚਾਹੁੰਦੀ ਸੀ ਆਰਐਸਐਸ, ਉਹ ਮੈਨੂੰ ਲੱਗਦਾ ਕਿ ਉਸ ਸਿਰੇ ਚੜ੍ਹਦਾ ਹੋਇਆ। ਇਹਦੇ ਨਾਲ ਵੋਟਾਂ ਦੀ ਪੋਲਰਾਈਜੇਸ਼ਨ ਵੀ ਹੋਣੀ ਆ, ਔਰ ਭਾਜਪਾ ਦੇ ਪੰਜਾਬ 'ਚ ਪੈਰ ਲੱਗਣੇ ਹੋਰ ਸੁਖਾਲੇ ਹੋ ਗਏ ਨੇ।
1: ਬਿਲਕੁਲ ਭੈਣ ਭਾਈ ਦਾ ਮੈਸੇਜ ਆ, ਗੁੱਡ ਮਾਰਨਿੰਗ ਦਾ ਭਾਜੀ, ਥੈਂਕ ਯੂ ਸੋ ਮਚ। 7172 ਰਾਜ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ ਸੁਖਵਿੰਦਰ ਸਿੰਪਲੀ ਭਾਜੀ ਨੇ ਵੀ ਕੋਈ ਗੀਤ ਭੇਜਿਆ, ਪਤਾ ਨਹੀਂ ਕੀ ਲਿਖੇ, ਤੇ ਜੱਟ ਆ ਗਏ, ਜੱਟ ਅੱਗੇ ਆਏ ਤਾਂ ਓਕੇ, ਥੈਂਕ ਯੂ, ਬਹੁਤ ਵਧੀਆ। ਅਮਨ ਜੀ ਸਟੂਡੀਓ 'ਚ ਪਹੁੰਚੇ ਹੋਏ ਆ, ਇੱਕ ਮਿੰਟ ਹੋਲਡ ਰੱਖਿਓ ਸਾਰੇ ਜਾਣੇ ਜਿੰਨੀਆਂ ਵੀ ਕਾਲਾਂ ਫਲੈਸ਼ ਕਰਦੀਆਂ, ਪਲੀਜ਼ ਇੱਕ ਮਿੰਟ, ਬਸ ਅੱਧਾ ਮਿੰਟ ਦੇ ਦਿਓ। ਅਮਨ ਜੀ, ਟਰੱਕ ਇੰਸ਼ੋਰੈਂਸ ਕਿਸੇ ਕੋਲ ਇੱਕ ਹੈ, ਕਿਸੇ ਕੋਲ ਦੋ ਆ, ਪੰਜ ਆ, ਸੱਤ ਆ, ਕਮਰਸ਼ੀਅਲ 'ਚ ਆ ਜਾਂਦੀ ਆ ਨਾ ਇੰਸ਼ੋਰੈਂਸ, ਕਾਰਾਂ ਨਾਲ ਅਤੇ ਘਰਾਂ ਵਾਲਿਆਂ ਨਾਲ ਥੋੜ੍ਹੇ ਵੱਧ ਹੁੰਦੀਆਂ, ਕੀ ਉਹਦਾ ਪੈਕੇਜ ਵਧੀਆ ਮਿਲ ਸਕਦਾ?
4: ਹਾਂਜੀ, ਜੇ ਤੁਸੀਂ ਓਨਰ ਆਪਰੇਟਰ ਹੋ, ਤੁਹਾਡੇ ਕੋਲ ਇੱਕ ਟਰੱਕ ਹੈ, ਤੁਸੀਂ ਆਪ ਚਲਾਉਂਦੇ ਹੋ, ਇੱਕ ਡਰਾਈਵਰ ਰੱਖਿਆ ਹੋਇਆ, ਉਹਦੇ ਨਾਲ ਹੀ ਕਾਫੀ ਅੱਛੀਆਂ ਡੀਲਸ ਨੇ। ਕਮਰਸ਼ੀਅਲ ਟਰੱਕਿੰਗ ਲਈ ਇਸ ਟਾਈਮ ਸਾਡੇ ਕੋਲ 32 ਕੰਪਨੀਜ਼ ਨੇ, ਸੋ ਵੀ ਆਰ ਏਬਲ ਟੂ ਸ਼ੋਪ ਅਰਾਊਂਡ ਇੱਧਰ ਉੱਧਰ ਸਾਰਾ ਦੇਖ ਕੇ, ਜੋ ਵੀ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ। ਤੁਸੀਂ ਨਵੇਂ ਡਰਾਈਵਰ ਹੋ, ਤੁਸੀਂ ਟਰੱਕ ਪਾਉਣਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਐਕਸਪੀਰੀਅੰਸ ਹੈ, ਉਹਨਾਂ ਲਈ ਵੀ ਬਹੁਤ ਅੱਛੀਆਂ ਡੀਲਸ ਨੇ। ਤੁਸੀਂ ਬ੍ਰਾਂਡ ਨਿਊ ਡਰਾਈਵਰ ਹੋ ਅਤੇ ਤੁਸੀਂ ਆਪਣੀ ਕੰਪਨੀ ਖੋਲ੍ਹਣਾ ਚਾਹੁੰਦੇ ਹੋ, ਆਪਣਾ ਟਰੱਕ ਪਾਉਣਾ ਚਾਹੁੰਦੇ ਹੋ, ਉਹਨਾਂ ਲਈ ਵੀ ਅੱਛੀਆਂ ਡੀਲਸ ਨੇ। ਉਹਨਾਂ ਲਈ ਥੋੜ੍ਹਾ ਲਿਮਿਟਿਡ ਹੋ ਜਾਂਦਾ ਕਿ ਥੋੜ੍ਹੀਆਂ ਘੱਟ ਕੰਪਨੀਜ਼ ਦਿੰਦੀਆਂ ਨੇ ਉਹਨਾਂ ਨੂੰ ਕਵਰੇਜ, ਪਰ ਉਹ ਵੀ ਸਾਡੇ ਕੋਲ ਅਵੇਲੇਬਲ ਹੈ। ਜੇ ਤੁਹਾਡੇ ਕੋਲ ਫਲੀਟ ਹੈ, 5+ ਟਰੱਕਸ ਨੇ, ਉਹਨਾਂ ਦੀਆਂ ਤਾਂ ਬਹੁਤ ਹੀ ਅੱਛੀਆਂ ਡੀਲਸ ਨੇ, ਉਹ ਤਾਂ ਤੁਹਾਡੀ ਫਿਰ ਬੜਾ ਅੱਛਾ ਪੈਕੇਜ ਬਣ ਜਾਂਦਾ, ਬਿਕਾਜ਼ ਬਿਗ ਕੰਪਨੀਜ਼ ਵਾਂਟ ਦੈਟ ਬਿਜ਼ਨਸ, ਅਤੇ ਉਹਦੇ ਲਈ ਫਿਰ ਸਾਨੂੰ ਲੱਭਣਾ ਸ਼ਾਪ ਅਰਾਊਂਡ ਕਰਨਾ ਤੁਹਾਡੇ ਲਈ ਕਵਰੇਜ ਬਹੁਤ ਆਸਾਨ ਹੋ ਜਾਂਦਾ।
1: ਹਾਂ ਬਿਲਕੁਲ, ਤੇ ਨੰਬਰ ਦਵਾਓ 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1 416-6186-1
2: ਅਕਾਲ ਭਾਜੀ
1: ਜੀ ਹਾਂ
2: ਭਾਜੀ ਆ ਜਿਹੜੀ ਮੈਂ ਖਬਰ ਸੁਣਿਆ ਮੈਨੂੰ ਲੱਗਦਾ ਵਾ ਜਿੱਦਾਂ ਮਤਲਬ ਕਿ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਹਿੰਦੂਆਂ ਦੀ ਕੋਈ ਵੈਲਿਊ ਨੀ ਸੀ ਜਦੋਂ ਕਹਿ ਦੋ ਮਤਲਬ ਕਿ ਚੱਕ ਲਓ ਜਿਹੜਾ ਵੀ ਆਇਆ ਮਾਰ ਦਿਓ ਹਿੰਦੂਆਂ ਨੂੰ ਵੀ ਖਤਾ ਹੀ ਹੈ ਇਸ ਤੋਂ ਚੱਲਦਾ ਮੈਂ ਮਾਹੌਲ
1: ਉਹ ਕਿੱਦਾਂ
2: ਕੋਈ ਵੀ ਭਾਜੀ ਪੰਗਾ ਪੈਂਦਾ ਆ ਸਾਡੇ ਪੰਥ ਨੂੰ ਖਤਰਾ ਜੀ ਚੱਕ ਲਓ
1: ਹਿੰਦੂ ਸਿੱਖ ਮੈਨੂੰ ਨੀ ਲੱਗਦਾ
2: ਨਹੀਂ ਹੈਗਾ ਹੋਣ ਲੱਗ ਪਿਆ ਕਾਰਨ ਕੀ ਆ ਜਦੋਂ ਆਪਾਂ ਦੇਖੋ ਉਹ ਬੰਦੇ ਦੇ ਘਰੇ ਵੀ ਜਾ ਕੇ ਆਇਆ ਪਹਿਲੋਂ ਪਰ ਤੁਸੀਂ ਉਹਨਾਂ ਦਾ ਘਰ ਫੂਕਦਾ ਕੋਈ ਗੱਲ ਦੀ ਪਹਿਲਾਂ ਵੈਲਿਊ ਤਾਂ ਪਤਾ ਕਰ ਲਓ ਕੀ ਗੱਲ ਹੋਈ ਆ ਬੇਵਜ੍ਹਾ ਨਾਲ ਜਾ ਕੇ ਤੁਸੀਂ ਕਹਿ ਤਾ ਜੀ ਹਾਂਜੀ ਸਾਡਾ ਬੰਦਾ ਮਾਰਤਾ ਚੱਕ ਲਓ ਜਿਹੜਾ ਵੀ ਬੰਦਾ ਆਉਂਦਾ ਇਸ ਕਰਕੇ ਮੈਨੂੰ ਤਾਂ ਲੱਗਦਾ ਜੀ ਹੁਣ ਮਾਹੌਲ ਖਰਾਬ ਪੰਜਾਬ ਦਾ ਹੋਰ ਹੋ ਜਾਊਗਾ ਜੀ
1: ਥੈਂਕ ਯੂ ਤੁਹਾਡਾ ਵਿਚਾਰਾ ਤੇ ਪਰਮਿੰਦਰ ਕੀ ਕਰਨਾ ਕੁਛ ਅਪਡੇਟ ਹੈ ਤੇ ਗੱਲਬਾਤ ਮਾੜਾ ਜਿਹਾ
0: ਬਿਲਕੁਲ ਦਬੀ ਜਵਾਨ ਦੇ ਵਿੱਚ ਦੇਖੋ ਇਹ ਜਿਹੜੀਆਂ ਗੱਲਾਂ ਵੈਸੇ ਸਿਆਸਤ ਤੋਂ ਪ੍ਰੇਰਿਤ ਹੁੰਦੀਆਂ ਨੇ ਹੋਣੀਆਂ ਨਹੀਂ ਚਾਹੀਦੀਆਂ ਜਿਵੇਂ ਸੰਧੂ ਸਾਹਿਬ ਕਹਿ ਕੇ ਗਏ ਨੇ ਪਰ ਹੋ ਰਹੀਆਂ ਨੇ ਹੁਣ ਕੀਤਾ ਵੀ ਕੀ ਜਾ ਸਕਦਾ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਵਿਧਾਨ ਸਭਾ ਤੱਕ ਸਾਨੂੰ ਵੇਟ ਕਰਨੀ ਚਾਹੀਦੀ ਆ ਔਰ ਇਹ ਮੈਂ ਹਜੀ ਜੀ ਅੱਜ ਗੱਲ ਪੂਰੇ ਭਰੋਸੇ ਨਾਲ ਕਹਿ ਸਕਦਾ ਕਿ ਮਾਲਵੇ ਦੇ ਵਿੱਚੋਂ ਪੰਜਾਬ ਦੀ ਸਿਆਸਤ ਨਿਕਲਣੀ ਆ ਮਾਨਸਾ ਦੇ ਵਿੱਚੋਂ ਖਾਸ ਤੌਰ ਤੇ ਕਿਉਂਕਿ ਮਾਨਸਾ ਇੱਕ ਸੈਂਟਰ ਬਣ ਜਾ ਰਿਹਾ ਜੀ
1: ਬਿਲਕੁਲ ਸਤਪਾਲ ਜੌਹਲ ਸਾਹਿਬ ਖੜੇ ਨੇ ਰੀਜਨਲ ਕੌਂਸਲਰ ਨੰਬਰ 62 ਤੇ 9 ਤੇ 10 ਦੇ ਵਿੱਚੋਂ ਤੁਸੀਂ ਉਹਨਾਂ ਦੀ ਵੋਟ ਸਪੋਰਟ ਕਰ ਸਕਦੇ ਹੋ ਸੰਦੀਪ ਕੁਮਾਰ ਸਿਟੀ ਕੌਂਸਲਰ ਨੇ ਵਾਰਡ ਨੰਬਰ 9 ਤੇ 10 ਦੇ ਵਿੱਚੋਂ ਤੁਸੀਂ ਉਹਨਾਂ ਦੀ ਵੋਟ ਸਪੋਰਟ ਕਰ ਸਕਦੇ ਹੋ ਖੁਸ਼ਪਾਲ ਸਿੰਘ ਪਵਾਰ ਸਕੂਲ ਟਰੱਸਟੀ ਵਾਰਡ ਨੰਬਰ 9 ਤੇ 10 ਦੇ ਵਿੱਚੋਂ ਅਮਨ ਸ਼ਰਮਾ ਰੀਜਨਲ ਕੌਂਸਲਰ ਵਾਰਡ ਨੰਬਰ 7 ਤੇ 8 ਦੇ ਵਿੱਚੋਂ ਪ੍ਰੇਮਪਾਲ ਗਿੱਲ ਜੀ ਰੀਜਨਲ ਕੌਂਸਲਰ ਨੇ 2 ਤੇ 6 ਨੰਬਰ ਵਾਰਡ ਦੇ ਵਿੱਚੋਂ ਹਰਕੀਰਤ ਸਿੰਘ ਸਿਟੀ ਕੌਂਸਲਰ ਨੇ ਵਾਰਡ ਨੰਬਰ 9 ਤੇ 10 ਦੇ ਵਿੱਚੋਂ ਹਰਸਿਮਰਨ ਸਿੰਘ ਰੀਜਨਲ ਕੌਂਸਲਰ ਵਾਰਡ ਨੰਬਰ 9 ਤੇ 10 ਦੇ ਵਿੱਚੋਂ ਗੁਰਪ੍ਰੀਤ ਸਿੰਘ ਢਿੱਲੋਂ ਸਾਹਿਬ ਰੀਜਨਲ ਕੌਂਸਲਰ ਨੇ ਵਾਰਡ ਨੰਬਰ 9 ਤੇ 10 ਦੇ ਵਿੱਚੋਂ ਬਲਜਿੰਦਰ ਸਿੰਘ ਨਿਹਾਲ ਸਿਟੀ ਕੌਂਸਲਰ ਵਾਰਡ ਨੰਬਰ 9 ਤੇ 10 ਦੇ ਵਿੱਚੋਂ ਅਤੇ ਡਾਕਟਰ ਆਜ਼ਾਦ ਗੋਇਤ ਨੂੰ ਤੁਸੀਂ ਵੋਟ ਪਾ ਸਕਦੇ ਹੋ ਇਹ ਸਿਟੀ ਕੌਂਸਲਰ ਦੇ ਕੈਂਡੀਡੇਟ ਨੇ 9 ਤੇ 10 ਨੰਬਰ ਵਾਰਡ ਦੇ ਵਿੱਚੋਂ ਸੁਖਮਨ ਸੰਘਾ ਰੀਜਨਲ ਕੌਂਸਲਰ ਨੇ ਵਾਰਡ ਨੰਬਰ 9 ਤੇ 10 ਦੇ ਵਿੱਚੋਂ ਬ੍ਰੈਂਪਟਨ ਮਿਊਂਸੀਪਲ ਚੋਣਾਂ 2026 ਚੋਣਾਂ ਦੀ ਤਰੀਕ ਸੋਮਵਾਰ 26 ਅਕਤੂਬਰ 2026 ਜੇ ਤੁਸੀਂ 26 ਅਕਤੂਬਰ ਨੂੰ ਵੋਟ ਨਹੀਂ ਪਾ ਸਕਦੇ ਤਾਂ ਐਡਵਾਂਸ ਵੋਟਿੰਗ ਵਿੱਚ ਪਹਿਲਾਂ ਵੋਟ ਪਾ ਸਕਦੇ ਹੋ 9-10-11 ਵਾਲੀ ਪੋਲਿੰਗ ਹੋ ਗਈ ਹੈ 16-17 ਤਰੀਕ ਨੂੰ ਹੁਣ ਜਿਹੜੀ ਐਡਵਾਂਸ ਪੋਲਿੰਗ ਆਉਣੀ ਉਹ 'ਚ ਤੁਸੀਂ ਹਿੱਸਾ ਲੈ ਸਕਦੇ ਹੋ ਵੋਟ ਪਾਓ ਅਤੇ 26 ਤਰੀਕ ਨੂੰ ਤਾਂ ਚਲੋ ਹੈਗੇ ਹੈਗਾ ਹਫ਼ਤੇ ਦੇ ਦਿਨ ਜਿਹੜੇ ਸ਼ੁੱਕਰਵਾਰ ਆ ਹੁਣ ਐਤਕੀ 16 ਤਰੀਕ ਦਾ 17 ਦਾ ਸੈਟਰਡੇ ਆ ਅਤੇ 26 ਤਰੀਕ ਦਾ ਮੰਡੇ ਆ ਹਫ਼ਤੇ ਦੇ ਦਿਨ 12 ਵਜੇ ਤੋਂ 8 ਵਜੇ ਤੱਕ ਵੀਕਐਂਡ ਸਵੇਰੇ ਜਿਵੇਂ ਹੁਣ ਸ਼ਨੀਵਾਰ ਨੂੰ 17 ਤਰੀਕ ਆ ਉਦੋਂ ਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਤਾਂ ਤੁਸੀਂ ਬ੍ਰੈਂਪਟਨ ਦੇ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ 'ਤੇ ਵੋਟ ਪਾ ਸਕਦੇ ਹੋ ਜੇ ਤੁਹਾਨੂੰ ਵੋਟਰ ਕਾਰਡ ਮਿਲਿਆ ਤਾਂ ਨਾਲ ਲੈ ਕੇ ਜਾਓ ਨਹੀਂ ਤਾਂ ਨਾਮ ਅਤੇ ਪਤਾ ਦਰਸਾਉਣ ਵਾਲੀ ਕੋਈ ਵੀ ID ਤੁਸੀਂ ਲੈ ਸਕਦੇ ਹੋ ਜੇ ਤੁਹਾਨੂੰ ਵੋਟਰ ਕਾਰਡ ਨਹੀਂ ਮਿਲਿਆ ਅਤੇ ਜਾਂ ਫਿਰ ਤੁਸੀਂ brampton.ca brampton.boards ਤੇ ਜਾ ਕੇ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਕਾਲਾਂ ਮੇਰੀਆਂ ਸਾਰੀਆਂ ਫਲੈਸ਼ ਕਰਦੀਆਂ ਅਤੇ ਮੈਨੂੰ ਹੁਣ ਇੱਕ ਮੈਂ ਕਰਨਾ ਹੀ ਚਾਹੁੰਦਾ ਸੀ ਤੁਹਾਡੇ ਨਾਲ ਗੱਲਬਾਤ ਹੋਰ ਤੇ ਪਰ ਹੁਣ ਉਧਰ ਨੂੰ ਟਾਈਮ ਨਹੀਂ ਲੱਗਣਾ 81-09 ਭਾਈ ਸਤਿ ਸ਼੍ਰੀ ਅਕਾਲ ਜੀ ਜੀ ਸਵਾਗਤ
0: ਹੈ ਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ ਜਲਦੀ ਕਰਾਂਗਾ ਜੀ ਮੈਂ 3-4 ਦਿਨ ਤੋਂ ਸੁਣ ਲਿਆ ਜੀ ਇਹ ਛੋਟੇ ਛੋਟੇ ਦਾ ਜੀ
1: ਹਾਂਜੀ ਹਾਂਜੀ
0: ਦੇਖੋ ਤੁਸੀਂ ਕਿਸੇ ਦੀਆਂ ਧੀਆਂ ਭੈਣਾਂ ਜਾ ਕੇ ਤੰਗ ਕਰੋਗੇ ਨਾਲੇ ਤੁਸੀਂ ਡਰੱਗ ਡਾਂਡਾ ਤੁਸੀਂ ਠੇਕਾ ਲੈ ਲਿਆ ਨਾਲੇ ਉਹਦੀ ਦੁਕਾਨ ਦੇ ਜਾ ਕੇ ਲੋਕਾਂ ਤੁਸੀਂ ਤੰਗ ਕਰਦੇ ਤੇ ਅਗਲੇ ਨੇ ਮੋੜੇ ਅਗਲੇ ਨੇ ਕਿਹੜੀਆਂ ਬੰਗਾਂ ਪਾਈਆਂ ਅਗਲੇ ਨੇ ਕਿਸੇ ਹੱਥ ਚੱਕਣਾ ਹੀ ਹਨਾ ਹੁਣ ਟਿਕਾਣੇ ਲੱਗ ਕੇ ਬਹਿ ਗਏ ਨਾ ਹੁਣ ਹੁਣ ਜੀ ਖਬਰਾਂ ਸਾਹਮਣੇ ਆ ਰਹੀਆਂ ਇਹ ਕਰਦੇ ਲੋਕਾਂ ਕੋਲ ਪੈਸੇ ਵਸੂਲਦਾ ਸੀ ਭਾਜੀ ਦੂਜੇ ਨੂੰ ਕਮਜ਼ੋਰ ਨਾ ਸਮਝੋ ਮੋਹਰੇ ਤੇ ਅਗਲਾ ਪਿਆਰ ਹੀ ਬੈਠਾ ਹੁੰਦਾ ਥੈਂਕ ਯੂ
1: ਤੇ 64 ਹਾਂਜੀ ਗੱਲ ਦੀ ਭਾਜੀ ਨੀ ਜਾਣੋ
0: ਹਾਂਜੀ ਹਾਂਜੀ ਸਰ ਤੁਹਾਨੂੰ ਤੁਹਾਡੇ ਰੱਬ ਦੀ ਸੱਤੇ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਚੜ੍ਹਦੀ ਕਲਾ ਜੀ, ਪਰਮਿੰਦਰ ਜੀ ਨੂੰ ਸਤਿ ਸ਼੍ਰੀ ਅਕਾਲ, ਹੈਗੇ ਨੇ ਨਾਲ ਦੇ ਚੱਲ ਗਏ,
1: ਆਓ ਆਓ ਹੈਗੇ ਨਾਲੇ, ਤੁਸੀਂ ਆਜੋ ਛੇਤੀ ਆਓ।
0: ਅੱਛਾ, ਬਾਕੀ ਆਪਣਾ ਆਪਣਾ ਵਿਚਾਰ ਆ ਜੀ, ਮੈਂ ਕੋਈ ਪ੍ਰਮੋਟ ਨਹੀਂ ਕਰਦਾ ਵੀ ਕਾਨੂੰਨ ਨੂੰ ਹੱਥ 'ਚ ਲੈਣਾ ਚਾਹੀਦਾ, ਪਰ ਇੰਨਾ ਮੈਂ ਜ਼ਰੂਰ ਕਹੂੰਗਾ ਜੀ, ਕਿਸੇ ਨਾ ਕਿਤੇ ਲੱਗਦਾ ਨਾ ਵੀ ਸਿਸਟਮ ਗਲਤ ਕਰ ਰਿਹਾ ਜਾਂ ਕੋਈ ਨਸ਼ੇ ਵੇਚ ਰਿਹਾ ਨਹੀਂ ਹਟ ਰਿਹਾ, ਤਾਂ ਮਿੱਤਰੋ ਜੇ ਫਿਰ ਝੰਡਾ ਚੱਕਣਾ ਤਾਂ ਸੈਲਫ ਡਿਫੈਂਸ ਕਰਕੇ ਜਾਓ, ਦੈਟਸ ਆਲ, ਆਪਣੀ ਪ੍ਰੋਟੈਕਸ਼ਨ ਲੈ ਕੇ ਜਾਓ। ਮੋਹਲਾ ਸਤਿ ਸ਼੍ਰੀ ਅਕਾਲ, ਬਣਾਓ ਸਤਿ ਸ਼੍ਰੀ ਅਕਾਲ ਬਣਾਓ, ਜੇ ਚੱਕਦਾ ਤਾਂ ਠੋਕ ਦਿਓ। ਅੱਜ ਤੱਕ ਇਨਸਾਫ ਮਿਲਿਆ? ਉੱਥੇ ਬੈਠੇ ਸੀ ਨਾ ਪਾਠ ਕਰਦੇ ਸੀ ਸਿੰਘ, ਆਪਣੇ ਜਦੋਂ ਬਾਦਲਾਂ ਨੇ ਉਦੋਂ ਗੋਲੀ ਚਲਾਈ ਆ ਅਣਪਛਾਤੇ, ਕਹਿੰਦੇ ਆ ਕੀ ਇਨਸਾਫ ਮਿਲ ਗਿਆ? ਕਦੇ ਨੀ ਮਿਲਣਾ ਇਨਸਾਫ। ਹਾਂ, ਜੇ ਜਾਣਾ ਤਾਂ ਆਪਣੀ ਪ੍ਰੋਟੈਕਸ਼ਨ ਲੈ ਕੇ ਜਾਓ, ਨਹੀਂ ਤਾਂ ਜੋ ਹੁੰਦਾ ਫਿਰ ਹੋਈ ਜਾਣ ਦੋ। ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸਰ, ਥੈਂਕ ਯੂ। ਪ੍ਰੀਤ ਭਾਜੀ ਆ ਜਾਓ ਸਿੱਧੇ 30 ਘੰਟਾ।
2: ਹਾਂਜੀ, ਜਿਹੜੇ ਆਪਣੇ ਬਾਈ ਜੀ ਆਏ ਸੀ ਨਾ ਵੀ ਹਿੰਦੂ ਦਾ ਮਸਲਾ ਬਣ ਗਿਆ ਜੀ, ਜਦੋਂ ਆਪਣਾ ਇਹ ਯੂਨੀਵਰਸਿਟੀ ਦਾ ਕਾਂਡ ਹੋਇਆ ਤੇ ਉੱਥੇ ਜਿਹੜੀ ਜਿਹੜਾ ਆਹ ਉੱਥੇ ਅੱਗ ਵੀ ਲਾਈ ਆ, ਉਹ ਲੱਖੇ ਸਧਾਣੇ ਹੋਈ ਜਾਂ ਉਹ ਘਰ ਵਾਲੇ ਜਾਂ ਪਰਿਵਾਰ ਵਾਲੇ ਤਾਂ ਕਹਿ ਰਹੇ ਵੀ ਇਹ ਕੰਮ ਨਹੀਂ ਕਰਨਾ, ਤੇ ਹੋ ਸਕਦਾ ਵੀ ਇਹ ਹੋਰ ਪਾਰਟੀਆਂ ਦੇ ਬੰਦੇ ਜਿਹੜੇ ਸ਼ਰਾਰਤੀ ਬੰਦੇ ਜਾਂ ਬੀਜੇਪੀ ਦੇ ਵੀ ਹੋ ਸਕਦਾ ਉਹ ਭਾਣੇ ਟੱਟੂ ਵੀ ਕਰੀ ਜਾਂਦੇ ਹੁਣ। ਨੰਬਰ ਇੱਕ, ਦੂਸਰੀ ਗੱਲ ਆ, ਜਦੋਂ ਹਰਿਆਣੇ ਦੇ ਵਿੱਚ ਥਾਣੇ ਵੀ ਜਾ ਕੇ ਸਾੜੇ ਜਾਂਦੇ ਆ, ਇੱਕ ਕੋਈ ਡਰਾਈਵਰ ਟਰੱਕ ਵਾਲਾ ਜੇ ਉਹ ਮੁਸਲਮਾਨ ਹੈ ਉਹਦੀਆਂ ਗੱਡੀਆਂ ਤੇ ਉਹਨਾਂ ਬੰਨ ਕੇ ਸਾੜਿਆ ਜਾਂਦਾ, ਜਾਂ ਸਿੱਖਾਂ ਨੂੰ ਹੋਰ ਕਿਤੇ ਮਾਰਿਆ ਜਾਂਦਾ, ਉਦੋਂ ਹੀ ਵੀਰ ਕਿਤੇ ਆਏ ਆ, ਤੇ ਨਾ ਇਹ ਮੁੱਦਾ ਜੀ ਹਿੰਦੂ ਸਿੱਖ ਦਾ ਪੰਜਾਬ ਦੇ ਵਿੱਚ ਕੋਈ ਮੁੱਦਾ
1: ਨਹੀਂ ਹੈਗਾ, ਉੱਥੇ ਮੁੱਦਾ
2: ਹਿੰਦੂਆਂ ਦੇ ਉੱਤੇ, ਹਿੰਦੂਆਂ ਦੇ ਉੱਤੇ ਕਿਤੇ ਵੀ ਕੋਈ ਮਾੜੀ ਮੋਟੀ ਗੱਲ ਹੁੰਦੀ ਹੈ ਤੇ ਉਹੀ ਕਿਰਪਾਨ ਵਾਲੇ ਮੂਹਰੇ ਖੜੇ ਹੁੰਦੇ ਆ, ਤੁਸੀਂ ਹੱਥ ਲਾ ਕੇ ਦੇਖੋ।
1: ਥੈਂਕ ਯੂ।
2: ਇਹੋ ਜਿਹੇ ਸ਼ਰਾਰਤੀ ਬੰਦੇ ਹੀ
1: ਤੁਹਾਡੇ ਕੋਈ ਪ੍ਰੂਫ ਹੈਗਾ ਇਸ ਚੀਜ਼ ਦਾ, ਜਾਂ ਕੋਈ ਵੀਡੀਓ ਹੈਗੀ ਜਿਹੜੇ ਉਹਨਾਂ ਦੇ ਘਰੇ ਜਾ ਕੇ ਲੇਡੀਜ਼ ਨੇ ਹੱਥੋਂ ਪਾਈ ਹੋਏ ਆ? ਪਰਮਿੰਦਰ,
5: ਬਿਲਕੁਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਾਰਾ ਕੁਛ, ਉਹ ਆਪਾਂ ਗਰੁੱਪ ਚ ਪਾ ਦੇਵਾਂਗੇ ਜੀ,
1: ਆਪਣੇ ਵਾਲੇ ਗਰੁੱਪ ਚ ਪਾ ਦਿਓ। ਬਿਲਕੁਲ ਬਿਲਕੁਲ ਜੀ, ਹਾਂ ਜੀ ਬਿਲਕੁਲ ਜੀ, ਉਹ ਕਹਿੰਦੇ ਗਰੁੱਪ ਚ ਆਪਾਂ ਪਾ ਦਿੰਦੇ ਹਾਂ। ਅਮਨ ਜੀ, ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਫਿਰ ਆਪਣਾ ਮਿੰਟ ਡੇਢ ਕੇ ਆਓ।
6: ਲਾਸਟ ਵਿੱਚ ਮੈਂ ਤੇ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਕਾਫ਼ੀ ਡਿਸਕਾਊਂਟਸ ਚੱਲ ਰਹੇ ਨੇ, ਇੰਟੈਕਟ, ਅਵੀਵਾ, ਇਕਨੋਮਿਕਲ, ਵਾਵਨੀਸਾ, ਸਾਰੀਆਂ ਵੱਡੀਆਂ ਕੰਪਨੀਜ਼ ਨਵੇਂ ਆਪਣੇ ਕਸਟਮਰਸ ਨੂੰ ਡਿਸਕਾਊਂਟਸ ਦੇ ਰਹੀਆਂ ਨੇ। ਜੇ ਤੁਹਾਡਾ ਰਿਨਿਊਅਲ ਆਉਣ ਵਾਲਾ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-618-2761। ਜੇ ਤੁਸੀਂ ਆਪਣੀ ਪੋਲਿਸੀ ਰਿਵਿਊ ਕਰਨਾ ਚਾਹੁੰਦੇ ਹੋ, ਤੁਹਾਨੂੰ ਕੋਈ ਕੁਐਸਚਨਸ ਪੁੱਛਣੇ ਨੇ, ਤੁਸੀਂ ਕਿਸੇ ਵੀ ਟਾਈਮ ਮੈਨੂੰ ਕਾਲ ਕਰ ਸਕਦੇ ਹੋ 416-618-2761। ਮੈਂ ਕੋਸ਼ਿਸ਼ ਕਰਦੀ ਹਾਂ ਕਿ ਹਮੇਸ਼ਾ ਫੋਨ ਚੁੱਕਾਂ, ਬਾਈ ਚਾਂਸ ਜੇ ਮਿਸ ਹੋ ਜਾਏ ਤਾਂ ਆਈ ਆਲਵੇਜ਼ ਕਾਲ ਬੈਕ। ਮੈਂ ਸੈਟਰਡੇ ਸੰਡੇ ਵੀ ਅਵੇਲੇਬਲ ਹੁੰਦੀ ਆ, ਸੋ ਯੂ ਕੈਨ ਕਾਲ ਮੀ ਐਨੀ ਟਾਈਮ।
1: 416-618-2761। ਹਾਂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਬਿਲਕੁਲ ਜੀ, ਕੈਨੇਡਾ ਵਿੱਚ ਫਰੌਤੀ ਦੀਆਂ ਗੋਲੀਬਾਰੀ ਦੇ ਮਾਮਲੇ 'ਚ ਬਾਂਟਡ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ, ਸਾਰੇ ਪੰਜਾਬੀ ਕਹਿੰਦੇ ਵਿੱਚੇ। ਕੈਨੇਡਾ 'ਚ ਮੁੜ ਵੱਧ ਸਕਦੀ ਹੈ ਇਮੀਗ੍ਰੇਸ਼ਨ, ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਦਿੱਤੇ ਸੰਕੇਤ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ। ਕੈਨੇਡਾ ਵਿੱਚ ਦਿਲ ਕੰਬਾਊ ਹਾਦਸਾ, ਕਈ ਜਿਉਂਦੇ ਸੜੇ, ਹਾਈਵੇ 401 ਤੇ ਲੰਡਨ 'ਚ ਕਹਿੰਦੇ ਹਾਦਸਾ ਹੋਇਆ ਹੈ। ਕੈਨੇਡਾ ਦੇ ਪੇਂਡੂ ਇਲਾਕਿਆਂ 'ਚ ਤਨਖਾਹਾਂ ਨੂੰ ਤਰਸੀਆਂ ਪ੍ਰਵਾਸੀ ਨਰਸਾਂ, ਅਤੇ ਅਣਪਛਾਤਿਆਂ ਨੇ ਸਰੀ ਦੇ ਹੋਟਲ ਨੂੰ ਲਾਈ ਅੱਗ, ਜਾਨੀ ਨੁਕਸਾਨ ਤੋਂ ਬਚਾਅ। ਪਰਮਿੰਦਰ ਜੀ, ਆਉਣ ਦੋ ਹੈਡਲਾਈਨਸ ਪਰ ਸਿੱਧੀ।
5: ਅਮਰਜੀਤ ਚਾਵਲਾ ਜਬਰ ਜਰਾ ਮਾਮਲੇ 'ਚ ਲੈ ਕੇ ਸਿੱਟ ਐਕਸ਼ਨ 'ਚ, ਬਹਿਰੀਨ ਵਾਲੀ ਬੀਬੀ ਦੇ ਬਿਆਨ ਦਰਜ ਹੋਣ ਮਗਰੋਂ ਸਿੱਟ ਨੇ ਤਲਬ ਕਰ ਲਿਆ ਵਿਰਸਾ ਸਿੰਘ ਬਲਟੋਹਾ ਅਤੇ ਸਰਜੀ ਝਿੰਜਰ। ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੀਏ ਭਗਵੰਤ ਮਾਨ ਅਚਾਨਕ ਪਹੁੰਚੇ ਦਿੱਲੀ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਐਮਰਜੈਂਸੀ ਮੀਟਿੰਗ। ਸੀਐਮ ਮਾਨ ਭਲਕੇ ਸੂਬੇ ਦੇ ਹਾਈ ਲੈਵਲ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲੈਣਗੇ ਮੀਟਿੰਗ। ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਪਸੀ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਦਾ ਦਾਅਵਾ, ਇੰਤਜ਼ਾਰ ਕਰੋ, ਇਹ ਸਮਾਂ ਹੀ ਦੱਸੇਗਾ ਅੱਗੇ ਕੀ ਹੋਵੇਗਾ। ਭਗਵੰਤ ਮਾਨ ਸਰਕਾਰ ਖਿਲਾਫ ਖੁੱਲਿਆ ਇੱਕ ਹੋਰ ਮੋਰਚਾ, ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਜ਼ਮੀਨੀ ਮਾਮਲਿਆਂ ਨੂੰ ਲੈ ਕੇ ਈਡੀ ਨੇ ਮੋਹਾਲੀ ਦੇ ਐਸਐਸਪੀ ਨੂੰ ਲਿਖਿਆ ਪੱਤਰ। ਸਿਆਸਤ ਦੇ ਰੰਗ, ਜਲੰਧਰ ਕੈਂਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਦਾ ਆਪ ਆਗੂ ਦੀਪਕ ਬਾਲੀ ਨਾਲ ਹੋਵੇਗਾ ਮੁਕਾਬਲਾ। ਆਮ ਆਦਮੀ ਪਾਰਟੀ ਨੇ ਦੀਪਕ ਬਾਲੀ ਨੂੰ ਜਲੰਧਰ ਕੈਂਟ ਦਾ ਲਾਇਆ ਨਵਾਂ ਹਲਕਾ ਇੰਚਾਰਜ। ਬਿਗ ਬ੍ਰੇਕਿੰਗ, ਸੀਐਮ ਭਗਵੰਤ ਮਾਨ ਦਾ ਫਰਾਂਸ ਦੌਰਾ ਕੈਂਸਲ, ਮੋਦੀ ਸਰਕਾਰ ਨੇ ਪਹਿਲਾਂ ਦਿੱਤੀ ਸੀ ਮਨਜ਼ੂਰੀ, ਫਿਰ ਵੀ ਵਾਪਸ।
0: 17 ਤੋਂ 21 ਅਕਤੂਬਰ ਤੱਕ SIAL ਪੈਰਿਸ 2026 ਦੀ ਫੂਡ ਐਗਜ਼ੀਬਿਸ਼ਨ ਚ ਸੀਐਮ ਭਗਵੰਤ ਮਾਨ ਨੇ ਕਰਨੀ ਸੀ ਮਾਰਕ ਫੈਡ ਦੀ ਨੁਮਾਇੰਦਗੀ। ਜੀ
1: ਬਿਲਕੁਲ ਜੀ, ਦਾਬਾ ਟੂਰ ਐਂਡ ਟਰੈਵਲ ਵਾਲਿਆਂ ਨਾਲ ਸੰਪਰਕ ਕਰ ਲਿਓ ਤੁਸੀਂ, ਕੋਈ ਇੰਡੀਆ ਜਾਣਾ, ਪਾਕਿਸਤਾਨ ਜਾਣਾ, ਵਰਲਡ ਵਾਈਡ ਕਿਤੇ ਵੀ ਜਾਣਾ ਚਾਹੁੰਦੇ ਹੋ। 860 ਨੌਰਥ ਪਾਰਕ ਡਰਾਈਵ, 905-796-7800 'ਤੇ ਸੰਪਰਕ ਕਰ ਲਿਓ। ਰਮਨਦੀਪ ਨਾਲ ਸੰਪਰਕ ਕਰ ਲਿਓ, ਇੰਸ਼ੋਰੈਂਸ ਬ੍ਰੋਕਰ, ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ ਜਾਂ ਲਿਆ ਹੋਇਆ, ਉਹਦੇ 'ਚ ਹੈਲਪ ਕੀਤੀ ਜਾ ਸਕਦੀ ਹੈ। 647-237-3123 ਵਾਧਾ ਘਾਟਾ ਬੋਲਿਆ ਗਿਆ ਵੀ ਕਰ ਦਿਓ ਮਾਫ਼, ਤੁਹਾਡੇ ਵਿਚਾਰਨਾ ਸਾਡੇ ਵਿਚਾਰਨਾ 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰ ਨਹੀਂ, ਬੁਲਾਈਏ ਫਤਿਹ। ਕੱਲ੍ਹ ਤੋਂ ਮਿਲਣ ਦੀ ਉਮੀਦ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਾਲ ਕੀ ਲੱਭੀ ਜਾਂਦਾ ਸਮਾਰਟਫੋਨ ਚੋਂ?
1: ਉਹ ਭਰਾਵਾ ਟਰੱਕ ਲਈ ਲੋਨ ਲੱਭਣ ਡਿਆ।
2: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ। ਟਰੱਕ ਲੋਨਸ, ਮਾਰਗੇਜ, ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ। ਦਲਵਿੰਦਰ ਜੱਜ ਨੂੰ ਕਾਲ ਕਮਾਓ 647-5403-97, 647-504-3297, 20 Maritime Ontario Boulevard, Unit 210, Brampton, or visit www.smartfinancialgroup.com.
3: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
5: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
6: ਬ੍ਰੈਂਪਟਨ ਵਾਸੀਓ, ਰੀਜਨਲ ਕਾਉਂਸਲਰ ਲਈ ਵਾਰਡ 2 ਅਤੇ ਵਾਰਡ 6 ਤੋਂ ਪ੍ਰੇਮਪਾਲ ਗਿੱਲ ਚੋਣ ਮੈਦਾਨ ਵਿੱਚ ਹਨ।
7: ਪ੍ਰੇਮਪਾਲ ਗਿੱਲ ਦੇ ਕੈਂਪੇਨ ਦੇ ਮੁੱਖ ਮੁੱਦਿਆਂ ਵਿੱਚ ਪਬਲਿਕ ਸੇਫਟੀ, ਸਿਕਿਉਰਿਟੀ, ਅਫੋਰਡੇਬਿਲਿਟੀ, ਬੈਟਰ ਇਨਫਰਾਸਟ੍ਰਕਚਰ, ਲੋਕਲ ਜੌਬਸ ਅਤੇ ਬਿਜ਼ਨਸ ਗਰੋਥ, ਲੋਅਰ ਪ੍ਰਾਪਰਟੀ ਟੈਕਸ, ਸਿਟੀ ਹਾਲ ਵਿੱਚ ਟ੍ਰਾਂਸਪੇਰੈਂਸੀ, ਟ੍ਰੈਫਿਕ, ਟ੍ਰਾਂਜ਼ਿਟ, ਮਿਊਨਿਸਪਲ ਸਪੈਂਡਿੰਗ ਅਤੇ ਪਾਵਰ ਦਾ ਮਿਸਯੂਜ਼ ਰੋਕਣਾ ਸ਼ਾਮਲ ਹੈ।
6: ਵੋਟਿੰਗ ਡੇਟ 26 ਅਕਤੂਬਰ 2026। ਐਡਵਾਂਸ ਵੋਟਿੰਗ ਦੀਆਂ ਤਰੀਕਾਂ ਨੋਟ ਕਰ ਲਓ, 9, 10, 11, 16 ਅਤੇ 17 ਅਕਤੂਬਰ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ premgill.ca.
7: ਪੇਡ ਫੋਰ ਬਾਈ ਪ੍ਰੇਮਪਾਲ ਗਿੱਲ।
8: ਬ੍ਰੈਂਪਟਨ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ।
9: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ, ਉਨ੍ਹਾਂ 'ਚ ਅਕਾਉਂਟੇਬਿਲਟੀ, ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ, ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ, ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ, ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ, ਲੋਕਲ ਡਿਵੈਲਪਮੈਂਟ, ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨਸ ਨਾਲ ਕਨੈਕਟੀਵਿਟੀ, ਫੁੱਲ ਪੁਲਿਸ ਸਟੇਸ਼ਨ, ਇੰਡਸਟਰੀਅਲ ਡਿਵੈਲਪਮੈਂਟ, ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ।
8: ਇਲੈਕਸ਼ਨ ਡੇਟ 26 ਅਕਟੋਬਰ 2026। ਐਡਵਾਂਸ ਵੋਟਿੰਗ ਔਨ 9, 10, 11, 16 ਐਂਡ 17 ਅਕਟੋਬਰ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ azadgoyat.ca. ਪੇਡ ਫੋਰ ਐਂਡ ਆਥੋਰਾਈਜ਼ਡ ਬਾਈ ਕੈਂਪੇਨ ਆਫ ਡਾਕਟਰ ਆਜ਼ਾਦ ਗੋਇਤ।
10: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
11: ਮੈਂ ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
12: ਪਹੁੰਚੋ 5330 ਬ੍ਰਿਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਕਸਨ।
13: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
11: ਕਾਲ ਕਰੋ JN ਗੈਰੀ ਨੂੰ
13: 9054599553,
11: 905-459-5533 ਤੇ।
13: PNJ ਸਪ੍ਰਿੰਗ ਵੀਲ ਅਲਾਈਨਮੈਂਟ।
14: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
15: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
16: ਥੈਂਕ ਯੂ ਮਤਾਈ ਸਤਨਾਮ ਟੱਟਾ ਪੂਰੇ ਨੇ ਪੋ ਨੇ ਵੇ ਅਤਾਲ ਮੂਰੇ ਦੁਨੀ ਸੇਪਨ ਦੂ ਪ੍ਰਸਾਦ ਜਪ ਆਸਸ ਗੁਆਸ ਹੈਬੀਸ ਨਾਦਿਤ ਹੋਸੀ ਬੀਸਸ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ।
17: ਸਾਡੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
18: ਹੋਏ ਸ਼ੰਮੀ ਭੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
19: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਭੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਏਸਟੇਟ ਬ੍ਰੋਕਰ ਸ਼ੰਮੀ ਭੱਠਲ, ਅੱਜ ਹੀ ਕਾਲ ਕਰੋ 416-917-7763, 416-917-7763।

0: ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਬੇ ਤੇ ਸ਼ਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਆ 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਜਿੱਥੇ ਆਪਾਂ ਇੱਥੇ ਦੀ ਜਿਹੜੀ ਪੋਲੀਟਿਕਸ ਆ ਉਹਦੇ ਤੇ ਕੁਛ ਕੁ ਗੱਲਬਾਤ, ਜੋ ਹੋਰ ਆਲੇ ਦੁਆਲੇ ਦੀ ਦੁਨੀਆ ਦੇ ਵਿੱਚ ਵਾਪਰਿਆ ਉਹਦੀ ਕੁਛ ਕੁ ਅਪਡੇਟ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਇਸ਼ੂ ਹੈ, ਇੱਕ ਇਹੋ ਜਿਹਾ ਵਿਸ਼ਾ ਆ ਜਿਹਤੇ ਮੈਂ ਅੱਜ ਚਾਹੁੰਦਾ ਥੋੜ੍ਹੀ ਦੇਰ ਵਾਸਤੇ ਆ ਜਿਹੜੀਆਂ ਆਪਾਂ ਲਾਈਨਸ ਆਪਾਂ ਕਾਲਸ ਦੇ ਉੱਤੇ ਗੱਲਾਂ ਕਰਾਂਗੇ, ਮੈਂ ਤੁਹਾਡਾ ਵਿਜ਼ਨ ਤੁਹਾਡੇ ਵਿਚਾਰ ਲੈਣ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਉਹ ਇਸ਼ੂ ਆ ਜਿਹੜਾ ਮੈਨੂੰ ਕੁਝ ਕੁ ਦਿਨਾਂ ਤੋਂ ਆ ਜਿਹੜਾ ਬੜਾ ਚੁੱਭ ਰਿਹਾ ਸੀਗਾ, ਅਤੇ ਮੇਰੀ ਇਹ ਦਿਲੀ ਖਾਹਿਸ਼ ਸੀਗੀ ਵੀ ਉਹ ਇਸ਼ੂ ਦੇ ਉੱਤੇ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕੀਤੀ ਜਾਵੇ। ਸੋ 10-15 ਮਿੰਟ ਲਾ ਲਓ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ। ਸੋ ਉਸ ਵਿਸ਼ੇ ਦੇ ਉੱਤੇ ਜੇ ਮੈਂ ਥੋੜ੍ਹਾ ਜਿਹਾ ਚਾਨਣਾ ਪਹਿਲੀ ਪਾਦਮਾ ਤੇ ਉਸ ਤੋਂ ਬਾਅਦ ਕੁਛ ਕੁ ਜਿਹੜੇ ਖੂਬਸੂਰਤ ਵਿਚਾਰ ਤੁਹਾਡੇ ਵੱਲੋਂ ਪਹੁੰਚਾਏ ਗਏ ਹੈ, ਫਿਰ ਉਹਨਾਂ ਤੇ ਆਪਾਂ ਗੱਲ ਕਰਾਂਗੇ। ਦੇਖੋ, ਮਿਊਂਸੀਪਲ ਇਲੈਕਸ਼ਨਸ ਆ ਜਿਹੜੇ ਹੋ ਰਹੇ ਨੇ, ਹਾਂਜੀ, ਵੱਖ ਵੱਖ ਉਮੀਦਵਾਰ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਤਾਂ ਕਿ ਆ ਜਿਹੜਾ ਉਹ ਸਿਟੀ ਕੌਂਸਲ ਦੇ ਵਿੱਚ ਪਹੁੰਚ ਸਕਣ, ਪਰ ਪਿਛਲੇ ਕੁਝ ਕੁ ਦਿਨਾਂ ਤੋਂ ਇੱਕ ਗੰਧਲਾਪਨ ਆ ਜਿਹੜਾ ਸਿਆਸਤ ਦੇ ਵਿੱਚ ਦੇਖਿਆ ਜਾ ਰਿਹਾ, ਉਹ ਭਾਵੇਂ ਟੈਕਨੋਲੋਜੀ ਦੀ ਮਦਦ ਦੇ ਨਾਲ, ਭਾਵੇਂ AI ਦੀ ਮਦਦ ਦੇ ਨਾਲ ਵੀਡੀਓਜ਼ ਬਣਾ ਕੇ ਇੱਕ ਦੂਜੇ ਦੇ ਉੱਤੇ, ਹਾਂਜੀ, ਕਹਿ ਲਓ ਵੀ ਕਿੱਚੜ ਆ ਜਿਹੜਾ ਉਹ ਛਾਲਿਆ ਜਾ ਰਿਹਾ। ਤੁਸੀਂ ਆਪ ਦੇਖਿਆ ਹੋਣਾ ਜਿਹੜੇ ਅਸਲ ਮੁੱਦੇ ਹੈ, ਅਸਲ ਵਿਸ਼ੇ ਹੈ, ਉਹਨਾਂ 'ਤੇ ਗੱਲਬਾਤ ਘੱਟ ਹੋ ਰਹੀ ਹੈ, ਪਰ ਕਿਰਦਾਰ ਕੁਸ਼ੀ ਦੀ ਗੱਲਾਂ ਜਿਹੜੀਆਂ ਉਹ ਵੱਧ ਹੋ ਰਹੀਆਂ ਨੇ। ਆਪਾਂ ਸਾਰਿਆਂ ਨੇ ਉੱਦਾਂ ਤਾਂ ਕਹਿੰਦੇ ਵੀ ਇਸ ਟੈਕਨੋਲੋਜੀ ਨੇ ਪੂਰੇ ਸੰਸਾਰ ਨੂੰ ਇੱਕ ਮੁੱਠੀ ਦੇ ਵਿੱਚ ਬੰਦ ਕਰ ਦਿੱਤਾ, ਕੋਈ ਵੀ ਐਡੀ ਦੂਰ ਨਹੀਂ, ਮਿੰਟਾਂ ਸਕਿੰਟਾਂ ਦੇ ਵਿੱਚ ਮੀਲਾਂ ਹਜ਼ਾਰਾਂ ਮੀਲ ਦੂਰ ਬੈਠਾ ਬੰਦਾ ਵੀ ਹੈ ਜਿਹੜਾ ਇੱਕਦਮ ਸਾਡੇ ਅੱਖਾਂ ਮੋਹਰੇ ਆ ਜਾਂਦਾ ਆ, ਪਰ ਇਸ ਟੈਕਨੋਲੋਜੀ ਦੇ ਨਾਲ ਨਾਲ ਇਸ ਦਾ ਦੁਰਉਪਯੋਗ ਕਰਕੇ, ਇਸ ਦਾ ਗਲਤ ਉਪਯੋਗ ਕਰਕੇ ਜੋ ਅੱਜ ਕੱਲ੍ਹ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ, ਜਾਂ ਫਿਰ ਕਹਿ ਲਓ ਵੀ ਇੱਕ ਦੂਜੇ ਦੇ ਉੱਤੇ ਤੋਹਮਤਾਂ ਲਾਈ ਜਾ ਰਹੀਆਂ ਨੇ, ਪਰਿਵਾਰਾਂ ਤੱਕ ਜਾਇਆ ਜਾ ਰਿਹਾ ਆ, ਸੋ ਉਹ ਹੈ ਜਿਹੜੀ ਇੱਕ ਨਿਰਾਸ਼ਾਜਨਕ ਅਤੇ ਇੱਕ ਚਿੰਤਾਜਨਕ ਜਿਹੜਾ ਵਰਤਾਰਾ ਬਣਦੀ ਜਾ ਰਹੀ ਹੈ। ਸੋ ਇਹਦੇ 'ਤੇ ਮੈਂ ਤੁਹਾਡੇ ਵਿਚਾਰ ਲੈਣਾ ਚਾਹਾਂਗਾ। ਤੁਸੀਂ ਸਾਰੇ ਹੀ ਬੜੇ ਹੀ ਸੂਝਵਾਨ ਹੋ, ਵਿਦਵਾਨ ਹੋ, ਸਮਝ ਰੱਖਦੇ ਹੋ ਜ਼ਮੀਨੀ ਹਕੀਕਤ ਕੀ ਚੱਲ ਰਹੀ ਹੈ, ਤੁਹਾਨੂੰ ਸਾਰਾ ਪਤਾ। ਕਿਸੇ ਦਾ ਨਾਮ ਲਏ ਬਿਨਾਂ ਤੁਸੀਂ ਆ ਜਿਹੜਾ ਦੱਸਿਓ ਮੈਨੂੰ ਵੀ ਆਹ ਜਿਹੜੀਆਂ ਇਲੈਕਸ਼ਨਸ ਚੱਲ ਰਹੀਆਂ ਨੇ, ਜਾਂ 2022 ਦੇ ਵਿੱਚ ਜਿਹੜੀਆਂ ਮਿਊਂਸੀਪਲ ਇਲੈਕਸ਼ਨਸ ਹੋਈਆਂ ਸੀਗੀਆਂ, ਉਹਨਾਂ ਨਾਲੋਂ ਕੀ ਫਰਕ ਹੈ ਜਿਹੜਾ ਤੁਹਾਨੂੰ ਦਿਖਿਆ, ਕਿ ਬਾਕੀ ਹੈ ਜਿਹੜਾ ਸਿਆਸਤ ਹੈ ਜਿਹੜੀ ਉਹ ਨੀਵੇਂ ਦਰਜੇ ਦੀ ਹੋ ਰਹੀ ਹੈ। ਤੁਹਾਡੇ ਜਿੰਨੇ ਵੀ ਕੈਂਡੀਡੇਟਸ ਆ ਉਹਨਾਂ ਨੂੰ ਚਾਹੀਦਾ ਮੁੱਦਿਆਂ 'ਤੇ ਗੱਲ ਹੋਵੇ, ਇਸ਼ੂਸ 'ਤੇ ਗੱਲ ਹੋਵੇ। ਇਸ ਟਾਈਮ ਕਈ ਇਹੋ ਜਿਹੇ ਕਹਿ ਲਓ ਵੀ ਵੱਡੇ ਗੰਭੀਰ ਸੰਕਟ ਆ ਬਣੇ ਹੋਏ ਨੇ ਸਿਟੀ ਨੂੰ ਲੈ ਕੇ, ਜਿਨ੍ਹਾਂ 'ਤੇ ਗੱਲ ਹੀ ਨਹੀਂ ਹੋ ਰਹੀ। ਸਿਰਫ ਆਪਾਂ ਫੋਟੋਬਾਜ਼ੀ ਦੇ ਪਿੱਛੇ ਪਏ ਹਾਂ, ਸਿਰਫ ਆਪਾਂ ਇਹ ਪਏ ਹਾਂ ਵੀ ਹਾਂ ਵੀ ਅਸੀਂ ਉਹਨਾਂ ਦੇ ਨਾਲ ਖੜ ਜਾਈਏ, ਕੱਲ੍ਹ ਨੂੰ ਜਿੱਤ ਗਏ ਤਾਂ ਪਤਾ ਚੱਲ ਜੂਗਾ ਵੀ ਭਾਈ ਉਹ ਸਾਡਾ ਉਹਨਾਂ ਦੇ ਨਾਲ ਵਾਹ ਵਾਸਤਾ ਆ। ਪਰ ਜਿਹੜੇ ਅਸਲ ਮੁੱਦੇ ਹੈ, ਜਿਹੜੇ ਅਸਲ ਇਸ਼ੂਜ਼ ਹੈ, ਉਹਨਾਂ 'ਤੇ ਕਿੰਨੇ ਕੁ ਜਣੇ ਗੱਲਬਾਤ ਕਰ ਰਹੇ ਨੇ? ਕੀ ਤੁਹਾਨੂੰ ਲੱਗਦਾ ਪਿਆ ਇਸ ਵਾਰ ਜਿਹੜੀਆਂ ਮਿਊਂਸੀਪਲ ਇਲੈਕਸ਼ਨਸ ਹੈ ਉਹਨਾਂ 'ਤੇ ਗੱਲਬਾਤ ਹੋ ਰਹੀ ਹੈ, ਜਾਂ ਤੁਹਾਨੂੰ ਲੱਗਦਾ ਵੀ ਨਹੀਂ ਥੋੜ੍ਹੀ ਜਿਹੀ ਹੈ ਜਿਹੜਾ ਟਰੈਕ ਤੋਂ ਉਤਰੇ ਹੋਏ ਹੈ? ਹਾਂ, ਕੁਝ ਕੁ ਜਿਹੜੇ ਉਮੀਦਵਾਰ ਹੈ ਉਹ ਇਹੀ ਗੱਲ ਕਰ ਰਹੇ ਆ ਵੀ ਭਾਈ ਜੋ ਅਸੀਂ ਹੈ ਜਿਹੜਾ ਚਾਹੁੰਦੇ ਹਾਂ ਵੀ ਸੁਧਾਰ ਹੋਵੇ, ਜਾਂ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਕੰਮ ਰਹਿ ਗਏ ਉਹਨਾਂ ਨੂੰ ਅਸੀਂ ਹੈ ਜਿਹੜਾ ਹੋਰ ਤੇਜ਼ੀ ਦੇ ਨਾਲ ਕਰੀਏ। ਪਰ ਮੈਨੂੰ ਇਹ ਦੱਸਿਓ ਵੀ ਇਸ ਵਾਰ ਜਿਹੜੇ ਇਲੈਕਸ਼ਨਸ ਹੋ ਰਹੇ ਹੈ, ਜਿਸ ਹਿਸਾਬ ਦੀ ਸਿਆਸਤ ਹੋ ਰਹੀ ਹੈ, ਤੁਸੀਂ ਸੰਤੁਸ਼ਟ ਹੋ, ਜਾਂ ਤੁਸੀਂ ਇਹ ਸਮਝਦੇ ਹੋ ਵੀ ਸਿਆਸਤ ਹੈ ਜਿਹੜਾ ਇਹ ਕੰਮ ਹੀ ਇੱਦਾਂ ਦਾ ਆ, ਇਹ ਇਸੇ ਤਰ੍ਹਾਂ ਹੀ ਚੱਲਦੀ ਰਹਿਣੀ ਹੈ, ਫਿਰ ਜੇ ਆਪਾਂ ਇਸੇ ਤਰ੍ਹਾਂ ਕਹਿ ਦੇਵਾਂਗੇ ਤਾਂ ਫਿਰ ਮੈਨੂੰ ਇਹ ਲੱਗਦਾ ਵੀ ਜੋ ਅਸੀਂ 7 ਸਮੁੰਦਰੋਂ ਪਾਰ ਛੱਡ ਕੇ, ਹਾਂਜੀ, ਪਹੁੰਚੇ ਇੱਥੇ, ਉਹੀ ਚੀਜ਼ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਹ ਦੇਖਣ ਨੂੰ ਮਿਲੇਗੀ। ਸੋ ਇਹਦੇ 'ਤੇ ਦੋਸਤੋ ਤੁਸੀਂ ਆਪੋ ਆਪਣੇ ਵਿਚਾਰ ਦੇ ਸਕਦੇ ਹੋ। ਸਿਰਫ ਮੈਂ ਇੱਕੋ ਹੀ ਬੇਨਤੀ ਹੈ, ਕਿਸੇ ਦਾ ਆਪਾਂ ਨਾਮ ਨਹੀਂ ਲੈਣਾ, ਬਸ ਤੁਸੀਂ ਸਿਰਫ ਇੱਕ ਆਪਣਾ ਪੱਖ, ਆਪਣਾ ਵਿਚਾਰ, ਆਪਣੀ ਗੱਲ ਹੈ ਜਿਹੜੀ ਉਹ ਸਟੂਡੀਓ ਦੇ ਵਿੱਚ ਕਾਲ ਕਰਕੇ ਰੱਖਿਓ। ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337 9056733337 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ। ਮਿਊਂਸੀਪਲ ਇਲੈਕਸ਼ਨਸ ਨੂੰ ਲੈ ਕੇ ਮਿਸੀਸਾਗਾ ਦੇ ਵਿੱਚ ਐਡਵਾਂਸ ਪੋਲਿੰਗ ਦੇ ਵਿੱਚ ਕਹਿੰਦੇ ਤਕਰੀਬਨ 57% ਜੰਪ ਆਇਆ ਉੱਥੇ ਐਡਵਾਂਸ ਪੋਲਿੰਗ ਦੇ ਵਿੱਚ, ਵੱਧ ਚੜ੍ਹ ਕੇ ਲੋਕਾਂ ਨੇ ਸ਼ਮੂਲੀਅਤ ਕੀਤੀ, ਪਰ ਬ੍ਰੈਂਪਟਨ ਹੈ ਜਿਹੜਾ ਉਹ ਹਜੇ ਪਿਛੜਿਆ ਹੋਇਆ ਹੈ। ਮੈਨੂੰ ਲੱਗਦਾ ਵੀ ਸ਼ਾਇਦ ਵੇਟ ਐਂਡ ਵਾਚ ਦੀ ਸਥਿਤੀ ਚੱਲ ਰਹੀ ਹੈ, ਇਸੇ ਕਰਕੇ ਅਖੀਰਲੇ ਮੂਵਮੈਂਟ ਦੇ ਵਿੱਚ ਸਾਨੂੰ ਆਦਤ ਹੈ ਵੀ ਅਸੀਂ ਅਖੀਰਲੇ ਮੂਵਮੈਂਟ ਦੇ ਵਿੱਚ ਹੈ ਜਿਹੜਾ ਦੇਖਦੇ ਹਾਂ ਵੀ ਅਸਲ ਦੇ ਵਿੱਚ ਕਿੱਥੇ ਭੁਗਣਾ ਹੈ। ਇਸ ਵਕਤ ਜਿਹੜੀ ਫਲੋਟਿੰਗ ਵੋਟ ਹੈ ਜਾਂ ਸਾਇਲੈਂਟ ਵੋਟ ਹੈ ਉਹਦੀ ਪਰਸੈਂਟੇਜ ਬਹੁਤ ਜ਼ਿਆਦਾ ਆ। ਸੋ ਤੁਸੀਂ ਜਿਹੜੇ ਆਪੋ ਆਪਣੇ ਵਿਚਾਰ ਦੇ ਰਹੇ ਹੋ, ਕਿਉਂਕਿ ਸਾਰਾ ਕੁਛ ਸੋਸ਼ਲ ਮੀਡੀਆ 'ਤੇ ਸਾਰਾ ਕੁਛ ਸਾਹਮਣੇ ਪਿਆ, ਸਾਰਾ ਕੁਛ ਖਿਲ ਰਿਹਾ ਪਿਆ, ਉਸ ਨੂੰ ਦੇਖ ਕੇ ਤੁਸੀਂ ਇਹ ਜਿਹੜਾ ਆਪਣੇ ਕੀ ਵਿਚਾਰ ਰੱਖਦੇ ਹੋ? ਦੇਖੋ ਮਿਊਂਸੀਪਲ ਇਲੈਕਸ਼ਨ ਕੱਲੀਆਂ ਬ੍ਰੈਂਪਟਨ 'ਚ ਨਹੀਂ ਹੋ ਰਹੀਆਂ, ਪੂਰੇ ਅੰਟਾਰੀਓ ਦੀਆਂ 444 ਮਿਊਂਸੀਪਲ ਇਲੈਕਸ਼ਨਸ ਹੈ ਜਿਹੜੀਆਂ ਸਿਟੀਜ਼ ਹੈ ਜਿਹੜੀਆਂ ਉਹਨਾਂ ਦੀਆਂ ਹੋ ਰਹੀਆਂ ਨੇ, ਪਰ ਇਸ ਵਕਤ ਹੈ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਨਾਮ ਹੈ ਜਾਂ ਜਿਹੜੇ ਸਿਆਸਤ ਸਭ ਤੋਂ ਵੱਧ ਜਿਹੜੀ ਹੋ ਰਹੀ ਹੈ ਉਹ ਮੈਨੂੰ ਲੱਗਦਾ ਬ੍ਰੈਂਪਟਨ ਦੇ ਵਿੱਚ ਹੋ ਰਹੀ ਹੈ। ਅਤੇ ਤੁਸੀਂ ਆ ਜਿਹੜਾ ਇਹਦੇ 'ਤੇ ਆਪਾਂ ਆਪਣੇ ਵਿਚਾਰ ਦੇ ਸਕਦੇ ਹੋ। ਸਟੂਡੀਓ ਦਾ ਇੱਕ ਨੰਬਰ 905-600-33-37 9056-73-33-37। ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਗਾਲੀ ਗਲੋਚ ਹੈ ਏ ਆਈ ਦੇ ਨਾਲ ਜੋ ਇੱਦਾਂ ਦੀਆਂ ਨਿੱਜੀਆਂ ਵੀਡੀਓ ਬਣਾ ਰਹੀਆਂ, ਫੇਕ ਆਈ ਡੀਜ਼ ਜੋ ਅੱਜ ਕੱਲ੍ਹ ਬਣ ਰਹੀਆਂ ਨੇ, ਉਹਦੇ ਤੋਂ ਹੈ ਜਿਹੜਾ ਪਿੱਛੇ ਹਟਣਾ ਚਾਹੀਦਾ, ਉਹਦੇ ਤੋਂ ਪਰੇ ਹਟਣਾ ਚਾਹੀਦਾ। ਉੱਦਾਂ ਤਾਂ ਆਮ ਲੋਕਾਂ ਨੂੰ ਵੀ ਪਤਾ, ਆਮ ਜਨਤਾ ਨੂੰ ਵੀ ਪਤਾ ਹੈ ਜਿਹੜਾ ਕੀ ਕੁਝ ਹੋ ਰਿਹਾ, ਕਿਉਂਕਿ ਸਾਫ ਸੁਥਰੀ ਰਾਜਨੀਤੀ ਜੇ ਕਰਾਂਗੇ ਤਾਂ ਜਿਹੜੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਹੈ ਉਹਨਾਂ ਨੂੰ ਗਲਤੀਆਂ ਨਾ ਭੁਗਤਣੀਆਂ ਪੈਣ, ਉਹਨਾਂ ਨੂੰ ਉਹ ਖਾਮੀਆਂ ਦਾ ਜਾਂ ਸਾਹਮਣਾ ਨਾ ਕਰਨਾ ਪਵੇ। ਸੋ ਲੈਟ ਸੀ ਤੁਹਾਡੇ ਕੀ ਵਿਚਾਰ ਹੈ। ਮੈਂ ਇੱਕ ਇੱਕ ਕਰਕੇ ਤੁਹਾਡੇ ਸਾਰਿਆਂ ਦੀ ਕਾਲਸ ਹੈ ਜਿਹੜੀ ਏਅਰ 'ਤੇ ਕਰਦਾ, ਲਾਈਨਸ ਮੇਰੀਆਂ ਸਾਰੀਆਂ ਫਲੈਸ਼ ਕਰਨ ਲੱਗ ਪਈਆਂ ਨੇ। ਇੱਕ ਰੱਖਿਓ, ਸ਼ੋਰਟ ਰੱਖਿਓ ਕਿਉਂਕਿ ਸਮਾਂ ਸੀਮਿਤ ਹੈ। ਅੱਜ ਕੁਛ ਕੁ ਗੈਸਟ ਹੈ ਜਿਹੜੇ ਉਹਨਾਂ ਨੇ ਵੀ ਅੱਜ ਆਪਣੇ ਸਟੂਡੀਓ ਦੇ ਵਿੱਚ ਹਾਜ਼ਰੀ ਭਰਨੀ ਹੈ ਫੋਨ ਜ਼ਰੀਏ। ਸੋ ਕੁਇਕ ਕੁਇਕ ਮੈਂ ਤੁਹਾਡੀਆਂ ਸਾਰਿਆਂ ਦੀ ਕਾਲਸ ਲਵਾਂਗਾ, ਠੀਕ ਹੈ? ਕਈ ਭਰੇ ਪੀਤੇ ਹੋਣਗੇ ਪਰ ਕਿਸੇ ਦਾ ਨਾਮ ਨਹੀਂ ਲੈਣਾ। ਆਪਣੇ ਤੁਸੀਂ ਵਿਚਾਰ ਹੈ ਜਿਹੜੇ ਖੁੱਲ੍ਹ ਕੇ ਰੱਖ ਸਕਦੇ ਹੋ। ਤੁਹਾਨੂੰ ਪਤਾ ਹੈ ਵੀ ਹਮੇਸ਼ਾ ਇਹ ਪਲੈਟਫਾਰਮ ਹੈ ਜਿਹੜਾ ਆਪਾਂ ਓਪਨ ਰੱਖਿਆ। ਸਟੂਡੀਓ ਦਾ ਨੰਬਰ 905-600-73-33-37 9056-73-33-37। ਸਤਨਾਮ ਭਾਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ ਜੀ। ਪ੍ਰਸ਼ਾਂਤ ਜੀ, ਜੀ ਆਇਆਂ ਨੂੰ
1: ਗੁੱਡ ਮਾਰਨਿੰਗ ਜੀ।
0: ਵੈਰੀ ਗੁੱਡ ਮਾਰਨਿੰਗ ਸਰ
1: ਜੀ। ਸਿਆਸਤ ਬਹੁਤ ਜ਼ਿਆਦਾ ਗੰਦੀ, ਇੰਡੀਆ ਨਾਲ ਵੀ ਗੰਦੀ ਜ਼ਿਆਦਾ ਸਿਆਸਤ ਹੋ ਗਈ ਹੈ। ਤੇਰੀ ਦੇਖ ਕੇ ਬੜਾ ਅਫਸੋਸ ਹੁੰਦਾ ਹੈਗਾ, ਕਿੱਥੇ ਬੈਠੇ ਹਾਂ, ਕਿਹੋ ਜਿਹੀਆਂ ਗੱਲਾਂ ਕਰਦੇ ਪਏ ਹੈਗੇ ਆ। ਤੇ ਬਾਕੀ ਹੈਰਾਨੀ ਚੰਦ ਗੱਲ ਇਹ ਹੈ ਭਾਜੀ, ਇੰਨਾ ਘਪਲਾ ਕਰਕੇ ਵੀ ਇਹ ਕਹਿੰਦੇ ਕਿ ਸਾਨੂੰ ਵੋਟਾਂ ਪਾਓ, ਕਿ ਉਹਦੇ ਛਿੱਤਰ ਪੈਣੇ ਚਾਹੀਦੇ ਆ, ਉਹਦਾ ਵੋਟਾਂ ਦਾ
2: ਗੁੱਸਾ ਨਾ ਕਰੇ ਕੋਈ ਵੀ ਵੀਰ, ਮੇਰਾ ਹੱਥ ਤੋਂ ਜੋੜ ਕੇ ਬੇਨਤੀ ਆ ਵੀ ਜਦ ਵੀ ਪੰਜਾਬੀ ਆਇਆ ਨਾ ਇਹੀ ਇੰਨਾ ਕਰਦੇ ਆ, ਗੋਰੇ ਕੋਈ ਨੀ ਬੋਲਦਾ ਦੇਖ ਲੋ ਤੁਸੀਂ। ਜਦ ਦਾ MPP ਵੀ ਆ ਇਲੈਕਸ਼ਨ ਚ ਪੰਜਾਬੀਆਂ ਨੇ ਆਪਣਾ ਉਹ ਕੀਤਾ ਨਾ ਜੀ, ਜਦ ਦਾ ਬਹੁਤ ਗੰਦ ਪੈ ਗਿਆ, ਮੈਂ ਹੁਣ ਕੀ ਕਹਾਂ, ਇਹਦੇ ਲਈ ਕਿਹਦਾ ਨਾਮ ਲਵਾਂ। ਥੈਂਕ ਯੂ ਸਰ
0: ਜੀ। ਜੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ। ਬਾਸੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
3: ਭਾਈ ਪਟਲ ਸਾਹਿਬ, ਦੋਨੋਂ ਸੂਰਜਵੰਤ ਸੁੱਤੋ, ਵਾਹਿਗੁਰੂ
0: ਫਤਿਹ ਜੀ, ਗੁਰਫਤਿਹ ਜੀ। ਜੀ ਆਇਆਂ
3: ਨੂੰ ਪਟਲ ਸਾਹਿਬ, ਦੇਖੋ ਤੁਸੀਂ ਜੇ ਗਾਂ ਨੂੰ ਆਪਾਂ ਘਾਹ ਦਿੰਦੇ ਹਾਂ ਦੁੱਧ ਦਿੰਦੀ ਹੈ, ਸੱਪ ਨੂੰ ਦੁੱਧ ਪਿਲਾਉਂਦੇ ਹਾਂ ਜ਼ਹਿਰ ਦਿੰਦਾ, ਤੁਸੀਂ ਜ਼ਹਿਰ ਪੈਦਾ ਨਾ ਕਰੋ। ਬੇਨਤੀ ਹੈ ਤੁਹਾਡੇ ਬੱਲੇ ਬੱਲੇ ਫਾਰਦੇ, ਮੈਂ ਸਭ ਕੁਛ ਆਪਣੇ ਆਪਣੇ ਖਾਣੇ ਪੀਂਦੇ ਪੀਂਦੇ ਮੈਂ ਤੁਹਾਡੇ ਬੱਚਿਆਂ ਦੇ ਰੇਸਾਂ ਦੇਖਦਾ, ਤਾਂ ਤੁਹਾਡੇ ਬੱਚਿਆਂ ਦੇ ਦੇਖ ਕੇ ਮੈਂ ਤੁਹਾਨੂੰ ਸਲਾਹ ਦਿੱਤੀ ਵੀ ਭਾਈ ਤੁਹਾਡਾ ਬੱਚਾ ਸਾਂਭਣ ਵਾਲਾ। ਇਸੇ ਤਰ੍ਹਾਂ ਜਿਹੜੇ ਬੰਦੇ ਤੁਹਾਡੇ ਸਿਹਤ ਬਾਰੇ, ਤੁਹਾਡੀ ਪੜ੍ਹਾਈ ਬਾਰੇ ਕੰਮ ਕਰਦੇ ਹੈ, ਸਾਹਮਣੇ ਆਉਂਦੇ, ਉਹਨਾਂ ਨੂੰ ਵੋਟ ਪਾਓ। ਲੜੋ ਨਾ, ਝਗੜੋ ਨਾ, ਬੰਦੇ ਬਣੋ, ਨਾਗਰਿਕ ਅੱਛੇ ਨਾਗਰਿਕ ਬਣੋ। ਜਿਹੜੇ ਬੰਦੇ ਇੱਥੇ ਗੰਦ ਦੇ ਢੇਰ ਨੂੰ ਕੱਢਣ ਫਿਰਦੇ ਉਹਨਾਂ ਦੀ ਮਦਦ ਕਰੋ। ਮੈਂ ਦੋ ਬੰਦੇ ਦੇਖੇ, 25 ਸਾਲ ਹੋ ਗਏ ਮੈਨੂੰ ਥੋੜੇ ਜਿਹਾ ਕੰਮ ਕਰਦੇ ਨੂੰ, ਗੁਰਪ੍ਰੀਤ ਢਿੰਨੋ ਜਿਹੜਾ ਤੁਹਾਡੇ ਵਾਸਤੇ ਖੜਾ ਹੈ, ਇੱਕ ਤੇਜਿੰਦਰ ਸਿੰਘ ਹੈਗਾ ਪਿੰਡਰ, ਮੈਂ ਉਹ ਨਵਾਂ ਮੁੰਡਾ ਦੇਖਿਆ। ਇਹ ਬੰਦੇ ਤੁਹਾਡੀਆਂ ਮੰਗਾਂ ਵਾਸਤੇ ਸਿਰ ਜੋੜ ਕੇ ਛਾਤੀ ਠੋਕ ਕੇ ਖੜੇ ਹੈ, ਇਹਨਾਂ ਨੂੰ ਵੋਟਾਂ ਪਾਓ, ਚੰਗੇ ਬੰਦੇ ਅੱਗੇ ਲਿਆਓ, ਆਪਸ ਵਿੱਚ ਗੰਦ ਮੰਦ ਨਾ ਫੈਲਾਓ, ਹੱਥ ਜੋੜ ਕੇ ਬੇਨਤੀ ਹੈ ਭਾਈਓ, ਨਾਗਰਿਕ ਬਣ ਕੇ ਦਿਖਾਓ, ਨਾਗਰਿਕ।
0: ਥੈਂਕ ਯੂ
3: ਵੈਰੀ ਮਚ, ਟਾਈਮ ਦੇਣ ਲਈ ਸ਼ੁਕਰੀਆ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਬਿੱਟੂ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
2: ਸਿੰਪਲ ਫੰਡਾ, ਜੇ ਤੁਸੀਂ ਈਮੇਲ ਕਰ ਦੋ ਜਿਹਨੂੰ ਮਰਜ਼ੀ ਹਨ, ਪਹੁੰਚ ਜਾਣੀ ਆਵਾਜ਼। ਮੇਨ ਮੁੱਦਾ ਤਾਂ ਵੀ ਤੁਸੀਂ ਕੰਮ ਕਰਵਾਉਣ ਦਾ ਵਾਅਦਾ ਕਰੋ ਵੀ ਹਾਂ ਅਸੀਂ ਕੰਮ ਕਰਵਾਵਾਂਗੇ। ਮੈਂ ਜਦ ਉੱਥੇ ਕਹਿ ਦਿੰਦਾ ਸਿਟੀ ਕੌਂਸਲ ਮੋੜੇ ਜਾ ਕੇ ਆਫਿਸ ਜਾ ਕੇ ਮੈਂ ਕਹਿੰਦਾ ਸਾਨੂੰ ਆਹ ਪ੍ਰੋਬਲਮ ਹੈਗੀ ਹੈ, ਉਹ ਕਰਵਾਉਣ ਦਾ ਢੰਗ ਚਾਹੀਦਾ, ਪਹੁੰਚਾਉਣ ਦਾ ਕੋਈ ਕੰਮ ਨੀ. ਹਰੇਕ ਅਸੀਂ ਕਹਿ ਰਿਹਾ ਮੈਂ ਤੁਹਾਡੀ ਆਵਾਜ਼ ਉੱਥੇ ਦਾ ਪਹੁੰਚਾ ਦੇਣਾ, ਮੈਂ ਤੁਹਾਡੀ ਉੱਥੇ ਆਵਾਜ਼ ਪਹੁੰਚਾ ਦੇਣਾ. ਇਹ ਨੀ ਕੋਈ ਕਹਿ ਰਿਹਾ ਵੀ ਕਰਵਾਵਾਂਗਾ, ਹਨਾ. ਮੇਨ ਤਾਂ ਸਾਨੂੰ ਇਹ ਹੈ ਵੀ ਕਰਵਾਉਣਾ ਚਾਹੀਦਾ, ਠੀਕ ਹੈ. ਬਾਕੀ ਸੋਚ ਸਮਝ ਕੇ ਪਾਓ, ਹਨਾ.
0: ਜੀ ਜੀ,
2: ਆਪਣਾ ਦਿਮਾਗ ਵਰਤੋ ਸਾਰੇ ਜਾਣੇ, ਠੀਕ ਹੈ
0: ਜੀ. ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ. ਦੋਸਤੋ, ਇੱਕ ਜਿਹੜੀ ਆ ਫੇਕ ਆਈ ਡੀਜ ਕਰਕੇ ਆ ਜਿਹੜਾ ਚੱਲ ਰਿਹਾ, ਜਾਂ ਫਿਰ ਏ ਆਈ ਦੇ ਨਾਲ ਵੀਡੀਓਜ਼ ਬਣਾ ਕੇ ਜੋ ਚੱਲ ਰਿਹਾ ਆ, ਕੀ ਉਸ ਨੂੰ ਤੁਸੀਂ ਦੇਖਦੇ ਪਏ ਹੋ? ਕਿਸ ਨਜ਼ਰੀਏ ਦੇ ਨਾਲ ਦੇਖਦੇ ਪਏ ਹੋ? ਕੀ ਤੁਸੀਂ ਉਸ ਚੀਜ਼ ਨੂੰ ਜਾਇਜ਼ ਠਹਿਰਾਉਂਦੇ ਪਏ ਹੋ? ਹਾਂਜੀ, ਟੈਕਨੋਲੋਜੀ ਦਾ ਯੂਜ਼ ਉਸ ਤਰ੍ਹਾਂ ਕਰਨਾ ਚਾਹੀਦਾ ਵੀ ਇਹ ਸਾਡੀਆਂ ਪ੍ਰਾਪਤੀਆਂ, ਜਾਂ ਫਿਰ ਅਸੀਂ ਇਹ ਇਹ ਕੰਮ ਆਉਣ ਵਾਲੇ ਟਾਈਮ ਦੇ ਵਿੱਚ, ਫਿਊਚਰ ਦੇ ਵਿੱਚ ਕਰਾਂਗੇ. ਪਰ ਮੈਨੂੰ ਲੱਗਦਾ ਵੀ ਸਾਡੇ ਇੱਥੇ ਏ ਆਈ ਦਾ ਬਹੁਤ ਵੱਡਾ ਦੁਰਉਪਯੋਗ ਕੀਤਾ ਜਾ ਰਿਹਾ. ਸੋ ਤੁਸੀਂ ਇਹ ਜਿਹੜੇ ਦੱਸ ਸਕਦੇ ਹੋ, ਕਈ ਆ ਜਿਹੜੇ ਕਹਿ ਰਹੇ ਆ ਵੀ ਬਸ ਹੁਣ ਤਾਂ ਐਲਾਨ ਹੀ ਬਾਕੀ ਆ, ਜਿੱਤੇ ਹੋਏ ਆ. ਸੋ ਆਪ ਖੁਦਰੀਆਂ ਜਿਹੜੀਆਂ ਕਰਕੇ ਇੱਦਾਂ ਨਹੀਂ, ਉਹ ਤਾਂ ਲੋਕਾਂ ਨੇ ਫਤਵਾ ਦੇਣਾ ਆ ਕਿਹੜਾ ਜਿੱਤੂਗਾ ਕਿਹੜਾ ਹਾਰੂਗਾ. ਸੋ ਕਿਹਨਾਂ ਦੀ ਜਿਹੜੀਆਂ ਚੋਣ ਮੈਨੀਫੈਸਟ ਜਾਂ ਪਲੈਟਫਾਰਮ ਉਹਨਾਂ ਨੂੰ ਵਧੀਆ ਲੱਗੇ, ਕਿਹਨਾਂ ਦੇ ਵਿਚਾਰਾਂ ਦੇ ਨਾਲ ਉਹ ਸਹਿਮਤ ਹੋਏ ਆ, ਹਾਂਜੀ, ਆਪ ਹੀ ਆਪਣੀ ਝੰਡੀ ਕਰੀ ਜਾਣੀ, ਉਹ ਨਹੀਂ ਹੈਗਾ. ਸੋ ਕਈ ਆ ਦੇਖਦੇ ਬਸ ਜਿੱਤੇ ਪਏ ਆ ਜੀ, ਕਈ ਆ ਜਿਹੜੇ ਭਾਅ ਜੀ ਇਸ ਵਾਰ ਤਾਂ ਲਓ ਜੀ ਵੱਟ 'ਤੇ ਹੀ ਆ, ਅਸੀਂ ਚੱਲ ਜਾਣਾ. ਜਦੋਂ ਗਰਾਊਂਡ ਰਿਐਲਿਟੀ ਦੇਖਦੇ ਹਾਂ, ਲੋਕਾਂ ਦੇ ਵਿੱਚ ਵਿਚਰਦੇ ਹਾਂ, ਪਰ ਉਦੋਂ ਪਤਾ ਚੱਲਦਾ ਵੀ ਉਦੋਂ ਸਥਿਤੀ ਕੁਝ ਹੋਰ ਹੈ. ਇਸ ਟਾਈਮ ਮੈਂ ਬਾਰ ਬਾਰ ਕਹਿ ਰਿਹਾ, ਫਲੋਟਿੰਗ ਵੋਟ, ਸੈਲਿਡ ਵੋਟ, ਬਹੁਤ ਵੱਡੀ ਪਰਸੈਂਟੇਜ ਦੇ ਵਿੱਚ ਇਸ ਟਾਈਮ ਹੈ ਜਿਹੜੀ ਵੇਟ ਐਂਡ ਵਾਚ ਦੇ ਵਿੱਚ ਹੈ. ਅਗਲੀ ਕਾਲ 0380 ਜੀ, ਸਵਾਗਤ ਹੈ ਜੀ.
4: ਹਾਂਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਸ਼ਮੀ ਜੀ.
0: ਜੀ, ਗੁੱਡ ਮਾਰਨਿੰਗ.
4: ਮੈਂ ਕਿਹਾ ਵੀ ਆਪਣੇ, ਮੈਂ ਸੁਣਿਆ ਵੀ 48 ਜਾਣੇ ਖੜੇ ਨੇ ਬ੍ਰਾਹਮਣ ਦੇ ਵਿੱਚ, ਹਨਾ, 48 ਆਪਣੇ ਕੈਂਡੀਡੇਟ ਖੜੇ ਨੇ, ਤੇ ਇਹਨਾਂ ਦੇ ਵਿੱਚ ਕੋਈ ਗੋਰੇ ਵੀ ਖੜੇ ਆ ਕਿ ਨਹੀਂ? ਸਾਰੇ ਆਪਣੇ ਹੀ ਨੇ ਬ੍ਰਾਹਮਣ, ਸਾਰਾ ਮਤਲਬ ਇੰਡੀਆ ਵਾਲੀ ਪਾਵਰ ਟੈਕਸ ਦੇ ਆ, ਜਾਂ ਗੋਰੇ ਵੀ ਹੈਗੇ ਆ?
0: ਸਮਾਲ ਪਰਸੈਂਟੇਜ ਭਾਜੀ.
4: ਮੈਂ ਕਹਿੰਦਾ ਜਿੱਥੇ ਖੜੇ ਨੇ ਨਾ 9-10 ਵਾਰਡ ਦੇ ਵਿੱਚ ਇੱਕ ਇੱਕ ਗੋਰਾ ਖੜਾ ਕਰ ਦਿਓ. ਮੈਨੂੰ ਸ਼ੱਕ ਆ ਵੀ ਇਹਨਾਂ ਨੂੰ ਵੋਟ ਹੀ ਨਹੀਂ ਪਾਉਣੀ ਕਿਸੇ ਪੰਜਾਬੀ ਨੇ, ਦੇਖ ਲਓ ਜਿੰਨੇ ਅੱਗੇ ਵਾ, ਵੋਟ ਹੀ ਗੋਰਿਆਂ ਨੂੰ ਪਾ ਦੇਣੀ ਆ. ਇੱਕ ਇੱਕ ਗੋਰਾ ਖੜਾ ਕਰ ਦਿਓ ਜਿੱਥੇ ਸਾਰੇ ਹਰੇ ਹੋਏ ਨੇ, ਇਹਨਾਂ ਨੂੰ ਇੱਕ ਵੀ ਵੋਟ ਨੀ ਕਿਸੇ ਨੂੰ ਪੈਣੀ.
0: ਪਰ ਭਾਜੀ ਆਪਣੇ, ਚਲੋ ਆਪਾਂ ਸਾਰਿਆਂ ਨੂੰ ਨੀ, ਪਰ ਕੁਝ ਕੁ ਹੈਗੇ ਆ ਕੈਂਡੀਡੇਟਸ ਜਿਨ੍ਹਾਂ ਨੂੰ ਆਪਾਂ ਕਰ ਸਕਦੇ ਹਾਂ, ਹਨਾ ਜੀ, ਪਰ ਸਾਰਿਆਂ ਨੂੰ ਆਪਾਂ ਇੱਕੋ ਰਸਤਾ ਨਹੀਂ
4: ਭਾਜੀ. ਤੁਸੀਂ ਨਾ ਜੇ ਸੁਪਰਵਾਈਜ਼ਰ ਹੁਣ ਟਾਈਮ ਹੋਟਲ ਦੇ ਗੋਰੀ ਬਣਾ ਦਿਓ, ਠੀਕ ਆ, ਤੇ ਉਹ ਸਾਰੇ ਜਿੰਨੀਆਂ 100 ਟਾਈਮ ਹੋਟਲ ਦੇ ਪੰਜਾਬੀ ਸੁਪਰਵਾਈਜ਼ਰਾਂ ਨੇ, ਉਹਨਾਂ ਚ ਉਹ ਬੈਸਟ ਬਿਹੇਵ ਕਰੂਗੀ ਸਾਰਿਆਂ ਨਾਲ.
0: ਅੱਛਾ,
4: ਪਰ ਕੇ ਦੇਖੋ, ਮੈਂ ਤਾਂ ਗੋਰਿਆਂ ਦੇ ਵਿੱਚ ਕੰਮ ਕੀਤਾ,
0: ਇਹ ਆਪਾਂ ਕਸਟਮਰ ਸਰਵਿਸ ਦੇ ਉੱਤੇ ਵੀ ਕੀਤਾ ਹੈ, ਬਿਲਕੁਲ,
4: ਠੀਕ ਹੈ. ਇਹ ਤੁਸੀਂ, ਮੈਂ ਕਹਿੰਦਾ ਨਿਲ ਨਾ ਇਹ ਪੋਲੋਟੈਕ ਚਾਹੀਦੇ, ਨਾ ਇਹਨਾਂ ਨੂੰ ਸੁਪਰਵੀਜ਼ਨ ਦੇਣੀ ਚਾਹੀਦੀ ਆ, ਇਹਨਾਂ ਨੂੰ ਤਾਂ ਲੇਬਰ ਕਰਾਓ, ਬਸ ਲੇਬਰ ਕਲਾਸ ਬੰਦੇ ਨੇ, ਉੱਥੇ ਇਹਨਾਂ ਦਾ ਕੈਟੇਗਰੀ ਆ, ਇਹਨਾਂ ਨੂੰ ਹੋਰ ਕੋਈ ਅਹੁਦਾ ਨਾ ਦਿਓ, ਕੋਈ ਮਿਨਿਸਟਰੀ ਦਾ ਅਹੁਦਾ ਜਿਹੜਾ ਲਾਇਸੈਂਸ ਆ ਕੀ ਨਾ ਸਮਾਰ ਸਕਿੰਗ ਦਾ, ਉਹ ਸਰਕਾਰੀਆ ਸਾਹਿਬ ਨੇ ਵੀ, ਠੀਕ ਆ, ਕੁਛ ਵੀ ਨੀ ਕਰ ਰਿਹਾ. USA ਚ $1 ਮੀਲ ਹੋ ਗਿਆ ਭਾਜੀ, ਡਰਾਈਵਰ ਨੀ ਮਿਲਦਾ. ਵਿਸਟਾ ਟਰਾਂਸਪੋਰਟ $1 ਮੀਲ ਦੇ ਰਹੇ ਆ 26 ਮਾਡਲ ਟਰੱਕ, ਔਰ ਡਰਾਈਵਰ ਨੀ ਮਿਲ ਰਿਹਾ, ਔਰ ਪੈਸੇ ਲੋਡ ਲਾਉਣ ਦੇ ਸਾਰ ਹੀ ਟ੍ਰਾਂਸਫਰ ਹੁੰਦੇ ਆ ਇੱਥੇ ਲੋਕਾਂ ਨੂੰ. ਉਹ ਕਹਿੰਦੇ ਨਾ ਸਟੂਡੈਂਟ ਟਰੱਕ ਚਲਾਉਣ ਚੜਨ ਦੇਣਾ, ਨਾ ਰਿਫਿਊਜੀ ਚੜਨ ਦੇਣਾ, ਜਿਹਦੇ ਕੋਲੇ ਗ੍ਰੀਨ ਕਾਰਡ ਤੇ ਸਿਟੀਜ਼ਨ ਇਹਨੂੰ ਟਰੱਕ ਦੇ ਨੀ ਚੜਨ ਦੇਣਾ. ਪੁੱਤਰੋ, ਅਡਾਹੋ ਦੇ ਵਿੱਚ ਤੁਸੀਂ, ਅਡਾਹੋ ਦੀ ਸਟੇਟ ਦੇ ਵਿੱਚ ਭਾਜੀ ਤੁਸੀਂ ਐਂਟਰੀ ਨੀ ਕਰ ਸਕਦੇ, ਨਾ ਰਿਫਿਊਜੀ, ਨਾ ਵਰਕ ਪਰਮਿਟ, ਤੇ ਨਾ ਸਟੂਡੈਂਟ ਤਬਕਾ ਟਰੱਕ ਲੈ ਕੇ ਨੀ ਜਾ ਸਕਦੇ.
0: ਥੈਂਕ ਯੂ ਭਾਜੀ,
4: ਕੈਂਸਲ ਹੈ ਤੁਹਾਡਾ ਲਾਇਸੈਂਸ.
0: ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ. ਮੈਂ ਕੋਸ਼ਿਸ਼ ਕਰ ਰਿਹਾ ਸਾਰਿਆਂ ਦੀਆਂ ਜਿਹੜੀਆਂ ਕਾਲਸ ਆ ਜਿਹੜੀਆਂ ਉਹ ਲੈ ਸਕਾਂ, ਸੋ ਇਸ ਕਰਕੇ ਪਲੀਜ਼ ਸ਼ਾਰਟ ਰੱਖਿਓ. ਲਖਵਿੰਦਰ ਭਾਜੀ, ਸਤਿ ਸ਼੍ਰੀ ਅਕਾਲ ਜੀ. ਇਹਨੂੰ
5: ਵੀਰ ਜੀ ਜਿਹੜੇ ਪਿਛਲੇ ਆਏ ਨੇ, ਗੱਲ ਬਿਲਕੁਲ ਸਹੀ ਕਰ ਗਏ, ਵਾਕਈ ਸਹੀ ਗੱਲ ਕਰ ਗਏ. ਆਹੋ ਟਿਮ ਹੋਟਲ ਦੇ ਵਿੱਚ ਤੁਸੀਂ ਹਾਲ ਦੇਖ ਲਓ ਜਾ ਕੇ ਆਪਣੇ, ਜਿੱਥੇ ਜਾਦੀਆਂ ਕੁੜੀਆਂ ਪੰਜਾਬੀ ਕੰਮ ਕਰਦੀਆਂ, ਤੁਹਾਨੂੰ ਬਲੈਕ ਕਾਫੀ ਲੈਣੀ ਹੈ ਨਾ, ਉੱਤੇ ਕਦੇ ਵੀ ਉਹ ਤੁਹਾਡਾ ਜਿਹੜੀ ਸਲੀਪ ਹੈ ਉਹ ਪਾ ਕੇ ਨੀ ਦਿੰਦੇ, ਇਹ ਟੇਕ ਕੇਅਰ ਹੀ ਨੀ ਕਰਦੇ ਭਾਜੀ. ਇਹ ਕੰਟਰੀ ਗੋਰਿਆਂ ਦੀ ਹੈ ਭਾਜੀ, ਇਹ ਗੋਰੇ, ਇਹ ਗੋਰਿਆਂ ਦੀ ਕੰਟਰੀ ਹੈ, ਨਾ ਕਿ ਸਾਡੇ ਪੰਜਾਬੀਆਂ ਦੀ. ਪੰਜਾਬੀ ਤੇ ਸਾਡੇ ਹੁਣ ਦੇਖੋ, ਅਸੀਂ ਸਿਟੀਜ਼ਨ ਤੇ ਜ਼ਰੂਰ ਇੱਥੇ ਲੈ ਲਈਏ, ਠੀਕ ਹੈ ਕਿ ਨਹੀਂ, ਅਸੀਂ ਗੋਰਿਆਂ ਵਰਗੇ ਬਣ ਹੀ ਨਹੀਂ ਸਕਦੇ. ਮੈਨੂੰ ਬਣ ਕੇ ਵਿਖਾ ਤੇ ਵਿਖਾਓ ਕੇ ਦਿਖਾਓ, ਇਹ ਅਸੀਂ ਇਹਨਾਂ ਵਰਗੇ ਭਾਜੀ ਨਹੀਂ ਬਣ ਸਕਦਾ. ਸਾਡੇ ਬੰਦੇ ਇੱਥੇ ਵੜ ਗਏ ਨੇ, ਇਹ ਕੰਮ ਖਰਾਬ ਹੋਣਾ ਹੀ ਹੋਣਾ. ਤੁਸੀਂ ਆਪਣੇ ਪੰਜਾਬ ਦਾ ਹਾਲ ਦੇਖ ਲਓ, ਇੱਥੇ ਹਾਲ ਦੇਖ ਲਓ ਜਿੱਥੇ ਪੰਜਾਬੀ ਘੁਸੇ ਨੇ, ਇੱਥੇ ਹਾਲ ਮਾੜਾ ਹੋਣਾ ਹੀ ਹੋਣਾ. ਹੁਣ ਮੇਰੀ ਗੱਲ ਸੁਣੋ, ਜਿਸ ਅਸੀਂ ਇੱਕ ਕੌਂਸਲਰ ਬਣਾਉਣਾ ਹੋਵੇ ਤੇ ਇਹ ਪੰਜਾਬੀ ਸਾਡੇ ਸਲਾਹ ਨੀ ਕਰ ਸਕਦੇ, ਕਿੰਨੇ ਬੰਦੇ ਖੜੇ ਨੇ, ਕਿੱਦਾਂ ਜਿੱਤ ਲੈਣਗੇ ਦੱਸੋ ਮੈਨੂੰ, ਜਿੱਤ ਹੀ ਨੀ ਸਕਦੇ ਯਾਰ. ਇੰਨੇ ਬੰਦੇ ਤੁਸੀਂ ਖੜੇ ਹੋ ਯਾਰ, ਕਮਾਲ ਹੋ ਗਿਆ, ਆਪਸੇ ਚ ਭਿੜੀ ਜਾਂਦੇ ਤੁਸੀਂ.
0: ਜੀ ਜੀ,
5: ਬਿਲਕੁਲ
6: ਇਹੀ ਚਾਹੀਦਾ।
5: ਹੁਣ ਬਾਸੀ ਸਾਹਿਬ ਜੀ ਕਹਿ ਕੇ ਗਏ ਨੇ ਗੁਰਪ੍ਰੀਤ ਨੇ ਬੜੇ ਕੰਮ ਕੀਤੇ ਨੇ, ਜਿਨ੍ਹਾਂ ਨੇ ਕੰਮ ਕੀਤੇ ਨੇ ਉਹਨੂੰ ਅੱਗੇ ਲੈ ਕੇ ਆਓ, ਮੈਂ ਤਾਂ ਕਹਿੰਦਾ ਲੈ ਕੇ ਆਓ।
6: ਬਿਲਕੁਲ,
5: ਪਰ ਤੁਸੀਂ ਹਰੀ ਸਰੀ ਬੰਦਾ ਹਰ ਇੱਕ ਬੰਦਾ ਖੜਾ, ਹੁਣ ਕਿੰਨੇ ਬੰਦੇ ਆਪਣੇ ਕੌਂਸਲ ਦੀ ਉੱਤੇ ਖੜੇ ਨੇ ਭਾਈ, ਬਾਕੀ ਜਿਹੜੀਆਂ ਤਿੰਨ ਵੋਟਾਂ ਦੂਸਰੇ ਬੰਦੇ ਖੜੇ ਨੇ ਉਹ ਸਾਨੂੰ ਪਤਾ ਹੀ ਨੀ ਹੈ ਅਸੀਂ ਉਹ ਵੋਟ ਕਿਹਨੂੰ ਪਾਉਣੀ। ਸਾਡੇ ਏਰੀਏ ਚ ਕੈਲਡਨ ਚ ਕਿਸੇ ਨੂੰ ਪਤਾ ਹੀ ਨੀ ਹੈ, ਇੱਕ ਸਿਰਫ ਸਾਡੇ ਘਰ ਇੱਥੇ ਆਏ ਨੇ ਉਹਨਾਂ ਨੂੰ ਅਸੀਂ ਵੋਟ ਪਾਵਾਂਗੇ, ਤੇ ਜਿਹੜੇ ਬਾਕੀ ਜਿਹੜੀਆਂ ਵੋਟਾਂ ਨੇ ਉਹ ਕਿੱਥੇ ਪਾਈਏ ਸ਼ਮੀ ਭਾਜੀ, ਉਹ ਦੱਸੋ ਤੁਸੀਂ।
6: ਜੀ ਜੀ ਬਿਲਕੁਲ ਬਿਲਕੁਲ,
5: ਉਹਨਾਂ ਦਾ ਸਾਨੂੰ ਪਤਾ ਹੀ ਨੀ ਵੋਟ ਪਾਉਣੀ ਕਿੱਥੇ ਵੇ।
6: ਜੀ
5: ਇਹ ਅਵੇਅਰਨੈਸ ਜ਼ਰੂਰ ਕਰਨੀ ਚਾਹੀਦੀ ਲੋਕਾਂ ਨੂੰ, ਅਵੇਅਰਨੈਸ ਤੇ ਹੈ ਹੀ ਕੋਈ ਨੀ ਇੱਥੇ।
6: ਬਿਲਕੁਲ ਬਿਲਕੁਲ,
5: ਬਾਕੀ ਭਾਜੀ ਪ੍ਰੋਗਰਾਮ ਬੜਾ ਵਧੀਆ ਚੜ੍ਹਦੀ ਕਲਾ ਚ।
6: ਥੈਂਕ ਯੂ ਲਖਵਿੰਦਰ ਭਾਜੀ, ਸੋ ਨਾਈਸ ਆਫ ਜੀ, ਬਹੁਤ ਬਹੁਤ ਧੰਨਵਾਦ। ਖਹਿਰਾ ਸਾਹਿਬ ਜੀ ਇਹਨੂੰ, ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਸ਼ਮੀ ਭੱਠਾ ਬੋਲਦਾ ਜੀ। ਹਾਂਜੀ ਤੇ ਤੁਸੀਂ ਪਿੱਛੋਂ ਰੇਡੀਓ ਬੰਦ ਕਰ ਦੋ, ਕੁਇਕਲੀ ਆਪਣੀ ਗੱਲ ਕਰ ਲੋ ਜੀ ਪਲੀਜ਼। ਹਾਂਜੀ ਹਾਂਜੀ,
7: ਜਦੋਂ ਮੇਰੀ ਵਾਰੀ ਆਊਗੀ ਮੈਂ ਉਦੋਂ ਹੀ ਕਰੂੰਗੀ।
6: ਤੁਹਾਡੀ ਵਾਰੀ ਹੈ ਜੀ, ਤੁਸੀਂ ਆਉਂਦੀ ਏਅਰ ਹੋ।
7: ਹਾਂਜੀ ਹਾਂਜੀ, ਮੈਂ ਕਹਿਣਾ ਚਾਹੁੰਦੀ ਆ, ਰਾਤ ਵੀ ਸੁਣ ਕੇ ਬਹੁਤ ਜ਼ਿਆਦਾ ਦੁੱਖ ਲੱਗਾ ਕਿ ਗੰਦੀਆਂ ਪਰਿਵਾਰਕ ਮੂਵੀਆਂ ਬਣਾ ਬਣਾ ਪਾ ਰਹੇ ਆ, ਦੈਟਸ ਇਸ ਤੋਂ ਘਟੀਆ ਹੋਰ ਕੋਈ ਨੀ ਹੋ ਸਕਦਾ। ਮੇਰੇ ਵੀਰ ਗੱਲਾਂ ਕਰਕੇ ਗਏ ਨਾ ਜਿਹੜੇ ਸਹੀ ਉਹਨਾਂ ਨੇ ਕੀਤੀਆਂ, ਇਹ ਲੋਕ ਪਤਾ ਕਾਹਦੇ ਮਗਰ ਆ, ਇਹ ਸਾਡੀ ਸੇਵਾ ਕਰਨ ਦੇ ਮਗਰ ਨੀ, ਇਹਨਾਂ ਨੂੰ ਸਾਨੂੰ ਜੋਬਾਂ ਮਿਲਣਗੀਆਂ, ਚੰਗੇ ਪੈਸੇ ਮਿਲਦੇ ਨੇ, ਪਲੱਸ ਇਹਨਾਂ ਨੂੰ ਫੰਡ ਮਿਲਦੇ ਨੇ, ਤੇ ਪਲੱਸ ਚੌਧਰ ਮਿਲਦੀ ਆ। ਪਲੀਜ਼ ਇਹਨਾਂ ਨੂੰ ਨਾ ਪਿਕ ਕਰੋ, ਮੈਂ ਦੁਹਾਈ ਦੇ ਰਹੀ ਆ। ਮੈਂ ਤੁਹਾਨੂੰ ਦੱਸਿਆ 1970 ਵਿੱਚ ਮੈਂ ਆਈ ਸੀ, ਉਹ ਸਵਰਗ ਸੀਗਾ ਉਦੋਂ, ਸਾਡੇ ਲੋਕਾਂ ਨੇ ਨਰਕ ਬਣਾਇਆ, ਨਰਕ ਜਿਹਾ ਨਰਕ, ਆਪਣੇ ਕਾਨੂੰਨ ਬਣਾਏ ਆ ਇਹਨਾਂ ਨੇ, ਜਦੋਂ ਸੜਕ ਤੇ ਜਾਈਦਾ ਦੇਖਦੇ ਹੀ ਰਹਿ ਜਾਈਦਾ ਕੀ ਕਰਦੇ ਆ, ਇਕਦਮ ਮੋਹਰੇ ਆ ਜਾਂਦੇ ਆ, ਤੁਹਾਨੂੰ ਪਤਾ ਵੀ ਨੀ ਲੱਗਦਾ। ਇੰਨਾ ਕੁਛ ਕਹਿਣ ਨੂੰ ਆ, ਬਟ ਐਨੀਵੇ ਜਿਹੜੇ ਮੇਰੇ ਵੀਰਾਂ ਨੇ ਗੱਲਾਂ ਕੀਤੀਆਂ ਮੈਂ ਉਹਨਾਂ ਨਾਲ ਸਹਿਮਤ ਆ, ਔਰ ਇਹਨਾਂ ਨੂੰ ਵੋਟ ਨਾ ਪਾਓ ਪਲੀਜ਼। ਕਿਸੇ ਗੋਰੇ ਨੂੰ ਵੋਟ ਪਾ ਦਿਓ ਤੁਸੀਂ, ਉਹਨੂੰ ਸ਼ਿੱਟ ਤਾਂ ਦੇ ਸਕਦੇ ਨਾ ਵੀ ਤੂੰ ਆ ਗਲਤ ਕਰ ਰਿਹਾ। ਕੁਛ ਲੋਕ ਨੇ ਕਹਿਣਾ ਗੋਰੇ ਵੀ ਏਦਾਂ ਹੀ ਕਰਦੇ ਆ, ਯਕੀਨ ਕਰੋ ਗੋਰਿਆਂ ਨੇ ਸਾਡੇ ਕੋਲੋਂ ਸਿੱਖਿਆ, ਸਾਡੇ ਲੋਕਾਂ ਨੇ ਇਹਨਾਂ ਨੂੰ ਸਿਖਾਇਆ ਰਿਸ਼ਵਤਾਂ ਲੈਣੀਆਂ, ਝੂਠ ਬੋਲਣਾ, ਬਹੁਤ ਕੁਛ ਕਹਿਣ ਨੂੰ ਆ। ਐਨੀਵੇ
6: ਜੀ ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੁਰਿੰਦਰ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
8: ਹਾਂਜੀ ਹਾਂਜੀ ਸ਼ਮੀ ਜੀ ਸਤਿ ਸ਼੍ਰੀ ਅਕਾਲ,
6: ਸਤਿ ਸ਼੍ਰੀ ਅਕਾਲ।
8: ਤੇ ਗੱਲ ਇੱਦਾਂ ਭਾਜੀ ਆ, ਉਦਾਂ ਬਹੁਤ ਤੁਹਾਡੇ ਲਿਸਨਰ ਸਾਰੇ ਸਿਆਣੀਆਂ ਗੱਲਾਂ ਕਰ ਗਏ ਆ, ਪਰ ਇੱਕ ਜਿਹੜੇ ਦੂਜੇ ਨੰਬਰ ਤੇ ਵੀਰ ਜੀ ਆਏ ਸੀ ਉਹ ਕਹਿੰਦੇ ਇਹਨਾਂ ਦੇ ਜੁੱਤੀਆਂ ਪੈਣੀਆਂ, ਏਦਾਂ ਦੇ ਬੰਦਿਆਂ ਨੂੰ ਥੋੜਾ ਜਿਹਾ ਕਿਹਾ ਕਰੋ ਆਪਣੀ ਲੈਂਗੁਏਜ ਤੇ ਕੰਟਰੋਲ ਕਰੋ, ਭੱਦਰ ਭਾਸ਼ਾ ਨਾ ਬੋਲਿਆ ਕਰੋ, ਦੂਜਿਆਂ ਦਾ ਵੀ ਦਿਲ ਦਿਖਾਉਂਦੇ ਆ।
6: ਬਿਲਕੁਲ।
8: ਤੇ ਰਹੀ ਗੱਲ ਜਿਹੜੇ ਆ ਜਿੰਨੇ ਵੀ ਨਵੇਂ ਲੈ ਲਓ ਜਾਂ ਪੁਰਾਣੇ ਲੈ ਲਓ, ਰਾਈਟ, ਇਹ ਸਾਰੇ ਕਹਿੰਦੇ ਅਸੀਂ ਤੁਹਾਡੀ ਗੱਲ ਪਹੁੰਚਾਵਾਂਗੇ, ਉਹ ਦੂਜਾ ਲਿਸਨਰ ਵੀ ਕਰ ਗਿਆ ਏਦਾਂ ਦੀ ਗੱਲ, ਤੁਹਾਡੀ ਆਵਾਜ਼ ਸਿਟੀ ਤੱਕ ਪਹੁੰਚਾਵਾਂਗੇ, ਉਹ ਤਾਂ ਪਹੁੰਚ ਹੀ ਜਾਣੀ ਆ। ਤੇ ਦੂਜੀ ਗੱਲ ਇਹ ਆ, ਕਹਿੰਦੇ ਅਸੀਂ ਟੈਕਸ ਫਰੀਜ਼ ਕਰ ਦਾਂਗੇ, ਯੇ ਵੋ, ਉਹ ਕਿਸੇ ਨੇ ਘਟਾਉਣ ਦੀ ਗੱਲ ਵੀ ਕੀਤੀ ਆ, ਜਾਂ ਕੋਈ ਇਹ ਵੀ ਕਹਿੰਦਾ ਮੈਂ ਤਨਖਾਹ ਘੱਟ ਲਊਂਗਾ, ਮੈਂ ਉਹਦਾ ਰੈਜੂਲੇਸ਼ਨ ਲਿਆਉਂਗਾ। ਮੈਂ ਕਹਿੰਦਾ ਅੱਜ ਕਹਿ ਦੋ ਜੇ ਇਹਨਾਂ ਨੂੰ ਲੱਖ ਸਵਾ ਲੱਖ ਤਨਖਾਹ ਮਿਲਦੀ ਆ, ਮੈਨੂੰ ਪਤਾ ਨੀ ਕਿੰਨੀ ਮਿਲਦੀ ਆ, ਕਹਿ ਦੋ ਤੁਹਾਨੂੰ 50,000 ਮਿਲਣੀ ਆ, ਜੇ ਅੱਧੇ ਪਿੱਛੋਂ ਨਾ ਭੱਜ ਗਏ ਅੱਧੇ ਕੀ ਸਾਰੇ ਹੀ ਭੱਜ ਜਾਣੇ ਆ, ਤੇ ਆਪਣੀ ਤਨਖਾਹਾਂ ਹੀ ਇਹਨਾਂ ਨੇ ਉੱਥੇ ਵੀ ਜਾ ਕੇ ਵਧਾਉਣੀਆਂ, ਕਿਸੇ ਨੇ ਸਿੱਟੀ ਦੀ ਗੱਲ ਨਹੀਂ ਕਰਨੀ। ਹਾਂ, ਜੇ ਕੋਈ ਬੰਦਿਆਂ ਨੇ ਅੱਜ ਤੋਂ 2-3 ਸਾਲ ਪਹਿਲਾਂ 5 ਸਾਲ ਪਹਿਲਾਂ ਸਿੱਟੀ ਦੀਆਂ ਮੀਟਿੰਗਾਂ ਚ ਕਿਤੇ ਜਾਂਦੇ ਰਹੇ ਆ, ਉਹਨਾਂ ਨੇ ਉੱਥੇ ਕੋਈ ਆਪਣਾ ਪੱਖ ਰੱਖਿਆ, ਉਹਨਾਂ ਬੰਦਿਆਂ ਨੂੰ ਜ਼ਰੂਰ ਵੋਟਾਂ ਪਾਓ, ਜੇ 1-2 ਚੰਗੇ ਬੰਦੇ ਹੈਗੇ ਆ। ਬਾਕੀ ਸ਼ਮੀ ਭਾਜੀ ਤੁਹਾਡਾ ਟਾਈਮ ਕਿੰਨੇ ਤੋਂ ਕਿੰਨਾ ਆ?
6: ਮੇਰਾ 5-6 ਹੁੰਦਾ ਭਾਜੀ, 6 ਵਜੇ ਤੱਕ ਹੈ ਜੀ ਆਪਣਾ।
8: ਤੇ ਤੁਸੀਂ ਕਿੰਨੇ ਵਜੇ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਹੋ ਜੀ?
6: ਮੈਂ 5-5 ਵਜੇ ਕਰਦਾ ਜੀ ਪੂਰੇ।
8: ਨਹੀਂ ਭਾਜੀ, ਤੁਸੀਂ ਹਮੇਸ਼ਾ 12-13-15 ਮਿੰਟ ਲੇਟ ਆਉਂਦੇ ਹੋ
6: ਭਾਜੀ। ਭਾਜੀ ਗੱਲ ਸੁਣੋ, ਸਰਿੰਦਰ ਭਾਈ ਦੀ ਗੱਲ
8: ਸੁਣੋ, ਜੋ ਮੇਰੀ ਵੀ ਗੱਲ ਪਹਿਲਾਂ ਸੁਣ ਲਓ। ਸਾਰਾ ਦਿਨ ਹੁੰਦਾ ਤਾਂ ਅਸੀਂ 5 ਵਜੇ ਕੰਮ ਸ਼ੁਰੂ ਕਰਦੇ, ਨਹੀਂ ਤਾਂ ਅਸੀਂ ਵੀ 6-6:30 ਇੱਦਾਂ ਲੇਟ ਹੀ ਸ਼ੁਰੂ ਕਰੀਦਾ। ਭਾਗਾਂ ਵਾਲਾ ਦਿਨ ਹੁੰਦਾ ਨਾ 5 ਵਜੇ। ਤੁਸੀਂ ਆਪਣੀ ਗੱਲ ਦੱਸ ਦਿਓ, ਪਰ ਤੁਹਾਡਾ ਕੋਈ ਵੈਲਿਡ ਨਹੀਂ ਹੋਣਾ, ਨਾ ਇਸ ਵੇਲੇ ਟ੍ਰੈਫਿਕ ਹੁੰਦਾ ਨਾ ਕੁਛ ਹੋਰ ਹੁੰਦਾ।
6: ਉਹ ਨਹੀਂ, ਮੈਂ ਤਾਂ ਸਟੂਡੀਓ ਮੈਂ ਭਾਜੀ ਮੈਂ ਤਾਂ 5-10 ਮਿੰਟ ਪਹਿਲੀ ਸਟੂਡੀਓ ਚ ਪਹੁੰਚਿਆ ਹੁੰਦਾ, ਉਹ ਐਡਸ ਜਿਹੜੀਆਂ ਹੁੰਦੀਆਂ ਉਹ ਪਲੇ ਕਰਨੀਆਂ ਹੁੰਦੀਆਂ। ਹੈ ਤੁਹਾਨੂੰ ਪਤਾ ਕੋਈ ਵੀ ਪ੍ਰੋਗਰਾਮ ਚਲਾਉਣਾ ਭਾਜੀ ਗਲਤ ਸੁਣੋ ਉਹਦੇ ਲਈ ਸਪੋਂਸਰ ਜਿਹੜੀਸ਼ਿਪ ਬੜੀ ਹੈ ਕੱਲ ਨੂੰ ਨਹੀਂ ਆਇਆ ਅਸੀਂ ਪ੍ਰੋਗਰਾਮ ਬੰਦ ਕਰਕੇ ਘਰੇ ਬਹਿ ਜਾਂਗੇ ਸਾਡੀ ਜਗ੍ਹਾ ਕੋਈ ਹੋਰ ਇੱਥੇ ਆ ਜਾਊਗਾ
9: ਆਪਣੇ ਬੰਦੇ ਨੂੰ ਵੋਟ ਨਾ ਪਾਓ ਦੇਖਦੇ ਹਾਂ ਬ੍ਰੈਂਪਟਨ ਦਾ ਕੀ ਨਾਮ ਕਰਦਾ ਕੀ ਖਰਾਬ ਹੁੰਦਾ ਬ੍ਰੈਂਪਟਨ ਕੇ ਵਧੀਆ ਹੁੰਦਾ ਕਰਕੇ ਦੇਖ ਲਓ ਪਲੀਜ਼ ਡੂ ਨਾਟ ਵੋਟ ਦੀਸ ਗਾਇਸ ਯੂ ਨੋ ਦੇਰ ਇਜ਼ ਅ ਰੀਜ਼ਨ ਵਾਈ ਵੀ ਕੇਮ ਹੇਅਰ ਪਤਾ ਨਾ ਆਪਾਂ ਇਸ ਕੰਟਰੀ ਕਿਉਂ ਆਏ ਸੀਗੇ ਕਿਉਂਕਿ ਉਹ ਕੌਣ ਚਲਾ ਰਿਹਾ ਸੀਗਾ ਕੋਈ ਰੀਜ਼ਨ ਸੀਗਾ ਆਪਾਂ ਇੱਥੇ ਆਏ ਸੀ ਕੱਲ ਮੇਰੇ ਡੋਰ ਤੇ ਇੱਕ ਨੌਕ ਕੀਤਾ ਆਪਣੀ ਕੈਂਪੇਨ ਕਰ ਰਹੇ ਮੈਂ ਕਿਹਾ ਹਾਂਜੀ ਦੱਸੋ ਕਿਹਨੇ ਇਹਨਾਂ ਨੂੰ ਵੋਟ ਪਾਓ ਮੈਂ ਕਿਹਾ ਕੌਣ ਨੇ ਦੋ ਮੁੰਡੇ ਕਹਿੰਦੀ ਖੁਸ਼ੀ ਬ੍ਰਦਰ 30-35 ਸਾਲ ਦੇ ਦੋ ਮੁੰਡੇ ਨੇ ਟਰੱਕਿੰਗ ਕੰਪਨੀ ਚਲਾ ਰਹੇ ਨੇ 4-5 ਸਾਲ ਹੋਏ ਨੇ ਨੇਤਾ ਬਣਨਾ ਹੈ ਕਿਆ ਮਜ਼ਾਕ ਬਣਾਇਆ ਪਿਆ ਮਹਾਰਾਜ
6: ਤੇਜਿੰਦਰ ਭਾਜੀ ਬਹੁਤ ਬਹੁਤ ਧੰਨਵਾਦ ਜੀ ਅਮਨਦੀਪ ਜੀ ਸਤਿ ਸ੍ਰੀ ਅਕਾਲ
10: ਸਤਿ ਸ੍ਰੀ ਅਕਾਲ
6: ਸਤਿ ਸ੍ਰੀ ਅਕਾਲ ਭਾਜੀ
10: ਮੈਂ ਜੀ ਕਹਿਣਾ

0: ਐਮਪੀ ਦੀ ਇਲੈਕਸ਼ਨ ਚ ਇੱਕ ਅਸੀਂ ਵੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਕਿਹਾ ਸੀ ਨਾਂ ਨਹੀਂ ਲੈਣਾ, ਨਾਂ ਲੈ ਵੀ ਸਕਦਾ ਮੈਂ
1: ਜੀ ਜੀ, ਨਾ ਹੀ ਲੋ, ਨਾ ਹੀ ਲੋ ਭਾਜੀ ਪੁਲਿਸ, ਹਾਂਜੀ
0: ਮੈਨੂੰ ਇੱਕ ਵਾਰੀ ਵਾਹ ਪਿਆ ਤੇ ਮੈਂ ਉਹਦੇ ਆਫਿਸ ਗਿਆ, ਮੈਂ ਉਹਨੇ ਆਫਿਸ ਵਾਲਿਆਂ ਨੂੰ ਪੁੱਛਿਆ ਕਿੱਥੇ ਆ, ਉਹ ਆਟਵਾ ਗਈ ਹੈ, ਆਟਵਾ ਗਈ ਹੈ, ਕਦੋਂ ਵਾਪਸ ਆਉਣਾ, ਮੈਂ ਮਿਲਣਾ ਚਾਹੁੰਦਾ, ਕੰਮ ਦੱਸੋ, ਵੈਸੇ ਮੈਂ ਉਹਨਾਂ ਨੂੰ ਮਿਲਣਾ ਹੈ ਵੀ ਤੁਸੀਂ ਦੱਸੋ ਵੀ ਉਹਨੇ ਵਾਪਸ ਕਦ ਆਉਣਾ, ਅਸੀਂ ਸਾਨੂੰ ਪਤਾ ਨੀ,
1: ਉਹਨਾਂ
0: ਨੇ ਮੈਂ ਉਹਨਾਂ ਸਕੈਜੂਅਲ ਦਾ ਕਹਿੰਦੇ ਸਾਨੂੰ ਨੀ ਪਤਾ, ਜਿਹੜੀ ਐਮਪੀ ਦੇ ਆਫਿਸ ਵਾਲਿਆਂ ਨੂੰ ਉਹਦੇ ਸਕੈਜੂਅਲ ਦਾ ਨੀ ਪਤਾ, ਉਹ ਕਾਹਦੀ ਐਮਪੀ ਆ ਤੇ ਕਾਹਦਾ ਆਫਿਸ ਆ, ਕਿਹੜੀ ਸਰਵਿਸ ਦੇਣੀ ਉਹਨੇ। ਦੁਬਾਰਾ ਦੂਸਰੀ ਇਲੈਕਸ਼ਨ ਚ ਜਿੱਤ ਭਾਵੇਂ ਗਈ, ਮੈਂ ਉਹਨੂੰ ਮੇਰੇ ਖਿਆਲ 10 ਮੈਸੇਜ ਕੀਤੇ ਹੋਣੇ, ਮੈਂ ਆਪ ਤੋਂ ਉਹਨੂੰ ਕੁਛ ਫੋਨ ਕਰਕੇ ਨੀ ਗਿਆ, ਲੇਕਿਨ ਜਿਹੜੇ ਆਉਂਦੇ ਸੀਗੇ ਉਹਦੀ ਹੈਲਪ ਵਾਸਤੇ, ਮੈਂ ਉਹਨਾਂ ਕਹਿੰਦਾ ਵੀ ਉਹਨੂੰ ਕਹੋ ਮੈਨੂੰ ਮਿਲੇ, ਇੱਥੇ ਬੈਠਾਂਗੇ ਮੈਂ 10 ਬੰਦੇ ਸਦੂ ਉਹਨੂੰ ਵੋਟਾਂ ਪਾਵਾਂਗੇ। ਉਹਨੂੰ ਪਤਾ ਸੀ ਵੀ ਉਹਨੇ ਮੇਰੇ ਮੂੰਹ ਤੇ ਗੱਲਾਂ ਕਹਿਣੀਆਂ ਨੇ ਤੇ ਮੈਂ ਆਹ ਸਰਵਿਸ ਉਹਨੂੰ ਦਿੱਤੀ ਸੀ, ਤੇ ਉਹ ਦੁਬਾਰਾ ਮੂੰਹ ਨੀ ਦਿਖਾਇਆ ਉਹਨੇ, ਇਸ ਤਰ੍ਹਾਂ ਹੀ ਕਰਦੇ ਨੇ। ਬਾਕੀ ਗੱਲ ਰਹੀ ਜੀ, ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ, ਚੰਗੀ ਵੀ ਵਿੱਚ ਹੈਗੇ ਨੇ। ਆਹ ਟਾਈਮ ਹੋਟਲ ਦੀ ਗੱਲ ਹੋਣੀ ਚੱਲੀ ਸੀ, ਇੱਕ ਟਾਈਮ ਹੋਟਲ ਤੇ ਮੈਂ ਚਾਹ ਲੈਣ ਵਾਸਤੇ ਗਿਆ, ਉੱਥੇ ਜੀ ਆਪਣੀ ਪੰਜਾਬੀ ਨੀ ਸੀ, ਹੋਰ ਕਿਸੇ ਕਮਿਊਨਿਟੀ ਦੀ ਸੀਗੀ, ਤੇ ਕੁੜੀ ਮੇਰੇ ਖਿਆਲ ਗੋਰੀ ਤਾਂ ਨਹੀਂ ਸੀ, ਲੇਕਿਨ ਉਹ ਬਹੁਤ ਵਧੀਆ ਉਹਦੀ ਸਰਵਿਸ ਸੀ, ਤੇ ਮੈਂ ਨਾ ਚਾਹ ਲੈ ਕੇ ਤੇ ਬਾਅਦ ਚ ਮੈਂ ਸੋਚਿਆ ਯਾਰ ਇਹਨੂੰ ਟਿਪ ਦੇਣੀ ਚਾਹੀਦੀ, ਮੈਂ ਉਹ ਖੜਾ ਟਿਪ ਦੇਣ ਵਾਸਤੇ ਖੜਾ, ਤੇ ਆਪਣੀ ਪੰਜਾਬੀ ਕੁੜੀ ਆ ਗਈ ਤੇ ਮੈਨੂੰ ਉਹਨੇ ਉਹਦੇ ਨਾਲ ਵੀ ਗਾਹ ਜੀ, ਉਹ ਕਹਿੰਦੀ ਮੈਨੂੰ ਕਹਿੰਦੀ ਅੰਕਲ ਜੀ ਤੁਸੀਂ ਕੁਛ ਲੈਣਾ, ਮੈਂ ਕਿਹਾ ਨਹੀਂ ਮੈਂ ਪੁੱਤ ਲੈਣਾ ਨੀ ਕੁਛ, ਮੈਂ ਕਹਿੰਦੀ ਵੇਟ ਕਰਦਾ ਪਿਆ, ਉਹ ਕਹਿੰਦੀ ਤੁਸੀਂ ਉੱਥੇ ਚੇਅਰ ਤੇ ਬਹਿ ਜਾਓ, ਜਦੋਂ ਤੁਹਾਨੂੰ ਜ਼ਰੂਰਤ ਮੈਨੂੰ ਆਵਾਜ਼ ਮਾਰ ਦਿਓ, ਤੁਹਾਨੂੰ ਮੈਂ ਜੋ ਤੁਸੀਂ ਚਾਹੋਗੇ ਮੈਂ ਦੇ ਦੂੰਗਾ।
1: ਕੀ ਬਾਤ ਹੈ,
0: ਉਹ ਕਿੰਨੀ ਦੇਖੋ ਕਿੰਨੀ ਵਧੀਆ ਲੱਗੀ ਗੱਲ, ਉਹਨੇ ਮੈਨੂੰ ਪੁੱਛਿਆ ਵੀ ਤੁਸੀਂ ਇੱਥੇ ਖੜੇ ਹੋ, ਕੰਮ ਕਿਉਂ ਖੜੇ ਹੋ, ਤੇ ਮੇਰਾ ਖਿਆਲ ਨੀ ਵੀ ਇਹੋ ਜਿਹੀ ਸਰਵਿਸ ਸਾਰੇ ਨੀ ਦਿੰਦੇ, ਸਮਾਈਲੀ ਨੀ ਆਉਂਦੀ ਉੱਥੇ ਕਿਸੇ ਦੇ ਮੂੰਹ ਤੇ, ਪਤਾ ਨੀ ਉਹ ਉਹਨਾਂ ਨੂੰ ਮਜਬੂਰੀ ਨੂੰ ਕੰਮ ਕਰਨਾ ਪੈਂਦਾ, ਤੇ ਇਸ ਕਰਕੇ ਵੋਟਾਂ ਜਿਹੜੀਆਂ ਸਿਆਸਤ ਦਿੰਦੀ ਨਾ, ਉਹਨਾਂ ਚੋਂ 1% ਭਾਵੇਂ ਕੋਈ ਬੰਦੇ ਕਿਸੇ ਦੀ ਗੱਲ ਸੁਣਦੇ ਹੋਣ, 99% ਮੁੜ ਕੇ ਜਿੱਤਣ ਤੋਂ ਬਾਅਦ ਤੁਹਾਨੂੰ ਮੂੰਹ ਹੀ ਨੀ ਦਿਖਾਉਂਦੇ, ਕਿਹੜੀ ਕਰਨੀ ਇਹਨਾਂ ਨੇ, ਇਹਨਾਂ ਦੀ ਗੱਲ ਸੁਣਦਾ ਵੀ ਕੋਈ ਨੀ, ਉੱਥੇ ਪਤਾ ਉਹਨਾਂ ਨੂੰ ਵੀ ਇਹੋ ਜੀ ਕਿੰਨੀ ਕੁ ਕਾਤ ਦੀ ਮਾਲਕ ਹੈ, ਇਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ।
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ ਸ਼ਾਰਟ ਰੱਖਿਓ, ਸਾਡੇ ਨਾਲ ਮਹਿਮਾਨ ਹੈ ਜਿਹੜੇ, ਉਹ ਵੀ ਇੱਕ ਜੁੜ ਚੁੱਕੇ ਆ, ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ। ਅਗਲੀ ਗੱਲ ਕੁਲਤਾਰ ਜੀ, ਸਵਾਗਤ ਹੈ ਜੀ ਜੀ ਨੂੰ।
2: ਹਾਂਜੀ ਸਤਿ ਸ਼੍ਰੀ ਅਕਾਲ
1: ਭਾਈ। ਸਤਿ ਸ਼੍ਰੀ ਅਕਾਲ ਭਾਜੀ।
2: ਭਾਜੀ ਗੱਲ ਸਹੀ, ਆਪਣੇ ਬੰਦਿਆਂ ਤੋਂ ਵੋਟ ਪਾਉਣੀ ਨੀ ਚਾਹੀਦੀ, ਕੰਟਰੀ ਦਾ ਹੀ ਨਾਸ ਮਾਰ ਲਿਆ ਜਦੋਂ ਦੇ ਆਇਆ, ਸਭ ਤੋਂ ਪਹਿਲਾਂ ਤੁਸੀਂ ਆਏ ਹੋਗੇ, ਰੂਟ ਵੀ ਆਇਆ ਬੜਾ ਵਧੀਆ, ਕਦੇ ਕੋਈ ਕੰਪਲੇਨ ਕੋਈ ਕੁਛ ਨੀ ਦੇਖਿਆ ਸੀ, ਇੰਨਾ ਹੁਣ ਇਹਨਾਂ ਨੇ ਖਤਮ ਕਰਤਾ। ਆਪਣੇ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਆਪਣਾ ਬੰਦਾ ਬਣਿਆ ਜੀ, ਇੰਨਾ ਟਰੈਫਿਕ ਵਾਲਿਆਂ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ, ਆਹ ਕਰ ਦੋ ਐ ਕਰ ਦੋ, ਵੀ ਆਪਣਾ ਪਿਆ ਤੁਸੀਂ ਦੇਖਦੇ ਨੀ, ਕਿੱਥੇ ਅੰਦਰ ਕਮਰੇ ਚ ਬਹਿ ਕੇ ਮੀਟਿੰਗਾਂ ਕਰਕੇ ਵਧਾ ਕੇ ਬਾਹਰ ਆ ਜਾਂਦੇ ਹੋ। ਇੰਡੀਆ ਬਿਲਕੁਲ ਹੀ ਨੀ ਵੋਟ, ਬਸ ਸਾਰਿਆਂ ਨੂੰ ਏਕਾ ਕਰਨਾ ਚਾਹੀਦਾ, ਵੀ ਇੰਡੀਆ ਨੇ ਇਹਨਾਂ ਨੇ, ਕਿਉਂਕਿ ਉਹ ਤੀਜੀ ਚੌਥੀ ਪੋਸਟ ਵਾਲਾ ਹੋਊ ਤਾਂ ਠੀਕ ਰਹੂਗਾ ਜੀ, ਭਾਵੇਂ ਉਹਦੀ ਸੈਕੰਡ ਪੋਸਟ ਹੀ, ਉਹ ਬਲੱਡ ਤਾਂ ਸਾਡਾ ਹੀ ਆ, ਅਸੀਂ ਤਾਂ ਬੇਈਮਾਨ ਨੂੰ ਇਸ ਕਰਨੀ ਸਿਖਾਉਣੀ, ਇਹਨਾਂ ਨੂੰ ਨਾ ਹੀ ਵੋਟ ਪਾਉਣ ਤਾਂ ਚੰਗੇ ਰਹਾਂਗੇ, ਨਹੀਂ ਤਾਂ ਫਿਰ ਆਹ ਇੰਡੀਆ ਤੋਂ ਚੰਗੇ ਫਿਊਚਰ ਨੂੰ ਆਏ ਸੀ, ਉਦੋਂ ਵੀ ਬੁਰਾ ਹਾਲ ਹੋ ਗਿਆ ਕੈਨੇਡਾ ਦਾ।
1: ਜੀ ਜੀ, ਥੈਂਕ ਯੂ ਕੁਲਤਾਰ ਭਾਜੀ, ਥੈਂਕ ਯੂ ਜੀ। ਤੁਹਾਡੇ ਸਾਰਿਆਂ ਦੇ ਮੈਂ ਵਿਊ ਪੁਆਇੰਟ ਲੈ ਰਿਹਾ, ਸਿਰਫ ਇੱਕ ਦੋ ਕਾਲਸ ਦੋਸਤੋਂ ਲਵਾਂਗਾ, ਉਸ ਤੋਂ ਬਾਅਦ ਫਿਰ ਸਾਡੇ ਨਾਲ ਮਹਿਮਾਨ ਆ, ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ। 15 ਭੁਪਿੰਦਰ ਭਾਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ ਪਟਲ ਸਾਹਿਬ, ਚਲੋ ਸਾਰਿਆਂ ਦੀ ਗੱਲ ਠੀਕ ਹੀ ਹੈ, ਉਹਨਾਂ ਦੇ ਵੀ ਤਜਰਬੇ ਨੇ, ਪਰ ਹੁਣ ਜਿੱਥੇ ਉਮੀਦਵਾਰ ਖੜੇ ਆਪਣੇ ਨੇ 3-4 ਫਿਰ ਉੱਥੇ ਕਿਹਨੂੰ ਪਾਓਗੇ, ਉਹਨਾਂ ਨੂੰ ਪਾਓਗੇ ਨਾ
1: ਜੀ ਜੀ,
3: ਤੇ ਉਹਨਾਂ ਦੇ ਵਿੱਚੋਂ ਜਿੱਤੇ ਵੀ ਹੋਏ ਨੇ, ਪਰ ਹੁਣ ਦੂਜੇ ਪਾਸੇ ਦੇਖਿਆ ਜਾਵੇ ਵੀ ਹੁਣ ਪੈਟ੍ਰਿਕ ਪੰਜਾਬੀ ਨੀ ਹੈਗਾ, ਫੋਰਡ ਪੰਜਾਬੀ ਨੀ ਹੈਗਾ, ਕਾਰਨੀ ਪੰਜਾਬੀ ਨੀ, ਨਾ ਟਰੂਡੋ ਪੰਜਾਬੀ ਸੀ, ਕਿੱਡੇ ਕਿੱਡੇ ਘਪਲੇ ਕੀਤੇ ਨੇ ਬਿਲੀਅਨ ਡਾਲਰ ਦੇ, ਤੇ ਹੁਣ ਇਹ ਤਾਂ ਸਾਰੇ ਇਹੋ ਜਿਹੀ ਹੈ, ਮੈਨੂੰ ਤਾਂ ਇਹਨਾਂ ਚ ਕੋਈ ਵੀ ਠੀਕ ਨੀ ਲੱਗਦਾ, ਕਿਸੇ ਵੀ ਕੌਮ ਦਾ ਹੋਵੇ ਕੋਈ ਵੀ ਨੀ ਬਾਤ ਪੁੱਛਦਾ, ਉਮੀਦਵਾਰ ਨੇ ਜਿੱਤਣਾ, ਲੋਕਾਂ ਨੇ ਹਾਰਨਾ, ਜਿਹਨੂੰ ਮਰਜ਼ੀ ਪਾ ਲਓ।
1: ਜੀ
3: ਮਿਹਰਬਾਨੀ,
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। 6972 ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ,
4: ਮੈਂ ਇਹ ਵਿਚਾਰ ਕੀਤਾ ਜੀ, ਤੇ ਮੈਂ ਤੁਸੀਂ ਭਾਜੀ ਦੱਸ ਸਕਦੇ ਹੋ ਕਿ ਕੋਈ ਗੋਰਾ ਵੀ ਖੜਾ, ਕਿੰਨੇ ਗੋਰੇ ਖੜੇ ਆਪਣੇ?
1: ਪੈਟ੍ਰਿਕ ਬਰਾਊਨ ਸਾਹਿਬ ਦੁਬਾਰਾ ਮੇਅਰ ਦੀ ਇਲੈਕਸ਼ਨ ਵਾਸਤੇ ਖੜੇ ਹੈ, ਜੈਕਸਨ ਵੈਲਸੀ ਉਹ ਮੇਅਰ

0: ਗੰਭੀਰ ਜੀ ਚੋਣ ਵਾਸਤੇ ਖੜੇ ਆ
1: ਨਾਮ ਮਾਤਰ ਦੇ ਆ ਜੀ, ਪਰ
0: ਹਾਂ ਕੁਝ ਕੁ ਪਰਸੈਂਟੇਜ ਘੱਟ ਹੈ ਜੀ,
1: ਨਾਮ ਮਾਤਰ ਦੇ ਰਹਿ ਗਏ ਜੀ। ਆਪਣੇ ਕੋਲ ਕੋਈ ਆਪਸ਼ਨ ਹੀ ਨਹੀਂ ਬਚੀ ਕਿ ਆਪਾਂ ਪੰਜਾਬੀਆਂ ਤੋਂ ਬਿਨਾਂ ਕਿਸੇ ਨੂੰ ਪਾਸ ਸਕੀਏ। ਆਪਾਂ ਕਿਸੇ ਨੂੰ ਉਹ ਦੋ ਤਿੰਨ ਹੈਗੇ ਜਿਹੜੇ ਉਹਨਾਂ ਨੂੰ ਆਪਾਂ ਇੰਨਾ ਕਿੰਨਾ ਕੁ ਜਾਣਦੇ ਆ ਜਾਂ ਹਨਾ, ਤੇ ਉਹ ਉਹਨਾਂ ਨੇ ਕੋਈ ਆਊਟਪੁੱਟ ਆਪਾਂ ਨੂੰ ਕੋਈ ਦਿੱਤੀ ਹੋਵੇ ਜਾਂ ਕੋਈ ਰੇਡੀਓ ਤੇ ਆਏ ਹੋਣ ਜਾਂ ਆਪਾਂ ਨੂੰ ਕੋਈ ਲੈਕਚਰ ਦਿੱਤਾ ਹੋਵੇ, ਕੋਈ ਸਮਥਿੰਗ ਕੋਈ ਯਾਨੀ ਕਿ ਐਲੋਬਰੇਟ ਕੀਤਾ ਹੋਵੇ ਆਪਦੇ ਆਪ ਨੂੰ, ਸਿਰਫ ਪੰਜਾਬੀ ਹੋਈ ਆ। ਸੋ ਅਸੀਂ ਆਪਦੀ ਫੈਮਿਲੀ ਦੇ ਤੌਰ ਤੇ ਐਜ਼ ਏ ਸਿਟੀਜ਼ਨ ਮੈਂ ਪੰਜਾਬੀ ਬੰਦੇ ਨੂੰ ਨਹੀਂ ਪਾਊਂਗਾ। ਖੁਦ ਮੈਂ ਆਪ ਵੀ ਖੜਾ ਹੋਵਾਂ ਨਾ, ਮੈਂ ਆਪਦੇ ਆਪ ਨੂੰ ਵੀ ਨਹੀਂ ਪਾਊਂਗਾ ਖੁਦ, ਮੈਂ ਆਪਣੇ ਆਪ ਨੂੰ, ਕਿਉਂਕਿ ਸਾਡੇ ਬਲੱਡ ਚ ਹੀ ਇਹ ਆ
0: ਜੀ। ਨਹੀਂ ਨਹੀਂ ਏਦਾਂ ਨਾ ਕਰੋ, ਵੋਟ ਤਾਂ ਪਾਓ
1: ਜੀ, ਮੈਂ ਕੋਈ ਵੀ ਨਹੀਂ ਵੋਟ ਪਾ ਸਕਦੇ ਆ, ਪਰ ਮੈਂ ਕਿਸੇ ਹੋਰ ਨੂੰ ਪਾ ਲੂ ਮੈਂ ਕੁਛ ਕੋਈ ਗੱਲ ਨੀ, ਪਰ ਸਾਡੇ ਬਲੱਡ ਚ ਇਹ ਚੀਜ਼ ਰਚ ਚੁੱਕੀ ਆ, ਆਪਾਂ ਬੰਦੇ ਨਹੀਂ ਬਣ ਸਕਦੇ
0: ਜੀ। ਥੈਂਕ ਯੂ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਲਾਈਨ ਸਾਰੀਆਂ ਫਲੈਸ਼ ਕਰ ਰਹੀਆਂ ਨੇ। ਮੈਂ ਇੱਕ ਕਾਲ ਗੁਰਪ੍ਰੀਤ ਭਾਜੀ ਹੋਣੀ ਆ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ, ਵਾਰਡ 9-10 ਤੋਂ ਰੀਜਨਲ ਕੌਂਸਲਰ ਵਾਸਤੇ ਚੋਣ ਲੜ ਰਹੇ ਨੇ। ਸੋ ਪਹਿਲਾਂ ਵੀ ਆ ਜਿਹੜੇ ਰਹੇ ਨੇ, ਉਦੋਂ ਵੀ ਆ ਜਿਹੜਾ ਇਹਨਾਂ ਦੇ ਕੰਮ ਕਾਰ ਅਚੀਵਮੈਂਟਸ ਆ ਜਿਹੜੇ ਭਾਜੀ ਹੋਣੀ ਦੱਸਣਗੇ। ਗੁਰਪ੍ਰੀਤ ਭਾਜੀ ਵੈਲਕਮ ਜੀ, ਇਹਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ।
2: ਸਤਿ ਸ਼੍ਰੀ ਅਕਾਲ ਵੀ ਜੀ।
0: ਸਤਿ ਸ਼੍ਰੀ ਅਕਾਲ ਭਾਜੀ, ਭਾਜੀ ਕਿੱਦਾਂ ਚੱਲ ਰਹੀ ਹੈ ਤੁਹਾਡੀ ਚੋਣ ਕੈਂਪੇਨ, ਕਿਉਂਕਿ ਹੁਣ ਤਾਂ ਐਨ ਫਾਈਨਲ ਡੇਜ਼ ਹੈ, ਐਡਵਾਂਸ ਪੋਲਿੰਗ ਚੱਲ ਰਹੀ ਹੈ, ਨੈਕਸਟ ਐਡਵਾਂਸ ਪੋਲਿੰਗ ਹੈ ਜਿਹੜੀ 16-17 ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਹੈ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜ਼ਰੂਰ ਵੋਟ ਕਰੋ, ਜਿਹੜਾ ਵੀ ਉਮੀਦਵਾਰ ਤੁਹਾਨੂੰ ਲੱਗਦਾ ਵੀ ਤੁਹਾਡੇ ਆਈਡੀਆਜ਼ ਨੂੰ ਅੱਗੇ ਲੈ ਕੇ ਜਾ ਰਿਹਾ, ਸਿਟੀ ਨੂੰ ਅੱਗੇ ਲੈ ਕੇ ਜਾ ਰਿਹਾ, ਸਿਟੀ ਦੀ ਡਿਵੈਲਪਮੈਂਟ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਜ਼ਰੂਰ ਭੁਗਤੋ। ਗੁਰਪ੍ਰੀਤ ਭਾਜੀ ਪਲੀਜ਼ ਗੋ ਅਹੈਡ ਜੀ।
2: Absolutely, I just want to say ki main kala sun da reha te loki bahut upset ne, I think
0: ji
2: inhne 4 saal jehde hun decline vekhe meri absence de vich apan utthe sige odo call chukde sige
0: ji,
2: results deliver sige utthe sige, and so the satellite police station lenda na bujurgan di bus service free karaya si, taxes kat rakhe sige mere akhirle 4 saalan de vich sirf 5% were very respectable the mere jaan to baad 30% ਇਹਨਾਂ ਨੇ ਵਧਾਏ, ਨਾਲੇ ਇਹਨਾਂ ਨੇ ਹੁਣ $300 million ਵੇਸ ਕੀਤਾ ਇਸ ਟਰਮ ਦੇ ਵਿੱਚ। ਸੋ ਇਸ ਕਰਕੇ ਲੋਕਾਂ ਨੂੰ ਇਹੀ ਰਿਕੁਐਸਟ ਕਰ ਰਿਹਾ ਹੰਬਲੀ ਕਿ ਸਾਨੂੰ ਕਾਮਯਾਬ ਕਰੋ, ਸਾਨੂੰ ਮੌਕਾ ਫੇਰ ਦੁਬਾਰਾ ਦਿਓ ਇੱਕ ਵਾਚ ਡੌਗ ਬਣਨ ਵਾਸਤੇ, ਅਪਡੇਟ ਦੇਣ ਵਾਸਤੇ ਲੋਕਾਂ ਨੂੰ ਕੀ ਹੋ ਰਿਹਾ, ਪਰ ਸਭ ਤੋਂ ਜ਼ਰੂਰੀ ਇੱਕ ਪ੍ਰੂਵਨ ਲੀਡਰਸ਼ਿਪ ਨੂੰ ਪ੍ਰੋਵਾਈਡ ਕਰਨ ਵਾਸਤੇ, ਰਿਜ਼ਲਟ ਡਿਲੀਵਰ ਕਰਨ ਵਾਸਤੇ। ਸੋ ਉਹ ਜ਼ਰੂਰੀ ਹੈ ਕਿ ਲੋਕੀ ਅਰਲੀ ਵੋਟ ਪਾਉਣ ਜਾਣ, ਇੱਕ ਮੌਕਾ ਸੀਗਾ ਪਿਛਲੇ ਵੀਕਐਂਡ, ਹੁਣ ਫੇਰ ਦੁਬਾਰਾ ਸਾਨੂੰ ਮੌਕਾ ਮਿਲਣਾ ਓਪਰਚੁਨਿਟੀ ਮਿਲੂਗੀ। ਸੋ ਜਿਹਨੂੰ ਤੁਸੀਂ ਇਲੈਕਟ ਕਰੋਗੇ ਉਹੀ ਤੁਹਾਨੂੰ ਰਿਜ਼ਲਟ ਮਿਲਣਾ, ਤੇ ਅਸੀਂ 4 ਸਾਲ ਹੁਣ ਦੇਖ ਲਏ ਹੈ ਕਿ ਕੀ ਹੋਇਆ ਵੋਟ 9-10 ਰੀਜਨਲ ਕਾਉਂਸਲ ਪੋਜੀਸ਼ਨਸ ਤੋਂ, ਇੱਕ ਫੇਲਿਅਰ ਆਫ ਲੀਡਰਸ਼ਿਪ ਸੀ, ਐਂਡ ਸੋ ਲੋਕੀ ਹੁਣ ਰਿਗਰੈਟ ਕਰ ਰਹੇ ਨੇ। ਸੋ ਸਾਡੀ ਕੈਂਪੇਨ ਭਾਜੀ ਬਹੁਤ ਵਧੀਆ ਚੱਲ ਰਹੀ ਹੈ, ਅਨਫੋਰਚੁਨੇਟਲੀ ਯੂ ਨੋ ਦਿਸ ਡਰਟੀ ਪੋਲਿਟਿਕਸ ਗੋਇੰਗ ਆਨ, ਵੀ ਇਗਨੋਰਿੰਗ ਦੈਟ, ਅਸੀਂ ਪੋਜ਼ਿਟਿਵ ਹੀ ਹੈਗੇ ਆ, ਕਿਉਂਕਿ ਅਸੀਂ ਇੱਕ ਉਮੀਦ ਕਰਦੇ ਕਿ ਅਸੀਂ ਇੱਕ ਫੇਰ ਦੁਬਾਰਾ ਲੋਕਾਂ ਵਾਸਤੇ ਡਿਲੀਵਰ ਕਰਾਂਗੇ ਕਿ ਲੋਕੀ ਸਟਰਗਲ ਕਰ ਰਹੇ ਨੇ ਰਾਈਟ ਨਾਓ ਭਾਜੀ, ਐਂਡ ਸੋ ਇਟਸ ਇੰਪੋਰਟੈਂਟ ਟੂ ਵੋਟ ਅਰਲੀ, ਬਟ ਜੇ ਨਹੀਂ ਤੁਸੀਂ ਪਾ ਸਕਦੇ ਅਕਤੂਬਰ 26 ਨੂੰ ਜ਼ਰੂਰ ਤੁਸੀਂ ਪਾਇਓ।
0: ਜ਼ਰੂਰ ਜੀ। ਸੋ ਗੁਰਪ੍ਰੀਤ ਢਿੱਲੋਂ ਭਾਜੀ ਉੱਥੇ ਵਾਰਡ 9-10 ਤੋਂ ਰੀਜਨਲ ਕੌਂਸਲਰ ਦੇ ਕੈਂਡੀਡੇਟ ਨੇ, ਸੋ 4th ਨੰਬਰ 'ਤੇ ਇਹਨਾਂ ਦਾ ਨਾਮ ਹੈ। ਸੋ ਤੁਸੀਂ ਆ ਜਿਹੜਾ ਹਰ ਉਮੀਦਵਾਰ ਦਾ ਨਾਮ ਦੇਖ ਕੇ, ਉਹਨਾਂ ਦਾ ਪਲੇਟਫਾਰਮ ਦੇਖ ਕੇ ਉਹਨਾਂ ਨੂੰ ਵੋਟ ਪਾਓ, ਜਿੱਦਾਂ ਮੈਂ ਬਾਰ ਬਾਰ ਆ ਜਿਹੜਾ ਲਗਾਤਾਰ ਬੇਨਤੀ ਤੁਹਾਨੂੰ ਕਰ ਰਿਹਾ, ਪਰ ਵੋਟ ਆ ਜਿਹੜਾ ਜ਼ਰੂਰ ਪਾਓ। ਗੁਰਪ੍ਰੀਤ ਭਾਜੀ ਜਾਂਦੇ ਜਾਂਦੇ ਕੋਈ ਹੋਰ ਸੁਨੇਹਾ ਮੈਸੇਜ ਦੇਣਾ ਚਾਹੁੰਦੇ ਹੋ?
2: ਹਾਂਜੀ ਐਬਸੋਲੂਟਲੀ, ਜਿੱਦਾਂ ਮੈਂ ਮੈਂਸ਼ਨ ਕੀਤਾ ਸਰ ਭਾਜੀ, ਥੋੜ੍ਹੀ ਜਿਹੀ ਡਰਟੀ ਪੋਲੀਟਿਕਸ ਚੱਲ ਰਹੀ, ਮੇਰੇ ਨਾਂ ਤੇ ਕੈਂਡੀਡੇਟ ਮੇਰੇ ਓਪੋਨੈਂਟਸ ਨੇ ਖੜਾ ਕੀਤਾ, ਸੋ ਧਿਆਨ ਨਾਲ 4th ਨੰਬਰ ਤੇ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਪਲੀਜ਼ ਵੋਟ ਪਾਓ। ਜੇ ਕਿਸੇ ਕੋਈ ਕੁਐਸਚਨ ਹੈ, ਕੋਈ ਸਵਾਲ, ਜੇ ਤੁਹਾਨੂੰ ਰਾਈਡ ਵੀ ਚਾਹੀਦੀ ਹੈ, ਮੈਨੂੰ ਡਾਇਰੈਕਟਲੀ ਕਾਲ ਕਰੋ ਮੇਰੇ ਪਰਸਨਲ ਸੈੱਲ ਫੋਨ ਤੇ, ਜਿਹੜਾ ਅਸੀਂ ਕਦੇ ਚੇਂਜ ਨਹੀਂ ਕੀਤਾ ਨਾ ਅਸੀਂ ਚੇਂਜ ਕਰਨਾ, ਇਹ 647-863-2510 6478-63-2510।
0: ਜੀ ਜੀ ਜੀ ਥੈਂਕ ਯੂ ਗੁਰਪ੍ਰੀਤ ਭਾਅ ਜੀ, ਥੈਂਕ ਯੂ ਵੈਰੀ ਮੱਚ ਅਤੇ ਬੈਸਟ ਵਿਸ਼ਿਸ਼ ਜੀ, ਅਤੇ ਆਉਣ ਵਾਲੇ ਸਮੇਂ 'ਚ ਆਪਾਂ ਫਿਰ ਦੁਬਾਰਾ ਕਨੈਕਟ ਹੋਵਾਂਗੇ। ਸੋਰੀ ਅੱਜ ਥੋੜ੍ਹਾ ਜਿਹਾ ਸਮੇਂ ਦੀ ਘਾਟ ਕਰਕੇ ਆ ਜਿਹੜਾ ਆਪਾਂ ਜ਼ਿਆਦਾ ਗੱਲਬਾਤ ਕਰਨੀ ਚਾਹੁੰਦਾ ਸੀ ਨਹੀਂ ਕਰ ਸਕਿਆ, ਪਰ ਆਉਣ ਵਾਲੇ ਸਮੇਂ 'ਚ ਇੱਕ ਵਾਰ ਫਿਰ ਆਪਾਂ ਕਨੈਕਟ ਹੋਵਾਂਗੇ ਜੀ।
2: ਥੈਂਕ ਯੂ
0: ਜੀ, ਥੈਂਕ ਯੂ ਗੁਰਪ੍ਰੀਤ ਭਾਅ ਜੀ। ਸੋ ਗੁਰਪ੍ਰੀਤ ਸਿੰਘ ਢਿੱਲੋਂ, ਹਾਂਜੀ, ਸੋ ਵਾਰਡ 9-10 ਤੋਂ ਰੀਜਨਲ ਕੌਂਸਲਰ ਦੇ ਕੈਂਡੀਡੇਟ ਨੇ। ਸੋ ਉਹਨਾਂ ਦੇ ਨਾਲ ਤੁਸੀਂ ਕੋਈ ਗੱਲਬਾਤ ਜਾਂ ਕੋਈ ਪਲੇਟਫਾਰਮ ਉਹਨਾਂ ਦੇ ਨਾਲ ਸੁਣਨਾ ਚਾਹੁੰਦੇ ਹੋ, ਜਾਂ ਉਹਨਾਂ ਦਾ ਕੀਤਾ ਹੋਇਆ ਕੰਮ, ਜਾਂ ਉਹਨਾਂ ਦਾ ਪਿਛਲਾ ਅਤੀਤ ਦੇ ਵਿੱਚ ਕਿੱਦਾਂ ਦਾ ਉਹਨਾਂ ਦੇ ਕੰਮ ਕੀ ਅਚੀਵਮੈਂਟਸ ਰਹੇ ਆ, ਉਹ ਵੀ ਤੁਸੀਂ ਜਿਹੜਾ ਉਹਨਾਂ ਦੇ ਪੋਰਟਫੋਲੀਓ 'ਤੇ ਜਾ ਕੇ ਸਾਰਾ ਕੁਝ ਦੇਖ ਸਕਦੇ ਹੋ। ਸੋ ਜਲਦੀ ਹੀ ਸਾਡਾ ਜਿਹੜਾ ਸਮਾਈਲਸ ਔਨ ਵੀਲਸ ਸੈਗਮੈਂਟ ਆ ਉਹ ਸ਼ੁਰੂ ਕਰਾਂਗੇ। ਕਪਲਸ ਆਫ ਕਾਲਸ ਲੈ ਲੈਣਾ, ਉਸ ਤੋਂ ਬਾਅਦ ਫਿਰ ਆਪਾਂ ਉੱਧਰਲੇ ਪਾਸੇ ਚੱਲਦੇ ਹਾਂ। ਮੇਰੇ ਨਾਲ ਆ ਗਏ ਪ੍ਰੀਤ ਭਾਈ ਜੀ। ਭਾਅ ਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਭਾਅ ਜੀ, ਸੁਪ੍ਰੀਤ ਬੋਲ ਰਿਹਾ।
0: ਹਾਂਜੀ ਪ੍ਰੀਤ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ।
2: ਦੇਖੋ ਜੀ, ਨਾ ਤਾਂ ਮੇਰਾ ਵਾਰਡ ਆ 9-10, ਮੇਰਾ ਵਾਰਡ ਹੀ ਹੈ ਨੀ, ਤੇ ਨਾ ਹੀ ਆਪਣੀ ਕੋਈ ਫਰੈਂਡਸ਼ਿਪ ਜਾਂ ਰਿਲੇਟਿਵ ਨੇ ਢਿੱਲੋਂ ਸਾਹਿਬ।
0: ਜੀ ਜੀ,
2: ਪਰ ਜਦੋਂ ਪਿਛਲੀ ਵਾਰੀ ਵੀ ਸੀ ਤੇ ਜਾਂ ਹੁਣ ਵੀ ਇਹ ਬਾਹਰ ਕਿਤੇ ਕਿਤੇ ਮਿਲਦੇ ਨਾ, ਡਾਊਨ ਟੂ ਅਰਥ ਹੋ ਕੇ ਮਿਲਦੇ ਆ, ਮੈਨੂੰ ਤਾਂ ਲੱਗਦਾ ਬਹੁਤ ਵਧੀਆ।
0: ਠੀਕ
2: ਹੈ ਜੀ, ਕਿਉਂਕਿ ਵਧੀਆ ਐਵੇਂ ਲੱਗਦੇ, ਇੱਕ ਤਾਂ ਇੱਥੋਂ ਦੀ ਫੋਰਨ ਹੈ ਤੇ ਕੰਮ ਕਰਨਾ ਢੰਗ ਨਾਲ ਵਧੀਆ ਲੱਗਿਆ, ਵੀ ਜੇ ਹੋ ਸਕਦਾ ਤਾਂ ਇਹਨਾਂ ਨੂੰ ਵੋਟ ਪਾਈ ਜਾਵੇ। ਦੂਸਰੀ ਗੱਲ, ਸੁੱਚਾ ਸਿੰਘ ਆਏ ਸੀਗੇ ਜੀ ਤੁਹਾਡੇ ਦੋ ਕਲਰ ਪਹਿਲਾਂ, ਤੇ ਉਹ ਗੱਲ ਕਰ ਰਹੇ ਸੀਗੇ, ਉਹ ਚੀਜ਼ ਦਾ ਮੈਂ ਗਵਾਹ ਜੀ, ਮੈਂ ਵਿਕਟਿਮ ਹੈ। ਜਿਹੜੇ ਸਾਡੇ ਜਾਣੀ ਸਾਡੇ ਏਰੀਏ ਦੇ ਵਿੱਚੋਂ ਐਮ ਪੀ ਸੀ ਮੂਹਰੇ ਲੱਗ ਕੇ ਜਾਣ ਦੇ ਦਿਨਪੁਰਾ ਤੱਕ ਜੇਬਾਂ ਚੋਂ ਖਰਚ ਕਰਕੇ ਵੀ ਜਾਣ ਦੀ ਵੀ ਬਾਹਲਾ ਨੀ ਕਹਿ ਸਕਦੇ, 200-400 ਵੋਟ ਤਾਂ ਪੁਆਈ ਹੋਣੀ ਹੈ, ਤੇ ਟਾਈਮ ਵੀ ਛੱਡੇ, ਛੁੱਟੀਆਂ ਵੀ ਕੀਤੀਆਂ ਤੇ ਰਿਸਪੋਂਸ ਨੀ ਆਇਆ ਜੀ। ਵਾਕਈ ਉਹਨਾਂ ਦੀ ਮੈਂ ਕਹਿਣ ਤੇ ਜਿਹੜੀ ਗੱਲ ਕਹਿ ਗਿਆ ਮੋਹਰ ਲਾਉਂਦਾ, ਵੀ ਜਦੋਂ ਆਪਣੇ ਬੰਦੇ ਜਿੱਤ ਜਾਂਦੇ ਆ ਨਾ, ਖਾਸ ਕਰਕੇ ਜਿਹੜੇ ਆਪਾਂ ਪਿੱਛੋਂ ਤੋਂ ਆਏ ਆ, ਬੋਰਨ ਉੱਥੋਂ ਦੇਖਿਆ ਸਕਦਾ ਮੈਂ।
0: ਠੀਕ
2: ਹੈ ਜੀ, ਜਿੱਤਣ ਤੋਂ ਬਾਅਦ ਉਹ ਜੀ ਆਪਣੇ ਆਪ ਨੂੰ ਪਤਾ ਨੀ ਕੀ ਸਮਝਣ ਲੱਗ ਜਾਂਦੇ, ਉਹ ਨੀ ਜੀ ਤੁਹਾਡੀ ਗੱਲ ਸੁਣਦੇ, ਤੇ ਨਾ ਤੁਹਾਡੇ ਨੂੰ ਤੁਹਾਨੂੰ ਪਹਿਲਾਂ ਤਾਂ ਫੋਨ ਆਪਦੇ ਜਵਾਕਾਂ ਤੱਕ ਵੀ ਦੇ ਦਿੰਦੇ ਆ, ਤੇ ਮੁੜ ਕੇ ਚੱਕਣਾ ਕਿਹਦਾ ਹੁੰਦਾ ਜੀ। ਹੁਣ ਉਹ ਸੁੱਚਾ ਸਿੰਘ ਜੀ ਕਹਿੰਦੇ ਵੀ ਆਪਸ ਵਾਲੇ ਕਹਿ ਰਹੇ ਸਾਨੂੰ ਤਾਂ ਪਤਾ ਨੀ ਉਹਨੂੰ ਸਕੇਜਲ ਕੀ ਹੈ, ਵੀ ਹੋ ਸਕਦਾ ਜੀ।
0: ਠੀਕ
2: ਹੈ, ਬਾਕੀ ਮੈਨੂੰ ਇੱਕ ਸੁਣੀ ਗੱਲ ਹੋਰ ਨਾਲ, ਤੁਹਾਡੇ ਕਾਲਰ ਵੀ ਇੱਕ ਆਏ ਸੀ, ਮੈਂ ਵੀ ਉਹ ਸੋਚਦਾ ਸੀ, ਮੈਂ ਇੰਟਰਵਿਊ ਵੀ ਸੁਣੀ ਹੈ ਇੱਕ ਦੁਬਾਰਾ।
0: ਜੀ ਜੀ,
2: ਹੁਣ ਫਰਜ ਕਰੋ ਮੈਂ ਆ ਕੇ ਵੋਟ ਮੰਗ ਰਿਹਾ ਬ੍ਰਮਟਨ ਵਾਲੇ ਬੰਦਿਆਂ ਤੋਂ, ਜਾਂ ਮਿਸਾ ਗਵਾ ਟਾਈਵਰ ਜਿੱਥੋਂ ਮੈਂ ਖੜਾ ਹੁੰਦਾ, ਵੀ ਮੈਂ ਜੀ ਇੱਕ ਚੰਗਾ ਟਰਾਂਸਪੋਰਟਰ, ਤੇ ਮੈਨੂੰ 4-5 ਸਾਲ ਹੋ ਗਏ ਜੀ ਆਏ ਨੂੰ, ਕੰਮ ਆਉਣੀ ਯਾਰ ਟਰਾਂਸਪੋਰਟ ਦਾ, ਅਸੀਂ ਪੱਠਾ ਬਿਠਾਤਾ ਟੈਕਸੀਆਂ ਜਗ੍ਹਾ, ਅਸੀਂ ਟੈਕਸੀਆਂ ਦਾ ਪੱਠਾ ਬਿਠਾਤਾ, ਜਾਣੀ ਇਹ ਕੀ ਕੁਆਲੀਫਿਕੇਸ਼ਨ ਹੈ ਜੀ। ਮੈਂ ਟਰਾਂਸਪੋਰਟਰ ਤਾਂ ਇੱਥੇ ਹਰੇਕ ਤੁਰਿਆ ਫਿਰਦਾ,
0: ਆਪਾਂ ਸਾਰੇ ਹੀ ਆ ਜੀ।
2: ਹਾਂ 92 ਤੇ ਆਪਾਂ
0: ਜੀ ਜੀ,
2: ਮੈਂ ਇਹਨੂੰ ਹੱਸੀ ਆਉਂਦੇ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਬੰਦਿਆਂ ਨੂੰ, ਹੋਰ ਯਾਰ ਸੋਚ ਕੇ ਪਾਇਓ
0: ਜੀ ਬਿਲਕੁਲ,
2: ਕਿਉਂਕਿ ਕਿਉਂਕਿ ਮੋਸਟਲੀ ਜਿੰਨਾ ਚ ਆਪਾਂ ਐਨ ਮੈਂ ਵੀ ਆਉਂਦਾ, ਅਸੀਂ ਯਾਰ ਪੱਖਪਾਤ ਕਰਦੇ ਆ, ਤੇ ਬਾਕੀ ਜਦੋਂ ਜਿੱਤ ਜਾਂਦੇ ਨਾ ਬਈ ਤੂੰ ਕੌਣ ਤੇ ਮੈਂ ਕੌਣ, ਤੇ ਮੁੜ ਕੇ ਸਮੇਂ ਦੇ ਹੋਰ ਸਾਰੇ ਬੰਦੇ ਜਿਹੜੇ ਖੜੇ ਆ ਨਾ, ਕੁਛ ਬੰਦੇ ਤਾਂ ਖੜੇ ਆ ਕਿਸੇ ਨੂੰ ਹਰਾਉਣ ਖਾਤਰ ਦੂਸਰੇ ਪਾਸੋਂ ਪੈਸੇ ਲੈ ਕੇ, ਵੈਰੀ ਟਰੂ, ਤੇ ਕੁਛ ਬੰਦੇ ਜਿਹੜੇ ਖੜੇ ਆ ਉਹਨਾਂ ਨੂੰ ਕੋਈ ਮਤਲਬ ਨੀ, ਇਕੱਠੇ ਖੂਹ ਚ ਜਾਵੇ ਬ੍ਰਾਹਮਣ, ਉਹ ਆਪਦੀ ਸਿਰਫ ਜੋ ਪੱਕੀ ਕਰੇ। ਸਤਿ ਸ਼੍ਰੀ ਅਕਾਲ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਇੱਕ ਲਵਾਂਗਾ ਕਾਲ, ਉਸ ਤੋਂ ਬਾਅਦ ਫਿਰ ਬਲਵੀਰ ਕੌਰ ਜੀ ਆ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ 1013 ਇਹ ਮੈਨੂੰ ਲੱਗਦਾ ਸਾਡੇ ਕੈਮਰੇ ਤੋਂ ਕਾਲ ਹੈ। ਸੁਸ਼ੀਲ ਜੀ,
3: ਕੈਮਰੇ ਤੋਂ ਹੀ ਹੈ ਜੀ।
0: ਹਾਂ ਹਾਂ ਹਾਂ, ਸੁਸ਼ੀਲ ਜੀ ਜੀ ਆਇਆਂ ਨੂੰ ਗੁੱਡ ਮਾਰਨਿੰਗ ਸਰ।
3: ਨਮਸਕਾਰ।
0: ਨਮਸਕਾਰ ਜੀ,
3: ਸਤਿ ਸ਼੍ਰੀ ਅਕਾਲ
0: ਜੀ। ਜੀ ਸਤਿ ਸ਼੍ਰੀ ਅਕਾਲ ਜੀ,
3: ਤਕੀ ਕਲਾਮ ਸਦਰ ਬਾਜ਼ਾਰ ਦਿੱਲੀ ਕੈਂਟ।
0: ਕੀ ਬਾਤ ਹੈ ਜੀ, ਕੀ ਬਾਤ ਹੈ ਜੀ ਜੀ, ਆਇਆਂ ਨੂੰ
3: ਬੜਾ ਅੱਛਾ ਪ੍ਰੋਗਰਾਮ ਚੱਲ ਰਿਹਾ, ਤੇ ਤੁਸੀਂ ਜੂਨੀਅਰ ਫਰਾਈਡੇ ਆਲਰੇਡੀ ਦੋ ਗਾਣੇ ਸੁਣਾ ਕੇ
0: ਜੀ
3: ਕਰ ਦਿੱਤਾ ਹੈ, ਤੇ ਬਾਕੀ ਲੋਕਾਂ ਨੂੰ ਇਹ ਵੀ ਯਾਦ ਕਰਾਓ ਕਿ ਨੌਰਾਤਰੇ ਚੱਲ ਰਹੇ।
0: ਜੀ ਜੀ ਬਿਲਕੁਲ,
3: ਜੈ ਮਾਤਾ ਦੀ,
0: ਜੈ ਮਾਤਾ
3: ਰਾਣੀ ਦੀ ਜੈ।
0: ਜੀ ਜੈ ਮਾਤਾ ਦੀ ਜੀ, ਬਿਲਕੁਲ ਜੀ ਬਿਲਕੁਲ, ਨਵਰਾਤਰਿਆਂ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਸੋ ਬਹੁਤ ਸ਼ੁਭ ਦਿਹਾੜੇ ਆ ਜਿਹੜੇ ਇਹ ਚੱਲ ਰਹੇ ਨੇ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਸੁਸ਼ੀਲ ਜੀ, ਥੈਂਕ ਯੂ ਭਾਜੀ,
3: ਥੈਂਕ ਯੂ ਸੋ ਮਚ
0: ਜੀ, ਬਹੁਤ ਬਹੁਤ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ, ਸਾਡੇ ਨਾਲ ਸਮਾਈਲਸ ਔਨ ਵੀਲਸ ਤੋਂ ਬਲਵੀਰ ਕੌਰ ਜੀ ਜੁੜ ਚੁੱਕੇ ਨੇ। ਹਮੇਸ਼ਾ ਅਸੀਂ ਗੱਲ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਵੀਰਵਾਰ ਵਾਲੇ ਦਿਨ ਆ ਜਿਹੜਾ ਇਹ ਸੈਗਮੈਂਟ ਆ ਜਿਹੜਾ ਤੁਹਾਡੇ ਲਈ ਅਸੀਂ ਖਾਸ ਤੌਰ 'ਤੇ ਲੈ ਕੇ ਆਉਂਦੇ ਹਾਂ, ਜਿਨ੍ਹਾਂ ਦੇ ਵਿੱਚ ਆਪਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੰਦਾਂ ਦੇ ਨਾਲ, ਮਸੂੜਿਆਂ ਦੇ ਨਾਲ ਜੋ ਇਸ਼ੂਜ਼ ਜਾਂ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਹਾਂ, ਅਤੇ ਮੈਂ ਬਲਵੀਰ ਕੌਰ ਜੀ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ। ਕਈ ਇਹੋ ਜਿਹੇ ਪ੍ਰੀਕੋਸ਼ਨਸ ਟਿਪਸ ਦਿੰਦੇ ਨੇ, ਮੈਂ ਆਪ ਤੁਹਾਨੂੰ ਕਹਿੰਦਾ ਵੀ ਮੈਂ ਪਰਸਨਲ ਲਾਈਫ 'ਚ ਉਹਨਾਂ ਨੂੰ ਅਜ਼ਮਾ ਕੇ ਦੇਖਿਆ ਅਤੇ ਮੈਨੂੰ ਰਿਜ਼ਲਟਸ ਮਿਲੇ ਨੇ। ਸੋ ਤੁਸੀਂ ਵੀ ਆ ਜ਼ਰੂਰ, ਅਤੇ ਬਾਕੀ ਆ ਡੈਂਟਲ ਨੂੰ ਲੈ ਕੇ ਮੈਂ ਤੁਹਾਡੇ ਨਾਲ ਇੱਕ ਖਬਰ ਵੀ ਸਾਂਝੀ ਕੀਤੀ ਸੀਗੀ ਪਿੱਛੇ ਜਿਹੇ, ਇੱਕ ਵਾਰਦਾਤ ਹੋ ਗਈ। ਇਸ ਕਰਕੇ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ, ਭਰੋਸੇਯੋਗ ਨਾਮ ਹੈ ਜਿਹੜਾ, ਉਹਨਾਂ ਤੋਂ ਜ਼ਰੂਰ ਤੁਸੀਂ ਆ ਜਿਹੜਾ ਕੰਮ ਦਿਉ, ਉਹਨਾਂ ਨੂੰ ਸਰਵਿਸਿਸ ਦਾ ਮੌਕਾ ਦਿਉ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਕੰਮ ਕਰਦੇ ਨੇ, ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ। ਬਲਬੀਰ ਕੌਰ ਜੀ, ਨੰਬਰ 6479690008 6479690008 ਤੇ ਸੰਪਰਕ ਕੀਤਾ ਜਾ ਸਕਦਾ। ਬਲਬੀਰ ਜੀ, ਜੀ ਆਇਆਂ ਨੂੰ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਅਣਗੌਲੇ ਕਰ ਦਿੰਦੇ ਆ ਉਸ ਚੀਜ਼ ਨੂੰ, ਉਹ ਕਿਉਂ ਲਾਜ਼ਮੀ ਹੈ, ਕਿਉਂ ਇੰਨੀ ਜ਼ਿਆਦਾ ਇੰਪੋਰਟੈਂਟ ਹੈ ਜੀ?
4: ਬਿਲਕੁਲ ਜੀ, ਮੇਰਾ ਇੱਕ ਕਾਫੀ ਵੱਡਾ ਪੋਰਟਫੋਲੀਓ ਹੈਗਾ ਜਿਹਦੇ ਵਿੱਚ ਮੈਂ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਕੋਈ ਵੀ ਵਲਨਰੇਬਲ ਸੈਕਟਰ ਦੇ ਵਿੱਚ ਜਿਹਦੀ ਗੱਲ ਹੁੰਦੀ ਹੈ ਕਿ ਬੈੱਡ ਦੇ ਉੱਤੇ ਬਾਉਂਡ ਹੈਗੇ ਨੇ ਜਾਂ ਬਾਹਰ ਨਹੀਂ ਜਾ ਸਕਦੇ ਬਿਲਕੁਲ ਹੀ, ਮੋਸਟਲੀ ਜਿਹੜੇ ਬੈੱਡ ਬਾਉਂਡ ਹੈਗੇ ਨੇ, ਆਪਾਂ ਉਹਨਾਂ ਦੀ ਹੋਰ ਜਿਹੜੀ ਟੇਕ ਕੇਅਰ ਕਰਨ ਦੇ ਵਿੱਚ ਬੜਾ ਸਾਡਾ ਟਾਈਮ ਲੱਗ ਜਾਂਦਾ, ਬੜਾ ਸਟ੍ਰੈਸਫੁਲ ਸਿਚੁਏਸ਼ਨ ਹੁੰਦੀ ਹੈ ਕਿ ਅਸੀਂ ਓਰਲ ਹੈਲਥ ਨੂੰ ਭੁੱਲ ਹੀ ਜਾਂਦੇ ਹਾਂ, ਤੇ ਬਾਕੀ ਇਹ ਹੁੰਦਾ ਕਿ ਹੁਣ ਇਹਨਾਂ ਦੇ ਦੰਦਾਂ ਨੂੰ ਸਾਫ਼ ਕਰਕੇ ਕੀ ਕਰਨਾ, ਇਹ ਵੀ ਕਈ ਵਾਰੀ ਅਸੀਂ ਸੋਚ ਲੈਂਦੇ ਹੈਗੇ ਆ। ਪਰ ਉਸ ਟਾਈਮ ਦੇ ਉੱਤੇ ਇਟਸ ਨਾਟ ਅਬਾਊਟ ਕਿ ਜਿੱਦਾਂ ਮੈਨੂੰ ਹੁਣੇ ਕਿ ਮੈਂ ਪਰਸੋਂ ਹੀ ਕਿਸੇ ਦੇ ਦੰਦ ਸਾਫ਼ ਕੀਤੇ ਤੇ ਉਹ ਮੈਨੂੰ ਕਹਿੰਦੇ ਮੈਂ ਤੇ ਇਹ ਕੰਮ ਇਹੀ ਸੋਚ ਕੇ ਕਰਦੇ ਕਿ ਬੜਾ ਮਾਤਾ ਜੀ ਨੇ ਹੁਣ ਛੋਲੇ ਚੱਬਣੇ ਨੇਗੇ ਤੇ ਬੇਚਾਰਿਆਂ ਦੀਆਂ ਹੋਰ ਹੀ ਬਹੁਤ ਸਮੱਸਿਆਵਾਂ ਹੈਗੀਆਂ ਨੇ, ਅਸੀਂ ਤਾਂ ਉਹਨਾਂ ਨਾਲ ਹੀ ਡੀਲ ਕਰਦੇ ਰਹਿ ਗਏ। ਤੇ ਹੋਇਆ ਕੀ ਕਿ ਮੂੰਹ ਦੇ ਵਿੱਚ ਜਦੋਂ ਚਾਹੇ ਇੱਕ ਦੰਦ ਹੈ ਚਾਹੇ ਦੋ ਦੰਦ ਨੇ, ਕਈ ਵਾਰੀ ਡੈਂਚਰ ਹੁੰਦਾ ਸੀ ਡੈਂਚਰ ਨੂੰ ਹੀ ਨੀ ਬਾਹਰ ਕੱਢ ਕੇ ਸਾਫ਼ ਕਰਦੇ ਹੈਗੇ ਤੇ ਜੀਭ ਨੀ ਸਾਫ਼ ਕਰਦੇ, ਉਹਦੇ ਨਾਲ ਕੀ ਹੁੰਦਾ ਮੂੰਹ ਦੇ ਵਿੱਚ ਇੰਨਾ ਬੈਕਟੀਰੀਆ ਜ਼ਿਆਦਾ ਹੋ ਜਾਂਦਾ ਕਿ ਜਿਹੜੇ ਉਹ ਕੀਟਾਣੂ ਨੇ 20 ਮਿੰਟਾਂ ਦੇ ਵਿੱਚ ਦੁੱਗਣੇ ਹੋ ਜਾਂਦੇ ਨੇ। ਤੇ ਜਦੋਂ ਮੂੰਹ ਦੇ ਵਿੱਚ ਕਦੇ ਸਫਾਈ ਨਹੀਂ ਕੀਤੀ, ਮਾਊਥ ਵਾਸ਼ ਨਹੀਂ ਕੀਤਾ ਜਾਂ ਉਹਨੂੰ ਜੇ ਡੈਂਚਰ ਹੈ ਉਹਨੂੰ ਖੋਲ ਕੇ ਸਾਫ਼ ਨਹੀਂ ਕੀਤਾ, ਤੇ ਜਦੋਂ ਬਜ਼ੁਰਗਾਂ ਦੇ ਵਿੱਚ ਦੇਖਿਓ ਤੁਸੀਂ ਮੋਸਟਲੀ ਉਹ ਮੂੰਹ ਦੇ ਰਾਹੀਂ ਸਾਹ ਲੈਣ ਲੱਗ ਜਾਂਦੇ ਨੇ, ਤੇ ਜਦੋਂ ਮੂੰਹ ਰਾਹੀਂ ਸਾਹ ਲੈਂਦੇ ਨੇ ਤੇ ਮੂੰਹ ਦੇ ਵਿੱਚ ਕਾਫੀ ਜ਼ਿਆਦਾ ਬੈਕਟੀਰੀਆ ਹੁੰਦਾ, ਜਦੋਂ ਸਾਹ ਲੈਂਦੇ ਨੇ ਉਹ ਲੰਗਸ ਦੇ ਵਿੱਚ ਜਾਂਦਾ, ਫੇਫੜਿਆਂ ਦੇ ਵਿੱਚ ਜਾਂਦਾ। ਸੋ ਵਾਟ ਹੈਪਨ ਕਿ ਬੈਕਟੀਰੀਆ ਇੰਨਾ ਜ਼ਿਆਦਾ ਜਮ੍ਹਾਂ ਹੋ ਜਾਂਦਾ, ਇਮਿਊਨਿਟੀ ਇੰਨੀ ਜ਼ਿਆਦਾ ਲੋਅ ਹੁੰਦੀ ਹੈ। ਤਾਂ ਹੀ ਦੇਖੋ ਕੋਵਿਡ ਦੇ ਟਾਈਮ ਵੀ ਸਭ ਤੋਂ ਜ਼ਿਆਦਾ ਜਿਨ੍ਹਾਂ ਦੀ ਇਮਿਊਨਿਟੀ ਲੋਅ ਸੀ ਉਹਨਾਂ ਨੂੰ ਹੀ ਜ਼ਿਆਦਾ ਇੰਪੈਕਟ ਹੋਇਆ, ਤੇ ਉਹ ਲੰਗਸ ਦੇ ਵਿੱਚ ਉਹਦੀ ਮਾਤਰਾ ਜਿਹੜੀ ਹੈਗੀ ਹੈ ਉਹਦੀ ਬੈਕਟੀਰੀਆ ਅਮਾਊਂਟ ਰੇਜ਼ ਸੋ ਹਾਈ ਕਿ ਉਹ ਬੰਦੇ ਦੇ ਆਪਦੀ ਬੋਡੀ ਤੇ ਹੀ ਇਫੈਕਟ ਕਰਦੀ ਹੈ ਤੇ ਬੰਦੇ ਨੂੰ ਨਿਮੋਨੀਆ ਹੋ ਜਾਂਦਾ ਜਾਂ ਲੰਗਸ 'ਚ ਪਾਣੀ ਭਰਨ ਲੱਗ ਜਾਂਦਾ ਜਾਂ ਆਪਾਂ ਕਹਿ ਦਿੰਦੇ ਹਾਂ ਸੈਪਸਿਸ ਹੋ ਗਿਆ, ਮਾੜਾ ਜਿਹਾ ਨਿਮੋਨੀਆ ਹੋਇਆ ਸੀ ਉਹਦੇ ਤੋਂ ਨਿਮੋਨੀਆ ਵਿਗੜ ਗਿਆ। 50% ਤੋਂ ਜ਼ਿਆਦਾ ਜਿਹੜੀਆਂ ਡੈਥਸ ਹੈਗੀਆਂ ਨੇ ਉਹ ਸਾਡੇ ਕਮਿਊਨਿਟੀ ਦੇ ਵਿੱਚ ਸਪੈਸੀਫਿਕਲੀ ਨਿਮੋਨੀਆ ਜਾਂ ਲੰਗਸ 'ਚ ਪਾਣੀ ਭਰਨਾ ਜਾਂ ਲੰਗਸ ਦੇ ਵਿੱਚ ਸਵੀਅਰ ਇਨਫੈਕਸ਼ਨ ਹੋ ਜਾਣੀ, ਇਹਨਾਂ ਚੀਜ਼ਾਂ ਤੋਂ ਹੁੰਦੀਆਂ ਨੇ। ਤੇ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਕਨੈਕਟਡ ਨੇ, ਜਿਹੜਾ ਮੂੰਹ ਵਾਲਾ ਬੈਕਟੀਰੀਆ ਉਹਨਾਂ ਇਨਫੈਕਸ਼ਨ ਦੇ ਵਿੱਚ ਉਹ ਬੈਕਟੀਰੀਆ ਪਾਇਆ ਜਾਂਦਾ ਜਿਹੜੀਆਂ ਕਿ ਅਸੀਂ ਅਵੋਇਡ ਕਰ ਸਕਦੇ ਹਾਂ, ਜਾਂ ਬਹੁਤ ਵਾਰੀ ਅਸੀਂ ਹੋਸਪਿਟਲ ਦੇ ਸਾਡੇ ਗੇੜੇ ਲੱਗਣ ਲੱਗ ਜਾਂਦੇ ਨੇ ਕਿ ਬਹੁਤ ਛੇਤੀ ਨਮੋਨੀਆ ਹੋ ਰਿਹਾ ਉਹਨਾਂ ਨੂੰ ਜਾਂ ਬਹੁਤ ਛੇਤੀ ਇਨਫੈਕਸ਼ਨ ਹੋ ਰਹੀਆਂ ਹੈਗੀਆਂ ਨੇ। ਸੋ ਉਹ ਕਈ ਵਾਰੀ ਸਾਨੂੰ ਸਾਡੇ ਆਪਣੇ ਆਪ ਤੋਂ ਹੀ ਹੋ ਰਹੀਆਂ ਹੁੰਦੀਆਂ ਨੇ। ਸੋ ਉਸ ਟਾਈਮ ਦੇ ਉੱਤੇ ਸਫਾਈ ਰੱਖਣੀ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਤੇ ਉਦੋਂ ਅਸੀਂ ਕਈ ਵਾਰੀ ਅਣਗੌਲਿਆਂ ਕਰ ਜਾਂਦੇ ਹਾਂ
0: ਜੀ ਜੀ। ਤੇ ਇਹ ਜਿਹੜੇ ਕੇਅਰ ਟੇਕਰਸ ਹੈ ਜਿੱਦਾਂ ਤੁਸੀਂ ਗੱਲ ਕੀਤੀ ਵੀ ਉਹਨਾਂ ਨੇ ਕਿਹਾ ਵੀ ਛੋਲੇ ਤਾਂ ਨਹੀਂ ਹੁਣ ਬੇਬੇ ਨੇ ਚੱਬਣੇ, ਸੋ ਜਿਹੜੇ ਕੇਅਰ ਟੇਕਰਸ ਹੈ ਉਹਨਾਂ ਨੂੰ ਜਿਹੜਾ ਕਿਹੜਾ ਖਾਸ ਧਿਆਨ ਰੱਖਣਾ ਚਾਹੀਦਾ, ਕਿੱਦਾਂ ਦੇ ਜਿਹੜੇ ਪ੍ਰੋਡਕਟਸ ਹੈ ਜਿਹੜੇ ਉਹ ਯੂਜ਼ ਕਰਨੇ ਚਾਹੀਦੇ ਹੈ ਜੀ, ਖਾਸ ਤੌਰ 'ਤੇ ਬਜ਼ੁਰਗਾਂ ਵਾਸਤੇ?
4: ਜੀ, ਬਹੁਤ ਵਾਰੀ ਕੀ ਹੁੰਦਾ ਕਿ ਬਜ਼ੁਰਗਾਂ ਤੋਂ ਆਪਣੇ ਆਪ ਬ੍ਰਸ਼ ਨਹੀਂ ਹੋ ਪਾਉਂਦਾ, ਸੋ ਤੁਸੀਂ ਬ੍ਰਸ਼ ਕਰਨਾ ਉਹਨਾਂ ਦੇ। ਤੇ ਜਦੋਂ ਅਸੀਂ ਕਿਸੇ ਦੇ ਬ੍ਰਸ਼ ਕਰਦੇ ਹਾਂ ਕਈ ਵਾਰੀ ਅਸੀਂ ਬੜੀ ਜ਼ੋਰ ਕੇ ਕਰਦੇ ਹਾਂ, ਤੇ ਜਦੋਂ ਉਹ ਐਕਸਪੀਰੀਅੰਸ ਕਰਨਾ ਹੋਵੇ ਨਾ, ਆਪ ਤੁਸੀਂ ਕਿਸੇ ਨੂੰ ਵੀ ਕਹਿ ਦੋ ਕਿ ਆ ਮੇਰੇ ਟੁੱਥ ਮੇਰੇ ਬ੍ਰਸ਼ ਕਰ, ਯੂ ਵਿਲ ਸੀ ਕਿ ਕਿੰਨੀਆਂ ਥਾਵਾਂ ਤੇ ਉਹ ਬ੍ਰਸ਼ ਵੱਜਦਾ ਹੈਗਾ ਜਾਂ ਹਾਰਡ ਬੰਦਾ ਕਰਦਾ ਹੈਗਾ, ਕਿਉਂਕਿ ਜਦੋਂ ਦੂਸਰੇ ਬੰਦੇ ਨੇ ਕਰਨਾ ਤੇ ਖਾਸ ਕਰਕੇ ਉਸ ਟਾਈਮ ਦੇ ਉੱਤੇ ਤਾਂ ਮਸੂੜੇ ਬਹੁਤ ਹੀ ਜ਼ਿਆਦਾ ਸੈਂਸਿਟਿਵ ਹੋਏ ਹੁੰਦੇ ਨੇ। ਸੋ ਬੱਚਿਆਂ ਵਾਲਾ ਬ੍ਰਸ਼ ਲੈਣਾ, ਬਹੁਤ ਹੀ ਛੋਟੇ ਜਿਹੇ ਹੈੱਡ ਵਾਲਾ, ਐਕਸਟਰਾ ਸੋਫਟ, ਤੇ ਟੁੱਥ ਪੇਸਟ ਲਾਉਣ ਦੀ ਲੋੜ ਨਹੀਂ ਹੈ, ਮਾਊਥ ਵਾਸ਼ ਦੇ ਵਿੱਚ ਡਿਪ ਕਰਕੇ ਬਹੁਤ ਹੀ ਜੈਂਟਲੀ, ਜਿੱਦਾਂ ਅਸੀਂ ਕੰਘਾ ਸਾਫ਼ ਕਰਦੇ ਹਾਂ ਉੱਪਰੋਂ ਥੱਲੇ ਨੂੰ ਹੌਲੀ ਹੌਲੀ ਹੌਲੀ ਹੌਲੀ, ਕਿਉਂਕਿ ਇਟਸ ਅਬਾਊਟ ਮਕੈਨੀਕਲ ਐਕਸ਼ਨ ਆਫ ਬ੍ਰਸ਼। ਬ੍ਰਸ਼ ਨੇ ਫੋੜ ਹੈ ਜਿਹੜਾ ਉਹ ਬਾਹਰ ਕੱਢਣਾ ਹੈਗਾ। ਕਈ ਵਾਰੀ ਸਾਡੀਆਂ ਜਿਹੜੀ ਸਾਈਡ ਦੇ ਉੱਤੇ ਜਿਹੜੀ ਗੱਲ ਹੁੰਦੀ ਹੈ ਉਹਦੇ ਉੱਪਰ ਦੰਦਾਂ ਦੇ ਉੱਪਰ ਮਸੂੜੇ ਦੇ ਜਾ ਕੇ ਫੂਡ ਫਸ ਜਾਂਦਾ ਜਿਹੜਾ ਜੀਭ ਦੇ ਨਾਲ ਵੀ ਬਜ਼ੁਰਗ ਇੰਨੇ ਜ਼ਿਆਦਾ ਕਮਜ਼ੋਰ ਹੁੰਦੇ ਹੋਏ ਨੇ ਕਿ ਉਹਨਾਂ ਤੋਂ ਜੀਭ ਦੇ ਨਾਲ ਵੀ ਬਾਹਰ ਨਿਕਲਿਆ ਜਾਂਦਾ ਕਾਫੀ ਮੋਟਾ ਮੋਟਾ ਫੂਡ ਉਹਨਾਂ ਦਾ ਮੂੰਹ ਦੇ ਵਿੱਚ ਹੀ ਰਹਿ ਜਾਂਦਾ ਰਾਤ ਨੂੰ ਰਾਤ ਨੂੰ ਬਹੁਤ ਚੰਗੀ ਤਰ੍ਹਾਂ ਕੁਰਲੀ ਕਰਾਉਣ ਤੋਂ ਬਾਅਦ ਫਿਰ ਜੈਂਟਲੀ ਬਰੱਸ਼ ਕਰਨਾ ਮਾਊਥ ਵਾਸ਼ ਨਾਲ ਕਿਉਂ ਕਰਨਾ ਕਿਉਂਕਿ ਤੁਹਾਨੂੰ ਦਿਖੇਗਾ ਕਿੱਥੋਂ ਵਾਈਟ ਵਾਈਟ ਜਿਹੜਾ ਫੂਡ ਦੰਦਾਂ ਦੇ ਵਿੱਚ ਜੰਮਿਆ ਹੋਇਆ ਉਹ ਨਿਕਲ ਗਿਆ ਜੇ ਤੁਸੀਂ ਟੁੱਥਪੇਸਟ ਯੂਜ਼ ਕਰੋਗੇ ਉਹ ਝੱਗ ਹੋ ਜਾਣੀ ਆ ਤੁਹਾਨੂੰ ਦਿਖਣਾ ਨੀ ਤੇ ਬਹੁਤੀ ਵਾਰੀ ਕੀ ਹੁੰਦਾ ਕਿ ਬਜ਼ੁਰਗ ਤੁਹਾਨੂੰ ਪੁਸ਼ ਕਰਦੇ ਨੇ ਜਾਂ ਕੋਈ ਵੀ ਉਸ ਸਿਚੁਏਸ਼ਨ ਚ ਬੰਦਾ ਹੈਗਾ ਕੋਈ ICU ਦੇ ਵਿੱਚ ਤੁਹਾਡਾ ਯੂ ਨੋ ਪਿਆਰਾ ਹੈਗਾ ਜਿਹੜਾ ਬਿਕਾਜ਼ ਆਫ ਐਨੀ ਐਕਸੀਡੈਂਟ ਇੰਜਰੀ ਔਰ ਯੰਗ ਪਰਸਨ ਹੈਗਾ ਉਹ ICU ਚ ਜਾਂ ਕੰਪਲੈਕਸ ਕੇਅਰ ਦੇ ਵਿੱਚ ਹੈਗਾ ਸੋ ਉਸ ਟਾਈਮ ਦੇ ਉੱਤੇ ਬਾਡੀ ਦੁੱਖ ਰਹੀ ਹੁੰਦੀ ਹੈ ਮਸੂੜੇ ਵੈਸੇ ਹੀ ਦਵਾਈਆਂ ਦੇ ਸਾਈਡ ਇਫੈਕਟ ਕਰਕੇ ਕਾਫੀ ਜ਼ਿਆਦਾ ਸੈਂਸਿਟਿਵ ਹੋ ਗਏ ਹੁੰਦੇ ਨੇ ਬਲੀਡਿੰਗ ਹੋ ਰਹੀ ਹੁੰਦੀ ਹੈ ਤੇ ਅਸੀਂ ਕਈ ਵਾਰੀ ਪੇਸਟ ਲਾ ਕੇ ਬਹੁਤ ਜ਼ੋਰ ਜ਼ੋਰ ਕੇ ਰਗੜਨਾ ਸ਼ੁਰੂ ਕਰ ਦਿੰਦੇ ਹਾਂ ਸੋ ਬਹੁਤ ਹੀ ਜੈਂਟਲੀ ਮਾਊਥ ਵਾਸ਼ ਦੇ ਨਾਲ ਰਾਤ ਨੂੰ ਕਿਉਂਕਿ ਉਹ ਬੈੱਡ ਤੇ ਪਏ ਨੇ ਕੁੰਡਲੀਆਂ ਉਹਨਾਂ ਤੋਂ ਹੋਣੀਆਂ ਨੀ ਹੈਗੀਆਂ ਤੇ ਉਹਨਾਂ ਦੇ ਗਲੇ ਦੇ ਵਿੱਚ ਜਾਏਗੀ ਜਿਹੜੀ ਝੱਗ ਹੋਏਗੀ ਤੇ ਉਹਨਾਂ ਨੂੰ ਅਨਕੰਫਰਟੇਬਲ ਹੋਏਗਾ ਤੇ ਉਹਨਾਂ ਨੇ ਤੁਹਾਨੂੰ ਮਨਾ ਕਰ ਦੇਣਾ ਤੇ ਦੁਬਾਰਾ ਕਦੇ ਬਰੱਸ਼ ਕਰਾਉਣਾ ਨੀ ਹੈ ਕਿਉਂਕਿ ਕੰਫਰਟੇਬਲ ਨੀ ਹੈ ਸੋ ਇਸ ਕਰਕੇ ਮਾਊਥ ਵਾਸ਼ ਦੇ ਵਿੱਚ ਡਬੋ ਕੇ ਛੋਟੇ ਜਿਹੇ ਬਰੱਸ਼ ਦੇ ਨਾਲ ਉੱਪਰੋਂ ਨੀਚੇ ਨੂੰ ਹੌਲੀ ਹੌਲੀ ਹੌਲੀ ਹੌਲੀ ਤੇ ਫਿਰ ਉਸੇ ਮਾਊਥ ਵਾਸ਼ ਦੇ ਨਾਲ ਉਹਨਾਂ ਨੂੰ ਕੁਰਲੀ ਕਰ ਲਓ ਐਂਡ ਦੈਟਸ ਇਟ ਗੋ ਟੂ ਬੈਡ ਸੋ ਤੁਹਾਨੂੰ ਉਹਨਾਂ ਨੂੰ ਖਿੱਚਾ ਤੂਈ ਕਰਨ ਦੀ ਲੋੜ ਨਹੀਂ ਸਿੰਕ ਤੇ ਲਿਜਾਣਾ ਕੁਰਲੀਆਂ ਕਰ ਲਈਆਂ ਜਾਂ ਇੱਕ ਕੱਪੜਾ ਕਾਟਨ ਦਾ ਜਾਂ ਗੌਜ਼ ਲੈ ਕੇ ਉਹਨਾਂ ਨੂੰ ਉਸ ਤਰ੍ਹਾਂ ਹੌਲੀ ਹੌਲੀ ਬਰੱਸ਼ ਕਰਾ ਕੇ ਉਸ ਤੋਂ ਬਾਅਦ ਉਹ ਗੌਜ਼ ਦੇ ਨਾਲ ਜਿਹੜਾ ਮੂੰਹ ਦੇ ਵਿੱਚ ਐਕਸਟਰਾ ਫੂਡ ਰਹਿ ਗਿਆ ਉਹਨੂੰ ਉਹਦੇ ਨਾਲ ਤੁਸੀਂ ਵਾਈਪ ਕਰ ਦਿਓ ਜਾਂ ਗੌਜ਼ ਨੂੰ ਮਾਊਥ ਵਾਸ਼ ਦੇ ਵਿੱਚ ਡਿਪ ਕਰਕੇ ਉਹਨੂੰ ਚੰਗੀ ਤਰ੍ਹਾਂ ਵਾਈਪ ਕਰ ਦਿਓ ਥੋੜਾ ਥੋੜਾ ਜੀਭ ਦੇ ਉੱਤੇ ਹੌਲੀ ਹੌਲੀ ਬਰੱਸ਼ ਕਰੋ ਉਹਨੂੰ ਵੀ ਜ਼ੋਰ ਨਾਲ ਨਹੀਂ ਰਗੜਨਾ ਕਿਉਂਕਿ ਜੀਭ ਵੀ ਸੈਂਸਿਟਿਵ ਹੋਈ ਹੁੰਦੀ ਹੈ ਸੋ ਉਹਦੇ ਨਾਲ ਬੈਕਟੀਰੀਆ ਦਾ ਕਾਊਂਟ ਘੱਟ ਜਾਏਗਾ ਸਪੈਸ਼ਲੀ ਰਾਤ ਨੂੰ ਕਿਉਂਕਿ ਰਾਤ ਨੂੰ ਅਗਰ ਬਹੁਤ ਜ਼ਿਆਦਾ ਫੂਡ ਰਹਿ ਗਿਆ ਉਹਦਾ 20 ਮਿੰਟ ਬਾਅਦ ਉਹਦੇ ਦੁੱਗਣਾ ਬੈਕਟੀਰੀਆ ਹੋ ਜਾਣਾ ਤੇ ਉਹ ਟ੍ਰਿਲੀਅਨਸ ਆਫ ਬੈਕਟੀਰੀਆ ਤੁਹਾਡੇ ਮੂੰਹ ਦੇ ਵਿੱਚ ਹੋ ਜਾਂਦੇ ਨੇ ਤੇ ਜਦੋਂ ਤੁਸੀਂ ਸਾਹ ਲੈਂਦੇ ਹੋ ਤੁਹਾਡੇ ਮਸੂੜਿਆਂ ਦੇ ਤੁਹਾਡੇ ਲੰਗਸ ਦੇ ਵਿੱਚ ਜਾਂਦੇ ਨੇ ਸੋ ਉੱਥੇ ਜਾ ਕੇ ਫਿਰ ਇਨਫੈਕਸ਼ਨ ਹੁੰਦੀ ਹੈ
0: ਬਲਵੀਰ ਜੀ ਇੱਕ ਮੈਂ ਤੁਹਾਡੀ ਗੱਲ ਤੋਂ ਆਇਆ ਟੂਰ ਪੇਸਟ ਦੀ ਤੁਸੀਂ ਗੱਲ ਕੀਤੀ ਹੈ ਨਾ ਜੀ ਉਹ ਸਾਈਨ ਜੇ ਅਸੀਂ ਪਹਿਲਾਂ ਸੁਣਿਆ ਸੀ ਕਿਸੇ ਤੇ ਰੈੱਡ ਸਾਈਨ ਹੁੰਦਾ ਕਿਸੇ ਤੇ ਗ੍ਰੀਨ ਸਾਈਨ ਹੁੰਦਾ ਕਿਸੇ ਤੇ ਬਲੂ ਸਾਈਨ ਹੁੰਦਾ ਆ ਸੋ ਉਹ ਵੀ ਫਰਕ ਹੁੰਦਾ ਟੂਥਪੇਸਟ ਤੋਂ ਟੂਥਪੇਸਟ
4: ਬਿਲਕੁਲ ਜੀ ਬਹੁਤ ਟੁੱਥਪੇਸਟ ਨੇ ਜਿਹੜੀ ਉਹ ਡਿਫਰੈਂਟ ਡਿਫਰੈਂਟ ਕੈਮੀਕਲ ਕੰਪੋਜੀਸ਼ਨ ਹੁੰਦੀ ਹੈ ਤੁਹਾਨੂੰ ਕਿਹੜਾ ਟੁੱਥਪੇਸਟ ਚਾਹੀਦਾ ਤੁਹਾਡੇ ਦੰਦਾਂ ਤੇ ਮਸੂੜਿਆਂ ਦੀ ਸਿਹਤ ਦੇ ਅਕੋਰਡਿੰਗ ਹੈ ਕੋਈ ਵੀ ਵਨ ਥਿੰਗ ਫਿੱਟ ਫੋਰ ਆਲ ਨਹੀਂ ਹੁੰਦੀ ਸੋ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਟੁੱਥਪੇਸਟ ਲੈਣਾ ਹੈਗਾ ਇਹ ਦੇਖਣਾ ਕਿ ਜੇ ਮਸੂੜਿਆਂ ਚੋਂ ਬਲੱਡ ਨਿਕਲ ਰਿਹਾ ਤਾਂ ਤੁਹਾਨੂੰ ਜਿੰਜੀਵਾਈਟਸ ਗਮ ਡਿਜ਼ੀਜ਼ ਉਹ ਵਾਲਾ ਚਾਹੀਦਾ ਜੇ ਤੁਹਾਡੇ ਕੈਵਿਟੀਜ਼ ਜ਼ਿਆਦਾ ਹੋ ਰਹੀਆਂ ਨੇ ਜਾਂ ਦੰਦਾਂ ਨੂੰ ਠੰਡਾ ਤੱਤਾ ਲੱਗ ਰਿਹਾ ਤਾਂ ਤੁਹਾਨੂੰ ਇਨੈਮਲ ਇਨੈਮਲ ਹੁੰਦੀ ਹੈ ਦੰਦ ਦੀ ਆਊਟਰ ਲੇਅਰ ਸੋ ਜਿਹਦੇ ਤੇ ਵੀ ਪ੍ਰੋ ਇਨੈਮਲ ਲਿਖਿਆ ਹੋਵੇ ਜਾਂ ਇਨੈਮਲ ਸਟਰੈਂਥਨਿੰਗ ਲਿਖਿਆ ਹੋਵੇ ਜਾਂ ਸੈਂਸਿਟੀਵਿਟੀ ਵਾਲਾ ਲਿਖਿਆ ਹੋਵੇ ਫਿਰ ਤੁਹਾਨੂੰ ਉਹ ਵਾਲਾ ਟੁੱਥਪੇਸਟ ਚਾਹੀਦਾ ਬੱਚਿਆਂ ਨੂੰ ਡਿਫਰੈਂਟ ਟੁੱਥਪੇਸਟ ਚਾਹੀਦੇ ਹੈਗੇ ਨੇ ਸੋ ਹਰ ਚੀਜ਼ ਹੈ ਜਿਹੜੀ ਉਹ ਤੁਹਾਡੇ ਮੂੰਹ ਦੇ ਅਕੋਰਡਿੰਗ ਤੁਹਾਡੇ ਮੂੰਹ ਦੀ ਸਿਚੁਏਸ਼ਨ ਦੇ ਅਕੋਰਡਿੰਗ ਤੁਹਾਡਾ ਡੈਂਟਿਸਟ ਤੁਹਾਨੂੰ ਦੱਸ ਸਕਦਾ ਜੀ
0: ਜੀ ਬਿਲਕੁਲ ਜੀ ਸਮਾਈਲਸ ਔਨ ਵੀਲਸ ਤੁਸੀਂ ਗੂਗਲ ਵੀ ਕਰ ਸਕਦੇ ਹੋ ਤੁਹਾਡੇ ਕੋਲ ਨੰਬਰ ਨੋਟ ਨਹੀਂ ਹੋਇਆ ਆਫਟਰ ਦਾ ਪ੍ਰੋਗਰਾਮ ਤੁਸੀਂ ਲੈ ਸਕਦੇ ਹੋ ਬਾਕੀ ਹੈ ਜਿਹੜਾ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਕੰਮ ਕਰਦੇ ਨੇ ਨੰਬਰ ਹੈ ਜੀ ਅਪੁਆਇੰਟਮੈਂਟ ਬਣਾਉਣ ਵਾਸਤੇ 6479690086479690008 ਤੇ ਬਲਬੀਰ ਕੌਰ ਜੀ ਹੋਣਾ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਸਮਾਈਲਸ ਔਨ ਵੀਲਸ ਗੂਗਲ ਵੀ ਇਸ ਨੰਬਰ ਨੂੰ ਕੀਤਾ ਜਾ ਸਕਦਾ ਹੈ ਬਲਬੀਰ ਜੀ ਜਾਂਦੇ ਜਾਂਦੇ ਮੈਸੇਜ ਕੀ ਦੇਣਾ ਚਾਹੁੰਦੇ ਹੋ
4: ਜਾਂਦੇ ਜਾਂਦੇ ਜੀ ਮੈਂ ਇਹ ਇੱਕ ਚੀਜ਼ ਕਵਾਂਗੀ ਕਿ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਕਾਲਰ ਨੇ ਗੱਲ ਕੀਤੀ ਹੈਗੀ ਹੈ ਪਲੀਜ਼ ਵੋਟ ਪਾਉਣ ਜ਼ਰੂਰ ਜਾਇਓ ਐਂਡ ਮੇਕ ਸ਼ੋਰ ਯੂ ਅੰਡਰਸਟੈਂਡ ਕਿ ਤੁਹਾਡਾ ਜਿਹੜਾ ਕੈਂਡੀਡੇਟ ਹੈ ਉਹ ਪੜ੍ਹਿਆ ਲਿਖਿਆ ਹੋਵੇ ਉਹਨੂੰ ਇੱਥੋਂ ਤੇ ਸਿਸਟਮਸ ਦੀ ਸਮਝ ਹੋਵੇ ਉਹਨੇ ਇੱਥੇ ਕਿੰਨਾ ਕੁ ਵਾਲੰਟੀਅਰ ਕੀਤਾ ਕਮਿਊਨਿਟੀ 'ਚ ਕਿੰਨਾ ਕੁ ਵਿਚਰਿਆ ਉਹਨੂੰ ਕਿੰਨੀ ਕੁ ਨੌਲੇਜ ਹੈਗੀ ਆ ਕੀ ਉਹ ਕੱਲ੍ਹ ਨੂੰ ਕੰਮ ਕਰ ਸਕਦੇ ਹੈਗੇ ਨੇ ਜ਼ਰੂਰ ਦੇਖਿਓ ਆਈ ਥਿੰਕ ਸਪੈਸ਼ਲੀ ਬ੍ਰੈਂਪਟਨ ਦੇ ਵਿੱਚ ਸਾਨੂੰ ਲੋੜ ਹੈਗੀ ਹੈ ਲੋਕਾਂ ਦੇ ਲਈ ਐਕਚੁਅਲ 'ਚ ਕੰਮ ਕਰਨ ਵਾਲੇ ਕੈਂਡੀਡੇਟਸ ਦੀ ਬੜਾ ਕੁਛ ਅਸੀਂ ਸੁਣ ਰਹੇ ਹੈਗੇ ਹਾਂ ਬੜਾ ਕੁਛ ਦੇਖ ਰਹੇ ਹੈਗੇ ਹਾਂ ਬੜੀ ਡਰਟੀ ਪੋਲੀਟਿਕਸ ਹੈਗੀ ਹੈ ਬਾਹਰ ਮੈਂ ਆਪ ਸਕੂਲ ਟਰੱਸਟੀ 4 ਸਾਲ ਰਹੀ ਹੈਗੀ ਆ ਸੋ ਇਟਸ ਰੀਅਲੀ ਰੀਅਲੀ ਇੰਪੋਰਟੈਂਟ ਪਹਿਲੀ ਗੱਲ ਕਿ ਅਸੀਂ ਵੋਟ ਪਾਉਣ ਜਾਈਏ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਚੀਜ਼ ਬਹੁਤ ਜ਼ਿਆਦਾ ਹੈਗੀ ਹੈ ਕਿ ਅਸੀਂ ਘਰਾਂ ਦੇ ਵਿੱਚ ਬੈਠ ਕੇ ਕਿ ਸੋਫੇ ਤੇ ਬੈਠ ਕੇ ਜਾਂ ਅਸੀਂ ਫੋਨ ਦੇ ਉੱਤੇ ਰੌਲਾ ਬਹੁਤ ਪਾ ਲੈਂਦੇ ਹਾਂ ਕਿ ਇਹ ਹੋ ਗਿਆ ਉਹ ਹੋ ਗਿਆ ਪਰ ਵੋਟ ਪਾਉਣ ਜਾਂਦੇ ਨਹੀਂ ਹੈਗੇ ਤੇ ਵੋਟ ਦਾ ਪਤਾ ਲੱਗਦਾ ਹੈ ਕਿ ਜੇ ਤੁਸੀਂ ਪਾਈ ਹੈ ਕਿ ਨਹੀਂ ਪਾਈ ਕਿਉਂਕਿ ਉੱਥੇ ਰੈਕਰਡਾਂ ਦਾ ਲਿਸਟਾਂ ਬਣਦੀਆਂ ਨੇ ਸੋ ਮੈਨੂੰ ਤਾਂ ਲੱਗਦਾ ਕਿ ਇੱਥੇ ਪਹਿਲੀ ਗੱਲ ਤਾਂ ਵੋਟ ਪਾਉਣੀ ਮੈਂਡੇਟਰੀ ਕਰਨੀ ਚਾਹੀਦੀ ਹੈ ਆਸਟ੍ਰੇਲੀਆ ਵਾਂਗੂ ਸੋ ਤੁਸੀਂ ਵੋਟ ਪਾਉਣ ਜ਼ਰੂਰ ਜਾਇਓ ਤੇ ਦੇਖ ਕੇ ਵੋਟ ਪਾਇਓ ਕਿ ਕਿਹੜਾ ਕੈਂਡੀਡੇਟ ਹੈ ਜਿਹੜਾ
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ। ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਐਨ ਵੀਰਵਾਰ ਦਾ ਦਿਨ ਆ, ਅਕਤੂਬਰ ਮਹੀਨੇ ਦੀ 15 ਤਰੀਕ ਹੋ ਗਈ ਆ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ। ਵਿਰਾਸਤ ਟੀਵੀ ਵੱਖ ਵੱਖ ਸਟ੍ਰੀਮਿੰਗ ਡਿਵਾਈਸ, ਤੁਹਾਡਾ ਜਿਹੜਾ ਬੋਕਸ ਹੁੰਦਾ ਆ ਸਟ੍ਰੀਮਿੰਗ ਬੋਕਸ, ਉੱਥੇ ਤੁਸੀਂ ਦੇਖ ਸਕਦੇ ਹੋ। ਵਿਰਾਸਤ ਮੀਡੀਆ ਸਰਚ ਕਰ ਲੈਣਾ, ਵੱਖਰੇ ਵੱਖਰੇ ਚੈਨਲ ਹਨ ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ ਦੇ, ਕਾਫੀ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਉਣੀ, ਬਹੁਤ ਸਾਰੀਆਂ ਖਬਰਾਂ ਵੀ ਲੈ ਕੇ ਆਉਣੀਆਂ। ਗੁਰਮੁਖ ਸਿੰਘ ਬਾਰੇ ਸਾਹਿਬ ਨਾਲ 5 ਮਿੰਟਾਂ ਬਾਅਦ ਗੱਲਬਾਤ ਕਰਾਂਗੇ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ, ਮਿਊਨਿਸਪਲ ਇਲੈਕਸ਼ਨ ਬਹੁਤ ਇੰਪੋਰਟੈਂਟ ਹਨ, ਸੋ ਸਾਰੇ ਹੀ ਕੈਂਡੀਡੇਟ ਆਵਾਜ਼ ਉਠਾ ਰਹੇ ਹਨ। ਕੌਣ ਪੜ੍ਹਿਆ ਲਿਖਿਆ, ਕੌਣ ਤੁਹਾਡੇ ਵਾਸਤੇ ਕੁਝ ਨਾ ਕੁਝ ਕਰ ਸਕਦਾ, ਉਹਨੂੰ ਤੁਸੀਂ ਵੋਟ ਪਾ ਕੇ ਜਿਤਾ ਦੇਣਾ। ਜੇ ਪੁਰਾਣਿਆਂ ਨੇ ਕੁਝ ਨਹੀਂ ਕੀਤਾ, ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਣ, ਕਿਹੜੇ ਕਿਹੜੇ ਰੰਗਾਂ ਦੇ ਬੰਦੇ ਹੋਣ, ਜਿੰਨੇ ਮਰਜ਼ੀ ਹੋਣ, ਜੇ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਨਵਿਆਂ ਨੂੰ ਲੈ ਆਵੋ। ਮੈਂ ਇਹੀ ਕਹਿਣਾ ਚਾਹੁੰਦਾ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਅਤੇ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਵੀ ਲੈ ਕੇ ਆਉਣੀ, ਨਾਲ ਆਪਾਂ ਕਾਫੀ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਉਣੀ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ।

0: समोसा एंड स्वीट फैक्ट्री जिथे पाजी दिया सारिया आइटमा $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व कर देने 2 इन ब्रैम्पटन 1850 एल्बन रोड ईटोबीको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मैंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मैंगी जी।
2: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मैंगी फ्रॉम इंश्योरेंस फॉर यू
2: 416-509-1509
3: और विजिट इंश्योरेंस फॉर
4: सी हो जे एज ए ड्राइवर ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਿਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਿਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158
5: दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200 कटारिया टूर्स एंड ट्रैवल दो लोकेशन तो अपनिया सेवावां प्रदान करदे ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन।
6: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics, aaj hi call karo 905-564-9292 905-564-9292.
5: ओ जी, हुण तुसी भी देर ना लगाओ, ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 मैकवीन मेफील्ड दे नौकर दे।
7: CCCA लई कर्जा माफ करवाना बस इन्ना ही आसान है। कलेक्शन कॉलां, पावर सेल नोटिस, क्रेडिट कार्डां दा उधार, सरकार वलो टैक्स दी मांग, तुसी इन्ना सब तो ही बिना बैंकरप्सी कीतेयां छुटकारा पा सकदे हो।
8: जे तुसी भी कर्जे तो परेशान हो ता तुसी हुणे ही सानू कॉल कर सकदे हो, असी तुहाडी परेशानी दूर कर सकदे हां।
7: कर्जे तो परेशान, असी करांगे काम आसान।
4: हर तरह दे टेस्टी इंडियन फूड अते स्वीट्स लई याद रखो द्वापा स्वीट एंड रेस्टोरेंट।
6: चार लोकेशंस तो तुहानु सर्व कर देनी 100% प्योर वेजिटेरियन ते फ्रेश फूड एंड स्वीट्स लई द्वापा स्वीट्स एंड रेस्टोरेंट। करो डाइन इन, टेक आउट, टिफिन सर्विस दे नाल नाल केटरिंग अक्रॉस GTA। बल्क ऑर्डरली साडी फैक्ट्री विजिट करो। टॉप ऑटो कोलिजन प्रोवाइड कर देने फास्ट कोलिजन रिपेयर एंड ऑटो पेंटिंग जॉब्स। कंप्लीट कोलिजन रिपेयर फ्रॉम टोइंग योर कार टू अप्लाइंग द फिनिशिंग टचेस। यू कैन काउंट ऑन अस, वी आर प्रोवाइडिंग एंड टू एंड असिस्टेंस। 24 घंटे टोइंग सर्विस अवेलेबल है। हर तरह के इंश्योरेंस क्लेम्स नाल डील कर देने। कंप्लीट कोलिजन रिपेयर एंड कार पेंटिंग, टॉप ऑटो कोलिजन।
9: एक बार फिर प्रोग्राम दे विच जी नू विरासत रेडियो तुसी सुन रहे हो। गुरबत सिंह वारी साहब नाल लाइन जुड़ गई है, उन्होंने आप गलबात करते हैं। खबरां दी जानकारी लैके आंदे हां तुहाडे पास की कुछ हो रहा दुनिया भर दे विच। एक सैड न्यूज़ हैगी है, पाकिस्तान दे विच एक स्कूल डिगया, एक टीचर की मौत हो गई, बहुत सारे बच्चों की भी मौत हुई हैगी है, उहदी भी जानकारी लैके आवांगे। ते नाल दी नाल स्टेलको स्टील की असी फैडरल सरकार ने सू कीता कि नहीं, कि गल्लां ही करदे हन। तो जे इन्हां नूं कैनेडियन एसेट वेचने पै गए तां होर जॉबां भी जाणगियां। गुरमुख सिंह वारी साहब लाइन ते आ गए हन। गुरमुख सिंह जी, सति श्री अकाल जी, जी आयां नूं प्रोग्राम दे विच।
10: तमर साहब धन्नवाद जी तुहाडा, सति श्री अकाल सवेर दी जी। जी
9: सति श्री अकाल जी। खबरां वल चलदे आपां, दबा दब खबरां पढ़ दिंदे, क्योंकि प्रभ गिल भी ਪਹੁੰਚਣ ਲੱਗੇ ਹਨ ਸਟੂਡੀਓ ਵਿੱਚ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਆ। ਪ੍ਰਭ ਸਿੰਘ ਗਿੱਲ ਜਿਹੜੇ ਮੇਅਰ ਦੀ ਸੀਟ ਲਈ ਖੜੇ ਹਨ ਸਿਟੀ ਆਫ ਬ੍ਰਹਮਪੁਰ ਵਿੱਚ, ਪਹਿਲਾਂ ਆਪਾਂ ਤੁਹਾਡੇ ਨਾਲ ਖਬਰਾਂ ਦੀ ਜਾਣਕਾਰੀ ਲੈ ਕੇ ਆਉਂਦੇ ਹਾਂ। ਜੀ ਗੋ ਹੈਡ।
10: ਬਿਲਕੁਲ ਜੀ, ਆਪਾਂ ਜੁਲਾਈ ਚ ਕੱਲ ਨੋਟ ਕੀਤੀ ਕਿ ਮੈਨੀਟੋਬਾ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ ਜਦੋਂ ਨਗਰ ਕੀਰਤਨ ਸੀਗਾ ਉੱਥੇ
9: ਜੀ,
10: ਤਾਂ ਉੱਥੇ ਬਹੁਤ ਸਾਰੇ ਐਂਟੀ ਸਿੱਖ ਇੱਦਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਬੋਰਡ ਲਾਏ ਗਏ, ਸਾਈਨ ਲਾਏ ਗਏ, ਹੇਟਡ ਸਾਈਨ ਸੀਗੇ ਕਿ ਗੋ ਬੈਕ ਇੰਡੀਆ, ਉਧਰ ਯੂ ਵਿਲ ਬੀ ਕਿਲਡ, ਠੀਕ ਹੈ ਜੀ, ਵੀ ਵਿਲ ਕਿਲਡ ਯੂ। ਸੋ ਉਹਨੂੰ ਲੈ ਕੇ ਉਸ ਮੌਕੇ ਤੇ ਵੀ ਯੂਨੈਨਮਸਲੀ ਜਿਹੜੀ ਮੈਨੀਟੋਬਾ ਦੀ ਲੀਡਰਸ਼ਿਪ ਸੀ, ਈਵਨ ਫੈਡਰਲ ਲੀਡਰਸ਼ਿਪ ਸੀ, ਉਹਨਾਂ ਨੇ ਕੰਡੈਮ ਕੀਤਾ ਸੀਗਾ। ਤਾਂ ਹੁਣ 13 ਅਕਤੂਬਰ ਨੂੰ ਇੱਕ ਰੈਗੂਲੇਸ਼ਨ ਵੀ ਪਾਸ ਕੀਤਾ ਗਿਆ ਜੀ, ਮੈਨੀਟੋਬਾ ਦੀ ਲੈਜੀਸਲੇਸ਼ਨ ਦੇ ਵਿੱਚ ਇੱਕ ਰੈਗੂਲੇਸ਼ਨ ਪਾਸ ਕੀਤਾ ਗਿਆ, ਇਹਦਾ ਨਾਂ ਹੈਗਾ ਸਟੈਂਡਿੰਗ ਅਪ ਅਗੇਂਸਟ ਐਂਟੀ ਸਿੱਖ ਹੇਟ। ਸੋ ਇਹਨੂੰ ਜਿਹੜਾ ਸੀਗਾ ਇੰਟਰੋਡਿਊਸ ਕੀਤਾ ਸੀਗਾ ਰੈਗੂਲੇਸ਼ਨ ਨੂੰ NDP MLA ਜਿਹੜੇ MP ਹੈਗੇ ਦਲਜੀਤ ਬਰਾੜ। ਸੋ ਇਹ ਯੂਨੈਨਮਸਲੀ ਪਾਸ ਹੋਇਆ ਜੀ, ਮਲਟੀ ਪਾਰਟੀ ਸਪੋਰਟ ਇਹਨੂੰ ਮਿਲੀ ਆ। ਸੋ ਭਾਵੇਂ ਆਪਾਂ ਇਹ ਮੰਨਦੇ ਹੈਗੇ ਹਾਂ ਕਿ ਬਹੁਤ ਸਾਰੇ ਐਕਟਰ ਸਮਾਜ ਦੇ ਵਿੱਚ ਹੈਗੇ ਆ, ਚਾਹੇ ਰਾਈਟ ਵਿੰਗ ਹੋਣ, ਚਾਹੇ ਕੋਈ ਹੋਰ ਏਦਾਂ ਦੀਆਂ ਆਪਾਂ ਕਹਿ ਸਕਦੇ ਗਰੁੱਪ ਹੈਗੇ ਆ ਜਿਹੜੇ ਕਿ ਇਮੀਗ੍ਰਾਂਟਾਂ ਨੂੰ ਇਸ ਬੇਸ ਦੇ ਉੱਪਰ ਟਾਰਗੇਟ ਕਰਦੇ ਆ। ਪਰ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਤੰਬਰ ਸਾਹਿਬ, ਕੈਨੇਡਾ ਦਾ ਸਿਸਟਮ, ਹਾਲੇ ਕੈਨੇਡਾ ਦੀਆਂ ਨੇ ਗੌਰਮੈਂਟਸ ਹੈਗੀਆਂ ਨੇ, ਉਹਨਾਂ ਤੇ ਇਸ ਗੱਲ ਦਾ ਭਰੋਸਾ ਹੈ ਕਿ ਉਹ ਜਾਣ ਬੁੱਝ ਕੇ ਕਿਸੇ ਕਮਿਊਨਿਟੀ ਦੇ ਖਿਲਾਫ ਏਦਾਂ ਜਿਹੜਾ ਵਰਤਾਰਾ ਹੁੰਦਾ ਵਾ ਉਹਨੂੰ ਕੰਡੈਮ ਕਰਦੀਆਂ ਨੇ, ਰੋਕਣ ਦਾ ਯਤਨ ਵੀ ਕਰਦੀਆਂ। ਤੇ ਇਹ ਵੀ ਇੱਕ ਯਤਨ ਜਿਹੜਾ ਸੀਗਾ ਉਹ ਕੀਤਾ ਗਿਆ ਜੀ, ਜਿਹੜਾ ਕਿ ਸ਼ਲਾਘਾਯੋਗ ਆਪਾਂ ਮੰਨਦੇ ਹੈਗੇ ਹਾਂ। ਕਿਸੇ ਵੀ ਕਮਿਊਨਿਟੀ ਦੇ ਨਾਲ ਏਦਾਂ ਨਹੀਂ ਹੋਣਾ ਚਾਹੀਦਾ, ਸਾਡੀ ਕਮਿਊਨਿਟੀ ਨਾਲ ਨਹੀਂ, ਕਿਸੇ ਵੀ ਕਮਿਊਨਿਟੀ ਨਾਲ ਏਦਾਂ ਜਿਹੜਾ ਟਾਰਗੇਟ ਬੇਸ ਜਿਹੜਾ ਹੇਟ ਹੈ ਉਹ ਨਹੀਂ ਹੋਣਾ ਚਾਹੀਦਾ। ਤਾਂ ਇਹਦੇ ਨਾਲ ਹੀ ਇੱਕ ਬੜੀ ਹੈਰਾਨੀਵਾਲੀ ਤੇ ਬੜੀ ਸਨਸਨੀਖੇਜ ਖਬਰ ਆਈ ਹੈ ਕੈਨੇਡਾ ਦੇ ਵਿੱਚ, ਜਾਂ ਤੁਹਾਡੇ ਵੀ ਧਿਆਨ ਚ ਹੋਊਗੀ ਕਿ ਟੋਰਾਂਟੋ ਪੁਲਿਸ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਆ, 7 ਕਲਪ੍ਰੇਟ ਜਿਹੜੇ ਸ਼ੱਕੀ ਸੀਗੇ ਉਹ ਗ੍ਰਿਫਤਾਰ ਕੀਤੇ ਆ, 82 ਚਾਰਜ ਲੱਗੇ ਆ। ਚਾਰਜ ਕੀ ਲੱਗੇ ਆ ਕਿ ਉਹਨਾਂ ਕੋਲੋਂ ਐਕਸਟੋਰਸ਼ਨ, ਅਗਵਾ ਦੇ ਮਾਮਲੇ ਇਹ ਸੀਗੇ ਜੀ, ਜਿਹਦੇ ਵਿੱਚ ਵੱਡੀ ਗੱਲ ਇਹ ਕਿ 3 ਆਰਮਡ ਪੁਲਿਸ ਜਿਹੜੇ ਆਰਮਡ ਫੋਰਸਿਸ ਦੇ ਨੌਜਵਾਨ ਆਪਾਂ ਕਹਿ ਲਈਏ ਕੀ ਕਹੀਏ ਕਿ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਈਵਨ ਜਿਹੜਾ ਆਰਮੀ ਦਾ ਜਿਹੜਾ ਅਮਿਸ਼ਨ ਸੀਗਾ, ਗੋਲਾ ਬਰੂਦ ਕੁਛ ਵੀ ਆਪਾਂ ਕਹਿ ਲਈਏ, ਉਹ ਵੀ ਨਾਲ ਦੋਸ਼ ਲੱਗਿਆ ਕਿ ਇਹਦੇ ਵਿੱਚ ਵਰਤਿਆ ਗਿਆ ਸੀਗਾ ਜਾਂ ਇਹਨਾਂ ਕੋਲ ਬਰਾਮਦ ਕੀਤਾ ਗਿਆ ਜੀ। ਕੁੱਲ 7 ਵਿਅਕਤੀ ਇਹਦੇ ਚ ਜਿਹੜੇ ਆ ਲਿਖੇ ਗਏ ਆ, ਗ੍ਰਿਫਤਾਰ ਕੀਤੇ ਗਏ ਆ। 25 ਜੁਲਾਈ 2026 ਨੂੰ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਨੌਰਥ ਯਾਰਕ ਦੇ ਵਿੱਚ, ਜਿਹੜਾ ਫਿੰਚ ਐਵਨਿਊ ਈਸਟ ਦੇ ਐਵਨਿਊ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਸੀਗਾ ਬੰਦੂਕ ਦੀ ਨੋਕ ਦੇ ਅਗਵਾਹ ਕਰ ਲਿਆ ਗਿਆ ਸੀਗਾ ਜੀ। ਹੁਣ ਇਹਦੇ ਜਦੋਂ ਹੱਥਕੜੀਆਂ ਲੱਗੀਆਂ ਤੇ ਇੱਕ ਵੱਡਾ ਮਾਮਲਾ ਇਹ ਸਾਹਮਣੇ ਆ ਗਿਆ ਹੈਗਾ ਆ ਕਿ ਸਾਡੀਆਂ ਕੁਛ ਆਰਮਡ ਫੋਰਸਿਸ, ਉਹਦੇ ਵਿੱਚ ਚਾਹੇ ਕੋਈ OPP ਹੋਵੇ, ਡਾਊਨ ਟਾਊਨ ਦੇ ਵਿੱਚ OPP ਆਫਿਸਰ ਦਾ ਪਿੱਛੇ ਜੇ ਨਾਮ ਆਇਆ ਸੀ ਤਾਂ ਆਪਾਂ ਨੂੰ ਪਤਾ ਸੀਗਾ ਕਿ ਕੁਛ ਜਾਣਕਾਰੀਆਂ, ਖੁਫੀਆ ਜਾਣਕਾਰੀਆਂ ਜਾਂ ਜਿਹੜੇ ਆਪਰੇਸ਼ਨ ਸੀਗੇ ਪੁਲਿਸ ਦੇ ਉਹ ਜਿਹੜੇ ਸੀ ਨਸ਼ਾ ਤਸਕਰਾਂ ਨੂੰ ਪਹੁੰਚਾਏ ਗਏ ਸੀ। ਇਹ ਦੋਸ਼ ਜਿਹੜੇ ਪਹਿਲਾਂ ਅਦਾਲਤਾਂ ਚੱਲ ਰਿਹਾ ਜੀ। ਤਾਂ ਹੁਣ ਇਸ ਮਾਮਲੇ ਵਿੱਚ 3 ਜਿਹੜੀਆਂ ਫੌਜੀਆਂ ਦੀ ਪਹਿਚਾਣ ਹੋਈ ਆ ਸ਼ੱਕੀਆਂ ਵਜੋਂ, ਸੁਚਿੰਤਾ ਫਰਨਾਂਡੋ 22 ਸਾਲਾ, ਜੇਮਸ ਮੋਰ 29 ਸਾਲਾ ਤੇ ਨੇਕ ਜੇਕ ਜੈਕ ਮਾਇਲੀ 24 ਸਾਲਾ ਹੈਗਾ ਜੀ। 7ਵੇਂ ਟੋਰਾਂਟੋ ਰੈਜੀਮੈਂਟ ਦੇ ਨਾਲ ਇਹ ਸੰਬੰਧਿਤ ਹੈਗੇ ਆ ਜੀ। ਇਹਦੇ ਨਾਲ ਹੀ ਆਪਾਂ ਗੱਲ ਕਰੀਏ ਕਿ ਕੈਨੇਡਾ ਦੇ ਵਿੱਚ ਜਿਹੜਾ ਜੈਂਡਰ ਬੇਸ ਦੇ ਉੱਪਰ ਸਟੱਡੀ ਜਿਹੜੀ ਸੀਗੀ, ਆਪਾਂ ਕਹਿੰਦੇ ਐਜੂਕੇਸ਼ਨ ਦੇ ਵਿੱਚ ਹਾਲੇ ਤੱਕ ਖਿਲਾ ਕੋਈ ਜ਼ਿਆਦਾ ਲੱਭਾ ਨਹੀਂ ਸੀ। ਆਪਾਂ ਨੂੰ ਐਂ ਲੱਗਦਾ ਸੀ ਕਿ ਜਿਵੇਂ ਖਾਸ ਤੌਰ ਤੇ ਪੰਜਾਬ ਜਾਂ ਹੋਰ ਜਿਹੜੀਆਂ ਕੰਟਰੀਆਂ ਆਪਾਂ ਗੱਲ ਕਰੀਏ ਕੰਟਰੀ ਬੇਸ ਦੇ ਉੱਪਰ, ਇਹ ਖ਼ਬਰਾਂ ਆਉਂਦੀਆਂ ਸੀ ਕਿ ਜਿਹੜੇ ਲੜਕੇ ਹੈਗੇ ਆ ਉਹ ਲੜਕੀਆਂ ਪਿੱਛੇ, ਲੜਕੀਆਂ ਨਾਲੋਂ ਪੜ੍ਹਾਈ ਦੇ ਪ੍ਰਤੀ ਪਿੱਛੇ ਵੀ ਹੈਗੇ ਆ, ਉਹਨਾਂ ਦਾ ਵਿਹਾਰ ਥੋੜਾ ਵਿਸਲਾਪਨ ਹੈਗਾ। ਤਾਂ ਹੁਣ PNAS ਨੈਕਸਸ ਇੱਕ ਵੱਡੀ ਪਬਲਿਸ਼ ਜਿਹੜੀ ਆ ਜਰਨਲਿਸਟ ਸੰਸਥਾ ਹੈਗੀ ਆ ਜੀ, ਇਹਨਾਂ ਨੇ ਸਟੱਡੀ ਕੀਤੀ ਆ ਲਗਭਗ 61 ਕੰਟਰੀਆਂ ਦੀ, ਜਿਹਦੇ ਵਿੱਚ ਕੈਨੇਡਾ ਦੇ ਵਿੱਚ ਹੀ ਇਹ ਗੱਲ ਸਾਹਮਣੇ ਆਈ ਆ ਕਿ ਕੈਨੇਡਾ ਦੇ ਵਿੱਚ 34 ਜਿਹੜੇ ਟੀਮ ਸੀਗੇ, 34,000 ਉਹਨਾਂ ਤੇ ਇਹ ਸਰਵੇ ਕੀਤਾ ਗਿਆ, ਜਿਹਦੇ ਵਿਹਾਰ ਦੇ ਉੱਪਰ ਇਹ ਸੰਸਥਾ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਵੀ ਇਹ ਗੈਪ ਵੱਧ ਰਿਹਾ, ਭਾਵ ਜਿਹੜੇ ਲੜਕੇ ਹੈਗੇ ਆ ਉਹ ਪੜ੍ਹਾਈ ਪ੍ਰਤੀ ਓਨੇ ਸੰਜੀਦਾ ਨਹੀਂ ਹੈਗੇ ਜਿੰਨੇ ਹੋਣੇ ਚਾਹੀਦੇ ਆ। ਉਹਨਾਂ ਦੇ ਮੁਕਾਬਲੇ ਦਾ ਐਕਮੈਂਟਿਕ ਜਿਹੜੀਆਂ ਪ੍ਰਾਪਤੀਆਂ ਹੈਗੀਆਂ ਨੇ ਉਹ ਵੀ ਹੌਲੀ ਹੌਲੀ ਹੁਣ ਘੱਟ ਰਹੀਆਂ ਹੈਗੀਆਂ ਜੀ। ਇਹ ਗੱਲ ਵੀ ਸਾਹਮਣੇ ਆਈ ਆ ਜਿਹੜਾ ਅਟਲਾਂਟਿਕ ਕੈਨੇਡਾ ਹੈਗਾ ਜੀ। ਨੈਕਸਟ ਖ਼ਬਰ ਹੈ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਹੈਗੇ ਆ, ਆਪਾਂ ਨੂੰ ਪਹਿਲਾਂ ਹੀ ਪਤਾ ਹੈਗਾ ਲੇਕਿਨ ਹੁਣ ਜਿਹੜੇ ਯੂਨੀਵਰਸਿਟੀ ਕਾਲਜਸ ਹੈਗੇ ਆ ਉਹਦੇ ਚ 48% ਜਿਹੜਾ ਆ ਡਾਊਨਗ੍ਰੇਡ ਆਇਆ, ਉਹਦੇ ਵਿੱਚ ਘਾਟਾ ਪਾਇਆ ਗਿਆ। ਇਹਦੇ ਨਾਲ ਹੀ ਆਪਾਂ ਇਹ ਕਹਿ ਸਕਦੇ ਕਿ ਇੱਥੇ ਵੀ ਮਹਿਸੂਸ ਕੀਤਾ ਜਾ ਸਕਦਾ ਕਿ ਜਿਵੇਂ ਰੈਂਟ ਘਟੇ ਹੈਗੇ ਆ, ਜਿਹੜੀਆਂ ਕੁਛ ਇੱਕ ਪਾਰਟੀਕੁਲਰ ਆਪਾਂ ਕਹਿ ਲਈਏ ਭਾਵੇਂ ਜੌਬਾਂ ਜਾ ਰਹੀਆਂ ਨੇ ਟੈਰਫ ਵਾਰ ਕਰਕੇ ਲਾ ਲਓ, ਪਰ ਫਿਰ ਵੀ ਕੁਛ ਇੱਕ ਵਿਸ਼ੇਸ਼ ਜਿਹੜੀਆਂ ਜੌਬਾਂ ਨੇ ਉਹਦੇ ਲਈ ਘਾਟ ਜਿਹੜੀ ਆ ਮਹਿਸੂਸ ਹੁਣ ਕੀਤੀ ਜਾ ਰਹੀ ਹੈਗੀ ਆ ਜੀ। ਸੋ ਕੇਵਲ 13,775 ਫੁੱਲ ਟਾਈਮ ਵੀਜ਼ਾ ਸਟੂਡੈਂਟ ਜਿਹੜੇ ਅਨਰੋਲ ਪਹਿਲਾਂ ਕੀਤੇ ਗਏ ਸੀ ਅਕਤੂਬਰ 1 ਤੇ 18% ਦੀ ਰਿਡਕਸ਼ਨ ਜਿਹੜੀ ਆ ਇਹ ਮਹਿਸੂਸ ਕੀਤੀ ਗਈ ਆ ਤੰਬੜ ਸਾਹਿਬ। ਸੋ ਇਹਦੇ ਨਾਲ ਹੀ ਆਪਾਂ ਗੱਲ ਕਰੀਏ ਇਸ ਟੈਲਕੋ ਦੀ, ਉਹ ਮਾਮਲਾ ਬੜਾ ਫੈਡਰਲਾਈਜ਼ ਹੋ ਗਿਆ ਜੀ, ਇਹਨੂੰ ਪਤਾ ਨੀ ਕਿਉਂ ਸੈਂਟਰ ਪੁਆਇੰਟ ਕਿਉਂ ਰੱਖਿਆ ਜਾ ਰਿਹਾ। ਹੁਣ ਜਿਹੜੇ ਕੈਨੇਡਾ ਦੇ ਜਿਹੜੇ ਅੰਬੈਸਡਰ ਹੈਗੇ ਆ, ਮਾਫ ਕਰਨਾ, ਅਮੈਰੀਕਾ ਦੇ ਅੰਬੈਸਡਰ ਆ ਕੈਨੇਡਾ ਲਈ, ਟੀਟ ਹਾਸਟਰਸ, ਉਹਨਾਂ ਨੇ ਇਹ ਗੱਲ ਕਹੀ ਹੈਗੀ ਕੈਨੇਡਾ ਹੁਣ ਸਾਡੀ ਕੰਟਰੀ ਦੇ ਵਿੱਚ ਇੰਟਰਫੇਰਿੰਗ ਕਰ ਰਿਹਾ। ਪਹਿਲਾਂ ਡੱਗ ਫੋਰਡ ਸਾਹਿਬ ਨੇ ਇੱਕ ਐਡ ਚਲਾ ਦਿੱਤੀ ਸੀ, ਉਹਨਾਂ ਨੇ ਕਿਹਾ ਇਹ ਜਿਹੜੀ ਐਡ ਚਲਾਈ ਸੀ ਐਂਟੀ ਟੈਰਫ ਐਡ ਜਿਹੜੀ ਅਮੈਰੀਕਨ ਚੈਨਲ ਆ, ਤਾਂ ਉਹ ਵੀ ਤਾਂ ਸਾਡੇ ਕੰਟਰੀ ਦੇ ਵਿੱਚ ਪੋਲੀਟੀਕਲ ਤੌਰ ਤੇ ਇੰਟਰਫੇਰੈਂਸ ਸੀਗੀ, ਤੇ ਉਹ ਗੱਲਾਂ ਜਿਹੜੀਆਂ ਅਸਰ ਕਰ ਰਹੀਆਂ ਸਾਡੇ ਖਿਲਾਫ, ਲੋਕਾਂ ਦੇ ਦਿਮਾਗਾਂ 'ਚ ਪੁੱਠਾ ਮੈਸੇਜ ਜਾ ਰਿਹਾ ਹੈਗਾ। ਤਾਂ ਸਾਨੂੰ ਜਿਹੜਾ ਇਲੈਕਸ਼ਨ ਦੇ ਵਿੱਚ ਜਿਹੜਾ ਆ ਇੱਕ ਕਿਸਮ ਦੇ ਨਾਲ ਕੈਨੇਡਾ ਦੀ ਇਹ ਇੰਟਰਫੇਰੈਂਸ ਹੈਗੀ ਆ, ਤੇ ਜਿਹੜੇ ਕੈਨੇਡਾ ਦੇ ਇੰਡਸਟਰੀ ਮਿਨਿਸਟਰ ਮੈਲੀ ਜੌਲੀ ਹੈਗੇ ਆ ਜੀ, ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਜੀ। ਉਹ ਕਹਿੰਦੇ ਕਿ ਏਦਾਂ ਦੀ ਗੱਲਬਾਤ ਕੋਈ ਨੀ ਹੈਗੀ, ਕੈਨੇਡਾ ਦਾ ਕੰਟਰੀ ਨੀ ਹੈਗਾ, ਨਾ ਤਾਂ ਉਹਨਾਂ ਦੀ ਕਦੀ ਵਿਚਾਰਧਾਰਾ ਹੈਗੀ ਏਦਾਂ ਦੀ ਕਿ ਆਪਾਂ ਉਹ ਕਹਿ ਲਈਏ ਕਿ ਕਿਸ ਤਰ੍ਹਾਂ ਦਾ ਜਿਹੜਾ ਇੰਟਰਫੇਰਿੰਗ ਜਿਹੜੀ ਆ ਉਹ ਹੋਣੀ ਚਾਹੀਦੀ ਆ।
9: ਜਿਸ ਹਿਸਾਬ ਨਾਲ ਟ੍ਰੇਡ ਚੱਲ ਰਿਹਾ ਹੈਗਾ ਬਾਰੀਆ ਸਾਹਿਬ, ਦੇਖਿਆ ਜਾਵੇ ਜਿੱਦਾਂ ਮੈਲਨੀ ਕਹਿੰਦੀ ਆਪਾਂ ਇਹਨਾਂ ਨੂੰ ਕੋਰਟ ਵਿੱਚ ਲੈ ਕੇ ਜਾਵਾਂਗੇ, ਹਜੇ ਲੈ ਕੇ ਤਾਂ ਹਜੇ ਨਹੀਂ ਗਏ, ਸਵਾਲ ਪੁੱਛੇ ਗਏ, ਪਰ ਅਮੈਰੀਕਨ ਕੰਪਨੀ ਹੈ, ਜੇ ਉਹ ਸਭ ਕੁਝ ਬੰਦ ਕਰਕੇ ਚਲੇ ਗਏ ਫਿਰ ਹੋਰ ਜੋਬਾਂ ਚੱਲ ਜਾਣੀਆਂ। ਹੁਣ ਉਹਨਾਂ ਨੇ ਕਹਿ ਵੀ ਦਿੱਤਾ ਹੈਗਾ, ਕਹਿੰਦੇ ਆਪਾਂ ਜੇ ਕੈਨੇਡੀਅਨ ਸਾਨੂੰ ਐਸਿਡ ਸੈੱਲ ਕਰਨੇ ਪਏ ਆਪਾਂ ਹੋਰ ਲੇਅ ਆਫ ਕਰ ਦੇਵਾਂਗੇ। ਸੋ ਕੋਈ ਕੰਮ ਠੀਕ ਨਹੀਂ ਲੱਗ ਰਿਹਾ ਜੋ ਕੋਈ ਸਾਡੀ ਫੈਡਰਲ ਸਰਕਾਰ ਕਰ ਰਹੀ ਹੈਗੀ ਆ, ਕਿਉਂਕਿ ਡੋਨਲਡ ਟਰੰਪ ਵੀ ਕਹਿ ਰਿਹਾ ਹੈਗਾ ਪਹਿਲਾਂ ਤੁਸੀਂ ਕੁਝ ਨਹੀਂ ਕੀਤਾ, ਹੁਣ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ, ਸੁੱਤੇ ਪਏ ਸਾਡੇ ਲੀਡਰ, ਚਾਹੇ ਸਿਟੀ ਵਾਲੇ ਹੋਣ, ਚਾਹੇ ਮੈਨੇ ਪ੍ਰੋਵਿੰਸਲ ਹੋਣ, ਚਾਹੇ ਫੈਡਰਲ ਲੈਵਲ 'ਤੇ ਹੋਣ, ਸਾਰਾ ਕੈਨੇਡਾ ਸੁੱਤਾ ਹੀ ਪਿਆ ਸੀਗਾ। ਹੁਣ ਲੱਗਾ ਕੰਮ ਕਰਨ, ਪਤਾ ਲੱਗ ਰਿਹਾ ਵੀ ਸਾਨੂੰ ਕੁਝ ਨਾ ਕੁਝ ਕਰਨਾ ਪੈਣਾ ਹੈਗਾ ਆ। ਸਾਡਾ ਬ੍ਰਹਿਮਪੁਰ ਦਾ ਹਾਲ ਦੇਖ ਲਓ, ਇਹ ਕਿਹੜਾ ਜਾਗਦੇ ਸੀਗੇ, ਜਿੱਦਾਂ ਲੋਕ ਕਹਿੰਦੇ ਆ ਵੀ ਹਸਪਤਾਲ ਕਿੰਨੇ ਸਾਲ ਪੜ੍ਹੇ ਲਿਖੇ, ਕਹਿੰਦੇ ਵੋਟ ਇਹਨਾਂ ਨੂੰ ਨਾ ਪਾਵੋ, ਜਾਂ ਜਿਹਨਾਂ ਨੂੰ ਪਾਈ ਆ ਉਹਨਾਂ ਨੂੰ ਦੇਖੋ ਨਾ, ਆਪਣੇ ਕੰਮ ਦੇਖੋ, ਭਾਵੇਂ ਲਿਬਰਲ ਹੋਣ, ਭਾਵੇਂ ਫੈਡਰਲ ਲੈਵਲ ਦੇ, ਭਾਵੇਂ ਪ੍ਰੋਵਿੰਸ਼ੀਅਲ ਲੈਵਲ ਦੇ ਹੋਣ, ਭਾਵੇਂ ਇੱਥੇ ਸਿਟੀ ਵਿੱਚ ਹੋਣ, ਜੇ ਉਹਨਾਂ ਨੇ ਕੰਮ ਨਹੀਂ ਕੀਤੇ ਤਾਂ ਤੋਰ ਦੇਵੋ ਤਾਂ ਨਵੇਂ ਲੈ ਕੇ ਆ ਜਾਵੋ। ਸੋ ਲੱਗਦਾ ਕੰਮ ਹੋ ਨਹੀਂ ਰਹੇ, ਪਰ ਕੰਮ ਕਰਨ ਦੀ ਕੋਸ਼ਿਸ਼ ਲੱਗੇ ਹੋਏ ਕਰਨ। ਅਤੇ ਇੱਕ ਖਬਰ ਦੀ ਮੈਂ ਕਵਰ ਕਰਨੀ ਸੀ, ਜਿਹੜਾ ਇੰਡੀਆ ਵਿੱਚ ਸੀਗਾ ਨਸ਼ਿਆਂ ਖਿਲਾਫ ਆਵਾਜ਼ ਚੁੱਕਣ ਵਾਲੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੁੱਧ, ਪੰਜਾਬ ਵਿੱਚ ਕਈ ਥਾਵਾਂ ਬੰਦ ਰਹੀਆਂ ਸੜਕਾਂ, ਜਾਮ ਰਹੀਆਂ, ਘਰ ਢਾ ਦਿੱਤੇ ਹੈਗੇ ਆ। ਮੈਂ ਦੇਖ ਰਿਹਾ ਸਾਂ ਬੜੇ ਲੋਕ ਨਾਅਰੇ ਲਾਉਣ ਲੱਗੇ ਸੀ, ਜਦੋਂ ਲੋੜ ਸੀ ਉਦੋਂ ਚੁੱਪ ਕਰਕੇ ਬੈਠੇ ਸੀਗੇ।
10: ਅੰਮ੍ਰਿਤ ਸਾਹਿਬ, ਜਦੋਂ ਉਹਦੇ ਗੋਲੀਆਂ ਵੱਜੀਆਂ ਨੇ ਪਰਮਿੰਦਰ ਝੋਟਾ ਦੇ
9: ਜੀ,
10: ਉਦੋਂ ਵੀ ਤਾਂ ਆਵਾਜ਼ਾਂ ਮਾਰਦਾ ਰਿਹਾ ਲੋਕਾਂ ਨੂੰ,
9: ਆਓ 15 ਮਿੰਟ ਬਾਅਦ ਚੱਕ ਕੇ ਲੈ ਗਏ,
10: ਤੇ ਉਹਦੀ ਵੀਡੀਓ ਹੁਣ ਆ ਚੁੱਕੀ ਆ। ਬੈਠਾ ਵਿਚਾਰਾ ਹੈਗਾ ਦੁਕਾਨ ਚ, ਉਹਦਾ ਸਾਰੇ ਇੱਥੇ ਪੇਟ ਦੇ ਉੱਪਰ ਉਹਦਾ ਬਲੱਡ ਜਿਹੜਾ ਸਾਰੀ ਦੁਕਾਨ ਦੇ ਵਿੱਚ ਫਰਸ਼ ਤੇ ਖਿਲ ਰਿਹਾ ਹੋਇਆ, ਡੁੱਲਿਆ ਹੋਇਆ। ਹਾਂਜੀ, ਤਾਂ ਉਹ ਬੈਠਾ ਹੋਇਆ ਕਿੰਨੇ ਮਿੰਟ ਉਹਨੂੰ, ਇਹ ਵੀ ਇੱਕ ਬੜੀ ਘਾਟ ਹੈਗੀ ਆ, ਉਹਦੇ ਹੋਰ ਵੀ ਮੈਡੀਕਲ ਸਟੋਰ ਹੋਣਗੇ, ਉਹਨੂੰ ਥੋੜੀ ਬਹੁਤ ਜਿਹੜੀ ਅਸਿਸਟੈਂਟ ਦਿੱਤੀ ਜਾ ਸਕਦੀ ਸੀ ਕਿ
9: ਲੋਕ ਹੀ ਨਸ਼ੇ ਵਿੱਚ ਹੁਣ ਨਾ ਦਿਸਦਾ ਹੋਵੇ, ਪੰਜਾਬ ਨਸ਼ਿਆਂ ਵਿੱਚ ਡੁੱਬਿਆ ਹੋਇਆ ਹੈਗਾ, ਹੋਰ ਕੀ ਆਪਾਂ ਕਰੀਏ।
10: ਹਾਂ, ਤੇ ਮੈਂ ਆਪਣੀ ਗੱਲ ਨੂੰ ਸਮ ਅਪ ਕਰਨਾ, ਆਪਣੇ ਗੈਸਟ ਲੈਣੇ ਆ, ਠੀਕ ਆ। ਵੀ ਉੱਥੇ ਹੁਣ ਇੱਕ SHO ਨੂੰ ਸਸਪੈਂਡ ਕਰ ਦਿੱਤਾ ਗਿਆ, ਜਿਹੜੀਆਂ ਮੰਗਾਂ ਰੱਖੀਆਂ ਗਈਆਂ ਕਿ ਮੁੱਖ ਮੰਤਰੀ ਅਸਤੀਫਾ ਦੇਵੇ, DGP ਅਸਤੀਫਾ ਦੇਵੇ, ਠੀਕ ਹੈ ਜੀ। ਉਹ ਮੈਨੂੰ ਲੱਗਦਾ ਕਿ ਇਸ ਸਟਰਗਲ ਦੇ ਵਿੱਚੋਂ ਕੁਛ ਨਿਕਲਣ ਵਾਲਾ ਨਹੀਂ ਹੈਗਾ। ਚਲੋ ਠੀਕ ਆ, ਆਵਾਜ਼ ਉਠਾਉਣੀ ਕਰਨੀ, ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਣਾ, ਲੋਕਾਂ 'ਚ ਗੁੱਸਾ ਹੈਗਾ ਵਾ, ਠਹਿਰਾਉਣਾ ਚਾਹੀਦਾ। ਤੇ ਇੱਕ ਮੈਂ ਗੱਲ ਨੁਕਤਾ ਜਾਂਦੇ ਜਾਂਦੇ ਹੋਰ ਸ਼ੇਅਰ ਕਰ ਦਿੰਦਾ
9: ਜੀ,
10: ਜਿਹੜੀ ਘਰ ਢਾਉਣ ਵਾਲੀ ਰਾਜਨੀਤੀ ਹੈਗੀ ਹੈ ਜੀ, ਠੀਕ ਹੈ ਜੀ। ਇਹ ਪੰਜਾਬ ਦੀ ਜਿਹੜੀ ਸਾਈਕੋਲੋਜੀ ਹੈਗੀ ਆ, ਜਾਂ ਪੰਜਾਬ ਜਿਹੜੀ ਮਾਨਸਿਕਤਾ ਹੈਗੀ ਸੀ, ਉਹਦਾ ਹਿੱਸਾ ਨਹੀਂ ਸੀਗੀ, ਇਹ UP ਦਾ ਹਿੱਸਾ ਸੀਗਾ, ਠੀਕ ਹੈ ਨਾ। ਸੋ ਅਸੀਂ ਆਪਣਾ ਇਹ ਕਲਚਰ ਜਿਹੜਾ ਇੱਥੇ ਮੈਨੂੰ ਲੱਗਦਾ ਵੀ ਨਾ ਲਿਆਈਏ, ਕੱਲ ਨੂੰ ਉਹ ਨਾ ਹੋਵੇ ਕਿ ਕੁਛ ਇੱਕ ਬੰਦੇ ਵਿਸ਼ੇਸ਼ ਤੌਰ ਤੇ ਟਾਰਗੇਟ ਕੀਤੇ ਜਾਣ। ਜਿਹੜਾ ਬੰਦਾ ਦੋਸ਼ੀ ਆ ਦੋਸ਼ੀ ਆ, ਅਦਾਲਤ ਨੂੰ ਸਜ਼ਾ ਦੇਵੇ, ਕਾਨੂੰਨ ਸਜ਼ਾ ਦੇਵੇ, ਠੀਕ ਹੈ ਜਿਹੜਾ। ਲੇਕਿਨ ਸਿੱਖ ਫਲਸਫੇ ਨੂੰ ਦੇਖੀਏ ਤੇ ਕੇਵਲ ਦੋਸ਼ੀ ਨੂੰ ਸਜ਼ਾ ਦਿੱਤੀ ਜਾਂਦੀ ਸੀ, ਪਰਿਵਾਰ ਨੂੰ ਨਹੀਂ, ਠੀਕ ਹੈ ਜੀ। ਸੋ ਮੇਰੇ ਕਹਿਣ ਦੇ ਬਾਵਜੂਦ ਆਪਾਂ ਘਰ ਵੀ ਢਾਉਣ ਦੀ ਗੱਲ ਕਰਦੇ ਹੈਗੇ, ਸਾਰਾ ਕੁਛ ਕਹਿੰਦੇ ਮਲੀਆਂ ਮੇਟ ਕਰ ਦਈਏ, ਉਹ ਸਾਡੇ ਆਪਣੇ ਫਲਸਫੇ ਦੇ ਬਾਹਰ ਦਾ ਕਾਨੂੰਨ ਦੀ ਤਾਂ ਹੁਣ ਗੱਲ ਕਰੀਏ। UP ਦੇ ਵਿੱਚ ਤੁਹਾਨੂੰ ਕਾਨੂੰਨ ਹੀ ਬਣਾ ਦਿੱਤਾ ਬੁਲਡੋਜ਼ਰ ਕਾਨੂੰਨ,
9: ਠੀਕ ਹੈ।
10: ਮੇਰੇ ਮੁਤਾਬਕ ਇੱਦਾਂ ਨਹੀਂ ਹੋਣਾ ਚਾਹੀਦਾ। ਤੇ ਤਾਂ ਸਾਹਿਬ ਆਪਾਂ ਹੋਰ ਗੱਲਾਂ ਬਾਤਾਂ ਕਰਦੇ, ਲੇਕਿਨ ਆਪਾਂ ਪਹਿਲਾਂ ਗੈਸਟ ਲੈਣੇ ਆ, ਫਿਰ ਉਸ ਤੋਂ ਬਾਅਦ ਜੇ ਸਮਾਂ ਹੋਇਆ ਤਾਂ ਮੈਂ ਜ਼ਰੂਰ ਜੁੜਾਂਗਾ। ਮਿਹਰਬਾਨੀ,
9: ਮੈਂ ਪਤਾ ਕਰਨਾ ਚਾਹੁੰਦਾ ਸੀਗਾ ਮਜੀਠੀ ਪਹੁੰਚਦਾ ਘਾਟਾ ਨੂੰ, ਕਿ ਉਹ ਵੀ ਨਸ਼ਿਆਂ ਵਿਰੁੱਧ ਕਾਫੀ ਗੱਲਾਂ ਬਾਤਾਂ ਕਰਦਾ। ਮਜੀਠੇ ਸਾਹਿਬ ਵੀ ਪਹੁੰਚੇ ਸੀ ਘਾਟਾ ਨੂੰ, ਉਹ ਵੀ ਨਸ਼ਿਆਂ ਵਿਰੁੱਧ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਦੇ ਆ। ਧੰਨਵਾਦ ਤੁਹਾਡਾ, ਥੋੜੀਆਂ ਠਹਿਰ ਕੇ ਕਾਲ ਕਰ ਲਿਓ, ਗੱਲਾਂ ਬਾਤਾਂ ਚੱਲਦੀਆਂ। ਜਿਹੜੇ ਗੁਰਮੁਖ ਸਿੰਘ ਸਾਹਿਬ ਕਾਫੀ ਖਬਰਾਂ ਦੀ ਜਾਣਕਾਰੀ ਦੇ ਗਏ ਹਨ। ਤੇ ਟੋਰਾਂਟੋ ਸਕੂਲ ਵਿੱਚ ਦੋ ਸਟੂਡੈਂਟ ਨਾਲ ਕੀਤੇ ਸੈਕਸ਼ੂਅਲ ਅਸਾਲਟ, 24 ਸਾਲਾ ਵਿਅਕਤੀ ਗ੍ਰਿਫਤਾਰ ਕੀਤਾ ਗਿਆ। ਤੇ ਟੋਰਾਂਟੋ ਦੇ ਰਿਵਲ ਦੇ ਇਲਾਕੇ ਵਿੱਚ ਇੱਕ ਖਾਲੀ ਪਈ ਬਿਲਡਿੰਗ ਨੂੰ ਅੱਗ ਲੱਗੀ ਹੋਈ ਹੈ, ਇਸ ਵੇਲੇ ਵੀ ਫਾਇਰ ਕਰੂ ਬੁਝਾਉਣ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ। ਇਸ ਦੇ ਨਾਲ ਨਾਲ ਕੈਨੇਡਾ ਏਮਸ ਟੂ ਫਾਈਨਲਾਈਜ਼ ਦਾ ਇੰਡੀਆ ਟ੍ਰੇਡ ਡੀਲ ਬਾਈ ਈਅਰ ਐਂਡ, ਸੋ ਕੈਨੇਡਾ ਦੇ ਭਾਰਤ ਵਿਚਾਲੇ ਜਿਹੜੇ ਵਪਾਰ ਸਮਝੌਤਾ ਇਸ ਸਾਲ ਦੇ ਅੰਤ ਤੱਕ ਪੂਰਾ ਕਰਨ ਦੀ ਕੋਸ਼ਿਸ਼ ਲੱਗੇ ਹੋਏ ਕਰਨ। ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਦਿੱਤੀ ਸੀ ਜਾਣਕਾਰੀ। ਤੇ ਅੰਟੇਰੀਓ ਡੱਗ ਫੁੱਟ ਕਹਿ ਰਹੇ, ਅੰਟੇਰੀਓ ਪ੍ਰਪੇਅਰਿੰਗ ਫਾਰ ਯੂ ਐਸ ਟੈਰਿਫ ਟੂ ਸਟੇ ਫਾਰ ਅ ਲੌਂਗ ਲੌਂਗ ਟਾਈਮ, ਇਹ ਡੱਗ ਫੁੱਟ ਕਹਿ ਰਹੇ ਆ, ਕਿਆ ਬਾਤ ਆ। ਤੇ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਵੀਕ ਲੌਂਗ ਵੀਕਐਂਡ ਦੇ ਉੱਪਰ 9,800 ਟਿਕਟਾਂ ਦਿੱਤੀਆਂ ਸੀਆਂ। ਸੱਚ ਆ ਸੈਡ ਨਿਊਜ਼, ਖਿਆਲ ਰੱਖਿਆ ਕਰੋ ਯਾਰ ਜ਼ਰੂਰ। ਅਤੇ ਇੱਕ ਸੈਡ ਨਿਊਜ਼ ਹੈਗੀ ਹੈ, ਪਾਕਿਸਤਾਨ ਸਕੂਲ ਦੀ ਇੱਕ ਛੱਤ ਡਿੱਗ ਪਈ ਆ, 27 ਸਟੂਡੈਂਟ ਦੀ ਮੌਤ ਹੋ ਗਈ, ਇੱਕ ਟੀਚਰ ਵੀ ਸੀਗੇ। ਸੋ ਗਿਣਤੀ ਵੱਧਦੀ ਘੱਟਦੀ, ਘੱਟ ਜਾਵੇ ਤਾਂ ਵਧੀਆ, ਪਰ ਵੱਧਦੀ ਤਾਂ ਦੇਸੀ ਆ ਰਹੀ ਹੈਗੀ ਆ। ਇਹ ਸੀਗੀ ਪਾਕਿਸਤਾਨ ਦੀ ਖਬਰ। ਅਤੇ ਯੂਕਰੇਨ ਨੇ ਰੂਸ ਦੀਆਂ ਤੇਲ ਰਿਫਾਇਨਰੀ ਉੱਤੇ ਫਿਰ ਹਮਲਾ ਸ਼ੁਰੂ ਕਰ ਦਿੱਤਾ ਹੈਗਾ ਆ। ਆਪਾਂ ਛੋੜੀਏ ਬ੍ਰੇਕ ਤੋਂ ਬਾਅਦ, ਸਾਡੇ ਗੈਸਟ ਪਹੁੰਚੇ ਸਟੂਡੀਓ 'ਚ, ਉਹਨਾਂ ਨਾਲ ਆਪਾਂ ਗੱਲਬਾਤਾਂ ਕਰਾਂਗੇ। ਦੇਖਦੇ ਰਹੋ ਵਿਰਾਸਤ ਟੀਵੀ, ਸੁਣਦੇ ਰਹੋ ਵਿਰਾਸਤ ਰੇਡੀਓ।
11: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
12: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
13: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ। ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ ਭਾਜੀ, ਸੈਲੀਬ੍ਰੇਸ਼ਨ 40 ਈਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
11: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
12: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
14: ਮੈਂ ਰਿਪੋਰਟਰ ਚੱਲੋ ਬ੍ਰੈਂਪਟਨ ਦੇ ਵਾਰਡ 7 ਤੋਂ ਰਾਜ ਤੋਂ ਸਿਟੀ ਕਾਉਂਸਲਰ ਦੇ ਲਈ ਚੋਣ ਲੜ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜ਼ੀਡੈਂਟਸ ਦੀ ਗੱਲ ਸੁਣੇ, ਕਾਰਵਾਈ ਕਰੇ ਅਤੇ ਨਤੀਜੇ ਦੇਵੇ। ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ: ਅਕਾਊਂਟੇਬਿਲਿਟੀ, ਟ੍ਰਾਂਸਪੇਰੈਂਸੀ, ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ। ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ, ਸੁਰੱਖਿਅਤ ਅਤੇ ਜਵਾਬਦੇਹ ਬਣਾਈਏ। ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ। ਐਡਵਾਂਸ ਪੋਲਸ 9, 10, 11 ਅਕਤੂਬਰ ਅਤੇ 16, 17 ਅਕਤੂਬਰ ਨੂੰ ਹਨ, ਔਰ 26 ਅਕਤੂਬਰ ਨੂੰ ਆਪਣਾ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਸਿਟੀ ਹਾਲ ਐਜ਼ ਅ ਸਿਟੀ ਕਾਉਂਸਲਰ ਜ਼ਰੂਰ
15: ਮਿਲਣ। I want to bring accountable and transparent government back to City Hall. On October 26th, put Brampton first. Vote Prop Gill for Mayor Brampton.
9: On October 26th, put Prop Gill to Brampton first. Prop Gill ji sade studio vich pahunche hoye na, inna pa galla baat zarur karde ha. Kafi sari jankari inna di mildi rehndi ha te kafi sari support vi mil rahi hagi ha. ਸੋ ਲੋਕ ਚਾਹੁੰਦੇ ਸੀਗੇ, ਦੇਖੋ ਜੀ ਮੈਂ ਸ਼ੁਰੂ ਵਿੱਚ ਹੀ ਕਹਿ ਦਿੰਦਾ, ਮੇਰੇ ਵਾਸਤੇ ਸਾਰੇ ਹੀ ਬਰਾਬਰ ਹਨ, ਪਰ ਆਪਾਂ ਪੈਟਰਿਕ ਬਰਾਊਨ ਦੀ ਪਹਿਲਾਂ ਸਪੋਰਟ ਕੀਤੀ ਸੀਗੀ। ਅਤੇ ਜਦੋਂ ਦਿਸਣ ਲਈ ਕੱਖ ਆਇਆ ਨਾ ਸਿਟੀ ਦੇ ਵਿੱਚ, ਫਿਰ ਕੁਝ ਨਾ ਕੁਝ ਕਰਨਾ ਪੈਣਾ। ਇਹ ਨਾ ਸੋਚੋ ਕਦੇ ਇੱਕ ਦੀ ਸਪੋਰਟ ਉਦੋਂ ਤੱਕ ਕਰੋ ਕੋਈ ਤੁਹਾਡਾ ਟੈਕਸ ਪੇਅਰ ਦਾ ਪੈਸਾ, ਜੇ ਤੁਸੀਂ ਸਿੱਟੀ ਜਾਣਾ ਕੁਛ ਮਿਲੇ ਤਾਂ ਫਿਰ ਫਾਇਦਾ ਕੀ ਹੈਗਾ ਆ। ਸੋ ਜੇ ਦਿਸਦਾ ਸਿਟੀ ਵਧੀਆ ਹੋ ਗਈ ਆ, ਬ੍ਰੈਂਪਟਨ ਛਾਇਆ ਪਿਆ ਸਾਰੇ ਪਾਸੇ, ਤੁਸੀਂ ਖਬਰਾਂ ਪਾ ਕੇ ਦੇਖ ਲਿਓ। ਬ੍ਰੈਂਪਟਨ ਹੌਸਪੀਟਲ ਦੀ ਗੱਲਬਾਤ ਕਰ ਲਿਓ, ਬ੍ਰੈਂਪਟਨ ਸੇਫਟੀ ਸਿਕਿਉਰਿਟੀ ਦੀ ਗੱਲਬਾਤ ਕਰ ਲਿਓ, ਬ੍ਰੈਂਪਟਨ ਦੇ ਜਿਹੜਾ ਪੁਲਿਸ ਚੀਫ ਹੈ ਉਹਦੀ ਗੱਲ, ਦੇ ਡੂਇੰਗ ਅ ਗ੍ਰੇਟ ਜੋਬ, ਦੇ ਟਰਾਈਂਗ ਦੇਅਰ ਬੈਸਟ, ਉਹਦੀ ਪੈਸੇ ਦੀ ਗੱਲਬਾਤ ਕਰ ਲਿਓ। ਤੇ ਨਾਲ ਦੀ ਨਾਲ ਜੋ ਸੈਂਡਵਲ ਤੇ ਹਾਈਵੇ ਟੈਨ ਦੀ ਬਿਲਡਿੰਗ ਉਹਦੀ ਗੱਲ ਕਰੋ, ਹੋਰ ਬਹੁਤ ਸਾਰੀਆਂ ਚੀਜ਼ਾਂ ਹਨ ਜਦੋਂ ਕਹਿੰਦੇ ਵੀ ਆਹ ਕੁਝ ਹੋ ਰਿਹਾ ਹੈਗਾ, ਜੇ ਤੁਸੀਂ ਅਲਾਓ ਕਰਨਾ ਤੁਹਾਡੀ ਮਰਜ਼ੀ ਹੈਗੀ ਆ, ਨਹੀਂ ਤਾਂ ਚੇਂਜ ਲਿਆਉਣ ਦੀ ਜ਼ਰੂਰਤ ਹੈਗੀ ਆ ਜੇ ਤੁਸੀਂ ਬ੍ਰੈਂਪਟਨ ਹੋਰ ਬੈਟਰ ਦੇਖਣਾ ਚਾਹੁੰਦੇ ਹੋ। ਪ੍ਰੋਪਰਟੀ ਟੈਕਸ ਨੂੰ ਮੈਂ ਦੱਸ ਦਿੰਦਾ, ਜੇ ਜਿਸ ਹਿਸਾਬ ਨਾਲ ਅਸੀਂ ਫਿਗਰ ਕੱਢੇ ਹੋਰ ਵਧੇਗਾ ਵਧੇਗਾ ਜ਼ਰੂਰ। ਜਿਸ ਹਿਸਾਬ ਨਾਲ ਬ੍ਰੈਂਪਟਨ ਦੇ ਵਿੱਚ ਜਿਹੜਾ ਰਿਜ਼ਰਵ ਫੰਡ ਹੈ ਉਹ ਖਤਮ ਹੋ ਗਿਆ, ਦਿਸਦਾ ਨਹੀਂ ਹੈਗਾ, ਅਕਾਊਂਟੇਬਿਲਟੀ ਹੋਣੀ ਬੜੀ ਜ਼ਰੂਰੀ ਸੀਗੀ। ਸੋ ਇਹ ਕੰਮ ਨਹੀਂ ਹੋ ਰਹੇ ਅਤੇ ਖੜ੍ਹਦੇ ਹਨ, ਸਾਰਿਆਂ ਨੂੰ ਮੌਕਾ ਮਿਲਦਾ ਖੜ੍ਹਨ ਵਾਸਤੇ। ਸੋ ਖੜ੍ਹਾ ਕੌਣ ਆ, ਨਾ ਤੁਸੀਂ ਰੰਗ ਦੇਖਣਾ ਨਾ ਤੁਸੀਂ ਰੂਪ ਦੇਖਣਾ, ਤੁਸੀਂ ਉਹਨਾਂ ਦੇ ਕੰਮ ਦੇਖਣੇ, ਕੀ ਕਰਨਾ ਚਾਹੁੰਦੇ ਹਨ ਤੁਹਾਡੇ ਵਾਸਤੇ, ਸਾਰੇ ਹੀ ਆਪਣੇ ਹਨ। ਜਿਹੜਾ ਕੁਝ ਕਰ ਸਕਦਾ ਉਹਦੀ ਸਪੋਰਟ ਕਰੋ ਅਤੇ ਉਹਨੂੰ ਵੋਟ ਪਾ ਕੇ ਅੱਗੇ ਲੈ ਕੇ ਆਇਓ। ਸੋ ਤੁਹਾਡੇ ਵਾਸਤੇ ਥੋੜ੍ਹੀ ਠਹਿਰਿਕ ਮੈਂ ਲਾਈਨਾਂ ਖੋਲ੍ਹ ਦੇਵਾਂਗਾ, 416-837-1515 ਦੇ 416-837-1515 'ਤੇ। ਸੋ ਜੇ ਦਿਸ ਰਿਹਾ ਹੈਗਾ ਵੀ ਜਿਹੜਾ ਬ੍ਰੈਂਪਟਨ ਸਪੈਸ਼ਲੀ, ਮੈਂ ਇੱਕ ਗੱਲਬਾਤ ਕੀਤੀ ਸੀਗੀ, ਸੁਣਿਆ ਵੀ ਸੀਗਾ, ਕਹਿੰਦੇ ਜੀ ਜਿਹੜਾ ਹੌਸਪਿਟਲ ਇਹਨੂੰ ਬਣਾਉਣ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ। ਵੱਲ ਹੋਰਾਂ ਸਿਟੀਆਂ ਵਿੱਚ ਨਿਕਲ ਆਈਆਂ, ਸਾਡੇ ਬ੍ਰੈਂਪਟਨ ਵਿੱਚ ਕੱਲ੍ਹ ਮੁਸ਼ਕਲ ਹੈ ਕਿ ਪੈਸਾ ਤੁਸੀਂ ਹੋਰ ਪਾਸੇ ਵਰਤ ਰਿਹਾ। ਗੱਲ ਕੀ ਹੈਗੀ ਆ, ਹੌਸਪਿਟਲ ਬਣ ਕੱਲ੍ਹ ਨਹੀਂ ਰਿਹਾ ਜਿਹਦੀ ਲੋੜ ਹੈਗੀ ਆ। ਯੂਨੀਵਰਸਿਟੀ ਯਾਰ, ਉਹ ਯੂਨੀਵਰਸਿਟੀ ਨਹੀਂ ਹੈਗੀ, ਉਹ ਛੋਟਾ ਜਿਹਾ ਤੁਹਾਨੂੰ ਇੱਕ ਵਿੰਗ ਜਿਹਾ ਦੇ ਦਿੱਤਾ ਮਾੜਾ ਜਿਹਾ, ਉਹ ਵੀ ਕਾਲਜ ਦਾ ਦੇ ਦਿੱਤਾ, ਫਿਰ ਮੈਡੀਕਲ ਸਕੂਲ ਹੈ ਜਾਂ ਮੈਡੀਕਲ ਸਕੂਲ ਹੋਣਾ ਚਾਹੀਦਾ, ਜੇ ਯੂਨੀਵਰਸਿਟੀ ਆ ਜਾਂਦੀ ਨਾ ਇਹ ਵੀ ਨਾਲ ਆਉਣਾ ਸੀਗਾ। ਪਰ ਨਹੀਂ, ਇਹਨਾਂ ਨੇ ਜਿਹੜੀ ਚੀਜ਼ ਚਾਹੀਦੀ ਸੀ ਉਹ ਨਹੀਂ ਲੈ ਕੇ ਆਉਂਦੀ, ਸਾਡਾ ਸਾਨੂੰ ਚੁੱਪ ਕਰਾਉਣ ਵਾਸਤੇ ਇੱਕ ਛੋਟਾ ਜਿਹਾ ਮੈਡੀਕਲ ਸਕੂਲ ਲੈ ਆਉਂਦਾ। ਆਮ ਨੋਟ ਗੇਸ, ਵਧੀਆ ਛੋਟੀ ਜਿਹੀ ਚੀਜ਼ ਹੈ, ਪਰ ਸਾਨੂੰ ਤਾਂ ਵੱਡੀ ਦੀ ਲੋੜ ਸੀਗੀ ਜਿਹੜੀ ਆਪਾਂ ਮੰਗ ਕਰ ਰਹੇ ਸੀ ਪਿਛਲੇ 20-30 ਸਾਲਾਂ ਤੋਂ, ਸਾਨੂੰ ਸਿਰਫ ਚੁੱਪ ਕਰਾਉਂਦੇ ਰਹੇ, ਇਹਨੂੰ ਛੋਟੀ ਜਿਹੀ ਹੋਰ ਚੀਜ਼ ਲੈ ਦੀ, ਉਹਦਾ ਪੈਸਾ ਕਿੰਨਾ ਖਰਚੇਗਾ ਉਹ ਵੀ ਸਰਚ ਕਰਕੇ ਦੇਖ ਲਓ। ਮੈਂ ਤੁਹਾਡੇ ਵਾਸਤੇ ਵੀ ਛੱਡ ਦਿੰਦਾ ਹੈਗਾ ਆ। ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ ਪ੍ਰਭ ਗਿੱਲ। ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
16: ਸਤਿ ਸ਼੍ਰੀ ਅਕਾਲ ਤੰਬੜ ਸਾਹਿਬ ਅਤੇ ਵਰਾਸੀ ਟੀਵੀ ਦੇ ਸਾਰੇ ਸਰੋਤੇ ਜਿਹੜੇ ਸੁਣ ਰਹੇ ਆ, ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
9: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ, ਕਿੱਦਾਂ ਲੱਗ ਰਿਹਾ ਜਦੋਂ ਤੁਸੀਂ ਡੋਰ 'ਤੇ ਜਾਂਦੇ ਹੋ, ਲੋਕ ਕੀ ਕੀ ਕਹਿ ਰਹੇ ਹਨ?
16: ਮੈਂ ਕਹਾਂਗਾ ਵੀ ਇੱਕ ਸ਼ਬਦ ਦਾ ਐਕਸੈਪਟੈਂਸ, ਲੋਕਾਂ ਨੇ ਮੈਨੂੰ ਐਕਸੈਪਟ ਕੀਤਾ ਐਜ ਏ ਨਾਟ ਐਜ ਐਨ ਇੰਡੀਵਿਜੁਅਲ, ਲੋਕਾਂ ਨੇ ਮੈਨੂੰ ਐਕਸੈਪਟ ਕੀਤਾ ਐਜ ਅ ਲੀਡਰ। ਉਹਨਾਂ ਦੀ ਜਿਹੜੀ ਹੋਪ ਆ ਉਹ ਸੱਚ ਨਜ਼ਰ ਆਉਂਦੀ ਜਿਹੜੀ ਉਹ ਦਿਸਦੀ ਆ, ਕਿਉਂਕਿ ਹੁਣ ਤੱਕ ਜਿੰਨੇ ਵੀ ਤੰਬੜ ਸਾਹਿਬ ਪੋਲੀਟੀਸ਼ੀਅਨਸ ਆਏ ਆ ਨਾ, ਉਹਨਾਂ ਨੇ ਆਪਣੇ ਪੋਲੀਟੀਕਲ ਐਸਪੀਰੇਸ਼ਨਸ ਅੱਗੇ ਰੱਖੀਆਂ। ਤੁਸੀਂ ਕਹਿ ਸਕਦੇ ਹੋ ਵੀ ਇੱਕ ਓਪਰਚੁਨਿਟੀ ਨੂੰ ਅਵੇਲ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਜਦੋਂ ਮੈਂ ਲੋਕਾਂ ਨਾਲ ਇਹ ਗੱਲ ਕਰਦਾ ਹਾਂ ਤਾਂ ਉਹਨਾਂ ਨੂੰ ਇੱਕ ਟਰੂ ਲੀਡਰ ਨਜ਼ਰ ਆਉਂਦਾ ਆ ਜਿਹੜਾ ਉਹਨਾਂ ਦੀ ਗੱਲ ਸੁਣਦਾ ਆ। ਅਤੇ ਜਦੋਂ ਮੈਂ ਡੋਰ 'ਤੇ ਜਾਂਦਾ ਹਾਂ, ਮੈਂ ਕਦੀ ਇਹ ਨਹੀਂ ਗੱਲ ਕਹਿੰਦਾ ਕਿ ਮੈਨੂੰ ਵੋਟ ਪਾਓ, ਮੈਂ ਆ ਜਾਂ ਉਹ ਆ, ਰਾਈਟ। ਮੈਂ ਇਹੀ ਗੱਲ ਕਹਿੰਦਾ ਕਿ ਮੈਂ ਤੁਹਾਡੀ ਡੋਰ 'ਤੇ ਆਇਆ, ਮੈਂ ਤੁਹਾਡੀ ਗੱਲ ਸੁਣਨ ਆਇਆ, ਅਤੇ ਤੁਸੀਂ ਮੈਨੂੰ ਗੱਲ ਦੱਸੋ ਆਪਣੀ, ਅਤੇ ਫਿਰ ਮੈਂ ਤੁਹਾਨੂੰ ਆਪਣੇ ਸਲਿਊਸ਼ਨ ਦੱਸੂੰਗਾ। ਇਹ ਜਿਹੜੀ ਐਕਟਿਵ ਲਿਸਨਿੰਗ ਆ, ਰਾਈਟ, ਇਹੋ ਹੀ ਲੀਡਰਸ਼ਿਪ ਦੀ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਉਹਦਾ ਇੱਕ ਕਹਿ ਲਓ ਵੀ ਉਹਦੀ ਐਸਡ ਆ। ਸੋ ਮੈਨੂੰ ਬਹੁਤ ਪ੍ਰਵਾਹੰਗਾਰਾ ਮਿਲ ਰਿਹਾ ਆ ਗ੍ਰਾਸ ਰੂਟ 'ਤੇ, ਮੈਨੂੰ ਬਹੁਤ ਪ੍ਰਵਾਹੰਗਾਰਾ ਜਿਹੜੇ ਮਿਡਲ ਕਲਾਸ ਫੈਮਲੀਜ਼ ਆ, ਵਰਕਿੰਗ ਫੈਮਲੀਜ਼ ਆ, ਪੇਰੈਂਟਸ ਨੇ, ਖਾਸ ਤੌਰ 'ਤੇ ਜਿਹੜਾ ਯੂਥ ਆ, ਮੇਰਾ ਯੂਥ ਬਹੁਤ ਜੁੜਿਆ ਹੋਇਆ ਆ। ਐਂਡ ਤੁਸੀਂ ਹੈਰਾਨ ਹੋ ਗਏ, ਜਿਹੜੇ ਸੀਨੀਅਰਸ ਆ, ਸੀਨੀਅਰਸ ਨਾਲ ਮੇਰਾ ਬਹੁਤ ਲਗਾਵ ਹੋ ਗਿਆ, ਕਿਉਂਕਿ ਉਹਨਾਂ ਨੂੰ ਇਹ ਚੀਜ਼ ਮਹਿਸੂਸ ਹੋ ਗਈ ਆ ਕਿ ਹਰ ਵਾਰੀ 4 ਸਾਲਾਂ ਦੀ ਟਰਮ ਆਉਂਦੀ ਆ, ਉਹਨਾਂ ਨੂੰ ਬਹੁਤ ਨਜ਼ਾਇਜ਼ ਜਿਹੜਾ ਆ ਉਹਨੂੰ ਯੂਜ਼ ਕੀਤਾ ਜਾਂਦਾ ਉਹਨਾਂ ਨੂੰ ਵੋਟਾਂ ਵਾਸਤੇ। ਅਤੇ ਮੈਨੂੰ ਇੱਕ ਬਜ਼ੁਰਗ ਨੇ ਗੱਲ ਕਹੀ ਸੀ ਕਿ ਪ੍ਰਭ, ਅੱਜ ਸਾਰੇ ਲੋਕਾਂ ਨੂੰ ਅਸੀਂ ਕਹਿੰਦੇ ਹਾਂ ਕਿ ਬਜ਼ੁਰਗ ਜਿਹੜੇ ਆ ਇੱਕ ਚਾਹ ਦੇ ਕੱਪ ਅਤੇ ਸਮੋਸੇ 'ਤੇ ਨਹੀਂ ਦੇਖ ਸਕਦੇ, ਉਹ ਆਪਣੇ ਵੋਟ ਦੀ ਜਿਹੜੀ ਆ ਤਾਕਤ ਪਛਾਣਦੇ ਆ। ਅਤੇ ਬਜ਼ੁਰਗ ਬਹੁਤ ਪੈਸ਼ਨੇਟ ਹੋ ਗਏ ਆ, ਯੂਥ ਆਰ ਪੈਸ਼ਨੇਟ, ਫੈਮਲੀਜ਼ ਆਰ ਪੈਸ਼ਨੇਟ, ਐਂਡ ਦੇ ਆਰ ਸੇਇੰਗ ਦੈਟ ਪ੍ਰਭ ਗਿੱਲ ਵਿਲ ਬੀ ਦ ਨੈਕਸਟ ਮੇਅਰ ਆਫ ਬ੍ਰੈਂਪਟਨ।
9: ਕਰਨਾ ਹੀ ਪੈਣਾ, ਤੁਹਾਡਾ ਸ਼ਹਿਰ ਆ ਨਾ, ਜੇ ਸੁਰੱਖਿਅਤ ਚਾਹੁੰਦੇ ਹੋ, ਜੇ ਕੁਝ ਨਾ ਕੁਝ ਇੱਥੇ ਵਧੀਆ ਤਰੀਕੇ ਨਾਲ ਤੁਸੀਂ ਲਿਆਉਣਾ ਚਾਹੁੰਦੇ ਹੋ, ਤੁਹਾਡੀਆਂ ਮੰਗਾਂ ਸੀਗੀਆਂ ਆਹ ਨਹੀਂ ਹੈਗਾ, ਆਹ ਨਹੀਂ ਹੈਗਾ, ਆਹ ਨਹੀਂ ਹੈਗਾ, ਤਾਂ ਫਿਰ ਚੇਂਜ ਤਾਂ ਲਿਆਉਣੀ ਪੈਣੀ ਹੈਗੀ ਨਾ। ਸੋ ਮੈਂ ਬਜ਼ੁਰਗਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੋਰ ਕੀਤੀ ਸੀਗੀ, ਮੈਂ ਕਿਹਾ ਸੀਗਾ ਵੀ ਤੁਸੀਂ ਕਈ ਸੋਚਦੇ ਵੀ ਇਹਨਾਂ ਨੂੰ ਜੀ $1,000 $2,000 ਜਿੰਨੀਆਂ ਵੀ ਗਰੰਟਾਂ ਮਿਲਦੀਆਂ, ਇਹ ਤਾਂ ਫਿਰ ਵੀ ਮਿਲਣੀਆਂ, ਜਦੋਂ ਟੈਕਸ ਪੇਅਰ ਦਾ ਪੈਸਾ ਬਚਣਾ ਹੋਰ ਬਹੁਤ ਕੁਝ ਮਿਲਣਾ, ਹੋਰ ਵੀ ਮਿਲਣਾ, ਸਿਰਫ ਇਹ ਨਹੀਂ ਹੈ, ਮੰਗਣ ਦੀ ਲੋੜ ਨਹੀਂ ਪੈਣੀ, ਦਿੱਤਿਆ ਜਾਣਾ, ਤੁਹਾਨੂੰ ਪਛਾਣਦੇ ਹਨ, ਤੁਹਾਡੀਆਂ ਲੋੜਾਂ ਨੂੰ ਪਛਾਣਦੇ ਹਨ। ਪ੍ਰਭ ਜੀ, ਇੱਕ ਮੈਂ ਗੱਲ ਕਰਨੀ ਚਾਹੁੰਦਾ ਹਾਂ, ਬਹੁਤ ਨਾ ਗੰਦਲੇ ਪੋਲੀਟਿਕਸ ਚੱਲ ਰਹੇ ਹਨ, ਮੈਂ ਪਹਿਲਾਂ ਵੀ ਕਿਹਾ ਸੀਗਾ, ਦੇਖੋ ਜੀ ਹਰ ਇੱਕ ਨੂੰ ਹੱਕ ਹੈਗਾ ਵੋਟ ਪਾਉਣ ਦਾ, Pepe is online. I'm going to get a hold. So, har ek nu hak hai ga vote paun da. Good morning. How are you?
17: Good morning. I'm fine. How are you?
9: All good. Can you hold the line for one second? I'm just going to speak in Punjabi. So, mera ek gal si ki bhai, har ek nu forum par da hak hai ga ya. Par jinnah ne forum pare ho labde nahi. So, main nahi kehnda Burde planted in Gurpreet Kaur Dhillon. ਗੁਰਪ੍ਰੀਤ ਸਿੰਘ ਢਿੱਲੋਂ ਉਹਨੂੰ ਹੈਰਾਨ ਦੀ ਖਾਤਰ ਗੁਰਪ੍ਰੀਤ ਕੌਰ ਢਿੱਲੋਂ ਨੂੰ ਤਾਂ ਨਹੀਂ ਲਿਆਂਦਾ ਗਿਆ ਜੇ ਨਹੀਂ ਲਿਆਂਦੇ ਉਹ ਕਿੱਥੇ ਉਹ ਬੀਬਾ ਆ ਕੇ ਦੱਸੋ ਵੀ ਮੇਰਾ ਜੀ ਨਹੀਂ ਕਰਦਾ ਵੀ ਮੈਂ ਨਹੀਂ ਲੜਨੀ ਇਲੈਕਸ਼ਨ ਜਾਂ ਕਹਿ ਦੇਣ ਵੀ ਮੈਨੂੰ ਖੜਾ ਕੀਤਾ ਗਿਆ ਸਾ ਜਾਂ ਕਹਿ ਦੇਣ ਵੀ ਮੈਂ ਤਾਂ ਫੋਰਮ ਭਰ ਦਿੱਤੇ ਸੀਗੇ ਮੇਰੀ ਕੋਸ਼ਿਸ਼ ਹੋਣੀ ਸਿਟੀ ਦੀ ਵੀਡੀਓ ਵੀ ਬਾਹਰ ਲੈ ਕੇ ਆਈਏ ਵੀ ਕੀ ਕਿਹੜੀ ਬੀਬੀ ਨੇ ਫੋਰਮ ਸਾਡਾ ਹੱਕ ਬਣਦਾ ਪੁੱਛਣ ਦਾ ਸਾਡਾ ਟੈਕਸਪੇਅਰ ਦਾ ਪੈਸਾ ਹੈਗਾ ਆ ਵੀ ਨੀਡ ਟੂ ਨੋ ਹੂਜ਼ ਇਸ ਪਰਸਨ ਪੁੱਟ ਦ ਫੋਰਮ ਐਂਡ ਨਾਓ ਸ਼ੀ ਕੈਂਟ ਬੀ ਫਾਊਂਡ ਵੇਅਰ ਇਜ਼ ਗੁਰਪ੍ਰੀਤ ਕੌਰ ਢਿੱਲੋਂ ਸੋ ਗੁਰਪ੍ਰੀਤ ਸਿੰਘ ਢਿੱਲੋਂ ਵੀ ਇਲੈਕਸ਼ਨ ਲੜ ਰਹੇ ਆ ਕੀ ਇੱਕ ਦੂਸਰੇ ਨੂੰ ਹੈਰਾਨ ਦੀ ਜੇ ਕਿਸੇ ਨੇ ਮਾੜਾ ਕੰਮ ਕੀਤਾ ਹੋਵੇ ਨਾ ਮੈਂ ਕਿਹਾ 10-15 ਸਾਲ ਦੀ ਜੇਲ੍ਹ ਵੀ ਹੋਣੀ ਚਾਹੀਦੀ ਹੈਗੀ ਆ ਚਲੋ ਜੇ ਹੋ ਗਿਆ ਛੱਡੋ ਅਗਲੇ ਟਰਨ ਵਾਸਤੇ ਕਰੈਕਟ ਕਰੋ ਸੋ ਡਰਡੀ ਪੋਲੀਟਿਕਸ ਆਈ ਡੋਂਟ ਲਾਈਕ ਇਟ ਇਟਸ ਨੋਟ ਫੋਰ ਕੈਨੇਡਾ ਹੇਅਰ ਮੇ ਬੀ ਦੇਰ ਇਨ ਯੋਰ ਕੰਟਰੀ ਬੈਕ ਹੋਮ ਬਟ ਡੋਂਟ ਬ੍ਰਿੰਗ ਇਟ ਹੇਅਰ ਕੈਨੇਡਾ ਇਜ਼ ਬਿਊਟੀਫੁਲ ਵਨ ਆਫ ਦਾ ਬੈਸਟ ਕੰਟਰੀ ਟੂ ਲਿਵ ਇਨ ਐਂਡ ਵੀ ਹੈਵ ਟੂ ਮੇਕ ਇਟ ਬੈਟਰ ਕੈਨੇਡਾ ਇਜ਼ ਬਿਲਟ ਬਾਈ ਵੋਲੰਟੀਅਰਸ ਕੈਨੇਡਾ ਨੂੰ ਵੋਲੰਟੀਅਰਸ ਨੇ ਬਣਾਇਆ ਹੈਗਾ ਆਪਾਂ ਹੋਰ ਵਧੀਆ ਇਹਨੂੰ ਬਣਾਈਏ ਦੈਟਸ ਵਾਈ ਵੀ ਕੇਮ ਹੇਅਰ ਟੂ ਗੈਟ ਅ ਬੈਟਰ ਲਾਈਫ ਨਾਟ ਟੂ ਡੂ ਡਰਟੀ ਪੋਲੀਟਿਕਸ ਲੈਟ ਦ ਪਰਸਨ ਹੂ ਕੈਨ ਡੂ ਸਮਥਿੰਗ ਫੋਰ ਯੂ ਲੈਟ ਦੈਮ ਵਿਨ ਵੀ ਹੈਵ ਪੈਪੇ ਔਨ ਪੈਪੇ ਹਾਊ ਆਰ ਯੂ
17: ਆਮ ਗੁੱਡ ਹਾਊ ਆਰ ਯੂ
9: ਆਲ ਗੁੱਡ ਸੋ ਫਾਰ ਐਂਡ ਵਾਟ ਯੂ ਵਾਂਟ ਟੂ ਸੇ ਅਬਾਊਟ ਇਲੈਕਸ਼ਨਸ ਐਂਡ ਵਾਟ ਕੈਨ ਯੂ ਡੂ ਐਂਡ ਵੇਅਰ ਆਰ ਯੂ ਸਟੈਂਡਿੰਗ ਵਾਟ ਆਰ ਯੂ ਡੂਇੰਗ ਲੈਟ ਅ ਵਿਊਅਰਸ ਨੋ
17: Well, it's interesting that you talk about dirty politics because last night my campaign got hit with another, whether it's a bot on social media or just a post that came out of nowhere. Mm-hmm. And it told me something that we're winning. It told me that we're doing really well in the polls. And we're doing well in the polls because I have ran a solid campaign for Wards 1 and 5. I'm running for city council. Mm-hmm. And our current councillor, Rowena Santos, in 8 years has built nothing. Nothing for the people in Brampton. She spent a lot of money. She keeps saying, I call them yes men, you know, they say yes to everything. Mm-hmm. There's no opposition, there's no questions, there's no accountability, there's no transparency. And I think the residents are understanding it. And when we knock, we talk about, you know, Chris Gibson being over budget and not being finished in Wards 5. We have Century Gardens Youth Hub that is not finished. And more construction. And other than those two projects that were being updated, there hasn't been anything new built in our city or in our wards for the taxpayers. And I think one of the most atrocious things that a lot of the listeners may not know is in Ward 1 in Church Street near Riverwalk, the city put under Rowena Santos and Patrick Brown and Paul Vicente, they put up a private tennis dome for $6.8 million. And then they gave that tennis dome to Premier Racquet Club. And a lot of people didn't realize that taxpayers' money went to a private corporation. But then everyone got upset because this year, I think I had about 357 tennis members contact me because their court fees went up by 50%. And these are the things that are happening in Brampton under this council. We are seeing user fees, everything from transit to getting your dog license. You know, every fee that you need to keep your home running productively on a day-to-day basis. And I actually don't think users realize the costs, the increases to a swimming lesson, to playing tennis, to taking an art class, to putting your child in a program at Parks and Rec. All of this stuff has to stop because the costs are getting more and more expensive. Your property taxes are going up because of all of these projects over budget. And no one is holding this council accountable. accountable, and no one is actually questioning what I call the purse.
9: But see, they're saying you got to do advocacy to bring your grants in, have the projects finished. Look at the hospital. We only have one hospital and one mini one. The second hospital past 8 to 10 years they've been promising still hasn't been built. Mississauga is coming with a fourth, one of the biggest hospitals in Mississauga. Why can't we have a hospital built in Brampton? They said they have the money. Why isn't it being built? There's bird construction boxes have been sitting there for the past almost 6 months. I haven't seen no movement. For the past 10 years, there's no hospital.
17: Well, you know, the hospital's a great point. There are a lot of photo ops, a lot of great opportunities to talk about a hospital. I run a business where we deal with training doctors and medical teams in long-term care. Mm-hmm. And I understand the time it's involved and the dedication. And I just don't see there's a dedication with this council. Where's the barometer? How much money have we actually raised? You know, you talk about that we've raised money and we have a levy. There's another 2% tax levy on your bill, on your property tax bill. So we've been contributing, and the federal government has given money in the province. So how much? Why is it so difficult for the mayor and council to tell the taxpayers what the accountability is? We have X amount of dollars. This is the timeline. For running for city council, my goal is to ring the bell on this one and keep pushing as much as I can. I used to be a director at CARP, which is the Canadian Association for Retired Persons, mm-hmm. and we had a yearly meeting at Ulster. We sat with them, and we asked questions. And if we can't get it from our council, then we should go to the hospital and start getting some serious questions answered, because

0: So where the money's going to come from? There's no saving. There's no accountability. So Tracy and Pepe, thank you very much and best of luck.
1: Thank you so very much. I'm running for wards 1 and 5 for city council. I appreciate your time and have a great morning.
0: You hold on. Prabhu Gilawa wants to say something too. Prabhu ji, tushi kuch kehna chahunde ho?
2: Yes, thank you. Ms. Pepe brought a really valid point that, you know, the cost is on the rise and the service has been cut. And I would say that integrity, democracy, and independency is literally on jeopardy.
0: Yes.
2: Yes. And this council has shown nothing but failure. So thank you, Tracy, for raising your voice. Wish you the best.
1: My pleasure, and I hope you all have a great morning. Thank you.
0: Thank you very much. 416-837-1515 ਸਟੂਡੀਓ ਨੰਬਰ ਹੁੰਦੇ ਹਨ ਸਾਡੇ ਨਾਲ ਸਟੂਡੀਓ ਵਿੱਚ ਪ੍ਰਭ ਗਿੱਲ ਜੀ ਹਨ ਸੋ ਪ੍ਰਭ ਜੀ ਇੱਕ ਪੁਆਇੰਟਰ ਨੇ ਕਾਫੀ ਕੁਝ ਲਿਖਿਆ ਤੁਹਾਡੇ ਬਾਰੇ ਮੈਨੂੰ ਵੀ ਪੜ੍ਹਨ ਦਾ ਮੌਕਾ ਮਿਲਿਆ ਤੁਸੀਂ ਕੀ ਕੁਝ ਕਰਨਾ ਚਾਹੁੰਦੇ ਸ੍ਰੀਵਾਸਤ ਕੀ ਚੇਂਜਸ ਲੈ ਕੇ ਆਉਣਾ ਚਾਹੁੰਦੇ ਥੋੜਾ ਚਾਨਣਾ ਤੁਸੀਂ ਵੀ ਪਾ ਦਿਓ
2: ਬਹੁਤ ਵਧੀਆ ਲਿਖਿਆ ਪੁਆਇੰਟਰ ਨੇ ਤੇ ਉਹ ਸਾਰੇ ਮੇਰੇ ਆਪਣੇ ਰਿਵਿਊ ਸੀਗੇ ਇੰਟਰਵਿਊ ਹੋਈ ਆ ਪੁਆਇੰਟਰ ਨਾਲ ਐਜ਼ ਅ ਮੈਟਰ ਆਫ ਫੈਕਟ ਜੇ ਮੈਂ ਗਲਤ ਨਾ ਹੋਵਾਂ ਪੁਆਇੰਟਰ ਨੇ ਮੇਰਾ ਇਹ ਚੌਥਾ ਲੇਖ ਛਾਪਿਆ ਮੈਨੂੰ ਲੱਗਦਾ ਐਂਡ ਉਹਦੇ 'ਚ ਮੈਨੂੰ ਲਿਖਿਆ ਕਿ ਪ੍ਰਭ ਗਿੱਲ ਇਜ਼ ਅ ਮੈਨ ਆਫ ਰੈਡੀਕਲ ਆਈਡੀਆਜ਼ ਸੋ ਰੈਡੀਕਲ ਦਾ ਮਤਲਬ ਹੁੰਦਾ ਹੈ ਕਿ ਬਹੁਤ ਅਗਰੈਸਿਵ ਅਤੇ ਯੂਨੋ ਕਹਿ ਲਓ ਵੀ ਆਪਣੇ ਜਿਹੜੇ ਉਹਦੇ ਕਹਿ ਲੋ ਵੀ ਲੋਕ ਆ ਰਾਈਟ ਜੋ ਆਸ ਰੱਖਦੇ ਆ ਜੇ ਉਹਨਾਂ ਵਾਸਤੇ ਲੜਦਾ ਨਹੀਂ ਆ ਤੇ ਉਹ ਲੀਡਰ ਥੋੜਾ ਉਹਦੇ ਕਾਇਰ ਆ ਰਾਈਟ ਉਹ ਪੋਲੀਟੀਸ਼ੀਅਨ ਆ ਰਾਈਟ ਸੋ ਉਹਨਾਂ ਨੂੰ ਇਹ ਚੀਜ਼ ਮੇਰੀ ਬਹੁਤ ਵਧੀਆ ਲੱਗੀ ਸੋ ਤੇ ਉਹਨਾਂ ਨੇ ਕਾਫੀ ਲੰਮਾ ਆਰਟੀਕਲ ਹੈ ਸੋ ਇਟਸ ਪ੍ਰੋਬਬਲੀ ਵਨ ਆਫ ਦਾ ਲੌਂਗੈਸਟ ਆਰਟੀਕਲ ਉਹਨਾਂ ਨੇ ਕਿਸੇ ਕੈਂਡੀਡੇਟ ਵਾਸਤੇ ਲਿਖਿਆ ਹੋਣਾ ਆ ਤੇ ਆਈ ਹੈਵ ਦਾ ਆਰਟੀਕਲ ਇਨ ਫਰੰਟ ਆਫ ਮੀ ਐਂਡ ਆਮ ਵੈਰੀ ਪ੍ਰਿਵਿਲੇਜਡ ਉਹਨਾਂ ਨੇ ਜਿੱਦਾਂ ਮੈਂ ਥੋੜ੍ਹੇ ਦਿਨ ਪੜ੍ਹ ਕੇ ਸੁਣਾ ਦਿੰਦਾ ਉਹਨਾਂ ਲਿਖਿਆ ਅ ਫੈਮਲੀ ਮੈਨ ਐਂਡ ਆਰਬਿਟ੍ਰੇਟਰ ਪ੍ਰਭ ਗਿੱਲ ਕੰਸਿਡਰ ਹਿਮਸੈਲਫ ਅ ਪ੍ਰੋਬਲਮ ਸੋਲਵਰ ਬਿਫੋਰ ਅ ਪੋਲੀਟੀਸ਼ੀਅਨ ਉਹ ਕਹਿੰਦੇ ਪ੍ਰਭ ਗਿੱਲ ਜਿਹੜਾ ਆ ਉਹ ਇੱਕ ਪ੍ਰੋਬਲਮ ਸੋਲਵਰ ਆ ਰਾਦਰ ਦੈਨ ਅ ਪੋਲੀਟੀਸ਼ੀਅਨ ਉਹ ਪੋਲੀਟੀਸ਼ੀਅਨ ਨਹੀਂ ਆ ਰਾਈਟ ਹੀ ਇਜ਼ ਨਾਟ ਅ ਕਰੀਅਰ ਪੋਲੀਟੀਸ਼ੀਅਨ ਉਹ ਕਹਿੰਦੇ ਆ ਦ ਫਾਦਰ ਆਫ ਟੂ ਇਨਸਿਸਟ ਐਂਡ ਹੀ ਲੀਨਸ ਹੈਵਲੀ ਔਨ ਬੀਇੰਗ ਫਰੋਮ ਅ ਮਿਡਲ ਕਲਾਸ ਫੈਮਲੀ
0: ਜੀ
2: ਸੋ ਇੱਕ ਪਿਤਾ ਹੋਣ ਦੇ ਨਾਤੇ ਇੱਕ ਜ਼ਿੰਮੇਵਾਰ ਸਿਟੀਜ਼ਨ ਹੋਣ ਦੇ ਨਾਤੇ ਇੱਕ ਮਿਡਲ ਕਲਾਸ ਫੈਮਲੀ 'ਚੋਂ ਪੈਦਾ ਹੋਇਆ ਪ੍ਰਭ ਗਿੱਲ ਉਹ ਲੋਕਾਂ ਨੂੰ ਸੁਣਦਾ ਆ ਅਤੇ ਸਪੈਸ਼ਲੀ ਜਿਹੜੇ ਫੈਲੋ ਰੈਜੀਡੈਂਟਸ ਨੇ ਸੋ ਉਹਨਾਂ ਨੇ ਮੇਰੀ ਜਿਹੜੀ ਐਡਵੋਕੇਸੀ ਆ ਮੇਰੀ ਜਿਹੜੀ ਬਹੁਤ ਲੰਮੇ ਸਮੇਂ ਤੋਂ ਜਿਹੜੀ ਮੈਂ ਮਦਦ ਕਰਦਾ ਆ ਰਹੀ ਸੀ ਲੋਕਾਂ ਦੀ ਉਹਨਾਂ ਨੇ ਉਸ ਮੇਰੇ ਬਾਰੇ ਖੋਜ ਕੀਤੀ ਐਕਚੁਲੀ
0: ਜੀ
2: ਇਟ ਵਾਸ ਅ ਅਨਬਾਇਸਡ ਪੀਸ ਰਾਈਟ
0: ਜੀ
2: ਤੇ ਮੈਂ ਆਈ ਐਮ ਰੀਲੀ ਥੈਂਕਫੁਲ ਆਫ ਪੁਆਇੰਟਰ ਐਂਡ ਦੀ
0: ਇੱਕ ਮੈਂ ਕਾਲ ਵੀ ਲੈ ਲਵਾਂ ਬੂਟਾ ਧਾਲੀਵਾਲ ਜੀ ਸਤਿ ਸ੍ਰੀ ਅਕਾਲ ਜੀ ਟੈਕਸਟ ਮੈਸੇਜ ਕਰਦੇ ਹੋਏ ਜੇਰ ਤੇ ਆ ਗਏ ਲਾਈਨ ਤੁਹਾਡੀ ਡ੍ਰੌਪ ਗਈ ਦੁਬਾਰਾ ਕਾਲ ਕਰ ਲੈਣਾ ਬੂਟਾ ਜੀ ਤੇ ਜਿਨ੍ਹਾਂ ਨੇ ਕਾਲਾਂ ਕਰਨੀ 416-837-1515 ਸਕਦੇ ਹੋ ਪ੍ਰਭ ਗਿੱਲ ਜੀ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ ਗਿੱਲ ਸਾਹਿਬ ਮੈਂ ਵੀ ਕਾਫੀ ਕੁਝ ਪੜ੍ਹਦਾ ਜੋ ਕੋਈ ਪੁਆਇੰਟਰ ਤੇ ਲਿਖਿਆ ਤੁਹਾਡੇ ਬਾਰੇ ਸੋ ਦੇਰ ਇਜ਼ ਅ ਨੈਸੈਸਰੀ ਨੀਡ ਜਿਸ ਹਿਸਾਬ ਨਾਲ ਲੋਕੀ ਗੱਲਾਂ ਕਰ ਰਹੇ ਹਨ
2: ਐਬਸੋਲੂਟਲੀ ਤੁਸੀਂ ਬਾਰ ਬਾਰ ਪੁੱਛਦੇ ਹੋ ਕਿ ਯੂ ਨੋ ਬੁੱਕਸ ਖੁੱਲਣਗੀਆਂ ਇਨਵੈਸਟੀਗੇਸ਼ਨ ਹੋਣਗੀਆਂ ਕੱਲੇ ਤੁਸੀਂ ਤੰਬੜ ਸਾਹਿਬ ਜਿੰਨੇ ਵੀ ਮੈਂ ਰੇਡੀਓਸ ਤੇ ਜਾਣਾ ਆ ਸਾਰੇ ਮੈਨੂੰ ਬਹੁਤ ਬਲੰਟਲੀ ਸਵਾਲ ਕਰਦੇ ਆ ਲਾਈਕ ਜਿੱਦਾਂ ਮੇਰੇ ਮੂੰਹ ਚੋਂ ਕੁਛ ਕਢਾਉਣਾ ਚਾਹੁੰਦੇ ਆ
0: ਜੀ
2: ਤੇ ਮੈਂ ਜਿਹੜੀ ਲੀਡਰਸ਼ਿਪ ਹੁੰਦੀ ਆ ਉਹ ਕਦੇ ਝੂਠ ਨਹੀਂ ਬੋਲਦੀ
0: ਜੀ
2: ਮੈਂ ਬਲੰਟਲੀ ਇਹ ਗੱਲ ਕਰਦਾ ਹਾਂ ਕਿ ਈਵਨ ਪੁਆਇੰਟਰ ਨੇ ਵੀ ਛਾਪਿਆ ਤਾਂ ਮੈਂ ਬਲੰਟਲੀ ਵੀ ਗੱਲ ਕਰਦਾ ਹਾਂ ਕਿ ਜਦੋਂ ਕਹਿੰਦੇ ਮੈਂ ਕੋਟ ਐਂਡ ਕੋਟ ਕਰਦਾ ਕਿਉਂਕਿ ਜਿਹੜੇ ਲਿਸਨਰਸ ਨੇ ਵਿਊਰਸ ਨੇ ਜਿਹਨਾਂ ਨੂੰ ਨਹੀਂ ਮੌਕਾ ਮਿਲਿਆ ਉਹ ਆਰਟੀਕਲ ਵੇਖਣ ਦਾ
0: ਜੀ
2: ਮੈਂ ਇਹਨਾਂ ਨੂੰ ਕਹੂੰਗਾ ਵੀ ਜ਼ਰੂਰ ਪੜ੍ਹਿਓ
0: ਬੂਟਾ ਜੀ ਸਤਿ ਸ੍ਰੀ ਅਕਾਲ ਜੀ ਐਨ ਪ੍ਰੋਗਰਾਮ ਦੇ ਵਿੱਚ ਤੁਸੀਂ ਦੱਸੋ ਜੀ
3: ਮੇਰਾ ਨਾ ਇੱਕ ਛੋਟਾ ਜਿਹਾ ਕੁਐਸਚਨ ਹੈ ਵੀ ਜੇ ਗੁਰੂ ਮਹਾਰਾਜ ਸੱਚੇ ਪੰਗੇਲਕਾਰ ਨੇ ਕੱਲ੍ਹ ਨੂੰ ਜੱਤੀ ਆਉਂਦੇ ਆ ਜਿਹੜੀ ਉੱਥੇ ਪੋਲੋਟੈਸ ਆਪ ਕਰੂਗੇ ਜਾਂ ਜਿੱਦਾਂ ਮਤਲਬ ਆਪਣੇ ਬਹੁਤੇ ਬੰਦੇ ਮਤਲਬ ਕਿਸੇ ਦਾ ਫੁੱਫੜ ਕਰਦਾ ਪੋਲੋਟੈਸ ਕਿਸੇ ਦਾ ਡੈਡੀ ਕਰਦਾ ਕਿਸੇ ਦਾ ਕਈਆਂ ਮਗਰ ਉਹ ਬੰਦੇ ਕਰਦੇ ਆ ਜੇ ਚੰਗਾ ਮਾੜਾ ਕੰਮ ਕਰਕੇ ਪੈਸੇ ਇਕੱਠੇ ਕੀਤੇ ਆ ਕਿ ਇਹ ਜਿਹੜੀ ਪੋਲੋਟੈਸ ਆਪ ਕਰੂਗੇ ਜਾਂ ਇਹਨਾਂ ਕੋਈ ਸੰਬੰਧ ਹੈ ਤੂੰ ਕਰੂਗਾ ਮੈਨੂੰ ਪੁੱਛਿਆ ਇਹ ਜਵਾਬ ਦੇ ਧੰਨਵਾਦ ਜੀ
0: ਧੰਨਵਾਦ ਜੀ ਕੱਲ੍ਹ ਮੈਂ ਹੋਰ ਲੈ ਲਵਾਂ 3056 ਅਸੀਰ ਤੇ ਹੋ ਜੀ
4: ਅੰਬਰਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਤੇ ਪ੍ਰਭ ਗਿੱਲ ਵੀਰ ਜੀ ਨੂੰ ਵੀ ਦੋਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਹਾਂਜੀ ਭਾਜੀ ਅਸੀਂ ਤਾਂ ਕਿਸਮਤ ਇਹਨਾਂ ਦੀ ਬੰਦ ਕਰਤੀ ਵੋਟਾਂ ਦੇ ਵਿੱਚ ਆਲਰੇਡੀ ਮਸ਼ੀਨਾਂ 'ਚ ਸੰਡੇ ਕਰਤੀ ਆ ਤੇ ਬਾਕੀ ਜਿੰਨੇ ਵੀ ਰਹਿੰਦੇ ਸਾਡੇ ਸਰੋਤੇ ਸਾਡੇ ਸੁਣਦੇ ਆ ਉਹਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੋਟਾਂ ਜ਼ਰੂਰ ਪਾਓ ਐਤਕੀ ਚਾਹ ਜਿਹੜਾ ਵੀਕਐਂਡ ਮਸੀਹ ਮਿਲਣਾ ਆਪਾਂ ਨੂੰ ਟਾਈਮ ਬਹੁਤ ਥੋੜ੍ਹਾ ਹੈ ਤੇ ਵੋਟਾਂ ਜ਼ਰੂਰ ਪਾ ਕੇ ਆਉਣ ਤੇ ਬਾਕੀ

0: ਪ੍ਰਭਗਲ ਵੀਰ ਜੀ, ਜਿੱਦਾਂ ਹੁਣ ਆਪਣੇ ਪੈਟਰੋਲ ਪੰਪ ਸਾਹਿਬ ਉੱਥੇ ਨਿਯੁਕਤੀਆਂ ਕਰੀ ਜਾਂਦੇ ਆ, ਇੱਕ ਹੋਰ ਪਤਾ ਲੱਗਾ ਵੀ ਇੱਕ ਮੀਡੀਆ ਵਾਲੇ ਬੰਦੇ ਨੂੰ ਜੋਬ ਦੇਤੀ ਆ ਉੱਥੇ, ਕੀ ਗੱਲ ਇਹ ਵੀ ਸਿਫਾਰਸ਼ ਨਾਲ ਮਿਲਦੀ ਜੋਬ ਉੱਥੇ ਕਿ ਕੁਆਲੀਫਿਕੇਸ਼ਨ ਨਾਲ ਮਿਲਦੀ ਆ? ਜਦੋਂ ਆਪਣਾ ਰਾਜ ਆ ਗਿਆ ਫਿਰ ਆਪਾਂ ਵੀ ਇਹ ਕੁਛ ਕਰਾਂਗੇ, ਜਾਂ ਫਿਰ ਜਿਹੜੇ ਇਹ ਸਿਫਾਰਸ਼ਾਂ ਰੱਖੋ ਆ ਇਹਨਾਂ ਦੇ ਇਨਕੁਆਇਰੀਆਂ ਕੱਢ ਖੋਲ ਕੇ ਤਾਂ ਇਹਨੂੰ ਬਾਹਰ ਧੱਕਾਂਗੇ? ਇਹਦੇ ਬਾਰੇ ਦੱਸੋ ਤੁਹਾਡੇ ਕੀ ਵਿਚਾਰ ਹੈ ਜੀ? ਧੰਨਵਾਦ।
1: ਮੈਂ ਪ੍ਰਭਗਲ ਤੋਂ ਪਹਿਲਾਂ ਇੱਕ ਗੱਲ ਦੱਸਦਾ, ਜੋਬ ਕਿੱਦਾਂ ਮਿਲੀ ਆ, ਕੱਲ੍ਹੇ ਮਿਲੀ ਆ, ਕਿਉਂ ਨੂੰ ਮਿਲੀ ਆ, ਜਦ ਤੱਕ ਆਪਾਂ ਕੁਛ ਇਨਵੈਸਟੀਗੇਟ ਨਹੀਂ ਕਰ ਸਕਦੇ ਨਾ, ਜੇ ਆਪਾਂ ਕਹਿ ਨਹੀਂ ਸਕਦੇ। ਪਰ ਜਿਸ ਹਿਸਾਬ ਨਾਲ ਬਾਹਰ ਤੁਸੀਂ ਗੱਲਾਂ ਕਰਦੇ ਹੋ, ਤੁਹਾਨੂੰ ਸਭ ਕੁਛ ਪਤਾ, ਤੁਸੀਂ ਖੁਦ ਜਾਣਦੇ ਹੋ ਕੀ ਕੁਝ ਹੋ ਰਿਹਾ ਹੈਗਾ। ਕਿਉਂਕਿ ਜੇ ਮੈਂ ਕਹਿ ਦਵਾਂ ਉਹਨੂੰ ਮਿਲਣੀ ਨਹੀਂ ਚਾਹੀਦੀ ਸੀ, ਪਤਾ ਨਹੀਂ ਮੇਰੇ ਐਸਵੀ ਨੂੰ ਇਹ ਨਹੀਂ ਪਤਾ ਵੀ ਹੈ ਕੌਣ ਹੈ, ਜਿਹਨੂੰ ਜੋਬ ਮਿਲੀ ਹੈਗੀ ਆ, ਕੱਲ੍ਹ ਮਿਲੀ ਆ, ਰੈਜ਼ਮੇ ਦੇਖਣੀ ਪੈਣੀ ਆ, ਕਿਹੜੀ ਜੋਬ ਮਿਲੀ ਹੈਗੀ, ਉਹ ਦੇਖਣਾ ਪੈਣਾ ਆ। ਪਰ ਫੇਵਰਟਿਜ਼ਮ ਉੱਥੇ ਆਪਾਂ ਚੱਲਦੇ ਹਾਂ, ਕੀ ਤੁਸੀਂ ਫੇਵਰਟਿਜ਼ਮ ਕਰੋਗੇ ਕਿ ਅਸਲੀ ਬ੍ਰਹਮਟੋਨੀਆਂ ਜੋਬਾਂ ਦੇਵੋਗੇ?
2: ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਆ, ਫੇਵਰਟਿਜ਼ਮ ਇਜ਼ ਪਾਰਟ ਆਫ ਕਰਪਸ਼ਨ ਟੂ, ਰਾਈਟ? ਕਰਪਸ਼ਨ ਦੀ ਜਿਹੜੀ ਬੁਨਿਆਦ ਆ ਉਹ ਨੈਪੋਟਿਜ਼ਮ ਫੇਵਰਟਿਜ਼ਮ ਤਾਂ ਆਉਂਦੀ ਆ
1: ਜੀ।
2: ਕਰਪਸ਼ਨ ਦਾ ਤੁਸੀਂ ਜੇ ਡੀਪ ਉਹਦਾ ਤੁਸੀਂ ਮੀਨਿੰਗ ਸਮਝੋ ਨਾ, ਉਹਦਾ ਮਤਲਬ ਹੁੰਦਾ ਹੈ ਕਿ ਤੁਸੀਂ ਸੁਸਾਇਟੀ ਨੂੰ ਅਪਰੈਸ ਕਰਕੇ, ਉਹਨਾਂ ਦੀ ਆਵਾਜ਼ ਸੁਪਰੈਸ ਕਰਕੇ ਤੁਸੀਂ ਉਹ ਅਲੀਟ ਨੂੰ ਤੁਸੀਂ ਨਾਲ ਲੈ ਕੇ ਆਉਣਾ, ਜਿਹੜੇ ਅਲੀਟ ਤੁਹਾਡੀ ਹਾਂ ਚ ਹਾਂ ਮਿਲਾਉਂਦੀ ਆ,
1: ਯਾਨੀ ਕਿ ਝੋਲੀ ਚੱਕ ਡੋਲੂ ਤੇ ਘੜਮ ਚੌਧਰੀ।
2: ਕਿਉਂਕਿ ਦੇਖੋ, ਉਹ ਉਹ ਜੇ ਸਲੇਟ ਨਹੀਂ ਬਣਦੀ ਨਾ, ਤੇ ਕਰਪਟ ਲੀਡਰ ਜਿਹੜਾ ਹੈ, ਕਰਪਟ ਪੋਲੀਟੀਸ਼ੀਅਨ ਹੈ, ਉਹ ਆਪਣੀ ਮਨਸੂਬੇ ਆਪਣਾ ਉਹ ਕੀ ਕਹਿੰਦੇ ਪੰਜਾਬੀ ਚ ਨਹੀਂ, ਆਪਣਾ ਪੂਰੇ ਨਹੀਂ ਕਰ ਸਕਦਾ, ਰਾਈਟ
1: ਜੀ।
2: ਸੋ ਇਹ ਤਾਂ ਕਰਕੇ ਇਹੋ ਸਲੇਟ ਬਣਾਉਂਦੇ ਆ। ਪਰ ਜਿਹੜਾ ਪਹਿਲੇ ਕਾਲਰ ਨੇ ਗੱਲ ਕਹੀ ਆ, ਉਹਨਾਂ ਦਾ ਸਵਾਲ ਬਹੁਤ ਜਾਇਜ਼ ਸੀਗਾ, ਤੇ ਮੈਂ ਕਾਲਰ ਦਾ ਥੈਂਕ ਯੂ ਕਰਦਾ ਉਹਨਾਂ ਸਵਾਲ ਕੀਤਾ ਆ। ਦੇਖੋ, ਮੈਂ ਆਪਣੇ ਨੂੰ ਕਦੀ ਪੋਲੀਟੀਸ਼ੀਅਨ ਮੰਨਿਆ ਨਹੀਂ ਨਾ ਮੰਨਣਾ ਆ, ਪਰ ਇਹ ਵੀ ਗੱਲ ਸਮਝੋ ਕਿ ਪੋਲੀਟੀਸ਼ੀਅਨ ਦਾ ਮਤਲਬ ਹੁੰਦਾ ਹੈ ਪੋਲਿਸੀ ਮੇਕਰਸ, ਜਿਹੜੇ ਪੋਲਿਸੀਜ਼ ਨੂੰ ਬਣਾਉਂਦੇ ਤੇ ਫੋਲੋ ਕਰਦੇ ਆ। ਪਰ ਲੀਡਰ ਉਸ ਤੋਂ ਇੱਕ ਲੈਵਲ ਤਾਂ ਹੁੰਦਾ ਪੋਲੀਟੀਸ਼ੀਅਨ ਤੋਂ
1: ਜੀ,
2: ਲੀਡਰ ਉਹ ਪੋਲਿਸੀਜ਼ ਬਣਾਉਂਦਾ ਜਿਹੜੀਆਂ ਲੋਕਾਂ ਲਈ ਸਹੀ ਆ, ਤੇ ਉਹ ਪੋਲਿਸੀਜ਼ ਉਹਦੇ ਪਰਿਵਾਰ ਨੇ ਵੀ ਮੰਨਣੀਆਂ ਹੁੰਦੀਆਂ ਆ। ਸੋ ਉਹ ਪੋਲਿਸੀ ਕਦੀ ਇੱਦਾਂ ਨਹੀਂ ਬਣਾਊਂਗਾ ਵੀ ਉਹ ਲੋਕਾਂ ਨੂੰ ਹਾਰਮ ਹੋਵੇ। ਭਾਜੀ ਨੇ ਸਵਾਲ ਕੀਤਾ ਸੀਗਾ ਕਿ ਐਜ਼ ਮੇਅਰ ਮੈਨੂੰ ਕੋਈ ਹੋਰ ਚਲਾਊਗਾ? ਭਾਜੀ, ਐਸਾ ਕੁਛ ਨਹੀਂ ਹੁੰਦਾ। ਜਿਹੜੀ ਮੇਰੀ ਲੀਡਰਸ਼ਿਪ ਆ ਉਹ ਮੇਰੀ ਲੀਡਰਸ਼ਿਪ ਆ, ਤੇ ਇਹ ਮੈਂ ਨਹੀਂ ਕਹਿ ਰਿਹਾ। ਤੁਸੀਂ ਮੇਰਾ ਟਰੈਕ ਰੈਕਰਡ ਦੇਖੋ, ਅੱਜ ਤੱਕ ਜੋ ਵੀ ਮੈਂ ਸੋਸਾਇਟੀ 'ਚ ਕੰਮ ਕੀਤਾ ਆ ਉਹ ਆਪਣੇ ਡਿਸੀਜਨ 'ਤੇ ਕੰਮ ਕੀਤਾ, ਪਰ ਮੈਂ ਉਹ ਲੋਕਾਂ ਦੀ ਪ੍ਰੋਬਲਮ ਨੂੰ ਸਮਝ ਕੇ, ਠੀਕ ਆ, ਆਪਣਾ ਪੈਰ ਲੋਕਾਂ ਦੇ ਬੂਟ 'ਚ ਪਾ ਕੇ ਕੰਮ ਕੀਤਾ ਕਿ ਜੇ ਇਹੋ ਹੀ ਮੁਸ਼ਕਲ ਮੇਰੇ ਭੈਣ ਭਰਾ ਨੂੰ ਆਈ ਹੁੰਦੀ ਤਾਂ ਮੈਂ ਕਿੱਦਾਂ ਫੀਲ ਕਰਦਾ। ਮੈਂ ਹਰ ਮੁੱਦੇ ਨੂੰ ਪਰਸਨਲੀ ਲਿਆ ਆ। ਸੋ ਆਨਸਰ ਟੂ ਦਾ ਕੁਐਸਚਨ ਦੈਟ ਕਿ ਮੇਰੀ ਲੀਡਰਸ਼ਿਪ ਜਿਹੜੀ ਆ ਲੋਕਾਂ ਵਾਸਤੇ ਆ, ਮੈਂ ਲੋਕਾਂ ਲਈ ਕੰਮ ਕਰੂੰਗਾ, ਐਂਡ ਅਬਵ ਆਲ ਮੈਂ ਕਿਸੇ ਵੀ ਕਾਰਪੋਰੇਸ਼ਨ ਥੱਲੇ, ਉਹਨਾਂ ਦੇ ਇਨਫਲੂਐਂਸ ਥੱਲੇ, ਜਾਂ ਕੋਈ ਵੀ ਐਸਾ ਵਿਅਕਤੀ ਆ ਜਿਹੜਾ ਮੈਨੂੰ ਇਨਫਲੂਐਂਸ ਕਰ ਨਹੀਂ ਸਕਦਾ, ਕਿਉਂਕਿ ਮੈਂ ਕਮਿਊਨਿਟੀ ਨੂੰ ਇੰਗੇਜ ਕਰਨਾ। ਜਿੱਦਾਂ ਸਰਕਾਰ ਜੋ ਕਾਲਰ ਨੇ ਵੀ ਗੱਲ ਕਹੀ ਆ ਕਿ ਮੈਂ ਈਵਨ ਜਿੰਨੇ ਵੀ ਲੋਕ ਨੇ ਵਿਦਆਊਟ ਬਾਇਸ, ਚਾਹੇ ਉਹ ਕੋਈ ਵੀ ਹੋਵੇ, ਵਾਈਟ ਕਾਲਰ ਹੋਵੇ, ਬਲੂ ਕਾਲਰ ਹੋਵੇ, ਕੋਈ ਵੀ ਆ, ਮੈਂ ਸਾਰਿਆਂ ਨੂੰ ਇੰਗੇਜ ਕਰਨਾ, ਕਾਮਨ ਮੈਨ ਨੂੰ ਇੰਗੇਜ ਕਰਨਾ, ਕਿਉਂਕਿ ਇਹ ਕੈਂਪੇਨ ਇੱਕ ਕਾਮਨ ਮੈਨ ਦਾ ਕੈਂਪੇਨ ਆ, ਰਾਈਟ? ਅਤੇ ਇਸ ਕਰਕੇ ਮੇਰੀ ਕਮਿਟਮੈਂਟ ਜਿਹੜੀ ਆ ਉਹ ਬ੍ਰੈਮਟੋਨੀਅਨਸ ਨੂੰ ਆ। ਨੰਬਰ 2 'ਤੇ ਜਿਹੜੀ ਲੈਕ ਉਹ ਇੰਗੇਜਮੈਂਟ ਹੋਈ ਆ ਪਿਛਲੇ 8 ਸਾਲ ਤੋਂ ਸਾਡੀ ਕਮਿਊਨਿਟੀ ਨੂੰ ਜਿਸ ਯੂਜ਼ ਕੀਤਾ ਗਿਆ
1: ਜੀ,
2: ਅਤੇ ਉਹਨਾਂ ਦੀਆਂ ਵੋਟਾਂ ਲਈਆਂ ਗਈਆਂ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਵੀ ਜਿਹੜੀ ਪੰਜਾਬੀ ਕਮਿਊਨਿਟੀ, ਸਾਊਥ ਇੰਡੀਅਨ ਕਮਿਊਨਿਟੀ ਆ, ਇਟਸ ਬੇਸਿਕਲੀ ਸਾਡਾ ਇੱਕ ਪਿੱਲਰ ਆ, ਰਾਈਟ
1: ਜੀ?
2: ਐਂਡ ਆਈ ਵਿਲ ਕਮਿਟ ਟੂ ਦੀਜ਼ ਵੋਟਰਸ ਦੈਟ ਆਈ ਵਿਲ ਵਰਕ ਫਾਰ ਯੂ ਐਂਡ ਵਰਕ ਫਾਰ ਯੂ ਓਨਲੀ
1: ਜੀ। ਜਸ ਭੁੱਲਰ ਸਾਹਿਬ ਲਾਈਨ ਤੇ, ਜਸ ਭੁੱਲਰ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
0: ਥੈਂਕ ਯੂ ਵੈਰੀ ਮੱਚ ਤੁੰਬਰ ਸਾਹਿਬ, ਤੁਹਾਨੂੰ ਵੀ ਤੇ ਪ੍ਰਭ ਗਿੱਲ ਜੀ ਨੂੰ ਆਪਣੀ ਸਤਿ ਸ੍ਰੀ ਅਕਾਲ ਸਾਹਿਬ, ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ।
1: ਪ੍ਰਭ ਗਿੱਲ ਵੀ ਸਾਰਿਆਂ ਦਾ ਕੰਮ ਸੌਖਾ ਕਰਨਾ ਚਾਹੁੰਦੇ, ਤੁਸੀਂ ਵੀ ਸਾਰਿਆਂ ਦਾ ਕੰਮ ਸੌਖਾ ਕਰਨਾ ਚਾਹੁੰਦੇ ਹੋ। ਮੋਰਗੀ ਦੀ ਵੀ ਗੱਲਬਾਤ ਕਰ ਲਿਆ, ਸਿਟੀ ਆਫ ਬਰੈਂਪਟਨ ਦੀ ਵੀ ਗੱਲਬਾਤ ਕਰ ਲੈਂਦੇ ਹੈਗੇ ਆ, ਤੁਸੀਂ ਵੀ ਫੇਅਰ ਗੇਮ ਪਲੇ ਕਰਦੇ ਹੋ। ਜੇ ਲੱਗਦਾ ਪੁਰਾਣੇ ਨੇ ਕੁਝ ਕੀਤਾ ਤਾਂ ਲੈ ਆ ਵਾਪਸ, ਜੇ ਲੱਗਦਾ ਕੱਖ ਨਹੀਂ ਬਣਿਆ। ਤੁਸੀਂ ਕੋਈ ਵੀ ਰੇਡੀਓ ਸਟੇਸ਼ਨ ਸੁਣ ਲਵੋ, ਪਿਛਲੇ 1 ਸਾਲ ਤੋਂ 2 ਸਾਲ ਤੋਂ ਜਦੋਂ ਸਿਟੀ ਦੀਆਂ ਗੱਲਾਂ ਚੱਲੀਆਂ, ਜਿੰਨੇ ਚਿਰ ਤੋਂ ਚੱਲੀਆਂ, ਆਹ ਨਹੀਂ ਹੋਇਆ ਬੈਲਟ ਵਿੱਚ, ਆਹ ਕੁਝ ਹੋਇਆ, ਗੋਲੀਆਂ ਚੱਲ ਰਹੀਆਂ, ਸੇਫਟੀ ਸਿਕਿਉਰਿਟੀ ਆ, ਪ੍ਰੋਪਰਟੀ ਦੀ ਜਿਹੜੀ ਆ ਕਿੱਦਾਂ ਚੇਂਜ ਕੀਤੀ ਆ, ਅਤੇ ਇਹਨੂੰ ਕੱਲ੍ਹੇ ਫਾਇਦਾ ਹੋ ਗਿਆ, ਅਤੇ ਸਾਡਾ ਪ੍ਰੋਪਰਟੀ ਟੈਕਸ ਕੱਲ੍ਹੇ ਹਾਈ ਹੋ ਗਿਆ, ਅਤੇ ਇੱਥੇ ਹੌਸਪੀਟਲ, ਇਹੀ ਗੱਲਾਂ ਚੱਲਦੀ ਆ ਰਹੀਆਂ ਹਨ। ਸੋ ਉਹਨਾਂ ਨੇ ਕੰਮ ਨਹੀਂ ਪੂਰੇ ਕੀਤੇ ਤਾਂ ਤੁਸੀਂ ਆਪਣੇ ਤੌਰ 'ਤੇ ਜਿਹਨੂੰ ਮਰਜ਼ੀ ਵੋਟ ਪਾ ਸਕਦੇ, ਭੁੱਲ ਸਕਦੇ, ਤੁਸੀਂ ਕੁਝ ਪੋਲੀਟਿਕਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ, ਫਿਰ ਆਪਾਂ ਮੋਰਗੇ ਜੀ ਗੱਲਬਾਤ ਕਰ ਲੈਂਦੇ ਹਾਂ।
0: ਹਾਂ ਬਿਲਕੁਲ ਜੀ, ਮੈਂ ਸੋਚਦਾ ਸੀ ਮਿਸ ਸਕਾਂ ਨੇ ਕਦੇ ਰੌਲਾ ਨਹੀਂ ਪਾਇਆ, ਫਿਰ ਵੀ ਹੌਸਪੀਟਲ ਆ ਗਿਆ ਜੀ।
1: ਵੈਲ ਸੈਡ, ਸਾਨੂੰ ਪਿਛਲੇ ਲਾਈਨ ਨੂੰ ਵਾਰ ਵਾਰ ਵਰਤਣੀ ਪੈਣੀ ਆ। ਵੈਲ ਸੈਡ, ਵੀ ਮਿਸ ਸਕਾਂ ਨੇ ਕਦੇ ਰੌਲਾ ਨਹੀਂ ਪਾਇਆ, ਉਹਨਾਂ ਦਾ ਹੌਸਪੀਟਲ ਆ ਗਿਆ, ਉਹ ਵੀ ਚੌਥਾ, ਵਨ ਦਾ ਬਿਗੇਸਟ।
0: ਅਸੀਂ ਰੌਲਾ ਪਾਉਣਾ, ਸਾਨੂੰ ਫਿਰ ਵੀ ਨਹੀਂ ਆਇਆ, ਨਾਲੇ ਫਿਰ ਅਸੀਂ ਦੇਖੋ, ਮੇਰੇ ਖਿਆਲ ਸਾਰੇ ਕੈਨੇਡਾ ਦੇ ਵਿੱਚ ਗੱਲਾਂ ਬ੍ਰਹਮਟਰੀਆਂ ਜੀ ਨੇ ਫੰਡ ਰੇਜ਼ ਕੀਤਾ ਸੀ।
1: जवाब दे किथे गए कोई लोगों के पांच डालर एक डालर दस डालर सौ डालर जवाब मिलना चाहिए सो मैं रिक्वेस्ट करता प्रभ गिल जो अंदर जाएंगे सारा खोज के आएंगे पिछले टाइम विच की होया कल नहीं होया एक किदा होया मेन गल हैगी है जाते आपां इन्वेस्टिगेटर अंदर भेज दे कख नहीं मिलना
0: ਬਿਲਕੁਲ ਜੀ ਬਿਲਕੁਲ ਬਿਲਕੁਲ ਸਾਨੂੰ ਦੇਖੋ ਪਹਿਲੀ ਗੱਲ ਤਾਂ ਵੋਟ ਪਾਉਣੀ ਪੈਣੀ ਹੈ
1: ਜੀ
0: ਠੀਕ ਹੈ ਨਾ ਦੂਜੇ ਨੰਬਰ ਤੇ ਸਾਨੂੰ ਰਾਈਟ ਕੈਂਡੀਡੇਟ ਚੂਜ਼ ਕਰਨਾ ਪੈਣਾ ਹੈਗਾ ਤੁਹਾਡੀ ਆਪਣੀ ਨੌਲੇਜ ਹੈ ਤੁਸੀਂ ਆਪਣੀ ਨੌਲੇਜ ਦੇ ਨਾਲ ਰਾਈਟ ਕੈਂਡੀਡੇਟ ਚੂਜ਼ ਕਰੋ
1: ਜੇ
0: ਤੁਹਾਨੂੰ ਲੱਗਦਾ ਕਿ ਕੰਮ ਕਰੂਗਾ ਠੀਕ ਹੈ ਨਾ ਆਪਾਂ ਕਿਸੇ ਦੇ ਕੋਈ ਭਾਈ ਜਵਾਬ ਚ ਨਹੀਂ ਪੈਂਦੇ ਕਿ ਮੇਰੇ ਪਿੰਡ ਦਾ ਮੇਰੇ ਜਾਪ ਪਿੱਛੇ ਮੇਰੇ ਇਹਨੇ ਕੰਮ ਕਰਕੇ ਦਿੱਤਾ ਸੀ ਬਹੁਤ ਸਾਰੇ ਸੱਜੇ ਮੈਨੂੰ ਫੋਨ ਆਉਂਦੇ ਭਾਅ ਜੀ ਉਹ ਇੱਕ ਫਲਾਨਾ ਸੀਗਾ ਉਹਨੇ ਆਪਣਾ ਜਿਹੜਾ ਕੰਮ ਜਿਹਾ ਕਰਕੇ ਦਿੱਤਾ ਸੀ ਠੀਕ ਹੈ ਕੰਮ ਕਰਕੇ ਦਿੱਤਾ ਸੀ ਉਹਨੇ ਜੋਬ ਹੈ ਬੱਚਿਆਂ ਦਾ ਫਿਊਚਰ ਦੇਖੋ ਸਾਡੇ ਬੱਚੇ ਇੱਥੇ ਗਰੋ ਅਪ ਹੋ ਰਹੇ ਆ ਉਹਨਾਂ ਦਾ ਫਿਊਚਰ ਹੈ ਜੇ ਅਸੀਂ ਏਦਾਂ ਦੇ ਵਿੰਡੋ ਤੇ ਡਰਾਈਵ ਚ ਹੀ ਅੜ ਕੇ ਰਹਿ ਜਾਗੇ ਨਾ ਤੇ ਬੱਚੇ ਕੀ ਕਹਿਣਗੇ ਸਾਨੂੰ ਕੱਲ ਸਾਡੇ ਬੱਚੇ ਵੱਡੇ ਹੋਣਗੇ ਉਹ ਕਹਿਣਗੇ ਮੇਰਾ ਡੈਡ ਏਦਾਂ ਦਾ ਸੀਗਾ ਕਮਾਉਂ ਡੈਡ ਉਹਨੇ ਕੱਲ ਨੂੰ ਕੁਐਸਚਨ ਕਰਨਾ ਹੈ ਸਾਨੂੰ ਸੋ ਸਾਨੂੰ ਥੋੜੇ ਉੱਪਰ ਉੱਠਣਾ ਚਾਹੀਦਾ ਕਿ ਜ਼ਰੂਰੀ ਅਸੀਂ ਸਿਰਫ ਇੱਕ ਡਰਾਈਵੇ ਖਾਤਰੀ ਵੋਟ ਪਾਉਣੀ ਹੈ ਕਿ ਡਰਾਈਵੇ ਚੌੜਾ ਹੋ ਜੂ ਸਾਡਾ ਤੇ ਅਸੀਂ ਵੋਟ ਪਾ ਦਈਏ ਨਹੀਂ ਸਾਨੂੰ ਇਹ ਤੋਂ ਉੱਪਰ ਉੱਠਣਾ ਚਾਹੀਦਾ ਹੈਗਾ ਤੁਸੀਂ ਆਪਣੇ ਆਪ ਨੂੰ ਐਜੂਕੇਟ ਕਰੋ ਤੁਸੀਂ ਐਜੂਕੇਟ ਹੋਣੇ ਚਾਹੀਦੇ ਹੋ ਤੁਹਾਡਾ ਡਰਾਈਵੇ ਜਿਹੜਾ ਰਾਈਟ ਹੈ ਤਾਂ ਉਹਨੂੰ ਕਰੋ ਜੇ ਨਹੀਂ ਰਾਈਟ ਤਾਂ ਤੁਸੀਂ ਨਹੀਂ ਕਰ ਸਕਦੇ ਜੇ ਫਿਰ ਵੀ ਕਰਵਾ ਰਹੇ ਤਾਂ ਉਹ ਗਲਤ ਹੈ ਪੋਲੀਟੀਸ਼ੀਅਨ ਵੀ ਗਲਤ ਹੈ ਤੁਸੀਂ ਵੀ ਗਲਤ ਹੋ ਜੇ ਤੁਹਾਡਾ ਡਰਾਈਵੇ ਦੋ ਫੁੱਟ ਚੌੜਾ ਹੋ ਸਕਦਾ ਤੇ ਦੋ ਹੀ ਹੋਣਾ ਚਾਹੀਦਾ ਚਾਰ ਕਿਉਂ ਕਰ ਰਹੇ ਹੋ ਵਾਏ
1: ਜੀ ਇੱਕ ਕਾਲ ਲੈ ਲਵਾਂ ਆਰ ਐਸ ਬਾਈ ਜੀ ਆ ਗਏ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
3: ਕੰਬੜ ਸਾਹਿਬ ਸਤਿ ਸ੍ਰੀ ਅਕਾਲ ਜੀ ਭੁੱਲਰ ਸਾਹਿਬ ਨੂੰ ਗਿੱਲ ਸਾਹਿਬ ਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ
1: ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ
3: ਹਾਂਜੀ ਆਪਣੇ ਭੁੱਲਰ ਸਾਹਿਬ ਨੇ ਫੰਡਰੇਜ ਦੀ ਗੱਲ ਕੀਤੀ ਹੈ ਫੰਡਰੇਜ ਚੋਂ ਤਾਂ ਭੁੱਲਰ ਸਾਹਿਬ ਜੋਬਾਂ ਨਿਕਲਦੀਆਂ ਨੇ ਕੰਬੜ ਸਾਹਿਬ ਨੂੰ ਬੇਨਤੀ ਕਰਦਾ ਵੀ ਭਾਈ ਸਾਹਿਬ ਤੁਸੀਂ ਵੀ ਸਰੋਤਿਆਂ ਦਾ ਪੈਸਾ ਇਕੱਠਾ ਕਰ ਲਓ ਤੇ ਪੈਸਾ ਸਰੋਤਿਆਂ ਦਾ ਵੀ ਮਿਲ ਜੂ ਮਹਾਰਾਜ
1: ਆਈ ਆਈ ਲਾਈਕ ਇਟ ਮੈਂ ਤਾਂ ਇਕੱਠਾ ਕੀਤਾ ਮੈਂ ਤਾਂ ਉਹਦਾ ਜਵਾਬ ਮੰਗ ਰਿਹਾ ਹੈਗਾ ਮੈਂ ਤਾਂ ਹੌਸਪੀਟਲ ਗਰਾਊਂਡ ਦੇ ਉੱਪਰ ਲੰਮਾ ਪੈ ਕੇ ਲੱਭਿਆ ਕਿ ਥੱਲੇ ਤਾਂ ਨਹੀਂ ਬਣ ਰਿਹਾ ਹੈਗਾ ਮੈਂ ਤਾਂ ਇਹ ਦੇਖੋ ਭੁੱਲਰ ਸਾਹਿਬ ਵੀ ਹੈਗੇ ਆ ਬਾਈ ਤੁਸੀਂ ਵੀ ਹੋ ਗਿੱਲ ਸਾਹਿਬ ਹੈਗੇ ਮੈਂ ਤਾਂ ਇਹੀ ਕਿਹਾ ਸੀਗਾ ਸਾਨੂੰ ਜਵਾਬ ਤਾਂ ਦੇ ਦਿਓ ਜੀ
3: ਬਾਕੀ ਬਾਕੀ ਪ੍ਰਭ ਗਿੱਲ ਸਾਹਿਬ ਨੂੰ ਮੁਬਾਰਕਾਂ ਬਹੁਤ ਬਹੁਤ ਕਿਉਂਕਿ ਕੰਬਾਈਨ ਬੜੀ ਤਕੜੀ ਚੱਲ ਰਹੀ ਆ ਲਹਿਰ ਬਹੁਤ ਬਣੀ ਹੋਈ ਆ ਵੱਡੀ ਤੇ ਜਿਵੇਂ ਬਾਈ ਜੀ ਕਹਿ ਕੇ ਗਿਆ ਸੀ ਪਹਿਲਾਂ ਮਿੱਚਲ ਸਾਹਿਬ ਅਸੀਂ ਤਾਂ ਭਾਈ ਸਾਹਿਬ ਸੰਡੇ ਨੂੰ ਵੋਟਾਂ ਬੰਦ ਕਰਤੀਆਂ ਡੱਬੇ ਚ ਤੇ ਬਹੁਤ ਜ਼ੋਰ ਲੱਗਣੇ ਨਾਲ ਕੋਈ ਗੱਲ ਨੀ ਆਪੋ ਆਪਣੇ ਇਲਾਕਿਆਂ ਚ ਅਸੀਂ ਜੁਟੇ ਹੋਏ ਹਾਂ ਜੀ ਚੜ੍ਹਦੀ ਕਲਾ ਚ ਬਾਈ ਜੀ ਦੀ ਕੰਬਾਈਨ ਜਿਸ ਤਰ੍ਹਾਂ ਆ ਰਿਹਾ ਨੰਬਰ ਤੇ ਬਾਕੀ ਭੁੱਲਰ ਸਾਹਿਬ ਵੀ ਚੜ੍ਹਦੀ ਕਲਾ ਚ ਨੀ ਇਹ ਵੀ ਮੋਢੇ ਨਾਲ ਮੋਢਾ ਲਾ ਕੇ ਕਮਿਊਨਿਟੀ ਨੂੰ ਵਰਤ ਲਈ ਬਹੁਤ ਜੁਝਾਰੂ ਬੰਦੇ ਆ ਜੀ ਇਹ
1: ਧੰਨਵਾਦ ਜੀ ਤੇ ਗਿੱਲ ਸਾਹਿਬ ਵੀ ਧੰਨਵਾਦ ਕਰ ਰਹੇ ਹਨ ਭੁੱਲਰ ਸਾਹਿਬ ਥੋੜੀ ਮੌਰਗੇਜ ਦੀ ਜਾਣਕਾਰੀ ਦੇ ਦਿਓ ਫਿਰ ਆਪਾਂ ਗਿੱਲ ਸਾਹਿਬ ਨਾਲ ਹੋਰ ਵੀ ਗੱਲ ਬਤਾਵਾਨੀ ਆ
0: ਬਿਲਕੁਲ ਜੀ ਸੰਬਰ ਸਾਹਿਬ ਥੋੜੇ ਮੈਂ ਦੱਸ ਦੇਣਾ ਟਫ ਟਾਈਮ ਚੱਲ ਰਿਹਾ ਜੀ ਨੋ ਡਾਊਟ ਸਾਰਿਆਂ ਨੂੰ ਆਪਾਂ ਪਤਾ ਹੀ ਹੈ ਕਿ ਸਾਰੇ ਕੈਨੇਡਾ ਦੇ ਸਾਰੇ ਟਫ ਟਾਈਮ ਚੱਲ ਰਹੇ ਸਾਰੀ ਵਿੱਚ ਵਰਲਡ ਦੇ ਵਿੱਚ ਹੀ ਕੰਮ ਸਲੋ ਹੋਇਆ ਹੋਇਆ ਤਾਂ ਕਿਉਂਕਿ ਬਾਹਰ ਲੱਗਣ ਕਰਕੇ ਤੇਲ ਦੇ ਪ੍ਰਾਈਸਾਂ ਬਹੁਤ ਹਾਈ ਹੈ ਇੱਕ ਮੈਂ ਦੋ ਥੋੜੀ ਜਿਹੀ ਨਿਊਜ਼ ਦੇ ਰਹੀ ਕਿਉਂਕਿ ਹੁਣ ਨਾ ਜਦੋਂ ਸਾਡੀ ਰਿਨਿਊ ਆ ਰਹੀ ਹੈ ਕਈ ਵਾਰੀ ਸਾਨੂੰ ਬੈਂਕ ਉਸ ਟਾਈਮ ਵੀ ਡਾਕੂਮੈਂਟ ਮੰਗ ਰਹੀ ਹੈ ਤੁਹਾਡੀ ਰਿਨਿਊਲ ਆ ਗਈ ਅੱਗੇ ਯੂਜਲੀ ਹੁੰਦਾ ਨਹੀਂ ਸੀ ਤੁਹਾਡੀ ਰਿਨਿਊਲ ਆ ਗਈ ਤੇ ਆਟੋਮੈਟਿਕਲੀ ਤੁਹਾਨੂੰ ਉਹਦੇ ਲੈਟਰ ਆਉਂਦਾ ਸੀ ਜਾਂ ਈਮੇਲ ਆਉਂਦੀ ਸੀ ਤੇ ਤੁਸੀਂ ਉਹਦੇ ਸਾਈਨ ਕਰਕੇ ਭੇਜ ਦੇਣਾ ਸੀ ਵਾਪਸ ਤਾਂ ਉੱਥੇ ਟਰਮ ਹੁੰਦੀ ਪਿਕ ਕਰ ਲਈ 3 ਸਾਲ ਦੀ 5 ਸਾਲ ਦੀ ਵਾਟਰ ਜੋ ਵੀ ਤੁਸੀਂ ਕਰਨੀ ਹੈ
1: ਪਰ ਜੇ ਬੰਦੇ ਦੀਆਂ ਪੇਮੈਂਟ ਜਾ ਰਹੀਆਂ ਫਿਰ ਵੀ ਮੰਗ ਰਹੇ ਆ
0: ਬਿਲਕੁਲ ਜੀ ਬਿਲਕੁਲ ਕਿਉਂਕਿ ਪ੍ਰੋਬਲਮ ਤਾਂ ਨੰਬਰ ਸਾਹਿਬ ਇਹ ਹੈਗੀ ਕਿ ਉਹ ਕਈ ਵੀ ਚੈੱਕ ਕਰ ਲਏ ਕਿ ਤੁਹਾਡਾ ਨਾ ਕ੍ਰੈਡਿਟ ਹੈ ਉਹ ਬਹੁਤ ਵੀਕ ਹੋਇਆ ਪਿਆ ਜਾਂ ਤਾਂ ਜਾਂ ਤੁਹਾਡਾ ਕ੍ਰੈਡਿਟ ਠੀਕ ਹੈ ਪਰ ਤੁਹਾਡੇ ਡੈਟ ਬਹੁਤ ਹਾਈ ਹੈ
1: ਜੀ
0: ਉਹਨਾਂ ਨੂੰ ਲੱਗਦਾ ਕਿ ਯਾਰ ਦੇਖੀਏ ਵੀ ਕਿਉਂਕਿ ਹੁਣ ਇਸ ਟਾਈਮ ਮੋਸਟਲੀ ਬੰਦਿਆਂ ਕੋਲ ਸਾਡੇ ਤੁਸੀਂ ਦੇਖਿਆ ਹੋਣਾ ਇੱਕ ਤੋਂ ਵੱਧ ਪ੍ਰਾਪਰਟੀਆਂ ਹੈ
1: ਜੀ
0: ਔਰ ਇਨਕਮ ਘੱਟ ਗਈ ਤਾਂ ਅਸੀਂ ਕ੍ਰੈਡਿਟ ਕਾਰਡ ਯੂਜ਼ ਕਰ ਰਹੇ ਹਾਂ ਲਾਈਨ ਆਫ ਕ੍ਰੈਡਿਟ ਯੂਜ਼ ਕਰ ਰਹੇ ਹਾਂ ਇਧਰ ਉਧਰ ਪੈਸੇ ਲੈ ਕੇ ਪੇ ਕਰ ਰਹੇ ਹਾਂ ਸੋ ਜੇ ਤੁਹਾਡੀ ਪੇਮੈਂਟ ਸਹੀ ਵੀ ਜਾ ਰਹੀ ਹੈ ਪਰ ਜੋ ਲਾਸਟ ਮਿੰਟ ਤੱਕ ਤੁਹਾਡਾ ਕ੍ਰੈਡਿਟ ਚੈੱਕ ਕਰਦੇ ਆ ਬੈਂਕ ਰੀਨਿਊ ਕਰਨ ਤੋਂ ਪਹਿਲਾਂ ਇੱਕ ਵਾਰੀ ਕ੍ਰੈਡਿਟ ਚੈੱਕ ਕਰਦੇ ਆ ਜੋ ਕ੍ਰੈਡਿਟ ਚੈੱਕ ਤੁਸੀਂ ਦੇਖਦੇ ਆ ਕਿ ਇਹਨਾਂ ਤਾਂ ਜੀ ਡੈਟ ਹੈ ਜਿਹੜੇ ਉਹ ਓਵਰਵਾਲਮਿੰਗ ਹੈ ਬਹੁਤ ਹਾਈ ਹੋਏ ਪਏ ਹੈ ਸੋ ਫਿਰ ਉਹ ਉਸ ਟਾਈਮ ਸੁੱਥੋਂ ਡਾਕੂਮੈਂਟ ਮੰਗ ਸਕਦੇ ਆ ਸੋ ਬੀ ਕੇਅਰਫੁਲ ਜੇ ਸੁੱਥੋਂ ਡਾਕੂਮੈਂਟ ਮੰਗੇ ਤਾਂ ਸਿੱਧੇ ਹੀ ਬੈਂਕ ਨੂੰ ਡਾਕੂਮੈਂਟ ਨਾਲ ਭੇਜ ਦਿਓ ਕਦੀ ਸਾਡੇ ਨਾਲ ਜ਼ਰੂਰ ਡਿਸਕਸ਼ਨ ਕਰ ਲਿਓ ਕਿਉਂਕਿ ਸਮ ਟਾਈਮ ਕੀ ਹੁੰਦਾ ਤੇ ਉਦੋਂ ਆਪਾਂ 3 ਸਾਲ ਪਹਿਲਾਂ ਮੌਰਗੇ ਲਈ ਸੀ ਆਪਣੀ ਇਨਕਮ ਡਿਫਰੈਂਟ ਸੀਗੀ ਹੁਣ ਆਪਣੀ ਇਨਕਮ ਬਹੁਤ ਘੱਟ ਗਈ ਜਾਂ ਲਾਸਟ ਈਅਰ ਆਪਾਂ ਇਨਕਮ ਘੱਟ ਸ਼ੋਅ ਕੀਤੀ ਸੀਗੀ
3: ਤੇ ਆਪਾਂ ਨੂੰ ਪਤਾ ਨਹੀਂ ਸੀਗਾ, ਪਰ ਹੁਣ ਜਦੋਂ ਡਾਕੂਮੈਂਟ ਭੇਜੇ ਤੇ ਜੇ ਤੁਸੀਂ ਉਹਨੂੰ ਲੱਗਿਆ ਕਿ ਤੁਸੀਂ ਤੇ ਇਸ ਜਿਹੜੇ ਡਾਕੂਮੈਂਟ ਤੁਹਾਡੇ ਤੁਸੀਂ ਤਾਂ ਕੁਆਲੀਫਾਈ ਨਹੀਂ ਕਰਦੇ ਤੇ ਸੋਥੋ ਉਹ ਮੌਰਗੇਜ ਕਾਲ ਕਰ ਸਕਦੇ ਆ, ਸੋਨੂੰ ਡਿਕਲਾਈਨ ਕਰ ਸਕਦੇ ਆ। ਸੋ ਬੀ ਕੇਅਰਫੁਲ, ਜੇ ਡਾਕੂਮੈਂਟ ਮੰਗਿਆ ਤਾਂ ਡਾਇਰੈਕਟਲੀ ਬੈਂਕ ਨੂੰ ਡਾਕੂਮੈਂਟ ਨਹੀਂ ਦੇਣੇ, ਇੱਕ ਵਾਰੀ ਡਿਸਕਸ਼ਨ ਜ਼ਰੂਰ ਕਰ ਲਿਓ ਸਾਡੇ ਨਾਲ ਆ ਕੇ, ਤੇ ਅਦਰਵਾਈਜ਼ 6 ਜੇ ਤੁਹਾਡੀ ਰਿਨਿਊਅਲ ਆ ਰਹੀ ਹੈ ਵਿਦਨ 6 ਮੰਥ ਤੇ ਇੱਕ ਵਾਰੀ ਸਾਨੂੰ ਜ਼ਰੂਰ ਆ ਕੇ ਮਿਲ ਲਓ। ਉਹਦੀ ਮੇਨ ਵਜ੍ਹਾ ਤੰਬੇ ਸਾਹਿਬ ਇਹ ਹੁੰਦੀ ਹੈ ਕਿ ਜਦੋਂ ਬੈਂਕ ਦੇਖਦੀ ਹੈ ਕਿ ਹੁਣ ਤੁਹਾਡੀ ਪੇਮੈਂਟ ਜਿਹੜੀ ਜਾ ਰਹੀ ਹੈ ਉਹ ਜਾ ਰਹੀ ਹੈ $2200
1: ਜੀ,
3: ਤੇ ਜਦੋਂ ਮੌਰਗੇਜ ਤੁਹਾਡੀ ਰੀਨਿਊ ਹੋਣੀ ਹੈ ਤੁਹਾਡੀ 54 ਜਾਂ 55 ਜਾਂ 6600 ਹੋ ਜਾਣੀ ਹੈ, ਉਹ ਫਿਰ ਚੈੱਕ ਕਰਦੇ ਕਿ ਤੁਸੀਂ ਇੰਨੀ ਮੌਰਗੇਜ ਹਾਈ ਕੁਆਲੀਫਾਈ ਕਰ ਦਿਓ, ਕੀਪ ਅਪ ਕਰ ਲਓਗੇ, ਪੇਮੈਂਟ ਕਰ ਸਕਦੇ ਤੁਸੀਂ ਉਸ ਟਾਈਮ, ਜੇ ਉਹਨੂੰ ਲੱਗੇ ਕਿ ਨਹੀਂ ਪੇਮੈਂਟ ਕਰ ਸਕਦੇ ਤਾਂ ਤੁਹਾਡੇ ਡਾਕੂਮੈਂਟ ਮੰਗ ਲੈਂਦੇ ਆ। ਸੋ ਜੇ ਤੁਸੀਂ ਮੇਰੇ ਕੋਲ ਆਓਗੇ 6 ਮਹੀਨੇ ਪਹਿਲਾਂ ਮੈਂ ਤੁਹਾਨੂੰ ਦੱਸ ਸਕਦਾ ਕਿ ਭਾਈ ਸਾਹਿਬ ਜਦੋਂ ਤੁਹਾਡੀ ਮੌਰਗੇਜ ਰੀਨਿਊ ਹੋਣੀ ਹੈ ਤੇ ਤੁਹਾਡੀ ਪੇਮੈਂਟ ਇੰਨੀ ਬਣ ਜਾਣੀ ਹੈ। ਸੋ ਆਪਣੇ ਆਪ ਨੂੰ ਹੁਣ ਤੋਂ ਹੀ ਪ੍ਰਪੇਅਰ ਕਰਨਾ ਸ਼ੁਰੂ ਕਰੋ, ਜੇ ਤੁਹਾਡੀ ਹੁਣ $2200 ਜਾ ਰਹੀ ਹੈ, ਤੁਹਾਨੂੰ ਲੱਗਦਾ ਕਿ ਸਾਡੀ 5000 ਹੋ ਜਾਣੀ ਪੇਮੈਂਟ, ਤਾਂ ਐਟਲੀਸਟ 4400 ਦਾ ਤੁਹਾਨੂੰ ਇਸ ਟਾਈਮ ਸੇਵ ਕਰਨਾ ਚਾਹੀਦਾ
1: ਜੀ।
3: ਉਹ ਜਦੋਂ ਬੈਂਕ ਨੂੰ ਸ਼ੋਅ ਕਰਦਾ ਤੁਹਾਡੇ ਕੋਲ ਸੇਵਿੰਗ ਹੋਣੀ ਜ਼ਰੂਰੀ ਹੈ, ਕਿਉਂਕਿ ਇਸ ਟਾਈਮ ਦੋ ਚੀਜ਼ਾਂ ਹੈ ਨੀ, ਇੱਕ ਸੇਵਿੰਗ ਤੇ ਇਨਕਮ
1: ਜੀ,
3: ਇਹ ਦੋਨੇ ਖਤਮ ਹੋ ਗਈਆਂ। ਸੋ ਜੇ ਦੋਨੇ ਨਹੀਂ ਤੁਹਾਡੇ ਕੋਲ ਹੈਗੀਆਂ ਤੇ ਤੁਸੀਂ ਟਰਾਵਲ ਚ ਆ ਸਕਦੇ ਹੋ। ਨੰਬਰ 2 ਦੇ ਉੱਤੇ ਪ੍ਰੋਪਰਟੀਆਂ ਕਿੰਨੀਆਂ ਤੁਹਾਡੀਆਂ, ਬੈਂਕ ਇਹ ਵੀ ਦੇਖਦੀ ਹੈ। ਕਈ ਵਾਰ ਕੀ ਹੁੰਦਾ ਕਿ ਅਸੀਂ 2 ਪ੍ਰੋਪਰਟੀਆਂ ਬਾਅਦ ਚ ਹੋਰ ਲੈ ਲਈਆਂ, ਬੈਂਕ ਨੂੰ ਨੋਟੀਫਾਈ ਨਹੀਂ ਕੀਤਾ, ਦੱਸਿਆ ਨਹੀਂ, ਕੁਛ ਨਹੀਂ ਕੀਤਾ, ਜਾਂ ਅਸੀਂ ਘਰ ਤੇ ਸੈਕਿੰਡ ਮੌਰਗੇਜ ਲੈ ਲਈ ਸੀ, ਅਸੀਂ ਬੈਂਕ ਨੂੰ ਦੱਸਿਆ ਨਹੀਂ। ਜੇ ਬੈਂਕ ਨੂੰ ਪਤਾ ਲੱਗ ਗਿਆ ਤੇ ਬੈਂਕ ਤੋਂ ਵਾਪਸ ਫੰਡ ਮੰਗ ਸਕਦੀ ਹੈ। ਸੋ ਬੀ ਕੇਅਰਫੁਲ, ਅਗਰ ਕੋਈ ਕੁਐਸਚਨ ਹੈ ਜੀ ਮੈਨੂੰ ਕਾਲ ਕਰ ਸਕਦੇ ਹੋ 416-732-2611 416-732-2611
1: ਠੀਕ
4: ਠਾਕ
1: ਜੀ।
4: ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਭਾਜੀ, ਵੀ ਤੁਸੀਂ ਅਕਸਰ ਇੱਕ ਗੱਲ ਕਰਦੇ ਨਾ ਫੂਡ ਬੈਂਕ ਦੀ, ਵੀ ਹੋਣੀਆਂ ਨੀ ਚਾਹੀਦੀਆਂ ਇਹ, ਹੈ ਨਾ
1: ਜੀ? ਜੀ ਨਾ, ਹੁਣ ਤਾਂ ਨਾ, ਹੁਣ ਤਾਂ ਸਰਕਾਰ ਜੋਬਾਂ ਲੈ ਕੇ ਕੱਢਣ, ਜੋਬਾਂ ਜੋਬਾਂ ਯੂਕਰੇਨ ਨੂੰ ਪੈਸੇ
4: ਮੰਗ ਰਹੇ ਹੈ ਜੀ। ਗੋ ਹੈਡ। ਉਹਦੇ ਵਿੱਚ ਭਾਜੀ ਇੱਕ ਰਿਪੋਰਟ ਆਈ ਸੀ ਆ ਵੀਕਐਂਡ ਤੇ, ਕਿਉਂਕਿ ਥੈਂਕਸਗਿਵਿੰਗ ਡੇ ਲੰਘ ਕੇ ਗਿਆ, ਠੀਕ ਆ ਕਿ ਨਾ, ਉਹ ਸਿਟੀ ਦੀ ਜਿਹੜੀ ਨਿਊਜ਼ ਦੇ ਵਿੱਚ ਰਿਪੋਰਟ ਸੀ ਵੀ 5 ਦੇ ਵਿੱਚ 1.6 million ਪੀਪਲ ਵਿਜਿਟ ਕੀਤੇ ਨੇ ਆਪਣੇ ਫੂਡ ਬੈਂਕ ਚ
1: ਜੀ,
4: ਤੇ 2026 ਵਿੱਚ ਹੁਣ ਤੱਕ 4.1 million ਲੋਕੀ ਵਿਜਿਟ ਆਲਰੇਡੀ ਕਰ ਚੁੱਕੇ ਨੇ
1: ਜੀ।
4: ਔਰ ਉੱਥੇ ਫੂਡ ਪ੍ਰੋਵਾਈਡ ਪਤਾ ਕੌਣ ਕਰਨ ਲੱਗੇ ਸੀ? ਸਾਡਾ ਫੂਡ ਤੇ ਉਹ ਆਪਣੇ ਲਿਵੀਆ ਚਾਓ ਜਿਹੜੇ ਸੀ ਬਈ। ਤੁਸੀਂ ਇਹਨਾਂ ਲੋਕਾਂ ਨੇ, ਇਹਨਾਂ ਲੋਕਾਂ ਦਾ ਇਹ ਹਾਲ ਬਣਾ ਤਾ ਉੱਤੋਂ ਚੀਜ਼, ਤੁਸੀਂ ਉੱਥੋਂ ਤੁਸੀਂ ਸੋਚੋ ਵੀ ਇੰਨੀ ਵੱਡੇ ਲੈਵਲ ਤੇ ਲੋਕੀ ਵਿਜਿਟ ਕਰ ਰਹੇ ਨੇ, ਠੀਕ ਆ ਕਿ ਨਾ, ਕਿੱਥੇ 1.6 ਕਿੱਥੇ 4.1 million ਪੀਪਲ, ਠੀਕ ਆ ਕਿ ਨਾ, ਕਿੱਡੀ ਸ਼ਰਮ ਦੀ ਗੱਲ ਆ ਵੀ ਤੁਸੀਂ ਪੋਲੀਟੀਸ਼ਨਾਂ ਨੇ ਸਾਡੇ ਲੋਕਾਂ ਦਾ ਇਹ ਹਾਲ ਬਣਾ ਤਾ। ਸੋ ਸੋਚ ਸਮਝ ਲਓ ਹੁਣ, ਤੇ ਅੱਗੇ ਜਾ ਕੇ ਨਹੀਂ ਫਿਰ ਤੁਹਾਡੇ ਨਾਲ ਵੀ ਇਹੀ ਕੁਛ ਹੋਣਾ ਵਾ। ਪਤਾ ਨੀ ਕਿੰਨੀ ਵੱਧ ਜਾਣੀ ਹੈ ਗਿਣਤੀ, ਜਿਹੜੇ ਪੋਲੀਟੀਸ਼ੀਅਨ ਦੇ ਕਰਪਟ ਹੋ ਚੁੱਕੇ ਨੇ, ਇਹਨਾਂ ਨੇ ਆਪਦਾ ਧਿਆਨ ਨਾਲ ਵੋਟਾਂ ਪਾਓ, ਹੁਣ ਤੋਂ ਹੀ ਦੇਖ ਲਓ, ਸੋਚ ਲਓ ਇਹਨਾਂ ਗੱਲਾਂ ਨੂੰ ਭਾਜੀ।
1: ਧੰਨਵਾਦ ਤੁਹਾਡਾ, ਵੈਰੀ ਵੈਲ ਸੈਡ। ਮੈਂ ਬਹੁਤ ਲੰਬੇ ਸਮੇਂ ਤੋਂ ਆਵਾਜ਼ ਉਠਾ ਰਿਹਾ ਤੇ ਜਿੰਨੇ ਕੁ ਆਪਾਂ ਫੂਡ ਬੈਂਕ ਦੀ, ਇੰਨੇ ਕੁ ਨੇ ਦਫ਼ਤਰ ਪਹੁੰਚ ਜਾਣਾ, ਕਹਿੰਦੇ ਜੋਬਾਂ ਕਿਹੜੇ ਕਰੋ ਯਾਰ, ਯੂਕਰੇਨ ਨੂੰ ਹੋਰ ਪਾਸੇ ਬੜੀ ਜਲਦੀ ਪੈਸੇ ਭੇਜ ਦਿੰਦੇ ਹਨ, ਅਸਟੈਲਕੋ ਨੂੰ 500 million ਜਿੰਨਾ ਵੀ ਦਿੱਤਾ ਸੀਗਾ, ਤੇ ਆਮ ਲੋਕਾਂ ਨੂੰ ਇੱਥੇ ਕੱਲ੍ਹ ਨਹੀਂ ਮਿਲ ਰਿਹਾ ਹੈਗਾ। ਤੁਸੀਂ ਖੁਦ ਨੂੰ ਫੂਡ ਬਾਰੇ ਸੋਚਦੇ ਹੈ ਨਹੀਂ, ਲੋਕੀ ਭੁੱਖੇ ਮਾਰੇ, ਮੈਨੂੰ ਕੁਝ ਨਾ ਕੁਝ ਕਰਨਾ ਪੈਣਾ। ਪ੍ਰਭ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
2: ਹਾਂਜੀ, ਦੇਖੋ ਬਹੁਤ ਕੰਸਰਨਿੰਗ ਇਸ਼ੂ ਭਾਜੀ ਨੇ ਗੱਲ ਕੀਤੀ ਹੈ ਕਿ ਪੋਲੀਟੀਸ਼ੀਅਨ ਕਰਦੇ ਆ ਭਾਜੀ ਲੋਕਾਂ ਦੇ ਇਸ਼ੂਸ ਤੇ, ਲੋਕਾਂ ਦੀ ਵਲਨਰੇਬਿਲਟੀ ਤੇ ਪੋਲੀਟਿਕਸ ਖੇਡਦੇ ਆ, ਤੇ ਉਹਦੇ ਤੋਂ ਵੋਟਾਂ ਮੰਗਦੇ ਆ, ਫਿਰ ਪ੍ਰੋਮਿਸ ਕਰਦੇ ਆ ਕਿ ਅਸੀਂ ਇਹ ਕਰਾਂਗੇ ਵੋ ਕਰਾਂਗੇ, ਤੇ ਲੋਕ ਇਮੋਸ਼ਨ ਹੋ ਕੇ ਵੋਟਾਂ ਪਾ ਦਿੰਦੇ ਆ। ਕੋਸਟ ਆਫ ਲਿਵਿੰਗ ਜਿਹੜੀ ਹੈ ਨਾ, ਉਹ ਇਸ ਟਾਈਮ ਦਾ ਹਾਰਡ ਮੁੱਦਾ ਆ, ਰਾਈਟ? ਐਂਡ ਮੈਂ ਯਕੀਨ ਕਰਿਓ, ਮੈਂ ਕਈ ਲੋਕਾਂ ਨਾਲ ਗੱਲ ਕੀਤੀ, ਐਂਡ ਇੱਕ ਸਿੰਗਲ ਮਦਰ ਜਦੋਂ ਮੈਂ ਡੋਰ ਨੋਕ ਕੀਤਾ ਨਾ, ਸ਼ੀ ਵਾਜ਼ ਇਨ ਟੀਅਰਸ, ਨਾਓ ਕਾਂਟ ਗਾਟ ਇਮੋਸ਼ਨਲ ਟੂ। ਉਹ ਕਹਿੰਦੀ ਕਿ ਯੂ ਨੋ ਵਟ, ਦ ਪ੍ਰੋਪਰਟੀ ਟੈਕਸ ਇੰਨੇ ਹਾਈ ਹੋ ਚੁੱਕੇ ਆ, ਐਂਡ ਸ਼ੀ ਵਾਜ਼ ਬਿਹਾਈਂਡ ਦ ਪ੍ਰੋਪਰਟੀ ਟੈਕਸਿਸ, ਰਾਈਟ? ਤੇ ਉਹਨੂੰ, ਉਹ ਮੈਨੂੰ ਕਹਿੰਦੀ ਕਿ ਮੈਂ ਮੋਰਗੇਜ ਦੇ ਛੱਡੋ, ਮੈਂ ਪ੍ਰੋਪਰਟੀ ਟੈਕਸ ਵੀ ਨਹੀਂ ਦੇ ਸਕਦੀ, ਰਾਈਟ? ਐਂਡ ਆਈ ਜਸਟ ਵਾਂਟ ਲੈਟ ਦ ਵਿਊਅਰਸ ਨੋ ਦੈਟ ਕਿ ਜੇ ਕਿਸੇ ਦੇ ਪ੍ਰੋਪਰਟੀ ਟੈਕਸ ਭਾਜੀ 2 ਸਾਲ ਬਿਹਾਈਂਡ ਹੋ ਗਏ ਨਾ, ਜਿਹੜੀ ਸਿਟੀ ਆ ਅੰਡਰ ਮਿਊਨਸਪਲ ਐਕਟ, ਉਹ ਤੁਹਾਡੇ ਘਰ ਤੇ ਲੀਨ ਪਾ ਸਕਦੀ ਆ, ਐਂਡ ਦੈਨ ਕੈਨ ਸੀਜ਼ ਯੋਰ ਹਾਊਸ, ਰਾਈਟ? ਇਹ ਬਹੁਤ ਕੰਸਰਨਿੰਗ ਚੀਜ਼ ਆ
1: ਜੀ,
2: ਬਿਕਾਜ਼ ਲੋਕੀ ਪ੍ਰੋਪਰਟੀ ਟੈਕਸ ਲੋਕਾਂ ਦੇ ਇੰਨੇ ਵੱਧ ਚੁੱਕੇ ਆ, ਇਸ ਲਾਈਕ ਆ ਰੈਂਟ, ਰਾਈਟ? 1000-1200 ਲੋਕ ਮਹੀਨੇ ਦਾ ਦੇ ਰਹੇ ਆ, ਕੁਛ 800 ਦੇ ਰਹੇ ਆ, ਡਿਪੈਂਡਿੰਗ ਔਨ ਦਾ ਸਾਈਜ਼ ਆਫ ਪ੍ਰੋਪਰਟੀ। ਇਟਸ ਐਡਿੰਗ ਟੂ ਕੋਸਟ ਆਫ ਲਿਵਿੰਗ
1: ਜੀ।
2: ਜਿਹੜੇ ਪੈਸੇ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਇਨਵੈਸਟ ਕਰਨੇ ਸੀਗੇ, ਨਾਓ ਯੂ ਆਰ ਇਨਵੈਸਟਿੰਗ ਇਟ ਟੁਵਰਡਸ, ਨਾਓ ਯੂ ਪੁਟਿੰਗ ਇਟ ਟੁਵਰਡਸ ਪ੍ਰੋਪਰਟੀ ਟੈਕਸਿਸ। ਸੋਚ ਕੇ ਦੇਖੋ, ਇਹ ਉਹੀ ਬੰਦਾ ਤੁਹਾਡੇ ਬਾਰੇ ਸੋਚ ਸਕਦਾ ਆ ਜਿਹੜਾ ਇਸ ਇਸ ਇਸ਼ੂਜ਼ ਨੂੰ ਹੰਢਾ ਰਿਹਾ ਆ। ਜਿਹੜੇ ਜਿਹੜੇ ਪੋਲੀਟੀਸ਼ੀਅਨ ਸਿਲਵਰ ਸਪੂਨ ਲਾ ਕੇ ਜੰਮੇ ਆ, ਰਜਵਾੜੇ ਨੇ, ਦੇ ਡੋਂਟ ਕੇਅਰ। ਇਹ ਪੋਲੀਟੀਸ਼ੀਅਨਸ ਨੇ ਤੇ ਭਾਜੀ ਜਿਹੜਾ ਕੈਸ਼ ਘਰ ਲਿਆ ਆ, ਰਾਈਟ? ਇੱਥੇ ਸਟਾਰ ਨੇ ਪੁੱਛਿਆ ਵੀ ਤੂੰ ਇਹ ਰੈਨੋਵੇਸ਼ਨਾਂ ਜਿਹੜੇ ਕਰਾਈਆਂ ਆ ਤੇ ਜਿਹੜਾ ਤੂੰ ਵੇਰੀਅੰਸ ਦੀ ਪਰਮਿਟ ਲਏ ਆ, ਤੂੰ ਉਹਦੇ ਬਾਰੇ ਸਾਨੂੰ ਦੱਸ ਵੀ ਕਿੰਨੇ ਅਲਾਓ ਕੀਤਾ? ਸੋ ਅੰਡਰਸਟੈਂਡ ਸੀ, ਇੱਕ ਪਾਸੇ ਲੋਕ ਜੱਦੋਜਹਿਦ ਕਰ ਰਹੇ ਆ ਬੇਸਿਕ ਨੈਸੈਸਿਟੀ ਦੇ ਨਾਲ, ਤੇ ਕੋਸਟ ਨੂੰ ਵਧਾਈ ਜਾ ਰਹੇ ਆ। ਸੋ ਥਿੰਕ ਅਬਾਊਟ ਇਟ, ਲਾਈਕ ਐਵਰੀਥਿੰਗ ਇਜ਼ ਐਡਿੰਗ ਅਪ। ਤੇ ਜਿਹੜੇ ਲੋਕ ਕਹਿੰਦੇ ਨਾ ਕਿ ਜਿਹੜੇ ਲੋਕ ਧਰਮ ਦੀ ਰਾਜਨੀਤੀ ਕਰਦੇ ਆ ਕਿ ਪੈਟਰਿਕ ਬਰਾਊਨ ਇੱਥੇ ਜਾਂਦਾ, ਪੈਟਰਿਕ ਬਰਾਊਨ ਉੱਥੇ, ਉਹਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੀ ਕੋਸਟ ਆਫ ਲਿਵਿੰਗ ਹੈ ਨਾ, ਉਹਨਾਂ ਸਿੱਖ, ਹਿੰਦੂ, ਮੁਸਲਮਾਨ, ਕ੍ਰਿਸ਼ਨ ਜਾਂ ਕੈਥੋਲਿਕ ਨੂੰ ਵੇਖ ਕੇ ਨਹੀਂ ਆਉਂਦੀ, ਉਹ ਸਾਰਿਆਂ ਲਈ ਸਾਂਝੀ ਆ,
1: ਸਾਰਿਆਂ ਲਈ ਸਾਂਝੀ ਹੈਗੀ ਆ। ਤੇ ਜੇ ਕਿਤੇ ਇਵੈਂਟ ਤੇ ਪਹੁੰਚ ਗਿਆ ਇਵੈਂਟ ਤਾਂ ਫਿਰ ਵੀ ਹੁੰਦੇ ਰਹਿਣੇ ਹਨ। ਜਿਹੜੇ ਤੁਹਾਡੇ ਬਿੱਲ ਬਤੀਆ, ਇਹ ਕੌਣ ਘਟਾਊਗਾ? ਤੁਹਾਡਾ ਪ੍ਰੋਪਰਟੀ ਟੈਕਸ ਕੌਣ ਫਰੀਜ਼ ਕਰੂਗਾ ਜਾਂ ਘਟਾਵੇਗਾ? ਤੁਹਾਡਾ ਉਹਦੇ ਹੋਸਪਿਟਲ ਕੌਣ ਲੈ ਕੇ ਆਵੇਗਾ? ਜਿਹੜਾ ਚੀਜ਼ਾਂ ਦੀ ਲੋੜ ਹੈਗੀ ਆ, ਇੱਕ ਦਿਨ ਦੀ ਖਾਤਰ ਭੰਗੜਾ ਪਾ ਕੇ ਬਾਣੀ ਸੁਣ ਕੇ ਜਾਂ ਨਿਮਰਤਾ ਨਾਲ ਬੈਠ ਕੇ ਗੁਰਦੁਆਰੇ, ਮੰਦਰ, ਮਸਜਿਦ ਜੇ ਪਹੁੰਚ ਜਾਂਦੇ, ਧੰਨਵਾਦ, ਪਹੁੰਚੇ ਆ। ਪਰ ਲੋਕਾਂ ਵਾਸਤੇ ਵੀ ਕੁਝ ਨਾ ਕੁਝ ਕਰੋ ਨਾ। ਪ੍ਰਭੂ, ਸਾਡੇ ਕੋਲ 2-3 ਮਿੰਟ ਬਾਕੀ ਆ, ਅਖੀਰ ਵਿੱਚ ਕੀ ਕਹਿਣਾ ਚਾਹੁੰਦਾ?
2: ਹਾਂਜੀ, ਮੈਂ ਇੱਕ ਲਾਸਟ ਚੀਜ਼ ਐਡ ਕਰਨਾ ਚਾਹੁੰਦਾ। ਕੋਵਿਡ-19 ਤੁਸੀਂ ਜਦੋਂ ਦੇਖਿਆ ਨਾ, ਬ੍ਰੈਂਪਟਨ ਵਾਜ਼ ਦ ਵਰਸ ਇਨ ਦੈਟ ਇਨ ਅ ਕ੍ਰਾਈਸਿਸ। ਇਟ ਵਾਜ਼ ਐਬਸੋਲੂਟਲੀ ਕੇਆਸ। ਈਵਨ ਤੋਂ ਡੱਗ ਫੋਰਡ ਨੇ ਪੈਟਰਿਕ ਬਰਾਊਨ ਨੂੰ ਕੋਸ਼ਿਸ਼ ਕੀਤੀ ਰੀਚ ਆਊਟ ਕਰਨ ਦੀ, ਇਹ ਕੁੱਡ ਨਾਟ ਗੈਟ ਹੋਲਡ ਆਫ ਹਿਮ ਐਂਡ ਟੋਲ ਦ ਸਟਾਫ ਵੇਅਰ ਆਰ ਯੂ ਬੜੀ, ਲਾਈਕ ਯੂਅਰ ਸਿਟੀ ਇਜ਼ ਐਕਚੁਅਲੀ ਗੋਇੰਗ ਥਰੂ ਸੋ ਮਚ ਹਾਰਡਸ਼ਿਪ ਐਂਡ ਵਲਨਰੇਬਿਲਿਟੀ। ਸੋਚ ਕੇ ਦੇਖੋ ਕਿ ਇਹ ਪਰਸਨ ਡਸ ਨਾਟ ਥਿੰਕ ਅਬਾਊਟ ਇਟ। ਮੈਂ ਇੱਥੇ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ, ਮੈਂ ਇਹ ਵੋਟਰਸ ਨੂੰ ਜਾਗਰਤ ਕਰ ਰਿਹਾ ਵੀ ਵੇਕ ਅਪ ਨਾਓ, ਦਿਸ ਇਜ਼ ਟਾਈਮ ਟੂ ਵੇਕ ਅਪ, ਰਾਈਟ? ਜਿਹੜੇ ਅਗਲੇ 4 ਸਾਲ ਹੋਣੇ ਆ ਨਾ, ਮੈਂ ਬ੍ਰੈਂਪਟਨ ਕਹਿਣਾ ਵੀ ਇਹ ਵੋਂਟ ਬੀ ਲੈਸ ਦੈਨ ਅ ਕੋਵਿਡ। ਜੇ ਤੁਸੀਂ ਬੈਡ ਲੀਡਰਸ਼ਿਪ ਚੁਣ ਲਈ ਨਾ, ਅੰਡਰਸਟੈਂਡ ਦਿਸ, ਯੂ ਨੀਡ ਟੂ ਗੈਟ ਆਊਟ ਐਂਡ ਵੋਟ। ਮੈਂ ਸਾਰਿਆਂ ਨੂੰ ਗੱਲ ਕਹਿਣਾ ਚਾਹੁੰਦਾ ਕਿ ਨਾਓ ਦਿਸ ਇਜ਼ ਅ ਟਾਈਮ, ਇਹ ਟਾਈਮ ਮੌਕਾ ਸਾਂਭਲੋ। ਉਹ ਕਹਿੰਦੇ ਆ ਨਾ, ਵੇਲੇ ਦੀ ਨਮਾਜ਼ ਅਤੇ ਕਵੇਲੇ ਟੱਕਰਾਂ, ਉਹ ਨਾ ਕਹਿੰਦੇ ਹਿਸਾਬ ਹੋ ਜੇ। ਯੂ ਗਾਟ ਟੂ ਵੋਟ ਐਂਡ ਆਪਣੀ ਵੋਟ 26 ਤੋਂ ਪਹਿਲਾਂ ਸਿਕਿਓਰ ਕਰ ਲਓ। 16 and 7 ਵਿੱਚ ਇਜ਼ ਟੁਮਾਰੋ ਐਂਡ ਡੇ ਆਫਟਰ ਐਡਵਾਂਸ ਪੋਲਿੰਗ ਹੋਣੀ ਆ। ਮੇਕ ਸ਼ੋਰ ਯੂ ਸਿਕਿਓਰ ਯੂਰ ਵੋਟ, ਰਾਈਟ? ਐਂਡ ਨੰਬਰ 2, ਪਲੀਜ਼ ਇਨਫਲੂਐਂਸ ਨਾ ਹੋਇਓ ਜੇ। ਡਰਟੀ ਪੋਲਿਟਿਕਸ ਬਹੁਤ ਚੱਲ ਰਹੀ ਆ ਸੋਸ਼ਲ ਮੀਡੀਆ 'ਤੇ, ਖਾਸ ਕਰਕੇ ਧੀਆਂ ਭੈਣਾਂ ਦੇ ਗਲਤ ਪੋਸਟ ਬਣਾ ਕੇ ਕੈਂਡੀਡੇਟ ਦੇ ਖਿਲਾਫ ਲਾਏ ਜਾ ਰਹੇ ਆ। ਅਤੇ ਮੈਨੂੰ ਹੈਰਾਨੀ ਇਹ ਗੱਲ ਦੀ ਹੁੰਦੀ ਆ, ਤੰਬੜ ਸਾਹਿਬ, ਆਪਣੇ ਪੱਗਾਂ ਵਾਲੇ, ਆਪਣੇ ਲੋਕ ਆਪਣਿਆਂ 'ਤੇ ਚੱਕਰ ਸੁੱਟ ਰਹੇ ਆ। ਆਈ ਕੈਂਟ ਬਿਲੀਵ ਦਿਸ। ਕੈਨੇਡਾ ਕਦੀ ਵੀ ਇੱਦਾਂ ਦਾ ਨਹੀਂ ਸੀਗਾ, ਮੈਂ ਕਦੀ ਕੈਨੇਡਾ ਨੂੰ ਇੱਦਾਂ ਨਹੀਂ ਦੇਖਿਆ। ਅਤੇ ਅਸੀਂ ਗੋਰਿਆਂ ਨੂੰ ਕੀ ਦੱਸ ਰਹੇ ਹਾਂ ਵੀ ਅਸੀਂ ਇੱਦਾਂ ਦੇ ਹਾਂ? ਸਾਡੀ ਅਗਲੀ ਪਨੀਰੀ ਜਿਹੜੀ ਹੈ ਨਾ ਤੰਬੜ ਸਾਹਿਬ, ਉਹ ਕਦੀ ਵੀ ਮਿਊਨਸੀਪਲ ਲੀਡਰਸ਼ਿਪ 'ਚ ਨਹੀਂ ਆਊਗੀ। ਮੈਂ ਆਮ ਟੈਲਿੰਗ ਯੂ ਦਿਸ, ਇਹ ਲੋਕ ਗਲਤ ਰਸਤਾ ਪੇਵ ਕਰ ਰਹੇ ਆ। ਸਾਡੇ ਬੱਚੇ ਕਦੇ ਵੀ ਲੀਡਰਸ਼ਿਪ 'ਚ ਨਹੀਂ ਆਉਣਗੇ ਜੇ ਇਹ ਨਾ ਲੋਕ ਬਾਜ ਆਏ। ਸੋ ਮਾਈ ਰਿਕੁਐਸਟ ਟੂ ਦ ਵੋਟਰਸ, ਪਲੀਜ਼ ਡੋਂਟ ਗੈਟ ਇਨਫਲੂਐਂਸ। ਆਪਣੇ ਆਪ ਨੂੰ ਮਿਸਲੈਡ ਨਾ ਕਰਿਓ ਸੋਸ਼ਲ ਮੀਡੀਆ ਗਲਤ ਨਿਊਜ਼ਾਂ 'ਤੇ। ਫੋਕਸ ਔਨ ਦ ਕੈਂਪੇਨ ਐਂਡ ਪਲੀਜ਼ ਗੈਟ ਆਊਟ ਐਂਡ ਵੋਟ।
1: ਪਲੀਜ਼ ਗੈਟ ਆਊਟ ਐਂਡ ਵੋਟ, ਇਹੀ ਗੱਲ ਕਹਿ ਰਹੇ ਹਨ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਬਈ, ਤੁਸੀਂ ਸੋਚ ਸਮਝ ਕੇ ਵੋਟ ਪਾਉਣੀ ਹੈ। ਸਿਟੀ ਤੁਹਾਡੀ ਕਿਸ ਤਰ੍ਹਾਂ ਚੱਲ ਰਹੀ ਹੈਗੀ ਆ, ਕਿ ਨਹੀਂ ਠੀਕ ਚੱਲਦੀ, ਤਾਂ ਚੇਂਜ ਲੈ ਕੇ ਆ ਜਾਵੋ। ਮੈਂ ਧੰਨਵਾਦ ਕਰਨਾ ਚਾਹੁੰਦਾ ਸਪੋਂਸਰ ਵੀਰਾਂ, ਪਹਿਲਾਂ ਲਾਈਨਾਂ ਮੇਰੀਆਂ ਸਾਰੀਆਂ ਹੋਲਡ 'ਤੇ ਹਨ, ਪਲੀਜ਼ ਮੈਂ ਲਾਈਨਾਂ ਨਹੀਂ ਲੈ ਸਕਦਾ ਇਸ ਵੇਲੇ, ਟਾਈਮ ਬਹੁਤ ਘੱਟ ਸਕਦਾ। ਇੰਡੀਆ ਬਾਜ਼ਾਰ ਵਾਲਿਆਂ ਦਾ ਧੰਨਵਾਦ, ਅਵੀ ਧਾਲੀਵਾਲ, ਸ਼ੇਰ ਆਟਾ, ਮੇਰ ਫੈਸ਼ਨ ਕੈਂਡਾ, ਨਿਊ ਬੈਸਟ ਟਰੱਕ ਪੇਰ, ਟਾਇਰ ਸੈਂਟਰ ਨਾਲ ਦੀ ਨਾਲ, ਐਂਡ ਮੇਰਾ ਕ੍ਰੀਏਟਿਵ ਏਜੰਸੀ ਨਵ ਦਾ, ਜਸ ਭੁੱਲਰ ਸਾਹਿਬ ਦਾ, ਬੀ ਕੇ ਟੈਕਸ ਐਂਡ ਅਕਾਊਂਟ, ਜਸਬਾਲ ਗੁਹਣੀਆ, ਸਟਾਰਲਿਨ ਪੇਂਟਿੰਗ, ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਪੇਅਰ, ਥਰੂ ਵਿਦ ਸਪੈਸ਼ਲਾਈਜ਼ ਟ੍ਰੇਲਰ ਵਾਲੇ, ਅਤੇ ਨਾਲ ਦੀ ਨਾਲ ਇੰਡੀਅਨ ਪੰਜਾਬੀ ਬਾਜ਼ਾਰ, ਐਲੀ ਟਰੱਕ ਤੋਂ ਰਾਜਾ ਬਾਈ ਜੀ, ਮਨਜੀਤ ਚੀਮਾ ਜੀ, ਦਵਿੰਦਰ ਸਿੰਘ ਪਵਾਰ, ਮੋਰਗੇ ਚਾਹੀਦੀ ਹੈ, ਪਰਸਨਲ ਲੋਨ ਚਾਹੀਦਾ, 6479888731, ਸਟਾਰ ਗੇਟ ਲੋਜਿਸਟਿਕਸ, ਸੀਰੀਅਲ ਸੀ ਇਮੀਗ੍ਰੇਸ਼ਨ, ਟੋਪ ਆਊਟ ਕਲੀਜਨ, ਅਤੇ ਜਿੰਨਿਆਂ ਨੇ ਸੁਣਿਆ ਨੌ ਤਾਂ ਲਿਖ ਲਏ ਸੀਗੇ, ਟੈਕਸਟ ਮੈਸੇਜ ਕੀਤੇ ਆ, ਕੈਨੇਡਾ ਕਸੂਬਰ, ਕੈਨੇਡਾ ਸਿਸੋ, ਜਸਵੀਰ ਸਿੰਘ ਹੰਡੋਲੀ, ਕੰਮ ਔਖਾ ਚੱਲ ਰਿਹਾ ਸੌਖਾ ਕਰ ਦੇਣਗੇ, 416-502-3100, ਅਲਫਾ ਟਰਾ ਤੋਂ ਲੱਕੀ ਅਤੇ ਸੁਖੀ ਸੈਣੀ ਸਾਹਿਬ, ਕਟਾਰੀਆ ਟੂਰਸ ਐਂਡ ਟਰੈਵਲ, ਅਵਤਾਰ ਕਟਾਰੀਆ ਸਾਹਿਬ, ਟਿਕਟਾਂ ਬਹੁਤ ਸਸਤੀ ਪੈਸੇ ਮਿਲ ਰਹੀਆਂ, ਕਾਲ ਕਰ ਲਿਓ, ਗ੍ਰੀਨ ਵੈਲੀ ਸੁਪਰ ਮਾਰਕੀਟ, ਲਓ ਵੀਡੀਓ, ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਤੋਂ ਰਾਜ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਮਿਊਨਸੀਪਲ ਇਲੈਕਸ਼ਨ ਸੋਚ ਲਿਓ, ਸਮਝ ਲਿਓ ਕੌਣ ਖੜਾ ਤੁਹਾਡੇ ਏਰੀਆ ਵਿੱਚ, ਵੋਟ ਉਸ ਨੂੰ ਪਾਇਓ। ਜੇ ਚੇਂਜ ਚਾਹੁੰਦੇ ਹੋ ਤਾਂ ਬਹੁਤ ਸੌਖਾ ਹੈਗਾ, ਨਵੇਂ ਲੈ ਆਓ। ਥੈਂਕ ਯੂ ਵੈਰੀ ਮੱਚ। ਬਿਨਾਂ ਬਾਅਦ ਸੰਪਰਕ ਕਰਨਾ ਹੋਵੇ 416-451-2522। ਬਾਈ ਬਾਈ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰਿਓ ਜ਼ਰੂਰ, ਕਿਤੇ ਦੂਰ ਨਾ ਛੱਡਿਓ। ਥੈਂਕ ਯੂ ਵੈਰੀ ਮੱਚ।
5: This is AM 530, CHLO AM, serving Brampton, Mississauga, Toronto, the GTA, and the world at AM530.ca. The The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਸਕਾਲ ਜੀ ਸਾਰੇ ਪਰਿਵਾਰਾਂ ਨੂੰ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਤਹਿ ਦਿਲ ਦੇ ਧੰਨਵਾਦ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਜੀ ਆਇਆਂ ਨੂੰ ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਅਕਤੂਬਰ ਮਹੀਨੇ ਦੀ 15 ਤਰੀਕ 7:02 ਸਮਾਂ ਹੋ ਚੁੱਕਿਆ ਜੀ। 7 to 8 ਤੱਕ ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਆਨੰਦ ਮਾਣੋਗੇ। ਪਹਿਲਾਂ ਤੁਸੀਂ ਬਲਜਿੰਦਰ ਤੰਬਰ ਸਾਹਿਬ ਦਾ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ ਅਤੇ 7 to 8 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਅਤੇ ਅਗਲਾ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੇਂ ਸਿੱਧੂ ਲੈ ਕੇ ਹਾਜ਼ਰ ਹੁੰਦੇ ਨੇ। ਸਟੂਡੀਓ ਨੰਬਰ ਹੈ 416-233-7368 416-233-7368। ਦੀਨ ਦੁਨੀਆਂ ਦੀਆਂ ਅਨੇਕਾਂ ਹੀ ਖਬਰਾਂ ਲੈ ਕੇ, ਤਾਜ਼ੀਆਂ ਖਬਰਾਂ ਲੈ ਕੇ ਰਮੇਸ਼ ਜੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਨੇ। ਇਸ ਤੋਂ ਬਾਅਦ ਖੁੰਡ ਚਰਚਾ ਸੈਗਮੈਂਟ ਦੇ ਵਿੱਚ ਆਪਾਂ ਕੋਈ ਨਾ ਕੋਈ ਟੋਪਿਕ 'ਤੇ ਗੱਲਬਾਤ ਕਰਦੇ ਹਾਂ ਅਤੇ ਸਾਰੀ ਗੱਲਬਾਤ ਲਈ ਸਟੂਡੀਓ ਨੰਬਰ ਆਊਗਾ 416-233-7368 416-233-7368 ਅਤੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਨਾਨਕ ਘਿਓ, ਨਾਨਕ ਪਨੀਰ। ਜਦੋਂ ਗ੍ਰੋਸਰੀ ਲੈਣ ਜਾਓ ਤਾਂ ਨਾਨਕ ਪ੍ਰੋਡਕਟ।
1: ਦਲਜੀਤ ਦੋਸਾਂਝ ਪੁਣੀ ਭਾਜੀ, ਆਪ ਕੀ ਲੈਣੇ ਆਇਓ?
2: ਸ਼ੁੱਧ ਦੇਸੀ ਘੀ।
1: ਲੋ ਭਾਜੀ, ਇਸਕਾ ਟੇਸਟ ਬਹੁਤ ਹੀ ਅੱਛਾ ਹੈ।
2: ਘੀ ਟੇਸਟ ਕੇ ਲੀਏ ਥੋੜੋ ਖਾਤੇ, ਘੀ ਸਿਹਤ ਕੇ ਲੀਏ ਖਾਤੇ। ਮੁਝੇ ਚਾਹੀਏ ਸ਼ੁੱਧ ਦੇਸੀ ਘੀ, ਜੋ ਘਰ ਵਾਲਾ ਟੇਸਟ ਦੇ, ਜੋ ਬ੍ਰਾਂਡ ਵੀ ਹੋ ਨਾ ਉਹ ਟ੍ਰਸਟਡ ਹੋ। ਉਹ ਇੱਕ ਨਾਮ ਮੇਰੇ ਦਿਮਾਗ ਵਿੱਚ ਆ ਰਿਹਾ,
1: ਨਾਨਕ ਘੀ ਭਾਜੀ,
2: ਨਾਨਕ ਘੀ ਚਾਹੀਏ ਯਾਰ। ਅਗਰ ਆਪਕੋ ਵੀ ਚਾਹੀਏ ਸ਼ੁੱਧ ਦੇਸੀ ਘੀ ਤੋ ਕਹੀਏ ਨਾਨਕ ਘੀ ਚਾਹੀਏ। ਸੋ ਗੁੱਡ, ਸੋ ਪਿਓਰ, ਇਟਸ ਨਾਨਕ।
3: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: ਰਮੇਸ਼ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਰਮੇਸ਼ ਜੀ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਵੈਲਕਮ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਰੇਡੀਓ ਚੜ੍ਹਦੀ ਕਲਾ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਪੰਜਾਬ ਬੰਦ ਦਾ ਐਲਾਨ ਸੀਗਾ ਜੀ ਪਰਵਿੰਦਰ ਝੋਟੇ ਦੇ ਨੋਨ ਸਾਫ ਨੂੰ ਲੈ ਕੇ, ਸੋ ਕੀ ਇਕੱਲਾ ਮਾਨਸਾ ਬੰਦ ਸੀ, ਮਾਲਵਾ ਬੰਦ ਸੀ, ਜਾਂ ਪੂਰੇ ਪੰਜਾਬ ਦੇ ਵਿੱਚ ਇਹਦਾ ਅਸਰ ਨੂੰ ਦੇਖਣ ਨੂੰ ਮਿਲਿਆ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਕੁਲਰ ਸਾਹਿਬ ਪਰਵਿੰਦਰ ਸਿੰਘ ਝੋਟਾ, ਜਿਹਦੇ ਬਾਰੇ ਅਸੀਂ ਦੋ ਤਿੰਨ ਦਿਨ ਹੋ ਗਏ ਗੱਲਾਂ ਬਾਤਾਂ ਕਰਦਿਆਂ ਨੂੰ, ਕਿਉਂਕਿ ਉਸਦਾ ਕਤਲ ਕਰ ਦਿੱਤਾ ਜਾਂਦਾ ਤੇ ਉਸ ਕਤਲ ਤੋਂ ਬਾਅਦ ਮੈਂ ਬੀਤੇ ਦਿਨ ਵੀ ਜ਼ਿਕਰ ਕੀਤਾ ਸੀ ਕਿ ਪਰਿਵਾਰ ਨੇ ਤੇ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ ਲਈ ਬਣੀ ਇੱਕ ਕਮੇਟੀ ਨੇ ਬੜਾ ਸਪਸ਼ਟ ਐਲਾਨ ਕੀਤਾ ਸੀ ਇਸ ਵਾਰ ਕਿ ਸਾਨੂੰ ਨਾ ਤੇ ਤੁਹਾਡੇ ਪੈਸੇ ਚਾਹੀਦੇ ਸਰਕਾਰੀ, ਨਾ ਸਾਡੇ ਨੂੰ ਤੁਹਾਡੇ ਤੋਂ ਕੋਈ ਰਹਿਮ ਚਾਹੀਦਾ, ਨਾ ਨੌਕਰੀ ਚਾਹੀਦੀ ਹੈ, ਸਾਨੂੰ ਇਨਸਾਫ ਚਾਹੀਦਾ ਤੇ ਇਨਸਾਫ ਚਾਹੀਦਾ ਪਰਵਿੰਦਰ ਸਿੰਘ ਝੋਟਾ ਦੀ ਸੋਚ ਦੇ ਅਨੁਸਾਰ। ਕਿਉਂਕਿ ਪਰਵਿੰਦਰ ਸਿੰਘ ਝੋਟਾ, ਠੀਕ ਹੈ, ਕਿਸੇ ਨੂੰ ਭੋਰਾ ਚੰਗਾ ਲੱਗਦਾ ਹੋ ਸਕਦਾ, ਕਿਸੇ ਨੂੰ ਮਿੱਠਾ ਲੱਗਦਾ ਹੋ ਸਕਦਾ, ਕਿਸੇ ਨੂੰ ਕੌੜਾ, ਪਰੰਤੂ ਇੱਕ ਗੱਲ ਤੇ ਸਾਰੇ ਇੱਕ ਮਤ ਹੈ ਕਿ ਉਹ ਨਸ਼ਿਆਂ ਦੇ ਖਿਲਾਫ਼ ਤੇ ਕਿਤੇ ਨਾ ਕਿਤੇ ਲੜ ਰਿਹਾ ਸੀ। ਤੇ ਉੱਥੇ ਮੰਗ ਉਸ ਕਮੇਟੀ ਦੀ ਪਰਵਾਹ ਵੀ ਹੈ ਕਿ ਪਰਵਿੰਦਰ ਝੋਟੇ ਲਈ ਉਹਦੀ ਸੋਚ ਦੇ ਮੁਤਾਬਕ ਜਿਹੜਾ ਇਨਸਾਫ ਚਾਹੀਦਾ ਹੈ, ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਮੰਦਾ ਹਾਲ ਹੈ, ਜਿੱਥੇ ਤੁਸੀਂ ਨਸ਼ਾ ਤਸਕਰਾਂ ਨੂੰ ਜਿਹੜਾ ਪਿਸਤੌਲਾਂ ਦੇ ਲਾਇਸੈਂਸ ਦੇ ਦਿੱਤੇ, ਬੰਦੂਕਾਂ ਦੇ ਲਾਇਸੈਂਸ ਦੇ ਦਿੱਤੇ, ਉਹ ਪੁਲਿਸ ਦੇ ਖਿਲਾਫ਼ ਕਾਰਵਾਈ ਹੋਵੇ ਤੇ ਕਾਰਵਾਈ ਕਿਸੇ ਛੋਟੇ ਮੋਟੇ ਦੇ ਖਿਲਾਫ਼ ਨਹੀਂ, ਡੀਜੀਪੀ ਨੂੰ ਸਸਪੈਂਡ ਕਰੋ। ਤੇ ਜਿਹੜਾ ਪੰਜਾਬ ਦੇ ਮੰਦੇ ਹਾਲ ਹੈ, ਉਹਦੇ ਲਈ ਪੰਜਾਬ ਦਾ ਮੁੱਖ ਮੰਤਰੀ ਅਸਤੀਫਾ ਦੇਵੇ। ਇਹ ਮੰਗ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਭੁੱਲਰ ਸਾਹਿਬ ਪੰਜਾਬ ਦੇ ਵਿੱਚ ਇਸ ਵੇਲੇ ਐਜੀਟੇਸ਼ਨ ਛਿੜੀ ਹੋਈ ਹੈ। ਤੁਸੀਂ ਮਾਨਸੇ ਦਾ ਜ਼ਿਕਰ ਕੀਤਾ ਹੈ, ਮਾਨਸੇ ਦੀ ਇਹ ਘਟਨਾ ਅੱਜ ਤੀਜੇ ਦਿਨ ਮਾਨਸਾ ਬੰਦ ਰਿਹਾ
0: ਜੀ।
1: ਤਿੰਨ ਦਿਨ ਹੋ ਗਿਆ, ਪੰਜਾਬ ਦਾ ਵੱਡਾ ਹਿੱਸਾ ਮਾਨਸੇ ਤੇ ਨਜ਼ਰਾਂ ਟਕਾ ਕੇ ਬੈਠਾ, ਕਿਉਂਕਿ ਬਹੁਤ ਵੱਡੀ ਗਿਣਤੀ ਚ ਲੋਕ ਦਿਨ ਤੇ ਰਾਤ 24 ਘੰਟੇ ਦੇ ਧਰਨੇ ਤੇ ਬੈਠੇ ਮਾਨਸੇ, ਔਰ ਮਾਨਸੇ ਦੇ ਬਾਜ਼ਾਰ ਬੰਦ ਹੈ। ਭੁੱਲਰ ਸਾਹਿਬ, ਠੀਕ ਹੈ ਕੁੱਝ ਦੁਕਾਨਾਂ ਭਰੇ ਮਨ ਦੇ ਨਾਲ ਵੀ ਬੰਦ ਹੋਣਗੀਆਂ, ਪਰੰਤੂ ਜੋ ਮੇਰੇ ਕੋਲ ਰਿਪੋਰਟਾਂ ਹੈ, ਬਹੁਤ ਸਾਰੇ ਲੋਕਾਂ ਨੇ ਦਿਨੋਂ ਦਿਲ ਤੋਂ ਸਾਥ ਦਿੱਤਾ ਉਸ ਐਜੀਟੇਸ਼ਨ ਦਾ, ਬਾਜ਼ਾਰ ਬੰਦ ਰੱਖੇ ਆ, ਕਹਿੰਦੇ ਕਿ ਇਹ ਧੱਕਾ ਜਿਹੜਾ ਬੰਦ ਹੋਣਾ ਚਾਹੀਦਾ ਹੈ। ਕਦੇ ਕਿਸੇ ਨੂੰ ਪੰਜਾਬ ਤੇ ਫਰੌਤੀ ਦੀ ਕਾਲ ਆ ਜਾਂਦੀ ਹੈ, ਕਦੇ ਕਿਸੇ ਗੋਲੀ ਦੀ ਵਰਖਾ ਹੋ ਜਾਂਦੀ ਹੈ, ਕਦੇ ਕਿਸੇ ਦੁਕਾਨਦਾਰ ਨੂੰ ਮਾਰ ਦਿੱਤਾ ਜਾਂਦਾ ਹੈ, ਇੱਥੇ ਤੁਰਿਆ ਜਾਂਦਾ ਵਿਅਕਤੀ ਉੱਤੇ ਝੜਪ ਪੈਂਦੇ ਨੇ, ਕਿਸੇ ਦੀ ਚੈਨੀ ਲਾ ਲਈ ਜਾਂਦੀ ਹੈ, ਕਿਸੇ ਦਾ ਪਰਸ ਲੁੱਟ ਕੇ ਲੈ ਜਾਂਦੇ, ਕਿਸੇ ਦਾ ਮੋਬਾਈਲ ਖੋ ਕੇ ਲੈ ਜਾਂਦੇ, ਲੋਕਾਂ ਦੇ ਮਨ ਵਿੱਚ ਗੁੱਸਾ ਹੈ। ਔਰ ਅੱਜ ਭਾਰਤ ਦੀ 15 ਤਰੀਕ ਦੀ ਸ਼ਾਮ ਹੈ, ਤਰਕਾਲਾ ਆ, ਅੱਜ ਪੰਜਾਬ ਬੰਦ ਦਾ ਐਲਾਨ ਹੋਇਆ ਸੀ ਪਰਿਵਾਰ ਵਾਲੇ ਪਾਸਿਓਂ ਤੇ ਉਸ ਕਮੇਟੀ ਵਾਲੇ ਪਾਸਿਓਂ ਜਿਹੜੀ ਇਨਸਾਫ ਲਈ ਬਣੀ ਹੈ। ਭੁੱਲਰ ਸਾਹਿਬ, ਤੁਸੀਂ ਹੈਰਾਨ ਹੋਵੋਗੇ, ਪਹਿਲੀ ਵਾਰ ਮੈਂ ਵੇਖਿਆ ਕਿ ਛੋਟੀ ਜਿਹੀ ਕਾਲ ਤੇ ਜਿੱਥੇ ਕਿਸੇ ਕਿਸਾਨ ਜਥੇਬੰਦੀਆਂ ਨੇ ਵੱਡਾ ਸੱਦਾ ਨਹੀਂ ਦਿੱਤਾ ਸੀ, ਜਿੱਥੇ ਕਿਸੇ ਪੋਲੀਟੀਕਲ ਪਾਰਟੀਆਂ ਨੇ ਸੱਦਾ ਨਹੀਂ ਦਿੱਤਾ ਸੀ, ਆਪ ਮੁਹਾਰੇ ਪੰਜਾਬ ਦੇ ਇਸ ਬੰਦ ਨੂੰ ਸਮਰਥਨ ਮਿਲਿਆ ਬਹੁਤ ਵੱਡੇ ਪੱਧਰ ਤੇ। ਤੁਸੀਂ ਜ਼ਿਕਰ ਕੀਤਾ ਮਾਨਸਾ ਦਾ, ਮੇਰੇ ਕੋਲ ਜੇ ਰਿਪੋਰਟਾਂ ਨਹੀਂ ਤੇ ਕੇਵਲ ਅਜੇ ਤੱਕ ਮੇਰੇ ਕੋਲ ਪਠਾਨਕੋਟ ਦੀ ਰਿਪੋਰਟ ਨਹੀਂ ਆਈ, ਗੁਰਦਾਸਪੁਰ ਤੋਂ ਸ਼ੁਰੂ ਹੋ ਜਾਓ ਅੱਗੇ ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ ਦੇ ਵਿੱਚੋਂ ਦੀ ਹੁੰਦੇ ਹੋਏ ਮੋਹਾਲੀ ਤੱਕ ਤੇ ਇੱਧਰ ਬਠਿੰਡਾ ਤੇ ਲੁਧਿਆਣੇ, ਰਾਜਪੁਰੇ ਵਾਲੇ ਪਾਸੇ ਨੂੰ ਉਂਗਲ ਕਰ ਲਓ, ਚਾਰੇ ਪਾਸੇ ਕੀ ਛੋਟੇ ਬਾਜ਼ਾਰ, ਕੀ ਅੱਡੇ, ਕੀ ਕਸਬੇ, ਕੀ ਵੱਡੇ ਸ਼ਹਿਰ ਤੇ ਕੀ ਛੋਟੀਆਂ ਦੁਕਾਨਾਂ ਤੇ ਕੀ ਵੱਡੀਆਂ ਦੁਕਾਨਾਂ ਲੋਕਾਂ ਨੇ ਬੰਦ ਰੱਖੀਆਂ। ਔਰ ਅੱਜ ਜਦੋਂ ਹੀ ਭਾਰਤੀ ਸਮੇਂ ਦੀ ਸਵੇਰ ਚੜ੍ਹਦੀ ਹੈ, ਜਿਹਨਾਂ ਨੇ ਬੰਦ ਕਰਾਉਣਾ ਸੀ, ਜਾਂ ਅਸੀਂ ਕਹੀਏ ਕਿ ਕਿਸਾਨ ਜਥੇਬੰਦੀਆਂ ਦੇ ਲੋਕ, ਜਾਂ ਸਮਾਜਿਕ ਜਨਤਕ ਜਥੇਬੰਦੀਆਂ ਦੇ ਲੋਕ, ਭੁੱਲਰ ਸਾਹਿਬ, ਪੁਲਿਸ ਨੇ ਉਹਨਾਂ ਦੀ ਫੜੋ ਫੜਾਈ ਵੀ ਸ਼ੁਰੂ ਕੀਤੀ। ਬਹੁਤ ਸਾਰੇ ਸ਼ਹਿਰਾਂ ਤੋਂ ਮੇਰੇ ਕੋਲ ਰਿਪੋਰਟਾਂ ਆਈਆਂ, ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲੇ, ਸੰਘਰਸ਼ ਵਾਲੇ ਜਿਹਨਾਂ ਨੇ ਅੱਜ ਬੰਦ ਕਰਾਉਣਾ ਸੀ, ਪੁਲਿਸ ਨੇ ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਤਾਕਤ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਪਰੰਤੂ ਕੁਝ ਹੀ ਘੰਟਿਆਂ ਚ ਜਦੋਂ ਆਪ ਮੁਹਾਲੀ ਲੋਕਾਂ ਨੇ ਸ਼ਟਰ ਹੇਠਾਂ ਸੁੱਟ ਦਿੱਤੇ, ਲੋਕ ਦੁਕਾਨਾਂ ਤੇ ਹੀ ਨਹੀਂ ਗਏ, ਔਰ ਫਿਰ ਪੁਲਿਸ ਨੂੰ ਪਤਾ ਲੱਗਾ ਕਿ ਇਹ ਗੁੱਸਾ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ, ਗੱਲ ਕਦੀ ਪਰਵਿੰਦਰ ਝੋਟੇ ਦੀ ਨਹੀਂ, ਲੋਕ ਸੱਚਮੁੱਚ ਇਨਸਾਫ ਲਈ ਲੜ ਰਹੇ ਆ। ਬਹੁਤ ਵੱਡੇ ਪੱਧਰ ਤੇ ਜਿਹੜਾ ਭੁੱਲਰ ਸਾਹਿਬ ਅੱਜ ਸਮਰਥਨ ਮਿਲਿਆ, ਮੈਂ ਇਹ ਗੱਲ ਨੂੰ ਅੱਗੇ ਤੋਰਦਾ ਹੋਇਆ ਭੁੱਲਰ ਸਾਹਿਬ ਸਰੋਤਿਆਂ ਨੂੰ ਦੱਸਾਂਗਾ ਕਿ ਅੱਜ ਵਾਪਰ ਕੀ ਰਿਹਾ ਇਸ ਵੇਲੇ
0: ਜੀ। ਬਸ ਉਹ ਵੀ ਨਾਲ ਹੀ ਦੱਸ ਦਿਓ ਕਿ ਅਸ਼ਵਨੀ ਜੀ ਦੇ ਅਰੈਸਟ ਦੀਆਂ ਖਬਰਾਂ ਆਈਆਂ ਸੀ ਕਿ ਉਹ ਕੋਰਟ ਤੱਕ ਪੇਸ਼ ਕਰ ਦਿੱਤੇ ਗਏ ਨੇ, ਤੇ ਉਹਦੇ ਬਾਰੇ ਵੀ ਜ਼ਰੂਰ ਦੱਸਿਓ।
1: ਮਤਲਬ ਸਾਹਿਬ, ਇਹ ਤੇ ਤੁਸੀਂ ਅਸ਼ਵਨੀ ਦਾ ਜ਼ਿਕਰ ਕੀਤਾ, ਅਸ਼ਵਨੀ ਦੀ ਪਤਨੀ ਦੀ ਵੀ ਇਸ ਵੇਲੇ ਗ੍ਰਿਫਤਾਰੀ ਹੋ ਚੁੱਕੀ ਹੈ, ਬਕਾਇਦਾ ਉਸਨੂੰ ਮਸਲੇ ਚ ਨਾਮਜ਼ਦ ਕੀਤਾ ਜਾ ਚੁੱਕਾ ਹੈ। ਬੀਤੇ ਕੱਲ ਕੇਵਲ ਡਿਟੇਨ ਕੀਤਾ ਸੀ, ਪੁੱਛਗਿੱਛ ਨਹੀਂ ਫੜਿਆ ਸੀ, ਅੱਜ ਉਸਦੀ ਪਤਨੀ ਵੀ ਇਸ ਮਸਲੇ ਵਿੱਚ ਨਾਮਜ਼ਦ ਕਰ ਲਈ ਗਈ ਹੈ, ਉਹਦੀ ਗ੍ਰਿਫਤਾਰੀ ਪੈ ਚੁੱਕੀ ਹੈ। ਪੁਲਿਸ ਦੀ ਕਾਰਵਾਈ ਤੇ ਪੁਲਿਸ ਆ ਪੁੱਛੋ ਜੀ ਨਾ ਬੜੀ ਸਖਤੀ ਨਾਲ ਚੱਲ ਰਹੀ ਹੈ, ਪਰੰਤੂ ਇਸ ਵਾਰ ਗੱਲ ਪੁਲਿਸ ਦੀ ਕਾਰਵਾਈ ਤੋਂ ਉੱਪਰ ਪਹੁੰਚ ਚੁੱਕੀ ਹੈ। ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਮਾਲਵੇ ਵਿੱਚ ਤੇ ਅਸੀਂ ਹਮੇਸ਼ਾ ਹੀ ਬੰਦ ਦੀ ਗੱਲ ਕਰਦੇ ਹਾਂ, ਮੰਨਿਆ ਜਾਂਦਾ ਕਿ ਮਾਲਵੇ ਦੇ ਲੋਕ ਸੰਘਰਸ਼ਾਂ ਚ ਅੱਗੇ ਹੈ, ਦੁਆਬੇ ਵਿੱਚ ਬਹੁਤ ਵੱਡੇ ਪੱਧਰ ਤੇ ਬੰਦ ਨੂੰ ਸਮਰਥਨ ਮਿਲਿਆ ਹੈਗਾ ਆ। ਔਰ ਜਿਹੜਾ ਪੁਲਿਸ ਨੇ ਅੱਜ ਯਤਨ ਕੀਤਾ, ਪੁਲਿਸ ਸਾਹਿਬ ਬਹੁਤ ਬੁਰੀ ਤਰ੍ਹਾਂ ਉਹਨਾਂ ਦਾ ਉਹ ਯਤਨ ਫਲੋਪ ਰਿਹਾ ਹੈ। ਪ੍ਰਾਈਵੇਟ ਸਕੂਲ ਪੰਜਾਬ ਦਾ ਕੋਈ ਤਾਮਾ ਹੀ ਹੋਵੇਗਾ ਜਿਹੜਾ ਅੱਜ ਖੁੱਲ੍ਹਾ, ਸਾਰੇ ਦੇ ਸਰਕਾਰੀ ਸਕੂਲ ਬੰਦ ਹੋਏ ਹੈ, ਕਾਲਜ ਬੰਦ ਹੋਏ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਿਦਿਆਰਥੀ ਹੋਸਟਲਾਂ ਤੋਂ ਬਾਹਰ ਆ ਕੇ, ਕਲਾਸਾਂ ਤੋਂ ਬਾਹਰ ਆ ਕੇ ਯੂਨੀਵਰਸਿਟੀ ਦੇ ਗੇਟ ਬੰਦ ਕਰਕੇ ਦਿਨ ਭਰ ਧਰਨੇ ਤੇ ਬੈਠੇ ਹੋਏ ਹੈ, ਦੁਕਾਨਾਂ ਬੰਦ ਰਹੀਆਂ, ਵਪਾਰ ਮੰਡਲਾਂ ਨੇ ਸਾਥ ਦਿੱਤਾ ਹੈ, ਔਰ ਮਾਨਸਾ ਤੇ ਅੱਜ ਲਗਾਤਾਰ ਤੀਜੇ ਦਿਨ ਬੰਦ ਸੀ। ਔਰ ਸਭ ਤੋਂ ਵੱਡੀ ਗੱਲ ਪੁਲਿਸ ਸਾਹਿਬ ਜਿਹੜਾ ਅਸੀਂ ਵੇਖਿਆ, ਕਿਉਂਕਿ ਕਿਸਾਨ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਜਨਤਕ ਜਥੇਬੰਦੀਆਂ ਜਿਹੜੀ ਉੱਥੇ ਨਾਅਰੇਬਾਜ਼ੀ ਹੋਈ ਹੈ, ਉਹ ਨਾਅਰੇਬਾਜ਼ੀ ਸਰਕਾਰਾਂ ਦੇ ਖਿਲਾਫ ਹੋਈ ਹੈ, ਖਾਸ ਕਰਕੇ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲੱਗੇ ਹੈ, ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲਾਏ ਆ, ਔਰ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਹੋਈ ਹੈ, ਪੁਲਿਸ ਵੀ ਅੱਜ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਈ ਹੈ। ਲੋਕਾਂ ਦਾ ਬੜਾ ਸਿੱਧਾ ਕਹਿਣਾ ਕਿ ਪੰਜਾਬ ਦੀ ਪੁਲਿਸ ਦੀ ਸ਼ਹਿਰ ਤੋਂ ਬਿਨਾਂ ਨਸ਼ਾ ਵੇਚ ਹੀ ਨਹੀਂ ਸਕਦਾ। ਬੀਤੇ ਕੱਲ ਅਸੀਂ ਇੱਕ ਘਟਨਾ ਦਾ ਜ਼ਿਕਰ ਕੀਤਾ ਸੀ ਕਿ ਪੰਜਾਬ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਕੋਲੋਂ 15 ਕਿਲੋ ਹੈਰੋਇਨ ਫੜੀ ਗਈ ਹੈ ਤਰਨ ਤਰਨ ਦੇ ਉਹ ਸਰਹੱਦੀ ਖੇਤਰ। ਅੱਜ ਉਹ ਭਾਸ਼ਣਾਂ ਦਾ ਹਿੱਸਾ ਬਣੀ ਹੈ ਕਿ ਪੰਜਾਬ ਪੁਲਿਸ ਕਿਹੜੇ ਮੂੰਹ ਦੇ ਨਾਲ ਕਹਿੰਦੀ ਕਿ ਨਸ਼ਾ ਨਹੀਂ ਦੇਖ ਰਿਹਾ, ਪੰਜਾਬ ਪੁਲਿਸ ਦੇ ਮੁਲਾਜ਼ਮਾਂ ਕੋਲ ਤੇ ਨਸ਼ਾ ਫੜਿਆ ਜਾ ਰਿਹਾ ਹੈ। ਅੱਜ ਇਹ ਵੀ ਕਿਤੇ ਨਾ ਕਿਤੇ ਗੱਲ ਚਰਚਾ ਦੇ ਰਹੀ ਹੈ। ਔਰ ਹੋਰ ਇਹਦੇ ਵਿੱਚ ਮੈਂ ਦੱਸਾਂ ਕਿ ਜਿਹੜੀਆਂ ਸਿਆਸੀ ਪਾਰਟੀਆਂ, ਜੇ ਚਾਹੇ ਗੱਲ ਕਾਂਗਰਸ ਦੀ ਕਰੀਏ, ਚਾਹੇ ਅਕਾਲੀ ਦਲ ਦੀ ਕਰੀਏ, ਚਾਹੇ ਭਾਜਪਾ ਦੀ, ਅੱਜ ਦੇ ਇਸ ਬੰਦ ਦੇ ਵਿੱਚ ਸਿੱਧੇ ਤੌਰ ਤੇ ਨਜ਼ਰ ਨਹੀਂ ਆਈਆਂ, ਕਿਉਂਕਿ ਲੋਕਾਂ ਦੀ ਨਾਰਾਜ਼ਗੀ ਉਹਨਾਂ ਨਾਲ ਵੀ ਹੈ। ਜਿੱਥੇ ਕਿਤੇ ਤਾਵੇਂ ਤਾਵੇਂ ਲੀਡਰ ਇੱਕ ਦੋ ਥਾਵਾਂ ਤੇ ਪਹੁੰਚੇ, ਲੋਕਾਂ ਨੇ ਪਿੱਛੇ ਦਰੀਆਂ ਤੇ ਬਿਠਾ ਦਿੱਤੇ, ਲੋਕ ਕਹਿੰਦੇ ਕਿ ਭਾਈ ਤੁਸੀਂ ਵੀ ਜ਼ਿੰਮੇਵਾਰ ਹੋ, ਪਿੱਛੇ ਦਰੀਆਂ ਤੇ ਬਹਿ ਜਾਓ, ਸਾਡੇ ਹੱਥ 'ਚ ਹਾ ਗਾਣਾ ਮਾਰਦਾ ਤੇ ਮਾਰ ਲਓ, ਤੁਹਾਨੂੰ ਸਟੇਜ 'ਤੇ ਨਹੀਂ ਅਸੀਂ ਬੋਲਣ ਦੇਣਾ। ਔਰ ਬਹੁਤ ਸਾਰੇ ਹਾਈਵੇ ਬੰਦ ਰਹੇ ਹੈ, ਟੋਲ ਪਲਾਜ਼ਾ ਬੰਦ ਰਹੇ ਹੈ। ਸੋ ਬੰਦ ਦਾ ਤੇ ਕਾਫੀ ਵੱਡੇ ਪੱਧਰ ਤੇ ਪ੍ਰਭਾਵ ਹੈ। ਤੁਸੀਂ ਗੱਲ ਪੁਲਿਸ ਦੀ ਕਾਰਵਾਈ ਦੀ ਕੀਤੀ ਸੀ, ਮਾਨਸਾ ਦੀ SHO ਜਿਹਦੇ ਅਧੀਨ ਉਹ ਦੁਕਾਨ ਪੈਂਦੀ ਸੀ, ਜਿਹੜੀ ਕੱਲ ਲੋਕਾਂ ਨੇ ਗੁੱਸੇ ਵਿੱਚ ਆ ਕੇ ਭੀੜ ਨੇ ਅੱਗ ਲਾ ਦਿੱਤੀ, ਤੋੜ ਫੋੜ ਦਿੱਤੀ ਉਹ ਦੁਕਾਨ, ਉੱਥੋਂ ਦੀ SHO ਅੱਜ ਸਸਪੈਂਡ ਕੀਤੀ ਹੈ। ਪਤਾ ਲੱਗਿਆ ਕਿ DSP ਵੀ ਹੋਰ ਦੋ ਘੜੀਆਂ 'ਚ ਖਬਰ ਆ ਜਾਣੀ, ਉਹਨੂੰ ਵੀ ਸਸਪੈਂਡ ਕਰਨ ਜਾ ਰਹੇ ਹੈ। ਜਿਹੜਾ ਵਿਅਕਤੀ ਜਿਹਦਾ ਨਾਮ ਅਸ਼ਵਨੀ ਕੁਮਾਰ ਜਿਹਦਾ ਤੁਸੀਂ ਜ਼ਿਕਰ ਕੀਤਾ, ਅਸ਼ਵਨੀ ਕੁਮਾਰ ਨੇ ਆਖਰੀ ਸਮੇਂ ਤੇ ਕਿਹਨੂੰ ਟੈਲੀਫੋਨ ਦੀਆਂ ਘੰਟੀਆਂ ਖੜਕਾਈਆਂ, ਕਿਹਦੇ ਨਾਲ ਗੱਲ ਕੀਤੀ, ਉਹਦੀ ਘੋਖ ਚੱਲ ਰਹੀ ਹੈ, ਉਹਦੇ ਵਿੱਚੋਂ ਉਹਦੀ ਪਤਨੀ ਗ੍ਰਿਫਤਾਰ ਕੀਤੀ ਹੈਗੀ ਹੈ। ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਭੁੱਲਰ ਸਾਹਿਬ ਇੱਕ ਹੋਰ ਖੁਲਾਸਾ ਹੋ ਗਿਆ, ਜਿਹੜਾ ਇਹ ਅਸ਼ਵਨੀ ਕੁਮਾਰ ਜਿਸਨੇ ਆਪਣੇ ਪਿਸਤੌਲ ਨਾਲ ਗੋਲੀ ਚਲਾਈ, ਉਹਦੇ ਕੋਲ 2 ਹਥਿਆਰਾਂ ਦਾ ਲਾਇਸੈਂਸ ਸੀ। ਹੁਣ ਭੁੱਲਰ ਸਾਹਿਬ ਉਹ ਵਿਅਕਤੀ ਜਿੱਥੇ ਸੰਨ 2023 ਵਿੱਚ ਮੁਕੱਦਮੇ ਦਰਜ ਹੋ ਜਾਂਦੇ ਆ ਤੇ 2024 ਵਿੱਚ ਉਹਨੂੰ ਅਸਲੇ ਦਾ ਜਿਹੜਾ ਲਾਇਸੈਂਸ ਮਿਲਦਾ ਹੈ, ਬੜਾ ਹੈਰਾਨੀਜਨਕ ਵਰਤਾਰਾ ਆ, ਕਿਉਂਕਿ ਪੁਲਿਸ ਦੀ ਰਿਪੋਰਟ ਦੇ ਅਨੁਸਾਰ ਉਦੋਂ ਤੱਕ ਬੰਦੇ ਨੂੰ ਲਾਇਸੈਂਸ ਹੀ ਨਹੀਂ ਮਿਲ ਸਕਦਾ ਜਦੋਂ ਤੱਕ ਉੱਥੇ ਕੋਈ ਪਰਚਾ ਦਰਜ ਹੈ। ਤੇ ਇਸ ਵਿਅਕਤੀ ਤੇ ਪਰਚੇ ਦਰਜ ਹੈ, ਇੱਕ 12 ਬੋਰ ਦੀ ਗੰਨ ਤੇ ਇੱਕ ਪਿਸਤੌਲ ਦਾ ਲਾਇਸੈਂਸ। ਇੱਥੇ ਪੰਜਾਬ ਪੁਲਿਸ ਬੜੀ ਕਸ਼ੂਤੀ ਘਿਰੀ ਹੋਈ ਹੈ। ਔਰ ਤਾਜ਼ਾ ਤਰੀਨ ਮੈਂ ਹੋਰ ਦੱਸ ਦੇਵਾਂ, ਮਾਨਸੇ ਦੇ ਸਰਕਾਰੀ ਹਸਪਤਾਲ 'ਚ ਜਿੱਥੇ ਪਰਵਿੰਦਰ ਸਿੰਘ ਝੋਟੇ ਦੀ ਡੈਡ ਬੋਡੀ ਰੱਖੀ ਹੋਈ ਹੈ, ਉੱਥੇ ਹੰਗਾਮਾ ਹੋ ਗਿਆ। ਕਾਰਨ ਕੀ ਹੈ ਪੁਲਰ ਸਾਹਿਬ, ਕਿ ਬੀਤੇ ਦਿਨਾਂ 'ਚ ਅਸੀਂ 2 ਦ੍ਰਿਸ਼ ਵੇਖੇ ਹੈ ਸੰਗਰੂਰ ਜ਼ਿਲ੍ਹੇ ਦੇ, ਜਿੱਥੇ ਪੰਜਾਬ ਦੀ ਪੁਲਿਸ ਨੇ ਧੱਕੇ ਦੇ ਨਾਲ ਜਿਹੜਾ ਮ੍ਰਿਤਕ ਲੋਕਾਂ ਦਾ ਸੰਸਕਾਰ ਕਰ ਦਿੱਤਾ, ਕਿਉਂਕਿ ਉਹ ਇੱਕ ਬੜੀ ਵੱਡੀ ਘਟਨਾ ਹੁੰਦੀ ਹੈ। ਆਮ ਤੌਰ ਤੇ ਲੋਕ ਜਿਹੜਾ ਮ੍ਰਿਤਕ ਸਰੀਰ ਉਹਨੂੰ ਰਸਤੇ ਵਿੱਚ ਰੱਖ ਕੇ ਕਈ ਵਾਰ ਰੋਸ ਪ੍ਰਦਰਸ਼ਨ ਕਰਦੇ ਹੈ। ਸੰਗਰੂਰ ਦੇ ਵਿੱਚ 2 ਘਟਨਾਵਾਂ ਸੀ ਜਿੱਥੇ ਪੰਜਾਬ ਪੁਲਿਸ ਨੇ ਧੱਕੇ ਦੇ ਨਾਲ ਜਿਹੜਾ ਅੰਤਮ ਸੰਸਕਾਰ ਕਰਾ ਦਿੱਤਾ। ਹੁਣ ਲੋਕਾਂ ਨੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇ ਕਿਤੇ ਇਸ ਵਾਰ ਪੰਜਾਬ ਦੇ ਵਿੱਚ ਤੁਸੀਂ ਇਹ ਗਲਤੀ ਕਰ ਲਈ, ਪਰਵਿੰਦਰ ਝੋਟੇ ਦੀ ਲਾਸ਼ ਦਾ ਤੁਸੀਂ ਧੱਕੇ ਨਾਲ ਸੰਸਕਾਰ ਕਰਨ ਦਾ ਯਤਨ ਕੀਤਾ ਤੇ ਫਿਰ ਆਪਣਾ ਫਿਰ ਅਮਿਖਿਆ ਵਿਚਾਰ ਲਿਆ, ਉਸ ਨੂੰ ਬਹੁਤ ਵੱਡੇ ਪੱਧਰ ਤੇ ਗੁੱਸਾ ਹੈ। ਵੱਡੇ ਪੱਧਰ ਤੇ ਘਟਨਾਵਾਂ ਵੀ ਵਾਪਰੀਆਂ, ਨਿੱਕ ਸੁੱਕ ਝਗੜੇ ਦੀਆਂ ਖਬਰਾਂ ਵੀ ਨੇ। ਇਹ ਸਾਰੇ ਦੇ ਦੌਰਾਨ ਜਦੋਂ ਲੋਕ ਗੁੱਸੇ ਦੇ ਵਿੱਚ ਸੜਕਾਂ ਤੇ ਨਿਕਲ ਰਹੇ ਆ, ਤੇ ਭੁੱਲਰ ਸਾਹਿਬ ਉਹਦੇ ਵਿੱਚ ਇੱਕ ਮੰਦਭਾਗੀ ਘਟਨਾ ਵੀ ਵਾਪਰੀ, ਜਦੋਂ ਲੁਧਿਆਣੇ ਦੇ ਵਿੱਚ ਪ੍ਰਦਰਸ਼ਨਕਾਰੀ ਬੰਦ ਕਰਾ ਰਹੇ ਸੀ, ਭਗਵੰਤ ਮਾਨ ਦੇ ਸ਼ਹਿਰਾਂ 'ਚ ਲੱਗੇ ਹੋਰਡਿੰਗ ਬੋਰਡ ਪਾੜੇ ਜਾ ਰਹੇ ਹੈ, ਉਹ ਅਚਾਨਕ ਇੱਕ ਘਟਨਾ ਲੁਧਿਆਣੇ ਦੇ ਵਿੱਚ ਇਹ ਵੀ ਵਾਪਰੀ ਕਿ ਇੱਕ 22 ਸਾਲ ਦਾ ਨੌਜਵਾਨ ਜਦੋਂ ਭਗਵੰਤ ਮਾਨ ਦਾ ਹੋਰਡਿੰਗ ਬੋਰਡ ਪਾੜ ਰਿਹਾ ਸੀ ਤੇ ਉਹਨੂੰ ਕਰੰਟ ਲੱਗ ਜਾਂਦਾ ਹੈ, ਉਹਦੀ ਮੌਤ ਦੀ ਖਬਰ ਵੀ ਆਈ ਹੈ, 2-3 ਥਾਵਾਂ ਤੋਂ ਝਗੜੇ ਦੀਆਂ ਖਬਰਾਂ ਵੀ ਹੈ। ਪਰੰਤੂ ਕੁੱਲ ਮਿਲਾ ਕੇ ਕਹਿ ਸਕਦਾ ਕਿ ਅੱਜ ਦਾ ਇਹ ਬੰਦ ਜਿਹਨੂੰ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਸਮਰਥਨ ਮਿਲਿਆ।
0: ਇਹ ਜਿਹੜਾ ਕੈਮਿਸਟ ਦਾ ਲਾਇਸੈਂਸ ਆ ਜੀ, ਕਿਉਂਕਿ ਹਰ ਬਾਜ਼ਾਰ ਦੇ ਵਿੱਚ 20-20 25-25 ਮਤਲਬ ਇਸ ਤੋਂ ਵੀ ਜ਼ਿਆਦਾ ਜਿਹੜੀਆਂ ਮੈਡੀਕਲ ਦੀਆਂ ਦੁਕਾਨਾਂ ਨੇ, ਇਹਦੇ ਲਈ ਕੋਈ ਕੈਮਿਸਟ ਦਾ ਪੜ੍ਹਾਈ ਲਿਖਾਈ ਹੁੰਦੀ ਹੈ ਜਾਂ 10ਵੀਂ 12ਵੀਂ ਵਾਲੀ ਕੈਮਿਸਟ ਦਾ ਲਾਇਸੈਂਸ ਲੈ ਲੈਂਦੇ ਨੇ?
1: ਜੇ ਤੇ ਪੁਲਿਸ ਕਾਨੂੰਨ ਦੇ ਮੁਤਾਬਿਕ ਗੱਲ ਕਰੀਏ, ਇਹ ਕੋਈ ਸਧਾਰਨ ਵਿਅਕਤੀ ਕੋਈ ਕੈਮਿਸਟ ਸ਼ੋਪ ਨਹੀਂ ਖੋਲ ਸਕਦਾ ਜਿਹਨੂੰ ਆਪਾਂ ਘੱਟੋ ਘੱਟ ਡੀ ਫਾਰਮੇਸੀ ਆਖਦੇ ਹਾਂ। ਘੱਟੋ ਘੱਟ ਉਸਨੇ ਡੀ ਫਾਰਮੇਸੀ ਕੀਤੀ ਹੋਣੀ ਚਾਹੀਦੀ। ਚਲੋ ਉੱਪਰਲੀਆਂ ਡਿਗਰੀਆਂ ਤੇ ਬਥੇਰੀਆਂ ਹੈ, ਜਿਹਨੂੰ ਡਰੱਗ ਇੰਸਪੈਕਟਰ ਜਿਹੜਾ ਉਸ ਜ਼ਿਲ੍ਹੇ ਦਾ ਸੀ ਐਮ ਓ ਡਿਪਾਰਟਮੈਂਟ ਹੁੰਦਾ, ਸੀ ਐਮ ਓ ਦਾ ਦਫ਼ਤਰ ਹੁੰਦਾ ਹੈ, ਬਕਾਇਦਾ ਉੱਥੇ ਡਰੱਗ ਇੰਸਪੈਕਟਰ ਬੈਠਦਾ ਹੈ, ਹੈਲਥ ਡਿਪਾਰਟਮੈਂਟ ਉਹਦੀ ਮਾਨਤਾ ਦਿੰਦਾ ਹੈ, ਉਹਨੂੰ ਲਾਇਸੈਂਸ ਦੁਕਾਨ ਚਲਾਉਣ ਲਈ ਦਿੰਦਾ ਹੈ, ਔਰ ਉਹਦੇ ਲਈ ਸ਼ਰਤਾਂ ਹੁੰਦੀਆਂ ਕਿ ਦੁਕਾਨ ਕਿਸ ਰੰਗ ਢੰਗ ਦੀ ਹੋਣੀ ਚਾਹੀਦੀ ਹੈ। ਉਹਦੇ ਲਈ ਬਕਾਇਦਾ ਰਜਿਸਟਰ ਲੱਗਦੇ ਹੈ, ਕਿਉਂਕਿ ਦਵਾਈਆਂ ਦੀਆਂ ਕਿਸਮਾਂ ਨੇ, ਇੱਕ ਸ਼ਡਿਊਲ ਦਵਾਈਆਂ ਨੇ, ਇੱਕ ਅਨਸ਼ਡਿਊਲ ਦਵਾਈਆਂ ਹੈ। ਤੁਸੀਂ ਸ਼ਡਿਊਲ ਦਵਾਈਆਂ ਨੂੰ ਨਹੀਂ ਵੇਚ ਸਕਦੇ ਬਿਨਾਂ ਡਾਕਟਰ ਦੀ ਡਿਸਕ੍ਰਿਪਸ਼ਨ ਤੋਂ, ਪਰੰਤੂ ਜੇ ਇਹ ਤਾਂ ਮੈਂ ਕਾਨੂੰਨ ਦੇ ਮੁਤਾਬਿਕ ਗੱਲ ਕੀਤੀ ਕਿ ਕਾਨੂੰਨ ਇਹ ਕਹਿੰਦਾ ਕਿ ਬਿਨਾਂ ਮਾਨਤਾ ਤੋਂ, ਬਿਨਾਂ ਪੜ੍ਹਾਈ ਤੋਂ, ਬਿਨਾਂ ਨਿਯਮਾਂ ਤੋਂ ਨਾ ਤੁਹਾਨੂੰ ਲਾਇਸੈਂਸ ਮਿਲੇ ਨਾ ਤੁਸੀਂ ਦੁਕਾਨ ਚਲਾ ਸਕਦੇ। ਪਰੰਤੂ ਜੇ ਸੱਚ ਬਿਆਨ ਕਰਾਂ ਤੇ ਸੱਚ ਇਹ ਹੈ ਉਲਟ ਸਾਹਿਬ, ਤੁਸੀਂ ਏਡਾ ਖਤਰਨਾਕ ਸੱਚ ਹੈ ਕਿ ਤੁਸੀਂ ਮੰਨ ਲਓ ਡੀ ਫਾਰਮੇਸੀ ਕਰ ਲਈ, ਤੁਸੀਂ ਡੀ ਫਾਰਮੇਸੀ ਕਰਕੇ ਦੁਨੀਆਂ ਦੇ ਹੋਰ ਮੁਲਕ ਵਿੱਚ ਪਹੁੰਚ ਗਏ, ਜਾਂ ਤੁਸੀਂ ਡੀ ਫਾਰਮੇਸੀ ਕਰਕੇ ਕੋਈ ਹੋਰ ਕੰਮ ਧੰਦਾ ਕਰ ਰਹੇ ਹੋ, ਜਾਂ ਤੁਸੀਂ ਖੇਤੀ ਕਰ ਰਹੇ ਹੋ, ਜਾਂ ਕਿਸੇ ਤੁਸੀਂ ਨੌਕਰੀ ਪੇਸ਼ਾ ਕਰਨ ਲੱਗ ਪਏ, ਤੁਸੀਂ ਆਪਣਾ ਲਾਇਸੈਂਸ ਮੇਰੇ ਵਰਗੇ 8-10 ਪੜੇ ਵਿਅਕਤੀ ਨੂੰ ਦੇ ਦਿੰਦੇ ਹੋ ਕਿ ਭਾਈ ਆਲਾ ਮੈਨੂੰ ਮਹੀਨੇ ਦੇ 5-10 ਹਜ਼ਾਰ ਰੁਪਇਆ ਦੇਈ ਜਾਈ, ਮੇਰੇ ਨਾਂ ਤੇ ਤੂੰ ਦੁਕਾਨ ਚਲਾਈ ਜਾ। ਇਹਦੀ ਪੰਜਾਬ ਦੇ ਵਿੱਚ ਗੋਰਖ ਧੰਦਾ ਚੱਲਦਾ ਹੈ। ਜਿਹੜਾ ਤੁਸੀਂ 8-10 ਪੜ੍ਹਾਈ ਵਾਲਾ ਜ਼ਿਕਰ ਕੀਤਾ ਕਿ 8-10 ਕਲਾਸਾਂ ਪੜ੍ਹੀਆਂ ਹੈ, ਵਾਕਿਆ ਹੀ ਇੱਕ ਸੀਮਿਤ ਪੜ੍ਹਾਈ ਵਾਲੇ, ਹਾਲਾਂਕਿ ਉਹਨਾਂ ਨੂੰ ਮੈਡੀਕਲ ਸਟੋਰ ਚਲਾਉਣ ਦਾ ਤਜਰਬਾ ਜ਼ਰੂਰ ਹੁੰਦਾ ਹੈ, ਉਹ ਮੈਡੀਕਲ ਸਟੋਰ ਚਲਾ ਰਹੇ ਹੈ, ਔਰ ਦਵਾਈ ਤੁਸੀਂ ਜਾ ਕੇ ਮੰਗਣ ਦੀ ਦੇਰ ਹੈ ਭਾਵੇਂ ਝੋਲਾ ਭਰ ਕੇ ਲਿਆਓ। ਇੱਥੇ ਕੋਈ ਕਿਹੜਾ ਪੁੱਛਣ ਵਾਲਾ ਤੁਹਾਡੇ ਮੁਲਕਾਂ ਵਾਂਗ ਕਿ ਭਾਈ ਤੈਨੂੰ ਦਵਾਈ ਲਿਖ ਕੇ ਕਿਹਨੂੰ ਦਿੱਤੀ ਹੈ, ਤੂੰ ਕਰਨੀ ਕੀ ਹੈ? ਤੁਹਾਡੇ ਕੋਲ ਝੋਲਾ ਹੋਣਾ ਚਾਹੀਦਾ, ਹੱਥ ਵਿੱਚ ਪੈਸੇ ਹੋਣੇ ਚਾਹੀਦੇ, ਭਾਵੇਂ ਸਾਰੀ ਦੁਕਾਨ ਦੀਆਂ ਦਵਾਈਆਂ ਖਰੀਦ ਲਿਆਓ ਤੇ ਉਹ ਦਵਾਈ ਖਰੀਦ ਕੇ ਤੁਸੀਂ ਜਿੱਥੇ ਮਰਜ਼ੀ ਇਸਤੇਮਾਲ ਕਰੋ, ਪੁੱਛਣ ਵਾਲਾ ਕੋਈ ਨਹੀਂ।
0: ਛੋਟੇ ਛੋਟੇ ਜੀ ਛੋਟੇ ਛੋਟੇ ਬੱਚੇ ਉੱਥੇ ਕੰਮ ਕਰਦੇ ਦੇਖਦੇ ਹਾਂ ਅਸੀਂ, ਉਹ ਇੱਕ ਪਰਚੀ ਲੈ ਕੇ ਰਸੀਟ ਤੇ ਕਾਊਂਟਰ ਤੇ ਬੈਠ ਕੇ ਕਹਿੰਦੇ ਨੇ ਵੀ ਆਹ ਪਰਚੀ ਹੈਗੀ। ਉਹ ਛੋਟੇ ਜਿਹੇ ਬੱਚੇ, ਉਹਨਾਂ ਦੇ ਕੋਲ ਹੁੱਕ ਜੀ ਹੁੰਦੀ ਹੈ, ਡੰਡਾ ਜਿਹਾ ਲੱਗਿਆ ਹੁੰਦਾ, ਉਹਦੇ ਨਾਲ ਉੱਪਰੋਂ ਐ ਦਵਾਈਆਂ ਲਾ ਕੇ ਉਹ ਦੇ ਦਿੰਦੇ ਆ, ਉਹ ਤਾਂ ਬੜਾ ਹੈਰਾਨੀ ਵਾਲੀ ਗੱਲ ਹੈ।
1: ਦੇਖੋ ਤੁਸੀਂ ਨਾ ਜਿਸ ਨੂੰ ਗੱਲ ਤੋਰ ਲਈ ਹੈ, ਭੁੱਲਰ ਸਾਹਿਬ, ਇਹ ਬੜਾ ਕੜਵਾ ਸੱਚ ਹੈ ਪੰਜਾਬ ਦਾ, ਪੰਜਾਬ ਦਾ ਤੇ ਪੂਰੇ ਭਾਰਤ ਤੋਂ ਹੀ ਹੈ, ਔਰ ਇਹ ਬਿਲਕੁਲ ਤੁਸੀਂ ਸੱਚ ਕਿਹਾ ਹੈ ਕਿ ਮੈਂ ਪਹਿਲਾਂ ਕਿਹਾ ਕਿ ਤਜਰਬਾ ਜ਼ਰੂਰ ਹੁੰਦਾ ਹੈ, 10-12 ਜਮਾਤਾਂ ਪੜ੍ਹਿਆ ਵੀ ਹੋ ਸਕਦਾ, ਲਾਇਸੈਂਸ ਉਹਦੇ ਕੋਲ ਨਹੀਂ ਹੁੰਦਾ, ਬਾਕੀ ਮਹੀਨਾ ਪੱਕਾ ਹੀ ਸੈੱਟ ਹੁੰਦਾ ਕਿ ਭਾਈ ਜਿਹੜਾ ਹੈਲਥ ਇੰਸਪੈਕਟਰ ਆ ਜਿਹਦੀ ਅਧੀਨ ਉਹ ਚੱਲਦਾ, ਜਿਸਨੇ ਦੇਖ ਰੇਖ ਕਰਨੀ ਹੈ, ਉਹਨੂੰ ਮਹੀਨਾ ਤੈਅ ਹੁੰਦਾ, ਔਰ ਉਹ ਮਹੀਨਾ ਲੈਂਦਾ, ਉਹਨੂੰ ਕੋਈ ਇੰਨਾ ਨਹੀਂ ਕਿ ਤੁਸੀਂ ਨਸ਼ੇ ਵਾਲੀਆਂ ਗੋਲੀਆਂ ਵੇਚਦੇ ਹੋ, ਕਿੰਨੀ ਤੁਸੀਂ ਉਹ ਖੰਘ ਵਾਲੀ ਦਵਾਈ ਵੇਚ ਰਹੇ ਹੋ ਜਿਹੜੀ ਨਸ਼ੇ ਦਾ ਕੰਮ ਵੀ ਕਰਦੀ ਹੈ, ਕਿੰਨੀਆਂ ਤੁਸੀਂ ਉਹ ਦਵਾਈਆਂ ਦੇਖ ਰਹੇ ਜਿਹੜੀਆਂ ਹੁੰਦੀਆਂ ਤੇ ਦਰਦ ਲਈ ਹੈ, ਪੇਨ ਕਿਲਰ ਹੈ, ਪਰੰਤੂ ਨਸ਼ੇ ਦਾ ਕੰਮ ਵੀ ਕਰਦੀਆਂ, ਕੋਈ ਪੁੱਛਣ ਵਾਲਾ ਨਹੀਂ। ਬਹੁਤ ਵੱਡੇ ਪੱਧਰ ਤੇ ਇਹ ਗੋਰਖ ਧੰਦਾ ਹੈ। ਤਾਂਹੀਓ ਆਹ ਜਿਹੜੇ ਪ੍ਰਦਰਸ਼ਨਕਾਰੀ ਆ ਜੇ ਮਾਨਸੇ ਚ ਬੈਠੇ, ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਜਿੰਨੇ ਇਸ ਖੇਤਰ ਦੇ ਡਰੱਗ ਇੰਸਪੈਕਟਰ ਹੈ, ਜਿਹੜਾ ਹੈਲਥ ਇੰਚਾਰਜ ਹੈ, ਜਿਹਨਾਂ ਦੇ ਅਧੀਨ ਇਹ ਚੱਲਣਾ ਸੀ, ਪਹਿਲਾਂ ਉਹ ਵੀ ਸਸਪੈਂਡ ਕਰੋ। ਇਕੱਲਾ ਅਸ਼ਵਨੀ ਕੁਮਾਰ ਨਹੀਂ, ਉਹਨਾਂ ਦੇ ਵੀ ਪਰਚਾਬਾਜ਼ੀ ਕਰੋ ਕਿ ਤੁਸੀਂ ਕੀ ਕਰਦੇ ਸੀ, ਕਿੱਦਾਂ ਲੰਬੇ ਸਮੇਂ ਤੋਂ ਇਹ ਗੋਰਖ ਧੰਦਾ ਚੱਲ ਰਿਹਾ ਹੈਗਾ। ਸੋ ਇਹ ਗੱਲ ਜਿਹੜੀ ਹੈ ਵੱਡੇ ਪੱਧਰ ਤੇ ਅਜਾਗਰ ਜ਼ਰੂਰ ਹੁਣ ਹੋਣ ਲੱਗੀ ਹੈ, ਪਰੰਤੂ ਲੰਬੇ ਸਮੇਂ ਤੋਂ ਭੁੱਲਰ ਸਾਹਿਬ ਇਹ ਧੰਦਾ ਚੱਲ ਰਿਹਾ ਇਸ ਪਿੰਡ ਦੇ।
0: ਦੋਸਤੋ, ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਕੁਝ ਹੋਰ ਖਬਰਾਂ ਤੇ ਝਾਤ ਕੁਇਕਲੀ ਮਾਰਾਂਗੇ ਸਮਾਂ, ਕਿਉਂਕਿ ਵੀਰਵਾਰ ਦਾ ਦਿਨ ਆ ਤੇ ਅੱਜ ਸਾਡੇ ਨਾਲ ਕੁਝ ਖਾਸ ਸਪੋਂਸਰ ਸਾਹਿਬਾਨ ਵੀ ਜੁੜਨਗੇ। ਸਟੂਡੀਓ ਨੰਬਰ 416-233-7868 ਤੇ ਗੱਲਬਾਤ ਜਿਹੜੀ ਤੁਹਾਡੀ ਮੇਰੀ ਹੋ ਸਕਦੀ ਆ।
2: ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
9: 416-509-1509
8: ਔਰ ਵਿਜ਼ਿਟ insuranceforyou.ca।
2: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
0: ਰਮੇਸ਼ ਜੀ ਨਾਲ ਜੁੜੇ ਹੋਏ ਹਾਂ ਅਤੇ ਬੜਾ ਜਲਦੀ ਅਸੀਂ ਜਿਹੜਾ ਸਤਨਾਮ ਜੀ ਦੀ ਕਾਲ ਆ ਰਹੀ ਹੈ। ਸਤਨਾਮ ਜੀ ਪੰਜ ਕੁ ਮਿੰਟ ਬਾਅਦ ਹੀ ਤੁਸੀਂ ਕਾਲ ਕਰਿਓ, ਅਸੀਂ ਕੁਇਕਲੀ ਇੱਕ ਵਾਰ ਖਬਰਾਂ ਸਾਰੀਆਂ ਕਵਰ ਕਰ ਲਈਏ। ਸੋ ਰਮੇਸ਼ ਜੀ, ਆਮ ਆਦਮੀ ਪਾਰਟੀ ਨੇ ਪ੍ਰਗਟ ਸਿੰਘ ਦੇ ਖਿਲਾਫ ਉਮੀਦਵਾਰ ਦਾ ਐਲਾਨ ਕੀਤਾ ਜੀ, ਇਹਦੇ ਬਾਰੇ ਜਾਣਕਾਰੀ ਦਿਓ। ਰਮੇਸ਼ ਜੀ, ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ?
1: ਜੀ ਜੀ, ਮੈਂ ਮਾਫ਼ੀ ਚਾਹਾਂਗਾ। ਪੁਲਿਸ ਸਾਹਿਬ, ਵੈਸੇ ਤੇ ਲਗਾਤਾਰ ਹੀ ਵੱਖ ਵੱਖ ਸਿਆਸੀ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਕਰ ਰਹੀਆਂ ਔਰ ਆਮ ਆਦਮੀ ਪਾਰਟੀ ਵੀ ਉਹਦੇ ਵਿੱਚ ਕਾਫ਼ੀ ਤੇਜ਼ੀ ਦੇ ਨਾਲ ਉਮੀਦਵਾਰ ਅਸੀਂ ਸ਼ਬਦ ਜੇ ਨਹੀਂ ਕਹਿ ਸਕਦੇ, ਇੰਚਾਰਜ ਕਹਿ ਸਕਦੇ ਹਾਂ। ਹਾਲਾਂਕਿ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੇ ਇੱਥੇ ਇੰਚਾਰਜ ਸ਼ਬਦ ਦਾ ਇਸ਼ਾਰਾ ਇਹੀ ਹੁੰਦਾ ਕਿ ਉਹ ਉਮੀਦਵਾਰ ਹੋਵੇਗਾ ਜਦੋਂ ਪਾਰਟੀ ਨੇ ਐਲਾਨ ਕਰਨਾ। ਲਗਭਗ 7-8 ਥਾਵਾਂ ਤੇ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੇ ਪੱਤੇ ਖੋਲ ਚੁੱਕੀ ਹੈ। ਜਿਵੇਂ ਅਸੀਂ ਬੀਤੇ ਦਿਨਾਂ 'ਚ ਅਨਮੋਲ ਗਗਨ ਵਾਲੀ ਸੀਟ ਦਾ ਜ਼ਿਕਰ ਕੀਤਾ ਸੀਗਾ ਕਿ ਅਨਮੋਲ ਗਗਨਵਾਨ ਦੀ ਥਾਂ ਤੇ ਹੋਰ ਕਿਸੇ ਨੂੰ ਇੰਚਾਰਜ ਲਾਤਾ। ਡਾਕਟਰ ਚਰਨਜੀਤ ਸਿੰਘ, ਇਹਨਾਂ ਦਾ ਵਿਧਾਇਕ ਹੈ ਚਮਕੌਰ ਸਾਹਿਬ, ਤੋਂ ਉਹਦੀ ਥਾਂ ਤੇ ਜਸਵੀਰ ਸਿੰਘ ਗੜੀ ਦੇ ਹੱਥ ਬਾਗਪੁਰ ਦੇ ਦਿੱਤੀ, ਕਿਤੇ ਹੋਰ ਤੇ ਕਿਤੇ ਹੋਰ। ਇੱਥੋਂ ਤੱਕ ਕਿ ਜ਼ਿਲ੍ਹਾ ਖੇਤਰ ਜਿੱਥੇ ਇਹਨਾਂ ਦਾ ਆਪਣਾ ਹੀ ਵਿਧਾਇਕ ਹੈ ਉੱਥੇ ਗੁਰਪ੍ਰੀਤ ਸ਼ੇਖੂ ਨੂੰ ਉਹਨਾਂ ਨੇ ਇੰਚਾਰਜ ਬਣਾਤਾ ਪਾਰਟੀ 'ਚ। ਤੇ ਅੱਜ ਜਲੰਧਰ ਕੈਂਟ ਜਿਹੜੀ ਪ੍ਰਗਟ ਸਿੰਘ ਦੀ ਸੀਟ ਹੈ ਜਿੱਥੇ ਲਗਾਤਾਰ ਪ੍ਰਗਟ ਸਿੰਘ 3 ਵਾਰ ਵਿਧਾਇਕ ਬਣ ਚੁੱਕੇ ਹੈ। ਉਸ ਪ੍ਰਗਟ ਸਿੰਘ ਦੇ ਖਿਲਾਫ ਜੇ ਅਸੀਂ 2022 ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਸੁਰਿੰਦਰ ਸਿੰਘ ਸੋਢੀ ਨੇ ਚੋਣ ਲੜੀ ਸੀ ਤੇ ਸੁਰਿੰਦਰ ਸਿੰਘ ਸੋਢੀ ਨੂੰ ਖੈਰ ਵੋਟਾਂ ਚੰਗੀਆਂ ਪੈ ਗਈਆਂ ਸੀ। ਕਰੀਬ ਕਰੀਬ ਅਸੀਂ ਕਹਿ ਸਕਦੇ ਕਿ 7,000 ਵੋਟਾਂ ਦੇ ਫਰਕ ਦੇ ਨਾਲ ਉਹ ਹਾਰਿਆ ਸੀ। ਤੇ ਅੱਜ ਇੱਕ ਵੱਡੀ ਤਬਦੀਲੀ ਕਰਕੇ ਆਮ ਆਦਮੀ ਪਾਰਟੀ ਨੇ ਦੀਪਕ ਬਾਲੀ ਹੋਣਾ ਨੂੰ, ਦੀਪਕ ਬਾਲੀ ਆਮ ਆਦਮੀ ਪਾਰਟੀ ਦਾ ਜਾਂ ਪੰਜਾਬ ਦਾ ਇੱਕ ਬੜਾ ਫੇਮਸ ਚਿਹਰਾ ਆ, ਦੀਪਕ ਬਾਲੀ ਨੂੰ ਜਲੰਧਰ ਕੈਂਟ ਦਾ ਆਪਣਾ ਇੰਚਾਰਜ ਲਾ ਦਿੱਤਾ। ਇਸ਼ਾਰਾ ਬੜਾ ਸਿੱਧਾ ਆ ਕਿ ਪ੍ਰਗਟ ਸਿੰਘ ਨੂੰ ਤੇ ਕੁਦਰਤੀ ਉੱਥੇ ਹੀ ਉਮੀਦਵਾਰ ਐਲਾਨ ਕਰਨਾ, 3 ਵਾਰ ਜਿੱਤੇ ਆ ਕਾਂਗਰਸ ਦੇ ਆ। ਤੇ ਹੁਣ ਦੀਪਕ ਬਾਲੀ ਨੂੰ ਜਦੋਂ ਉੱਥੋਂ ਉਮੀਦਵਾਰ ਤੈਅ ਕੀਤਾ ਹੈ, ਮਾਫ਼ ਕਰਨਾ ਇੰਚਾਰਜ ਤੈਅ ਕੀਤਾ, ਤੇ ਇਹਦਾ ਅਰਥ ਬੜਾ ਸਾਫ਼ ਹੈ ਕਿ ਆਮ ਆਦਮੀ ਪਾਰਟੀ ਹੁਣ ਦੀਪਕ ਬਾਲੀ ਨੂੰ ਪ੍ਰਗਟ ਸਿੰਘ ਦੇ ਖਿਲਾਫ਼ ਆਉਣ ਵਾਲੇ ਦਿਨਾਂ 'ਚ ਆਪਣਾ ਉਮੀਦਵਾਰ ਐਲਾਨ ਕਰੇਗੀ।
0: ਤੇ ਕਾਕਰੋ ਜਨਤਾ ਪਾਰਟੀ ਦੀ ਕੋਈ ਅਪਡੇਟ ਜੀ, ਉਹਨਾਂ ਦਾ ਦੁਬਾਰਾ ਕੋਈ ਐਲਾਨ ਹੋਇਆ ਹੋਵੇ, ਕਦੋਂ ਇਕੱਠ ਕਰ ਰਹੇ ਨੇ?
1: ਲਗਾਤਾਰ ਜੀ ਦਿੱਲੀ ਦੇ ਵਿੱਚ ਪੁਲਿਸ ਸਾਹਿਬ ਕਿਸੇ ਨਾ ਕਿਸੇ ਢੰਗ ਦੇ ਨਾਲ ਪ੍ਰਦਰਸ਼ਨ ਜਾਰੀ ਹੈ, ਬ੍ਰੇਕ ਨਹੀਂ ਲੱਗੀ ਹੈ ਜੀ। ਅੱਜ ਦੋ ਚੀਜ਼ਾਂ ਬੜੀਆਂ ਅਹਿਮ ਹੈ, ਇੱਕ ਤੁਸੀਂ ਕਾਂਗਰਸ ਜਨਤਾ ਪਾਰਟੀ ਦੇ ਐਲਾਨ ਦਾ ਪੁੱਛਿਆ ਤੇ ਦੂਸਰਾ ਸੁਪਰੀਮ ਕੋਰਟ ਵਿੱਚ ਧੜਾ ਧੜਾ ਅੱਜ SIR ਦੇ ਸੰਦਰਭ ਦੇ ਵਿੱਚ ਜਿਹੜੀਆਂ ਕੁਛ ਵੱਖ ਵੱਖ ਕੇਸ ਲੱਗੇ ਹੈ ਉਹਦੀਆਂ ਵੀ ਤਰੀਕਾਂ ਪਈਆਂ, ਜਿੱਥੇ ਕੁਛ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਹੋ ਗਿਆ, ਕੁਛ ਕੇਂਦਰ ਸਰਕਾਰ ਨੂੰ ਜਾਰੀ ਹੋ ਗਿਆ। ਉਹ ਇੱਕ ਕਾਨੂੰਨੀ ਮਸਲਾ ਜਿਹੜਾ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈਗਾ। ਦੂਜੇ ਪਾਸੇ ਕਾਂਗਰਸ ਜਨਤਾ ਪਾਰਟੀ ਜਿਹਦੀਆਂ ਬੀਤੇ ਕੱਲ ਦੋ ਲੀਡਰਾਂ ਨੂੰ ਗ੍ਰਿਫ਼ਤਾਰ ਕਰਕੇ ਤਿਹਾੜ ਜੇਲ੍ਹ 'ਚ ਬੰਦ ਕਰ ਦਿੱਤਾ ਹੈ, ਆਸ਼ੂਤੋਸ਼ ਰੰਕਾ ਤੇ ਦੂਸਰਾ ਸਰਵਦਾਸ, ਤੇ ਅੱਜ ਜਿਹੜਾ ਐਲਾਨ ਕਾਂਗਰਸ ਜਨਤਾ ਪਾਰਟੀ ਨੇ ਭੁੱਲਰ ਸਾਹਿਬ ਕੀਤਾ, ਉਹ ਐਲਾਨ ਇਹ ਹੈ ਕਿ ਅਸੀਂ ਕੱਲ੍ਹ 16 ਅਕਤੂਬਰ ਨੂੰ ਫਿਰ ਦਿੱਲੀ ਜਾਵਾਂਗੇ। ਕਹਿੰਦੇ ਕਿ ਡਰਾਂਗੇ ਨਹੀਂ, ਤੁਸੀਂ ਪਹਿਲਾਂ ਜੰਤਰ ਮੰਤਰ ਕਹਿ ਦਿੱਤਾ ਕਿ ਪ੍ਰਦਰਸ਼ਨ ਨਹੀਂ ਕਰਨ ਦਿੱਤੇ, ਕਹਿੰਦੇ ਕਿ ਅਸੀਂ ਜੰਤਰ ਮੰਤਰ ਵੀ ਜਾਵਾਂਗੇ। ਤਾਂ ਜੰਤਰ ਤੰਤਰ ਦੇ ਨਾਲ ਬਿਲਕੁਲ ਪੈਂਦਾ ਆ ਕਨਾਟ ਪੈਲਸ, ਕਨਾਟ ਪੈਲਸ ਦਾ ਐਲਾਨ ਉਹਨਾਂ ਨੇ ਅੱਜ ਕਰ ਦਿੱਤਾ ਕਿ ਕੱਲ੍ਹ ਉੱਥੇ ਤਿਰੰਗਾ ਲਹਿਰਾਇਆ ਜਾਵੇਗਾ। ਸੋ ਕਾਂਗਰਸ ਜਨਤਾ ਪਾਰਟੀ ਦਾ ਇਹ ਵੀ ਐਲਾਨ ਕਾਫੀ ਵੱਡਾ ਆ, ਬਾਕੀ ਕੱਲ੍ਹ ਦੇਖਦੇ ਹਾਂ ਕਿ ਭਾਈ ਕਾਂਗਰਸ ਜਨਤਾ ਪਾਰਟੀ ਵਾਲੇ ਕੱਲ੍ਹ ਜੰਤਰ ਮੰਤਰ ਤੱਕ ਪਹੁੰਚ ਪਾਉਂਦੇ ਜਾਂ ਨਹੀਂ, ਜਾਂ ਕਹਿ ਲਈਏ ਕਿ ਕਨਾਟ ਪੈਲਸ ਵਿਖੇ ਤਿਰੰਗਾ ਲਹਿਰਾ ਪਾਉਂਦੇ ਜਾਂ ਨਹੀਂ, ਐਲਾਨ ਜ਼ਰੂਰ ਫਿਰ ਇੱਕ ਵਾਰ ਕਾਂਗਰਸ ਜਨਤਾ ਪਾਰਟੀ ਨੇ ਕਰ ਦਿੱਤਾ।
0: ਜਦੋਂ ਇੱਧਰੋਂ ਸੰਗਰੂਰ ਵੱਲੋਂ ਜਾਂ ਦਿੱਲੀ ਜਾਣਾ ਹੋਵੇ, ਕਈ ਵਾਰ ਆਪਾਂ ਮਾਨਸੇ ਦੇ ਵਿੱਚ ਦੀ ਅੱਗੇ ਸਰਦੂਲਗੜ੍ਹ ਵਿੱਚ ਦੀ ਲੰਘ ਕੇ ਦਿੱਲੀ ਦਾ ਦਿੱਲੀ ਪਹੁੰਚਦੇ ਹਾਂ, ਭਗਵੰਤ ਮਾਨ ਸਾਹਿਬ ਦਿੱਲੀ ਚੱਲੇ ਆ ਜਾਂ ਮਾਨਸਾ ਚੱਲੇ ਨੇ ਜੀ?
1: ਭਗਵੰਤ ਮਾਨ ਜੀ ਦਿੱਲੀ ਪਹੁੰਚੇ ਹੋਏ ਆ ਜੀ ਇਸ ਵੇਲੇ, ਔਰ ਦਿੱਲੀ ਬੜਾ ਹੈਰਾਨੀਜਨਕ ਹੈ ਕਿ ਇੱਥੇ ਉਹ ਪੰਜਾਬ ਵਿੱਚ ਕਹਿ ਲਈਏ ਕਿ ਅੱਗ ਲੱਗੀ ਪਈ ਹੈ, ਭਾਂਬੜ ਮਚੇ ਹੋਏ ਹੈ, ਪੰਜਾਬ ਦੇ ਲੋਕ ਸੜਕਾਂ ਤੇ ਹੈ, ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲੱਗ ਰਹੇ, ਤੇ ਭਗਵੰਤ ਮਾਨ ਜੀ ਨੂੰ ਹੁਣ ਚਿੰਤਾ ਪੈ ਗਈ ਕਿ ਪੰਜਾਬ ਦੇ ਵਿੱਚ ਕੋਲਾ ਨਾ ਮੁੱਕ ਜਾਏ, ਪੰਜਾਬ ਦੇ ਵਿੱਚ ਬਿਜਲੀ ਦੇ ਲੰਬੇ ਕੱਟ ਲੱਗ ਗਏ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਭੁੱਲਰ ਸਾਹਿਬ ਦਿੱਲੀ ਦੌਰੇ ਤੇ ਹੈ ਔਰ ਦਿੱਲੀ ਜਿਹੜੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਮਨੋਹਰ ਲਾਲ ਖੱਟੜ ਹੋਣਾ ਨੇ ਕੀਤੀ ਹੈ। ਮਨੋਹਰ ਲਾਲ ਖੱਟੜ ਜਿਹੜੇ ਭਾਰਤ ਦੇ ਊਰਜਾ ਮੰਤਰੀ ਹੈ, ਜਾਂ ਦੂਜੇ ਸ਼ਬਦਾਂ 'ਚ ਕਹੀਏ ਬਿਜਲੀ ਮੰਤਰੀ ਹੈ, ਔਰ ਉਹ ਮੁਲਾਕਾਤ ਕੀ ਹੋਰ ਨਿਕਲੀ ਹੈ। ਔਰ ਉਸ ਮੁਲਾਕਾਤ ਵਿੱਚੋਂ ਜੋ ਸਾਡੇ ਕੋਲ ਰਿਪੋਰਟਾਂ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਆਪ ਕੁਛ ਗੱਲਾਂ ਆਖੀਆਂ ਜਾਂ ਉਹਨਾਂ ਦੇ ਦਫ਼ਤਰ ਵਾਲੇ ਪਾਸਿਓਂ, ਜਿਹੜੀ ਕੋਲੇ ਦੀ ਸਪਲਾਈ ਬੀਤੇ ਦਿਨਾਂ 'ਚ ਪ੍ਰਭਾਵਿਤ ਹੋਈ, ਜਿਹਦੇ ਕਰਕੇ ਪੰਜਾਬ 'ਚ ਬਿਜਲੀ ਦੇ ਕਾਫੀ ਕੱਟ ਲੱਗੇ ਹੈ, ਔਰ ਜਿਹਦੇ ਵਿੱਚ ਕੇਂਦਰੀ ਪੂਲ ਦੀ ਬਿਜਲੀ ਜਿੰਨੀ ਕੁ ਚਾਹੀਦੀ ਸੀ ਉਹ ਪੰਜਾਬ ਨੂੰ ਸਮੇਂ ਸਿਰ ਨਹੀਂ ਮਿਲੀ। ਹਾਲਾਂਕਿ ਕੇਂਦਰ ਉੱਤੇ ਸਪਸ਼ਟ ਕਰ ਚੁੱਕਾ ਕਿ ਪੰਜਾਬ ਨੇ ਆਪ ਹੀ ਨੇ ਉੱਤੇ ਸਹੀ ਢੰਗ ਦੇ ਨਾਲ ਚਾਰਜੋਈ ਕੀਤੀ, ਸਾਡਾ ਕਸੂਰ ਨਹੀਂ ਹੈਗਾ। ਉਸ ਮਸਲੇ ਨੂੰ ਲੈ ਕੇ ਅੱਜ ਪੰਜਾਬ ਦੀ ਸਰਕਾਰ ਭਾਰਤ ਦੇ ਊਰਜਾ ਮੰਤਰੀ ਤੋਂ ਹੋ ਕੇ ਆਈ ਹੈ। ਹਾਲਾਂਕਿ ਬੜਾ ਹੈਰਾਨੀਜਨਕ ਵਰਤਾਰਾ ਆ ਕਿ ਪੰਜਾਬ ਦੇ ਵਿੱਚ ਇੱਥੇ ਲਾਟਾਂ ਬਲ ਰਹੀਆਂ, ਪੰਜਾਬ ਦੇ ਵਿੱਚ ਮਾਹੌਲ ਗਰਮ ਹੈ ਤੇ ਉਹਨਾਂ ਨੂੰ ਹੁਣ ਬਿਜਲੀ ਦੀ ਚਿੰਤਾ ਪੈ ਗਈ ਤੇ ਜਿੱਦਣ ਬਿਜਲੀ ਦੇ ਕੱਟ ਲੱਗਦੇ ਸੀਗੇ ਉਦੋਂ ਬੋਲੇ ਨੀ ਤੇ ਅੱਜ ਜਾ ਕੇ ਦਿੱਲੀ ਪਹੁੰਚੇ ਹੋਏ ਆ। ਵੈਸੇ ਪਤਾ ਇਹ ਲੱਗਾ ਕਿ ਹੁਣ ਉਧਰੋਂ ਆਇਆਂ ਨੇ ਪਟਾਰੀ ਭਰ ਲਈ ਹੈ, ਹੋਰ ਘੰਟੇ ਦੋ ਘੰਟਿਆਂ ਚ ਉਹਨਾਂ ਨੇ ਵਾਪਸ ਚੰਡੀਗੜ੍ਹ ਪਹੁੰਚ ਜਾਣਾ।
0: ਸਤਨਾਮ ਜੀ ਨੇ, ਸਤਨਾਮ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਜੀ। ਕੁਐਸਚਨ ਆਪਣਾ ਰੱਖ ਸਕਦੇ ਹੋ ਤੇ ਟਰਾਈ ਕਰਿਓ ਥੋੜਾ ਪ੍ਰੀਸਾਈਜ਼ ਰੱਖਿਓ ਕੁਐਸਚਨ।
9: ਮੈਂ ਕਿਹਾ ਬੇਫਿਕਰ ਹੋਈ, ਮੈਂ ਪਹਿਲੇ ਭੋਜਨ ਨੂੰ ਤਿਆਰ ਹੁੰਦਾ
0: ਜੀ।
9: ਹਾਂਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਜੀ।
0: ਸਤਿ ਸ੍ਰੀ ਅਕਾਲ।
9: ਹਾਂ ਨੰਬਰ ਦੋ ਤੇ ਜਿਹੜਾ ਇਹ ਮੁੰਡਾ ਮਾਰਿਆ ਇੱਥੇ ਮਾਨਸਾ ਦੇ ਵਿੱਚ ਪਰਮਿੰਦਰ ਸਿੰਘ ਜੀ ਨੂੰ ਕਹਿੰਦੇ ਆ ਜੀ, ਇਹ ਕੁਛ ਦਿਨ ਪਹਿਲਾਂ ਉਹਨਾਂ ਦੇ ਘਰੇ ਜਾ ਕੇ ਵੀ ਬੇਵਤੀ ਕਰਕੇ ਜੀ ਉਹ ਢੱਠੇ ਦੇ ਘਰੇ ਗਊ ਦੇ ਜਾਏ ਦੇ ਜੀ, ਇੰਨੀ ਗੱਲ ਹੀ ਪੁੱਛਣੀ ਹੈ। ਖਬਰਾਂ ਆ ਰਹੀ ਮੇਰੇ ਘਰੇ ਵੀ ਜਾ ਕੇ ਬੇਇੱਜ਼ਤੀ ਕਰਕੇ ਆਏ
0: ਜੀ ਰਮੇਸ਼।
1: ਮੇਰੀ ਜਾਣਕਾਰੀ ਹੈ ਕਿ ਇਸ ਤਰ੍ਹਾਂ ਨਹੀਂ ਹੈ। ਦੇਖੋ ਮੇਰੀ ਜਾਣਕਾਰੀ ਕਿ ਇਸ ਤਰ੍ਹਾਂ ਨਹੀਂ ਹੈ, ਉਵੇਂ ਇਹ ਸੱਚ ਹੈ ਕਿ ਪਰਮਿੰਦਰ ਝੋਟਾ ਤੇ ਇਸ ਵਿਅਕਤੀ ਦਾ ਆਪਸੀ ਕਈ ਵਾਰ ਟਕਰਾਅ ਹੋਇਆ, ਪਰੰਤੂ ਮੈਂ ਬੀਤੇ ਦਿਨਾਂ 'ਚ ਵੀ ਜ਼ਿਕਰ ਕੀਤਾ ਸੀ ਕਿ ਉਹ ਟਕਰਾਅ ਕੋਈ ਏਦਾਂ ਨਹੀਂ ਹੋਇਆ ਕਿ ਪਰਮਿੰਦਰ ਝੋਟਾ ਉਸ ਤੋਂ ਪੈਸੇ ਮੰਗਦਾ ਸੀ ਜਾਂ ਉਹਨਾਂ ਦਾ ਕੋਈ ਪ੍ਰੋਪਰਟੀ ਦਾ ਰੌਲਾ ਸੀ ਜਿਹਨੂੰ ਅਸੀਂ ਕਹਿੰਦੇ ਕਿ ਵੱਟ ਬੰਨੇ ਦਾ ਰੌਲਾ, ਇਹ ਨਹੀਂ ਸੀ। ਰੌਲਾ ਇੱਕੋ ਹੀ ਸੀ, ਪਰਮਿੰਦਰ ਝੋਟਾ ਕਹਿੰਦਾ ਸੀ ਤੂੰ ਨਸ਼ੇ ਵੇਚਦਾ, ਇਸ ਕਰਕੇ ਰੌਲਾ ਪੈਂਦਾ ਸੀ। ਔਰ ਪਰਮਿੰਦਰ ਝੋਟੇ ਨੂੰ ਉਸ ਕੁਛ ਪਲਾਂ ਦੀ ਸਰੋਤ ਭੁੱਲ ਜਾਈਏ, ਉਸ ਦੁਕਾਨਦਾਰ ਦੇ ਉੱਪਰ ਚਾਰ ਮੁਕੱਦਮੇ ਦਰਜ ਹੈ, ਚਾਰ ਮੁਕੱਦਮੇ, ਉਹ ਪਰਮਿੰਦਰ ਝੋਟੇ ਨੇ ਤਾਂ ਨਹੀਂ ਕਰਾਏ ਨਾ। ਇਸ ਕਰਕੇ ਇਹ ਠੀਕ ਹੈ ਕਿ ਮੈਂ ਪਹਿਲਾਂ ਹੀ ਜਿਸ ਦਿਨ ਪਹਿਲੇ ਦਿਨ ਭੁੱਲਰ ਸਾਹਿਬ ਪਰਮਿੰਦਰ ਝੋਟੇ ਦਾ ਕਤਲ ਹੁੰਦਾ ਤੇ ਮੈਨੂੰ ਕਈ ਥਾਵਾਂ ਤੇ ਗੱਲ ਕਰਨ ਦਾ ਕਿਹਾ ਸੀ ਕਿ ਹੋ ਸਕਦਾ ਪਰਮਿੰਦਰ ਝੋਟੇ ਬਾਰੇ ਮੇਰੀ ਵੀ ਥੋੜੀ ਮਨ ਚ ਹੈ ਕਿ ਉਹ ਤਲਖ ਸੁਭਾਅ ਦਾ ਸੀ, ਉਹਦਾ ਕੰਮ ਢੰਗ ਇੱਕ ਵੱਖਰਾ ਢੰਗ ਦਾ ਸੀਗਾ। ਹੋ ਸਕਦਾ ਮੈਂ ਨਿੱਜੀ ਤੌਰ ਤੇ ਸਹਿਮਤ ਨਾ ਹੋਵਾਂ, ਅਸਾਂ ਉਹਦੇ ਸੁਭਾਅ ਦੇ ਉੱਪਰ ਉਹਦੇ ਸਟਾਈਲ ਤੇ ਸਵਾਲ ਚੁੱਕ ਸਕਦੇ ਹਾਂ, ਪਰੰਤੂ ਇਹ ਜਿਹੜੀ ਤਾਜ਼ਾ ਤਰੀਨ ਘਟਨਾ ਆ, ਰੌਲਾ ਇੱਥੇ ਪਰਮਿੰਦਰ ਝੋਟਾ ਭੁੱਲ ਜਾਈਏ, ਰੌਲਾ ਇਹ ਆ ਕਿ ਦੇਖੋ ਉਸ ਵਿਅਕਤੀ ਨੂੰ ਕਿੰਨੇ ਲਾਇਸੈਂਸ ਮਿਲਦੇ ਨੇ, ਦੋ ਦੋ ਹਥਿਆਰਾਂ ਦੇ, ਉਹ ਉਦੋਂ ਮਿਲਦੇ ਜਦੋਂ ਉੱਤੇ ਪਰਚੇ ਦੱਬਦੇ ਜਿਹੜੇ ਪਰਮਿੰਦਰ ਝੋਟੇ ਨੇ ਨਹੀਂ ਕਰਾਏ। ਔਰ ਉਹ ਵਿਅਕਤੀ ਇੱਕ ਸਧਾਰਨ ਅਵਸਥਾ ਦੇ ਵਿੱਚ ਪਹਿਲਾਂ ਇੱਕ ਗੋਲੀ ਮਾਰਦਾ, ਫਿਰ ਦੁਕਾਨ ਤੋਂ ਬਾਹਰ ਆ ਕੇ ਦੋ ਗੋਲੀਆਂ ਹੋਰ ਮਾਰਦਾ ਹੈਗਾ। ਸੋ ਇਸ ਕਰਕੇ ਉਸ ਘਟਨਾ ਨੂੰ ਮੈਂ ਨਿੱਜੀ ਤੌਰ ਤੇ ਜੋ ਹੁਣ ਤੱਕ ਪੜ੍ਹ ਪਾਇਆ, ਜਿੰਨਾ ਕੁ ਸਮਝ ਪਾਇਆ ਹੈਗਾ ਕਿ ਇਹਦੇ ਵਿੱਚ ਪਰਮਿੰਦਰ ਝੋਟੇ ਨੇ ਕੋਈ ਐ ਨਹੀਂ ਸੀ ਕਿ ਤੱਕ ਕੇ ਉਹਨੂੰ ਕੀਤਾ ਸੀ, ਨਸ਼ੇ ਦਾ ਰੌਲਾ ਸੀ, ਨਸ਼ੇ ਨੂੰ ਲੈ ਕੇ ਆਪਸੀ ਤਕਰਾਰ ਸੀ, ਉਹਦੇ ਵਿੱਚ ਦੁਕਾਨਦਾਰ ਨੇ ਅਸ਼ਿਆਈ ਦਿਖਾਈ ਕਿ ਤੂੰ ਹੁੰਦਾ ਕੌਣ ਆ ਮੈਨੂੰ ਰੋਕਣ ਵਾਲਾ, ਤੇ ਉਹਨੂੰ ਗੋਲੀ ਮਾਰੀ ਹੈ। ਕਾਨੂੰਨ ਦੇ ਮੁਤਾਬਕ ਹੀ ਤੇ ਨੈਤਿਕ ਤੌਰ ਤੇ ਵੀ ਮੈਂ ਸਮਝਾ ਕਿ ਅਸ਼ਵਨੀ ਕੁਮਾਰ ਦੀ ਉਹ ਬਹੁਤ ਵੱਡੀ ਗਲਤੀ ਹੈ ਤੇ ਸਰਕਾਰਾਂ ਦੀ ਉਹਨੂੰ ਸ਼ੈਲਟਰ ਹੈ ਕਿਉਂਕਿ ਉਹਨਾਂ ਨੇ ਇਲੈਕਸ਼ਨ ਦਿੱਤੀ।
0: ਸਾਡੇ ਨਾਲ ਹਰਵਿੰਦਰ ਜੀ ਵੀ ਨੇ, ਬਾਈ ਜੀ ਇੱਕ ਮਿੰਟ ਲਈ ਹੋਲਡ ਕਰੇ, ਇੱਕ ਮੇਰਾ ਵੀ ਸਵਾਲ ਮਨ ਦੇ ਵਿੱਚ ਉੱਠ ਰਿਹਾ ਆਪਣਾ ਰਮੇਸ਼ ਜੀ, ਕਿ ਇੱਕ ਤਾਂ ਕੀ ਇਹ ਮਾਮਲਾ ਹੁਣ ਅਸ਼ਵਨੀ ਨੂੰ ਸਜ਼ਾ ਦਵਾ ਕੇ ਸੰਸਕਾਰ ਤੱਕ ਜਿਹੜਾ ਪਰਿਵਾਰ ਮੰਨ ਜੂਗਾ ਕਿ ਅਸ਼ਵਨੀ ਗ੍ਰਿਫਤਾਰ ਹੋ ਗਿਆ ਕਿ ਹੁਣ ਚਲੋ ਭਾਈ ਆਪਾਂ ਸੰਸਕਾਰ ਜਿਹੜਾ ਬੋਡੀ ਦਾ ਕਰ ਦਈਏ, ਨੰਬਰ ਟੂ ਇਕੱਲਾ ਇਹ ਅਸ਼ਵਨੀ ਨੂੰ ਜਾਂ ਉਹਨੂੰ ਸਜ਼ਾ ਦਵਾ ਕੇ ਇਨਸਾਫ ਮਿਲੂਗਾ ਜਾਂ ਇਹ ਪੂਰਾ ਕਰੈਕਡਾਊਨ ਹੋ ਸਕਦਾ ਕਿ ਇਹ ਕਿੱਥੋਂ ਆ ਰਹੀ ਸੀ, ਕਿਹੜੇ ਅਫਸਰ ਸੀ, ਕਿਹੜੇ ਪਿੱਛੇ ਫੈਕਟਰੀਆਂ ਲੱਗੀਆਂ ਹੋਈਆਂ ਸੀ, ਕਿੱਥੋਂ ਆ ਰਿਹਾ ਸੀ ਪੂਰਾ ਇਹ ਜਿਹੜਾ ਰੈਕਟ ਆ, ਕਿ ਉਹ ਉਹਦੇ ਤੱਕ ਸਰਕਾਰ ਪਹੁੰਚ ਕਰੂਗੀ? ਤੇ ਨੰਬਰ ਟੂ ਜਿਹੜਾ ਸਰਕਾਰ ਨੇ ਵੋਟਾਂ ਦੇ ਨੇੜੇ ਆ ਕੇ ਆਪਾਂ ਕਹਿੰਦੇ ਹਾਂ ਕਿ ਹਜ਼ਾਰ ਹਜ਼ਾਰ ਰੁਪਇਆ ਖਾਤਿਆਂ 'ਚ ਪਾ ਕੇ ਲੱਖਾਂ ਕਰੋੜਾਂ ਰੁਪਇਆ ਖਾਤੇ 'ਚ ਪਾਇਆ, ਕਿ ਉਹ ਮਿੱਟੀ ਹੋ ਗਿਆ ਜੀ? ਇਹ ਚੀਜ਼ ਨੇ ਤਾਂ ਉਹ ਮੁਹਿੰਮ ਨੂੰ ਵੀ ਢਾਲਾ ਦੇਣੀ ਆ।
1: ਦੇਖੋ ਦੋ ਚੀਜ਼ਾਂ ਨੇ ਭੁੱਲਰ ਸਾਹਿਬ, ਇੱਕ ਤੇ ਗੱਲ ਬੜੀ ਸਾਫ਼ ਹੈ ਕਿ ਜੇ ਆਪਾਂ ਅੱਜ ਤੋਂ 6 ਮਹੀਨੇ ਸਾਲ ਪਿਛਲੇ ਇਹੋ ਜਿਹੇ ਮਸਲਿਆਂ ਤੇ ਜਾਈਏ, ਕਿਉਂਕਿ ਪਹਿਲਾਂ ਵੀ ਤਾਂ ਕਤਲ ਹੋਏ ਆ ਪੰਜਾਬ ਦੇ ਵਿੱਚ, ਬਥੇਰੇ ਕਤਲ ਕੀਤੇ ਗੋਲੀਆਂ ਮਾਰ ਕੇ, ਬਥੇਰੇ ਨਸ਼ਾ ਤਸਕਰ ਹੈ, ਬਥੇਰੇ ਝਗੜੇ ਹੋਏ ਆ। ਆਹ ਜਿਹੜਾ ਸੰਗਰੂਰ ਦੀਆਂ ਦੋ ਕੁ ਘਟਨਾਵਾਂ ਹੋਈਆਂ, ਚਾਹੇ ਕਿਸੇ ਨੇ ਕਾਲੀ ਝੰਡੀ ਦਿਖਾਈ ਜਾਂ ਕਿਸੇ ਨੇ ਮਰਨ ਤੋਂ ਪਹਿਲਾਂ ਬਿਆਨ ਦਿੱਤਾ, ਉਹ ਵੀ ਤੇ ਇਸੇ ਲੜੀ 'ਚ ਸੀ। ਹੁਣ ਉੱਥੇ ਕੀ ਸੀ? ਮੈਂ ਤਾਂਹੀਓ ਦੋ ਤਿੰਨ ਦਿਨ ਤੋਂ ਜ਼ਿਕਰ ਕਰ ਰਿਹਾ ਕਿ ਇਸ ਜਿਹੜਾ ਤਾਜ਼ਾ ਤਰੀਨ ਸੰਘਰਸ਼ ਆ ਤੇ ਇਹਦੇ ਪਿਛਲੇ ਸੰਘਰਸ਼ਾਂ ਦਾ ਇੱਕ ਅੰਤਰ ਹੈ। ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਲੋਕ ਅਗਵਾਈ ਕਰ ਰਹੇ ਆ ਉਹਨਾਂ ਦਾ ਤਜਰਬਾ ਵੀ ਬੋਲ ਰਿਹਾ, ਉਹਨਾਂ ਦੀ ਸਿਆਣਪੀ ਵੀ ਬੋਲ ਰਹੀ ਹੈ, ਜਾਂ ਦੂਜੇ ਸ਼ਬਦਾਂ 'ਚ ਕਹੀਏ ਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ, ਜਿਹੜਾ ਸਵਾਲ ਤੁਸੀਂ ਚੁੱਕਿਆ ਕਿ ਅਸ਼ਵਨੀ ਨੂੰ ਸਜ਼ਾ ਦਵਾ ਕੇ ਇਕੱਲੇ ਨੂੰ ਕੁਛ ਨਹੀਂ ਮਿਲਣਾ, ਨਾ ਕਰੋੜ ਰੁਪਈਆ ਲੈ ਕੇ ਕੁਛ ਬਣਨਾ। ਮੰਨ ਲਓ ਸਰਕਾਰ ਨੂੰ ਅੱਜ ਕੋਈ ਪਰਿਵਾਰ ਨੂੰ ਨੌਕਰੀ ਦਿਓ, ਕਹਿੰਦੇ ਆ ਤੈਨੂੰ ਤੇ ਇੰਸਪੈਕਟਰ ਲਾ ਦਿੰਦੇ ਆ, ਆ ਜਾ ਭਾਈਆ ਤੂੰ ਬਣਾ, ਤੇਰੀ ਉਮਰ 75 ਸਾਲ, ਉਹਦੇ ਡੈਡੀ ਨੂੰ ਕਹਿਣਗੇ ਤੈਨੂੰ ਬੈਂਕ ਵਿੱਚ ਨੌਕਰੀ ਦੇ ਦਿੰਦੇ ਆ। ਪਹਿਲੀ ਵਾਰ ਲੋਕਾਂ ਨੇ ਮੰਗ ਸਹੀ ਕੀਤੀ ਹੈ, ਸਰਕਾਰ ਇਸ ਮਸਲੇ ਤੇ ਬਹੁਤ ਬੈਕ ਚੁੱਟੇ ਗਈ ਆ। ਤੁਸੀਂ ਜਿਹੜਾ ਵੱਡਾ ਅਹਿਮ ਇੱਥੇ ਇਸ਼ੂ ਚੁੱਕਿਆ ਹੈ ਕਿ ਸਰਕਾਰ ਦਾ ਨੁਕਸਾਨ, ਕਿੱਥੇ ਉਹ ਵੋਟਾਂ ਜੋੜ ਰਹੀ ਸੀ ਪੈਸੇ ਵੰਡ ਕੇ, ਤੇ ਕਿੱਥੇ ਅੱਜ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲੱਗ ਰਹੇ ਹੈ। ਜਿਹੜੀਆਂ ਮੇਰੇ ਵਰਗੇ ਪੱਤਰਕਾਰਾਂ ਤੋਂ ਖ਼ਬਰਾਂ ਆ ਭੁੱਲਰ ਸਾਹਿਬ ਸਰਕਾਰ ਨੂੰ ਵਕਤ ਪਿਆ ਹੋਇਆ ਆ, ਅੱਧੀ ਅੱਧੀ ਰਾਤ ਤੱਕ ਮੀਟਿੰਗਾਂ ਕਰਕੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਹੁਣ 3 ਮਹੀਨੇ ਜੇ ਕਿਤੇ ਨਸ਼ਾ ਫੜਿਆ ਗਿਆ, ਜੇ ਕਿਸੇ ਨੇ ਭਾਈ ਇੱਧਰ ਉੱਧਰ ਹੋ ਗਿਆ ਤੇ ਫਿਰ ਆਪਣਾ ਭਲਾ ਬੁਰਾ ਵਿਚਾਰ ਲਿਓ। ਇਹ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚੋਂ ਗੱਲ ਹੋ ਗਈ ਹੈ, ਡਰ ਉਹਨਾਂ ਨੂੰ ਪੂਰਾ ਪੈ ਗਿਆ। ਜਿਹੜੀ ਲੋਕਾਂ ਦੀ ਮੰਗ ਬੜੀ ਜਾਇਜ਼ ਹੈ, ਅਸ਼ਵਨੀ ਕੁਮਾਰ ਵਾਲਾ ਮਸਲਾ ਨੀ ਇੱਥੇ, ਮੈਨੂੰ ਲੱਗਦਾ ਕਿ ਜਿਸ ਢੰਗ ਦੇ ਨਾਲ ਲੋਕਾਂ ਨੇ ਗੁੱਸਾ ਦਿਖਾਇਆ, ਦੁਕਾਨ ਨੂੰ ਅੱਗ ਲਾ ਦੇਣੀ, ਘਰ ਨੂੰ ਮੌਕੇ ਤੇ ਤੜਪਾ ਦੇਣਾ, ਪ੍ਰੈਸ਼ਰ ਹੇਠ ਕਰ ਦਿੱਤਾ ਹੈਗਾ, ਪੰਜਾਬ ਬੰਦ ਕਰਾ ਦੇਣਾ, ਉਹ ਮੈਂ ਸਮਝਦਾ ਕਿ ਇੱਕ ਵੱਡਾ ਦਬਾਅ ਇਕੱਲਾ ਅਸ਼ਵਨੀ ਤੇ ਨਹੀਂ, ਅਸ਼ਵਨੀ ਵਰਗੇ ਹੋਰ ਲੋਕਾਂ ਨੂੰ ਵੀ ਹੁਣ ਕਿਤੇ ਨਾ ਕਿਤੇ ਪੈ ਜਾਊਗਾ, ਡਰ ਜਾਊਗਾ ਕਿ ਬਚ ਜਾਓ, ਨਹੀਂ ਤੇ ਲੋਕਾਂ ਨੇ ਸਾਨੂੰ ਹੁਣ ਸਾੜ ਦੇਣਾ, ਅੱਗ ਲਾ ਦੇਣੀ ਹੈ। ਲੋਕ ਹੁਣ ਬੜੇ ਦੁਖੀ ਹੈ।
0: ਹਰਵਿੰਦਰ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
10: ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਸਰ, ਰਮੇਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ। ਰਮੇਸ਼ ਜੀ, 14 ਅਕਤੂਬਰ 2015 ਨੂੰ ਅਕਾਲੀਆਂ ਵਿਦਿਆ ਰਾਤ ਸੀਗਾ, ਉਦੋਂ ਦੇਖ ਲਓ ਕੀ ਕੁਛ ਹੋਇਆ ਸੀ, ਗੋਲੀ ਵੀ ਚੱਲੀ ਸੀ, ਹੈ ਨਾ ਜੀ, ਤੇ ਹੁਣ ਵੀ 14 ਅਕਤੂਬਰ ਨੂੰ ਇਹ ਕੁਛ ਹੋਇਆ। ਜੋ ਅਕਾਲੀਆਂ ਦਾ ਹਾਲ ਹੋਇਆ, ਮੇਰਾ ਖਿਆਲ ਆਮ ਆਦਮੀ ਪਾਰਟੀ ਦਾ ਇਹੋ ਜਿਹਾ ਹਾਲ ਤਾਂ ਨਹੀਂ ਹੋ ਜੂਗਾ ਜੀ, ਪਲੀਜ਼ ਦੱਸੋਗੇ ਸਰ, ਕਿਉਂਕਿ ਬਹੁਤ ਲੋਕੀ ਉਲਟ ਹੋ ਗਏ ਜੀ, ਬਹੁਤ ਜ਼ਿਆਦਾ। ਥੈਂਕ ਯੂ ਸਰ, ਮੈਂ ਆਪ ਦੀ ਰਕਮ ਦੇ
0: ਤੇ ਨਵੇਂ ਜੀ, ਤੁਸੀਂ ਆਪਣਾ ਕੁਸਚਨ ਰੱਖ ਸਕਦੇ। ਸਤਿ ਸ੍ਰੀ ਅਕਾਲ ਬਾਈ ਜੀ, ਤੁਸੀਂ ਵੀ ਆਪਣਾ ਕੁਸਚਨ ਰੱਖ ਸਕਦੇ। ਨਵ ਏਅਰ ਤੁਸੀਂ ਆਉਣੇ ਰਹੋ ਜੀ, ਤੁਸੀਂ ਜੀ ਚਲੋ ਜੀ। ਰਮੇਸ਼ ਜੀ
1: ਉਹਦਾ ਜਵਾਬ ਬੜਾ ਹੀ ਸਰੋਤਿਓ ਸਿੱਧਾ ਪੱਧਰਾ ਹੈ, ਨਾ ਮੈਂ ਆਪਣੇ ਕੋਲੋਂ ਦਿੰਦਾ, ਨਾ ਆਪਾਂ ਕਿਸੇ ਤੋਂ ਪੁੱਛਦੇ ਹਾਂ, ਨਾ ਆਪਾਂ ਕਿਸੇ ਕਿਤਾਬ ਤੋਂ ਪੜ੍ਹਦੇ ਹਾਂ। ਪੁਨਰ ਸਾਹਿਬ, ਜਿਹੜੀ 14 ਤਰੀਕ ਕੱਲ੍ਹ ਲੰਘ ਕੇ ਗਈ ਹੈ, ਪਹਿਲਾਂ ਦੀ ਤਰ੍ਹਾਂ ਕੋਟ ਕਪੂਰੇ ਦੇ ਵਿੱਚ ਇਕੱਠ ਹੁੰਦਾ ਬਹਿਬਲ ਕਲਾਂ, ਲੋਕ ਆਪਣਾ ਉਸ ਬਖਸ਼ੀ ਨੂੰ ਮਨਾਉਂਦੇ, ਯਾਦ ਕਰਦੇ ਹੈ ਜੋ ਕੋਟ ਕਪੂਰੇ ਦੇ ਵਿੱਚ ਬਹਿਬਲ ਕਲਾਂ ਦੇ ਵਿੱਚ ਉਸ ਵੇਲੇ ਹੋਇਆ ਸੀ। ਜਦੋਂ ਕੱਲ੍ਹ ਇਕੱਠ ਹੁੰਦਾ ਹੈ ਉੱਥੇ ਪੰਜਾਬ ਦੇ, ਕਿਉਂਕਿ ਉਸ ਖੇਤਰ ਦੇ ਵਿਧਾਇਕ ਹੈ ਜਿਹੜੇ ਸਪੀਕਰ ਸਾਹਿਬ ਨੇ ਪੰਜਾਬ ਦੇ, ਕਰਤਾਰ ਸਿੰਘ ਸਰਮਾ ਸਾਹਿਬ, ਉੱਥੇ ਉਹ ਵੀ ਖੜੇ ਹੈ, ਭੁੱਲਰ ਸਾਹਿਬ ਵੀ ਉੱਥੇ, ਲੋਕ ਵੀ ਖੜੇ ਹੈ। ਲੋਕ ਕੀ ਉੱਥੇ ਨਾਰਾ ਲਾਉਂਦੇ ਹੈ, ਉਹ ਲੋਕ ਇਹ ਕਹਿੰਦੇ ਆ ਸਟੇਜ ਦੇ ਉੱਪਰੋਂ, ਭਗਵੰਤ ਮਾਨ ਸ਼ਰਮ ਕਰੋ, ਪੰਜਾਬ ਵਿਧਾਨ ਸਭਾ ਦਾ ਸਪੀਕਰ ਖੜਾ ਹੋਵੇ, ਆਮ ਆਦਮੀ ਪਾਰਟੀ ਦਾ ਵਿਧਾਇਕ ਖੜਾ ਹੋਵੇ, ਤੇ ਲੋਕ ਉਸ ਵੇਲੇ ਇਹ ਕਹਿਣ ਭਗਵੰਤ ਮਾਨ ਸ਼ਰਮ ਕਰੋ। ਤੇ ਮੈਂ ਸਮਝਦਾ ਇਸ ਤੋਂ ਉੱਪਰ ਬੇਇੱਜ਼ਤੀ ਨਹੀਂ ਹੋ ਸਕਦੀ, ਇਸ ਤੋਂ ਉੱਪਰ ਕਿਸੇ ਨੂੰ ਕੀ ਕਿਹਾ ਜਾ ਸਕਦਾ। ਸੋ ਭਾਈ, ਇਹ ਜਿਹੜੀ 14 ਅਕਤੂਬਰ ਹੈ, ਨਾ ਪਹਿਲਾਂ ਲੋਕਾਂ ਨੂੰ ਭੁੱਲੀ ਹੈ, ਨਾ ਅੱਜ ਭੁੱਲਣੀ ਹੈ, ਔਰ ਨਾ ਭੁੱਲਣੀ ਚਾਹੀਦੀ ਹੈ। ਰਹੀ ਗੱਲ ਤਾਜ਼ਾ ਘਟਨਾਕ੍ਰਮ, ਉਹ ਤੇ ਮੈਂ ਵਾਰ ਵਾਰ ਕਹਿ ਰਿਹਾ ਕਿ ਮੈਂ ਅੱਜ ਪੰਜਾਬ ਦੀਆਂ ਦਰਜਨਾਂ ਸੜਕਾਂ ਤੇ ਆਪ ਜਾ ਕੇ ਆਇਆ, ਦਰਜਨਾਂ ਥਾਵਾਂ ਦੀਆਂ ਮੇਰੇ ਕੋਲ ਫੋਟੋਆਂ ਹੈ ਜਿੱਥੇ ਕੇਜਰੀਵਾਲ, ਭਗਵੰਤ ਮਾਨ, ਪੰਜਾਬ ਪੁਲਿਸ, ਮੁਰਦਾਬਾਦ ਦੇ ਨਾਅਰੇ ਗੂੰਜੇ ਹੈ। ਸੋ ਇਹੋ ਜੀ ਜਿਹੜੀ ਇਹੋ ਘਟਨਾ ਆ, ਇਸ ਘਟਨਾ ਦੇ ਨਾਲ ਭਗਵੰਤ ਮਾਨ ਨੂੰ, ਸਰਕਾਰ ਨੂੰ ਪੋਲੀਟੀਕਲ ਤੌਰ ਤੇ ਖਾਸਾ ਘਾਟਾ ਪੈ ਰਿਹਾ।
0: ਨੈਵੇਰ ਸਤਿ ਸ੍ਰੀ ਅਕਾਲ ਜੀ।
11: ਸਤਿ ਸ੍ਰੀ ਅਕਾਲ ਵੀਰ ਜੀ, ਤੇ ਹੁਸ਼ਿਆਰਪੁਰ ਜੀ, ਤੁਹਾਨੂੰ ਸੰਧੂ ਗੱਲ ਕਰ ਰਿਹਾ। ਹੁਸ਼ਿਆਰਪੁਰ ਜੀ, ਮੈਂ ਬੜਾ ਨਾ ਨੇੜੇ ਰਿਹਾ ਮੈਡੀਕਲ ਸਿਸਟਮ ਦੇ, 35 ਪੈਸੇ ਦੀ ਗੋਲੀ ਬਣਦੀ ਆ ਬੱਦੀ, ਹਿਮਾਲਿਆ ਚ ਫੈਕਟਰੀਆਂ ਨੇ ਬਹੁਤ ਜ਼ਿਆਦਾ, ਤੁਸੀਂ ਆ ਕੇ 20 ਰੁਪਏ ਦੀ ਵੇਚਦੇ। ਪਹਿਲੀ ਗੱਲ ਤੇ ਕਿ ਨਾਮ ਨਿਹਾਦ ਜਿਹੜੀ ਜਥੇਬੰਦੀਆਂ, ਇਹਨਾਂ ਨੂੰ ਕੌਣ ਅਧਿਕਾਰ ਦਿੰਦਾ ਵਾ? ਮੈਂ ਨੀ ਕਹਿੰਦਾ ਕਿ ਕਤਲ ਗਲਤ ਹੋਇਆ ਜਾਂ ਸਹੀ ਹੈ, ਮੈਂ ਠੱਲਦਾ ਨਹੀਂ ਆ, ਪਰ ਕੁਸ਼ਚਨ ਇਹ ਆ ਕਿ ਉੱਥੇ ਤੰਦ ਨਹੀਂ ਤਾਣੀ ਵਿਗੜੀ ਆ। ਤੁਸੀਂ ਜਿਹੜਾ ਡਰੱਗ ਇੰਸਪੈਕਟਰ ਆ ਉਹਦੀ ਜਾ ਕੇ ਅੱਜ ਫੋਨ ਲਓ, ਉਹਦੀ ਜਾਂਚ ਕਰ ਲਓ, ਉਸ ਪੂਰੇ ਪੈਸੇ ਉੱਪਰ ਤੱਕ ਜਾਂਦੇ ਆ। ਇਹ ਤਾਂ ਈਦ ਪਿੱਛੋਂ ਤੰਬਾ ਫੂਕਣ ਵਾਲੀ ਗੱਲ ਆ। ਉੱਥੇ ਹਰ ਪੁਲਿਸ ਵਾਲਾ ਚੌਂਕ ਚ ਖਲੋਣ ਲਈ ਸਾਰੇ ਹੌਲਦਾਰ ਪੈਸੇ ਭਰਦਾ ਮੁਨਸ਼ੀ ਨੂੰ, ਤਾਂ ਜੁੜੇ ਰਹੇ ਕਿਹੜੇ ਚੌਂਕ ਚ ਕਿੱਥੇ ਆਮਦਨ ਜ਼ਿਆਦਾ। ਉੱਥੇ ਜੀ ਬਹੁਤ ਬੁਰੀ ਹਾਲਤ ਹੈ, ਮੈਂ ਤੁਹਾਡੇ ਵਿਚਾਰ ਦੱਸਣਾ ਸੁਣਨਾ ਚਾਹੀ
0: ਜੀ। 1052 ਨੰਬਰ, ਸਤਿ ਸ਼੍ਰੀ ਅਕਾਲ ਜੀ।
12: ਸਤਿ ਸ਼੍ਰੀ ਅਕਾਲ ਜੀ, ਪੱਤਰਕਾਰ ਸਾਹਿਬ ਨੂੰ ਕਹੋ ਵੀ ਥੋੜਾ ਜਿਹਾ ਜਿਹੜਾ ਉਹਨਾਂ ਨੇ ਸ਼ਰਤਾਂ ਰੱਖੀਆਂ, ਜਿਹੜੀ ਕਮੇਟੀ ਬਣਾਈ ਆ, ਉਹਦੇ ਵਿੱਚ ਬੜੀਆਂ ਵੱਡੀਆਂ ਸ਼ਰਤਾਂ ਹੈਗੀਆਂ, ਯੂਟਿਊਬ ਦੇ ਉੱਤੇ ਦੇਖ ਲਓ, ਤੁਸੀਂ ਜਿੱਦਾਂ ਮਰਜ਼ੀ ਦੇਖ ਲਓ। ਤੇ ਉਹਦੇ ਵਿੱਚ ਸਭ ਤੋਂ ਮੇਨ ਹੈ ਕਿ ਭਗਵੰਤ ਮਾਨ ਪਹਿਲਾਂ ਅਸਤੀਫਾ ਦੇਵੇ, ਤੇ ਨਾਲ DIG ਜਿਹੜਾ ਵੱਡਾ ਕੀ ਨਾ ਉਹਦਾ, ਉਹ ਅਸਤੀਫਾ ਦੇਵੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਸ਼ੱਕ ਆ, ਮਤਲਬ ਉੱਥੇ ਨਿਹੰਗ ਸਿੰਘ ਵੀ ਪਹੁੰਚੇ ਹੋਆ, ਕਿ ਉਹਦਾ ਉਹਦਾ ਸਰਕਾਰ ਕਰਨ ਨੂੰ ਫਿਰਦੀ ਆ ਗੌਰਮੈਂਟ। ਇਹਦੇ ਬਾਰੇ ਪੂਰਾ ਜਾਣਨਾ ਬਹੁਤ ਹੀ ਲਿਸਟ ਦਾ
0: ਜੀ।
1: ਦੇਖੋ ਕਿਹੜੀ ਤੇ ਭੁੱਲਰ ਸਾਹਿਬ ਪਹਿਲੇ ਸਰੋਤੇ ਕਹਿ ਕੇ ਗਏ, ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਈਦ ਪਿੱਛੋਂ ਤੰਬਾ ਫੂਕਣਾ ਇੱਕ ਕਾਵ ਹੈ, ਪਰੰਤੂ ਸਰੋਤੇ ਨੂੰ ਤੁਸੀਂ ਪੰਜਾਬ ਜਾਂ ਭਾਰਤ ਦੀਆਂ ਹਕੀਕਤਾਂ ਨਾਲ ਜੋੜ ਕੇ ਦੇਖੋ। ਇੱਥੇ ਆਪਾਂ ਆਪ ਮਤਲਬ ਬਹੁਤ ਸੈਂਕੜੇ ਸਾਲ ਪਿੱਛੇ ਵੀ ਚਲੇ ਜਾਈਏ, ਮੇਰੀ ਸਮਝ ਹੈ ਕਿ ਅਸੀਂ ਉਸ ਚੀਜ਼ ਤੋਂ ਮੈਂ ਵੇਖਿਆ ਸਿੱਖਿਆ ਆ ਕਿ ਜਦੋਂ ਜਦੋਂ ਜ਼ੁਲਮ ਦੀ ਹੱਦ ਵੱਧਦੀ ਹੈ, ਜਦੋਂ ਜਦੋਂ ਬਗਾਵਤਾਂ ਉੱਠਦੀਆਂ ਨੇ, ਉਹਦਾ ਕਾਰਨ ਇੱਕੋ ਹੀ ਹੁੰਦਾ ਕਿ ਜ਼ੁਲਮ ਦੀ ਹੱਦ ਵਧਣਾ। ਇਹ ਜਿਹੜੀਆਂ ਤਾਜ਼ਾ ਸਥਿਤੀਆਂ ਵੀ ਬਣੀਆਂ ਨਾ, ਇਹਨੂੰ ਤੁਸੀਂ, ਮੈਂ ਪੌਜ਼ਟਿਵ ਵਿੱਚ ਲੈ ਰਿਹਾ, ਲੋਕਾਂ ਨੂੰ ਪਹਿਲਾਂ ਵੀ ਪਤਾ ਸੀ ਕਿ ਕਿਵੇਂ ਦਵਾਈਆਂ ਦੇ ਵਿੱਚ ਹੇਰਾ ਫੇਰੀ ਹੈ, ਕਿਵੇਂ ਉੱਥੇ ਨਸ਼ੇ ਵਿਕਦੇ ਆ, ਕੀ ਕੁਛ ਹੈ, ਪਰੰਤੂ ਗੁੱਸਾ ਕਿਤੇ ਨਾ ਕਿਤੇ ਸਰਕਾਰਾਂ ਉਹਨੂੰ ਦੱਬ ਦਿੰਦੀਆਂ ਸੀ ਜਾਂ ਦੱਬਿਆ ਜਾਂਦਾ ਸੀ, ਪਰੰਤੂ ਇੱਕ ਹੱਦ ਤੱਕ ਦੱਬਿਆ ਜਾ ਸਕਦਾ, ਇੱਕ ਸਮੇਂ ਤੱਕ ਦੱਬਿਆ ਜਾ ਸਕਦਾ। ਇਸ ਕਰਕੇ ਮੈਂ ਇਹ ਸਾਰੇ ਨੂੰ ਇਹ ਤਾਂ ਨੀ ਕਹਿੰਦਾ ਕਿ ਇਵੇਂ ਲੋਕਾਂ ਨੂੰ ਜਾ ਕੇ ਲੜ ਪੈਣਾ ਚਾਹੀਦਾ, ਕਿਸੇ ਮੈਡੀਕਲ ਸਟੋਰ ਵਾਲੇ ਵੀ ਜਾ ਕੇ ਝਗੜਾ ਕਰੀਏ ਨਾ, ਉਹਨਾਂ ਨਿਯਮ ਤੇ ਕਾਨੂੰਨ ਦੇ ਮੁਤਾਬਕ ਹੀ ਚਾਹੀਦਾ, ਉਹਨਾਂ ਸੰਘਰਸ਼ਾਂ ਦੇ ਵਿੱਚ ਆਵਾਜ਼ ਹੀ ਉੱਠਣੀ ਚਾਹੀਦੀ ਹੈ। ਪਰੰਤੂ ਜੋ ਹੋਇਆ ਮੈਂ ਇਹਨੂੰ ਪੋਜ਼ਿਟਿਵ ਸਾਈਨ ਮੰਨਦਾ, ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈਣਾ ਜੋ ਕੁਛ ਅੱਜ ਹੋ ਰਿਹਾ। ਜਿਹੜੀ ਦੂਜੀ ਸਰੋਤੇ ਤੁਸੀਂ ਸ਼ਰਤਾਂ ਦੀ ਗੱਲ ਕੀਤੀ ਹੈ, ਕੁਛ ਸ਼ਰਤਾਂ ਬਹੁਤ ਵੱਡੀਆਂ ਹੈ, ਪੰਜਾਬ ਦੇ ਡੀ ਜੀ ਪੀ ਦਾ ਅਸਤੀਫਾ, ਪੰਜਾਬ ਦੇ ਮੁੱਖ ਮੰਤਰੀ ਦਾ ਅਸਤੀਫਾ, ਦੋ ਵੱਡੀਆਂ ਮੰਗਾਂ, ਤੀਜੀ ਸੀ ਬੀ ਆਈ ਤੋਂ ਜਾਂਚ, ਚੌਥਾ ਜਿਹੜਾ ਹੈਲਥ ਢਾਂਚਾ ਹੈਗਾ ਉਹਨਾਂ ਤੇ ਵੀ ਮੁਕੱਦਮਾ ਦਰਜ ਕਰੋ ਜਿਹਨਾਂ ਨੇ ਉਹ ਲਾਇਸੈਂਸ ਉਸ ਮੈਡੀਕਲ ਸਟੋਰ ਨੂੰ ਦਿੱਤੇ ਸੀਗੇ। ਹੁਣ ਇਹਦੇ ਵਿੱਚੋਂ ਮੇਰਾ ਤਜਰਬਾ ਇਹ ਹੈ ਕਿ ਅਸਤੀਫਾ ਤਾਂ ਨਹੀਂ ਖੈਰ ਹੋਣਾ, ਜਿਹੜਾ ਮੇਰਾ ਜਾਤੀ ਤਜਰਬਾ ਬੜਾ ਵੱਡੀ ਇਹ ਮੰਗ ਹੈ, ਨਹੀਂ ਹੋਣਾ, ਅਜੇ ਤੱਕ ਇੱਡੀ ਮੂਵਮੈਂਟ ਨਹੀਂ ਹੈ, ਖਾਸ ਕਰਕੇ ਜਿਹੜੇ ਮੂਵਮੈਂਟ ਦੀ ਕਮਾਂਡ ਕਰ ਰਹੇ ਉਸ ਸੰਘਰਸ਼ ਦੀ, ਮੈਂ ਸਮਝਿਆ ਕਿ ਠੀਕ ਹੈ ਲੀਡਰ ਨਾਮੀ ਨੇ, ਵਧੀਆ ਲੀਡਰ ਹੈ, ਪਰੰਤੂ ਇੱਡੇ ਵੀ ਉਹ ਸਿਆਣੇ ਨਹੀਂ ਕਿ ਇਸ ਮੰਗ ਲਈ ਇੱਕ ਵੱਡਾ ਸੰਘਰਸ਼ ਜਿਹੜਾ ਪੀਕ ਤੱਕ ਲੈ ਜਾਣ, ਬਾਕੀ ਸਮਾਂ ਦੱਸੇਗਾ। ਉਹਨੇ ਜਿਹੜੀ ਮੰਗ ਹੈ ਕਾਫੀ ਵੱਡੀ ਹੈ, ਪਰੰਤੂ ਮੈਨੂੰ ਲੱਗਦਾ ਕਿ ਉਹ ਮੰਗ ਰੱਖ ਕੇ ਇੱਥੇ ਤੱਕ ਸੰਘਰਸ਼ ਲੈ ਆਉਣਾ

0: ਕਰਨਾ ਜੀ। ਚਲ ਦੋ ਮਿੰਟ ਲੱਗ ਜਾਣਗੇ ਜੀ, ਇਹ ਤਾਂ ਲੰਮੀ ਗੱਲ ਸੀ ਨਾ, ਤੇ ਪੁਲਿਸ ਵੀ ਇੱਕੀ ਪਈ ਸੀਗੀ ਜੀ, ਯੁੱਧ ਨਸ਼ਿਆਂ ਵਿਰੁੱਧ, ਉਹ ਕਹਿੰਦੇ ਤੜਕੀ ਸਾਨੂੰ ਉਠਾ ਲੈਂਦੇ ਆ। ਸੁਨੁਤਾ ਪੇਰੀ ਦੱਸਦਾ ਮੇਰਾ ਮਿੱਤਰ ਡੀ ਐਸ ਪੀ ਹੁੰਦਾ ਜੀ, ਉਹ ਵੀ ਫੋਨ ਖਾ ਲੈਂਦਾ ਸੀ, ਇੱਕ ਦਿਨ ਵਰਤ ਹੋਇਆ ਇਹਨਾਂ ਨੂੰ ਭਾਸ਼ਣ ਦੇਈ ਜਾਵੇ ਜੀ 50-60 ਨੂੰ। ਜਦੋਂ ਅਸੀਂ ਮਗਰੋਂ ਪੁੱਛਿਆ ਜੀ, ਅਸੀਂ ਜੀ ਆਪ ਵੀ ਤੁਸੀਂ ਅੱਜ ਤੱਕ ਐਵੇਂ ਹੀ ਹੋਏ ਬੈਠੋ, ਕਹਿੰਦਾ ਭੈਣ ਰਹੇ ਮਲੰਗਾਂ ਨਾਲ ਕਿਹੜਾ ਮਗਜ ਮਾਰੇ ਯਾਰ ਰੋਜ਼, ਕਹਿੰਦਾ ਤੀਜੇ ਦਿਨ ਕਹਿ ਦਿੰਦੇ ਨੇ ਜੀ ਆਹ ਕਰਿਓ ਜੀ ਸੈਮੀਨਾਰ। ਹਾਲਾਤ ਤਾਂ ਪੁਲਿਸ ਵੀ ਇਹਨਾਂ ਦੇ ਤੱਬੀ ਵੀ ਹੈ ਜੀ, ਇਹਨਾਂ ਦੇ ਡਰਾਮਿਆਂ ਤੇ ਮੇਰਾ ਤਾਂ ਇਹ ਸਵਾਲ ਹੈ, ਪੁਲਿਸ ਦਾ ਇਹਨਾਂ ਨੂੰ ਪਹਿਲਾਂ ਕੁੱਟੂ ਆ ਝਾੜੂ ਵਾਲੇ ਭਮੱਕੜਾਂ ਨੂੰ ਜੀ, ਜੇ ਸਰਕਾਰ ਬਦਲ ਗਈ।
1: ਥੈਂਕ ਯੂ ਜੀ, ਸਵਾਲ ਘੱਟ ਟਿੱਪਣੀ ਜ਼ਿਆਦਾ ਸੀ। ਰਮੇਸ਼ ਜੀ ਤੁਸੀਂ ਕੁਝ ਬੋਲਣਾ ਐਡ ਕਰਨਾ ਚਾਹੁੰਦੇ?
2: ਮੈਂ ਤਾਂ ਸਿਰਫ ਇੰਨੀ ਗੱਲ ਕਹਿਣੀ ਹੈ ਕਿ ਮੇਰੀ ਸਮਝ ਹੈ ਸਰੋਤਿਓ ਆਪਣੇ ਆਪਣੇ ਸ਼ਬਦ ਹੀ ਹੈ ਕਿ ਜੋ ਇਹ ਨਸ਼ੇ ਦੀ ਵਿਕਰੀ ਜਾਂ ਸੇਵਨ ਜਾਂ ਨਸ਼ੇ ਦਾ ਧੰਦਾ ਚੱਲਦਾ, ਚਾਹੇ ਮੈਡੀਕਲ ਸਟੋਰਾਂ ਦੇ ਚੱਲਦਾ, ਚਾਹੇ ਪਾਕਿਸਤਾਨ ਵਾਲੇ ਪਾਸੇ ਆਉਂਦਾ ਜਾਂ ਗੁਜਰਾਤ ਵਾਲੇ ਪਾਸਿਓਂ ਘੁੰਮ ਕੇ ਆਵੇ, ਇਹ ਸਿਆਸੀ ਤੇ ਸਰਕਾਰੀ ਸਰਪ੍ਰਸਤ ਤੋਂ ਬਿਨਾਂ ਨਹੀਂ ਹੈ। ਤੇ ਸਿਆਸੀ ਤੇ ਸਰਪ੍ਰਸਤੀ ਤੋਂ ਆਪ ਭਾਰਤੀ ਸਰਕਾਰਾਂ ਤੇ ਪੁਲਿਸ ਦਾ ਢਾਂਚਾ ਤੋਂ ਇਹੀ ਜ਼ਿੰਮੇਵਾਰ ਹੈ। ਇਹ ਜਿੰਨਾ ਚਿਰ ਇਹਨਾਂ ਤੇ ਕੰਟਰੋਲ ਲੋਕ ਲੜ ਕੇ ਨਹੀਂ ਕਰਦੇ, ਜਿੰਨਾ ਚਿਰ ਇਹਨਾਂ ਦੇ ਖਿਲਾਫ ਕਾਰਵਾਈਆਂ ਨਹੀਂ ਹੁੰਦੀਆਂ ਨਾ, ਉਹਨਾਂ ਚਿਰ ਇਹਨੂੰ ਨੱਥ ਨਹੀਂ ਕਹਿਣ।
1: ਆਖਰੀ ਕਾਲ ਹੈ ਇਸ ਸੈਗਮੈਂਟ, ਇਸ ਤੋਂ ਰਮੇਸ਼ ਜੀ ਤੋਂ ਇਜਾਜ਼ਤ ਲੈਣੇ। ਸੁਰਿੰਦਰ ਜੀ ਸਤਿ ਸ੍ਰੀ ਅਕਾਲ।
3: ਹੈਲੋ,
1: ਸਤਿ ਸ੍ਰੀ ਅਕਾਲ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ, ਆਵਾਜ਼ ਵਧਾਓ ਥੋੜੀ ਜੀ। ਜੀ
1: ਠੀਕ ਹੈ ਸਰਕਾਰ, ਤੁਹਾਡਾ ਕੋਈ ਕੁਐਸਚਨ?
3: ਹਾਂਜੀ ਕੁਐਸਚਨ ਇਹ ਹੈ ਜੀ, ਪਹਿਲਾਂ ਤਾਂ ਆਪਣੇ ਰਮੇਸ਼ ਜੀ ਨੂੰ ਲੈ ਵੀ, ਜਿਹੜੀ ਆ ਕਾਂਗਰਸ ਪਾਰਟੀ ਨੂੰ ਅਮਰੀਕਾ ਤੋਂ ਫੰਡਿੰਗ ਜਾਂਦੀ ਆ, ਉਹ ਜਿਹੜਾ ਉੱਥੇ ਕੋਈ ਫੌਜ ਪਤਾ ਨੀ ਕੀ ਨਾਂ ਆ, ਉਹ ਜਿਹਨੇ ਪਹਿਲਾਂ ਵੀ ਵੱਖ ਵੱਖ ਕੰਟਰੀਆਂ ਚ ਫੜਾਇਆ, ਅੱਗੇ ਵੀ ਇੰਡੀਆ ਕੀਤਾ, ਉਹਦੇ ਬਾਰੇ ਥੋੜਾ ਦੱਸਣ ਜੀ। ਤੇ ਦੂਜਾ ਜਿਹੜਾ ਇਹ ਕਹਿ ਕੇ ਗਏ ਆ ਵੀ ਜਲੰਧਰ ਆਮ ਆਦਮੀ ਨੇ ਹਲਕਾ ਇੰਚਾਰਜ ਲਾ ਦਿੱਤਾ ਬਾਲੀ, ਤੇ ਉਹਦੇ ਬਾਰੇ ਦੱਸੋ ਆਪਣੇ, ਹੋ ਸਕਦਾ ਜਿੱਥੋਂ ਤੱਕ ਸਾਨੂੰ ਥੋੜੀਆਂ ਜਿਹੀਆਂ ਮਿਲਦੀਆਂ, ਆਪਣੇ ਪ੍ਰਗਟ ਸਿੰਘ ਜੀ ਆਪਣਾ ਹਲਕਾ ਚੇਂਜ ਕਰਨ ਨੂੰ ਫਿਰਦੇ ਆ, ਕਿਉਂਕਿ ਉਹ ਹੁਣ ਪਾਰਟੀ ਦੇ ਪ੍ਰਧਾਨ ਵੀ ਆ ਤੇ ਜਿੱਥੋਂ ਚਾਹੇ ਇਲੈਕਸ਼ਨ ਲੜ ਸਕਦੇ ਆ, ਇਹ ਉਹਨਾਂ ਦੀ ਸੀਟ ਥੋੜੀ ਜਿਹੀ ਉਹ ਕੰਟਰੋਵਰਸੀ ਆ, ਬੇਸ਼ੱਕ ਪਿੱਛੇ 3 ਵਾਰੀ ਜਿੱਤ ਗਏ ਆ, ਪਰ ਸਾਨੂੰ ਲੱਗਦਾ ਨੀ ਵੀ ਐਤਕੀ ਉਹ ਉੱਥੋਂ ਲੜਨਗੇ, ਉਹ ਆਪਣੀ ਸੀਟ ਚੇਂਜ ਕਰਨਗੇ ਜੀ।
1: 4693 ਨੰਬਰ, ਸਤਿ ਸ੍ਰੀ ਅਕਾਲ ਜੀ।
3: 4693 ਭਗਵੰਤ ਚੰਗਾ ਬੜਾ ਆਹ ਬੜਾ ਆਹ ਬੜਾ ਹੋ ਗਿਆ, ਹੁਣ ਨੀ ਕਦੇ ਬੋਲੇ ਹੋ ਗਏ ਉਹਨਾਂ ਕੋਲ, ਸਲਾਹ ਲੈਣੀ
1: ਚਾਹੀਦੀ। ਜਾਂਦੇ ਕੀ ਕਹਿਣਾ ਚਾਹੋਗੇ?
2: ਵਿਦੇਸ਼ੀ ਫੰਡਿੰਗ ਦੀ ਦੇਖੋ, ਕੁੱਝ ਚੀਜ਼ਾਂ ਅਜੇ ਸਾਹਮਣੇ ਆਈਆਂ, ਅਜੇ ਤੱਕ ਅਸੀਂ ਉੱਥੇ ਪੁਸ਼ਟੀ ਨਹੀਂ ਕਰਦੇ, ਪਰੰਤੂ ਇਹ ਗੱਲ ਠੀਕ ਹੈ ਸਾਡੀ ਕਿ ਕਾਂਗਰਸ ਜਨਤਾ ਪਾਰਟੀ ਨੂੰ ਫੰਡਿੰਗ ਤਾਂ ਹੋਈ ਹੈ। ਤੁਸੀਂ ਤੇ ਅਮਰੀਕਾ ਦੀ ਗੱਲ ਕੀਤੀ ਹੈ, ਸਾਡੇ ਕੋਲ ਭਾਰਤ ਦੀਆਂ ਰਿਪੋਰਟਾਂ ਵੀ ਨੇ ਜਿੱਥੇ ਭਾਰਤ ਦੇ ਕੁਛ ਲੋਕਾਂ ਨੇ ਕੀਤੀ ਹੈ ਫੰਡਿੰਗ, ਤੇ ਯਕੀਨਨ ਹੋ ਰਹੀ ਹੈ, ਤਾਂ ਏਡੇ ਵੱਡੇ ਪੱਧਰ ਤੇ ਉਹ ਸੰਘਰਸ਼ ਕਰ ਰਹੇ ਆ, ਇਸ ਲਈ ਉਹਨੂੰ ਆਪਾਂ ਬ੍ਰੇਕ ਕਰਦੇ ਹਾਂ, ਕੁਛ ਦਿਨ ਇੰਤਜ਼ਾਰ ਕਰਦੇ ਹਾਂ। ਰਹੀ ਗੱਲ ਪ੍ਰਗਟ ਸਿੰਘ ਦੀ ਕਿ ਚੋਣ ਕਿੱਥੋਂ ਲੜੇਗਾ, ਦੇਖੋ ਪ੍ਰਗਟ ਸਿੰਘ ਇਸ ਵੇਲੇ ਕਾਂਗਰਸ ਦਾ ਬੜਾ ਵੱਡਾ ਚਿਹਰਾ ਹੈ, ਜਿਹਨਾਂ ਨੇ ਆਉਂਦੇ ਕੱਲ ਤੋਂ ਤੁਹਾਨੂੰ ਕਾਫੀ ਵੱਡੇ ਪੱਧਰ ਤੇ ਪੰਜਾਬ 'ਚ ਨਜ਼ਰ ਆਉਣਾ, ਕਿਉਂਕਿ ਸਚਿਨ ਪਾਇਲਟ ਵੀ ਕੱਲ ਪੰਜਾਬ ਆ ਜਾਣੇ ਆ, ਤੇ 5 ਦਿਨ ਦਾ ਦੌਰਾ ਹੈ। ਤੇ ਰਹੀ ਗੱਲ ਮੈਨੂੰ ਲੱਗਦਾ ਕਿ ਇਹ ਕਾਂਗਰਸ ਦਾ ਨਿੱਜੀ ਮਸਲਾ ਆ, ਪ੍ਰਗਟ ਸਿੰਘ ਦਾ ਵੀ ਮਸਲਾ ਆ, ਇਹਦੇ ਵਿੱਚ ਸਾਨੂੰ ਬਹੁਤੀ ਕੋਈ ਦਖਲ ਅੰਦਾਜ਼ੀ ਦੀ ਗੱਲ ਨਹੀਂ। ਇਹ ਠੀਕ ਹੈ ਕਿ ਜਿੱਥੋਂ 3 ਵਾਰ ਕੋਈ ਚੋਣ ਜਿੱਤਿਆ ਹੋਵੇ ਤੇ ਕਈ ਵਾਰ ਥੋੜਾ ਜਿਹਾ ਸਿਆਸੀ ਤੌਰ ਤੇ ਥੋੜਾ ਕੁ ਵਿਰੋਧ ਹੋ ਜਾਂਦਾ, ਬਾਕੀ ਮੈਨੂੰ ਲੱਗਦਾ ਕਿ ਪ੍ਰਗਟ ਸਿੰਘ ਇਸ ਵਾਰ ਪ੍ਰਧਾਨ ਬਣ ਗਿਆ, ਹੋ ਸਕਦਾ ਉੱਥੋਂ ਹੀ ਚੋਣ ਲੜੇ, ਕਿਉਂਕਿ ਸਥਿਤੀਆਂ ਥੋੜੀਆਂ ਆ ਉਹਦੇ ਹੱਕ ਵਿੱਚ ਹੁਣ ਜਾਣੀਆਂ ਸ਼ੁਰੂ ਹੋ ਗਈਆਂ।
1: ਬਹੁਤ ਸ਼ੁਕਰੀਆ ਰਮੇਸ਼ ਜੀ। ਸੋ ਕੱਲ੍ਹ ਨੂੰ ਫਰਾਈਡੇ ਆ ਅਤੇ ਕੱਲ੍ਹ ਦੇ ਦਿਨ ਆਪਾਂ ਹੋਰ ਗੱਲਬਾਤਾਂ ਕਰਦੇ ਹਾਂ ਅਤੇ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਸੋ ਦੋਸਤੋ, ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ ਮੇਰਾ ਨਾਮ ਹੈ ਹਰਵੀਰ ਅਤੇ ਸਾਡੇ ਪੱਤਰਕਾਰ ਜੀ ਰਮੇਸ਼ ਹੁਸ਼ਿਆਰਪੁਰੀਆ ਜੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਨੇ, ਅਤੇ ਅਸੀਂ ਅਕਾਲ ਮੋਰਗੇ ਅਤੇ ਰਸ਼ਮੀਤ ਜੀ ਨਾਲ ਵੀ ਗੱਲਬਾਤ ਕਰਾਂਗੇ। ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, $149 ਇਹ ਅਮਾਊਂਟ ਕਈਆਂ ਲਈ ਵੱਡੀ ਹੋ ਸਕਦੀ ਹੈ, ਪਰ ਜਦੋਂ ਆਪਾਂ ਦੱਸੀਏ ਕਿ ਭਾਈ ਜਿੱਥੇ ਤੁਹਾਡਾ $400, $500, $350 ਲੱਗਣਾ ਸੀ ਉੱਥੇ ਤੁਹਾਡੇ $149 ਲੱਗਣਗੇ, ਫਿਰ ਇਹ ਅਮਾਊਂਟ ਬਹੁਤ ਹੀ ਛੋਟੀ ਲੱਗਦੀ ਹੈ। 149 ਦੇ ਵਿੱਚ ਕੀ ਕੀ ਸਰਵਿਸ ਤੁਹਾਨੂੰ ਮਿਲੂਗੀ, ਇਹ ਸਾਡੇ ਨਾਲ ਬਾਈ ਜੀ

0: ਚੁੱਕੇ ਨੇ ਬ੍ਰੀਜ਼ ਏਅਰ ਡਕਟ ਪਲੇਨ ਤੋਂ। ਬਾਈ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ। ਬਿਲਕੁਲ ਜੀ, $159 ਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਕੰਪਲੀਟ ਹਾਊਸ ਦਾ ਜਿਹੜਾ ਪੈਕੇਜ ਦਿੰਦੇ ਹਾਂ, ਕੋਈ ਵੀ ਇਹਦੇ ਵਿੱਚ ਹਿਡਨ ਚਾਰਜਿਸ ਨਹੀਂ ਹੋਣਗੇ। ਆਪਾਂ ਤੁਹਾਨੂੰ ਜੀ ਫਰਨੈਸ ਕਲੀਨ ਕਰਕੇ ਦੇਵਾਂਗੇ, ਡਰਾਇਰ ਦਾ ਜਿਹੜਾ ਬਹੁਤ ਇੰਪੋਰਟੈਂਟ ਹੁੰਦਾ ਵਿੰਟਰ ਦੇ ਵਿੱਚ, ਡਰਾਇਰ ਦਾ ਵੈਂਟ ਕਲੀਨ ਕਰਕੇ ਦੇਵਾਂਗੇ। ਇਸ ਤੋਂ ਇਲਾਵਾ ਜੀ ਘਰ ਦੇ ਜਿੰਨੇ ਵੈਂਟ ਨੇ, ਰਿਟਰਨਾਂ ਨੇ, ਵਾਸ਼ਰੂਮਾਂ ਦੇ ਫੈਨ ਨੇ, ਤੇ ਨਾਲ ਹੀ ਨਾਲ ਜਿਹੜੀ ਕਿ ਆਪਣੀ ਘਰ ਦੀ ਫਰਨੈਸ ਹੋ ਗਈ ਤੇ ਹਰਬਲ ਦਾ ਸੈਨੇਟਾਈਜ਼ ਹੋ ਗਿਆ, ਇਹ ਸਾਰਾ ਕੁਛ ਆਪਾਂ ਤੁਹਾਨੂੰ ਜੀ ਕਰਕੇ ਦੇਵਾਂਗੇ। ਕੋਈ ਵੀ ਐਕਸਟਰਾ ਚਾਰਜਿਸ ਨਹੀਂ ਹੋਣਗੇ। $149 ਦੇ ਵਿੱਚ ਆਪਾਂ ਤੁਹਾਨੂੰ ਕੰਪਲੀਟ ਜਿਹੜੀ ਘਰ ਦੀ ਡਕ ਕਲੀਨਿੰਗ ਕਰਕੇ ਦੇਵਾਂਗੇ। ਵਿੰਟਰ ਦੇ ਵਿੱਚ ਹੀ ਹੀਟ ਆਉਣ ਤੋਂ ਪਹਿਲਾਂ, ਕਿੰਨੇ ਹਜ਼ਾਰ
0: ਸਕੁਅਰ ਫੀਟ ਦੇ ਘਰ ਦੀ ਗੱਲ ਕਰ ਰਹੇ ਹਾਂ?
1: ਇਹ 3000 ਸਕੁਅਰ ਫੀਟ ਦੀ ਗੱਲ ਕਰ ਰਹੇ ਹਾਂ ਜੀ ਆਪਾਂ।
0: ਮਤਲਬ ਜੇ ਅਪ ਟੂ 3000 ਸਕੁਅਰ ਫੀਟ ਦਾ ਘਰ ਆ, ਬ੍ਰੈਂਪਟਨ ਮਿਸਾਗਾ ਦੇ ਵਿੱਚ ਲੋਕੇਟਡ ਆ, ਤਾਂ $149 ਦੇ ਵਿੱਚ ਹੀ ਡਕਟ ਕਲੀਨਿੰਗ ਹੋ ਜੂ। ਸੈਨੀਟਾਈਜੇਸ਼ਨ ਦੇ ਅਲੱਗ ਨੇ ਜੀ?
1: ਨਹੀਂ ਨਹੀਂ, ਕੋਈ ਐਕਸਟਰਾ ਚਾਰਜਸ ਨਹੀਂ।
0: ਫਰਨੈਸ ਕਲੀਨਿੰਗ ਦੇ ਅਲੱਗ ਨੇ?
1: ਕੋਈ ਅਲੱਗ ਨਹੀਂ ਜੀ, ਉਹ ਵੀ ਫਰਨੈਸ ਵਿੱਚ ਇਨਕਲੂਡ ਆ ਜੀ।
0: ਤੇ ਇਹ ਤਾਂ ਨਹੀਂ ਕਿ ਇਹਦੇ ਵਿੱਚ ਆਹ ਦੋ ਲਾਈਨਾਂ ਹੀ ਡਕਟ ਦੀਆਂ ਕਲੀਨ ਹੋਣਗੀਆਂ, ਸਾਰੀਆਂ ਡਕਟਾਂ ਦੀ ਗੱਲ ਕਰ ਰਹੇ?
1: ਸਾਰੇ ਡਕਟ ਜੀ।
0: $149 ਦੇ ਵਿੱਚ?
1: ਬਿਲਕੁਲ ਜੀ, $149 ਜੀ।
0: ਵਾਹ ਜੀ ਵਾਹ, ਕਮਾਲ ਕਰਤੀ। ਇੱਕ ਵਾਰੀ ਨੰਬਰ ਬੋਲ ਦਿਓ ਜੀ।
1: ਨੰਬਰ ਹੈਗਾ ਜੀ 905-330-9900, 905-330-8900।
0: ਦੀਵਾਲੀ ਆ ਰਹੀ ਆ ਤੇ ਠੰਡ ਹੋਣੀ ਸ਼ੁਰੂ ਹੋ ਗਈ ਆ, ਸਵੇਰੇ ਸ਼ਾਮ ਦੀ ਤਾਂ ਠੰਡ ਹੋ ਹੀ ਗਈ ਆ, ਤੇ ਕਈਆਂ ਨੇ ਤਾਂ ਹੀਟ ਆਨ ਵੀ ਕਰਨੀ ਸ਼ੁਰੂ ਕਰਤੀ ਆ। ਚਲੋ 2 ਘੰਟੇ ਚਲਾ ਲਈਏ, ਇੱਕ ਵਾਰੀ ਘਰ ਗਰਮ ਜਿਹਾ ਹੋ ਜੂ। ਸੋ ਦੋਸਤੋ, ਜਦੋਂ ਨਾ ਏਸੀ ਦੀ ਠੰਡੀ ਹਵਾ ਚੱਲਦੀ ਆ, ਡਕਟਾਂ ਦੇ ਵਿੱਚ ਜਿਹੜੀ ਡਸਟ ਹੁੰਦੀ ਆ ਉਹ ਜੰਮ ਜਾਂਦੀ ਆ। ਹੁਣ ਜਦੋਂ ਹੀਟ ਆਨ ਹੋਊਗੀ, ਉਹ ਜਿਹੜੀ ਡਸਟ ਆ, ਉਹ ਮਿੱਟੀ ਘੱਟਾ ਗਾ, ਉਹਨੇ ਗਰਮ ਹੋ ਕੇ ਡਕਟਾਂ ਦੇ ਰਾਹੀਂ ਬਾਹਰ ਆਉਣਾ, ਉਹ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਬਿਮਾਰ ਕਰ ਸਕਦੀ ਆ। ਤੇ ਇਹਦੇ ਇੰਨਾ ਹੀ ਨਹੀਂ, ਇੱਕ ਤਾਂ ਦੀਵਾਲੀ ਨੂੰ ਆਪਾਂ ਕਹਿੰਦੇ ਵੈਸੇ ਸਫਾਈਆਂ ਕਰੀਏ ਕਿ ਸਫਾਈਆਂ ਦਾ ਟਾਈਮ ਹੁੰਦਾ, ਉਹ ਬਾਹਰਲੀ ਸਫਾਈ ਦਾ ਕੋਈ ਫਾਇਦਾ ਨਹੀਂ ਜੇ ਡਾਕਟਰਾਂ ਦੇ ਵਿੱਚ ਆ ਕੇ ਫੇਰ ਘਰ ਨੇ ਗੰਦਾ ਹੋ ਜਾਣਾ। ਸੋ ਆਪਣੇ ਡਾਕਟਰਾਂ ਕਲੀਨ ਕਰਵਾ ਲਓ, ਇਹ ਸਿਹਤ ਲਈ ਵੀ ਤੁਹਾਡੀ ਸਫਾਈ ਲਈ ਵੀ ਬੜੀ ਜ਼ਰੂਰੀ ਚੀਜ਼ ਆ। ਨੰਬਰ ਟੂ ਕਾਲ 905-330-9900, 905-330-9900, 905-330-8900, 905-330-9900। $149 ਦੇ ਵਿੱਚ ਪੂਰੇ ਕਰਦੇ ਡਾਕਟਰ ਕਲੀਨਿੰਗ, ਵਿੱਚੇ ਸੈਨੀਟਾਈਜੇਸ਼ਨ, ਵਿੱਚੇ ਕੈਮਰਾ ਇੰਸਪੈਕਸ਼ਨ, ਵਿੱਚੇ ਫਰਨਸ ਕਲੀਨਿੰਗ, ਵਿੱਚੇ ਸਾਰੀਆਂ ਡਾਕਟਰਾਂ। 109-905-330-9900, 905-330-8900। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
1: ਧੰਨਵਾਦ,
0: ਥੈਂਕ ਯੂ ਜੀ। ਤੇ ਦੋਸਤੋ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਗੇਨ ਤੁਹਾਨੂੰ ਅਪਲਾਇੰਸ ਜੰਕਸ਼ਨ ਬਾਰੇ ਜਾਣਕਾਰੀ ਦਿੱਤੀ ਸੀਗੀ ਕਿ ਕਿਵੇਂ ਤੁਹਾਡੀ ਵੱਡੀ ਸੇਵਿੰਗ ਹੋ ਸਕਦੀ ਆ। ਅਸੀਂ ਬੜਾ ਜਲਦੀ ਕਾਲ ਕਰਨ ਜਾ ਰਹੇ ਹਾਂ ਮਨਜੀਤ ਜੀ ਨੂੰ, ਅਪਲਾਇੰਸ ਜੰਕਸ਼ਨ 'ਤੇ ਤੁਹਾਨੂੰ ਲੈ ਕੇ ਜਾਵਾਂਗੇ। ਅਕਾਲ ਮੋਰਗੇ ਤੋਂ ਰਸ਼ਮੀ ਜੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਰਸ਼ਮੀ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਆ ਪ੍ਰੋਗਰਾਮ ਦੇ ਵਿੱਚ।
2: ਬਹੁਤ ਬਹੁਤ ਧੰਨਵਾਦ ਹਰੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ।
2: ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਐਕੁਇਟੀ ਬਾਰੇ। ਬਹੁਤ ਵਾਰੀ ਇਹ ਟਰਮ ਯੂਜ਼ ਕਰੀ ਦੀ ਹੈ ਕਿ ਘਰ ਚੋਂ ਐਕੁਇਟੀ ਕੱਢ ਲੈਂਦੇ ਹੈਗੇ ਆ। ਕਈ ਵਾਰ ਕਲਾਇੰਟਸ ਦਾ ਫੋਨ ਵੀ ਆਉਂਦਾ ਹੈਗਾ ਕਿ ਸਾਡੇ ਘਰ ਚ ਐਕੁਇਟੀ ਹੈਗੀ ਹੈ, ਕੀ ਮੈਂ ਕੱਢ ਸਕਦਾ ਹੈਗਾ। ਸੋ ਪਹਿਲਾਂ ਸਮਝੀਏ ਕਿ ਹੁੰਦਾ ਕੀ ਹੈ। ਜੇ $1 million ਦਾ ਮੇਰਾ ਘਰ ਹੈਗਾ, ਬੈਂਕ ਕੋਲ ਅਗਰ ਮੈਂ ਵਾਪਿਸ ਜਾ ਰਹੀ ਹਾਂ ਪੈਸੇ ਕੱਢਣ ਵਾਸਤੇ ਘਰ ਚੋਂ, 80% ਤੱਕ ਤਾਂ ਲੋਨ ਲੈ ਸਕਦੀ ਹੈਗੀ ਆ। ਹੁਣ ਮਿਲੀਅਨ ਦਾ 80 ਮਤਲਬ 8 ਲੱਖ ਤੱਕ ਦਾ ਲੋਨ ਮੈਨੂੰ ਮਿਲ ਸਕਦਾ ਹੈਗਾ। ਹੁਣ 8 ਲੱਖ ਵਿੱਚੋਂ ਅਗਰ ਪਹਿਲੀ ਮੋਰਗੇਜ ਮੇਰੀ 5 ਲੱਖ ਦੀ ਖੜੀ ਹੈ, ਜੋ 3 ਲੱਖ ਬਚ ਗਿਆ ਉਹ ਐਕੁਇਟੀ ਹੈ। ਸੋ ਉਹ ਐਕੁਇਟੀ ਅਸੀਂ ਘਰ ਚੋਂ ਕੱਢ ਸਕਦੇ ਹੈਗੇ ਹਾਂ। ਉਹਦੇ ਵੀ ਬਹੁਤ ਡਿਫਰੈਂਟ ਤਰੀਕੇ ਹੁੰਦੇ ਕਿ ਅਸੀਂ ਰੀਫਾਈਨੈਂਸ ਕਰ ਲਈਏ। ਰੀਫਾਈਨੈਂਸ ਮਤਲਬ ਪਹਿਲੀ ਮੋਰਗੇਜ 5 ਲੱਖ ਦੀ, 3 ਲੱਖ ਕੱਢ ਕੇ ਨਵੀਂ ਮੋਰਗੇਜ ਨਵੇਂ ਸਿਰੋਂ 8 ਲੱਖ ਦੀ ਬਣਾਤੀ। ਬਟ ਦੂਜੀ ਆਪਸ਼ਨ ਆ ਜਾਂਦੀ ਹੈ ਕਿ ਮੈਂ ਮੋਰਗੇਜ ਨਹੀਂ ਤੋੜਨਾ ਚਾਹ ਰਹੀ, ਜਾਂ ਮੈਨੂੰ ਪੈਸਾ 3 ਲੱਖ ਰਾਈਟ ਵੇ ਨਹੀਂ ਚਾਹੀਦਾ ਹੈਗਾ। ਸੋ 5 ਲੱਖ ਨੂੰ ਮੈਂ ਐਜ ਇਟ ਇਜ਼ ਰਹਿਣ ਦਿੱਤਾ, ਉਹ 3 ਲੱਖ ਦੀ ਲਾਈਨ ਆਫ ਕ੍ਰੈਡਿਟ ਬਣਾ ਲਈ ਕਿ ਜਦੋਂ ਲੋੜ ਪੈਗੀ ਉਦੋਂ ਮੈਂ ਪੈਸੇ ਨੂੰ ਯੂਜ਼ ਕਰ ਸਕਾਂ। ਦੋਨੋਂ ਪ੍ਰੋਡਕਟ ਹਰ ਤਰ੍ਹਾਂ ਦੇ ਬੈਂਕ ਦੇ ਨਾਲ, ਮਤਲਬ ਕਿ ਮੇਜਰ ਬੈਂਕ, ਕ੍ਰੈਡਿਟ ਯੂਨੀਅਨ, ਟਰੱਸਟ ਕੰਪਨੀਆਂ, ਪ੍ਰਾਈਵੇਟ ਲੈਂਡਰ, ਹਰ ਬੈਂਕ ਦੇ ਨਾਲ ਜਿਹੜਾ ਅਵੇਲੇਬਲ ਨੇ। ਡਿਪੈਂਡਿੰਗ ਔਨ ਕਲਾਇੰਟ ਦੀ ਕੀ ਸਿਚੁਏਸ਼ਨ ਹੈਗੀ, ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਤੁਹਾਡੇ ਵਾਸਤੇ ਕੀ ਆਪਸ਼ਨ ਬਣ ਸਕਦੀਆਂ। ਬਹੁਤੀ ਜਾਣਕਾਰੀ
0: ਜੀ, ਇੱਕ ਨਾਲ ਦੇ ਨਾਲ ਇੱਕ ਹੋਰ ਦੱਸਿਓ, ਕਿਉਂਕਿ ਮੈਨੂੰ ਨਾ ਇੱਕ ਸਵਾਲ ਆਇਆ ਸੀ। ਉਹ ਕਹਿੰਦੇ ਇਹ ਜੇ ਅਸੀਂ ਅੱਜ ਤੋਂ ਸਾਲ ਪਹਿਲਾਂ ਜਦੋਂ ਵੈਲਿਊ ਕੀਤੀ ਸੀ ਉਦੋਂ ਸਾਡੇ ਕੋਲ ਇਕਵਿਟੀ $100,000 ਦੀ ਬਣਦੀ ਸੀ, ਜੇ ਅੱਜ ਮੰਨ ਲਓ ਕਿਸੇ ਏਰੀਏ ਦੇ ਵਿੱਚ ਕੋਈ ਘਰ ਦੀ ਵੈਲਿਊ ਵੱਧ ਚੁੱਕੀ ਆ ਜਾਂ ਉਹਨਾਂ ਨੇ 3 ਸਾਲ ਪਹਿਲਾਂ ਕੱਢੀ ਸੀ ਅਤੇ ਹੁਣ ਮੌਰਗੇਜ ਲਾ ਚੁੱਕੇ ਨੇ ਅਤੇ ਉਹਨਾਂ ਨੂੰ ਲੱਗਦਾ ਕਿ ਯਾਰ $100,000 ਦੀ ਹੋਰ ਹੋਊ, ਇਹ ਦੁਬਾਰੇ ਕਿੰਨੇ ਸਾਲ ਬਾਅਦ ਉਹਦੇ 'ਚ ਹੋਰ ਪੈਸਾ ਕੱਢਿਆ ਜਾ ਸਕਦਾ?
2: ਨੋਰਮਲੀ ਬੈਂਕ ਕਹਿੰਦਾ ਕਿ 12 ਮਹੀਨੇ ਬਾਅਦ ਜਿਹੜਾ ਹੈਗਾ ਅਸੀਂ ਦੁਬਾਰਾ ਰੀਫਾਈਨਾਂਸ ਕਰ ਸਕਦੇ ਹੈਗੇ ਆ।
0: ਅੱਛਾ ਜੀ।
2: ਸੋ 12 ਮਹੀਨੇ ਦੀ ਮਿਨੀਮਮ ਵੇਟ ਜਿਹੜੀ ਹੈ ਰਿਕੁਆਇਰਮੈਂਟ ਹੈਗੀ ਹੈ।
0: ਨੰਬਰ ਸੰਦਾ ਕਰ ਦੋ ਜਰੂਰ
2: ਜੀ। 647-549-4499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ ਜੀ। ਦੋਸਤੋ ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ ਰਸ਼ਮੀਤ ਜੀ, ਸੋ ਨੌਲੇਜ ਦਾ ਭੰਡਾਰ ਤੇ ਇਹਨਾਂ ਦੇ ਕੋਲ ਜਿਹੜੀ ਐਕਸਪੀਰੀਅੰਸ ਆ ਤਜਰਬਾ ਉਹਦਾ ਭੰਡਾਰ ਨੇ, ਸੋ ਤੁਹਾਨੂੰ ਮੌਰਗੇ ਸੁਣ ਚ ਜਾਣਕਾਰੀ ਚਾਹੀਦੀ ਹੈ ਰਸ਼ਮੀ ਜੀ। 647-549-4499 647-549-4499 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਗੁਰਸ਼ਰਨ ਬਾਜਵਾ ਜੀ ਇੱਕ ਪ੍ਰੋਪਰਟੀ ਲੈ ਕੇ ਆਏ ਨੇ, ਜੇ ਤੁਹਾਡਾ ਬਜਟ $1,000,000 ਦੇ ਆਸ ਪਾਸ ਆ ਤਾਂ $1,80,000 ਦੇ ਵਿੱਚ ਇੱਕ ਪ੍ਰੋਪਰਟੀ ਆ, $1,80,000 ਦੇ ਵਿੱਚ ਤੁਹਾਨੂੰ 3 ਬੈਡਰੂਮ ਦਾ ਫਰੰਟੇਜ ਵਾਲਾ ਜਿਹੜਾ ਡਿਟੈਚ ਘਰ ਮਿਲੂਗਾ ਹਾਈਵੇ 9 ਦੇ ਕੋਲ, ਏਅਰਪੋਰਟ ਰੋਡ ਦੇ ਕੋਲ, 8 ਏਕੜ ਜ਼ਮੀਨ ਆ ਦੋਸਤੋ। ਹੁਣ ਇਹ ਨਹੀਂ ਹੈਗਾ ਜ਼ਮੀਨ ਦੇ ਅਲੱਗ ਨਹੀਂ, ਇਕੱਲੇ ਘਰ ਦਾ ਪ੍ਰਾਈਸ ਆ, 8 ਏਕੜ ਜ਼ਮੀਨ, ਸਣੇ ਘਰ, ਡਿਟੈਚ ਘਰ 3 ਬੈਡਰੂਮ, ਸਣੇ 8 ਏਕੜ ਲੈਂਡ, ਸਿਰਫ $1,80,000 ਦਾ। ਇਹਦੀ ਜਾਣਕਾਰੀ, ਇਹਦੀਆਂ ਫੋਟੋਆਂ ਚਾਹੀਦੀਆਂ ਨੇ, ਗੁਰਸ਼ਰਨ ਬਾਜਵਾ ਜੀ ਨੂੰ ਕਾਲ ਕਰ ਲਓ 647-299-5448 647-299-5448 ਘਰ ਬਾਏ ਕਰਨ ਤੋਂ ਬਾਅਦ ਜਾਂ ਪਹਿਲਾਂ ਮੌਰਗੇ ਲੈਣੀ ਆ ਤਾਂ ਰਸ਼ਮੀਤ ਜੀ ਬੈਠੇ ਨੇ, ਅਤੇ ਜਦੋਂ ਘਰ ਬਾਏ ਹੋ ਗਿਆ ਅਤੇ ਇਸ ਤੋਂ ਬਾਅਦ ਫਰਨੀਚਰ ਬਾਏ ਕਰਨਾ ਤਾਂ ਗ੍ਰੈਂਡ ਹੋਮ ਫਰਨੀਚਰ, ਅਤੇ ਜੇ ਅਪਲਾਇੰਸ ਬਾਏ ਕਰਨੇ ਆ ਤਾਂ ਅਪਲਾਇੰਸ ਜੰਕਸ਼ਨ। ਸੋ ਘਰਾਂ ਦੀ ਕਲੋਜ਼ਿੰਗ ਜਾਂ ਬਹੁਤ ਪਰਿਵਾਰ ਦੀਵਾਲੀ ਦੇ ਸ਼ੁਭ ਮਹੂਰਤ 'ਤੇ ਚਾਹੁੰਦੇ ਨੇ ਕਿ ਆਪਾਂ ਘਰ ਬਾਏ ਕਰੀਏ, ਦੁਸਹਿਰੇ ਦਾ ਕਿਸੇ ਨੇ ਕਢਵਾਇਆ ਹੁੰਦਾ, ਸੋ ਅਲੱਗ ਅਲੱਗ ਮਹੂਰਤ ਵੀ ਨਿਕਲੇ ਹੁੰਦੇ ਨੇ ਚਾਬੀਆਂ ਦੇ ਵਿੱਚ, ਕਈਆਂ ਦੀ ਕਲੋਜ਼ਿੰਗ ਉਸ ਨਾਲ ਪਲੈਨ ਕੀਤੀ ਹੁੰਦੀ ਆ। ਸੋ ਘਰ ਲੈਣ ਦਾ ਸਮਾਂ ਆ ਗਿਆ ਅਤੇ ਇਹ ਜਿਹੜਾ ਟਾਈਮ ਆ ਹੁਣ ਤੋਂ ਲੈ ਕੇ ਦੀਵਾਲੀ ਤੱਕ, ਇਹ ਘਰ ਦੇ ਵਿੱਚ ਨਵੀਆਂ ਚੀਜ਼ਾਂ ਲੈ ਕੇ ਆਉਣ ਦਾ ਟਾਈਮ, ਇਹਨੂੰ ਆਪਾਂ ਸ਼ੋਭ ਤਿਉਹਾਰ ਮੰਨਦੇ ਹਾਂ ਕਿ ਆਹ ਦਿਨਾਂ ਦੇ ਵਿੱਚ ਲੋਹਾ ਲੈ ਕੇ ਆਉਣਾ ਭਾਈ ਤਾਂ ਆਹੀ ਟਾਈਮ ਦੇ ਵਿੱਚ ਲੈ ਕੇ ਆਓ, ਜੇ ਕੋਈ ਅਪਲਾਇੰਸ ਲੈ ਕੇ ਆਉਣਾ, ਜੇ ਕੋਈ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਸ਼ੀਨਰੀ ਲੈ ਕੇ ਆਉਣੀ ਤਾਂ ਇਹ ਰਾਈਟ ਟਾਈਮ ਮੰਨਿਆ ਜਾਂਦਾ। ਸੋ ਇਹਦੇ ਵਿੱਚ ਜਿੱਥੇ ਵੈਸੇ ਲਾਹੇਵੰਦ ਬਣਦੇ ਉੱਥੇ ਡਿਸਕਾਊਂਟ ਵੀ ਹੁੰਦੇ ਨੇ। ਹੁਣ ਡਿਸਕਾਊਂਟ ਕਿੰਨਾ ਕਾ ਇਹ ਅਪਲਾਇੰਸ ਜੰਕਸ਼ਨ ਤੋਂ ਮਜੀਦ ਦੱਸਣਗੇ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਵੈਲਕਮ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
3: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤੇ ਨੂੰ ਮੇਰੇ ਵੱਲੋਂ ਪਿਆਰ ਭੇਜ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜੀ, ਅੱਜ ਸ਼ਾਮ 7 ਵਜੇ ਤੱਕ ਜਿੰਨੇ ਵੀ ਕਲਾਇੰਟ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਇਹ ਐਕਸਕਲੂਸਿਵ ਡੀਲ ਹੈ। ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, $2,400 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $1,599, $1,599 ਚ ਅਪਲਾਈਸ ਜੰਕਸ਼ਨ ਤੇ ਅੱਜ ਸ਼ਾਮ 7 ਵਜੇ ਤੱਕ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਕੋਈ ਆਪਣਾ ਨਵਾਂ ਘਰ ਕਲੋਜ਼ ਕਰ ਰਹੇ ਨੇ, ਤੁਸੀਂ ਪੁਰਾਣੇ ਅਪਲਾਈਸਿਸ ਕੱਢ ਕੇ ਨਵੇਂ ਪਾਉਣੇ ਨੇ ਤੇ 5 ਦੇ 5 ਅਪਲਾਈਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟਾਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $3,499 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਟੀਵੀ ਸੈਕਸ਼ਨ ਚ ਜਿੰਨੇ ਵੀ ਕਲਾਇੰਟ ਡੀਲ ਦੇਖ ਰਹੇ ਨੇ ਭਾਜੀ, ਦੀਵਾਲੀ ਤੱਕ ਹਰ ਟੀਵੀ ਦੇ ਨਾਲ ਫ੍ਰੀ ਸਾਊਂਡ ਬਾਰ ਐਜ਼ ਅ ਗਿਫਟ ਦਿੱਤੀ ਜਾ ਰਹੀ, ਜਿਹਦੇ ਵਿੱਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, $1,100 ਅਸੀਂ ਪਹਿਲੇ ਵੇਚ ਰਹੇ ਸੀ, ਸਿਰਫ $999 ਹੈ, ਤੇ ਨਾਲ ਫ੍ਰੀ ਸਾਊਂਡ ਬਾਰ ਸੈਮਸੰਗ ਦੀ ਬਿਲਕੁਲ ਫ੍ਰੀ, ਤੇ 85 ਇੰਚ $1,099 ਵਿਦ ਫ੍ਰੀ ਸਾਊਂਡ ਬਾਰ। ਸੋ 6 ਮਹੀਨੇ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ
0: 9545450050 ਚਲਦਾ, 2 ਨਹੀਂ ਚਲਦੇ ਤਾਂ ਤੁਹਾਨੂੰ ਲੱਗਦਾ ਕਿ ਹੁਣ ਕਿੱਥੇ ਰਿਪੇਅਰ ਕਰਾਵਾਂਗੇ, ਨਵਾਂ ਹੀ ਬਾਏ ਕਰ ਲਈਏ, ਤਾਂ ਇਹ ਰਾਈਟ ਟਾਈਮ ਆ। ਮਨਜੀਤ ਜੀ ਨੂੰ ਕੋਲਕਰ ਅਪਲਾਇੰਸ ਜੰਕਸ਼ਨ ਤੇ ਦੋ ਲੋਕੇਸ਼ਨਾਂ ਨੇ, ਏਅਰਪੋਰਟ ਐਂਡ ਕਲਾਰਕ, ਤੇ ਨਾਲ ਦੇ ਨਾਲ ਬ੍ਰੈਂਪਟਨ ਵੈਸਟ ਚ ਮਿਸਿਸ ਹੈਗਾ ਐਂਡ ਸਟਿਲ ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ।

0: ਕੱਲ ਨੂੰ ਇੱਕ ਸਪੈਸ਼ਲ ਇੰਟਰਵਿਊ ਤੁਹਾਡੇ ਲਈ ਲਿਖਾਂਗੇ ਅਤੇ ਰੇਡੀ ਪ੍ਰੋਗਰਾਮ ਚੜ੍ਹਦੀ ਕਲਾ 7-8 ਅਤੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਕੋਈ ਸੁਝਾਅ, ਕੋਈ ਸੁਜੈਸ਼ਨ, ਜਾਂ ਫਿਰ ਆਪਣੀ ਐਡਵਰਟੀਜ਼ਮੈਂਟ ਇਸ ਪ੍ਰੋਗਰਾਮ ਦੇ ਵਿੱਚ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ 647-921-2032 647-921-2032
1: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
3: ਅੱਜ
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 ਈਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
4: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
6: ਆਪਣੇ ਸੁਪਨਿਆਂ ਦਾ ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ 'ਚ ਇਕੁਇਟੀ ਪਈ ਹੈ, ਬੈਸਟ ਤਰੀਕੇ ਨਾਲ ਕਿਵੇਂ ਕੱਢਣੀ ਹੈ, ਰੀਫਾਈਨੈਂਸ ਕਰਕੇ ਉਹ ਜਾਣਨਾ ਚਾਹੁੰਦੇ ਹੋ, ਜਾਂ ਤੁਹਾਡਾ ਕ੍ਰੈਡਿਟ ਖਰਾਬ ਹੈ, ਤੁਹਾਨੂੰ ਕੋਈ ਮੋਰਗੇਜ ਨਹੀਂ ਦੇ ਰਿਹਾ, ਉਹਦਾ ਹੱਲ ਲੱਭਣਾ ਚਾਹੁੰਦੇ ਹੋ, ਇੱਕੋ ਹੀ ਨੰਬਰ ਹੈ ਜੀ ਮਨਪ੍ਰੀਤ ਸਿੰਘ, ਐਫੀਨਿਟੀ ਮੋਰਗੇਜ ਸੋਲਿਊਸ਼ਨਸ ਤੋਂ। 6472227071 ਸਟ੍ਰੈਸ ਫ੍ਰੀ ਮੋਰਗੇਜ ਪ੍ਰੋਸੈਸ ਲਈ ਮਨਪ੍ਰੀਤ ਸਿੰਘ ਨੂੰ ਕਾਲ ਕਰੋ ਜੀ। ਧੰਨਵਾਦ।
7: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
8: ਬਸ ਇੰਨੀ ਗੱਲ ਹੋ ਘਰ

0: ਬੱਲੀਏ।
1: ਦੋਸਤੋ ਜੁੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ, ਅਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਜੇ ਕਿਸੇ ਨੇ ਗੱਡੀ ਬਾਏ ਕਰਨੀ ਆ, ਵੀਕਲੀ ਪੇਮੈਂਟ $39 ਬਣ ਸਕਦੀ ਹੈ। ਦੋਸਤੋ ਵਿੱਕ ਸੇਠੀ ਜੀ ਨੇ, ਦਲਾਵਰੀ ਗਰੁੱਪ ਦਾ ਹਿੱਸਾ ਗਾ ਜੀ ਫਰੋਸਟ GMC ਜੋ ਕਿ ਬਵੇੜ ਐਂਡ ਮੇਨ ਦੇ ਉੱਤੇ ਡੀਲਰਸ਼ਿਪ ਆ, ਇੱਥੇ ਜਾ ਕੇ ਤੁਸੀਂ ਦੋ ਗੱਡੀਆਂ ਦੀਆਂ ਡੀਲਾਂ ਇਹਨਾਂ ਨੇ ਸਾਡੇ ਕੋਲ ਭੇਜੀਆਂ ਨੇ। ਇੱਕ ਤਾਂ ਹੈਗੀ ਆ ਟਰੈਕਸ ਗੱਡੀ ਆ, ਸ਼ੈਵਰਲੇ ਦੀ SUV ਗੱਡੀ ਆ, ਬ੍ਰੈਂਡ ਨਿਊ ਗੱਡੀ ਆ। ਜੇ ਤੁਸੀਂ ਗੱਡੀ ਨੂੰ 2 ਸਾਲਾਂ ਲਈ ਲੀਜ਼ ਕਰਦੇ ਹੋ, ਤਕਰੀਬਨ $2600 ਡਾਊਨ ਪੇਮੈਂਟ ਦੇ ਨਾਲ, ਜੇ ਇਹਦੀ ਜਿਹੜੀ ਵੀਕਲੀ ਪੇਮੈਂਟ ਬਣੂਗੀ ਸਿਰਫ $39 ਜਿਹੜਾ ਤੁਹਾਨੂੰ ਪੇਮੈਂਟ ਰਹਿ ਜੂਗੀ। ਇੱਦਾਂ ਹੀ ਇੱਕ ਬੋਲਟ ਗੱਡੀ ਆ, ਉਹ ਫੁੱਲੀ ਇਲੈਕਟ੍ਰਿਕ ਆ, ਉਹਦੀ ਵੀ ਜੇ ਤੁਸੀਂ ਤਕਰੀਬਨ $2600 ਦੇ ਡਾਊਨ ਪੇਮੈਂਟ ਕਰਕੇ 2 ਸਾਲਾਂ ਲਈ ਲੀਜ਼ ਹੋਲਡ ਕਰਦੇ ਹੋ ਤਾਂ ਹਫ਼ਤੇ ਦੇ $45 ਪਲੱਸ ਟੈਕਸ। ਹੁਣ ਤੁਹਾਡਾ ਵੀਕਲੀ ਖਰਚਾ ਕਿੰਨਾ ਗਿਆ, 45 ਪਲੱਸ ਟੈਕਸ ਲਾ ਲਓ 50-52-53, ਅਤੇ ਤੇਲ ਦਾ ਕੋਈ ਖਰਚਾ ਹੀ ਨਹੀਂ ਕਿਉਂਕਿ ਫੁੱਲੀ ਇਲੈਕਟ੍ਰਿਕ ਆ। ਅਤੇ ਜਿਹੜੀਆਂ ਇਹ ਅਮੈਰੀਕਨ ਗੱਡੀਆਂ ਹੁੰਦੀਆਂ ਨੇ ਜਾਂ GMC ਦੀਆਂ ਗੱਡੀਆਂ ਹੁੰਦੀਆਂ ਨੇ, ਇਹਨਾਂ ਦੀ ਕਿ ਕਿਉਂਕਿ ਜਿੰਨਾ ਗੱਡੀ ਦੇ ਸੇਫਟੀ ਫੀਚਰ ਜ਼ਿਆਦਾ ਨੇ, ਉਹਨਾਂ ਦੀ ਇੰਸ਼ੋਰੈਂਸ ਵੀ ਘੱਟ ਹੁੰਦੀ ਆ। ਸੋ ਪੂਰੀ ਡਿਟੇਲ ਲਈ ਵਿੱਕ ਸੇਠੀ ਜੀ ਨੂੰ ਕਾਲ ਕਰੋ, GM ਨੇ ਉੱਥੋਂ ਦੇ, ਨੰਬਰ ਟੂ ਕਾਲ 647-992-1913 647-992-1913 6479921913 6479921913 ਅਤੇ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਅਵਤਾਰ ਜੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਤੁਹਾਨੂੰ ਟਿਕਟਾਂ ਚਾਹੀਦੀਆਂ ਨੇ ਤਾਂ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਦੁਸਹਿਰੇ ਦੀਆਂ ਦੀਵਾਲੀ ਦੀਆਂ ਟਿਕਟਾਂ ਮਿਲ ਜਾਣਗੀਆਂ, ਨਵੇਂ ਸਾਲ 'ਤੇ ਜਾਣਾ, ਲੋਹੜੀ 'ਤੇ ਜਾਣਾ, ਜਾਂ ਫਿਰ ਆਉਣ ਵਾਲੇ ਸਾਲ ਫਰਵਰੀ ਮਾਰਚ ਦੇ ਵਿੱਚ ਜਾਣਾ, ਤਾਂ ਕਟਾਰੀਆ ਟੂਰਸ ਐਂਡ ਟਰੈਵਲ ਦਾ ਨੰਬਰ 905-678-1200। ਇਹ ਕਹਿੰਦੇ ਜੇ ਇੰਡੀਆ ਜਾਣਾ ਦੁਬਈ ਸਟੋਪ ਲੈ ਕੇ ਬਾਜੋ ਅਤੇ ਦੁਬਈ ਘੁੰਮ ਕੇ ਬਾਜੋ, ਦੁਬਈ ਦਾ ਪੈਕੇਜ ਬੜਾ ਸਸਤਾ ਗਾ, $600-700 ਦੇ ਵਿੱਚ ਦੁਬਈ ਘੁੰਮਾ ਦੇਣਗੇ ਤੁਹਾਨੂੰ, 905-678-1200। ਮੋਨਾ ਮਹਿੰਗੇ ਜੀ 416-509-1509 ਇਸ ਪ੍ਰੋਗਰਾਮ ਨੂੰ ਖਾਸ ਸਪੋਂਸਰ ਕਰਦੇ ਨੇ ਜੀ। ਇਸ ਦੇ ਨਾਲ ਨਾਲ ਢਿੱਲੋਂ ਵੀਡੀਓ ਸੈਮੀ ਢਿੱਲੋਂ ਜੀ ਦਾ ਅਸੀਂ ਚੇਚੇ ਤੌਰ 'ਤੇ ਧੰਨਵਾਦ ਕਰਦੇ ਹਾਂ। 905-204-1313 IPTV ਚਾਹੀਦਾ ਇੰਡੀਆ ਲਈ, ਜਾਂ ਫਿਰ ਤੁਹਾਨੂੰ ਦੇਬੀ ਮਖਸੂਸਪੁਰੀ ਜੋ ਕਿ ਸ਼ੋਅ ਲਾਉਣ ਜਾ ਰਹੇ ਨੇ ਅਗਲੀ 17 ਤਰੀਕ ਨੂੰ, ਬਸ ਸੈਟਰਡੇ ਨੂੰ ਸ਼ੋਅ ਆ, ਉਹਦੀਆਂ ਟਿਕਟਾਂ ਚਾਹੀਦੀਆਂ ਨੇ ਤਾਂ ਢਿੱਲੋਂ ਵੀਡੀਓ 'ਤੇ ਤੁਹਾਨੂੰ ਮਿਲ ਜਾਣਗੀਆਂ। ਸੋ ਗੋਰ ਐਂਡ ਵਨੀਜ਼ਰ 'ਤੇ 4525 ਵਨੀਜ਼ਰ ਰੋਡ 'ਤੇ ਤੁਸੀਂ ਢਿੱਲੋਂ ਵੀਡੀਓ 'ਤੇ ਪਹੁੰਚ ਜਾਓ ਅਤੇ ਦੇਬੀ ਲਾਈਵ ਦੀਆਂ ਸ਼ੋਅ ਵੀ ਤੁਹਾਨੂੰ ਟਿਕਟਾਂ ਉੱਥੇ ਮਿਲ ਜਾਣਗੀਆਂ। ਇਸ ਦੇ ਨਾਲ ਨਾਲ ਗਰੋਸਰੀ ਲਈ ਯਾਰ ਰੱਖੋ ਏਸ਼ੀਅਨ ਫੂਡ ਸੈਂਟਰ ਦਾ ਗੋਰ ਐਂਡ ਪੰਨਾਹਿਲ ਦੀ ਲੋਕੇਸ਼ਨ 'ਤੇ, ਬਹੁਤ ਭਾਰੀ ਸੇਲ ਇਸ ਵਾਰ ਵੀ ਲੱਗਣ ਜਾ ਰਹੀ ਆ। ਅਤੇ DZ ਗ੍ਰਾਫਿਕ ਤੋਂ ਬਾਈ ਗੁਰਮਨ, ਤੁਸੀਂ ਪ੍ਰਿੰਟਿੰਗ ਕਰਵਾਉਣੀ ਆ ਨਾ, $999 'ਚ 50,000 ਫਲਾਇਰ ਪ੍ਰਿੰਟ ਕਰਕੇ ਦੇਣਗੇ ਤੁਹਾਨੂੰ, ਉਹ ਵੀ ਦੋਨੋਂ ਸਾਈਡ 'ਤੇ, ਚਾਹੇ ਬਿਜ਼ਨਸ ਕਾਰਡ ਨੇ, ਚਾਹੇ ਵੈਨ ਰੈਪ ਕਰਵਾਉਣੀ ਆ, ਚਾਹੇ ਵੋਟਾਂ ਦੇ ਮੁਤੱਲਕ ਤੁਸੀਂ ਸਾਈਨ ਬੋਰਡ ਵਗੈਰਾ ਕਰਾਉਣੇ ਨੇ, $3 ਤੋਂ ਸਟਾਰਟ ਨੇ ਲੋਨ ਸਾਈਨ। ਨੰਬਰ ਟੂ ਕਾਲ 647-549-7017 647-549-7017 6475497017 ਅਤੇ ਅਲਫਾ ਫਿਜ਼ੀਓਥੈਰੇਪੀ, ਜੇ ਤੁਸੀਂ ਇਹਨਾਂ ਤੋਂ ਬ੍ਰੇਸਿਸ, ਨੀ ਜਿਹੜੀਆਂ ਸੌਕਸ ਹੁੰਦੀਆਂ ਨੇ ਕੰਪਰੈਸ਼ਨ ਸੌਕਸ, ਪਤਾਵੇ ਕਸਟਮਾਈਜ਼ ਕਰਾਉਣੇ ਆ, ਜਾਂ ਫਿਰ ਇਹਨਾਂ ਤੋਂ ਫਿਜ਼ੀਓਥੈਰੇਪੀ ਲੈਣੇ ਆ, ਤਾਂ ਅਲਫਾ ਫਿਜ਼ੀਓਥੈਰੇਪੀ ਜੀ 905-226-0043 905-226-0043 ਅਤੇ ਫੈਸ਼ਨ IQ ਅਤੇ ਕਰਵਾ ਚੌਥ ਦੀ ਸੇਲ ਚੱਲ ਰਹੀ ਆ, ਸੂਟਾਂ ਦੇ ਉੱਤੇ ਬੜੀ ਭਾਰੀ ਸੇਲ ਆ, ਇਹਦੇ ਲਈ ਤੁਸੀਂ ਵਿਜ਼ਿਟ ਕਰਨਾ ਗਾ ਫੈਸ਼ਨ IQ ਨੂੰ। ਅਤੇ ਨਾਲ ਦੇ ਨਾਲ ਐਵਰੈਸਟ ਟ੍ਰੇਡਰਸ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਤੁਹਾਨੂੰ ਕਿਸੇ ਨੇ ਨਾ ਜੇ ਕੰਮ ਦੇ ਉੱਤੇ ਚਾਹ ਲਈਆਂ ਮਸ਼ੀਨਾਂ ਲਵਾਉਣੀਆਂ ਨੇ ਤਾਂ ਬਹੁਤ ਵਧੀਆ ਇਹਨਾਂ ਕੋਲ ਮਸ਼ੀਨ ਆ, 647-521-5558 ਚਾਹ ਵੀ ਇਹ ਮੁਹੱਈਆ ਕਰਾਉਂਦੇ ਨੇ, 6475215758। ਅਤੇ ਜੇ ਤੁਹਾਡਾ ਮਿੱਠਾ ਖਾਂਦਾ ਜ਼ਿਕਰ ਤਾਂ ਰੈੱਡ ਮੂਨ ਬੇਕਰੀ, ਮਠਿਆਈਆਂ ਦੇ ਮੁਤਲਕ ਯਾਦ ਰੱਖਿਓ, 97 ਓਰੈਂਡਾ ਡਰਾਈਵ 'ਤੇ, ਅਤੇ ਸਾਡੇ ਡਿਲੀਵਰੀ ਪਾਰਟਨਰ ਨੇ ਕੁਇਕ ਸ਼ਿਪ ਕਰੀਅਰ ਸਰਵਿਸ, $7 ਤੋਂ ਡਿਲੀਵਰੀ ਦੇ ਰੇਟ ਸਟਾਰਟ ਹੋ ਜਾਂਦੇ ਨੇ ਜੀ। 647-463-5454 647-463-5454 'ਤੇ ਕੋਈ ਨੰਬਰ ਮਿਸ ਕਰ ਗਏ ਹੋ ਜਾਂ ਆਪਣੀ ਐਡਵਰਟੀਜ਼ਮੈਂਟ ਸਾਡੇ ਦਰ ਨਾਲ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ, ਮੇਰਾ ਨੰਬਰ ਆ 647-921-2032 647-921-2032 6479-212-032। ਅਤੇ ਮਨਪ੍ਰੀਤ ਜੀ ਸਪੈਸ਼ਲ ਧੰਨਵਾਦ ਕਰ ਰਹੇ ਸੀ, ਬਹੁਤ ਸਾਰੀਆਂ ਕਾਲਾਂ ਉਹਨਾਂ ਨੂੰ ਕੱਲ੍ਹ ਆਈਆਂ ਕਿਉਂਕਿ ਇਹ ਕਹਿੰਦੇ ਨੇ $1,20,000 ਤੁਹਾਡੇ ਖਾਤੇ ਦੇ ਵਿੱਚ ਆ ਸਕਦਾ, ਉਹ ਵੀ 24-48 ਘੰਟੇ ਦੇ ਵਿੱਚ। ਸੈਕਿੰਡ ਮੋਰਗੇਜ ਚਾਹੀਦੀ ਹੈ ਤਾਂ ਮਨਪ੍ਰੀਤ ਜੀ ਨੂੰ ਕਾਲ ਕਰਿਓ, 647-222-7071 647-222-7071। ਦਿਓ ਜਤ ਫਿਰ ਮਿਲਦੀ ਉਮੀਦ ਦੇ ਨਾਲ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ।
0: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਲਹਿਰਾਂ
3: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: multiple locations in GTA. For more information, visit rajdhanisweets.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डियां नु लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे कोई भी रिपेयर किस भी मेक एंड मॉडल सेफ्टी सर्टिफिकेशन उबर लिफ्ट दी सेफ्टी करोनी है स्पेशलाइज करदे ने इलेक्ट्रिकल अते कंप्यूटराइज्ड डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग 905-799-1478 905-799-1478 रॉयल ऑटो सेंटर
2: आस दी किरण रे ऑफ होप नशा छुड़ाऊ ते पुनर्वास केंद्र दयालपुरा कपूरथला नशे दी एडिक्शन एक मानसिक बीमारी है इस दा इलाज जल्द ते सौखा हो सकदा है आस दी किरण दा मनोरथ है कि नशे दी एडिक्शन करन वाले व्यक्ति अते परिवार नूं इस मानसिक बीमारी तो छुटकारा दवाउणा आधुनिक सहूलतां नाल लैस नशा छुड़ाऊ केंद्र आस दी किरण भारत सरकार वल्लों मंजूर शुदा है तुहाडे परिवार दा कोई व्यक्ति या दोस्त नशे दी एडिक्शन विच है ता जल्द इलाज लई 99-151-54-548 लखबीर सिंह संधू MD नूं कॉल करो 9915154548
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 9052041313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
4: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
5: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
6: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 404-437-655-1984. ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-8

0: ਨੂੰ ਆ ਪ੍ਰੋਗਰਾਮ ਹੈ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰ ਲੈ ਕੇ ਠੀਕ 9 ਵਜੇ ਤੱਕ ਗੱਲਾਂ ਬਾਤਾਂ ਐਂਡ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਪਿਆਰੀ ਜੀ ਹੈਪੀ ਹੈਪੀ ਫਰਾਈਡੇ ਜੂਨੀਅਰ ਕਿਆ ਬਾਤ ਹੈ ਫਰਾਈਡੇ ਜੂਨੀਅਰ ਦੀ ਬਹੁਤ ਹੀ ਮਿੱਠੀ ਪਿਆਰੀ ਸੋਹਣੀ ਜੀ ਇੱਕ ਆਪਣੀ ਸ਼ਾਮ ਨਹੀਂ ਬਟ ਸਵੇਰ ਹੈ ਅਤੇ ਸਵੇਰ ਨੂੰ ਇੰਜੋਏ ਕਰਦੇ ਹਾਂ ਗੁੱਡ ਮਾਰਨਿੰਗ ਐਂਡ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋ ਹੈਵਿੰਗ ਗੁੱਡ ਟਾਈਮ ਅਸੀਂ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ ਕਰਦੇ ਹਾਂ ਗੱਲਾਂ ਬਾਤਾਂ ਖੂਬ ਐਂਡ ਪੰਜਾਬੀ ਦਾ ਦੇ ਅੱਜ ਦੇ ਇਸ ਪ੍ਰੋਗਰਾਮ ਨੂੰ ਫਿਰ ਵਧੀਆ ਯਾਰ ਇੰਜੋਏ ਕਰੀਏ ਅਤੇ ਤੁਸੀਂ ਸਾਡੇ ਨਾਲ ਅਸੀਂ ਤੁਹਾਡੇ ਨਾਲ ਅਤੇ ਦਿਲ ਸਾਡੇ ਨਾਲ ਲਾ ਲਾ ਚੁੱਪ ਕਰਕੇ ਨਹੀਂ ਲੋਕਾਂ ਨੂੰ ਬੋਲਣ ਦੇ ਹੈ ਸੋ ਲੈਟਸ ਹੈਵ ਅ ਗੁੱਡ ਟਾਈਮ ਐਂਡ ਪੰਜਾਬੀ ਲਹਿਰ ਦੇ ਵਿੱਚ ਜਿੱਥੇ ਕਿ ਤੁਸੀਂ ਜੁੜਦੇ ਹੋ ਉੱਥੇ ਬਹੁਤ ਚਾਵਾਂ ਨਾਲ ਅਸੀਂ ਵੀ ਸਟੂਡੀਓ 'ਚ ਪਹੁੰਚਦੇ ਹਾਂ ਕਿ ਸਵੇਰ ਦੇ ਵੱਜਣ ਕੇ ਰਾਠ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਸੋ ਵੈਲਕਮ ਵੈਲਕਮ ਵੈਲਕਮ ਐਂਡ ਗੱਲਾਂ ਬਾਤਾਂ ਦੇ ਵਿੱਚ ਤੁਹਾਡੇ ਨਾਲ ਜੁੜ ਚੁੱਕੇ ਹਾਂ ਫਰਾਈਡੇ ਜੂਨੀਅਰ ਯਾਰ ਐਤਕੀ ਤਾਂ ਉਹੀ ਆ ਗਿਆ ਹੈ ਕਿਉਂਕਿ ਨੈਚੁਰਲੀ ਚਲੋ ਲੌਂਗ ਵੀਕਐਂਡ ਸੀਗਾ ਅਤੇ ਲੌਂਗ ਵੀਕਐਂਡ ਤੋਂ ਬਾਅਦ ਹੁਣ ਸ਼ੋਰਟ ਵੀਕ ਹੈ ਸੋ ਇਸ ਸ਼ੋਰਟ ਵੀਕ ਦੀ ਇੱਕ ਜਿਹੜੀ ਕਰੇਜ਼ ਐਕਸਾਈਟਮੈਂਟ ਸੀਗੀ ਉਹ ਹੁਣ ਹੁੰਦੀ ਹੈ ਨੈਚੁਰਲੀ ਕਿਉਂਕਿ ਲੌਂਗ ਵੀਕਐਂਡ ਤੋਂ ਬਾਅਦ ਫਿਰ ਪਤਾ ਹੁੰਦਾ ਕਿ ਯਾਰ 4 ਕੁ ਦਿਨ ਨੇ ਅਤੇ ਬਸ ਲੈ ਲਿਆ ਕੰਮ ਸੋ ਅੱਜ ਵੀ ਆਲਰੇਡੀ ਫਰਾਈਡੇ ਜੂਨੀਅਰ ਨੂੰ ਇੰਜੋਏ ਕਰੋ ਹਲਕੀ ਫੁਲਕੀ ਠੰਡ ਜ਼ਰੂਰ ਹੋਗੀ ਐਂਡ ਹੁਣ ਰਹੇਗੀ ਜਿਹੜਾ ਸੀਗਾ 20s ਦਾ ਮੌਸਮ ਉਹ ਜਿੰਨਾ ਇੰਜੋਏ ਕਰਨਾ ਸੀਗਾ ਕਰ ਲਿਆ ਅਤੇ ਹੁਣ ਲੋਅਰ ਦਿਨ 20 ਬਟ ਫਿਰ ਵੀ 12, 16, 10, 16, 18, 16 ਇੱਦਾਂ ਦਾ ਮੌਸਮ ਰਹੇਗਾ ਬਟ ਲੋਅਸ ਕਾਫੀ ਲੋਅ ਹੋਣਗੇ ਹੁਣ ਸੈਟਰਡੇ ਨੂੰ ਕਹਿੰਦੇ ਆ ਲੋਅ 1 ਡਿਗਰੀ ਅਤੇ ਜਦੋਂ ਫਿਰ ਮਾਈਨਸ ਆਇਆ ਉਹ ਵੀ ਪਤਾ ਨਹੀਂ ਲੱਗਣਾ ਸੋ ਸਾਡੇ ਨਾਲ ਜੁੜ ਚੁੱਕੇ ਨੇ ਸੌਰਭ ਰਤਨ ਜੀ ਸੌਰਭ ਜੀ ਗੁੱਡ ਮਾਰਨਿੰਗ ਸਰ ਵੈਲਕਮ
1: ਥੈਂਕ ਯੂ ਨਵੀ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ
0: ਕੀ ਹਾਲ ਚਾਲ
1: ਬਹੁਤ ਵਧੀਆ ਤੁਸੀਂ ਸੁਣਾਓ ਸਰ
0: ਬਹੁਤ ਵਧੀਆ ਸਰ ਬਹੁਤ ਵਧੀਆ ਬੱਲੇ ਬੱਲੇ ਆ ਸੋ ਸਰਬ ਜੀ ਅੱਜ ਫਿਰ ਕੀ ਬਣ ਰਿਹਾ
1: ਨਵੀਂ ਅੱਜ ਮੈਸੇਜ ਦਿੰਦੇ ਆ ਕਿਉਂਕਿ ਇਸ ਵੇਲੇ ਡਿਊ ਟੂ ਐਸੈਟ ਕਲਾਸਿਸ ਦੀ ਡਿਟੀਰੀਅਰੇਸ਼ਨ ਹੋਣ ਕਰਕੇ ਕਾਫੀ ਵੈਲੂਏਸ਼ਨ ਦੇ ਵਿੱਚ ਫਰਕ ਆਇਆ ਅਨਫੋਰਚੂਨੇਟਲੀ ਵਿਦ ਦਾ ਕਾਰਪੋਰੇਸ਼ਨਸ ਐਸ ਵੈਲ ਐਸ ਇੰਡੀਵਿਜੁਅਲ ਹੋਲਡਿੰਗਸ ਸੋ ਇਹ ਜਿਹੜਾ ਸਮਾਂ ਹੈ ਜਦੋਂ ਬਿਜ਼ਨਸ ਦੇ ਵਿੱਚ ਥੋੜੀ ਉਥਲ ਪੁਥਲ ਹੁੰਦੀ ਹੈ ਜਾਂ ਐਸੈਟ ਵੈਲੂਏਸ਼ਨ ਲੋਅ ਹੋਈ ਹੁੰਦੀ ਹੈ ਇਹ ਸੈਕਸ਼ਨ 85 ਜਾਂ ਸਟੇਟ ਫਰੀਜ਼ ਦਾ ਬੜਾ ਵਧੀਆ ਸਮਾਂ ਹੈ 85 ਸਟੇਟ ਫਰੀਜ਼ ਦਾ ਮਤਲਬ ਇਹ ਹੈ ਕਿ ਜਿਹੜੇ ਲੋਕਾਂ ਨੇ ਹੁਣ ਬਿਜ਼ਨਸ ਸੈੱਲ ਕਰਨਾ ਹੈ ਜਾਂ ਬਿਜ਼ਨਸ ਆਪਣੀ ਨੈਕਸਟ ਜਨਰੇਸ਼ਨ ਨੂੰ ਪਾਸ ਕਰਨਾ ਹੈ ਔਰ ਉਹ ਚਾਹੁੰਦੇ ਆ ਕਿ ਉਹਨਾਂ ਦੀ ਟੈਕਸ ਲਾਇਬਿਲਿਟੀ ਕਾਫੀ ਘਟੇ ਲਿਮਿਟਡ ਹੋ ਜੇ ਜਾਂ ਫਰੀਜ਼ ਹੋ ਜੇ ਇਸ ਟਾਈਮ ਦੇ ਉੱਪਰ ਤੇ ਜਿਹੜਾ ਨਵਾਂ ਜਿਹੜੇ ਕਾਮਨ ਸਟਾਕਸ ਹੈਗੇ ਨੇ ਸ਼ੇਅਰ ਹੈਗੇ ਨੇ ਉਹ ਨਵੀਂ ਜਨਰੇਸ਼ਨ ਨੂੰ ਦੇ ਦਿੱਤੇ ਜਾਣ ਜਿਹਦੇ ਨਾਲ ਆਉਣ ਵਾਲੇ ਦਿਨਾਂ ਦੀ ਜਿਹੜੀ ਬਿਜ਼ਨਸ ਦੀ ਬੜੋਤਰੀ ਹੈ ਜਿਹੜੀ ਪ੍ਰੋਫਿਟੇਬਿਲਿਟੀ ਹੈ ਉਹ ਉਹਨਾਂ ਦੇ ਸ਼ੇਅਰ ਦੇ ਉੱਪਰ ਹੀ ਐਡ ਅਪ ਹੋਵੇ ਨਾ ਕਿ ਜਿਹੜੀ ਓਲਡ ਜਨਰੇਸ਼ਨ ਹੈ ਇਹਦੇ ਵਿੱਚ ਸੈਕਸ਼ਨ 85 ਇਨਕਮ ਟੈਕਸ ਐਕਟ ਸਟੇਟ ਫਰੀਜ਼ ਦਾ ਬੜਾ ਵੱਡਾ ਯੋਗਦਾਨ ਹੈ ਜਿਹਦੇ ਵਿੱਚ ਤੁਹਾਡੀ ਬਿਜ਼ਨਸ ਦੀ ਵੈਲੂਏਸ਼ਨ ਹੋ ਕੇ ਤੁਹਾਡੇ ਐਗਜ਼ਿਸਟਿੰਗ ਕਾਮਨ ਸ਼ੇਅਰਸ ਨੂੰ ਰਿਪਲੇਸ ਕਰ ਦਿੱਤਾ ਜਾਂਦਾ ਹੈ ਜਾਂ ਐਕਸਚੇਂਜ ਕਰ ਦਿੱਤਾ ਜਾਂਦਾ ਹੈ ਰਿਟ੍ਰੈਕਟੇਬਲ ਪ੍ਰੈਫਰਡ ਸ਼ੇਅਰਸ ਜਿਹਦੇ ਵਿੱਚ ਵੋਟਿੰਗ ਰਾਈਟਸ ਹੈ ਭਾਵ ਕਿ ਜਿਹਦੇ ਜੀ ਤੁਹਾਡੇ ਬਿਜ਼ਨਸ ਦੇ ਉੱਪਰ ਤੁਹਾਡਾ ਕੰਟਰੋਲ ਵੀ ਹੈ ਤੁਹਾਨੂੰ ਡਿਵੀਡੈਂਡ ਦੇ ਰੂਪ ਵਿੱਚ ਇਨਕਮ ਵੀ ਮਿਲ ਜਾਏਗੀ ਤੁਹਾਡੇ ਬੱਚਿਆਂ ਨੂੰ ਨਵੇਂ ਕਾਮਨ ਸ਼ੇਅਰਸ ਮਿਲ ਜਾਣਗੇ $100 ਡਿਨੋਮੀਨੇਸ਼ਨ ਫੋਰ ਐਗਜ਼ਾਮਪਲ ਹੋਏਗਾ ਕਿ ਐਟ ਦਾ ਟਾਈਮ ਆਫ ਡੈਥ ਜਿਹੜੀ ਅੱਜ ਤੱਕ ਦੀ ਲਾਇਬਿਲਿਟੀ ਹੈਗੀ ਹੈ ਮਾਈਨਸ ਦ ACB ਉਹਦੇ ਉੱਪਰ ਟੈਕਸ ਜਿਹੜਾ ਹੈਗਾ ਗਵਰਨਮੈਂਟ ਨੂੰ ਦੇਣਾ ਪਏਗਾ ਫਿਊਚਰ ਦਾ ਸਾਰਾ ਟੈਕਸ ਤੁਹਾਡਾ ਸੇਵ ਹੋ ਜਾਏਗਾ ਲਾਸਟ ਬਟ ਨਾਟ ਲੀਸਟ ਅਸੀਂ ਤੁਹਾਡੇ ਲਈ ਇਹ ਕਰਕੇ ਦੇ ਸਕਦੇ ਹਾਂ ਕਿ ਅਗਰ ਤੁਸੀਂ ਕਾਰਪੋਰੇਸ਼ਨ ਚੋਂ ਪੈਸੇ ਕੱਢਣੇ ਆ ਇਨਕਮ ਲੈਣੀ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਉਹ ਇਨਕਮ ਮੈਨੂੰ ਟੈਕਸ ਐਫੀਸ਼ੀਐਂਟਲੀ ਮਿਲੇ ਉਹ ਤੁਹਾਡੇ ਲਈ ਅਸੀਂ 100% ਟੈਕਸ ਫ੍ਰੀ ਇਨਕਮ ਤੁਹਾਡੀ ਰਿਟੇਨਡ ਅਰਨਿੰਗਸ ਨੂੰ ਕਨਵਰਟ ਕਰਕੇ ਦੇ ਸਕਦੇ ਆ ਸੋ ਡਬਲ ਬੋਨਸ ਕੋਈ ਵੀ ਗੱਲਬਾਤ ਕਰਨੀ ਹੈ ਹਾਊ ਟੂ ਡੂ ਸਟੇਟ ਫ੍ਰੀਜ਼ ਜਾਂ ਕਿਵੇਂ ਤੁਹਾਡੇ ਕੰਮ ਆ ਸਕਦੀ ਹੈ ਜਾਂ ਤੁਸੀਂ ਅਕਾਊਂਟੈਂਟ ਹੋ ਵੀ ਕੈਨ ਸਿਟ ਡਾਊਨ ਐਂਡ ਵੀ ਕੈਨ ਵਰਕ ਆਊਟ ਅ ਗੁੱਡ ਸਟ੍ਰੈਟਜੀ ਈਵਨ ਅ ਫੈਮਿਲੀ ਟਰੱਸਟ ਆਲਸੋ ਫੋਰ ਯੋਰ ਕਲਾਇੰਟਸ 416-833-8533 416-833-8533 ਜੀ ਨਵੀਂ
0: ਨੰਬਰ ਇੱਕ ਹੈ 416-833-8533 416-833-8533 33 ਕਾਲ ਕਰ ਸਕਦੇ ਹੋ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। 905-673-3337 ਆਪਣਾ ਫੋਨ ਨੰਬਰ ਹੈ। ਸੋ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਅੱਜ ਦੇ ਇਸ ਖੂਬਸੂਰਤ ਦਿਨ ਦੇ ਵਿੱਚ, ਤੇ 905-673-3337 ਆਪਣਾ ਨੰਬਰ ਹੈ, 905-673-3337 ਆਪਣਾ ਫੋਨ ਨੰਬਰ ਹੈ, ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਅੱਜ ਕੱਲ੍ਹ ਦੇਖੋ ਕਾਫੀ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ ਵੀ ਕੋਈ ਸੈਕਸ਼ੂਅਲ ਅਸੋਲਟ ਹੋ ਗਿਆ ਜਾਂ ਕੋਈ ਬੱਚਿਆਂ ਨਾਲ ਕੋਈ ਐਸੀ ਕੋਈ ਚੀਜ਼ ਵਾਪਰੀ ਜਿੱਥੇ ਇਹ ਸਿਚੁਏਸ਼ਨਸ ਹੋ ਰਹੇ ਨੇ। ਹੁਣ ਇੱਕ ਬੰਦਾ ਅਤੇ ਉਹਨੂੰ ਅਕਿਊਜ਼ ਕੀਤਾ ਗਿਆ ਅਸੋਲਟਿੰਗ ਟੂ ਸਟੂਡੈਂਟਸ। ਉਹਨੇ ਕਿਹਾ ਕਿ ਮੈਂ ਗ੍ਰੇਡ 12 ਦਾ ਕੋਈ ਸਟੂਡੈਂਟ ਆ, ਅਤੇ ਉਹਨੂੰ ਹੁਣ ਅਕਿਊਜ਼ ਕੀਤਾ ਜਾ ਰਿਹਾ ਹੈ। ਇਹ ਟੋਰਾਂਟੋ ਦੀ ਗੱਲ ਹੈ, ਸਕੂਲ 'ਚ ਵੜ ਗਿਆ ਅਤੇ ਕਹਿੰਦਾ ਮੈਂ 12ਵੀਂ 'ਚ ਹੈ ਸੀਗਾ। 24 ਸਾਲ ਦਾ ਕੋਈ ਟੋਰਾਂਟੋ ਦੇ ਰਹਿਣ ਵਾਲਾ ਮੁੰਡਾ ਹੈ, 24 ਸਾਲ ਦਾ, ਐਕਟਿੰਗ ਲਾਈਕ ਉਹ 16-17 ਸਾਲਾਂ ਦਾ, ਅਤੇ ਜਾ ਕੇ ਸਟੂਡੈਂਟਸ ਨਾਲ ਉਹ ਐਵੇਂ ਬਿਹੇਵ ਕਰ ਰਿਹਾ। ਕੱਲ੍ਹ ਸਾਡੀ ਇੱਕ ਇੱਥੇ ਪਬਲਿਕ ਸਕੂਲ ਬੋਰਡ ਦੇ ਟਰੱਸਟੀ ਦੇ ਉਮੀਦਵਾਰ ਨੇ ਖੁਸ਼ਪਾਲ ਸਿੰਘ ਪਵਾਰ, ਖੁਸ਼ਪਾਲ ਨਾਲ ਬੜੀ ਲੰਬੀ ਚੜੀ ਕੱਲ ਸ਼ਾਮ ਨੂੰ ਛੋਟ ਗੱਲ ਹੋਈ ਕਿ ਕਿਵੇਂ ਸਕੂਲਾਂ 'ਚ ਪੁਲਿਸ ਹਟਾਈ ਗਈ, ਕਿਵੇਂ ਸਕੂਲਾਂ ਦੇ ਵਿੱਚ ਹੁਣ ਪਹਿਲਾਂ ਹੁੰਦਾ ਸੀ ਜਦੋਂ ਅਸੀਂ ਵੀ ਛੋਟੇ ਸੀ ਵੀ ਹਾਈ ਸਕੂਲਸ ਨੇ ਖਾਸ ਤੌਰ 'ਤੇ ਉੱਥੇ ਪੁਲਿਸ ਦੀ ਪ੍ਰੈਜੈਂਸ ਹੁੰਦੀ ਹੁੰਦੀ ਸੀ। ਹੁਣ ਕਹਿੰਦੇ ਕਿ ਬਿਲਕੁਲ ਉਹਨਾਂ ਨੇ ਘਟਾਈ ਦਿੱਤੀ ਜਾਂ ਹਟਾਈ ਦਿੱਤੀ। ਸੋ ਜ਼ਰੂਰ ਪੁਲਿਸ ਹੋਣੀ ਚਾਹੀਦੀ ਯਾਰ ਸਕੂਲਾਂ ਦੇ ਉੱਤੇ। ਹੁਣ ਜੇ ਉੱਥੇ ਪੁਲਿਸ ਹੈ ਤਾਂ ਚਲੋ ਬੱਚਿਆਂ ਨੂੰ ਵੀ ਡਰ ਹੈ ਕਿ ਅਸੀਂ ਕੋਈ ਨਸ਼ਾ ਨੁਸ਼ਾ ਕਰ ਰਹੇ ਹਾਂ, ਤਾਂ ਕਮ ਸੇ ਕਮ ਹੁੰਦਾ ਹੀ ਹੈ ਕਿ ਇੱਥੇ ਪੁਲਿਸ ਹੈ, ਅਸੀਂ ਕਾਹਨੂੰ ਪੰਗਾ ਕੋਈ ਲੈਣਾ। ਅਤੇ ਉਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਹੁਣ ਇੱਦਾਂ ਦੇ ਲੋਕ ਜਿਹੜੇ ਸਕੂਲਾਂ ਦੇ ਵਿੱਚ ਵੜੀ ਰਹੇ ਆ ਤਾਂ ਦੈਟਸ ਆਲਸੋ ਵੈਰੀ ਸਕੇਰੀ। ਸੋ ਇੱਦਾਂ ਦੀਆਂ ਚੀਜ਼ਾਂ ਤੋਂ ਥੋੜ੍ਹੇ ਬਚ ਕੇ ਰਹੋ। ਅਤੇ ਪ੍ਰੋਗਰਾਮ ਹੈ ਪੰਜਾਬੀ ਨਾਲ, ਅਤੇ ਮੈਂ ਕਹਿੰਦਾ ਕਿ ਬਚ ਕੇ ਬੱਚਿਆਂ ਨੂੰ ਵੀ ਥੋੜ੍ਹਾ ਜਿਹਾ ਗਾਈਡ ਕਰਦੇ ਰਿਹਾ ਕਰੋ ਕਿ ਇਹੋ ਜਿਹੀਆਂ ਚੀਜ਼ਾਂ ਤੋਂ ਜਿੰਨਾ ਦੂਰ ਆਪਾਂ ਰਹਿ ਸਕੀਏ ਦੂਰ ਰਹੀਏ। ਸੋ 905-673-3337 ਆਪਣਾ ਫੋਨ ਨੰਬਰ ਹੈ। ਇੱਕ ਮੈਸੇਜ ਅਸੀਂ ਨਾਲ ਦੀ ਨਾਲ ਤੁਹਾਡੇ ਤੱਕ ਪਹੁੰਚਦਾ ਕਰ ਦਿੰਦੇ ਹਾਂ ਹੀਲ ਐਕਸ ਵੈਲਨੈਸ ਵਾਲਿਆਂ ਦਾ। ਹੀਲ ਐਕਸ ਵੈਲਨੈਸ ਦੀ ਟੀਮ ਹੈ ਬਹੁਤ ਹੀ ਕਮਾਲ ਦੀ। ਹੀਲ ਐਕਸ ਵੈਲਨੈਸ ਇਹ ਬੜਾ ਹੀ ਵਧੀਆ ਫਿਜ਼ੀਓ ਅਤੇ ਰੀਹੈਬ ਕਲੀਨਿਕ ਹੈ ਗੋਰਵੇ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ 'ਤੇ। ਜੇ ਤੁਹਾਨੂੰ ਕੋਈ ਵੀ ਤੁਹਾਡੇ ਮੂੰਹ 'ਚ ਆ ਗਈ, ਆਰਥਰਾਈਟਿਸ ਹੈ, ਕੋਈ ਬੈਕ ਪੇਨ, ਬਾਡੀ ਪੇਨ, ਮਸਲ ਜੁਆਇੰਟ ਪੇਨ ਕੋਈ ਹੋ ਰਹੀ ਹੈ ਨਾ, ਇੱਕ ਵਧੀਆ ਫਿਜ਼ੀਓ ਰੀਹੈਬ ਕਲੀਨਿਕ ਦੀ ਭਾਲ ਦੇ ਵਿੱਚ ਸੀਗੇ ਤਾਂ ਗੋਰਵੇ ਐਂਡ ਕੰਟਰੀ ਸਾਈਡ 'ਤੇ ਨੇ ਇਹ। ਬੜੀ ਵਧੀਆ ਇਹਨਾਂ ਦੀ ਕਲੀਨਿਕ ਹੈ, ਕਾਇਰੋਪ੍ਰੈਕਟਿਕ ਮਸਾਜ ਥੈਰੇਪੀ, ਤੁਸੀਂ ਜਾਓ ਜ਼ਰੂਰ। ਮੈਂ ਨਾ ਬੜੇ ਫਿਜ਼ੀਓ ਕਲੀਨਿਕਸ ਨੂੰ ਵਿਜ਼ਿਟ ਕੀਤਾ ਬਟ ਜਿਹੜੀ ਸਰਵਿਸ, ਜਿਹੜੀ ਟ੍ਰੀਟਮੈਂਟ ਹੈ, ਜਿਸ ਕਹਿੰਦੇ ਹੁੰਦੇ ਨਾ ਕਿ ਧਿਆਨ ਨਾਲ ਇਹ ਹੈਲਪ ਕਰਦੇ ਹੋਰ ਬਹੁਤ ਘੱਟ ਕਰਦੇ ਨੇ। ਸੋ ਤੁਸੀਂ ਵਿਜ਼ਿਟ ਕਰੋ ਹੀਲ ਐਕਸ ਵੈਲਨੈਸ ਗੋਰਵੇ ਰੀਹਾ ਗੋਰਵੇ ਐਂਡ ਕੰਟਰੀ ਸਾਈਡ। ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ। ਨੰਬਰ ਹੈ 905-913-5256 905-913-5256 ਹੀਲ ਐਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਕਲੀਨਿਕ ਹੈ। ਸੋ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨੂੰ ਤੁਸੀਂ ਵਿਜ਼ਿਟ ਕਰੋ ਅਤੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557।
2: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕੌਂਸਲ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
3: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵਾਰਡ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ
0: ਸੋ ਕੱਲ ਨੂੰ ਤੇ ਪਰਸੋਂ ਨੂੰ ਆਪਣੀ ਐਡਵਾਂਸ ਪੋਲਿੰਗ ਹੈ ਵੋਟ ਹਜੇ ਤੱਕ ਨਹੀਂ ਪਾਈ ਕੱਲ ਪਰਸੋਂ ਨੂੰ ਪਾਓ ਜਿਹਨੂੰ ਮਰਜ਼ੀ ਪਾਓ ਪਾਓ ਜ਼ਰੂਰ ਯਾਰ ਐਂ ਨਾ ਹੋਵੇ ਕਿ ਬਾਅਦ ਵਿੱਚ ਆਪਾਂ ਰੋਂਦੇ ਰਹੀਏ ਕਿ ਵੋਟ ਇਹਨੂੰ ਕਿਉਂ ਪਾਈਆਂ ਗਈਆਂ ਜਦ ਇਹ ਕਿਉਂ ਜਿੱਤ ਗਿਆ ਇਹ ਹੋ ਗਿਆ ਵੋ ਹੋ ਗਿਆ ਪਾਓਗੇ ਤਾਂ ਤੁਹਾਨੂੰ ਚਲੋ ਰਾਈਟ ਹੈ ਬਟ ਪਲੀਜ਼ ਪਲੀਜ਼ ਪਲੀਜ਼ ਤੁਸੀਂ ਵੋਟ ਆਪਣੀ ਪਾਓ ਡੂ ਨਾਟ ਮਿਸ ਆਊਟ ਇਹ ਜਿਹੜੀ ਓਪਰਚੁਨਿਟੀ ਆਪਾਂ ਬੜੇ ਲੱਕੀ ਹਾਂ ਲੋਟੋ ਦਾ ਸੁਣਿਆ ਤੁਸੀਂ ਲੋਟੋ ਮੈਕਸ ਦਾ ਕੀ ਜੈਕਪੋਟ ਹੈ ਬੱਲੇ ਬੱਲੇ ਬੱਲੇ ਜਿਹੜਾ ਜਿੱਤ ਗਿਆ ਉਹ ਫਿਰ ਬੁੱਲੇ ਲੁੱਟੂਗਾ ਪੂਰੇ ਸੋ $90 million ਦਾ ਲੋਟੋ ਜੈਕਪੋਟ ਇਸ ਨੰਬਰ ਤੱਕ ਗਰੋ ਕਰ ਚੁੱਕੇ ਤੇ ਕੱਲ ਨੂੰ ਫਿਰ ਡਰਾ ਹੈ ਲਾਰਜੈਸਟ ਸਭ ਤੋਂ ਵੱਡਾ ਸਿੰਗਲ ਪ੍ਰਾਈਜ਼ ਜਿਹੜਾ ਕਿ ਕੈਨੇਡੀਅਨ ਹਿਸਟਰੀ ਦੇ ਵਿੱਚ ਕਦੇ ਇਹਨਾਂ ਨੇ ਯੂਨੋ ਦੇਖਿਆ $90 million ਸੋ ਜੇ ਤੁਸੀਂ ਜਿੱਤੇ ਯਾਰ ਸਾਨੂੰ ਕਾਲ ਕੂਲ ਕਰਕੇ ਦੱਸ ਦਿਓ ਕਿ ਨਵੀਂ 90 million ਬਣ ਗਿਆ ਚੱਲੇ ਹਾਂ ਅਸੀਂ ਇਟਲੀ ਉੱਥੇ ਘਰ ਘੁਰ ਲੈ ਲਿਆ ਅਤੇ ਜਾ ਕੇ ਇੰਜੋਏ ਕਰਦੇ ਸਾਨੂੰ ਇਟਲੀ ਸੱਦ ਵੀ ਲਿਓ ਹੁਣ 90 million ਹੈ ਸਾਡੇ 'ਤੇ ਤੁਸੀਂ ਬਿਜ਼ਨਸ ਕਲਾਸ ਦੀ ਫਲਾਈਟ ਦੇ ਉੱਤੇ ਖਰਚਾ ਕਰ ਵੀ ਦਿਓਗੇ ਐਡੀ ਕਿਹੜੀ ਗੱਲ ਹੈ ਸੋ ਖੈਰ 90 ਕੋਈ ਜਿੱਤੂਗਾ ਸਹੀ ਅੰਟੇਰੀ ਵਾਲਾ ਬੰਦਾ ਦੇਖਦੇ ਹਾਂ ਕੌਣ ਹਰਮਨ ਸਾਡੇ ਨਾਲ ਨੇ ਦੇਖੋ ਲੋਟਰੀ ਮਿਲ ਗਈ ਫਿਰ ਤਾਂ ਤੁਹਾਨੂੰ ਜੇ ਲੋਟਰੀ ਨਿਕਲ ਗਈ ਮੋਰਗੇਜ ਦੀ ਲੋੜ ਨਹੀਂ ਠੀਕ ਹੈ ਪਰ ਹੁਣ 99.9999% ਲੋਕ ਆਪਾਂ ਸਾਰਿਆਂ ਨੂੰ ਮੋਰਗੇਜ ਚਾਹੀਦੀ ਹੈ ਫਾਈਨੈਂਸਿੰਗ ਚਾਹੀਦੀ ਹੈ ਤੇ ਉਹਦੇ ਲਈ ਹਰਮਨ ਹੁਣੇ ਹਾਜ਼ਰ ਨੇ ਹਰਮਨ ਵੈਲਕਮ
4: ਥੈਂਕ ਯੂ ਨਵੀ ਗੁੱਡ ਮਾਰਨਿੰਗ ਐਵਰੀਵਨ ਬਿਲਕੁਲ ਨਵੀ ਜਦੋਂ ਮੋਰਗੇਜ ਦੀ ਗੱਲ ਆਉਂਦੀ ਆ ਚਾਹੇ ਉਹ ਕੰਸਟਰਕਸ਼ਨ ਫਾਈਨੈਂਸਿੰਗ ਆ ਚਾਹੇ ਪ੍ਰਾਈਵੇਟ ਲੈਂਡਿੰਗ ਤੁਹਾਨੂੰ ਘਰ ਤੇ ਚਾਹੀਦੀ ਆ ਸੈਕਿੰਡ ਮੋਰਗੇਜ ਜਾਂ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਸਾਡੀ ਟੀਮ ਨੂੰ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ ਇਹ ਜੋ ਲਾਸਟ 2 weeks ਚ ਦੇਖਣ ਨੂੰ ਮਿਲ ਰਿਹਾ ਸੈਕਿੰਡ ਮੋਰਗੇਜ ਦੀਆਂ ਕਾਫੀ ਕਾਲਸ ਆ ਰਹੀਆਂ ਨੇ ਘਰ ਜਿੱਥੇ ਕਲਾਇੰਟ ਤੇ ਘਰਾਂ ਚ ਇਕੁਇਟੀ ਪਈ ਆ ਬਟ ਡੈਟਸ ਬਹੁਤ ਜ਼ਿਆਦਾ ਹੋਏ ਹੋਏ ਨੇ ਉਹਦੇ ਕਾਫੀ ਰੀਜ਼ਨਸ ਨੇ ਇਨਫਲੇਸ਼ਨ ਗੈਸ ਪ੍ਰਾਈਸਿਸ ਹਰੇਕ ਚੀਜ਼ ਐਕਸਪੈਂਸਿਵ ਹੋ ਰਹੀ ਆ ਕਿਤੇ ਨਾ ਕਿਤੇ ਡੈਟਸ ਆਪਾਂ ਯੂਜ਼ ਕਰ ਲੈਂਦੇ ਹਾਂ ਚਾਹੇ ਉਹ ਲਾਈਨ ਆਫ ਕ੍ਰੈਡਿਟਸ ਨੇ ਚਾਹੇ ਕ੍ਰੈਡਿਟ ਕਾਰਡ ਨੇ ਜਿਹੜੇ ਅਨਸਿਕਿਉਰਡ ਡੈਟ ਹੁੰਦੇ ਨੇ ਉਹ ਹਮੇਸ਼ਾ ਹੀ ਹਾਈ ਇੰਟਰਸਟ ਰੇਟ ਤੇ ਮਿਲਦੇ ਨੇ ਜਿੱਥੇ ਅਨਸਿਕਿਉਰਡ ਲਾਈਨ ਆਫ ਕ੍ਰੈਡਿਟ ਦਾ ਜੋ ਇੰਟਰਸਟ ਰੇਟ ਆ ਉਹ 7-8% 9% ਤੱਕ ਚੱਲੇ ਜਾਂਦੇ ਹਨ ਜਿਹੜੇ ਕ੍ਰੈਡਿਟ ਕਾਰਡਸ ਨੇ ਉਹ 15% ਪਲੱਸ ਚੱਲੇ ਜਾਂਦੇ ਨੇ ਸੋ ਟਰਾਈ ਕਰੋ ਉਹ ਜ਼ਿਆਦਾ ਡੈਟ ਦੀ ਯੂਟੀਲਾਈਜੇਸ਼ਨ ਨਾ ਹੋਵੇ ਉਹ ਯੂਟੀਲਾਈਜੇਸ਼ਨ ਘੱਟ ਹੋਵੇ ਤੇ ਜੇ ਤੁਸੀਂ ਆਪਣੇ ਘਰ ਚੋਂ ਐਕੁਇਟੀ ਕੱਢ ਕੇ ਉਹਨੂੰ ਪੇ ਆਫ ਕਰ ਸਕਦੇ ਹੋ ਦੈਟਸ ਦਾ ਬੈਸਟ ਵੇ ਟੂ ਹੈਂਡਲ ਜਿਹੜੇ ਡੈਟਸ ਨੇ ਬਿਕਾਜ਼ ਜੇ ਤੁਹਾਡੇ ਡੈਟਸ ਜ਼ਿਆਦਾ ਨੇ ਤੁਹਾਡਾ ਕ੍ਰੈਡਿਟ ਸਕੋਰ ਥੱਲੇ ਜਾਊਗਾ ਐਂਡ ਤੁਹਾਨੂੰ ਅੱਗੇ ਵੀ ਪ੍ਰੋਬਲਮਸ ਆਉਣਗੀਆਂ ਐਂਡ ਇੱਕ ਨਵੀਂ ਹੋਰ ਬਹੁਤ ਹੀ ਜ਼ਿਆਦਾ ਪ੍ਰੋਬਲਮ ਜੋ ਦੇਖਣ ਨੂੰ ਮਿਲ ਰਹੀ ਆ ਬੈਂਕਸ ਰਿਨੂਅਲ ਲਈ ਨਾ ਕਰ ਰਹੇ ਨੇ ਫਸਟ ਟਾਈਮ ਹਿਸਟਰੀ ਚ ਦੇਖਿਆ ਕਿ ਇੰਨੇ ਜ਼ਿਆਦਾ ਕਲਾਇੰਟ ਸਾਨੂੰ ਕਾਲ ਕਰ ਰਹੇ ਨੇ ਜਿੱਥੇ ਬੈਂਕਸ ਨੇ ਰਿਨੂਅਲ ਲਈ ਮਨਾ ਕਰਤਾ ਸੋ ਜਦੋਂ ਰਿਨੂਅਲ ਹੁੰਦੀ ਆ ਉਹ ਤੁਹਾਡਾ ਕ੍ਰੈਡਿਟ ਸਕੋਰ ਇੱਕ ਵਾਰ ਜ਼ਰੂਰ ਚੈੱਕ ਕਰਦੇ ਨੇ ਜੇ ਤੁਸੀਂ ਆਪਣਾ ਦੇਖੋਗੇ ਨਾ ਕ੍ਰੈਡਿਟ ਬਿਊਰੋ ਤੁਹਾਡੀ ਰਿਨੂਅਲ ਆਈ ਆ ਉਹ ਤੋਂ 2 ਮਹੀਨੇ ਪਹਿਲਾਂ ਬੈਂਕ ਕ੍ਰੈਡਿਟ ਸਕੋਰ ਜ਼ਰੂਰ ਚੈੱਕ ਕਰਦੇ ਨੇ ਸੋ ਇਹ ਚੀਜ਼ ਦਾ ਧਿਆਨ ਰੱਖਣਾ ਜੇ ਰਿਨੂਅਲ ਤੁਹਾਡੀ 6-8 ਮਹੀਨੇ ਚ ਆਉਣ ਵਾਲੀ ਆ ਆਪਣਾ ਕ੍ਰੈਡਿਟ ਸਕੋਰ ਠੀਕ ਰੱਖੋ ਤਾਂ ਕਿ ਤੁਹਾਡੀ ਰਿਨੂਅਲ ਚ ਕੋਈ ਪ੍ਰੋਬਲਮ ਨਾ ਆਵੇ ਕੋਈ ਹੋਰ ਹੈਲਪ ਦੀ ਲੋੜ ਆ ਕੋਈ ਕੁਐਸਚਨ ਨੇ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ ਟੀਮ ਹਰਬਨ ਬੱਤਾ 6476859000 6476589000 ਥੈਂਕ ਯੂ ਨਵੀ
0: ਥੈਂਕ ਯੂ ਹਰਮਨ 6476859000 ਅੱਜ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ ਜੋ ਸਿਚੁਏਸ਼ਨ ਬਣਦਾ ਹੈ ਜਦੋਂ ਕੋਈ ਜਿਹੜੀ ਲੜਕੀ ਹੈ ਇੱਕ ਕਪਲ ਹੈ ਉਹ ਬਰਥ ਲਈ ਬੱਚੇ ਦੇ ਜਨਮ ਲਈ ਚਲੋ ਉਸ ਸਿਚੁਏਸ਼ਨ ਦੇ ਵਿੱਚ ਐਂਟਰ ਕਰਦੇ ਆ ਸੋ ਇੱਕ ਕਪਲ ਹੈ ਅਤੇ ਉਹਨਾਂ 'ਚ ਕੀ ਸਿਚੁਏਸ਼ਨ ਆਇਆ ਜਿਹੜੀ ਲੜਕੀ ਹੈ ਜਿਹੜੀ ਬਣਨ ਵਾਲੀ ਮਾਂ ਹੈ ਉਹ ਕਹਿੰਦੀ ਹੈ ਕਿ ਹੋਸਪਿਟਲ ਸਿਰਫ ਮੈਂ ਤੂੰ ਆਪਣੇ ਹਸਬੈਂਡ ਨੂੰ ਕਹਿੰਦੀ ਹੈ ਮੈਂ ਤੂੰ ਅਤੇ ਮੇਰੀ ਮਾਂ ਮਾਊਗੀ ਹੋਰ ਕੋਈ ਨਹੀਂ ਉਹ ਕਹਿੰਦਾ ਵੀ ਮੇਰੀ ਮਦਰ ਵੀ ਉਹਨੂੰ ਵੀ ਆਪਾਂ ਬੁਲਾ ਲੈਂਦੇ ਹਾਂ ਉਹ ਵੀ ਆ ਜਾਓ ਉਹ ਕਹਿੰਦੀ ਕਿ ਨਹੀਂ ਵੀ ਮੈਂ ਬਾਲਾ ਇੰਨਾ ਰਸ਼ ਨਹੀਂ ਕਰਨਾ ਹੈਗਾ ਜਸਟ ਮੈਂ ਤੂੰ ਅਤੇ ਮੇਰੀ ਮੋਮ ਦੈਟਸ ਇਟ ਉਹ ਕਹਿੰਦਾ ਕਿ ਯਾਰ ਜੇ ਤੂੰ ਆਪਣੀ ਮਦਰ ਨੂੰ ਸੱਦ ਰਹੀ ਆ ਤਾਂ ਹੁਣ ਇੱਕ ਦੇਖ ਤੇਰੀ ਮਦਰ ਲਾ ਉਹ ਵੀ ਤੇਰੀ ਮਦਰ ਵਾਂਗ ਹੀ ਆ ਅਤੇ ਦੂਜੀ ਗੱਲ ਮੈਂ ਵੀ ਬਾਪ ਹਾਂ ਉਸ ਬੱਚੇ ਦਾ ਅਤੇ ਮੇਰੇ ਕੋਲ ਵੀ ਰਾਈਟ ਹੈ ਵੀ ਮੇਰੀ ਮਦਰ ਆ ਸਕਦੀ ਹੈ ਉਹ ਕਹਿੰਦੀ ਕਿ ਨਹੀਂ ਬਈ ਮੈਂ ਬਰਥ ਦੇ ਰਹੀ ਹਾਂ ਮੈਂ ਜਨਮ ਦੇ ਰਹੀ ਹਾਂ ਮੈਂ ਹੁਣ ਉਸ ਸਿਚੁਏਸ਼ਨ ਦੇ ਵਿੱਚ ਹੈ ਤੂੰ ਤਾਂ ਚਲੋ ਉੱਥੇ ਖੜ੍ਹੇ ਰਹਿਣਾ ਜੋ ਮੈਡੀਕਲੀ ਚੀਜ਼ਾਂ ਫੇਸ ਕਰ ਰਹੀ ਹੈ ਤਾਂ ਮੈਂ ਕਰ ਰਹੀ ਹਾਂ ਅਤੇ ਇਹ ਮੇਰਾ ਫਾਈਨਲ ਡਿਸੀਜਨ ਹੈ ਉਸ ਪਿੱਛੇ ਉਹਨਾਂ ਦੋਵਾਂ ਦੀ ਇੱਕ ਕਿਤੇ ਨਾ ਕਿਤੇ ਡਿਸਐਗਰੀਮੈਂਟ ਹੁੰਦੀ ਹੈ ਐਂਡ ਕਿਤੇ ਨਾ ਕਿਤੇ ਯੂਨੋ ਉਹ ਸਿਚੁਏਸ਼ਨ ਆ ਜਾਂਦਾ ਵੀ ਤੂੰ ਮੇਰੇ ਫੈਮਿਲੀ ਬਾਰੇ ਇਹ ਨਹੀਂ ਸੋਚਦੀ, ਵੋ ਨਹੀਂ, ਯੇ ਵੋ, ਚਲੋ ਹਜ਼ਾਰਾਂ ਚੀਜ਼ਾਂ ਆਉਂਦੀਆਂ। ਹੁਣ ਤੁਹਾਡੇ ਖਿਆਲ ਦੇ ਵਿੱਚ ਹੁਣ ਬਹੁਤ ਸਾਰੇ ਜਿਹੜੀਆਂ ਲੇਡੀਜ਼ ਅੱਜ ਤੁਸੀਂ ਜ਼ਰੂਰ ਦੱਸਿਓ, ਮੈਨੂੰ ਲੱਗਦਾ ਕਿ ਲੇਡੀਜ਼ ਦੱਸ ਸਕਦੀਆਂ ਕਿ ਜਦੋਂ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਹੈਗੇ ਹੋ ਤਾਂ ਬੜਾ ਇੱਕ ਫਰੈਜਲ ਜਿਹਾ ਸਿਚੁਏਸ਼ਨ, ਅਤੇ ਮੇ ਬੀ ਤੁਸੀਂ ਕਹੋਗੇ ਕਿ ਮੁੰਡੇ ਨੂੰ ਜ਼ਿੱਦ ਨਹੀਂ ਕਰਨੀ ਚਾਹੀਦੀ। ਜਿਹੜਾ ਮੁੰਡਾ ਉਹ ਕਹਿ ਰਿਹਾ ਹੋਊਗਾ ਕਿ ਨਹੀਂ ਬਈ ਮੇਰੀ ਵੀ ਰਾਈਟ ਹੈ, ਕਿਉਂ ਨਹੀਂ। ਜੇ ਹੁਣ ਇਹ ਕਹਿ ਰਹੀ ਹੈ ਤਾਂ ਵੀ ਇਹਨੇ ਆਪਦੀ ਮਦਰ ਨੂੰ ਬੁਲਾਉਣਾ ਕਿ ਮੇਰੀ ਨੇ ਕਿਹੜਾ ਜਾ ਕੇ ਉੱਥੇ ਕੋਈ ਗਾਹ ਪਾ ਦੇਣਾ। ਸੋ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337। ਐਂਡ ਇਹ ਸਿਚੁਏਸ਼ਨਸ ਕਰਕੇ ਨਾ ਬਹੁਤ ਡਿਫਰੈਂਸਿਸ, ਬਹੁਤ ਰਿਲੇਸ਼ਨਸ਼ਿਪ ਦੇ ਵਿੱਚ ਗੈਪ ਅਤੇ ਪ੍ਰੋਬਲਮਸ ਇੰਨੀਆਂ ਵੱਧ ਜਾਂਦੀਆਂ ਕਿ ਬਾਅਦ ਦੇ ਵਿੱਚ ਇੱਕ ਇਹ ਪ੍ਰੋਬਲਮ ਆ ਗਈ, ਉਸ ਤੋਂ ਬਾਅਦ ਹੋਰ ਅਤੇ ਹੋਰ ਅਤੇ ਹੋਰ ਅਤੇ ਹੋਰ ਇੱਦਾਂ ਦੀਆਂ ਪਾਇਲਅਪ ਹੁੰਦੀਆਂ ਰਹਿੰਦੀਆਂ। ਪਰ ਦੋਵਾਂ ਵਿੱਚੋਂ ਕਿਸੇ ਨਾ ਕਿਸੇ ਨੂੰ ਆਈ ਥਿੰਕ ਯੂਨੋ ਕੰਪਰੋਮਾਈਜ਼ ਜਾਂ ਸੈਕਰੀਫਾਈਸ ਕਰਨੀ ਪਵੇਗੀ, ਤਾਂ ਹੀ ਜਾ ਕੇ ਸਲੂਸ਼ਨ ਆਊਗਾ। ਸੋ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ ਅਤੇ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਯਾਦ ਰੱਖੋ UBT ਟਰਾਂਸਪੋਰਟ ਨੂੰ, ਜਿਹੜੇ ਮੇਰੇ ਸੱਜਣ ਟਰੈਕਿੰਗ ਦੇ ਵਿੱਚ ਨੇ, UBT ਟਰਾਂਸਪੋਰਟ ਵਾਲੇ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਟੋਰਾਂਟੋ ਟੂ ਮੋਂਟਰੀਅਲ ਓਨਰ ਆਪਰੇਟਰ। ਸੋ ਜ਼ਰੂਰ ਕਾਲ ਕਰੋ, ਬੜਾ ਜ਼ਬਰਦਸਤ ਪੇ ਪੈਕੇਜ ਹੈ, ਬਹੁਤ ਹੀ ਕਮਾਲ ਦੀ ਕੰਪਨੀ ਹੈ UBT ਟਰਾਂਸਪੋਰਟ। ਬੜੇ ਬੈਨੀਫਿਟ ਅਤੇ ਕਦੇ ਪੇ ਤੁਹਾਡੀ ਲੇਟ ਨਹੀਂ ਹੁੰਦੀ, ਵੈਰੀ ਪ੍ਰੋਫੈਸ਼ਨਲ ਕੰਪਨੀ UBT ਟਰਾਂਸਪੋਰਟ। 416-881-1934, 416-881-1934, UBT ਟਰਾਂਸਪੋਰਟ। 9233, ਹੈਲੋ ਜੀ, ਵੈਲਕਮ।
5: ਗੁੱਡ ਮਾਰਨਿੰਗ ਨਵੀ।
0: ਗੁੱਡ ਮਾਰਨਿੰਗ ਜੀ, ਕਿਵੇਂ ਹੋ?
5: ਮੇਰਾ ਬਿਲਕੁਲ ਠੀਕ ਹੈ ਨਵੀ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ।
5: ਨਵੀ, ਮੇਰਾ ਆਈ ਥਿੰਕ ਇਹ ਬੜੀ ਸੈਂਸਿਟਿਵ ਸਿਚੁਏਸ਼ਨ ਹੁੰਦੀ ਹੈ, ਲਾਈਕ ਮਦਰ ਬੀਂਗ ਪ੍ਰੈਗਨੈਂਟ ਐਟ ਦ ਟਾਈਮ, ਉਹ ਬਹੁਤ ਚੀਜ਼ਾਂ ਇਸ ਟਾਈਮ ਗੁਜ਼ਰ ਰਹੀ ਹੁੰਦੀ ਹੈ, ਰਾਈਟ ਐਂਡ ਲੈਫਟ ਤਾਂ ਇਹਦੇ ਵਾਲੀ ਸਿਚੁਏਸ਼ਨ ਚ ਪ੍ਰੈਕਟੀਕਲ ਜੀ ਸੋਚ ਆ ਉਹ ਅਪਲਾਈ ਹੀ ਨਹੀਂ ਕਰਦੀ ਇੱਥੇ। ਸੋ ਆਈ ਅਗਰੀ ਵਿਦ ਬੋਏ ਫੈਮਿਲੀ, ਬੀਂਗ ਅ ਬੋਏ, ਉਹ ਇੱਕ ਮਨ ਹੁੰਦਾ ਕਿ ਆਪਣੀ ਫੈਮਿਲੀ ਨੂੰ ਵੀ ਓਨੀ ਕੀ ਜਗ੍ਹਾ ਮਿਲੇ, ਬਟ ਇੱਥੇ ਲੜਕੀ ਵਿਨ ਕਰਦੀ ਹੈ ਕਿਸੇ ਕਿਸੇ ਤਰੀਕੇ ਨਾਲ, ਤੋ ਉਹ ਚਾਹੀਦਾ ਵੀ ਹੈ ਉੱਥੇ, ਕਿਉਂਕਿ ਸ਼ੀ ਇਜ਼ ਅ ਮਦਰ ਐਟ ਦੀ ਐਂਡ ਆਫ ਦ ਡੇ ਐਂਡ ਸ਼ੀ ਕੈਨ ਚੂਜ਼ ਟੂ ਗੋ ਵਿਦ ਵਟਐਵਰ।
0: ਤੇ ਜੇ ਉਹ ਕਹਿ ਰਿਹਾ ਕਿ ਆਈ ਐਮ ਦ ਫਾਦਰ,
5: ਡੈਫੀਨਿਟਲੀ
0: ਮੇਰੀ ਰਾਈਟ ਕਿੱਥੇ
5: ਹੈ? ਰਾਈਟ ਉਹੀ ਮੈਂ ਕਹਿ ਰਿਹਾ ਨਾ, ਇੱਥੇ ਰਾਈਟ ਅਗਰ ਉੱਦਾਂ ਚੱਲੀਏ ਤਾਂ ਡੈਫੀਨਿਟਲੀ ਬਣਦਾ ਤਾਂ ਹੈ, ਮਤਲਬ ਚੋਇਸ ਰੱਖ ਸਕਦੇ ਆ, ਬਟ ਕਿਹੜੀ ਕੋਸਟ ਤੇ? ਸੋ ਅਗਰ ਰਿਲੇਸ਼ਨਸ਼ਿਪ ਚ ਹੀ ਡਿਫਰੈਂਸਿਸ ਆ ਜਾਂਦੇ ਆ, ਦੈਨ ਵੈਨ ਯੂ ਆਰ ਬਿਕਮਿੰਗ ਪੇਰੈਂਟਸ, ਮਦਰ ਐਂਡ ਫਾਦਰ, ਉਹ ਅੱਗੇ ਜਾ ਕੇ ਫਿਰ ਚੀਜ਼ਾਂ ਡਿਸਟਰਬੈਂਸ ਕ੍ਰੀਏਟ ਕਰਦੀ ਹੈ। ਸੋ ਇੱਕ ਹੈਲਦੀ ਰਿਲੇਸ਼ਨਸ਼ਿਪ ਨੂੰ ਕੰਟੀਨਿਊ ਕਰਨ ਵਾਸਤੇ ਉੱਥੇ ਗਿਵ ਅਪ ਕਰਨਾ ਪੈਂਦਾ ਥੋੜਾ ਜਿਹਾ।
0: ਸੋ ਬੰਦੇ ਨੂੰ, ਸੋ ਬੰਦਾ ਗਿਵ ਅਪ ਕਰ ਦੇਵੇ,
5: ਮੇਰੇ ਮਦਰ ਵੀ ਹੋਣੇ ਚਾਹੀਦੇ ਆ, ਜਿਵੇਂ ਮਤਲਬ ਮੇਰੇ ਮਦਰ ਸੀਗੇ ਨੀ, ਸੋ ਮੈਨੂੰ ਇੰਨੀ ਸੋਚਣਾ ਪਿਆ ਨੀ, ਬਟ ਆਈ ਗੈਟ ਇਟ ਕਿ ਮਤਲਬ ਪੀਪਲ ਹੂ ਹੈਵ ਮਦਰਸ ਐਂਡ ਈਦਰ ਸਾਈਡ, ਜਿਹਨਾਂ ਕੋਲ ਹੈ ਉਹ ਚਾਹੁੰਦੇ ਆ ਕਿ ਮਤਲਬ ਉਹਨਾਂ ਦੇ ਗ੍ਰੈਂਡ ਡਾਟਰ ਜਾਂ ਗ੍ਰੈਂਡ ਸਨ ਜੋ ਵੀ ਹੈ ਉਹਨਾਂ ਨੂੰ ਮਤਲਬ ਲਾਈਫ ਚਾਹੁੰਦਾ ਹੋਇਆ ਦੇਖਣ ਜਾਂ ਸਪੋਰਟ ਕਰਨ ਉਹਨਾਂ ਦੀ ਵਾਈਫ ਨੂੰ, ਮਤਲਬ ਉਹ ਚਾਹੁੰਦੇ ਹੁੰਦੇ ਆ ਆਪਣੀ ਵਾਈਫ ਨੂੰ ਹਰ ਤਰੀਕੇ ਨਾਲ ਸਪੋਰਟ ਕਰਨ, ਬਟ ਉੱਥੇ ਸਿਚੁਏਸ਼ਨ ਇਹ ਆ ਜਾਂਦੀ ਕਿ ਮਦਰ ਬਹੁਤ ਸੈਂਸਿਟਿਵ ਸਿਚੁਏਸ਼ਨ ਹੁੰਦੀ ਹੈ, ਹਾਰਮੋਨਸ ਇੰਨੇ ਕੁ ਜ਼ਿਆਦਾ। ਮੈਂ ਆਪਣੀ ਪਰਸਨਲ ਐਕਸਪੀਰੀਅੰਸ ਦੱਸ ਰਿਹਾ ਕਿ ਬਰਥ ਇਟ ਨਹੀਂ ਹੈਗੀ ਇਹ ਡਿਸਟਰਬੈਂਸ ਉਸ ਟਾਈਮ ਦੇ, ਬਿਕਾਜ਼ ਉਹ ਜਿਹੜੀ ਮੈਮਰੀਜ਼ ਹੈ ਨਾ ਮਦਰ ਦੇ ਨਾਲ
0: ਪੂਰੀ ਲਾਈਫ ਰਹਿ ਜਾਂਦੀ ਹੈ। ਠੀਕ ਹੈ, ਬਿਲਕੁਲ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। 7114 ਇੱਕ ਸੈਕਿੰਡ ਹੋਲਡ ਕਰੋ, ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂ ਫੈਸ਼ਨ ਆਈ ਕਿਊ ਬਾਰੇ, ਕਰਵਾ ਚੌਥ ਸੇਲ। ਸੋ ਫੈਸ਼ਨ ਆਈ ਕਿਊ 'ਤੇ ਕਰਵਾ ਚੌਥ ਦੀ ਬੜੀ ਵਧੀਆ ਸੇਲ ਚੱਲ ਰਹੀ ਹੈ, ਜਿੱਥੇ ਕਿ ਤੁਹਾਨੂੰ ਲੇਡੀਜ਼ ਹੀ ਸੂਟ ਮਿਲ ਰਹੇ ਨੇ ਅਪ ਟੂ 50% ਔਫ, ਬੁਟੀਕ ਸੂਟ ਵੀ ਅਵੇਲੇਬਲ ਨੇ, ਅਤੇ ਅਕਟੂਬਰ ਨਵੰਬਰ ਦੀ ਡੀਲ ਇੱਕ ਹੋਰ ਹੈ, 5 ਬੈੱਡਸ਼ੀਟ $100 'ਚ, 3 ਕੰਬਲ $100 'ਚ, 3 ਪੀਸ ਟੈਚੀ ਦਾ ਸੈੱਟ $150 'ਚ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਅਰ, ਲੇਡੀਜ਼ ਚੱਕ ਦਿਓ ਫਟੇ। ਫੈਸ਼ਨ ਆਈ ਕਿਊ 905-453-2225, 905-453-2225 ਫੈਸ਼ਨ ਆਈ ਕਿਊ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ

0: ਇਹ ਨਹੀਂ ਮੇਰੀ ਵੀ ਮਦਰ ਹੋਣੀ ਚਾਹੀਦੀ ਹੈ ਐਂਡ ਥਿੰਗ ਸ਼ੁੱਡ ਬੀ ਫੇਅਰ ਐਂਡ ਰਾਈਟ ਜਿਹੜੀ ਤੁਸੀਂ ਗੱਲ ਕਹੀ ਨਾ ਨਵੀਂ ਜੀ ਰਾਈਟ ਆਈ ਥਿੰਕ ਫੋਰ ਅ ਮੈਨ ਇਹ ਸਿਚੁਏਸ਼ਨ ਦੇ ਵਿੱਚ ਰਿਸਪੋਂਸੀਬਿਲਿਟੀ ਕਮਸ ਫਸਟ ਐਂਡ ਦ ਰਾਈਟ ਟੇਕਸ ਦ ਬੈਕ ਬਰਨਰ ਤੇ ਜੇ ਉਹ ਕਹਿ ਰਹੀ ਹੈ ਉਹਦਾ ਜਿਹੜਾ ਸਿਚੁਏਸ਼ਨ ਉਹਦਾ ਜਿਹੜਾ ਮੈਂਟਲ ਐਂਡ ਫਿਜ਼ੀਕਲ ਸਟੇਟ ਹੈਗਾ ਐਟ ਦ ਟਾਈਮ ਵੈਨ ਦ ਵੁਮਨ ਕੈਰੀਜ਼ ਦ ਚਾਈਲਡ ਐਂਡ ਈਵਨ ਪੋਸਟ ਵੈਨ ਦ ਚਾਈਲਡ ਇਜ਼ ਲਾਈਕ 1 or 2 years ਓਲਡ ਆਈ ਥਿੰਕ ਜਸਟ ਫੋਰ ਦ ਸਿਚੁਏਸ਼ਨ ਨੋਟ ਟੂ ਗੈਟ ਐਸਕਲੇਟਡ ਟੂ ਦ ਲੈਵਲ ਜਿੱਥੇ ਕਿ ਕੋਈ ਜ਼ਿਆਦਾ ਪ੍ਰੋਬਲਮ ਹੋਵੇ ਆਈ ਥਿੰਕ ਇਹ ਕੋਈ ਗੋਡੇ ਲਾਉਣ ਵਾਲੀ ਗੱਲ ਨਹੀਂ ਹੈਗੀ ਗੀ ਉਹ ਪੋਤਾ ਉਹ ਆਪਣੀ ਦਾਦੀ ਦਾ ਹੀ ਹੈ ਤੇ ਦੁੱਧ ਤੇ ਉਹ ਨਾਨੀ ਵੀ ਉਹਦੀ ਉਹੀ ਹੈ ਉਹ ਕੋਈ ਜਾਨ ਬਟ ਵਟ ਐਵਰ ਦੇਰ ਮਸਟ ਬੀ ਸਮ ਇਮੋਸ਼ਨਲ ਰੀਜ਼ਨਸ ਬਿਹਾਈਂਡ ਵਾਈ ਵੁਮੈਨ ਇਜ਼ ਸੇਇੰਗ ਦੈਟ ਤੇ ਜੇ ਉਹ ਅੱਜ ਬੰਦਾ ਕੰਪਲਾਈ ਆਪਣੀ ਵਾਈਫ ਨਾਲ ਕਰ ਲਏਗਾ ਉਹ 30 ਸਾਲ ਬਾਅਦ ਦੈਨ ਐਵਰੀਬਡੀ ਇਜ਼ ਗੋਨ ਐਂਡ ਓਨਲੀ ਹਿਸ ਵਾਈਫ ਇਜ਼ ਲੈਫਟ ਉਹ ਸਵੇਰ ਦੀ ਚਾਹ ਇਕੱਠੇ ਬਹਿ ਕੇ ਪੀ ਰਹੇ ਹੋਣਗੇ
1: ਠੀਕ ਹੈ ਥੈਂਕ ਯੂ ਉਸ ਜੇ ਹੁਣ ਕੰਪਲਾਈ ਕਰ ਲਵੇ ਤਾਂ ਫਿਰ ਦੋਨੋਂ ਹਸਬੈਂਡ ਵਾਈਫ ਸਵੇਰ ਦੀ ਚਾਹ ਇਕੱਠੇ ਪੀਣਗੇ ਜੇ ਉਹ ਕੰਪਲਾਈ ਨਹੀਂ ਕਰਦਾ ਤਾਂ ਉਹ ਕਿਸੇ ਹੋਰ ਨਾਲ ਪੀਰੀ ਹੋਵੇਗੀ ਇਹੀ ਗੱਲ ਹੈ ਫਿਰ ਸੋ ਓਕੇ ਪ੍ਰੋਗਰਾਮ ਪੰਜਾਬੀ ਰਾ ਨੰਬਰ ਹੈ ਆਪਣਾ 9056733337 ਲੇਡੀਜ਼ ਤੁਸੀਂ ਕੀ ਕਹਿੰਦੇ ਹੋ ਬੰਦਿਆਂ ਦੇ ਪਰਸਪੈਕਟਿਵ ਬੰਦਿਆਂ ਦੇ ਜਿਹੜੇ ਵਿਊਜ਼ ਨੇ ਉਹ ਜ਼ਰੂਰ ਸੁਣ ਰਿਹਾ ਅਤੇ ਸੁਣਨਾ ਚਾਹਾਂਗੇ ਵੀ ਬਟ ਨਾਲ ਦੀ ਨਾਲ ਲੇਡੀਜ਼ ਦੇ ਵੀ ਓਪੀਨੀਅਨ ਕਿਉਂਕਿ ਦੇਖੋ ਜਿਹਦੇ 'ਤੇ ਬੀਤਰੀ ਹੁੰਦੀ ਹੈ ਉਹੀ ਦੱਸਦੀ ਹੁਣ ਮੇਰੇ ਵਰਗਾ ਤਾਂ ਜੋ ਮਰਜ਼ੀ ਕਹੀ ਜਾਵੇ ਬਟ ਮੇਰਾ ਕਿਹੜਾ ਕੋਈ ਫਸਟ ਹੈਂਡ ਐਕਸਪੀਰੀਅੰਸ ਹੈ ਸੋ ਨੰਬਰ ਹੈ ਆਪਣਾ 9056733337 ਸਾਰੇ ਹੋਲਡ ਕਰੋ ਸਾਡੇ ਨਾਲ ਸਦੀਕ ਸਾਹਿਬ ਜੁੜਿਆ ਆਲ ਦੈਟ ਸੋਲੂਸ਼ਨਸ ਤੋਂ ਸਿਰ ਕਰਜ਼ਾ ਚੜ ਗਿਆ ਜ਼ਿਆਦਾ ਟੈਨਸ਼ਨ 'ਚੋਂ ਟੈਨਸ਼ਨ ਨਹੀਂ ਲੈਣੀ ਸਦੀਕ ਸਾਹਿਬ ਵੈਲਕਮ
2: ਜੀ ਅਗਰ ਕਿਸੇ ਕਿਸਮ ਦਾ ਵੀ ਕਰਜ਼ਾ ਕਿਸੇ ਤੇ ਆ ਗਿਆ ਹੈਗਾ ਤੇ ਬਿਲਕੁਲ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਚਾਹੇ ਉਹ ਕਰਜ਼ਾ ਛੋਟਾ ਹੈ ਕਰਜ਼ਾ ਜ਼ਿਆਦਾ ਹੈ ਪਰਸਨਲ ਕਰਜ਼ੇ ਹੈਗੇ ਨੇ ਬਿਜ਼ਨਸ ਦੇ ਕਰਜ਼ੇ ਹੈਗੇ ਨੇ ਜਾਂ ਕੋਈ ਵੀ ਡਿਸੀਜ਼ਨ ਹੈਗੀ ਤੁਹਾਡੀ ਅਗਰ ਸਪੈਸ਼ਲੀ ਮੇਰਾ ਮੈਸੇਜ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ ਚਾਹੇ ਇੱਕ ਦਫ਼ਾ ਆਓ 10 ਦਫ਼ਾ ਆਓ ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਘਰ ਜਾ ਕੇ ਡਿਸਾਈਡ ਕਰੋ ਕਿ ਕਿਆ ਤੁਸੀਂ ਇਹਨੂੰ ਰਿਲੀਫ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਨੰਬਰ ਹੈ ਸਾਡਾ 416-677-0577 ਤੇ ਕਾਲ ਕਰ ਸਕਦੇ ਹੋ ਕਰਜ਼ਾ ਚਾਹੇ ਤੁਹਾਡਾ ਕ੍ਰੈਡਿਟ ਕਾਰਡ ਦਾ ਹੈਗਾ ਲਾਈਨ ਆਫ ਕ੍ਰੈਡਿਟ ਨੇ ਪਰਸਨਲ ਲੋਨਸ ਨੇ ਪੇਡੇ ਲੋਨਸ ਨੇ ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈਗਾ CRA ਦੇ ਨਾਲ ਪਰਸਨਲ ਜਾਂ ਬਿਜ਼ਨਸ ਦਾ ਕੋਈ ਟੈਕਸ ਆਊਟਸਟੈਂਡਿੰਗ ਹੈਗਾ GST ਪੇਰੋਲ ਵੇਜ ਸਬਸਿਡੀ ਜਾਂ ਕੋਈ ਕਾਰ ਟਰੱਕ ਜਾਂ ਟਰੈਵਲ ਫਾਈਨਾਂਸ ਕੀਤੇ ਸੀ ਪੇਮੈਂਟ ਨਹੀਂ ਕਰ ਸਕੇ ਚੁੱਕੇ ਲੈ ਗਏ ਨੇ ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ ਔਰ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕੇ ਦਿਲਾਈਏ ਔਰ ਬਾਕੀ ਛੋਟੇ ਛੋਟੇ ਕਿਸੇ ਵਿੱਚ ਜੋ ਈਜ਼ੀਲੀ ਅਫੋਰਡ ਕਰ ਸਕੋ ਤੁਹਾਡੀ ਕਿਸ਼ਤਾਂ ਬਣਾ ਦੇਈਏ ਨੰਬਰ ਹੈ ਸਾਡਾ 416-677-0577 ਤੇ ਕਾਲ ਕਰ ਸਕਦੇ ਹੋ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਇੱਕ ਤੇ ਮੇਰੇ ਆਫਿਸ 'ਚੋਂ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਦੱਸਾਂਗਾ ਰਿਲੀਫ ਲਓ ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ ਦੂਸਰਾ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਇਸ ਚੀਜ਼ ਦੀ ਵੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ 'ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ 'ਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜੀ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ ਅਸੀਂ ਆਪਣੇ ਕਲਾਇੰਟ ਨੂੰ ਅਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ ਉਹ ਹੋਰ ਜਦ ਤੁਹਾਨੂੰ ਕ੍ਰੈਡਿਟ ਵਾਪਸ ਮਿਲ ਸਕਦਾ ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ ਨੰਬਰ 416-677-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜੀ ਨਵੀਂ ਜੀ
1: ਨੰਬਰ ਇੱਕ ਇੱਕ ਹੈ ਸਦੀਕ ਸਾਹਿਬ ਦਾ 416-671-0577-416-671-0577 ਬਹੁਤ ਸ਼ੁਕਰੀਆ ਸਰ ਥੈਂਕ ਯੂ
2: ਥੈਂਕ
1: ਯੂ ਜੀ ਹੈਵ ਗੁੱਡ ਡੇ ਮੈਨੀ ਜੀ ਕੀ ਹਾਲ
3: ਮਾਰਨਿੰਗ ਨਵੀ
1: ਗੁੱਡ ਮਾਰਨਿੰਗ
3: ਥੋੜਾ ਜਿਹਾ ਕੰਟਰਡਿਕਟ ਕਰਾਂਗਾ ਥੋੜਾ ਜਿਹਾ ਮੈਨੂੰ ਲਾਈਕ 40 ਸਾਲ ਬਾਅਦ ਆਪਣੇ ਲਾਈਫ ਪਾਰਟਨਰ ਨਾਲ ਚਾਹ ਪੀਣ ਦੇ ਚੱਕਰ ਵਿੱਚ ਤੁਸੀਂ ਕਿੰਨੀ ਕੁ ਕੰਪਰੋਮਾਈਜ਼ ਕਰੀ ਜਾਓਗੇ ਕਿੱਥੇ ਕਿੱਥੇ ਜਾ ਕੇ ਲਾਈਕ ਕੱਲ ਨੂੰ ਕਹੀਂ ਘਰ ਅੱਡ ਕਰ ਲਓ

0: ਐਡ ਕਰ ਲਿਆ ਹੁਣ ਆਪਣੀ ਮਦਰ ਨੂੰ ਤੁਸੀਂ ਸਾਲ ਚ ਲਾਈਕ ਵੇਅਰ ਇਜ਼ ਦ ਸਟਾਪ ਲਾਈਕ ਆਈ ਵਾਂਟ ਟੂ ਅੰਡਰਸਟੈਂਡ ਵੀ ਵੇਅਰ ਇਜ਼ ਦ ਸਟਾਪ ਜਿੱਥੇ ਜਾ ਕੇ ਬੰਦਾ ਕੰਪਰੋਮਾਈਜ਼ ਕਰਨਾ ਬੰਦ ਕਰੇਗਾ ਸੋ ਜੇ ਉਹਦਾ ਪਲਾਨ ਸੀਗਾ ਵੀ ਮੈਂ ਆਪਣੇ ਮਦਰ ਨੂੰ ਬੁਲਾਉਣਾ ਚਾਹੁੰਦੀ ਹਾਂ ਤੈਨੂੰ ਬੁਲਾਉਣਾ ਚਾਹੁੰਦੀ ਹਾਂ ਆਹ ਪ੍ਰੈਗਨੈਂਸੀ ਇਟਸ ਨਾਟ ਅ ਓਵਰਨਾਈਟ ਥਿੰਗ ਇਟ ਹੈਪਨਡ ਐਂਡ ਦੈਟਸ ਇਟ ਜੇ ਉਹਦੇ ਪਲਾਨ ਸੀਗਾ ਉਹਦੇ ਦਿਮਾਗ ਵਿੱਚ ਸੀਗਾ ਵਾਈ ਡੋਂਟ ਯੂ ਸਟਾਰਟ ਕਮਿਊਨੀਕੇਟਿੰਗ ਲਾਈਕ 6 ਮੰਥ 7 ਮੰਥ ਇਨ ਐਡਵਾਂਸ ਥੋੜਾ ਡਿਸਕਸ਼ਨ ਦਾ ਟਾਈਮ ਮਿਲਦਾ ਆ ਉਦੋਂ ਉਹਦਾ ਹਾਰਮੋਨਸ ਉਸ ਲੈਵਲ ਤੇ ਨਹੀਂ ਹੁੰਦੇ ਪ੍ਰੋਬੇਬਲੀ ਮੈਨੂੰ ਨਹੀਂ ਪਤਾ ਬਟ ਇੱਕ ਪੁਆਇੰਟ ਹੁੰਦਾ ਵੀ ਜਿੱਥੇ ਜਾ ਕੇ ਤੁਸੀਂ ਕਮਿਊਨੀਕੇਟ ਕਰਦੇ ਹੋ ਲਾਈਫ ਪਾਰਟਨਰ ਦਾ ਮਤਲਬ ਕੀ ਹੁੰਦਾ ਕਮਿਊਨੀਕੇਸ਼ਨ ਹੈ ਨਾ ਤੁਸੀਂ ਲਾਸਟ ਮਿੰਟ ਹਾਸਪਿਟਲ ਚ ਪਹੁੰਚ ਕੇ ਕਹਿ ਦੋ ਵੀ ਅੱਜ ਮੇਰਾ ਮਨ ਕਰਾਇਆ ਵੀ ਹੁਣ ਮੈਂ ਤੁਹਾਡੀ ਮਦਰ ਨੂੰ ਨੀ ਬੁਲਾਉਣਾ ਸਿਰਫ ਮੈਂ ਆਪਣੀ ਮਦਰ ਨੂੰ ਬੁਲਾਉਣਾ ਅਫਕੋਰਸ ਉੱਥੇ ਡਿਫਰੈਂਸਿਸ ਆਉਣਗੇ ਅਫਕੋਰਸ ਫਿਊਚਰ ਵਿੱਚ ਉਸ ਵੇਲੇ ਕੰਪਰੋਮਾਈਜ਼ ਕਰ ਦਿੰਦੇ ਆ ਬੰਦੇ ਹਸਬੈਂਡ ਕਰ ਦੇਣਗੇ ਕੰਪਰੋਮਾਈਜ਼ ਕਿੰਨੀ ਕੁ ਦੇਰ ਉਹ ਬੰਦੇ ਦੇ ਮਨ ਚ ਨਹੀਂ ਰਹੂਗੀ ਉਹ ਗੱਲ ਰਹੂਗੀ ਉਹਦੀ ਮਦਰ ਇਨ ਲਾਅ ਦੇ ਮਨ ਚ ਵੀ ਰਹੂਗੀ ਜਿਹੜੀਆਂ ਚੀਜ਼ਾਂ ਪ੍ਰੈਕਟੀਕਲ ਹੁੰਦੀਆਂ ਪ੍ਰੈਕਟੀਕਲ ਹੁੰਦੀਆਂ ਥਰੈਟੀਕਲੀ ਆਪਾਂ ਜੋ ਮਰਜ਼ੀ ਡਿਬੇਟ ਚ ਬੋਲ ਦਿੰਦੇ ਹਾਂ ਪ੍ਰੈਕਟੀਕਲੀ ਉਹ ਹਸਬੈਂਡ ਦੇ ਦਿਮਾਗ ਚੋਂ ਗੱਲ ਨਹੀਂ ਨਿਕਲਣੀ ਪ੍ਰੈਕਟੀਕਲੀ ਉਹ ਮਦਰ ਇਨ ਲਾਅ ਦੇ ਦਿਮਾਗ ਚੋਂ ਗੱਲ ਨਹੀਂ ਨਿਕਲਣੀ ਉਹ ਇਸ਼ੂ ਹੋਣਗੇ ਹੀ ਹੋਣਗੇ ਤਾਂ ਵਾਈ ਡੋਂਟ ਵੀ ਕਮਿਊਨੀਕੇਟ ਜੇ ਉਸ ਲੇਡੀ ਦਾ ਜਾਂ ਆਉਣ ਵਾਲੇ ਫਿਊਚਰ ਚ ਕਿਸੇ ਵੀ ਲੇਡੀ ਦਾ ਪਲਾਨ ਹੈਗਾ ਵੀ ਮੈਂ ਆਪਣੀ ਮਦਰ ਇਨ ਲਾਅ ਨੂੰ ਨਹੀਂ ਲਿਜਾਣਾ ਆਈ ਹਾਈਲੀ ਰੈਕਮੈਂਡ ਦੈਮ ਵੀ ਅੱਜ ਆਪਣੇ ਹਸਬੈਂਡ ਨਾਲ ਗੱਲ ਕਰੋ ਵੀ ਅੱਜ ਤੋਂ 6 ਮਹੀਨੇ ਬਾਅਦ 7 ਮਹੀਨੇ ਬਾਅਦ ਜਦੋਂ ਮੇਰੀ ਡਿਲੀਵਰੀ ਹੋਗੀ ਦਿਸ ਦੀਜ਼ ਆਰ ਮਾਈ ਇੰਟੈਂਸ਼ਨਸ ਅਗੇਨ ਮੈਨੂੰ ਨਹੀਂ ਪਤਾ ਹਾਰਮੋਨਲੀ ਕਿੱਦਾਂ ਉਹ ਚੇਂਜ ਹੋਣਗੇ ਕਿੱਦਾਂ ਨਹੀਂ ਹੁੰਦੇ ਵੀ ਉਸ ਟਾਈਮ ਤੇ ਇੰਸਟੈਂਟਲੀ ਇਹਨਾਂ ਦੇ ਦਿਮਾਗ ਚ ਕੋਈ ਚੀਜ਼ ਆ ਨਹੀਂ ਯੂ ਹੈਵ ਟੂ ਫੁਲਫਿਲ ਦੈਟ ਡ੍ਰੀਮ ਉਹ ਮੈਨੂੰ ਨਹੀਂ ਪਤਾ ਬਟ ਆਈ ਥਿੰਕ ਕਮਿਊਨੀਕੇਸ਼ਨ ਇਜ਼ ਇੰਪੋਰਟੈਂਟ ਕਿਹੜੀ ਇੱਕ ਲਿਮਿਟ ਹੁੰਦੀ ਹੈ ਕੰਪਰੋਮਾਈਜ਼ ਕਰਨ ਦੀ ਉਹ ਬੰਦਾ ਕੰਪਰੋਮਾਈਜ਼ ਕਰ ਵੀ ਲੈਂਦਾ ਬਟ ਉਹ ਚੀਜ਼ਾਂ ਡਿਫਰੈਂਸਿਸ ਰਹਿੰਦੇ ਨੇ ਦਿਮਾਗ ਚ ਰਹਿੰਦੇ ਨੇ ਮੈਂ 40 ਸਾਲ ਬਾਅਦ ਅੱਜ ਤੋਂ ਬਾਅਦ ਕੀ ਕਰਨਾ ਮੈਨੂੰ ਖੁਦ ਨੂੰ ਨਹੀਂ ਪਤਾ ਆਈ ਰਾਦਰ ਲਿਵ ਮਾਈ ਲਾਈਫ ਟੂਡੇ 40 ਸਾਲ ਬਾਅਦ ਮੈਨੂੰ ਪਤਾ ਨਹੀਂ ਮੈਂ ਫਿਰ ਉੱਠਣਾ ਕਿ ਨਹੀਂ ਉੱਠਣਾ ਸੋ ਪੁਆਇੰਟ ਇਜ਼ ਵੀ ਡਿਸਕਸ਼ਨ ਕਰੋ ਕਮਿਊਨੀਕੇਸ਼ਨ ਕਰੋ ਕਲੀਅਰ ਕਰ ਲਓ 6 ਮਹੀਨੇ 7 ਮਹੀਨੇ 8 ਮਹੀਨੇ 9 ਮਹੀਨੇ ਤੁਹਾਡੇ ਕੋਲ ਡਿਸਕਸ਼ਨ ਕਰੋ ਉਸ ਚੀਜ਼ ਦਾ ਤੁਸੀਂ ਡਿਸਕਸ਼ਨ
1: ਕਰੋ ਪਰ ਜੇ ਡਿਸਕਸ਼ਨ ਕਰਦੇ ਹੋ ਤੇ ਫਿਰ ਵੀ ਡਿਫਰੈਂਸਿਸ ਨੇ ਆਫ ਓਪੀਨੀਅਨ ਫੇਰ
0: ਨਵੀਂ ਆਪਾਂ ਪਹਿਲਾਂ ਵੀ ਇਸ ਚੀਜ਼ ਨੂੰ ਡਿਸਕਸ ਕੀਤਾ ਸੀ ਵੀ ਇੱਕ ਲਾਸਟ ਮਿੰਟ ਦੇ ਉੱਤੇ ਜਦੋਂ ਤੁਸੀਂ ਕਿਸੇ ਨੂੰ ਕਰ ਦਿੰਦੇ ਹੋ ਨਾ ਵੀ ਆਹ ਡਿਸੀਜਨ ਲੈਣਾ ਹੀ ਲੈਣਾ ਉਹਦੇ ਵਿੱਚ ਤੁਹਾਨੂੰ ਡਿਫਰੈਂਸਿਸ ਆਉਣਗੇ ਪਰ ਜਦੋਂ ਤੁਸੀਂ ਆਪਣੇ ਆਪ ਨਾਲ ਡਿਸਕਸ਼ਨ ਕਰਨੀ ਸ਼ੁਰੂ ਕਰਦੇ ਹੋ ਯੂ ਟੇਕ ਅ ਗੈਪ 1 ਦਿਨ ਦਾ 2 ਦਿਨ ਦਾ ਫਿਰ ਯੂ ਸਿੱਟ ਟੁਗੈਦਰ ਫਿਰ ਆਪਣੀ ਮਦਰ ਇਨ ਲਾਅ ਨਾਲ ਵੀ ਡਿਸਕਸ ਕਰ ਲਓ ਵੀ ਇਹਦਾ ਪਲਾਨ ਆ ਹੈਗਾ ਉਹਦੀ ਮਦਰ ਇਨ ਲਾਅ ਨੂੰ ਵੀ ਪਤਾ ਹੁੰਦਾ ਸ਼ੀ ਇਜ਼ ਮੈਂਟਲੀ ਪ੍ਰਪੇਅਰਡ ਵੀ ਉਸ ਦਿਨ ਮੈਂ ਨਹੀਂ ਜਾਣਾ ਤੁਸੀਂ ਲਾਸਟ ਮਿੰਟ ਤੇ ਫੋਨ ਕਰਕੇ ਕਹਿ ਦੋ ਵੀ ਮੇਰੀ ਵਾਈਫ ਕਹਿ ਰਹੀ ਤੁਸੀਂ ਅੱਜ ਹਸਪੀਟਲ ਨਹੀਂ ਆਉਣਾ ਰਹਿਣ ਦੋ ਘਰੇ ਬੈਠੋ ਉਹਦੇ ਦਿਮਾਗ 'ਚ ਤਾਂ 100 ਚੀਜ਼ਾਂ ਆਉਣਗੀਆਂ ਨਾ ਵੀ ਕਿਉਂ ਸੋ ਆਈ ਡੋਂਟ ਥਿੰਕ ਵੀ ਜੇ ਕਮਿਊਨੀਕੇਟ ਤੁਸੀਂ 6 ਮਹੀਨੇ ਪੱਲਾ ਕਰਨਾ ਸ਼ੁਰੂ ਕਰਦੇ ਹੋ ਉਹਦੇ ਡਿਫਰੈਂਸਿਸ ਜ਼ਿਆਦਾ ਵਧਣਗੇ ਰਾਦਰ ਦੈਨ ਟੈਲਿੰਗ ਲਾਸਟ ਮਿੰਟ ਹੇ ਮਦਰ ਇਨ ਲਾਅ ਯੂ ਆਰ ਨਾਟ ਕਮਿੰਗ ਟੂ ਦੀ ਹਸਪੀਟਲ ਟੂਡੇ
1: ਚਲੋ ਠੀਕ ਹੈ ਥੈਂਕ ਯੂ ਨਹੀਂ ਥੈਂਕ ਯੂ ਮੈਨੀ ਬਹੁਤ ਸ਼ੁਕਰੀਆ ਬਟ ਦੇਖੋ ਹੁਣ ਗੱਲ ਇਹ ਹੈ ਵੀ ਆਪਾਂ ਇਸ ਲੈਵਲ ਤੱਕ ਗੱਲ ਨੂੰ ਵਧਣ ਕਿਉਂ ਦਿੰਦੇ ਹਾਂ ਜਿਹੜੇ ਹੁਣ ਸਿਆਣੇ ਨੇ ਜੇ ਚਲੋ ਕੋਈ ਐਲਡਰਲੀ ਲੇਡੀ ਵੀ ਹੈ ਉਹ ਵੀ ਕਹਿ ਦੇਵੇ ਵੀ ਚਲੋ ਮੈਨੂੰ ਕੀ ਜਿਵੇਂ ਤੁਸੀਂ ਠੀਕ ਲੱਗਦਾ ਜਿਵੇਂ ਤੁਸੀਂ ਹੈਪੀ ਹੋ ਡੂ ਦੈਟ ਹੁਣ ਜੇ ਤੁਸੀਂ ਸੋਚੋ ਕਿ ਇਹ ਕਪਲ ਹੈ ਤਾਂ ਉਹਨਾਂ ਨੂੰ ਇੰਨੀ ਟੈਨਸ਼ਨ ਹੈ ਕਿ ਯਾਰ ਸਾਡੇ ਇਹ ਫੈਮਿਲੀ ਮੈਂਬਰ ਇਹਨਾਂ ਦਾ ਕੀ ਬਣੂਗਾ ਉਹ ਕਿਵੇਂ ਸੋਚਣਗੇ ਉਹ ਕਿਤੇ ਅਪਸੈਟ ਨਾ ਹੋ ਜਾਣ ਹੁਣ ਉਹਨਾਂ ਚੱਕਰਾਂ ਦੇ ਵਿੱਚ ਤਾਂ ਫਿਰ ਆਪਾਂ ਯੂ ਨੋ ਆਈ ਥਿੰਕ ਲਾਈਫ ਦੇ ਵਿੱਚ ਤਾਂ ਆਰਗੂਮੈਂਟਸ ਕਦੇ ਐਂਡ ਹੀ ਨਹੀਂ ਹੋਣਗੇ ਇੱਕ ਤੁਸੀਂ ਯਾਦ ਰੱਖੋ ਏਰੀਅਨ ਮਿਲਸ ਐਕਿਰਾ ਨੂੰ ਐਕਿਰਾ ਦੀ ਗੱਡੀ ਲੈਣੀ ਹੈ ਤਾਂ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਸਾਡੇ ਮਿੱਤਰ ਨੇ ਐਕਿਰਾ ਦੇ ਮਾਹਰ ਨੇ ਨੰਬਰ ਹੈ 9058285800 ਏਰੀਅਨ ਮਿਲਸ ਐਕਿਰਾ ਉਸ ਦੇ ਨਾਲ ਨਾਲ ਗਰੋਸਰੀ ਕਰਨੀ ਹੈ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦਾ ਕੋਰਨਰ ਕੈਨੇਡੀ ਐਂਡ ਮੇਫੀਅਰ ਦੇ ਨਾਲ ਫਰੈਸ਼ ਫੂਡ ਸੈਂਟਰ ਫਰੈਸ਼ ਫੂਡ ਸੈਂਟਰ 'ਤੇ ਪਹੁੰਚੋ ਐਨਕਾਂ ਚਾਹੀਦੀਆਂ ਤਾਂ ਹੰਬਰ ਵੈਸਟ ਐਂਡ ਗੋਰਵੇ 'ਤੇ ਬਿਯੋਂਡ ਆਈਵਰ ਹੈ ਰੋਮੀ ਬਾਈ ਜੀ ਨੂੰ ਬਿਯੋਂਡ ਆਈਵਰ 'ਤੇ ਤੁਸੀਂ ਕਾਲ ਕਰਨੀ ਹੈ ਇੱਕ ਐਨਕ ਲਓ ਦੂਜੀ ਐਨਕ ਬਿਲਕੁਲ ਤੁਹਾਨੂੰ ਫ੍ਰੀ ਮਿਲ ਰਹੀ ਹੈ ਚਾਹੇ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਨਿਗਾਹ ਦੀਆਂ ਬਿਯੋਂਡ ਆਈਵਰ 9057933937 9057 9039 3937 Beyond Eyewear 5134 ਹਾਂਜੀ ਭਾਜੀ
2: ਹਾਂਜੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ
2: ਮੈਂ ਕਿਹਾ ਭਾਜੀ ਹੁਣ ਤਾਂ ਜ਼ਮਾਨਾ ਬਦਲ ਗਿਆ ਹਾਂ ਪਹਿਲਾਂ ਜਦੋਂ ਬੇਬੀ ਬੋਰਨ ਹੁੰਦਾ ਸੀ ਹਸਪਤਾਲਾਂ 'ਚ ਤੇ ਸਾਰੇ ਜਿੰਨੇ ਰਿਸ਼ਤੇਦਾਰ ਸਾਰੇ ਵੇਖਣ ਆਉਂਦੇ ਹੁੰਦੇ ਸੀ
1: ਹਨਾ ਹਾਂ ਪਹਿਲਾਂ ਸੀਗਾ
2: ਈਵਨ ਉਦੋਂ ਲੇਡੀਆਂ ਨੂੰ ਵੀ ਜਿੱਦਾਂ ਜੇ ਨਾਰਮਲ ਡਿਲੀਵਰੀ ਹੋਈ ਘੱਟੋ ਘੱਟ 4 ਤੋਂ 5 ਦਿਨ ਰੱਖਦੇ ਸੀ ਹਸਪਤਾਲ ਹਾਂ ਹੁਣ ਤੇ ਕਹਿੰਦੇ ਜੀ ਨਾ ਸਾਡਾ ਕੋਈ ਬੱਚਾ ਵੇਖਣ ਆਵੇ ਸਵਾ ਮਹੀਨੇ ਤੋਂ ਬਾਅਦ ਹੀ ਆਇਓ ਜਦੋਂ ਘਰ ਹੋ ਗਿਆ ਵੱਡਾ ਹੋ ਗਿਆ ਫੇਰ ਵੇਖਣ ਆਇਓ ਹਨਾ। ਬਾਕੀ ਇਹ ਵੀ ਜੇ ਉਹਦੀ ਮਾਂ ਕਿਹੜੀ ਵੀ ਸਰਜਨ ਆ ਉੱਥੇ ਵੀ ਜਿਹਨੇ ਉਹਨੇ ਓਪਰੇਸ਼ਨ ਕਰਕੇ ਬੇਬੀ ਪੈਦਾ ਕਰਨਾ ਇਹ ਤਾਂ ਰਿਲੇਸ਼ਨ ਤੇ ਆ। ਤੇ ਜੇ ਤੁਹਾਡੇ ਰਿਲੇਸ਼ਨ ਤੁਸੀਂ ਸਹੀ ਆ ਤੁਹਾਡੇ ਪੇਰੈਂਟਸ ਦੇ ਨਾਲ ਮੁੰਡੇ ਦੇ ਪੇਰੈਂਟਸ ਦੇ ਨਾਲ ਫਿਰ ਉਹ ਕਦੀ ਕੋਈ ਡਿਮਾਂਡ ਨੀ ਕਰੂਗੀ ਮੈਂ ਆਪਣੀ ਮਾਂ ਨੂੰ ਇੰਡੀਆ ਤੋਂ ਮੰਗਾਉਣਾ ਤਾਂ ਬੇਬੀ ਬੋਰਨ ਹੋਣਾ ਹਨਾ। ਆਪਣੀ ਮਾਂ ਨੂੰ ਮੰਗਾਉਣਾ ਪਵੇ ਇੰਡੀਆ ਤੋਂ ਮੰਗਾਉਣਾ ਪਵੇ ਫੇਰ ਮੈਂ ਬੇਬੀ ਬੋਰਨ ਕਰਨਾ ਹਨਾ। ਤੇ ਸੱਜਣਾ ਇਹ ਦਿਲਾਂ ਦੇ ਰਾਹ ਜੇ ਤੁਹਾਡੇ ਹੈਗੇ ਕਨੈਕਸ਼ਨ ਵਧੀਆ ਇੱਕ ਦੂਜੇ ਨਾਲ ਫੈਮਿਲੀ ਨਾਲ ਫੇਰ ਜੋ ਮਰਜ਼ੀ ਹੋਵੇ ਫੇਰ ਅਗਲੀ ਕਹੇਗੀ ਨੀ ਮੈਂ ਆਪਣੀ ਮਾਂ ਨੂੰ ਨੀ ਆਪਣੀ ਸੱਸ ਨੂੰ ਲੈ ਕੇ ਜਾਣਾ ਹਨਾ। ਜੇ ਹੈਗੇ ਤੁਹਾਡੇ ਰਿਲੇਸ਼ਨ ਭੈੜੇ ਫੇਰ ਕਹਿਣਾ ਨਹੀਂ ਮੈਂ ਆਪਣੀ ਮਾਂ ਨੂੰ ਇੰਡੀਆ ਤੋਂ ਮੰਗਾਉਣਾ ਫੇਰ ਮੈਂ ਬੇਬੀ ਬੋਰਨ ਕਰਨਾ।
1: ਨਹੀਂ ਜ਼ਰੂਰੀ ਨਹੀਂ ਭਾਜੀ ਵੀ ਜੇ ਭੈੜੇ ਆ ਤਾਂ, ਕਿਉਂਕਿ ਦੇਖੋ ਅਕਸਰ ਤੁਸੀਂ ਹੁਣ ਇਹ ਥੋੜ੍ਹਾ ਕਿਹਾ ਸੀ ਵੀ ਉਹ ਭੈੜੇ ਆ ਤਾਂ ਹੋ ਰਿਹਾ, ਹੁਣ ਜਿਹਨੇ ਤੁਹਾਨੂੰ ਜਨਮ ਦਿੱਤਾ ਤਾਂ ਨੈਚੁਰਲੀ ਯਾਰ ਤੁਹਾਡੀਆਂ ਫੀਲਿੰਗਸ ਅਲੱਗ ਤਾਂ ਹੁੰਦੀਆਂ
2: ਹੀ ਆ। ਉਹਨੇ ਵੀ ਜੇ ਮੁੰਡੇ ਦੀ ਮੰਮੀ ਆ ਉਹਨੇ ਬੇਬੀ ਬੋਰਨ ਕੀਤੇ ਹੀ ਆ, ਉਹਨੂੰ ਪਤਾ ਹੀ ਆ ਉਹ ਸੇਮ ਪ੍ਰੋਸੈਸ ਵਿੱਚ ਉਹਦੀ ਆਈ ਹਨਾ, ਉਹਨੂੰ ਪਤਾ ਉਹਦੀ ਮਾਂ ਨੂੰ ਜ਼ਿਆਦਾ ਪਤਾ ਹੋਊਗਾ।
1: ਤੁਸੀਂ ਵੀ ਆ ਜੋ, ਨਹੀਂ ਯਾਰ ਜ਼ਰੂਰੀ ਨਹੀਂ ਹੁੰਦਾ, ਤੁਸੀਂ ਕਿਸੇ ਔਰਤ ਨੂੰ ਪੁੱਛ ਕੇ ਦੇਖੋ ਵੀ ਇਟਸ ਨਾਟ ਬਿਕਾਜ਼ ਕੋਈ ਰਿਲੇਸ਼ਨਸ਼ਿਪ ਭੈੜੇ ਆ ਜਾਂ ਕੋਈ ਇਸ਼ੂ ਹੈ ਤਾਂ, ਇਟਸ ਜਸਟ ਤੁਹਾਡਾ ਕੰਫਰਟ ਲੈਵਲ ਨੈਚੁਰਲੀ ਤੁਹਾਡੇ you know jinna ne thonu birth ditta it's a little bit different. ਇੱਕ ਤੁਸੀਂ ਫਿਰ ਤੋਂ ਯਾਦ ਰੱਖੋ HK movers ਨੂੰ, ਆਪਣੀ ਕਮਿਊਨਿਟੀ ਦੀ ਲੀਡਿੰਗ ਤੇ ਨੰਬਰ 1 ਮੂਵਿੰਗ ਕੰਪਨੀ ਹੈ HK movers। ਇਹਨਾਂ ਕੋਲ ਤਕਰੀਬਨ ਯਾਰ 35 ਸਾਲ ਦਾ ਐਕਸਪੀਰੀਅੰਸ ਹੈ ਮੂਵਿੰਗ ਦਾ, 35 ਸਾਲ ਕੋਈ ਨਿੱਕਾ ਮੋਟਾ ਸਮਾਂ ਨਹੀਂ ਹੁੰਦਾ। ਸੋ HK movers 416-524-6704 ਮੂਵ ਹੋ ਰਹੇ ਹੋ ਗਿਵ ਦਮ ਅ ਕਾਲ 416-524-6704 HK movers। ਐਂਡ ਉਸਦੇ ਨਾਲ ਨਾਲ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲੇ ਹਾਜ਼ਰ ਨੇ। ਇਹ ਲੋਕੇਟਡ ਨੇ ਤੁਹਾਡੇ ਲਈ ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਪੈਂਦਾ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 6472346293, ਗੱਡੀਆਂ ਦੇ ਵੀ ਟਾਇਰ ਇਹਨਾਂ ਕੋਲ ਨੇ
3: 6472346293 0173. Hello. Hi, good morning, Navi.
4: Good morning.
3: So my in-laws or my mother didn't ask to be in the delivery room, and nor did I ask anybody. I think that moment of the delivery is a very intimate moment, party partner and all, they, and it should only be shared between the two of you. And that's how I had my both deliveries. And there was no kilarai chakra afterwards, ki, you know, tu ni balaya minnu anda, this and that, you know. So it's a very intimate moment between the husband and wife. And it's a moment that they're always going to remember, you know, bringing their child into the world. I don't see any place for anybody else to be in that room, you know? So that's how I had my...
1: But what if the lady says, my mother can come, but not your mother?
3: So in my condition, I didn't want either.
1: You didn't want either?
3: So I didn't want either.
1: Okay.
3: And I didn't have neither of them. So that was my decision. I made a belly decision. You know, it's not like a show happening inside. You know, baby, you know, everyone's going to meet him anyways. So it's not that. But that moment in that room is very personal, very intimate between the husband and wife. And that's the way I kept it, and that's the way I wanted it. Whether anybody understood it or not understood it, but that was my decision, our decision.
1: Okay, no, thank you so much. And I think that's all that matters. Thank you. ਤੁਹਾਡੇ ਦੋਵਾਂ ਦਾ ਇੱਕ ਅੰਡਰਸਟੈਂਡਿੰਗ ਜਿਹੜੀ ਆਫ ਕੋਰਸ ਉਹ ਮੇਨ ਇੱਕ ਪ੍ਰਾਇਓਰਟੀ ਹੈ। ਭਾਵੇਂ ਲੋਕ ਕਹਿਣਗੇ ਕਿ ਨਹੀਂ ਬਈ ਸਾਰਿਆਂ ਨੂੰ, ਹੁਣ ਬਾਈ ਜੀ ਕਹਿ ਕੇ ਨਹੀਂ ਗਏ ਕਿ ਹੁਣ ਸਾਰਾ ਪਿੰਡ ਆਉਂਦਾ ਸੀਗਾ, ਹੁਣ ਸਾਰੇ ਪਿੰਡ ਨੂੰ ਤੁਸੀਂ ਕੀ ਕਰਾਉਣਾ ਸਾਰੇ ਪਿੰਡ ਤੋਂ ਉੱਥੇ? ਮੈਨੂੰ ਤਾਂ ਹਜੇ ਵੀ ਲੱਗਦਾ ਜਿੱਥੇ ਯੂਨੋ ਇੱਕ ਕਪਲ ਹੁੰਦਾ ਉੱਥੇ ਫਿਰ 15-20 ਜਣੇ ਹੋਰ ਆ ਜਾਂਦੇ ਆ, ਉੱਥੇ ਉੱਥੇ ਕਿਉਂ, ਘਰੇ ਜੋ ਮਰਜ਼ੀ ਕਰੀ ਚੱਲੋ, ਉੱਥੇ ਤੁਸੀਂ ਐਵੇਂ ਪਾਰਟੀ ਕਰਨੀ, ਠੀਕ ਹੈ ਚਲੋ ਕਈ ਲੋਕ ਲਾਈਕ ਕਰਦੇ, ਬਟ ਆਈ ਡੋਨਟ ਨੋ ਕਿ ਚਲੋ ਅੱਜ ਤੋਂ 5-10 ਸਾਲ ਪਹਿਲਾਂ ਮੇ ਬੀ ਉਹ ਸੀਗਾ ਕਲਚਰ ਜਿਹਾ, ਬਟ ਹੁਣ ਥੋੜ੍ਹੇ ਆ ਉਹਨਾਂ ਚੀਜ਼ਾਂ ਤੋਂ ਲੋਕ ਹਟੇ ਹੋਏ ਨੇ ਜਿੱਥੇ ਤੱਕ ਮੈਂ ਦੇਖਿਆ। ਕੈਲੇਡਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀਆਂ ਗੱਡੀਆਂ ਦੀ ਕਿਆ ਰਿਲਾਇਬਿਲਟੀ ਹੈ, ਕਿਆ ਕੁਆਲਿਟੀ ਹੈ, 10 ਸਾਲ ਦੀ ਗੱਡੀਆਂ ਤੇ ਵਾਰੰਟੀ ਹੈ ਕੈਲੇਡਨ ਮਿਤਸੂਬਿਸ਼ੀ। ਨੰਬਰ ਹੈ 6476782754, ਕੈਲੇਡਨ ਮਿਤਸੂਬਿਸ਼ੀ 6476782754 ਤੇ ਵਿਜ਼ਿਟ ਤੁਸੀਂ ਜ਼ਰੂਰ ਕਰੋ। 8856 ਹੈਲੋ
0: ਅਭੀ ਕੀ ਹਾਲ ਨੇ ਤੁਹਾਡੇ?
1: ਠੀਕ ਹੈ ਜੀ, ਕਿਵੇਂ?
0: ਆਲ ਗੁੱਡ ਬ੍ਰਦਰ, ਆਲ ਗੁੱਡ। ਨਵੀਂ ਕਹਿੰਦੇ ਨੇ ਹੁੰਦਾ ਵੀ ਵਾਧਾ ਵਾਧਾ ਵਾਧਾ ਕਿਤੇ ਦੀ ਕਿਤੇ ਪਹੁੰਚ ਜਾਂਦਾ, ਗੱਲ ਕੁਛ ਵੀ ਨੀ ਹੁੰਦੀ, ਛੋਟੀ ਕਿਤੇ ਦੀ ਕਿਤੇ ਪਹੁੰਚ ਜਾਂਦੀ ਆ। ਬੰਦੇ ਯੂਜਲੀ ਦੇ ਲੈਟ ਗੋ ਥਿੰਗਸ, ਹਨਾ, ਜਿਹੜੀ ਨਹੀਂ ਜਿਹਨੂੰ ਪਤਾ ਵੀ ਜਿੱਥੇ ਘਰ ਦੇ ਵਿੱਚ ਕਲੇਸ਼ ਪੈਣਾ, ਮੋਸਟ ਆਫ ਦਾ ਟਾਈਮ ਬੰਦੇ ਲੈਟ ਇਟ ਗੋ। ਬਟ ਜਿਵੇਂ ਆਪਾਂ ਕਹਿ ਰਹੇ ਸੀਗੇ ਵੀ ਜੇ ਮੇਰੀ ਮਦਰ ਹੀ ਆਉਣੀ ਆ, ਹਨਾ, ਤੇਰੀ ਮਦਰ ਨਹੀਂ, ਸਪੈਸ਼ਲੀ ਆਮ ਨੋਟ ਪਿਕਿੰਗ ਐਨੀ ਐਨੀ ਐਨੀ ਜੈਂਡਰ, ਪਰ ਲੇਡੀਜ਼ ਕਿਤੇ ਨਾ ਕਿਤੇ ਉਹ ਗੱਲ ਦਿਲ ਚ ਰੱਖ ਜਾਂਦੀਆਂ ਨੇ ਯਾਰ, ਠੀਕ ਨੀ? ਤੇ ਜੇ ਆਪਾਂ ਕਹਿ ਵੀ ਮੇਰੀ ਮਦਰ ਨੇ ਆਉਣਾ, ਤੇਰੀ ਨੇ ਨਹੀਂ ਆਉਣਾ, ਤੇ ਇਟਸ ਇਟਸ ਅ ਬਿਗ ਥਿੰਗ, ਈਦਰ ਬੋਥ ਆਰ ਕਮਿੰਗ ਔਰ ਨੋ ਵਨ ਇਜ਼ ਕਮਿੰਗ, ਠੀਕ ਨੀ? ਇਟਸ ਨੋ ਬ੍ਰੇਨਰ ਥਿੰਗ ਯਾਰ,
1: ਠੀਕ ਨੀ? ਅੱਛਾ, ਈਦਰ ਤੁਸੀਂ ਕਹਿੰਦੇ ਹੋ ਈਦਰ ਬੋਥ ਯਾ ਨੋ ਵਨ।
0: ਹਾਂਜੀ, ਨੋ ਵਨ
1: ਨਹੀਂ, ਪਰ ਜੇ ਜੇ ਉਹ ਕਹਿ ਰਹੀ ਹੈ ਕਿ ਆਈ ਨੀਡ ਮਾਈ ਮਦਰ देयर, ਫਿਰ
0: ਫॉर ਵਾਟ ਰੀਜ਼ਨ?
1: ਮੋਰਲ ਸਪੋਰਟ,
0: ਆਈ ਐਮ देयर ਫॉर ਯੂ।
1: ਠੀਕ ਹੈ, ਬਟ ਯੂਅਰ ਦੇਅਰ, ਬਟ ਯੂਅਰ ਹਸਬੈਂਡ, ਯੈਸ, ਬਟ ਸਮਟਾਈਮਸ ਦੇ ਨੀਡ ਦੈਟ, ਯੂ ਨੋ, ਕੋਈ ਫੀਮੇਲ ਫਿਗਰ।
0: ਬਟ ਉੱਥੇ ਨਰਸਸ ਹੈਗੀਆਂ ਨੇ, ਡਾਕਟਰਸ ਹੈਗੇ ਨੇ ਯਾਰ, ਦੇ ਨੋ ਬੈਟਰ ਦੈਨ ਐਨੀਬਡੀ ਐਲਸ, ਕਿੰਨੀ ਟੈਕਨੋਲੋਜੀ ਐਡਵਾਂਸ ਹੋ ਗਈ ਆ। ਸੋ ਯੂ ਟੈਕਨੀਕਲੀ ਆ ਬੈਕ ਆਫ ਦਾ ਮਾਈਂਡ ਯੂ ਹੈਵ ਆਲਰੇਡੀ ਪਿਕਡ ਅਪ, ਠੀਕ ਨੀ? ਸੋ ਕਿਤੇ ਨਾ ਕਿਤੇ ਉਹ ਕਿਤੇ ਨਾ ਅੱਜ ਨੀ ਤਾਂ ਕੱਲ ਉਹ ਕਿਤੇ ਨਾ ਕਿਤੇ ਤੁਹਾਡੇ ਦਿਲ ਚ ਰਿਗਾਰਡ ਲਾ, ਜੋ ਮਤਦਾ ਮਰਜ਼ੀ ਕੀ ਜਾਵੇ ਯਾਰ, ਮੇਰਾ ਉਹ ਤੁਹਾਡੇ ਦਿਲ ਗੱਲ ਚ ਰਹਿੰਦੀ ਆ, ਤੁਸੀਂ ਐਜ਼ ਅ ਪਾਰਟਨਰ ਉਹ ਚੀਜ਼ ਨੂੰ ਅਨਸੀਨ ਕਰ ਦੇਂਗੇ, ਠੀਕ ਆ? ਬਟ ਨੋਟ ਯੂਰ ਅਪੀਅਰੈਂਸ ਯਾਰ। ਅਗਰ ਤੁਸੀਂ ਪ੍ਰੈਫਰੈਂਸ ਦੇਣੀ ਆ, ਠੀਕ ਨੀ, ਦੋਨਾਂ ਨੂੰ ਦੋ। ਤੁਸੀਂ ਦੇਖਿਆ ਹੋਣਾ ਯਾਰ, ਉਹ ਛੋਟੀ ਜਿਹੀ ਮੁੰਦਰੀ ਕਰਕੇ ਕਲੇਸ਼ ਪੈ ਜਾਂਦੇ, ਕੰਬਲ ਕਰਕੇ ਕਲੇਸ਼ ਪੈ ਜਾਂਦੇ ਜੀ, ਸਾਡੀ ਮਿਲਣੀ ਨੀ ਕੀਤੀ, ਮਾਮੇ ਦੀ ਮਿਲਣੀ ਨੀ ਕੀਤੀ, ਚਾਹ ਉਹ ਕਿੰਨੀ ਵੱਡੀ ਕਿਤੇ ਗੱਲ ਆ ਯਾਰ, ਐਸਾ ਥਿੰਗ $50 ਦਾ ਆ ਜਾਂਦਾ, ਬਟ ਦਿਸ ਇਜ਼ ਅ ਹਿਊਜ ਥਿੰਗ, ਬ੍ਰਿੰਗਿੰਗ ਅ ਚਾਈਲਡ, ਹਨਾ, ਕਿਉਂਕਿ ਬਹੁਤ ਫੈਮਿਲੀ ਨੇ ਕਰਨਾ ਯਾਰ, ਉਧਰ ਨਾਨਕੇ ਪਰਿਵਾਰ ਨੇ ਵੀ, ਦਾਦਕੇ ਪਰਿਵਾਰ ਨੇ ਵੀ, ਹਨਾ, ਖੁਸ਼ੀ ਜਦੋਂ ਵੀ ਕੋਈ ਜੀ ਆਉਂਦਾ ਘਰ ਦੇ ਵਿੱਚ, ਨਾ, ਇਟਸ ਅ ਖੁਸ਼ੀ ਦਾ ਮਾਹੌਲ, ਠੀਕ ਆ? ਵਾਏ ਆਪਾਂ ਉਸ ਚੀਜ਼ ਨੂੰ ਸ਼ੁਰੂ ਤੇ ਹਲੇ ਜੀ ਆਇਆ ਵੀ ਨੀ ਹੈਗਾ, ਉਹਨੂੰ ਕੰਪਲੀਕੇਟ ਕਰਨਾ ਸ਼ੁਰੂ ਕਰ ਰਹੇ ਹਾਂ, ਇਟਸ ਆਲ ਅਬਾਊਟ ਦੀ ਅੰਡਰਸਟੈਂਡਿੰਗ, ਹਨਾ, ਲੈਟਸ ਬੀ ਓਪਨ, ਓਕੇ, ਅਗਰ ਤੇਰੇ ਮਾਮਾ ਆ ਰਿਹਾ, ਇਹ ਤਾਂ ਹੈ ਨੀ ਕਿ ਉੱਥੇ ਰੂਮ ਦੇ ਵਿੱਚ ਜਗ੍ਹਾ ਨੀ ਹੋਣੀ ਖੜਨ, ਐਂਡ ਦੇ ਆਰ ਨਾਟ ਗੋਇੰਗ ਟੂ ਬੀ ਹੈਲਪਿੰਗ ਦਾ ਨਰਸਿਸ ਐਂਡ ਦਾ ਡਾਕਟਰਸ, ਨੋ, ਦੇ ਬੀ ਸਟਾਰਟਿੰਗ ਜਸਟ ਬਿਟ ਫਾਰ ਫਰਮ ਦੇਅਰ,
1: ਠੀਕ ਹੈ?
0: ਤੇ ਪਰ ਉਹ ਮੈਨੂੰ ਕਿਤੇ ਨਾ ਕਿਤੇ ਲੱਗਦਾ ਵਾ ਵੀ ਦਿਸ ਇਜ਼ ਰੋਂਗ, ਠੀਕ ਆ? ਈਦਰ ਬੋਥ ਈਦਰ ਨਾਟ।
1: ਚਾਹੀਦੇ ਨੇ ਬਹੁਤ ਹੀ ਜਲਦ ਓਨਰ ਆਪਰੇਟਰ, ਟੋਰਾਂਟੋ ਟੂ ਮੋਂਟਰੀਅਲ ਓਨਰ ਆਪਰੇਟਰ, ਯੂਬੀਟੀ ਟ੍ਰਾਂਸਪੋਰਟ, ਨੰਬਰ ਹੈ 416-881-1934, UBT Transport 416-881-1934 ਦੇ ਉੱਤੇ ਤੁਸੀਂ ਘੁਮਾ ਲਓ ਫੋਨ ਤੇ ਤੁਹਾਡੇ ਲਈ ਹਾਜ਼ਰ ਹਨ। ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਨਾਲ ਦੀ ਨਾਲ ਅੱਖਾਂ ਦੀ ਸਰਜਰੀ ਦੀ ਦਵਾਂ, ਕੈਟਰੈਕਟ LAL eye ਸਰਜਰੀ, ਤੁਹਾਡੀ ਨਿਗਾਹ ਕਮਜ਼ੋਰ ਹੈ ਨਾ ਉਮਰ ਦੇ ਨਾਲ ਨਾਲ, ਇੱਕ ਬਹੁਤ ਹੀ ਸੇਫ, ਮੈਂ ਕਹਿੰਦਾ ਕਿ ਦੁਨੀਆ ਦੀ ਵਨ ਆਫ ਦ ਸੇਫੈਸਟ ਸਰਜਰੀ ਹੈ 10-15 ਮਿੰਟਾਂ ਦੀ, ਅਤੇ ਨਿਗਾਹ ਤੁਹਾਡੀ ਐਨ ਪਰਫੈਕਟ ਹੋ ਜੂਗੀ। ਸੋ ਤੁਸੀਂ ਕਰਾਉਣੀ ਹੈ, ਤੁਹਾਡੀ ਬੋਲੀ ਬੋਲ ਦੇ ਡਾਕਟਰ ਨੇ, ਨੰਬਰ ਹੈ 289-982-9597, 289-982-9597। ਜੇ ਤੁਸੀਂ ਲੱਭ ਰਹੇ ਹੋ ਸਭ ਤੋਂ ਲੀਡਿੰਗ, ਸਭ ਤੋਂ ਟੌਪ ਦੀ ਫਿਜ਼ੀਓ ਐਂਡ ਰੀਹੈਬ ਕਲੀਨਿਕ, ਤਾਂ ਉਹ ਹੈ HealX ਵੈਲਨੈਸ ਫਿਜ਼ੀਓ ਐਂਡ ਰੀਹੈਬ। ਮੈਂ ਬੜੀਆਂ ਫਿਜ਼ੀਓ ਰੀਹੈਬ ਕਲੀਨਿਕਸ ਦੇਖੀਆਂ, ਬਟ ਇਹਨਾਂ ਦੀ ਜਿਹੜੀ ਸਰਵਿਸ ਹੈ ਨਾ, ਉਹ ਨਹੀਂ ਮਿਲਣੀ ਤੁਹਾਨੂੰ ਕਿਤੇ, ਇੰਨੀ ਟੌਪ ਦੀ ਸਰਵਿਸ ਹੈ। ਕੋਈ ਤੁਹਾਡੇ ਬੈਕ ਪੇਨ ਹੈ, ਕੋਈ ਮੋਚ ਆ ਗਈ, ਕੋਈ ਵੀ ਇੰਜਰੀ ਹੈ, ਕਾਇਰੋਪ੍ਰੈਕਟਰ ਵੀ ਇੱਥੇ ਨੇ, ਮਸਾਜ ਥੈਰੇਪੀ ਬਹੁਤ ਵਧੀਆ ਕਰਦੇ ਆ, ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਡਾਇਰੈਕਟ ਬਿਲਿੰਗ ਵੀ ਕਰਦੇ ਆ, ਜੇ ਤੁਹਾਡੇ ਵਾਲ ਝੜ ਰਹੇ ਆ, ਇਹਨਾਂ ਕੋਲ ਇੱਕ ਹੇਅਰ ਫੋਲਿਕਸ ਟ੍ਰੀਟਮੈਂਟ ਹੈ ਹੇਅਰ ਲੋਸ ਲਈ, ਕੰਟਰੀ ਸਾਈਡ ਗੋਰਵੇ ਤੇ ਨੇ, ਨੰਬਰ ਹੈ 905-913-5256 905-913-5256 ਜੀ 6266 ਹੈਲੋ
4: ਹਾਂਜੀ ਨਵੀਂ ਵੀਰੇ, ਮੈਂ ਕਹਿਣਾ ਸੀਗਾ ਵੀ ਦੇਖੋ ਆਪਣਾ ਮੇਰਾ ਤੁਹਾਡਾ ਕੋਈ ਆਪਰੇਸ਼ਨ ਹੋਣਾ ਹੋਵੇ ਤੇ ਆਪਾਂ ਨੂੰ ਪਹਿਲੀ ਪਤਾ ਲੱਗ ਜੇ ਵੀ ਸਾਡਾ ਆਪ ਦਿਨ ਨੂੰ ਹੋਣਾ ਹੈ ਤਾਂ ਹੁਣ ਸਾਡੇ ਕੋਲ ਸੋਚਣ ਦਾ ਟਾਈਮ ਆ ਹਨਾ। ਤੇ ਬਈ ਮੈਂ ਤਾਂ ਇਹੀ ਚਾਹੂੰਗਾ ਵੀ ਸਭ ਤੋਂ ਵੱਧ ਭਰੋਸੇਮੰਦ ਬੰਦਾ ਜਿਹੜਾ ਮੇਰੀ ਲਾਈਫ ਚ ਹੈਗਾ ਨਾ ਉਹ ਮੇਰੇ ਨਾਲ ਹੋਵੇ। ਜਿਹੜੇ ਬੰਦੇ ਤੇ ਮੈਨੂੰ 1% ਵੀ ਕਿੰਤੂ ਪਰੰਤੂ ਹੈਗਾ ਜਾਂ 1% ਵੀ ਮੈਂ ਨੈਗੇਟਿਵ ਆ, ਮੈਂ ਨਹੀਂ ਚਾਹੂੰਗਾ ਵੀ ਮੇਰੇ ਕੰਨੀ ਮੇਰੇ ਨਾਲ ਉਹ ਖੜਾ ਹੋਵੇ। ਮੈਨੂੰ ਪਤਾ ਵੀ ਉਹਦੇ ਮਨ ਦੇ ਵਿੱਚ ਸ਼ਾਇਦ ਕੁਛ ਹੋਰ ਆ ਹਨਾ, ਤੇ ਮੈਂ ਨਹੀਂ ਚਾਹੂੰਗਾ ਵੀ ਉਹ ਸਿਰਫ ਮੇਰੇ ਸਿਰਫ ਭਰੋਸੇਮੰਦ ਬੰਦਾ ਹੀ ਮੇਰੇ ਨਾਲ ਹੋਵੇ।
1: ਠੀਕ ਹੈ,
4: ਮੇਰਾ ਇਹੀ ਕਹਿਣਾ ਹੈ।
1: ਠੀਕ ਹੈ ਸਰ, ਸ਼ੁਕਰੀਆ ਤੁਹਾਡਾ। 0093 ਹਾਂਜੀ
5: ਹਾਂਜੀ ਰਵੀ ਬਾਈ ਕੀ ਹਾਲ ਨੇ?
1: ਠੀਕ ਹੈ ਜੀ, ਕਿਵੇਂ?
5: ਅੱਲਾ ਦਾ ਅਹਿਸਾਨ। ਅੱਛਾ, ਉਹਦੇ ਵਿੱਚ ਇਹ ਨਾ ਇਹ ਬੜਾ ਮੁਸ਼ਕਿਲ ਮਰਲਾ, ਇਹਦੇ ਵਿੱਚ ਲੇਡੀਜ਼ ਦੀ ਮੰਨਣੀ ਚਾਹੀਦੀ ਜਿਹੜੀ, ਕਿਉਂਕਿ ਉਹਨੂੰ ਪਤਾ ਕਿ ਮੈਂ ਕਿਹਦੇ ਨਾਲ ਜਿੰਨਾ ਸੇਵ ਆ ਕਿਹਦੇ ਨਾਲ ਕੰਸੀਡਰਡਿਵਲ, ਉਹਦਾ ਬਲੱਡ ਰਿਲੇਸ਼ਨ ਹੀ ਹੋਣਾ, ਉਹ ਜਿਹੜਾ ਬਲੱਡ ਰਿਲੇਸ਼ਨ ਉਹ ਹੀ ਹੋਣਾ ਚਾਹੀਦਾ। ਲੇਕਿਨ ਇਹ ਵੀ ਜ਼ੁਲਮ ਹੈ ਕਿ ਉਹ ਆਖੇ ਨਾ ਇਹ ਮੁੰਡੇ ਦੀ ਮਾਂ ਨਾ ਆਵੇ, ਚਲੋ ਬਾਹਰ ਬੈਠੀ ਰਹੇ, ਅੰਦਰ ਕਿਹੜਾ ਉਹਦੀ ਮਾਂ ਦੀ ਗੱਲ ਪਈ ਪਾਉਂਦੀ, ਬਾਹਰ ਬੈਠੀ ਰਹੇ, ਕਿਉਂਕਿ ਅਸਲ ਖੁਸ਼ੀ ਜਿੰਨੀ ਦਾਦੀ ਨੀ ਉਨੀ ਨਾਨੀ ਨਹੀਂ ਹੈ, ਉਹਨਾਂ ਨੂੰ ਵਾਰਸ ਲੱਭ ਰਿਹਾ। ਚਲੋ ਹਸਪੀਟਲ ਦੇ ਬਾਹਰ ਬੈਠੀ ਰਹੇ ਆਵੇ ਜ਼ਰੂਰ, ਵਰਨਾ ਇਹਨਾਂ ਦੇ ਚੱਪਸ਼ ਬੰਦੀ ਦਾ ਸੀ ਮਾਮਲਾ ਵੱਧ ਜਾ ਸਨ। ਵੈਸੇ ਬੀਬੀ ਠੀਕ ਕਹਿੰਦੀ ਕਿ ਉਹਦੀ ਮਾਂ ਹੋਵੇ, ਉਹਦੀ ਮਾਂ ਨਹੀਂ ਹੀ ਹੋਣਾ ਚਾਹੀਦਾ ਮੇਰੇ ਖਿਆਲ।
1: ਠੀਕ ਹੈ ਸਰ, ਸ਼ੁਕਰੀਆ ਤੁਹਾਡਾ। ਤੇ ਸਬਜ਼ੀ ਮਾਰਕੀਟ ਦਾ ਵੀ ਤੁਹਾਨੂੰ ਮੈਸੇਜ ਦੇ ਦਈਏ, ਸਬਜ਼ੀ ਮਾਰਕੀਟ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਾ 3 ਲੋਕੇਸ਼ਨਸ ਤੋਂ, 10 ਲੋਰਡ ਮੈਲ ਗੇਟ ਸੈਂਡਲਵੁੱਡ ਮਕਲੋਗਲਿਨ, 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ, ਤੇ 1650 ਵਿਲੀਅਮ ਪਾਰਕਵੇ ਵਿਲੀਅਮ ਐਂਡ ਟੋਰਬਰਮ। ਇੱਕ ਬਿਰਿਆਨੀ ਲਓ ਇੱਕ ਫ੍ਰੀ, ਇੱਕ ਬਨ ਕੁਲਚਾ ਲਓ ਇੱਕ ਫ੍ਰੀ, ਇੱਕ ਚਿਕਨ ਲੈਗ ਲਓ ਇੱਕ ਫ੍ਰੀ, ਇੱਕ ਪਾਊਂਡ ਫਿਸ਼ ਲਓ ਇੱਕ ਫ੍ਰੀ, ਇੱਕ ਪਾਓ ਭਾਜੀ ਲਓ ਇੱਕ ਫ੍ਰੀ। ਹੋ ਵਾਹ, ਸਬਜ਼ੀ ਮਾਰਕੀਟ 24 ਘੰਟੇ ਓਪਨ। ਲਾਸਟ ਕਾਲ ਕੁਇਕਲੀ ਲੈਂਦੇ ਹਾਂ, 6581 ਹੈਲੋ।
6: ਹਾਂਜੀ ਹੈਲੋ ਨਵੀ, ਮੈਂ ਕਹਿਣਾ ਚਾਹੁੰਦੀ ਸੀਗੀ ਕਿ ਇੱਕ ਲਾਈਫ ਇਵੈਂਟ ਹੈ ਹਨਾ ਡਿਲੀਵਰੀ ਲੇਡੀ ਦੇ ਲਈ, ਪਹਿਲਾਂ ਤਾਂ ਉਹ ਸੋਚ ਸਕਦੀ ਹੈ ਵੀ ਮੈਂ ਬਹੁਤ ਸਟਰੋਂਗ ਹੈ, ਤਕੜੀ ਹੈ, ਹੈਂਡਲ ਕਰ ਲੂੰਗੀ, ਪਰ ਐਂਡ ਤੇ ਲੱਗਦਾ ਹੈ ਕਿ ਮੰਮੀ ਚਾਹੀਦੀ ਹੈ ਤੇ ਚਾਹੀਦੀ ਹੈ, ਦੇਰ ਇਜ਼ ਨੋ ਕੁਐਸਚਨ, ਵਿੱਚ ਬੰਦਿਆਂ ਨੂੰ ਵੀ ਚਾਹੀਦੀ ਹੁੰਦੀ ਹੈ ਰਾਈਟ। ਹੁਣ ਇਹ ਪਰਸਪੈਕਟਿਵ ਨੂੰ ਬੰਦੇ ਦੇ ਪੁਆਇੰਟ ਆਫ ਵਿਊ ਚੋ ਵੀ ਉਹਦੀ ਭੈਣ ਵੀ ਹੋਣੀ ਹੈ ਜੇ ਉਹ ਡਿਲੀਵਰੀ ਰੂਮ ਚ ਹੋਵੇ, ਤੇ ਉਹਦੀ ਮਦਰ ਦੀ ਥਾਂ ਤੇ ਉਹਦੀ ਸੱਸ ਨੂੰ ਬੁਲਾਇਆ ਔਰ ਆਪਣੀ ਮਾਂ ਨੂੰ ਬੁਲਾ ਰਹੀ ਹੈ ਵੀ ਮੈਨੂੰ ਆਪਣੀ ਮਤਲਬ ਮੁੰਡੇ ਦੀ ਭੈਣ ਹੋਣੀ ਹੈ ਉਹ ਡਿਲੀਵਰੀ ਰੂਮ ਚ ਹੈ, ਉਹਦੀ ਮਾਂ ਨੂੰ ਚਾਹੁੰਦੀ ਹੈ, ਤਾਂ ਕਹਿੰਦੇ ਨਹੀਂ ਜੀ ਆਹ ਖੜੀ ਤੁਹਾਡੀ ਸੱਸ ਪੈ ਕੇ ਜੇ ਇਹਨੂੰ ਸੰਭੋ ਨਾ। ਨਹੀਂ, ਕਈ ਵਾਰੀ ਇੰਟੀਮੇਸੀ ਨਹੀਂ ਬਣਦੀ, ਇਹ ਇੰਨਾ ਪੇਨਫੁਲ ਇਮੋਸ਼ਨਲ ਤੇ ਇਨਸਿਕਿਉਰ ਇਵੈਂਟ ਹੁੰਦਾ ਆ, ਪਲੀਜ਼ ਸਪੋਰਟ ਦੈਟ ਵੂਮਨ, ਵਟ ਐਵਰ ਸ਼ੀ ਇਜ਼ ਆਸਕਿੰਗ, ਬਾਅਦ ਚੋਂ ਹੈਂਡਲ ਹੋਈ ਜਾਊਗਾ ਜੋ ਹੋਊਗਾ, ਰਾਈਟ ਨਾਓ ਨੋ ਵਨ ਇਜ਼ ਅ ਪ੍ਰਾਇੋਰਟੀ ਸ਼ੀ ਇਜ਼।
1: ਠੀਕ ਹੈ, ਬਿਲਕੁਲ, ਥੈਂਕ ਯੂ ਜੀ। ਮੈਨੂੰ ਦੇਖੋ ਕਈ ਵਾਰ ਨਾ ਫਨੀ ਲੱਗਦਾ ਜਦੋਂ ਬੰਦੇ ਓਪੀਨੀਅਨ ਦੇ ਰਹੇ ਹੁੰਦੇ ਆ, ਹੁਣ ਮੇਰੇ ਵਰਗਾ ਆ ਕੇ ਕਹਿ ਦੇਵੇ ਨਹੀਂ ਨਹੀਂ ਨਹੀਂ ਕੁੜੀ ਨੂੰ ਆਏ ਚਾਹੀਦਾ, ਹੁਣ ਮੈਂ ਕੌਣ ਆ ਯਾਰ, ਉਹ ਜਨਮ ਦੇ ਰਹੀ ਹੈ, ਬੱਚਾ ਮੇਰੇ ਚੋਂ ਥੋੜਾ ਨਿਕਲ ਰਿਹਾ।
7: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं, नियम और शर्तें लागू।
8: दिस इज AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ ਡਬਲ ਕਾਰ ਗਰਾਜ ਗ੍ਰੀਨ ਹਾਊਸ ਐਂਡ ਵਰਕਸ਼ਾਪ ਇਹੀ ਨਹੀਂ 407 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ ਫੇਅਰ ਡੀਲ ਰਿਅਲਟੀ ਬ੍ਰੋਕਰ ਆਫ ਰੈਕਟ ਹਰਦੀਪ ਪੰਦੇਰ ਐਂਡ 905-671-2000.
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
3: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
2: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
3: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
2: 905-671-2000.
3: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
4: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
5: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹੈ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
6: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
7: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
8: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
9: ड्राइव कर रहे हो, शो नो एंजॉय कर रहे हो, कुछ बोल रहे हो?
10: ड्राइविंग लाइसेंस?
9: नो।
10: पुलिस ऑफिसर?
9: नो नो।
10: ट्रैफिक लाइसेंस?
9: नो।
10: देन
11: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकती है ऑटो, होम और इन्वेस्टमेंट प्रॉपर्टीज दी। 647-325-9900, 647-325-9100, पवन कौर गिल फ्रॉम डायमंड इंश्योरेंस।
12: जिंदगी एक सफर है सुहाना।
13: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
14: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
15: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
16: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਟਨ ਐਵਨਿਊ, ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।
17: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8401-8684-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804-8804
18: ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ ਆਲ ਸਰਵਿਸਿਜ਼ ਅੰਡਰ ਵਨ ਰੂਫ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ ਬੈਰਿਸਟਰ ਸੋਲਿਸਟਰ ਐਂਡ ਨੋਟਰੀ ਪਬਲਿਕ ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।

ਨਿਕਲੀਆਂ ਤਾਂ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ, ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ। ਉਸ ਦੇ ਟਾਈਮ ਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਪੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

ਆਪੇ ਨਹੀਂ ਲਏ ਸੁਖਦਾਤਾ, ਯਾਨੀ ਕਿ ਪਰਮੇਸ਼ਵਰ ਕਿਰਪਾ ਕਰਦਾ ਕਿ ਤੁਸੀਂ ਉਸ ਨਾਲ ਮਿਲ ਜਾਂਦੇ ਹੋ। ਮੈਂ ਔਰ ਮੇਰੀ ਰੂਹ ਇੱਕ ਪਰਮਾਤਮਾ ਦਾ ਅੰਸ਼ ਹਾਂ। ਸੋ ਜਿੱਥੇ ਅਸੀਂ ਅੰਸ਼ ਹਾਂ ਉੱਥੇ ਉਸ ਪਰਮਾਤਮਾ ਦੀ ਉਸਤਤ ਦੇ ਲਈ ਹਮੇਸ਼ਾ ਮੇਰੀ ਜ਼ੁਬਾਨ ਜਿਹੜੀ ਹੈ ਤਿਆਰ ਬਰ ਤਿਆਰ ਰਹਿੰਦੀ ਹੈ ਅਤੇ ਆਪ ਮਿਲਿਆ ਸੁੱਖ ਪਾਏ। ਸੁੱਖ ਹੈ ਕਿ ਆਨੰਦ ਪਿਆ ਮੇਰੀ ਮਾਏ। ਆਨੰਦ ਕਿੱਥੇ ਆ? ਜਿੱਥੇ ਸ਼ਹਾਦਤਾਂ ਹੋ ਰਹੀਆਂ ਸੀ, ਜਿੱਥੇ ਲੋਕ ਜਾ ਰਹੇ ਸੀ ਪਰ ਆਨੰਦ ਦੀ ਅਵਸਥਾ 'ਚ ਸੱਚ ਨੂੰ ਨਾਲ ਲੈ ਕੇ ਚੱਲ ਰਹੇ ਸੀ ਅਤੇ ਝੂਠ ਝੂਠਾ ਪੈ ਰਿਹਾ ਸੀ ਚਰਖੜੀਆਂ ਦੇ ਅੱਗੇ, ਉਬਾਲੇ ਗਏ ਦੇਗਾਂ ਦੇ ਵਿੱਚ ਜਾਂ ਟੁਕੜੇ ਟੁਕੜੇ ਕਰਕੇ ਬੰਦ ਬੰਦ ਕੱਟੇ ਗਏ ਅਤੇ ਕਿਹਾ ਗਿਆ ਕਿ ਛੋਟੇ ਛੋਟੇ ਕੱਟੋ, ਵੱਡੇ ਵੱਡੇ ਬੰਦ ਨਾ ਕੱਟੋ, ਤੁਸੀਂ ਬੜੀ ਛੇਤੀ ਕੰਮ ਮੁਕਾ ਰਹੇ ਹੋ। ਅਤੇ ਕੱਟਣ ਵਾਲੇ ਕੰਬ ਜਾਂਦੇ ਨੇ ਅਤੇ ਦੂਸਰੇ ਆਨੰਦ ਦੀ ਅਵਸਥਾ 'ਚ ਕਿ ਆਨੰਦ ਪਿਆ ਮੇਰੀ ਮਾਏ, ਸਤਿਗੁਰ ਮੈਂ ਪਾਇਆ। ਇਹ ਕਿਰਪਾ ਅੰਸ਼ ਭਰ ਵੀ ਸਾਡੇ ਉੱਤੇ ਪਰਮਾਤਮਾ ਕਰ ਦੇਣ ਤਾਂ ਅਸੀਂ ਜਿਹੜੇ ਜ਼ਿੰਦਗੀ ਦੇ ਦੁੱਖ ਲਈ ਫਿਰਦੇ ਹਾਂ ਨਾ ਕਿ ਆਹ ਵੀ ਤਕਲੀਫ਼ ਆ, ਆਹ ਵੀ ਦੁੱਖ ਹੈ, ਆਹ ਵੀ ਹੈ, ਇਹਨਾਂ 'ਚੋਂ ਮੁਕਤੀ ਹਾਸਲ ਕਰ ਸਕਦੇ ਹਾਂ, ਜ਼ਿੰਦਗੀ ਇਸੇ ਤਰ੍ਹਾਂ ਰਹੂਗੀ, ਪਰ ਉਸ ਪਰਮੇਸ਼ਵਰ ਦੀ ਕਿਰਪਾ ਸਾਡੇ 'ਤੇ ਇੰਨੀ ਕੁ ਬਣ ਜਾਊ, ਅਪਾਰ ਕਿਰਪਾ, ਕਿ ਜ਼ਮੀਨ 'ਤੇ ਸੁੱਤੇ ਪਏ ਹਾਂ ਕਿ ਮੰਜੇ 'ਤੇ ਬਿਸਤਰਿਆਂ 'ਤੇ ਕੋਈ ਫਰਕ ਨਹੀਂ ਨਜ਼ਰ ਆਊਗਾ ਕਿ ਸੌਂ ਕੌਣ ਰਿਹਾ ਰੋੜਾਂ 'ਤੇ, ਕੋਈ ਬੇਪਰਵਾਹ ਜਾਪੇ, ਦੁਨੀਆਂ ਦਾ ਬਾਲੀ ਹੈ, ਕੋਈ ਸ਼ਹਿਨਸ਼ਾਹ ਜਾਪੇ। ਜਿੱਥੇ ਜੋ ਦਸਮ ਪਿਤਾ ਕਲਗੀਧਰ ਦਸ਼ਮੇਸ਼ ਪਿਤਾ ਦੀ ਗੱਲ ਆਉਂਦੀ ਹੈ ਕਿ ਸ਼ਾਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਖਸਮ ਰਾਜਿਆਂ ਕਾ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੇ ਨੂਰ, ਪਰਮਾਤਮਾ ਦੇ ਘਰ ਦਾ ਰਸਤਾ ਗੁਰੂ ਗੋਬਿੰਦ ਸਿੰਘ। ਅਤੇ ਉੱਥੇ ਬਾਦਸ਼ਾਹ ਦਰਵੇਸ਼ ਦੀ ਗੱਲ ਆਉਂਦੀ ਹੈ ਕਿ ਬਾਦਸ਼ਾਹ ਵੀ ਹੈ ਅਤੇ ਦਰਵੇਸ਼ ਵੀ ਹੈ ਅਤੇ ਸੰਤ ਵੀ ਹੈ ਅਤੇ ਸਿਪਾਹੀ ਵੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੱਥਰਾਂ 'ਤੇ ਸੌਂ ਕੇ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਅੱਗੇ ਚੱਲ ਕੇ ਜ਼ਫਰਨਾਮਾ ਲਿਖਦੇ ਨੇ, ਜਿਸ ਵਿੱਚ ਰਤਾ ਪਰ ਵੀ ਜ਼ਿਕਰ ਨਹੀਂ ਹੈ ਕਿਸੇ ਤਕਲੀਫ ਦਾ। ਜਸਟ ਆਨੰਦ ਕਿਹਾ ਕਿ ਮੈਂ ਪੱਥਰਾਂ 'ਤੇ ਸੌਂ ਕੇ ਵੀ ਔਰੰਗਜ਼ੇਬ ਖੁਸ਼ ਹਾਂ, ਆਨੰਦ ਵਿੱਚ ਹਾਂ, ਅਤੇ ਤੂੰ ਮਹਿਲਾਂ ਵਿੱਚ ਸੌਂ ਕੇ ਵੀ ਚਿੰਤਤ ਆ ਕਿ ਗੋਬਿੰਦ ਮੇਰੇ ਹੱਥ ਕਿਉਂ ਨਹੀਂ ਆਇਆ। ਹੁਣ ਤੇਰਾ ਪਤਨ ਜਿਹੜਾ ਹੈਗਾ ਇਸ ਪੱਤਰ ਤੋਂ ਬਾਅਦ ਸਟਾਰਟ ਹੋ ਚੁੱਕਿਆ ਅਤੇ ਤੂੰ ਤਿਆਰ ਬਰ ਤਿਆਰ ਰਹਿ ਕਿ ਉਸ ਪਰਮੇਸ਼ਵਰ ਦੀ ਲਾਠੀ ਹੁਣ ਤੇਰੇ 'ਤੇ ਵੱਜੂਗੀ। ਸੋ ਦੁਨੀਆਂ 'ਚ ਜ਼ੁਲਮ ਕਰਨ ਵਾਲੇ ਬਹੁਤ ਲੋਕ ਆਏ ਪਰ ਉਸ ਪਰਮੇਸ਼ਵਰ ਦੀ ਲਾਠੀ ਨੇ ਇਹਨਾਂ ਜ਼ਾਲਮ ਲੋਕਾਂ ਨੂੰ ਕਦੋਂ ਆਏ ਅਤੇ ਕਦੋਂ ਗਏ ਇਤਿਹਾਸ ਵੀ ਨਹੀਂ ਬਣਨ ਦਿੱਤਾ ਹੈਗਾ। ਇਤਿਹਾਸ ਬਣਿਆ ਸਾਹਿਬਜ਼ਾਦਿਆਂ ਦਾ, ਇਤਿਹਾਸ ਜੋ ਸੂਬਾ ਸਰਹੰਦ ਦਾ ਨਹੀਂ ਬਣਿਆ, ਇਤਿਹਾਸ ਬਣਿਆ ਜੋ ਸ਼ਹਾਦਤਾਂ ਲੈ ਕੇ ਗਏ ਲੋਕ ਬਾਬਾ ਦੀਪ ਸਿੰਘ ਹੋਣਾਂ ਦਾ, ਇਤਿਹਾਸ ਜਿਹੜਾ ਹੈਗਾ ਜ਼ਕਰੀਆ ਖਾਨ ਹੋਣਾਂ ਦਾ ਨਹੀਂ ਬਣਿਆ। ਸੋ ਇਤਿਹਾਸ ਉਹਨਾਂ ਲੋਕਾਂ ਦੇ ਦੀਵੇ ਬਲਦੇ ਨੇ ਸਦਾ ਫਕੀਰਾਂ ਦੇ, ਤਾਜਦਾਰਾਂ ਦੇ ਨਾ ਅਮੀਰਾਂ ਦੇ। ਸੋ ਅੱਜ ਦੁਨੀਆਂ ਭਰ 'ਚ ਦੀਵੇ ਬਲਦੇ ਨੇ ਉਸ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਚੜ੍ਹੀ ਗੁਰੂ ਘਰ, ਗੁਰੂ ਘਰਾਂ ਦੇ ਵਿੱਚ ਲੋਕਾਂ ਦੇ ਭਲੇ ਲਈ ਹਮੇਸ਼ਾ ਗੱਲ ਕੀਤੀ ਜਾਣੀ ਹਰ ਵੇਲੇ ਇੱਥੋਂ ਗੁਰਮਤਿ ਦੇ ਵਿੱਚੋਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਜਿੱਥੇ ਮੈਂ ਕਹਿੰਦਾ ਕਿ ਦੁਨੀਆਂ 'ਚ ਰੋਏ ਪਏ ਲੋਕ ਜਿਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਸੀਗਾ। ਜੇ ਤੁਸੀਂ ਇਤਿਹਾਸ ਪੜ੍ਹੋ, ਮੈਂ ਇਤਿਹਾਸ ਦੇ ਵਿੱਚ ਜਾਣਾ, ਇਤਿਹਾਸ ਨਹੀਂ ਇਤਿਹਾਸ ਹੈ ਤਾਂ ਭਗਤ ਰਵਿਦਾਸ ਜੀ ਦੀ ਗੱਲ ਕਰਦਾ, ਚਮਿਆਰ ਕਹਿ ਕੇ ਬੁਲਾਉਂਦੇ ਸੀ। ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਚਮਿਆਰ ਨਾਦਰਦ ਨਾਲ ਲਿਖਿਆ, ਚਮਿਆਰ ਮੇਰੀ ਜਾਤ, ਮੇਰੀ ਜਾਤ ਬਣਾ ਦਿੱਤੀ ਗਈ ਹੈ ਚਮਿਆਰ, ਜਦੋਂ ਕਿ ਮੈਂ ਸਿਰਫ ਚਮੜੇ ਦਾ ਕੰਮ ਕਰ ਰਿਹਾ ਸੀ। ਮੇਰੀ ਜਾਤ ਤਾਂ ਮਨੁੱਖਤਾ ਹੈ, ਮਾਨੁੱਖ ਹੈ ਮੇਰੀ ਜਾਤ, ਚਮਿਆਰ ਨਹੀਂ ਹੈ, ਮਨੁੱਖਤਾ ਤੋਂ ਚਮਿਆਰ ਬਣਾ ਦਿੱਤਾ ਗਿਆ। ਹਾਂਜੀ, ਜਿੱਥੇ ਕਬੀਰ ਨੂੰ ਕਹਿੰਦੇ ਨੇ ਕਿ ਜਨੇਹੂ ਜੂਠਾ ਕਰ ਦਿੱਤਾ, ਖਾਣਾ ਖਾਂਦੇ ਖਾਂਦੇ ਨੇ ਕੱਟਿਆ, ਅਤੇ ਕਹੋ ਪੰਡਿਤ ਸੂਚਾ ਕਵਣ ਥਾਉਂ, ਜਹਾਂ ਬੈਠ ਹਮ ਭੋਜਨ ਖਾਉਂ। ਮਹਾਰਾਜ ਦੇ ਅੱਗੇ ਅਰਦਾਸ ਕਰਦੇ ਨੇ, ਉਹ ਕਹਿੰਦੇ ਪੰਡਿਤ ਸੂਚੀ ਜਗ੍ਹਾ ਦੱਸ ਦੇ ਸਾਨੂੰ ਕਿਹੜੀ ਹੈ ਜਿੱਥੇ ਬੈਠ ਕੇ ਅਸੀਂ ਖਾਈਏ, ਤੇਰਾ ਜਨੇਹੂ ਸੁੱਚਾ ਰਹਿ ਜੂਗਾ। ਅਤੇ ਉੱਥੇ ਭਗਤ ਨਾਮਦੇਵ ਦੀ ਗੱਲ ਹੁੰਦੀ ਹੈ ਕਿ ਮੰਦਿਰ ਦੇ ਵਿੱਚ ਜਾਣ ਤੋਂ ਮਨਾਹੀ ਹੈ, ਅਤੇ ਇਹ ਅੱਜ ਇਤਿਹਾਸ ਗਵਾ ਕੇ ਮੂਰਤੀ ਘੁੰਮੀ ਹੋਈ ਹੈ ਜਿੱਥੇ ਨਾਮਦੇਵ ਬੈਠ ਕੇ ਅਰਦਾਸ ਕਰਦੇ ਨੇ ਕਿ ਹੇ ਪ੍ਰਭੂ, ਮੇਰੇ ਨਾਲ ਸਲੀਕਾ ਮੇਰੀ ਜਾਤ ਪਾਤ ਦੇ ਤੌਰ ਦੇ ਉੱਤੇ ਕਿਉਂ ਕੀਤਾ ਜਾ ਰਿਹਾ, ਮੈਂ ਵੀ ਤਾਂ ਤੇਰਾ ਹੀ ਅੰਸ਼ ਹਾਂ, ਮੈਂ ਵੀ ਤਾਂ ਤੇਰਾ ਹੀ ਪੁੱਤਰ ਹਾਂ। ਤਾਂ ਇਹ ਸਭ ਕੁਛ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਅੰਕਿਤ ਹੋ ਜਾਂਦਾ, ਅਤੇ ਅੱਜ ਅਸੀਂ ਕਰੋੜਾਂ ਦੀ ਗਿਣਤੀ 'ਚ ਹਰ ਰੋਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਸਤਤ ਕਰਦੇ ਹਾਂ, ਤਾਂ ਭਗਤ ਕਬੀਰ, ਨਾਮਦੇਵ ਜੀ ਅਤੇ ਜੋ ਇਹ ਸਾਰੇ ਜਿਹੜੇ ਸੰਤ ਸੂਫੀ ਨੇ ਜਿਨ੍ਹਾਂ ਨੂੰ ਨਕਾਰਿਆ ਗਿਆ ਜਾਤਕ ਸ਼ਬਦਾਂ ਦੇ ਵਿੱਚ, ਉੱਥੇ ਜਿਹੜਾ ਹੈਗਾ ਕਬੀਰ ਜੀ ਦੀ ਮੈਂ ਗੱਲ ਕਰਦਾ, ਇਹ ਸਾਰਿਆਂ ਨੂੰ ਅਸੀਂ ਨਮਸਤਕ ਕਰਦੇ ਹਾਂ। ਗੁਰੂ ਪਾਤਸ਼ਾਹ ਨੇ ਨੀਚੋ ਊਚ ਕਰੇ ਮੇਰਾ ਗੋਬਿੰਦ, ਜਿਨ ਸੇਵਿਆ ਤਿੰਨ ਪਾਇਆ ਮਾਣ, ਯਾਨੀ ਕਿ ਜਿਹਨੇ ਵੀ ਉਸ ਪਰਮੇਸ਼ਵਰ ਦੀ ਉਸਤਤ ਕੀਤੀ ਹੈ ਸੱਚੇ ਮਨ ਨਾਲ, ਉਸਨੂੰ ਮਾਣ ਹਮੇਸ਼ਾ ਮਿਲਿਆ। ਆਪਾਂ ਕਲਯੁਗੀ ਜੀਵ ਹਾਂ ਸਾਰੇ, ਪਰ ਆਪਾਂ ਅੰਤਰਿਮ ਤੌਰ ਦੇ ਉੱਤੇ ਅੰਦਰਲੇ ਪਾਸੇ ਤੋਂ ਉਸ ਪਰਮੇਸ਼ਵਰ ਦੇ ਨਾਲ ਜੁੜੀ ਹੋਈ ਇੱਕ ਐਨਰਜੀ ਆ। ਐਨਰਜੀ ਮੈਂ ਕਹਿੰਦਾ ਹੁੰਦਾ ਕਿ ਤੁਹਾਡਾ ਸੈੱਲਫੋਨ ਚੱਲ ਰਿਹਾ ਹੈਗਾ ਪਰ ਉਹਦੀ ਰੇਂਜ ਨਹੀਂ ਪਕੜ ਰਿਹਾ ਹੈਗਾ, ਬਹੁਤ ਮਹਿੰਗਾ ਸੈੱਲਫੋਨ ਆ ਤੁਹਾਡੇ ਕੋਲ, ਬਹੁਤ ਮਹਿੰਗਾ, ਐਕਸਟ੍ਰੀਮਲੀ ਐਕਸਪੈਂਸਿਵ, ਬਟ ਉਹਦੀ ਰੇਂਜ ਸਹੀ ਨਹੀਂ, ਉਹ ਗੱਲਬਾਤ ਨਹੀਂ ਕਰਾ ਰਿਹਾ, ਕਮਿਊਨੀਕੇਟ ਨਹੀਂ ਹੋ ਰਿਹਾ, ਕਮਿਊਨੀਕੇਸ਼ਨ ਨਹੀਂ ਹੋ ਰਿਹਾ, ਉਸ ਮਹਿੰਗੇ ਸੈੱਲਫੋਨ ਦੀ ਕੋਈ ਵੈਲਿਊ ਨਹੀਂ ਰਹਿਣੀ।
ਉਹ ਖਤਮ ਹੈ। ਇਸੇ ਤਰ੍ਹਾਂ ਅਸੀਂ ਹੈਗੇ ਹਾਂ, ਅਸੀਂ ਵਪਾਰ ਕਰਾਂਗੇ, ਸਾਡੇ ਤੋਂ ਬਹੁਤ ਘਾਟੇ ਵਾਧੇ ਹੋਣਗੇ, ਮੇਰੇ ਤੋਂ ਹੋ ਗਏ ਨੇ ਬਹੁਤ ਸਾਰੇ, ਵਪਾਰ ਦੇ ਨਾਲ ਆ, ਬਾਜ਼ਾਰ ਦੇ ਨਾਲ ਆ, ਕੋਈ ਕ੍ਰਿਮੀਨਲ ਥੋੜ੍ਹੀ ਆ ਆਪਾਂ, ਅਤੇ ਨਾ ਤੁਸੀਂ ਹੋ ਨਾ ਕੋਈ ਹੋਰ ਆ। ਪਰ ਤੁਸੀਂ ਸੋਚ ਕੇ ਵਪਾਰ ਕੀਤਾ ਕਿ ਜੀ ਇਹਦੇ ਨਾਲ ਮੇਰਾ ਫਾਇਦਾ ਹੋ ਜਾਵੇ, ਬਾਕੀ ਦਾ ਨੁਕਸਾਨ ਹੋ ਜਾਵੇ, ਉੱਥੇ ਜਿਹੜੇ ਹੈਗੇ ਤੁਹਾਡੀ ਆਤਮਾ ਨੂੰ ਤੁਹਾਨੂੰ ਪੁੱਛਣ ਦੀ ਜ਼ਰੂਰਤ ਹੈ ਕਿ ਮੈਂ ਇਹਨਾਂ ਪ੍ਰਾਸ਼ਚਿਤ ਨੂੰ ਕਿਵੇਂ ਕਰ ਸਕਾਂ। ਜਿਹੜੀ ਬਾਤ ਸੁਣ ਰਹੇ ਹੋ M530 ਡਾਲ ਦੇ ਉੱਤੇ, ਅਤੇ ਮੈਂ ਹਾਂ ਅਮਨਦੀਪ ਸਿੰਘ ਬੈਰੀ ਪਾਲਕਵਾਲ, ਫਿਰ ਤੋਂ ਤੁਹਾਡੇ ਨਾਲ, ਔਰ ਤੁਸੀਂ ਸਾਡੇ ਨਾਲ 905 673 3337 905 673

0: रोचक रहेगा, इंटरेस्टिंग रहेगा। मैंने संतोष, संतोष जी की हाल चाल ने
1: सतिकाल अमन जी, सतिकाल सारे रेडियो लिसनर्स नो, मेरे हाल एंड चाल सारा कुछ बहुत बढ़िया एंड चढ़दी कला चे, ते तुहाडा सारयां दा स्वागत है। ते अज अमन जी वधिया वधिया गल्लां लैके आवो आओ एंड एक होर वधिया वधिया सैगमेंट भी स्टार्ट करके देखियो जे तुहाडे कोल टाइम होएगा ते।
0: जरूर। ते मेरे नाल सच साहब ने, जी जी सच साहब, सच साहब की हाल चाल ने?
2: बड़ी
0: तकलीफ चो निकल रहा है जो अंदर सी, पर बाहर दिखा रहा है कि नहीं नहीं मैं बहुत स्ट्रॉन्ग है, कोई चक्कर नहीं है। ਜਦੋਂ ਅਨੰਦਪੁਰ ਸਾਹਿਬ ਦੀ ਗੱਲ ਚੱਲੀ ਕਿ ਅਨੰਦਪੁਰ ਸਾਹਿਬ ਜਾ ਕੇ ਆਉਣਾ, ਮੈਂ ਨਾ ਕਈ ਟਾਲ ਮਟੋਲੇ ਕੀਤੇ ਵੀ ਕਿੱਥੇ ਜਾਵਾਂਗੇ, ਹੈ ਨਾ। ਪਰ ਜਦੋਂ ਅਨੰਦਪੁਰ ਸਾਹਿਬ ਗਏ ਤਾਂ ਉੱਥੇ ਹੀ ਰਹਿ ਪਿਆ, ਉੱਥੇ ਹੀ ਮੇਰਾ ਮਨ ਰਹਿ ਪਿਆ। ਅਤੇ ਜਦੋਂ ਮਹਾਰਾਜ ਦੀਆਂ ਸ਼ਹਾਦਤਾਂ ਦੇਖੀਆਂ, ਇਕੱਲੇ ਇਕੱਲੇ ਕਿਲੇ 'ਚ ਗਏ, ਅਨੰਦਪੁਰ ਸਾਹਿਬ ਆਪਾਂ ਕੇਸਗੜ੍ਹ ਸਾਹਿਬ ਜਾ ਕੇ ਮੱਥਾ ਟੇਕ ਕੇ ਮੁੜ ਦਿੰਦੇ ਹਾਂ, ਪਰ ਜਦੋਂ ਅਸੀਂ ਡਿਟੇਲਡ ਜਾਂਦੇ ਹਾਂ ਨਾ, ਥੋੜ੍ਹੀ ਥੋੜ੍ਹੀ ਦੂਰ ਕੁਛ ਨਾ ਕੁਛ ਬਣਿਆ ਹੋਇਆ, ਇਤਿਹਾਸਿਕ ਜਗ੍ਹਾ ਬਣੀਆਂ ਹੋਈਆਂ ਨੇ, ਤਾਂ ਪੂਰਾ ਅਨੰਦਪੁਰ ਸਾਹਿਬ ਜਿਹੜਾ ਭਰਿਆ ਪਿਆ ਆਨੰਦ ਦੇ ਨਾਲ, ਯਾਨੀ ਕਿ ਸ਼ਹਾਦਤਾਂ ਅਤੇ ਤਕਲੀਫਾਂ ਔਕੜਾਂ ਝੱਲਣ ਵਾਲੇ ਜਿਹੜੇ ਆਨੰਦ ਦੀ ਅਵਸਥਾ 'ਚ ਉੱਥੋਂ ਗਏ, ਹੈ ਨਾ। ਅਤੇ ਮੈਂ ਵਾਪਸੀ 'ਤੇ ਚਮਕੌਰ ਸਾਹਿਬ ਜਦੋਂ ਰੁਕਿਆ, ਮੈਨੂੰ ਪਤਾ ਨਹੀਂ ਮੇਰੇ ਮਨ 'ਚ ਕਿਉਂ ਆਇਆ ਕਿ ਮੈਂ ਤੁਹਾਨੂੰ ਫੋਨ ਕਰਾਂ, ਕਿ ਤੁਹਾਨੂੰ ਕਹਾਂ ਕਿ ਚਮਕੌਰ ਸਾਹਿਬ ਦੇ ਦਰਸ਼ਨ ਕਰ ਲਓ। ਮੈਂ ਸਵੇਰੇ ਉੱਠ ਕੇ, ਜੋ ਸਾਡੇ ਕੋਲ ਉੱਥੇ ਸ਼ਾਮ ਦਾ ਵੇਲਾ ਸੀ, ਤੁਹਾਨੂੰ ਜਗਾਇਆ। ਔਰ ਮੈਂ ਹਮੇਸ਼ਾ ਆਪਣੇ ਜਿੰਨੇ ਵੀ ਲੋਕ ਸੁਣਦੇ ਪਏ ਨੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਦੋਂ ਵੀ ਤੁਸੀਂ ਜਾਓ ਅਨੰਦਪੁਰ ਸਾਹਿਬ ਜ਼ਰੂਰ ਜਾ ਕੇ ਆਓ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਥਾਨ ਬਣਿਆ, ਕਸ਼ਮੀਰੀ ਪੰਡਿਤਾਂ ਨੇ ਪੱਥਰ ਲਗਾਇਆ ਆ ਕੇ ਕਿ ਸਾਡੀ ਕੁੱਲ ਨੂੰ ਬਚਾਉਣ ਵਾਸਤੇ, ਇਹ ਕੁੱਲ ਦੀਪਕ ਬਣ ਕੇ, ਪੂਰੀ ਦੁਨੀਆ ਦਾ ਦੀਪਕ ਬਣ ਕੇ, ਹਿੰਦ ਦੀ ਚਾਦਰ ਬਣ ਕੇ ਸ਼ਹਾਦਤ ਪਾਉਣ ਵਾਲੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ, ਜਿੱਥੇ ਤੇਗ ਬਹਾਦਰ ਮਹਾਰਾਜ ਦੀ ਗੱਲ ਆਉਂਦੀ ਹੈ ਕਿ ਤੇਗ ਬਹਾਦਰ ਸਿਮਰਿਆਂ ਘਰ ਨੌਨੇ ਦਾਵੇ ਧਾਏ, ਦਸਮ ਪਤਾ ਕਹਿ ਕੇ ਗਏ ਸੀ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਇਆ, ਸ਼੍ਰੀ ਹਰਿਕ੍ਰਿਸ਼ਨ ਮਹਾਰਾਜ ਨੇ ਉਹਨਾਂ ਧਿਆਇਆ, ਤੁਹਾਡੇ ਜਿਹੜੇ ਤਕਲੀਫਾਂ ਨੇ, ਰੋਗ ਨੇ, ਉਹ ਦੂਰ ਹੁੰਦੇ ਨੇ। ਤੇਗ ਬਹਾਦਰ ਸਿਮਰਿਆਂ ਘਰ ਨੌਨੇ ਦਾਵੇ ਧਾਏ, ਯਾਨੀ ਕਿ ਤੁਹਾਡੀ ਰੂਹ ਜਿਹੜੀ ਆ ਉਹ ਬੈਲੈਂਸਡ ਹੋ ਜਾਂਦੀ ਹੈ ਉਸ ਪਰਮੇਸ਼ਵਰ ਦਾ ਨਾਮ ਲੈ ਕੇ, ਨੌਵੀਂ ਕੁੱਲ ਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ। ਅਤੇ ਜਦੋਂ ਉੱਥੇ ਪਹੁੰਚਦੇ ਹਾਂ ਚਮਕੌਰ ਸਾਹਿਬ, ਬੜੀ ਆਨੰਦ ਦੀ ਅਵਸਥਾ ਬਣੀ, ਬੜੀ ਸ਼ਾਂਤ ਚਿੱਤ ਧਰਤੀ। ਅਤੇ ਅੱਜ ਵੀ ਉੱਥੇ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਨੇ ਸਾਹਿਬਜ਼ਾਦਿਆਂ ਦੀਆਂ, ਉਹਦੀ ਦਾਸਤਾਨ ਜਿਹੜੀ ਹੈਗੀ ਆ, ਉਹ ਇੱਕ ਹਵਾ ਦੇ ਵਿੱਚ ਹੈ, ਗੱਲਾਂ ਬਾਤਾਂ ਨਾਲ ਨਹੀਂ, ਹਵਾ ਦੇ ਵਿੱਚ ਹੀ ਉਹ ਦਾਸਤਾਨ ਚੱਲਦੀ ਹੈ। ਹਵਾ ਦੱਸਦੀ ਹੈ ਤੁਹਾਨੂੰ ਕਿ ਕਿਸ ਤਰ੍ਹਾਂ ਦੀਆਂ ਸ਼ਹਾਦਤਾਂ ਅਤੇ ਕਿਵੇਂ, ਕਿੰਨਾ ਰੂਪਾਂ ਦੇ ਵਿੱਚ ਹੋਈਆਂ ਹੋਣਗੀਆਂ। ਇੱਕ ਮਹਿਸੂਸ ਹੋਣਾ ਜਦੋਂ ਸ਼ੁਰੂ ਹੁੰਦਾ, ਅੱਖਾਂ ਦੇ ਵਿੱਚ ਨੀਰ ਆ ਜਾਂਦਾ ਕਿ ਅਸੀਂ ਤਾਂ ਛੋਟੀਆਂ ਗੱਲਾਂ ਦੇ ਉੱਤੇ ਇੰਨੇ ਵੱਡੇ ਦੁੱਖ ਮਨਾਈ ਬੈਠੇ ਹਾਂ, ਅਤੇ ਇੱਥੇ ਵੱਡੇ ਦੁੱਖਾਂ ਦੇ ਵਿੱਚ ਛੋਟੀਆਂ ਗੱਲਾਂ ਹੁੰਦੀਆਂ। ਗੱਲ ਹੁੰਦੀ ਹੈ ਕਿ ਜਦੋਂ ਮਹਾਰਾਜ, ਜਦੋਂ ਭਾਈ ਦਇਆ ਸਿੰਘ ਨਾਲ ਗੱਲ ਕਰਦੇ ਨੇ ਨਾ, ਜਿੱਥੇ ਨਿਸ਼ਾਨ ਸਾਹਿਬ ਦੀ ਗੱਲ ਚੱਲਦੀ ਹੈ ਇੱਕ ਜਗ੍ਹਾ 'ਤੇ, ਮਹਾਰਾਜ ਕਹਿੰਦੇ ਨੇ ਕਿ ਝੂਲ 'ਤੇ ਨਿਸ਼ਾਨ ਹੈ ਪੰਥ ਮਹਾਰਾਜ ਕੇ, ਜਿੱਥੇ ਗੱਲ ਚੱਲਦੀ ਹੈ ਕਿ ਜਿੰਨਾ ਖੂਨ ਔਰ ਸ਼ਹਾਦਤਾਂ ਨੇ ਉਨਾ ਹੀ ਇਹ ਉੱਚਾ ਜਾਏਗਾ, ਜਿਹੜਾ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਹਾਂ। ਅਤੇ ਲੋਕਾਂ ਦੇ ਵਿੱਚ ਇੱਕ ਫਤਿਹ ਦਾ ਰੂਪ ਬਣ ਕੇ ਆਏਗਾ ਕਿ ਜ਼ੁਲਮ ਦੇ ਖਿਲਾਫ ਫਤਿਹ ਕਿਸ ਤਰ੍ਹਾਂ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਤਿਹਾਸ ਦੇ ਵਿੱਚ ਦੱਸਿਆ, ਬਾਕੀ ਤਾਂ ਮਿਥਿਹਾਸ ਨੇ ਕਿ ਜੀ ਉਹ ਫਲਾਣਾ ਆਇਆ, ਉਹਨੇ ਆਹ ਚੱਕ ਕੇ ਇੱਧਰ ਮਾਰਿਆ, ਧਰਤੀ ਨੂੰ ਚੱਕ ਕੇ ਮੁੱਠੀ 'ਚ ਪਾ ਲਿਆ, ਉੱਧਰ ਨੂੰ ਸਿੱਟਤਾ, ਇੱਧਰ ਨੂੰ ਸਿੱਟਤਾ। ਇਤਿਹਾਸ ਇਹ ਹੈ ਕਿ ਅੱਜ ਤੋਂ ਪੰਜ ਕੁਲਾਂ ਪਹਿਲਾਂ, ਯਾਨੀ ਕਿ ਤੁਹਾਡੇ ਪੰਜ ਦਾਦਿਆਂ ਦੇ ਪੜਦਾਦੇ ਉਸ ਸਮੇਂ ਜਿਉਂਦੇ ਸੀ ਜਿਸ ਸਮੇਂ ਸਾਰੇ ਵਾਕੇ ਵਾਪਰੇ ਨੇ, ਕਿਸ ਤਰ੍ਹਾਂ ਜਿਹੜਾ ਚਮਕੌਰ ਸਾਹਿਬ ਤੋਂ ਲੈ ਕੇ ਮਰਿੰਡੇ ਦੀ ਗੱਲ ਕਰਦੇ ਹਾਂ, ਮਰਿੰਡੇ ਤੋਂ ਲੈ ਕੇ ਤੁਸੀਂ ਕਾਰ 'ਚ ਸਫ਼ਰ ਕਰੋ, ਅੱਕ ਜਾਂਦੇ ਹੋ, ਕਿਸ ਤਰ੍ਹਾਂ ਜਿਹੜਾ ਹੈਗਾ ਸਰਹੰਦ ਤੱਕ ਛੋਟੇ ਸਾਹਿਬਜ਼ਾਦਿਆਂ ਨੂੰ ਜ਼ੁਲਮ ਕਰਦੇ ਹੋਏ ਰਸਤੇ 'ਚ ਲੋਕਾਂ 'ਚ ਦਿਖਾਵਾ ਕਰਦੇ ਹੋਏ, ਅਕਸਰ ਬਣਾ ਦਿੰਦੇ ਨੇ ਕਿ ਉਹ ਬੈਲ ਗੱਡੀਆਂ 'ਚ ਬੈਠੇ ਸੀ, ਉਹ ਇਹਦੇ 'ਚ ਬੈਠੇ ਸੀ, ਨਹੀਂ ਤੋਰ ਕੇ ਲੈ ਕੇ ਗਏ। ਮੈਂ ਇੱਕ ਕਿਤਾਬ ਆ ਬੜੀ ਮਸ਼ਹੂਰ, ਉਹਦੇ ਜਦੋਂ ਪੜ੍ਹੇ ਕੁਛ ਪੇਜ, ਜਿਹੜੇ ਉਹਦੇ ਔਨਲਾਈਨ ਪੇਜ ਸੀਗੇ, ਪੜ੍ਹੇ ਤਾਂ ਬੜਾ ਹੈਰਾਨ ਰਹਿ ਗਿਆ ਕਿ ਉਹ ਸ਼ਹਾਦਤ ਕਿੰਨੀ ਦਰਦਮਈ ਸੀ। ਛੋਟੇ ਛੋਟੇ ਬੱਚੇ, ਨਿੱਕੇ ਨਿੱਕੇ, ਜਿਨ੍ਹਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਅਤੇ ਘੋੜਿਆਂ ਦੇ ਪਿੱਛੇ, ਬਜ਼ੁਰਗ ਮਾਤਾ ਜੀ ਨਾਲ ਨੇ ਅਤੇ ਘੋੜਿਆਂ ਦੇ ਪਿੱਛੇ ਬੰਨ੍ਹ ਕੇ ਧੂ ਕੇ ਲਏ ਜਾਂਦੇ ਨੇ, ਜਦੋਂ ਗਿਰ ਪੈਂਦੇ ਨੇ ਫਿਰ ਖਿੱਚਦੇ ਨੇ ਉਹਨਾਂ ਨੂੰ ਘੋੜਿਆਂ ਨਾਲ। ਸੋ ਇੰਨਾ ਜ਼ੁਲਮ ਕੀਤਾ ਕਿ ਲੋਕਾਂ ਨੂੰ ਦਿਖਾਇਆ ਕਿ ਜਿਹੜਾ ਵੀ ਜ਼ਕਰੀਆ ਖਾਨ ਦੇ ਖਿਲਾਫ ਬੋਲੂਗਾ, ਹਾਂਜੀ, ਉਹ ਜਿਹੜਾ ਹੈਗਾ ਇਸੇ ਤਰ੍ਹਾਂ ਦੀ ਸਜ਼ਾ ਪਾਊਗਾ। ਸੋ ਮੈਂ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਜ਼ਰੂਰ ਤੁਹਾਡੇ ਯਾਦਗਾਰ ਬਣਾਉਣਾ ਚਾਹੁੰਦਾ, ਤੁਹਾਡੇ ਨਾਲ ਸ਼ਾਮਿਲ ਕਰਨਾ ਚਾਹੁੰਦਾ, ਪਰ ਨਾਲ ਨਾਲ ਸੱਚਾ ਸਾਹਿਬ ਮੇਰੇ ਨਾਲ ਨੇ। ਸੱਚਾ ਸਾਹਿਬ ਤੁਸੀਂ ਬਹੁਤ ਲੱਕੀ ਹੋ ਕਿ ਉਸ ਧਰਤੀ 'ਤੇ ਤੁਹਾਡਾ ਜਨਮ ਹੋਇਆ, ਤੁਹਾਡੇ 'ਤੇ ਕਿਰਪਾ ਪਰਮੇਸ਼ਵਰ ਦੀ ਇਸੇ ਕਰਕੇ ਨਹੀਂ ਆ।
2: ਥੈਂਕ ਯੂ ਅਮਨ ਜੀ। ਮੈਂ ਇੱਕ ਚੀਜ਼ ਦੱਸਣਾ ਚਾਹਾਂਗਾ, ਜਿਹੜੇ ਆਪਣੇ ਰੋਪੜ ਮੋਹਾਲੀ ਸੋਸ਼ਲ ਸੰਗਤ ਹੈਗੀ ਆਪਣੀ ਸਾਰੀ ਰਲ ਕੇ ਚਮਕੌਰ ਸਾਹਿਬ ਤੇ ਆਪਣੇ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਵਾਸਤੇ ਹਰੇਕ ਸਾਲ ਡਿਕਸ਼ ਗੁਰਦੁਆਰੇ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਆ, ਤੇ ਇਸ ਸਾਲ ਵੀ ਆਪਾਂ 18-19-20 ਤਰੀਕ ਨੂੰ ਸੇਮ ਉਹਨਾਂ ਦੀ ਯਾਦ ਵਿੱਚ ਆਰੰਭ ਹੋਏਗਾ 18 ਤਰੀਕ ਨੂੰ, ਤੇ 20 ਤਰੀਕ ਨੂੰ ਭੋਗ ਪੈਣਗੇ, ਤੇ ਸਾਰੇ ਸੰਗਤਾਂ ਨੂੰ ਆਪਾਂ ਵਾਰ ਵਾਰ ਦੱਸਾਂਗੇ ਤੇ ਜ਼ਰੂਰ ਉੱਥੇ ਪਹੁੰਚੋ। ਤੇ ਜੋ ਉਸ ਟਾਈਮ ਜ਼ੁਲਮ ਹੋਇਆ, ਜਿਹੜੀ ਆਪਾਂ ਹੁਣ ਚੀਜ਼ ਕਹਿ ਰਹੇ ਕਿ ਆਪਾਂ ਦੇਖੋ ਹੁਣ ਮਾੜੀ ਜਿਹੀ ਚੀਜ਼ ਲੱਗਦੀ ਆਪਾਂ ਰੋਣ ਲੱਗ ਜਾਂਦੇ ਹਾਂ, ਠੀਕ ਹੈ ਜੀ, ਉਹਨਾਂ ਨੇ ਕਿੰਨੇ ਹਾਲਾਤਾਂ ਦੇ ਵਿੱਚ, ਤੇ ਜਦੋਂ ਸਾਰੀ ਹੀ ਗਵਰਨਮੈਂਟ ਤੁਹਾਡੇ ਅਗੇਂਸਟ ਹੋਵੇ ਉਸ ਟਾਈਮ, ਤੇ ਉਹਨਾਂ ਨੇ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਹੈਂਡਲ ਕੀਤਾ ਹੋਊਗਾ, ਤਾਂ ਉਹਨਾਂ ਦੀ ਯਾਦ ਵਾਸਤੇ ਥੋੜਾ ਜਿਹਾ ਟਾਈਮ ਕੱਢਣਾ ਬਹੁਤ ਜ਼ਰੂਰੀ ਆ। ਤੇ ਆਪਾਂ ਇੱਥੇ ਚਮਕੌਰ ਸਾਹਿਬ ਸਾਰੇ ਇਲਾਕੇ ਦੀ ਸੰਗਤ ਕਰਾਉਂਦੇ ਆ, ਤੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ
0: ਆਪਾਂ ਕੋਸ਼ਿਸ਼ ਕਰਾਂਗੇ। ਸੱਚ ਸਾਹਿਬ, ਅੱਜ ਤੋਂ ਨਾ 4 ਸਾਲ ਪਹਿਲਾਂ, 4 ਸਾਲ ਹੋ ਜਾਣੇ ਡਿਸੰਬਰ ਦੇ ਵਿੱਚ, 4 ਸਾਲ ਪਹਿਲਾਂ ਨਾ ਮੈਂ ਇੱਕ ਇਟਲੀ ਦੀ ਕਹਾਣੀ ਕਰੀ ਸੀ ਸ਼ੁਰੂ, ਜਿਹਦਾ ਨਾਂ ਸੀ ਵੰਡ ਛਕੋ, ਛੋਟੇ ਕਰਕੇ ਬੋਲਣ ਲੱਗਿਆ, ਬਹੁਤੇ ਲੋਕਾਂ ਨੇ ਸੁਣੀ ਹੋਊਗੀ। ਉਹ ਮੈਂ ਦੇਖਿਆ ਵੀਡੀਓ, ਉਸ ਬੰਦੇ ਨੇ ਪਾਇਆ ਕਿ ਉਹਨੇ ਨਾ ਉੱਥੇ ਇੱਕ ਬਾਗ ਜਿਹੜਾ ਸੀਗਾ ਆੜੂਆਂ ਦਾ, ਉਹ ਲਿਆ ਸੀਗਾ ਠੇਕੇ 'ਤੇ ਆਪਣੇ ਪੰਜਾਬੀ ਬੰਦੇ ਨੇ। ਉਹ ਕਹਿੰਦਾ ਬੜਾ ਚਾਅ ਸੀ ਮੈਨੂੰ, ਮੈਂ ਠੇਕੇ 'ਤੇ ਲਿਆ ਸੀ, ਹੈ ਨਾ, ਵਟਾਈ 'ਤੇ ਲਿਆ ਸੀ। ਅਤੇ ਉਹਨੇ ਜਦੋਂ ਰੈਂਟ ਕੀਤਾ ਤਾਂ ਉੱਥੇ ਨਾ ਛੋਟੇ ਛੋਟੇ ਬੱਚੇ ਆਏ, ਦੋ ਕਹਿੰਦੇ ਵੀ ਤੁਸੀਂ ਨਵੇਂ ਓਨਰ ਹੋ, ਉਹ ਕਹਿੰਦਾ ਹਾਂਜੀ, ਉਹ ਕਹਿੰਦੇ ਵੀ ਅਸੀਂ ਨਾ ਤੇਰੇ ਬਾਗ ਦੇ ਵਿੱਚੋਂ ਲੰਘ ਕੇ ਜਾਂਦੇ, ਪਿੱਛੇ ਇੱਕ ਘਰ ਆ, ਵੀ ਜੇ ਅਸੀਂ ਰੋਡ 'ਤੇ ਜਾਂਦੇ ਸਾਡੇ ਪੇਰੈਂਟਸ ਮਨਾ ਕਰ ਦਿੰਦੇ, ਸਾਡੇ ਸਕੂਲਮੇਟਸ ਨੇ ਸਾਡੇ ਨਾਲ ਪੜ੍ਹਨ ਜਾਂਦੇ ਨੇ, ਸ਼ਾਮ ਨੂੰ ਅਸੀਂ ਉਹਨਾਂ ਕੋਲ ਖੇਡਣ ਜਾਂਦੇ ਹਾਂ, ਕੀ ਤੇਰੇ ਬਾਗ ਦੇ ਵਿੱਚੋਂ ਅਸੀਂ ਲੰਘ ਸਕਦੇ ਹਾਂ, ਪਿਛਲੇ ਓਨਰ ਵੱਲੋਂ ਸਾਨੂੰ ਅਪਰੂਵਡ ਸੀ, ਅਸੀਂ ਜਸ ਤੈਨੂੰ ਪੁੱਛਣ ਆਏ ਹਾਂ ਵੀ ਸਾਡੇ ਪੇਰੈਂਟਸ ਨੇ ਕਿਹਾ ਅੰਕਲ ਨੂੰ ਪੁੱਛ ਲਓ ਅਸੀਂ ਲੰਘ ਸਕਦੇ ਹਾਂ ਕਿ ਨਹੀਂ, ਅਸੀਂ ਸੜਕ ਦੇ ਪਰਲੇ ਪਾਸੇ ਵਾਲੇ ਰਹਿੰਦੇ ਹਾਂ। ਉਹ ਬੰਦਾ ਕਹਿੰਦਾ ਵੀ ਮੈਨੂੰ ਬੜਾ ਪਿਆਰਾ ਲੱਗਿਆ ਸਾਰਾ ਕੁਛ, ਅਤੇ ਮੈਂ ਉਹਨਾਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਲੰਘ ਸਕਦੇ ਹੋ ਪਰ ਮੇਰੀ ਇੱਕ ਸ਼ਰਤ ਆ। ਕਹਿੰਦੇ ਕੀ? ਕਹਿੰਦਾ ਵੀ ਤੁਸੀਂ ਨਾ ਜਦੋਂ ਵੀ ਲੰਘਣਾ, ਕਿੰਨੇ ਦੋਸਤ ਨੇ ਤੁਹਾਡੇ, ਕਹਿੰਦੇ 2, ਤੁਸੀਂ ਕਿੰਨੇ 2, ਤੁਸੀਂ 4 ਫਰੂਟ ਤੋੜ ਕੇ ਲੈ ਕੇ ਜਾਣੇ ਆ ਰੋਜ਼, ਹੈ ਨਾ ਬਈ, ਤੁਸੀਂ ਲੈ ਜਾ ਕਰਨੇ ਆ ਅਤੇ ਤੁਸੀਂ ਖਾਇਆ ਕਰਨੇ ਆ, ਆਹ ਟ੍ਰੀ ਤੁਹਾਡਾ, ਇਸ ਟ੍ਰੀ ਤੋਂ ਤੋੜ ਲੈਣਾ, ਡੈਡੀਕੇਟਡ ਟ੍ਰੀ ਦਿੱਤਾ ਤੁਹਾਨੂੰ, ਅਤੇ ਤੁਸੀਂ ਇਹਦੇ ਤੋਂ ਖਾਣੇ ਨੇ। ਉਹ ਕਹਿੰਦਾ ਵੀ ਅਗਲੇ ਦਿਨ ਨਾ ਪੇਰੈਂਟਸ ਆ ਗਏ ਸਵੇਰੇ ਮੈਨੂੰ ਮਿਲਣ ਲਈ, ਕਹਿੰਦਾ ਮੈਂ ਖੜਾ ਸੀ ਅਤੇ ਉਹ ਮੈਨੂੰ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਤੂੰ ਫਰੂਟ ਕਿਉਂ ਔਫਰ ਕੀਤੇ ਲੰਘਣ ਦੇ ਨਾਲ ਨਾਲ, ਅਸੀਂ ਪੁੱਛਣ ਆਇਆ। ਥੋੜ੍ਹਾ ਜਿਹਾ ਬੰਦੇ 'ਚ ਹੋ ਜਾਂਦੀ ਹੈ ਘਬਰਾਹਟ ਕੇ ਬੱਚਿਆਂ ਲਈ, ਕਿਤੇ ਗਲਤ ਨਾ ਸੋਚ ਰਹੇ ਹੁਣ ਪੇਰੈਂਟਸ, ਹੈ ਨਾ, ਅਤੇ ਸੈਂਸਿਟਿਵ ਮਾਮਲਾ ਹੁੰਦਾ। ਉਹ ਕਹਿੰਦਾ ਵੀ ਮੇਰੇ ਗੁਰੂ ਹੋਏ ਨੇ ਗੁਰੂ ਨਾਨਕ ਪਾਤਸ਼ਾਹ, ਉਹਨਾਂ ਨੇ ਸਾਨੂੰ ਇੱਕ ਸਿਧਾਂਤ ਦਿੱਤਾ ਸਿੱਖੀ ਦੇ ਵਿੱਚ, ਉਹਨੂੰ ਕਹਿੰਦੇ ਆ ਵੰਡ ਛਕੋ, ਅਸੀਂ ਇੱਕ ਹਿੱਸਾ ਆਪਣੀ ਇਨਕਮ ਦਾ ਵੰਡਦੇ ਹਾਂ, ਅਤੇ ਮੈਨੂੰ ਲੱਗਿਆ ਇਸ ਤੋਂ ਵਧੀਆ ਚੀਜ਼ ਵੰਡਣ ਨੂੰ ਕੀ ਹੋ ਸਕਦੀ ਹੈ ਕਿ ਤੁਹਾਡੇ ਬੱਚੇ ਉਹਨੂੰ ਖਾਣ ਅਤੇ ਖੁਸ਼ ਹੋਣ, ਅਤੇ ਨਾਲੇ ਦੂਸਰੇ ਬੱਚੇ ਖੁਸ਼ ਹੋਣ, ਅਤੇ ਮੇਰੇ ਲਈ ਉਹ ਸੇਵਾ ਜੀ ਮੈਂ ਤਾਂ ਲਈ ਆ। ਹੁਣ ਇਹ ਬੰਦਾ ਚਲਿਆ ਗਿਆ ਸੀਗਾ ਆਪਣਾ ਕੰਮ ਕਰਕੇ, ਫਿਰ ਇਹ ਆਪਣੀ ਨਾਲ ਦੂਸਰੀ ਜੋਬ ਕਰਦਾ ਸੀ ਸ਼ਹਿਰ ਦੇ ਵਿੱਚ, ਇਹ ਵਾਪਸ ਚਲਿਆ ਗਿਆ। ਕਹਿੰਦਾ ਮੈਂ ਜਦੋਂ ਤਕਰੀਬਨ ਹਫ਼ਤੇ ਬਾਅਦ ਆਇਆ ਤਾਂ ਮੇਰੇ ਇੱਕ ਟੇਬਲ ਸੀਗਾ ਉੱਥੇ ਬਾਹਰ ਰੱਖਿਆ ਹੋਇਆ ਫਾਰਮ ਦੇ ਉੱਤੇ, ਉਹਦੇ 'ਤੇ ਬਹੁਤ ਸਾਰੇ ਲਿਫਾਫੇ ਸੀ ਜਿਨ੍ਹਾਂ ਦੇ ਉੱਤੇ ਵੰਡ ਛਕੂ ਲਿਖਿਆ ਹੋਇਆ ਸੀਗਾ, ਕਿਉਂਕਿ ਜਾਣ ਲੱਗੇ ਪੇਰੈਂਟਸ ਵੰਡ ਛਕੂ ਦੇ ਸਪੈਲਿੰਗ ਪੁੱਛ ਕੇ ਗਏ। ਤਾਂ ਮੈਂ ਉੱਥੇ ਪਹੁੰਚਿਆ, ਹੌਲੀ ਹੌਲੀ 1-2-3-4 ਜਣੇ ਆ ਗਏ ਅਤੇ ਮੈਨੂੰ ਹੈਲੋ ਕਹਿਣ ਆ ਗਏ ਵੀ ਤੇਰੇ ਨੇਬਰ ਆ, ਅਤੇ ਮੈਨੂੰ ਕਹਿੰਦੇ ਵੀ ਅਸੀਂ ਆਹ ਲਿਫਾਫੇ ਰੱਖ ਕੇ ਗਏ ਹਾਂ, ਤੇਰੀ ਜਿਹੜੀ ਸਿਧਾਂਤ ਵਾਲੀ ਗੱਲ ਹੈ ਗੁਰੂ ਵਾਲੀ ਸਾਨੂੰ ਬੜੀ ਅੱਛੀ ਲੱਗੀ, ਅਤੇ ਅਸੀਂ ਵੀ ਸਾਰੇ ਇੱਕ ਦੂਸਰੇ ਨੂੰ ਹੁਣ ਇੱਦਾਂ ਐਕਸਚੇਂਜ ਕਰ ਰਹੇ ਹਾਂ, ਇੱਕ ਦੂਸਰੇ ਨੂੰ ਐਕਸਚੇਂਜ ਕਰਕੇ ਅਸੀਂ ਵੀ ਸੋਚਦੇ ਹਾਂ ਕਿ ਸਾਡਾ ਵੀ ਵੰਡ ਛਕੋ ਦੇ ਵਿੱਚ ਹਿੱਸਾ ਪੈ ਗਿਆ। ਅਤੇ ਉਹ ਤੋਂ ਬਾਅਦ ਨਾ ਸੱਚ ਸਾਹਿਬ, ਸੁਭਾਵਕ ਹੀ ਮੇਰੀ ਕਿਸੇ ਇੱਕ ਨਾਲ ਗੱਲ ਹੋਈ ਇੰਡੀਆ ਦੇ ਵਿੱਚ, ਇੱਕ ਲੇਡੀ ਆ ਉਹਨਾਂ ਨਾਲ ਰਜਨੀ ਆ, ਮੈਂ ਕਦੇ ਜ਼ਿੰਦਗੀ 'ਚ ਮਿਲਿਆ ਨਹੀਂ ਜੀ ਉਹਨਾਂ ਨੂੰ, ਹੈ ਜੀ, ਉਹਨਾਂ ਨੇ ਨਾ ਸੱਚ ਸਾਹਿਬ, ਮਿੰਟ ਹੈ ਤੁਹਾਡੇ ਕੋਲ?
2: ਹਾਂਜੀ ਹਾਂਜੀ ਹਾਂਜੀ।
0: ਸੰਤੋਸ਼ ਤੁਹਾਡੇ ਕੋਲ ਹੈ? ਸਾਡਾ ਮਨ ਕਰਦਾ ਵੀ ਅਸੀਂ ਲੰਗਰ ਚਲਾਈਏ, ਵੀ ਲੋਕ ਇੰਨਾ ਕੁਛ ਕਰਦੇ ਨੇ, ਵੀ ਇੰਨਾ ਕਮਾਇਆ, ਇੰਨਾ ਕੁਛ ਅਸੀਂ ਕਮਾਇਆ, ਕਿੱਥੇ ਅਸੀਂ ਛੋਟੀ ਛੋਟੀਆਂ ਨੌਕਰੀਆਂ ਕਰ ਰਹੇ ਸੀ ਪ੍ਰਾਈਵੇਟ ਕੰਪਨੀਆਂ 'ਚ, ਕਿੱਥੇ ਮਹਾਰਾਜ ਨੇ ਇੰਨਾ ਕੁਛ ਬਖਸ਼ ਦਿੱਤਾ, ਤਾਂ ਸਾਡੀ ਡਿਊਟੀ ਬਣਦੀ ਹੈ ਲੋਕਾਂ ਪ੍ਰਤੀ ਵੀ ਇੱਥੇ ਇਹ ਚੀਜ਼ਾਂ ਚੱਲਦੀਆਂ ਨਹੀਂ, ਇੱਥੇ ਬੜਾ ਕੁਛ ਆ, ਫੂਡ ਕੋਡ ਆ ਜਾਂਦੇ ਨੇ, ਇੰਸਪੈਕਸ਼ਨ ਵਾਲੇ ਆ ਜਾਂਦੇ, ਬੜਾ ਕੁਛ ਹੁੰਦਾ ਜੇ ਤੁਸੀਂ ਇੱਦਾਂ ਫੂਡ ਵੰਡਦੇ ਹੋ, ਤੁਹਾਨੂੰ ਕੇਅਰਫੁਲੀ ਵੰਡਣਾ ਪੈਂਦਾ ਬਹੁਤ ਜ਼ਿਆਦਾ, ਹੈ ਨਾ। ਅਤੇ ਮੈਂ ਉਹਨੂੰ ਕਿਹਾ ਵੀ ਅਸੀਂ ਇੱਕ ਲੰਗਰ ਚਲਾਉਣਾ, ਵੀ ਤੁਸੀਂ ਇੱਕ ਘਰ ਕਿਰਾਏ 'ਤੇ ਲੈ ਕੇ ਇੱਕ ਸਾਨੂੰ ਹਲਵਾਈ ਹਾਇਰ ਕਰ ਦਿਉ, ਤਿਆਰ ਕਰਦਿਆ ਕਰੇ, ਅਤੇ ਇੱਕ ਸਾਨੂੰ ਕੋਈ ਬੰਦਾ ਹਾਇਰ ਕਰ ਦਿਉ ਜਿਹੜਾ ਪੈਸੇ ਲੈ ਲਵੇ, ਉਹ ਖਾਣਾ ਵੰਡਿਆ ਆਇਆ ਕਰੇ, ਵੀ ਬੜੇ ਗਰੀਬ ਲੋਕ ਸੜਕਾਂ ਦੇ ਉੱਤੇ ਬੈਠੇ ਨੇ। ਤਾਂ ਨਾ ਉਹ ਮੈਨੂੰ ਇੱਕ ਦਿਨ ਕਹਿੰਦੇ ਵੀ ਭਾਅ ਜੀ, ਉਹ ਵਿਧਵਾ ਨੇ, ਉਹਨਾਂ ਦੇ ਹਸਬੈਂਡ ਨੇ ਜਿਹੜੇ, ਉਹਨਾਂ ਦੀ ਮੈਂ ਇੱਕ ਖਾਸ ਗੱਲ ਦੱਸਦਾ, ਉਹਨਾਂ ਦੇ ਹਸਬੈਂਡ ਲੁਧਿਆਣੇ ਤੋਂ ਗੁਰੂ ਰਾਮਦਾਸ ਪਿਤਾ ਦੇ ਦਰਬਾਰ ਹਰ ਸੰਗਰਾਂਦ ਨੂੰ ਤੁਰ ਕੇ ਜਾਂਦੇ ਹੁੰਦੇ ਸੀ, ਉਹਨਾਂ ਦੀ ਕੈਂਸਰ ਨਾਲ ਡੈਥ ਹੋ ਗਈ। ਸਾਡਾ ਬੜਾ ਪਿਆਰ ਪਿਆ, ਕਰੋਨੇ ਦੇ ਵਿੱਚ ਨਾ ਇਹ ਲੇਡੀ ਜਿਹੜੇ ਜਿੰਮ ਖੋਲ੍ਹਣਾ ਚਾਹੁੰਦੇ ਸੀ, ਕਿਸੇ ਤਰੀਕੇ ਨਾਲ ਇਹਦਾ ਮੈਨੂੰ ਫੋਨ ਆਇਆ ਕਿ ਵੀਰ ਜੀ ਮੇਰੀ ਇੰਨੀ ਕੁ ਹੈਲਪ ਕਰ ਦਿਉ, ਮੈਂ ਜਿੰਮ ਖੋਲ੍ਹਣਾ। ਮੈਂ 2 ਵਾਰ ਕਿਹਾ, ਮੈਂ ਕਿਹਾ ਭੈਣ ਜੀ ਅਸੀਂ ਹੈਲਪ ਕਰ ਦਾਂਗੇ, ਪਰ ਤੁਸੀਂ ਕਿਸੇ ਬੰਦਿਆਂ ਨਾਲ ਕੰਮ ਕਰਨ ਲੱਗੇ ਹੋ ਅਤੇ ਕਰੋਨੇ ਦਾ ਟਾਈਮ ਆ, ਤੁਹਾਡੇ ਪੈਸੇ ਲੈ ਕੇ ਨਾ ਭੱਜਣ। ਉਹ 2.5 ਲੱਖ ਰੁਪਏ ਲੈ ਕੇ ਬੰਦਾ ਭੱਜ ਗਿਆ ਜਿੰਮ ਵਾਲਾ ਬੰਦਾ, ਇਹਨਾਂ ਨੂੰ ਮਗਰ ਲੱਗ ਕੇ ਨਾ ਵੀ ਤੂੰ ਨੌਕਰੀ ਛੱਡ ਦੇ, ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦੇ ਸੀ, ਉਹ ਭੱਜ ਗਿਆ ਅਤੇ ਇਹਨਾਂ ਦਾ ਮੈਨੂੰ ਫੋਨ ਆਇਆ, ਇਹ ਵਿਚਾਰੇ ਰੋਣ ਨਾਲ ਕਹਿਣ ਵੀ ਮੈਂ ਤੁਹਾਡਾ ਪੈਸਾ ਮੋੜੂੰਗੀ ਕਿਵੇਂ। ਮੈਂ ਉਹਨੂੰ ਕਿਹਾ ਸੀ ਵੀ ਅਸੀਂ ਤਾਂ ਮੋੜਨ ਦੀ ਮਨਸ਼ਾ ਨਾਲ ਤੁਹਾਨੂੰ ਦਿੱਤੇ ਹੀ ਨਹੀਂ ਸੀਗੇ, ਵੀ ਕੋਈ ਚੱਕਰ ਨਹੀਂ ਗਾ, ਚਲੇ ਗਏ ਵਪਾਰ 'ਚ ਜਾਂਦੇ ਹੁੰਦੇ, ਅਸੀਂ ਵਪਾਰ ਕਰਦੇ ਹਾਂ, ਸਾਡੇ ਬਹੁਤ ਵਾਰ ਪੈਸੇ ਖਰਾਬ ਹੋ ਜਾਂਦੇ ਨੇ, ਇਹ ਵਨ ਵੇ ਟੀਮ ਨਹੀਂ ਹੁੰਦੀ ਵਪਾਰ ਕਦੇ ਵੀ ਆਊਗਾ ਹੀ ਆਊਗਾ, ਚਲੇ ਵੀ ਜਾਂਦੇ ਨੇ, ਇਹ ਪਾਰਟ ਹੈ, ਹਾਂਜੀ ਪਲੱਸ ਐਂਡ ਮਾਈਨਸ ਹੈ। ਅਤੇ ਉਹਨਾਂ ਮੈਨੂੰ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਾਅ ਜੀ ਮੈਂ ਕਰਦੀ ਹਾਂ ਨੌਕਰੀ ਸਿਕਿਉਰਿਟੀ ਗਾਰਡ ਦੀ, ਸ਼ਾਮ ਨੂੰ ਮੇਰੀ ਇੱਛਾ ਜੇ ਤੁਸੀਂ ਇਹ ਲੰਗਰ ਮਿਲਦੇ ਤੋਂ ਮੇਰੀ ਜ਼ਿੰਦਗੀ 'ਚ ਕੋਈ ਮਕਸਦ ਨਹੀਂ, ਮਕਸਦ ਬਣ ਜੂ। ਭਾਅ ਜੀ ਚੌਥਾ ਸਾਲ ਦਸੰਬਰ ਦੇ ਵਿੱਚ ਹੋ ਜਾਣਾ, ਉਹ ਲੇਡੀ ਦੇ ਵੀਡੀਓਜ਼ ਮੇਰੇ ਘਰ ਆਉਂਦੇ ਆ, ਰੋਜ਼ ਆਉਣਾ ਹੁੰਦਾ, ਡੇਲੀ ਆਉਣਾ ਹੁੰਦਾ ਇੱਕ ਬਣ ਕੇ, ਉੱਥੇ ਜਿਹੜਾ ਲੰਗਰ ਚੱਲਦਾ ਸਾਚਾ ਸਾਹਿਬ 15 ਰੁਪਈਏ ਐਵਰੇਜ ਡੇ ਦੇ ਉੱਤੇ ਚੱਲਦਾ, ਉਹ ਸ਼ਾਮ ਨੂੰ ਆਉਂਦੀ ਹੈ, ਦੇਖੋ ਹਿੰਮਤ ਕਿੰਨੀ ਹੈ ਲੋਕਾਂ ਦੇ ਵਿੱਚ, ਸ਼ਾਮ ਨੂੰ ਆ ਕੇ ਉਹ ਅਤੇ ਉਹਦੀ ਭੈਣ ਕਦੇ ਖਿਚੜੀ ਬਣਾਉਂਦੇ ਨੇ, ਕਦੇ ਦਾਲ ਰੋਟੀ ਬਣਾ ਲੈਂਦੇ ਨੇ, ਕਦੇ ਕੁਛ ਬਣਾਉਂਦੇ ਨੇ, ਬਣਾ ਕੇ ਫਿਰ ਉਹ ਸਕੂਟਰੀਆਂ ਦੇ ਉੱਤੇ ਰੱਖ ਕੇ, ਆਪਣੇ ਉਹ ਜਿਹੜੇ ਸਕੂਟਰ ਜਿਹੇ ਹੁੰਦੇ ਨੇ ਇੰਡੀਆ ਦੇ ਵਿੱਚ ਛੋਟੇ, ਉਹਨਾਂ 'ਤੇ ਰੱਖ ਕੇ ਉਹ ਇੱਕ ਜਗ੍ਹਾ 'ਤੇ ਪਹੁੰਚਦੇ ਨੇ ਜਿੱਥੇ ਲੋਕ ਸ਼ਾਮ ਨੂੰ ਪਹੁੰਚੇ ਹੁੰਦੇ ਖਾਣਾ ਖਾਣ ਦੇ ਲਈ, ਉਸ ਲੰਗਰ ਦੇ ਵਿੱਚ ਜੋ ਉਹ ਆਪਣਾ ਜਿਹੜਾ ਪਾਰਟੀਸਪੇਟ ਕਰਦੇ ਆ, ਸਾਡੇ ਤੋਂ ਵੱਡਾ ਦਾਨ ਉਹਨਾਂ ਦਾ, ਸੱਚ ਸਾਹਿਬ ਕੁਛ ਪਰਿਵਾਰ ਨਾਲ ਜੁੜੇ ਹੋਏ ਨੇ ਆਪਾਂ ਨੇ ਇੱਥੋਂ, ਉਹ ਵੀ ਡੋਨੇਸ਼ਨਸ ਪਾਉਂਦੇ ਨੇ, ਬਹੁਤ ਚੰਗੇ ਚੰਗੇ ਲੋਕ। ਐਂ ਦੇਖ ਹੀ ਰਿਹਾ ਕਿ ਆ ਟਰੰਪ ਹੋਣੇ ਤਾਂ ਕਿੱਡੇ ਗਰੀਬ ਬੰਦੇ ਨੇ ਯਾਰ, ਇੰਨੇ ਮਹਾਂ ਗਰੀਬ ਬੰਦੇ, ਮਸਕ ਵਰਗੇ ਤਾਂ ਲੁੱਚੇ ਲੋਕ ਨੇ ਯਾਰ, ਇੰਨਾ ਕੁਛ ਬਖਸ਼ਿਆ ਹੋਵੇ ਤਾਂ ਦੁਨੀਆਂ ਸੇਧ ਕੇ ਰੱਖ ਦੇਣ, ਦੁਨੀਆਂ 'ਚ ਚੇਂਜ ਲੈ ਆਉਣ ਇਹ ਲੋਕ, ਜੇ ਇਹਨਾਂ ਦੀ ਮਤ ਬੁੱਧ ਕਾ ਰਾਖਾ ਆਪ ਵਾਹਿਗੁਰੂ, ਇਹਨਾਂ ਨੂੰ ਮਤ ਬੁੱਧ ਮਹਾਰਾਜ ਬਖਸ਼ਣ। ਅਸੀਂ ਪੂਰਾ ਅਟੂਟ ਲੰਗਰ, ਮਤਲਬ ਕੀ ਹੈ ਕਿ ਜਦੋਂ ਵੀ ਫੰਡ ਨਹੀਂ ਹੁੰਦੇ, ਅਸੀਂ ਰੇਡੀਓ ਆਵਾਜ਼ ਦੇ ਮੇਰੇ ਅਕਾਊਂਟ ਦੇ ਵਿੱਚੋਂ ਮੈਂ ਪੈਸੇ ਪਾਏ ਹੋਏ ਨੇ, ਆਪਾਂ ਇਹਦੇ ਵਿੱਚੋਂ ਪੈਸੇ ਪੇ ਕਰਦੇ ਹਾਂ ਸਾਲ ਦੇ, ਹਰ ਵਾਰ ਮਤਲਬ ਘੱਟ ਸ਼ਾਰਟਫਾਲ ਤਾਂ ਹੁੰਦੀ ਹੈ, ਕਾਫੀ ਵੱਡੀ ਹੁੰਦੀ ਹੈ, ਹੈ ਨਾ, ਪਰ ਕਰਮਾਂ ਵਾਲੇ ਹਾਂ ਕਿ ਚੱਲਦਾ। ਮੇਰੀ ਇੱਕ ਬੇਨਤੀ ਰਹੂਗੀ ਤੁਹਾਨੂੰ, ਮੈਂ ਐਡੀ ਗੱਲ ਤਾਂ ਕੀਤੀ ਆ, ਤੁਸੀਂ ਇਹਦੇ 'ਚ ਜ਼ਰੂਰ ਪਾਰਟੀਸਪੇਟ ਕਰਿਓ, ਰੋਜ਼ ਵੀਡੀਓ ਬਣ ਕੇ ਆਉਂਦੀ ਹੈ ਅਤੇ ਉਹ ਅਰਦਾਸ ਕਰਦੇ ਨੇ ਲੰਗਰ ਵਰਤਾਉਣ ਤੋਂ ਪਹਿਲਾਂ, ਤੁਹਾਡੇ ਪਰਿਵਾਰ ਤੁਹਾਡੇ ਦੇ ਨਾਲ ਲੈ ਕੇ 15 ਰੁਪਈਏ ਰੋਜ਼ ਨਾਲ ਲੰਗਰ ਹੁੰਦਾ। ਮੇਰੀ ਇਹ ਬੇਨਤੀ ਹੈ ਕਿ ਜਿਹੜੇ ਲੋਕਾਂ ਦੀ ਇੱਛਾ ਮਨ ਕਰਦਾ ਹੈਗਾ, ਇਮੋਸ਼ਨਲੀ ਮੈਨੂੰ ਕਾਲ ਨਾ ਕੋਈ ਕਰਿਓ, 416-500-1832 'ਤੇ ਕਾਲ ਕਰ ਲਿਓ, ਤੁਹਾਨੂੰ ਡਾਇਰੈਕਟ ਵੀਡੀਓ ਤੁਹਾਡੇ ਪਰਿਵਾਰ ਦੀ ਅਰਦਾਸ ਦੇ ਨਾਲ ਆਉਂਦੇ ਆ। ਅਤੇ ਸੱਚ ਸਾਹਿਬ ਅਸੀਂ ਤੁਹਾਡੀ ਵੀ ਡਿਊਟੀ ਜ਼ਰੂਰ ਲਾਉਣੀ ਹੈ, ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ 'ਤੇ ਅਸੀਂ ਇਹ ਸਟਾਰਟ ਕੀਤਾ ਸੀਗਾ, ਔਰ ਮਹਾਰਾਜ ਦੀ ਕਿਰਪਾ ਇਹੋ ਜਿਹੇ ਕੰਮ ਆਪੇ ਚੱਲੀ ਜਾਂਦੇ। ਔਰ ਮੈਂ ਆਈ ਸਵੇਅਰ ਟੂ ਗੋਡ ਭਾਅ ਜੀ, ਮੈਂ ਕਦੇ ਲੁਧਿਆਣੇ ਵਿੱਚ ਜਾਵਾਂ ਵੀ ਮੈਂ ਉੱਥੇ ਕਦੇ ਗਿਆ ਨਹੀਂ ਦੇਖਣ, ਨਾ ਲੋੜ ਪਈ ਆ, ਬਸ ਆਟੋਮੈਟਿਕ ਮੇਰੇ ਜਿਹੜੇ ਫੈਮਿਲੀ ਮੈਂਬਰ, ਮੇਰੀ ਵਾਈਫ ਆ, ਉਹਦੀ ਸੇਵਾ 'ਚ ਬਹੁਤ ਧਿਆਨ ਆ ਜੀ, ਉਹ ਆਪਣੇ ਆਪ ਉਹ ਭੇਜ ਦਿੰਦੇ। ਬਾਕੀ ਮਾੜੇ ਕੰਮ ਅਸੀਂ ਬਹੁਤ ਕਰਦੇ ਹਾਂ ਭਾਅ ਜੀ, ਸਾਡੇ ਜਿੰਨੇ ਮਾੜੇ ਕੰਮ ਕੋਈ ਨਹੀਂ ਕਰਦਾ, ਮੇਰੇ ਜਿਹਾ ਬੁਰਾ ਕੋਈ ਹੋਰ ਨਾ ਜ਼ਮਾਨੇ ਵਿੱਚ, ਬਖਸ਼ ਲਈ ਮੌਲਾ ਕੋਈ ਕਮੀ ਨਾ ਖਜ਼ਾਨੇ ਵਿੱਚ। ਚੱਲਦੇ ਆਪਣੀ ਗੱਲਬਾਤ, ਤੁਹਾਡੀ ਸੇਵਾ ਜ਼ਰੂਰ ਲਾਉਣੀ ਹੈ ਸੱਚ ਸਾਹਿਬ ਕਹਿੰਦੇ, ਤੁਸੀਂ ਵੀ ਸੇਵਾ ਦੇ ਵਿੱਚ ਪਾਰਟੀਸਪੇਟ ਕਰੋ, ਜੇ ਕੋਈ ਹੋਰ ਚਾਹੁੰਦਾ ਹੋਇਆ ਗੱਲ ਚੱਲੀ ਤਾਂ ਗੱਲ ਚੱਲ ਪਈ, 416-500-1832 416-500-1832 ਰੰਗ ਨਸਲ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੈਂ ਗੱਲ ਕੀਤੀ ਹੈ ਕਿ ਭਈਆ ਖਾਂਦਾ ਪਿਆ, ਪੰਜਾਬੀ ਖਾਂਦਾ ਪਿਆ, ਫਲਾਣਾ ਖਾਂਦਾ ਪਿਆ, ਇਹ ਛੱਡ ਦਿਓ, ਉਹ ਲੋਕ ਖਾ ਰਹੇ ਆ ਜਿਹਨਾਂ ਕੋਲ ਰਹਿਣ ਨੂੰ ਜਗ੍ਹਾ ਨਹੀਂ, ਰਿਕਸ਼ਿਆਂ ਦੀਆਂ ਸੀਟਾਂ ਦੇ ਉੱਤੇ ਸੌਂ ਜਾਂਦੇ ਨੇ, ਉਹ ਲੋਕ ਖਾਂਦੇ ਨੇ ਜਿਹਨਾਂ ਕੋਲ ਬਿਸਤਰੇ ਵੀ ਨਹੀਂ ਗਏ, ਜ਼ਮੀਨ ਦੇ ਉੱਤੇ ਚੱਦਰ ਵਿਛਾ ਕੇ ਪਏ ਹੁੰਦੇ ਨੇ ਉੱਥੇ, ਅਤੇ ਉਹ ਲੋਕ ਲਾਚਾਰ ਨੇ, ਉਹਨਾਂ ਕੋਲ ਐਕਸੈਸ ਨਹੀਂ ਹੈਗੇ ਤੁਹਾਡੇ ਵਰਗੇ ਮੇਰੇ ਵਰਗੇ ਕਿਸੇ ਚੀਜ਼ ਨੂੰ ਪਾ ਸਕਣ, ਉਹ ਜਿੰਨੇ ਜੋਗੇ ਨੇ ਆਪਣਾ ਬੈਸਟ ਟਰਾਈ ਕਰਦੇ ਹੋਣਗੇ, ਅਤੇ ਅੱਗੇ ਉਹਨਾਂ ਦੀ ਕਿਸਮਤ ਆ, ਅਤੇ ਤੁਸੀਂ ਆਪਣਾ ਕਰਮ ਕਰੋ। ਇਹੀ ਗੱਲ ਮੈਂ ਅੱਜ ਕਹੀ ਸੀ ਕਿ ਉਹ ਚਮਿਆਰ ਉਹ ਫਲਾਣਾ ਉਹ ਟਾਣਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਕਿਹਾ ਕਿ ਇਹਨੂੰ ਖਤਮ ਕਰ ਦਿਓ, ਸਾਰੇ ਮਾਨਸ ਕੀ ਜਾਤ ਏਕ ਸਭੇ ਸਭੇ ਪਹਿਚਾਨ ਬੋਧ ਆਧਾਰ ਦੇ ਉੱਤੇ ਚੱਲੋ। ਸੱਚ ਸਾਹਿਬ ਆਪਣਾ ਮੈਸੇਜ ਦਿਓ ਜੀ, ਆਪਾਂ ਚੱਲੀਏ ਅਗਲੇ ਸੈਗਮੈਂਟ ਦੇ ਵੱਲ।
2: ਹਾਂਜੀ ਅਮਨ ਜੀ, ਬਸ ਆਪਣਾ ਮੈਸੇਜ ਸੇਮ ਹੋਈ ਹੈ ਕਿ ਟੈਕਸ ਟਾਈਮ ਆ ਚੁੱਕਿਆ ਜੀ, ਐਡਵਾਂਸ ਐਕਸਪਲੇਨਿੰਗ ਦਾ ਟਾਈਮ ਆ ਗਿਆ, ਤੁਸੀਂ ਕੋਈ ਵੀ ਟੈਕਸ ਫਾਈਲ ਕਰਨਾ ਤੋਂ ਪਹਿਲਾਂ ਪਹਿਲਾਂ ਸਾਰੇ ਡਾਕੂਮੈਂਟ ਜਾਂ ਕੋਈ ਤੇ ਤੁਸੀਂ ਆਪਣੇ ਟੈਕਸ ਸੇਵਿੰਗ ਦੀ ਕੋਈ ਵੀ ਚੀਜ਼ ਪਲੈਨਿੰਗ ਕਰਨੀ ਹੈ, ਜਿਹੜਾ ਫਸਟ ਹੋਮ ਸੇਵਿੰਗ ਅਕਾਊਂਟ RRSP ਕਰਨੀ ਹੈ, ਕਿਤੇ ਵੀ ਤੁਸੀਂ ਇੱਦਾਂ ਦੀ ਕੋਈ ਚੀਜ਼ ਕਰਨੀ ਹੈ ਸਾਨੂੰ ਕੰਟੈਕਟ ਕਰੋ। ਤੇ ਹੁਣ ਰਾਈਟ ਟਾਈਮ ਹੈਗਾ ਤੁਹਾਡੇ ਬਿਜ਼ਨਸ ਦਾ ਓਵਰਹਾਲ ਦੇਖਣ ਦਾ, ਜਿਹੜਾ ਆਪਾਂ ਕਾਫੀ ਦੇਰ ਤੋਂ ਕਹਿੰਦੇ ਸੀ ਪਹਿਲਾਂ ਤੁਸੀਂ ਅਕਾਊਂਟੈਂਟ ਕੋਲ ਆਓ, ਹੁਣ ਅਸੀਂ ਆਕਾ ਮਾਰਦੇ ਹਾਂ, ਜੇ ਕਿਸੇ ਨਵੇਂ ਬੰਦੇ ਨੇ ਵੀ ਆਉਣਾ ਆ ਕੇ ਸਾਡੇ ਕੋਲ ਪਲੈਨਿੰਗ ਕਰਵਾ ਸਕਦਾ, ਕੋਈ ਜ਼ਰੂਰੀ ਨਹੀਂ ਸਾਡੇ ਕੋਲ ਟੈਕਸ ਭਰਾਉਣਾ, ਆਓ ਦੇਖੋ ਪਲੈਨਿੰਗ ਕਰਾਓ, ਤੇ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਸਾਡੇ ਨਾਲ ਜੇ ਕੰਟੀਨਿਊਸ ਕਰ ਸਕਦੇ ਆ। ਜਿਹ 'ਚ ਹੁਣ ਅੱਜ ਕੱਲ੍ਹ ਪਲੈਨਿੰਗ ਜਿਹਨਾਂ ਦੇ ਟੈਕਸ ਪੇਬਲ ਹੋਏ ਆ, ਕਾਰਪੋਰੇਸ਼ਨ ਟੈਕਸ ਦੇ, ਜਿਹਦਾ ਕੋਈ ਸਟੋਰ ਖੋਲਿਆ ਹੋਇਆ, ਟਰੱਕਿੰਗ ਦੇ ਸਪੈਸ਼ਲੀ ਕਿਸੇ ਨੇ ਟਰੱਕਿੰਗ ਇੰਡਸਟਰੀ ਜਾਣਾ, ਜਾਂ ਕੋਈ ਓਨਰ ਆਪਰੇਟਰ ਹੈਗਾ ਉਹਦਾ ਕੋਈ ਇੰਟਰਲਾਈਨ ਐਗਰੀਮੈਂਟ ਨਹੀਂ ਪੜ ਹੁੰਦਾ, ਕੀ ਸੀ ਕੱਲ੍ਹ ਨੂੰ ਕੋਈ CR ਦੀ ਕੋਈ ਸੁਣਾ ਜਾਵੇ, ਸਾਰਿਆਂ ਵਾਸਤੇ ਤੁਸੀਂ ਐਨੀ ਟਾਈਮ ਮੈਨੂੰ ਕਾਲ ਕਰ ਸਕਦੇ ਆ, 416-720-3642। ਥੈਂਕ ਯੂ ਅਮਨ ਜੀ,
0: ਥੈਂਕ ਯੂ ਸੋ ਮਚ। 416-700-3642 416-720-3642 ਆਡਿਟਸ ਤੋਂ ਬਚੋ, ਬਹੁਤ ਸਾਰੇ ਲੋਕਾਂ ਨੂੰ ਆਡਿਟਸ ਆਏ ਨੇ CRA ਦੇ, ਔਰ ਸੱਚਾ ਸਾਹਿਬ ਕੋਲ ਅਰਾਊਂਡ 1500 ਤੋਂ 2000 ਦੇ ਆਸ ਪਾਸ ਪਰਿਵਾਰ ਟੈਕਸ ਭਰਦੇ ਨੇ, ਤੇ ਤੁਸੀਂ ਦੇਖੋ ਕਿ ਇਹਨਾਂ ਨੂੰ ਪੁੱਛੋ ਤੁਹਾਡੀ ਕੰਪਨੀ 'ਚ ਕਿੰਨੇ ਕਿੰਨੇ ਨੇ, ਦੇ ਵਿਲ ਲੈਟ ਯੂ ਨੋ। 416-720-3642 ਨੰਬਰ ਆ, 416-720-3642 'ਤੇ ਕਾਲ ਕਰਨੀ ਹੈ, 416-720-3642 ਦੇ ਉੱਤੇ ਤੁਸੀਂ ਕਾਲ ਕਰੋਗੇ। ਸੰਤੋਸ਼ ਜੀ ਕੀ ਹਾਲ ਆ?
1: ਬਹੁਤ ਵਧੀਆ ਅਮਨ ਜੀ, ਸਰ ਜੀ।
0: ਸੰਤੋਸ਼ ਜੀ ਇੱਕ ਤੁਹਾਡੀ, ਕਿਉਂਕਿ ਆਪਾਂ ਤਾਂ ਜਿਹਨਾਂ ਨੂੰ ਕਹਿ ਸਕਦੇ ਹਾਂ ਬਾਕੀਆਂ ਨੂੰ ਬੇਨਤੀ ਕਰਨੀ ਹੁੰਦੀ, ਤੁਹਾਡੀ ਡਿਊਟੀ ਆ
1: ਜੀ।
0: ਤੁਸੀਂ ਵੀ ਜ਼ਰੂਰ ਇੱਕ ਵੀਕ ਦਾ ਲੰਗਰ ਪਿੱਕ ਕਰੋ ਜੀ ਉੱਥੇ, ਹੈ ਨਾ
1: ਜੀ? ਬਿਲਕੁਲ
0: ਜ਼ਰੂਰ, ਮਤਲਬ ਕਰੋ। ਅਤੇ ਬਾਕੀ ਜਿਹੜੇ ਤੁਹਾਡੇ ਪਰਿਵਾਰ ਸੁਣਦੇ ਪਏ ਨੇ, ਤੁਸੀਂ ਜ਼ਰੂਰ ਇਹਨਾਂ ਲੰਗਰਾਂ ਦੇ ਵਿੱਚ ਕੋਸ਼ਿਸ਼ ਕਰਿਓ ਜੀ, ਤੁਹਾਡੇ ਤੋਂ ਹੋ ਸਕਿਆ ਇੱਕ ਦਿਨ ਦਾ ਹੀ ਲੰਗਰ ਲੈ ਲਓ, ਚਾਹੇ ਦੋ ਦਾ ਲੈ ਲਓ, ਪੰਜ ਦਾ ਲੈ ਲਓ, ਹੈ ਨਾ। ਜ਼ਰੂਰ ਪਾਰਟਿਸਪੇਟ ਕਰੋ ਤਾਂ ਜੋ ਤੁਹਾਡੇ ਵੱਲੋਂ ਤੁਹਾਨੂੰ ਪਤਾ ਲੱਗੇ। ਮੈਨੂੰ ਇਹ ਗੱਲ ਕਿੱਥੋਂ ਵਧੀਆ ਲੱਗੀ ਸੀ, ਇੱਕ ਨਾ ਬੰਦੇ ਨੇ ਜਿਹੜੇ ਕੀਰਤਨੀਏ ਨੇ, ਉਹ ਕਹਿੰਦੇ ਮੈਂ ਲੰਗਰ ਛੱਕ ਰਿਹਾ ਸੀ
1: ਜੀ,
0: ਉੱਥੇ ਨਾ ਦੋ ਬੰਦੇ ਲੰਗਰ ਛੱਕ ਰਹੇ ਸੀ ਕੋਲ ਬੈਠੇ ਮੇਰੇ, ਤਰਨ ਤਾਰਨ ਸਾਹਿਬ ਦੀ ਗੱਲ ਹੈ ਨਾ। ਤੇ ਉਹ ਕਹਿੰਦੇ ਵੀ ਉਹ ਨਾ ਆਪਸ 'ਚ ਗੱਲ ਕਰ ਰਹੇ ਸੀ ਵੀ ਆਹ ਲੰਗਰ ਅੱਜ ਕਿਸੇ ਵਿਅਕਤੀ ਵੱਲੋਂ ਲੰਗਰ ਅੱਜ ਦਾ ਜਿਹੜਾ ਕੀਤਾ ਗਿਆ ਉਹਦੀ ਅਰਦਾਸ ਹੋਈ ਉੱਥੇ, ਤਾਂ ਉਹ ਕਹਿੰਦੇ ਵੀ ਯਾਰ ਆਪਾਂ ਵੀ ਜੇ ਲੰਗਰ, ਉਹ ਰਿਕਸ਼ਾ ਚਲਾਉਂਦੇ ਹੁੰਦੇ ਸੀ, ਕਹਿੰਦੇ ਆਪਾਂ ਵੀ ਜੇ ਲੰਗਰ ਲਾ ਸਕੀਏ ਪਰ ਪੈਸੇ ਨਹੀਂ ਇਕੱਠੇ ਹੁੰਦੇ ਇੰਨੇ ਆਪਣੇ ਤੋਂ, ਹੈ ਨਾ, ਲੰਗਰ ਲਾਉਣ ਲਈ। ਤਾਂ ਉਹ ਕਹਿੰਦੇ ਨੇ, ਮੈਂ ਛੋਟੀ ਗੱਲ ਕਰਦਾ, ਉਹ ਕਹਿੰਦੇ ਮੈਂ ਉਹਨਾਂ ਨੂੰ ਬੈਠੇ ਬੈਠੇ ਕਿਹਾ ਵੀ ਗੁਰਮੁਖ ਰੂਹੋ, ਤੁਹਾਡੀ ਮਨਸ਼ਾ ਜਿਹੜੀ ਤੁਹਾਡੇ ਅੰਦਰ ਚਾਹਤ ਆ ਉਹੀ ਬੜੀ ਪੋਜ਼ਿਟਿਵ ਆ, ਇਹੀ ਇੱਕ ਪੁੰਨ ਦਾ ਕੰਮ ਆ, ਤੁਹਾਡੇ ਅੰਦਰ ਸੋਚ ਤਾਂ ਹੈ ਨਾ, ਤੁਸੀਂ ਬੜਾ ਪੁੰਨ ਕਮਾ ਰਹੇ ਹੋ ਸੋਚ ਕੇ ਵੀ। ਲੋਕ ਤਾਂ ਦੂਸਰਿਆਂ ਦਾ ਮਾੜਾ ਕਰਨ 'ਚ ਸੋਚਣ 'ਤੇ ਸਮਾਂ ਬਹੁਤ ਬਰਬਾਦ ਕਰ ਦਿੰਦੇ ਨੇ, ਅਤੇ ਤੁਸੀਂ ਲੰਗਰ ਪਿਆਰਿਓ ਜ਼ਰੂਰ ਲਾਇਓ, ਪਰ ਤੁਸੀਂ ਕੀੜਿਆਂ ਨੂੰ ਪਾ ਦਿਆ ਕਰੋ ਜਾ ਕੇ, ਕੀੜੀਆਂ ਨੂੰ, ਚਿੜੀਆਂ ਨੂੰ, ਉਹਨਾਂ ਨੂੰ ਦਾਣੇ ਪਾ ਦਿਆ ਕਰੋ, ਉਹ ਤਾਂ ਕਰ ਸਕਦੇ ਹੋ ਨਾ। ਉਹ ਕਹਿੰਦੇ ਬੜੇ ਖੁਸ਼ ਹੋਏ ਸੁਣ ਕੇ ਕਿ ਗੱਲ ਤੁਹਾਡੀ ਠੀਕ ਹੈ, ਬੇਜ਼ਬਾਨਿਆਂ ਦੀ ਸੇਵਾ ਵੀ ਲੰਗਰ ਹੁੰਦਾ। ਸੋ ਤੁਸੀਂ

ਡੋਨਲਡ ਟਰੰਪ ਆਪਣੀ ਪਰਤ ਆ ਜਿਹੜੀ ਉਹਨੂੰ ਹੋਰ ਖਰਾਬ ਕਰਦਾ ਜਾ ਰਿਹਾ ਡੇ ਬਾਏ ਡੇ। ਡਮੈਂਸ਼ੀਆ ਦੇ ਲੱਛਣ ਜਿਹੜੇ ਨੇ, ਯਾਨੀ ਕਿ ਭੁੱਲ ਜਾਂਦਾ ਸਟੇਜ ਦੇ ਉੱਤੇ ਕਿ ਬੋਲ ਰਿਹਾ ਕੀ ਨਹੀਂ, ਹੋ ਸਕਦਾ ਇੱਕ ਟਾਈਮ ਮੈਨੂੰ ਵੀ ਇਹੋ ਜਿਹਾ ਆ ਜਾਵੇ, ਪਰ ਮੈਂ ਉਹਦੀ ਬਿਮਾਰੀ ਦਾ ਮਜ਼ਾਕ ਨਹੀਂ ਉਡਾ ਰਿਹਾ। ਮੈਂ ਸਿਰਫ ਦੱਸ ਰਿਹਾ ਕਿ ਰਾਸ਼ਟਰਪਤੀ ਪਦ ਲਈ ਇਹ ਆਦਮੀ ਡਿਸਕੁਆਲੀਫਾਈ ਹੈ, ਅਤੇ ਇਸ ਲਈ ਹੁਣ ਰਿਪਬਲਿਕਨ ਵੀ ਇਹਦੇ ਖਿਲਾਫ਼ ਹੋਣੇ ਸ਼ੁਰੂ ਹੋ ਚੁੱਕੇ ਨੇ। ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੈਨੇਟਰਸ ਅਤੇ ਜਿਹੜੇ ਕਾਂਗਰਸਮੈਨ ਨੇ ਉਹ ਡੋਨਲਡ ਟਰੰਪ ਨੂੰ ਸੁਜੈਸਟ ਕਰ ਰਹੇ ਨੇ ਕਿ ਕੁਛ ਤੋਂ ਅੱਛਾ ਕਰੋ। ਦੂਸਰੇ ਪਾਸੇ ਸਟੈਲਕੋ ਦੇ ਨਾਲ ਜਿਹੜਾ ਕੇਸ ਲੜਨ ਦੀ ਗੱਲ ਚੱਲ ਰਹੀ ਹੈ, ਉਸ ਦੇ ਉੱਪਰ ਡਿਸਕਸ਼ਨ ਚੱਲ ਰਹੀਆਂ ਨੇ ਕਿ ਅਮੈਰੀਕਾ ਦੇ ਵਿੱਚ ਇਹਨੇ ਪਲਾਂਟ ਲਾਇਆ ਸਟੈਲਕੋ ਨੇ, ਜਿਹੜੀ ਹੈਮਿਲਟਨ ਵਾਲੀ ਹੈ, 500 ਬੰਦਾ ਲੇਅ ਆਫ ਕੀਤਾ, ਅਤੇ ਲੀਗਲ ਐਡਵਾਈਸ ਲੈ ਰਹੀ ਹੈ ਸਰਕਾਰ ਅਤੇ ਇਹ ਦੋਨੋਂ ਕੇਸ ਲੜਨ ਲਈ, ਕਿਉਂਕਿ ਉਧਰੋਂ ਟਰੰਪ ਵੱਲੋਂ ਚਾਬੀ ਦਿੱਤੀ ਹੈ ਕਿ ਕੇਸ ਕਰ ਦੇ ਇਹਨਾਂ 'ਤੇ। ਟਰੰਪ ਇਸ ਸਮੇਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਕੈਨੇਡਾ ਨੂੰ ਮੈਂ ਕਿਸੇ ਤਰੀਕੇ ਨਾਲ ਡੋਲਾ ਦੇਵਾਂ, ਪਰ ਉਹ ਜਾਣਦਾ ਨਹੀਂ ਕੈਨੇਡਾ ਦੇ ਵਿੱਚ ਕੀ ਹੈ, ਕਿਹੋ ਜਿਹੇ ਲੋਕ ਨੇ, ਨਹੀਂ ਡੋਲਣਗੇ ਛੇਤੀ। ਅਤੇ ਦੂਸਰੇ ਪਾਸੇ ਜਿਹੜੀ ਡਕਫੋਰਡ ਦੀ ਖਬਰ ਚੱਲਦੀ ਆ, ਜਿਹੜਾ ਓਨਟਾਰੀਓ ਸਾਇੰਸ ਸੈਂਟਰ ਨੂੰ ਢਵਾ ਕੇ ਜਿਹੜਾ ਹੈਗਾ, ਉੱਥੇ ਕੁਛ ਇਮਾਰਤਾਂ ਦੀ ਗੱਲ ਚੱਲ ਰਹੀ ਸੀ, ਉਸ ਦੇ ਉੱਪਰ ਵੀ ਸੁਪਰੀਮ ਕੋਰਟ ਦੀ ਸੁਣਵਾਈ, ਅਤੇ ਨਾਲ ਨਾਲ ਜਿਹੜਾ ਇੱਕ ਸਵਾਲ ਉੱਠ ਰਿਹਾ ਹੈਗਾ, ਜਿਸ ਤਰ੍ਹਾਂ ਮੈਂ ਚਾਈਨਾ ਗਿਆ ਸੀ ਕਿ ਚਾਈਨਾ ਦੇ ਵਿੱਚ ਇੱਕ ਕੰਪਨੀ ਨੂੰ ਮਿਲਿਆ ਜਿਹੜੇ

0: ਛੱਤਾਂ ਬਣਾਉਂਦੇ ਸੀਗੇ ਏਅਰਪੋਰਟ ਦੇ ਉੱਤੇ ਛੱਤਾਂ ਨਹੀਂ ਜਿਹੜੇ ਗਲਾਸ ਸੀ ਬਣਦੇ ਫਾਈਬਰ ਗਲਾਸ ਦੀਆਂ ਛੱਤਾਂ ਪਿੱਛੋਂ ਥੱਲੇ ਦੀਂਦਾ ਹੁੰਦਾ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਪਰਚੇਸ ਜੇ ਸਲੋ ਹੋਈ ਹੈ ਕਿ ਨਹੀਂ ਹੋਈ ਅਮੈਰੀਕਾ ਦੇ ਟੈਰਿਫ ਲੱਗਣਾ ਤਾਂ ਉਹਨਾਂ ਦਾ ਐਂਸਰ ਸੀ ਕਿ ਸਾਡੀ ਗਵਰਨਮੈਂਟ ਸਾਡੇ ਤੋਂ ਪਹਿਲੇ ਨੰਬਰ 'ਤੇ ਅਸੀਂ ਆਪਣੀ ਗਵਰਨਮੈਂਟ ਨੂੰ ਵੇਚਦੇ ਹਾਂ ਦੂਜੇ ਨੰਬਰ 'ਤੇ ਦੁਨੀਆ ਭਰ ਦੇ ਲੋਕਾਂ ਨੂੰ ਵੇਚਦੇ ਅਤੇ ਸਾਡੀ ਗਵਰਨਮੈਂਟ ਸਾਡੀ ਹੈਲਪ ਕਰਦੇ ਹਾਂ ਇੰਟਰਨੈਸ਼ਨਲ ਪਰਚੇਜ਼ਰਸ ਨੂੰ ਚਾਈਨਾ ਦੇ ਵਿੱਚ ਲੈ ਕੇ ਆਉਣ ਲਈ ਯਾਨੀ ਕਿ ਯੂਨੀਵਰਸਲ ਸੋਰੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਵੀ ਲੋਕ ਨੇ ਉਹ ਜਿਹੜੇ ਨੇ ਸਾਡੇ ਬਾਇਰ ਨੇ ਅਤੇ ਗਵਰਨਮੈਂਟ ਪਹਿਲੀ ਪਰਚੇਜ਼ਰ ਆ ਕਿਉਂ ਨਹੀਂ ਅਸੀਂ ਆਪਣੇ ਲੋਹੇ ਨੂੰ ਆਪ ਖਰੀਦ ਰਹੇ ਜੇ ਅਸੀਂ ਪਾਈਪਲਾਈਨ ਬਣਾ ਰਹੇ ਹਾਂ ਕੋਈ ਤਾਂ ਉਹ ਪਾਈਪਲਾਈਨ 'ਚ ਲੋਹਾ ਸਾਡਾ ਲੱਗ ਸਕਦਾ ਨਾ ਸਰਕਾਰ ਨੂੰ ਇਹੋ ਜਿਹੀਆਂ ਨੀਤੀਆਂ ਲੈ ਕੇ ਆਉਣੀਆਂ ਪੈਣਗੀਆਂ ਫਾਈਨਲੀ ਕਿ ਅਸੀਂ ਪਰਚੇਜ਼ਰ ਹੋਵਾਂਗੇ ਬਿਜ਼ਨਸ ਇਸ ਕੰਟਰੀ 'ਚ ਕਿਵੇਂ ਮੂਵ ਹੋਵੇਗਾ ਕਿਸ ਤਰ੍ਹਾਂ ਦੇ ਨਾਲ ਉਹ ਇੱਕ ਕੰਪੈਟੀਟਿਵਿਟੀ ਇੱਕ ਸਟਰੋਂਗ ਸਟਰੈਂਥ ਦੇ ਨਾਲ ਜਿਸ ਤਰ੍ਹਾਂ ਅਮਰੀਕਾ ਦਾ ਬ੍ਰਾਂਡ ਆ ਦੁਨੀਆ ਭਰ ਦੇ ਵਿੱਚ ਕਿ ਛੇਤੀ ਖਰਾਬ ਨਹੀਂ ਹੁੰਦਾ ਚਾਈਨਾ ਦੀ ਗੱਲ ਇਹ ਹੁੰਦੀ ਹੈ ਕਿ ਚਾਈਨਾ ਦੀ ਚੀਜ਼ ਕਦੋਂ ਖਰਾਬ ਹੋ ਜੂ ਕੋਈ ਗਰੰਟੀ ਨਹੀਂ ਅਸੀਂ ਵੀ ਇਹੋ ਜਿਹਾ ਮਾਹੌਲ ਬਣਾ ਸਕਦੇ ਹਾਂ ਫਿਲਹਾਲ ਇਹ ਸਭ ਕੁਝ ਚੱਲਦਾ ਰਹੂਗਾ ਇਹਦੇ ਨਾਲ ਨਾਲ ਸੰਤੋਸ਼ ਜੀ ਅੱਜ ਕੁਇਕ ਕਾਲ ਦਿੰਦੇ ਹਾਂ ਬਾਬਾ ਬਖਤੌਰਾ 'ਚ ਲੈ ਲਈਏ
1: ਜੀ ਬਿਲਕੁਲ ਅਮਨ ਜੀ
0: ਆਪਾਂ ਸਰ 5 ਕਾਲ 6 ਕਾਲ 7 ਕਾਲ ਲਵਾਂਗੇ ਪਹਿਲੇ ਨੰਬਰ ਹੈ ਸਟੂਡੀਓ ਦਾ 905-673-33-37 905-673-33-37 ਸ਼ੋਅ ਨੂੰ ਤੁਹਾਡੇ ਤੱਕ ਹਰਦੀਪ ਪੰਦੇਰ ਬ੍ਰੋਕਰ ਆਫ ਰੈਕਡ ਲੈ ਕੇ ਆਉਂਦੇ ਨੇ ਜਿਹੜੇ ਕਿ ਫਿਊਲ ਡੀ ਲੋਇਲਟੀ ਦੇ ਓਨਰ ਨੇ ਅਤੇ ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ ਤੁਸੀਂ ਫਿਊਲ ਡੀ ਲੋਇਲਟੀ ਨੂੰ ਕੋਈ ਵੀ ਵਧੀਆ ਮੈਡੀਕਲ ਬਿਲਡਿੰਗਸ ਹੋ ਗਈਆਂ ਇੰਡਸਟਰੀਅਲ ਪਾਵਰ ਆਫ ਸੇਲਸ ਹੋ ਗਈਆਂ ਕਮਰਸ਼ੀਅਲ ਪਾਵਰ ਆਫ ਸੇਲਸ ਹੋ ਗਈਆਂ ਇਹਨਾਂ ਦੇ ਵਿੱਚ ਡੀਲ ਕਰਨਾ ਚਾਹੁੰਦੇ ਹੋ ਜਿੱਥੋਂ ਮਲਟੀਪਲ ਰੈਂਟਲ ਇਨਕਮ ਜਨਰੇਟ ਹੋਣ ਅਤੇ ਤੁਹਾਨੂੰ ਬਿਨਾਂ ਹੈਡਿਕ ਤੋਂ ਤੁਹਾਡੇ ਅਕਾਊਂਟ 'ਚ ਪੈਸਾ ਆਵੇ ਫਿਊਲ ਡੀ ਲੋਇਲਟੀ ਦੇ ਹਰਦੀਪ ਪੰਦੇਰ ਬ੍ਰੋਕਰ ਆਫ ਰੈਕਡ 416-473-4242 'ਤੇ ਕਾਲ ਕਰੋਗੇ ਤਵਾ ਕਿਚਨ ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ ਤੁਸੀਂ ਕਿਸੇ ਨੇ ਵੀ ਕੇਟਰਿੰਗਸ ਕਰਾਉਣੇ ਨੇ ਕੇਟਰਿੰਗਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਕੇਟਰਿੰਗ ਦੀ ਬੁਕਿੰਗਸ ਜਿਹੜੀਆਂ ਨੇ ਚੰਪੀ ਸਿੰਘ ਲੈਂਦਾ ਉਹਨੂੰ ਕਾਲ ਕਰ ਸਕਦੇ ਹੋ ਔਰ ਤੁਸੀਂ ਕੇਟਰਿੰਗਸ ਜਿਹੜੀ ਇੱਕ ਅਲੱਗ ਤਰੀਕੇ ਨਾਲ ਗਰੁੱਪ ਮੈਨੇਜ ਕਰਦੀ ਹੈ ਉਹਦੇ ਵਿੱਚ ਵੀ ਤੁਸੀਂ ਪਾਰਟੀਸਪੇਟ ਕਰ ਸਕਦੇ ਹੋ ਤੁਸੀਂ ਆਪਣੇ ਪਰਿਵਾਰ ਦੇ ਲਈ ਕੇਟਰਿੰਗ ਔਡਰ ਕਰ ਸਕਦੇ 905-790-1699 ਤੋਂ ਸਾਰੀਆਂ ਬ੍ਰਾਂਚਸ ਜਿਹੜੀਆਂ ਨੇ ਕੇਟਰਿੰਗ ਡਿਲੀਵਰ ਕਰਦੀਆਂ ਜਿਹੜੇ ਮਰਜ਼ੀ ਏਰੀਏ 'ਚੋਂ ਸੋ ਸੰਤੋਸ਼ ਪਹਿਲੇ 5 ਕਾਲ 7 ਕਾਲ ਖੋਲਾਂਗੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਬਾਬਾ ਬਖਤੌਰਾ ਦੇ ਵਿੱਚ ਹੁੰਦਾ ਕੀ ਹੈ ਕਿ ਤੁਸੀਂ ਨਾਮ ਡੇਟ ਆਫ ਬਰਥ ਦੱਸਣਾ ਕਾਲਸ ਆਉਣੇ ਸ਼ੁਰੂ ਹੋ ਗਏ ਨੇ ਮੇਰੇ ਕੋਲ ਦੋ ਲਾਈਨ ਖਾਲੀ ਰਹਿ ਗਈਆਂ ਹੋਰ 905-673-33-37 'ਤੇ ਕਾਲ ਕਰ ਰਹੇ ਹੋ ਤੁਸੀਂ ਨਾਮ ਡੇਟ ਆਫ ਬਰਥ ਪਾਸਵਰਡ ਤਵਾ ਕਿਚਨ ਦੱਸੋਗੇ ਅਸੀਂ ਤੁਹਾਨੂੰ ਤੁਹਾਡੇ ਲਈ ਕੁਝ ਇਹੋ ਜਿਹੀਆਂ ਗੱਲਾਂ ਦੱਸਾਂਗੇ ਜਿਹੜੀਆਂ ਤੁਹਾਨੂੰ ਆਪਣੇ ਆਪ ਦੀਆਂ ਠੀਕ ਕਰਨ ਦੀ ਜ਼ਰੂਰਤ ਹੈ ਯੂ ਨੀਡ ਟੂ ਫਿਕਸ ਦੈਮ ਟੂ ਮੇਕ ਯੂਰ ਲਾਈਫ ਬੈਟਰ ਮੇਕ ਅਮੈਰੀਕਾ ਗ੍ਰੇਟ ਇੱਕ ਸਲੋਗਨ ਹੈ ਪਰ ਤੁਸੀਂ ਆਪਣੇ ਆਪ ਨੂੰ ਸੁਧਾਰ ਸਕਦੇ ਹੋ ਇਹ ਜ਼ਿੰਦਗੀ ਦਾ ਸੱਚ ਹੈ ਸਟੂਡੀਓ ਨੰਬਰ 905-673-33-37 ਆਲ ਲਾਈਨਸ ਆਰ ਬਿਜ਼ੀ ਪਲੀਜ਼ ਤੁਸੀਂ ਵੇਟ ਕਰੋਗੇ ਲਾਈਨ ਫਰੀ ਹੋਣ 'ਤੇ ਪਰ ਸ਼ੋਅ ਦੇ ਵਿੱਚ ਮੈਂ ਮੈਸੇਜ ਦੇਣਾ ਚਾਹੂੰਗਾ ਪੇਡ ਮੈਸੇਜ ਆ ਖੁਸ਼ਪਾਲ ਸਿੰਘ ਪਵਾਰ 9-10 ਵਾਰਡ ਤੋਂ ਸਕੂਲ ਟਰੱਸਟੀ ਦੇ ਇਲੈਕਸ਼ਨ ਦੇ ਕੈਂਡੀਡੇਟ ਹਨ ਤੁਸੀਂ ਆਪਣੇ ਕੀਮਤੀ ਵੋਟ ਦੇਣਾ ਖੁਸ਼ਪਾਲ ਸਿੰਘ ਪਵਾਰ ਨੂੰ ਸਕੂਲਸ ਦੇ ਵਿੱਚ ਜਿਹੜੀ ਚੇਂਜ ਲੈ ਕੇ ਆ ਸਕਦੇ ਹੋ ਸਕੂਲਸ ਦੇ ਵਿੱਚ ਤੁਸੀਂ ਵਾਕਈ ਇੱਕ ਨੌਜਵਾਨ ਲੜਕਾ ਜੋ ਖੁਦ ਸਕੂਲ 'ਚ ਪੜ੍ਹਿਆ ਹੋਇਆ ਮੇਰੇ ਵਰਗਾ ਬੁੱਢੜ ਜਿਹਾ ਬੰਦਾ ਨਹੀਂ ਹੋਊਗਾ ਕੋਈ ਵੀ ਜਿਹੜਾ ਸਕੂਲ ਗਿਆ ਨਹੀਂ ਅਤੇ ਸਕੂਲ ਟਰੱਸਟੀ ਬਣ ਗਿਆ ਖੁਸ਼ਪਾਲ ਸਿੰਘ ਪਵਾਰ ਪਬਲਿਕ ਸਕੂਲ ਟਰੱਸਟੀ ਦੇ ਤੌਰ ਦੇ ਉੱਤੇ ਵਾਰਡ 9-10 ਤੋਂ ਖੜ੍ਹੇ ਨੇ ਤੁਸੀਂ ਇਹਨਾਂ ਦੇ ਆਫਿਸ ਨੂੰ 647-4-68-13-16 'ਤੇ ਐਡਵਾਂਸ ਪੋਲਿੰਗ ਅਤੇ ਪੋਲਿੰਗ ਦੇ ਵਿੱਚ ਕਾਮਯਾਬ ਕਰ ਸਕਦੇ ਹੋ ਇੱਕ ਪੇਡ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਤੇ ਪਹਿਲੀ ਕਾਲ ਵੱਲ ਚੱਲਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ
0: ਹਾਂਜੀ
2: ਅਮਨ ਜੀ ਗੁੱਡ ਮਾਰਨਿੰਗ ਮੈਂ ਕਿਹਾ ਵੀ ਆਪਣੇ ਟਰੰਪ ਬਾਰੇ ਗੱਲਬਾਤ ਚੱਲ ਰਹੀ ਸੀਗੀ ਬਈ ਉਹ ਟਰੰਪ ਸਾਹਿਬ ਨੇ 500 ਬੰਦਾ ਜਿਹੜਾ ਉਹ ਸਟੀਲ ਕੰਪਨੀ ਆ ਇੱਥੋਂ ਜਾ ਰਹੀ ਆ ਲੇਅਫ ਕਰਕੇ ਅਮਰੀਕਾ ਹਾਂਜੀ ਤੇ ਬਾਕੀ ਬੈਸਟਾ ਕੰਪਨੀ ਹੈ ਉੱਥੋਂ ਦੀ ਬੜੀ ਤਕੜੀ ਟਰਾਂਸਪੋਰਟ ਤੇ ਉਹ 90 ਸੈਂਟ ਮੀਲ ਦੇ ਕਰਤੇ ਆ ਜੀ ਉੱਧਰ ਦੇਖੋ ਤਾਂ ਇਕੋਨਮੀ ਉਹਨੂੰ ਕਿੱਥੇ ਚੱਕਦੀ 90 ਸੈਂਟ ਉਹ ਡਰਾਈਵਰ ਨਹੀਂ ਮਿਲ ਰਿਹਾ ਉਹਨਾਂ ਨੂੰ ਮੈਂ ਤੁਹਾਨੂੰ ਵਟਸਐਪ ਤੇ ਭੇਜ ਦਿੰਦਾ ਉਹਨਾਂ
0: ਦਾ ਸਰ ਇਹਨਾਂ ਦਾ ਪਲਾਨ ਇਹ ਆ ਕਿ ਇਹ ਮਸਕ ਦੇ ਟਰੱਕ ਚਲਾਉਣੇ ਚਾਹੁੰਦੇ ਨੇ ਡਰਾਈਵਰ ਤੋਂ ਬਿਨਾਂ ਜਿਹੜੇ ਹੈਗੇ ਨੇ ਲੌਂਗ ਟਰਮ ਪਲਾਨ ਆ ਕਿ ਤੁਹਾਨੂੰ ਜਿਵੇਂ ਆਨਲਾਈਨ ਨਹੀਂ ਤੁਹਾਡੀ ਸ਼ਾਪਿੰਗ ਵਧਾ ਦਿੱਤੀ ਹੁਣ ਦੁਕਾਨਾਂ ਤੇ ਘਟਾਤਾ ਤੁਹਾਨੂੰ ਜਾਣਾ ਇਹ ਲੌਂਗ ਟਰਮ ਪਲਾਨ ਆ ਮਤਲਬ ਸੈਕਿੰਡ ਅਟੈਕ ਹੈ ਇਹ ਇੱਕ ਸਰਮਾਏਦਾਰਾਂ ਦੀ ਸਰਕਾਰ ਆ ਗਲੋਬਲ ਸਰਕਾਰ ਆ ਇਹ ਕੋਸ਼ਿਸ਼ ਇਹੀ ਆ ਰੋਬਟਸ ਪਾੜ ਦਿੱਤੇ ਜਾਣ ਬੰਦੇ ਕੱਢ ਕੇ ਉਹਨਾਂ ਨੂੰ ਇੱਕ ਵੈਲਫੇਅਰ ਲਾ ਦਿੱਤੀ ਜਾਵੇ ਜਿਵੇਂ ODSP ਨਹੀਂ ਲੱਗੀ 2200 ਰੁਪਏ ਤੁਹਾਨੂੰ ਲਾਤਾ ਭੁੱਖੇ ਮਰੋ ਰੱਜੋ ਨੰਗੇ ਨਾ ਹੋ ਕੱਪੜੇ ਪਾ ਕੇ ਨਾ ਹੋ ਤੁਹਾਡੀ ਸਿਰਦਰਦੀ ਆ ਸੋ ਜਿਹੜੇ ਏਜੰਡੇ ਨੇ ਖਤਰਨਾਕ ਨੇ ਇਹਨਾਂ ਦੇ ਮਾਸਕ ਤੇ ਉਹਦੇ ਮਾਸਕ ਦੇਖਿਆ ਨਹੀਂ ਕਿਵੇਂ ਹਰੇਕ ਦੁਨੀਆ ਦੇ ਮੁਲਕ ਨੂੰ ਬੋਲਣਾ ਸ਼ੁਰੂ ਹੋ ਚੁੱਕਿਆ ਫਿਰ ਦੁਬਾਰਾ ਜਿਹੜੇ ਉੱਥੇ ਰੈੱਡ ਨੈਕ ਲੋਕ ਨੇ ਨਾ ਕਰੈਕ ਹੈਡ ਜਿਹਨਾਂ ਨੂੰ ਕਹਿੰਦੇ ਆ ਉਹ ਕਰੈਕ ਹੈਡ ਲੋਕਾਂ ਨੂੰ ਮਗਰ ਲਾਉਣ ਲਈ ਵੀ ਇਹਨੂੰ ਮੂਹਰੇ ਕਰ ਦਿੱਤਾ ਟੋਮੀ ਟੋਮੀ ਟੋਮੀ ਟੋਮੀ ਕਰਕੇ ਇਹਨੂੰ ਮੂਹਰੇ ਕਰ ਦਿਓ ਅਤੇ ਹੁਸ਼ ਹੁਸ਼ ਟੋਮੀ ਉਹ ਉਸ ਤਰ੍ਹਾਂ ਨਾਲ ਉਹਨਾਂ ਦੇ ਵੋਟ ਲੈ ਜਾਣ ਏਜੰਡਾ ਪਾਲਿਸੀ ਦੇ ਉੱਪਰ ਉਹ ਕੁਛ ਨਹੀਂ ਬੋਲ ਰਿਹਾ, ਸ਼ਰੇਆਮ ਝੂਠ ਬੋਲ ਰਿਹਾ, ਜਿਵੇਂ 7.8 ਪੇ ਇਕਾਨਮੀ ਪਹੁੰਚ ਗਈ ਆ ਬਾਹਰ ਬਣਾ ਦੇਖੋ ਆਪ, ਅਤੇ ਹਾਲਾਤ ਦੇਖੋ ਕੀ ਨੇ ਉੱਥੇ। ਬੰਦਾ ਜਿਹੜਾ ਨਸ਼ਿਆਂ ਵਿਰੁੱਧ ਲੜਾਈ ਕਰ ਰਿਹਾ ਸੀ ਉਹਨੂੰ ਗੋਲੀ ਮਾਰ ਦਿੱਤੀ ਨਸ਼ਾ ਵੇਚਣ ਵਾਲੇ ਨੇ, ਜਿਹੜਾ ਜਿਹੜਾ ਚਾਰਜ ਹੋਇਆ ਹੋਇਆ ਪੰਜਾਬ ਦੇ ਵਿੱਚ, ਅਤੇ ਕਿੱਡੀ ਵੱਡੀ ਨਮੋਸ਼ੀ ਆ ਭਗਵੰਤ ਮਾਨ ਹੋਣਾ ਦੇ ਸਾਹਮਣੇ, ਜਿਹੜੇ ਇਮਾਨਦਾਰ CM ਫਲਾਣਾ CM ਦੇ ਪੋਸਟਰਸ ਲਾਉਂਦੇ ਨੇ ਕਿ ਤੁਹਾਡੀ ਰਾਈਡਿੰਗ ਦੇ ਵਿੱਚ ਇੱਕ ਆਦਮੀ ਜਿਹੜਾ ਗੁਰਸਿੱਖ ਬੰਦਾ ਵਿਚਾਰਾ ਨਸ਼ਿਆਂ ਵਿਰੁੱਧ ਰੋਜ਼ ਉੱਠ ਕੇ ਘਰੋਂ ਜਾਂਦਾ ਪਿਆ, ਉਹਨੂੰ ਕੋਈ ਫੰਡਿੰਗ ਨਹੀਂ ਕੁਛ ਨਹੀਂ, ਉਸ ਆਦਮੀ ਨੂੰ ਮਾਰ ਦਿੱਤਾ ਜਿਹਦਾ ਜਿਹਦਾ ਸਿਸਟਮ ਸੀ ਕਿ ਮੇਰੇ ਬੱਚੇ ਨਸ਼ੇ ਤੋਂ ਬਚੇ ਰਹਿ ਜਾਣ, ਲੋਕਾਂ ਦੇ ਬੱਚੇ ਰਹਿ ਜਾਣ, ਅਤੇ ਅਸੀਂ ਉਹਨਾਂ ਲਈ ਚੀਂਗ ਨਹੀਂ ਬੋਲ ਪਾਉਂਦੇ, ਇਹ ਸਾਡੀ ਬੁਜ਼ਦਲੀ ਹੈ ਜੀ ਮਹਾਰਾਜ। ਜਿਹੜੇ ਹੈਗੇ ਨੇ ਬੁਜ਼ਦਲ ਕਹਿੰਦੇ ਆ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ, ਸਾਨੂੰ ਬੋਲਣਾ ਚਾਹੀਦਾ ਨਾ ਅਤੇ ਗੱਲ ਕਰਨੀ ਚਾਹੀਦੀ ਆ। ਕਈ ਵਾਰੀ ਕਹਿੰਦੇ ਤੁਸੀਂ ਆ ਕਿੱਥੇ ਬੋਲੋ, ਹਾਂ ਇੱਥੋਂ ਬਹਿ ਕੇ ਵੀ ਬੋਲ ਲੈਂਦੇ, ਕਿਉਂ ਨਹੀਂ ਆਈ ਚੇਤਨਾ? ਗਦਰ ਪਾਰਟੀ ਵਰਗੀਆਂ ਪਾਰਟੀਆਂ ਇੱਥੋਂ ਬਣੀਆਂ ਸੀ ਫਿਰ ਗਈਆਂ ਸੀ ਨਾ ਇੰਡੀਆ ਦੇ ਵਿੱਚ, ਇਹ ਨਹੀਂ ਗੱਲ ਹੁੰਦੀ। ਹਰਜੀਤ ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ ਕਿਹਾ ਜੀ ਤੁਸੀਂ? ਕਿਹਾ ਆਇਆ
3: ਚੜ੍ਹਦੀ ਕਲਾ ਜੀ।
0: ਹਾਂਜੀ ਹਾਂਜੀ, ਤੇ ਕੀ ਹੈਗਾ, ਕੀ ਦੱਸੋ ਤੁਸੀਂ, ਪਲੀਜ਼ ਬੋਲੋ ਦੁਬਾਰਾ। ਸੰਤੋਸ਼ ਤੁਸੀਂ ਸਮਝਾ ਦੋ, ਮੈਨੂੰ ਸਮਝ ਨਹੀਂ ਆਇਆ। 3-3 ਕੀ ਹੁੰਦਾ?
3: ਮਾਰਚ,
0: 3 ਮਾਰਚ ਹੋ ਸਕਦਾ ਨਾ, ਮੈਂ ਕਹਾਂ 9-3-69-9 ਐਗਜ਼ਾਮਪਲ, ਸਹੀ ਬੋਲਿਆ ਕਰੋ ਭਾਜੀ। ਮਾਰਚ ਕਹਿਣ 'ਚ ਕਿਹੜਾ ਕੋਈ ਟੈਕਸ ਲੱਗਦਾ? ਮਾਰਚ 3, ਠੀਕ ਹੈ ਜੀ। ਮੈਂ ਕਨਫਿਊਜ਼ ਹੋ ਜਾਂਦਾ ਭਾਜੀ, ਮੈਂ ਤਾਂ ਹੀ ਮੈਨੂੰ ਸੰਤੋਸ਼ ਨੂੰ ਕਹਿਣਾ ਪਿਆ ਵੀ 3-3 ਕੀ ਹੈਗਾ
3: ਭਾਜੀ, ਤੁਸੀਂ ਤਾਂ ਕਿਤੇ ਬਹੁਤ ਤੇਜ਼ ਚੱਲਦੇ ਆ।
0: ਨਹੀਂ ਨਹੀਂ, ਪਰ ਚਲੋ ਇਹ ਆਪਣਾ ਮੁੱਦਾ ਨਹੀਂ, ਪਰ ਉੱਦਾਂ ਬੋਲਦਾ ਕਰੋ। ਓਕੇ, ਮਾਰਚ 3 ਦੇ ਵਿੱਚ ਇਹ ਮਹਾਰਾਜ ਤੁਹਾਡਾ ਅਨਰਲਿਸਟਿਕ ਐਂਡ ਸੈਂਟੀਮੈਂਟਲ, ਮੈਂ ਸਿਰਫ ਨੈਗੇਟਿਵ ਗੱਲ ਕਰੂੰਗਾ, ਪੋਜ਼ਿਟਿਵ 'ਚ ਬਹੁਤ ਵਧੀਆ ਲਿਖਿਆ ਤੁਹਾਡੇ ਬਾਰੇ, ਤੁਹਾਡਾ ਗੁੱਸਾ ਨਹੀਂ ਹੈਗਾ ਤੁਹਾਡੇ ਅੰਦਰ ਬਹੁਤ ਜ਼ਿਆਦਾ, ਤੁਸੀਂ ਕਿਸੇ ਨੂੰ ਹੱਲਾ ਕਰਕੇ ਨਹੀਂ ਪੈਂਦੇ, ਅਸਥੈਟਿਕ ਹੋ ਤੁਸੀਂ, ਕਾਇੰਡ ਹਰਟ ਹੋ, ਬਹੁਤ ਨਾਜ਼ੁਕ ਮਨ ਦੇ ਮਾਲਕ ਹੋ, ਹਰੇਕ ਦੀ ਸੇਵਾ ਭਾਵਨਾ ਦੇ ਵਿੱਚ ਤੁਹਾਡਾ ਮਨ ਲੱਗਿਆ ਰਹਿੰਦਾ, ਪਰ ਸੈਂਟੀਮੈਂਟਲ ਅਨਰਲਿਸਟਿਕ, ਯਾਨੀ ਕਿ ਬੇਵਜ੍ਹਾ ਦੀਆਂ ਚਿੰਤਾਵਾਂ, ਜਿਵੇਂ ਮੈਂ ਤੁਹਾਡੇ ਵਾਂਗੂ ਕਰ ਲੈਂਦਾ ਕਦੇ ਕਦੇ, ਸਾਲ 'ਚ 2-4 ਵਾਰ, ਰੋਜ਼ ਨਹੀਂ ਕਰਦਾ, ਪਰ ਤੁਸੀਂ ਰੋਜ਼ ਕਰ ਲੈਂਦੇ ਹੋ, ਉਹਨਾਂ ਤੋਂ ਪਰੇ ਰਹੋ, ਮਨ ਨੂੰ ਟੋਟਲ ਸ਼ਾਂਤ ਕਰੋ ਭਾਜੀ, ਚਿੱਤ 'ਚ ਕੋਈ ਚੀਜ਼ ਨਹੀਂ ਆਉਣੀ ਚਾਹੀਦੀ, ਤੇ ਚੇਤੇ 'ਚ ਨਹੀਂ ਆਉਣੀ ਚਾਹੀਦੀ, ਚਿੱਤ ਤੇ ਚੇਤੇ 'ਚ। ਹਾਂਜੀ,
3: ਬਹੁਤ ਕੋਸ਼ਿਸ਼ ਕਰੀਦੀ ਆ ਭਾਈ, ਮਨ ਸ਼ਾਂਤ ਰੱਖੀਏ ਆਪਣਾ।
0: ਹਾਂ, ਚਿੱਤ ਤਾਂ ਚੇਤਾ ਖਾਲੀ ਕਰ ਦਿਓ ਨਾ ਭਾਜੀ,
3: ਹੈਲਪ ਕਰ ਸਕਦੀ ਕਰ ਦਈਏ
0: ਭਾਜੀ, ਤੁਸੀਂ ਕੀਰਤਨ ਲਾਓ 1 ਮਹੀਨਾ, ਤੁਹਾਨੂੰ ਪਤਾ ਲੱਗਣਾ ਜੀ ਚਿੱਤ ਚੇਤੇ 'ਚ ਕੀ ਆਉਣ ਲੱਗ ਗਿਆ ਤੁਹਾਡੇ। ਭੜਕਾਊ ਚੀਜ਼ਾਂ ਸੁਣਨੀਆਂ, ਜੱਟਾ ਲੈ ਜਾ ਚੱਕ ਕੇ, ਜੱਟਾ ਚੱਕ ਲਈ ਮੈਂ, ਜੱਟਾ ਲੈ ਜਾ ਵੇਚ ਕੇ ਦੁਕਾਨ ਤੇ, ਖਾਇਆ ਮੈਨੂੰ ਵੇਚ ਕੇ, ਇਹੋ ਜਿਹਾ ਕੁਛ ਸੁਣੋਗੇ ਭਾਜੀ, ਆਹੀ ਕੁਛ ਹੋਊ, ਸੋ ਇਹਨਾਂ ਚੀਜ਼ਾਂ 'ਚੋਂ ਤੁਸੀਂ ਨਿਕਲ ਸਕਦੇ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਮੈਨੂੰ ਯਾਦ ਆ ਤੁਹਾਡਾ ਲਾਸਟ ਮੈਂ ਕੀ ਕਿਹਾ ਸੀ, ਮੇਰੇ ਕੋਲ ਨੋਟਸ ਬਣਾਏ ਹੋਏ ਨੇ ਜੀ, ਟੈਂਪਰਾਮੈਂਟ, ਗੁੱਸੇ ਨੂੰ ਕੰਟਰੋਲ ਕਰਨਾ ਤੁਸੀਂ, ਗੁੱਸਾ ਆ ਨਹੀਂ ਜਾਂਦਾ, ਗੁੱਸਾ ਲੈ ਕੇ ਆਉਂਦੇ ਹੁੰਦੇ ਆਪਾਂ, ਗੁੱਸਾ ਜਾਂ ਤਾਂ ਪੁਲਿਸ ਵਾਲੇ ਦਾ ਵੀ ਗਲਾਮਾ ਫੜ ਲਈਏ ਰੋਡ 'ਤੇ ਵੀ, ਬਹੁਤ ਚਾਰਜ ਲੱਗੇ ਨੇ, ਬਹੁਤ ਵਾਰ ਪੁਲਿਸ ਵਾਲੇ ਨੂੰ ਵੀ ਫੜ ਲਿਆ ਸੀ, ਪਰ ਫੜਦੇ ਉਹਨੂੰ ਆ ਜਿਹੜਾ ਸੁਣ ਲੂਗਾ, ਸਾਨੂੰ ਪਤਾ, ਸਾਨੂੰ ਬਰਦਾਸ਼ਤ ਕਰ ਲੂਗਾ, ਉਹ ਪ੍ਰੋਬਲਮ ਆ ਸਾਡੀ, ਠੀਕ ਆ?
4: ਠੀਕ ਆ ਜੀ, ਠੀਕ ਆ,
0: ਧੰਨਵਾਦ ਤੁਹਾਡਾ, ਥੈਂਕ ਯੂ। ਉੱਤੇ ਨੈਕਸਟ ਕਾਲ, ਹਾਂਜੀ ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਚੜ੍ਹਦੀ ਕਲਾ ਜੀ।
5: ਹਾਂਜੀ, ਮੈਂ ਨਾ ਆਪਣੇ ਬੇਟੇ ਬਾਰੇ ਪੁੱਛਣਾ।
0: ਨਹੀਂ, ਮੈਂ ਜੀ ਕੋਈ ਜੋਸ਼ੀ ਨਹੀਂ ਗਾ, ਭੰਡ ਨਹੀਂ ਗਾ ਜੀ ਮੈਂ, ਤੁਸੀਂ ਆਪਣੀ ਗੱਲ ਕਰੋ ਜੇ ਕੋਈ ਕਰਨੀ ਹੈ, ਇੱਥੇ ਜੋਤਿਸ਼ ਜੋਤਿਸ਼ ਨਹੀਂ ਕੁਛ ਚੱਲਦੀ ਪਈ, ਇੱਥੇ ਕਮੀਆਂ ਜਿਹੜੀਆਂ ਸਾਡੇ ਅੰਦਰ ਪ੍ਰੋਬਲਮਸ ਨੇ, ਅਸੀਂ ਉਹਨਾਂ ਦੇ ਉੱਤੇ ਗੱਲ ਕਰਦੇ ਪਏ ਹਾਂ।
5: ਓਕੇ,
0: ਹਾਂ, ਕੋਈ ਜੋਸ਼ੀ ਥੋੜ੍ਹੀ ਆ ਸੀ ਵੀ ਪੰਡਤ ਤਾਂ ਅਸੀਂ ਤੁਹਾਡੇ ਤੋਂ 100 ਰੁਪਏ ਲੈ ਕੇ ਤੁਹਾਡੇ ਸਾਰੇ ਤਕਲੀਫਾਂ ਹੀ ਖਤਮ ਕਰ ਦੇਣੀਆਂ ਨੇ, ਦਾਣੇ ਪਵਾ ਕੇ ਦਾਣਾ ਪਵਾ ਕੇ, ਪਲੀਜ਼ ਇਹ ਨਾ ਸੋਚਿਆ ਕਰੋ, ਤੁਸੀਂ ਆਪਣੇ ਬਾਰੇ ਗੱਲ ਕਰੋ, ਤੁਸੀਂ ਆਪਣੀ ਜ਼ਿੰਦਗੀ ਜੀਓ, ਜੇ ਤੱਕ ਤੁਸੀਂ ਦੂਸਰੇ, ਦੇਖੋ ਬੱਚੇ ਸਾਰਿਆਂ ਦੇ ਨੇ, ਸਾਡੇ ਵੀ ਨੇ, ਹੈ ਜੀ,
5: ਹਾਂਜੀ
0: ਹਾਂਜੀ, ਮੈਂ ਇਹੋ ਜਿਹੇ ਮੌਕੇ ਦੇਖੇ ਨੇ ਕਿ ਮਾਂ ਪਿਓ ਖੂੰਜੇ 'ਚ ਲੱਗੇ ਪਏ ਨੇ, ਜਵਾਕ ਸਮਝ ਗਿਆ ਵੀ ਇਹ ਡਰਿਆ ਤੇ ਡਰਪੋਕ ਆ, ਮੇਰੇ ਤੋਂ ਡਰਦਾ, ਇੰਨੇ ਹਾਵੀ ਹੋਏ ਹੋਏ ਨੇ ਵੀ ਉਹ ਕਿਸਮ ਦਾ ਜ਼ੁਲਮ ਕਰ ਰਹੇ ਨੇ, ਮਾਂ ਪਿਓ ਨੂੰ ਫੀਲ ਨਹੀਂ ਹੋ ਰਿਹਾ, ਉਹ ਮੂੰਹ 'ਚ ਡੁੱਬੇ ਪਏ ਨੇ। ਹਾਂ, ਬੱਚਿਆਂ ਦੀ ਚਿੰਤਾ ਸਾਰੇ ਕਰਦੇ ਨੇ, ਤੁਸੀਂ, ਮੈਂ ਇਹ ਨਾ ਮੰਨਿਓ ਕਿ ਮੈਂ ਤੁਹਾਨੂੰ ਕੋਈ ਗੱਲ, ਪਰ ਮੈਂ ਇਹ ਚੀਜ਼ ਪਸੰਦ ਨਹੀਂ ਕਰਦਾ ਕੋਈ ਬੰਦਾ ਆਪਣੀ ਛੱਡ ਕੇ ਕਹੇ ਜੀ ਉਹ ਮੇਰੇ ਫਲਾਣੇ ਦਾ, ਦੱਸ ਦਿਓ ਕਿਵੇਂ ਆ, ਕਿਉਂ ਤੁਸੀਂ ਨਹੀਂ ਬੰਦੇ ਹੈਗੇ, ਤੁਸੀਂ ਵੀ ਇਨਸਾਨ ਹੋ, ਤੁਸੀਂ ਆਪਣੀ ਵੈਲਿਊ ਕੈਰੀ ਕਰੋ, ਆਪਣੇ ਆਪ ਦੇ ਵਿੱਚ ਬਿਜ਼ੀ ਹੋਵੋ, ਮੈਂ ਤੁਹਾਨੂੰ ਇਹ ਕਹੂੰਗਾ।
5: ਮੈਂ ਪੁੱਛਣਾ ਸੀ ਆਪਣੇ ਬਾਰੇ ਕਿ ਮੈਂ ਆ ਸਾਲ ਤੋਂ ਨਾ ਮੇਰੇ ਤੇ ਗ੍ਰਹਿ ਤੇ ਗ੍ਰਹਿ,
0: ਇਹ ਗ੍ਰਹਿ ਗੁਰੂ ਕੁਝ ਨਹੀਂ ਹੈਗਾ, ਤੁਹਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਿਸ਼ਵਾਸ ਖਤਮ ਹੋ ਗਿਆ, ਗ੍ਰਹਿ ਤਾਂ ਆਈ ਜਾ ਰਹੇ ਨੇ। ਹਾਂਜੀ, ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ, ਜਿਹੜੇ ਸ਼ਹੀਦ ਹੋਏ ਨੇ, ਉਹ ਕੀ ਕਹਿੰਦੇ ਸਾਡੇ ਮਾੜੇ ਗ੍ਰਹਿ ਸੀਗੇ, ਬੋਲੋ।
5: ਹਾਂਜੀ ਹਾਂਜੀ,
0: ਗੁਰੂਆਂ ਦੇ ਮਾੜੇ ਗ੍ਰਹਿ ਚੱਲਦੇ ਪਏ ਸੀ ਜਿਹੜੇ ਸ਼ਹਾਦਤਾਂ ਪਾਈਆਂ ਉਹਨਾਂ ਨੇ, ਕਿਹੜੇ ਗੁਰੂ ਨੇ ਜਿਹੜੇ ਗੱਦੀਆਂ ਤੇ ਬੈਠੇ ਸੀ, ਦੱਸੋ ਮੈਨੂੰ ਇੱਕ ਗੁਰੂ ਦਾ ਨਾਂ ਦੱਸੋ। 6ਵੇਂ ਪਾਤਸ਼ਾਹ ਜੇਲ੍ਹ ਜਾਏ ਆਉਂਦੇ ਨੇ, ਹਾਂਜੀ ਪਹਿਲੇ ਪਾਤਸ਼ਾਹ ਜੇਲ੍ਹ ਜਾ ਜਾਂਦੇ, ਦੂਜੇ ਪਾਤਸ਼ਾਹ ਸੇਵਾ ਚ ਲੱਗੇ ਰਹੇ, ਸਾਰੀ ਜ਼ਿੰਦਗੀ ਜ਼ਮੀਨ ਤੇ ਕੱਢਤੀ ਬੈਠ ਕੇ ਉਹਨਾਂ ਨੇ। ਹਾਂਜੀ ਤੁਹਾਨੂੰ ਇਹ ਚੀਜ਼ਾਂ ਨੂੰ ਅੰਡਰਸਟੈਂਡ ਕਰਨਾ ਪੈਣਾ, ਗਰੋਹ ਕੁਛ ਨਹੀਂ ਹੈਗੇ, ਤੁਸੀਂ ਇਹ ਚੀਜ਼ਾਂ ਨੂੰ ਅਡੋਪਟ ਕਰ ਲਿਆ, ਜਦੋਂ ਆਲੇ ਦੁਆਲੇ ਸੁਣੀ ਜਾਂਦੇ, ਤੇਰੇ ਤਾਂ ਗ੍ਰਹਿ ਬਹੁਤ ਮਾੜੇ ਨੇ, ਗ੍ਰਹਿ ਨਹੀਂ ਮਾੜੇ ਹੈਗੇ, ਤੁਹਾਡਾ ਚਿੰਤਨ ਖਤਮ ਹੋ ਗਿਆ, ਪਰਮੇਸ਼ਵਰ 'ਚ ਚਿੰਤਨ ਜ਼ਰੂਰ ਰੱਖੋ, ਠੀਕ ਹੈ। ਥੈਂਕ ਯੂ ਸੋ ਮਚ। ਸਟੂਡੀਓ ਨੰਬਰ 905-673-3397 'ਤੇ ਰੇਡੀਓ ਆਵਾਜ਼ ਦੇ ਵਿੱਚ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ AM 530 ਗੱਲ 'ਤੇ।
6: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟਸ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੌਚ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699.
0: Aur 9-10 ward to Harkirat Singh re-election vaste tonu binti karde ne, yani ki paid message bhej rahe ne, te eh paid jankari hai ki tusi apne qeemti vote de naal Harkirat Thona nu kamyab kar sakde ho. Lambe sama city hall de vich deputy mayor de taur te vi kam kita, lokan de dukh sukh takleefan suniyan, te agge vi oh ise tarah job karde rehnge, te tusi 647-209-8000 de utte jehda hai Harkirat Singh hona de office nu ਕੰਟੈਕਟ ਕਰ ਸਕਦੇ ਹੋ। ਨਾਲ ਨਾਲ ਮੈਂ RSG ਕਸਟਮ ਸੋਫਾ ਅਪੋਸਟਰੀ ਵਾਲਿਆਂ ਦਾ ਨੰਬਰ ਦਊਂਗਾ, ਪੁਰਾਣੇ ਸੋਫਿਆਂ ਨੂੰ ਨਵੇਂ ਬਣਾਓ, ਅਤੇ ਜੋ ਤੁਸੀਂ ਕਸਟਮ ਸੋਫਾ ਜਾਂ ਬੈੱਡ ਤਿਆਰ ਕਰਨਾ ਉਹਦੇ ਲਈ 647-705-1317 647-705-1317 ਅਤੇ ਨਾਲ ਨਾਲ ਰਾਈਟ ਵਿੰਡੋ ਫਿੱਟ, ਤੁਸੀਂ ਰਾਈਟ ਵਿੰਡੋ ਫੋਰਸ ਵਾਲਾਂ ਤੋਂ ਨਵੇਂ ਵਿੰਡੋਜ਼ ਲਵਾਓ, ਲਾਈਫ ਟਾਈਮ ਵਾਰੰਟੀ, ਫਾਈਨੈਂਸਿੰਗ ਅਪਰੂਵਡ ਹੈ, ਜਰਮਨ ਲੋਕਸ ਨੇ, ਡੋਰ ਜਿਹੜੇ ਬਣਾਉਂਦੇ ਨੇ ਉਹ ਡੋਰ ਕੋਈ ਤੋੜ ਕੇ ਅੰਦਰ ਨਹੀਂ ਆ ਸਕਦਾ ਹੈਗਾ, ਅਤੇ ਐਸਟੀਮੇਟ ਲਓ, 4 ਐਸਟੀਮੇਟ ਤੋਂ ਬਾਅਦ ਤੁਸੀਂ ਰਾਈਟ ਵਿੰਡੋ ਫੋਰਸ ਵਾਲਾਂ ਤੋਂ ਹੀ ਲਗਵਾਓਗੇ ਕਿਉਂਕਿ ਫਾਈਨੈਂਸਿੰਗ ਅਵੇਲੇਬਲ ਹੈ। ਤੁਸੀਂ ਕੋਈ ਵੀ ਜਾਣਕਾਰੀ ਲਈ ਔਰ ਲਵਾਈ ਲੈ ਤੁਸੀਂ ਕਾਲ ਕਰਨੀ ਹੈ 416-206-3200 416-206-3200 ਦੇ ਉੱਤੇ ਕਾਲ ਕਰਨੀ ਹੈ 416-206-3200। ਸ਼ੈਤਾਨ ਨੂੰ ਯਾਦ ਕੀਤਾ, ਸ਼ੈਤਾਨ ਦਾ ਟੈਕਸ ਮੈਸੇਜ ਆ ਗਿਆ। ਸੋ ਨਾਨਕ ਡਕਟ ਕਲੀਨਿੰਗ ਤੁਸੀਂ ਹੁਣ ਫਰਨੈਸ ਚਲਾਉਣੀ ਆ ਤਾਂ ਪਹਿਲਾਂ ਕਰਾਉਣੀ ਜ਼ਰੂਰੀ ਹੈ। 3.5-4 ਕਿਲੋ ਘੱਟ ਮਿੱਟਾ ਨਿਕਲਿਆ ਮੈਂ ਜਦੋਂ ਕਰਾਈ ਆ, ਹੁਣੇ ਮੇਰੇ ਪਿਛਲੇ ਵੀਕ ਕਰਕੇ ਗਏ ਨੇ। 416-769-1521 ਕੋਈ ਵੀ ਟੈਸਟ ਐਗਜ਼ਾਮ ਕਲੀਅਰ ਕਰਨਾ, ਬਹੁਤ ਸਾਰੇ ਐਗਜ਼ਾਮਸ ਦੀ ਤਿਆਰੀ ਕਰਾਉਂਦੇ ਆ, ਨੇਹਾ ਨੂੰ ਕੰਟੈਕਟ ਕਰਨਾ 4373765656। ਮਾਸਟਰ ਯੂਰ ਐਗਜ਼ਾਮ ਇੰਸਟੀਟਿਊਟ ਦਾ ਨਾਮ ਹੈਗਾ। ਔਰ ਤੁਸੀਂ ਜੋ ਸਾਡੇ ਨਾਲ ਜਿਹੜਾ ਹੈਗਾ ਕੰਟੈਕਟ ਕਰਨਾ ਕੋਈ ਆਪਣੀ ਐਡਵਰਟਾਈਜਮੈਂਟ ਮਾਰਕੀਟਿੰਗ ਲਈ, ਤੁਸੀਂ ਸਾਨੂੰ ਹਾਇਰ ਕਰਨਾ 416-518-3200 416-518-3200। ਕਿਸੇ ਕੋਲ ਕਰਜ਼ਾ ਹੈਗਾ ਨਾ, ਕਰਜ਼ੇ ਲਈ ਵੀ ਕਾਲ ਕਰ ਲਿਓ 416-518-3200। ਕਰਜ਼ੇ ਨੂੰ ਕਾਨੂੰਨ ਖਤਮ ਕਰ ਦਿੰਦਾ, ਅਤੇ ਉਹ ਕਾਨੂੰਨ ਕਿੱਦਾਂ ਕੰਮ ਕਰਦਾ, ਇੱਦਾਂ ਨਹੀਂ ਹੈਗਾ 25% ਰਹਿ ਗਿਆ ਬਾਕੀ ਉੜ ਗਿਆ, ਇਹ ਅਨਐਜੂਕੇਸ਼ਨ ਹੈ ਜਿਹੜੇ ਤੁਸੀਂ ਐਜੂਕੇਸ਼ਨ ਦਾ ਵਿਪਰੀਤ ਪਾਰਟ ਹੈਗਾ। ਅਨਐਜੂਕੇਟਡ ਪਰਸਨ ਜਿਹੜਾ ਹੈਗਾ ਸਿਰਫ ਇੱਦਾਂ ਸੋਚ ਲੈਂਦਾ, ਕੋਈ ਜਾਦੂ ਟੂਣਾ ਨਹੀਂ, ਇਹ ਨੰਬਰਸ ਨੇ ਮੈਥਮੈਟਿਕਲੀ ਕਿਵੇਂ ਕੰਮ ਕਰਨਗੇ। ਤੁਸੀਂ ਇਹਦੇ ਲਈ ਜਾਣਕਾਰੀ ਲੈ ਸਕਦੇ ਹੋ, ਕਿਤੋਂ ਵੀ ਪ੍ਰਪੋਜ਼ਲ ਬੈਂਕਰਪਸੀ ਫਾਈਲ ਕਰਨ ਤੋਂ ਪਹਿਲਾਂ ਐਡਵਾਈਸ ਲੈ ਲਿਓ, ਤੁਹਾਨੂੰ ਮੈਂ ਸਲਾਹ ਦੇ ਸਕਦਾ 416-518-3200। ਔਰ ਪ੍ਰਭਜੋਤ ਗਿੱਲ ਨੇ ਮੈਨੂੰ, ਪ੍ਰਭਜੋਤ ਜੀ
7: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ,
7: ਕਲਾ ਭਾਜੀ
0: ਚੜ੍ਹਦੀ ਕਲਾ ਭਾਜੀ
7: ਭਾਜੀ ਮੈਂ ਪੁੱਛਣਾ ਸੀਗਾ 15 ਜਨਵਰੀ 1994।
0: ਚਲੋ ਮਾਡਲ ਦੱਸੋ ਤੁਸੀਂ, ਨਾਂ ਤੁਹਾਡਾ ਕੀ ਹੈ? ਪ੍ਰਭਜੋਤ ਸਿੰਘ?
7: ਨਹੀਂ, ਮੇਰਾ ਨਾਮ ਜਸਮਨਦੀਪ ਹੈ।
0: ਤੇ ਇਹ ਤੁਹਾਡੇ ਲਈ ਪੁੱਛ ਰਹੇ ਹੋ?
7: ਮੇਰੇ ਵਾਈਫ ਦੇ ਨਾਮ ਤੇ ਕਾਲਰ ਆਈਡੀ?
0: ਨਹੀਂ, ਤੁਹਾਡਾ ਤੁਸੀਂ?
7: ਨਹੀਂ, ਮੇਰੇ ਲਈ ਪੁੱਛਣਾ। ਹਾਂਜੀ,
0: ਓਕੇ, ਤੁਹਾਡਾ ਜਿਹੜਾ ਹੈਗਾ 15 ਕੀ ਕਿਹਾ ਤੁਸੀਂ?
7: 15 ਜਨਵਰੀ 1994
0: ਦੇ ਵਿੱਚ ਇਹ ਕਹਿ ਰਿਹਾ ਹੈਗਾ। ਦੇਖੋ ਇਹ ਆਦਤਾਂ ਨੇ, ਸਿਰਫ ਆਦਤਾਂ, ਕੋਈ ਭਵਿੱਖ ਨਹੀਂ, ਕੋਈ ਪਾਸਟ ਨਹੀਂ, ਕੁਛ ਨਹੀਂ, ਪਾਸਟ ਮੜੀਆਂ ਨੇ, ਖਤਮ ਹੋ ਚੁੱਕਿਆ ਸਾਰਾ ਕੁਛ, ਸਿਰਫ ਆਪਾਂ ਯਾਦ ਕਰ ਸਕਦੇ ਹਾਂ। ਭਵਿੱਖ ਸਾਨੂੰ ਲੱਗਦਾ ਵੀ ਸਾਡਾ ਐਂ ਬਣ ਜੂਗਾ ਜਿਵੇਂ ਮਸਕ ਦਾ ਬਣ ਗਿਆ, ਪਾਣੀ ਦਾ ਬੁਲਬੁਲਾ ਕਹਿੰਦਾ ਹੁੰਦਾ ਇਹਨੂੰ ਮੈਂ, ਠੀਕ ਹੈ। ਅਤੇ ਟੁਡੇ ਇਜ਼ ਲਾਈਫ, ਅੱਜ ਦੀ ਜ਼ਿੰਦਗੀ ਨਹੀਂ ਜਿਉਂਦੇ, ਕਿੰਨੀ ਨਮੋਸ਼ੀ ਦੇ ਵਿੱਚ ਲੋਕ ਰਹਿੰਦੇ ਨੇ। ਆਹ ਕਾਲ ਸੀਗੀ ਭੈਣ ਜੀ ਉਹਨਾਂ ਦੀ, ਭੈਣ ਜੀ ਚੜ੍ਹਦੀ ਕਲਾ 'ਚ ਰਹੋ ਜੀ ਤੁਸੀਂ, ਬਹੁਤ ਜ਼ਿਆਦਾ ਚੜ੍ਹਦੀ ਕਲਾ 'ਚ, ਐਨਰਜੀ ਨਾਲ ਫੁੱਲ ਰਹੋ, ਦੁੱਖ ਸੁੱਖ ਤਾਂ ਚੱਲਦੇ ਰਹਿਣੇ, ਇਹਨਾਂ ਤੋਂ ਸਟਰੋਂਗ ਹੋਵੋ, ਦੁੱਖ ਸੁੱਖਾਂ ਤੋਂ ਉੱਪਰ ਜਾਓ। ਤੁਹਾਡਾ ਹੈਗਾ ਕਿ ਕਿਸੇ ਦੀ ਗੱਲ ਨੂੰ ਸੁਣ ਕੇ ਬਹੁਤ ਛੇਤੀ ਅਸਰ ਕਰ ਲੈਣਾ, ਜਿਹਨੂੰ ਆਪਾਂ ਕੰਨਾਂ ਦੇ ਕੱਚੇ ਕਹਿ ਦਿੰਦੇ ਹਾਂ, ਹੈ ਨਾ, ਕਾਲੀ ਕਰ ਜਾਣੇ ਬਾਈ ਜੀ। ਇਹ ਦੋ ਚੀਜ਼ਾਂ ਨੇ, ਤਿੰਨ ਹੋਰ ਨੇ ਤੁਹਾਡੀਆਂ, ਦੋ ਅੱਜ ਲਈ ਬਹੁਤ ਨੇ। ਕਾਲੀ 'ਤੇ ਲਗਾਮ ਪਾਓ ਅਤੇ ਕਿਸੇ ਦੀ ਗੱਲ ਸੁਣ ਕੇ ਉਹਦੇ 'ਤੇ ਬਹੁਤ ਟਾਈਮ ਇਨਵੈਸਟ ਕਰੋ। ਸੁਣੋ ਅਤੇ ਸੋਚੋ ਕਿ ਮੈਨੇ ਦੱਸ ਰਿਹਾ ਕਿ ਦੂਜਾ ਪਹਿਲੂ ਵੀ ਇਹਦਾ ਗੱਲ ਦਾ ਹੈਗਾ ਕਿ ਨਹੀਂ ਹੈਗਾ, ਕਿ ਜਿਹੜੀ ਇਹਨੇ ਦੱਸੀ ਹੈ ਇਹੀ ਆ ਬਸ। ਧੰਨਵਾਦ ਤੁਹਾਡਾ। ਅਤੇ ਸ਼ੋਅ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਆ, ਮਿਲਟਨ ਦੇ ਵਿੱਚ ਨੀਸਾਨ ਦੀ ਡੀਲਰਸ਼ਿਪ ਹੈ, ਮਿਲਟਨ ਫੋਰਡ ਤੋਂ ਬਾਅਦ ਮਿਲਟਨ ਨੀਸਾਨ ਜਿਹੜੀ ਆ ਇਸ ਕੰਪਨੀ ਵੱਲੋਂ ਟੇਕ ਓਵਰ ਕਰ ਲਈ ਗਈ ਹੈ। ਬੈਸਟ ਡੀਲ ਨੀਸਾਨ ਦੀਆਂ ਗੱਡੀਆਂ ਦੇ ਵਿੱਚ, ਲੋਐਸਟ ਕਿਸ਼ਤ ਦੇ ਉੱਤੇ ਜੈਪਨੀਜ਼ ਗੱਡੀ ਲੈਣੀ ਹੈ, ਲੋਐਸਟ ਕਿਸ਼ਤ 'ਤੇ ਜੈਪਨੀਜ਼ ਤੇਲ 'ਚ ਚੰਗੀਆਂ ਗੱਡੀਆਂ, ਤਾਂ ਤੁਸੀਂ ਚੋਪੜਾ ਜੀ ਨੂੰ ਕਾਲ ਕਰੋਗੇ 416-302-9941 416-302-9941 ਰਿਅਲਟੀ ਪੇਂਟਿੰਗ, ਵਾਸ਼ਰੂਮ ਬਣਾਉਣਾ, ਵਾਸ਼ਰੂਮ ਅਪਗ੍ਰੇਡ ਕਰਾਉਣਾ, ਜਾਂ ਕੋਈ ਵੀ ਪ੍ਰੋਜੈਕਟ ਬਾਹਰ ਅੰਦਰ ਦੂਰ ਨੇੜੇ ਹੈਗਾ, ਵੱਡਾ ਜਾਂ ਛੋਟਾ, ਹੋਟਲ ਜਾਂ ਮੋਟਲ, ਫਾਇਰ ਸਟੇਸ਼ਨ ਤੋਂ ਲੈ ਕੇ ਬਿਲਡਰਸ ਦੇ ਕਸਟਮ ਘਰ ਤੱਕ ਪੇਂਟ ਕਰ ਚੁੱਕੇ ਆ, 416-816-8001 ਜਾਂ ਕੋਈ ਵੀ ਹੋਰ ਰੈਨੇਸ਼ਨ ਦਾ ਕੰਮ ਹੈ 416-816-8001। ਅਤੇ ਇਹਦੇ ਨਾਲ ਨਾਲ ਗੁਰਪ੍ਰੀਤ ਸਿੰਘ ਢਿੱਲੋਂ ਇੱਕ ਪੇਡ ਜਾਣਕਾਰੀ ਸਾਂਝੀ ਕਰ ਰਹੇ ਹਾਂ, ਜੋ ਰੀਜਨਲ ਕੌਂਸਲਰ ਦੇ ਕੈਂਡੀਡੇਟ ਨੇ, ਅਤੇ ਤੁਸੀਂ ਆਪਣੀ ਕੀਮਤੀ ਵੋਟ ਦੇ ਨਾਲ ਗੁਰਪ੍ਰੀਤ ਸਿੰਘ ਢਿੱਲੋਂ ਦੇ ਇਲੈਕਸ਼ਨ ਕੈਂਪੇਨ ਨੂੰ ਕਾਮਯਾਬ ਕਰ ਸਕਦੇ ਹੋ। ਕੋਈ ਵੀ ਜਾਣਕਾਰੀ ਲਈ 400-647-825 ਜਿਹੜਾ ਹੈਗਾ 0910 'ਤੇ ਕੰਟੈਕਟ ਕਰਨਾ। ਅਤੇ ਨਾਲ ਨਾਲ ਜੋਰਾ ਗਰਚਾ ਬਾਈ ਜੀ ਦਾ ਨੰਬਰ ਨੋਟ ਕਰ ਲਓ, ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਤੁਸੀਂ ਰੀਅਲ ਸਟੇਟ 'ਚ ਸੋਲਿਡ ਇਨਵੈਸਟਮੈਂਟ ਚਾਹੁੰਦੇ ਹੋ, ਕੈਲੇਡਨ 'ਚ 3 ਰੈਂਟਲ ਇਨਕਮ ਨਾਲ 1 ਏਕੜ ਜ਼ਮੀਨ ਹਾਈਵੇ 10 ਦੇ ਉੱਪਰ, ਦੂਸਰੀ 20 ਏਕੜ ਜ਼ਮੀਨ ਨਾਇਗਰਾ ਫਾਲ ਦੇ ਵਿੱਚ 4 ਬੈਡਰੂਮ ਦੇ ਘਰ ਦੇ ਨਾਲ 900,000 ਦੇ ਨੰਬਰਾਂ ਦੇ ਵਿੱਚ, ਐਸੀ ਪਰਚੇਜ਼ ਬਣਾਉਣੀ ਹੈ, ਜੋਰਾ ਗਰਚਾ ਰੀਮੈਕਸ ਨਾਲ ਕੰਮ ਕਰਦੇ ਨੇ। 416-271-6343 416-271-6339 ABS ਕਿਚਨਰ ਵਾਟਲੂ ਕੈਂਬਰਿਜ ਦੇ ਏਰੀਆ 'ਚ ਕੋਈ ਗੱਡੀ ਫੁੱਟ ਗਈ, ਐਕਸੀਡੈਂਟ ਹੋ ਗਈ, ਲੰਡਨ ਤੱਕ ਤੁਹਾਨੂੰ ਸਰਵਿਸਿਸ ਦਿੰਦੇ ਆ, ਰੈਂਟਰ ਕਾਰ ਤੋਂ ਲੈ ਕੇ ਰਿਪੇਅਰ ਤੱਕ ਦੀ, ABS 416-520-1946। ਅਤੇ ਨਾਲ ਨਾਲ ਸਕਿਡਸ ਜਿਹੜੀਆਂ ਹੈ ਪੂਰੀ ਦੁਨੀਆ 'ਚ ਸਪਲਾਈ ਕਰਦੀਆਂ ਐਮ ਕੇ ਪੈਲਟਸ, ਕੋਈ ਵੀ ਸ਼ਿਪਿੰਗ ਰਿਸੀਵਿੰਗ ਦੇ ਕਾਰੋਬਾਰ 'ਚ ਆ, ਕੋਈ ਮੈਨੂਫੈਕਚਰਿੰਗ 'ਚ ਆ, ਕੋਈ ਐਕਸਪੋਰਟ ਦੇ ਕੰਮ 'ਚ ਆ, ਐਮ ਕੇ ਪੈਲਟਸ ਨੂੰ ਇੱਕ ਵਾਰ ਕਾਲ ਜ਼ਰੂਰ ਕਰਿਓ। ਸਪੋਰਟ ਅਵਰ ਕਮਿਊਨਿਟੀ ਬਿਜ਼ਨਸ 365-866-2080 ਅਤੇ ਹੁਰੇ ਫੋਟੋ ਬੂਥ ਵਾਲਿਆਂ ਨੂੰ ਕੰਟੈਕਟ ਕਰਨਾ, ਹੁਰੇ ਫੋਟੋ ਬੂਥ 437-988-2315 ਅੱਜ ਦੇ ਸ਼ੋਅ ਦੇ ਪ੍ਰਾਊਡ ਸਪੌਂਸਰ ਨੇ।
8: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955।
2: ਮੈਂ ਨਵਾਂ ਘਰ ਲਿਆ ਹੈ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੀ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054 905-450-0054।
4: ਬ੍ਰੈਂਪਟਨ ਸਿਟੀ ਕਾਉਂਸਿਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ।
5: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ, ਉਹਨਾਂ 'ਚ ਅਕਾਊਂਟੇਬਿਲਟੀ, ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ, ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ, ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ, ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ, ਲੋਕਲ ਡਿਵੈਲਪਮੈਂਟ, ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨ ਨਾਲ ਕਨੈਕਟੀਵਿਟੀ, ਫੁੱਲ ਪੁਲਿਸ ਸਟੇਸ਼ਨ, ਇੰਡਸਟਰੀਅਲ ਡਿਵੈਲਪਮੈਂਟ, ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ।
4: ਇਲੈਕਸ਼ਨ ਡੇਟ 26 October 2026, ਐਡਵਾਂਸ ਵੋਟਿੰਗ ਔਨ 9, 10, 11, 16 and 17 October. ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ azadgoyat.ca, paid for and authorized by campaign of Dr. Azad Goyat.

0: जे तुसी जॉब दी भाल कर रहे हो तां कैन ट्रक नू कॉन्टैक्ट करो। थोड़े कोल एजेड लाइसेंस होना चाहिदा है, थोड़ा CVOR बिल्कुल क्लीन होना चाहिदा है, 2 साल दा एक्सपीरियंस भी होना चाहिदा है। कॉन्टैक्ट ले नंबर है 647-292-5557 647-292-5757। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340 647-765-2340।
1: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.
0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਏ ਜੀ ਅਕਤੂਬਰ ਮਹੀਨੇ ਦੀ 15 ਤਰੀਕ ਸਾਲ 2026 ਦਾ ਤੇ ਅੱਜ ਦਿਨ ਹੋ ਗਿਆ ਜੀ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅੱਜ ਹੈਪੀ ਥਰਸਡੇ। ਤੇ ਜੇ ਗੱਲ ਕਰੀਏ ਅੱਸੂ ਮਹੀਨੇ ਦੀ, ਅੱਜ ਹੋ ਗਈ ਜੀ 29 ਤਰੀਕ ਤੇ ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:06 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਨੀ ਹੈ ਜੀ। ਤੇ ਨੰਬਰ ਆਪਣੇ ਸਟੂਡੀਓ ਦਾ ਹੁੰਦਾ ਹੈਗਾ 647-874-1313 647-874-1313 ਤੇ ਤੁਹਾਡੀ ਸਾਡੀ ਗੱਲਬਾਤ ਜਿਹੜੀ ਹੈ ਉਹ ਸਟੂਡੀਓ ਦੇ ਵਿੱਚ ਹੁੰਦੀ ਹੈ। ਤੇ ਜੇਕਰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਹੈ ਸਟੂਡੀਓ ਤੋਂ ਬਾਅਦ, ਪ੍ਰੋਗਰਾਮ ਤੋਂ ਬਾਅਦ 11 ਵਜੇ, ਫਿਰ ਤੁਸੀਂ ਮੈਨੂੰ ਕਾਲ ਕਰਨੀ ਹੈ ਜੀ 647-765-2340 647-765-2340 ਤੇ ਤੁਹਾਡੀ ਸਾਡੀ ਗੱਲਬਾਤ ਪ੍ਰੋਗਰਾਮ ਤੋਂ ਬਾਅਦ ਹੋ ਸਕਦੀ ਹੈ, ਜਿਹਦੇ ਵਿੱਚ ਚਾਹੇ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਕੋਈ ਇਸ਼ੂ ਹੈਗਾ ਜਾਂ ਕੋਈ ਨੰਬਰ ਕਈ ਵਾਰ ਚਾਹੀਦਾ ਹੁੰਦਾ ਕਿਸੇ ਸਾਡੇ ਸਪੋਂਸਰ ਦਾ, ਤਾਂ ਫਿਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਜਾਂ ਫਿਰ ਤੁਹਾਨੂੰ ਕੋਈ ਇੰਸ਼ੋਰੈਂਸ ਦੀ ਨੀਡ ਹੈ ਜਿਹਦੇ ਵਿੱਚ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਦੇ ਜਿਹੜੇ ਪਲਾਨ ਆ ਤੁਸੀਂ ਉਹ ਲੈਣਾ ਚਾਹੁੰਦੇ ਹੋ ਤੇ ਆਪਣੇ ਆਪ ਨੂੰ ਕਵਰ ਕਰਨਾ ਚਾਹੁੰਦੇ ਹੋ, ਬਾਕੀ ਬੱਚਿਆਂ ਦੇ ਲਈ ਜੇਕਰ ਤੁਸੀਂ RESP ਦਾ ਪਲਾਨ ਓਪਨ ਕਰਾਉਣਾ ਚਾਹੁੰਦੇ ਹੋ ਤੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਸੇਵਿੰਗ ਕਰਨਾ ਚਾਹੁੰਦੇ ਹੋ, ਫਿਰ ਵੀ ਤੁਸੀਂ ਮੈਨੂੰ ਕਾਲ ਕਰਨੀ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਲਈ ਸੇਵਿੰਗ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਤੁਸੀਂ ਆਪਣੇ FHSA, RRSP ਤੇ ਨਾਲ ਦੀ ਨਾਲ ਫਸਟ ਹੋਮ ਸੇਵਿੰਗ ਅਕਾਊਂਟ ਹੈ ਜਿਹੜਾ ਉਹ ਓਪਨ ਕਰਕੇ ਸੇਵਿੰਗ ਕਰਨਾ ਚਾਹੁੰਦੇ ਹੋ ਪਹਿਲੇ ਘਰ ਦੇ ਲਈ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ 647-765-2340 ਤੇ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਸੋ ਲਓ ਜੀ ਗੱਲਾਂ ਬਾਤਾਂ ਕਰਾਂਗੇ। ਅੱਜ ਵੀਰਵਾਰ ਦਾ ਦਿਨ ਹੈ, ਵੀਰਵਾਰ ਵਾਲੇ ਦਿਨ ਆਪਾਂ ਜਾਂਦੇ ਹੁੰਦੇ ਹਾਂ ਪੰਜਾਬ ਵੱਲ ਨੂੰ। ਸੋ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੈ ਇਸ ਸਮੇਂ ਬੜੇ ਨਾਜ਼ੁਕ ਜਿਹੇ ਬਣੇ ਹੋਏ ਆ। ਨਸ਼ਿਆਂ ਦੀ ਚਪੇਟ ਦੇ ਵਿੱਚ ਜਿਹੜੇ ਨੌਜਵਾਨ ਆਏ ਹੋਏ ਆ ਤੇ ਨਸ਼ਾ ਨਸ਼ਾ ਨਸ਼ਾ ਇਹੀ ਗੱਲਾਂ ਬਾਤਾਂ ਉੱਥੇ ਹੁੰਦੀਆਂ ਤੇ ਪਤਾ ਨਹੀਂ ਇਹ ਗੌਰਮੈਂਟ ਸਰਕਾਰਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਕਿ ਲੋਕਾਂ ਨੂੰ ਉਲਝਾ ਕੇ ਰੱਖੋ ਅਲੱਗ ਅਲੱਗ ਇੱਦਾਂ ਦੇ ਮਸਲਿਆਂ ਦੇ ਵਿੱਚ ਤੇ ਉਹ ਸਾਨੂੰ ਕਿਸੇ ਪ੍ਰਕਾਰ ਦੀ ਜ਼ਿੰਮੇਵਾਰੀ ਜਿਹੜੀ ਅਸੀਂ ਲਈ ਹੋਈ ਆ ਉਹਦੇ ਬਾਰੇ ਕੋਈ ਗੱਲਾਂ ਕਰਨ ਜਾਂ ਕੋਈ ਡਿਵੈਲਪਮੈਂਟ ਨਾ ਹੋਵੇ ਤੇ ਜਿਹਦੇ ਕਰਕੇ ਇਹ ਨਸ਼ੇ, ਚਲੋ ਨਸ਼ੇ ਆਪਾਂ ਪਿਛਲੇ ਸਮਿਆਂ ਦੇ ਵਿੱਚ ਵੀ ਸੁਣਦੇ ਆਏ ਹਾਂ, ਪਰ ਜਿਹੜੇ ਹਾਲਾਤ ਹੁਣ ਪੰਜਾਬ ਦੇ ਬਣੇ ਹੋਏ ਆ ਉਹ ਬਹੁਤ ਹੀ ਜ਼ਿਆਦਾ ਨਾਜ਼ੁਕ ਹੈ। ਉੱਦਾਂ ਦੇ ਹਾਲਾਤ ਪਹਿਲਾਂ ਕਦੇ ਇੰਨੇ ਹੋਏ ਨਹੀਂ, ਜਦ ਕਿ ਜਿਹੜੇ ਲੋਕ ਹੈ ਉਹ ਬੜੇ ਸੋਚ ਵਿਚਾਰ ਵੀ ਕਰਦੇ ਆ, ਚਲੋ ਇਹਨਾਂ ਚੀਜ਼ਾਂ ਤੋਂ ਗੁਰੇਜ਼ ਵੀ ਕਰਦੇ ਆ, ਨਸ਼ਿਆਂ ਤੋਂ ਥੋੜ੍ਹੇ ਬਹੁਤੇ ਚਲੋ ਚੱਲਦੇ ਆ, ਪਰ ਇੰਨੇ ਜ਼ਿਆਦਾ ਉਹਨਾਂ ਦੀ ਵਰਤੋਂ ਕੀਤੀ ਜਾਣੀ ਔਰ ਉਹ ਵੀ ਨੌਜਵਾਨਾਂ ਵੱਲੋਂ। ਪਰ ਨੌਜਵਾਨੀ ਤਾਂ ਇੱਦਾਂ ਦੀ ਹੁੰਦੀ ਹੈ ਕਿ ਉਹਨਾਂ ਨੇ ਆਪਣੇ ਫਿਊਚਰ ਬਾਰੇ ਸੋਚਣਾ ਹੁੰਦਾ, ਪੜ੍ਹਨਾ ਹੁੰਦਾ, ਜੋਬਸ ਕਰਨੀਆਂ ਹੁੰਦੀਆਂ, ਬਿਜ਼ਨਸਿਸ ਕਰਨੇ ਹੁੰਦੇ ਆ। ਪਰ ਪਤਾ ਨਹੀਂ ਕਿੱਧਰ ਨੂੰ ਪੰਜਾਬ ਜਿਹੜਾ ਤੋੜ ਦਿੱਤਾ ਗਿਆ ਕਿ ਤੁਰ ਪਿਆ ਕਿ ਕੀ ਹੋਇਆ। ਜਿਹੜੇ ਪੰਜਾਬ ਦੇ ਹੁਣ ਹਾਲਾਤ ਹੈ ਉਹਨਾਂ ਦੀ ਗੱਲਬਾਤ ਆਪਾਂ ਕਰਾਂਗੇ, ਕਿਉਂਕਿ ਅੱਜ ਵੀਰਵਾਰ ਵਾਲੇ ਦਿਨ ਆਪਾਂ ਪੰਜਾਬ ਵੱਲ ਨੂੰ ਜਾਂਦੇ ਹੁੰਦੇ ਹਾਂ। ਇੱਥੇ ਦੀ ਗੱਲਬਾਤ ਵੀ ਹੋਊਗੀ ਕਿਉਂਕਿ ਇਲੈਕਸ਼ਨ ਆ ਜਿਹੜੇ ਉਹ ਚੱਲ ਰਹੇ ਆ ਇੱਥੇ, ਮਿਊਂਸੀਪਲ ਇਲੈਕਸ਼ਨ। ਅਤੇ ਅੱਜ 15 ਅਕਤੂਬਰ ਹੈ, ਕੱਲ੍ਹ ਨੂੰ 16 ਤਰੀਕ ਨੂੰ 16 ਤੇ 17 ਐਡਵਾਂਸ ਪੋਲ ਹੋਣਗੇ, ਯਾਨੀ ਕਿ ਤੁਸੀਂ ਐਡਵਾਂਸ ਦੇ ਵਿੱਚ ਆਪਣੇ ਵੋਟ ਹੈ ਜਿਹੜੇ ਉਹ ਪਾ ਸਕਦੇ ਹੋ। ਅਤੇ 26 ਤਰੀਕ ਨੂੰ ਤਾਂ ਫਿਰ ਮਿਊਂਸੀਪਲ ਇਲੈਕਸ਼ਨ ਦਾ ਜਿਹੜਾ ਫਾਈਨਲ ਡੇ ਹੈ ਹੀ, ਇਲੈਕਸ਼ਨ ਡੇ, ਉੱਦਣ ਤਾਂ ਤੁਸੀਂ ਫਿਰ ਜੇ ਨਹੀਂ ਪਹਿਲਾਂ ਐਡਵਾਂਸ ਦੇ ਵਿੱਚ ਵੋਟ ਪਾਈ ਤਾਂ ਫਿਰ ਤੁਸੀਂ ਪਾਉਣੀ ਹੀ ਪਾਉਣੀ ਹੈ। ਸੋ ਆਪਾਂ ਨੇ ਪੰਜਾਬ ਦੀ ਗੱਲਬਾਤ ਕਰਨੀ ਹੈ ਜੀ। ਪੰਜਾਬ ਦੇ ਵਿੱਚ ਜਿਵੇਂ ਆਪਾਂ ਦੇਖ ਰਹੇ ਹਾਂ, ਜਿਹੜਾ ਵਿਅਕਤੀ ਨਸ਼ਿਆਂ ਨੂੰ ਠੱਲ ਪਾਉਣ ਦੀ ਗੱਲ ਕਰਦਾ ਸੀ, ਪਰਮਿੰਦਰ ਸਿੰਘ ਝੋਟਾ, ਕਹਿੰਦੇ ਉਹਨੇ ਕਾਫੀ ਕੋਸ਼ਿਸ਼ ਆਪਣੇ ਵੱਲੋਂ ਕੀਤੀ ਲੋਕਾਂ ਨੂੰ ਹਟਾਉਣ ਦੀ, ਅਤੇ ਵੱਖ ਵੱਖ ਜਿਹੜੇ ਸਟੋਰ ਹੁੰਦੇ ਆ ਜਾਂ ਜਿੱਥੇ ਨਸ਼ੇ ਵਿਕਦੇ ਆ, ਚਾਹੇ ਜਿੱਥੇ ਦਵਾਈਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਫਾਰਮੇਸੀ ਹੋ ਗਈ ਜਾਂ ਮੈਡੀਕਲ ਸਟੋਰ ਹੋ ਗਏ, ਉੱਥੇ ਤਾਂ ਦਵਾਈਆਂ ਮਿਲਦੀਆਂ, ਪਰ ਕਹਿੰਦੇ ਉੱਥੇ ਵੀ ਨਸ਼ੇ ਜਿਹੜੇ ਮਿਲਦੇ ਆ, ਜਿਹਦੇ ਕਰਕੇ ਫਿਰ ਉਹ ਨਸ਼ਿਆਂ ਨੂੰ ਰੋਕਣ ਦੀ ਬੜੀ ਉਹਨਾਂ ਨੇ ਕੋਸ਼ਿਸ਼ ਕੀਤੀ। ਪਰ ਜਿਹੜਾ ਹੁਣ ਇੰਸੀਡੈਂਟ ਆਪਾਂ 2-3 ਦਿਨ ਤੋਂ ਸੁਣਦੇ ਆ ਰਹੇ ਹਾਂ ਸੋਸ਼ਲ ਮੀਡੀਆ 'ਤੇ ਵੀ, ਚਾਹੇ ਨਿਊਜ਼ ਦੇ ਵਿੱਚ ਵੀ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇੱਕ ਮੈਡੀਕਲ ਸਟੋਰ ਵਾਲੇ ਨੇ ਉਹਨੂੰ ਸ਼ਰੇਆਮ ਲੋਕਾਂ ਦੇ ਸਾਹਮਣੇ, ਜਦਕਿ ਕਹਿੰਦੇ ਫੇਸਬੁੱਕ 'ਤੇ ਲਾਈਵ ਹੋਏ ਹੋਏ ਸੀ ਉਸ ਸਮੇਂ ਗੋਲੀਆਂ ਚਲਾ ਕੇ ਉਹਨਾਂ ਦਾ ਕਤਲ ਕਰ ਦਿੱਤਾ, ਫਿਰ ਉਹਨਾਂ ਦੀ ਮੌਤ ਹੋ ਗਈ, ਜਿਹੜੇ ਪਰਮਿੰਦਰ ਸਿੰਘ ਝੋਟਾ। ਅਤੇ ਹੁਣ ਪੰਜਾਬ ਦੇ ਹਾਲਾਤ ਜਿਹੜੇ ਇੱਦਾਂ ਦੇ ਬਣੇ ਪਏ ਆ, ਪੰਜਾਬ ਬੰਦ ਸੀਗਾ, ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਅਤੇ ਕਹਿੰਦੇ ਆਲਮੋਸਟ ਇੱਦਾਂ ਕਦੇ ਨਹੀਂ ਹੋਇਆ ਜਿੰਨਾ ਇਸ ਵਾਰ ਪੰਜਾਬ ਬੰਦ ਨੂੰ ਹੁੰਗਾਰਾ ਮਿਲਿਆ ਸਾਰਿਆਂ ਨੇ, ਕਿਉਂਕਿ ਰੋਸ ਮਨਾਇਆ, ਦੁੱਖ ਪ੍ਰਗਟ ਕੀਤਾ ਕਿ ਚਲੋ ਉਹ ਤਾਂ ਨਸ਼ਿਆਂ ਨੂੰ ਹੀ ਰੋਕ ਰਿਹਾ ਸੀ, ਜਾਂ ਚਲੋ ਜੇ ਕੋਈ ਕਿਸੇ ਕਿਸਮ ਦੀ ਤੂੰ ਤੂੰ ਮੈਂ ਜਾਂ ਖਿੱਚਤਾਣ ਹੁੰਦੀ ਹੈ ਤਾਂ ਉਹਨੂੰ ਇਸ ਤਰੀਕੇ ਨਾਲ ਵੀ ਸੋਲਵ ਕੀਤਾ ਜਾ ਸਕਦਾ ਗੱਲਬਾਤ ਕਰਕੇ, ਪਰ ਗੋਲੀਆਂ ਚਲਾ ਦੇਣਾ, ਬੰਦੇ ਦਾ ਕਤਲ ਹੀ ਕਰ ਦੇਣਾ। ਹੁਣ ਫਿਰ ਜਿਹੜੀ ਸਰਕਾਰ ਹੈ ਉਹ ਵੀ ਥੋੜ੍ਹੀ ਜਿਹੀ ਆਪਣਾ ਰੋਸ ਪ੍ਰਗਟ ਕਰ ਰਹੀ ਹੈ, ਕਹਿੰਦੇ ਉਹਦਾ ਜਿਹੜਾ ਸਟੋਰ ਸੀਗਾ ਮੈਡੀਕਲ ਸਟੋਰ ਉਹ ਵੀ ਢਾਹ ਦਿੱਤਾ ਗਿਆ, ਬਾਕੀ ਘਰ ਦੇ ਜਾਂ ਘਰ ਨੂੰ ਵੀ ਜਿਹੜਾ ਨੁਕਸਾਨ ਪਹੁੰਚਾਇਆ ਗਿਆ। ਪਰ ਦੇਖੋ ਇਹ ਜਿਹੜੇ ਹਾਲਾਤ ਹੈ ਬਣੇ, ਇਹ ਤਾਂ ਬਣੇ ਤਾਂ ਬਣੇ ਕਿਵੇਂ, ਇਹ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਇੰਨੇ ਨਸ਼ਿਆਂ ਦੀ ਵਰਤੋਂ ਕੌਣ ਕਿਉਂ ਕਰਨ ਲੱਗ ਗਏ। ਜਿਹੜੇ ਨੌਜਵਾਨ ਹੈ ਜਾਂ ਕੋਈ ਵੀ ਹੈ, ਕਿਸੇ ਨੂੰ ਕੋਈ ਚੀਜ਼ ਦਿੰਦਾ ਵੀ ਹੈ ਵੀ ਤੂੰ ਆਹ ਨਸ਼ਾ ਕਰ ਲੈ, ਜਾਂ ਤਾਂ ਫਿਰ ਉਹ ਪਹਿਲੀ ਵਾਰ ਦੇ ਦਿੰਦੇ ਆ ਜਦੋਂ ਉਦੋਂ ਪਤਾ ਨਹੀਂ ਹੁੰਦਾ, ਫਿਰ ਉਸ ਤੋਂ ਬਾਅਦ ਬੰਦਾ ਜ਼ਿਆਦਾ ਆਦੀ ਹੋ ਜਾਂਦਾ, ਰਹਿ ਨਹੀਂ ਸਕਦਾ, ਜਿਵੇਂ ਕਹਿੰਦੇ ਨਸ਼ਿਆਂ ਤੋਂ ਬਿਨਾਂ ਤੋੜ ਲੱਗਦੀ ਨਸ਼ੇ ਦੀ, ਫਿਰ ਉਹ ਨਸ਼ੇ ਕਰੀ ਜਾਂਦੇ, ਅੱਗੇ ਤੋਂ ਅੱਗੇ ਵਾਧਾ ਵਧੀ ਜਾਂਦਾ, ਇੱਦਾਂ ਹੋ ਸਕਦਾ ਹੈ ਨਾ। ਪਰ ਜਿਹੜੇ ਹਾਲਾਤ ਹੈ ਨਹੀਂ ਠੀਕ ਹੈਗੇ, ਨਹੀਂ ਹੋਣੇ ਚਾਹੀਦੇ। ਸਾਡਾ ਪੰਜਾਬ ਤਾਂ ਐਨ ਜਿਵੇਂ ਕਹਿੰਦੇ ਆ ਰਸਦਾ ਵਸਦਾ ਸੀਗਾ, ਅਤੇ ਸਾਰੇ ਰੱਬ ਅੱਗੇ ਅਰਦਾਸਾਂ ਵੀ ਇਹੀ ਕਰਦੇ ਆ ਵੀ ਰਸਦਾ ਵਸਦਾ ਹੀ ਰਹਿਣਾ ਚਾਹੀਦਾ, ਪਰ ਪਤਾ ਨਹੀਂ ਕਿਉਂ ਇੱਦਾਂ ਦੇ ਹਾਲਾਤ ਬਣ ਗਏ ਅਤੇ ਕਿਵੇਂ ਸੁਧਰਨਗੇ ਇਹ। ਸੋ ਜਿਹੜਾ ਚਲੋ ਇਹ ਇੰਸੀਡੈਂਟ ਹੋਇਆ ਹੈ ਨਾ, ਇਹਦੇ ਵਿੱਚ ਤੁਹਾਡੇ ਆਪਾਂ ਉਂਝ ਵਿਊ ਲੈਂਦੇ ਹਾਂ ਵੀ ਤੁਸੀਂ ਕੀ ਸੋਚਦੇ ਹੋ, ਜੋ ਵੀ ਇਹ ਹੋਇਆ ਕਤਲ ਉਹਦਾ ਕੀਤਾ ਗਿਆ, ਇਹਦੇ ਵਿੱਚ ਕਈ ਕਹਿੰਦੇ ਆ ਕਿ ਉਹ ਬੋਲਿਆ ਵਿਅਕਤੀ ਇੱਦਾਂ ਜਾਂ ਉਹਦੇ ਨਾਲ ਬੰਦੇ ਸੀਗੇ ਉਹ ਉਕਸਾ ਰਿਹਾ ਸੀ, ਜਦਕਿ ਉਹਦੇ ਹੱਥ 'ਚ ਰਿਵੋਲਵਰ ਸੀਗੀ, ਤਾਂ ਥੋੜ੍ਹਾ ਜਿਹਾ ਕਾਮ ਹੋ ਕੇ ਗੱਲਬਾਤ ਕੀਤੀ ਜਾ ਸਕਦੇ ਸੀ, ਚੁੱਪ ਰਹਿਣਾ ਚਾਹੀਦਾ ਸੀ। ਇੱਥੇ ਤੁਸੀਂ ਪਰਮਿੰਦਰ ਸਿੰਘ ਝੋਟੇ ਨੂੰ ਦੋਸ਼ੀ ਠਹਿਰਾਉਂਦੇ ਹੋ ਵੀ ਉਹਨੂੰ ਇੰਨਾ ਬੋਲਣਾ ਨਹੀਂ ਸੀ ਚਾਹੀਦਾ, ਜਾਂ ਫਿਰ ਉਹ ਜਿਹੜਾ ਮੈਡੀਕਲ ਸਟੋਰ ਵਾਲਾ ਵਿਅਕਤੀ ਹੈ ਅਸ਼ਵਨੀ ਕੁਮਾਰ ਉਹਨੂੰ ਕਹਿੰਦੇ ਆ ਉਹ, ਜਾਂ ਸਰਕਾਰਾਂ ਦਾ ਦੋਸ਼ ਹੈ, ਕਿਹਨੂੰ ਤੁਸੀਂ ਇੱਥੇ ਦੋਸ਼ੀ ਠਹਿਰਾਓਗੇ ਵੀ ਇਹ ਇੰਸੀਡੈਂਟ ਨਾ ਵਾਪਰਦਾ ਇੱਦਾਂ ਦਾ, ਕਿਵੇਂ ਰੁਕ ਸਕਦਾ ਸੀ। ਸੋ ਇਹ ਤੁਸੀਂ ਆਪਣੇ ਵਿਊ ਦੇ ਸਕਦੇ ਹੋ। ਸੋ ਨੰਬਰ ਆਪਣੇ ਸਟੂਡੀਓ ਦਾ ਹੈਗਾ ਜੀ 647-1374-1313, 6478741313। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
2: ਹਾਂਜੀ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ।
2: ਮੈਂ ਕਿਹਾ ਜੀ ਹੁਣ ਤੇ ਰੱਬ ਹੀ ਰਾਖਾ ਉੱਥੇ ਜੀ, ਜਿਹੜੇ ਜਿਹਨਾਂ ਦਵਾਈਆਂ ਦੇਣੀਆਂ ਹੁੰਦੀਆਂ ਨਸ਼ਾ ਦੇ ਵੇਚ ਰਹੇ ਹਾਂ ਜੀ, ਉਹ ਬੰਦਾ ਪਹਿਲਾਂ ਵੀ 3-4 ਵਾਰਾਂ ਚਾਰਜ ਕੀਤਾ, ਉਹਦਾ ਲਾਇਸੈਂਸ ਵੀ ਪਿਸਤੌਲ ਦਾ ਕੈਂਸਲ ਕੀਤਾ, ਉਹ ਬੰਦੇ ਕੋਲ ਫੇਰ ਸਾਰਾ ਕਿੱਦਾਂ ਸਾਰਾ ਰਿਹਾ ਹੋ ਗਿਆ, ਉਹਦਾ ਲਾਇਸੈਂਸ ਕਿੱਦਾਂ ਮੁੜ ਕੇ ਬਣਿਆ। ਹਾਂਜੀ ਉਹਦੇ ਪਿੱਛੇ ਕੋਈ ਵੱਡੀ ਚਾਰਜ ਲੱਗਦੀ ਹੈ, ਬਾਕੀ ਉਹ ਫੋਨ ਤੇ ਸੀ ਉਹ ਬੰਦਾ, ਕਿਸੇ ਨੇ ਪਿੱਛੋਂ ਆਰਡਰ ਦਿੱਤਾ ਵੀ ਸ਼ੂਟ ਕਰਦੇ, ਉਹਨੂੰ ਫੇਰ ਕੀਤਾ, ਨਹੀਂ ਤਾਂ ਓਦਾਂ ਹੈ ਹੀ ਨੀ ਪੈਂਦਾ ਕਿਸੇ ਦਾ ਵੀ ਤੁਸੀਂ ਇੰਨੀ ਜ਼ਿਆਦਾ ਤਕਰਾਰ ਵੀ ਨਹੀਂ ਹੋ ਰਿਹਾ ਵੀ ਉਹ ਵੀ ਗੱਲ ਇੱਥੋਂ ਤੱਕ ਪਹੁੰਚ ਜਾਣ।
0: ਫੋਨ ਤੇ
2: ਉਹਦੇ ਮਗਰ ਹਾਂਜੀ ਉਹ ਫੋਨ ਤੋਂ ਪਿੱਛੋਂ ਆਰਡਰ ਆਇਆ ਵੀ ਕੁੱਟ ਵੀ ਕੋਈ ਨੀ ਚਲਾ ਦੇ ਗੋਲੀ। ਹਾਂਜੀ ਤੇ ਬਹੁਤ ਮਾੜਾ ਹੋਇਆ ਜੀ, ਤੁਸੀਂ ਇੱਕ ਬੰਦਾ ਰੋਕਦਾ ਨਸ਼ਿਆਂ ਤੋਂ, ਤੁਸੀਂ ਉਹਨੂੰ ਵੀ ਸ਼ੂਟ ਕਰਦੇ ਹੋ, ਬੰਦਾ ਆਲਰੇਡੀ ਕਿੰਨੀ ਵਾਰ ਚਾਰਜ ਹੋਇਆ, ਕਿੰਨੀ ਵਾਰ ਉਹਦੀ ਦੁਕਾਨ ਬੰਦ ਹੋਈ, ਉਹ ਫੇਰ ਦੁਬਾਰਾ ਖੁੱਲੀ। ਹਾਂਜੀ ਇਹ ਪ੍ਰਸ਼ਾਸਨ ਦੀ ਸਹਿ ਦੇ ਨਾਲ ਹੀ ਹੈ ਜੀ।
0: ਤੁਸੀਂ ਕਹਿੰਦੇ ਹੋ ਪ੍ਰਸ਼ਾਸਨ
2: ਉਹਨਾਂ ਨੂੰ, ਹਾਂਜੀ ਪ੍ਰਸ਼ਾਸਨ ਨੂੰ ਮਹੀਨਾ ਜਾਂਦਾ ਜੀ ਉੱਥੋਂ ਜਿਹੜੇ ਵੇਚਦੇ ਆ ਕਮਿਸਟਾਂ, ਉਹਨਾਂ ਨੂੰ ਪੈਸੇ ਦਿੰਦੇ ਆ ਤਾਂ ਕਰਕੇ ਉਹਨਾਂ ਉਹਨਾਂ ਕਾਲ ਵੀ ਕੀਤੀ ਉਹਨਾਂ ਡੀ ਐਸ ਪੀ ਨੂੰ ਕਾਲ ਕਰੋ ਹਨਾ ਉਹ ਆਏ ਨੀ।
0: ਅੱਛਾ
2: ਉਹਨਾਂ ਪਿੱਛੋਂ ਆਰਡਰ ਦੇ ਦਿੱਤਾ ਕਿ ਇਹਨੇ ਵੀ ਪੁਲਿਸ ਦੇ ਨਾਲ ਹੀ ਕਨੈਕਟ ਹੋਇਆ ਜੀ ਕਿਸੇ ਦਾ ਉਹ ਪਤਾ ਲੱਗੂ ਇਨਵੈਸਟੀਗੇਸ਼ਨ ਕਰਕੇ ਵੀ ਕਿਹੜਾ ਬੰਦਾ ਸੀ ਜਿਹਨੇ ਕਿਹਾ ਵੀ ਚਲਾ ਦੇ ਗੋਲੀ ਪਹਿਲੋਂ ਲੱਗਾ ਸੀ ਫੋਨ ਦੇ ਉੱਤੇ ਹਨਾ
0: ਜੀ
2: ਚਰਿਆ ਹੁਣ ਦੇ ਰਿਹਾ ਲਾਈਵ
0: ਜੀ
2: ਹਾਂਜੀ। ਬਾਕੀ ਇਹ ਵੀ ਹੁਣ ਇੱਥੇ ਵੀ ਬਹੁਤ ਹੈ ਜੀ ਉੱਥੋਂ ਇੰਡੀਆ ਵਾਲੀਆਂ ਗੋਲੀਆਂ ਇੱਥੇ ਵੀ ਸਟੋਰਾਂ ਤੇ ਆ ਗਈਆਂ ਜੀ ਇੱਥੇ ਵਿਕਦੀਆਂ ਸਟੂਡੈਂਟ ਖਾਂਦੇ ਜੀ ਸਾਰੇ ਜਿਹੜੇ ਨਸ਼ੇ ਵਾਲੇ ਉਹ ਖਾਂਦੇ ਆ ਜੀ ਉਹ।
0: ਅੱਛਾ
2: ਲੋਕਾਂ ਹੀ ਹੁਣ ਹਾਂਜੀ ਇੱਕ ਕਾਮਨੀ ਨਾਮ ਦੀ ਗੋਲੀ ਆਉਂਦੀ ਆ ਜੀ ਉਹ ਹਰ ਸਟੋਰ ਤੋਂ ਜਿਹੜੇ ਆਪਣੇ ਦੇਸੀ ਆ ਇਹਨਾਂ ਤੋਂ ਮਿਲ ਜਾਂਦੀਆਂ ਜੀ ਇੱਥੇ ਵੀ ਬਹੁਤ ਕੰਮ ਚੱਲ ਰਿਹਾ ਇਹ।
0: ਪਰ ਇਹ ਰੋਕਣਾ ਚਾਹੀਦਾ ਇਹ ਤਾਂ ਫਿਰ ਇੱਥੇ ਦਾ ਜਿਹੜਾ ਯੂਥ ਆ ਜਾਂ ਬੱਚੇ ਆ ਹਨਾ ਜਿਹੜੇ 11ਵੀਂ 12ਵੀਂ ਚ ਪੜ੍ਹਦੇ ਆ ਜਾਂ ਕਾਲਜ ਯੂਨੀਵਰਸਿਟੀ ਚ ਤੇ ਕਈ ਦੇਖੋ ਹੋਸਟਲ ਚ ਰਹਿੰਦੇ ਆ ਤੇ ਕਈ ਵਾਰ ਪੇਰੈਂਟਸ ਤੋਂ ਵੀ ਦੂਰ ਹੁੰਦੇ ਆ ਪਤਾ ਹੀ ਨਹੀਂ ਲੱਗਦਾ ਵੀ ਕੀ ਚੱਲ ਰਿਹਾ।
2: ਹਾਂਜੀ ਬਾਕੀ ਨਸ਼ੇ ਤੇ ਹੁਣ ਚਾਰਜ ਪੇ ਰਹੀ ਆ ਉਹਨੂੰ ਰੱਬ ਹੀ ਰਾਖਾ ਜੀ ਕਿੱਦਾਂ ਪਤਾ ਨੀ ਕਿਹੜਾ ਕੋਡ ਹੈ ਇਹ। ਹਾਂਜੀ
0: ਜੀ
2: ਲੱਗ ਗਿਆ ਸਾਡੇ ਲੋਕਾਂ ਨੂੰ ਕਿਹੜੇ ਜਿਹੜਾ ਵੀ ਇਸ ਬੰਨੇ ਉਠਾ ਵੇਖੋ ਅੰਮ੍ਰਿਤਪਾਲ ਨੇ ਸ਼ੁਰੂ ਕੀਤਾ ਸੀ ਉਹ ਅੰਦਰ ਇਹ ਬੰਦਾ ਕਰਦਾ ਇਹ ਮਾਰ ਦਿੱਤਾ ਹੁਣ ਮੇਰੀ ਸਰਕਾਰ ਚਾਹੁੰਦੀ ਨੀ ਵੀ ਵੀ ਇਹ ਨਸ਼ਾ ਸਾਡੇ ਤੇ ਸਾਡੇ ਪੈਸੇ ਨਾ ਬੰਨ। ਹਾਂਜੀ ਉਹਨਾਂ ਪੈਸੇ ਬੰਨਦੇ ਜੀ।
0: ਠੀਕ ਹੈ ਜੀ ਤੁਹਾਡੇ ਵਿਚਾਰ ਆ ਗਏ ਥੈਂਕ ਯੂ ਭਾਜੀ ਥੈਂਕ ਯੂ। ਤੇ ਲਓ ਜੀ ਬਿਲਕੁਲ ਕਹਿੰਦੇ ਪ੍ਰਸ਼ਾਸਨ ਨੂੰ ਧਿਆਨ ਜਿਹੜਾ ਦੇਣਾ ਚਾਹੀਦਾ ਸੀਗਾ। ਤੇ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ ਤੇ ਤੁਹਾਡੀ ਕਾਲ ਡ੍ਰੌਪ ਹੋ ਗਈ ਜੀ 5505। ਹਾਂਜੀ ਸਤਿ ਸ਼੍ਰੀ ਅਕਾਲ 5505। ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਆਵਾਜ਼ ਨਹੀਂ ਆ ਰਹੀ ਭਾਜੀ।
3: ਹੈਲੋ ਹਾਂਜੀ
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ
0: ਤੁਹਾਡੀ ਗੱਲ ਬਾਤ ਸੁਣ ਲੈਂਦੇ ਆ। ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ
4: ਹਾਂਜੀ ਹਾਂਜੀ ਇਹ ਨਾ ਜਿਹੜਾ ਝੋਟਾ ਸੀਗਾ ਪਰਮਿੰਦਰ ਇਹਦੇ ਨਾਲ ਟਰੈਪ ਲੱਗਾ ਮੈਨੂੰ ਇਹ ਲੱਗ ਰਿਹਾ ਕਿਉਂਕਿ 2023 ਦੇ ਵਿੱਚ ਨਾ ਇਹਨੇ ਉਸ ਮੈਡੀਕਲ ਵਾਲੇ ਨੂੰ ਜਾ ਕੇ ਰੋਕਿਆ ਰਾਈਟ ਉਹਦੇ ਜੁੱਤੀਆਂ ਦਾ ਹਾਰ ਪਾ ਕੇ ਬਾਜ਼ਾਰ ਚ ਕੱਢਿਆ ਰਾਈਟ ਪੁਲਿਸ ਨੂੰ ਉਦੋਂ ਦਾ ਗਵਰਨਮੈਂਟ ਨੂੰ ਪਤਾ ਸੀ ਵੀ ਇਹ ਬੰਦਾ ਇਹ ਕੰਮ ਕਰ ਰਿਹਾ ਹਨਾ ਉਹਦੇ ਕੋਲ ਲਾਇਸੈਂਸ ਪ੍ਰੋਵਾਈਡ ਕੀਤਾ ਗਿਆ ਸਾਰਾ ਕੁਝ ਸੀਗਾ ਉਹ ਪ੍ਰੀ ਪਲੈਨਡ ਮੈਨੂੰ ਲੱਗਦਾ ਟਰੈਪ ਲੱਗਾ ਇੱਕ ਬਟ ਝੋਟੇ ਦੀ ਮਿਸਟੇਕ ਇਹ ਰਹੀ ਉਹ ਜੋਸ਼ ਦੇ ਨਾਲ ਨਾ ਹੋਸ਼ ਤੋਂ ਕੰਮ ਨਹੀਂ ਲਿਆ ਕਿਉਂਕਿ ਇਹ ਕੰਮ ਪਲੈਨਿੰਗ ਨਾਲ ਕੀਤਾ ਜਾਂਦਾ ਉਹਨੂੰ ਪਲੈਨਿੰਗ ਨਾਲ ਟਰੈਪ ਲੱਗ ਸਕਦਾ ਸੀ ਮੈਡੀਕਲ ਵਾਲੇ ਤੇ ਉਹ ਜੋਸ਼ ਦੇ ਵਿੱਚ ਜਾ ਕੇ ਚਲਿਆ ਗਿਆ ਪਰ ਉਹਨੂੰ ਇਵੇਂ ਜਾਣਾ ਨੀ ਚਾਹੀਦਾ ਸੀ।
0: ਠੀਕ ਹੈ
4: ਉਹ ਤੇ ਬਟ ਇੱਕ ਗੱਲ ਹੋਰ ਜਦੋਂ ਨਾ ਇੱਕ ਵਿਦਆਊਟ ਗਵਰਨਮੈਂਟ ਬੰਦਾ ਹੈ ਝੋਟਾ ਉਹਦੇ ਕੋਲੇ ਕੋਈ ਵੈਪਨ ਨੀ ਹੈਗਾ ਨਾ ਇੱਕ ਇੰਡੀਵਿਜੁਅਲ ਪਬਲਿਕ ਦਾ ਬੰਦਾ ਆਏ ਉਹ ਹਨਾ ਉਹਦੇ ਕੋਲ ਚੱਲ ਕੋਈ ਗਵਰਨਮੈਂਟ ਦੀ ਕੋਈ ਅਥਾਰਟੀ ਹੈ ਨੀ ਉਹਦੇ ਕੋਲ ਚੈੱਕ ਕਰਨ ਦੀ ਹਨਾ ਮੁਰਲੇ ਨੇ ਸ਼ੂਟ ਕਰਤਾ ਉਹ ਕੱਲ ਨੂੰ ਕੋਰਟ ਦੇ ਵਿੱਚ ਇਹ ਵੀ ਕਰ ਸਕਦਾ ਬਈ ਇਹ ਮੈਨੂੰ ਸੈੱਟ ਕਰਨ ਆਇਆ ਸੀ ਮੇਰੇ ਮੈਡੀਕਲ ਤੇ ਮੈਂ ਆਪਦੇ ਸੈਲਫ ਡਿਫੈਂਸ ਚਲਾਇਆ ਬਹੁਤ ਕੁਛ ਹੋਣਾ ਇਹਦੇ ਜਣਾ ਬਟ ਉਹਨੂੰ ਹੋਸ ਤੋਂ ਕੰਮ ਲੈਣਾ ਚਾਹੀਦਾ ਜੀ। ਥੈਂਕ ਯੂ ਜੀ
0: ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ। ਇਹ ਇੱਥੇ ਤਾਂ ਚਲੋ ਇਹ ਗੱਲ ਵੈਸੇ ਠੀਕ ਹੈ ਉਹ ਜਿਹੜਾ ਨਸ਼ੇ ਵੇਚਦਾ ਹੋਣਾ ਹੈ ਨਾ ਜਿਹੜਾ ਮੈਡੀਕਲ ਸਟੋਰ ਵਾਲਾ ਵੇਚਦਾ ਨਹੀਂ ਵੇਚਦਾ ਯਾਨੀ ਕਿ ਕਹਿਣ ਦਾ ਮਤਲਬ ਕਿ ਹੋ ਸਕਦਾ ਜਾਂ ਨਹੀਂ ਵੀ ਹੋ ਸਕਦਾ ਪਰ ਹੁਣ ਉਹੀ ਗੱਲ ਹੈ ਵੀ ਇਹ ਬੰਦੇ ਕੋਲ ਕਿਹੜਾ ਅਥਾਰਟੀ ਸੀ ਕੋਈ ਇਹਨਾਂ ਕੋਲ ਲਾਇਸੈਂਸ ਸੀ ਵੀ ਤੂੰ ਜਾ ਕੇ ਕਹਿ ਸਕਦਾ। ਮੋਰ ਓਵਰ ਇਹ ਵੀ ਸੀਗਾ ਕਿ ਜਿਵੇਂ ਹੁਣ ਉਹਦੇ ਕੋਲ ਪਿਸਟਲ ਸੀਗੀ ਜਿਵੇਂ ਆਮ ਤੌਰ 'ਤੇ ਆਪਾਂ ਕਹਿੰਦੇ ਹੁੰਦੇ ਜੇ ਕਿਸੇ ਕੋਲ ਹਥਿਆਰ ਹੈ ਨਾ ਉਹਨੂੰ ਤਰੀਕੇ ਨਾਲ ਜਿਹੜਾ ਹੈਗਾ ਪੇਸ਼ ਆਓ ਉਹਦੇ ਕੋਲ ਕਿਉਂਕਿ ਉਹ ਬੰਦਾ ਰੋਹ ਦੇ ਵਿੱਚ ਹੁੰਦਾ ਵੀ ਹਾਂ ਮੇਰੇ ਕੋਲ ਹਥਿਆਰ ਹੈ ਬਾਕੀਆਂ ਕੋਲ ਹੈ ਨਹੀਂ ਜਾਂ ਜ਼ਿਆਦਾ ਜਦੋਂ ਜੇ ਲੱਗੇ ਕੁਛ ਵੀ ਗੁੱਸਾ ਆ ਗਿਆ ਕੁਛ ਉਹਨੇ ਤਾਂ ਕੀ ਆ ਟ੍ਰਿਗਰ ਹੀ ਦਵਾ ਹੀ ਦੇਣਾ ਸੋ ਇਹ ਉਹੀ ਉਹਨੇ ਕੀਤਾ ਉਹ ਚੀਜ਼ ਤੋਂ ਉਂਝ ਬਚਿਆ ਜਾ ਸਕਦਾ ਸੀ ਕਿਉਂਕਿ ਜਦੋਂ ਕਿਸੇ ਕੋਲ ਹਥਿਆਰ ਹੈ ਨਾ ਤਾਂ ਫਿਰ ਉਹ ਬੰਦੇ ਦਾ ਦਿਮਾਗ ਕਿੱਧਰ ਨੂੰ ਚੱਲ ਪੈਣਾ ਆਪਾਂ ਨੂੰ ਨਹੀਂ ਪਤਾ ਹੈਗਾ ਸੋ ਥੋੜ੍ਹਾ ਜਿਹਾ ਇਹ ਵੀ ਇਹਨਾਂ ਨੂੰ ਥੋੜ੍ਹਾ ਸੋਚ ਲੈਣਾ ਚਾਹੀਦਾ ਸੀਗਾ। ਦੇਖੋ ਇੱਕ ਮਿੰਟ ਦੇ ਵਿੱਚ ਹੀ ਹੈ ਬੰਦਾ ਢਹਿ ਢੇਰੀ ਕਰ ਦਿੱਤਾ ਇੱਕ ਮਾਂ ਦਾ ਪੁੱਤ, ਅਤੇ ਉਹ ਦੇਖੋ ਜਿਹੜਾ ਬਾਪੂ ਹੈ ਉਹਦਾ ਪਰਮਿੰਦਰ ਸਿੰਘ ਝੋਟੇ ਦਾ, ਉਹ ਕਿੰਨਾ ਉਹ ਕਰ ਰਹੇ ਸੀਗੇ। ਸੋ ਹੁੰਦਾ ਹੀ ਹੈ ਕਿ ਵਧੀਆ ਤਰੀਕੇ ਦੇ ਨਾਲ ਉਹ ਲੋਕਾਂ ਨਾਲ ਜੇ ਪੇਸ਼ ਹੋ ਰਹੇ ਸੀ ਤਾਂ ਲੋਕਾਂ ਨੂੰ ਵੀ ਉਸ ਤਰੀਕੇ ਦੇ ਨਾਲ ਹੀ ਪੇਸ਼ ਹੋਣਾ ਚਾਹੀਦਾ ਸੀ। ਪਰ ਆਹ ਜਿਹੜੀ ਘਟਨਾ ਘਟੀ ਹੈ, ਦੇਖੋ ਹੁਣ ਪੰਜਾਬ 'ਚ ਕੀ ਹਾਲਾਤ ਬਣੇ ਪਏ ਆ। ਜਿਹੜੇ ਪੰਜਾਬ ਬੰਦ ਹੋਇਆ ਆਲਮੋਸਟ, ਕਹਿੰਦੇ ਇੱਦਾਂ ਦਾ ਹੁੰਗਾਰਾ ਕਿਤੇ ਕਦੇ ਨਹੀਂ ਮਿਲਿਆ। ਪਿਛਲੇ ਸਮਿਆਂ 'ਚ ਵੀ ਹੋਈ ਹੈ, ਚਾਹੇ ਕੋਈ ਕਿਸਾਨ ਅੰਦੋਲਨ ਹੋਵੇ ਜਾਂ ਕੁਛ ਹੋਰ ਹੋਇਆ ਹੋਵੇ, ਪਰ ਇਸ ਵਾਰ ਲੋਕਾਂ ਨੂੰ ਵੀ ਲੱਗਿਆ ਵੀ ਇਹ ਦੇਖੋ ਕੀ ਹੋ ਗਿਆ, ਸ਼ਰੇਆਮ ਹੀ ਗੋਲੀਆਂ ਚੱਲ ਰਹੀਆਂ। ਹੁਣ ਆਪਾਂ ਨਿੱਤ ਪ੍ਰਤੀ ਸੁਣਦੇ ਹਾਂ ਉੱਥੇ ਕੁਛ ਨਾ ਕੁਛ, ਕੁਛ ਨਾ ਕੁਛ ਇੱਦਾਂ ਦਾ ਚੱਲੀ ਜਾਂਦਾ ਜਿਹੜਾ ਕਿ ਬਹੁਤ ਸੈਡ ਹੈ। ਇਹ ਕ੍ਰਾਈਮ ਇੰਨਾ ਫੈਲ ਗਿਆ ਜਿਹੜਾ। ਹਾਂਜੀ ਗੁਰਦੀਪ ਭਾਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਮੈਡਮ, ਕਿਵੇਂ ਹੋ
0: ਜੀ? ਵਧੀਆ ਸਰ, ਤੁਸੀਂ ਦੱਸੋ।
5: ਮੈਂ ਵਧੀਆ ਜੀ। ਮੈਡਮ ਮੈਂ ਤਾਂ ਇਹ ਸਮਝਦਾ ਜਵਰ ਕਿਸੇ ਨੂੰ ਪੈਣਾ ਸੀ ਨਾ, ਮਤਲਬ ਇਹਨਾਂ ਖਿਲਾਫ, ਨਸ਼ਿਆਂ ਖਿਲਾਫ ਬੋਲਣ ਵਾਸਤੇ। ਪਰ ਠੀਕ ਹੈ, ਵਧੀਆ ਬੋਲਿਆ ਬੰਦਾ, ਸ਼ੁਰੂ ਤੋਂ ਬੋਲ ਰਿਹਾ ਸੀਗਾ ਤੇ ਥੋੜੀ ਦਲੇਰੀ ਮਰਾ ਗਈ ਉਹਨੂੰ, ਪਤਾ ਲੱਗ ਗਿਆ ਹਥਿਆਰ ਆ। ਉਹ ਕਹਿ ਵੀ ਰਿਹਾ ਮਾਰ ਗੋਲੀ ਮਾਰ ਗੋਲੀ ਮਾਰ ਗੋਲੀ, ਉਹਨੂੰ ਗੁੱਸਾ ਆਇਆ। ਪਹਿਲੀ ਗੱਲ ਤਾਂ ਜੋ ਹਥਿਆਰ ਸੀਗਾ ਥੋੜਾ ਪਾਸੇ ਹੁੰਦੇ ਉਹ, ਮਤਲਬ ਜਿਸ ਝੋਟੇ ਦੀ ਗੱਲ ਕਰ ਰਹੇ ਨਾ ਆਪਾਂ, ਠੀਕ ਹੈ, ਥੋੜਾ ਸਮਝਦਾ ਉਹਨੂੰ ਚਾਹੀਦਾ ਸੀ ਸਮਝਣਾ, ਥੋੜਾ ਜਿਹਾ ਉਹਨੂੰ ਗੱਲ ਕਰੇ ਉਹਦੇ ਨਾਲ। ਤੇ ਕਿਸੇ ਵੈਪਨ ਹੈਗਾ ਆਪਾਂ ਗਰੰਟੀ ਨੀ ਕਰ ਸਕਦੇ ਵੀ ਉਹ ਬੰਦੇ ਨੇ ਨਹੀਂ ਚਲਾਉਣਾ, ਜਦੋਂ ਉਹਨੂੰ ਫਸਾ ਰਿਹਾ ਗੁੱਸਾ ਚੜਾ ਰਿਹਾ ਉਹਨੂੰ, ਤੇ ਉਹ ਤਾਂ ਬੇਵਕੂ ਬੰਦਾ, ਉਹ ਤਾਂ ਪਤਾ ਲੱਗ ਹੀ ਗਿਆ ਵੀ ਜਿਹਨੇ ਵੈਪਨ ਕੱਢ ਲਿਆ। ਤੇ ਦੁਕਾਨਦਾਰਾਂ ਕੋਲ ਕਿੱਥੇ ਵੈਪਨ ਹੁੰਦਾ ਮੈਡਮ? ਹੁਣ ਮੈਂ ਵੀ 10 ਸਾਲ ਕੰਮ ਕੀਤਾ ਇੰਡੀਆ ਵਿੱਚ, ਮੇਰੇ ਕੋਲ ਤਾਂ ਕੋਈ ਵੈਪਨ ਨੀ ਸੀਗਾ। ਇਕੱਲੇ ਸੁਨਿਆਰੇ ਕੋਲ ਵੈਪਨ ਹੁੰਦਾ, ਸੁਨਿਆਰੇ ਕਿਉਂਕਿ ਉਹਨਾਂ ਦਾ ਕੰਮ ਹੀ ਜ਼ਰੂਰੀ ਦਾ ਹੁੰਦਾ। ਕਦੇ ਕਮਿਸਟ ਕੋਲੇ ਕਦੇ ਵੀ ਵੈਪਨ ਨਹੀਂ ਹੁੰਦਾ ਕਦੇ ਵੀ। ਤੇ ਪਹਿਲਾਂ ਤਾਂ ਐਕਸ਼ਨ ਹੋਣਾ ਚਾਹੀਦਾ ਜਿਹਨਾਂ ਨੇ ਵੈਪਨ ਉਹਨੂੰ ਬਣਾ ਕੇ ਦਿੱਤਾ, ਕਿਉਂਕਿ ਇੱਕ ਰੀਜ਼ਨ ਦੱਸਣਾ ਪੈਂਦਾ ਐਸ ਐਸ ਪੀ ਨੂੰ ਵੀ ਤੁਸੀਂ ਵੈਪਨ ਹੁਣ ਚਾਹੀਦਾ ਕਾਹਤੋਂ ਆ,
0: ਠੀਕ ਹੈ।
5: ਤੇ ਆਈ ਥਿੰਕ ਇਹਦੇ ਵਿੱਚ ਬਹੁਤ ਬੰਦੇ ਇਨਵੋਲਵ ਹੋਣਗੇ ਜੇ ਐਕਸ਼ਨ ਹੋਇਆ ਤਾਂ। ਜਿਹਨਾਂ ਬੰਦਿਆਂ ਨੇ ਉਹਨੂੰ ਵੈਪਨ ਦਿੱਤਾ ਉਹ ਵੀ ਸਸਪੈਂਡ ਹੋਣ। ਦੂਜੀ ਗੱਲ ਜਿਹੜੀ ਮੇਨ, ਦੇਖੋ ਚੱਲਦਾ ਨਸ਼ਾ ਜਿੱਥੇ ਬਣਦਾ ਨਸ਼ਾ ਉੱਥੇ ਉੱਥੇ ਜਾਣ। ਇਹਦਾ ਨਿੱਕੇ ਨਿੱਕੇ ਮੋਹਰੇ ਆ, ਪਤਾ ਨੀ ਕਿੰਨੇ ਅਸ਼ਵਨੀ ਕੁਮਾਰ ਨੇ ਸਾਰੇ ਪੰਜਾਬ ਵਿੱਚ, ਘਰ ਘਰ ਅਸ਼ਵਨੀ ਕੁਮਾਰ ਨੇ। ਜਿਹੜਾ ਮੇਨ ਵੇਅਰ ਹਾਊਸ ਨਾ ਜਿੱਥੇ ਬਣਦਾ ਨਸ਼ਾ ਉੱਥੇ ਜਾ ਕੇ ਰੇਡ ਕਰਨ, ਫਿਰ ਜਾ ਕੇ ਗੱਲ ਬਣੂ ਮੈਡਮ। ਉਹਨਾਂ ਚ ਕੱਖ ਨੀ ਆਉਣਾ ਪੰਜਾਬ ਦਾ।
0: ਜੀ ਥੈਂਕ ਯੂ ਭਾਜੀ, ਬਿਲਕੁਲ ਇਹ ਨਾ ਜਿੱਥੇ ਜੜ ਹੈ ਉਹ ਜੜ ਨੂੰ ਫੜਨ ਦੀ ਲੋੜ ਹੈ। ਤੇ ਇੱਥੇ ਉਹੀ ਗੱਲ ਹੈ, ਇਹਨਾਂ ਨੇ ਗਲਤੀ ਕੀਤੀ ਵੀ ਚਲੋ ਜਿਹੜਾ ਪਰਮਿੰਦਰ ਸਿੰਘ ਝੋਟਾ ਹੋਣਾ ਉਹਨੂੰ ਲੱਗਿਆ ਹੋਣਾ ਕਿ ਮੇਰੇ ਨਾਲ ਹੋਰ ਬੰਦੇ ਵੀ ਖੜੇ ਆ, ਕੋਈ ਗੱਲ ਨਹੀਂ। ਪਰ ਗੱਲ ਉੱਥੇ ਆ ਜਾਂਦੀ ਹੈ ਕਿ ਉਹਦੇ ਕੋਲ ਤਾਂ ਪਿਸਟਲ ਅਗਲੇ ਨੇ ਫੜੀ ਹੋਈ ਸੀ ਹੱਥ ਵਿੱਚ ਰਿਵੋਲਵਰ, ਤੇ ਤੁਸੀਂ ਜਿਹੜਾ ਹੈਗਾ ਉਹ ਚੀਜ਼ ਨੂੰ ਲਾਈਟਲੀ ਲੈ ਲਿਆ, ਫਿਰ ਉਹਦੇ ਨਾਲ ਤੁਸੀਂ ਜ਼ਿਰਾ ਕਰੀ ਜਾ ਰਹੇ। ਥੋੜ੍ਹਾ ਜਿਹਾ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਜਿਹੜਾ ਸਮਾਂ ਜਿਵੇਂ ਦਾ ਹੈ, ਥੋੜ੍ਹੀ ਜਿਹੀ ਨਜ਼ਾਕਤ ਵੀ ਉਹ ਚੀਜ਼ ਦੀ ਸਮਝਣੀ ਚਾਹੀਦੀ ਹੈ ਵੀ ਬੰਦੇ ਨੂੰ। ਕਈ ਵਾਰ ਉਹਨੂੰ ਹੁੰਦਾ ਨਾ ਜਿਵੇਂ ਹੁਣ ਉਹ ਖੜਾ ਹੋਣਾ ਬੰਦਾ, ਉਹਨੂੰ ਲੱਗਿਆ ਹੋਣਾ ਮੈਂ ਤਾਂ ਇਕੱਲਾ, ਇਹ ਇੰਨੇ ਸਾਰੇ ਜਣੇ ਆ, ਤੇ ਉਹ ਜਿਵੇਂ ਕਈ ਵਾਰ ਸੀ ਹਾਂ ਤੇਰੇ ਪਿੱਛੇ ਪਿਸਟਲ ਹੈ, ਤੂੰ ਲੁਕੋਇਆ ਹੋਇਆ ਹੱਥ ਕਿਉਂਕਿ ਉਹਨੇ ਇੱਦਾਂ ਪਿੱਛੇ ਨੂੰ ਕੀਤਾ ਹੋਇਆ ਸੀਗਾ। ਤੇ ਫਿਰ ਉਹਨੂੰ ਜਿਵੇਂ ਕਹਿੰਦੇ ਵੀ ਕਹੀਗੇ ਕਹੀਗੇ, ਤੇ ਉਹ ਕਹਿੰਦਾ ਹੋਣਾ ਹੁਣ ਮੈਂ ਚਲਾ ਹੀ ਦਿੰਦਾ, ਫਿਰ ਦਿਖਾ ਹੀ ਦੇਵਾਂ ਤੁਹਾਨੂੰ, ਹੈ। ਪਰ ਉਹਨੇ ਮਾੜਾ ਬਹੁਤ ਕੀਤਾ ਕਿਉਂਕਿ ਹੁਣ ਉਹਦੀ ਅਗਲੀ ਲਾਈਫ ਕੀ ਹੈ, ਜ਼ੀਰੋ ਹੈ। ਦੇਖੋ ਨਾਲੇ ਘਰਦਿਆਂ ਨੂੰ ਵਕਤਾ ਪਾਤਾ, ਲੋਕਾਂ ਨੂੰ, ਨਾਲੇ ਉਹਦਾ ਜਵਾਨ ਪੁੱਤ ਮਾਂ ਦਾ ਦੇਖੋ ਜਾਂਦਾ ਰਿਹਾ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
6: ਠੀਕ ਹੈ ਜੀ, ਵਧੀਆ। ਇਹ ਹੋਈ ਹੈ ਜਿਹੜੀ ਬਹੁਤ ਮੰਦਭਾਗੀ ਘਟਨਾ ਹੋਈ ਹੈ, ਤੇ ਇਸ ਤਰ੍ਹਾਂ ਚਾਹੀਦਾ ਨੀ ਸੀ, ਹਨਾ ਜੀ? ਜਿਵੇਂ ਉਹ ਤਾਂ ਮਤਲਬ ਨਸ਼ਾ ਖਤਮ ਕਰਨਾ ਚਾਹੁੰਦੇ ਆ ਪਿੰਡਾਂ ਚੋਂ
0: ਜੀ,
6: ਤੇ ਇਹ ਲੋਕ ਉਲਟਾ ਉਹਦੇ ਖਿਲਾਫ ਹੋ ਜਾਂਦੇ ਨੇ। ਬਾਕੀ ਇਹ ਵੀ ਚਾਹੀਦਾ ਹਰ ਇੱਕ ਪਿੰਡ ਨੂੰ ਚਾਹੀਦਾ ਆਪਦੇ ਪਿੰਡ ਚੋਂ ਕੱਢਣ ਇਹ ਲੋਕ ਜਿਹੜੇ ਇਹੋ ਜਿਹੇ ਨੇ, ਤੇ ਹਰੇਕ ਪਿੰਡ ਨੂੰ ਚਾਹੀਦਾ ਵੀ ਨਸ਼ੇ ਵਾਲਿਆਂ ਦੀ ਲਿਸਟ ਬਣਾਉਣ, ਇਸੇ ਤਰ੍ਹਾਂ ਹੀ ਨਿਕਲ ਸਕਦਾ ਨਸ਼ਾ।
0: ਬਿਲਕੁਲ
6: ਹਾਂਜੀ, ਸਾਰੇ ਪਿੰਡਾਂ ਨੂੰ ਆਪਦੇ ਆਪਦੇ ਪਿੰਡ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਨਾ ਕਿ ਏਦਾਂ ਦੇ ਲੋਕ ਅੱਗੇ ਹੋਣ, ਹਨਾ ਜੀ?
0: ਹਾਂਜੀ
6: ਹਾਂਜੀ, ਵੈਸੇ ਬਹੁਤ ਮਾੜਾ ਕੰਮ ਹੋਇਆ, ਹੋਣਾ ਨੀ ਸੀ ਚਾਹੀਦਾ ਇੱਕ।
0: ਬਿਲਕੁਲ ਥੈਂਕ ਯੂ ਜੀ।
6: ਹਾਂਜੀ
0: ਤੇ
6: ਵੈਲਕਮ
0: ਜੀ। ਇਹ ਨਾ ਜਿਹੜਾ ਨਸ਼ੇ ਆ ਦੇਖੋ ਕਿੱਥੇ ਤਾਂ ਚਾਹੇ ਆਪਾਂ ਪੂਰੇ ਇੰਡੀਆ ਦੇ ਵਿੱਚੋਂ, ਆਪਾਂ ਇੰਡੀਆ ਨੂੰ ਹੀ ਕਹਿੰਦੇ ਸੀ ਸੋਨੇ ਦੀ ਚਿੜੀ, ਹੈ ਨਾ, ਪੰਜਾਬ ਤਾਂ ਇੰਨਾ ਵਧੀਆ ਸੀਗਾ, ਚਾਹੇ ਆਬੋ ਹਵਾ ਕਹਿ ਲਈਏ, ਚਾਹੇ ਫਸਲਾਂ ਕਹਿ ਲਈਏ, ਚਾਹੇ ਲੋਕ ਕਹਿ ਲਈਏ, ਚਾਹੇ ਮੁੰਡੇ ਕੁੜੀਆਂ, ਕਹਿੰਦੇ ਹੁੰਦੇ ਸੀ ਵੀ ਦੇਖਦੇ ਭੁੱਖ ਲੈਂਦੀ ਆ, ਹੁਣ ਵੀ ਚਲੋ ਹੈ, ਪਰ ਜਿਹੜੇ ਪਹਿਲਾਂ ਹੁੰਦੇ ਸੀ, ਚਾਹੇ ਕੁੜੀਆਂ ਸੀ ਚਾਹੇ ਮੁੰਡੇ ਸੀ, ਲੰਬੇ ਲੰਜੇ, ਹਾਈਟ ਐਨ ਜਾਂ ਬੋਡੀ ਐਨ ਹੁੰਦੀ ਸੀਗੀ। ਹੁਣ ਦੇਖੋ ਜੇ ਨਸ਼ਿਆਂ 'ਤੇ ਲਗਾ ਦਿੱਤੇ ਤਾਂ ਉਹ ਕਿੱਥੇ ਉਹਨਾਂ 'ਚ ਜਾਨ ਹੋਊਗੀ, ਹੈ ਨਾ, ਅੱਗੇ ਵੀ ਜਿਹੜੀ ਜਨਰੇਸ਼ਨ ਆ ਵਧੀਆ ਤਰੀਕੇ ਵਾਲੀ ਆਉਣ ਵਾਲੀ ਉਹ ਕਿਵੇਂ ਆਊਗੀ, ਨਹੀਂ ਆਊਗੀ, ਜਿਹੜਾ ਹੁਣ ਨਸ਼ੇ ਕਰਦਾ ਹੈ। ਜੇ ਤਾਂ ਆਪਣਾ ਸਰੀਰ ਦਾ ਭਾਰ ਹੀ ਨਹੀਂ ਚੱਲਿਆ ਜਾਂਦਾ, ਆਪਾਂ ਬੜੀ ਵਾਰ ਦੇਖਦੇ ਹਾਂ ਜਿਹੜੀਆਂ ਵੀਡੀਓਜ਼ ਹੈਗੀਆਂ ਇੱਦਾਂ ਦੀਆਂ ਆਉਂਦੀਆਂ, ਉਹ ਬਸ ਤੁਰ ਹੀ ਨਹੀਂ ਹੁੰਦਾ ਉਹਨਾਂ ਕੋਲ, ਇੱਕ ਲੱਤ ਪੈਰ ਉਹਨਾਂ ਦਾ ਕਿਤੇ ਜਾ ਰਿਹਾ ਹੁੰਦਾ ਤੇ ਇੱਕ ਕਿਤੇ ਜਾ ਰਿਹਾ ਹੁੰਦਾ। ਹਾਂਜੀ ਸਤਿ ਸ਼੍ਰੀ ਅਕਾਲ।
7: ਹੈਲੋ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ।
0: ਜੀ
7: ਜਿਹੜਾ ਇਹ ਪਰਮਿੰਦਰ ਵਾਲਾ ਕੰਮ ਹੋਇਆ ਜੀ, ਇਹ ਤਾਂ ਸਾਰਾ ਮਤੀ ਵੀ ਗੱਲ ਸੀ
0: ਜੀ।
7: ਉਹ ਬੰਦਾ ਨਸ਼ੇ, ਉਹ ਬੰਦੇ ਨੂੰ ਬਹੁਤ ਵਾਰੀ ਉਹਨੇ ਹਟਾਇਆ ਸੀ, ਉਹ ਹਟਦਾ ਨੀ ਸੀ, ਉਹ ਕਹਿੰਦਾ ਸੀ ਮੈਂ ਤੈਨੂੰ ਨਸ਼ੇ ਵਿੱਚੋਂ ਹਟਾਊਂਗਾ। ਉਹਨਾਂ ਇਹਦੇ ਪਿੱਛੇ ਪੁਲਿਸ ਦਾ ਵੀ ਹੱਥ ਸੀ ਬੰਦੇ ਦੇ, ਔਰ ਸਰਕਾਰੀ ਵੀ ਤਕੜੇ ਬੰਦਿਆਂ ਦੇ ਹੱਥ ਹੈਗੇ ਆ, ਕਿਉਂਕਿ ਜਿੱਥੋਂ ਨਸ਼ਾ ਤੁਰਦਾ ਹੈ ਉੱਥੇ ਕਾਰਖਾਨਾ ਇਹਨਾਂ ਦੇ ਰਿਸ਼ਤੇਦਾਰਾਂ ਦਾ, ਅਸ਼ਵਨੀ ਜੀ ਦਾ।
0: ਅੱਛਾ ਜੀ।
7: ਉੱਥੋਂ ਨਸ਼ਾ ਆਉਂਦਾ ਇਹਦਾ, ਇਹ ਹਰ ਰੋਜ਼ ਦੀ 20-20 ਲੱਖ
0: ਅੱਛਾ 20 ਲੱਖ ਤੁਸੀਂ ਕਹਿੰਦੇ ਇਨਕਮ ਹੈ ਦਿਨ ਦੀ।
7: ਹੈਲੋ।
0: ਹਾਂਜੀ, ਮੈਂ ਕਿਹਾ ਤੁਸੀਂ ਕਹਿੰਦੇ ਹੋ 20 ਲੱਖ ਦੀ ਇਨਕਮ ਹੈ ਦਿਨ ਦੀ।
7: ਹਾਂਜੀ ਹਾਂਜੀ।
0: ਅੱਛਾ,
7: ਤਕੜਾ ਜਿਗਰ ਹੈ ਜੀ। ਥੋੜੇ ਸਾਲਾਂ ਚ ਬੰਦਾ ਇੱਕ ਨੌਕਰੀ ਕਰਦਾ ਜੀ ਰਾਮ ਤੇ, ਥੋੜੇ ਸਾਲਾਂ ਦੀ।
0: ਤੁਹਾਡੀ ਆਵਾਜ਼ ਨੀ ਆ ਰਹੀ ਭਾਜੀ, ਕੱਟ ਕੇ ਆ ਰਹੀ ਹੈ।
7: ਓਕੇ, ਮੈਂ ਦੁਬਾਰਾ ਕੱਟ ਕੇ ਲੱਭਦਾ ਜੀ। ਮੈਂ
0: ਹਾਂਜੀ ਹੁਣ ਆ ਗਈ, ਕਰ ਲਓ ਕੰਪਲੀਟ ਗੱਲ, ਹੋ ਗਿਆ ਠੀਕ।
7: ਹਾਂ, ਇਹ 10 ਕਰੋੜ ਦੀ ਤਾਂ ਸੀ ਕੋਠੀ ਉਹਨੇ 5-7 ਸਾਲਾਂ ਦੀ ਬਣਾ ਲਈ।
0: ਅੱਛਾ ਜੀ।
7: ਜਿਹੜਾ ਉਹਦਾ ਘਰ ਦਾ ਆਇਆ ਉਹਦਾ ਪੁਰਾਣਾ ਹੈ।
0: ਓਹੋ, ਅੱਛਾ।
7: ਹਾਂ, ਉਹਦੀ 10 ਕਰੋੜ ਦੀ ਕੋਠੀ ਆ, ਪੂਰੇ ਮਹਿੰਗੇ ਥਾਂ ਹੈ ਮਾਨਸਾ ਚ। ਤੇ ਬਾਕੀ ਸਰ ਜਿਹੜੀ ਇਹ ਗੱਲ ਸੀ, ਉਹਨੂੰ ਜਿਹੜਾ ਬੰਦਾ ਉਹਨੂੰ ਲੈ ਨਸ਼ਾ ਉਹਨੂੰ ਲੈ ਕੇ ਗਿਆ, ਉਹਨਾਂ ਨੇ ਤੋਰਿਆ ਸੀ ਵੀ ਸੁਪਰਮਿੰਦਰ ਨੂੰ ਜਾ ਕੇ ਕਹਿ ਵੀ ਮੈਂ ਉੱਥੇ ਨਸ਼ਾ ਲਿਆ।
0: ਓ ਅੱਛਾ।
7: ਜਦੋਂ ਪਰਮਿੰਦਰ ਕੋਲੇ ਉਹ ਬੰਦਾ ਗਿਆ, ਉਹ ਕਹਿੰਦਾ ਕੋਈ ਨੀ ਆਪਾਂ ਚੱਲਦੇ ਆ। ਉਹਨੇ DSP ਨੂੰ ਫੋਨ ਵੀ ਆ ਜੀ ਮੇਰੇ ਕੋਲੇ ਬੰਦਾ, ਇਹ ਉਹਦੇ ਅਸ਼ਵਨੀ ਤੋਂ ਨਸ਼ਾ ਲੈ ਕੇ ਆਇਆ, ਤੁਸੀਂ ਉੱਥੇ ਆ ਜਾਓ, ਨਸ਼ਾ ਸਾਰੇ ਆਮ ਚਿੱਟਾ ਲੁੱਟ ਜਾਂਦਾ ਉੱਥੇ ਪੁੱਛੀ ਨੀ।
0: ਤੁਹਾਡੇ ਕੋਲ ਹੈਗੀ ਆ ਇਹ ਨਿਊਜ਼ ਚ ਹੈਗੀ ਆ, ਏਦਾਂ ਹੋਇਆ ਵੀ
7: ਸਾਰਾ ਕੁਛ, ਸਾਰਾ ਲੋਕਾਂ ਨੂੰ ਪਤਾ ਜੀ ਉੱਥੇ ਸਾਰਾ ਪਤਾ ਇਹ ਚੀਜ਼ਾਂ।
0: ਅੱਛਾ ਜੀ।
7: ਇਹ ਮਤਲਬ ਉੱਥੇ ਜੇ ਪੁਲਿਸ ਪਹੁੰਚ ਜਾਂਦੀ, ਜਦੋਂ ਪੁਲਿਸ ਨੂੰ ਫੋਨ ਕੀਤਾ ਅੱਗੇ, DSP ਨੇ ਇੱਕ ਵਾਰੀ ਫੋਨ ਚੱਕਿਆ, ਦੁਬਾਰੇ ਫੋਨ ਨੀ ਚੱਕਿਆ ਉਹਦਾ। ਉਹਨੇ ਇਹ ਵੀ ਕਿਹਾ ਅਸ਼ਵਨੀ, ਤੈਨੂੰ ਅਸੀਂ ਕੁਛ ਨੀ ਕਹਿਣਾ, ਅਸੀਂ ਤਾਂ ਤੈਨੂੰ ਐਂ ਦਿਖਾਉਣਾ ਪੁਲਿਸ ਨੂੰ ਵੀ ਆਹ ਤੇਰੀ ਦੁਕਾਨ ਤੇ ਨਸ਼ਾ ਵਿਕੀ ਜਾਂਦਾ।
0: ਠੀਕ।
7: ਹਾਂ, ਉਹਦਾ ਉਹਨੂੰ ਜਦੋਂ ਪਿੱਛੋਂ ਫੋਨ ਤੇ ਗੱਲ ਕਰ ਰਿਹਾ ਸੀ, ਕਿਸੇ ਬੰਦੇ ਨੇ ਉਹ ਅਲਰਜੀ ਦਿੱਤੀ ਹੈ ਵੀ ਗੋਲੀ ਮਾਰ ਹੁਣ।
0: ਨਹੀਂ, ਪਰ ਉਹੀ ਹੈ ਨਾ, ਉਹ ਜੇ ਕਿਸੇ ਨੇ ਕਹਿ ਵੀ ਦਿੱਤਾ ਗੋਲੀ ਮਾਰ, ਹੁਣ ਮਾਰੀ ਤਾਂ ਉਹਨੇ, ਫਸਣਾ ਤਾਂ ਉਹਨੇ ਹੀ ਹੈ।
7: ਨਹੀਂ, ਫਸਣਾ ਤਾਂ ਉਹਨੇ, ਉਹ ਪਿੱਛੇ ਜਿਹੜਾ ਬੰਦਾ ਜਿਹੜਾ ਉਹਨੂੰ ਕਹਿਣ ਵਾਲਾ, ਉਹ ਬਹੁਤ ਤਕੜੇ ਆ, ਉਹਦਾ ਸੈਂਟਰ ਤੱਕ ਹੱਥਾ। ਉਹ ਐ ਨੀ ਨਾ ਕੋਈ ਮਾਮੂਲੀ ਬੰਦਾ ਨਿਕਲੂਗਾ।
0: ਠੀਕ ਹੈ ਭਾਜੀ, ਥੈਂਕ ਯੂ ਜੀ। ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ। 9400 9400
8: ਹੈਲੋ।
0: ਹਾਂਜੀ ਸਤਿ ਸ਼੍ਰੀ ਅਕਾਲ
8: ਜੀ।
0: ਜੀ
8: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਹੋ?
0: ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ।
8: ਵੈਰੀ ਨਾਈਸ ਭੈਣ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ, ਮੈਂ ਤੁਹਾਡੇ ਵਿਚਾਰ ਸੁਣਦੀ ਪਈ ਸੀ, ਹੁਣੇ ਰੇਡੀਓ ਆਨ ਕੀਤਾ ਸੀਗਾ ਤੇ ਇੱਥੇ ਸਾਰੇ ਭੈਣ ਭਰਾ ਆਪਣੇ ਚਲੋ ਵਿਊ ਦੇ ਰਹੇ ਨੇ। ਬਹੁਤ ਮਾੜਾ ਹੋਇਆ, ਬਹੁਤ ਮੰਦਭਾਗੀ ਖ਼ਬਰ ਆ ਜਿਹੜੀ ਸੁਣੀ ਆ। ਮੈਂ 3 ਦਿਨ ਤੋਂ ਕੰਟੀਨਿਊ ਇਹੀ ਵਾਚ ਕਰ ਰਹੀ ਹਾਂ। ਅਸੀਂ ਇੱਥੇ ਬਾਹਰ ਮੁਲਕ ਚ ਬੈਠੇ ਹਾਂ, ਹਨਾ, ਕੈਨੇਡਾ ਕੇ ਜਿਵੇਂ ਬੈਠੇ ਹੋਏ ਹਾਂ, ਅਸੀਂ ਸੋਚਦੇ ਅਸੀਂ ਆਪਣਾ ਇੰਡੀਆ ਪੰਜਾਬ ਦੇਸ਼ ਛੱਡ ਕੇ ਆਏ ਹਾਂ, ਇੱਥੇ ਕੁਛ ਨੀ ਰੱਖਿਆ, ਅਸੀਂ ਬੈਗ ਚੱਲ ਜਾਈਏ, ਉੱਥੇ ਸਾਡੀ ਲਾਈਫ ਜ਼ਿਆਦਾ ਬੈਟਰ ਆ। ਅਸੀਂ ਇੱਥੇ ਬੈਠੇ, ਤੁਸੀਂ ਵੀ ਹੋਰ ਵੀ ਭੈਣ ਭਰਾ ਸੋਚਦੇ ਹੋਣਗੇ, ਰਾਈਟ? ਜਿਹੜੀ ਇਹ ਲਾਈਵ ਦੇਖੀ ਆ ਨਿਊਜ਼, ਉਹਨਾਂ ਨੇ ਕੀਤਾ, ਸ਼ੂਟ ਕੀਤਾ, ਠੀਕ ਹੈ। ਹੁਣ ਤੁਸੀਂ ਕਹਿ ਰਹੇ ਸੀਗੇ ਪ੍ਰੋਗਰਾਮ ਦੇ ਵਿੱਚ, ਮੈਂ ਸੁਣਿਆ ਕਿ ਉਹਨਾਂ ਨੂੰ ਕੋਈ, ਉਹਨਾਂ ਦੀ ਕੋਈ ਸਿਕਿਉਰਿਟੀ ਨਹੀਂ ਸੀ, ਲਾਈਕ ਉਹਨਾਂ ਦਾ ਮਤਲਬ ਉਹ ਕੋਈ ਗਵਰਨਮੈਂਟ ਜੋਬ ਨਹੀਂ ਸੀ ਕਰਦੇ, ਰਾਈਟ? ਪਰਮਿੰਦਰ ਸਿੰਘ ਝੋਟਾ ਕੋਈ ਗਵਰਨਮੈਂਟ ਜੋਬ ਨਹੀਂ ਸੀ ਕਰਦੇ। ਮੇਰਾ ਇੱਥੇ ਇੱਕ ਕੁਐਸਚਨ ਆਪਣੇ ਆਪ ਨੂੰ, ਸਾਰਿਆਂ ਨੂੰ ਇਹ ਆ ਕਿ ਜੇਕਰ ਅਸੀਂ ਗਵਰਨਮੈਂਟ ਜੋਬ ਨਹੀਂ ਕਰਦੇ ਐਜ਼ ਏ ਹਿਊਮਨ ਬੀਂਗ, ਸਾਨੂੰ ਕੋਈ ਗਲਤ ਕਰ ਰਿਹਾ, ਅਸੀਂ ਉਸ ਨੂੰ ਰੋਕ ਨਹੀਂ ਸਕਦੇ?
0: ਨਹੀਂ ਨਹੀਂ, ਰੋਕ ਤਾਂ ਸਕਦੇ ਹਾਂ, ਵੀ ਜਿਵੇਂ ਉਹ ਬੰਦੇ ਕੋਲ ਹੁਣ ਪਿਸਟਲ ਹੈ ਪਰ ਉਹ ਮੰਨ ਨਹੀਂ ਰਿਹਾ, ਹੈ ਨਾ, ਪਰ ਜੇ ਉਹਨੂੰ ਆਪਾਂ ਥੋੜਾ ਜਿਹਾ ਜ਼ਿਆਦਾ ਕਿ ਹੁਣ ਜਿਵੇਂ ਉਹਨੇ ਚਲਾਤੀ ਉਹ ਬੰਦੇ ਦੀ ਜਾਨ ਚੱਲੇਗੀ, ਹੁਣ ਜਿਹੜੀ ਸਰਕਾਰ ਹੈ ਉਹਨੇ ਵੀ ਕੀ ਕਰਨਾ? ਉਹਨੇ ਕਹਿਣਾ ਵੀ ਅਸੀਂ ਕਿਹੜਾ ਇਹਨੂੰ ਕਿਹਾ ਸੀ, ਆ ਇਹ ਕਿਤੇ ਇਹਦੀ ਕੋਲ ਕੋਈ ਅਥਾਰਟੀ ਸੀਗੀ, ਯਾਨੀ ਕਿ ਉਹ ਕਿਸੇ
8: ਮਾਂ ਦਾ ਪੁੱਤ ਵਿਚਾਰਾ
0: ਜਾਈ ਉਹਦੀ ਜਾਨ ਚੱਲੇਗੀ। ਰੋਕਣਾ ਤਾਂ ਚਾਹੀਦਾ ਪਰ ਲੋਕ ਕੋਈ ਸੁਣਨਾ ਚਾਹੁੰਦਾ? ਹੁਣ ਆਪਾਂ ਇੱਥੇ ਚੱਲੇ
8: ਗਏ, ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਹੋ ਰਿਹਾ ਕਿ ਜਿਹੜੀ ਉੱਥੋਂ ਦੀ ਗਵਰਨਮੈਂਟ ਆ, ਰਾਈਟ, ਸਭ ਨੂੰ ਪਤਾ ਹੁਣ ਦੇਖੋ ਕਿੰਨੀ ਉੱਥੇ ਫੋਰ ਪੜਾਈ ਹੋਈ ਆ, ਠੀਕ ਹੈ।
0: ਜਦੋਂ ਕੋਈ ਆਮ ਨਾਗਰਿਕ ਜਿਵੇਂ ਚਾਹੇ ਤੁਸੀਂ ਆ ਚਾਹੇ ਮੈਂ ਆ, ਹਨਾ, ਆਪਾਂ ਅਥਾਰਟੀ ਜਿਹੜੀ ਹੈਗੀ ਆ ਉਹਨੂੰ ਅਸੀਂ ਦੱਸਦੇ ਆ ਵੀ ਭਾਈ ਆਹ ਕੁਛ ਹੋ ਰਿਹਾ, ਤਾਂ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਲੈਣਾ ਹੀ ਨਾ ਪਵੇ ਐਕਸ਼ਨ। ਤੁਸੀਂ ਐਕਸ਼ਨ ਲੈਣਾ ਉਹਨਾਂ ਦਾ ਕੰਮ ਹੈ, ਪਰ ਉਹੀ ਗੱਲ ਹੈ
8: ਜੇ ਉਹ ਐਕਸ਼ਨ ਲੈਣ, ਕਿਸੇ ਦਾ ਮਾਂ ਪੁੱਤ ਏਦਾਂ ਗੱਭਰੂ ਜਵਾਨ ਪੁੱਤ, ਠੀਕ ਹੈ ਨਾ, ਉਹ ਕਿਉਂ ਕਿਸੇ ਦੇ ਸਾਹਮਣੇ ਆਵੇ? ਇਹਨਾਂ ਦੀ ਰਿਸਪੋਂਸੀਬਿਲਟੀ, ਇਹ ਜੋਬਾਂ ਕਰਦੇ ਨੇ, ਇਹ ਤਨਖਾਹਾਂ ਲੈਂਦੇ ਨੇ, ਕਿਸ ਚੀਜ਼ ਲੈਂਦੇ ਨੇ? ਗਵਰਨਮੈਂਟ ਹਟ ਜੇ ਉੱਥੇ, ਗਵਰਨਮੈਂਟ ਦੀ ਲੋੜ ਹੀ ਨਾ ਰਵੇ, ਜਿਹੜੀ ਆਮ ਪਬਲਿਕ ਹੈਗੀ ਆਪਣੀ ਸੇਫਟੀ ਖੁਦ ਕਰ ਸਕਦੀ ਆ, ਫਿਰ ਗਵਰਨਮੈਂਟ ਕੀ ਕਰਨਾ ਉੱਥੇ ਜੇ ਗਵਰਨਮੈਂਟ ਕੋਈ ਹੈਲਪ ਹੀ ਨਹੀਂ ਕਰਦੀ?
0: ਜੀ ਬਿਲਕੁਲ ਬਿਲਕੁਲ, ਉਹੀ ਤਾਂ ਗੱਲ ਹੈ ਨਾ,
8: ਕਿਉਂ ਰੱਖਿਆ ਹੋਇਆ ਇਹੋ ਜਿਹਾ, ਕਿਉਂ ਤੈਨਾਤ ਕੀਤਾ ਹੋਇਆ ਉੱਥੇ ਜੇ ਗਵਰਨਮੈਂਟ ਨੇ ਕੁਛ ਕਰਨਾ ਨੀ, ਕੋਈ ਸੇਫ ਪੁਲਿਸ ਪੁਲਿਸ ਵਾਲੇ ਨੇ ਨੀ ਕਰਨਾ, ਕੋਈ ਸੀਐਮ ਨੇ, ਠੀਕ ਹੈ, ਉਹਨਾਂ ਨੇ ਕੁਛ ਨੀ ਕਰਨਾ? ਹੁਣ ਕਹਿ ਰਹੇ ਸੀਗੇ ਉਹਨਾਂ ਨੂੰ ਫਾਂਸੀ ਹੋ ਜਾਏਗੀ ਉੱਥੇ, ਮਤਲਬ ਜੇਲ੍ਹ ਚ ਰਹਿਣਗੇ, ਉਹਨਾਂ ਦਾ ਭਵਿੱਖ ਵੀ ਕੀ ਆ? ਮੈਂ ਕਹਿੰਦੀ ਉਹਨਾਂ ਨੂੰ ਜੇਲ੍ਹ ਦੀ ਬਜਾਏ ਉਹਨਾਂ ਨੂੰ ਰਾਈਟ, ਉਹਨਾਂ ਨੂੰ ਸ਼ੂਟ ਕੀਤਾ ਜਾਵੇ ਉੱਥੇ, ਜਿੰਨਾ ਕੋਲੇ ਹੈਗੇ ਨੇ ਗਵਰਨਮੈਂਟ ਦੇ ਨੇ ਜਿਹੜੇ, ਉਹ ਸ਼ੂਟ ਕਰਨ।
0: ਜੈਜ਼ ਜੀ ਪਤਾ ਕੀ ਆ, ਇਹ ਹੈ ਹੀ ਕਮੀ ਇੱਥੇ। ਹੁਣ ਚਾਹੇ ਰੇਪ ਜਿਹੜੇ ਹੁੰਦੇ ਆ, ਦੇਖੋ ਆਏ ਦਿਨ ਆਪਾਂ ਸੁਣ ਲੈਂਦੇ ਹਾਂ, ਹਨਾ, ਉਹ ਵੀ ਜਦਕਿ ਉਹ ਨਿਰਭੈ ਕਾਂਡ ਹੋਇਆ ਸੀਗਾ, ਉਹ ਤੋਂ ਬਾਅਦ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ, 4 ਨੂੰ ਕਿੰਨੀ ਦੇਰ ਬਾਅਦ ਦਿੱਤੀ, ਉਹ ਵੀ ਮਸਾਂ ਹੀ। ਤੇ ਜੇ ਹੁਣ ਏਦਾਂ ਹੀ ਨਸ਼ੇ ਆ, ਏਦਾਂ ਹੀ ਰੇਪ ਜਿਹੜੇ ਕਰਦੇ ਆ ਉਹਨਾਂ ਨੂੰ ਸਜ਼ਾ, ਜੇ ਏਦਾਂ ਇੱਕਦਮ ਮਿਲੇ, ਕੋਈ ਕਰੇ ਹੀ ਨਾ, ਡਰਨ ਸਾਰੇ,
8: ਕੋਈ ਕਰੇ ਹੀ ਨਾ, ਡਰ ਤਾਂ ਜਿਹਨਾਂ ਦੇ ਮਨ ਚ,
0: ਕੁਝ ਹੋਣਾ ਤਾਂ ਹੈ ਨਹੀਂ, ਹੈਨਾ, ਉਹ 4 ਦਿਨ ਰੋਣਾ ਪੈਂਦਾ ਹੈ ਕਿਸੇ ਵੀ ਗੱਲ ਦਾ ਜਿਹੜੀ ਏਦਾਂ ਹੁੰਦੀ ਆ। ਇੰਨੇ ਨੂੰ ਕੋਈ ਹੋਰ ਘਟਨਾ ਘਟ ਜਾਂਦੀ, ਸਭ ਦਾ ਧਿਆਨ ਉਧਰ ਚਲ ਜਾਂਦਾ, ਉਹ ਬੰਦੇ ਨਾਲ ਯਾ
8: ਹੁੰਦਾ ਹੀ ਇਹੀ ਆ।
0: ਹਾਂ
8: ਜੀ, ਹੁੰਦਾ ਹੀ ਇਹੀ ਆ। ਦੇਖੋ ਸ਼ਰੇਆਮ ਉਸ ਇਨਸਾਨ ਦੇ ਕੋਈ ਡਰ ਨਹੀਂ ਸੀਗਾ, ਫੇਸ ਤੇ ਸ਼ਰੇਆਮ ਘੁੰਮ ਰਿਹਾ ਸੀਗਾ, ਸ਼ਰੇਆਮ ਜਿਹੜੀ ਪਬਲਿਕ, ਜਿਹੜੀ ਦੁਨੀਆ, ਜਿਹੜੇ ਇਨਸਾਨਾਂ ਲਈ ਉਹ ਮਰ ਰਿਹਾ ਸੀ, ਅੱਗੇ ਆ ਕੇ ਨਸ਼ੇ ਬੰਦ ਕਰਵਾ ਰਿਹਾ ਸੀ ਲੋਕਾਂ ਨੇ ਜਾਨਾਂ ਬਚਾਉਣ ਦੀ, ਉੱਥੋਂ ਬਾਹਰੋਂ ਕੋਈ ਲਿਆਣ ਕੇ ਕੋਈ ਉਹ ਮਤਲਬ ਐਕਸ਼ਨ ਕਰਦੇ, ਰਾਈਟ? ਉਹ 4-5 ਜਣੇ ਹੁਣ ਗੋਲੀ ਦੇ ਅੱਗੇ ਤਾਂ ਕੋਈ ਮੈਂ ਵੀ ਨੀ ਜਾਊਂਗੀ ਡਰਦੀ, ਠੀਕ ਹੈ, ਗੋਲੀ ਚੱਲ ਰਹੀ ਆ, ਕੋਈ ਹੋਰ ਹੀ ਤਿਆਰ ਲਿਆ ਕੇ। ਮੈਂ ਕਹਿੰਦੀ ਫੋਰਸ ਨੇ ਕੁਛ ਨੀ ਕਰਨਾ, ਕੋਈ ਆਮ ਆਦਮੀ ਜਿਹੜੇ ਹੈਗੇ ਆ ਉੱਥੇ ਪਬਲਿਕ ਰਹਿ ਰਹੀ, ਕੋਈ ਉਹੀ ਕਰਦੇ ਆ, ਠੀਕ ਹੈ, ਪਰ ਗਵਰਨਮੈਂਟ ਦਾ ਤਾਂ ਤੁਸੀਂ ਨਾਣ ਲਓ, ਮੇਰਾ ਇੰਨਾ ਦਿਲ ਟੁੱਟ ਚੁੱਕਿਆ ਨਾ ਦੇਖ ਕੇ, 2-3 ਦਿਨ ਹੋ ਗਏ ਨੇ ਹੁਣ, ਮੇਰਾ ਮੂੰਹ ਨੀ ਕਰਦਾ ਪੰਜਾਬ ਜਾਣ ਨੂੰ, ਕਿ ਅਸੀਂ ਇੱਥੇ ਬੈਠੇ ਸੋਚਦੇ ਸੀ ਸਾਰਾ ਕੁਛ ਆਪਣਾ ਕਲੀਅਰ ਕਰਕੇ ਅਸੀਂ ਪੰਜਾਬ ਚੱਲ ਜਾਈਏ, ਪਰ ਨਹੀਂ, ਲਾਂਤਾ ਇਹੋ ਜਿਹੇ ਗਵਰਨਮੈਂਟ ਤੇ ਜਿਹੜੇ ਉੱਥੇ ਰਹਿ ਕੇ ਆਪ ਕਰਵਾ ਰਹੇ ਨੇ ਕੰਮ।
0: ਜੀ ਧੰਨਵਾਦ ਜੀ, ਤੁਹਾਡੇ ਵਿਚਾਰ ਚੱਲੇ,
8: ਥੈਂਕ ਯੂ ਭੈਣ
0: ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਨਹੀਂ ਹੈ ਤਾਂ ਜੇ ਨਾ ਹੁਣ ਵੈਸੇ ਉੱਥੇ ਹੈ ਇੱਦਾਂ ਹੀ ਆ, ਚਾਹੇ ਤੁਸੀਂ ਉੱਥੇ ਜੁਡੀਸ਼ਰੀ ਦੀ ਗੱਲ ਕਰ ਲਓ, ਚਾਹੇ ਵਕੀਲਾਂ ਦੀ ਗੱਲ ਕਰ ਲਓ, ਚਾਹੇ ਪ੍ਰੋਪਰਟੀ ਦੇ, ਦੇਖੋ ਜਿਹੜੇ ਬਾਹਰ ਆਏ ਹੋ ਪ੍ਰੋਪਰਟੀਆਂ ਕਿਵੇਂ ਦੱਬ ਕੇ ਬੈਠੇ ਹੋ, ਉਹ ਕਹਿੰਦੇ ਸਾਡੇ ਹੀ ਆ, ਤੁਸੀਂ ਤਾਂ ਭਾਈ ਉੱਥੇ ਤੁਹਾਨੂੰ ਤਾਂ ਜਿਵੇਂ ਕਹਿੰਦੇ ਦਰਖਤਾਂ ਨੂੰ ਨੋਟ ਲੱਗਦੇ, ਤੋੜੀ ਚੱਲੋ ਅਤੇ ਰਹੀ ਚੱਲੋ ਉੱਥੇ, ਹੈ ਨਾ, ਇੱਧਰ ਨੂੰ ਮੂੰਹ ਹੀ ਨਾ ਕਰੋ, ਅਤੇ ਬਾਕੀ ਆਹ ਕ੍ਰਾਈਮ ਦੇਖੋ ਕਿੰਨਾ, ਕਿਸੇ ਨੂੰ ਵੀ ਕੋਈ ਮਾਰ ਦਿੰਦਾ, ਫਿਰ ਨਸ਼ਿਆਂ ਨੇ ਤਾਂ ਜਿਵੇਂ ਕਹਿੰਦੇ ਆਤੀ ਚੱਕਦੀ ਹੋਈ ਹੈ। ਤੇ ਜੇ ਇਹ ਬੰਦਾ ਹੁਣ ਕਿੰਨੀ ਦੇਰ ਦਾ, ਕਿੰਨੀ ਦੇਰ ਦਾ, ਜਿਵੇਂ ਹੁਣ ਕਹਿੰਦੇ ਵੀ 3 ਸਾਲ ਪਹਿਲਾਂ ਵੀ ਇਹਦੇ ਜਿਹੜਾ ਬਾਜ਼ਾਰ ਚ ਘੁਮਾਇਆ ਸੀ ਜੁੱਤੀਆਂ ਦਾ ਹਾਰ ਪਾ ਕੇ, ਤੇ ਉਹ ਤੋਂ ਬਾਅਦ ਕਿਉਂ ਨੀ ਐਕਸ਼ਨ ਲਿੱਤਾ ਗਿਆ? ਇਹਦਾ ਮਤਲਬ ਉਹਨੂੰ ਛੱਡਿਆ ਹੋਇਆ ਸੀ ਖੁੱਲਾ, ਤਾਂ ਹੀ ਉਹ ਫੇਰ ਇਹੀ ਕੰਮ ਕਰਨ ਲੱਗਿਆ? ਜੇ ਉਹ ਡਰਦਾ ਉਹਤੇ ਕੋਈ ਐਕਸ਼ਨ ਹੁੰਦਾ ਫੇਰ ਥੋੜਾ ਕਰਨਾ ਸੀ ਉਹਨੇ? ਸੋ ਏਦਾਂ ਦੇ ਤਾਂ ਹਾਲਾਤ ਹੈ ਜਿਹੜੇ ਉਹ ਬਣੇ ਹੋਏ ਆ ਵਾਕਈ, ਜਿਹੜਾ ਇੱਕ ਵਾਰ ਵੈਸੇ ਜਾਂਦਾ ਨਾ ਆਪਣੇ ਪੰਜਾਬ ਚ ਆਪਾਂ ਜਾਂਦੇ ਹਾਂ ਤੇ ਐ ਲੱਗਦਾ ਦੁਬਾਰਾ ਵੀ ਛੱਡ ਪਰੇ ਹੁਣ ਨੀ ਜਾਣਾ, ਹੈਨਾ? ਮਤਲਬ ਨਹੀਂ, ਹੋਰ ਹੀ ਤਰ੍ਹਾਂ ਲੱਗਦਾ ਵੀ ਪਤਾ ਨੀ ਕੀ ਹੋ ਜਾਣਾ, ਕਿੱਥੇ ਕੀ ਹੋਣਾ। ਤੇ ਲਓ ਜੀ, ਸਾਡੇ ਨਾਲ ਪ੍ਰੇਮ ਗਿੱਲ ਭਾਜੀ ਜੁੜਿਆ, ਇੱਥੇ ਵੀ ਇਲੈਕਸ਼ਨਾਂ ਦਾ ਹੁਣ ਮਾਹੌਲ ਭਖਿਆ ਹੋਇਆ, ਗਰਮੀ ਕਹਿੰਦੇ ਸਿਆਸਤ ਦੀ ਬੜੀ ਵਧੀ ਹੋਈ ਆ। ਪ੍ਰੇਮ ਭਾਜੀ ਸਤਿ ਸ੍ਰੀ ਅਕਾਲ
9: ਜੀ।
0: ਜੀ ਕੀ ਹਾਲ ਚਾਲ ਹੈ ਜੀ?
9: ਗਵਰਨਮੈਂਟ ਦੀਆਂ ਗੱਲਾਂ ਹੋ ਰਹੀਆਂ ਜੀ ਤੇ ਆਪਣੇ ਪੰਜਾਬ ਦੀਆਂ, ਤੇ ਸੇਮ ਇੱਥੇ ਵੀ ਮਾਹੌਲ ਕੁਛ ਇਦਾਂ ਦਾ ਹੀ ਬਣਿਆ ਕਰਕੇ ਲੋਕੀ ਚੇਂਜ ਚਾਹੁੰਦੇ।
0: ਜੀ
9: ਲਾਅ ਐਂਡ ਆਰਡਰ ਦੀਆਂ ਤਾਂ ਇੱਥੇ ਵੀ ਧੱਜੀਆਂ ਪੂਰੀਆਂ ਉਡਾਈਆਂ ਜਾਂਦੀਆਂ। ਇਹ ਤਾਂ ਕਹਿੰਦੇ ਜੀ ਕਿ ਚੋਰਾਂ ਨੂੰ ਚਾਬੀ ਵੀ ਦੇ ਦੋ ਹੁਣ
0: ਜੀ,
9: ਕਿਉਂਕਿ ਜੋ ਵੀ ਆ ਕਿਤੇ ਵੀ ਆ ਜਿਹੜੇ ਇਹ ਸਾਰਾ ਕੁਛ, ਮੈਂ ਤਾਂ ਭੈਣ ਜੀ ਇਹੀ ਕਹੂੰਗਾ ਕਿ ਇਹ ਲੀਡਰਸ਼ਿਪ ਦੀ ਘਾਟ ਆ, ਹੱਥ ਜੋੜ ਜੋੜ ਕੇ ਲੋਕਾਂ ਤੋਂ ਵੋਟਾਂ ਦਾ ਲੈ ਲੈਂਦੇ ਆ, ਬਾਅਦ ਚ ਵੀ ਕੋਈ ਕੰਮ ਕਾਰਵਾਈ ਨਾ ਹੋਵੇ ਤਾਂ ਫਿਰ ਮੈਨੂੰ ਨੀ ਲੱਗਦਾ ਕਿ ਉਹ ਵਧੀਆ ਲੀਡਰ ਸਾਬਤ ਹੋ ਜਾਂਦਾ ਨਾ।
0: ਹਾਂਜੀ,
9: ਕੋਈ ਵੀ ਕੰਮ ਆ ਉਹਨਾਂ ਲਈ, ਉਹਨਾਂ ਲਈ ਪੂਰਾ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹਨੂੰ ਟਾਈਮ ਤਾਂ ਰੱਖਣਾ ਪੈਂਦਾ ਹੀ ਆ।
0: ਬਿਲਕੁਲ,
9: ਜਿੱਦਾਂ ਵੀ ਆ ਜਿੱਥੇ ਵੀ ਕਿਤੇ ਵਸਦੇ ਆ ਉੱਥੇ ਲਾਅ ਐਂਡ ਆਰਡਰ ਜਿਹੜਾ ਬਹੁਤ ਜ਼ਰੂਰੀ ਆ, ਤਾਂ ਕਿ ਲੋਕੀ ਇੱਕ ਤਾਂ ਪਤਾ ਲੱਗੇ ਕਿ ਡਰਨ ਆ ਨਾ ਕਿ ਕੋਈ ਕੰਮ ਜੇ ਕਿ ਏਦਾਂ ਦਾ ਕੋਈ ਗਲਤ ਹੋਇਆ ਤੇ ਉਹਨਾਂ ਨੂੰ ਸਜ਼ਾ ਹੋ ਸਕਦੀ ਆ, ਕੁਛ ਵੀ ਰਹੇ।
0: ਬਿਲਕੁਲ ਜੀ, ਬਿਲਕੁਲ।
9: ਤੇ
0: ਐਡਵਾਂਸ ਦੇ ਵਿੱਚ ਜਿਹੜੀ ਪੋਲ ਹੋ ਰਹੀ ਹੈ ਉਹ ਹੁਣ ਕੱਲ ਦਾ ਦਿਨ ਫੇਰ ਆ ਗਿਆ ਜੀ, 16-17 ਨੂੰ ਦੋ ਸਿਨੇਮਾ ਫੇਰ ਆਪਣੇ ਸਾਡੇ ਜਿਹੜੇ ਲਿਸਨਰ ਹੈ ਕਿ ਅਵੇਅਰ ਕਰੋ ਵੀ ਭਾਈ ਜੀ ਹਲੇ ਤੱਕ ਤੁਸੀਂ ਐਡਵਾਂਸ ਦੇ ਵਿੱਚ ਵੋਟ ਨਹੀਂ ਪਾਈ, ਹੁਣ ਦੋ ਦਿਨ ਫੇਰ ਹੈਗੇ ਆ। ਚਲੋ ਫੇਰ ਇਲੈਕਸ਼ਨ ਡੇ ਤਾਂ ਹੈ ਹੀ ਆ 26 ਨੂੰ। ਹਾਂਜੀ
9: ਹਾਂਜੀ ਭੈਣ ਜੀ, ਬਸ ਇਹ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਐਡਵਾਂਸ ਪੋਲਿੰਗ ਆ ਤੇ ਆਪਾਂ ਸਾਰਿਆਂ ਨੇ ਵੋਟਾਂ ਜ਼ਰੂਰ ਪਾਉਣੀਆਂ ਆ। ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਵਾਰਡ ਦੇ, ਮੇਰਾ ਵਾਰਡ 2 ਤੇ 6 ਆ, ਇੱਥੇ ਕੈਸੀ ਕੈਂਬਲ ਹੈਗਾ ਜੀ, ਉੱਥੇ ਮੇਨ ਹੈਗਾ ਜੀ, ਉੱਥੇ ਵੋਟਾਂ ਪਾਉਣੀਆਂ। ਬਾਕੀ ਸਾਰਿਆਂ ਨੂੰ ਲੈਟਰ ਘਰ ਪਹੁੰਚਿਆ ਜੀ, ਸਾਰੀ ਇਨਫੋਰਮੇਸ਼ਨ ਹੈਗੀ ਆ। ਬਸ ਇਹ ਹੈ ਕਿ ਐਡਵਾਂਸ ਪੋਲਿੰਗ ਜਿਹੜੀ ਵੱਧ ਤੋਂ ਵੱਧ ਕਰੀਏ ਦੋਨੇ ਦਿਨ ਅਡਵਾਂਸ।

0: ਗੱਲ ਕੋਈ ਹੁੰਦੀ ਆ, ਗੱਲ ਉਹਦੀ ਉਹਦਾ ਕੁਛ ਬਣਾ ਕੁਛ ਹੋਰ ਦਿੱਤਾ ਜਾਂਦਾ ਤੇ ਉਹ ਗੱਲ ਜਿਹੜੀ ਆ ਉਹ ਫਿਰ ਮਤਲਬ ਰਹਿੰਦੀ ਨੀ ਉਹ ਗੱਲ, ਹਨਾ। ਗੱਲ ਤਾਂ ਹੋ ਰਹੀ ਹੈ ਇੱਥੇ ਕਿ ਆਪਾਂ ਚੋਣਾਂ ਮੁੱਦਿਆਂ ਤੇ ਲੜੀਏ ਕਿ ਕਿਹੜੇ ਕੰਮ ਨਹੀਂ ਹੋਏ, ਜੋ ਵੀ ਨਹੀਂ ਹੋਇਆ ਉਹਦੇ ਤੇ ਆਪਾਂ ਪਹਿਰਾ ਦੇਈਏ ਨਾ, ਸਾਰਿਆਂ ਨੂੰ ਪਹਿਰਾ ਦੇਣਾ ਬਣਦਾ ਨਾ। ਪਤਾ ਨੀ ਆਈ ਡੋਂਟ ਨੋ ਰਾਜਨੀਤੀ ਦੇ ਵਿੱਚ ਏਦਾਂ ਦੇ ਲੋਕ ਕਿਉਂ ਲੀਡਰਸ਼ਿਪ ਲਿਆਉਂਦੇ ਆ ਜਿਹਨਾਂ ਨੂੰ ਇਹ ਨੀ ਪਤਾ ਕਿ ਰਾਜਨੀਤੀ ਹੁੰਦੀ ਕੀ ਆ, ਆਪਾਂ ਕੰਮ ਕੀ ਕਰਨੇ ਆ। ਜੇ ਜਿਹੜੀਆਂ ਪਰਸਨਲ ਕੋਈ ਗੱਲਾਂ ਬਾਤਾਂ ਹੈਗੀਆਂ ਉਹਦੇ ਪਰਸਨਲ ਕੰਪਲੇਂਟਾਂ ਕਰੋ ਨਾ, ਉਹਦੇ ਤੇ ਤੁਸੀਂ ਅਲੱਗ ਤੁਸੀਂ ਜਾਓ। ਇਹ ਥੋੜੋ ਆ ਕਿ ਜੇ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਤੁਸੀਂ ਜੋ ਮਰਜ਼ੀ ਬੋਲੀ ਚਲੋ, ਜੋ ਮਰਜ਼ੀ ਕਹੀ ਚਲੋ, ਮੇਰੇ ਹਿਸਾਬ ਨਾਲ ਇਹ ਰਾਜਨੀਤੀ ਨੀ ਭੈਣ ਜੀ, ਇਹ ਕੋਈ ਹੋਰ ਹੀ ਕੁਛ ਆ। ਇਹਨੂੰ ਗੰਦਲੀ ਤਾਂ ਹੀ ਗੰਦਲੀ ਬਣੀ ਹੈ ਨਾ, ਇਸ ਕਰਕੇ ਕਹਿੰਦੇ ਨਾ ਪੋਲਿਟਿਕਸ ਇਜ਼ ਦਾ ਡਰਟੀ ਗੇਮ। ਇੱਦਾਂ ਦੇ ਲੋਕਾਂ ਨੇ ਡਰਟੀ ਗੇਮ ਬਣਾਈ ਹੈ ਭੈਣ ਜੀ, ਹੋਣਾ ਨਹੀਂ ਚਾਹੀਦਾ ਜੀ। ਬਸ ਇਹ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਜੀ ਕਿ ਮੁੱਦਿਆਂ ਦੇ ਆਧਾਰ ਤੇ ਆਪਾਂ ਚੋਣਾਂ ਲੜੀਏ, ਲਾ ਕੇ ਇੱਕ ਦੂਸਰੇ ਉੱਤੇ ਲਾਲਚਣ ਲਗਾ ਕੇ ਫਿਰ ਚੋਣਾਂ ਲੜੀਏ। ਧੰਨਵਾਦ ਭੈਣ ਜੀ, ਮੈਂ ਬਸ ਇਹੀ ਕਹਿਣਾ ਚਾਹੁੰਦਾ ਜੀ।
1: ਜੀ ਜੀ ਜੀ
0: ਬਹੁਤ ਜੀ, ਮੈਂ ਨੰਬਰ ਦੇਣਾ ਚਾਹੁੰਦਾ ਜੀ ਆਪਣਾ,
1: ਹਾਂਜੀ
0: 6047604931। ਮੈਨੂੰ ਵਲੰਟੀਅਰ ਦੀ ਵੀ ਜ਼ਰੂਰਤ ਹੈ ਜੀ। ਦੂਸਰਾ ਇਹ ਹੈ ਕਿ ਆਪਾਂ ਵੱਧ ਤੋਂ ਵੱਧ ਵੋਟਾਂ ਪਾਈਏ, ਕੱਲ ਤੇ ਪਰਸੋਂ ਐਡਵਾਂਸ ਪੋਲਿੰਗ ਹੈ ਤੇ 26 ਨੂੰ ਫਾਈਨਲ ਡੇਟ ਹੈ ਜੀ। ਧੰਨਵਾਦ
1: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਬਿਲਕੁਲ ਜੀ, ਇਹ ਸੀਗੇ ਪ੍ਰੇਮਪਾਲ ਗਿੱਲ, ਇਹ ਰੀਜਨਲ ਕੌਂਸਲਰ ਦੇ ਕੈਂਡੀਡੇਟ ਆ ਵਾਰਡ ਨੰਬਰ 2 ਤੇ 6 ਬਰੈਂਪਟਨ ਦੇ। ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾਓ ਤੇ ਬੜੇ ਵਧੀਆ ਗੱਲਬਾਤ ਕਰਦੇ। ਇਹ ਕਹਿੰਦੇ ਕਿ ਇਹ ਸਮਾਂ ਹੈਗਾ ਚੇਂਜ ਦਾ, ਚੇਂਜ ਆਉਣੀ ਚਾਹੀਦੀ ਹੈ। ਤੇ ਵੈਸੇ ਵੀ ਜਦੋਂ ਹੁਣ ਚਲੋ 2 ਦਿਨ ਤੁਹਾਡੇ ਕੋਲ ਹੁਣ ਹੈਗੇ ਵੋਟ ਪਾਉਣ ਨੂੰ, ਉਹ ਤੋਂ ਬਾਅਦ 26 ਤਰੀਕ ਹੈਗੀ ਆ, ਤੇ ਫਿਰ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਵੀ ਹਾਂ ਭਾਈ ਆਹ ਕੰਮ ਕਰੋ, ਆਹ ਨਹੀਂ ਕਰ ਰਹੇ ਤੁਸੀਂ, ਹੈ ਨਾ। ਪਰ ਪਹਿਲਾਂ ਸਹੀ ਵਿਅਕਤੀ ਜਿਹੜੇ ਆ ਉਹ ਜਾਣੇ ਚਾਹੀਦੇ ਕੌਂਸਲ ਦੇ ਵਿੱਚ, ਫਿਰ ਤੁਹਾਡੇ ਮੁੱਦੇ ਜਿਹੜੇ ਆ ਉਹਨਾਂ 'ਤੇ ਗੱਲ ਹੋਊਗੀ। ਬਾਕੀ ਜ਼ਰੂਰ ਮੈਂ ਵੈਸੇ ਕਹੂੰਗੀ ਸੋਸ਼ਲ ਮੀਡੀਆ 'ਤੇ ਜਾਂ ਵੈਸੇ ਵੀ ਜਿੱਥੇ ਵੀ ਤੁਸੀਂ ਜਾਂਦੇ ਹੋ, ਰੇਡੀਓ 'ਤੇ, TV 'ਤੇ, ਕਿਸੇ ਦੀ ਗੱਲ ਨਾ ਕਰੋ ਫਲਾਣਾ ਇੱਦਾਂ ਅਤੇ ਧਿਮਕਾ ਇੱਦਾਂ, ਕਿਸੇ ਨੂੰ ਕੁਛ ਨਾ ਕਹੋ, ਤੁਸੀਂ ਆਪਣੀ ਗੱਲ ਕਰੋ ਬਈ ਮੇਰੇ ਆਹ ਜਿਹੜੇ ਵਿਚਾਰ ਹੈਗੇ ਆ ਅਤੇ ਮੈਂ ਆਪਣਾ ਆਹ ਤੁਹਾਡੇ ਲਈ ਕੰਮ ਕਰਨਾ, ਹੈ ਨਾ। ਅਤੇ ਤੁਸੀਂ ਮੈਨੂੰ ਕੰਟੈਕਟ ਹੁਣ ਵੀ ਕਰ ਸਕਦੇ ਹੋ, ਬਾਅਦ 'ਚ ਵੀ, ਮੇਰਾ ਆਹ ਪਰਸਨਲ ਨੰਬਰ ਹੈ, ਐਨੀ ਟਾਈਮ ਯੂ ਕੈਨ ਕਾਲ ਮੀ। ਜਿਵੇਂ ਹੁਣ ਪ੍ਰੇਮਪਾਲ ਗਿੱਲ ਭਾਅ ਜੀ ਕਹਿ ਕੇ ਗਏ ਆ ਵੀ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਜਿਵੇਂ ਕਿਸੇ ਪਰਿਵਾਰ ਨੂੰ ਕਹੀ ਜਾਣਾ ਜਾਂ ਕਿਸੇ ਵਿਅਕਤੀ ਨੂੰ ਕਹੀ ਜਾਣਾ ਉਹ ਨਹੀਂ ਸੋਭਾ ਦਿੰਦਾ, ਹੈ ਨਾ। ਤੁਸੀਂ ਆਪਣੀ ਗੱਲ ਕਰੋ ਅਤੇ ਕੰਮ ਦੱਸੋ ਤੁਸੀਂ ਕੀ ਕਰਨਾ, ਬਸ ਇਹ ਉਹ ਜਿਹੜਾ ਸਾਰਾ ਕੁਛ ਪਰੋਸਿਆ ਜਾ ਰਿਹਾ ਨਾ ਲੋਕਾਂ ਅੱਗੇ ਉਹ ਹੈਗਾ ਕਿ ਉਲਝਾਉਣਾ, ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਚਲ ਜਾਏ। ਉਹ ਕਈ ਵਾਰ ਹੁੰਦਾ ਨਾ ਤੁਸੀਂ ਕਿਸੇ ਨੂੰ ਕਹੀ ਜਾਓ, ਕੋਈ ਇੱਕ ਗੱਲ ਕਿਸੇ ਨੂੰ ਕਹਿਤੀ, ਬੰਦੇ ਨੂੰ ਲੱਗਦਾ ਹਾਂ ਇਹ ਇੱਦਾਂ ਹੀ ਹੋਣਾ। ਜੇ 2-4 ਨੇ ਹੋਰ ਆਪਾਂ ਦੇਖ ਲਈ ਜਾਂ ਸੁਣ ਲਈ, ਸਾਨੂੰ ਲੱਗਦਾ ਹਾਂ ਇਹ ਇੱਦਾਂ ਹੀ ਹੋਣਾ, ਇਹ ਕਹਿ ਰਹੇ ਆ ਬੰਦੇ। ਪਰ ਉਹ ਬੰਦਿਆਂ ਦਾ ਕੰਮ ਇਹੀ ਹੁੰਦਾ ਵੀ ਗਲਤ ਤਰੀਕੇ ਨਾਲ ਪੇਸ਼ ਕਰਨਾ ਕਿਸੇ ਵੀ ਪਰਟੀਕੁਲਰ ਵਿਅਕਤੀ ਨੂੰ, ਤਾਂ ਕਿ ਉਹਦੀ ਜਿਹੜੀ ਇਮੇਜ ਆਪਾਂ ਖਰਾਬ ਕਰ ਸਕੀਏ। ਪਰ ਇਹ ਜਿਵੇਂ ਕਹਿੰਦੇ ਆ ਵੀ ਕਿਸੇ ਦੇ ਕਰਨ ਨਾਲ ਕੁਛ ਨਹੀਂ ਹੁੰਦਾ, ਰੱਬ ਉੱਪਰ ਬੈਠਾ ਹੈ, ਜੇ ਕਿਸੇ ਨਾਲ ਕੋਈ ਕਰਦਾ ਤਾਂ ਉਹਦਾ ਆਪਣੇ ਹੀ ਕੰਮ ਖਰਾਬ ਹੁੰਦਾ, ਦੇਰ ਸਵੇਰ ਉਹਦੇ ਅੱਗੇ ਉਹੀ ਆ ਜਾਂਦਾ। ਸੋ ਇਸ ਕਰਕੇ ਇੱਦਾਂ ਦਾ ਕੰਮ ਕੋਈ ਵੀ ਜੇ ਕਰ ਰਿਹਾ ਕੁਛ ਨਾ ਕਰੋ, ਆਪਣਾ ਕੰਮ ਤੁਸੀਂ ਸਹੀ ਰੱਖੋ। ਅਤੇ ਮੈਂ ਪ੍ਰੇਮਪਾਲ ਗਿੱਲ ਭਾਅ ਜੀ ਦਾ ਨੰਬਰ ਫਿਰ ਦੇ ਦਿੰਦੀ ਹਾਂ, 6476649931, ਅਤੇ ਤੁਸੀਂ ਇਹਨਾਂ ਨੂੰ ਕੰਟੈਕਟ ਆ ਜਿਹੜਾ ਉਹ ਕਰ ਸਕਦੇ ਹੋ। ਅਤੇ ਲਓ ਜੀ ਆਪਾਂ ਹੁਣ ਜੁਗਰਾਜ ਸਿੰਘ ਖਿੰਦਾ ਨਾਲ ਕਰਦੇ ਹਾਂ ਗੱਲਬਾਤ। ਜੁਗਰਾਜ ਕੀ ਹਾਲ? ਜੀ ਜੀ ਬਹੁਤ ਵਧੀਆ। ਮੈਂ ਕਿਹਾ ਜੁਗਰਾਜ ਇੰਨਾ ਬਿਜ਼ੀ ਹੈ ਕੈਂਪੇਨਿੰਗ ਦੇ ਵਿੱਚ ਤੇ ਮੈਂ ਕਾਲ ਕਰੂੰਗੀ ਤੇ ਆਹ ਦੇਖ ਲਾ ਵੀ ਦਿਲਾਂ ਨੂੰ ਦਿਲ ਦੇ ਰਾਹ ਹੁੰਦੇ ਆ ਤੇ ਜੁਗਰਾਜ ਨੇ ਅੱਜ ਆਪੇ ਕਾਲ ਕਰ ਲਈ ਹੈ। ਜੁਗਰਾਜ ਜੀ ਜੀ ਜੀ ਕਿਵੇਂ ਚੱਲ ਰਹੀ ਹੈ ਕੈਂਪੇਨਿੰਗ? ਡੋਰ ਟੂ ਡੋਰ ਨੋਕ ਕਰ ਰਹੇ ਹੋ ਤੇ ਕਿਵੇਂ ਹੁੰਗਾਰਾ ਮਿਲ ਰਿਹਾ?
2: ਜੀ ਬਹੁਤ ਵਧੀਆ ਜੀ, ਬਹੁਤ ਵਧੀਆ ਚੱਲ ਰਹੀ ਕੈਂਪੇਨਿੰਗ, ਬਹੁਤ ਬਹੁਤ ਸਹੀ ਰਿਸਪੋਂਸ ਆ ਰਹੇ, ਸਾਰੇ ਖੁੱਲ ਕੇ ਮਿਲ ਰਹੇ ਆ। ਹੁਣ ਅਖੀਰ ਨੇ ਮੌਕੇ ਤੇ ਪਹੁੰਚ ਗਏ, ਹੁਣ ਤਾਂ ਟੂਰਿੰਗ ਕੱਲ ਸ਼ੁਰੂ ਹੋ ਜਾਣੀ ਜੀ, ਤੁਹਾਨੂੰ ਪਤਾ ਹੀ ਹੁਣ।
1: ਹਾਂਜੀ
2: ਤੇ ਹੁਣ ਦੇਖਦੇ ਆ ਅਸੀਂ ਕਿੰਨੇ ਕਿੰਨੇ ਕੁਛ ਸਾਡੇ ਵਿੱਚ।
1: ਠੀਕ ਹੈ, ਤੇ ਹੋਰ ਕੀ ਸੁਨੇਹਾ

0: लेना चाहोगे?
1: ਹੋਰ ਤਾਂ ਬਸ ਅਸੀਂ ਇਹ ਦੇਣਾ ਚਾਹੁੰਦੇ ਸਾਰਿਆਂ ਨੂੰ ਕਿ ਤੁਸੀਂ ਪਲੀਜ਼ ਕੱਲ੍ਹ ਨੂੰ ਐਡਵਾਂਸ ਵਿੱਚ ਵੋਟ ਪਾਇਓ। ਆਪਣੀ ਲਾਇਬ੍ਰੇਰੀ 'ਚ ਪੈਣੀ ਹੈ, ਪੰਜਾਬੀ ਬਾਜ਼ਾਰ ਨੇੜੇ ਵਿਲਾਸਨ ਮਕਲਾਗੇ ਅਤੇ ਲਾਇਬ੍ਰੇਰੀ ਉੱਥੇ ਪੈਣੀ ਹੈ। ਅਤੇ ਇੱਕ ਹੋਰ ਮਕਲੋਰ ਪਬਲਿਕ ਸਕੂਲ ਆ ਚਿੰਕਿਊਜ਼ੀ ਅਤੇ ਕੋਈ ਨੇੜੇ ਉੱਥੇ ਵੀ ਪਾ ਸਕਦੇ, ਸਿਟੀ ਹਾਲ ਵੀ ਪੈਣੀ ਬਰੈਂਪਟਨ 'ਚ ਜੀ। ਜ਼ਰੂਰ ਵੋਟ ਪਾਇਓ। ਮੈਂ ਮੇਰਾ ਨਾਮ ਜਗਰਾਜ ਸਿੰਘ ਚਿੰਨਾ, ਮੈਂ ਸਿਟੀ ਕੌਂਸਲ ਲਿਖਾ ਨਾ ਵਾਰਡ 3-4 ਤੋਂ। ਅਤੇ ਆਪਾਂ ਚਾਹੁੰਦੇ ਹਾਂ ਕਿ ਆਪਣੇ ਸ਼ਹਿਰ ਵਿੱਚ ਚੇਂਜ ਆਵੇ, ਆਪਣੇ ਟੈਕਸ ਡਾਲਰ ਦੀ ਵੱਧ ਕਦਰ ਹੋਵੇ, ਆਪਣੇ ਕੋਲ ਸਹੂਲਤਾਂ ਹੋਣ ਜਿਹੜੇ ਬਾਕੀ ਸ਼ਹਿਰਾਂ ਕੋਲ ਆਲਰੇਡੀ ਹੈਗੀਆਂ ਵਾ। ਤੇ ਹੋਰ ਕਿੰਨੇ ਪਾਸੇ ਜਿਹੜਾ ਆਪਣੇ ਕ੍ਰਾਈਮ ਨੇ ਸਾਰਾ ਕੁਛ ਦੇਖ ਲਈ ਫਸਲ ਕਰ ਰਹੇ ਸ਼ਹਿਰ ਵਿੱਚ, ਉਸ ਪਾਸੇ ਵੀ ਬਦਲਾਅ ਆਵੇ। ਪਰ ਤੁਹਾਡੀ ਸਪੋਰਟ ਨਹੀਂ ਹੋਣਾ ਜੀ, ਕਿਉਂਕਿ ਇਕੱਲਾ ਕੋਈ ਇੱਥੇ ਕੁਛ ਨਹੀਂ ਕਰ ਸਕਦਾ
0: ਜੀ। ਬਿਲਕੁਲ, ਥੈਂਕ ਯੂ ਜਗਰਾਜ।
1: ਹਾਂਜੀ, ਥੈਂਕ ਯੂ ਜੀ, ਤੁਸੀਂ ਸਮਾਂ ਕੱਢਿਆ ਤੇ ਥੈਂਕ ਯੂ ਸਰ, ਮੇਰੇ ਸਾਰੇ ਸੁਣ ਭੈਣ ਭਰਾਵਾਂ ਦਰਸ਼ਕਾਂ ਨੂੰ ਜਿਹੜੇ ਵੀ ਸਾਡੇ ਨਾਲ ਖੜੇ ਆ ਜੀ, ਥੈਂਕ ਯੂ।
0: ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਜੁਗਰਾਜ ਸਿੰਘ ਖਿੰਦਾ, ਤੁਸੀਂ ਇਹਨਾਂ ਨੂੰ ਵੋਟ ਪਾਉਣੀ ਹੈ ਕਿਉਂਕਿ ਇਹ ਬਹੁਤ ਵਧੀਆ ਤੁਹਾਡੇ ਲਈ ਕਹਿੰਦੇ ਆ ਵੀ ਅਸੀਂ ਕੰਮ ਕਰਾਂਗੇ। ਤੁਸੀਂ ਨੰਬਰ ਨੋਟ ਕਰ ਲਓ, ਜੇ ਇਹਨਾਂ ਨੂੰ ਤੁਸੀਂ ਕੰਟੈਕਟ ਵੀ ਕਰਨਾ ਚਾਹੁੰਦੇ ਹੋ, ਜਿਵੇਂ ਵਲੰਟੀਅਰ ਇਹਨਾਂ ਨੂੰ ਕੁਛ ਚਾਹੀਦੇ ਆ, ਜਾਂ ਤੁਹਾਨੂੰ ਆਪਣੇ ਏਰੀਏ 'ਚ ਲੱਗਦਾ ਵੀ ਕੋਈ ਆਹ ਪ੍ਰੋਬਲਮ ਹੈ, ਅਸੀਂ ਦੱਸੀਏ, ਹੈ ਨਾ। ਸੋ ਜੁਗਰਾਜ ਸਿੰਘ ਖਿੰਦਾ ਇਹ ਸਿਟੀ ਕੌਂਸਲ ਕੈਂਡੀਡੇਟ ਹੈਗੇ ਆ ਵਾਰਡ ਨੰਬਰ 3-4 ਬਰੈਂਪਟਨ ਦੇ ਵਿੱਚ। ਸੋ ਨੰਬਰ ਹੈਗਾ ਜੁਗਰਾਜ ਸਿੰਘ ਦਾ 6478038358 6478038358 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ, ਆਪਾਂ ਹੁਣ ਮੌਰਗੇਜ ਸੰਬੰਧੀ ਲਈ ਜਾਣਕਾਰੀ। ਨਰਦੇਵ ਸਿੱਧੂ ਜੀ ਸਾਡੇ ਨਾਲ। ਨਰਦੇਵ ਜੀ, ਸਵਾਗਤ ਤੁਹਾਡਾ।
2: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਪਿੰਡ ਭਾਵਾਂ ਨੂੰ ਗੁੱਡ ਮਾਰਨਿੰਗ ਜੀ। ਆਪਾਂ ਗੱਲਬਾਤ ਕਰਾਂਗੇ ਜੀ ਮੌਰਗੇਜ ਰੀਫਾਈਨਾਂਸ ਦੇ ਬਾਰੇ। ਜਸਵਿੰਦਰ ਜੀ, ਜਿਹੜੀ ਮੌਰਗੇਜ ਰੀਫਾਈਨਾਂਸ ਹੈ, ਕਈ ਇਹਦੇ ਬੈਨੀਫਿਟ ਹੋ ਸਕਦੇ ਹੈਗੇ, ਕਈ ਇਹਦੇ ਕਾਰਨ ਹੋ ਸਕਦੇ ਹੈਗੇ ਆ। ਫੋਰ ਐਗਜ਼ਾਮਪਲ, ਕਿਸੇ ਦੀ ਮੌਰਗੇਜ ਕੋਈ ਪ੍ਰਾਈਵੇਟ ਲੈਂਡਰ ਤੋਂ ਹੈਗੀ ਹੈ, ਜਾਂ ਕਿਸੇ ਦੀ ਬੀ ਲੈਂਡਰ ਤੋਂ ਮੌਰਗੇਜ ਹੈਗੀ ਹੈ, ਜਾਂ ਉਹਨਾਂ ਨੇ ਕੋਈ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਆ, ਕੋਈ ਸੈਕਿੰਡ ਮੌਰਗੇਜ ਚੱਕੀ ਹੈ, ਤਾਂ ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਜੀ ਇਕੱਠੇ ਕਰਕੇ ਜਾਂ ਮੂਵ ਕਰਕੇ ਇਹਨਾਂ ਨੂੰ ਕਿਸੇ ਮੇਜਰ ਬੈਂਕ ਦੇ ਨਾਲ ਕੀਤਾ ਜਾ ਸਕਦਾ, ਮੇਜਰ ਏ ਲੈਂਡਰ ਦੇ ਨਾਲ ਕੀਤਾ ਜਾ ਸਕਦਾ, ਜਿਹਦੇ ਨਾਲ ਕਿ ਤੁਹਾਡੀ ਪੇਮੈਂਟ ਵੀ ਇੱਕ ਬਣ ਜਾਣੀ ਹੈ, ਪੇਮੈਂਟ ਘੱਟ ਜਾਣੀ ਕਿਉਂਕਿ ਇੰਟਰਸਟ ਰੇਟ ਘੱਟ ਜਾਣਾ। ਸੋ ਇਹਦੇ ਨਾਲ ਕਾਫੀ ਤੁਹਾਡੀ ਜਿਹੜੀ ਸੇਵਿੰਗ ਹੈ ਉਹ ਹੋ ਸਕਦੀ ਹੈਗੀ ਹੈ। ਨਾਲ ਦੀ ਨਾਲ ਇਹਦੇ ਨਾਲ ਤੁਹਾਨੂੰ ਜਿਹੜਾ ਕੈਸ਼ ਫਲੋ ਆ ਉਹ ਤੁਹਾਡਾ ਬੈਟਰ ਹੋ ਜਾਣਾ, ਕਿਉਂਕਿ ਤੁਸੀਂ ਪਹਿਲਾਂ ਜਿਹੜਾ ਹਾਈ ਇੰਟਰਸਟ ਰੇਟ ਡੈਟ ਪੇ ਕਰ ਰਹੇ ਸੀ ਉਹ ਤੁਹਾਡਾ ਜਿਹੜਾ ਹੈਗਾ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਹੋ ਜਾਣਾ ਹੈਗਾ। ਤੇ ਜੇਕਰ ਪਹਿਲਾਂ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ ਉਹ ਵੀ ਤੁਹਾਡਾ ਬੈਟਰ ਹੋ ਜਾਏਗਾ। ਤੁਸੀਂ ਆਪਣੇ ਘਰ ਦੇ ਵਿੱਚੋਂ ਪੈਸੇ ਕੱਢਣਾ ਚਾਹੁੰਦੇ ਹੋ, ਐਕਸੀ ਟੇਕ ਆਊਟ ਕਰਨਾ ਚਾਹੁੰਦੇ ਹੋ, ਤਾਂ ਵੀ ਰੀਫਾਈਨੈਂਸ ਕਰਕੇ ਕੀਤੇ ਜਾ ਸਕਦੇ ਹੈ। ਤੁਸੀਂ ਆਪਣੇ ਘਰ ਦੇ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਹੈ, ਭਾਵ ਕਿ ਕਿਸੇ ਦਾ ਨਾਮ ਤੁਸੀਂ ਆਪਣੇ ਘਰ ਦੇ ਵਿੱਚ ਪਾਉਣਾ ਹੈਗਾ, ਜਾਂ ਤੁਸੀਂ ਆਪਣੇ ਘਰ ਦੇ ਵਿੱਚੋਂ ਕਿਸੇ ਦਾ ਨਾਮ ਕੱਢਣਾ ਹੈਗਾ, ਇਹ ਵੀ ਰੀਫਾਈਨੈਂਸ ਕਰਕੇ ਕੀਤਾ ਜਾ ਸਕਦਾ। ਆਮ ਤੌਰ ਤੇ ਜਿੰਨੀ ਤੁਹਾਡੇ ਘਰ ਦੀ ਅਪਰੇਲਡ ਵੈਲਿਊ ਆਉਂਦੀ ਆ ਉਹਦਾ ਆਪਾਂ 80% ਤੱਕ ਰੀਫਾਈਨੈਂਸ ਕਰਕੇ ਦੁਬਾਰਾ ਮੌਰਗੇਜ ਕਰ ਸਕਦੇ ਹੁੰਦੇ ਹਾਂ। ਤੇ ਬੈਸਟ ਟਾਈਮ ਆਮ ਤੌਰ ਤੇ ਇਹਦਾ ਜਿਹੜਾ ਹੁੰਦਾ ਹੈਗਾ ਜੀ ਉਹ ਹੁੰਦਾ ਮੌਰਗੇਜ ਰਿਨਿਊਅਲ ਦੇ ਟਾਈਮ, ਉਸ ਟਾਈਮ ਤੇ ਜਿਹੜੀ ਰੀਫਾਈਨੈਂਸ ਕੀਤੀ ਜਾ ਸਕਦੀ ਹੈ, ਕਿਉਂਕਿ ਉਸ ਟਾਈਮ ਤੇ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ। ਬਾਕੀ ਜਿਹੜੇ ਰੀਫਾਈਨੈਂਸ ਉਹ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਨਾਲ ਦੱਸ ਦਿੰਦਾ ਕਿ ਕਿਸ ਤਰ੍ਹਾਂ ਤੁਹਾਡੇ ਵਾਸਤੇ ਵਰਕਆਊਟ ਕਰ ਸਕਦੀ ਹੈ। ਮੈਂ ਹੁਣ ਰੀਸੈਂਟਲੀ ਕਿਸੇ ਦੀ ਰੀਫਾਈਨੈਂਸ ਕੀਤੀ ਸੀਗੀ ਜੀ, ਉਹਨਾਂ ਦੀ 6,10,000 ਦਾ ਟੋਟਲ ਡੈਟ ਸੀਗਾ, ਮੌਰਗੇਜ ਲਾਈਨ ਆਫ ਕ੍ਰੈਡਿਟ ਕਰਜ਼ੇ ਕ੍ਰੈਡਿਟ ਕਾਰਡਾਂ ਵਗੈਰਾ ਦੇ ਪਾ ਕੇ ਸਾਰਾ ਕੁਛ। ਤੇ ਉਹਦੀ ਉਹ ਜਿਹੜੀ ਪੇਮੈਂਟ ਕਰਦੇ ਸੀਗੇ ਜੀ ਉਹ $7,860 ਦੀ ਪੇਮੈਂਟ ਕਰਦੇ ਸੀਗੇ, ਰਫਲੀ $8,000 ਪਰ ਮੰਥਲੀ ਇਹਦੇ ਆਸ ਪਾਸ ਬਣਦੀ ਹੈ। ਤੇ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਮੌਰਗੇਜ ਆਪਾਂ ਰੀਫਾਈਨੈਂਸ ਕਰਕੇ ਦੁਬਾਰਾ ਨਵੀਂ ਅਮਾਊਂਟ ਪਾਈ ਸੀਗੀ ਉਹ ਸੀਗੀ 6,25,000 ਦੀ। ਸੋ $15,000 ਦੀ ਉਹਨਾਂ ਦੀ ਜਿਹੜੀ ਪੇਮੈਂਟ ਲੋਨ ਅਮਾਊਂਟ ਵਧੀ ਸੀਗੀ, ਤੇ ਉਹਦੇ ਨਾਲ ਉਹਨਾਂ ਦੀ ਸਾਰੀ ਪੇਮੈਂਟ ਇੱਕ ਬਣ ਗਈ। ਤੇ ਪੇਮੈਂਟ ਉਹ $7,860 ਤੋਂ ਘੱਟ ਕੇ $3,655 ਜਿਹੜੀ ਹੈਗੀ ਕੁਛ ਸੈਂਟ ਉਹਨਾਂ ਦੀ ਰਹਿ ਹੈ। ਰਾਊਂਡ ਨੰਬਰ ਉਹਨਾਂ ਦੇ $4,200 ਦੀ ਤਕਰੀਬਨ ਉਹਨਾਂ ਦੀ ਜਿਹੜੀ ਹੈਗੀ ਉਹ ਮਹੀਨੇ ਦੀ ਸੇਵਿੰਗ ਹੋਈ ਹੈਗੀ ਹੈ। ਹੁਣ ਤੁਸੀਂ ਆਪ ਹੀ ਦੇਖ ਲਓ ਸਾਲ ਦੀ ਕਿੰਨੀ ਸੇਵਿੰਗ ਹੋਣੀ ਤੇ 5 ਸਾਲਾਂ ਦੇ ਵਿੱਚ ਤੁਹਾਡੀ ਕਿੰਨੀ ਸੇਵਿੰਗ ਹੋ ਜਾਣੀ ਹੈਗੀ ਹੈ। ਸੋ ਤੁਸੀਂ ਵੀ ਆਪਣੇ ਘਰ ਦੀ ਮੌਰਗੇਜ ਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ, ਰੇਟ ਸ਼ੋਪ ਕਾਲ ਕਰ ਰਹੇ ਹੋ, ਆਪਣੇ ਵਾਸਤੇ ਬੈਟਰ ਡੀਲ ਲੱਭ ਰਹੇ ਹੋ, ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਤੁਸੀਂ ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੋ, ਪ੍ਰੀ ਅਸੈਸਮੈਂਟ ਕਰਨੀ ਚਾਹੁੰਦੇ ਹੈਗੇ ਹੋ, ਨੰਬਰ ਹੈ ਜੀ 6472,94,55,03, ਨਰਦੇਵ ਸਿੱਧੂ 6472,94,55,03।
0: ਨਰਦੇਵ ਸਿੱਧੂ ਜੀ ਨਾਲ ਕਰ ਸਕਦੇ ਹੋ। ਤੇ ਲਓ ਜੀ ਆਪਾਂ ਨੈਕਸਟ ਕਾਲ ਤੇ ਚੱਲਦੇ ਆ। ਹਾਂਜੀ ਸਤਿ ਸ੍ਰੀ ਅਕਾਲ।
3: ਹਾਂਜੀ ਪਿੰਡ ਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਭਾਜੀ ਕਿਵੇਂ ਹੋ?
3: ਹਾਂਜੀ ਠੀਕ ਠਾਕ ਆ ਜੀ। ਮੈਨੂੰ ਲੱਗਦਾ ਜੀ ਜਿਹੜੇ ਸਾਰੇ ਪੜ੍ਹੇ ਲਿਖੇ ਲੋਕ ਆ ਜੀ ਉਹ 9-10 ਵਾਰਡ ਚ ਹੀ ਰਹਿੰਦੇ ਆ, ਜਿਹੜੇ ਸਾਈਨ ਪੁੱਟ ਰਹੇ ਆ ਇੱਕ ਦੂਜੇ ਦੇ।
0: ਹਾਂ ਇਹ ਮੈਂ ਵੀ ਹੁਣੇ ਆ ਦੇਖਿਆ ਫੋਨ ਚ ਆਪਣੇ ਚ, ਕਹਿੰਦੇ ਵੀ ਬ੍ਰੈਂਪਟਨ ਚ ਨਵੀਂ ਬਿਮਾਰੀ ਚੱਲ ਪਈ ਇੱਕ ਮੈਂਟਲ ਹੈਲਥ ਦੀ,
3: ਉੱਥੇ ਹੀ ਆ ਜੀ ਉਸੇ ਵਾਰਡ ਦੇ ਵਿੱਚ ਆ ਪ੍ਰੋਬਲਮ। ਅਸੀਂ ਇੱਧਰ ਰਹਿੰਦੇ ਇੱਕ ਤੇ ਪੰਜ, ਸਾਡੇ ਵੱਲ ਤਾਂ ਕੱਲ ਇੱਕ ਕਾਲ ਆਈ ਸੀ ਕਹਿੰਦੇ ਸਾਈਨ ਲਾਉਣਾ, ਮੈਂ ਕਿਹਾ ਅਸੀਂ ਤਾਂ ਭਰਾਵਾ ਵੋਟ ਪਾ ਵੀ ਦਿੱਤੀ ਹੈ ਨਾ, ਲੋਕਾਂ ਨੇ ਤਾਂ ਮਨ ਬਣਾਇਆ ਜੀ ਇਹਨੂੰ ਵੋਟ ਪਾਉਣੀ ਪਾ ਹੀ ਦੇਣੀ ਆ।
0: ਬਿਲਕੁਲ
3: ਪਤਾ ਨੀ ਇਹ ਕੀ ਮਿਲਦਾ ਜੀ ਇਹਨਾਂ ਲੋਕਾਂ ਨੂੰ ਏਦਾਂ ਕਰਕੇ, ਇਹਨਾਂ ਥੋੜਾ ਮੁਲਕਿਆ ਦਾ ਬੇੜਾ ਗਰਕ ਕਰਕੇ
0: ਸਕਦਾ। ਵੀ ਕਿਸੇ ਨੇ ਸਾਈਨ ਬੋਰਡ ਕਿਤੇ ਲੱਗੇ ਹੋਏ ਆ ਤੇ ਤੁਸੀਂ ਕਾਹਨੂੰ ਏਦਾਂ ਕਰਦੇ ਆ ਵੀ ਪੱਟ, ਉਹਦੇ ਨਾਲ ਕੀ ਹੋਊਗਾ, ਉਹਦੇ ਨਾਲ ਕੀ ਹੋਊਗਾ। ਮੈਂ ਤਾਂ ਕਹਿੰਦੀ ਉਹ ਜ਼ਿਆਦਾ ਲਾਈਮ ਲਾਈਟ ਚ ਆਉਂਦਾ ਬੰਦਾ ਵੀ ਇਹਨਾਂ ਫਲਾਣੇ ਦਾ ਬੋਰਡ ਪੱਟਿਆ ਪਿਆ ਉੱਤੇ।
3: ਹਾਂਜੀ ਜੇ ਉਹਨੂੰ ਚਾਰ ਵੋਟਾਂ ਨਹੀਂ ਵੀ ਪੈਣੀਆਂ ਤਾਂ ਵੀ ਪੈ ਜਾਣੀਆਂ ਜੀ।
0: ਬਿਲਕੁਲ
3: ਪਤਾ ਨੀ ਜੀ ਲੋਕ ਕਿੱਥੋਂ ਆ ਗਏ, ਕੋਈ ਸਮਝ ਨੀ ਆਉਂਦੀ ਜੀ। ਤੇ ਗਲਤ ਗਲਤ ਵੀਡੀਓ ਟਿਕਟੋਕ ਫੇਸਬੁੱਕ ਭਰਿਆ ਪਿਆ ਇਹਨੂੰ ਲੋਕਾਂ ਨੇ ਜੀ ਬਣਾ ਬਣਾ ਕੇ AI ਦੇ ਨਾਲ।
0: ਜੀ ਜੀ ਬਿਲਕੁਲ ਥੈਂਕ ਯੂ ਭਾਜੀ,
3: ਕੱਲ ਨੂੰ ਇੱਥੇ ਗੱਲਬਾਤ ਕਰਿਓ ਜੀ। ਇਹ ਬਹੁਤ ਗਲਤ ਰੁਝਾਨ ਹੈ ਭੈਣ ਜੀ, ਸਾਡੇ ਬੱਚਿਆਂ ਤੇ ਬੜਾ ਅਸਰ ਪੈਣਾ ਆਉਣ ਵਾਲੀਆਂ ਪੀੜ੍ਹੀਆਂ ਤੇ ਜੀ।
0: ਹਾਂਜੀ ਉਹੀ ਨਾ ਕਿਸੇ ਦੀਆਂ ਫੈਮਿਲੀਆਂ ਦੀਆਂ ਗਲਤ ਕਰਦੇ ਆ ਨਾ, ਫਿਰ ਤਾਂ ਹੀ ਲੋਕ ਇਲੈਕਸ਼ਨ ਚ ਪਾਰਟਿਸਿਪੇਟ ਨਹੀਂ ਕਰਦੇ, ਇਹ ਵੀ ਰੀਜ਼ਨ ਬਣ ਜਾਂਦਾ।
3: ਹਾਂਜੀ ਹੁਣ ਭੈਣ ਜੀ ਇਲੈਕਸ਼ਨ ਲੜ ਰਿਹਾ ਠੀਕ ਆ, ਕਿਸੇ ਦੀ ਫੈਮਿਲੀ ਨੂੰ ਟਾਰਗੇਟ ਕਰਨਾ ਕੋਈ ਚੰਗੀ ਗੱਲ ਹੈ?
0: ਜੀ ਜੀ ਬਿਲਕੁਲ, ਮੈਂ ਤਾਂ ਭਾਜੀ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਕੀਤੀ ਆ ਹੁਣੇ ਥੋੜੀ ਦੇਰ ਪਹਿਲਾਂ, ਕਿਹਨੂੰ ਕਿਸੇ ਨੇ ਕੁਝ ਤੁਸੀਂ ਕਹਿਣਾ ਹੈ ਨਾ।
3: ਜਿੰਨੇ ਕੁ ਦਿਨ ਇਲੈਕਸ਼ਨ ਚੱਲਦੀ ਹੈ ਨਾ ਉਨੇ ਕੁ ਦਿਨ ਮੜੀ ਜੇ ਕਰੀ ਜਾਇਓ, ਮੜੇ ਜੇ ਲੋਕਾਂ ਦਾ ਜ਼ਮੀਰ ਜਗਾ ਦਿਓ ਜੀ ਇਹਨਾਂ ਦਾ।
0: ਜੀ ਜੀ ਬਿਲਕੁਲ ਕਰੀ ਜਾਂਦੇ ਆ ਭਾਜੀ, ਮੈਂ ਤਾਂ ਉਹੀ ਕਹਿੰਦੀ ਵੀ 26 ਤੱਕ ਤਾਂ ਮੇਨ ਚੱਲਣਾ ਹੀ ਆ ਇਹ ਇਲੈਕਸ਼ਨਾਂ ਦਾ ਮੁੱਦਾ, ਭਖਿਆ ਹੀ ਰਹਿਣਾ ਜੀ।
3: ਹਾਂਜੀ ਥੈਂਕ
0: ਯੂ ਭਾਜੀ, ਥੈਂਕ ਯੂ ਥੈਂਕ ਯੂ। ਤੇ ਲਓ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਆ, ਰਾਜਵਿੰਦਰ ਜੀ ਦੀ ਕਾਲ ਸੀ, ਤੁਸੀਂ ਦੁਬਾਰਾ ਮਿਲਾ ਲਓ। ਸਮੀਰ ਟੰਡਨ ਇਹ ਵੀ ਬਹੁਤ ਵਧੀਆ ਸਾਡੇ ਕੈਂਡੀਡੇਟ ਹੈਗੇ ਜੀ, ਸਮੀਰ ਟੰਡਨ ਰੀਜਨਲ ਕੌਂਸਲਰ ਕੈਂਡੀਡੇਟ ਹੈ ਇਹ 2 ਤੇ 6 ਵਾਰਡ ਦੇ ਵਿੱਚ। ਇਹ ਕਹਿੰਦੇ ਆ ਵੀ ਚੇਂਜ ਦਾ ਸਮਾਂ, ਚੇਂਜ ਲਿਆਓ, ਵੋਟ ਪਾਓ, ਵਧੀਆ ਬੰਦਿਆਂ ਨੂੰ ਜਿਤਾਓ। ਤੇ ਇਹ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਲੈਕਸ਼ਨ ਮੈਨੀਫੈਸਟੋ ਹਰੇਕ ਦਾ ਕੀ ਆ, ਜਾਂ ਉਹ ਕੰਮ ਕਰ ਵੀ ਸਕਦੇ ਕਿ ਨਹੀਂ। ਸੋ ਆਪਣੀ ਵੋਟ ਤੁਸੀਂ ਜ਼ਰੂਰ ਇਸਤੇਮਾਲ ਕਰੋ। ਸਮੀਰ ਟੰਡਨ ਨੂੰ ਤੁਸੀਂ ਜੇ ਕੰਟੈਕਟ ਵੀ ਕਰਨਾ ਨੰਬਰ ਲੈ ਲਓ 437-602-0715 ਨੰਬਰ ਹੈ ਸਮੀਰ ਟੰਡਨ, ਤੁਸੀਂ ਵੋਟ ਪਾਓ। ਕਹਿੰਦੇ ਵੋਟ ਫੋਰ ਚੇਂਜ ਮੇਕ ਅ ਡਿਫਰੈਂਸ, ਸਮੀਰ ਟੰਡਨ ਰੀਜਨਲ ਕੌਂਸਲਰ 2 ਤੇ 6 ਦੇ ਵਿੱਚ ਇਹ ਖੜੇ ਹੋਏ ਆ ਜੀ ਤੁਹਾਡੇ ਕੈਂਡੀਡੇਟ ਵਜੋਂ। ਹਾਂਜੀ ਰਾਜਵਿੰਦਰ ਭਾਅ ਜੀ।
4: ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਕਿਹਾ ਅਸੀਂ ਵੀ 9-10 ਵਾਰਡ ਰੈਜੀਡੈਂਸ ਆ, ਮੈਂ ਜੀ ਕੱਲ ਜਿਹੜੇ ਬੋਰਡ ਲਾਉਣ ਵਾਲੇ ਆ ਉਹ ਫੜੇ ਜੀ।
0: ਅੱਛਾ
4: ਹਾਂਜੀ, ਹਾਂ ਮੈਂ ਕਿਹਾ ਵੀ ਕੀ ਗੱਲ, ਤੁਸੀਂ ਬੋਰਡ ਲਾਈ ਜਾਂਦੇ ਆ? ਕਹਿੰਦੇ ਭਰਾਵਾ ਇਹ ਫਿਕਸ ਕਰਦੇ ਆ, ਉਹ ਨਾ ਬੋਰਡਾਂ ਦੇ ਜਿਹੜੇ ਨੇਲ ਆ ਬਹੁਤ ਛੋਟੇ ਲਾਏ ਸੀ 1/2 ਇੰਚ ਦੇ ਹਨਾ, ਤੇ ਉਹ ਮਾੜੀ ਜਿਹੀ ਹਵਾ ਵਗਦੀ ਆ ਲੈ ਜਾਂਦਾ ਨਾਲੋਂ ਪੱਟੀ ਦੇ।
0: ਅੱਛਾ
4: ਮੈਂ ਕਿਹਾ ਤੁਸੀਂ ਨੇਲ ਤੇ ਲਾਏ ਤੇ 1/4 ਇੰਚ ਦੇ ਹਨਾ ਜੀ ਚਾਹੀਦੇ, 1.5 ਇੰਚ ਚਾਹੀਦਾ ਨੇਲ ਉਹਦੇ ਵਿੱਚ ਹਨਾ। ਉਹ ਕਹਿੰਦੇ ਅਸੀਂ ਇਹਨੂੰ ਕਿਹਾ ਸੀਗਾ ਜੀ ਦੇ ਬੋਰਡ ਆ, ਤੇ ਕਹਿੰਦੇ ਉਹ ਕਹਿੰਦੇ ਕੋਈ ਨੀ ਕੋਈ ਨੀ ਚੱਲੂਗਾ। ਮੈਂ ਕਿਹਾ ਮਾੜੀ ਜਿਹੀ ਹਵਾ ਵਗਦੀ ਆ ਤੇ ਉਹ ਵਿੱਚੋਂ ਨਿਕਲ ਜਾਂਦਾ, ਪਲਾਸਟਿਕ ਦੇ ਹੁੰਦੇ ਆ ਉਹ ਵੁੱਡ ਪ੍ਰੋਪਰ ਨਾ, ਉਹਦੇ ਪਿੱਛੇ ਵਾਚਲ ਪਾਈ ਆ, ਇਸ ਕਰਕੇ ਹਵਾ ਨਾਲ ਵੀ ਉੱਡਦੇ ਆ। ਲਾਉਣ ਵਾਲੀ ਕੋਈ ਚੱਕਰ ਨੀ, ਕਿਸੇ ਨੂੰ ਕੀ ਤਕਲੀਫ ਹੈ ਲਾਉਣ ਦੀ।
0: ਮੈਂ
4: ਫੜਿਆ ਆਪ ਖੁਦ,
0: ਗੱਲ ਤੁਹਾਡੀ ਵੀ ਠੀਕ ਹੈ, ਹਵਾ ਵੀ ਇੰਨੀ ਚੱਲਦੀ ਹੈ ਹਨਾ, ਆ 52 ਕਿਲੋ।
4: ਹਾਂਜੀ ਮੈਂ ਖੁਦ ਉਹਨਾਂ ਨਾਲ ਗੱਲ ਕੀਤੀ ਕੱਲ ਉੱਤੇ, ਮੈਂ ਕਿਹਾ ਵੀ ਤੁਸੀਂ ਬੋਰਡ ਲਾਈ ਜਾਂਦੇ ਵੀ ਹੈ? ਕਹਿੰਦੇ ਨਹੀਂ ਭਾਜੀ ਫਿਕਸ ਕਰਦੇ। ਮੈਂ ਕੀ ਗੱਲ ਆ, ਮੈਂ ਜਦੋਂ ਵੇਖਿਆ ਨੇਲ, ਮੈਂ ਕਿਹਾ ਨੇਲ ਤੇ ਉਹਦੇ ਵਿੱਚ ਵੁੱਢ ਦੇ ਜਾਂਦਾ ਹੀ ਨੀ,
0: ਠੀਕ ਆ
4: ਉਹ ਵਿੱਚ ਫਲੈਕਸ ਦੇ ਵਿੱਚ ਫਸਿਆ ਵੀ, ਅੱਧਾ ਇੰਚ ਦਾ ਨਟ ਤੇ ਥੋੜੀ ਨਾਲ ਲੱਗਦੇ ਆ, ਉਹ ਹਵਾ ਨਾਲ ਲਈ ਜਾਂਦੇ ਆ। ਲੋਕਾਂ ਨੂੰ ਕਹਿੰਦੇ ਵੀ ਖਰੇ ਲੱਗਦਾ ਵੀ ਜਿੱਦਾਂ ਲੋਕ ਲਾਉਂਦੇ, ਲੋਕਾਂ ਨੂੰ ਕੀ ਤਕਲੀਫ ਆ, ਕੋਈ ਕਿਸੇ ਨੂੰ ਕੋਈ ਤਕਲੀਫ ਨੀ ਇੱਥੇ,
0: ਠੀਕ ਆ ਠੀਕ।
4: ਹਾਂਜੀ ਉਹਨਾਂ ਕੋ ਵੀ ਥੋੜੇ ਨੇਲ ਲੰਮੇ ਲਾਓ ਭਾਈ ਸਾਹਿਬ, ਖਰਚਾ ਕਰੋ।
0: ਇਹ ਵੀ ਤੁਹਾਡਾ ਜਾਇਜ਼ ਆ ਤੁਹਾਡਾ ਇਹ ਪੁਆਇੰਟ, ਥੈਂਕ ਯੂ ਭਾਜੀ ਥੈਂਕ ਯੂ। ਵੈਸੇ ਨਾ ਇਹ ਜ਼ਰੂਰੀ ਆ, ਸਹੀ ਗੱਲ ਹੈ ਕਿ ਕਈ ਵਾਰੀ ਨਾ ਵੀ ਆਪਾਂ ਸ਼ੱਕ ਵੀ ਕਰਨ ਲੱਗ ਜਾਂਦੇ ਹੁੰਦੇ ਹਾਂ ਵੀ ਇੱਦਾਂ ਕੀਤਾ ਹੋਣਾ ਕਿਸੇ ਨੇ, ਪਰ ਉਂਝ ਹਵਾ ਵੀ ਚੱਲਦੀ ਹੈ, ਇਹ ਚੀਜ਼ ਦਾ ਵੀ ਧਿਆਨ ਰੱਖੋ। ਜਾਂ ਤਾਂ ਉਹ ਚੰਗੀ ਤਰ੍ਹਾਂ ਜ਼ਮੀਨ 'ਚ ਜਿਵੇਂ ਜਿਹੜੇ ਉਹਨਾਂ ਦੇ ਆਪਾਂ ਗੱਡਦੇ ਜਿਵੇਂ ਆਪਾਂ ਕਹਿੰਦੇ ਹਾਂ, ਉਹ ਚੰਗੀ ਤਰ੍ਹਾਂ ਗੱਡੇ ਹੋਏ ਹੋਣ, ਹਵਾ ਇੱਥੇ ਇੰਨੀ ਤੇਜ਼ ਚੱਲਦੀ ਉਹ ਤਾਂ ਉਈ ਉਡਾ ਕੇ ਲੈ ਜਾਂਦੀ ਹੈ। ਹੁਣ ਆਪਾਂ ਕਈ ਵਾਰੀ ਆਪਣੇ ਗਾਰਬੇਜ ਬਿਨ ਬਾਹਰ ਰੱਖਦੇ ਹਾਂ, ਜਦੋਂ ਥੋੜ੍ਹੀ ਜਿਹੀ ਤੇਜ਼ ਹਵਾ ਚੱਲ ਰਹੀ ਹੁੰਦੀ ਆ ਉੱਡ ਉੱਡ ਕੇ ਪਤਾ ਨਹੀਂ ਇੰਨੀ ਦੂਰ ਚਲੇ ਜਾਂਦੇ, ਤੇ ਫਿਰ ਉਹ ਚੱਕ ਕੇ ਲਿਆਉਣੇ ਪੈਂਦੇ ਆ। ਸੋ ਇਹ ਚੀਜ਼ ਦਾ ਵੀ ਚਲੋ ਧਿਆਨ ਰੱਖੋ। ਚਲੋ ਕਈ ਵਿੱਚ ਜਿਵੇਂ ਕਹਿੰਦੇ ਕੰਗਿਆਰੀ ਵੀ ਹੁੰਦੀ ਆ, ਪੱਟ ਵੀ ਕਈ ਦਿੰਦੇ ਹੋਣੇ, ਪਰ ਏਦਾਂ ਵੀ ਹੋ ਜਾਂਦਾ ਹਵਾ ਜਿਹੜੀ ਚੱਲ ਰਹੀ ਸੀ ਆ ਇੱਕ ਦੋ ਦਿਨ, ਕੱਲ ਵੀ ਬੜੀ ਚੱਲੀ ਪਰਸੋਂ, ਹੈ ਨਾ, ਤੇ ਉਹਦੇ ਨਾਲ ਵੀ ਜਿਹੜੇ ਸਾਈਨ ਬੋਰਡ ਉਹ ਪੱਟੇ ਗਏ ਹੋਣੇ ਆ, ਸੋ ਇਹ ਵੀ ਥੋੜਾ ਧਿਆਨ ਰੱਖੋ। ਕਈ ਵਾਰ ਆਪਾਂ ਹੁੰਦਾ ਕੁਛ ਆ ਤੇ ਕਈ ਵਾਰ ਆਪਾਂ ਨੂੰ ਲੱਗਦਾ ਕੁਛ ਹੁੰਦਾ, ਹੈ ਨਾ। ਤੋ ਲਓ ਜੀ ਇੱਕ ਤੁਹਾਨੂੰ ਹੋਰ ਸੁਣਾ ਦਈਏ।
5: ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਤੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
6: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
7: ਨਮਸਕਾਰ, ਸਤਿ ਸ੍ਰੀ ਅਕਾਲ, ਅਦਬ। ਮੈਂ ਵੇਦਾਂਤ ਵਿਆਸ, ਵਾਰਡ 7 ਔਰ 8 ਸੇ ਰੀਜਨਲ ਕਾਉਂਸਲਰ ਕਾ ਉਮੀਦਵਾਰ ਹੂੰ। ਆਪਸੇ ਮਿਲਕਰ ਏਕ ਬਾਤ ਸਾਫ ਹੋਈ, ਆਪਕੋ ਸਵਾਲੋਂ ਕੇ ਸੀਧੇ ਜਵਾਬ, ਟੈਕਸ ਕੇ ਹਰ ਡਾਲਰ ਕਾ ਹਿਸਾਬ ਔਰ ਆਪਕੀ ਬਾਤ ਸੁਣਨੇ ਵਾਲੀ ਕਾਉਂਸਲ ਚਾਹੀਏ। ਮੇਰੀ ਪ੍ਰਾਥਮਿਕਤਾਏ ਸਾਫ ਹੈ, ਪਾਰਦਰਸ਼ੀ ਫੈਸਲੇ, ਜਵਾਬਦੇਹ ਕਾਉਂਸਲ, ਕਿਫਾਇਤੀ ਘਰ ਔਰ ਨਏ ਨਿਵੇਸ਼ ਸੇ ਅੱਛੀ ਨੌਕਰੀਆਂ। ਮੈਂ ਆਪਕੇ ਮੁੱਦੇ ਕਾਉਂਸਲ ਮੇਂ ਉਠਾਉਂਗਾ ਔਰ ਆਪਕੋ ਬਤਾਉਂਗਾ ਕਿਆ ਕਾਮ ਹੁਆ, ਕਿਆ ਬਾਕੀ ਹੈ ਔਰ ਕਿਉਂ। ਵੇਦਾਂਤ ਵਿਆਸ ਕੋ ਵੋਟ ਦੇ, ਆਪਕੀ ਆਵਾਜ਼ ਮੇਰੀ ਜ਼ਿੰਮੇਦਾਰੀ, ਆਈਏ ਮਿਲਕਰ।
0: ਬਿਲਕੁਲ ਜੀ, ਤੁਸੀਂ ਵੇਦਾਂਤ ਵਿਆਸ ਦਾ ਨੰਬਰ ਵੀ ਨੋਟ ਕਰ ਸਕਦੇ ਹੋ ਤੇ ਗੱਲਬਾਤ ਵੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਨਾ ਵੇਦਾਂਤ ਦੇ ਨਾਲ, ਤੇ ਮੈਂ ਨੰਬਰ ਤੁਹਾਨੂੰ ਦੇ ਦਿੰਦੀ ਹਾਂ। ਨੰਬਰ ਹੈਗਾ ਵੇਦਾਂਤ ਦਾ 2896540643, ਤੇ ਤੁਸੀਂ ਗੱਲਬਾਤ ਜਿਹੜੀ ਵੇਦਾਂਤ ਦੇ ਨਾਲ ਕਰ ਸਕਦੇ ਹੋ 2896540643, ਤੇ ਇਹ 7 ਤੇ 8 ਦੇ ਵਿੱਚ ਰੀਜਨਲ ਕੌਂਸਲਰ ਦੇ ਕੈਂਡੀਡੇਟ ਹੈ ਤੁਹਾਡੇ ਤੋਂ, ਵੋਟਾਂ ਪਾਓ ਤੇ ਜਿਤਾਓ। ਜਿਹੜੇ ਯੰਗਸਟਰ ਹੈ ਤੁਹਾਡੇ ਲਈ, ਦੇਖੋ ਵੈਸੇ ਨਾ ਤੁਸੀਂ ਮੰਨੋ ਮੇਰੀ ਗੱਲ, ਬਦਲਾਅ ਫੋਰ ਸ਼ੋਰ ਆਊਗਾ। ਨਿਰਮਲਾ ਦੇਵੀ ਮਧੂ, ਇਹ ਰੀਜਨਲ ਕੌਂਸਲਰ ਹੈਗੇ ਜੀ ਕੈਂਡੀਡੇਟ ਵਾਰਡ ਨੰਬਰ 9 ਤੇ 10 ਦੇ ਵਿੱਚ। ਸੋ ਤੁਸੀਂ ਇਹਨਾਂ ਨੂੰ ਵੋਟ ਪਾਓ ਬੜੇ ਵਧੀਆ ਤਰੀਕੇ ਦੇ ਨਾਲ, ਕਹਿੰਦੇ ਮੈਂ ਤੁਹਾਡੇ ਲਈ ਕੰਮ ਕਰੂੰਗੀ, ਤੁਹਾਡੀ ਆਵਾਜ਼ ਬਣੂੰਗੀ ਕੌਂਸਲ ਦੇ ਵਿੱਚ। ਨੰਬਰ ਤੁਸੀਂ ਨੋਟ ਕਰ ਲਓ ਜੀ ਨਿਰਮਲਾ ਦੇਵੀ ਮਧੂ ਦਾ। ਸੋ ਇਹਨਾਂ ਨੇ ਇੰਟਰਵਿਊ ਕਰਨੀ ਸੀ, ਮੈਂ ਟਾਈਮ ਦਿੱਤਾ ਸੀ ਅੱਜ, ਪਰ ਇਹਨਾਂ ਦੀ ਕਾਲ ਆਈ ਨਹੀਂ ਅੱਜ ਹਾਲੇ ਮੈਨੂੰ। ਸੋ ਹੁਣ ਤਾਂ ਫਿਰ ਕੱਲ੍ਹ ਨੂੰ ਹੀ ਕਰਾਂਗੇ। 55 ਹੋ ਗਏ, 647-26-5763 ਤੇ ਗੱਲਬਾਤ ਕਰਨੀ ਹੈ। 6473265763 ਤੇ ਗੱਲਬਾਤ ਹੋ ਸਕਦੀ ਹੈ। ਸੰਤੋਖ ਰੰਧਾਵਾ, ਇਹ ਵੀ ਬੜੇ ਜੀ ਪੱਬਾਂ ਭਾਰ ਐਨ ਹੋਏ ਹੋਏ ਆ ਜੀ, ਬੜੀ ਵਧੀਆ ਕੰਪੇਨਿੰਗ ਕਰ ਰਹੇ ਆ। ਇਹ ਸਿਟੀ ਕੌਂਸਲਰ 3 ਤੇ 4 ਦੇ ਵਿੱਚ ਤੁਹਾਡੇ ਲਈ ਐਜ ਏ ਕੈਂਡੀਡੇਟ ਹੈਗੇ ਆ ਸਿਟੀ ਕੌਂਸਲਰ ਦੇ। ਸੋ ਵਾਰਡ ਨੰਬਰ 3 ਤੇ 4। ਸੋ ਇਹਨਾਂ ਨੇ ਵੀ ਬੜੇ ਵਧੀਆ, ਕਹਿੰਦੇ ਮੈਂ ਬਦਲਾਅ ਲੈ ਕੇ ਆਊਂਗਾ, ਤੁਹਾਡੀ ਆਵਾਜ਼ ਸਿਟੀ ਹਾਲ ਦੇ ਵਿੱਚ ਲੈ ਕੇ ਜਾਣੀ ਹੈ। ਵਿਜ਼ਨ ਫੋਰ ਆਲ, ਅ ਪਲੈਜ ਟੂ ਡਿਲੀਵਰ। ਸੋ ਤੁਸੀਂ ਵੋਟ ਪਾਉਣੀ ਹੈ ਜੀ ਸੰਤੋਖ ਰੰਧਾਵਾ। ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ ਜੇ ਤੁਹਾਨੂੰ ਇਹਨਾਂ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਵਲੰਟੀਅਰ ਵਰਕ ਇਹਨਾਂ ਨਾਲ ਕਰਾਉਣਾ ਚਾਹੁੰਦੇ ਹੋ। 416-1648-9634 ਨੰਬਰ ਹੈ, 416-428-9634 ਤੇ ਗੱਲਬਾਤ ਕਰਨੀ ਹੈ। ਡਾਕਟਰ ਆਜ਼ਾਦ ਗੋਇਤ, ਇਹ ਤਾਂ ਸਿਟੀ ਕੌਂਸਲਰ ਦੇ ਕੈਂਡੀਡੇਟ ਹੈ ਜੀ, ਔਰ ਕਹਿੰਦੇ ਆ ਵੀ ਮੈਂ ਤਾਂ ਇੰਨੇ ਵਧੀਆ ਤੁਹਾਡੀ ਆਵਾਜ਼ ਬਣੂੰਗਾ ਨਾ, ਜਿਹੜੇ ਪਿੱਛੇ ਗਲਤ ਕੁਛ ਉਹਨਾਂ ਨੂੰ ਲੱਗਿਆ ਵੀ ਹੋਇਆ, ਕਿਉਂਕਿ ਇਹ ਪਿਛਲੇ ਸਮੇਂ ਦੇ ਵਿੱਚ ਵੀ ਕਾਫੀ ਐਕਟਿਵ ਰਹੇ ਆ, ਕਹਿੰਦੇ ਮੈਂ ਉਹ ਸਾਰੇ ਉਜਾਗਰ ਕਰੂੰਗਾ ਕੌਂਸਲ 'ਚ ਜਾ ਕੇ। ਇਹ ਤੁਹਾਡੇ ਸਿਟੀ ਕੌਂਸਲਰ ਹੈਗੇ ਜੀ ਵਾਰਡ ਨੰਬਰ 9 ਤੇ 10 ਬਰੈਂਪਟਨ ਦੇ ਵਿੱਚ। ਸੋ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾਓ। 647-999-9951 ਨੰਬਰ ਹੈ। ਗੁਰਪ੍ਰੀਤ ਸਿੰਘ ਢਿੱਲੋਂ, ਤੇ ਗੁਰਪ੍ਰੀਤ ਸਿੰਘ ਢਿੱਲੋਂ ਬਿਲਕੁਲ ਜੀ, ਇਹਨਾਂ ਨੇ ਤਾਂ ਪਿਛਲੇ ਸਮਿਆਂ ਦੇ ਵਿੱਚ ਵੀ ਕੰਮ ਕੀਤਾ ਕਾਫੀ ਲੋਕਾਂ ਦੇ ਲਈ, ਤੇ ਲੋਕ ਵੀ ਕਾਫੀ ਉਤਸੁਕ ਹੈਗੇ ਇਹਨਾਂ ਨੂੰ ਵੋਟ ਪਾਉਣ ਦੇ ਲਈ ਕਿ ਦੁਬਾਰਾ ਆਉਣ ਤੇ ਵਧੀਆ ਵਧੀਆ ਕੰਮ ਹੋਣ, ਕਿਉਂਕਿ ਟੈਕਸਿਸ ਦਾ ਮੇਨ ਜਿਹੜਾ ਮੁੱਦਾ ਲੋਕਾਂ ਦੇ ਵਿੱਚ ਹੈਗਾ, ਮਹਿੰਗਾਈ ਵੈਸੇ ਇੰਨੀ ਹੋ ਗਈ। ਸੋ ਇਹ ਕਹਿੰਦੇ ਮੈਂ ਫਰੀਜ਼ ਕਰੂੰਗਾ ਟੈਕਸ, ਜਿਹੜਾ ਘਟਾਵਾਂਗੇ ਉਹਨੂੰ ਫਰੀਜ਼ ਕਰਾਂਗੇ, ਅੱਗੇ ਹੋਰ ਨਾ ਵਧਣ, ਕਿਉਂਕਿ 30% ਤੱਕ ਹੁਣ ਵੱਧ ਚੁੱਕੇ ਆ। ਸੋ ਇਹ ਰੀਜਨਲ ਕੌਂਸਲਰ ਜੀ ਬਰੈਂਪਟਨ ਵਾਰਡ 9 ਤੇ 10 ਦੇ ਕੈਂਡੀਡੇਟ ਗੁਰਪ੍ਰੀਤ ਸਿੰਘ ਢਿੱਲੋਂ, ਇਹਨਾਂ ਨੂੰ ਵੋਟ ਪਾਓ ਤੇ ਜਿਤਾਓ, ਤੇ ਤੁਹਾਡੇ ਲਈ ਕੰਮ ਕਰਨਗੇ ਬੜੇ ਵਧੀਆ। 647-825-0910 ਨੰਬਰ ਇਹਨਾਂ ਦਾ। ਤੇ ਦੁਆਬਾ ਟੂਰਸ ਐਂਡ ਟਰੈਵਲਸ ਦਾ ਮੈਂ ਨੰਬਰ ਦੇ ਦੇਵਾਂ ਜੀ, ਸਮਾਂ ਵੀ ਆਪਣਾ ਹੋ ਚੱਲਿਆ। ਤੁਸੀਂ ਵਧੀਆ ਟਿਕਟਾਂ ਲੈਣਾ ਚਾਹੁੰਦੇ ਹੋ, ਏਅਰ ਫੇਅਰ ਕਮਾਲ ਦੇ ਸਰਵਿਸ ਨੰਬਰ 1, 905-673-1400 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਔਰ ਮਯੰਕ ਪਟਨਾਗਰ ਜੀ, ਇਹ ਤੁਹਾਡੇ ਮੋਰਗੇਜ ਦੇ ਜਿਵੇਂ ਆਪਾਂ ਕਹਿੰਦੇ ਬੜੇ ਨਿਪੁੰਨ ਵਿਅਕਤੀ ਹੈਗੇ ਆ, ਤੁਸੀਂ ਇਹਨਾਂ ਨੂੰ ਕੰਟੈਕਟ ਕਰੋ ਜੇ ਤੁਹਾਨੂੰ ਮੋਰਗੇਜ ਚਾਹੀਦੀ ਆ, ਤੇ ਤੁਹਾਨੂੰ ਬੜੀ ਵਧੀਆ ਮੋਰਗੇਜ ਲੈ ਕੇ ਦੇਣਗੇ। ਕਈ ਵਾਰੀ ਨੇੜੇ ਤੇੜੇ ਮੋਰਗੇਜ ਹੁੰਦੀ ਆ ਤੇ ਫਿਰ ਕੋਈ ਹੱਥ ਨਹੀਂ ਫੜਦਾ, ਤੁਸੀਂ ਇਹਨਾਂ ਨੂੰ ਕੰਟੈਕਟ ਕਰੋ 647-2023 ਤੇ। ਈਗਲ ਟਰੱਕ ਸੇਲ ਦੇ ਬਿੱਲ ਸੇਖੋਂ ਜੀ ਕੋਲ ਨਵਿਆਂ ਵਰਗੇ ਟਰੱਕ ਖੜੇ ਆ ਜੀ, ਫਾਈਨਾਂਸਿੰਗ ਔਨ ਦਾ ਸਪੋਟ ਹੈ। ਨੰਬਰ ਹੈਗਾ 416-819-6000-4168-196000 ਤੇ। ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰ ਚਾਹੀਦੇ ਆ, ਜੇਕਰ ਤੁਸੀਂ ਐਜ਼ ਏ ਓਨਰ ਆਪਰੇਟਰ ਕੰਮ ਕਰਨਾ ਜਾਂ ਤੁਹਾਨੂੰ ਜੋਬ ਚਾਹੀਦੀ ਆ ਵਧੀਆ ਪੇ ਵਧੀਆ ਗੇੜੇ, 647-292-5757। ਔਲ ਟਰੱਕ ਲਿਊਬ ਐਂਡ ਵਾਸ਼ ਤੇ ਪਹੁੰਚਣਾ ਜੀ, ਜਿਹੜੇ ਕਿ ਤੁਹਾਨੂੰ ਬੜੇ ਵਧੀਆ ਤੁਹਾਡੇ ਟਰੱਕਾਂ ਨੂੰ ਵਾਸ਼ ਕਰਦੇ ਆ, ਅੰਦਰੋਂ ਬਾਹਰੋਂ ਕੋਈ ਲੀਕੇਜ ਡੈਮੇਜ ਆ ਉਹ ਵੀ ਠੀਕ ਕਰ ਦੇਣਗੇ। 24/7 ਸਰਵਿਸ ਹੈ ਇਹਨਾਂ ਦੀ, ਜਦੋਂ ਤੁਸੀਂ ਕੰਮ ਤੇ ਜਾਂਦੇ ਹੋ ਠੀਕ ਹੈ, ਕੰਮ ਤੋਂ ਬਾਅਦ ਟਰੱਕ ਉੱਥੇ ਛੱਡੋ ਤੇ ਉਹ ਤੋਂ ਬਾਅਦ ਤੁਹਾਡਾ ਟਰੱਕ ਜਦੋਂ ਫਿਕਸ ਹੋ ਜਾਣਾ ਇਹਨਾਂ ਨੇ ਤੁਹਾਨੂੰ ਕਾਲ ਕਰ ਦੇਣੀ ਹੈ। 905-452-5995 ਤੇ ਗੱਲਬਾਤ ਕਰਨੀ ਹੈ। ਮੈਟਰਸਿਸ ਵਧੀਆ ਚਾਹੀਦੇ ਆ ਤਾਂ ਇਹਨਾਂ ਦੀ ਆਪਣੀ ਫੈਕਟਰੀ ਜੀ ਸ਼ੈਲਬਰਨ ਦੇ ਵਿੱਚ, ਤੇ ਵਧੀਆ ਤੁਸੀਂ ਮੈਟਰਸਿਸ ਲਓ। 905-452-9041 ਤੇ ਨਾਲ ਦੀ ਨਾਲ ਬਰਾੜ ਸਵੀਟਸ ਤੇ ਜਾਣਾ ਨਹੀਂ ਭੁੱਲਣਾ ਜੀ, ਖਾਣਾ ਪੀਣਾ ਹੁਣ ਫੈਸਟਿਵ ਸੀਜ਼ਨ ਆ ਰਿਹਾ ਤੇ ਖਾਓ ਪੀਓ ਮੌਜ ਮਨਾਓ। ਤੇ ਬਾਕੀ ਤੁਹਾਨੂੰ ਕੋਈ ਵੀ ਨੰਬਰ ਚਾਹੀਦਾ, ਸਗਨਦੀਪ ਦਾ ਨੰਬਰ ਵੀ ਮੈਂ ਦੇ ਦਿੰਦੀ ਇੱਕ ਵਾਰੀ, ਵਧੀਆ ਸੋਫੇ ਬਣਾਓ, 905-799-8877 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ, ਇਲੈਕਸ਼ਨਾਂ ਦਾ ਸਮਾਂ ਹੈਗਾ, ਜ਼ਰੂਰ ਤੁਸੀਂ ਆਪਣੀ ਵੋਟ ਪਾਉਣੀ ਹੈ। ਕੱਲ੍ਹ ਨੂੰ ਫਿਰ ਆਪਾਂ ਗੱਲਬਾਤ ਕਰਾਂਗੇ ਕਿਉਂਕਿ 16-17 ਨੂੰ ਪੈਣੀ ਹੈ ਐਡਵਾਂਸ ਪੋਲਿੰਗ। ਤੇ ਬਾਕੀ ਮੇਰੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਮੇਰਾ ਨੰਬਰ ਨੋਟ ਕਰ ਲਓ, 647-7352-3040। ਤੇ ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਆਟੋ ਹੋਮ ਇੰਸ਼ੋਰੈਂਸ ਚਾਹੀਦੀ ਹੈ, ਤੁਹਾਡੀ ਰਿਨਿਊਅਲ ਆ ਗਈ ਹੈ ਟਰੱਕ।
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
1: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
2: ਯਾਰ, ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
3: ਟੌਪ ਫਾਈਨੈਂਸ਼ੀਅਲ ਲਿੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
4: ਕ੍ਰਿਟੀਕਲ ਮਾਰਗੇਜ, ਆਰਈਐਸਪੀ, ਆਰਆਰਐਸਪੀ, ਵਿਜ਼ਿਟਰ ਇੰਸ਼ੋਰੈਂਸ, ਸੁਪਰਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫਾਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
3: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 6474730031 00
4: ਯਾ ਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ।

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: लाओ जी चक्को फिर खुशखबरी ब्रैम्पटन निवासियों लई खुशखबरी हुण जदों भी तुसी

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨਾ। ਇਹ ਅੱਲਾਹ ਤਾਲਾ ਜੀ ਮਹਾਰਾਜ ਤੁਹਾਡੀ ਸਦਾ ਸਦਾ ਜੈ ਹੋਵੇ, ਔਰ ਤੁਸੀਂ ਆਪਣੇ ਬੱਚਿਆਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਹੀ ਪੂਰੀ ਲੋਕਾਈ ਤੇ ਰੱਖਿਓ। ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਾਬਾ ਜੀ, ਅਸਲੀ ਜਿਹੜੇ ਦੇਵੀ ਦੇਵਤੇ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਸਾਨੂੰ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਹੋਰ ਦੇ ਦਿੱਤਾ। ਆਉਣ ਵਾਲੇ ਪਲਾਂ ਦਾ ਪਤਾ ਨਹੀਂ, ਪਰ ਜ਼ਿੰਦਗੀ ਦੀ ਸ਼ੁਰੂਆਤ ਜਿਹੜੀ ਹੈ ਅੱਜ ਸਵੇਰੇ ਸਵੇਰੇ ਇਸ ਖੂਬਸੂਰਤ ਮੌਸਮ ਨਾਲ ਹੋ ਗਈ ਹੈ। ਠੰਡ ਦਾ ਮੌਸਮ ਸਟਾਰਟ ਹੋ ਗਿਆ, ਜਿਨ੍ਹਾਂ ਨੇ ਘਰਾਂ ਦੀਆਂ ਵਿੰਡੋ ਖੋਲੀਆਂ ਸੀ ਔਰ ਬਿਲਕੁਲ ਬੰਦ ਕਰ ਦਿਓ। ਅੱਜ ਦੇ ਦਿਨ ਦੇ ਵਿੱਚ ਬਾਹਰ ਟੈਂਪਰੇਚਰ ਬਹੁਤ ਡਾਊਨ ਜਾ ਰਿਹਾ ਹੈ, ਔਰ ਬਾਹਰ ਲਾਈਟ ਜੈਕਟ ਔਰ ਲਾਈਟ ਸਵੈਟਰ ਜਿਹੜਾ ਪਾਉਣ ਦਾ ਮੌਸਮ ਸਟਾਰਟ ਹੋ ਗਿਆ ਹੈ। ਅੱਜ ਦਾ ਦਿਲ ਏਦਾਂ ਕਰਦਾ ਹੈ ਕਦੇ ਕੰਬਲ 'ਚ ਬਹਿ ਜਾਵੇ ਬਸ, ਹੈ ਨਾ, ਮੈਂ ਤੇ ਮੇਰੀ ਜਾਨ ਸ਼ਦਾਈ ਇੱਕੋ ਜਾਏ, ਦੋਨੇ ਆ ਫਿਰ ਅਣਜਾਣ ਸ਼ਦਾਈ ਇੱਕੋ ਜਾਏ। ਕੰਬਲ ਹੋਵੇ ਨਿੱਘਾ ਨਿੱਘਾ, ਉੱਤੋਂ ਹੋਵੇ ਤੂੰ ਤੇ ਉੱਤੇ ਹੋਵਾਂ ਮੈਂ, ਤੇ ਫਿਰ ਨਿੱਘ ਉਹ ਆਪਣੇ ਆਪ ਹੋਰ ਆ ਜਾਂਦਾ, ਠੀਕ ਹੈ ਨਾ, ਫਿਰ ਹੀਟ ਛੱਡਣ ਦੀ ਲੋੜ ਨਹੀਂ ਪੈਂਦੀ। ਚਲੋ ਛੱਡੋ, ਸਵੇਰੇ ਸਵੇਰੇ ਇਹ ਗੱਲਾਂ ਮੈਂ ਕਰਨਾ, ਤੁਸੀਂ ਜਾਓ ਕੰਮ ਕੁੰਮ ਕਰੋ, ਨਾਲ ਮੈਨੂੰ ਵੀ ਕੰਮ ਕਰਨ ਦਿਓ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-673-3337 9056733337, ਤੇ ਸਟੂਡੀਓ 'ਚ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਇਹੋ ਜਿਹੇ ਖੂਬਸੂਰਤ ਮੌਸਮ ਦੇ ਵਿੱਚ ਦੇਖੋ, ਅੱਗੇ ਦੇਖੋ ਸਨੋਅ ਆ ਜਾਣੀ ਹੈ, ਫਿਰ ਕਹਿੰਦਾ ਯਾਰ ਓ ਮਾਈ ਗਾਡ, ਬੜੇ ਵੈਦਰ, ਕਿੱਦਾਂ ਦਾ ਮੌਸਮ ਆ, ਸਨੋਅ ਹੀ ਸਨੋਅ ਆ, ਤੁਹਾਡੇ ਸ਼ੂ ਗਿੱਲੇ ਹੋ ਗਏ, ਸ਼ੂਆਂ 'ਚ ਸਨੋਅ ਵੱਢ ਗਈ। ਕਈ ਤਾਂ ਜਿਹੜੇ ਸ਼ੂ ਸਨੋਅ ਵਾਲੇ ਪਾ ਲੈਂਦੇ ਆ, ਪਰ ਕਈ ਬੰਦੇ ਲੈਦਰ ਸ਼ੂ ਤੋਂ ਇਲਾਵਾ ਕੋਈ ਪਾਉਂਦੇ ਕੋਈ ਨਹੀਂ, ਠੀਕ ਹੈ, ਉਹਨਾਂ ਦਾ ਇਲਾਜ ਕੀ ਹੈ? ਫਿਰ ਪਾਣੀ ਅੰਦਰ ਵੜ ਜਾਂਦਾ, ਜਰਾਬਾਂ ਭਿੱਜ ਜਾਂਦੀਆਂ, ਫਿਰ ਕਿਤੇ ਜਾਓ ਜਰਾਬਾਂ ਲਾਉਣੀਆਂ ਪੈਂਦੀਆਂ, ਫਿਰ ਪਾਣੀ ਸਕਾਓ ਅਤੇ ਉਸ ਤੋਂ ਬਾਅਦ ਕੰਮ ਕਾਰ ਅਗਲਾ ਚੱਲਦਾ। 905-673-33 ਏਦਾਂ ਦਾ ਗੀਤ ਦੱਸਿਓ, ਏਦਾਂ ਦਾ ਗੀਤ ਦੱਸਿਓ ਸਵੇਰੇ ਸਵੇਰੇ, ਏਦਾਂ ਦਾ ਗੀਤ ਦੱਸਿਓ ਸਵੇਰੇ ਸਵੇਰੇ ਕਿ ਬਸ ਤੁਹਾਨੂੰ ਨਾ, ਬਸ ਪਹਿਲਾਂ ਗੀਤ ਦੱਸੋ ਫਿਰ ਦੱਸੂਗਾ ਕੀ ਹੋਊਗਾ। ਹੈਲੋ
1: ਭਾਈ, ਸਤਿ ਸ਼੍ਰੀ ਅਕਾਲ।
0: ਓ ਆਓ ਜੀ, ਸ਼ੇਰ ਬੱਗਿਓ, ਕੀ ਹਾਲ ਆ
1: ਭਾਜੀ? ਜਿਹੜੀ ਆ ਸਿਰ ਆਹੀ ਟਿਊਨ ਤੁਸੀਂ ਸਟਾਰਟਿੰਗ ਦਾ ਟਿਊਨ ਲਾਉਂਦੇ ਹੋ, ਧਰਮਾ ਬਹੁਤ ਜ਼ਬਰਦਸਤ ਹੈ, ਵਧੀਆ ਟਿਊਨ ਤੁਸੀਂ ਭਰਾ ਨੇ ਕਿੱਥੋਂ ਰਿਕਾਰਡ ਕਰਕੇ ਭਰਾ ਜੀ ਲਾਈ ਹੈ, ਬੜੀ ਵਧੀਆ ਟਿਊਨ ਹੈ।
0: ਮੇਰੀ ਗੱਲ ਸੁਣੋ, ਤੁਸੀਂ ਪੰਜਾਬੀ ਵਿਰਸਾ ਰੇਡੀਓ ਕਿਉਂ ਸੁਣਦੇ ਆ? ਦੇਰ ਇਜ਼ ਸਮਥਿੰਗ ਡਿਫਰੈਂਟ, ਕੋਈ ਡਿਫਰੈਂਟ ਹੋਊਗਾ, ਤੁਹਾਨੂੰ ਸਕੂਨ ਮਿਲੂਗਾ, ਆਰਾਮ ਮਿਲੂਗਾ, ਤੁਹਾਡਾ ਦਿਲ ਖੁਸ਼ ਹੋਊਗਾ, ਤੁਸੀਂ ਪਿਆਰ ਵੱਲ ਵਧੋਗੇ, ਤਦ ਹੀ ਸੁਣਦੇ ਆ ਨਾ ਪ੍ਰੋਗਰਾਮ।
1: ਬਿਲਕੁਲ, ਬਾਕੀ ਭਾਜੀ ਅਗਲੀ ਗੱਲ ਇਹ ਜਿਹੜੀ ਆ, ਤੁਸੀਂ ਹੁਣ ਕੰਬਲਾਂ ਦੀ ਗੱਲ ਕਰਦੇ ਪਏ ਨਾ,
0: ਹਾਂਜੀ,
1: ਮੈਂ ਕਹਿੰਦਾ ਤੁਸੀਂ
0: ਸਵੇਰੇ ਸਵੇਰੇ ਬਿਲਕੁਲ ਨੀ ਏਦਾਂ ਦੀ ਗੱਲ ਕਰਨੀ, ਕੰਬਲ ਤੁਸੀਂ ਜਿਹੜਾ ਲੈਣਾ ਨਾ, ਕੰਬਲ ਬਸ ਨਿੱਘਾ ਜਿਹਾ ਹੋਵੇ, ਬਸ ਥੋੜਾ ਜਿਹਾ, ਜੇ ਨਿੱਘਾ ਨਾ ਵੀ ਹੋਵੇ ਫਿਰ ਆਪਣੇ ਆਪ ਹੀ ਨਿੱਘਾ ਹੋ ਜਾਣਾ ਬਾਅਦ ਚ। ਜੀ ਸਰ,
1: ਚਮਕੀਲੇ ਦਾ ਗਾਣਾ ਲਾ ਦੋ, ਪਾਣੀ ਦਾ ਬੁਲਬਲਾ, ਬਹੁਤ ਵਧੀਆ ਗਾਣਾ।
0: ਮੇਰੀ ਗੱਲ ਸੁਣੋ, ਇਹ ਕਿ ਢੁਕਦਾ ਕੰਬਲ ਨਾਲ ਗਾਣਾ ਵਾਲਾ, ਦੱਸੋ ਮੈਨੂੰ। ਨਹੀਂ,
1: ਨਹੀਂ,
0: ਕਿੱਦਾਂ ਹੋ ਗਿਆ, ਕਮਾਲ ਦੀ ਗੱਲ ਕਰਦੇ ਤੁਸੀਂ ਸਵੇਰੇ ਸਵੇਰੇ, ਤੋ ਇਹਦਾ ਹਾਦੀ ਕਦੀ ਤੁਰੀ ਜਾਂਦੇ ਆ ਭਾਈ ਸਵੇਰੇ ਸਵੇਰੇ। 900 ਉਹ ਭਾਈ, ਉਹ ਮੇਰੇ ਟੈਲੀਫੋਨ ਦੀ ਬੈਲ ਬੰਦ ਕਰੋ ਹਰਜੀਤ ਜੀ, ਪਹਿਲਾਂ ਮੈਂ ਤਾਂ ਹੈਰਾਨ ਆ, ਦੱਸੋ ਕਹਿੰਦੇ ਕੰਬਲ ਨਾਲ ਆਹ ਗਾਣਾ ਕਿਵੇਂ ਢੁਕਦਾ ਬਈ, ਵੇ ਪਾਣੀ ਦੇ ਬੁਲਬਲੇ ਆਵੇ, ਗੱਲ ਮੈਂ ਕਿੱਧਰ ਕਰ ਜਾਣਾ, ਮੈਂ ਬਠਿੰਡੇ ਵੱਲ ਨੂੰ, ਤੁਸੀਂ ਇੱਧਰ ਦੁਆਬਿਆਂ ਨੂੰ ਤੁਰੇ ਆਉਂਦੇ ਆ, ਦੱਸੋ ਭਾਈ ਜਲੰਧਰ ਵੱਲ ਨੂੰ ਤੁਰੇ ਆਉਂਦੇ ਆ, ਇੱਦਾਂ ਨਾ ਕਰਿਆ ਕਰੋ ਪਲੀਜ਼ ਵੀਰ ਬਣ ਕੇ। 905-673-3337 ਸਟੂਡੀਓ ਦਾ ਨੰਬਰ ਆ, ਗਾਣਾ ਦੱਸੋ ਮੈਨੂੰ ਕੋਈ ਇੱਦਾਂ ਦਾ ਹੋਵੇ। ਬਸ ਸੁਣ ਕੇ ਮੈਂ ਇਹ ਕਹਾਂ ਕਿ ਯਾਰ, ਜਿਵੇਂ ਤਲਾਸ਼ ਹੁੰਦੀ ਹੈ ਨਾ ਕਿਸੇ ਚੀਜ਼ ਦੀ, ਉਹ ਤੁਹਾਨੂੰ ਬਹੁਤ ਦੇਰ ਬਾਅਦ ਮਿਲ ਜਾਵੇ, ਜਿਵੇਂ ਮੈਂ ਗਾਣਾ ਨਾਲ ਤੇਰੀ ਉਮੀਦ ਤੇਰਾ ਇੰਤਜ਼ਾਰ ਕਰਦੇ ਹੈ ਸਨਮ, ਬਸ ਸਿੰਘ ਹਰਜੀਤ ਤੋਂ ਤੁਮਸੇ ਹੀ ਪਿਆਰ ਕਰਦੇ ਹੈ। ਇਹ ਜਾਨ ਹੈ ਕਿੱਥੇ ਹਾਲੇ ਤੱਕ ਪਤਾ ਨਹੀਂ ਲੱਗਾ, ਚਲੋ ਕੋਈ ਨਹੀਂ, ਬਾਅਦ ਦੀ ਗੱਲ ਆ, ਪਰ ਗੱਲ ਇਹ ਆ ਕਿ ਗੀਤ ਕੋਈ ਇੱਦਾਂ ਦਾ ਹੋਵੇ ਸਵੇਰੇ ਸਵੇਰੇ ਜਿਹੜਾ ਕਿ ਤੁਹਾਡੇ ਦਿਲ ਨੂੰ ਰਾਜ਼ੀ ਕਰ ਦੇਵੇ, ਤੁਹਾਡੇ ਮਨ ਨੂੰ ਰਾਜ਼ੀ ਕਰ ਦੇਵੇ, ਸੁਣ ਕੇ ਤੁਸੀਂ ਬਿਲਕੁਲ ਸਕੂਨ ਦੇ ਵਿੱਚ ਆ ਜਾਓ, ਤੁਸੀਂ ਸੁਣ ਕੇ ਬਿਲਕੁਲ ਆਰਾਮ ਦੇ ਵਿੱਚ ਆ ਜਾਓ, ਤੁਹਾਡਾ ਦਿਮਾਗ, ਤੁਹਾਡਾ ਦਿਲ ਬਿਲਕੁਲ ਏਦਾਂ ਹੋ ਜਾਵੇ ਕਿ ਵਾਕਈ ਇਹ ਗੀਤ ਹਰਜੀਤ ਜੀ ਲੱਭ ਰਹੇ ਸੀ। 905-673-3337 ਜਾਂ ਫਿਰ ਮੇਰੀ ਡਿਊਟੀ ਲਾ ਦਿਓ ਬਾਈ, ਜਾਂ ਫਿਰ ਮੈਂ ਫਿਰ ਕੋਈ ਨਾ ਕੋਈ ਤੁਹਾਨੂੰ ਕ੍ਰਿਸ਼ਮਾ ਦਿਖਾਉਣਾ ਕੱਢ ਕੇ ਗੀਤ ਦਾ, ਪਹਿਲਾਂ ਮੇਰੀ ਮਤਲਬ ਹੁੰਦਾ ਵੀ ਤੁਹਾਡੇ ਨਾਲ ਗੱਲਬਾਤ ਕਰ ਲਈਏ, ਨਾਲੇ ਸਵੇਰੇ ਸਵੇਰੇ ਤੁਹਾਡੇ ਨਾਲ ਫਤਿਹ ਸਾਂਝੀ ਹੋ ਜਾਂਦੀ ਹੈ ਨਾ ਸਾਰਿਆਂ ਨਾਲ। 905-673-3337 ਹਮ ਹੈ ਆਪਕੇ ਆਪਣੇ ਮੇਰੀ ਜਾਨ ਸਿੰਘ ਹਰਜੀਤ।

0: ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਆ। ਨੈਕਸਟ ਕਾਲ। ਓਹੋ ਕਰਮ ਵਾਲਿਓ, ਕਿੱਥੇ ਚਲੇ ਜਾਂਦੇ ਆ ਤੁਸੀਂ? ਪ੍ਰੋਗਰਾਮ ਪੰਜਾਬੀ ਵਿਰਸਾ ਥੋੜਾ ਜਿਹਾ ਹੋਲਡ ਕਰ ਲਿਆ ਕਰੋ, ਮਾੜਾ ਮੋਟਾ ਫਿਰ ਮੈਂ ਵੀ ਮੱਝ ਦੋ ਡਾਇਲੋਗ ਛੱਡਣੇ ਹੁੰਦੇ ਆ ਇੱਕ ਦੋ। 9056737337। ਅੱਜ ਜੇ ਇਹਨਾਂ ਨੇ ਮਸਾਜ ਕਰਾਉਣੀ ਆ, ਇਹ ਜਿਹੜਾ ਵੀਰ ਭਾਈ ਆਪਣਾ ਆਇਆ ਬ੍ਰੈਂਪਟਨ ਦੇ ਵਿੱਚ, ਇਹ ਮਸਾਜ ਕਾਹਦੀ ਕਰਦਾ? ਜਿਹਨਾਂ ਦੀਆਂ ਬੈਲਟਾਂ ਸ਼ੈਲਟਾਂ ਲੱਗੀਆਂ ਹੋਈਆਂ ਲਵਾ ਦਿੰਦਾ ਬੈਗ ਤੋਂ। ਕਈ ਬਜ਼ੁਰਗ ਇੱਦਾਂ ਦੇ ਹੁੰਦੇ ਆ, ਸਾਡੀਆਂ ਮਾਈਆਂ ਬੀਬੀਆਂ ਇੱਦਾਂ ਦੀਆਂ ਹੁੰਦੀਆਂ, ਕਈ ਵੀਰ ਨਾ ਥੋੜ੍ਹਾ ਜਿਹਾ ਜਿਵੇਂ ਬੈਂਡ ਕਹਿ ਲਓ ਜਾਂ ਕੁੱਬ ਪਿਆ ਹੁੰਦਾ। ਤੁਸੀਂ ਜਾਓ ਇੱਥੇ ਜ਼ਰੂਰ ਇੱਕ ਵਾਰੀ ਦੇਖੋ। ਜਦੋਂ ਨਾ ਕਿਤੇ ਆਰਾਮ ਨਾ ਆਵੇ, ਜਦੋਂ ਕੋਈ ਸੁੱਖ ਮੰਗਣੀ ਹੋਵੇ ਬੰਦੇ ਨੇ, ਤੇ ਫਿਰ ਬੰਦਾ ਥਾਂ ਥਾਂ 'ਤੇ ਜਾਂਦਾ, ਭਟਕਦਾ ਫਿਰਦਾ ਵੀ ਮੈਨੂੰ ਇੱਥੋਂ ਆਰਾਮ ਆ ਜਾਵੇ, ਮੈਨੂੰ ਇਸ ਡਾਕਟਰ ਕੋਲ ਆਰਾਮ ਆ ਜਾਵੇ। ਅਤੇ ਜਿਹੜਾ ਇਹ ਬੰਦਾ ਆਇਆ ਮਸਾਜ ਵਾਲਾ, ਇਹ ਸਿੱਖਿਆ ਹੋਇਆ ਬੰਦਾ, ਕਾਰੀਗਰ ਬੰਦਾ, ਕੋਈ ਇਹ ਨਹੀਂ ਕਿ ਉੱਥੋਂ ਪਿੰਡੋਂ ਉੱਠ ਕੇ ਆ ਗਿਆ ਵੀ ਉੱਥੇ ਪਿੰਡ ਮਲਦਾ ਸੀ ਅਤੇ ਇੱਥੇ ਆ ਕੇ ਉਹਨੇ ਆਪਣਾ ਕੰਮ ਸ਼ੁਰੂ ਕਰ ਲਿਆ, ਇੱਦਾਂ ਦਾ ਕੰਮ ਨਹੀਂ ਹੈ ਉਹਨਾਂ ਦਾ। ਲੇਕਿਨ ਕੀ ਹੈ ਕਿ ਇਹ ਬੰਦੇ ਸਿੱਖੀ ਹੋਈ ਮਸਾਜ ਆ। 9055843000 ਦੇ ਕੋਕ ਦੀ ਇਜਾਜ਼ਤ ਹੀ ਹੈ। 9055843000 ਤੇ ਤੁਸੀਂ ਕਾਲ ਜਲਦੀ ਜਲਦੀ ਕਰ ਲਿਓ। ਪੰਜਾਬੀ ਵਿਰਸਾ, ਹੈਲੋ ਜੀ, ਬੋਲੋ ਕਲਕੱਤੇ ਵਾਲਿਓ, ਲੈ ਦੱਸ, ਹੈਲੋ ਬੋਲੋ ਜੀ। ਜਗਰਾਜ ਸਿੰਘ ਜੀ ਕਲਕੱਤੇ ਵਾਲਿਓ ਬੋਲਦੇ ਨੀ, ਇੰਡੀਆ ਤੋਂ ਫੋਨ ਕਰ ਰਹੇ ਆ, ਫੋਨ ਮਿਲਦਾ ਨਹੀਂ ਇਹਨਾਂ ਦਾ ਜਲਦੀ ਕਿਤੇ, ਮੈਂ ਦੇਖਿਆ। ਪਰ ਇਹ ਬੰਦਾ ਵੀ ਪਿਆਰ ਵਾਲਾ ਹੀ ਹੈ, ਰੱਬ ਦਾ ਭਗਤ ਬੰਦਾ। ਅਤੇ ਯਾਰ ਇੱਕ ਕਾਲ ਆਈ ਹਾਲੇ ਤਾਂ, ਕੀ ਗੱਲ ਸਾਰਾ? ਦੂਜੀ ਕਾਲ ਇਹ ਕੱਟ ਗਈ, ਕਿੱਥੇ ਸਾਰੇ ਜਣੇ? ਠੰਡ ਲੱਗ ਗਈ ਜ਼ਿਆਦਾ ਭਾਈ ਸਾਰਿਆਂ ਨੂੰ, ਤੁਹਾਨੂੰ ਵੀਰਾਂ ਨੂੰ? ਕਮਾਲ ਹੋ ਗਈ ਯਾਰ, ਮੈਂ ਤਾਂ ਸਵੇਰੇ ਸਵੇਰੇ ਚਾਰ ਜਿਹਾ ਚੜ੍ਹਿਆ ਹੁੰਦਾ, ਮੈਨੂੰ ਬਈ ਭਾਈਆਂ ਨਾਲ ਵੀਰਾਂ ਨਾਲ ਗੱਲਾਂ ਕਰਨੀਆਂ ਆਪਣੇ, ਅਤੇ ਤੁਸੀਂ ਹਲੇ ਦੋ ਕਾਲਾਂ ਕਰਕੇ ਥੱਕ ਗਏ ਸਿਰਫ। ਕੀ ਗੱਲ ਹੋ ਗਈ? ਠੰਡ ਲੱਗ ਗਈ ਲੱਗਦੀ ਗੱਡੀ 'ਚ, ਹੈ ਨਾ? 9056737337। ਕਿਹੜਾ ਇੱਦਾਂ ਦਾ ਗੀਤ ਹੋਏਗਾ ਸਵੇਰੇ ਸਵੇਰੇ ਜਿਹੜਾ ਕਿ ਸੁਣ ਕੇ ਤੁਹਾਡੇ ਮਨ ਨੂੰ ਸ਼ਾਂਤੀ ਹੋ ਜਾਏਗੀ? ਕਿਹੜਾ ਇੱਦਾਂ ਦਾ ਗੀਤ ਹੋਏਗਾ ਕਿ ਜਿਹੜਾ ਤੁਸੀਂ ਟਰੱਕ ਚਲਾਉਂਦੇ, ਟੈਕਸੀ ਚਲਾਉਂਦੇ ਥਕਾਵਟ ਮਹਿਸੂਸ ਨਹੀਂ ਕਰੋਗੇ? ਕਿਹੜਾ ਇੱਦਾਂ ਦਾ ਗੀਤ ਹੋਏਗਾ ਜਿਹੜਾ ਕਿ ਤੁਹਾਡੀ ਜਾਨ ਵਾਸਤੇ ਗੀਤ ਹੋਵੇ, ਤੁਹਾਡੇ ਸੋਹਣੇ ਸੋਹਣੇ ਮਹਿਬੂਬ ਕੇ ਲਈ ਉਹ ਗੀਤ ਹੋ? ਕੋਈ ਹੈ ਯਾਦ ਗੀਤ ਇੱਦਾਂ ਦਾ? ਜਾਂ ਫਿਰ ਤੁਸੀਂ ਮੈਨੂੰ ਕਹਿੰਦਾ ਬਲਵਿੰਦਰ ਜੀ ਵੀ ਨਹੀਂ ਆ ਜਾਏ, ਪਤਾ ਨਹੀਂ ਕਿੱਥੇ ਗੁਆਚੇ ਫਿਰਦੇ ਯਾਰ, ਆਹ ਬਫਲੋ ਵਾਲੇ ਨਹੀਂ ਆਏ, ਵਾਹਵਾ ਦੇਰ ਹੋ ਗਈ ਆ। ਅਤੇ ਇੱਕ ਸਾਡਾ ਸਰਨਾਮੀਆ ਸੀ ਹਰਜੀਤ ਭਾਜੀ, ਉਹ ਵੀ ਨਹੀਂ ਆਏ। ਇੱਕ ਬੈਰੀ ਵਾਲੀ ਸਰਕਾਰ ਸੀ, ਉਹ ਵੀ ਨਹੀਂ ਆਏ, ਬਹੁਤ ਦਿਨ ਹੋ ਗਏ ਆ। ਇੱਕ ਸਾਡੇ ਨਿੱਜਰ ਵੀਰ ਆ, ਪ੍ਰੋਗਰਾਮ ਰੋਜ਼ ਹੁੰਦਾ, ਪਤਾ ਨਹੀਂ ਕਿਹੜੇ ਦੁਨੀਆ 'ਚ ਗੁਆਚਿਆ ਰਹਿੰਦਾ, ਅੱਗੇ ਰੋਜ਼ ਹੀ ਫੋਨ ਕਰਦਾ ਹੁੰਦੇ। ਇੱਕ ਸੱਚ ਹੋਰ, ਉਹ ਨਹੀਂ ਆਇਆ ਭਾਊ ਆਪਣਾ, ਕਿੱਥੇ ਗਿਆ ਉਹ? ਕਿਹੜਾ ਸੀ ਭਾਊ ਆਪਣਾ? ਰੰਗੀਲਾ ਸਾਹਿਬ, ਰੰਗੀਲਾ ਸਾਹਿਬ ਇੱਕ ਆਉਂਦੇ ਹੁੰਦੇ ਸੀ ਆਪਣੇ ਕੋਲ, ਤੁਹਾਨੂੰ ਪਤਾ ਕਿ ਜਿਹੜੇ ਭਰਜਾਈਆਂ ਭਾਬੀਆਂ ਦੀ ਬੜੀ ਸਵੇਰੇ ਸਵੇਰੇ ਤੇਰੇ ਸਤਿ ਸ਼੍ਰੀ ਅਕਾਲ ਕਰਦੇ ਹੁੰਦੇ, ਉਹ ਰੰਗੀਲਾ ਸਾਹਿਬ ਹੀ ਨਹੀਂ ਆਏ ਅੱਜ ਆਪਣੇ? ਉਹ ਤਾਂ ਵਾਹਵਾ ਦੇਰੀ ਹੋ ਗਈ ਕਿਤੇ ਲੱਗਦੇ, ਮੂਵ ਮਾਫ ਤਾਂ ਨਹੀਂ ਹੋ ਗਏ ਇੱਥੋਂ ਕਦੋਂ ਬਈ? ਕਿਸੇ ਨੂੰ ਪਤਾ ਉਹ ਰੰਗੀਲਾ ਸਾਹਿਬ ਟੈਕਸੀ 'ਚ ਲਾਉਂਦੇ ਸੀ ਇੱਥੇ? ਅਤੇ ਨਾ ਉਹਨਾਂ ਦਾ ਪੂਰਾ ਕੀ ਸੀ, ਆਪਾਂ ਰੰਗੀਲਾ ਸਾਹਿਬ ਨਾਂ ਪਾਇਆ ਸੀ ਉਹਨਾਂ ਦਾ, ਅਤੇ ਉਹ ਵੀ ਨਹੀਂ ਕਦੀ ਆਏ ਹੋਣਾ। ਮੈਨੂੰ ਤਾਂ ਲੱਗਦਾ ਗਵਾਚ ਗੁਜ ਗਏ ਬੰਦੇ ਸਾਰੇ ਬਈ, ਪਤਾ ਨਹੀਂ ਕਿੱਥੇ ਨੂੰ ਚਲੇ ਗਏ। ਕਦੇ ਇੱਕੋ ਸਾਡੇ ਪਾਕਿਸਤਾਨ ਦੇ ਵੀਰ ਆਉਂਦੇ ਹੁੰਦੇ ਸੀ ਸਵੇਰੇ ਸਵੇਰੇ ਫੋਨ ਕਰਦੇ ਹੁੰਦੇ ਸੀ, ਆ ਦੋ ਚਾਰ ਦਿਨਾਂ ਤੋਂ ਸਾਰੇ ਹੀ ਗਵਾਚ ਕੇ ਲੱਗਦੇ ਮੈਨੂੰ ਸਾਰੇ। ਕੋਈ ਇੰਡੀਆ ਉਂਡੀਆ ਚਲੇ ਗਏ ਆਪਣੇ ਸਾਰੇ ਲਿਸਟਰਾਂ ਸਾਰੇ, ਬਈ ਇੰਡੀਆ ਕਿਤੇ ਚਲੇ ਗਏ ਹੋਣ ਜਾਂ ਪਾਕਿਸਤਾਨ ਚਲੇ ਗਏ ਹੋਣ। ਚਲੋ ਬਈ, 9056733337 ਸਟੂਡੀਓ ਦਾ ਨੰਬਰ ਆ। ਮਸਾਜ ਵਾਲਿਆਂ ਦਾ ਨੰਬਰ ਇੱਕ ਵਾਰੀ ਫਿਰ ਦੁਬਾਰਾ ਤੁਸੀਂ ਨੋਟ ਕਰ ਲਓ, ਜਿਨ੍ਹਾਂ ਨੇ ਸਾਡੇ ਵੀਰਾਂ ਨੇ ਮਸਾਜ ਕਰਾਉਣੀ ਆ। 9055843000 ਤੇ ਕਾਲ ਕੀਤੀ ਜਾ ਸਕਦੀ ਹੈ। ਜਗਰਾਜ ਸਿੰਘ ਜੀ, ਉਹ ਬੋਲੋ ਭਾਈ ਜਗਰਾਜ ਸਿੰਘ ਜੀ, ਲੈ ਦੱਸ, ਉਹ ਕਲਕੱਤੇ ਵਾਲੇ ਉਹ ਬੋਲਦੇ ਨੀ, ਹੈਲੋ, ਲੈ ਦੱਸ, ਫੋਨ ਹੀ ਕੱਟੀ ਜਾਂਦੇ ਯਾਰ, ਕਮਾਲ ਦੀ। ਇੰਡੀਆ ਤੋਂ ਕਰ ਰਿਹਾ ਸ਼ਾਇਦ, ਇਹਨਾਂ ਦਾ ਫੋਨ ਮਿਲਦਾ ਨਾ ਹੋਵੇ। ਚਲੋ, ਵਧਵਾ ਸਾਹਿਬ ਆ ਗਏ, ਵਧਵਾ ਸਾਹਿਬ ਨਾਲ ਗੱਲਬਾਤ ਕਰਦੇ, ਕੀ ਕਹਿੰਦੇ ਆ ਜੀ? ਵਧਵਾ ਸਾਹਿਬ, ਕੀ ਹਾਲ ਚਾਲ ਆ?
1: ਬਹੁਤ ਵਧੀਆ ਜੀ, ਬਹੁਤ ਵਧੀਆ
0: ਜੀ। ਸਰ, ਕੀ ਹੋ ਰਿਹਾ ਸਪੈਕਸ ਐਕਸਪ੍ਰੈਸ ਦੇ? ਸਰ
1: ਬਿਲਕੁਲ ਜੀ, ਸੋ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤੇ ਅੱਖਾਂ ਚੈੱਕਅਪ ਕਰਵਾਉਣੀ ਹੈ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਹੈ ਜੀ, ਸਾਡੀ ਕ੍ਰੈਡਿਟ ਵੀ ਉੱਥੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ, ਉੱਥੇ ਤੁਸੀਂ ਅੱਜ ਸ਼ਾਮੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਾਡੇ ਕੋਲ ਡਾਕਟਰ ਅਵੇਲੇਬਲ ਹੈ। ਜੇ ਉੱਥੇ ਚੈੱਕਅਪ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। 905-460-8888। ਜੇ ਤੁਸੀਂ ਅੱਜ ਨਹੀਂ ਆਉਣਾ ਚਾਹੁੰਦੇ, ਕੱਲ ਆਉਣਾ ਚਾਹੁੰਦੇ ਹੋ ਜਾਂ ਪਰਸੋਂ ਆਉਣਾ ਚਾਹੁੰਦੇ ਹੋ, ਤੇ ਦੋਨੋਂ ਦਿਨ ਸਾਡੀ ਜਿਹੜੀ ਲੋਕੇਸ਼ਨ ਹੈ 35 Resolution, ਸਾਡੀ ਜਿਹੜੀ ਲੋਕੇਸ਼ਨ ਹੈ 35 Resolution ਡਰਾਈਵ ਬ੍ਰੈਂਪਟਨ, 410 ਐਂਡ ਸੀਲਜ਼ ਇੰਟਰਸੈਕਸ਼ਨ ਹੈ ਜੀ। ਇੱਥੇ ਡਾਕਟਰ ਕੱਲ ਨੂੰ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਹੋਣਗੇ ਤੇ ਪਰਸੋਂ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਹੋਣਗੇ। ਨੰਬਰ ਫਿਰ ਸੇਮ ਹੀ ਹੈ ਜੀ, 905-460 88 88 ਤੇ ਜਿਹੜਾ ਅੱਖਾਂ ਦਾ ਚੈੱਕਅਪ ਹੁੰਦਾ ਨਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਦੇ ਆ, ਵਿਜ਼ਨ ਚੈੱਕ ਕਰਦੇ ਆ, ਅੱਖਾਂ ਦੀ ਹੈਲਥ ਚੈੱਕ ਕਰਦੇ ਆ, ਔਰ ਐਡਵਾਂਸ ਟੈਕਨੋਲੋਜੀ ਦੇ ਸਾਰੇ ਇਕਵਿਪਮੈਂਟ ਯੂਜ਼ ਕੀਤੇ ਜਾਂਦੇ ਨੇ, ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਡਿਜੀਟਲੀ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ, ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਦੂਜੀ ਗੱਲ ਹੁੰਦੀ ਹੈ ਜਦੋਂ ਆਪਾਂ ਐਗਜ਼ਾਮ ਕਰਾ ਲਈ ਵੀ ਆਪਾਂ ਨੂੰ ਗਲਾਸਿਸ ਮਿਲਣ, ਵਧੀਆ ਬ੍ਰਾਂਡਡ ਮਿਲ ਜਾਣ, ਵਧੀਆ ਪ੍ਰਾਈਸ 'ਚ ਮਿਲ ਜਾਣ, ਤੇ ਸਾਰੇ ਹੀ ਹਾਈ ਐਂਡ ਜਿਵੇਂ ਗੁੱਚੀ, ਪ੍ਰਾਡਾ, ਡੋਲਚੀ ਗਬਾਨਾ, ਟੌਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਮੇਡ ਇਨ ਇਟਲੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਬਨ ਦੇ ਫਰੇਮ ਲੈਣਾ ਚਾਹੁੰਦੇ ਹੋ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਨਾਲ ਦੀ ਨਾਲ ਤੁਹਾਨੂੰ ਟੌਮ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਤੇ ਵੈਲੰਟੀਨੋ ਦੇ ਫਰੇਮ ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਵਾ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ $299 ਦੀ ਕੀਮਤ ਦਾ ਫਰੇਮ ਹੈ ਜੀ, 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ। ਤੇ ਚੂਜ਼ ਕਰਨ ਦੇ ਲਈ ਤਕਰੀਬਨ 700 ਤੋਂ 800 ਫਰੇਮ ਡਿਸਪਲੇ ਤੇ ਲੱਗਾ ਹੈ। ਆਪਣੀ ਮਰਜ਼ੀ ਦਾ ਕੋਈ ਵੀ ਫਰੇਮ ਤੁਸੀਂ ਲੇਡੀਜ਼ ਦਾ, ਜੈਂਟਸ ਦਾ, ਬੱਚਿਆਂ ਦਾ, ਮੈਟਲ ਦਾ, ਪਲਾਸਟਿਕ ਦਾ, ਜਿੱਦਾਂ ਦਾ ਵੀ ਚਾਹੀਦਾ, ਸਾਰੇ ਦੇ ਸਾਰੇ ਫਰੇਮ ਤੁਹਾਨੂੰ ਸਿਰਫ $29 ਮਿਲ ਰਹੇ ਨੇ। ਸੋ ਇਹ ਡੀਲਾਂ ਲੈ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਇੱਕ ਵਾਰੀ ਫਿਰ ਜੀ 905-460-88-88। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤਾਂ ਡਾਇਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਨੰਬਰ ਇੱਕ ਵਾਰੀ ਫਿਰ ਜੀ 905-460-88-88, 905-460-88-88।
0: ਬੜੀ ਮਿਹਰਬਾਨੀ ਜੀ। ਹੈਲੋ
2: ਹੈਲੋ, ਗੁੱਡ ਮਾਰਨਿੰਗ ਸਰ।
0: ਗੁੱਡ ਮਾਰਨਿੰਗ ਜੀ, ਕੀ ਹਾਲ ਆ ਜੀ ਕਲਕੱਤੇ ਵਾਲੇ? ਓ
2: ਠੀਕ ਹੈ ਮਹਾਰਾਜ, ਤੁਹਾਡੇ ਨਾਲ ਗੱਲ ਹੋ ਗਈ, ਬਾਗੂ ਬਹੁਤ ਹੋ ਗਈ।
0: ਇਹ ਤੁਹਾਨੂੰ ਵੀ ਠੰਡ ਲੱਗੀ ਲੱਗਦੀ ਮੈਨੂੰ ਕਦੇ?
2: ਓ ਬਾਈ ਜੀ, ਇੱਥੇ ਠੰਡ ਹੈ ਨੀ ਗੀ, ਇੱਥੇ ਤਾਂ 9 ਵਜੇ ਜੋ ਤੁਹਾਡਾ ਪ੍ਰੋਗਰਾਮ ਦੇਖਦੀ ਹੈ
0: ਨਾ,
2: ਸਾਨੂੰ ਤਾਂ ਗਰਮੀ ਆਉਣ ਲੱਗ ਜਾਂਦੀ ਹੈ।
0: ਅੱਛਾ ਬਈ ਵਾਹ, ਬਈ ਵਾਹ, ਕਿੱਥੇ ਬੈਠੇ ਇਸ ਵੇਲੇ?
2: ਇਸ ਵੇਲੇ ਮੋਗੀ ਚ ਬੈਠੇ ਆ, ਦੋ ਤਿੰਨ ਮਿੱਤਰ ਬੈਠੇ ਆ ਨਾਲ, ਤੇ ਕਿਆ ਬਾਤ ਆ, ਤੁਹਾਡਾ ਪ੍ਰੋਗਰਾਮ ਸੁਣ ਰਹੇ ਆ।
0: ਪੈਗ ਸ਼ੈਗ ਲੱਗ ਰਿਹਾ ਫਿਰ?
2: ਮਹਾਰਾਜ 9:15 ਤੇ ਰਾਤ ਦੇ ਵਜੇ, ਤੁਹਾਡੇ ਵਾਲੇ 11 ਨਹੀਂ ਵਜੇ, ਸਾਡਾ ਤਾਂ ਪ੍ਰੋਗਰਾਮ ਸੁਣਨਾ ਤੇ ਇੱਕ ਇੱਕ, ਅਸੀਂ ਇਸ ਵੇਲੇ ਦੂਜੀ ਹੋ ਗਏ।
0: ਚਲੋ ਕਰੋ ਇੰਜੋਏ, ਜਿਹੜੇ ਮਿੱਤਰ ਬੈਠੇ ਆ ਮੋਗੇ ਸੁਣ ਰਹੇ ਆ ਪ੍ਰੋਗਰਾਮ ਨੂੰ, ਠੀਕ ਆ ਜੀ, ਧੰਨਵਾਦ ਬਹੁਤ ਬਹੁਤ। ਪ੍ਰੋਗਰਾਮ ਪੰਜਾਬੀ ਵਿਰਸਾ। ਹੈਲੋ ਹੈਲੋ, ਹਾਂਜੀ ਸ਼ਰਮਾ ਜੀ।
3: ਹੈਲੋ
0: ਜੀ, ਸ਼ਰਮਾ ਸਾਹਿਬ, ਹਰੀਸ਼ ਸ਼ਰਮਾ ਸਾਹਿਬ, ਕੀ ਹਾਲ ਆ ਸਰ?
3: ਬੜੀਆ ਸਰ, ਆਪ ਸੁਣਾਈਏ ਸਰ।
0: ਬਹੁਤ ਅੱਛੇ ਸਰ, ਕੈਸੇ ਹੋ, ਠੀਕ ਹੋ?
3: ਬਸ ਬੜੀਆ ਸਰ। ਆਪਣੇ ਮੌਸਮ ਕੀ ਬਾਤ ਕਰੀਏ, ਗਾਣਾ ਹੈ ਮੇਰੇ, ਅਗਰ ਆਪ ਲਗਾ ਸਕਤੇ ਹੋ ਤੋ, ਰੋਜ਼ ਫਿਲਮ ਕਾ ਗਾਣਾ ਹੈ, ਇਰਫਾਨ ਖਾਨ ਕਾ।
0: ਕੌਨ ਸਾ ਗੀਤ ਹੈ?
3: ਹੈਲੋ
0: ਜੀ, ਜੀ ਬੋਲੀਏ
3: ਸਰ। ਆਪਕੀ ਵੌਇਸ ਬਹੁਤ ਕਮ ਆ ਰਹੀ ਹੈ, ਅਗਰ ਕੁਛ ਪ੍ਰੋਬਲਮ ਹੈ।
0: ਵੌਇਸ ਕਮ ਆ ਰਹੀ ਹੈ ਤੋ ਅਭੀ ਚੈੱਕ ਕਰ ਲੈਤੇ ਹਾਂ ਹਮ ਇਸਕੋ, ਥੋੜੀ ਸੀ ਵੌਇਸ ਉੱਚਾ ਕਰ ਦਿੱਤੇ
3: ਹਾਂ। ਹੈਲੋ
0: ਜੀ, ਜੀ ਆ ਰਹੀ ਹੈ ਆਵਾਜ਼ ਅਭੀ ਸਰ? ਹੈਲੋ, ਮੇਰਾ ਖਿਆਲ ਆ, ਮੇਰਾ ਖਿਆਲ ਅੱਗੇ ਵੀ ਕਾਲਾਂ ਨਾ ਇੱਦਾਂ ਜਿਹੜੀਆਂ 3-4 ਇਕੱਠੀਆਂ ਗਈਆਂ, ਇਸ ਤਰ੍ਹਾਂ ਕੱਟੀਆਂ ਗਈਆਂ ਕੋਲ। ਚਲੋ ਕੋਈ ਗੱਲ ਨਹੀਂ, ਮੈਂ ਦੇਖਦਾ ਸਿਸਟਮ ਥੋੜ੍ਹਾ ਜਿਹਾ, ਕਈ ਵਾਰੀ ਥੋੜ੍ਹਾ ਜਿਹਾ ਆਵਾਜ਼ ਵੀ ਉੱਪਰ ਥੱਲੇ ਕਰਨੀ ਪੈ ਜਾਂਦੀ ਆ। ਸੁਣੋ ਗੀਤ ਇੱਕ ਯਾਰ, ਬੜਾ ਵਧੀਆ ਗੀਤ ਆ ਯਾਰ। ਹੁਣ ਗੀਤ ਹੋ ਗਏ ਇੱਦਾਂ ਦੇ ਸ਼ੁਰੂ ਹੋ ਗਏ ਗੀਤ, ਅੱਜ ਦਾ ਗੀਤ ਵਾਕਿਆ ਯਾਰ ਮੌਸਮ ਦੇ ਹਿਸਾਬ ਨਾਲ ਗੀਤ।

0: ਪੰਜਾਬੀ ਵਿਰਸਾ ਹਰੀਸ਼ ਵਰਮਾ ਸ਼ਰਮਾ ਸਾਹਿਬ, ਆਪਕਾ ਮੈਸੇਜ ਤੁਹਾਡਾ, ਮੈਨੂੰ ਕਾਲ ਤੁਹਾਡੀ ਨਹੀਂ ਗੋ ਥਰੂ ਹੋ ਰਹੀ ਸੀ, ਸਮਥਿੰਗ ਰੋਂਗ, ਦੁਬਾਰਾ ਤੁਸੀਂ ਕਾਲ ਕਰ ਲਓ। ਮਿਸਟਰ ਸ਼ਰਮਾ ਜੀ, ਹਰੀਸ਼ ਜੀ, ਦੁਬਾਰਾ ਤੁਸੀਂ ਕਾਲ ਕਰ ਲਿਓ, 905-673-3337। ਮੈਂ ਸੋਚ ਸਾਰੇ ਛੇੜੇ ਆਉਣ ਅਤੇ ਦੇਖੋ ਸ਼ਾਇਦ ਸਿਸਟਮ ਠੀਕ ਹੋ ਜਾਵੇ ਅਤੇ ਸ਼ਾਇਦ ਆਵਾਜ਼, ਦੋ ਤਿੰਨ ਕਾਲਸ ਅੱਗੇ ਵੀ ਇੱਦਾਂ ਹੀ ਘਟੀਆਂ ਗਈਆਂ। ਮੈਂ ਕਿਹਾ ਸੀ ਕਿਤੇ ਸਾਰੇ ਠੰਡ ਲੱਗ ਗਈ ਹੈ, ਪਰ ਮੈਨੂੰ ਨਹੀਂ ਪਤਾ ਸੀ ਕਿ ਆਵਾਜ਼ ਨਹੀਂ ਜਾ ਰਹੀ ਸੀ ਤੁਹਾਡੀ ਸਾਰਿਆਂ ਦੀ, ਜਾਂ ਤੁਹਾਨੂੰ ਸੁਣ ਨਹੀਂ ਰਹੇ ਸੀ। ਪਰ ਇੱਕ ਨੰਬਰ ਤੁਸੀਂ ਹੋਰ ਨੋਟ ਕਰੋ, ਜਗਜੀਤ ਸਿੰਘ ਸਾਚਾ ਸਾਹਿਬ ਦਾ। ਜਗਜੀਤ ਸਿੰਘ ਸਾਚਾ ਸਾਹਿਬ ਤੁਹਾਡੇ ਵਾਸਤੇ ਹਾਜ਼ਰ ਹੈ, ਔਰ ਕਿਉਂਕਿ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਤੁਹਾਡੇ ਵਾਸਤੇ ਕਮਰਸ਼ੀਅਲ ਇੰਸ਼ੋਰੈਂਸ ਕਰਦੇ ਆ, ਤੁਹਾਡੇ ਘਰ ਜਿਹੜੇ ਤੁਹਾਡੇ ਦੁਕਾਨਾਂ ਦੀ, ਬਿਜ਼ਨਸ ਦੀ, ਵੇਅਰ ਹਾਊਸ ਦੀ, ਤੁਹਾਡੇ ਕੁਦੇ ਕਈ ਵਾਰੀ ਕੀ ਹੁੰਦਾ ਕਿ ਅਸੀਂ ਵੇਅਰ ਹਾਊਸ ਇਕੱਲੇ ਸਮਾਨ ਵਾਸਤੇ ਯੂਜ਼ ਕਰਦੇ ਹੁੰਦੇ ਹਾਂ, ਉਹਦੀ ਅਸੀਂ ਇੰਸ਼ੋਰੈਂਸ ਨਹੀਂ ਕਰਾਉਂਦੇ, ਅਤੇ ਫਿਰ ਕਈ ਵਾਰੀ ਬਾਰਿਸ਼ ਬੁਰਿਸ਼ ਆ ਜਾਂਦੀ ਹੈ, ਅਤੇ ਫਿਰ ਇਸ ਕਰਕੇ ਕਈ ਵਾਰੀ ਮੁਸ਼ਕਲ ਵੀ ਹੋ ਜਾਂਦੀ ਹੈ। ਅਤੇ ਜੇ ਤੁਸੀਂ ਵੀ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਹੈ ਤਾਂ ਮਿਸਟਰ ਜਗਜੀਤ ਸਿੰਘ ਸਾਚਾ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਹੈ, ਨੰਬਰ ਇੱਕੋ ਹੀ ਹੈ ਜਗਜੀਤ ਸਿੰਘ ਸਾਚਾ ਸਾਹਿਬ ਦਾ, ਇਸ ਨੰਬਰ 'ਤੇ ਕਾਲ ਤੁਸੀਂ ਜ਼ਰੂਰ ਕਰ ਲਿਓ। ਔਰ ਜਿਨ੍ਹਾਂ ਨੇ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਹੈ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਉਹ ਵੀ ਕਰ ਦਿੰਦੇ ਆ। ਕੱਲ੍ਹ ਵੀ ਮੇਰੇ ਕੋਲ ਨੰਬਰ ਲਿਆ ਸੀ ਕਿ ਸੱਜਣ ਨੇ, ਕਹਿੰਦੇ ਯਾਰ ਜਗਜੀਤ ਸਿੰਘ ਸਾਚਾ ਸਾਹਿਬ ਦਾ ਨੰਬਰ ਦਿਓ, 647-299-2314। ਨੰਬਰ ਬੜਾ ਸੌਖਾ ਹੈ, 647-299-2314 ਦੇ ਕਾਲ ਕੀਤੀ ਜਾ ਸਕਦੀ ਹੈ। ਕੱਟਿਆ ਗਿਆ ਕਾਲ, ਸਮਥਿੰਗ ਰੋਂਗ, ਦੁਬਾਰਾ ਕਰ ਲਿਓ ਜੀ ਕਾਲ। ਮੈਂ ਵੀ ਕਹਾਂ ਕਾਲ ਥਰੂ ਕਿਉਂ ਨਹੀਂ ਹੋ ਰਹੀਆਂ, ਅਤੇ ਇਹੀ ਰੀਜ਼ਨ ਸੀ। ਚਲੋ ਕੋਈ ਗੱਲ ਨਹੀਂ, ਲੱਗ ਜਾਏਗਾ ਪਤਾ, ਇੱਕ ਦੋ ਕਾਲਸ ਹੋਰ ਜਦੋਂ ਆ ਜਾਣਗੀਆਂ ਤਾਂ ਫਿਰ ਆਪਾਂ ਦੇਖਦੇ ਹਾਂ। ਲਓ ਜੀ, ਇਲੈਕਸ਼ਨਾਂ ਦਾ ਦਿਨ ਆ ਜਾਣਾ, ਐਡਵਾਂਸ ਬੋਲਿੰਗ ਤਾਂ ਆਲਰੇਡੀ ਖਤਮ ਹੋ ਗਈ ਹੈ, ਪਰ 26 ਤਰੀਕ ਨੂੰ ਤੁਹਾਡੇ ਵਾਸਤੇ ਇਲੈਕਸ਼ਨ ਜਿਹੜੀਆਂ ਹੋਣੀਆਂ ਅਕਟੂਬਰ 26 ਨੂੰ, ਅਤੇ ਕਿਹੜੇ ਕੈਂਡੀਡੇਟ ਤੁਹਾਨੂੰ ਚੰਗੇ ਲੱਗਦੇ ਆ, ਕਿਹੜੇ ਕੈਂਡੀਡੇਟ ਤੁਸੀਂ ਜਿਤਾਉਣਾ ਚਾਹੁੰਦੇ ਆ, ਇਸ ਵੇਲੇ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਖਾਸ ਕਰਕੇ ਬ੍ਰੈਂਪਟਨ ਵਿੱਚ, ਕਿ ਚੇਂਜ ਚੇਂਜ ਚੇਂਜ ਲਿਆ ਦਿਓ। ਇਹ ਤੁਸੀਂ ਸੋਸ਼ਲ ਮੀਡੀਆ ਦੇਖੋ, ਜਿੱਥੇ ਵੀ ਕੋਈ ਨਵਾਂ ਕੈਂਡੀਡੇਟ ਜਾ ਰਿਹਾ, ਉਹ ਕੈਂਡੀਡੇਟ ਇਸ ਚੀਜ਼ ਨੂੰ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਬ੍ਰੈਂਪਟਨ ਵਿੱਚ ਇਸ ਵਾਰੀ ਚੇਂਜ ਆ ਜਾਣੀ ਆ। ਇਹ ਚੇਂਜ ਲਿਆਉਣੀ ਕਹਿੰਦੇ ਆ ਜਿਹੜੇ ਵੋਟਰਸ ਹੁੰਦੇ ਆ, ਔਰ ਚੇਂਜ ਕਿਉਂ ਆਉਣੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਬਹੁਤ ਪਰਿਵਾਰਾਂ ਦੇ ਵਿੱਚ ਇਸ ਵੇਲੇ ਇਹ ਘਰਾਂ ਵਿੱਚ ਗੱਲਬਾਤ ਹੋ ਰਹੀ ਹੈ ਕਿ ਬ੍ਰੈਂਪਟਨ ਵਿੱਚ ਇਸ ਵੇਲੇ ਚੇਂਜ ਹੋਏਗਾ, ਕਿਉਂਕਿ ਬਹੁਤ ਲੋਕ ਕਿਸੇ ਗੱਲਾਂ ਕਰਕੇ ਪਰੇਸ਼ਾਨ ਹਨ, ਔਰ ਪਬਲਿਕ ਦੇ ਜਿਹੜੇ ਵਿਊ ਆ ਇਸ ਵੇਲੇ ਮਾਰਕੀਟ ਦੇ ਵਿੱਚ ਇਹ ਹੈ, ਪਬਲਿਕਲੀ ਵਿਊ ਆ, ਘਰਾਂ ਘਰਾਂ ਵਿੱਚ ਗੱਲ ਹੋ ਰਹੀ ਹੈ ਕਿ ਇਸ ਵਾਰੀ ਬ੍ਰੈਂਪਟਨ ਦੇ ਵਿੱਚ ਚੇਂਜਿਸ ਜ਼ਰੂਰ ਆਉਣਗੀਆਂ। ਔਰ ਜਿੰਨੇ ਵੀ ਸਾਡੇ ਕੈਂਡੀਡੇਟ ਆ, ਉਹ ਤੁਹਾਡੇ ਸਾਰਿਆਂ ਨੂੰ ਬਾਰ ਬਾਰ ਇੱਕ ਗੱਲ ਦੀ ਰਿਕੁਐਸਟ ਕਰ ਰਹੇ ਆ, ਕਮਰਸ਼ੀਅਲ ਵਿੱਚ ਵੀ ਅਸੀਂ ਤੁਹਾਨੂੰ ਉਹਨਾਂ ਦੀ ਐਡਵਰਟਾਈਜ਼ਮੈਂਟ ਸੁਣਾਉਂਦੇ ਹਾਂ, ਹਰ ਕੈਂਡੀਡੇਟ ਇਹੀ ਗੱਲ ਕਹਿ ਰਿਹਾ ਕਿ ਆਪਣੀ ਜਿਹੜੀ ਵੋਟ ਆ ਜ਼ਰੂਰ ਪਾ ਕੇ ਆਇਓ, ਕਿਤੇ ਆਪਣੀ ਵੋਟ ਖਰਾਬ ਨਾ ਕਰ ਲਿਓ, ਕਿਉਂਕਿ ਤੁਹਾਡੀ ਇੱਕ ਇੱਕ ਵੋਟ ਦੇ ਨਾਲ ਕਹਿੰਦੇ ਹੁੰਦੇ ਆ ਕਿ ਸਾਰੀਆਂ ਚੀਜ਼ਾਂ ਹੋਣੀਆਂ। ਜੇ ਤੁਸੀਂ ਵੋਟਾਂ ਹੀ ਨਹੀਂ ਪਾਉਣ ਗਏ ਤਾਂ ਫਿਰ ਤੁਸੀਂ ਕਿਵੇਂ ਇਹ ਚੀਜ਼ਾਂ ਨੂੰ ਕਰੋਗੇ। ਪਿਛਲੇ ਦਿਨ ਵੀ ਮੈਨੂੰ ਕਿਸੇ ਨੇ ਤਕਰੀਬਨ ਹਫ਼ਤੇ 'ਚ 2-3 ਵਾਰੀ ਹੁਣ ਇਲੈਕਸ਼ਨ ਵਾਲੇ ਦੇ ਵੀਰਾਂ ਦੇ ਕੋਈ ਨਾ ਕੋਈ ਕਹਿੰਦੇ ਹੁੰਦੇ ਵੀ ਗੈਦਰਿੰਗ ਹੁੰਦੀਆਂ, ਉੱਥੇ ਜਾਣਾ ਪੈਂਦਾ। ਹਰ ਕੈਂਡੀਡੇਟ ਅੱਜ ਦੇ ਦਿਨ 'ਚ ਇਹ ਆਵਾਜ਼ ਦੇ ਰਿਹਾ ਹੈ, ਹਰ ਕੈਂਡੀਡੇਟ ਅੱਜ ਦੇ ਦਿਨ ਦੇ ਵਿੱਚ ਇਹ ਮੈਸੇਜ ਦੇ ਰਿਹਾ ਹੈ ਹਰ ਜਗ੍ਹਾ ਤੇ ਜਾ ਕੇ ਕਿ ਤੁਸੀਂ ਵੋਟ ਪਾਉਣ ਜ਼ਰੂਰ ਜਾਇਓ, ਕਿਉਂਕਿ ਤੁਹਾਡੀ ਵੋਟਾਂ ਨੇ ਚੇਂਜਿਸ ਲਿਆਉਣੀ ਆ। ਜੇ ਤੁਹਾਨੂੰ ਲੱਗਦਾ ਕਿ ਜਿਹੜਾ ਕੈਂਡੀਡੇਟ ਤੁਹਾਡੇ ਮਨਪਸੰਦ ਹੈ, ਤੁਸੀਂ ਉਹਨੂੰ ਵੋਟ ਪਾਉਣੀ ਆ। ਜੇ ਤੁਹਾਨੂੰ ਲੱਗਦਾ ਕਿ ਇਹ ਕੈਂਡੀਡੇਟ ਨੇ ਸਾਡੇ ਏਰੀਆ ਦੇ ਵਿੱਚ ਕੰਮ ਨਹੀਂ ਕੀਤਾ ਜਾਂ ਸਾਡੀਆਂ ਗੱਲਾਂ ਨਹੀਂ ਮੰਨੀਆਂ, ਫਿਰ ਤੁਸੀਂ ਚੇਂਜ ਲਿਆਓ। ਜੇ ਤੁਹਾਨੂੰ ਲੱਗਦਾ ਕਿ ਉਹ ਕੈਂਡੀਡੇਟ ਜਿਹੜੇ ਪੁਰਾਣਾ ਕੌਂਸਲਰ ਹੈ, ਉਸਨੇ ਤੁਹਾਡੇ ਗੱਲਾਂ ਕੀਤੀਆਂ, ਜੋ ਤੁਹਾਡੇ ਨਾਲ ਪ੍ਰੋਮਿਸ ਕੀਤੇ ਉਹ ਪੁਕਾਏ ਆ, ਤੇ ਫਿਰ ਉਹਨੂੰ ਤੁਸੀਂ ਵੋਟ ਪਾ ਦਿਓ, ਠੀਕ ਹੈ ਨਾ। ਇਹ ਡਿਪੈਂਡ ਕਿਹਦੇ ਉੱਤੇ? ਪਬਲਿਕ। ਜਿਸ ਵੇਲੇ ਵੀ ਗਵਰਨਮੈਂਟ ਚੇਂਜ ਹੁੰਦੀਆਂ, ਕੁਛ ਮੇਅਰ ਚੇਂਜ ਹੁੰਦੇ ਆ, ਉਸ ਵੇਲੇ ਵੋਟਾਂ ਪੋਲੀਟੀਕਲ ਜਿਹੜੀਆਂ ਇਲੈਕਸ਼ਨ ਜਿਹੜੀਆਂ ਹੁੰਦੀਆਂ, ਪ੍ਰੋਵਿੰਸ਼ਨਲ ਇਲੈਕਸ਼ਨ ਹੁੰਦੀਆਂ ਜਾਂ ਫੈਡਰਲ ਇਲੈਕਸ਼ਨ ਹੁੰਦੀਆਂ, ਉਹਦੇ ਵਿੱਚ ਇੱਕ ਵੋਟ ਐਸਾ ਹਥਕਾਰ ਹੈ ਤੁਹਾਡੇ ਕੋਲ, ਇੱਕ ਤੁਹਾਡਾ ਰਾਈਟ ਹੈ ਜਿਹਦੇ ਨਾਲ ਤੁਸੀਂ ਪੂਰੀ ਗਵਰਨਮੈਂਟ ਨੂੰ ਚੇਂਜ ਕਰ ਸਕਦੇ ਆ। ਹਰ ਕੈਂਡੀਡੇਟ ਵੱਲੋਂ ਇਹ ਤੁਹਾਨੂੰ ਸੱਦਾ ਪੱਤਰ ਹੈ ਕਿ ਜਿਹੜੀ ਇਲੈਕਸ਼ਨ ਡੇ ਹੈ ਜਿਸ 26 ਨੂੰ, ਆਪਣੀ ਵੋਟ ਪਾਉਣ ਜ਼ਰੂਰ ਜਾਓ।
1: डांडिया या गरबा यानी नवरात्रि भारत वर्ष का सबसे बड़ा त्योहार माना जाता है कि नवरात्रि के 9 दिनों में दुर्गा माता अपने 9 रूप लेकर घर में आगमन करती हैं। तो ऐसे में दुर्गा माता के सुंदर स्टैचूज घर लाना ना भूलें। आइए इंडिया सजावट एंड पूजा हट और सिर्फ दुर्गा माता स्टैचूज ही नहीं बल्कि नवरात्रि पूजा थाली कलश कोकोनट मैंगो लीव्स केतरी पॉट्स और फैंसी डांडिया स्टिक्स भी अवेलेबल है। GTS बिगेस्ट एंड ओरिजिनल डिवाइन शॉप इंडिया सजावट एंड पूजा हट 31 Melanie Drive, Unit 5, Brampton, 905-458-6808.
2: Hi, this is Harpreet Singh from Top Choice.

0: इंश्योरेंस स्पेशलिस्ट फ्रॉम टॉप चॉइस इंश्योरेंस एजेंसी।
1: यार मेरा तो डाटा ही मुक गया ते जेड़ा मैं प्लान दा पे कर रही हां वो तो बिल्कुल ही वेस्ट है।
2: ओए तू स्टिल डाटा इश्यूज ना डील कर रही हां, तेनु वैल्यू मोबाइल जाना चाहिदा। मेनू बहुत वधिया प्लान मिल गया सीगा जेड़ा मेरे बजट च सी।
1: सच्ची?
2: हां यार, वैल्यू मोबाइल ते कनाडा दे मेजर प्रोवाइडर्स दे फोन प्लान मिलदे ने, ओथे मेनू मेरे बजट दे हिसाब ना परफेक्ट प्लान मिल गया।
3: इस सीजन ओवरपे करना बंद करो, स्ट्रीम टॉक ते टेक्स्ट करो बिना स्ट्रेस तो। विजिट करो valuemobile.ca या अपने नियरेस्ट वैल्यू मोबाइल लोकेशन ते जाओ। साडे मोबाइल एक्सपर्ट्स तुहानू बिल्कुल परफेक्ट फोन ते प्लान देंगे जो कि तुहाडे लई बेस्ट होवे।
1: ओ अच्छा, मैं आज ही वैल्यू मोबाइल जाके आनी हां।
2: हां हां, मैं भी तेरे नाल ही चलदी हां, मैं भी अपने फोन नू अपग्रेड कराना आ।
3: वैल्यू मोबाइल, द राइट फोन, द राइट प्लान, द राइट प्लेस।
4: A to Z किचन कैबिनेट, भाई वाह क्या किचन कैबिनेट तैयार कर रहे हैं। लक्की भाजी दी बनियां किचन कैबिनेट देखे गुआंढ भी बहाने नाल तुहाडे घरे आउंदे हन। शीशे नाल भरियां किचन कैबिनेट वास्ते, डिजाइनर किचन कैबिनेट वास्ते A to Z किचन कैबिनेट 416-720-7073 905-720-7073 ते कॉल कर सकदे हो।
5: A1 केक्स एंड पेस्ट्रीज 1997 तो थोड़ी सेवा करता आ रहा है। केक्स, पेस्ट्रीज, मठियाइयां, समोसे ते पार्टी डेकोरेशन भी ले सकते हो। नकल करके केक्स ते पेस्ट्रीज बेचण वालियां तो बचो ते जसपाल नागरा नू फोन करो।
4: बड़ी गल है कि A1 केक एंड पेस्ट्री वाले साढ़े वीर जसपाल सिंह जी नागरा तो दुनिया नू छड़ गए है। बहुत वधिया इंसान सी, बहुत प्यारे इंसान सी। जिंदगी दा सफर है, हर एक इंसान ने ये दुनिया छोड़ के चली जानी है। भाई जान एक पढ़ते होंदे सी, कहंदे मौत सबको आनी है, कौन इससे छूटा है। तू फना नहीं होगा ये ख्याल झूठा है। बाप, माँ, बहन, बीबी, बच्चे छूट जाएंगे, ये चीज़ां जिहड़ियां जिंदगी दियां बनियां होई हैं और ये जिंदगी का सफर है। पर उन्होंने बहुत ही प्यारे सपुत्र पुत्र जिन्होंने A1 केक एंड पेस्ट्री नू फिर दोबारा उस मुकाम ते खड़ा कर दिता है जिथे जसपाल सिंह नागरा साहब नू छड़ के गए सी। तुसी भी प्योर पीपी वाले बिस्कुट लेने हैं ते तुहाडे वास्ते हाजिर है A1 केक एंड पेस्ट्रीज 1075 लोरी मार ड्राइव उत्ते है, डिक्सी गुरु घर के कोल है। और तुहाडे वास्ते बिल्कुल ताजे ताजे पीपी वाले बिस्कुट। तुहानू पता कि कनेडा की धरती दे विच सब तो पहला जे बिस्कुट इंट्रोड्यूस कीते आ ते उह जसपाल सिंह नागरा वालों ने किए है। A1 केक एंड पेस्ट्रीज वालों ने बिस्कुट लॉन्च किए है। पहला होर कोई कंपनी नहीं हुंदी सी, इह इन्हां दी कार सी जिहड़े कि अज घर घर दे विच A1 केक एंड पेस्ट्री दे बिस्कुट खाधे जांदे आ। तुसीं अपने केक बनाउणे आ प्योर वैजीटेरियन, ਵਿਆਹ ਸ਼ਾਦੀਆਂ ਵਾਸਤੇ ਤੁਸੀਂ 5-step 6-step ਦੇ ਕੇਕ ਮੰਗਵਾਉਣੇ ਆ, ਉਹ ਵੀ ਤੁਹਾਡੇ ਵਾਸਤੇ ਬਣਾ ਦਿੰਦੇ ਆ। ਪਿਓਰ ਵੈਜੀਟੇਰੀਅਨ ਕੇਕ ਹੁੰਦੇ ਆ। ਕਈ ਵਾਰ ਕੀ ਹੁੰਦਾ ਕਿ ਸਾਡੇ ਬਜ਼ੁਰਗ ਹੁੰਦੇ ਆ, ਉਹਨਾਂ ਨੇ ਅੰਮ੍ਰਿਤਪਾਨ ਕੀਤਾ ਹੁੰਦਾ, ਵਿਆਹ ਸ਼ਾਦੀਆਂ ਦੇ ਕੇਕ ਵੀ ਨਹੀਂ ਉਹ ਖਾਂਦੇ ਕਿਉਂਕਿ ਉਹ 'ਚ ਆਂਡੇ ਹੁੰਦੇ ਆ ਅਤੇ ਇਹ ਆਂਡਿਆਂ ਤੋਂ ਬਿਨਾਂ ਵਾਲੇ ਕੇਕ ਤਿਆਰ ਕਰਦੇ ਆ। ਤੁਹਾਡਾ ਕੋਈ ਇੰਡੀਆ ਤੋਂ ਗੈਸਟ ਆ ਰਿਹਾ ਹੈ, ਵੈਲਕਮ ਟੂ ਕੈਨੇਡਾ ਦੇ ਕੇਕ ਬਣਾਉਣੇ ਆ, ਬੱਚਿਆਂ ਦੇ ਹੈਪੀ ਬਰਥਡੇ ਦੇ ਕੇਕ ਬਣਾਉਣੇ ਆ ਜਾਂ ਕੋਈ ਐਨਵਰਸਰੀ ਦੇ ਕੇਕ ਬਣਾਉਣੇ ਆ, ਤੁਹਾਡੇ ਵਾਸਤੇ ਪਿਓਰ ਵੈਜੀਟੇਰੀਅਨ ਕੇਕ ਤਿਆਰ ਕਰਦੇ ਆ। ਔਰ ਦੀਵਾਲੀ ਦੇ ਮਠਿਆਈ ਤੁਹਾਡੇ ਵਾਸਤੇ ਬਹੁਤ ਵਧੀਆ ਤਿਆਰ ਹੋ ਰਹੀ ਹੈ। ਤਾਜ਼ੀ ਤਾਜ਼ੀ ਮਠਿਆਈ ਜੇ ਤੁਸੀਂ ਆਰਡਰ ਦੇਣੀ ਹੈ ਤੇ ਫਿਰ A1 ਕੇਕ ਐਂਡ ਪੇਸਟਰੀ ਉਹਨਾਂ ਕੋਲ ਡੱਬੇ ਪੇਸਟਰੀਜ਼ ਲੈਣੀ ਆ ਤੁਸੀਂ ਤੇ ਫਿਰ ਇਹਨਾਂ ਨੂੰ ਕਾਲ ਤੁਸੀਂ ਹੁਣੇ ਕਰ ਲਓ, ਬੁਕਿੰਗ ਕਰਾ ਲਓ। ਡੱਬੇ ਬੜੇ ਸੋਹਣੇ ਡਿਜ਼ਾਈਨਰ ਡੱਬੇ ਇਹਨਾਂ ਦੇ ਕੋਲ ਪਹੁੰਚੇ ਆ। ਦੀਵਾਲੀ ਦੇ ਡੱਬੇ ਤੁਸੀਂ ਤਿਆਰ ਕਰਾਉਣੇ ਆ ਫਿਰ ਵੀ ਤੁਹਾਡੇ ਵਾਸਤੇ ਹਾਜ਼ਰ ਹੈ। 905-562-663 ਦੇ ਕਾਲ ਕੀਤੀ ਜਾ ਸਕਦੀ ਹੈ। ਨੰਬਰ ਤੁਸੀਂ ਨੋਟ ਕਰ ਲਓ ਇੱਕ ਵਾਰੀ ਫਿਰ ਤੋਂ, ਔਰ ਇਹ ਨੰਬਰ ਬਹੁਤ ਈਜ਼ੀ ਹੈ। 905 ਅੱਗੇ ਹੈ ਜੀ ਨੰਬਰ 564 ਅੱਗੇ ਜੀ 2663 ਦੇ ਕਾਲ ਕੀਤੀ ਜਾ ਸਕਦੀ ਹੈ। ਅਗਲਾ ਜਿਹੜਾ ਮੈਂ ਗੀਤ ਲਾਉਣ ਲੱਗਾ ਨਾ, ਬੜਾ ਪਿਆਰਾ ਗੀਤ ਹੈ ਔਰ ਇਹ ਗੀਤ ਇੰਨਾ ਪਿਆਰ ਕਰਨ ਵਾਲਾ ਗੀਤ ਹੈ, ਇੰਨੀ ਮੁਹੱਬਤ ਹੈ ਇਸ ਗੀਤ ਮੇ ਕਿ ਜੈਸੇ ਲੱਗਤਾ ਹੈ ਕਿ ਮੇਰਾ ਮਹਿਬੂਬ ਇਸ ਮੇ ਆ ਗਿਆ ਹੈ। ਮੇਰੀ ਜਾਨ, ਇਹ ਗੀਤ ਸਿਰਫ ਤੇਰੇ ਲਈ। ਓ ਹੋ ਹੋ ਹੋ, ਇੰਨਾ ਪਿਆਰਾ ਗੀਤ ਹੈ ਯਾਰ, ਬਹੁਤ ਹੀ ਮਿੱਠਾ ਗੀਤ ਹੈ, ਬਹੁਤ ਹੀ ਪਿਆਰ ਕਰਨ ਵਾਲਾ ਗੀਤ ਹੈ। ਤੇ ਅੱਗੇ ਉਹ ਭਾਜੀ ਕਹਿ ਗਏ ਲਖਵਿੰਦਰ ਭਾਜੀਆਂ ਨੇ, ਕਹਿੰਦੇ ਹਰਜੀਤ ਜੀ ਮਜ਼ਾ ਆ ਜਾਂਦਾ ਸੁਣ ਕੇ ਜੋ ਟਿਊਨ ਲਾਉਂਦੇ ਤੁਸੀਂ, ਤੇ ਜਦੋਂ ਫਿਰ ਤੁਸੀਂ ਇਹ ਗੀਤ ਪੂਰਾ ਸੁਣ ਲਿਆ ਕਿ ਮਜ਼ੇ ਨਾਲ ਫਿਰ ਡਬਲ ਮਜ਼ਾ ਆ ਜਾਣਾ। ਦੇਖ ਲਓ ਫਿਰ ਗੀਤ ਕਿੱਦਾਂ ਪਿਆਰਾ, ਮਿੱਠਾ ਜਿਹਾ ਗੀਤ ਹੁੰਦਾ, ਔਰ ਇਹੋ ਜਿਹੇ ਮੌਸਮ ਦੇ ਵਿੱਚ ਫਿਰ ਇੱਦਾਂ ਦਾ ਗੀਤ ਆਪਕੋ ਸੁਣਨੇ ਕੇ ਲਈ ਮਿਲ ਜਾਏ। ਬਾਈ ਜਾਨ ਵਿਦ ਸਿੰਘ ਹਰਜੀਤ ਸ਼ੋ ਪੰਜਾਬੀ ਵਿਰਸਾ ਰੇਡੀਓ 11 to 12 ਐਵਰੀ ਡੇ ਮੰਡੇ ਟੂ ਫਰਾਈਡੇ ਵਿਦ ਸਿੰਘ ਹਰਜੀਤ ਆਪਕੇ ਲਈ ਗੀਤ ਹਾਜ਼ਰ ਹੈ ਮੇਰੀ ਜਾਨ ਸਿਰਫ ਸਿਰਫ ਤੇਰੇ ਲਈ।

0: कैसा गीत है भाई जान। ये गीत तो बस सुन के इदा लगता कि ਤੁਹਾਡਾ ਮਹਿਬੂਬ ਆਪਕੇ ਪਾਸ ਹੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ, ਰਾਜਨ ਜੀ ਕੀ ਹਾਲ ਚਾਲ ਹੈ ਸਰ?
1: ਬਹੁਤ ਵਧੀਆ ਜੀ, ਬਹੁਤ ਵਧੀਆ।
0: ਡਾਕਟਰ, ਅੱਜ ਵੀਰਵਾਰ ਦਾ ਦਿਨ ਹੈ।
1: ਬਿਲਕੁਲ।
0: ਔਰ ਵੀਰਵਾਰ ਦੇ ਦਿਨ ਦੇ ਵਿੱਚ ਜਿਨ੍ਹਾਂ ਨੇ ਆਪਣੀ ਅੱਖਾਂ ਚੈੱਕ ਕਰਾਉਣੀਆਂ ਤੇ ਸਪੈਕਸ ਐਕਸਪ੍ਰੈਸ ਤੇ ਪਹੁੰਚ ਸਕਦੇ ਆ। ਦੱਸੋ ਸਰ ਡਿਟੇਲ ਦੇ ਵਿੱਚ ਪੂਰਾ ਸਰ।
1: ਬਿਲਕੁਲ ਜੀ। ਸੋ ਅੱਜ ਸਾਡੇ ਕੋਲ ਡਾਕਟਰ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੀ ਜਿਹੜੀ ਲੋਕੇਸ਼ਨ ਹੈ 10635 ਕ੍ਰੈਡਿਟ ਵਿਊ ਰੋਡ।
0: ਠੀਕ ਹੈ।
1: ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ। ਅੱਜ ਡਾਕਟਰ ਉੱਥੇ ਹੋਣਗੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਡਾਕਟਰ ਸਾਡੇ ਕੋਲ 35 ਰੈਜ਼ੋਲੂਸ਼ਨ ਡਰਾਈਵ ਵਾਲੀ ਲੋਕੇਸ਼ਨ ਇੱਥੇ ਨੇ।
0: ਠੀਕ ਹੈ।
1: ਜੇ ਫਰਾਈਡੇ ਵੀ ਨਹੀਂ ਆ ਸਕਦੇ, ਸੈਟਰਡੇ ਤੁਹਾਡਾ ਡੇ ਆਫ ਹੈ, ਤੇ ਸੈਟਰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਹੋਣਗੇ। ਤੇ ਅੱਜ ਜੀ ਆਪਾਂ ਨੂੰ ਪਤਾ ਈਅਰ ਐਂਡ ਆ ਰਿਹਾ। ਈਅਰ ਐਂਡ ਵਿੱਚ ਕੀ ਹੁੰਦਾ, ਹਰ ਕਿਸੇ ਨੇ ਆਪਣੀ ਇੰਸ਼ੋਰੈਂਸ ਕਲੇਮ ਕਰਨੇ ਹੁੰਦੇ। ਕਈ ਵਾਰ ਆਪਾਂ ਸੋਚਦੇ ਹਾਂ ਦਸੰਬਰ ਦੇ ਮਹੀਨੇ ਚੁੱਕੇ ਜੀ ਬਣਵਾ ਲਾਂਗੇ, ਉਦੋਂ ਬਿਜ਼ੀ ਇੰਨਾ ਹੋ ਜਾਈਦਾ, ਕ੍ਰਿਸਮਸ ਜਾਂ ਹੋਰ ਛੁੱਟੀਆਂ, ਤੇ ਉਧਰੋਂ ਡਾਕਟਰ ਵੀ ਬਿਜ਼ੀ ਹੋ ਜਾਂਦੇ ਨੇ, ਫਿਰ ਅਪਾਇੰਟਮੈਂਟਸ ਵੀ ਨਹੀਂ ਮਿਲਦੀਆਂ। ਨਾਲ ਦੀ ਨਾਲ ਉਸ ਸਮੇਂ ਇਹ ਹੁੰਦਾ ਵੀ ਇੰਸ਼ੋਰੈਂਸ ਕੰਪਨੀ ਜਿਹੜੀ ਹੁੰਦੀ ਉਹਨਾਂ ਦੇ ਪੋਰਟਲ ਵੀ ਇੰਨੇ ਬਿਜ਼ੀ ਹੋ ਜਾਂਦੇ ਨੇ ਵੀ ਕਈ ਵਾਰੀ ਜੇ ਤੁਸੀਂ ਕਲੇਮ ਪਾਉਂਦੇ ਹੋ ਤਾਂ ਕਲੇਮ ਐਕਸੈਪਟ ਨਹੀਂ ਹੁੰਦੇ, ਤੁਹਾਨੂੰ ਆਪ ਫਰੰਟ ਪੇ ਕਰਨਾ ਪੈਂਦਾ। ਕਸਟਮਰ ਕੰਪਲੇਂਟ ਕਰਦੇ ਜੀ ਡਾਇਰੈਕਟ ਬਿਲਿੰਗ ਕਿਉਂ ਨਹੀਂ ਹੋ ਰਹੀ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਦੇ ਪੋਰਟਲ ਹੀ ਇੰਨੇ ਜ਼ਿਆਦਾ ਬਿਜ਼ੀ ਹੋ ਜਾਂਦੇ ਨੇ, ਤੇ ਇਸ ਕਰਕੇ ਇਹ ਬਿਲਕੁਲ ਸਹੀ ਸਮਾਂ ਹੈ। ਹੁਣ ਤੁਸੀਂ ਆ ਸਕਦੇ ਹੋ, ਆਪਣਾ ਪ੍ਰੋਪਰ ਆਈ ਐਗਜ਼ਾਮ ਕਰਾ ਸਕਦੇ ਹੋ, ਡਾਕਟਰ ਕੋ ਵੀ ਇਨਫ ਟਾਈਮ ਹੁੰਦਾ ਹੈ, ਤੁਹਾਡਾ ਕੰਪਲੀਟ ਚੈੱਕਅਪ ਕਰਦੇ ਨੇ, ਔਰ ਸਾਡੇ ਕੋਲ ਅਸੀਂ ਐਡਵਾਂਸ ਟੈਕਨੋਲੋਜੀ ਦੀ ਨਾ ਮਸ਼ੀਨਾਂ ਰੱਖੀਆਂ।
0: ਠੀਕ ਹੈ।
1: ਅਲੱਗ ਅਲੱਗ ਲੋਕਾਂ ਵਾਸਤੇ ਅਲੱਗ ਅਲੱਗ ਮਸ਼ੀਨਾਂ। ਹੁਣ ਜੇ ਬੱਚਿਆਂ ਦਾ ਐਗਜ਼ਾਮ ਕਰਾਉਣਾ ਤਾਂ ਸਾਡੇ ਕੋਲ ਟੋਪੋਗ੍ਰਾਫੀ ਦੀ ਮਸ਼ੀਨ ਹੈ, ਇਹ ਚੈੱਕ ਕਰ ਦਿੰਦੀ ਕਿ ਬੱਚਾ ਤੁਹਾਡਾ ਉਸ ਕੈਟੇਗਰੀ 'ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵਧਣਾ, ਜਾਂ ਬੱਚਾ ਤੁਹਾਡਾ ਨੋਰਮਲ ਕੈਟੇਗਰੀ 'ਚ ਆਉਂਦਾ। ਸੋ ਜੇ ਤੁਹਾਡੇ ਬੱਚੇ ਦਾ ਨੰਬਰ ਹਰ ਸਾਲ ਵਧਣਾ ਤਾਂ ਆਪਾਂ ਉਹਨਾਂ ਨੂੰ ਸਪੈਸ਼ਲ ਡਿਫਰੈਂਟ ਕਿਸਮ ਦੇ ਗਲਾਸਿਸ ਬਣਾ ਦਿੰਦੇ ਹਾਂ। ਦੇਖਣ ਨੂੰ ਸੇਮ ਲੱਗਦੇ ਨੇ ਪਰ ਥੈਰੇਪੀ ਦਾ ਕੰਮ ਕਰਦੇ ਨੇ, ਤੇ ਨੰਬਰ ਬੱਚੇ ਦਾ ਉੱਥੇ ਦਾ ਉੱਥੇ ਰੁਕ ਜਾਂਦਾ।
0: ਆਹ ਤਾਂ ਵਧੀਆ ਕੰਮ ਆਪਣੇ ਰਾਜਨ ਜੀ।
1: ਬਿਲਕੁਲ ਜੀ, ਨੰਬਰ ਅੱਗੇ ਵਧਦਾ ਨਹੀਂ। ਹੁਣ ਕਈ ਵਾਰੀ ਜਿਵੇਂ ਬਜ਼ੁਰਗਾਂ ਦਾ ਹੁੰਦਾ, ਕਈਆਂ ਦੀ ਏਜ ਕਾਫੀ ਹੁੰਦੀ ਹੈ, ਉਹਨਾਂ ਨੂੰ ਰੈਟਨਾ ਡਿਟੈਚਮੈਂਟ ਹੋਣ ਲੱਗ ਪੈਂਦੀ ਹੈ, ਉਹਦੇ ਕਰਕੇ ਅਸੀਂ OCT ਮਸ਼ੀਨ ਰੱਖੀ ਹੈ। ਇਹ ਪਿੱਛੇ ਰੈਟਨਾ ਨੂੰ ਸਕੈਨ ਕਰ ਲੈਂਦੇ, ਦੇਖ ਲੈਂਦੇ ਕਿਤੇ ਪਰਦਾ ਫੜਦਾ ਤੇ ਨਹੀਂ ਪਿਆ, ਡਿਟੈਚ ਤੇ ਨਹੀਂ ਹੋ ਰਿਹਾ, ਤੇ ਜੇ ਹੋ ਰਿਹਾ ਤਾਂ ਤੁਹਾਨੂੰ ਸਹੀ ਸਮੇਂ ਤੇ ਉਹ ਸਹੀ ਥਾਂ ਦੇ ਉੱਤੇ ਰੈਫਰ ਕਰ ਦਿੰਦੇ ਨੇ। ਇਸੇ ਤਰ੍ਹਾਂ ਕਈ ਬੰਦੇ ਹੁੰਦੇ ਜਿਹਨਾਂ ਨੂੰ ਡਾਇਬਟੀਜ਼ ਹੁੰਦੀਆਂ ਨੇ, ਉਹਦੇ ਵਾਸਤੇ ਵੀ ਸਾਡੇ ਕੋਲ ਜਿਹੜੀ ਰੈਟਨਾ ਇਮੇਜਿੰਗ ਹੋ ਜਾਂਦੀ ਹੈ, ਉਹ ਰੈਟਨੋਗ੍ਰਾਫੀ ਮਸ਼ੀਨ ਜਿਹੜੀ ਹੈ ਇਮੇਜਸ ਬਣਾ ਕੇ ਦੇ ਦਿੰਦੀ ਹੈ ਵੀ ਹਾਂ ਡਾਇਬਟੀਜ਼ ਦੇ ਨਾਲ ਕੋਈ ਅੱਖਾਂ ਦੇ ਉੱਤੇ ਅਸਰ ਤਾਂ ਨਹੀਂ ਹੋ ਰਿਹਾ
0: ਜੀ।
1: ਨਾਲ ਦੀ ਨਾਲ ਜੇ ਕਿਸੇ ਨੂੰ ਚਿੱਟਾ ਮੋਤੀਆ ਹੋ ਰਿਹਾ, ਕਾਲਾ ਮੋਤੀਆ ਹੋ ਰਿਹਾ, ਉਹ ਸਾਰਿਆਂ ਵਾਸਤੇ ਸਾਡੇ ਕੋਲ
0: ਇਹ ਵੀ ਬਦਲਾ ਜਾਂਦਾ ਮਸ਼ੀਨਾਂ 'ਚ।
1: ਬਿਲਕੁਲ ਜੀ ਬਿਲਕੁਲ।
0: ਅੱਛਾ, ਚਿੱਟਾ ਮੋਤੀਆ ਕਿਹੜਾ ਹੁੰਦਾ, ਚਿੱਟੇ ਰੰਗ ਦਾ?
1: ਨਹੀਂ ਚਿੱਟਾ, ਬਿਲਕੁਲ ਚਿੱਟਾ ਮੋਤੀਆ,
0: ਕਾਲਾ ਮੋਤੀਆ।
1: ਕਾਲਾ ਮੋਤੀਆ ਜਿਹੜਾ ਹੁੰਦਾ ਉਹਦਾ ਪ੍ਰੈਸ਼ਰ ਵਧਿਆ ਹੁੰਦਾ ਅੱਖ 'ਚ, ਉਹਨੂੰ ਕਾਲਾ ਮੋਤੀਆ ਕਹਿੰਦੇ ਨੇ। ਜਿਵੇਂ ਆਪਣੀ ਅੱਖ ਬਾਡੀ 'ਚ ਪਾਣੀ ਬਲੱਡ
0: ਨਹੀਂ, ਇਹ ਜਿੱਦਾਂ ਮੋਤੀ ਹੁੰਦੇ ਉਦਾਂ ਆ ਜਾਂਦਾ ਕਾਲਾ ਮੋਤੀਆ।
1: ਚਿੱਟਾ ਮੋਤੀਆ ਕਹਿੰਦਾ ਜਿਹੜਾ ਆਪਣਾ ਲੈਂਸ ਹੈ ਨਾ ਅੱਖ ਦੇ ਅੰਦਰ, ਇਹ ਓਪੇਕ ਹੋਣਾ ਸ਼ੁਰੂ ਹੋ ਜਾਂਦਾ, ਵੀ ਕਹਿ ਲਓ ਵੀ ਇਹ ਤੇ ਜਾਲੀ ਬਣਨੀ ਸ਼ੁਰੂ ਹੋ ਜਾਂਦੀ ਹੈ।
0: ਉਹ ਅੱਛਾ,
1: ਤੇ ਜਦੋਂ ਜਾਲੀ
0: ਬਣ ਇਹ ਫਿਰ ਪਤਾ ਕਿਤੇ ਮੈਂ ਲੱਗਦਾ ਤੁਹਾਡੀ ਜਿਹੜੀ ਤੁਹਾਡੀ ਮਸ਼ੀਨ ਹੈ
1: ਮਸ਼ੀਨ ਹਾਂ ਜਿਸ ਲੈਂਪ ਹੈ ਉਹਦੇ 'ਚ ਡਾਕਟਰ ਦੇਖ ਕੇ ਦੱਸ ਦਿੰਦਾ ਵੀ ਹਾਂਜੀ ਤੁਹਾਡਾ ਮੋਤੀ ਆ ਗਿਆ।
0: ਉਹ ਅੱਛਾ,
1: ਉਹ ਫਿਰ ਮੋਤੀਆ ਪੱਕਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਜੇ ਕਾਲਾ ਮੋਤੀਆ ਜਿਵੇਂ ਆਪਣੇ
0: ਜੇ ਮੋਤੀਆ ਪੱਕਣਾ ਨਹੀਂ ਦੇਣਾ ਚਾਹੀਦਾ ਨਾ, ਪਹਿਲਾਂ ਇਲਾਜ ਕਰਾਓ
1: ਮੋਤੀ। ਹਾਂ, ਜੇ ਪੂਰਾ ਪੱਕ ਗਿਆ ਫਿਰ ਹਾਰਡ ਹੋ ਜਾਂਦਾ, ਫਿਰ ਕੱਢਿਆ ਨਹੀਂ ਜਾਂਦਾ,
0: ਕੱਚੇ ਦੇ ਕਰਾ ਦੋ ਕੰਮ।
1: ਉਹ ਜਿਹੜਾ ਇੱਕ ਲਿਮਿਟ ਹੁੰਦੀ ਉਸ ਲਿਮਿਟ ਤੱਕ ਪਹੁੰਚਦਾ ਤੇ ਫਿਰ ਉਹਨੂੰ ਰਿਮੂਵ ਕਰਕੇ ਨਵਾਂ ਲੈਂਸ ਅੰਦਰ ਪਾ ਦਿੰਦੇ ਨੇ।
0: ਉਹ ਅੱਛਾ,
1: ਹਾਂ, ਤੇ ਉਹਦੇ ਨਾਲ ਫਿਰ ਤੁਹਾਡੀ ਨਿਗਾਹ ਦੁਬਾਰਾ ਫਿਰ ਵਧੀਆ ਹੋ ਜਾਂਦੀ ਹੈ। ਸੋ ਇਹ ਬਿਲਕੁਲ ਇਹਦਾ ਸਮੇਂ ਸਿਰ ਇਲਾਜ ਜ਼ਰੂਰ ਕਰਾਉਣਾ ਚਾਹੀਦਾ। ਕਾਲਾ ਮੋਤੀ ਅੱਖ 'ਚ ਪ੍ਰੈਸ਼ਰ ਵੱਧ ਗਿਆ ਤੇ ਅੱਖ ਡੈਮੇਜ ਹੋ ਜਾਂਦੀ ਹੈ।
0: ਓ ਮਾਈ ਗੋਡ,
1: ਬਲੱਡ ਪ੍ਰੈਸ਼ਰ ਆਪਣਾ ਵੱਧ ਗਿਆ ਤੇ ਬੰਦਾ

0: ਅਟੈਕ ਆ ਜਾਣਾ, ਕਾਲਾ ਮੋਤੀ ਅੱਖ ਚ ਪਾਣੀ ਹੁੰਦਾ।
1: ਨਾ ਬਾਬਾ ਤੁਸੀਂ ਸਿਰ ਸਿਰ ਨਾ ਡਰਾਓ, ਤੁਸੀਂ ਅੱਖਾਂ ਚੈੱਕ ਕਰ ਦੋ ਸਾਡੀਆਂ। ਉਹ
0: ਸਾਰੀਆਂ ਚੀਜ਼ਾਂ ਇਸੇ ਕਰਕੇ ਅਰਜੀਤ ਜੀ ਕਿ ਸਮੇਂ ਸਿਰ ਚੈੱਕ ਕਰ ਲਓ।
1: ਚੰਗਾ ਕੀਤਾ ਦੱਸਤਾ, ਜਿਨ੍ਹਾਂ ਦੇ ਇੰਸ਼ੋਰੈਂਸ ਦੇ ਪਲਾਨ ਹੈ ਵੀ ਉਹ ਤੁਹਾਡੇ ਵੇਸਟ ਹੋ ਹੀ ਜਾਣੇ ਆ ਐਂਡ ਆਫ ਦਾ ਡੇ, ਐਂਡ ਆਫ ਦਸੰਬਰ ਨੂੰ, ਤੇ ਬੈਟਰ ਆਪਸ਼ਨ ਇਹ ਹੈ ਤੁਸੀਂ ਫੋਨ ਕਰੋ। ਨੰਬਰ ਦਿਓ ਉੱਥੇ ਦਾ,
0: ਨੰਬਰ ਹੈ ਜੀ 905-460-8888, 905-460-8888। ਆਪਣਾ ਪੂਰਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾਓ। ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ, ਰਿਜ਼ਲਟ ਜਿਹੜੇ ਆਉਂਦੇ ਨੇ ਡਿਜੀਟਲ ਆਉਂਦੇ ਨੇ, ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਤੁਹਾਨੂੰ ਦਿਖਾਉਂਦੇ ਨੇ, ਸਮਝਾਉਂਦੇ ਨੇ ਅਤੇ ਪ੍ਰੋਪਰ ਦੱਸਦੇ ਨੇ ਵੀ ਅੱਖ ਦੀ ਪ੍ਰੋਬਲਮ ਚੱਲ ਰਹੀ ਹੈ ਅਤੇ ਕੀ ਪ੍ਰੋਬਲਮ ਚੱਲ ਰਹੀ ਹੈ। ਪਹੁੰਚਣਾ ਕਿੱਥੇ ਹੈ ਜੀ? 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਨੰਬਰ ਇੱਕ ਵਾਰੀ ਫਿਰ ਹੈ ਜੀ 905-460-8888। ਨਾਲ ਦੀ ਨਾਲ ਹਰਜੀਤ ਜੀ, ਜੇ ਆਪਾਂ ਕਿਸੇ ਨੇ ਗਲਾਸਿਸ ਬਣਵਾਉਣੀ ਹੈ ਉਹਦੇ ਵਾਸਤੇ ਵੀ ਦੱਸ ਦਈਏ, ਕਈ ਵਾਰ ਹੁੰਦਾ ਆਪਾਂ ਐਗਜ਼ਾਮ ਕਰਾ ਲਿਆ ਹੁਣ ਆਪਾਂ ਨੂੰ ਗਲਾਸਿਸ ਦੀ ਲੋੜ ਹੈ, ਆਪਾਂ ਕਹਿੰਦੇ ਵੀ ਆਪਾਂ ਨੂੰ ਵਧੀਆ ਪ੍ਰਾਈਸ 'ਤੇ ਵਧੀਆ ਗਲਾਸਿਸ ਬਣ ਜਾਣ, ਉਹਦੇ ਵਾਸਤੇ ਅਸੀਂ ਵੈਲਿਊ ਪੈਕੇਜ ਰੱਖਿਆ ਹੋਇਆ। ਵੈਲਿਊ ਪੈਕੇਜ 'ਚ ਦੋ ਚੀਜ਼ਾਂ ਦਿੰਦੇ ਹਾਂ ਤੁਹਾਨੂੰ, ਇੱਕ ਤਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਦਿੰਦੇ ਹਾਂ, ਤਕਰੀਬਨ 35 to 40 ਅਲੱਗ ਅਲੱਗ ਬ੍ਰਾਂਡ ਨੇਮ ਨੇ, ਅਤੇ 700 to 800 ਫਰੇਮ ਲੱਗਾ, ਕੋਈ ਵੀ ਫਰੇਮ ਚੂਜ਼ ਕਰ ਲਓ। $300 ਦੀ ਕੀਮਤ ਦਾ ਫਰੇਮ ਹੈ ਜੀ ਵੈਲਿਊ ਪੈਕੇਜ, ਫਰੇਮ ਇਨਕਲੂਡਡ ਹੈ। $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਇਹ ਵੀ ਇਨਕਲੂਡਡ ਨੇ। $400 ਵਾਲਾ ਪੈਕੇਜ ਸਿਰਫ $169 ਚ ਦਿੱਤਾ ਜਾ ਰਿਹਾ, ਅਤੇ ਜੇ ਦੂਨੇਟ ਦੀ ਇਕੱਠੀ ਅਨਕ ਲੈਣੀ ਹੈ ਤਾਂ ਬਹੁਤ ਵਧੀਆ ਕੰਪਨੀ ਹੈ ਜੀ ਐਸੀਲੋਰ, ਐਸੀਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਤੁਹਾਨੂੰ ਦਿੰਦੇ ਹਾਂ,
1: ਠੀਕ ਹੈ।
0: ਦੂਰ ਵੀ ਦੇਖ ਸਕਦੇ ਹੋ, ਨੇੜੇ ਵੀ ਦੇਖ ਸਕਦੇ ਹੋ, ਕੰਪਿਊਟਰ 'ਤੇ ਵੀ ਕੰਮ ਕਰ ਸਕਦੇ ਹੋ। $300 ਦੀ ਕੀਮਤ ਦੇ ਲੈਂਸ ਨੇ, $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 'ਚ। ਨਾਲ ਆਪਣੀ ਐਨਕਾਂ 'ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਅਤੇ ਜੇ ਤੁਸੀਂ ਕਹਿੰਦੇ ਵੀ ਦੋ ਪੇਰ ਬਣ ਜਾਣ, ਇੱਕ ਘਰ ਰੱਖ ਲਈ ਇੱਕ ਆਫਿਸ, ਪਹਿਲੇ ਪੇਅਰ 'ਤੇ ਕੋਟਿੰਗਾਂ 50% ਆਫ, ਦੂਜੇ ਪੇਅਰ 'ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫਰੀ। ਸੋ ਡੀਲਾਂ ਲੈਣ ਲਈ ਪਹੁੰਚੋ ਸਪੈਕਸ ਐਕਸਪ੍ਰੈਸ ਦੇ ਉੱਤੇ। ਅਗੇਨ ਦੋ ਲੋਕੇਸ਼ਨ ਨੇ, 10635 ਕ੍ਰੈਡਿਟ ਵਿਊ ਰੋਡ, ਇੱਕ ਕ੍ਰੈਡਿਟ ਵਿਊ 'ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ, ਅਤੇ ਦੂਜੀ ਲੋਕੇਸ਼ਨ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਕੋਈ ਵੀ ਹੋਰ ਜਾਣਕਾਰੀ ਚਾਹੀਦੀ ਤਾਂ ਇੱਕੋ ਇੱਕ ਨੰਬਰ 905-460-8888। ਤੇ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤਾਂ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888, 905-460-8888।
1: ਪ੍ਰੋਗਰਾਮ ਪੰਜਾਬੀ ਵਿਰਸਾ ਇਸ ਆਉਣ ਵਾਲੇ ਸ਼ਨੀਵਾਰ ਨੂੰ ਕਵਾਲੀ ਨਾਈਟ ਹੋ ਰਹੀ ਹੈ ਮੈਰੀਅਟ ਹੋਟਲ ਦੇ ਵਿੱਚ। ਵਾਹ ਬਈ ਵਾਹ। ਔਰ ਟਿਕਟਾਂ ਕੱਲ 50 ਸੀ, ਅੱਜ ਫਿਰ 20 ਹੋਰ ਘੱਟ ਗਈਆਂ ਵੀਰ ਮੇਰਿਓ, 30-35 ਹੋਣੀਆਂ ਮੇਰੇ ਕੋਲ ਸਿਰਫ। ਜੇ ਹੈਗਾ ਮੂਡ ਤੇ ਆ ਜਾਓ ਸ਼ਨੀਵਾਰ ਨੂੰ, ਕੁਆਲੀ ਨਾਈਟ ਆ, ਵਿੱਚ ਵਧੀਆ ਸਨੈਕਸ ਆ, ਵਿੱਚ ਡਿਨਰ ਹੋਏਗਾ, ਵਿੱਚ ਵਧੀਆ ਤੁਹਾਡੀਆਂ ਡਰਿੰਕਸ ਹੋਣਗੀਆਂ, ਸਾਰਾ ਕੁਝ ਇਨਕਲੂਡ ਆ। ਹੈਲੋ,
2: ਗੁੱਡ ਮਾਰਨਿੰਗ ਯੰਗ ਬ੍ਰੋ
1: ਜੀ। ਗੁੱਡ ਮਾਰਨਿੰਗ ਸਰ,
2: ਬੱਲੇ ਬੱਲੇ
1: ਬੱਲੇ ਬੱਲੇ, ਬਿਲਕੁਲ ਸਰ, ਬੱਲੇ ਬੱਲੇ।
2: ਯੰਗ ਬ੍ਰੋ, ਅੱਜ ਦੱਸਣਾ ਕਿ ਪਰਸੋਂ ਸੀਗਾ ਨੁਸਰਤ ਫਤਿਹ ਅਲੀ ਖਾਨ ਦਾ ਬਰਥਡੇ।
1: ਅੱਛਾ ਜੀ।
2: ਉਸ ਤੇ ਇੱਕ ਚੈਨਲ ਤੇ ਪੂਰੇ ਦਿਨ ਕੋਈ ਕੌਫ ਚੱਲਦੇ ਰਹੇ ਤੇ ਇੱਕ ਮੈਂ ਕੁਆਲੀ ਕਹਾਂ, ਉਹੀ ਕੁਆਲੀ ਭਾਵੇਂ ਦੋ ਸਾਧਨ ਤੇ ਪਲੱਸ ਰਿਕੁਐਸਟ ਹੈਗੀ ਆਪਣੇ ਜਿਹੜਾ ਸੈਕਟਨ ਹੈਂਡ ਕੁਆਲੀ ਹੋ ਰਹੀ ਨਾ।
1: ਹਾਂਜੀ।
2: ਕਿ ਉਹਨਾਂ ਕਹਿੰਦਾ ਕੁਆਲੀ ਦੋ ਆਪਣਾ ਉੱਥੇ ਉਹਨਾਂ ਯਾਦ ਹੀ ਲਾ ਲੈਣ ਜਰਾ।
1: ਅੱਛਾ।
2: ਪੁਲਿਸ ਮੇਰੀ ਰਿਕੁਐਸਟ ਹੈਗੀ
1: ਹੈ,
2: ਕੁਆਲੀ ਹੈਗੀ ਹੈ, ਹੁਣ ਪਿਆਲਾ ਰੱਖ ਦੇ ਇੱਕ ਪਾਸੇ, ਅੱਜ ਨਜ਼ਰਾਂ ਨਾਲ ਪਿਲਾ ਸਾਕੀ, ਮੈਂ ਤੇ ਪੀਣੀ ਹੈ, ਮੈਂ ਤੇ ਪੀਣੀ ਹੈ।
1: ਕਮਾਲ ਦੀ ਗੱਲ
2: ਹੈ। ਦੋ ਦੀ ਦੋ ਲਗਾ ਦੋ ਤੇ ਨਾਲ ਮੇਰਾ ਰਿਕੁਐਸਟ ਕਰਨਾ ਭਾਜੀ, ਇਹ ਦੋ ਲਫ਼ਜ਼ ਉੱਥੇ ਜ਼ਰੂਰ ਬੋਲਣਾ ਵਾਲੀ, ਆਪਾਂ ਆਣਾ ਤੁਹਾਡੇ ਕੋਲ ਆਣਾ ਆਣਾ, ਡੈਫੀਨੇਟ ਆਈ ਵਿਲ ਕਮ ਟੂ ਸੀ।
1: ਸਤਨਾਮ ਜੀ, ਥੈਂਕ ਯੂ ਵੈਰੀ ਮਚ, ਤੁਸੀਂ ਹੈਮਿਲਟਨ ਤੋਂ ਆ ਰਹੇ ਆ, ਮੈਂ ਤੁਹਾਡਾ ਇੱਥੇ ਸ਼ੁਕਰ ਗੁਜ਼ਾਰ ਕਰਦਾ, ਤੁਸੀਂ ਨਾਲ ਆਪਣੇ ਦੋਸਤ ਵੀ ਲਿਆ ਰਹੇ ਹੋ।
2: ਯੈਸ ਯੈਸ, ਔਰ ਭਾਜੀ ਡੈਫੀਨੇਟਲੀ
1: ਤੁਸੀਂ ਲਾਸਟ ਟਾਈਮ ਹੀ ਹੰਸ ਰਾਜ ਹੰਸ ਦੇ ਸ਼ੋਅ ਤੇ ਵੀ ਆਏ, ਤੁਹਾਡਾ ਬੜਾ ਮਾਣ ਹੈ, ਬਸ ਤੁਹਾਡੀ ਇੱਜ਼ਤ ਮੈਂ ਕਰ ਸਕਦਾ ਬਹੁਤ ਜ਼ਿਆਦਾ ਸਰ। ਥੈਂਕ ਯੂ,
2: ਤੁਸੀਂ ਬੜਾ ਅਰੇਂਜ ਕਰਦੇ ਹੋ, ਆਈ ਲਾਈਕ ਪ੍ਰਾਊਡ ਆਫ ਯੂ।
1: ਥੈਂਕ ਯੂ ਸਰ, ਬੜੀ ਮਿਹਰਬਾਨੀ ਸਰ, ਬੜੀ ਮਿਹਰਬਾਨੀ ਸਰ। ਆ ਲਓ ਉਹਦੀ ਆਵਾਜ਼ ਵੀ ਤੁਹਾਨੂੰ ਕੁਆਲੀ ਸੁਣਾਉਣਾ, ਜਿਹੜਾ ਬੰਦਾ ਆ ਰਿਹਾ ਨਾ ਉਹਦੀ ਆਵਾਜ਼ ਵੀ ਤੁਹਾਨੂੰ ਕੁਆਲੀ ਸੁਣਾ ਰਿਹਾ ਮੈਂ, ਸੇਮ ਕੁਆਲੀ। ਠੀਕ
2: ਸੁਣਾ ਦੋ,
1: ਬੜੀ ਮਿਹਰਬਾਨੀ ਜੀ। ਪ੍ਰੋਗਰਾਮ ਪੰਜਾਬੀ ਸਰ, ਨੀਲਮ ਜੀ ਨਾਲ ਪਹਿਲਾਂ ਇੱਕ ਮਿੰਟ ਲਾਈਨ ਤੇ ਲੱਲੀ, ਉਸ ਤੋਂ ਬਾਅਦ ਗੱਲਬਾਤ ਕਰ। ਨੀਲਮ ਜੀ ਕੀ ਹਾਲ ਚਾਲ ਹੈ?
3: ਆਮ ਵੈਰੀ ਗੁੱਡ, ਥੈਂਕ ਯੂ ਸਰ, ਤੁਸੀਂ ਕਿਦਾਂ ਹੋ?
1: ਤੁਸੀਂ ਠੰਡ ਦਾ ਮੌਸਮ ਬਾਹਰ ਸ਼ੁਰੂ ਹੋ ਗਿਆ, ਮੈਨੂੰ ਪਤਾ ਕਿ ਉਹਨਾਂ ਨੂੰ ਗਰਮੀ ਲੱਗ ਰਹੀ ਹੋਣੀ ਆ, ਜਿਨ੍ਹਾਂ ਦੀਆਂ ਮੌਰਗੇ ਨਹੀਂ ਹੋ ਰਹੀਆਂ ਉਹਨਾਂ ਨੇ ਜੈਕਟਾਂ ਲਾ ਦਿੱਤੀਆਂ ਹੋਣੀਆਂ, ਉਹਨਾਂ ਨੂੰ ਪਲੀਜ਼ ਕਾਫੀ ਪਿਲਾਓ ਤੇ ਉਹਨਾਂ ਦੀਆਂ ਮੌਰਗੇ ਕਰਾਓ, ਤੁਹਾਨੂੰ ਰਿਕੁਐਸਟ ਆ ਸਾਡੀ।
3: ਬਿਲਕੁਲ ਠੀਕ ਗੱਲ ਹੈ ਜੀ, ਪਰ ਯੂ ਨੋ ਵਟ, ਜੇ ਠੀਕ ਤਰੀਕੇ ਨਾਲ ਮੌਰਗੇਜ ਡੇ 1 ਤੋਂ ਲੱਗੀ ਹੋਵੇ ਨਾ ਤੇ ਸਟ੍ਰੈਸ ਤਾਂ ਕੁਝ ਹੁੰਦਾ ਹੀ ਨਹੀਂ ਆ, ਨਥਿੰਗ ਹੈਪਨਸ। ਹਾਊ ਯੂ ਸਟ੍ਰਕਚਰ ਦ ਫਾਈਲ, ਦੈਟਸ ਵੈਰੀ ਇੰਪੋਰਟੈਂਟ। ਐਂਡ ਹਰ ਬੰਦ, ਸਾਡੇ ਕੋਲ ਇੱਕ ਲੇਕੀ ਕਸਟਮਰ ਸੀਗਾ ਯੈਸਟਰਡੇ, ਉਹ ਕਹਿੰਦੇ ਜੀ ਸਾਨੂੰ, ਅਸੀਂ ਸਿੱਧੀ ਠਾ ਅਪੋਨੋ, ਅਪੋਨੋ ਇਜ਼ ਅ ਪ੍ਰਾਈਵੇਟ ਲੈਂਡਰ, ਅਸੀਂ ਸਾਨੂੰ ਉਹਨਾਂ ਨੇ ਕੁਝ ਕੀਤਾ ਜੀ ਕਰਕੇ ਨਹੀਂ ਹੋਇਆ ਹੋਇਆ ਕਰਕੇ ਸਾਨੂੰ ਅਪੋਨੋ ਤੇ ਲੱਗੇ। ਆਈ ਡੋਂਟ ਵਾਂਟ ਟੂ ਡਿਸਕਸ ਦ ਫੀਸ, ਉਹਨਾਂ ਨੇ ਫੀਸ ਕਿੰਨੀਆਂ ਚਾਰਜ ਕੀਤੀਆਂ। ਸੋ ਅਨਦਰ ਥਿੰਗ ਜਿਹੜਾ ਅਣਜਾਣ ਬੰਦਾ ਹੁੰਦਾ ਉਹਨਾਂ ਨੂੰ ਓਪਨ ਟਰਮ ਲੈਤੀ ਕਸਟਮਰ ਡਜ਼ਨਟ ਨੋ ਵਟ ਇਜ਼ ਓਪਨ ਟਰਮ ਵਟ ਇਜ਼ ਕਲੋਜ਼ ਟਰਮ ਮੀਨਸ ਐਂਡ ਇੰਟਰਸਟ ਰੇਟ ਨਾਲ ਕਿਉਂ ਪੈਂਦਾ ਪਿਆ ਜਦੋਂ ਤੁਸੀਂ ਐਕਚੁਅਲੀ ਉਹਨਾਂ ਦੀ ਫਾਈਲ ਦੇਖਦੇ ਹੋ ਦੈਨ ਯੂ ਡਿਸਕਸ ਵਿਦ ਦੈਮ ਕਿ ਤੁਹਾਡੇ ਨਾਲ ਇਹ ਹੋਇਆ ਕਿੱਥੇ ਉਹ 7300 7500 ਦੀਆਂ ਕਿਸ਼ਤਾਂ ਭਰਦੇ ਪਏ ਆ ਬਈ ਐਂਡ ਕਿੱਥੇ ਤੁਸੀਂ 2900 ਦੀਆਂ ਕਿਸ਼ਤਾਂ ਭਰੀਆਂ ਇਟਸ ਅ ਬਲਡੀ ਲੋਟ ਆਫ ਮਨੀ ਐਂਡ ਜਦੋਂ ਤੁਸੀਂ ਕਿਸੇ ਪ੍ਰਾਈਵੇਟ ਦੇ ਨਾਲ ਜਾਂਦੇ ਹੋ ਤੁਹਾਡਾ ਬੈਲੈਂਸ ਆਲਮੋਸਟ ਉੱਥੇ ਦਾ ਉੱਥੇ ਖੜਾ ਰਹਿੰਦਾ ਇਫ ਘਟੇ ਨਾ ਤਾਂ ਵੱਧ ਜਾਂਦਾ ਸਾਰੇ ਸਾਲ ਚ ਤੁਸੀਂ ਲੱਖ ਡਾਲਰ ਉਹਨਾਂ ਨੂੰ ਉਹਨਾਂ ਦੇ ਹੱਥ ਫੜਾ ਕੇ ਵੀ 2-3 ਸਾਲਾਂ ਚ ਤਾਂ ਈਵਨ ਦੈਨ ਤੁਹਾਡਾ ਬੈਲੈਂਸ ਉੱਥੇ ਖੜਾ that's a very very sad situation people don't know how to structure the file people don't know how to do it they shouldn't play with somebody else's money they shouldn't bilkul na crypto na de emotions jude hunde jadon tusi koi ghar buy karde ho ji the day you buy the property tusi odde naal emotionally attached ho jande ho including bacche mera bedroom hoga main itthe karna main eh wala mera dining room hai main itthe rehna main eh karunga tusi bhande tak lene shuru kar dene ho ki oh wale kitchen chidda di dining jaogi sofa idda de jaoge tusi emotionally attached ho jande ho and the end of the day tuhadi oh na hove tuhade hatton hath khus jave te ode naal di nirasha koi nirasha hi nahi
1: ji
3: ਸੈਡ ਸਿਚੁਏਸ਼ਨ ਹੁੰਦੀ ਹੈ ਪਰ ਅਸੀਂ ਉਹਨਾਂ ਉਦਾਂ ਦੀ ਸਿਚੁਏਸ਼ਨ ਚ ਲੋਕਾਂ ਨੂੰ ਆਉਣ ਨਹੀਂ ਦੇਈਦਾ ਪਰ ਜਦੋਂ ਆਈ ਲਿਸਨਸ ਦੀਸ ਸਟੋਰੀਜ਼ ਕਿ ਸਾਨੂੰ ਉਹਨੇ ਚੂਨਾ ਲਾਤਾ ਅਸੀਂ ਇੱਦਾਂ ਹੋ ਗਏ ਅਸੀਂ ਉੱਦਾਂ ਹੋ ਗਏ ਪੈਸੇ ਖਾ ਗਏ ਮੁੜ ਕੇ ਇੱਥੇ ਵੀ ਦੇਅਰ ਵੀ ਸਟੈਂਡ ਇਟ ਇਜ਼ ਸੱਚ ਅ ਬੈਡ ਸਿਚੁਏਸ਼ਨ ਟੂ ਅਵੋਇਡ ਆਲ ਦੈਟ ਤੁਸੀਂ ਡੇ ਵਨ ਤੋਂ ਜਦੋਂ ਕਿਸੇ ਵੀ ਭਾਵੇਂ ਉਹ ਮੈਂ ਭਾਵੇਂ ਸੰਬੜੀ ਗੱਲ ਜਿਹਦੇ ਨਾਲ ਮਰਜ਼ੀ ਤੁਸੀਂ ਜਦੋਂ ਗੱਲ ਕਰਦੇ ਹੋ ਨਾ ਯੂ ਸ਼ੁੱਡ ਨੋ ਕਿ ਆਪਾਂ ਨਾਲ ਰਿਜ਼ਲਟਸ ਕੀ ਨੇ ਉਹਨਾਂ ਕੋਲ ਨੰਬਰਸ ਮੰਗਿਆ ਕਰੋ ਕਿ ਜੇ ਇਹ ਹੋ ਗਿਆ ਇੱਦਾਂ ਹੋਣਾ ਜੇ ਨਾ ਹੋਇਆ ਫਿਰ ਆਪਾਂ ਕਿੱਥੇ ਖੜਿਆ ਐਵਰੀਥਿੰਗ ਸ਼ੁੱਡ ਬੀ ਇਨ ਰਾਈਟਿੰਗ ਬਲੈਕ ਐਂਡ ਵਾਈਟ ਦਿਸ ਇਜ਼ ਵਟ ਵੀ ਨੀਡ ਟੂ ਨੋ ਬਟ ਹਾਂ ਅਗਰ ਤੁਹਾਡੀ ਸਿਚੁਏਸ਼ਨ ਸੀਰੀਅਸਲੀ ਬੈਡ ਆ ਤਾਂ ਯੂ ਨੀਡ ਟੂ ਸਿਟ ਡਾਊਨ ਵਿਦ ਅ ਫੈਮਿਲੀ ਫਸਟ ਸਾਰੀ ਫੈਮਿਲੀ ਚ ਡਿਸਕਸ ਕਰੋ ਜੇ ਆਪਾਂ ਹਾਰ ਗਏ ਤਾਂ ਹਾਰਨ ਦੇ ਬਾਅਦ ਸਾਡੀ ਆ ਸਿਚੁਏਸ਼ਨ ਵੇਅਰ ਡੂ ਵੀ ਸਟੈਂਡ
1: ਜੀ ਜੀ ਵੀ
3: ਡੋਨਟ ਵਾਂਟ ਟੂ ਪਹਿਲੇ ਡਿਪੋਜ਼ਿਟ ਦਵੋ ਬਾਅਦ ਚ ਪੈਸੇ ਲੂਜ਼ ਕਰੋ ਫਿਰ ਘਰ ਲੂਜ਼ ਕਰੋ ਦੈਨ ਫੈਮਿਲੀ ਲੂਜ਼ ਕਰੋ ਐਨੀਵੇ ਮੋਰਗੇਜ ਸੰਬੰਧੀ ਤੁਹਾਡੀ ਰਿਨਿਊਅਲ ਆ ਰਹੀ ਹੈ ਤੁਹਾਡੀ ਤੁਸੀਂ ਰੀਫਾਈਨਾਂਸ ਕਰਾਣੀ ਆ ਪ੍ਰੋਪਰਟੀ ਚੋਂ ਪੈਸੇ ਕਢਾਣੇ ਆ ਲਾਈਨ ਆਫ ਕ੍ਰੈਡਿਟ ਚਾਹੀਦਾ ਹੀ ਲੋਕ ਚਾਹੀਦਾ ਯੂ ਨੇਮ ਵਟ ਐਵਰ ਯੂ ਨੀਡ you can call mortgage broker mortgage alliance mortgage queen neelam sarav 647-739-8710 thank you sir
1: number ek var dwara do inni jaldi na karo please number deo dwara
3: 647-739-8710
1: ਮੈਂ ਇੱਕ ਗੱਲ ਤੁਹਾਡੇ ਤੁਹਾਨੂੰ ਫੀਡਬੈਕ ਦੇਣੀ ਚਾਹੁੰਦਾ ਨੀਲਮ ਜੀ ਔਰ ਮੈਨੂੰ ਪਤਾ ਕਿ ਰੇਡੀਓ ਤੋਂ ਤੁਹਾਡੀ ਹੈ ਨਾ ਬੜੇ ਲੋਕ ਇਸ ਚੀਜ਼ ਨੂੰ ਫੋਲੋ ਅਪ ਕਰਦੇ ਆ ਔਰ ਤੁਹਾਡਾ ਰਿਕਾਰਡ ਵੀ ਕਰਦੇ ਆ ਕਿ ਤੁਸੀਂ ਉਹਨਾਂ ਜਿਹੜੇ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੇ ਤੁਹਾਡੇ ਵਾਸਤੇ ਫੀਡਬੈਕ ਦੇਣੀ ਮੈਨੂੰ ਬੜੀ ਜ਼ਿਆਦਾ ਜ਼ਰੂਰੀ ਸੀ ਔਨ ਏਅਰ ਜਿਵੇਂ ਤੁਸੀਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਨਾ ਮੋਰਗੇਜ ਪ੍ਰਾਈਵੇਟ ਤੇ ਲੈ ਜਾਂਦੇ ਆ ਉਹ ਤੁਸੀਂ ਮੈਂ ਦੇਖਿਆ ਇੱਥੇ ਬੜੇ ਲੋਕ ਇਦਾਂ ਦੇ ਆ ਜਿਹੜੇ ਲੋਕ ਜਾਣ ਕੇ ਲੈ ਕੇ ਜਾਂਦੇ ਵੀ ਸਿਰਫ ਪੈਸੇ ਬਣਾਉਣ ਵਾਸਤੇ ਔਰ ਮੈਂ ਇਹ ਚੀਜ਼ ਤੁਹਾਡੇ ਚ ਨਹੀਂ ਦੇਖੀ ਆਨੈਸਟ ਮੈਂ ਤੁਹਾਨੂੰ ਪਰਸਨਲੀ ਤੌਰ ਤੇ ਵੀ ਜਾਣਦਾ ਔਰ ਤੁਸੀਂ ਸੱਚ ਆਫ ਏ ਜਿਵੇਂ ਕਹਿੰਦੇ ਤੁਹਾਡਾ ਇੱਕ ਗ੍ਰੇਟ ਪਰਸਨ ਆ ਤੁਸੀਂ ਔਰ ਤੁਹਾਡੀ ਪਰਸਨੈਲਿਟੀ ਇੱਦਾਂ ਦੀ ਹੈ ਕਿ ਤੁਸੀਂ ਕਿਸੇ ਨੂੰ ਤਕਲੀਫ ਨਹੀਂ ਕਰਦੇ ਕਿਸੇ ਕੋਲ ਪੈਸਾ ਨਹੀਂ ਲੈਂਦੇ ਇੱਕ ਨੰਬਰ ਤੁਸੀਂ ਜਿਵੇਂ ਕਹਿੰਦੇ ਆ ਵੀ ਇਹ ਲੈਂਡਰ ਕੋਈ ਮੋਰਗੇਜ ਕਰਵਾ ਕੇ ਦਿੰਦੇ ਇਸ ਚੀਜ਼ ਲਈ ਤੁਹਾਡਾ ਅਸੀਂ ਥੈਂਕ ਯੂ ਵੀ ਕਰ ਰਹੇ ਹਾਂ ਔਨ ਏਅਰ ਨੀਲਮ ਜੀ
3: ਥੈਂਕ ਯੂ ਸੋ ਵੈਰੀ ਮਚ ਅਪਰੀਸ਼ੀਏਟ ਇਟ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਡੀ ਰੇਡੀਓ ਦਾ ਫੋਨ ਕਰਕੇ ਮੈਂ ਕਰਦੇ ਸੀ ਹਰਜੀਤ ਦੇ ਬ੍ਰਦਰ ਬੋਲ
1: ਤੁਹਾਡੇ ਉਸ ਮੇਰੇ ਸਾਰੇ ਬ੍ਰਦਰ ਹੀ ਸਾਰੇ ਪਿਆਰ ਕਰਦੇ ਕੋਈ ਬ੍ਰਦਰ ਹੀ ਕਹਿੰਦਾ ਸਿਸਟਰ ਨਹੀਂ ਕੋਈ ਕਹਿੰਦਾ ਮੈਨੂੰ ਬ੍ਰਦਰ ਵਾਲੇ ਜ਼ਿਆਦੇ ਆ ਮੇਰੇ ਤੇ ਇਸ ਕਰਕੇ ਮੈਂ ਕਹਿੰਦਾ ਉਹਨਾਂ ਸਾਰੇ ਆਪਣੇ ਵੀਰ ਆ ਔਰ ਜਿਨ੍ਹਾਂ ਨੂੰ ਵੀ ਮੋਰਗੇਜ ਕਰਾਉਣੀ ਹੈ ਸਹੀ ਬੰਦੇ ਦੇ ਹੱਥਾਂ 'ਚ ਇਹ ਫਾਈਲ ਦੇਣੀ ਹੈ ਨਾ ਤੇ ਅਸੀਂ ਨੀਲਮ ਜੀ ਦਾ ਨਾਮ ਰੈਕਮੈਂਡ ਕਰਦੇ ਹਾਂ ਪਲੀਜ਼ ਨੀਲਮ ਜੀ ਆਪਣਾ ਨੰਬਰ ਇੱਕ ਵਾਰੀ ਦੇ ਦਿਓ ਦੁਬਾਰਾ ਥੈਂਕ ਯੂ
3: 647-739-8710 ਐਂਡ
1: too much thank you dil ko thank you so nice thank you very much kaam karne wale bandeyan di load hai ladies di load hai main number kal dena bhul gaya si aur ajj to number de reha jaldi jaldi apna pen chak lo te copy tode ko honi hai ਤੇ ਪੈਨ ਕਈ ਵਾਰੀ ਜਲਦੀ ਦਿਲ ਚਾਹੋ ਚੱਲਦਾ ਨਹੀਂ ਹੁੰਦਾ ਤੇ ਇਸ ਕਰਕੇ ਪੈਨ ਪਹਿਲਾਂ ਚੱਕ ਲਓ ਮੈਂ ਕੰਮ ਕਰਨ ਵਾਲੀਆਂ ਲੇਡੀਜ਼ ਦੀ ਲੋੜ ਹੈ ਨੰਬਰ ਦੇਣ ਜਾ ਰਹੇ ਜਲਦੀ ਜਲਦੀ ਨੰਬਰ ਨੋਟ ਕਰ ਲਓ ਬਈ ਆਹ ਤਾਂ ਸਤਨਾਮ ਜੀ ਮੈਂ ਕਵਾਲੀ ਸੁਣੀ ਨਹੀਂ ਯਾਰ ਕਮਾਲ ਦੀ ਗੱਲ ਹੈ ਸ਼ਨੀਵਾਰ ਨੂੰ ਕਵਾਲੀਆਂ ਖੜਕਣਗੀਆਂ ਨਾਲ ਤਬਲੇ ਖੜਕਣਗੇ ਪੂਰਾ ਬੈਂਡ ਬਈ ਪਾਕਿਸਤਾਨ ਤੋਂ ਆਇਆ ਪੈਨ ਚੱਕ ਲਿਆ ਵੀ ਜਲਦੀ ਜਲਦੀ ਪੈਨ ਚੱਕ ਲਓ ਨੰਬਰ ਦੇਣ ਜਾ ਰਿਹਾ ਕੰਮ ਕਰਨ ਵਾਲਿਆਂ ਦੀ ਲੋੜ ਹੈ ਰੋਟੀ ਪਾਣੀ ਸਭ ਕੁਝ ਵਿੱਚ ਹੀ ਆ ਏਸੀ ਚੱਲੂ ਗਰਮੀਆਂ 'ਚ ਤੇ ਸਰਦੀਆਂ ਚ ਹੀਟ ਤੇ ਹੀਟ ਚੱਲੂ, ਇਹ ਤਾਂ ਵਧੀਆ ਕੰਮ ਹੈ, ਅੰਦਰ ਹੀ ਕੰਮ ਹੈ, ਬਾਹਰ ਨਹੀਂ ਕੰਮ ਹੈ। ਰੋਟੀ ਬਣੂ ਤਾਜ਼ਾ ਤਾਜ਼ਾ ਰੋਜ਼ ਮਿਲੂ ਨਾਲੇ ਖਾਣ ਨੂੰ। ਨੰਬਰ ਜਲਦੀ ਨੋਟ ਕਰੋ 6472050011। ਨੰਬਰ ਮੈਂ ਦੁਬਾਰਾ ਦੇ ਦਿੰਦਾ, ਇਹ ਨੰਬਰ ਦੁਬਾਰਾ ਨੋਟ ਕਰ ਲਓ, ਭਾਵੇਂ ਤੁਸੀਂ ਅੱਜ 3 ਵਜੇ ਕੰਮ ਸਟਾਰਟ ਕਰ ਲਓ। ਕੈਸ਼ ਪੈਸੇ ਮਿਲਣੇ ਆ, ਵਧੀਆ 100-100 ਦੇ ਨੋਟ ਮਿਲਣੇ ਆ, ਜਿਹੜੇ ਵਧੀਆ ਪਲਾਸਟਿਕ ਵਾਲੀ ਕੈਨੇਡੀਅਨ ਕਰੰਸੀ ਹੈ। 6472050011।

0: ਘਰਾਂ ਦੀ ਹੀਟ ਖਰਾਬ ਹੋ ਗਈ ਹੈ ਤੇ ਨੰਬਰ ਅਸੀਂ ਇੱਕੋ ਦੇਣੇ ਹੁੰਦੇ ਆ 416-720-2881 ਦੇ ਕਾਲ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੇ ਘਰਾਂ ਦੀ ਹੀਟ ਖਰਾਬ ਹੋ ਗਈ ਹੈ। ਨੰਬਰ ਤੁਸੀਂ ਨੋਟ ਕਰ ਲਓ, ਫਰਨਸ ਨਵੀਂ ਪਾਉਣੀ ਹੈ, ਨੰਬਰ ਇੱਕੋ ਹੀ ਹੈ 416-720-2881 ਦੇ ਕਾਲ ਕੀਤੀ ਜਾ ਸਕਦੀ ਹੈ। ਕਿਆ ਬਾਤ ਹੈ, ਰਾਜਨ ਜੀ ਅਖੀਰ ਤੇ ਹੋਰ ਦੱਸੋ ਕੀ ਕਰਨਾ ਚਾਹੋਗੇ?
1: ਰੁਕ ਜੀ, ਸੋ ਜਾਂਦੇ ਜਾਂਦੇ ਇੱਕ ਵਾਰੀ ਫਿਰ ਦੱਸ ਦਈਏ ਵੀ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਥਰਸਡੇ ਫਰਾਈਡੇ ਸੈਟਰਡੇ ਤਿੰਨੋਂ ਦਿਨ ਅਵੇਲੇਬਲ ਹੈ। ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾਓ, ਵਿਜ਼ਨ ਚੈੱਕ ਕਰਾਓ, ਅੱਖਾਂ ਦੀ ਹੈਲਥ ਚੈੱਕ ਕਰਾਓ, ਔਰ ਖਾਸ ਕਰਕੇ ਈਅਰ ਐਂਡ ਆ ਰਿਹਾ, ਈਅਰ ਐਂਡ ਤੋਂ ਪਹਿਲੋਂ ਪਹਿਲਾਂ ਆਪਣੇ ਬੈਨੀਫਿਟਸ ਯੂਜ਼ ਕਰ ਲਓ ਤਾਂ ਕਿ ਉਹ ਵੇਸਟ ਨਾ ਹੋਣ। ਨਾਲ ਦੀ ਨਾਲ ਜੇ ਤੁਸੀਂ ਗਲਾਸਿਸ ਬਣਵਾਉਣੀਆਂ ਨੇ ਜਾਂ ਪ੍ਰਿਸਕ੍ਰਿਪਸ਼ਨ ਵਾਲੀਆਂ ਸਨ ਗਲਾਸਿਸ ਲੈਣੀਆਂ ਨੇ ਤਾਂ ਸਾਰੀ ਹੀ ਰੇਂਜ ਅਸੀਂ ਕੈਰੀ ਕਰਦੇ ਹਾਂ। ਤੁਸੀਂ ਰੇਵਨ ਦੇ ਲੈਣਾ ਚਾਹੁੰਦੇ ਹੋ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਚ ਪੇਟ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਮਿਲ ਰਹੇ ਨੇ। ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਜਾਂ ਵੈਲੰਟੀਨੋ ਲੈ ਰਹੇ ਹੋ ਤੇ ਫਲੈਟ 75% ਆਫ ਮਿਲ ਰਹੇ ਨੇ। ਤੇ ਨਾਲ ਦੀ ਨਾਲ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਰੂਟਸ, ਆਈਜ਼ੌਟ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਮਿਲ ਰਹੇ ਨੇ। ਸੋ $299 ਦੇ ਫਰੇਮ ਨੇ 90% ਆਫ ਕਰਕੇ ਸਿਰਫ $29 ਚ ਮਿਲ ਰਹੇ ਨੇ। ਸੋ ਜਿਹੜੇ ਭੈਣ ਭਰਾ ਸਾਡੇ ਇਹ ਡੀਲਾਂ ਲੈਣਾ ਚਾਹੁੰਦੇ ਨੇ, ਜ਼ਰੂਰ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਉੱਤੇ। ਨੰਬਰ ਹੈ ਸਾਡਾ 905-460-8888 ਤੇ ਦੋ ਲੋਕੇਸ਼ਨ ਨੇ। ਪਹਿਲੀ ਲੋਕੇਸ਼ਨ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ ਜੀ। ਤੇ ਦੂਜੀ ਲੋਕੇਸ਼ਨ 35 ਰੈਜ਼ੋਲਿਊਸ਼ਨ ਡਰਾਈਵ, ਬ੍ਰੈਂਪਟਨ, ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਜਿਹਦੀ ਅੱਜ ਕੱਲ੍ਹ ਇੱਕ ਹੋਰ ਚੀਜ਼ ਹੈ, ਅੱਜ ਕੱਲ੍ਹ ਲੋਕ ਨਾ ਨਵੀਂ ਟੈਕਨੋਲੋਜੀ ਜਿਹੜੀ ਆਈ ਹੈ ਉਹਦੇ ਗਲਾਸਿਸ ਲੈਣਾ ਬੜਾ ਪਸੰਦ ਕਰਦੇ ਨੇ, ਜਿਹਦੇ 'ਚ ਮੈਟਾ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਸੋ ਜੇ ਤੁਸੀਂ ਮੈਟਾ ਲੈਣਾ ਚਾਹੁੰਦੇ ਹੋ, ਜੈਨ 1, ਜੈਨ 2 ਜਾਂ ਜੈਨ 3, ਤੇ ਜੈਨ 1 ਤੇ ਡਿਸਕੰਟੀਨਿਊ ਹੋ ਚੁੱਕੀ ਹੈ ਪਰ ਜੈਨ 2 ਤੇ ਜੈਨ 3 ਸਟਿਲ ਸਾਡੇ ਕੋਲ ਅਵੇਲੇਬਲ ਹੈਗੀ ਹੈ। ਉਹਦੇ ਬਾਰੇ ਵੀ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਨੰਬਰ 905-460-8888-905-460-8888।
0: ਬੜੀ ਮਿਹਰਬਾਨੀ ਸਰ, ਨੰਬਰ ਇੱਕ ਵਾਰੀ ਦੁਬਾਰਾ ਦੇ ਦਿਓ ਰਾਜਨ ਜੀ।
1: 905-460-8888-905-460-8888।
0: ਇੱਕ ਮੈਂ ਹੋਰ ਪੈਸੇ ਦਊਂਗਾ, ਸਾਨੂੰ ਬਹੁਤ ਹੀ ਪਿਆਰ ਵਾਲੇ ਹੈ ਕਲਿਆਣੀ ਜੀ, ਔਰ ਸਪੈਸ਼ਲੀ ਤੌਰ 'ਤੇ ਰਿਚਮੰਡ ਹਿੱਲ ਤੋਂ ਪ੍ਰੋਗਰਾਮ ਸੁਣ ਰਹੇ ਹੈ। ਉਹਨਾਂ ਦਾ ਮੈਸੇਜ ਆਇਆ ਮੈਨੂੰ ਹੁਣੇ, ਕਹਿੰਦੇ ਹਰਜੀਤ ਜੀ ਹਮ ਲੋਕ ਵੀ ਕੁਆਲੀ ਪੇ ਆ ਰਹੇ ਹੈ, ਔਰ ਕਹਿੰਦੇ ਵੈਸੇ ਤਾਂ ਨਰਾਤੇ ਚੱਲ ਰਹੇ ਹੈ ਪਰ ਫਿਰ ਵੀ ਹਮ ਆਪਕਾ ਸ਼ੋਅ ਸੁਣਤੇ ਹੈ, ਪਹਿਲੇ ਹਮ ਆਪਕਾ ਸ਼ੋਅ ਨਹੀਂ ਸੁਣਤੇ ਤੇ ਔਰ ਅਬ ਹਮ ਆਪਕਾ ਸ਼ੋਅ ਪੰਜਾਬੀ ਵਿਰਸਾ ਸੁਣਤੇ ਹੈ। ਕਲਿਆਣੀ ਜੀ ਥੈਂਕ ਯੂ ਵੈਰੀ ਮੱਚ, ਯੂਰ ਸਪੈਸ਼ਲੀ ਤੌਰ 'ਤੇ ਆਪ ਕਮਿੰਗ ਫਰੋਮ ਰਿਚਮੰਡ ਹਿੱਲ ਸੇ ਆਪ ਆ ਰਹੇ ਹੋ ਕੁਆਲੀ ਨਾਈਟ ਕੇ ਉੱਪਰ, ਔਰ ਥੈਂਕ ਯੂ ਵੈਰੀ ਮੱਚ।

ਸਕੇਅਰ ਫੁੱਟ ਦੇ ਵਿੱਚ ਤੁਹਾਡੇ ਵਾਸਤੇ ਕੁਆਰਟਸ ਤੁਹਾਡੇ ਘਰੇ ਲੱਗ ਰਿਹਾ, ਨੰਬਰ ਤੁਸੀਂ ਨੋਟ ਕਰ ਲਓ, ਇਹ ਆਫਰ ਹੈ, ਦੀਵਾਲੀ ਤੋਂ ਪਹਿਲੇ ਪਹਿਲੇ ਲਵਾ ਲਓ ਵੀਰ ਮੇਰੇ। ਉਹ 647-400-4550 647-400-4550 ਦੇ ਕਾਕ ਦੀ ਜਾ ਸਕਦੀ ਹੈ। ਇੰਡੀਆ ਜਾ ਰਹੇ ਹੋ, ਏਅਰਲਾਈਨ ਦੀਆਂ ਟਿਕਟਾਂ ਲੈਣੀਆਂ ਸਸਤੀਆਂ, ETN ਟਰੈਵਲ ਨੰਬਰ 1 ਇਸ ਵੇਲੇ ਲੀਡ ਕਰ ਰਿਹਾ ਹੈ। 905-463-1301 ਤੇ ਕਾਕ ਦੀ ਜਾ ਸਕਦੀ ਹੈ। ਬ੍ਰੈਂਪਟਨ ਦੇ ਵਿੱਚ ਕੁਵੀਨ ਐਂਡ ਏਅਰਪੋਰਟ ਦੇ ਕਾਰਨਰ ਦੇ ਇਹਨਾਂ ਦਾ ਵੀ ਆਫਿਸ ਹੈ, ਤੁਸੀਂ ਉੱਥੇ ਜਾ ਕੇ ਵੀ ਮਿਲ ਸਕਦੇ ਹੈ। 905-463-1301 ਤੇ ਕਾਕ ਦੀ ਜਾ ਸਕਦੀ ਹੈ। ETN ਟਰੈਵਲ ਦੇ ਮਿਸਟਰ ਅਰੋੜਾ ਕਹਿੰਦੇ ਇੱਕ ਵਾਰੀ ਫੋਨ ਕਰ ਲਓ, ਰੇਟ ਪੁੱਛ ਲਓ ਤੇ ਫਿਰ ਬਾਅਦ 'ਚ ਦੂਜੇ ਸਾਡੇ ਵੀਰਾਂ ਨੂੰ ਫੋਨ ਕਰ ਲਿਓ। 905-463-1301 ਤੇ ਕਾਲ ਕੀਤੀ ਜਾ ਸਕਦੀ ਹੈ।

0: Wakey, wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-10-647-739-8710।
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
9: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: हेलो
1: हेलो कटारिया टूर्स एंड ट्रैवल।
2: हाँ जी, कटारिया टूर एंड ट्रैवल।
3: मैं हरसिमरन सिंह। साडा शहर ब्रैम्पटन वध रहा है, पर की साडियां सेवावां भी उसे रफ्तार नाल वध रही ने। पुलिस, पैरामेडिक्स, रीजनल रोड, पानी अते सुरक्षा सेवावां लई तुहाडी आवाज रीजन तक पहुंचाउणा मेरी तरजीह है। वार्ड 9 अते 10 तों आई एम कैंडिडेट फॉर रीजनल काउंसलर। आउण वाली 26 अक्टूबर नूं वोट फॉर चेंज, वोट हरसिमरन सिंह।
4: ऑथराइज्ड एंड पेड बाय द कैंपेन ऑफिस ऑफ हरसिमरन सिंह। ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੌਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 9057908335, 7908335 ਔਰ ਵਿਜ਼ਿਟ www.reetiglass.com।
5: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
1: ਵਿਜ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 9056711800, 905-671-1800।
6: ਕੰਡੀਸ਼ਨਸ ਅਪਲਾਈ।
7: ਆਰ ਯੂ ਰੈਡੀ?
8: ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040। 647-429-4040।
9: ਤੂੰ ਆ ਕੀ ਕਰੀ ਜਾ ਰਹੇ?
10: ਮੈਂ ਆਪਣੀ ਗਰਲਫ੍ਰੈਂਡ ਦੇ ਲਵ ਲੈਟਰ ਨੂੰ ਚੁੰਮਦਾ ਪਿਆ।
9: ਪਰ ਆ ਤਾਂ ਖਾਲੀ ਆ,
10: ਅੱਜ ਕੱਲ ਅਸੀਂ ਗੱਲ ਨੀ ਕਰ ਰਹੇ ਨਾ।
11: ਫਿੱਟੇ ਮੂੰਹ ਤੇਰੇ।
12: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ।
13: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
12: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
14: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
12: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
14: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
15: ਆ ਭੈਣੇ, ਖਰੀਦ ਲਿਆ ਗਹਿਣੇ?
16: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
15: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
16: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
17: ਜਨਕ ਜਵੈਲਰਸ। ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
18: ਜਨਕ ਜਵੈਲਰਸ, ਕਾਲ 9052308800।
19: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
13: Indian Fruitland, one stop for all your grocery needs.
0: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
13: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
20: Ladies and gentlemen, introducing from CHLO AM 530, the number

0: desk. Locally covered. Nationally connected.
1: Good afternoon. Welcome to Dave Tarla Show. आज के प्रोग्राम में बहनों और भाइयों आप सबका स्वागत है. आशावादी उम्मीद करते हैं कि तुहाडा अज का दिन अच्छा गुजर रहा होगा. साडी कोशिश रहेगी 2 बजे तक नैशनल इंटरनेशनल खबरों नाल तुहानू जोड़ के रखिए. अगे चल के वतनों दूर तुहाडे लई पेश कीता जाएगा. हुण तो लगे 2 बजे तक साडे स्टूडियो दे नंबर रहणगे 905-799-0999-799-0999. छतरी छत्ता रिपोर्ट कहती है कि अज 7:31 से सूरज आया, 6:34 से चले जाना. मामा चंद सिंह थोड़ी देर पहला 1:02 से आया, शाम 9:10 से चले जाना. कल 14 डिग्री मिक्स ऑफ सन एंड क्लाउड और सॉरी कल 13 डिग्री सारा दिन बदलवाई रहने के साथ नजर आते ने. अज 14 डिग्री रहेगा. कल बारिश भी पेगी. सैटरडे सारा दिन बदल सूरज चमकेगा, तापमान 12 डिग्री. संडे मंडे ट्यूजडे सूरज चमकता रहेगा. संडे 17, मंडे 19, ट्यूजडे 18 डिग्री तापमान रहेंगे. पेट्रोल की प्राइस अज अद्धी रात तो 1 सेंट उपर जाएगी. मंडिया के भाव दसी है जनक ज्वेलर के सहयोग न. टोरंटो स्टॉक चेंज डाओ क्रूड ऑयल डालर ते सोना उपर नैसडैक जिहड़ा इस समय थले चल रहा है. ਗੁਰਬਖ ਸਾਹਿਬ ਪ੍ਰੋਗਰਾਮ ਸਵਾਗਤ ਹੈ ਵੀਰੇ.
2: ਧੰਨਵਾਦ ਦੇਵ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ ਜੀ.
1: ਗੁਰਬਖ ਸਾਹਿਬ, ਕੱਲ ਨੂੰ $10 ਦੀ ਤੁਸੀਂ ਟਿਕਟ ਲੈਣੀ ਹੈ
2: ਜੀ.
1: ਸੋਰੀ 12 ਦੀ, 2 ਟਿਕਟ ਲੈ ਲਓ, ਇੱਕ ਤੁਹਾਡੀ ਇੱਕ ਮੇਰੀ. ਮੈਂ ਤੁਹਾਨੂੰ $6 ਦੇ ਦੂੰ. ਲੈਣੀ ਆ ਲੋਟੋ ਮੈਕਸ ਦੀ.
2: ਠੀਕ ਹੈ ਜੀ.
1: $90 million ਮਿਲਣਾ
2: ਬਸ ਆਪਣਾ ਹੀ ਆ ਜੀ.
1: ਤੇ ਸੂਟਕੇਸ ਕਿੰਨੇ ਚਾਹੀਦੇ? 90 million ਲੈਣੇ ਵੀ ਨੋਟ 5-5 ਵਾਲੇ ਆ. ਚੈੱਕ ਨੀ ਲੈਣਾ ਉਹਨਾਂ ਕਹਿੰਦਾ ਪੂਰਾ ਟਰੱਕ ਭਰ ਕੇ ਭੇਜੋ. 22 million ਜੇ ਮੈਂ ਚੋਰੀ ਕਰਕੇ ਲਿਆ ਮੈਂ ਟਰੱਕ ਘਰ ਨੂੰ ਲੈ ਕੇ ਆਵਾਂਗੇ. ਕੈਨ ਯੂ ਇਮੇਜਿਨ $90 million ਮੈਨ? 90 million ਜ਼ਿਆਦਾ ਆ, ਇੰਨੇ ਕੀ ਕਰਨੇ? 2 ਡਰਾਓ ਕੱਢ ਦੇ, 45-45 ਲੈ ਲਾਂਗੇ.
2: ਬਿਲਕੁਲ ਜੀ, ਬਿਲਕੁਲ.
1: ਅੱਛਾ, ਸਪੋਰਟਸ ਦੇ ਖੇਤਰ ਵਿੱਚ ਅੱਜ ਕੱਲ ਕੀ ਹੋ ਰਿਹਾ ਮਹਾਰਾਜ?
2: ਪਹਿਲਾਂ ਤਾਂ ਮੇਜਰ ਲੀਗ ਬੇਸਬਾਲ ਤੋਂ ਸ਼ੁਰੂ ਕਰ ਲਓ ਤੁਸੀਂ. ਜਿਹੜੀ ਨੈਸ਼ਨਲ ਲੀਗ ਚੈਂਪੀਅਨਸ਼ਿਪ ਸੀਰੀਜ਼ ਚੱਲ ਰਹੀ ਹੈ ਜਿਹਦੇ ਚ ਮਿਲਵਾਕੀ ਤੇ ਆਲੇ ਡੋਜਰਸ ਆਮੋ ਸਾਹਮਣੇ ਨੇ, ਔਰ ਡੋਜਰਸ ਜਿਹੜੇ ਨੇ 2 ਵਾਰੀ ਦੇ ਡਿਫੈਂਡਿੰਗ ਚੈਂਪੀਅਨ ਨੇ.
1: ਪਿਛਲੀ ਵਾਰ ਆਪਾਂ ਨੂੰ ਹਰਾਇਆ ਸੀ ਇਹਨਾਂ ਨੇ.
2: ਬਿਲਕੁਲ ਜੀ, ਔਰ ਬੜੀ ਮਾਰੀ ਹੋ ਰਹੀ ਹੈ ਸਰ. 3 ਦੇ 3 ਮੈਚ ਹਾਰ ਚੁੱਕੇ ਨੇ. ਜੇਕਰ ਗੇਮ ਨੰਬਰ 4 ਅੱਜ ਰਾਤ ਨੂੰ 8 ਵਜੇ ਹਾਰ ਜਾਂਦੇ ਨੇ ਤਾਂ ਸਵੀਪ ਹੋ ਜਾਣੀਆਂ. ਮਿਲਵਾਕੀ ਬਰੂਵਰਸ ਨੇ ਫੱਟੇ ਚੱਕੇ ਪਏ ਨੇ, ਤੇ ਸ਼ੋਹਾ ਓਤਾਨੀ ਉਹਨਾਂ ਦੀ ਨਾ ਬੈਟਿੰਗ ਚੱਲ ਰਹੀ ਹੈ ਨਾ ਉਹਨਾਂ ਦੀ ਪਿਚਿੰਗ ਚੱਲ ਰਹੀ ਹੈ. ਓਵਰਆਲ ਹੀ ਡੋਜਰਸ ਦੀ ਜਿਹੜੀ ਹੈ ਪਿਚਿੰਗ ਤੇ ਤੁਸੀਂ ਕਹਿ ਸਕਦੇ ਹੋ ਬੈਟਰਸ ਬਿਲਕੁਲ ਕੁਆਇਟ ਨੇ, ਤੇ ਮਿਲਵਾਕੀ ਇਸ ਵਾਰੀ ਬਹੁਤ ਵਧੀਆ ਖੇਡ.
1: ਕੱਲ ਮਿਲਵਾਕੀ ਨੇ ਪਹਿਲੀ ਬਾਲ ਚ ਨਹੀਂ ਛੱਕਾ ਮਾਰਿਆ ਸੀ
2: ਸਰ, ਪਹਿਲੀ ਬਾਲ ਤੇ ਹੀ ਜੀ. ਪਹਿਲੀ ਤੁਸੀਂ ਕਹਿ ਲਿਓ ਫਸਟ ਪਿਚ ਦੇ ਉੱਤੇ ਹੀ ਹੋਮ ਰਨ ਮਾਰਿਆ, ਤੇ ਉਸ ਤੋਂ ਬਾਅਦ 6 ਇਨਿੰਗ ਤੱਕ ਕੋਈ ਸਕੋਰ ਨਹੀਂ ਬਣਿਆ, ਤੇ ਫਿਰ 7ਵੀਂ, 8ਵੀਂ, 9ਵੀਂ ਦੇ ਵਿੱਚ ਜਾ ਕੇ ਫਿਰ ਉਹਨਾਂ ਨੇ ਫੱਟੇ ਚੱਕੇ ਨੇ, ਤੇ ਮਿਲਵਾਕੀ 6-2 ਦੇ ਨਾਲ ਕੱਲ ਜੇਤੂ ਰਿਹਾ ਜੀ.
1: ਤੇ ਦੂਜੇ ਪਾਸੇ ਕੌਣ ਖੇਲ ਰਹੇ ਨੇ?
2: ਦੂਜੇ ਪਾਸੇ ਅਮੈਰੀਕਨ ਲੀਗ ਵਾਲੇ ਪਾਸੇ ਜੀ, ਟੈਂਪਾ ਬੇ ਤੇ ਕਲੀਵਲੈਂਡ ਨੇ ਆਮੋ ਸਾਹਮਣੇ. 2 ਮੈਚ ਹੋ ਚੁੱਕੇ ਨੇ, ਸੀਰੀਜ਼ 1-1 ਦੀ ਬਰਾਬਰੀ ਤੇ ਆ, ਤੇ ਗੇਮ ਨੰਬਰ 3 ਅੱਜ ਬਸ 1 ਵਜੇ ਸ਼ੁਰੂ ਹੋ ਜਾਣੀ ਹੈ ਜੀ, ਦੁਪਹਿਰ ਦੀ ਗੇਮ ਅੱਜ.
1: ਠੀਕ ਆ, ਠੀਕ ਆ. ਤੇ ਕ੍ਰਿਕਟ ਦਾ ਕੱਲ ਮੈਚ ਚੱਲ ਰਿਹਾ ਸੀ, ਇੱਕ ਇੰਡੀਆ ਦਾ ਤੇ ਮੇਰੇ ਖਿਆਲ ਵੈਸਟ ਇੰਡੀਜ਼ ਦਾ.
2: ਇਹ ਤਾਂ ਹੁਣ ਤੁਸੀਂ ਨਾ ਹੀ ਛੇੜੋ ਜੀ ਜਖਮਾਂ ਨੂੰ, ਕਿਉਂਕਿ ਵੈਸਟ ਇੰਡੀਜ਼ ਨੇ ਕੱਲ ਫੇਰ 1 ਵਾਰੀ ਇੰਡੀਆ ਨੂੰ ਹਰਾ ਦਿੱਤਾ 24 ਰਨਸ ਦੇ ਨਾਲ. ਹਾਈ ਸਕੋਰਿੰਗ ਮੈਚ ਹੋਏ ਨੇ ਸਾਰੇ ਦੇ ਸਾਰੇ. ਕੱਲ ਵੀ ਵੈਸਟ ਇੰਡੀਜ਼ ਨੇ 247 ਰਨ ਬਣਾਏ ਨੇ, ਜਵਾਬ ਵਿੱਚ ਇੰਡੀਆ 223, ਔਰ ਬਹੁਤ ਸਾਰੇ ਕੁਐਸਚਨ ਮਾਰਕ ਨੇ ਇੰਡੀਆ ਦੀ ਟੀਮ ਕੰਬੀਨੇਸ਼ਨ ਦੇ ਉੱਤੇ, ਇੰਡੀਆ ਦੀ ਬੋਲਿੰਗ ਦੇ ਉੱਤੇ. ਜਦੋਂ ਜਸਪ੍ਰੀਤ ਬੁਮਰਾਹ ਨਹੀਂ ਹੁੰਦੇ ਤੇ ਹਰ ਵਾਰੀ ਆਪਣੀ ਟੀਮ ਦੇ ਅਗੇਂਸਟ 225 ਤੋਂ ਉੱਤੇ ਰਨ ਬਣ ਰਹੇ ਨੇ, ਉਹ ਕੁਐਸਚਨ ਮਾਰਕ ਨੇ. ਜਿਹੜੇ ਸਾਡੇ ਕੈਪਟਨ ਸਾਹਿਬ ਨੇ ਸ਼੍ਰੇਸ਼ ਅਈਅਰ, ਉਹਨਾਂ ਦੀ ਕੈਪਟਨਸ਼ਿਪ ਦੇ ਉੱਤੇ ਕੁਐਸਚਨ ਮਾਰਕ ਨੇ. ਗੌਤਮ ਗੰਭੀਰ ਜਿਹੜਾ ਕੰਬੀਨੇਸ਼ਨ ਖਿਡਾਉਂਦੇ ਨੇ ਪਲੇਇੰਗ 11, ਉਹਦੇ ਤੇ ਕਾਫੀ ਕੁਐਸਚਨ ਮਾਰਕ ਨੇ. ਬਟ ਲੌਂਗ ਸਟੋਰੀ ਸ਼ਾਰਟ, 4 ਮੈਚ ਦੀ ਇਹ ਸੀਰੀਜ਼ 2-2 ਦੀ ਬਰਾਬਰੀ ਤੇ ਹੈ, ਤੇ ਪੈਨਲਟੀਮੈਂਟ ਗੇਮ ਨੰਬਰ 5 ਜਿਹੜੀ ਹੈ ਜੀ ਸੈਟਰਡੇ ਨੂੰ 9:30 ਈਸਟਰਨ ਸਟੈਂਡਰਡ ਟਾਈਮ ਦੇ ਨਾਲ ਸ਼ੁਰੂ ਹੋਏਗੀ.
1: ਠੀਕ ਹੈ, ਠੀਕ ਹੈ. ਕੁਛ ਹੋਰ ਹੋ ਰਿਹਾ ਆਪਣੇ ਇਹਦੇ ਵਿੱਚ?
2: ਇਹਦੇ ਵਿੱਚ ਸਰ ਇਹੀ ਹੋ ਰਿਹਾ ਕਿ NBA ਦੇ ਵਿੱਚ ਅੱਜ ਆਪਣੀ ਟੀਮ ਐਕਸ਼ਨ ਦੇ ਵਿੱਚ ਹੋਏਗੀ, ਹਾਲਾਂਕਿ ਪ੍ਰੀ ਸੀਜ਼ਨ ਹੈ. ਟੋਰਾਂਟੋ ਖੇਡੇਗੀ ਨਿਊਯਾਰਕ ਦੇ ਨਾਲ, ਔਰ ਲਾਸਟ ਜਿਹੜਾ ਗੇਮ 1 ਦਿਨ ਪਹਿਲਾਂ ਹੋਇਆ ਉਹਦੇ ਵਿੱਚ ਆਪਾਂ 50 ਦੇ ਮਾਰਜਨ ਨਾਲ ਜਿੱਤੇ ਹਾਂ, 148-98 ਦੇ ਸਕੋਰ ਦੇ ਨਾਲ ਵੱਡੇ ਮਾਰਜਨ ਦੇ ਨਾਲ ਜਿੱਤੇ ਸੀ. ਔਰ ਨਾਲ ਦੀ ਨਾਲ NHL ਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਕੱਲ ਮੌਂਟਰੀਅਲ ਜਿਹੜੀ ਹੈ ਜੀ ਉਹ ਤਾਂ ਭਾਵੇਂ ਵਾਸ਼ਿੰਗਟਨ ਤੋਂ ਹਾਰੀ ਹੈ, ਪਰ ਅੱਜ ਰਾਤ ਨੂੰ ਟੋਰਾਂਟੋ ਵਰਸਿਸ ਬਫਲੋ ਆਮੋ ਸਾਹਮਣੇ ਹੋਣਗੇ ਇਹ ਜਿਹੜਾ ਮੁਕਾਬਲਾ ਜੀ ਸ਼ਾਮ ਨੂੰ 7 ਵਜੇ ਹੋਣਗੇ.
1: ਆਪਣੇ ਰੀਅਲ ਸਟੇਟ ਅੰਦਰ ਕੋਈ ਖਾਸ ਲਿਸਟਿੰਗ ਹੋਵੇ ਜਨਾਬ?
2: ਖਾਸ ਲਿਸਟਿੰਗ ਝੂਠ ਤਾਂ ਬੋਲਣ ਦੀ ਲੋੜ ਨਹੀਂ ਜੀ, ਖਾਸ ਲਿਸਟਿੰਗ ਤਾਂ ਕੋਈ ਨਹੀਂ. ਹਾਂ, ਲਿਸਟਿੰਗਾਂ ਆਪਣੇ ਕੋਲ 3 ਹੈਗੀਆਂ ਨੇ, ਇਹਦੇ ਵਿੱਚੋਂ ਇੱਕ ਨੂੰ ਖਾਸ ਆਪਾਂ ਬਣਾ ਸਕਦੇ ਕਿਉਂਕਿ ਉਹਦੀ ਪ੍ਰਾਈਸ ਜਿਹੜੀ ਹੈ ਜੀ ਸਿਰਫ ਔਰ ਸਿਰਫ 699 ਤੇ ਆ, ਮਲਟੀਪਲ ਆਫਰ ਦੀ ਉਹ ਤੇ ਵੇਟ ਹੈ। ਅਗਲੇ ਹਫ਼ਤੇ ਆਪਾਂ ਆਫਰਾਂ ਉੱਤੇ ਲੈਣੀਆਂ ਨੇ, ਪਾਵਰ ਆਫ ਸੇਲ ਦੀ ਇਹ ਪ੍ਰੋਪਰਟੀ ਹੈ ਤੇ ਇਹ ਜਿਹੜੀ ਹੈ ਜੀ ਆਪਣੇ ਕੋਲ ਬ੍ਰੈਂਟਫੋਰਡ ਦੇ ਵਿੱਚ ਹੈ ਤੇ ਡੀਟੈਚ ਹੋਮ ਵਿਦ ਫਿਨਿਸ਼ ਬੇਸਮੈਂਟ, ਸਿਰਫ 699 ਦਾ ਲਿਸਟ ਕੀਤਾ। ਐਂਡ ਐਜ਼ ਆਈ ਮੈਂਸ਼ਨ ਕਿ ਇਹ ਜਿਹੜਾ ਜੀ ਮਲਟੀਪਲ ਆਫਰ ਦੇ ਵਿੱਚ ਜਾਏਗਾ। ਇਸ ਬਾਰੇ ਜਾਂ ਫਿਰ ਆਪਣੇ ਕੋਲ ਦੋ ਕੌਂਡੋ ਲੀਜ਼ ਸਕੁਆਇਰ ਵਨ ਚ ਕੀਤੇ ਹੋਏ ਨੇ ਉਹਦੇ ਬਾਰੇ ਕਿਸੇ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਜੀ ਤਾਂ ਮੇਰਾ ਨੰਬਰ ਹੈ 416-669-1423, 416-669-1423।
1: ਅੱਜ ਮੈਂ ਸਵੇਰੇ ਪੜ੍ਹ ਰਿਹਾ ਸੀ ਵੀ ਸਭ ਤੋਂ ਵੱਡਾ ਨਾਮ ਕਿਹੜੇ ਦੇਸ਼ ਦਾ ਹੈ, ਜਿਹੜੇ ਹੁੰਦੇ ਆ ਨਾ ਨਾਮ ਰੱਖੇ ਹੋਏ ਜਿਵੇਂ ਰਿਪਬਲਿਕ ਆਫ ਕਾਂਗੋ, ਰਿਪਬਲਿਕ ਆਫ ਚਾਈਨਾ, ਸਭ ਤੋਂ ਵੱਡਾ ਨਾਮ ਕਿਹਦਾ ਹੋਏਗਾ? ਲੌਂਗੈਸਟ ਨੇਮ ਪਤਾ ਕਿਹਦਾ ਮਹਾਰਾਜ? ਯੂਨਾਈਟਿਡ ਕਿੰਗਡਮ ਆਫ ਗ੍ਰੇਟ ਬ੍ਰਿਟਨ ਐਂਡ ਨਾਰਦਰਨ ਆਇਲੈਂਡ। ਕਿਉਂ ਦੇਖਿਆ ਨਾ ਕਾਮ ਕੀ ਬਾਤ ਬਤਾ ਦੀ ਅੱਜ?
2: ਬਿਲਕੁਲ ਬਤਾ ਦੀ, ਮੈਨੂੰ ਵੈਸੇ ਲੱਗਿਆ ਸੀਗਾ ਤੁਸੀਂ ਉਹ ਗੱਲ ਕਰੋਗੇ ਭਈ ਜਿਹੜੀ 14 million ਦੀ ਜਿਹੜੀ ਜਰਸੀ ਵਿਕੀ ਹੈ, ਸੋ ਮੈਨੂੰ ਲੱਗਦਾ ਮੈਂ ਰੋਂਗ ਟਰੈਕ ਤੇ ਸੀਗਾ।
1: ਉਹ ਵੀ ਦੱਸ ਦਿਓ
2: ਮਾਈਕਲ ਜਾਰਡਨ ਦੀ ਸਰ ਜਿਹੜੀ 1998 ਫਾਈਨਲ ਦੇ ਵਿੱਚ ਗੇਮ ਨੰਬਰ 2 ਦੇ ਵਿੱਚ ਉਹਨਾਂ ਨੇ ਪਾਈ ਸੀਗੀ ਉਹ ਜਰਸੀ ਜਿਹੜੀ ਹੈ ਜੀ ਉਹਦੀ ਨਿਲਾਮੀ ਹੋਈ ਹੈ, ਮਿਆਮੀ ਦੇ ਵਿੱਚ ਇੱਕ ਰਿਅਲਟਰ ਨੇ ਉਹਨਾਂ ਨੇ ਉਹ ਖਰੀਦੀ ਹੈ ਤੇ $14 million ਦੀ ਉਹ ਵਿਕੀ ਹੈ ਤੇ ਇਸ ਤੋਂ ਪਿਛਲੇ ਮਹੀਨੇ 12.2 million ਦੀ ਜਿਹੜੀ ਉਹਨਾਂ ਨੇ ਗੇਮ ਨੰਬਰ 3 ਚ ਜਰਸੀ ਪਾਈ ਸੀ ਉਹ ਵਿਕੀ ਹੈ ਭਾਈ।
1: ਵਾਹ ਕੀ ਬਾਤ ਹੈ ਪ੍ਰੋਫੈਸਰ ਸਾਹਿਬ, ਐਸ ਆਲਵੇਸ ਥੈਂਕ ਯੂ ਸੋ ਮਚ।
2: ਧੰਨਵਾਦ ਜੀ, ਥੈਂਕ ਯੂ।
3: Did someone says free pizza and no tax from Frigidaire? Stone baked pizza experience live and you will have a free pizza while you here. Frigidaire offering you no tax on Frigidaire Gallery and Professional. Don't miss this event on this Saturday, October 17, 11 till 3 o'clock.
1: 11 ਤੋਂ 3 ਵਜੇ ਤੱਕ ਬ੍ਰੈਂਪਟਨ ਟੀਵੀ ਅਪਲਾਈਸਸ ਤੇ ਫ੍ਰਿਜਡੇਅਰ ਨੇ ਆਪਦਾ ਸਪੈਸ਼ਲ ਟਰੱਕ ਲਿਆਉਣਾ ਜਿਹ 'ਚ ਸਪੈਸ਼ਲ ਸਟੋਵ ਲਾਏ ਹੋਣੇ ਆ, ਜਿਹ 'ਚ ਤੁਹਾਨੂੰ ਉਹਨਾਂ ਨੇ ਪੀਜ਼ੇ ਬਣਾ ਬਣਾ ਕੇ ਦੇਣੇ ਆ ਫ੍ਰੀ, ਤਾਂ ਕਿ ਤੁਸੀਂ ਦੇਖ ਸਕੋ ਕਿਹੜੀ ਟੈਕਨੋਲੋਜੀ ਆ, ਕਿਵੇਂ ਪੀਜ਼ਾ 2.5-3 ਮਿੰਟ 'ਚ ਬਣ ਜਾਂਦਾ ਹੈ। 4 ਘੰਟੇ ਲਈ ਜਿੰਨੇ ਮਰਜ਼ੀ ਪੀਜ਼ੇ ਬਣਾਏ ਜਾਣੇ ਉਹਨਾਂ ਨੇ, ਹਰ 2.5 ਮਿੰਟ ਬਾਅਦ ਇੱਕ ਪੀਜ਼ਾ ਬਣਦਾ, ਤੁਸੀਂ ਖਾਈ ਚੱਲਿਓ ਉੱਥੇ। ਨਾਲ ਦੀ ਨਾਲ ਉਸ ਦਿਨ ਜਿੰਨਾ ਵੀ ਫ੍ਰਿਜਡੇਅਰ ਦਾ ਅਪਲਾਈਸਸ ਆ ਸਾਰਿਆਂ 'ਤੇ ਨੋ ਟੈਕਸ ਹੈ, ਨੋ ਟੈਕਸ। ਬ੍ਰੈਂਪਟਨ ਟੀਵੀ ਅਪਲਾਈਸਸ ਨੂੰ ਹੀ ਚੁਣਿਆ ਇਹਨਾਂ ਨੇ, ਇੰਨੀਆਂ ਹੋਰ ਦੁਕਾਨਾਂ ਨੇ, ਸਿਰਫ ਫ੍ਰਿਜਡੇਅਰ ਨੇ ਬ੍ਰੈਂਪਟਨ ਟੀਵੀ ਅਪਲਾਈਸਸ ਨੂੰ ਪਹਿਲ ਦਿੱਤੀ ਹੈ। ਜਾਣੇ ਆ ਤੇ ਆਉਂਦੇ ਆ।
4: ਆਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
5: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
6: Hello everyone, my name is Jagraj Sekhon, running to be your next counselor for Ward number 2 in Caledon. Me and my family have proudly called Ward 2 as our home over 10 years. I believe every resident needs to be heard, deserves to be represented, and I will be your counselor, which will be always connected with the community and will be approachable for all your local concerns and issues. I would be honored to earn your vote and support. Thank you very much.
7: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
8: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
7: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
8: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
7: 40 ਸਾਲਾਂ ਤੋਂ ਬੇਦਾਗ ਸਰਵਿਸ,
9: ਗਿੱਲ ਇੰਟਰਨੈਸ਼ਨਲ ਟ੍ਰੈਵਲ,
8: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
9: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
8: 9056710400 or 9057968800 or visit giltravels.ca.
10: ਦੁਸਹਿਰਾ, ਕਰਵਾ ਚੌਥ ਅਤੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਬਣਾਓ ਹੋਰ ਵੀ ਮਿੱਠਾ।
11: ਇੰਡੀਅਨ ਸਵੀਟ ਮਾਸਟਰ ਦੀਆਂ ਲਾਜਵਾਬ ਮਿਠਾਈਆਂ ਦੇ ਨਾਲ
10: ਘਰ ਆਏ ਮਹਿਮਾਨਾਂ ਲਈ ਕਰਵਾਉਣੀ ਹੋਵੇ ਕੈਟਰਿੰਗ
11: ਜਾਂ ਪਰਿਵਾਰ ਤੇ ਦੋਸਤਾਂ ਨਾਲ ਬਾਹਰ ਡਾਇਨਿੰਗ ਕਰਨ ਦਾ ਮਨ ਹੋਵੇ, ਇੰਡੀਅਨ ਸਵੀਟ ਮਾਸਟਰ ਕੋਲ ਹੈ ਆਪਣਾ ਡਾਇਨਿੰਗ ਹਾਲ।
10: ਤੇ ਜੇ ਮਨ ਕਰੇ ਸਟਰੀਟ ਫੂਡ ਦਾ ਤਾਂ ਇੱਥੇ ਮਿਲੇਗੀ ਸਟਰੀਟ ਫੂਡ ਵਾਲੀ ਪੂਰੀ ਵਾਈਬ।
11: ਨਾਲ ਹੀ ਮਿਲਣਗੇ ਤੁਹਾਡੇ ਮਨ ਪਸੰਦ ਲਾਜਵਾਬ ਸਟਰੀਟ ਫੂਡ ਦੇ ਸਵਾਦ।
10: ਤਿਉਹਾਰਾਂ ਦੀਆਂ ਖੁਸ਼ੀਆਂ ਹੋਣ ਜਾਂ ਰੋਜ਼ਾਨਾ ਦੀ ਕੋਈ ਖਾਸ ਸਟਰੀਟ, ਇੱਕੋ ਇੱਕ ਥਾਂ, ਇੰਡੀਅਨ ਸਵੀਟ ਮਾਸਟਰ, ਤੁਹਾਡੀ ਹਰ ਖੁਸ਼ੀ ਲਈ, ਹਰ ਲੋੜ ਲਈ, ਹਰ ਵੇਲੇ ਤੁਹਾਡੇ ਨਾਲ।
11: ਇੰਡੀਅਨ ਸਵੀਟ ਮਾਸਟਰ, ਵਧੇਰੇ ਜਾਣਕਾਰੀ ਲਈ ਕਾਲ ਕਰੋ 905-450-2800,
10: 9054502800।
1: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
12: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
13: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
1: ਕੱਲ ਜਿਹੜੀ ਚਰਚਾ ਕੀਤੀ ਸੀ ਕਿ ਇੰਡੀਅਨ ਏਅਰਲਾਈਨ ਦਾ ਜਿਹੜਾ ਜਹਾਜ਼ ਸੀ ਉਹਦੇ ਚ ਕਹਿੰਦੇ ਜੀ ਸਾਨੂੰ ਡਰ ਹੈ ਤੇ ਉਹਨਾਂ ਨੇ ਜਿਹੜਾ ਹੁੰਦਾ ਹਾਈਜੈਕ ਦਾ ਕੋਡ ਭੇਜਿਆ, ਕੋਡ ਹੈ 7500 ਸਕੁਐਕ। ਇਹ ਕੋਡ ਉਦੋਂ ਵਰਤਿਆ ਜਾਂਦਾ ਜਦੋਂ ਜਹਾਜ਼ ਨੂੰ ਹਾਈਜੈਕ ਕੀਤਾ ਜਾਵੇ। 300 ਬੰਦਾ ਸੀ ਇਹਦੇ ਚ, ਫਲਾਈਟ 2030 ਨੰਬਰ ਸੀ। ਜਦੋਂ ਬਾਅਦ ਚ ਪਤਾ ਪੁਤਾ ਕੀਤਾ ਕਹਿੰਦੇ ਇਸ ਤੇ ਕੋਡ ਭੇਜਿਆ ਹੀ ਨਹੀਂ ਹੈ, ਪਤਾ ਨਹੀਂ ਕਿਹਨੇ ਭੇਜਤਾ ਕੋਡ। ਹੈਮਿਲਟਨ ਦੇ ਵਿੱਚ ਬੀਬੀ ਗਨ ਨਾਲ ਇੱਕ ਜਿਹੜਾ ਮੁੰਡਾ ਸੀ 14 ਸਾਲ ਦਾ ਉਹਦੇ ਗੋਲੀ ਮਾਰੀ ਗਈ। ਔਰ ਗਾਰਬੇਜ ਸਿੱਟਣ ਦਾ ਰਿਵਾਜ ਲੋਕਾਂ ਦੇ ਘਰਾਂ 'ਚ, ਖੇਤਾਂ 'ਚ, ਸੜਕਾਂ 'ਤੇ ਸਾਡੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਹੈ, ਕਿਉਂ ਅਸੀਂ $5-10 ਲਾ ਕੇ ਜਿਹੜੇ ਡੰਪ ਸਾਈਟਾਂ ਬਣੀਆਂ ਹੋਈਆਂ, ਇੱਕ ਕ੍ਰਾਈਸਟ ਡਰਾਈਵ 'ਤੇ ਹੈ, ਇੱਕ ਕਿਹੜੀ ਹੈ ਇੱਧਰ ਹਾਈਵੇ ਟੈਨ ਦੇ ਉੱਪਰ ਫਿਸ਼ਰਮੈਨ ਦੇ ਨਾਲ ਉੱਥੇ ਹੈ, ਉਹਦੇ 'ਚ ਨਹੀਂ ਸਿੱਟਣਾ ਹੈਗਾ, ਲੋਕਾਂ ਦੇ ਗਾਰਡਨਾਂ 'ਚ, ਲੋਕਾਂ ਦੇ ਫਾਰਮਾਂ 'ਚ ਸਿੱਟੇ ਹੁੰਦੇ ਹਾਂ। ਡੂ ਯੂ ਨੋ ਸਮਥਿੰਗ, ਜਪਾਨ ਦੇ ਵਿੱਚ ਮਾਲ ਦੇ ਅੰਦਰ ਗਾਰਬੇਜ ਬਿਨ ਨਹੀਂ ਹੈ। ਦੈਟਸ ਰਾਈਟ, ਦੇਰ ਇਜ਼ ਨੋ ਗਾਰਬੇਜ ਬਿਨ ਇਨ ਦਾ ਮਾਲ। ਸੀਰੀਅਸਲੀ, ਉਹ ਗਾਰਬੇਜ ਦਾ ਫਿਰ ਕੀ ਕਰਦੇ ਆ ਜੀ, ਉਹ ਨਾਲ ਲੈ ਜਾਂਦੇ ਆ। ਜਿੱਥੇ ਕਿਤੇ ਗਾਰਬੇਜ ਬਿਨ ਹੋਵੇ, ਚਾਹੇ ਉਹ ਗੈਸ ਸਟੇਸ਼ਨ 'ਤੇ ਹੋਵੇ ਜਾਂ ਆਪਦੇ ਘਰੇ ਹੋਵੇ, ਉੱਥੇ ਜਾ ਕੇ ਸੁੱਟਦੇ ਆ। ਸਾਡੇ ਇੱਥੇ ਕੀ ਕਰਦੇ ਆ, ਗਾਰਬੇਜ ਬਿਨ ਜੇ ਭਰਿਆ ਹੋਇਆ ਉਹਦੇ ਉੱਤੇ TCE 'ਤੇ ਰੱਖ ਜਾਂਦੇ ਆ, ਵੀ ਆਪੇ ਹਵਾ 'ਚ ਉੱਡਦਾ ਫਿਰੂ। ਕਮਾਨ ਮੈਨ, ਕੀ ਹੋਇਆ, ਕੀ ਆ ਤੁਹਾਡੇ ਲੋਕਾਂ ਨੂੰ? ਖੈਰ,
14: ਆਲਰਾਈਟ, ਖਬਰਾਂ ਤੋਂ ਪਹਿਲਾਂ ਆਪਾਂ ਐਂ ਕਰਦੇ ਹਾਂ, ਆ ਲਈਏ।
1: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
14: ਲਓ ਜੀ, ਸਟੂਡੀਓ 'ਚ ਅਮਰਪ੍ਰੀਤ ਜੀ ਵੀ ਆਏ ਹੋਏ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅਮਰਪ੍ਰੀਤ ਜੀ, ਅੱਜ ਕੀ ਸੰਦੇਸ਼ ਹੈ, ਕੀ ਕਹਿਣਾ ਚਾਹੋਗੇ?
15: ਸੋ ਮੈਂ ਦੇਵ ਜੀ, ਸੋ ਲਾਈਫ ਇੰਸ਼ੋਰੈਂਸ ਦੀ ਆਪਾਂ ਇੰਪੋਰਟੈਂਸ ਦੀ ਗੱਲ ਕੀਤੀ ਹੈ। ਜੋ ਵੀ ਸਾਡੀਆਂ ਇਮੀਜੀਏਟ ਲਾਇਬਿਲਟੀਜ਼ ਹੈ, ਮਤਲਬ ਕੋਈ ਆਊਟਸਟੈਂਡਿੰਗ ਮੋਰਗੇਜ ਹੈ, ਘਰ 'ਚ ਬੱਚੇ ਛੋਟੇ ਹੈ, ਸਾਨੂੰ ਪਤਾ ਵੀ ਆਉਣ ਵਾਲੇ 10-15 ਸਾਲ ਲਈ ਸਾਡੀ ਇਨਕਮ ਘਰ 'ਚ ਆਉਣੀ ਬਹੁਤ ਜ਼ਰੂਰੀ ਹੈ, ਜਾਂ ਕੋਈ ਬਿਜ਼ਨਸ ਲੋਨ ਹੋਇਆ, ਮਤਲਬ ਸਪੈਸੀਫਿਕ ਟਰਮ ਦੀਆਂ ਜਿਹੜੀਆਂ ਲਾਇਬਿਲਟੀਜ਼ ਹੈ ਉਹ ਆਪਾਂ ਟਰਮ ਇੰਸ਼ੋਰੈਂਸ ਨਾਲ ਕਵਰ ਕਰ ਸਕਦੇ ਹਾਂ। 5 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਟਰਮ ਇੰਸ਼ੋਰੈਂਸ ਆਪਾਂ ਨੂੰ ਮਿਲ ਜਾਂਦੀ ਹੁੰਦੀ ਹੈ। ਟਰਮ ਇੰਸ਼ੋਰੈਂਸ ਇੱਕ ਵਧੀਆ ਪਲਾਨ ਹੁੰਦਾ, ਥੋੜੇ ਪ੍ਰੀਮੀਅਮ ਦੇ ਵਿੱਚ ਆਪਣੀਆਂ ਲਾਇਬਿਲਟੀਜ਼ ਨੂੰ ਕਵਰ ਕਰਨ ਦਾ। ਔਰ ਇਹਦੇ ਨਾਲ ਕੀ ਹੈ ਵੀ ਆਪਣੀ ਹੈਲਥ ਲੌਕ ਹੋ ਜਾਂਦੀ ਹੈ, ਕੱਲ ਨੂੰ ਡਿਊਰਿੰਗ ਦਾ ਟਰਮ ਆਪਾਂ ਉਹਨੂੰ ਜਦੋਂ ਮਰਜ਼ੀ ਪਰਮਾਨੈਂਟ ਮਨੀ ਬੈਕ ਪਲਾਨ ਦੇ ਵਿੱਚ ਚੇਂਜ ਕਰ ਸਕਦੇ ਹਾਂ। ਸੋ ਮਨੀ ਬੈਕ ਪਲਾਨ ਦੇ ਵਿੱਚ ਇਹ ਹੁੰਦਾ ਵੀ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਉਸੇ ਪਲਾਨ ਦੇ ਵਿੱਚ ਹੋ ਜਾਂਦੀ ਹੈ, ਔਰ ਟਰਮ ਨੇ ਤੁਹਾਡੀ ਹੈਲਥ ਨੂੰ ਲੌਕ ਕੀਤਾ ਹੋਇਆ। ਦੁਬਾਰਾ ਆਪਾਂ ਨੂੰ ਕੋਈ ਵੀ ਮੈਡੀਕਲ ਡੈਕਲਾਰੇਸ਼ਨ ਜਾਂ ਆਪਣੀ ਫੈਮਿਲੀ ਦੀ ਕੋਈ ਹਿਸਟਰੀ ਦੇਣ ਦੀ ਲੋੜ ਨਹੀਂ, ਉਸੇ ਪਲਾਨ ਨੂੰ ਪਰਮਾਨੈਂਟ ਮਨੀ ਬੈਕ ਪਲਾਨ 'ਚ ਚੇਂਜ ਹੋ ਜਾਣਾ। ਔਰ ਇਹ ਪਲਾਨ ਆਪਾਂ ਬੱਚਿਆਂ ਲਈ ਵੀ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਹੁੰਦੇ ਹਾਂ, ਜਿਹਦੇ ਜਿਹੜੀ ਕੈਸ਼ ਵੈਲਿਊ ਹੈ ਉਹ ਆਪਾਂ ਯੂਜ਼ ਕਰ ਸਕਦੇ ਹਾਂ ਬੱਚਿਆਂ ਦੇ ਫਿਊਚਰ ਲਈ। ਕੱਲ੍ਹ ਨੂੰ ਤੁਸੀਂ ਬੱਚਿਆਂ ਦੇ ਵਿਆਹ ਕਰਨੇ ਆ, ਬੱਚਿਆਂ ਨੂੰ ਕੋਈ ਘਰ ਲੈ ਕੇ ਦੇਣਾ, ਉਹਨਾਂ ਦੀ ਡਾਊਨ ਪੇਮੈਂਟ ਕਰਨੀ ਆ, ਜਾਂ ਕੋਈ ਕਾਰ ਲੈ ਕੇ ਦੇਣੀ ਆ, ਤਾਂ ਇਸ ਕੈਸ਼ ਵੈਲਿਊ ਨੂੰ ਯੂਜ਼ ਕੀਤਾ ਜਾ ਸਕਦਾ। ਔਰ ਨਾਲ ਇੰਸ਼ੋਰੈਂਸ ਦਾ ਇੱਕ ਪਾਰਟ ਹੁੰਦਾ, ਉਹ ਵੀ ਲਾਈਫ ਟਾਈਮ ਲਈ ਗਰੋ ਕਰਦਾ ਰਹਿੰਦਾ ਜੋ ਅਗਲੀ ਜਨਰੇਸ਼ਨ ਨੂੰ ਚਲੇ ਜਾਣਾ। ਸੋ ਬੇਸਿਕਲੀ ਕੱਲ੍ਹ ਨੂੰ ਜੇ ਕੈਪੀਟਲ ਗੇਨ ਟੈਕਸਿਸ ਪੇ ਕਰਨੇ ਆ, ਕੋਈ ਪ੍ਰਾਈਵੇਟ ਫੀਸ ਪੇ ਕਰਨੀ ਆ, ਤਾਂ ਉਹ ਜਿਹੜੀ ਪਰਮਾਨੈਂਟ ਇੰਸ਼ੋਰੈਂਸ ਦਾ ਪਾਰਟ ਆ ਉਹਦੇ ਨਾਲ ਪੇ ਕੀਤਾ ਜਾ ਸਕਦਾ। ਸੋ ਤੁਹਾਡੀ ਆਲਰੇਡੀ ਕੋਈ ਚਲਦੀ ਜਿਹੜੀ ਟਰਮ ਇੰਸ਼ੋਰੈਂਸ ਹੈ, ਇੰਸ਼ੋਰੈਂਸ ਉਹਦੀ ਟਰਮ ਐਕਸਪਾਇਰ ਹੋਣ ਵਾਲੀ ਹੈ ਤਾਂ ਜ਼ਰੂਰ ਆਪਾਂ ਗੱਲ ਕਰ ਸਕਦੇ ਹਾਂ। ਜਾਂ ਤੁਹਾਨੂੰ ਕੋਈ ਹੈਲਥ ਇਸ਼ੂ ਆ ਚੁੱਕਾ, ਕਈ ਵਾਰ ਸਾਨੂੰ ਕੀ ਲੱਗਦਾ ਹੁੰਦਾ ਵੀ ਕੋਈ ਹੈਲਥ ਇਸ਼ੂ ਆ ਗਿਆ ਤਾਂ ਮੈਨੂੰ ਇੰਸ਼ੋਰੈਂਸ ਮਿਲਣੀ ਨਹੀਂ, ਆਲਰੇਡੀ ਡਿਕਲਾਈਨ ਹੋ ਚੁੱਕੀ ਹੈ, ਜਾਂ ਕਈ ਵਾਰ ਨਾਨ ਮੈਡੀਕਲ ਰੀਜ਼ਨ ਹੁੰਦੇ ਆ, ਕੋਈ ਬੈਂਕਰਪਸੀ ਹੈ, ਕੋਈ ਚਾਰਜਿਸ ਹੈ, ਕੋਈ ਡਰਿੰਕ ਐਂਡ ਡਰਾਈਵ ਦੇ ਚਾਰਜਿਸ, ਕੋਈ ਕ੍ਰਿਮੀਨਲ ਚਾਰਜਿਸ ਹੈ, ਤਾਂ ਵੀ ਸਾਨੂੰ ਲੱਗਦਾ ਹੁੰਦਾ ਵੀ ਇੰਸ਼ੋਰੈਂਸ ਨਹੀਂ ਮਿਲਣੀ, ਕਿਉਂਕਿ ਰੈਗੂਲਰ ਕੰਪਨੀਜ਼ ਦੇ ਵਿੱਚ ਇੰਸ਼ੋਰੈਂਸ ਨਹੀਂ ਮਿਲਦੀ ਹੁੰਦੀ। ਲੇਕਿਨ ਜਿਹੜੀਆਂ ਹਾਈ ਰਿਸਕ ਕੰਪਨੀਜ਼ ਹੈ ਆਪਾਂ ਉਹਦੇ ਚ ਇੰਸ਼ੋਰੈਂਸ ਲੈ ਸਕਦੇ ਹੁੰਦੇ ਆ। ਇੱਥੇ ਮੈਂ ਇੱਕ ਗੱਲ ਜ਼ਰੂਰ ਐਡ ਕਰਦਾ ਦੇਵ ਜੀ, ਕਈ ਵਾਰ ਮਤਲਬ ਸਾਨੂੰ ਇਹ ਲੱਗਦਾ ਹੁੰਦਾ ਵੀ ਅੱਜ ਸਾਨੂੰ ਹੈਲਥ ਇਸ਼ੂ ਹੈ, ਅਸੀਂ ਇਹਨੂੰ ਠੀਕ ਕਰਕੇ ਇੰਸ਼ੋਰੈਂਸ ਲਾਂਗੇ। ਸੋ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਵੀ ਅੱਜ ਜੋ ਹੈਲਥ ਇਸ਼ੂ ਹੈ ਨਾ ਉਹਦੇ ਨਾਲ ਹੀ ਲੌਕ ਕਰ ਲਓ, ਕੱਲ ਨੂੰ ਜੇ ਆਪਣੀ ਹੈਲਥ ਦੇ ਵਿੱਚ ਠੀਕ ਹੁੰਦੀ ਆ, ਆਪਾਂ ਬੈਟਰ ਹੋ ਜਾਂਦੇ ਆ, ਤਾਂ ਆਪਾਂ ਰੀ ਅੰਡਰ ਰਾਈਟ ਕਰਵਾ ਕੇ ਆਪਾਂ ਵਾਪਿਸ ਜੇ ਰੈਗੂਲਰ ਇੰਸ਼ੋਰੈਂਸ ਕੰਪਨੀ ਦੇ ਵਿੱਚ ਵੀ ਆਪਾਂ ਇੰਸ਼ੋਰੈਂਸ ਲੈ ਸਕਦੇ ਹੁੰਦੇ ਆ। ਸੋ ਕੋਈ ਵੀ ਕੁਐਸਚਨ ਤੁਹਾਡਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਨੂੰ ਲੈ ਕੇ ਕੋਈ ਕੋਂਬੋ ਪਲਾਨ ਬਣਾਉਣਾ ਇਹਨਾਂ ਦਾ, ਕੋਈ ਸੁਪਰ ਵੀਜ਼ਾ ਵਿਜ਼ਟਰ ਟਰੈਵਲ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਲੈਣੀ ਹੈ, ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਦੇ ਰਿਲੇਟਡ ਕੋਈ ਕੁਐਸਚਨ ਹੈ, RRSP, RESP, TFSA ਪਹਿਲਾਂ ਕਰ ਲੈਣਾ, FHSA ਜਾਂ RDSP ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ, ਜਿਹਦੇ ਚ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਜੇ ਤੁਸੀਂ ਆਪ ਹੋ ਡਿਸੇਬਿਲਟੀ ਤੇ ਜਾਂ ਘਰ ਚ ਕੋਈ ਬੱਚਾ ਵੀ ਸਪੈਸ਼ਲ ਨੀਡਸ, ਏਜ ਤੁਹਾਡੀ 49 ਤੋਂ ਘੱਟ ਹੈ, ਡਿਸੇਬਿਲਟੀ ਟੈਕਸ ਕ੍ਰੈਡਿਟ DTC ਤੁਹਾਡੀ ਅਪਰੂਵਡ ਹੈ, ਤਾਂ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਆਪਾਂ ਗਵਰਨਮੈਂਟ ਵੱਲੋਂ ਲੈ ਸਕਦੇ ਹਾਂ। ਸੋ ਕੋਈ ਵੀ ਕੁਐਸਚਨ ਤੁਹਾਡਾ ਇਹਨਾਂ ਚੋਂ ਕਿਸੇ ਵੀ ਪਲਾਨ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 647-446-1616,
14: 647-446-1616 ਇਹਨਾਂ ਦਾ ਨੰਬਰ ਹੈ। ਲੋ ਜੀ ਜਾਣੇ ਆਉਂਦੇ ਆ ਸਟੇ ਟਿਊਨ। ਆਪਣੇ ਇੱਥੇ ਪ੍ਰੋਟੈਸਟ ਹੋ ਰਿਹਾ ਹੈ ਡਾਊਨ ਟਾਊਨ ਚ, ਜਦੋਂ ਕੋਰਟ ਨੇ ਕਿਹਾ ਕਿ ਜਿਹੜੀਆਂ ਬਾਈਕ ਲੇਨ ਆ ਉਹ ਚੱਕ ਦਿੱਤੀਆਂ ਜਾਣ, ਕੋਰਟ ਦਾ ਆਰਡਰ ਆ, ਮੰਨਦੇ ਕਿਉਂ ਨਹੀਂ ਹੈਗੇ ਤੁਸੀਂ? ਔਰ ਇਸੇ ਤਰ੍ਹਾਂ ਪਰਮਿੰਦਰ ਝੋਟਾ ਜਿਹਦਾ ਕਤਲ ਕਰ ਦਿੱਤਾ ਗਿਆ ਸੀ, ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, 25 ਅਕਤੂਬਰ ਤੱਕ ਮਿਲਿਆ ਪੁਲਿਸ ਦਾ ਰਿਮਾਂਡ। ਝੋਟੇ ਦੇ ਕਤਲ ਵਿਰੁੱਧ ਧਰਨੇ ਚ ਕਰੰਟ ਲੱਗਣ ਨਾਲ 22 ਸਾਲਾ ਮੁੰਡੇ ਦੀ ਮੌਤ ਹੋ ਗਈ, ਸੜਕਾਂ ਬੰਦ ਹੈਗੀਆਂ। ਜਿਹੜੇ ਨਿਹੰਗ ਸਿੰਘ ਨੇ ਉਹ ਪੁੱਠੀਆਂ ਸਿੱਧੀਆਂ ਗੱਲਾਂ ਬੋਲ ਕੇ ਕਿਰਪਾਨਾ ਕੱਢ ਕੇ ਲੋਕਾਂ ਦੀਆਂ ਦੁਕਾਨਾਂ ਬੰਦ ਕਰਾਉਣ ਲੱਗੇ ਨੇ, ਟ੍ਰੈਫਿਕ ਜਾਮ ਹੈ। ਕੈਨੇਡੀਅਨ ਲੇਡੀ ਸੀ ਜਿਹੜੇ, ਮੇਰੀ ਮਾਂ ਬਿਮਾਰ, ਉਹਨੂੰ ਲੈ ਕੇ ਜਾ ਰਹੀਆਂ, ਜਾਣ ਦਾ ਕੋਈ ਰਾਸਤਾ ਨਹੀਂ। ਇੱਕ ਕੋਈ ਰਿਪੋਰਟਰ ਜਾਂ ਦੋ ਲੇਡੀਜ਼ ਬੈਠੀਆਂ ਗੱਡੀ 'ਚ, ਉਹ ਕਹਿੰਦੇ ਸਾਡੇ ਨਾਲ ਧੱਕਾ ਹੁੰਦਾ, ਗੱਡੀ ਪਿੱਛੇ ਕਰੋ, ਗੱਡੀ ਪਿੱਛੇ ਕਰੋ। ਉਹ ਕਹਿੰਦੇ ਉਹ ਗੱਡੀ ਨੇ ਪਿੱਛੇ ਕਰ ਰਹੀਆਂ, ਉਹ ਜਿਵੇਂ ਹੁੰਦਾ ਨਾ ਵੀ ਮੈਂ ਹੀ ਚੌਧਰੀ ਹਾਂ, ਗੱਡੀ ਪਿੱਛੇ ਕਰੋ, ਗੱਡੀ ਪਿੱਛੇ ਕਰੋ। ਪ੍ਰੋਟੈਸਟ ਕਰਨੇ ਹੱਕ ਨੇ ਸਾਡੇ, ਇਹਦੇ ਨਾਲ ਮੈਂ 199% ਸਹਿਮਤ ਹਾਂ। ਲੇਕਿਨ ਜਿਹੜੇ ਆਮ ਲੋਕ ਆ, ਕੋਈ ਬਿਮਾਰ ਆ, ਠਮਾਰ ਆ, ਕਿਸੇ ਵਿਆਹ ਸ਼ਾਦੀ ਦਿਨ ਤਿਆਰ ਆ, ਉਹ ਕੀ ਕਰੇ? ਹੁਣ ਜੇ ਕਿਸੇ ਦਾ ਜਨਮ ਦਿਨ 1 ਨਵੰਬਰ ਨੂੰ ਹੋਇਆ, ਉਦੋਂ ਆਪਣੇ ਦੰਗੇ ਕਾਫੀ ਹੋਏ ਸੀ, ਹੁਣ ਉਹ ਆਪਦਾ ਜਨਮਦਿਨ ਨਾ ਮਨਾਵੇ ਵਿਚਾਰਾ। ਥਿੰਕ ਅਬਾਊਟ ਇਟ, ਲੋਕਾਂ ਦਾ ਵੀ ਧਿਆਨ ਰੱਖੋ। ਜਿਹੜਾ ਇਹ ਝੋਟੇ ਨਾਲ ਹੋਇਆ, ਧੱਕਾ ਹੋਇਆ, ਬਹੁਤ ਜ਼ਿਆਦਾ ਧੱਕਾ ਹੋਇਆ, ਪਰ ਜਿਹੜੇ ਲੋਕਾਂ ਨਾਲ ਹੁਣ ਧੱਕਾ ਹੋ ਰਿਹਾ ਉਹ ਤੁਸੀਂ ਕਰ ਰਹੇ ਹੋ। ਕਮਾਨ,
16: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
17: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
18: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
19: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੰਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ। ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਅਪਰੂਵ ਨਹੀਂ ਹੋਈ
20: ਹੈ। ਓ ਤੂੰ ਰੇਫੜਾ,
19: ਓ ਮੋੜਗੇ ਚ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲੇ ਪੈਂਦੇ ਆ,
20: ਲੱਗਿਆ ਗੱਲਾਂ ਮਾਰਦਾ।
19: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870, ਪੈ ਗਈ ਪੱਲੇ।
21: Indian Fruitland, one stop for all your grocery needs. One stop for all your grocery needs.
22: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
21: ਇੰਡੀਅਨ ਫਰੂਟਲੈਂਡ ਹੈ ਸੱਚੀ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
23: ਤਾਂ ਬਾ ਫੜੂ ਕਮਲਜੀਤ ਸਰਾ, 416-356-1870, 416-356-1870, ਪੈਗੀ ਪੱਲੇ,
22: ਦੂਜੀ ਜਗ੍ਹਾ ਰੁਕੋ।
21: ਇੰਡੀਅਨ ਫਰੂਟਲੈਂਡ ਹੈ ਸੱਚੀ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
14: ਔਰ ਗੱਲਾਂ ਹੁਣੀ ਖਬਰ ਆਈ ਹੈ, ਆਪਣੇ ਇੱਥੋਂ ਕੋਈ ਟਰੈਵਲ ਕਰ ਰਹੇ ਸੀ, ਉਹ ਇੰਡੀਆ ਗਏ ਤੇ 3 ਦਿਨਾਂ ਬਾਅਦ ਉਹ ਘਰੇ ਪਹੁੰਚੇ ਨੇ, ਜਿਹੜਾ ਇੰਨਾ ਜਾਮ ਕੀਤਾ ਹੋਇਆ, ਚੱਕਾ ਜਾਮ, ਪਹੀਆ ਜਾਮ, ਖਮਾਨ ਯਾਰ, ਕਿਸੇ ਕੋਈ ਬਿਮਾਰ ਠਮਾਰ ਨੂੰ ਮਿਲਣ ਜਾਂਦਾ, ਉਹਨਾਂ ਲਈ ਰਸਤੇ ਖੁੱਲੇ ਰੱਖੋ, ਕਿਤੇ ਪਾਰਕ 'ਚ ਜਾ ਕੇ ਬਹਿ ਜਾਓ, ਇੰਨੀਆਂ ਪਾਰਕਾਂ ਨੇ, ਕਿਤੇ 2 ਕਿੱਲੇ ਵਾਲਿਆਂ ਨੂੰ ਮਾਮਲਾ ਦੇ ਦਿਓ, 80,000 ਵੀ ਆਹ ਚੱਕ, 80,000 ਸਾਨੂੰ 2 ਕਿੱਲੇ ਦੇ ਰਹੇ ਸੀ ਤੇ ਬਹਿ ਕੇ ਪ੍ਰੋਟੈਸਟ ਕਰਨ, ਆਮ ਬੰਦੇ ਨੂੰ ਕਿਉਂ ਦੁਖੀ ਕਰਦੇ ਹੋ? ਆਈ ਡੋਂਟ ਅੰਡਰਸਟੈਂਡ, ਸੀਰੀਅਸਲੀ ਆਈ ਡੋਂਟ ਅੰਡਰਸਟੈਂਡ। ਕੈਨੇਡਾ ਦੇ ਸੁਨਸਾਨ ਇਲਾਕਿਆਂ ਵਿੱਚ ਰਾਈਫਲਾਂ ਅਤੇ ਹੈਂਡ ਗਨਸ ਰਾਹੀਂ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਬ੍ਰੈਂਪਟਨ ਦੇ 45 ਸਾਲਾ ਅਮਨਦੇਵ ਸਿੰਘ ਵੜਿੰਗ ਨੂੰ ਗ੍ਰਿਫਤਾਰ ਕਰਤਾ। ਬਲਟਾਣਾ ਚ ਸਾਬਕਾ ਕੌਂਸਲ ਦੇ ਘਰ ਤੇ 7 ਤੋਂ 8 ਰਾਊਂਡ ਗੋਲੀਆਂ ਚਲਾਈਆਂ। ਇਜ਼ਰਾਈਲ ਵੱਲੋਂ 31 ਦੇਸ਼ਾਂ ਦੇ ਹਵਾਈ ਹਮਲੇ ਤੇ ਪਾਬੰਦੀ, ਏਅਰ ਫਰਾਂਸ ਨੇ ਵੀ ਨਿਯਮ ਮੰਨੇ। ਹੁਣ ਜਿਹੜੇ ਪਾਇਲਟ ਹੋਣਗੇ ਉਹ ਕਿਹੜੀ ਕੌਮ ਦੇ ਹੋਣਗੇ, ਕਿਹੜੇ ਦੇਸ਼ ਦੇ ਹੋਣਗੇ, ਇਹਦੀ ਵੀ ਜਾਂਚ ਪੜਤਾਲ ਕੀਤੀ ਜਾਏਗੀ। ਅਮਰੀਕਾ ਤੇ ਰੂਸ ਵਿਚਾਲੇ ਡੀਜ਼ਲ ਸਪਲਾਈ ਸਮਝੌਤੇ ਨੂੰ ਲੈ ਕੇ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮਲੋਨੀ ਨੇ ਚਿੰਤਾ ਜਤਾਈ। ਉਨ੍ਹਾਂ ਕਿਹਾ ਇਹ ਸਮਝੌਤਾ ਜੋਖਮ ਭਰਿਆ ਹੈ ਅਤੇ ਇਸ ਨਾਲ ਰੂਸ ਤੇ ਲਗਾਈਆਂ ਗਈਆਂ ਪਾਬੰਦੀਆਂ ਕਮਜ਼ੋਰ ਹੋ ਸਕਦੀਆਂ ਨੇ।
24: ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਪਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੇਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ ਹੈ 4, ਜਾਂ ਫਿਰ 9053348222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8822, ਐਕਸਟੈਂਸ਼ਨ ਹੈ 4।
25: ਤੂੰ ਆ ਕੀ ਕਰ ਜਾ ਰਿਹਾ?
26: ਮੈਂ ਆਪਣੀ ਗਰਲਫ੍ਰੈਂਡ ਦੇ ਲਵ ਲੈਟਰ ਨੂੰ ਚੁੰਮਦਾ ਪਿਆ।
25: ਪਰ ਆ ਤਾਂ ਖਾਲੀ ਆ,
26: ਅੱਜ ਕੱਲ ਅਸੀਂ ਗੱਲ ਨੀ ਕਰ ਰਹੇ ਨਾ।
14: ਲੋ ਜੀ, ਸਾਡੇ ਨਾਲ ਗੁਰਪ੍ਰੀਤ ਢਿੱਲੋਂ ਸਾਹਿਬ ਹਾਜ਼ਰ ਨੇ, ਜੋ ਕਿ ਤੁਹਾਡੇ ਉਮੀਦਵਾਰ ਰਹੇ ਬ੍ਰੈਂਪਟਨ ਚੋਂ। ਗੁਰਪ੍ਰੀਤ ਜੀ, ਪ੍ਰੋਗਰਾਮ ਸਵਾਗਤ ਹੈ।
27: ਥੈਂਕ ਯੂ ਤਤਲਾ ਸਾਹਿਬ, ਸਤਿ ਸ੍ਰੀ ਅਕਾਲ।
14: ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ। ਅੱਜ ਕੀ ਖਾਸੋ ਖਾਸ ਸੰਦੇਸ਼ ਹੈ?
27: ਖਾਸੋ ਖਾਸ ਸੰਦੇਸ਼ ਇਹ ਹੈ ਕਿ ਹੁਣ ਜਿਹੜੀ ਅਰਲੀ ਵੋਟਿੰਗ ਹੈ, ਕੱਲ ਦੇ ਪਿਛਲੇ ਵੀਕਐਂਡ ਸ਼ੁਰੂ ਹੋ ਗਈ ਸੀਗੀ
14: ਜੀ ਜੀ,
27: ਤੇ ਰਾਈਟ ਨਾਓ ਕੱਲ ਨੂੰ ਗੋਲਡ ਮੈਡਲਸ ਤੇ ਸੌਕਰ ਸੈਂਟਰ 12 ਤੋਂ 8 ਵਜੇ ਫਿਰ ਦੁਬਾਰਾ ਆਪਣੀ ਅਰਲੀ ਵੋਟਿੰਗ ਹੋਣੀ, ਤੇ ਫਿਰ ਪਰਸੋਂ ਸੈਟਰਡੇ 10 ਤੋਂ 5 ਫਿਰ ਸ਼ੁਰੂ ਹੋਣ, ਫਿਰ ਹੋਣੀ ਆਪਣੀ ਅਰਲੀ ਵੋਟਿੰਗ। ਸੋ ਸਾਰਿਆਂ ਨੂੰ ਇਨਕਰੇਜ ਕਰਦੇ ਕਿ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਅਰਲੀ ਵੋਟ ਪਾਓ, ਇਟਸ ਵੈਰੀ ਇੰਪੋਰਟੈਂਟ, ਸਿਟੀ ਨੂੰ ਬਚਾਈਏ। ਇਹਨਾਂ ਨੇ 30% ਤੁਹਾਡਾ ਟੈਕਸ ਵਧਾਇਆ, $300 million ਇਹਨਾਂ ਨੇ ਵੇਸਟ ਕੀਤਾ, ਤੇ ਬਹੁਤ ਜ਼ਿਆਦਾ ਇਸ਼ੂਜ਼ ਨੇ ਸਾਡੇ ਬ੍ਰੈਂਪਟਨ ਦੇ ਵਿੱਚ, ਤੇ ਸਾਡਾ ਇੱਕ ਪ੍ਰੂਵਨ ਰੈਕਰਡ ਤੇ ਲੀਡਰਸ਼ਿਪ ਵਿਖਾਈ ਆਪਾਂ, ਪ੍ਰੂਵਨ ਲੀਡਰਸ਼ਿਪ, ਐਂਡ ਸੋ ਵੀ ਨੀਡ ਟੂ ਗੈਟ ਦ ਸਿਟੀ ਬੈਕ ਔਨ ਟ੍ਰੈਕ। ਸੋ ਅਸੀਂ ਇਨਕਰੇਜ ਕਰਦੇ ਵੋਟ ਅਰਲੀ, ਵੋਟ ਫਾਰ ਗੁਰਪ੍ਰੀਤ ਸਿੰਘ ਢਿੱਲੋਂ।
14: ਔਰ ਵੋਟਿੰਗ ਜਿਹੜੀ ਹੈ 16-17 ਨੂੰ ਹੋ ਰਹੀ ਹੈ। ਜਿਹੜਾ ਵੀਕਡੇ ਦਾ ਸਮਾਂ ਹੁੰਦਾ ਉਹ ਹੈ 12-8 ਵਜੇ ਤਾਈਂ, ਅਤੇ ਵੀਕਐਂਡ ਦਾ ਜਿਹੜਾ ਸਮਾਂ ਉਹ 10-5 ਵਜੇ ਤੱਕ ਆ। ਵੋਟ ਆਪਣੀ ਜ਼ਰੂਰ ਪਾਓ, ਜੇ ਵੋਟ ਨਹੀਂ ਪਾਓਗੇ ਬਾਅਦ 'ਚ ਕਿੰਤੂ ਪਰੰਤੂ ਨਾ ਕਰਿਓ, ਵੋਟ ਪਾਉਣਾ ਲਾਜ਼ਮੀ ਹੈ। ਦੇਖੋ ਦੀਵਾਲੀ ਆਉਂਦੀ ਆ, ਆਉਣੀ ਆ, ਜਾਣਾ ਨਾ ਮੱਥਾ ਟੇਕਣਾ ਆਪਾਂ ਆਪਣੇ ਧਾਰਮਿਕ ਸਥਾਨ 'ਤੇ, ਚਾਹੇ ਮੰਦਰ ਹੋਵੇ ਚਾਹੇ ਗੁਰਦੁਆਰਾ ਸਾਹਿਬ ਹੋਵੇ। ਜਨਮਦਿਨ ਆਉਂਦਾ, ਬੱਚਿਆਂ ਦਾ ਮੋਮਬੱਤੀਆਂ ਲਾ ਕੇ ਮਨਾਉਂਦੇ ਹਾਂ ਨਾ, ਉਹ ਤਾਂ ਨਹੀਂ ਭੁੱਲਦੇ ਯਾਰ। ਵੋਟ ਪਾਉਣੀ ਕਿਵੇਂ ਭੁੱਲ ਸਕਦੇ ਹੋ ਤੁਸੀਂ? ਮਹੀਨਾ ਹੋ ਗਿਆ ਸਾਨੂੰ ਦੱਸਦਿਆਂ ਨੂੰ ਵੀ ਵੋਟ ਪਾਓ ਵੋਟ ਪਾਓ। ਢਿੱਲੋਂ ਸਾਹਿਬ ਆਉਂਦੇ ਆ, ਬਾਕੀ ਜਿਹੜੇ ਕੈਂਡੀਡੇਟ ਉਹ ਹੀ ਆ ਗਏ, ਇਹੀ ਕਹਿੰਦੇ ਵੋਟ ਪਾਓ ਵੋਟ ਪਾਓ। ਵੋਟ ਅਸੀਂ ਪਾਉਂਦੇ ਨਹੀਂ, ਵੋਟ ਪਾਉਣਾ ਬਹੁਤ ਜ਼ਰੂਰੀ ਹੈ। ਗੁਰਪ੍ਰੀਤ ਜੀ, ਜੇ ਕੋਈ ਬੰਦਾ ਹੋਵੇ ਜਿਹਦੇ ਕੋਲ ਰਾਈਡ ਦਾ ਕੋਈ ਇੰਤਜ਼ਾਮ ਨਾ ਹੋਵੇ, ਤੁਸੀਂ ਉਹ ਪ੍ਰੋਵਾਈਡ ਕਰਦੇ ਹੋ?
27: ਕਰਦੇ ਆ। ਜਸਟ ਇੱਕ ਪੁਆਇੰਟ ਐਡ ਕਰਨਾ ਤੁਹਾਡੇ ਗੱਲ
14: ਤੇ,
27: ਜਿਹਨੂੰ ਤੁਸੀਂ ਵੋਟ ਪਾਉਂਦੇ ਉਹੀ ਰਿਜ਼ਲਟ ਮਿਲੂਗਾ ਤੁਹਾਨੂੰ ਮਿਲੂਗਾ। ਤੇ ਦੇਖੋ, ਚਲੋ ਮੈਂ ਇੱਥੇ ਹੈ ਨਹੀਂ ਸੀਗਾ, ਪਰ ਮੇਰੇ ਤੋਂ ਬਾਅਦ ਕੀ ਹੋਇਆ, ਮੇਰੀ ਐਬਸੈਂਸ 30% ਤੁਹਾਡੇ ਟੈਕਸ ਵਧੇ, $300 million ਤੁਹਾਡਾ ਟੈਕਸ ਵੇਸਟ ਕੀਤਾ, ਬੱਸ ਰੂਟਸ ਕੈਂਸਲ ਹੋਏ ਸਾਡੇ ਵੋਟ 9-10 ਵਿੱਚ, 40 ਆਪਣੇ ਮੋਸਟਲੀ ਪੰਜਾਬੀ ਵੀਰ ਫਾਇਰ ਹੋਏ ਜਿਹੜੇ ਟ੍ਰਾਂਜਿਟ ਡਰਾਈਵਰ ਸੀਗੇ, ਤੇ ਬਹੁਤ ਏਦਾਂ ਦੇ ਇਸ਼ੂਜ਼ ਨੇ। ਸੋ ਜੇ ਪਰ ਜੇ ਕਿਸੇ ਨੂੰ ਰਾਈਡ ਚਾਹੀਦੀ, ਮੈਨੂੰ ਪਰਸਨਲੀ ਕਾਲ ਕਰੋ ਮੇਰੇ ਸੈੱਲ ਫੋਨ ਤੇ, ਜਿਹੜਾ ਨੰਬਰ ਮੈਂ ਕਦੀ ਚੇਂਜ ਨਹੀਂ ਕੀਤਾ ਨਾ ਮੈਂ ਕਰਨਾ, ਉਹ 647-8625-2510 ਮੇਰਾ ਪਰਸਨਲ ਨੰਬਰ, ਮੈਨੂੰ ਡਾਇਰੈਕਟਲੀ ਕਾਲ ਕਰੋ, ਵੀ ਵਿਲ ਗਿਵ ਯੂ ਅ ਰਾਈਡ।
14: ਵੈਰੀ ਗੁੱਡ। ਗੁਰਪ੍ਰੀਤ ਸਿੰਘ ਢਿੱਲੋਂ ਰੀਜਨਲ ਕੌਂਸਲਰ ਦੇ ਕੈਂਡੀਡੇਟ ਨੇ ਬ੍ਰੈਂਪਟਨ ਦੇ ਵਿੱਚ, ਵਾਰਡ 9-10, ਆਪਣੀ ਵੋਟ ਪਾ ਕੇ ਇਹਨਾਂ ਨੂੰ ਸਕਸੈਸ ਕਰੋ ਇਹਨਾਂ ਕੋਲ। ਅੱਛਾ, ਤੁਸੀਂ ਕਿੰਨੇ ਸਾਲ ਆਲਰੇਡੀ ਰਹਿ ਚੁੱਕੇ ਹੋ ਇੱਥੇ?
27: ਸਾਨੂੰ 25 ਸਾਲ ਹੋ ਗਏ, 2001 ਦੇ ਰਹਿ ਰਹੇ ਹਾਂ। ਹਸ ਬੋਰਨ ਵਿੰਜ਼ਰ ਆਨਟੇਰੀਓ ਕੈਨੇਡਾ,
14: ਤੇ
27: ਥੋੜੇ ਦੇਰ ਭਾਜੀ ਮਾਲਟਨ ਵੀ ਰਹਿੰਦੇ ਰਹੇ ਆਪਾਂ, ਤੇ ਉਸ ਤੋਂ ਬਾਅਦ ਫਿਰ 2001 ਤੋਂ ਵੀਵ ਲਿਵਡ ਇਨ ਬ੍ਰੈਂਪਟਨ, ਸੋ ਇਟਸ ਆਰ ਹੋਮ। ਮਾਈ ਕਿਡਸ ਬੋਰਨ ਹੇਅਰ, ਇਜ਼ ਮੈਰਿਡ ਹੇਅਰ, ਮਾਈ ਇੰਟਾਇਰ ਲਾਈਫ ਇਜ਼ ਇਨਵੈਸਟਿਡ ਹੇਅਰ, ਬਟ ਆਈ ਵਾਂਟ ਟੂ ਮੇਕ ਸ਼ੋਰ ਦੈਟ ਐਵਰੀਬਾਡੀਜ਼ ਲਾਈਫ ਇਜ਼ ਗੁੱਡ ਐਂਡ ਅਫੋਰਡੇਬਲ ਨਾ ਭਾਜੀ।
14: ਗੁਰਪ੍ਰੀਤ ਸਿੰਘ ਢਿੱਲੋਂ, ਰੀਜਨਲ ਕਾਉਂਸਲਰ ਕੈਂਡੀਡੇਟ ਬ੍ਰੈਂਪਟਨ ਵਾਰਡ 9 and 10, ਆਪਣਾ ਨੰਬਰ ਦੇ ਦਿਓ ਸਰ।
27: ਜੀ ਭਾਜੀ, ਇੱਕ ਵਾਰੀ ਫੇਰ 647-8625-2510, 647-8632-510 ਵਟਸਐਪ ਤੇ ਟੈਕਸਟ, ਜਾਂ ਤੁਸੀਂ ਕਾਲ ਕਰ ਸਕਦੇ ਹੋ।
14: ਬੜੀ ਮਿਹਰਬਾਨੀ ਵੀਰੇ,
27: ਥੈਂਕ ਯੂ
14: ਸਰ। ਮਨਨ ਗੁਪਤਾ ਹੋਰਾਂ ਨੇ ਜਾਣਕਾਰੀ ਦਿੱਤੀ ਹੈ, ਹਿੰਦੂ ਸਭਾ ਜਿਹੜਾ ਗੋਲ ਰੋਡ ਤੇ ਮੰਦਰ ਹੈ, ਉੱਥੇ ਦੁਸਹਿਰਾ ਮਨਾਇਆ ਜਾ ਰਿਹਾ ਬੜੀ ਧੂਮਧਾਮ ਨਾਲ। October 20 ਨੂੰ 4 ਵਜੇ ਪ੍ਰੋਗਰਾਮ ਸ਼ੁਰੂ ਹੋਣਗੇ, ਹਮ ਹਮਾ ਕੇ ਪਹੁੰਚੋ। ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਇੱਕ ਪ੍ਰਾਈਵੇਟ ਸਕੂਲ ਦੀ ਛੱਤ ਡਿੱਗਣ ਕਰਕੇ 28 ਬੱਚਿਆਂ ਸਣੇ 30 ਲੋਕਾਂ ਦੀ ਮੌਤ ਹੋ ਗਈ। ਪੰਜਾਬ ਦੇ ਜੇ ਮੌਸਮ ਦੀ ਗੱਲ ਕਰੀਏ, ਪੱਟੀ ਵਿੱਚ ਗੜੇਮਾਰੀ ਹੋਈ, ਅੱਜ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਵਾਰਨਿੰਗ ਦਿੱਤੀ ਗਈ ਹੈ। ਹੋਰ ਖਬਰਾਂ ਚ, ਵੁੱਡਸਟਾਕ ਵਿੱਚ ਬਾਈਕਰ ਗਰੋਹ ਵਿਚਾਲੇ ਹਿੰਸਕ ਝੜਪਾਂ ਹੋਈਆਂ। ਅਲਬਰਟਾ ਵਿੱਚ ਰੈਫਰੈਂਡਮ ਵੱਲ ਵਧੀਆ ਹੀ ਕਾਰਨੀ ਕੈਲਗਰੀ ਪਹੁੰਚਿਆ ਤੇ ਰੈਲੀਆਂ ਵਿੱਚ ਸ਼ਾਮਲ ਹੋਏਗਾ। ਵੈਸੇ ਤੁਹਾਨੂੰ ਦੱਸੀਏ, ਅਲਬਰਟਾ ਦੇ ਵਿੱਚ ਜਿਹੜੀ ਬੀਬੀ ਹੈ ਡੈਨੀਅਲ, ਜਿਹੜੀ ਉੱਥੇ ਦੀ ਮੁੱਖ ਮੰਤਰੀ ਹੈ, ਪ੍ਰੀਮੀਅਰ ਹੈ, ਇੱਕ ਸਮੇਂ ਹੋਸਟ ਹੁੰਦੀ ਸੀ, ਰੇਡੀਓ ਹੋਸਟ। ਦੈਟਸ ਰਾਈਟ, ਯੂ ਡਿਡਨਟ ਨੋ ਦੈਟ ਡਿਡ ਯੂ? ਸਾਡੇ ਨਾਲ ਰਹੋਗੇ ਫੇਰ ਹੀ ਐਸ਼ ਕਰੋ, ਇਹਨੇ ਨਹੀਂ ਪਤਾ ਲੱਗਣਾ। IMF ਇੰਟਰਨੈਸ਼ਨਲ ਮੋਨੀਟਰੀ ਫੰਡ, ਉਹਨਾਂ ਨੇ ਦੱਸਿਆ 2027 ਵਿੱਚ ਭਾਰਤ ਤੇ ਜਾਪਾਨ ਨੂੰ ਪਿੱਛੇ ਛੱਡ ਕੇ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਉਮੀਦ ਹੈ। ਜਤਿੰਦਰ ਜੀ, ਪੁਰਾਣਾ ਸਵਾਗਤ ਹੈ।
0: ਜੀ ਭਾਈ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਕਿਵੇਂ ਠੀਕ ਹੋ?
14: ਠੀਕ ਆ। ਜਤਿੰਦਰ ਜੀ, ਕੱਲ ਇੱਕ ਫੋਨ ਆਇਆ ਸੀ, ਕਹਿੰਦੇ ਜਿਹੜੀ ਦੁੱਕੀ ਆ ਉਹਨੂੰ ਟੈਂਪਰਰੀ ਕੀ ਕਹਿੰਦੇ ਉਹਨੂੰ ਰਿਟਾਇਰ ਕਰ ਦਈਏ।
0: ਯੈਸ ਸਰ।
14: ਓਕੇ, ਲਓ ਜੀ, ਦੁੱਕੀ ਇੱਕ ਵਾਰ ਚਲਾਉਣੀ ਆ, ਅੱਜ ਉਦੋਂ ਬਾਅਦ ਇਹਨੂੰ ਕੁਝ ਸਮੇਂ ਲਈ ਅਸੀਂ ਰਿਟਾਇਰ ਕਰ ਦਾਂਗੇ, ਤੇ ਫੇਰ ਜਦੋਂ ਕੋਈ ਇਹ ਅਸਲ ਦੁੱਕੀ ਉਦੋਂ ਲਾਈ ਦੀ ਆ ਜਦੋਂ ਸਾਨੂੰ ਕਹਿੰਦੇ ਆ ਲਿਸਨਰ,
0: ਜ਼ਰੂਰਤ ਪੈਂਦੀ ਆ
14: ਸੁਣਾਓ, ਉਦੋਂ ਆਪਾਂ ਲਾ
0: ਦਿੰਦੇ ਭਾਈ ਜੀ।
14: ਹਾਂਜੀ,
0: ਜਦੋਂ ਜ਼ਰੂਰਤ ਪੈਂਦੀ ਆ ਫੇਰ ਦੁਬਾਰਾ ਕੱਢ ਲਾਂਗੇ ਬੈਕ।
14: ਠੀਕ ਆ, ਲਓ ਜੀ, ਇੱਕ ਵਾਰ ਦੁੱਕੀ ਸੁਣੋ, ਫਿਰ ਅੱਜ ਤੋਂ ਬਾਅਦ ਰਿਟਾਇਰ ਆ ਬਾਈ ਜੀ। ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਡੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ। ਵੈਸੇ ਕਈਆਂ ਦੇ ਲਫੇੜੇ ਵਾਂਗੂ ਵੱਜਦੀ ਹੋਣੀ ਇਹ ਦੁੱਕੀ।
0: ਯੈਸ ਸਰ।
14: ਚਲੋ ਕੋਈ ਨੀ, ਵੱਜਣ ਦੋ ਜਿੱਥੇ ਵੱਜਦੀ ਹੈ, ਪਰ ਹੁਣ ਰਿਟਾਇਰ ਕਰ ਦਿੰਦੇ ਟੈਂਪਰੇਰੀ, ਜਿੰਨਾ ਚਿਰ ਕੋਈ ਹੋਰ ਸਾਨੂੰ ਕਹਿੰਦਾ ਨਹੀਂ ਇਹਨੂੰ ਦੁਬਾਰਾ ਲਾਓ। ਐਨੀਵੇ, ਸਾਡੇ ਨਾਲ ਜਤਿੰਦਰ ਗੰਧਮ ਜੀ ਹਾਜ਼ਰ ਨੇ, ਜਨਾਬ ਕਿਹੜੀਆਂ ਲਿਸਟਿੰਗਾਂ ਨੇ?
0: ਜੀ ਭਾਜੀ, ਸਭ ਤੋਂ ਪਹਿਲਾਂ ਕੈਲਡਨ ਦੇ ਵਿੱਚ 1.5 acre ਦੇ ਲਾਟ ਜਿਹਦੇ ਵਿੱਚ ਕਸਟਮ ਮਕਾਨ ਬਣਿਆ ਹੋਇਆ, 12 feet ਤੋਂ ਲੈ ਕੇ 14 feet ਦੀ ਸੀਲਿੰਗ ਹੈ, 3 car garage ਨੇ, 20-25 ਗੱਡੀਆਂ ਡਰਾਈਵ ਵਿੱਚ ਖੜਦੀਆਂ ਨੇ, ਸੈਲਰ ਮੋਟੀਵੇਟ ਨੇ, ਕਲੋਜਿੰਗ ਮਹੀਨੇ ਚ ਕਰਾਉਣੀ ਚਾਹੁੰਦੇ ਹੋ, 2-3 ਚ, ਤੇ ਇਹ ਵਧੀਆ ਡੀਲ ਤੁਹਾਡੀ ਹੋ ਸਕਦੀ ਹੈ, ਬੜਾ ਖੂਬਸੂਰਤ।

0: ਬਾਈ 416 265 22 ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਇੱਕ ਪ੍ਰੋਪਰਟੀ ਆਈ ਹੈ ਸਾਡੇ ਕੋਲ 3 ਬੈਡਰੂਮ ਦਾ ਐਂਡ ਯੂਨਿਟ ਟਾਊਨ ਹਾਊਸ ਹੈ 2 ਸਟੋਰੀ ਟ੍ਰੈਡੀਸ਼ਨਲ ਬੈਕਯਾਰਡ ਨਾਲ ਟਾਊਨ ਹਾਊਸ ਹੈ 50 ਫੁੱਟ ਲੋਟ ਦੇ ਉੱਪਰ ਟਾਊਨ ਹਾਊਸ ਬਣਿਆ ਹੈ 3 ਬੈਡਰੂਮ ਉੱਪਰ ਨੇ 2 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੋਈ ਹੈ 3 ਬੈਡਰੂਮ ਉੱਪਰ ਲਿਵਿੰਗ ਫੈਮਿਲੀ ਵੱਖਰਾ 2 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੈ ਲਗਭਗ 3000 ਸਕੇਅਰ ਫੀਟ ਦਾ ਏਰੀਆ ਇਹਦਾ ਜੇ ਤੁਸੀਂ ਇਸ ਮਕਾਨ ਨੂੰ ਵੀ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਵੀ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਹੋ ਸੈਲ ਕਰਨਾ ਚਾਹੁੰਦੇ ਹੋ ਤੁਹਾਨੂੰ ਕਮਰਸ਼ੀਅਲ ਕੋਈ ਯੂਨਿਟ ਚਾਹੀਦੇ ਨੇ ਜਾਂ ਕੋਈ ਪਲਾਜ਼ਾ ਵੇਚਣਾ ਚਾਹੁੰਦੇ ਹੋ ਗੈਸ ਸਟੇਸ਼ਨ ਵੇਚਣਾ ਚਾਹੁੰਦੇ ਹੋ ਡਾਇਲ 416-262-2 22 ਥੈਂਕ ਯੂ ਵੈਰੀ ਮਚ ਦੀਪਾ ਜੀ
1: ਥੈਂਕ ਯੂ ਸਰ
2: ਹਾਂਜੀ ਦੇਵ ਜੀ ਦੀਪ ਹਾਲਸ ਬ੍ਰੈਂਪਟਨ ਜਿਹੜਾ ਹੈਗਾ ਏਅਰਪੋਰਟ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਤੇ 6141 ਮੇਫੀਲਡ ਰੋਡ ਯੂਨਿਟ ਨੰਬਰ 4445 ਸਾਡਾ ਫੋਨ ਨੰਬਰ ਹੈਗਾ 9059130030 ਅਬ ਮੈਂ ਤੁਹਾਨੂੰ ਤੇ ਤੁਹਾਡੇ ਲਿਸਨਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਕੰਪਲੀਟਲੀ ਰੈਡੀ ਹੈਗੇ ਆਲ ਫੈਸਟਿਵ ਸੀਜ਼ਨਸ ਦੇ ਲਈ ਨਵਰਾਤਰੀ ਹੋਵੇ ਕਰਵਾ ਚੌਥ ਦੀਵਾਲੀ ਧਨਤੇਰਸ ਤੁਹਾਨੂੰ ਕੋਈ ਵੀ ਸਮਾਨ ਚਾਹੀਦਾ ਹੋ ਘਰ ਦੇ ਲਈ ਹੋਮ ਐਸੈਂਸ਼ੀਅਲਸ ਤੋਂ ਲੈ ਕੇ ਪੂਜਾ ਦਾ ਸਮਾਨ ਵੈਡਿੰਗ ਨੀਡਸ ਗਿਫਟਿੰਗ ਦੇ ਲਈ ਤੁਹਾਨੂੰ ਕੁਛ ਵੀ ਚਾਹੀਦਾ ਹੋ ਇੱਕ ਵਨ ਸਟੋਪ ਸ਼ਾਪ ਆਪਾਂ ਬਣਾ ਰੱਖੀ ਆ ਤੁਸੀਂ ਵੀ ਆਓ ਸਾਰੇ ਵਿਜ਼ਿਟ ਕਰਿਓ ਦੀਪ ਹਾਲਸ ਬ੍ਰੈਂਪਟਨ ਥੈਂਕ ਯੂ ਜੀ
1: ਬੜੀ ਮਿਹਰਬਾਨੀ ਆਪਣੇ ਏਅਰਪੋਰਟ ਅਤੇ ਮੇਫੀਲਡ ਦੇ ਬਿਲਕੁਲ ਕਾਰਨਰ ਤੇ ਇਹਨਾਂ ਦੀ ਲੋਕੇਸ਼ਨ ਹੈ ਲੋ ਜੀ ਜਾਣੇ ਆ ਹੁੰਦੇ ਆ ਸਟੇ ਟਿਊਨ
3: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ ਹੁਣ ਦੱਸੋ ਇਹਦਾ ਕੀ ਇਲਾਜ ਆ Dave Takla, and you are not.
4: Are you ready?
1: Ikka Junction Lay, 647-429-4040. Catering karoni hai, choti bade function lay, no problem. 647-429-4040. Live cooking karoni hai kare, no problem. 647-429-4040. Tusi inare banquet hall ya lounge mein choti badi party karni hai, no problem. 647-429-4040. 647-429-4040.
5: ਭਲਾ ਸਭ ਤੋਂ ਵਧੀਆ ਅੰਮ੍ਰਿਤਸਰੀ ਫਿਸ਼ ਕਿੱਥੋਂ ਮਿਲਦੀ ਹੈ
6: ਤੇ ਅੰਮ੍ਰਿਤਸਰੋਂ ਹੀ ਮਿਲਦੀ ਹੈ ਹੋਰ ਕਿੱਥੋਂ ਮਿਲਣੀ ਆ
5: ਰਹੇ ਨਾ ਬੁੱਧੂ ਦੇ ਬੁੱਧੂ ਉਹ ਮਿਲਦੀ ਹੈ ਤੰਦੂਰੀ ਗ੍ਰਿਲ ਮੀਟ ਸ਼ਾਪ ਤੋਂ ਚਲੋ ਚਲੀਏ ਤੰਦੂਰੀ ਗ੍ਰਿਲ ਮੀਟ ਸ਼ਾਪ ਤੇ
7: ਤੂੰ ਆ ਕੀ ਕਰੀ ਜਾ ਰਹੇ
8: ਮੈਂ ਆਪਣੀ ਗਰਲਫ੍ਰੈਂਡ ਦੇ ਲਵ ਲੈਟਰ ਨੂੰ ਚੁੰਮਦਾ ਪਿਆ
7: ਪਰ ਆ ਤਾਂ ਖਾਲੀ ਆ
8: ਅੱਜ ਕੱਲ ਅਸੀਂ ਗੱਲ ਨਹੀਂ ਕਰ ਰਹੇ ਨਾ
9: ਫਿੱਟੇ ਮੂੰਹ ਤੇਰੇ
10: From the Dave Tatla News Desk, locally covered, nationally connected.
1: ਸਰੀ ਵਿੱਚ ਸੜਕ ਕਿਨਾਰੇ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਕਤਲ ਦਾ ਸ਼ੱਕ ਗੁਜਰਾਤ ਤੋਂ ਖਬਰ ਆਈ ਆ ਉੱਥੇ ਲੋਕੀ ਕਾਮੇ ਆ ਜਿਹੜੇ ਛੱਡ ਛੱਡ ਕੇ ਜਾ ਰਹੇ ਬਿਹਾਰ ਨੂੰ ਵਾਪਸ ਕਹਿੰਦਾ 13 ਘੰਟੇ ਮੈਂ ਕੰਮ ਕਰਦਾ ਇਹਦੇ ਬਦਲੇ ਮੈਨੂੰ ਮਹੀਨੇ ਦੇ 19,500 ਰੁਪਏ ਮਿਲਦੇ ਆ ਪੂਰੇ ਹਫਤੇ ਚ ਮੈਨੂੰ ਕੰਮ ਕਰਨਾ ਪੈਂਦਾ ਜੇਕਰ ਛੁੱਟੀ ਗੱਲਾਂ ਪੈਸੇ ਵੀ ਨਹੀਂ ਮਿਲਦੇ ਸਾਰੇ ਉੱਥੋਂ ਛੱਡ ਛੱਡ ਕੇ ਜਾ ਰਹੇ ਆ ਰੂਸ ਅਤੇ ਯੂਕਰੇਨ ਨੇ ਮੁੜ ਹਮਲੇ ਸ਼ੁਰੂ ਕੀਤੇ ਐਨਰਜੀ ਸੀਜ਼ ਫਾਇਰ ਟੁੱਟ ਗਈ ਹੈ ਆਸਟ੍ਰੀਆ ਦੇ ਵਿੱਚ ਖਬਰ ਆਈ ਆ ਕਹਿੰਦੇ ਜਦੋਂ ਤੁਸੀਂ ਕੁੱਤਿਆਂ ਨੂੰ ਬਾਹਰ ਘੁਮਾਉਣ ਲੈ ਕੇ ਜਾਣਾ ਪਾਣੀ ਦੀ ਬੋਤਲ ਨਾਲ ਲੈ ਕੇ ਆਓ ਜਦੋਂ ਕੁੱਤਾ ਦਰਖਤ ਕੋਲ ਖੜ ਕੇ ਪਿਸ਼ਾਬ ਕਰਦਾ ਤੇ ਪਾਣੀ ਉਹਦੇ ਉੱਪਰ ਪਾਓ ਤਾਂ ਕਿ ਦਰਖਤ ਖਰਾਬ ਨਾ ਹੋਵੇ ਸਾਡੇ ਦਰਖਤ ਵੱਢੀ ਜਾਂਦੇ ਆ ਇੰਡੀਆ ਚ ਸਤੰਬਰ ਵਿੱਚ ਅਮਰੀਕਾ ਵਿੱਚ ਥੋਕ ਮਹਿੰਗਾਈ ਵਿੱਚ ਭਾਰੀ ਵਾਧਾ ਹੋਇਆ ਜੋ ਪਿਛਲੇ 4 ਸਾਲਾਂ ਵਿੱਚ ਸਭ ਤੋਂ ਵੱਡਾ ਉਛਾਲ ਹੈ 3.7% ਜਿਹੜੀ ਇਹਨਾਂ ਦਾ ਇਨਫਲੇਸ਼ਨ ਆ ਉਹ ਉੱਪਰ ਗਿਆ ਇਰਾਨ ਵਦ ਮਦਰ ਆਫ ਆਲ ਬੰਬਸ ਦੀ ਵਰਤੋਂ ਦੇ ਵਿਚਾਰ ਕਰ ਰਿਹਾ ਹੈ ਅਮਰੀਕਾ ਔਰ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਲੌਂਗੈਸਟ ਨੇਮ ਜਿਹੜੇ ਦੇਸ਼ ਦਾ ਹੈ ਉਹ ਦੇਸ਼ ਹੈ ਦ ਯੂਨਾਈਟਿਡ ਕਿੰਗਡਮ ਆਫ ਗ੍ਰੇਟ ਬ੍ਰਿਟਨ ਐਂਡ ਨਾਰਦਰਨ ਆਇਲੈਂਡ ਇੰਡੀਆ 1 ਨਵੰਬਰ ਦੇ ਵਿੱਚ 1 ਨਵੰਬਰ ਤੋਂ ਜਿਹੜੇ ਇੰਡੀਆ ਦੇ ਫੋਨ ਆ ਉਹ ਤੇ ਕਾਲਰ ਦਾ ਨਾਮ ਦਿਖਿਆ ਕਰੂਗਾ ਜਿਸ ID ਤੇ ਸਿਮ ਖਰੀਦੀ ਆ ਉਹ ਨਾਮ ਉੱਪਰ ਆਇਆ ਕਰੇਗਾ ਯੂਰਪ ਨੇ ਰੂਸ ਤੋਂ 30 ਲੱਖ ਕਰੋੜ ਰੁਪਏ ਦੇ ਤੇਲ ਅਤੇ ਗੈਸ ਖਰੀਦਿਆ ਆਲਰਾਈਟ ਸਾਡੇ ਨਾਲ ਅਭਿਸ਼ੇਕ ਜੀ ਹਾਜ਼ਰ ਨੇ ਜਨਾਬ
11: ਸਤਿ ਸ਼੍ਰੀ ਅਕਾਲ ਦੇਵ ਭਾਜੀ ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ ਹੁਣ ਸੁਣੋ ਜੀ ਕਮਰਸ਼ੀਅਲ ਲਿਸਟਿੰਗਸ ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ ਬਰਗਰ ਕਿੰਗ ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ ਹਾਈਲੀ ਪ੍ਰੋਫਿਟੇਬਲ ਐਕਸਲੈਂਟ ਲੋਕੇਸ਼ਨ ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ 2 ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਖ ਭਾਜੀ ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ 5+3 ਬੈਡਰੂਮ ਦਾ 6500 ਸਕੁਅਰ ਫੁੱਟ ਲਿਵਿੰਗ ਸਪੇਸ, 60

0: by Tysofoot, the premium lot. Absolutely amazing luxurious property available hai ji. Kipling Station de naal ek bed ek bath da condo. Navi building sirf aur sirf 3,99,000 de andar. Investment property London de andar sirf aur sirf 7.5 lakh de andar with legal basement, cash flow positive property, $4,300 rent te chadi available hai. Barry de andar 4 bedroom da ghar, 1 bedroom di basement, off market deal hai. Jekar tusi buy, sell ya invest karna chahne ho, mainu hune call karo. Abhishek Realtor 647-792-7000. 647-792-7000.
1: Did someone says free pizza and no tax from Frigidaire? Stone baked pizza experience live and you will have a free pizza while you're here. Frigidaire offering you no tax on Frigidaire Gallery and Professional. Don't miss this event on this Saturday, October 17, 11 till 3 o'clock.
2: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002
3: ਬਾਹਰ ਕਾ ਬਈ ਤੇਰੀ ਮੰਗਣੀ ਹੋ ਗਈ
4: ਹੋ ਹੀ ਗਈ ਹੈ
3: ਭਾਬੀ ਦਾ ਕੀ ਨਾਮ ਹੈ
4: ਗੂਗਲ ਕੌਰ
3: ਏਦਾਂ ਕਿਉਂ
4: ਸਵਾਲ ਮੈਂ ਇੱਕ ਪੁੱਛਦਾ ਜਵਾਬ ਦੱਸ ਦਿੰਦੀ ਹੈ
3: ਫਿੱਟੇ ਮੂੰਹ ਤੇਰੇ
5: From the Dave Tatla News Desk, locally covered, nationally connected.
2: ਬਨਾਰਸ ਵਿੱਚ ਧਮਾਕੇ ਤੋਂ ਬਾਅਦ ਇੱਕ 2 ਮੰਜ਼ਿਲਾ ਘਰ ਢਹਿ ਗਿਆ ਕਈ ਲੋਕ ਮਲਬੇ ਹੇਠ ਦੱਬੇ ਗਏ ਨੇ ਪਟਾਕੇ ਬਣਾਏ ਜਾਂਦੇ ਸੀ ਪਟਾਕੇ ਸੰਜੇ ਦੱਤ ਨੇ ਕਿਹਾ 1993 ਵਿੱਚ ਆਪਣੇ ਘਰ ਹਥਿਆਰ ਰੱਖਣ ਬਾਰੇ ਗੱਲ ਕਰਦਿਆਂ ਕਿਹਾ ਗਲਤੀਆਂ ਮੇਰੀਆਂ ਸਨ ਇਹਦੀ ਸਾਰੀ ਰਿਪੋਰਟ ਤੁਸੀਂ ਪੜ੍ਹ ਸਕਦੇ ਹੋ davetatla.com ਤੇ ਜਾ ਕੇ ਉਮਰਪ੍ਰੀਤ ਜੀ ਸਾਡੇ ਨਾਲ ਹਾਜ਼ਰ ਨੇ ਉਮਰਪ੍ਰੀਤ ਜੀ
6: ਥੈਂਕ ਯੂ ਸੋ ਮਚ ਦੇਵ ਜੀ ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਇਨਫੋਰਮੇਸ਼ਨ ਦਿੰਦੇ ਹਾਂ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਤੁਹਾਡੀ ਓਵਰਆਲ ਫਾਈਨੈਂਸਿਸ ਦੀ ਪਲੈਨਿੰਗ ਆ ਜਾਂਦੀ ਹੈ ਜਿਹਦੇ ਚ ਤੁਹਾਡੀਆਂ ਇਨਵੈਸਟਮੈਂਟਸ ਦੇ ਵਿੱਚ ਤੁਸੀਂ ਕਿਹੜਾ ਆਪਾਂ ਟੂਲ ਚੂਜ਼ ਕਰਨਾ ਤੁਹਾਡੇ ਫਿਊਚਰ ਗੋਲ ਕੀ ਹੈ ਤੁਹਾਡੀ ਫੈਮਿਲੀ ਇਨਕਮ ਕੀ ਹੈ ਉਹਦੇ ਹਿਸਾਬ ਨਾਲ ਆਪਾਂ ਦੇਖ ਸਕਦੇ ਹਾਂ ਵੀ ਕਿਹੜਾ ਟੂਲ ਤੁਹਾਡੇ ਲਈ ਠੀਕ ਹੈ ਤੇ ਨਾਲ ਦੀ ਨਾਲ ਆਪਾਂ ਕਿਹੜੇ ਫੰਡ ਚੂਜ਼ ਕਰੀਏ ਕਿੰਨੇ ਉਹ ਫੰਡਸ ਗਰੋ ਕਰਨ ਤਾਂ ਕਿ ਤੁਹਾਡੇ ਫਿਊਚਰ ਗੋਲ ਅਚੀਵ ਵੀ ਹੋਣ ਤੇ ਟੈਕਸ ਐਫੀਸ਼ੈਂਟਲੀ ਤੁਸੀਂ ਉਸ ਪੈਸੇ ਨੂੰ ਯੂਜ਼ ਵੀ ਕਰ ਸਕੋ ਉਹਦੇ ਨਾਲ ਨਾਲ ਫਾਈਨੈਂਸ਼ੀਅਲ ਪਲੈਨਿੰਗ ਚ ਆਉਂਦਾ ਤੁਹਾਡੀ ਇੰਸ਼ੋਰੈਂਸ ਪਲੈਨਿੰਗ ਰਿਟਾਇਰਮੈਂਟ ਪਲੈਨਿੰਗ ਇਨਹੈਰੀਟੈਂਸ ਪਲੈਨਿੰਗ ਕਿ ਅਸੀਂ ਜੇ ਮਲਟੀਪਲ ਪ੍ਰੋਪਰਟੀਜ਼ ਓਨ ਕਰਦੇ ਹਾਂ ਜਾਂ ਸਾਡੇ ਬਿਜ਼ਨਸਿਸ ਹੈਗੇ ਜਾਂ ਸਾਡੀਆਂ ਕੋਈ ਵੀ ਇਨਵੈਸਟਮੈਂਟਸ ਹੈ ਉਹ ਅਗਲੀ ਜਨਰੇਸ਼ਨ ਤੱਕ ਕਿਵੇਂ ਜਾਣੀ ਹੈ ਕਿਵੇਂ ਆਪਾਂ ਕੈਪੀਟਲ ਗੇਨ ਟੈਕਸਿਸ ਕੈਲਕੂਲੇਟ ਕਰੀਏ ਉਹਨੂੰ ਪੇਮੈਂਟ ਦਾ ਕੀ ਆਪਾਂ ਅਰੇਂਜਮੈਂਟ ਕਰ ਸਕਦੇ ਹਾਂ ਜਾਂ ਪ੍ਰੋਬੇਟ ਫੀਸ ਆਪਾਂ ਕਿਵੇਂ ਬਚਾ ਸਕਦੇ ਹਾਂ ਸੋ ਇਹ ਸਾਰੀਆਂ ਚੀਜ਼ਾਂ ਇਨਹੈਰੀਟੈਂਸ ਪਲੈਨਿੰਗ ਦੇ ਵਿੱਚ ਆਉਂਦੀਆਂ ਇੰਸ਼ੋਰੈਂਸ ਪਲੈਨਿੰਗ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ ਦੇਖੋ ਜਦੋਂ ਅਸੀਂ ਆਪਣੀ ਲਾਈਫ ਸ਼ੁਰੂ ਕਰਦੇ ਹਾਂ ਅਸੀਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਬੱਚੇ ਹੋਏ ਅਸੀਂ ਹਸਬੈਂਡ ਵਾਈਫ ਡਿਸਕਸ ਕਰਦੇ ਹਾਂ ਵੀ ਅਸੀਂ ਕਿੰਨੇ ਦੀ ਮੌਰਗੇਜ ਅਫੋਰਡ ਕਰ ਸਕਦੇ ਹਾਂ ਉਨੇ ਦੀ ਆਪਾਂ ਮੌਰਗੇਜ ਲੈ ਲੈਂਦੇ ਹਾਂ ਜਾਂ ਕੋਈ ਬਿਜ਼ਨਸ ਸ਼ੁਰੂ ਕਰਨਾ ਕਿੰਨੇ ਦਾ ਲੋਨ ਹੋਣਾ ਚਾਹੀਦਾ ਸੋ ਗੱਲ ਇਹ ਹੈ ਵੀ ਜੋ ਵੀ ਅਸੀਂ ਲਾਇਬਿਲਟੀਜ਼ ਲਈਆਂ ਉਹ ਸਾਡੀਆਂ ਲਾਇਬਿਲਟੀਜ਼ ਸਾਡੇ ਨਾਲ ਖਤਮ ਹੋ ਜਾਣੀਆਂ ਚਾਹੀਦੀਆਂ ਕੱਲ ਨੂੰ ਜੇ ਸਾਨੂੰ ਕੁਝ ਹੋ ਜਾਂਦਾ ਤਾਂ ਸਾਡਾ ਕੋਈ ਹੱਕ ਨਹੀਂ ਬਣਦਾ ਵੀ ਅਸੀਂ ਉਹ ਲੋਨ ਅਸੀਂ ਉਹ ਲਾਇਬਿਲਟੀਜ਼ ਆਪਣੇ ਸਪਾਊਸ ਨੂੰ ਟ੍ਰਾਂਸਫਰ ਕਰੀਏ ਉਹ ਸਾਡਾ ਜਿਹੜਾ ਸਰਵਾਈਵਿੰਗ ਸਪਾਊਸ ਹੈ ਉਹ ਸਟਰਗਲ ਕਰੇ ਉਹਨਾਂ ਲਾਇਬਿਲਟੀਜ਼ ਨੂੰ ਪੇ ਕਰਨ ਲਈ ਜਿਹੜੀਆਂ ਅਸੀਂ ਉਹਦੇ ਨਾਲ ਕਮਿਟਮੈਂਟ ਦੇ ਵਿੱਚ ਲਈਆਂ ਸੀਗੀਆਂ ਜਾਂ ਸਾਡੇ ਬੱਚਿਆਂ ਤੇ ਉਹਨਾਂ ਲਾਇਬਿਲਟੀਜ਼ ਦਾ ਕੋਈ ਇੰਪੈਕਟ ਪਏ ਸੋ ਅਸੀਂ ਹਾਂ ਅਸੀਂ ਉਹਨਾਂ ਲਾਇਬਿਲਟੀਜ਼ ਨੂੰ ਪੇ ਆਫ ਕਰ ਦਾਂਗੇ ਅਸੀਂ ਕੰਮ ਕਰ ਰਹੇ ਹਾਂ ਸਾਡੀ ਇਨਕਮ ਜਨਰੇਟ ਹੋ ਰਹੀ ਹੈ ਬਟ ਅਨਫੋਰਚੁਨੇਟਲੀ ਜੇ ਪ੍ਰੀ ਮੈਚਿਓਰ ਡੈਥ ਹੋ ਜਾਂਦੀ ਹੈ ਤਾਂ ਉਸ ਕੇਸ ਦੇ ਵਿੱਚ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਇੱਕ ਬਹੁਤ ਹੀ ਵਧੀਆ ਬੈਕਅਪ ਪਲਾਨ ਹੈ ਬਹੁਤ ਵਾਰ ਦੇਖਦੇ ਹਾਂ ਦੇਵ ਜੀ ਆਪਾਂ ਜਦੋਂ ਆਪਾਂ ਕਿਸੇ ਵੀ ਫਿਨਰਲ ਤੇ ਜਾਈਏ ਪ੍ਰੀ ਮੈਚਿਓਰ ਡੈਥ ਹੋਈ ਹੈ ਫੈਮਿਲੀ ਦਾ ਬਹੁਤ ਬੁਰਾ ਹਾਲ ਹੁੰਦਾ ਤੇ ਨਾਲ ਦੀ ਨਾਲ ਮਤਲਬ ਇੱਕ ਗੱਲ ਤਾਂ ਜ਼ਰੂਰ ਆਉਂਦੀ ਹੁੰਦੀ ਆ ਸਾਹਮਣੇ ਵੀ ਇੰਸ਼ੋਰੈਂਸ ਹੈ ਸੀ ਸੋ ਕਿਤੇ ਨਾ ਕਿਤੇ ਅਸੀਂ ਸਾਰੇ ਇੰਸ਼ੋਰੈਂਸ ਦੀ ਇੰਪੋਰਟੈਂਸ ਨੂੰ ਤਾਂ ਸਮਝਦੇ ਹਾਂ ਲੇਕਿਨ ਅਸੀਂ ਉਸ ਗੱਲ ਨੂੰ ਐਕਸੈਪਟ ਨਹੀਂ ਕਰਦੇ ਵੀ ਸਾਨੂੰ ਇੰਸ਼ੋਰੈਂਸ ਲੈਣੀ ਚਾਹੀਦੀ ਆ ਉਲਟਾ ਕਈ ਵਾਰ ਆਪਾਂ ਹੋਰ ਵੀ ਡਿਲੇ ਕਰਦੇ ਰਹਿੰਦੇ ਹਾਂ ਬਹੁਤ ਵਾਰ ਜਦੋਂ ਅਸੀਂ ਫੈਮਿਲੀਜ਼ ਨੂੰ ਮਿਲਦੇ ਹਾਂ ਕਹਿੰਦੇ ਜੀ ਅੱਜ ਤੋਂ 20 ਸਾਲ ਪਹਿਲੇ ਆਪਾਂ ਲੈ ਲੈਂਦੇ ਕੋਈ ਪਰਮਾਨੈਂਟ ਪਲਾਨ ਲੈਣਾ ਉਸ ਟਾਈਮ ਤੇ ਸਾਨੂੰ ਬਹੁਤ ਵਧੀਆ ਪ੍ਰੀਮੀਅਮ ਦੇ ਵਿੱਚ ਮਿਲ ਜਾਣਾ ਸੀਗਾ ਬਟ ਕਰ ਲਿਆ ਵੀ ਨਹੀਂ ਲਿਆ ਹੁਣ ਅੱਜ ਆਪਾਂ ਉਸ ਚੀਜ਼ ਤੇ ਐਕਸ਼ਨ ਲੈ ਸਕਦੇ ਹਾਂ, ਅੱਜ ਤੋਂ ਆਪਾਂ ਡਿਲੇ ਨਾ ਕਰੀਏ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਨਾ ਇੰਸ਼ੋਰੈਂਸ ਦਾ ਪ੍ਰੀਮੀਅਮ ਘਟਣਾ ਤੇ ਨਾ ਆਪਣੀ ਹੈਲਥ ਦੇ ਵਿੱਚ ਕੋਈ ਐ ਕਿ ਕੋਈ ਹੈਲਥ ਇਸ਼ੂ ਆ ਚੁੱਕਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਉਹਨੂੰ ਕੋਈ ਬਹੁਤ ਜ਼ਿਆਦਾ ਆਪਣੀ ਹੈਲਥ ਨੂੰ ਠੀਕ ਕਰ ਲਾਂਗੇ। ਸੋ ਅੱਜ ਜੋ ਵੀ ਤੁਹਾਡੀ ਹੈਲਥ ਹੈ, ਜੋ ਵੀ ਤੁਹਾਡੀ ਏਜ ਹੈ, ਆਪਾਂ ਉਸ ਪ੍ਰੀਮੀਅਮ ਨੂੰ ਲੌਕ ਕਰ ਲਈਏ। ਸੋ ਕੋਈ ਵੀ ਕੁਐਸਚਨ ਤੁਹਾਡਾ ਲਾਈਫ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474416 1616, 647 446 1616 1616
2: ਇਹਨਾਂ ਦਾ ਨੰਬਰ ਹੈ। ਖਬਰ ਆ ਰਹੀ ਹੈ ਦਿੱਲੀ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਵੱਲੋਂ ਬੈਂਕਾਕ ਤੋਂ ਆਇਆ 150 ਕਰੋੜ ਦਾ ਨਸ਼ੀਲਾ ਪਦਾਰਥ ਜਿਹੜਾ ਬਰਾਮਦ ਕੀਤਾ ਗਿਆ। ਤੁਸੀਂ ਟਰੱਕ ਖਰੀਦਣਾ ਚਾਹੁੰਦੇ ਹੋ, ਯੂਜ਼ ਟਰੱਕ ਲੈਣਾ, ਨਵਿਆਂ ਵਰਗੇ ਯੂਜ਼ ਟਰੱਕ ਲੈਣੇ ਆ, ਟ੍ਰੇਲਰ ਲੈਣੇ ਆ, ਨਵਿਆਂ ਵਰਗੇ ਟ੍ਰੇਲਰ ਲੈਣੇ ਆ, ਸੱਜੇ ਖੱਬੇ ਕਿਤੇ ਜਾਣ ਦੀ ਲੋੜ ਨਹੀਂ, ਫਾਈਨਾਂਸਿੰਗ ਖੁਦ ਆਪ ਕਰਦੇ ਨੇ ਨਿਸਕੂ ਟਰੱਕ ਸੇ 7055 ਟੋਬਰਮ ਤੇ। ਤੁਸੀਂ ਜਾ ਕੇ ਦੇਖੋ ਐਨ ਚਿੱਟੇ ਚਿੱਟੇ ਜਿਹੜੇ ਖੜੇ ਬੜੇ ਸੋਹਣੇ ਲੱਗਦੇ ਆ ਟਰੱਕ ਤੇ ਟ੍ਰੇਲਰ, ਤੁਸੀਂ ਲੈ ਸਕਦੇ ਹੋ। ਟਾਇਰਾਂ ਤੇ ਕੈਕ ਜੀ ਮਾਰਦੇ ਹੁੰਦੇ ਉਹ ਵੀ ਮਾਰ ਕੇ ਦੇਖ ਲਓ, ਨੋ ਪ੍ਰੋਬਲਮ। 7055 ਟੋਬਰਮ ਰੋਡ, ਨਿਸਕੂ ਟਰੱਕ ਸੇ, ਫਾਈਨਾਂਸਿੰਗ ਖੁਦ ਕਰਵਾ ਕੇ ਦੇਣਗੇ। 647 589 89 589 89 99। ਕਮਲ ਜੀ ਜੀ ਪੁਰਾਣਾ ਸਵਾਗਤ ਹੈ ਵੀਰੇ।
7: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਮਹਾਰਾਜ, ਕੀ ਸੰਦੇਸ਼ ਅੱਜ?
7: ਦੇਵ ਜੀ ਸੰਦੇਸ਼ ਇਹ ਆ ਵੀ ਜਦੋਂ ਆਪਾਂ ਜਿਵੇਂ ਮੁੜਗੀ ਦੀ ਜਦੋਂ ਵੀ ਗੱਲ ਕਰਦੇ ਨਾ, ਮੁੜਗੀ ਦੇ ਵਿੱਚ ਕੋਈ ਜ਼ਿਆਦਾ ਤਾਂ ਆਪਣੀ ਕੋਈ ਗੱਲ ਹੈ ਨੀ, ਦੋ ਤਿੰਨ ਗੱਲਾਂ ਜ਼ਰੂਰ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ ਹਨਾ। ਆਪਾਂ ਇੰਨੇ ਚਿਰ ਤੋਂ ਕਹਿ ਰਹੇ ਹਾਂ, ਪਹਿਲੀ ਗੱਲ ਤਾਂ ਜੇ ਕਿਸੇ ਨੇ ਵੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਬੁੱਕ ਕਰਾਲੀ ਆ, ਲੱਖ ਬੁੱਕ ਕਰਾਲੀ ਆ, ਤੁਸੀਂ ਆਪਦੀ ਹੈਸੀਅਤ ਦੇ ਹਿਸਾਬ ਨਾਲ ਬੁੱਕ ਕਰਾਲੀ ਆ, ਪਰ ਉਸ ਕੰਡੀਸ਼ਨ ਦੇ ਵਿੱਚ ਇਹ ਹੁੰਦਾ ਤੁਹਾਡੀ ਚੰਗੀ ਸਲਾਹ ਇਹੀ ਹੋਊਗੀ ਤੁਸੀਂ ਆਪਦੀ ਮੌਰਗੇਜ ਪਹਿਲਾਂ ਹੀ ਕਰਵਾ ਕੇ ਰੱਖੋ, ਤਾਂ ਕਿ ਤੁਹਾਨੂੰ ਕਲੋਜਿੰਗ ਟਾਈਮ ਇਹਦੇ ਵਿੱਚ ਕੋਈ ਵੀ ਜਿਵੇਂ ਕਹਿੰਦੇ ਨੇ ਨਾ ਇਹਦੇ ਵਿੱਚ ਤੁਹਾਡੀ ਭਾਈਦੜ ਪਵੇ, ਨਾ ਤੁਹਾਨੂੰ ਕੋਈ ਇਹੋ ਜਿਹੀ ਅਨਸਖਾਵੀ ਚੀਜ਼ ਦਾ ਸਾਹਮਣਾ ਕਰਨਾ ਪੈ ਜਾਵੇ ਜਿਹੜੇ ਤੁਹਾਡੇ ਫਾਈਨੈਂਸ਼ੀਅਲ ਦੇ ਉੱਤੇ ਬਰਡਨ ਨਹੀਂ, ਬਹੁਤ ਵੱਡਾ ਬਰਡਨ ਪੈ ਜਾਵੇ ਹਨਾ। ਦੂਸਰੀ ਗੱਲ ਦੇਵ ਜੀ, ਜੇ ਕਿਸੇ ਵੀ ਭੈਣ ਭਰਾ ਨੇ ਘਰ ਲਿਆ, ਪ੍ਰੋਪਰਟੀ ਲਈ ਆ, ਬੈਸਟ ਹੋਊਗਾ ਉਸ ਪ੍ਰੋਪਰਟੀ ਦੇ ਪਿੱਛੇ ਲਾਈਨ ਆਫ ਕ੍ਰੈਡਿਟ ਤੁਹਾਡੇ ਜ਼ਰੂਰ ਹੋਵੇ, ਕਿਉਂਕਿ ਲਾਈਨ ਆਫ ਕ੍ਰੈਡਿਟ ਇੱਕ ਇਹੋ ਜਿਹਾ ਪ੍ਰੋਡਕਟ ਆ ਜਿਹੜੀ ਤੁਹਾਡੀ ਪ੍ਰੋਪਰਟੀ ਨੂੰ ਚੰਗੇ ਮਾੜੇ ਟਾਈਮ ਦੇ ਵਿੱਚ ਬਚਾ ਸਕਦਾ। ਹੁਣ ਜੇ ਮਿਲੀਅਨ ਦੀ ਤੁਹਾਡੀ ਪ੍ਰੋਪਰਟੀ ਆ, ਮਿਲੀਅਨ ਦੀ ਪ੍ਰੋਪਰਟੀ ਲਈ ਤੁਹਾਨੂੰ ਮਿਲੀਅਨ ਡਾਲਰ ਤਾਂ ਰੱਖਣ ਦੀ ਲੋੜ ਨਹੀਂ ਗੀ, ਜੇ ਤੁਹਾਡੇ ਕੋਲ ਕੋਈ ਮੰਨ ਲਓ ਲੱਖ ਡਾਲਰ ਦੀ ਵੀ ਲਾਈਨ ਆਫ ਕ੍ਰੈਡਿਟ ਹੁੰਦੀ ਆ, ਤਾਂ ਵੀ ਤੁਸੀਂ 2-3 ਸਾਲ ਤੁਹਾਡੀ ਪ੍ਰੋਪਰਟੀ ਸਰਵਾਈਵ ਕਰ ਸਕਦੀ ਆ। ਤੀਸਰੀ ਗੱਲ ਇਹ ਆ, ਜੇ ਕਿਸੇ ਵੀ ਭੈਣ ਭਰਾ ਨੇ ਪਹਿਲਾਂ ਘਰ ਲੈਣਾ ਜਾਂ ਫਸਟ ਟਾਈਮ ਬਾਇਰ ਆ, ਉਹਨੂੰ ਵੀ ਇਸ ਚੀਜ਼ ਦਾ ਨੌਲੇਜ ਲੈ ਕੇ ਹੀ ਕਰ ਲੈਣਾ ਚਾਹੀਦਾ ਵੀ ਸਾਡੀ ਪੇਮੈਂਟ ਕਿੰਨੀ ਬਣੂਗੀ, ਅਸੀਂ ਕਿਹੜੀ ਬੈਂਕ ਕੋਲ ਜਾ ਸਕਦੇ ਹਾਂ, ਸਾਨੂੰ ਡਾਊਨ ਪੇਮੈਂਟ ਕਿੰਨੇ 10% ਨਾਲ ਮਿਲੂਗਾ, 20% ਨਾਲ ਮਿਲੂਗਾ, ਸਾਨੂੰ ਕਿਹੜੇ ਲੈਂਡਰ ਤੋਂ ਮਿਲੂਗਾ, ਤਾਂ ਕਿ ਤੁਸੀਂ ਏ ਬੀ ਕਰਦੇ ਐਂਡ ਦੇ ਉੱਤੇ ਜਾ ਕੇ ਪ੍ਰਾਈਵੇਟ ਦੇ ਉੱਤੇ ਨਾ ਚਲੇ ਜਾਓ। ਇਹਨਾਂ ਚੀਜ਼ਾਂ ਦਾ ਬਚਾਅ ਤੁਸੀਂ ਪਹਿਲਾਂ ਕਰ ਸਕਦੇ ਹੋ। ਤੇ ਦੇਵ ਜੀ, ਜੇ ਲਾਸਟ ਗੱਲ ਇਹ ਆ, ਜਿਹੜੇ ਵੀ ਭੈਣ ਭਰਾਵਾਂ ਦੀ ਰੀਨਿਊਲ ਆ ਰਹੀ ਆ, ਬਹੁਤ ਸਾਰੇ ਭੈਣ ਭਰਾ ਹੁੰਦੇ ਰੀਨਿਊਲ ਦੇ ਟਾਈਮ ਦੇ ਉੱਤੇ ਆਪਣੇ ਸਾਈਨ ਕੀਤੇ, ਬੈਂਕ ਨੇ ਤੁਹਾਨੂੰ ਆਫਰ ਦਿੱਤੀ ਕੋਈ ਵੀ, ਚਲੋ ਜੀ ਠਾਠਾ ਸਾਈਨ ਕੀਤੇ, ਤੁਹਾਡੀ ਰੀਨਿਊਲ ਹੋ ਗਈ। ਪਰ ਉਸ ਟਾਈਮ ਦੇ ਉੱਤੇ ਇਹ ਗੱਲ ਹੁੰਦੀ, ਜੇ ਤੁਹਾਡੇ ਸਿਰ ਕੋਈ ਵੀ ਜਿਹੜੇ ਕ੍ਰੈਡਿਟ ਕਾਰਡ ਦੇ ਕਰਜ਼ੇ ਆ ਜਾਂ ਤੁਹਾਡੇ ਕੋਲ ਮਹਿੰਗੇ ਰੇਟ ਆਫ ਇੰਟਰਸਟ ਦਾ ਪ੍ਰੋਡਕਟ ਆ ਤੁਹਾਡੇ ਕੋਲ, ਕਈ ਬਹੁਤ ਸਾਰੇ ਭੈਣ ਭਰਾਵਾਂ ਕੋਲ ਸੈਕਿੰਡ ਮੋਰਗੇਜ ਵੀ ਹੁੰਦੀ ਆ, ਉਹ ਤੁਹਾਡੇ ਕੋਲ ਇੱਕ ਗੋਲਡਨ ਟਾਈਮ ਹੁੰਦਾ, ਇੱਕ ਗੋਲਡਨ ਵਿੰਡੋ ਹੁੰਦੀ ਆ, ਇੱਕ ਸੁਨਹਿਰੀ ਮੌਕਾ ਹੁੰਦਾ, ਤੁਸੀਂ ਆਪਦਾ ਜਿਹੜਾ ਹਾਈ ਰੇਟ ਆਫ ਇੰਟਰਸਟ ਦਾ ਕਰਜ਼ਾ ਮੋਰਗੇਜ ਦੇ ਵਿੱਚ ਐਡ ਕਰਕੇ ਜਿਹੜੀਆਂ ਵੱਡੀਆਂ ਪੇਮੈਂਟਾਂ ਤੇ ਇੱਕ ਛੋਟੀ ਪੇਮੈਂਟ ਤੇ ਲਿਆ ਸਕਦੇ ਹਾਂ, ਕਿਉਂਕਿ ਜਿਹੜਾ ਮੋਰਗੇਜ ਦਾ ਰੇਟ ਆਫ ਇੰਟਰਸਟ ਇੰਨਾ ਘੱਟ ਆ, ਉਹ ਸਾਰੇ ਹੀ ਤੁਹਾਡੇ ਕਰਜ਼ੇ ਤੋਂ ਘੱਟ ਹੁੰਦਾ, ਉੱਥੇ ਤੁਸੀਂ ਆਪਦਾ $1,000 ਦਾ ਫਾਇਦਾ ਕਰ ਸਕਦੇ ਹੋ। ਸੋ ਮੁੱਖ ਦੀ ਗੱਲ, ਕਿਸੇ ਵੀ ਭੈਣ ਭਰਾ ਨੂੰ ਮੋਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਯੂ ਕੈਨ ਕਾਲ ਮੀ ਐਨੀ ਟਾਈਮ 416-356-1870 416-356-1870। ਦੇਵ ਜੀ ਮਿੰਟ ਤੇ ਇਹੀ ਗੱਲ ਕਹੂੰਗਾ, ਕਿਉਂਕਿ ਮੋਰਗੇਜ ਦੇ ਵਿੱਚ ਜੇ ਤੁਸੀਂ ਇੱਧਰ ਉੱਧਰ ਦੇ ਵਿੱਚ ਕਿਤੇ ਵੀ ਤੁਸੀਂ ਮੰਨ ਲਓ ਗਲਤ ਪ੍ਰੋਡਕਟ ਦੇ ਵਿੱਚ, ਗਲਤ ਬ੍ਰੋਕਰ ਦੇ ਹੱਥ ਜਾਂ ਕਿਸੇ ਜਿਹਦਾ ਮਕਸਦ ਸਿਰਫ ਪੈਸਾ ਬਣਾਉਣਾ, ਉਹਦੇ ਹੱਥੀ ਚੜ ਗਏ, ਤੁਹਾਡਾ ਇੱਥੇ $100-200 ਦਾ ਨੁਕਸਾਨ ਨਹੀਂ ਜਿਹੜਾ ਮੈਂ ਤੁਹਾਨੂੰ ਕਹੂੰਗਾ ਤੁਸੀਂ 1-2 ਦਿਨ ਲਾ ਕੇ ਕਵਰ ਕਰ ਲਓਗੇ, ਤੇ ਤੁਹਾਡਾ $1,000 ਦਾ ਨੁਕਸਾਨ ਹੁੰਦਾ। ਸੋ ਜਿੱਥੇ ਤੁਹਾਡਾ ਕੰਮ $1,000 ਦਾ ਆ ਜਾਂਦਾ, ਤੁਹਾਡਾ ਨੁਕਸਾਨ ਵੀ $1,000 ਦਾ ਹੋਣਾ, ਉੱਥੇ ਤੁਹਾਡਾ ਸੇਤ ਹੋਣਾ ਵੀ ਬਣਦਾ, ਤੁਹਾਡੀ ਪੁੱਛ ਗਿੱਛ ਕਰਨੀ ਵੀ ਬਣਦੀ ਆ, ਭਾਵੇਂ ਮੈਂ ਹੀ ਹੋਵਾਂ, ਤੁਹਾਡਾ ਆ ਕੇ ਤੁਹਾਡਾ ਪੁੱਛਣਾ ਬਣਦਾ ਕਿਹੜੀ ਬੈਂਕ ਤੋਂ ਕੰਮ ਹੋਊਗਾ, ਕਿੱਦਾਂ ਹੋਊਗਾ, ਤੁਹਾਡਾ ਸਾਰਾ ਜਾਣਕਾਰੀ ਲੈਣਾ ਤੁਹਾਡਾ ਫਰਜ਼ ਆ, ਤੇ ਜੋ ਤੁਹਾਨੂੰ ਨਿਭਾਉਣਾ ਵੀ ਚਾਹੀਦਾ। ਸੋ ਸਾਫ਼ ਸੁਥਰਾ ਕੰਮ ਮੋੜਗੀ ਦਾ ਕਰਾਉਣਾ, ਟਰਾਂਸਪੇਰੈਂਟ ਕਰਾਉਣਾ, ਜੇ ਕੋਈ ਕਹਿ ਤਾਂ ਕਿਸੇ ਭੈਣ ਭਰਾ ਨੇ ਕਹਿੰਦਾ ਤੁਹਾਡਾ ਕੰਮ ਨਹੀਂ ਹੁੰਦਾ, ਭੈਣ ਭਰਾ ਜਿਹੜੇ ਤੁਹਾਡੇ ਮੋਰਗੇਜ ਦੇ ਸਪੈਸ਼ਲਿਸਟ ਨਹੀਂ ਹੋ ਸਕਦੇ, ਤੁਸੀਂ ਕਿਸੇ ਸਪੈਸ਼ਲਿਸਟ ਨੂੰ ਮਿਲੋ ਤਾਂ ਕਿ ਤੁਹਾਨੂੰ ਐਕਚੁਅਲ ਪਤਾ ਲੱਗੇ ਵੀ ਕੰਮ ਹੋਣਾ ਨਹੀਂ ਗਾ ਤਾਂ ਕਿਉਂ ਨਹੀਂ ਹੋਣਾ ਗਾ। ਸੋ ਮੁੱਖ ਦੀ ਗੱਲ, ਮੋਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ, ਕੋਈ ਵੀ ਕੰਸਰਨ, ਕਾਲ ਕਰਨ ਲਈ ਨੰਬਰ 1-1-416-356-1870 416-356-1870 ਨੰਬਰ ਫਿਰ ਬੋਲ ਦੇਣਾ 416-356-1870 416-356-1870 1870. ਸੋ ਦੇਵ ਜੀ ਇਹਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
2: ਬੜੀ ਮਿਹਰਬਾਨੀ ਭਰਾ, ਥੈਂਕ ਯੂ।

0: ਕਜ਼ਨਸ, ਯਾਦ ਰੱਖੋ ਨਾਮ ਕਜ਼ਨਸ, ਇਹਨਾਂ ਵੱਲੋਂ ਵੋਡਕਾ ਤੁਹਾਡੇ ਲਈ ਪੇਸ਼ ਕੀਤੀ ਜਾਂਦੀ ਹੈ, ਵਿਸਕੀ ਕੀਤੀ ਜਾਂਦੀ ਹੈ, ਟਕੀਲਾ ਸ਼ਾਮਿਲ ਕੀਤੀ ਜਾਂਦੀ ਹੈ, ਬਲੂ ਵੈਬਰ ਗਾਵਾ ਜੋ ਹੈ ਉਹ ਹੈ ਸਿੱਧਾ ਮੈਕਸੀਕੋ ਤੋਂ ਮੰਗਾਇਆ ਜਾਂਦਾ ਹੈ, ਡਾਇਰੈਕਟ ਇੰਪੋਰਟ ਕਰਾਇਆ ਜਾਂਦਾ ਹੈ। ਦੀਵਾਲੀ ਨੇੜੇ ਆ ਗਈ ਹੈ, ਸਾਡੇ ਜਿਹੜੇ ਇਹਨਾਂ ਦੇ ਗਿਫਟ ਗਿਫਟ ਸਰਟੀਫਿਕੇਟ ਆ, ਗਿਫਟ ਬਾਸਕਟ ਆ, ਉਹ ਵੀ ਤੁਸੀਂ ਲੈ ਸਕਦੇ ਹੋ। ਵਿਸ਼ੇਸ਼ ਪੇਸ਼ਕਸ਼, ਪਹਿਲੇ 30 ਦਿਨਾਂ ਦੌਰਾਨ ਪੂਰਾ ਡੱਬਾ ਕੇਸ ਖਰੀਦੋਗੇ ਤਾਂ 40% ਆਫ ਮਿਲੇਗਾ, ਡਿਸਕਾਊਂਟ ਮਿਲੇਗਾ। ਟੇਸਟ ਦਾ ਡਿਫਰੈਂਸ ਦੀਸ ਅਲਟਰਾ ਪ੍ਰੀਮੀਅਮ ਪ੍ਰੋਡਕਟ ਮੇਕਸ, ਓਪਨ ਬਿਟਵੀਨ 11 ਤੇ 7। ਇਹ ਡਾਇਰੈਕਟ ਇਹਨਾਂ ਦੀ ਜਿਹੜੀ ਡਿਸਟਿਲਰੀ ਆ ਉੱਥੋਂ ਲਿਆ ਸਕਦੇ ਹੋ। ਇੱਥੇ ਬੋਲਟਨ ਜੀਆ ਨਾਲ ਹੀ ਆ, 670 ਹਾਰਵਿਕ ਰੋਡ, ਯੂਨਿਟ 6। ਜ਼ਿੰਮੇਵਾਰੀ ਨਾਲ ਪੀਓ, ਡੋਂਟ ਡਰਿੰਕ ਐਂਡ ਡਰਾਈਵ। ਇਹਨਾਂ ਦਾ ਨੰਬਰ ਹੈ 289-585-2000, 585-2000। ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਡਰਾਈਵਰ ਚਾਹੀਦੇ ਆ, ਏਜ਼ਡ ਡਰਾਈਵਰ ਚਾਹੀਦੇ ਆ, ਆਪਣੇ ਆਟੋ ਪਾਰਟ ਦੇ ਡੈਡੀਕੇਟਡ ਰੂਟ ਨੇ, ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ। 905-846-2229, 846-2229 ਐਕਸਟੈਂਸ਼ਨ 4। ਕਟਾਰੀਆ ਟੂਰ ਐਂਡ ਟਰੈਵਲ ਤੋਂ ਟਿਕਟਾਂ ਲਓ ਜੀ, ਸਸਤੀਆਂ ਮਿਲਣਗੀਆਂ। ਟੋਰਾਂਟੋ ਤੋਂ ਦਿੱਲੀ 11.99 ਤੋਂ, ਟੋਰਾਂਟੋ ਤੋਂ ਅੰਮ੍ਰਿਤਸਰ 14.85 ਤੋਂ, ਟੋਰਾਂਟੋ ਤੋਂ ਅੰਮ੍ਰਿਤਸਰ ਰਿਟਰਨ 25.75, ਟੋਰਾਂਟੋ ਦਿੱਲੀ ਰਿਟਰਨ 19.82 ਤੋਂ, ਪਾਕਿਸਤਾਨ ਟੋਰਾਂਟੋ ਕਰਾਚੀ 1235 ਤੋਂ, ਟੋਰਾਂਟੋ ਇਸਲਾਮਾਬਾਦ 1199 ਤੋਂ, ਪਾਕਿਸਤਾਨ ਰਿਟਰਨ ਟੋਰਾਂਟੋ ਕਰਾਚੀ 1880 ਤੋਂ, ਟੋਰਾਂਟੋ ਇਸਲਾਮਾਬਾਦ 2245 ਤੋਂ। ਔਰ ਛੁੱਟੀਆਂ ਮਨਾਉਣ ਜਾਣਾ ਆਲ ਇਨਕਲੂਸਿਵ ਵਕੇਸ਼ਨ ਹੈ ਜੀ, ਡੋਮਿਨਿਕਨ ਰਿਪਬਲਿਕ 1170 ਤੋਂ ਅਤੇ ਮੈਕਸੀਕੋ 1085 ਤੋਂ। ਨੰਬਰ ਇੱਕੋ ਹੀ ਹੈ, 905-678-1200, 678-1200। ਜਾਣੇ ਹਾਂ, ਆਉਂਦੇ ਹਾਂ, ਸਟੇ ਟਿਊਨ, ਪੰਜਾਬੀ ਬਾਈ ਨੇਚਰ ਦਾ ਆਹ ਸੁਨੇਹਾ।
1: ਉਹ ਦੀਵਾਲੀ ਆ ਗਈ ਹੈ ਯਾਰ, ਇੰਨੇ ਘਰਾਂ ਦੇ ਵਿੱਚ ਜਾਣਾ, ਆਪਾਂ ਲਿਸਟ ਤਾਂ ਬਣਾ ਲਈਏ।
2: ਇੱਕ ਤੇ ਹੋ ਗਏ ਆਪਣੇ ਢਿੱਲੋਂ ਸਾਹਿਬ
3: ਪੰਜਾਬੀ ਬਾਈ ਨੇਚਰ,
2: ਓਹੋ ਉਹ ਤਾਂ ਠੀਕ ਹੈ, ਤੇ ਦੂਜੇ ਹੋ ਗਏ ਆਪਣੇ ਬਰਾੜ ਸਾਹਿਬ
3: ਪੰਜਾਬੀ ਬਾਈ ਨੇਚਰ। ਓਹੋ ਦੀਵਾਲੀ ਦਾ ਮਤਲਬ ਇੱਕੋ ਹੀ ਜਗ੍ਹਾ, ਪੰਜਾਬੀ ਬਾਈ ਨੇਚਰ। ਇੱਥੇ ਦੀਵਾਲੀ ਤੋਂ 2-4 ਦਿਨ ਪਹਿਲਾਂ ਪ੍ਰੀ ਆਰਡਰ ਕਰਨ ਤੇ ਮਿਲੇਗਾ 10% ਡਿਸਕਾਊਂਟ,
2: ਤੇ ਨਾਲੇ ਭੀੜ ਤੋਂ ਵੀ ਬਚੋ।
3: 9057944667।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32। 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਟਸ ਯੋਰ ਪ੍ਰੋਬਲਮ, ਦੈਟਸ ਰਾਈਟ ਮਾਈ ਫਰੈਂਡ, ਇਟਸ ਯੋਰ ਪ੍ਰੋਬਲਮ। ਜੋਕ ਸੁਣੋ ਪਹਿਲਾਂ।
4: ਭਗਵਾਨੇ,
5: ਹਾਂਜੀ,
4: ਆ ਹਿਪਨੋਟਾਈਜ਼ ਕੀ ਹੁੰਦਾ ਬਈ?
5: ਹਿਪਨੋਟਾਈਜ਼ ਦਾ ਮਤਲਬ ਸਮੋਹਨ ਹੁੰਦਾ ਕਿ ਜਦੋਂ ਕਿਸੇ ਬੰਦੇ ਨੂੰ ਆਪਣੇ ਵਸ ਚ ਕਰਕੇ ਨਾ ਉਤੋਂ ਕੋਈ ਵੀ ਕੰਮ ਕਰਵਾ ਲਓ।
4: ਉਹ ਜਾ ਝੂਠੀ, ਉਹਨਾਂ ਦਾ ਵਿਆਹ ਕਹਿੰਦੇ ਆ।
6: ਫਿੱਟੇ ਮੂੰਹ ਤੇਰੇ।
0: ਇੱਕ ਫਰਮ ਹੈ ਜਿਹਨਾਂ ਨੂੰ ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US ਲਈ ਡਰਾਈਵਰ ਚਾਹੀਦੇ ਨੇ, ਪੇ ਚੰਗੀ ਟੌਪ ਦੀ ਮਿਲੇਗੀ, ਬਾਈ ਵੀਕਲੀ ਮਿਲੇਗੀ। ਨੰਬਰ ਹੈ 6479724455। ਕੁਲਦੀਪ ਮਾਂਗਟੋਰਾ ਨੂੰ ਫੋਨ ਕਰੋ, 6479726455।
7: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
0: ਇਸ ਤਰ੍ਹਾਂ ਜੁੜੇ ਰਹਿਣਾ, ਕਿਰਨ ਜੀ ਤਿਆਰ ਨੇ ਤੁਹਾਡੇ ਲਈ ਵਤਨੋਂ ਦੂਰ ਪ੍ਰੋਗਰਾਮ ਪੇਸ਼ ਕਰਨਗੇ। ਉੱਪਰ ਵਾਲੇ ਦਾ ਦੁਆ ਕਰਨ, ਮੇਰੇ ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
5: ਕੋਈ
6: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
2: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
6: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 Queen Street East, Unit 26, Brampton.
8: 32, 55, 80. ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
6: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowway Drive।
9: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए nbridgegas.com/winterproofing पर जाएं। नियम और शर्तें लागू।
10: दिस

0: Ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: This is ਵਤਨੋਂ ਦੂਰ ਰੇਡੀਓ।

ਸਸ਼ੀਕਾਲ ਗੁੱਡ ਆਫਟਰਨੂਨ ਦੋਸਤੋ ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ ਭਾਵੇਂ ਇਸ ਟਾਈਮ ਤੁਸੀਂ ਗੱਡੀਆਂ ਚੋਂ ਸੁਣਦੇ ਆ ਕੰਮਾਂ ਕਾਰਾਂ ਤੋਂ ਜਾਂ ਤੁਸੀਂ ਆਪਣੇ ਘਰਾਂ ਚੋਂ ਸਾਨੂੰ ਜਿਹੜਾ ਹੈ ਜੀ ਸੁਣ ਰਹੇ ਨੇ ਤੇ ਸਾਰੇ ਵਧੀਆ ਹੋਣਗੇ ਸਾਰੇ ਜਿਹੜੇ ਜੀ ਨਵੇਂ ਦਿਨ ਦੀ ਸ਼ੁਰੂਆਤ ਦੇ ਵਿੱਚ ਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਸ ਚੀਜ਼ ਦੀ ਹੀ ਜਿਹੜੀ ਜੀ ਆਸ ਕਰਕੇ ਅਸੀਂ ਦੁਬਾਰਾ ਤੁਹਾਡੇ ਤੱਕ ਰੇਡੀਓ ਪ੍ਰੋਗਰਾਮ ਲੈ ਕੇ ਪਹੁੰਚ ਚੁੱਕੇ ਨੇ ਹੁਣੇ ਹੁਣੇ ਤੁਸੀਂ ਦੇਵ ਟਾਤਲਾ ਜੀ ਨੂੰ ਸੁਣ ਕੇ ਹਟੇ ਆ ਤੇ ਹੁਣ ਜਿਹੜੀ ਆ ਜੀ ਸਾਡੀ ਵਾਰੀ ਆ ਗਈ ਆ 2 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੂਗਾ ਜਿਹਦੇ ਵਿੱਚ ਕਿ ਅਸੀਂ ਜਿਹੜਾ ਜੀ ਗੀਤ ਸੰਗੀਤ ਦੇ ਨਾਲ ਕੁਛ ਜਿਹੜਾ ਜੀ ਪੰਜਾਬ ਤੋਂ ਖਬਰਾਂ ਕਿਉਂਕਿ ਇਸ ਟਾਈਮ ਪੰਜਾਬ ਦੇ ਵਿੱਚ ਵੀ ਮਾਹੌਲ ਜਿਹੜਾ ਹੈ ਜੀ ਬਹੁਤ ਟੈਂਸ਼ਨ ਵਾਲਾ ਬਣਿਆ ਹੋਇਆ ਹੈ ਤੇ ਉੱਤੇ ਕੀ ਜਿਹੜਾ ਜੀ ਚੱਲ ਰਿਹਾ ਉਹਦੀ ਵੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਾਂਗੇ ਕੁਛ ਇੱਥੇ ਦੀਆਂ ਲੋਕਲ ਨਿਊਜ਼ ਤੇ ਸਾਡੇ ਸਪੋਂਸਰਸ ਦੇ ਮੈਸੇਜਸ ਦੇ ਨਾਲ ਤੇ ਥੋੜੀ ਹੋਰ ਗੱਲਬਾਤ ਦੇ ਨਾਲ ਜਿਹੜੇ ਜੀ ਰੋਜ਼ ਦੀ ਜ਼ਿੰਦਗੀ ਦੀ ਕਰਕੇ ਆਪਾਂ ਰੇਡੀਓ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰਦੇ ਰਹਾਂਗੇ ਸੋ ਕਰਨੀ ਹੋਵੇ ਕੋਈ ਵੀ ਗੱਲਬਾਤ ਨੰਬਰ ਬਹੁਤ ਹੀ ਆਸਾਨ ਹੈ ਸਾਡਾ 905-799-0999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਔਰ ਅੱਜ ਸੁਖੀ ਜੀ ਥੋੜਾ ਜਿਹਾ ਜਿਹੜਾ ਜੀ ਬਿਜ਼ੀ ਨੇ ਤੇ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਤੇ ਮਨਪ੍ਰੀਤ ਜੀ ਹੀ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰਦੇ ਰਵਾਂਗੇ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ ਆ 16 ਡਿਗਰੀ ਸ਼ਾਮ ਨੂੰ 10 ਡਿਗਰੀ ਓਵਰਨਾਈਟ ਜਿਹੜਾ ਜੀ 12 ਡਿਗਰੀ ਆ ਹਵਾ ਦੀ ਸਪੀਡ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਜਿੱਥੇ ਕਿ ਅੱਜ ਜਿਹੜਾ ਹੈ ਜੀ ਦਿਨ ਚੜਿਆ ਸੀ 7:33 ਤੇ ਦਿਨ ਜਿਹੜਾ ਹੈ ਜੀ ਢਲ ਜਾਣਾ ਆ 6:35 ਤੇ ਸੋ ਇਹ ਸੀਗੀ ਅੱਜ ਦੀ ਕੁਸ਼ਕ ਜਿਹੜੀ ਜੀ ਵੈਦਰ ਰਿਪੋਰਟ ਤੇ ਮੌਸਮ ਵੀ ਜਿਹੜਾ ਹੈ ਜੀ ਕਾਫੀ ਹਵਾ ਵਾਲਾ ਹੋ ਗਿਆ ਹੈ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਵੈਦਰ ਚੇਂਜ ਹੋ ਰਿਹਾ ਤੁਸੀਂ ਆਪਣਾ ਆਪਣੇ ਪਰਿਵਾਰਾਂ ਦਾ ਸਾਰਾ ਜਿਹੜਾ ਜੀ ਧਿਆਨ ਰੱਖੋ ਕਿਉਂਕਿ ਜਦੋਂ ਵੀ ਮੌਸਮ ਜਿਹੜੇ ਜੀ ਬਦਲਦੇ ਨੇ ਕਿਉਂਕਿ 2 ਕੁ ਦਿਨ ਕਾਫੀ ਜਿਹੜੀ ਜੀ ਗਰਮੀ ਹੋ ਰਹੀ ਸੀਗੀ ਤੇ ਹੁਣ ਫੇਰ ਜਿਹੜਾ ਜੀ ਆਪਾਂ ਕਹਿ ਸਕਦੇ ਹਾਂ ਠੰਡਾ ਮੌਸਮ ਆ ਤੇ ਮੇਕ ਸ਼ੁਰ ਕਰੋ ਕਿ ਸਿਹਤ ਦਾ ਧਿਆਨ ਰੱਖੋ ਤੇ ਆਪਣੇ ਬੱਚਿਆਂ ਦਾ ਆਪਣਾ ਜਿਹੜਾ ਜੀ ਵਧੀਆ ਧਿਆਨ ਰੱਖਣਾ ਔਰ ਮੈਂ ਕਿਤੇ ਪੜ੍ਹ ਰਹੀ ਸੀਗੀ ਕਿਸੇ ਨੇ ਬਹੁਤ ਹੀ ਪਿਆਰਾ ਲਿਖਿਆ ਕਹਿੰਦੇ ਕਿਸੇ ਨੂੰ ਕਦਰ ਵੀ ਨਹੀਂ ਤੇ ਕੋਈ ਇੰਤਜ਼ਾਰ ਕਰੀ ਬੈਠਾ ਕਿਸੇ ਨੂੰ ਨਫ਼ਰਤ ਆ ਮੇਰੇ ਨਾਲ ਤੇ ਕੋਈ ਪਿਆਰ ਕਰੀ ਬੈਠਾ ਬਿਲਕੁਲ ਜੀ ਇਹ ਜ਼ਿੰਦਗੀ ਆ ਇਹਦੇ ਵਿੱਚ ਬਹੁਤ ਸਾਰੇ ਲੋਕੀ ਤੁਹਾਨੂੰ ਪਿਆਰ ਕਰੂਗੇ ਬਹੁਤ ਸਾਰੇ ਲੋਕੀ ਤੁਹਾਨੂੰ ਨਹੀਂ ਪਸੰਦ ਕਰੂਗੇ ਸੋ ਜਿਹੜੇ ਮੈਨੂੰ ਲੱਗਦਾ ਹੈ ਕਿ ਹਮੇਸ਼ਾ ਜੋ ਪੋਜ਼ਿਟਿਵ ਸਾਈਡ ਆ ਆਪਾਂ ਨੂੰ ਉਹ ਦੇਖਣੀ ਚਾਹੀਦੀ ਜੋ ਨਹੀਂ ਚਾਹੁੰਦਾ ਜੋ ਤੁਹਾਨੂੰ ਨਹੀਂ ਪਸੰਦ ਕਰਦਾ ਦੈਟਸ ਫਾਈਨ ਬਟ ਜਿੰਨੇ ਚਾਹੁੰਦੇ ਆ ਹਮੇਸ਼ਾ ਆਪਾਂ ਨੂੰ ਉਹ ਸਾਈਡ ਦੇਖਣੀ ਚਾਹੀਦੀ ਕਿ ਠੀਕ ਆ ਸਾਨੂੰ ਕਿੰਨੇ ਲੋਕੀ ਜਿਹੜੇ ਜੀ ਪਿਆਰ ਕਰਨ ਵਾਲੇ ਨੇ ਸੋ ਜੇ ਮੇਰੀ ਇਸ ਗੱਲ ਦੇ ਨਾਲ ਤੁਸੀਂ ਸਹਿਮਤ ਹੋਵੋਗੇ ਤੇ ਜ਼ਰੂਰ ਜਿਹੜਾ ਜੀ ਆਪਣੀ ਲਾਈਫ ਦੇ ਵਿੱਚ ਤੁਸੀਂ ਇਹਨੂੰ ਅਪਲਾਈ ਕਰਨਾ ਆ ਔਰ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸਮੋਸਾ ਐਂਡ ਸਵੀਟ ਫੈਕਟਰੀ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ ਨਾਲ ਦੇ ਨਾਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਸਾਡੇ ਨਾਲ ਪਹੁੰਚ ਚੁੱਕੇ ਨੇ ਬਹੁਤ ਜਲਦੀ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਅੱਜ ਦਾ ਪ੍ਰੋਗਰਾਮ ਜੇਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤੱਕ ਜਿਹੜਾ ਜੀ ਪੇਸ਼ ਕੀਤਾ ਹੈਗਾ ਆ ਪੀਜ਼ਾ ਡਿਪੂ ਦਾ ਪੂਰਾ ਪੂਰਾ ਸਾਥ ਆ ਅਨਾਜ ਮਾਰਟ ਇਹ ਸਾਰੇ ਜਿਹੜੇ ਹੈ ਜੀ ਸਪੈਸ਼ਲ ਕੀ ਆਫਰਸ ਇਹਨਾਂ ਨੇ ਲਾਈਆਂ ਹੋਈਆਂ ਨੇ ਉਹ ਸਾਰੀਆਂ ਅਸੀਂ ਬਹੁਤ ਜਲਦੀ ਤੁਹਾਡੇ ਨਾਲ ਜਿਹੜੀਆਂ ਜੀ ਸਾਂਝੀਆਂ ਕਰਾਂਗੇ ਸੋ ਉਹਦੇ ਤੋਂ ਪਹਿਲਾਂ ਇੱਕ ਬਹੁਤ ਹੀ ਪਿਆਰਾ ਜਿਹੜਾ ਜੀ ਗੀਤ ਆ ਆਪਾਂ ਉਹ ਆਪਣੇ ਲਿਸਨਰਸ ਤੱਕ ਸੁਣਾ ਕੇ ਜਿਹੜੀ ਜੀ ਫਿਰ ਅਗਲੀ ਗੱਲਬਾਤ ਰੇਡੀਓ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ।

0: जी क्या बात है, बहुत ही प्यारा जड़ा जी ये गीत आ। और बिल्कुल जी, रब ने नाल हमेशा जड़ा जी जुड़ के रहना चाहिए, चाहे तुसी किसी भी वाहिगुरु नूं किसी भी जड़ा जी आपां कह सकदे मंदिर दे विच जाने या किसी चर्च दे विच, रब सारयां दा एक आ। बस चलो ठीक आ, आपां हर एक धर्म दे मुताबिक जड़ा जी उहनूं बंड दित्ता है। बट उम्मीद मैं यही करदी आ कि तुसी जिथों भी सुनदे हुंदे, जिथे तक साडी आवाज पहुंचदी हुंदी, साडा सिर्फ एक ही मकसद हुंदा है कि ठीक आ तुहाडे तक एक वधिया मैसेज पहुंचा सकीए, एक वधिया ते प्यार वाली जिहड़ी जी परिवारिक वाली जिहड़ी जी गलबात कीती जावे। ते मैनूं लगदा कि मोस्टली लिसनर साडे नाल जिहड़ी जी इस चीज़ ते जरूर सांझा होणगे कि जो चीज़ जिहड़ी जी सुखी जी ने पहलां स्टार्ट कीती सीगी कि उह हमेशा परिवारिक वाली गल करदे आ, लोकां दी जो ओपीनियन हुंदे, उहनां दी जो प्रॉब्लम्स हुंदी आ उह हमेशा रेडियो ते जिहड़ा जी लै के आउंदे आ। ते हुण असीं वी इही कोशिश करदे कि जे सुखी जी नहीं वी ਹੈਗੇ ਸਟੂਡੀਓ ਦੇ ਵਿੱਚ, ਜੇ ਬਿਜ਼ੀ ਨੇ ਬਾਹਰ ਕਿਤੇ ਗਏ ਨੇ, ਤੇ ਅਸੀਂ ਵੀ ਉਹ ਚੀਜ਼ ਨੂੰ ਜਿਹੜਾ ਜੀ ਕੰਟੀਨਿਊ ਜ਼ਰੂਰ ਰੱਖੀਏ। ਔਰ ਬਹੁਤ ਜਲਦੀ ਜਿਹੜਾ ਜੀ ਅਸੀਂ ਜਲੰਧਰ ਸਟੂਡੀਓ ਮਨਪ੍ਰੀਤ ਜੀ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰਾਂਗੇ। ਬਟ ਉਹਦੇ ਤੋਂ ਪਹਿਲਾਂ ਜਿਹੜਾ ਜੀ ਮੈਂ ਥੋੜ੍ਹਾ ਜਿਹਾ ਹੋਰ ਵੇਰਵਾ ਦੇ ਦੇਵਾਂ ਕਿ ਅੱਜ ਦਾ ਪ੍ਰੋਗਰਾਮ ਟੈਲੀਟਾਈਮ ਇਲੈਕਟ੍ਰੋਨਿਕਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿੱਥੋਂ ਕਿ ਤੁਸੀਂ ਟੀਵੀ ਅਪਲਾਈਂਸ, ਫਰਨੀਚਰ, ਮੈਟਰਸ ਕਿਸੇ ਤਰੀਕੇ ਦੀ ਵੀ ਖਰੀਦਦਾਰੀ ਜਿਹੜੀ ਜੀ ਕਰ ਸਕਦੇ ਹਾਂ, ਕਿਉਂਕਿ ਇਸ ਟਾਈਮ ਇਹਨਾਂ ਦੇ ਬਹੁਤ ਭਾਰੀ ਜਿਹੜੀ ਜੀ ਫੈਸਟਿਵ ਸੀਜ਼ਨ ਸੇਲ ਲੱਗ ਚੁੱਕੀ ਆ। ਤੁਸੀਂ ਪਹੁੰਚਣਾ ਕਿੱਥੇ ਆ, 280 ਰਦਰਫੋਰਡ ਰੋਡ ਸਾਊਥ, ਅਤੇ ਜਦੋਂ ਤੁਸੀਂ ਉੱਥੋਂ ਕੁਛ ਵੀ ਸਮਾਨ ਲੈਣ ਜਾਓਗੇ, ਕਿਉਂਕਿ ਬਹੁਤ ਵੱਡਾ ਸ਼ੋਰੂਮ ਹੈ, ਤੁਸੀਂ ਜ਼ਰੂਰ ਦੱਸਣਾ ਕਿ ਅਸੀਂ ਵਤਨੋਂ ਦੂਰ ਜਿਹੜਾ ਜੀ ਰੇਡੀਓ ਸੁਣ ਕੇ ਆਏ ਹਾਂ, ਤੁਹਾਨੂੰ ਕੁਛ ਨਾ ਕੁਛ ਜਿਹੜਾ ਹੈ ਜੀ ਫ੍ਰੀ ਅਪਲਾਈਂਸ ਨਾਲ ਗਿਫਟ ਜ਼ਰੂਰ ਮਿਲੂਗਾ। ਅਤੇ ਜ਼ਰੂਰ ਦੱਸਣਾ ਵਤਨੋਂ ਦੂਰ। ਤੇ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਕਿਉਂਕਿ ਪੀਜ਼ਾ ਡਿਪੂ ਤੇ ਬਹੁਤ ਸਾਰੇ ਜਿਹੜੇ ਜੀ ਇਹਨਾਂ ਨੇ ਨਵੇਂ ਪੀਜ਼ੇ ਲਾਂਚ ਕੀਤੇ ਨੇ, ਚਾਰੀ ਪੀਜ਼ਾ, ਮੱਖਣੀ ਪੀਜ਼ਾ, ਹੋਰ ਵੀ ਪਤਾ ਨਹੀਂ ਕਿੰਨੇ ਨਵੇਂ ਪੀਜ਼ੇ ਜਿਹੜੇ ਜੀ ਲਾਂਚ ਹੋਏ ਨੇ ਪੀਜ਼ਾ ਡਿਪੂ ਤੇ। ਮੇਰੇ ਕਹਿਣ ਦੇ ਇੱਕ ਵਾਰੀ ਜ਼ਰੂਰ ਪੀਜ਼ਾ ਡਿਪੂ ਦਾ ਪੀਜ਼ਾ ਜਿਹੜਾ ਜੀ ਤੁਸੀਂ ਟਰਾਈ ਕਰਨਾ, ਬਹੁਤ ਜ਼ਿਆਦਾ ਹੀ ਜਿਹੜਾ ਜੀ ਇਹ ਸਵਾਦ ਹੁੰਦਾ ਨਾ ਪੀਜ਼ਾ, ਪੀਜ਼ਾ ਡਿਪੂ ਦਾ। ਤੇ ਹੁਣ ਜਿਹੜੀ ਆ ਜੀ ਗੱਲਬਾਤ ਆਪਾਂ ਥੋੜ੍ਹੀ ਜੀ ਸਟੂਡੀਓ ਦੇ ਵਿੱਚ ਰਾਜਨ ਜੀ ਉਹਨਾਂ ਦੇ ਨਾਲ ਕਰਦੇ ਨੇ। ਸਤਿ ਸ਼੍ਰੀ ਅਕਾਲ ਰਾਜਨ ਜੀ।
1: ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ ਰਾਜਨ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਰਾਜਨ ਜੀ, ਕਿਉਂਕਿ ਹੁਣ ਈਅਰ ਜਿਹੜਾ ਜੀ ਆਲਮੋਸਟ ਐਂਡ ਤੇ ਆ ਚੁੱਕਿਆ ਹੈ ਨਾ, ਆਪਾਂ ਪਹਿਲਾਂ ਵੀ ਗੱਲਬਾਤ ਕਰ ਰਹੇ ਸੀਗੇ ਕਿ ਸਮਾਂ ਬਹੁਤ ਛੇਤੀ ਛੇਤੀ ਜਿਹੜਾ ਜੀ ਲੰਘ ਰਿਹਾ। ਹੁਣ ਤੁਸੀਂ ਦੇਖੋ, ਹੁਣ ਪਿਛਲੇ ਆਪਾਂ ਨੂੰ ਮਤਲਬ ਯਾਦ ਹੁਣ ਹੋਣਾ, ਮੈਨੂੰ ਹੁਣ ਮੈਨੂੰ ਕਈ ਵਾਰੀ ਨਾ ਇੱਦਾਂ ਯਾਦ ਆਉਂਦਾ ਕਿ ਠੀਕ ਆ ਹੁਣੇ ਤਾਂ ਆਹ ਚੀਜ਼ਾਂ ਨਿਕਲ ਕੇ ਗਈਆਂ ਸੀ ਤੇ ਹਨਾ, ਲਾਈਕ ਇਟਸ ਜਸਟ ਲਾਈਕ ਸੋ ਮਚ ਹਨਾ, ਲਾਈਫ ਬਹੁਤ ਛੇਤੀ ਛੇਤੀ ਗੁਜ਼ਰ ਰਹੀ ਹੈ। ਅੱਛਾ ਹੁਣ ਆਪਾਂ ਗੱਲਬਾਤ ਕਰਦੇ ਕਿ ਠੀਕ ਆ, ਬਹੁਤ ਸਾਰੇ ਸਾਨੂੰ ਇੰਸ਼ੋਰੈਂਸ ਦੇ ਵਿੱਚ ਜਿਹੜੇ ਜੀ ਬੈਨੀਫਿਟਸ ਮਿਲਦੇ, ਕੰਪਨੀ ਵੱਲੋਂ ਬੈਨੀਫਿਟਸ ਮਿਲਦੇ, ਜਿਹਦੇ ਵਿੱਚ ਕਿ ਸਪੈਸ਼ਲੀ ਡੈਂਟਲ ਤੇ ਆਈ ਕਵਰੇਜਿਸ ਮਸਟ ਹੁੰਦੀਆਂ, ਕਿਉਂਕਿ ਮੈਨੂੰ ਪਤਾ ਹਨਾ, ਤੇ ਉਹਦਾ ਆਪਾਂ ਬੈਨੀਫਿਟ ਲੈਂਦੇ ਨਹੀਂ ਹੈਗੇ, ਆਪਾਂ ਭੁੱਲ ਜਾਂਦੇ। ਫਿਰ ਜਦੋਂ ਈਅਰ ਐਂਡ ਹੋਣ ਲੱਗਦਾ ਆਪਾਂ ਰਸ਼ ਕਰੀਦਾ, ਨਹੀਂ ਹੁਣ ਕਰਾ ਲਈਏ, ਕਿਉਂਕਿ ਨਹੀਂ ਤਾਂ ਐਕਸਪਾਇਰ ਹੋ ਜਾਣੇ, ਆਪਣੇ ਦੇਸੀਆਂ ਦੀ ਇਹੀ ਇੱਕ ਪ੍ਰੋਬਲਮ ਹੁੰਦੀ ਆ। ਤੇ ਹੁਣ ਤੁਸੀਂ ਮੈਨੂੰ ਦੱਸੋ ਕਿ ਉਹ ਸੋਲਿਊਸ਼ਨ ਦੇ ਵਿੱਚ ਤੁਸੀਂ ਕੀ ਮਤਲਬ ਉਹਨਾਂ ਦੀ ਮਦਦ ਕਰੋਗੇ ਜਾਂ ਤੁਸੀਂ ਕੀ ਉਹਨਾਂ ਨੂੰ ਐਡਵਾਈਸ ਦੇਣਾ ਚਾਹੋਗੇ?
1: ਬਿਲਕੁਲ ਜੀ, ਬੜਾ ਵਧੀਆ ਤੁਸੀਂ ਸਵਾਲ ਕੀਤਾ, ਕਿਉਂਕਿ ਬੜੀ ਵਾਰੀ ਹੁੰਦਾ ਵੀ ਆਪਣੇ ਇੰਪਲੋਈ ਜਿਹੜੇ ਕਸਟਮਰ ਹੁੰਦੇ ਨੇ, ਇਹਨਾਂ ਹੁੰਦਾ ਵੀ ਹਾਂਜੀ ਸਾਡੇ ਕੋਲ ਬੈਨੀਫਿਟਸ ਹੈਗੇ ਨੇ, ਅੱਛੇ ਬੈਨੀਫਿਟਸ ਹੈਗੇ ਨੇ, ਅਸੀਂ ਵਧੀਆ ਕਲਾਸਿਸ ਲਵਾਂਗੇ। ਉਹ ਸੋਚ ਸੋਚ ਕੇ ਇੰਨਾ ਟਾਈਮ ਕੱਢ ਲੈਂਦੇ ਨੇ ਵੀ ਜਦੋਂ ਮੌਕਾ ਆਉਂਦਾ, ਟਾਈਮ ਆਉਂਦਾ, ਫਿਰ ਦੇਖਦੇ ਅੱਛਾ ਯਾਰ ਹੁਣ ਤੇ ਦਸੰਬਰ ਦਾ ਮਹੀਨਾ ਚੜ ਗਿਆ, ਅੱਛਾ ਹੁਣ ਅਪਾਇੰਟਮੈਂਟ ਬੁੱਕ ਕਰਾ ਲੈਂਦੇ ਹਾਂ। ਫਿਰ ਆਪਣਾ ਸਕੈਜੂਲ ਹੁੰਦਾ, ਉਧਰੋਂ ਕ੍ਰਿਸਮਿਸ ਪਾਰਟੀਜ਼ ਹੁੰਦੀਆਂ, ਉਧਰੋਂ ਕੰਮ ਦਾ ਜ਼ੋਰ ਹੁੰਦਾ, ਉਧਰ ਜਦੋਂ ਸਕੈਜੂਲ ਲਿਖੀਦਾ ਤੇ ਡਾਕਟਰ ਦਾ ਸਕੈਜੂਲ ਤੇ ਤੁਹਾਡਾ ਸਕੈਜੂਲ ਨਹੀਂ ਮੈਚ ਕਰਦਾ, ਜੇ ਕਿਤੇ ਡਾਕਟਰ ਦਾ ਸਕੈਜੂਲ ਤੁਹਾਡੇ ਸਕੈਜੂਲ ਨਾਲ ਮੈਚ ਕਰਦਾ, ਉਸ ਦਿਨ ਤੁਸੀਂ ਆਉਂਦੇ ਹੋ, ਫਿਰ ਹੁੰਦਾ ਵੀ ਅੱਛਾ ਹੁਣ ਗਲਾਸਿਸ ਆਰਡਰ ਕਰੀਏ, ਕਈ ਵਾਰੀ ਗਲਾਸਿਸ ਜਿਹੜੀਆਂ ਤੁਹਾਨੂੰ ਪਸੰਦ ਹੁੰਦੀਆਂ ਉਹ ਬੈਕ ਆਰਡਰ ਉੱਤੇ ਹੁੰਦੀਆਂ ਨੇ, ਫਿਰ ਅਸੀਂ ਕਹਿੰਦੇ ਅੱਛਾ ਚਲੋ ਜੀ ਅਸੀਂ ਇਹ ਨਹੀਂ ਇਹ ਲੈ ਲੈਂਦੇ, ਕੰਪਰੋਮਾਈਜ਼ ਕਰ ਲੈਂਦੇ ਵੀ ਜਿਹੜੀਆਂ ਸਾਨੂੰ ਮਿਲ ਜਾਣ ਜਲਦੀ। ਫਿਰ ਜਦੋਂ ਅਸੀਂ ਇੰਸ਼ੋਰੈਂਸ ਨੂੰ ਕਲੇਮ ਸਬਮਿਟ ਕਰਦੇ ਹਾਂ ਤੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਕਿ ਉਸ ਟਾਈਮ ਦੇ ਉੱਤੇ ਹਰ ਬੰਦਾ ਉਸ ਲਾਈਨ ਦੇ ਵਿੱਚ ਖੜਾ ਹੁੰਦਾ ਜਿਹੜਾ ਕਲੇਮ ਸਬਮਿਟ ਹੋ ਰਹੇ ਨੇ, ਸਾਰੇ ਡੈਂਟਲ ਪ੍ਰੋਵਾਈਡਰ, ਸਾਰੇ ਆਪਟੀਕਲ ਪ੍ਰੋਵਾਈਡਰ, ਸਾਰੇ ਫਿਜ਼ੀਓਥੈਰੇਪਿਸਟ ਵਾਲੇ ਸਾਰੇ ਉਸ ਇੰਸ਼ੋਰੈਂਸ ਕੰਪਨੀ ਨੂੰ ਕਲੇਮ ਭੇਜ ਰਹੇ ਨੇ, ਤੇ ਜ਼ਿਆਦਾਤਰ ਜਿਹੜੇ ਪੋਰਟਲ ਇੰਨੇ ਕੁ ਬਿਜ਼ੀ ਹੁੰਦੇ ਨੇ ਕਿ ਉੱਥੇ ਇੱਕ ਇਹ ਰਿਪਲਾਈ ਆਉਂਦੀ ਹੈ ਕਿ ਵੀ ਵਿਲ ਰਿਵਿਊ ਯੂਅਰ ਕਲੇਮ ਐਂਡ ਪੇਮੈਂਟ ਵਿਲ ਸੈਂਡ ਟੂ ਦਾ ਮੈਂਬਰ, ਸੋ ਪਲੀਜ਼ ਟੈਲ ਦਾ ਮੈਂਬਰ ਟੂ ਪੇ ਅਪ ਫਰੰਟ। ਜਦੋਂ ਇਹ ਮੈਸੇਜ ਆਉਂਦਾ, ਫਿਰ ਜਦੋਂ ਅਸੀਂ ਕਸਟਮਰ ਨੂੰ ਕਹਿੰਦੇ ਨੇ ਜੀ ਤੁਹਾਡਾ ਜਿਹੜਾ ਕੰਪਨੀ ਹੈ ਉਹ ਕਹਿੰਦੀ ਜੀ ਅਪ ਫਰੰਟ ਪੇ ਕਰੋ, ਫਿਰ ਕਸਟਮਰ ਕਹਿੰਦਾ ਨਹੀਂ ਜੀ ਸਾਡੀ ਤਾਂ ਡਾਇਰੈਕਟ ਬਿਲਿੰਗ ਹੈਗੀ ਹੈ, ਤੁਸੀਂ ਕਹਿੰਦੇ ਸੀ ਡਾਇਰੈਕਟ ਬਿਲ ਹੋਏਗਾ, ਅਸੀਂ ਡਾਇਰੈਕਟ ਬਿਲ ਕਰਦੇ ਹਾਂ, ਪਰ ਜਦੋਂ ਇੰਸ਼ੋਰੈਂਸ ਕੰਪਨੀਆਂ ਦੇ ਪੋਰਟਲ ਹੀ ਬਿਜ਼ੀ ਹੋ ਜਾਣਗੇ ਉਦੋਂ ਸਾਡੇ ਵੀ ਹੱਥੋਂ ਉਸ ਬਾਤ ਹੈ। ਸੋ ਉਹੀ ਚੀਜ਼ ਜਿਹੜੀ ਤੁਹਾਨੂੰ ਅੱਜ ਬੜੇ ਆਰਾਮ ਦੇ ਨਾਲ ਮਿਲ ਰਹੀ ਹੈ, ਤੁਸੀਂ ਆ ਰਹੇ ਹੋ, ਡਾਕਟਰ ਕੋਲ ਪ੍ਰੋਪਰ ਆਈ ਐਗਜ਼ਾਮ ਕਰਾ ਰਹੇ ਹੋ, ਆਪਣੀ ਮਰਜ਼ੀ ਦੀਆਂ ਗਲਾਸਿਸ ਚੂਜ਼ ਕਰ ਰਹੇ ਹੋ, ਤੇ ਜੇ ਉਹ ਬੈਕਵਰਡ ਦੇ ਉੱਤੇ ਨੇ ਤਾਂ ਵੀ ਤੁਹਾਨੂੰ ਮਹੀਨੇ 'ਚ ਮਿਲ ਰਹੀਆਂ ਨੇ, 15 ਦਿਨ 'ਚ ਮਿਲ ਰਹੀਆਂ ਨੇ, ਪਲੱਸ ਤੁਸੀਂ ਇੰਸ਼ੋਰੈਂਸ ਦਾ ਕਲੇਮ ਪਾ ਰਹੇ ਹੋ ਔਰ ਪੈਸੇ ਵੀ ਸਾਨੂੰ ਡਾਇਰੈਕਟ ਆ ਰਹੇ, ਤੁਹਾਨੂੰ ਪੇ ਨਹੀਂ ਕਰਨਾ ਪੈਂਦਾ, ਅਸੀਂ ਇਹ ਸਾਰੀਆਂ ਚੀਜ਼ਾਂ ਛੱਡ ਕੇ ਲਾਸਟ ਡੇ ਦੇ ਉੱਤੇ ਲਾਸਟ ਮੂਮੈਂਟਸ ਦੇ ਉੱਤੇ ਵੇਟ ਕਰਦੇ ਹਾਂ। ਸੇਮ ਥਿੰਗ ਕਿਰਨ ਜੀ, ਜਿਵੇਂ ਆਪਾਂ ਕਿਤੇ ਜਾਣਾ ਹੋਵੇ, ਆਪਾਂ ਕਹਿੰਦੇ ਅੱਛਾ ਜੀ ਫਲਾਈਟ ਬੁੱਕ ਕਰਾ ਲੈਂਦੇ ਹਾਂ ਜਾਂ ਹੋਟਲ ਬੁੱਕ ਕਰਾ ਲੈਂਦੇ ਹਾਂ, ਅਸੀਂ ਤੁਸੀਂ ਉੱਥੇ ਬਾਅਦ ਚੋਂ ਕਹਿੰਦੇ ਜੀ ਹੁਣ ਹੋਟਲ ਦੇ ਦਿਓ 31 ਦਸੰਬਰ ਜਾਂ ਹੋਟਲ ਦੇ ਦਿਓ, ਉਹ ਹੋਟਲ ਨਹੀਂ ਮਿਲਦੇ। ਕਿਉਂ? ਹਰ ਕੋਈ ਬੰਦਾ ਜਿਹੜਾ ਪਹਿਲੋਂ ਪਲਾਨ ਕਰਦਾ ਉਹ ਚੀਜ਼ ਨੂੰ ਅਵੇਲ ਕਰ ਲੈਂਦਾ, ਜਿਹੜਾ ਬੰਦਾ ਵੇਟ ਕਰਦਾ ਲਾਸਟ ਮੂਮੈਂਟ ਤੇ ਉਹਨੂੰ ਪ੍ਰੋਬਲਮ ਹੁੰਦੀ ਹੈ। ਸੋ ਦੱਸਣਾ ਚਾਹਾਂਗੇ ਵੀ ਜਿਹਨਾਂ ਨੇ ਆਈ ਐਗਜ਼ਾਮ ਵਗੈਰਾ ਕਰਾਉਣੇ ਹੁੰਦੇ ਨੇ, ਡਾਕਟਰ ਸਾਡੇ ਕੋਲ ਹੁਣ ਅੱਜ ਕੱਲ੍ਹ ਤੇ ਪਰਸੋਂ ਤਿੰਨੋਂ ਦਿਨ ਅਵੇਲੇਬਲ ਨੇ। ਥਰਸਡੇ ਅੱਜ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ, ਅੱਜ ਨਹੀਂ ਆ ਸਕਦੇ ਕੱਲ੍ਹ ਨੂੰ ਫਰਾਈਡੇ ਨੂੰ ਸਾਡੀ 35 ਰੈਜ਼ੋਲੂਸ਼ਨ ਡਰਾਈਵ ਵਾਲੀ ਲੋਕੇਸ਼ਨ ਇੱਥੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ। ਤੇ ਜੇ ਤੁਸੀਂ ਕੱਲ੍ਹ ਵੀ ਨਹੀਂ ਆ ਸਕਦੇ ਤੇ ਪਰਸੋਂ ਸੈਟਰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ ਡਾਕਟਰ 2 ਵਜੇ ਤੱਕ ਅਵੇਲੇਬਲ ਨੇ। ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਅਸੀਂ ਕਰਦੇ ਹਾਂ, ਤੁਹਾਡਾ ਵਿਜ਼ਨ ਚੈੱਕ ਕਰਦੇ ਹਾਂ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ, ਔਰ ਅਸੀਂ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਰੱਖੇ ਹੋਏ ਨੇ ਜਿਹਦੇ ਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਲੈਂਪ ਤੇ ਵਿਜੂਅਲ ਫੀਲਡ। ਇਹ 7 ਅਲੱਗ ਅਲੱਗ ਮਸ਼ੀਨਾਂ ਨੇ ਜਿਹੜੇ ਤੁਹਾਡੀ ਅੱਖ ਦਾ ਹਰ ਇੱਕ ਕੋਨਾ ਚੈੱਕ ਕਰਦੇ ਨੇ, ਔਰ ਜੋ ਵੀ ਰਿਜ਼ਲਟ ਆਉਂਦੇ ਨੇ ਤੁਹਾਨੂੰ ਡਿਜੀਟਲੀ ਡਾਕਟਰ ਡਿਸਪਲੇ ਸਕਰੀਨ ਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ ਚ ਕੋਈ ਪ੍ਰੋਬਲਮ ਚੱਲ ਰਹੀ ਹੈ, ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਸੋ ਇਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰੋ 905-460-8888 905-460-8888।
0: ਬਿਲਕੁਲ ਜੀ, ਜਿੱਦਾਂ ਰਾਜਨ ਜੀ ਨੇ ਐਕਸਪਲੇਨ ਕੀਤਾ, ਇਹ ਸਿਚੁਏਸ਼ਨਸ ਕਈ ਵਾਰੀ ਜਿਹੜੀਆਂ ਜੀ ਆ ਜਾਂਦੀਆਂ ਨੇ, ਜਾਂ ਤੁਸੀਂ ਉਦਾਂ ਵੀ ਰੂਟੀਨ ਆਈ ਚੈੱਕਅਪ ਕਰਾਉਣਾ ਹੈ ਜਾਂ ਤੁਹਾਡੇ ਕੋਲ ਕਵਰੇਜਸ ਹੈਗੀਆਂ ਨਹੀਂ ਵੀ ਹੈਗੀਆਂ, ਦੈਟਸ ਫਾਈਨ, ਤੇ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੈ 905-460-8888 ਤੇ ਜਿਹੜੀ ਜੀ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ। ਸੋ ਰਾਜਨ ਜੀ ਆਪਾਂ ਦੁਬਾਰਾ ਜਿਹੜੀ ਜੀ ਗੱਲਬਾਤ ਕਰਦੇ ਆ। ਬਿਲਕੁਲ ਜੀ, ਔਰ ਇੱਕ ਜਿਹੜੀ ਜੀ ਫਰਮ ਆ ਉਹਨਾਂ ਨੂੰ ਜਿਹੜੇ ਜੀ AZ ਡਰਾਈਵਰਸ ਦੀ ਲੋੜ ਹੈਗੀ ਆ, ਤੇ ਕਾਫੀ ਜਿਹੜੀਆਂ ਜੀ ਕਾਲਸ ਉਹਨਾਂ ਕੋਲ ਪਹਿਲਾਂ ਵੀ ਪਹੁੰਚੀਆਂ ਸੀ, ਤੇ ਆਪਾਂ ਨੂੰ ਹੋਰ ਵੀ ਉਹਨਾਂ ਨੂੰ ਜਿਹੜੇ ਜੀ ਪਰਫੈਕਟ ਕੈਂਡੀਡੇਟਸ ਦੀ ਲੋੜ ਹੈਗੀ ਆ। ਜੇ ਤੁਸੀਂ ਟਰੱਕਿੰਗ ਸੈਕਟਰ ਦੇ ਵਿੱਚ ਜੋਬ ਭਾਲ ਰਹੇ ਆ ਤੇ ਤੁਸੀਂ ਇਸ ਨੰਬਰ ਤੇ ਜਿਹੜੀ ਜੀ ਗੱਲਬਾਤ ਕਰ ਲੈਣੀ ਆ 6472-8071 ਤੇ ਗੱਲਬਾਤ ਹੋ ਸਕਦੀ ਹੈ 6472-8071 ਤੇ। ਔਰ ਅੱਜ ਦਾ ਪ੍ਰੋਗਰਾਮ ਜਿਹੜੇ ਇੰਸ਼ੋਰੈਂਸ ਦੇ ਸਯੋਗਨਾ ਵੀ ਪੇਸ਼ ਕੀਤਾ, ਬਹੁਤ ਜਲਦੀ ਅਸੀਂ ਉਹਨਾਂ ਦੇ ਨਾਲ ਵੀ ਜਿਹੜਾ ਜੀ ਜੁੜਾਂਗੇ। ਤੁਸੀਂ ਘਰਾਂ ਦੀ ਇੰਸ਼ੋਰੈਂਸ ਲੈਣੀ, ਕੋਈ ਗੱਡੀਆਂ ਦੀ ਇੰਸ਼ੋਰੈਂਸ ਲੈਣੀ, ਜਾਂ ਕੋਈ ਟਰੱਕ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਲੈਣੀ ਆ ਤੇ ਗੱਲਬਾਤ ਤੁਸੀਂ JD ਹੋਰਾਂ ਦੇ ਨਾਲ ਕਰ ਸਕਦੇ ਆ 416-902-0706 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। ਔਰ ਹੁਣ ਸਾਡੀ ਲਾਈਨ ਜਿਹੜੀ ਆ ਜੀ ਜਲੰਧਰ ਸਟੂਡੀਓ ਮਨਪ੍ਰੀਤ ਜੀ ਦੇ ਨਾਲ ਜੁੜ ਚੁੱਕੀ, ਸੋ ਆਪਾਂ ਉਹਨਾਂ ਦੇ ਨਾਲ ਥੋੜੀ ਜਿਹੀ ਗੱਲਬਾਤ ਅੱਜ ਨਿਊਜ਼ ਤੇ ਕਰਦੇ ਆ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
2: ਸਤਿ ਸ਼੍ਰੀ ਅਕਾਲ ਕਿਰਨ ਜੀ, ਤੁਹਾਨੂੰ ਵੀ ਤੇ ਸਾਡੇ ਲਿਸਨਰਸ ਨੂੰ ਵੀ ਜੀ ਆਇਆਂ ਸਵਾਗਤ।
0: ਬਿਲਕੁਲ ਜੀ ਮਨਪ੍ਰੀਤ ਜੀ, ਤੁਹਾਡਾ ਵੀ ਸਵਾਗਤ ਆ। ਤੇ ਮਨਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਜੀ ਮੌਸਮ ਤੋਂ ਗੱਲਬਾਤ ਸਟਾਰਟ ਕਰਦੇ ਆ, ਕਿਉਂਕਿ ਪੰਜਾਬ ਹਰਿਆਣਾ ਦੇ ਵਿੱਚ ਕਾਫੀ ਤੇਜ਼ ਬਾਰਿਸ਼ ਜਿਹੜੀ ਜੀ ਹੋਈ ਆ।
2: ਬਿਲਕੁਲ ਕਿਰਨ, ਲੰਘ ਚੁੱਕੀ ਰਾਤ ਕਹਿ ਸਕਦੇ ਆ ਤੇ ਤੜਕਸਾਰ ਕਾਫੀ ਜ਼ਿਆਦਾ ਜਿਹੜੀ ਬਾਰਿਸ਼ ਹੋਈ ਆ। ਕੱਲ 16 ਅਕਤੂਬਰ ਨੂੰ ਵੀ ਮੌਸਮ ਦੇ ਵਿੱਚ ਵੱਡਾ ਬਦਲਾਅ ਆਉਣ ਦੀ ਜਿਹੜੀ ਸੰਭਾਵਨਾ ਆ। ਉੱਤਰੀ ਭਾਰਤ ਦੇ ਉੱਪਰ ਇੱਕ ਕਹਿੰਦੇ ਗੁੰਝਲਦਾਰ ਤੇ ਤੇਜ਼ ਤੀਬਰਤਾ ਵਾਲਾ ਮੌਸਮੀ ਸਿਸਟਮ ਜਿਹੜਾ ਬਣ ਗਿਆ, ਔਰ ਇੱਕ ਪੱਛਮੀ ਗੜਬੜੀ ਜੋ ਪਹਿਲਾਂ ਜੰਮੂ ਕਸ਼ਮੀਰ ਤੇ ਉੱਤਰੀ ਪਾਕਿਸਤਾਨ ਦੇ ਉੱਪਰ ਸੀ, ਹੁਣ ਉੱਤਰੀ ਪੰਜਾਬ ਤੇ ਇਹਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਵੱਧ ਗਈ, ਔਰ ਇੱਕ ਸ਼ਕਤੀਸ਼ਾਲੀ ਚੱਕਰਵਾਤੀ ਤੂਫਾਨ ਵਰਗਾ ਰੂਪ ਜਿਹੜਾ ਲੈ ਚੁੱਕੀ ਆ। ਔਰ ਇਹਦੇ ਨਾਲ ਹੀ ਦੱਖਣੀ ਹਰਿਆਣਾ ਦੇ ਉੱਪਰ ਵੀ ਇੱਕ ਹੋਰ ਚੱਕਰਵਾਤੀ ਘੇਰਾ ਜਿਹੜਾ ਸਰਗਰਮ ਆ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਹਰ ਪਾਸੇ ਕਿਤੇ ਨਾ ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਦੇਸ਼ ਦੇ ਵੱਡੇ ਹਿੱਸਿਆਂ ਤੋਂ ਮੌਨਸੂਨ ਪਹਿਲਾਂ ਵਾਪਸ ਜਾ ਚੁੱਕਿਆ ਹੈ, ਪਰ ਇਹ ਜਿਹੜੇ ਸਾਰੇ ਮੌਸਮੀ ਸਿਸਟਮ ਆ ਇਹਨਾਂ ਦਾ ਐਸਾ ਇੱਕ ਪ੍ਰਭਾਵ ਮਿਲ ਰਿਹਾ ਆ ਕਿ ਕੱਲ ਨੂੰ 16 ਅਕਤੂਬਰ ਨੂੰ ਜਿਹੜਾ ਆ ਉੱਤਰੀ ਤੇ ਪੱਛਮੀ ਤੇ ਮੱਧ ਭਾਰਤ ਦੇ ਕਈ ਰਾਜਾਂ ਦੇ ਵਿੱਚ ਭਾਰੀ ਮੀਂਹ ਤੇਜ਼ ਹਵਾਵਾਂ ਮੌਸਮ ਦੇ ਵਿੱਚ ਇੱਕ ਵੱਡਾ ਕਹਿ ਸਕਦੇ ਬਦਲਾਅ ਜਾਂ ਤਬਦੀਲੀ ਦੇਖਣ ਨੂੰ ਮਿਲੂਗੀ, ਔਰ ਟੈਂਪਰੇਚਰ ਦੇ ਵਿੱਚ ਭਾਰੀ ਗਿਰਾਵਟ ਆਉਣ ਦੀ ਜਿਹੜੀ ਸੰਭਾਵਨਾ ਆ। ਜਿਹੜਾ ਤੜਕਸਾਰ ਜਾਂ ਰਾਤੀ ਵੀ ਬਾਰਿਸ਼ ਕਰਨ ਹੋਈ ਉਹਦੇ ਵਿੱਚ ਵੀ ਇੱਕ ਤੂਫਾਨ ਵਰਗਾ ਜਿਹੜਾ ਮਾਹੌਲ ਦੇਖਿਆ ਗਿਆ। ਕਈ ਜਗ੍ਹਾ ਤੇ ਥੋੜੇ ਬਹੁਤ ਦਰਖਤ ਵੀ ਜਿਹੜੇ ਟੁੱਟੇ ਨੇ ਔਰ ਤੇਜ਼ ਹਵਾਵਾਂ ਚੱਲੀਆਂ। ਪਤਾ ਨੀ ਸੀਗਾ ਇੱਕਦਮ ਕਿ ਮੌਸਮ ਐਵੇਂ ਬਦਲ ਜਾਊਗਾ। ਤਾਰੇ ਵੈਸੇ ਨਿਕਲੇ ਹੋਏ ਸੀਗੇ, ਜਿਵੇਂ ਹੀ ਲੋਕਾਂ ਨੇ ਸੌਣ ਦੀ ਤਿਆਰੀ ਕੀਤੀ ਜਾਂ ਕੁੱਝ ਕੁ ਲੋਕ ਮੈਨੂੰ ਲੱਗਦਾ ਸੌਂ ਗਏ ਹੋਣਗੇ, ਤਾਂ ਇਹ ਇਸ ਤਰ੍ਹਾਂ ਸਟੇਟਸ ਵੀ ਵਟਸਐਪ ਤੇ ਦੇਖਣ ਨੂੰ ਮਿਲੇ ਵੀ ਲੋਕਾਂ ਨੂੰ ਸਮਾਨ ਇਕੱਠਾ ਕਰਨ ਦਾ ਵੀ ਮੌਕਾ ਨੀ ਮਿਲਿਆ। ਕਿਸੇ ਦੇ ਬਰਤਨ ਬਾਹਰ ਪਏ ਸੀ, ਕਿਸੇ ਦੇ ਜੁੱਤੇ ਬਾਹਰ ਪਏ ਸੀ, ਕਿਸੇ ਦੇ ਕੱਪੜੇ ਬਾਹਰ ਧੋਤੇ ਹੋਏ ਜਿੱਦਾਂ ਪਏ ਸੀ, ਤੇ ਸਭ ਕੁਛ ਹੀ ਉੱਡਦਾ ਹੋਇਆ ਦਿਖਾਈ ਦਿੱਤਾ। ਖੈਰ ਖੈਰੀਅਤ ਮੰਗਦੇ ਹਾਂ ਕਿਉਂਕਿ ਮੌਸਮ ਨੇ ਤਾਂ ਤਬਦੀਲ ਹੋਣਾ ਹੀ ਆ। ਅਸੀਂ ਸਰਦੀਆਂ ਚ ਸ਼ਿਰਕਤ ਕਰ ਚੁੱਕੇ ਹਾਂ, ਕਹਿੰਦੇ ਜਿੰਨੀ ਦੇਰ ਬਾਰਿਸ਼ ਨੀ ਨਾ ਕਰਨ ਆਉਂਦੀ ਹੁੰਦੀ, ਜੋ ਆਪਾਂ ਬਚਪਨ ਚ ਸੁਣਦੇ ਹੁੰਦੇ ਸੀ ਆਪਾਂ ਨੂੰ ਬਜ਼ੁਰਗਾਂ ਨੇ ਕਹਿਣਾ ਵੀ ਆਪਣਾ ਆਪ ਸੰਭਲ ਕੇ ਰਹੋ, ਕਵਰ ਕਰਕੇ ਰੱਖੋ, ਤੁਹਾਨੂੰ ਖੰਘ ਲੱਗ ਜਾਣੀ ਆ, ਤੁਹਾਨੂੰ ਜ਼ੁਕਾਮ ਹੋ ਜਾਣਾ ਆ, ਸੁੱਕੀ ਠੰਡ ਪੈਣ ਦੀ ਆ। ਤੇ ਜਦੋਂ ਬਾਰਿਸ਼ ਆਉਂਦੀ ਔਰ ਉਸ ਤੋਂ ਬਾਅਦ ਫਿਰ ਜਿਹੜੀ ਠੰਡ ਹੁੰਦੀ ਹੈ ਨਾ, ਉਹ ਵੀ ਵੈਸੇ ਖਤਰਨਾਕ ਹੁੰਦੀ ਹੈ, ਪਰ ਅਸਲ ਠੰਡ ਜਿਹੜੀ ਬਾਰਿਸ਼ ਤੋਂ ਬਾਅਦ ਹੀ ਹੁੰਦੀ। ਮੌਸਮ ਕਹਿੰਦੇ ਆਉਂਦਾ ਵੀ ਇੱਕ ਵਾਰੀ ਦੱਸਦਾ ਹੈ ਤੇ ਜਾਂਦਾ ਵੀ ਦੱਸਦਾ।
0: ਬਿਲਕੁਲ ਮਨਪ੍ਰੀਤ ਜੀ, ਹਨਾ ਚਲੋ ਇਹ ਤਾਂ ਹਨਾ ਆਪਾਂ ਵੈਦਰ ਦੀ ਮੌਸਮ ਦੀ ਗੱਲਬਾਤ ਕਰ ਲਈ, ਤੇ ਮਨਪ੍ਰੀਤ ਜੀ ਇਸ ਟਾਈਮ ਹਨਾ ਕਿਉਂਕਿ ਆਪਾਂ ਨੂੰ ਰੀਲਾਂ ਤੇ ਵੀ ਦੇਖਣ ਨੂੰ ਮਿਲ ਜਾਂਦਾ ਇੱਥੇ ਬੈਠੇ ਵੀ ਹਨਾ, ਕਿਉਂਕਿ ਜਿਹੜੇ ਪਰਮਿੰਦਰ ਸਿੰਘ ਛੋਟਾ ਜੀ ਦੀ ਜਿਹੜੀ ਜੀ ਕਤਲ ਕਾਂਡ ਦੇ ਵਿੱਚ ਹਨਾ, ਕਿਉਂਕਿ ਮਨਪ੍ਰੀਤ ਜੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਇਸ ਟਾਈਮ, ਮਤਲਬ ਕਿਉਂਕਿ ਜਦੋਂ ਆਪਾਂ ਰੀਲਸ ਦੇਖਦੇ ਹਾਂ ਹਨਾ ਜਾਂ ਉਹਨਾਂ ਦੇ ਪੇਰੈਂਟਸ ਨੂੰ ਦੇਖਦੇ ਹਾਂ, ਉਹਨਾਂ ਦੇ ਬੱਚਿਆਂ ਨੂੰ ਦੇਖਦੇ ਹਾਂ, ਤੇ ਮਤਲਬ ਇੱਦਾਂ ਲੱਗਦਾ ਹੈ ਕਿ ਮਤਲਬ ਦੁਨੀਆ ਦੇ ਵਿੱਚ ਕੋਈ ਪਤਾ ਨਹੀਂ ਹਨਾ, ਲਾਈਕ ਦੇਰ ਨੋ ਆਪਾਂ ਕਹਿ ਸਕਦੇ ਕਿ ਪੁਆਇੰਟ ਆਫ ਵਿਊ ਜਿਹੜਾ ਆਪਾਂ ਉਹ ਦੁੱਖ ਨੂੰ ਉਹਨਾਂ ਦੇ ਦੁੱਖ ਨੂੰ ਆਪਾਂ ਸਾਂਝਾ ਕਰ ਸਕੀਏ। ਸੋ ਇਸ ਟਾਈਮ ਪੰਜਾਬ ਦੇ ਵਿੱਚ ਕੀ ਸਥਿਤੀ ਆ ਉਹਦੀ ਵੀ ਥੋੜੀ ਜਾਣਕਾਰੀ ਦਿਓ।
2: ਕਿਰਨ ਸਥਿਤੀ ਤੇ ਤਕਰੀਬਨ ਤਕਰੀਬਨ ਕਹਿ ਸਕਦੇ ਹਾਂ ਰੋਹ ਭਰੀ ਆ, ਤਣਾਅ ਪੂਰਨ ਆ, ਪਰ ਉਸ ਸਥਿਤੀ ਨੂੰ ਦੇਖਦੇ ਹੋਇਆ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਵਜ਼ਾਰਤ ਦੀਆਂ ਨਿੰਦਾ ਉੱਡੀਆਂ ਨੇ, ਉਹਨਾਂ ਦੇ ਦਰਵਾਜ਼ਿਆਂ ਦੇ ਕੁੰਡੇ ਜਿਹੜੇ ਉਹ ਜ਼ਰੂਰ ਖੜਕੇ ਨੇ, ਮੈਨੂੰ ਲੱਗਦਾ ਉਹਨਾਂ ਦੀ ਰਾਤਾਂ ਦੀ ਨੀਂਦ ਉੱਡੀ ਆ। ਕਿਉਂਕਿ ਪਰਮਿੰਦਰ ਕੇਸ ਦੇ ਵਿੱਚ ਮਾਮਲੇ ਦੇ ਵਿੱਚ ਵੱਡੇ ਦੋ ਤਿੰਨ ਜਿਹੜੇ ਐਕਸ਼ਨ ਨੇ ਉਹ ਰਾਈਟ ਵੇ ਉਹਨਾਂ ਦੀ ਮੰਗ ਦੇ ਉੱਪਰ, ਜੋ ਜਨਤਾ ਦੀ ਮੰਗ ਸੀ ਜਾਂ ਉਹਨਾਂ ਦੇ ਮਾਪਿਆਂ ਦੀ ਮੰਗ ਸੀ ਉਹਦੇ ਉੱਪਰ ਗੌਰ ਫਰਮਾਉਂਦੇ ਹੋਇਆ ਲਏ ਗਏ ਨੇ ਪ੍ਰਸ਼ਾਸਨ ਦੇ ਵੱਲੋਂ। ਇਸ ਮਾਮਲੇ ਦੇ ਵਿੱਚ ਇੱਕ SHO ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਸੂਤਰਾਂ ਦੇ ਮੁਤਾਬਕ ਇੱਕ DSP ਉੱਤੇ ਵੀ ਐਕਸ਼ਨ ਦੀ ਤਿਆਰੀ ਆ। DSP ਹਰਜਿੰਦਰ ਸਿੰਘ ਗਿੱਲ ਉੱਤੇ ਕਿਸੇ ਵੀ ਸਮੇਂ ਐਕਸ਼ਨ ਹੋ ਸਕਦਾ ਆ। ਉਧਰ ਪੁਲਿਸ ਜਾਂਚ ਕਰਤਾਵਾਂ ਨੇ ਵੀ ਵੱਡਾ ਖੁਲਾਸਾ ਕੀਤਾ ਕਿ ਪਰਮਿੰਦਰ ਸਿੰਘ ਝੋਟਾ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਕੈਮਿਸਟ ਅਸ਼ਵਨੀ ਕੁਮਾਰ ਨੇ ਆਪਣੇ ਮੋਬਾਈਲ ਫੋਨ ਤੋਂ 5 ਕਾਲਾਂ ਕੀਤੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚੋਂ 4 ਵਾਰ ਵਾਰ ਉਹਨਾਂ ਨੇ ਆਪਣੇ ਪੁੱਤਰ ਨੂੰ ਹੀ ਕੀਤੀਆਂ ਸੀਗੀਆਂ ਤੇ 1 ਆਪਣੇ ਪਿਤਾ ਦੇ ਭਰਾ ਨੂੰ ਯਾਨੀ ਤਾਏ ਨੂੰ ਕੀਤੀ ਸੀ। ਸਭ ਤੋਂ ਵੱਡੀ ਲੋਕਾਂ ਦੀ ਜਾਂ ਘਰਦਿਆਂ ਦੀ ਇਹ ਮੰਗ ਸੀ ਕਿ ਜਦੋਂ ਪਰਮਿੰਦਰ ਨੂੰ ਗੋਲੀ ਮਾਰੀ ਗਈ ਤਾਂ ਕੈਮਿਸਟ ਜਿਹੜਾ ਸੀਗਾ ਫੋਨ ਤੇ ਲੱਗਿਆ ਹੋਇਆ ਸੀ ਔਰ ਉਹਨੇ ਕਿਸੇ ਦੇ ਕਹਿਣ ਤੇ ਗੋਲੀ ਚਲਾਈ ਔਰ ਇਹ ਭਰੋਸਾ ਦਵਾਇਆ ਸੀਗਾ। CM ਸਾਹਿਬ ਨੇ ਵੀ ਲਾਈ ਵਾ ਕੇ, DGP ਸਾਹਿਬ ਨੇ ਵੀ ਔਰ ਜਿੰਨੇ ਵੀ ਉੱਚ ਅਧਿਕਾਰੀ ਸੀ ਕਹਿ ਰਹੇ ਸੀ ਕਿ ਉਹਦੀ ਪੂਰੀ ਛਾਣਬੀਣ ਹੋਊਗੀ। ਤੇ ਇੱਕ ਤਾਂ ਉਹਨਾਂ ਨੇ ਉਹ ਪ੍ਰੂਫ ਸਾਹਮਣੇ ਦਿੱਤਾ ਹੈ ਕਿ ਜਦੋਂ ਅਸ਼ਵਨੀ ਦੇ ਪੁੱਤਰ ਨੇ 3 ਫੋਨ ਨਹੀਂ ਚੁੱਕੇ ਤਾਂ 4ਥਾ ਫੋਨ ਉਹਨੇ ਉਠਾਇਆ ਤਾਂ ਥੋੜੀ ਜਿਹੀ ਗੱਲ ਹੋਈ, ਇਸ ਤੋਂ ਬਾਅਦ ਉਹਨੇ ਆਪਣੇ ਤਾਇਆ ਜੀ ਨੂੰ ਕਾਲ ਕੀਤੀ ਸੀ। ਬਾਕੀ ਵਟਸਐਪ ਤਰ੍ਹਾਂ ਖੰਗਾਲਿਆ ਜਾ ਰਿਹਾ, ਚੰਗੀ ਤਰ੍ਹਾਂ ਫੋਨ ਨੂੰ ਦੇਖਿਆ ਜਾ ਰਿਹਾ ਕਿ ਕੋਈ ਚੈਟਸ ਜਾਂ ਕਿਸੇ ਤਰ੍ਹਾਂ ਦੀ ਕਾਲ ਡਿਲੀਟ ਤਾਂ ਨਹੀਂ ਕੀਤੀ ਗਈ। ਸੋ ਇੱਕ ਤਾਂ ਇਹ ਦਿੱਤਾ ਗਿਆ ਆ ਕਾਰਵਾਈ ਜਿਹੜੀ ਕੀਤੀ ਗਈ ਆ। ਦੂਜਾ ਜਿਹੜਾ ਸੀਗਾ ਇਹ ਸੀ ਕਿ ਉਹਨੂੰ ਲਾਇਸੈਂਸੀ ਹਥਿਆਰ ਕਿੱਦਾਂ ਜਾਰੀ ਹੋਇਆ, ਉਹ ਵੀ ਕਿਤੇ ਨਾ ਕਿਤੇ ਭੇਤ ਖੁੱਲੇ ਆ। ਮੁਲਜ਼ਮ ਤੇ ਕਈ ਪਰਚੇ ਸੀਗੇ ਉਹਨੂੰ ਲੈ ਕੇ, ਸਾਰਿਆਂ ਚ ਰੋਹ ਸੀਗਾ ਕਿ ਉਹਨੂੰ ਲਾਇਸੈਂਸ ਜਿਹੜਾ ਕਿਵੇਂ ਇਸ਼ੂ ਹੋ ਗਿਆ ਤੇ ਉਸ ਲਾਇਸੈਂਸ ਤੇ ਉਹਨੂੰ 2-2 ਹਥਿਆਰ ਜਿਹੜੇ ਨੇ ਕਿਵੇਂ ਇਸ਼ੂ ਹੋ ਗਏ। ਸੋ ਵੀ ਕਿਤੇ ਨਾ ਕਿਤੇ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਨੇ ਜਿਹੜਾ ਆ ਉਹ ਸਾਰੀ ਜਾਂਚ ਪੜਤਾਲ ਜਿਹੜੀ ਆ ਸਾਹਮਣੇ ਲੈ ਕੇ ਆਉਂਦੀ ਹੈ ਤੇ ਉਹਦੇ ਵਿੱਚ ਵੀ ਕਿਸੇ ਪੁਲਿਸ ਅਧਿਕਾਰੀਆਂ ਦਾ ਹੱਥ ਹੈ ਜਿਨ੍ਹਾਂ ਦੀ ਸਿਫਾਰਿਸ਼ ਦੇ ਉੱਪਰ ਜਿਹੜਾ ਆ ਉਹਨੂੰ ਲਾਇਸੈਂਸ ਇਸ਼ੂ ਹੋਇਆ ਸੀਗਾ ਤੇ ਉਹਨਾਂ ਤੇ ਵੀ ਉਹਨਾਂ ਨੇ ਕਿਹਾ ਕਿ ਜਲਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਜਦੋਂ ਜਿਹੜੇ ਉਹਦੇ ਵਿੱਚ ਮੇਨ ਨਾਮ ਨੇ ਉਹ ਸਾਹਮਣੇ ਆ ਗਏ ਹਨਾ। ਉਸ ਤੋਂ ਬਾਅਦ SHO ਸਾਹਿਬ ਨੂੰ ਮੁਅੱਤਲ ਕੀਤਾ ਗਿਆ ਆ, ਬੇਅੰਤ ਕੌਰ ਨੂੰ ਲੇਡੀ ਨੂੰ ਉਹਦੇ ਤੇ ਇਹ ਇਲਜ਼ਾਮ ਸੀਗੇ, ਦੋਸ਼ ਸੀਗੇ ਪਰਮਿੰਦਰ ਦੇ ਪਿਤਾ ਜੀ ਤੇ ਇਹਨਾਂ ਨੂੰ ਵਾਰ ਵਾਰ ਜਿਹੜੀ ਸੀਗੀ ਕੰਪਲੇਂਟ ਕੀਤੀ ਗਈ ਸੀ ਕਿ ਸਾਨੂੰ ਧਮਕੀਆਂ ਵੀ ਮਿਲ ਰਹੀਆਂ ਵਾ ਜਾਂ ਇਹਨਾਂ ਦੋਸ਼ੀਆਂ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਜਿਹੜੇ ਡਰੱਗ ਵੇਚਦੇ ਨੇ, ਪਰ ਉਹਨਾਂ ਨੇ ਸਾਡੀ ਕੋਈ ਸੁਣੀ ਨੀ। ਸੋ ਉਹ ਰੋਸ ਸੀਗਾ ਉਹਨੂੰ ਦੇਖਦੇ ਹੋਏ ਮੁਅੱਤਲ ਕੀਤਾ ਗਿਆ ਔਰ ਪਰਮਿੰਦਰ ਦੇ ਫਾਦਰ ਸਾਹਿਬ ਕਹਿ ਰਹੇ ਕਿ ਉਹਨੂੰ ਬਰਖਾਸਤ ਕੀਤਾ ਜਾਵੇ, ਉਹਨਾਂ ਨੂੰ ਡਿਊਟੀ ਤੋਂ ਵੀ ਉਤਾਰਿਆ ਜਾਵੇ, ਫਿਲਹਾਲ ਉਹਨਾਂ ਦੀ ਬਦਲੀ ਕੀਤੀ ਗਈ, ਉਹਨਾਂ ਨੂੰ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਭੇਜਿਆ ਜਾਊਗਾ। ਬਾਕੀ ਅੱਜ ਪੰਜਾਬ ਪੰਜਾਬ ਬੰਦ ਦਾ ਕਰਨ ਸੱਦਾ ਸੀਗਾ, ਲੋਕਾਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਧਰਨਿਆਂ ਦੇ ਵਿੱਚ ਸ਼ਾਮਿਲ ਹੋਇਆ ਗਿਆ ਔਰ ਪੰਜਾਬ ਬੰਦ ਦੇ ਸੱਦੇ ਨੂੰ ਲੋਕਾਂ ਨੇ ਦਰਦ ਇੱਕ ਸਮਝਦੇ ਹੋਏ ਜਾਂ ਜ਼ਿੰਮੇਵਾਰੀ ਸਮਝਦੇ ਹੋਏ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਪੂਰਨ ਸਮਰਥਨ ਦਿੱਤਾ ਆ ਪੂਰੇ ਪੰਜਾਬ ਦੇ ਵਿੱਚ। ਸ਼ਹਿਰਾਂ ਦੇ ਵਿੱਚ ਕੋਈ ਰੋਡਵੇਜ਼ ਦੀ ਬੱਸ ਨਹੀਂ ਚੱਲੀ, ਕੋਈ ਪ੍ਰਾਈਵੇਟ ਬੱਸ ਨਹੀਂ ਚੱਲੀ, ਕੋਈ ਬਾਜ਼ਾਰ ਨਹੀਂ ਖੁੱਲਿਆ, ਕੋਈ ਸਕੂਲ ਨਹੀਂ ਖੁੱਲਿਆ, ਲੋਕਾਂ ਨੇ ਘਰਾਂ ਤੋਂ ਬਾਹਰ ਆਪਣੇ ਕੰਮਾਂ ਕਾਰਾਂ ਲਈ ਪੈਰ ਨਹੀਂ ਪਾਏ। ਪਰ ਜਿਹੜੇ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਧਰਨਿਆਂ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਸੀ, ਪੁਲਿਸ ਨੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਧੱਕੇਸ਼ਾਹੀ ਜ਼ਰੂਰ ਕੀਤੀ ਆ। ਕਈਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ, ਕਈਆਂ ਨੂੰ ਚੁੱਕ ਲਿਆ ਗਿਆ ਔਰ ਧਰਨੇ ਵਾਲੀ ਥਾਂ ਤੋਂ ਜਾਂ ਰਸਤਿਆਂ ਤੋਂ ਚੌਂਕਾਂ ਚੋਂ ਬੱਸਾਂ ਭਰ ਭਰ ਕੇ ਗ੍ਰਿਫਤਾਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ। ਸੋ ਉਹ ਜਿਹੜਾ ਆ ਇੱਕ ਕਹਿ ਸਕਦੇ ਹਾਂ ਬੇਹੱਦ ਸ਼ਰਮਨਾਕ ਜਿਹੜੀ ਘਟਨਾ ਆਪਾਂ ਕਹਿ ਸਕਦੇ ਹਾਂ ਜਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੋਈ ਆ ਕਿ ਉਹਨਾਂ ਦਾ ਹੱਕ ਸੀ, ਕਿਉਂ ਮਤਲਬ ਉਹਨਾਂ ਦੇ ਨਾਲ ਇੰਨੀ ਬਦਸਲੂਕੀ ਜਿਹੜੀ ਕੀਤੀ ਗਈ, ਕਿਤੇ ਨਾ ਕਿਤੇ ਉਹਨੂੰ ਲੈ ਕੇ ਜ਼ਰੂਰ ਲੋਕਾਂ ਦੇ ਵਿੱਚ ਰੋਸ ਹੈ, ਪਰ ਸਟਿਲ ਜਿਹੜੇ ਧਰਨਿਆਂ ਤੇ ਬੈਠੇ ਹੋਏ ਨੇ ਉਹ ਅਜੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਹੋਏ ਨੇ।
0: ਬਿਲਕੁਲ ਮਨਪ੍ਰੀਤ ਜੀ, ਸੋ ਅਸੀਂ ਵੀ ਜਿਹੜਾ ਜੀ ਉਮੀਦ ਕਰਦੇ ਵਤਨ ਦੂਰ ਦੀ ਸਾਰੀ ਟੀਮ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜਾ ਜੀ ਇਨਸਾਫ ਮਿਲੇ, ਜਿਹਨੇ ਇਹ ਜਿਹੜਾ ਜੀ ਕੀਤਾ ਹੈ ਉਹਨਾਂ ਨੂੰ ਕੜੀ ਤੋਂ ਕੜੀ ਜਿਹੜੀ ਜੀ ਸਜ਼ਾ ਦਿੱਤੀ ਜਾਵੇ। ਸੋ ਮਨਪ੍ਰੀਤ ਜੀ, ਹੁਣ ਜਿੱਥੇ ਕਿ ਆਪਾਂ ਇਹਦੇ ਤੋਂ ਰਿਲੇਟਿਡ ਹੀ ਇੱਕ ਹੋਰ ਨਿਊਜ਼ ਆ ਕਿ ਲੁਧਿਆਣੇ ਵਿੱਚ ਮੈਡੀਕਲ ਸਟੋਰ ਤੋਂ ਖਰੀਦੀ ਦਵਾਈ ਖਾਣ ਤੋਂ ਬਾਅਦ ਜਿਹੜੀ ਜੀ ਇੱਕ ਨੌਜਵਾਨ ਦੀ ਜਿਹੜੀ ਜੀ ਹੱਤਿਆ ਹੋ ਗਈ, ਸੋ ਉਹਦੇ ਉੱਤੇ ਵੀ ਗੱਲਬਾਤ ਕਰਿਓ
2: ਜੀ। ਇਹ ਲੁਧਿਆਣਾ ਮੈਡੀਕਲ ਸਟੋਰ ਦੀ ਜਿਹੜੀ ਘਟਨਾ ਆ, ਅੱਜ ਦੀ ਘਟਨਾ ਹੈ। ਕੋਕੋਵਾਲ ਰੋਡ ਤੇ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਿੱਚ ਗੁੱਸਾ ਆਉਂਦਾ ਹੈ। ਮੈਡੀਕਲ ਸਟੋਰ ਤੇ ਕਹਿੰਦੇ ਹਮਲਾ ਵੀ ਕਰ ਦਿੱਤਾ ਜਾਂਦਾ। ਲੋਕਾਂ ਦਾ ਦੋਸ਼ ਹੈ ਕਿ ਨੌਜਵਾਨ ਨੇ ਉਸ ਮੈਡੀਕਲ ਸਟੋਰ ਤੋਂ ਦਵਾਈ ਖਰੀਦੀ ਸੀਗੀ ਜਿਹਨੂੰ ਖਾਣ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ, ਔਰ ਇਸ ਦੇ ਦੌਰਾਨ ਭੀੜ ਨੇ ਸਟੋਰ ਚ ਜੰਮ ਕੇ ਭੰਨ ਤੋੜ ਵੀ ਕੀਤੀ ਆ, ਦਵਾਈਆਂ ਦੇ ਸਟਾਕ ਨੂੰ ਨੁਕਸਾਨ ਵੀ ਪਹੁੰਚਾਇਆ, ਔਰ ਵਿਰੋਧ ਕਰਨ ਤੇ ਸਟੋਰ ਮਾਲਕ ਨਾਲ ਕੁੱਟਮਾਰ ਵੀ ਕੀਤੀ ਗਈ ਆ। ਔਰ ਮ੍ਰਿਤਕ ਦੀ ਜਿਹੜੀ ਪਹਿਚਾਣ ਹੈ ਉਹ ਸਾਹਿਲ ਠਾਕੁਰ 27 ਸਾਲ ਦੇ ਵਜੋਂ ਹੋਈ ਹੈ। ਲੋਕਾਂ ਦਾ ਦੋਸ਼ ਹੈ ਕਿ ਮੈਡੀਕਲ ਸਟੋਰ ਤੋਂ ਜਦੋਂ ਦਵਾਈ ਲੈ ਕੇ ਗਿਆ ਤਾਂ ਉਸ ਤੋਂ ਮਗਰੋਂ ਹੀ ਸਾਹਿਲ ਦੀ ਤੁਰੰਤ ਬਾਅਦ ਦਵਾਈ ਖਾਣ ਤੋਂ ਬਾਅਦ ਜਿਹੜੀ ਆ ਮੌਤ ਹੋ ਜਾਂਦੀ ਆ। ਇੱਕ ਵੱਡਾ ਹੰਗਾਮਾ, ਦੇਖੋ ਰੋਹ ਤਾਂ ਪਹਿਲਾਂ ਹੀ ਇਸ ਅਸ਼ਵਨੀ ਕੁਮਾਰ ਵਾਲਾ ਵੀ ਲੋਕਾਂ ਦੇ ਮਨ ਚ ਸੀਗਾ, ਔਰ ਉਹਨੂੰ ਲੈ ਕੇ ਬਾਕੀ ਜਿੰਨੇ ਵੀ ਕੈਮਿਸਟ ਸਟੋਰ ਨੇ ਉਹਦੇ ਉਹਨਾਂ ਦੇ ਪ੍ਰਤੀ ਕਿਤੇ ਨਾ ਕਿਤੇ ਸਾਰਿਆਂ ਦਾ ਨਜ਼ਰੀਆ ਇਸ ਵਕਤ ਬਦਲਿਆ ਹੋਇਆ। ਵੈਸੇ ਤਾਂ ਸਾਰਿਆਂ ਨੂੰ ਇਹ ਆਲਮੋਸਟ ਪਤਾ ਹੀ ਆ ਕਿ ਨਸ਼ੀਲੀਆਂ ਦਵਾਈਆਂ ਕਿਤੇ ਨਾ ਕਿਤੇ ਕੈਮਿਸਟ ਦੀਆਂ ਸ਼ਾਪਾਂ ਤੋਂ ਮਿਲ ਜਾਂਦੀਆਂ ਨੇ, ਪਰ ਅਸ਼ਵਨੀ ਵਾਲੇ ਕੇਸ ਦੇ ਵਿੱਚ ਲੋਕ ਬਹੁਤ ਜ਼ਿਆਦਾ ਕਿਰਨ ਜਾਗਰੂਕ ਹੋ ਗਏ ਨੇ, ਔਰ ਹਰ ਇੱਕ ਸਟੋਰ ਤੇ ਜਿਹੜੀ ਆ ਕਹਿ ਸਕਦੇ ਬਾਜ ਵਾਲੀ ਅੱਖ ਹੈ ਇਸ ਵਕਤ ਲੋਕਾਂ ਦੇ। ਔਰ ਕੋਈ ਵੀ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਗਲਤੀ ਕਰੂਗਾ, ਕੋਈ ਐਕਸਪਾਇਰ ਦਵਾਈ ਵੇਚੂਗਾ, ਕੋਈ ਬੰਦ ਹੋਈਆਂ ਦਵਾਈਆਂ ਨੂੰ ਵੇਚੂਗਾ ਜਿਨ੍ਹਾਂ ਦੇ ਉੱਪਰ ਕਹਿ ਸਕਦੇ ਰੋਕ ਲੱਗੀ ਹੋਈ ਆ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਹਰਕਤ ਕਰੂਗਾ, ਤੇ ਮੈਨੂੰ ਲੱਗਦਾ ਏਦਾਂ ਹੀ ਲੋਕਾਂ ਦੇ ਵੱਲੋਂ ਮਾਂਜਿਆ ਜਾਊਗਾ।
0: ਬਿਲਕੁਲ ਮਨਪ੍ਰੀਤ ਜੀ, ਔਰ ਦੂਜੇ ਪਾਸੇ ਇੱਕ ਨਿਊਜ਼ ਹੋਰ ਜਿਹੜੀ ਆ ਜੀ ਸੋਸ਼ਲ ਮੀਡੀਆ ਤੇ ਵੀ ਕਾਫੀ ਜਿਹੜੀ ਜੀ ਵਾਇਰਲ ਹੋ ਰਹੀ ਹੈ, ਜਿਹੜੀ ਕਿ ਮੁਸਕਾਨ ਜਿਹੜਾ ਜੀ ਕੇਸ ਸੀਗਾ ਜਿਹਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਜੀ ਪਤੀ ਦੀ ਜਿਹੜੀ ਜੀ ਲਾਸ਼ ਡਰਮ ਦੇ ਵਿੱਚੋਂ ਮਿਲੀ ਸੀਗੀ, ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਸੋ ਉਹਦੀ ਵੀ ਥੋੜੀ ਜੀ ਨਿਊਜ਼ ਸਾਂਝੀ ਕਰਿਓ।
2: ਕੱਲ ਅਦਾਲਤ ਨੇ ਸਜ਼ਾ ਸੁਣਾਈ ਹੈ ਨੀਲੇ ਡਰਮ ਦੇ ਵਿੱਚ ਪਤੀ ਦਾ ਕਤਲ ਕਰਕੇ ਲਾਸ਼ ਨੂੰ ਟਿਕਾਣੇ ਲਾਉਣ ਵਾਲੀ ਮੇਰਠ ਦੀ ਮੁਸਕਾਨ, ਜਿਹੜੀ ਦੇਸ਼ ਭਰ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਰਹੀ ਸੀ, ਔਰ ਹੁਣ ਉਹ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆ ਕਿਉਂਕਿ ਅਦਾਲਤ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ। ਔਰ ਮਥੁਰਾ ਦੇ ਜ਼ਿਲ੍ਹਾ ਦੇ ਵਿੱਚ ਜਿਹੜੀ ਜੇਲ੍ਹ ਆ ਔਰਤਾਂ ਦੇ ਲਈ ਫਾਂਸੀ ਘਰ ਬਣਿਆ ਹੋਇਆ ਆ ਉੱਥੇ, ਹਾਲਾਂਕਿ ਆਜ਼ਾਦੀ ਤੋਂ ਬਾਅਦ ਕਹਿੰਦੇ ਹੁਣ ਤੱਕ ਮਥੁਰਾ ਜ਼ਿਲ੍ਹਾ ਜੇਲ੍ਹ ਦੇ ਮਹਿਲਾ ਫਾਂਸੀ ਘਰ ਦੇ ਵਿੱਚ ਕਿਸੇ ਵੀ ਕੈਦੀ ਨੂੰ ਜਾਂ ਕਿਸੇ ਵੀ ਮਹਿਲਾ ਨੂੰ ਫਾਂਸੀ ਨਹੀਂ ਦਿੱਤੀ ਗਈ, ਪਰ ਦੇਸ਼ ਦੇ ਵਿੱਚ ਔਰਤਾਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਚਰਚਿਤ ਮਾਮਲਿਆਂ ਦੇ ਦਰਮਿਆਨ ਇਹ ਫਾਂਸੀ ਘਰ ਜਿਹੜਾ ਵਾਰ ਵਾਰ ਸੁਰਖੀਆਂ ਦੇ ਵਿੱਚ ਆਉਂਦਾ ਰਿਹਾ ਆ। ਔਰ ਸੂਬੇ ਦੇ ਵਿੱਚ ਮਥੁਰਾ ਜ਼ਿਲ੍ਹਾ ਜੇਲ੍ਹ ਦੇ ਵਿੱਚ ਹੀ ਔਰਤਾਂ ਲਈ ਫਾਂਸੀ ਘਰ ਸਿਰਫ ਤੇ ਸਿਰਫ ਉੱਥੇ ਬਣਿਆ ਹੋਇਆ ਆ। ਅਮਰੋਹਾ ਕਤਲਕਾਂਡ ਦੀ ਦੋਸ਼ੀ ਸ਼ਬਨਮ, ਉਹ ਵੀ ਕਤਲਕਾਂਡ ਜਿਹੜਾ ਬਹੁਤ ਮਸ਼ਹੂਰ ਹੋਇਆ ਸੀ, ਸ਼ਬਨਮ ਅਲੀ ਤੋਂ ਲੈ ਕੇ ਮੇਰਠ ਤੇ ਚਰਚਾ ਤੇ ਇਹ ਜਿਹੜਾ ਨੀਲੇ ਡਰਮ ਵਾਲਾ ਕਤਲ ਕੇਸ ਆ, ਇਹ ਚ ਸਜ਼ਾ ਪਾਉਣ ਵਾਲੀ ਵੀ ਮੁਸਕਾਨ ਜਿਹੜੀ ਆ ਉਹ ਇਸ ਕਿਤੇ ਨਾ ਕਿਤੇ ਫਾਂਸੀ ਘਰ ਦੇ ਨਾਲ ਜੋੜੀ ਜਾ ਰਹੀ ਹੈ ਵੀ ਕੀ ਉਹਨੂੰ ਮੌਤ ਦੀ ਸਜ਼ਾ ਹੋਈ ਹੈ ਤੇ ਇਸ ਫਾਂਸੀ ਘਰ ਦੇ ਵਿੱਚ ਫਾਂਸੀ ਦਿੱਤੀ ਜਾਊਗੀ, ਤੇ ਉਹ ਤਾਂ ਪਤਾ ਨੀ ਕਦੋਂ ਦਿੱਤੀ ਜਾਣੀ ਕਦੋਂ ਨਹੀਂ, ਕਿਉਂਕਿ ਜਦੋਂ ਮੌਤ ਦੀ ਸਜ਼ਾ ਸੁਣਾਈ ਜਾਂਦੀ ਆ ਤੇ ਜ਼ਰੂਰੀ ਨਹੀਂ ਹੁੰਦਾ ਕਿ ਉਹਨੂੰ ਫਾਂਸੀ ਹੀ ਦਿੱਤੀ ਜਾਵੇ। ਪਹਿਲੀ ਜਿਹੜੀ ਦੋਸ਼ੀ ਦੀ ਆਪਾਂ ਗੱਲ ਕਰ ਰਹੇ ਸੀਗੇ ਉਹਨੂੰ ਸ਼ਬਨਮ ਨੂੰ ਵੀ ਜਿਹੜੀ ਮੌਤ ਦੀ ਸਜ਼ਾ ਸੁਣਾਈ ਗਈ ਪਰ ਅਜੇ ਤੱਕ ਉਹਨੂੰ ਫਾਂਸੀ ਨਹੀਂ ਮਿਲੀ, ਉਹਦੇ ਤੇ ਦੋਸ਼ ਸੀ ਕਿ ਉਹਨੇ 7 ਪਰਿਵਾਰਕ ਜੀਆਂ ਦਾ ਜਿਹੜਾ ਕਤਲ ਕੀਤਾ ਸੀਗਾ ਆਪਣੇ ਪ੍ਰੇਮੀ ਦੇ ਨਾਲ ਰਲ ਕੇ, ਤੇ ਉਹ ਜੇਲ੍ਹ ਦੇ ਵਿੱਚ ਆ, ਔਰ ਇਸ ਲੇਡੀ ਨੇ ਜਿਹੜਾ ਸੀਗਾ ਆਪਣੇ ਪਤੀ ਨੂੰ ਪ੍ਰੇਮੀ ਨਾਲ ਰਲ ਕੇ ਕਤਲ ਕਰਕੇ ਨੀਲੇ ਡਰਮ ਦੇ ਵਿੱਚ ਸੀਮੈਂਟ ਭਰ ਦਿੱਤਾ ਸੀਗਾ, ਤੇ ਉਹ ਸਾਰੇ ਦੇਸ਼ਾਂ ਵਿਦੇਸ਼ਾਂ ਚ ਖਬਰ ਜਿਹੜੀ ਚਰਚਾ ਦਾ ਵਿਸ਼ਾ ਬਣੀ ਸੀ। ਪਰ ਸੁੱਖ ਦੀ ਖਬਰ ਇਹ ਆ ਕਿ ਕਿਰਨ ਜੇਕਰ ਮੌਤ ਦੀ ਸਜ਼ਾ ਸੁਣਾਈ ਗਈ, ਫਾਂਸੀ ਹੋਊਗੀ ਜਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਮੌਤ ਹੋਊਗੀ ਕਿਸ ਤਰੀਕ ਨੂੰ ਹੋਊਗੀ, ਉਹਦੀ ਵੀ ਉਡੀਕ ਜ਼ਰੂਰ ਮੈਨੂੰ ਲੱਗਦਾ ਜਨਤਾ ਨੂੰ ਰਹੂਗੀ ਜਾਂ ਇਨਸਾਫ ਜਿਹੜੇ ਉਹਨਾਂ ਦੇ ਮਾਪੇ ਮੰਗ ਰਹੇ ਨੇ ਉਹਨਾਂ ਨੂੰ ਰਹੂਗੀ। ਪਰ ਜੇ ਮੌਤ ਦੀ ਸਜ਼ਾ ਸੁਣਾਈ ਗਈ ਆ ਤੇ ਮੈਨੂੰ ਲੱਗਦਾ ਆ ਇਹਨਾਂ ਕੇਸਾਂ ਦੇ ਨਾਲ ਕਿਤੇ ਨਾ ਕਿਤੇ ਬਾਕੀ ਜਿਹਨਾਂ ਲੋਕਾਂ ਦੇ ਅੰਦਰ ਜ਼ਹਿਰ ਭਰਿਆ ਹੋਇਆ ਜਾਂ ਜਿਹੜੀਆਂ ਲੇਡੀਜ਼ ਜਾਂ ਜੈਂਟਸ ਆਪਣੇ ਲਾਈਫ ਪਾਰਟਨਰ ਦੀ ਜਾਨ ਲੈਣ ਦੇ ਲਈ ਬੜੇ ਉਤਾਵਲੇ ਨੇ, ਆਪਾਂ ਪਿੱਛੇ ਜੇ ਇੱਕ ਖਬਰ ਸ਼ੇਅਰ ਕੀਤੀ ਸੀ, ਗੂਗਲ ਦੀ ਇੱਕ ਰਿਪੋਰਟ ਸਰਚ ਆਈ ਸੀ ਕਿ 1600 ਕਰੋੜ ਲੇਡੀਜ਼ ਨੇ ਵਰਲਡ ਦੇ ਵਿੱਚ ਸਰਚ ਕੀਤਾ ਸੀ ਗੂਗਲ ਦੇ ਉੱਪਰ ਵੀ ਕਿਸ ਤਰੀਕੇ ਦੇ ਨਾਲ ਪਤੀ ਨੂੰ ਮਾਰਿਆ ਜਾਵੇ ਤੇ ਸਬੂਤ ਵੀ ਜਿਹੜੇ ਪਤਾ ਨਾ ਲੱਗਣ, ਹਨਾ, ਤੇ ਉਹਨਾਂ ਦੇ ਵਿੱਚੋਂ ਕਈ ਕ੍ਰਾਈਮ ਸੀਰੀਜ਼ ਨੂੰ ਲੋਕਾਂ ਨੇ ਦੇਖਿਆ ਸੀਗਾ ਸਰਚ ਕਰ ਕਰਕੇ। ਤਾਂ ਮੈਨੂੰ ਲੱਗਦਾ ਠੱਲ ਜ਼ਰੂਰ ਪਊਗੀ ਜੇਕਰ ਇਹੋ ਜਿਹੀਆਂ ਸਖ਼ਤ ਸਜ਼ਾਵਾਂ ਹੁੰਦੀਆਂ ਵਾ ਜਾਂ ਅਦਾਲਤਾਂ ਦੇ ਵੱਲੋਂ ਸਖ਼ਤ ਫੈਸਲੇ ਲਏ ਜਾਂਦੇ ਨੇ।
0: ਬਿਲਕੁਲ ਮਨਪ੍ਰੀਤ ਜੀ, ਅਸੀਂ ਵੀ ਜਿਹੜੀ ਜੀ ਇਸ ਚੀਜ਼ ਦੀ ਹੀ ਆਸ ਕਰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ। ਸੋ ਆਪਾਂ ਦੁਬਾਰਾ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰਾਂਗੇ। ਸੋ ਇਹ ਸੀਗੇ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ, ਤੇ ਕੋਈ ਵੀ ਤੁਸੀਂ ਆਪਣੀ ਜਿਹੜੇ ਜੀ ਵਿਚਾਰ ਸਾਂਝੇ ਕਰਨੇ ਹੋਣ ਸਾਡੇ ਨਾਲ, ਯੂਅਰ ਆਲਵੇਜ ਮੋਰ ਦੈਨ ਵੈਲਕਮ। ਸੋ ਹੁਣ ਇੱਕ ਮੈਸੇਜ ਜਿਹੜਾ ਜੀ ਆਪਾਂ ਤੁਹਾਡੇ ਤੱਕ ਜ਼ਰੂਰ ਸਿਟੀ ਵੱਲੋਂ ਵੀ ਦੇ ਦਈਏ, ਕਿਉਂਕਿ ਹੈਲੋਵਿਨ ਦੀ ਜਿਹੜੀ ਆ ਜੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਪਾਰਟੀ ਹੋਊਗੀ ਖੈਸੀ ਕੈਂਪਵਿਲ ਕਮਿਊਨਿਟੀ ਸੈਂਟਰ ਦੇ ਵਿੱਚ ਫਰਾਈਡੇ ਅਕਟੂਬਰ 30 ਨੂੰ, ਤੇ ਸੈਟਰਡੇ ਅਕਟੂਬਰ 31 ਨੂੰ। ਇਹ ਪਾਰਟੀ ਬਿਲਕੁਲ ਫਰੀ ਫਾਲ ਪਾਰਟੀ ਆਪਾਂ ਕਹਿ ਸਕਦੇ ਹਾਂ, ਫਰੀ ਫੈਮਿਲੀ ਫਨ ਪਾਰਟੀ ਹੈਗੀ ਆ। ਤੇ ਤੁਸੀਂ ਸਾਰੇ ਜਿਹੜੇ ਹੈ ਜੀ ਜਾਂ ਤਾਂ ਤੁਸੀਂ ਗੋਰ ਮਿਡੋਜ਼ ਕਮਿਊਨਿਟੀ ਸੈਂਟਰ ਜਾ ਸਕਦੇ ਹਾਂ ਜਾਂ ਖੈਸੀ ਕੈਂਪਵਿਲ ਕਮਿਊਨਿਟੀ ਸੈਂਟਰ ਦੇ ਵਿੱਚ, ਔਰ ਇਹਦੇ ਵਿੱਚ ਕੋਈ ਏਜ ਗਰੁੱਪ ਨਹੀਂ ਆ, ਆਲ ਏਜਸ ਆਰ ਵੈਲਕਮ। ਤੁਸੀਂ ਕਿਸੇ ਵੀ ਏਜ ਗਰੁੱਪ ਦੇ ਹੈਗੇ ਆ, ਤੁਸੀਂ ਉੱਥੇ ਜਾ ਕੇ ਜਿਹੜਾ ਹੈ ਜੀ ਇੰਜੋਏ ਕਰ ਸਕਦੇ ਹਾਂ। ਸੋ ਵਧੇਰੀ ਜਾਣਕਾਰੀ ਲਈ ਤੁਸੀਂ brampton.ca/fallfun ਤੇ ਜਾ ਕੇ ਜਿਹੜੀ ਜੀ ਹੋਰ ਜਾਣਕਾਰੀ ਲੈ ਸਕਦੇ ਹਾਂ। ਔਰ ਬਿਲਕੁਲ ਜੀ, ਇੱਕ ਕੈਂਡੀਡੇਟ ਨੇ ਜਗਰਾਜ ਔਜਲਾ ਜਿਹੜੇ ਕਿ ਵਾਰਡ 2 ਦੇ ਵਿੱਚ ਕੌਂਸਲਰ ਕੈਂਡੀਡੇਟ ਦੇ ਲਈ ਜਿਹੜੇ ਹੈ ਜੀ ਖੜੇ ਹੋਏ ਨੇ। ਸੋ ਤੁਸੀਂ ਉਹਨਾਂ ਨੂੰ ਵੀ ਵੋਟ ਪਾ ਕੇ ਜਿਤਾ ਸਕਦੇ ਨੇ। ਬਹੁਤ ਵਧੀਆ ਜਿਹੜਾ ਹੈ ਜੀ ਕਮਿਊਨਿਟੀ ਦੇ ਵਿੱਚ ਪਹਿਲਾਂ ਵੀ ਕੰਮ ਕਰ ਰਹੇ ਨੇ, ਐਜ਼ ਅ ਐਕਟਿਵ ਮੈਂਬਰ ਕਮਿਊਨਿਟੀ ਦੇ ਹੈਗੇ ਨੇ। ਸੋ ਇਹਨਾਂ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਤੁਸੀਂ ਵੋਟ ਰਿਲੇਟਡ ਕੋਈ ਆਪਣਾ ਓਪੀਨੀਅਨ ਦੇਣਾ ਹੋਵੇ, ਸੋ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ 6479714878 ਤੇ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਆ।

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਸਵਾਗਤ ਆ। ਔਰ ਬਿਲਕੁਲ ਜੀ, ਜਿੱਦਾਂ ਕਿ ਗਾਣੇ ਦੇ ਵਿੱਚ ਦੱਸਿਆ ਜਾਂਦਾ ਕਿ ਜ਼ਿੰਦਗੀ ਬਹੁਤ ਛੋਟੀ ਆ, ਸੋ ਕੀਪ ਔਨ ਇੰਜੋਇੰਗ ਤੇ ਕੀਪ ਔਨ ਲਿਵਿੰਗ ਦੈਟ ਲਾਈਫ। ਸੋ ਹੁਣ ਸਾਡੇ ਨਾਲ ਜਿਹੜੇ ਜੀ ਅੱਜ ਦੇ ਸਪੋਂਸਰ ਜਿਹੜੀ ਇੰਸ਼ੋਰੈਂਸ ਤੋਂ ਜਿਹੜੀ ਜੀ ਜੁੜ ਚੁੱਕੇ ਨੇ, ਸੋ ਥੋੜੀ ਜਿਹੀ ਗੱਲਬਾਤ ਆਪਾਂ ਹੁਣ ਇਹਨਾਂ ਦੇ ਨਾਲ ਵੀ ਇੰਸ਼ੋਰੈਂਸ ਸੰਬੰਧੀ ਕਰ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜਿਹੜੀ ਜੀ। ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਪ੍ਰੀ, ਸਤਿ ਸ਼੍ਰੀ ਅਕਾਲ। ਸੋ ਜਿਹੜੀ ਜੀ, ਜਿੱਥੇ ਕਿ ਆਪਾਂ ਆਲਵੇਜ ਸਭ ਤੋਂ ਪਹਿਲਾਂ ਇੰਪੋਰਟੈਂਟ ਜਿਹੜੀ ਜੀ ਗੱਲਬਾਤ ਕਰਦੇ ਹਾਂ, ਕਿਉਂਕਿ ਆਟੋ ਇੰਸ਼ੋਰੈਂਸ ਤੇ ਗੱਲਬਾਤ ਕਰਦੇ ਹਾਂ, ਕਿਉਂਕਿ ਇਸ ਸਾਲ ਜਿਹੜੇ ਜੀ ਆਟੋ ਦੇ ਵਿੱਚ ਬਹੁਤ ਸਾਰੇ ਜਿਹੜੇ ਜੀ ਚੇਂਜਸ ਵੀ ਆਏ ਸੀ ਆਟੋ ਇੰਸ਼ੋਰੈਂਸ ਦੇ ਵਿੱਚ। ਸੋ ਤੁਸੀਂ ਕੀ ਐਡਵਾਈਸ ਜਿਹੜੇ ਜੀ ਸਾਡੇ ਲਿਸਨਰਸ ਨੂੰ ਦੇਣਾ ਚਾਹੋਗੇ ਕਿ ਉਹਨਾਂ ਨੂੰ ਕਿੱਦਾਂ ਕਿਹੜੀ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਜਿਹੜੀ ਜੀ ਆਟੋ ਇੰਸ਼ੋਰੈਂਸ ਲੈਂਦੇ ਨੇ?
1: ਆਟੋ ਚ ਨਾ ਕਾਫੀ ਐਕਸੀਡੈਂਟ ਬੈਨੀਫਿਟ ਚ ਚੇਂਜਸ ਆਏ ਆ। ਸੋ ਇਹਦਾ ਇਹ ਨੀ ਮਤਲਬ ਤੁਸੀਂ ਘਟਾ ਦੋ, ਬੜਾ ਫਰਕ ਨੀ ਪੈਂਦਾ, ਪਰ ਜੇ ਘਟਾਉਣੀਆਂ ਵੀ ਆ ਤਾਂ ਮੇਕ ਸ਼ੋਰ ਤੁਹਾਡੇ ਕੰਮ ਤੇ ਬੈਨੀਫਿਟਸ ਹੋਣ। ਪਰ ਸਭ ਤੋਂ ਵਧੀਆ ਫਿਰ ਐਡਵਾਈਜ਼ਰ ਨਾਲ ਸਲਾਹ ਕਰੋ, ਹਰ ਇੱਕ ਦੀ ਕਸਟਮ ਪਾਲਿਸੀ ਹੋਣੀ ਚਾਹੀਦੀ ਹੈ ਤੁਹਾਡੇ ਜ਼ਰੂਰਤਾਂ ਦੇ ਮੁਤਾਬਕ। ਸੋ ਇਹ ਨੀ ਫਿਰ ਸਭ ਤੋਂ ਸਸਤੀ ਇੰਸ਼ੋਰੈਂਸ ਲਓ, ਪਰ ਹਾਂ ਜਿੱਦਾਂ ਤੁਹਾਨੂੰ ਸੂਟ ਕਰਦੀ ਹੈ ਇੰਸ਼ੋਰੈਂਸ ਲਓ। ਅਦਰ ਦਨ ਦੈਟ ਮੇਕ ਸ਼ੋਰ ਜੇ ਬ੍ਰੈਂਡ ਨਿਊ ਗੱਡੀ ਆ ਤੇ 43 ਕਵਰੇਜ ਹੋਵੇ, ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤੇ ਪਹਿਲਾਂ ਐਕਸੀਡੈਂਟ ਮਾਫ਼ ਦੀ ਕਵਰੇਜ ਵਿੱਚ ਪਵਾਈ ਹੋਵੇ, ਪਹਿਲੀ ਟਿਕਟ ਮਾਫ਼।

0: ਅਸੀਂ ਟਰੱਕਾਂ ਦੀ ਫਲੀਟ ਹੈ, 5 ਦੀ ਹੈ, ਜਾਂ ਇੱਕੋ ਤੁਸੀਂ ਓਨਰ ਆਪਰੇਟਰ ਹੋ ਤੇ ਅਸੀਂ ਸ਼ਾਪ ਰਨ ਕਰਕੇ ਤੁਹਾਨੂੰ ਬੈਸਟ ਰੇਟ ਦੇ ਸਕਦੇ ਹਾਂ ਜੀ।
1: ਬਿਲਕੁਲ ਜੀ, ਸੋ ਤੁਸੀਂ ਜਿਹੜੀ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ 416-902-07-06 ਤੇ ਗੱਲਬਾਤ ਹੋ ਸਕਦੀ ਹੈ। ਔਰ ਜਿਹੜੀ ਜੀ ਆਪਾਂ ਲਾਸਟ ਟਾਈਮ ਜਿਹੜੀ ਜੀ ਗੱਲਬਾਤ ਇਹ ਵੀ ਕੀਤੀ ਸੀਗੀ ਕਿ ਠੀਕ ਆ ਜੀ ਕਿਸੇ ਕੋਲ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਕੋਲ ਬੋਟ ਆ, ਉਹਨਾਂ ਨੇ ਬੋਟ ਦੀ ਇੰਸ਼ੋਰੈਂਸ ਲੈਣੀ ਆ ਜਾਂ ਕੋਈ ਹੋਰ ਉਹਨਾਂ ਕੋਲ ਇੱਦਾਂ ਦਾ ਕੋਈ ਵਹੀਕਲ ਹੈਗਾ ਆ ਤੇ ਉਹਦੀ ਇੰਸ਼ੋਰੈਂਸ ਵੀ ਤੁਸੀਂ ਕਰਕੇ ਦਿੰਦੇ ਆ।
0: ਹਾਂਜੀ, ਸੋ ਬੇਸਿਕਲੀ ਜੇ ਕਿਸੇ ਕੋਲ ਕਾਟੇਜ ਹੈ, ਕਾਟੇਜ ਦੀ ਇੰਸ਼ੋਰੈਂਸ ਆਬਵੀਅਸਲੀ ਉਹਨਾਂ ਨੂੰ ਚਾਹੀਦੀ ਹੈ। ਸੋ ਕਾਟੇਜ ਲੋਕਾਂ ਨੇ ਬੋਟਸ ਰੱਖੀਆਂ ਹੁੰਦੀਆਂ ਜਾਂ ਗੋਲਫ ਕਾਰਟ ਰੱਖੀ ਹੈ, ਮਤਲਬ ਕੋਈ ਵੀ ਤੁਹਾਡੇ ਕੋਲ ਕੋਈ ਵੀ ਚੀਜ਼ ਹੈਗੀ, ਤੁਹਾਡੇ ਕੋਲ ਕੈਂਪਿੰਗ ਟ੍ਰੇਲਰ ਹੈ, ਹਰ ਤਰ੍ਹਾਂ ਦੀ ਇੰਸ਼ੋਰੈਂਸ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ, ਤੇ ਹੁਣ ਜਿਹੜੀ ਜੀ ਇੱਕ ਵਾਰੀ ਹੋਰ ਮੈਂ ਇੱਕ ਚੀਜ਼ ਤੇ ਗੱਲਬਾਤ ਕਰੂੰਗੀ ਘਰਾਂ ਦੀ ਇੰਸ਼ੋਰੈਂਸ ਤੇ, ਹਨਾ, ਕਿਉਂਕਿ ਬਹੁਤ ਸਾਰੀਆਂ ਆਪਣੀਆਂ ਇਦਾਂ ਦੀ ਹੁੰਦੀ ਕਿ ਆਪਾਂ ਘਰਾਂ ਦੀ ਇੰਸ਼ੋਰੈਂਸ ਲਈ ਆ, ਹੁਣ ਰਿਨਿਊਅਲ ਤੇ ਆ ਰਹੀ ਆ, ਆਪਾਂ ਨੂੰ ਰਿਨਿਊ ਕਰਾਉਣੀ ਆ, ਸੋ ਪ੍ਰੀਵੀਅਸ ਜਿਹੜੀ ਇੰਸ਼ੋਰੈਂਸ ਸੀਗੀ ਉਹਦੇ ਵਿੱਚ ਇੰਨੀਆਂ ਜ਼ਿਆਦਾ ਕਵਰੇਜਸ ਨਹੀਂ ਸੀਗੀਆਂ ਜਾਂ ਆਪਾਂ ਕੁਛ ਹਟਾਉਣਾ ਜਾਂ ਕੁਛ ਵਧਾਉਣਾ ਆ, ਸੋ ਤੁਸੀਂ ਉਹਦੇ ਵਿੱਚ ਕੀ ਐਡਵਾਈਸ ਦਿਓਗੇ?
0: ਘਰ ਦੀ ਇੰਸ਼ੋਰੈਂਸ ਚ ਪਹਿਲਾਂ ਤਾਂ ਮੇਕ ਸ਼ੋਰ ਕਰਿਆ ਕਰੋ ਕਿ ਮਤਲਬ ਸਭ ਤੋਂ ਕੰਪ੍ਰੀਹੈਂਸਿਵ ਪੈਕੇਜ ਹੋਣਾ। ਸੋ ਡਿਫਰੈਂਟ ਤਰ੍ਹਾਂ ਦੇ ਪੈਕੇਜ ਹੁੰਦੇ ਆ, ਇੱਕ ਬੇਸਿਕ ਹੈ, ਇੱਕ ਉਸ ਤੋਂ ਉੱਪਰ ਹੈ, ਹਰ ਕੰਪਨੀ ਨੇ ਉਹ ਪੈਕੇਜ ਦਾ ਨਾਮ ਵੱਖਰਾ ਰੱਖਿਆ, ਪਰ ਮੈਂ ਇਹ ਰੈਕਮੈਂਡ ਕਰਦਾ ਹੁੰਦਾ ਜਿਹੜਾ ਸਭ ਆਲ ਇੰਕਲੂਸਿਵ ਹੋਵੇ, ਸਾਰੀਆਂ ਚੀਜ਼ਾਂ ਕਵਰ ਕਰੇ। ਹਾਂ, ਉਹਦੇ ਵਿੱਚ ਐਕਸਕਲੂਜਨ ਜ਼ਰੂਰ ਹੁੰਦੀਆਂ, ਪਰ ਗੋ ਫਾਰ ਦਾ ਬੈਸਟ ਵਨ, ਕਿਉਂ ਕਰਕੇ ਘਰ ਤੁਹਾਡਾ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡੀ ਘਰ ਹੀ ਹੈ ਨਾ। ਮੋਸਟਲੀ ਕਲੇਮ ਜਲਦੀ ਨਹੀਂ ਹੁੰਦੇ, ਪਰ ਜਦੋਂ ਹੁੰਦੇ ਵੱਡੇ ਹੁੰਦੇ ਆ।
1: ਬਿਲਕੁਲ ਜੀ।
0: ਦੂਸਰੀ ਇਹ ਆ ਕਿ ਵਾਟਰ ਕਵਰੇਜ ਚ ਮੈਕਸੀਮਮ ਰੱਖਿਆ ਕਰੋ, ਜੇ ਤੁਹਾਡੀ ਬੇਸਮੈਂਟ ਬਣੀ ਆ ਤਾਂ 20-25 ਹਜ਼ਾਰ ਨੇ, ਜੇ ਕੱਲ ਨੂੰ ਕਲੇਮ ਹੋ ਜਾਂਦਾ ਤੇ ਕੱਲਾ ਸਾਫ਼ ਸਫਾਈ ਦਾ ਖਰਚਾ ਹੀ ਬਹੁਤ ਵੱਡਾ ਆ ਜਾਂਦਾ, ਤੇ ਕੱਲ ਨੂੰ ਬੇਸਮੈਂਟ ਦੁਬਾਰਾ ਬਣਾਉਣੀ। ਸੋ ਜੇ ਵਾਟਰ ਕਵਰੇਜ ਆ ਉਹ ਵੀ ਪਾਲਿਸੀ ਲਿਮਿਟ ਤੱਕ ਜੇ ਮਿਲ ਜਾਣ ਕੰਪਨੀ ਦੇ, ਉਹਦੇ ਨਾਲ ਦੀ ਰੀਸ ਨੀ।
1: ਬਿਲਕੁਲ,
0: ਵਾਟਰ ਕਲੇਮਸ ਜ਼ਿਆਦਾ ਕਾਮਨ ਨੇ ਅੱਜ ਕੱਲ ਫਾਇਰ ਨਾਲ।
1: ਬਿਲਕੁਲ ਜੀ, ਥੈਂਕ ਯੂ ਸੋ ਮਚ ਫਾਰ ਆਨਸਰਿੰਗ ਦਿਸ ਕੁਐਸਚਨ। ਸੋ ਬਿਲਕੁਲ ਜੀ, ਤੁਸੀਂ ਕਿਸੇ ਤਰੀਕੇ ਦੇ ਵੀ ਕੋਈ ਵੀ ਗੱਲਬਾਤ ਕਰਨੀ ਹੋਵੇ, ਕਿਉਂਕਿ ਤੁਸੀਂ ਇਹਨਾਂ ਦੀ ਆਟੋ ਇੰਸ਼ੋਰੈਂਸ ਦਾ ਵੀ ਕੰਮ ਕਰਦੇ ਨੇ, ਹੋਮ ਇੰਸ਼ੋਰੈਂਸ ਦਾ ਵੀ ਤੁਹਾਨੂੰ ਸਲਾਹ ਦਿੰਦੇ ਨੇ, ਟਰੱਕ ਇੰਸ਼ੋਰੈਂਸ, ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ, ਤੁਹਾਡਾ ਕੋਈ ਬਿਜ਼ਨਸ ਆ ਉਹਦੇ ਵਿੱਚ ਤੁਸੀਂ ਕੋਈ ਇੰਸ਼ੋਰੈਂਸ ਲੈਣੀ, ਕੋਈ ਆਫਿਸ ਆ, ਕਿਉਂਕਿ ਇੰਸ਼ੋਰੈਂਸ ਕਵਰੇਜਸ ਲੈਣੀਆਂ ਬਹੁਤ ਜ਼ਿਆਦਾ ਜਿਹੜੀਆਂ ਜੀ ਇੰਪੋਰਟੈਂਟ ਹੁੰਦੀਆਂ ਨੇ। ਸੋ ਸਾਰੀ ਚੀਜ਼ ਲਈ ਤੁਸੀਂ ਗੱਲਬਾਤ ਕਰ ਸਕਦੇ ਆ ਜੇ ਡੀ ਹੋਰਾਂ ਦੇ ਨਾਲ 416-902-07-06 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। ਸੋ ਬਹੁਤ ਬਹੁਤ ਸ਼ੁਕਰੀਆ ਜੇ ਡੀ ਜੀ। ਸੋ ਆਪਾਂ ਅਗਲੇ ਲਿੰਕ ਦੇ ਵਿੱਚ ਵੀ ਤੁਹਾਡੇ ਨਾਲ ਥੋੜੀ ਜਿਹੀ ਹੋਰ ਗੱਲਬਾਤ ਕਰਦੇ ਹਾਂ। ਨੋ ਪ੍ਰੋਬਲਮ ਜੀ, ਥੈਂਕ ਯੂ ਸੋ ਮਚ। ਔਰ ਬਿਲਕੁਲ ਜੀ, ਸਾਡੇ ਲਿਸਨਰ ਦਾ ਕੋਈ ਵੀ ਸਾਡੇ ਤੱਕ ਸਵਾਲ ਹੋਵੇ ਜਾਂ ਉਹਨਾਂ ਨੇ ਕੋਈ ਜਿਹੜੇ ਹੈ ਜੀ ਕਿਸੇ ਸਪੋਂਸਰਸ ਦਾ ਮੈਸੇਜਸ ਲੈਣਾ ਹੋਵੇ, ਕਿਉਂਕਿ ਇਲੈਕਸ਼ਨ ਵੀ ਜਿਹੜੇ ਹੈ ਜੀ ਐਡਵਾਂਸ ਪੋਲਿੰਗ ਆਲਰੇਡੀ ਚੱਲ ਰਹੀ ਹੈਗੀ ਹੈ, ਵੋਟਿੰਗ ਤੁਸੀਂ ਜਾ ਕੇ ਜਿਹੜਾ ਜੀ ਆਪਣੇ ਨੇੜਲੀ ਲੋਕੇਸ਼ਨ ਤੇ ਦੇ ਸਕਦੇ ਆ। ਐਕਚੁਅਲ ਵੋਟਿੰਗ ਜਿਹੜੀ ਹੈ ਜੀ 26 ਅਕਟੂਬਰ ਨੂੰ ਹੋਣੀ ਆ, ਉਹਦੇ ਵਿੱਚ ਹੋਰ ਵੀ ਕੁਛ ਕੈਂਡੀਡੇਟ ਨੇ ਜੋ ਵੱਧੋ ਦੂਰ ਤੁਹਾਨੂੰ ਜ਼ਰੂਰ ਰੈਕਮੈਂਡ ਕਰੂਗਾ ਕਿ ਤੁਸੀਂ ਉਹਨਾਂ ਨੂੰ ਜਾ ਕੇ ਜਿਹੜੇ ਜੀ ਵੋਟ ਦੇ ਸਕਦੇ ਆ। ਔਰ ਜੇ ਤੁਸੀਂ ਆਪਣੇ ਵਾਰਡ ਦੇ ਵਿੱਚੋਂ ਕਿਸੇ ਤਰੀਕੇ ਦੀ ਵੀ ਜਾਣਕਾਰੀ ਲੈਣਾ ਚਾਹੁੰਦੇ ਨੇ ਕਿ ਕਿਹੜੇ ਕੈਂਡੀਡੇਟ ਰਾਈਟ ਕੈਂਡੀਡੇਟ ਨੇ, ਕੀ ਉਹਨਾਂ ਦਾ ਬੈਕਗ੍ਰਾਊਂਡ ਆ, ਸੋ ਅਸੀਂ ਦੱਸ ਦਈਏ ਕਿ ਵਤਨੋ ਦੂਰ ਕੋ ਸਾਰੀ ਜਿਹੜੀ ਜੀ ਇਨਫੋਰਮੇਸ਼ਨ ਅਵੇਲੇਬਲ ਹੈਗੀ ਆ। ਸੋ ਸਾਡੇ ਨਾਲ 905-799-0999 ਤੇ ਗੱਲਬਾਤ ਕਰਕੇ ਇਹ ਸਾਰੀ ਜਾਣਕਾਰੀ ਲੈ ਸਕਦੇ ਆ। ਸੋ ਹੁਣ ਫੇਰ ਇੱਕ ਵਾਰੀ ਸਟੂਡੀਓ ਦੇ ਵਿੱਚ ਆਪਾਂ ਰਾਜਨ ਜੀ ਹੋਰਾਂ ਦਾ ਕਰਦੇ ਹਾਂ ਸਵਾਗਤ। ਜੀ ਰਾਜਨ ਜੀ,
2: ਬਹੁਤ ਬਹੁਤ ਧੰਨਵਾਦ ਜੀ। ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਅੱਜ ਜਾਂ ਕੱਲ੍ਹ ਜਾਂ ਪਰਸੋਂ, ਡਾਕਟਰ ਸਾਡੇ ਕੋਲ ਅਵੇਲੇਬਲ ਨੇ। ਅੱਜ ਫਰਾਈਡੇ, ਅੱਜ ਸੋਰੀ ਥਰਸਡੇ, ਸਾਡੇ ਕੋਲ ਕ੍ਰੈਡਿਟ ਵੀ ਤੇ ਸੈਂਟਰਲ ਵਾਲੀ ਲੋਕੇਸ਼ਨ ਉੱਤੇ ਅਵੇਲੇਬਲ ਨੇ। ਕੱਲ੍ਹ ਨੂੰ ਫਰਾਈਡੇ ਨੂੰ ਸਾਡੇ ਕੋਲ ਡਾਕਟਰ ਜਿਹੜਾ ਜੀ ਸਾਡੀ 35 ਰੈਜੋਲੂਸ਼ਨ ਵਾਲੀ ਡਰਾਈਵ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਅਤੇ ਜੇ ਤੁਸੀਂ ਫਰਾਈਡੇ ਵੀ ਨਹੀਂ ਆ ਸਕਦੇ ਤਾਂ ਸੈਟਰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਹੁੰਦੇ ਨੇ। ਔਰ ਪੂਰਾ ਕੰਪਲੀਟ ਕੰਪਰੀਹੈਂਸਿਵ ਤੁਸੀਂ ਆਪਣਾ ਐਗਜ਼ਾਮ ਕਰਵਾ ਸਕਦੇ ਹੋ ਵਿਦ ਐਡਵਾਂਸ ਟੈਕਨੋਲੋਜੀ ਇਕੁਇਪਮੈਂਟ। ਸੋ ਜਿਹੜੇ ਵੀ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲੈਣ 905-460-8888-9054608888।
1: ਬਿਲਕੁਲ ਰਾਜਨ ਜੀ। ਸੋ ਹੁਣ ਰਾਜਨ ਜੀ, ਮੇਰਾ ਇੱਕ ਸਵਾਲ ਤੁਹਾਡੇ ਤੱਕ ਇਹ ਆ, ਕਿਉਂਕਿ ਕਿਸੇ ਨੇ ਚਲੋ ਆਈ ਐਗਜ਼ਾਮ ਕਰਾ ਲਿਆ, ਫਿਰ ਉਹਨਾਂ ਨੇ ਫਰੇਮਸ ਬਣਵਾਉਣੇ ਨੇ, ਤੁਹਾਡੇ ਕੋਲ ਕੋਈ ਇੱਦਾਂ ਦਾ ਪੈਕੇਜ ਹੈਗਾ ਹੈ ਜਿਹਦੇ ਵਿੱਚ ਸਾਰੀ ਚੀਜ਼ਾਂ, ਸਾਰੀਆਂ ਸਰਵਿਸਿਜ਼ ਇੱਕ ਪੈਕੇਜ ਦੇ ਵਿੱਚ ਮਿਲ ਜਾਣ ਤੇ ਉਹਨਾਂ ਨੂੰ ਪਤਾ ਹੋਵੇ ਕਿ ਠੀਕ ਆ ਦਿਸ ਇਜ਼ ਦ ਐਗਜ਼ੈਕਟ ਅਮਾਊਂਟ ਦੈਟ ਵੀ ਹੈਵ ਟੂ ਪੇ ਯੂ?
2: ਬਿਲਕੁਲ ਜੀ, ਬਿਲਕੁਲ, ਇਹ ਬੜੀ ਵੱਡੀ ਕੁਐਸਚਨ ਹੁੰਦਾ ਜਦੋਂ ਵੀ ਕੋਈ ਆਈ ਐਗਜ਼ਾਮ ਕਰਵਾਉਂਦਾ ਨਾ, ਉਹਨਾਂ ਨੂੰ ਹੁੰਦਾ ਵੀ ਯਾਰ ਗਲਾਸਿਸ ਲੱਭਾਂਗੇ ਸਾਨੂੰ ਪਹਿਲਾਂ ਘਰੋਂ ਪਤਾ ਹੋਵੇ, ਜਾਣ ਤੋਂ ਪਹਿਲਾਂ ਵੀ ਮੈਂ ਐਗਜ਼ਾਮ ਕਰਾਉਣਾ ਤੇ ਕਿੰਨੇ ਦੀ ਐਨਕਮ ਬਣਨੀ ਆ, ਮੈਂ ਉਹਨੇ ਦਾ ਬਜਟ ਲੈ ਕੇ ਜਾਵਾਂ। ਉਹਨਾਂ ਵਾਸਤੇ ਅਸੀਂ ਬਿਲਕੁਲ ਕਲੀਅਰ ਰੱਖਿਆ, ਕਿਉਂਕਿ ਬੜੀ ਬੜੀ ਚੀਜ਼ਾਂ ਹੁੰਦੀਆਂ ਵੀ ਆਪਾਂ ਨੂੰ ਹੁੰਦਾ ਵੀ ਅੱਛਾ ਯਾਰ ਇੰਨੇ ਕੁ ਦੀ ਬਣਨੀ ਚਾਹੀਦੀ ਹੈ ਪਰ ਪੈਸੇ ਫਿਰ ਵੱਧ ਜਾਂਦੇ ਨੇ। ਹੁਣ ਉਹਦੇ ਵਾਸਤੇ ਅਸੀਂ ਦੋ ਤਰ੍ਹਾਂ ਦੇ ਵੈਲਿਊ ਪੈਕੇਜ ਰੱਖੇ ਹੋਏ ਨੇ, ਇੱਕ ਹੈਗਾ ਜੀ ਸਿੰਗਲ ਵਿਜ਼ਨ ਦਾ, ਇੱਕ ਹੈਗਾ ਪ੍ਰੋਗਰੈਸਿਵ ਦਾ। ਸੋ ਵੈਲਿਊ ਪੈਕੇਜ ਸਿੰਗਲ ਵਿਜ਼ਨ ਦਾ ਕੀ ਮਤਲਬ, ਜਿਵੇਂ ਕਿਸੇ ਦੀ ਖਾਲੀ

0: ਦੂਰਦੀ ਨਿਗਾਹ ਕਮਜ਼ੋਰ ਹੈ, ਜਾਂ ਕਿਸੇ ਨੂੰ ਕਿਹਾ ਵੀ ਮੈਨੂੰ ਸਿਰਫ ਪੜ੍ਹਨ ਵਾਸਤੇ ਚਾਹੀਦੀ ਹੈ, ਜੋ ਕੋਈ ਕਹਿੰਦਾ ਮੈਂ ਸਿਰਫ ਕੰਪਿਊਟਰ ਉੱਤੇ ਕੰਮ ਕਰਨਾ, ਉਸ ਕੋਈ ਵੀ ਇੱਕ ਜਗ੍ਹਾ ਦੇ ਉੱਤੇ ਦੂਰ ਨੇੜੇ ਜਾਂ ਕੰਪਿਊਟਰ ਤੇ ਦੇਖਣਾ, ਉਹਦੇ ਵਾਸਤੇ ਸਿੰਗਲ ਵਿਜ਼ਨ ਗਲਾਸਿਸ ਹੁੰਦੇ ਨੇ। ਸੋ ਇਸ ਇੱਕ ਵੈਲਿਊ ਪੈਕੇਜ ਬਣਾਇਆ। ਵੈਲਿਊ ਪੈਕੇਜ ਕੀ ਦਿੰਦੇ ਹਾਂ? ਇੱਕ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਬ੍ਰਾਂਡਡ ਫਰੇਮ ਹੈਗੇ ਨੇ ਸਾਡੇ ਕੋਲ, ਉਹ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ। ਅਸੀਂ ਪੂਰੀ ਵਾਲ ਹੈ ਉੱਤੇ 35 ਤੋਂ 40 ਅਲੱਗ ਅਲੱਗ ਬ੍ਰਾਂਡ ਨੇਮ ਹੈਗੇ ਨੇ, ਉਹਨਾਂ ਦੇ ਫਰੇਮਸ ਨੇ, ਤੇ 700 ਤੋਂ 800 ਫਰੇਮ ਲੱਗਾ ਹੋਇਆ। ਸੋ ਅਲੱਗ ਅਲੱਗ ਬ੍ਰਾਂਡ ਨੇਮਸ ਦੇ ਉਹਨਾਂ ਦੇ ਫਰੇਮਸ ਹੈਗੇ ਨੇ, ਤੁਸੀਂ ਆਪਣੀ ਮਰਜ਼ੀ ਹਿਸਾਬ ਨਾਲ ਲੇਡੀਜ਼ ਦਾ, ਜੈਂਟਸ ਦਾ ਜਾਂ ਬੱਚਿਆਂ ਦਾ ਕੋਈ ਵੀ ਫਰੇਮ ਚੂਜ਼ ਕਰ ਲਓ। $300 ਦੀ ਕੀਮਤ ਦਾ ਫਰੇਮ ਹੈ ਜੀ ਇੱਕ, ਤੇ ਇਹ ਫਰੇਮ ਅਵੇਲੇਬਲ ਹੈ। $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਇਹ ਵੀ ਅਵੇਲੇਬਲ ਹੈ। ਇਹ ਸਾਰੇ ਦੋਨੋਂ ਚੀਜ਼ਾਂ ਜਿਹੜੀਆਂ ਨੇ ਇਹ ਵੈਲਿਊ ਪੈਕੇਜ ਦੇ ਵਿੱਚ ਐਡਿਡ ਨੇ। ਸੋ $400 ਦਾ ਪੈਕੇਜ ਹੈ ਜਿਹੜਾ ਕਿ ਆਪਾਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਦੂਜੀ ਗੱਲ, ਜੇ ਹੁਣ ਤੁਹਾਨੂੰ ਚਾਹੀਦੀ ਹੈ ਨਾ ਜਿਹ ਚ ਦੂਰ ਵੀ ਦੇਖਿਆ ਜਾਵੇ, ਨੇੜੇ ਵੀ ਦੇਖਿਆ ਜਾਵੇ, ਜਾਂ ਕੰਪਿਊਟਰ ਤੇ ਕੰਮ ਵੀ ਕੀਤਾ ਜਾਵੇ, ਉਹਨਾਂ ਵਾਸਤੇ ਸਾਡੇ ਕੋਲ ਐਸਿਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ। $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ। $600 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ। ਹੁਣ ਇੱਕ ਕਿਰਨ ਜੀ, ਇੱਕ ਹੋਰ ਕੈਟੇਗਰੀ ਆਉਂਦੀ ਹੈ ਜਿਹਦੇ ਚ ਸਾਡੇ ਕੋਲ ਆਉਂਦੇ ਨੇ ਜਿਹੜੇ ਆਫਿਸ ਚ ਵਰਕ ਕਰਨ ਵਾਲੇ ਬੰਦੇ ਨੇ। ਉਹ ਕਹਿੰਦੇ ਜੀ ਸਾਡੀ ਦੂਰ ਦੀ ਨਿਗਾਹ ਠੀਕ ਹੈ, ਪਰ ਅਸੀਂ ਕੰਪਿਊਟਰ ਦੇ ਉੱਤੇ ਤੇ ਰੀਡਿੰਗ ਕਰਨੀ ਹੁੰਦੀ ਹੈ, ਵੀ ਜੇ ਕੰਪਿਊਟਰ ਤੋਂ ਕੁਝ ਦੇਖੇ ਜਾ ਰਹੇ ਹਾਂ ਤੇ ਨਾਲ ਅਸੀਂ ਟਾਈਪ ਵੀ ਕਰਨਾ ਤੇ ਅਸੀਂ ਆਪਣਾ ਕੀਬੋਰਡ ਵੀ ਦੇਖਣਾ, ਅਸੀਂ ਬੁੱਕ ਤੋਂ ਰੀਡ ਵੀ ਕਰਨਾ। ਸੋ ਉਹਨਾਂ ਵਾਸਤੇ ਸਾਡੇ ਕੋਲ ਸਪੈਸ਼ਲੀ ਆਕੂਪੇਸ਼ਨਲ ਲੈਂਸ ਹੁੰਦੇ ਨੇ ਜਿਹੜੇ ਸਿਰਫ ਤੇ ਕੰਪਿਊਟਰ ਤੇ ਰੀਡਿੰਗ ਉੱਤੇ ਕੰਮ ਕਰ ਸਕਦੇ ਹੋ, ਉਹ ਵੀ ਅਵੇਲੇਬਲ ਨੇ। ਸੋ ਇਹ ਜਿਹੜੇ ਵੀ ਤੁਸੀਂ ਪੈਕੇਜਸ ਲੈਣਾ ਚਾਹੁੰਦੇ ਹੋ ਸਾਡੇ ਕੋਲ ਅਵੇਲੇਬਲ ਨੇ। ਹੁਣ ਜਦੋਂ ਆਪਾਂ ਪੈਕੇਜ ਲੈ ਲਏ, ਫਿਰ ਉਸ ਤੋਂ ਬਾਅਦ ਗੱਲ ਹੁੰਦੀ ਵੀ ਕੋਡਿੰਗ ਸੀ। ਕਈ ਕਹਿੰਦੇ ਯਾਰ ਕੋਡਿੰਗ ਬਹੁਤ ਮਹਿੰਗੀ ਹੁੰਦੀ, ਅਸੀਂ ਕੋਡਿੰਗ ਐਡ ਕਰਵਾਉਣੀ ਹੈ ਤੇ ਪੈਸੇ ਬਹੁਤ ਲੱਗੇ। ਸੋ ਕੋਡਿੰਗ ਦਾ ਵੀ ਅਲੱਗ ਅਲੱਗ ਕੋਡਿੰਗ ਹੈ। ਜੇ ਤੁਸੀਂ ਰਾਤ ਨੂੰ ਡਰਾਈਵਿੰਗ ਕਰਦੇ ਹੋ ਤਾਂ ਐਂਟੀ ਗਲੇਅਰ ਹੈ, ਜੇ ਦਿਨ ਨੂੰ ਤੁਸੀਂ ਧੁੱਪ 'ਚ ਬਾਹਰ ਜਾਂਦੇ ਹੋ ਯੂਵੀ ਪ੍ਰੋਟੈਕਸ਼ਨ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕੰਪਿਊਟਰ ਤੇ ਕੰਮ ਕਰਦਾ ਤੇ ਮੇਰੀ ਅੱਖਾਂ ਸੇਫ ਰਹਿਣ, ਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਹੈ। ਸੋ ਕੋਡਿੰਗਾਂ ਜਿੰਨੀਆਂ ਮਰਜ਼ੀ ਤੁਸੀਂ ਐਡ ਕਰ ਲਓ, ਸਾਰੀਆਂ ਦੀ ਸਾਰੀਆਂ ਕੋਡਿੰਗਾਂ ਫਲੈਟ 50% ਆਫ ਨੇ। ਜੇ ਤੁਸੀਂ 2 ਪੇਅਰ ਬਣਾਉਣਾ ਚਾਹੁੰਦੇ ਹੋ ਵੀ ਘਰ ਰੱਖ ਲਈ ਇੱਕ ਆਫਿਸ, ਪਹਿਲੇ ਪੇਅਰ ਤੇ ਕੋਡਿੰਗਾਂ 50% ਆਫ, ਦੂਜੇ ਪੇਅਰ ਤੇ ਕੋਡਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ।
1: ਕਿਆ ਬਾਤ ਹੈ ਜੀ।
0: ਸੋ ਵਧੀਆ ਡੀਲ ਹੈ ਕਿ ਇੱਕ ਪੇਅਰ ਬਣਵਾਓ ਤੇ ਤੁਹਾਨੂੰ ਕੋਡਿੰਗਾਂ 50% ਆਫ ਪੈ ਰਹੀਆਂ, ਦੂਜਾ ਪੇਅਰ ਬਣਵਾਓ ਤੇ ਕੋਡਿੰਗਾਂ ਫ੍ਰੀ ਪੈ ਰਹੀਆਂ। ਸੋ ਇਹ ਕੋਡਿੰਗਾਂ ਸਾਰਾ ਕੁਝ ਨਾਲ ਇਨਕਲੂਡਿਡ ਹੈ। ਸੋ ਜ਼ਰੂਰ ਇਹ ਡੀਲਾਂ ਲਵੋ। ਪੰਚੋ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਨੰਬਰ ਸਾਡਾ 905-460-8888। ਤੇ ਸੇਮ ਡੀਲਾਂ ਮਿਲ ਰਹੀਆਂ ਤੁਹਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕਿ ਹੈ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਡਲ ਰੋਡ ਦੀ ਇੰਟਰਸੈਕਸ਼ਨ ਹੈ। ਨੰਬਰ ਸੇਮ ਹੈ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ।
1: ਬਿਲਕੁਲ ਰਾਜਨ ਜੀ, ਇੱਕ ਸਵਾਲ ਮੇਰਾ ਹੋਰ ਤੁਹਾਡੇ ਤੱਕ ਹੈਗਾ ਕਿ ਜੇ ਕਿਸੇ ਨੇ ਕਸਟਮਾਈਜ਼ ਫਰੇਮਸ ਲੈਣੇ ਆ, ਕਿਉਂਕਿ ਬਹੁਤ ਸਾਰੇ ਅੱਜ ਕੱਲ ਆਪਾਂ ਕਹਿ ਸਕਦੇ ਕੁੜੀਆਂ ਮੁੰਡੇ ਹਨਾ, ਲਾਈਕ ਉਹਨਾਂ ਨੂੰ ਹੁੰਦਾ ਕਿ ਅਸੀਂ ਸੋਹਣੇ ਜਿਹੇ ਡਿਜ਼ਾਈਨ ਥੋੜੇ ਜਿਹੇ ਚੇਂਜ ਕਰਾਈਏ, ਕਸਟਮਾਈਜ਼ ਕਰਾਈਏ, ਸੋ ਤੁਸੀਂ ਉਹ ਵੀ ਕਰਕੇ ਦਿੰਦੇ
0: ਨੇ? ਬਿਲਕੁਲ ਜੀ ਬਿਲਕੁਲ, ਕਸਟਮਾਈਜ਼ ਗਲਾਸਿਸ ਵੀ ਬਣਾ ਕੇ ਦਿੰਦੇ ਆ। ਲਾਈਕ ਸੇ ਤੁਸੀਂ ਕੋਈ ਰਿਮਲੈਸ ਗਲਾਸਿਸ ਹੈ, ਤੁਹਾਨੂੰ ਕਹਾ ਵੀ ਮੈਨੂੰ ਸ਼ੇਪ ਐਵਰੀ ਪਸੰਦ ਆ, ਸੀ ਉਹ ਸ਼ੇਪ ਬਣਾ ਕੇ ਦੇ ਦਾਂਗੇ, ਤੁਹਾਨੂੰ ਕਹਾ ਵੀ ਮੈਨੂੰ ਇਦਾਂ ਦੇ ਚਾਹੀਦੇ ਵੀ ਜਿਹੜੀ ਉੱਪਰੋਂ ਹਲਕਾ ਜਿਹਾ ਲਾਈਟ ਜਿਹਾ ਕਲਰ ਵੀ ਹੋਵੇ ਉਹ ਵੀ ਬਣ ਜਾਣਗੀਆਂ। ਕੋਈ ਕਹਿੰਦਾ ਵੀ ਮੈਨੂੰ ਸਾਰੇ ਗਲਾਸਿਸ ਇਹੋ ਜਿਹੇ ਆਉਣ ਵੀ ਮੈਂ ਲਗਾਵਾਂ ਤੇ ਕਿਸੇ ਨੂੰ ਪਤਾ ਨਾ ਲੱਗਿਆ ਵੀ ਮੈਂ ਨਜ਼ਰ ਵਾਲੀ ਐਨਕ ਲਾਈ ਹੋਈ ਆ। ਸੋ ਅਸੀਂ ਉਹਨਾਂ ਨੂੰ ਗ੍ਰੇਡੀਅੰਟ ਟਿੰਟ ਦੇ ਦਿੰਦੇ ਹਾਂ। ਗ੍ਰੇਡੀਅੰਟ ਟਿੰਟ ਉਹਨਾਂ ਨੂੰ ਇਦਾਂ ਲੱਗਦਾ ਬੰਦੇ ਨੂੰ ਵੀ ਹਾਂ ਵੀ ਸਨ ਗਲਾਸਿਸ ਪਾ ਕੇ ਫਿਰਦਾ, ਪਰ ਅਸਲ ਦੇ ਵਿੱਚ ਨਜ਼ਰ ਦੀ ਐਨਕ ਆਉਂਦੀਆਂ। ਸੋ ਇਦਾਂ ਦੇ ਵੀ ਤੁਸੀਂ ਕਸਟਮਾਈਜ਼ ਗਲਾਸਿਸ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਨੰਬਰ 905-460-8888, 905-460-8888।
2: ਮਿੱਤਰਾਂ ਦੇ ਜੰਕਸ਼ਨ ਤੇ,
3: ਉਹ ਕਿਹੜੇ ਜੰਕਸ਼ਨ ਤੇ?
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ,
4: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ, 11 AM ਤੋਂ 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 647-429-4040। ਇੱਕਾ ਜੰਕਸ਼ਨ ਬ੍ਰੈਂਪਟਨ।
5: ਆਜ
6: ਉਹ ਤਾਂ ਹੋਣਾ ਹੀ ਹੈ ਜਦੋਂ ਤਿੰਨੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
5: ਆ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
6: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
5: ਚੱਲ ਕੇ ਰਹੇ ਹੋ ਪਰ?
6: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ।
7: ਬੜੀ ਬਿਜ਼ਨਸ
8: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
9: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
10: ਇੱਕ ਲਾਈਫ ਹੈ ਜਿਸ ਲਵ ਹੈ
11: ਯੇ ਕਹਤੇ ਮੁਝਸੇ ਸਭ ਹੈ
12: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵੀਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956, 9054589956।
3: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
4: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट, नाइग्रा फॉल्स। कॉल 9053580864,
3: 9053580864, Dhaba on the Falls.
5: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji
6: 7 8 2 2 9 6 0 7 6 4 7 8 2 2 9 6 0 7 6 4 7 8 2 2 9 6 0 7। ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ। ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
8: ਸੁਣੋ ਜੀ, ਭੁੱਖ ਲੱਗੀ ਆ, ਪੀਜ਼ਾ ਡਿਪੋ ਲੈ ਆਇਆ 4 ਨਵੇਂ ਦੇਸੀ ਫਲੇਵਰਸ, ਚਟਪਟਾ ਅਚਾਰੀ, ਮੱਖਣ ਵਰਗਾ ਮੱਖਣੀ, ਤੜਕੇ ਵਾਲਾ ਹਾਕਾ ਤੇ ਅੱਗ ਲਾਉਂਦਾ ਸ਼ੈਜ਼ਵਾਨ। ਕੋਈ ਵੀ ਨਵਾਂ ਫਲੇਵਰ ਲਓ, ਲਾਰਜ ਮਿਲੇਗਾ ਮੀਡੀਅਮ ਦੀ ਕੀਮਤ ਤੇ। ਕੋਡ ਵਰਤੋ 9711, ਲਿਮਿਟਡ ਟਾਈਮ ਓਨਲੀ, ਸਿਰਫ ਅਕਟੋਬਰ 30th ਤੱਕ। ਪੀਜ਼ਾ ਡਿਪੋ, ਸਵਾਦ ਨਵਾਂ, ਪਿਆਰ ਪੁਰਾਣਾ।
9: Listen live Vatnodo Radio with Sukhi Nijjar.
2: ਬਿਲਕੁਲ ਜੀ, ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਆਪਣੇ ਰੇਡੀਓ ਵਤਨੋ ਦੂਰ ਦੇ ਵਿੱਚ। ਤੇ ਆਖਰੀ ਤੇ ਕੁਝ ਮਿੰਟ ਸਾਡੇ ਕੋਲ ਜਿਹੜੇ ਜੀ ਹੋਰ ਹੈਗੇ ਨੇ, ਉਹਦੇ ਵਿੱਚ ਉਹਦੇ ਬਾਅਦ ਰਾਜਵੀਰ ਬੋਪਾਰਾ ਜੀ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰਨਗੇ। ਤੇ ਹੁਣ ਆਪਾਂ ਇੱਕ ਵਾਰੀ ਫੇਰ ਜਿਹੜੀ ਜੀ ਜਾਣਕਾਰੀ ਦੇ ਦਈਏ, ਇੱਕ ਕੈਂਡੀਡੇਟ ਨੇ ਜਗਰਾਜ ਔਜਲਾ, ਜਿਹੜੇ ਕਿ ਸਿਮਕੋ ਕਾਉਂਟੀ ਦੇ ਵਿੱਚੋਂ, ਇੱਕ ਟਾਊਨਸ਼ਿਪ ਆਫ ਐਜਲਾ ਠੁਸ ਰੈਂਟੀ, ਉਹਦੇ ਵਿੱਚੋਂ ਜਿਹੜੇ ਜੀ ਇਹ ਕਾਉਂਸਲਰ ਕੈਂਡੀਡੇਟ ਦੇ ਪੋਜੀਸ਼ਨ ਦੇ ਲਈ ਜਿਹੜੇ ਜੀ ਖੜੇ ਹੋਏ ਨੇ। ਤੁਸੀਂ ਇਹਨਾਂ ਨੂੰ ਜਾ ਕੇ ਜਿਹੜਾ ਜੀ ਵੋਟ ਕਰ ਸਕਦੇ ਨੇ। ਤੁਸੀਂ ਇਹਨਾਂ ਦੀ ਸਾਰੀ ਬੈਕਗਰਾਉਂਡ ਜਿਹੜੀ ਆ ਜੀ ਚੈੱਕ ਕਰ ਸਕਦੇ ਆ, ਵੈਬਸਾਈਟ ਤੇ ਜਾ ਕੇ ਚੈੱਕ ਕਰ ਲਓ, ਜਾਂ ਤੁਸੀਂ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਇਹਨਾਂ ਦਾ ਬੈਕਗਰਾਉਂਡ ਦੱਸ ਦਈਏ, ਕਿਉਂਕਿ ਕੈਨੇਡੀਅਨ ਜਿਹੜੇ ਜੀ ਬੋਰਨ ਇਹ ਹੈਗੇ ਨੇ ਤੇ ਕਮਿਊਨਿਟੀ ਦੇ ਵਿੱਚ ਐਕਟਿਵ ਨੇ, ਵਧੀਆ ਜਿਹੜਾ ਜੀ ਕੰਮ ਕਰਕੇ ਤੁਹਾਨੂੰ ਦੇਣਗੇ ਸਟਰੋਂਗਰ ਕਮਿਊਨਿਟੀ ਨੂੰ ਬਿਲਡ ਕਰਨ ਦੇ ਲਈ। ਸੋ ਤੁਸੀਂ ਆਪਣੀ ਆਵਾਜ਼ ਨੂੰ ਜਿਹੜਾ ਜੀ ਅੱਗੇ ਲਿਆ ਸਕਦੇ ਨੇ। ਜਗਰਾਜ ਔਜਲਾ ਨੂੰ ਤੁਸੀਂ ਜਿਹੜਾ ਜੀ ਵੋਟ ਜ਼ਰੂਰ ਪਾਉਣੀ ਆ। ਤੁਸੀਂ ਇਹਨਾਂ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਆ, ਜਾਂ ਤੁਸੀਂ ਇਹਨਾਂ ਦੇ ਐਜ਼ ਅ ਵੋਲੰਟੀਅਰੀ ਹੈਲਪ ਕਰਨਾ ਚਾਹੁੰਦੇ ਆ, ਸੋ ਨੰਬਰ 6479714878 ਤੇ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਆ। ਔਰ ਹੁਣੇ ਤੁਸੀਂ ਜਿਹੜੇ ਜੀ ਕਮਰਸ਼ੀਅਲ ਸੁਣ ਕੇ ਹਟੇ ਆ ਹਰਸਿਮਰਨ ਸਿੰਘ ਜੀ ਦੀ, ਜਿਹੜੇ ਕਿ ਰੀਜਨਲ ਕਾਉਂਸਲਰ ਵਾਰਡ 9 ਤੇ 10 ਦੇ ਵਿੱਚੋਂ ਖੜੇ ਹੋਏ ਨੇ। ਤੁਸੀਂ ਇਹਨਾਂ ਨੂੰ ਵੀ ਜਿਹੜਾ ਜੀ ਇਲੈਕਟ ਕਰ ਸਕਦੇ ਨੇ। ਔਰ ਐਡਵਾਂਸ ਜਿਹੜੀ ਹੈ ਜੀ ਵੋਟਿੰਗ ਸੀਗੀ 16 ਤੇ 17 ਦਾ ਦਿਨ ਬਾਕੀ ਆ, ਤੇ ਫਿਰ ਤੁਸੀਂ ਐਕਚੁਅਲ ਡੇ ਵੋਟਿੰਗ ਡੇ ਅਕਟੂਬਰ 26 ਨੂੰ ਜਾ ਕੇ ਜਿਹੜਾ ਜੀ ਵੋਟ ਜ਼ਰੂਰ ਕਰ ਸਕਦੇ ਆ। ਹੁਣ ਮੈਂ ਮੈਸੇਜ ਤੁਹਾਡੇ ਤੱਕ ਬਲਜਿੰਦਰ ਸਿੰਘ ਨਾਹਲ, ਜਿਹੜੇ ਕਿ ਬ੍ਰੈਂਪਟਨ ਸਿਟੀ ਕਾਉਂਸਲਰ ਦੇ ਲਈ ਜਿਹੜੇ ਜੀ ਖੜੇ ਹੋਏ ਨੇ, ਇਹ ਵੀ ਵਾਰਡ 9 ਤੇ 10 ਦੇ ਵਿੱਚ ਖੜੇ ਨੇ। ਸੋ ਤੁਸੀਂ ਇਹਨਾਂ ਨੂੰ ਜਾ ਕੇ ਜਿਹੜੇ ਜੀ ਵੋਟ ਜ਼ਰੂਰ ਕਰ ਸਕਦੇ ਨੇ। ਯੰਗ ਮੁੰਡੇ ਨੇ, ਬਹੁਤ ਵਧੀਆ ਜਿਹੜਾ ਹੈ ਜੀ ਕਮਿਊਨਿਟੀ ਵਿੱਚ ਹਲੇ ਤੱਕ ਜਿਹੜਾ ਜੀ ਡੋਰ ਟੂ ਡੋਰ ਨੌਕਿੰਗ ਕਰਕੇ ਕੰਮ ਕਰ ਰਹੇ ਨੇ। ਸੋ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹਾਂ। 6478060840 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। ਔਰ ਵੀਕਐਂਡ ਆ ਰਿਹਾ, ਵੀਕਐਂਡ ਦੇ ਵਿੱਚ ਕਮਿਊਨਿਟੀ ਦੇ ਵਿੱਚ ਕਿੱਥੇ ਕਿੱਥੇ ਜਿਹੜੇ ਜੀ ਇਵੈਂਟ ਹੋ ਰਹੇ ਨੇ, ਕੀ ਫ੍ਰੀ ਜਿਹੜੇ ਹੈ ਜੀ ਕਮਿਊਨਿਟੀ ਇਵੈਂਟਸ ਨੇ, ਉਹਦੀ ਜਾਣਕਾਰੀ ਤੁਸੀਂ ਸਾਡੇ ਵਤਨੋ ਦੂਰ ਜਿਹੜੇ ਜੀ ਵੈਬਸਾਈਟ ਤੋਂ ਵੀ ਲੈ ਸਕਦੇ ਹਾਂ ਜਾਂ ਸਾਨੂੰ ਜਿਹੜਾ ਜੀ ਕਾਲ ਵੀ ਕਰ ਸਕਦੇ ਹਾਂ। ਔਰ ਇੱਕ ਵਾਰੀ ਫਿਰ ਪੀਜ਼ਾ ਡਿਪੂ ਦਾ ਵੇਰਵਾ ਮੈਂ ਜ਼ਰੂਰ ਦੇ ਦੇਵਾਂ, ਕਿਉਂਕਿ ਵੀਕਐਂਡ ਆ ਰਿਹਾ, ਵਧੀਆ ਤੁਸੀਂ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨਾ, ਪੀਜ਼ਾ ਖਾਣਾ, ਤਾਂ ਦੱਸ ਦਈਏ ਇਹਨਾਂ ਕੋਲ ਬਹੁਤ ਡਿਫਰੈਂਟ ਤਰੀਕੇ ਦੇ ਨਵੇਂ ਇਹਨਾਂ ਨੇ ਪੀਜ਼ੇ ਜਿਹੜੇ ਜੀ ਲਾਂਚ ਕੀਤੇ ਨੇ। ਸੋ ਜ਼ਰੂਰ ਮਸਟ ਟਰਾਈ ਇਹਨਾਂ ਦਾ ਪੀਜ਼ਾ ਹੈਗਾ ਆ। ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਮੈਸੇਜ ਸਾਂਝਾ ਕਰਦੀ ਹੈ ਕਿ ਕਿਸੇ ਨੇ ਵੀ PSW ਰਿਲੇਟਡ ਕੋਈ ਵੀ ਕੋਰਸਿਸ ਕਰਨੇ ਨੇ ਜਾਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਜਾਂ ਕੋਈ ਕੰਪਿਊਟਰਾਈਜ਼ ਅਕਾਊਂਟਿੰਗ ਕੋਰਸਿਸ ਜਾਂ ਫੂਡ ਸਰਵਿਸ ਦੀ ਲਾਈਨ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਆ, ਸੋ ਇਹਨਾਂ ਕੋਲ 24 ਤੋਂ ਲੈ ਕੇ 25 ਹਫ਼ਤਿਆਂ ਦੇ ਬਹੁਤ ਸ਼ਾਰਟ ਟਰਮ ਜਿਹੜੇ ਜੀ ਕੋਰਸਿਸ ਅਵੇਲੇਬਲ ਨੇ। ਸੋ ਇਸ ਟਾਈਮ ਬਹੁਤ ਹੀ ਵਧੀਆ ਆਫਰ ਜਿਹੜੇ ਜੀ ਫੀਸ ਤੇ ਤੁਹਾਨੂੰ ਇਹ ਪ੍ਰੋਵਾਈਡ ਕਰ ਰਹੇ ਨੇ। ਸੋ ਜ਼ਿਆਦਾ ਜਾਣਕਾਰੀ ਲਈ ਇੱਕ ਨੰਬਰ ਮੈਂ ਜ਼ਰੂਰ ਸਾਂਝਾ ਕਰ ਦਵਾਂ, ਉਹਦੇ ਤੇ ਗੱਲਬਾਤ ਤੁਸੀਂ ਕਰ ਸਕਦੇ ਆ, 6474991009 ਤੇ ਜਿਹੜੀ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ ਗੱਲਬਾਤ ਹੋ ਸਕਦੀ ਆ। ਔਰ ਇੱਕ ਵਾਰੀ ਹੁਣ ਆਪਾਂ ਜਿਹੜਾ ਜੀ ਰਾਜਨ ਜੀ ਦੇ ਨਾਲ ਗੱਲਬਾਤ ਕਰਕੇ ਤੇ ਉਹਨਾਂ ਤੋਂ ਜਿਹੜਾ ਜੀ ਬਾਇੰਡ ਅਪ ਕਰਦੇ ਆ ਪ੍ਰੋਗਰਾਮ। ਸੋ ਰਾਜਨ ਜੀ ਆਖਰੀ ਤੇ ਕੀ ਕਹਿਣਾ ਚਾਹੋਗੇ?
10: ਬਿਲਕੁਲ ਜੀ, ਐਂਡ ਵਿੱਚ ਇਹੀ ਦੱਸਣਾ ਚਾਹਾਂਗਾ ਵੀ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਈਅਰ ਐਂਡ ਆ ਰਿਹਾ, ਸੋ ਹੁਣ ਅੱਜ ਕੱਲ੍ਹ ਜਿਹੜਾ ਜੀ ਬੜਾ ਵਧੀਆ ਟਾਈਮ ਹੈ, ਆਪਣੇ ਕੋਲ ਖੁੱਲ੍ਹਾ ਟਾਈਮ ਹੁੰਦਾ ਹੈ, ਤੁਸੀਂ ਆਪਣੀ ਮਰਜ਼ੀ ਦਾ ਪ੍ਰੋਪਰਲੀ ਪਹਿਲਾਂ ਤਾਂ ਐਗਜ਼ਾਮ ਕਰਾ ਸਕਦੇ ਹੋ, ਫਿਰ ਮਰਜ਼ੀ ਦੀਆਂ ਗਲਾਸਿਸ ਚੂਜ਼ ਕਰ ਸਕਦੇ ਹੋ, ਜੇ ਅਵੇਲੇਬਲ ਨਹੀਂ ਹੈਗੀਆਂ ਤਾਂ ਆਰਡਰ ਕਰਦੇ ਨੇ ਤਾਂ ਵੀ ਵਿਦਿਨ ਟਾਈਮ ਫਰੇਮ ਆ ਜਾਂਦੀਆਂ ਨੇ, ਅਤੇ ਨਾਲ ਦੀ ਨਾਲ ਜਿਹੜੇ ਇੰਸ਼ੋਰੈਂਸ ਬੈਨੀਫਿਟਸ ਹੈਗੇ ਨੇ ਉਹ ਵੀ ਅੱਜ ਦੀ ਡੇਟ 'ਚ ਡਾਇਰੈਕਟ ਬਿੱਲ ਹੋ ਜਾਂਦੇ ਨੇ, ਤੁਹਾਨੂੰ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਸੋ ਜਿਹੜੇ ਵੀ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਅੱਜ ਕੱਲ੍ਹ ਅਤੇ ਪਰਸੋਂ ਤਿੰਨੋਂ ਦਿਨ ਅਵੇਲੇਬਲ ਨੇ, ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905-460-8888। ਤੇ ਜੇ ਗਲਾਸਿਸ ਦੀ ਗੱਲ ਕਰੀਏ ਤੇ ਵਧੀਆ ਬ੍ਰਾਂਡਡ ਫਰੇਮ, ਚਾਹੇ ਰੇਬਨ ਹੋਣ, ਅਰਮਾਨੀ, ਮਾਈਕਲ ਕੋਰਸ, ਕੋਚ, ਕੇਟ ਸਪੇਡ, ਸਾਰਿਆਂ ਦੇ ਉੱਤੇ ਫਲੈਟ 50% ਆਫ ਚੱਲ ਰਿਹਾ ਜੀ। ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ, ਵੈਲੰਟੀਨੋ ਦੇ ਫਰੇਮ ਫਲੈਟ 75% ਆਫ ਦਿੱਤੇ ਜਾ ਰਹੇ ਨੇ, ਤੇ ਸਭ ਤੋਂ ਵਧੀਆ ਡੀਲ ਜਿਹਦੇ 'ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ। $299 ਦਾ ਫਰੇਮ 90% ਆਫ ਕਰਕੇ ਸਿਰਫ $29 ਮਿਲ ਰਿਹਾ। ਸੋ ਜਿਹੜੇ ਵੀ ਭੈਣ ਭਰਾ ਡੀਲਾਂ ਲੈਣਾ ਚਾਹੁੰਦੇ ਨੇ ਜ਼ਰੂਰ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ, ਬਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਅਤੇ ਨੰਬਰ ਕੁਰੀ ਫੇਰ 905-460-8888-905-460-8888।
2: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਿਲਕੁਲ ਜੀ, ਔਰ ਇੱਕ ਵਾਰੀ ਜਾਂਦੇ ਜਾਂਦੇ ਟਿੱਲੋ ਵੀਡੀਓ ਦਾ ਨੰਬਰ ਵੀ ਮੈਂ ਜ਼ਰੂਰ ਸਾਂਝਾ ਕਰ ਦਵਾਂ। ਤੁਸੀਂ ਜਿਹੜਾ ਜੀ ਗੁਰਬਾਣੀ ਰੇਡੀਓ ਲੈਣਾ ਆ ਜਾਂ ਕੋਈ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਲੈਣੀ ਹੈਗੀ ਆ ਜਾਂ ਕੋਈ ਤੁਸੀਂ IP ਬਾਕਸ ਸਰਵਿਸਿਜ਼ ਲੈਣੀ ਆ, ਤੇ ਟਿੱਲੋ ਵੀਡੀਓ ਦਾ ਨੰਬਰ ਜ਼ਰੂਰ ਚੇਤੇ ਰੱਖਣਾ, 905-204-1313-905-204-1313 ਤੇ ਜਿਹੜੇ ਜੀ ਢਿੱਲੋ ਵੀਡੀਓ ਦੇ ਨਾਲ ਗੱਲਬਾਤ ਹੋ ਸਕਦੀ ਆ। ਸੋ ਬਿਲਕੁਲ ਜੀ, ਹੁਣ ਆਪਾਂ ਤੁਹਾਡੇ ਤੋਂ ਲੈਣੇ ਇਜਾਜ਼ਤ, ਤੇ ਹੁਣ ਆਪਾਂ ਕੱਲ ਨੂੰ ਜਿਹੜਾ ਜੀ ਮਿਲਾਂਗੇ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਤੇ ਇੱਕ ਬਹੁਤ ਹੀ ਵਧੀਆ ਰੇਡੀਓ ਪ੍ਰੋਗਰਾਮ ਦੇ ਨਾਲ। ਕੱਲ ਨੂੰ ਫਰਾਈਡੇ ਵੀ ਆ, ਥੋੜਾ ਜਿਹਾ ਗੀਤ ਸੰਗੀਤ ਦਾ ਪ੍ਰੋਗਰਾਮ ਆਪਾਂ ਚੱਕਵਾਂ ਹੀ ਰੱਖਾਂਗੇ। ਸੋ ਟੇਕ ਕੇਅਰ ਆਫ ਯੋਰ ਸੈਲਫ, ਸਤਿ ਸ਼੍ਰੀ ਅਕਾਲ ਜੀ, ਐਂਡ ਮਿਲਦੇ ਆ ਕੱਲ ਨੂੰ।

ਸੁਗੰਧ ਵਰਗਾ, ਕਿਸ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
0: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 & 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
5: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 & 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
6: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 & 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
1: ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
7: ਸਾਰੰਗ ਦੇ ਨਾਲ ਮੈਂ ਤੁਹਾਡਾ ਦੋਸਤ ਰਾਜਵੀਰ ਬੋਪਰਾ ਇਹ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹਿਣਾ ਬਾਈ ਜੀ। 1 ਘੰਟੇ ਤੋਂ 2 ਵਜੇ ਤੋਂ ਲੈ ਕੇ 3 ਵਜੇ ਤੱਕ ਅੱਜ ਗੱਲਾਂ ਬਾਤਾਂ ਕਰਾਂਗੇ, ਗੀਤ ਸੰਗੀਤ ਵੀ ਹੋਏਗਾ, ਸਵਰਨ ਸਿੰਘ ਟਿਣਾ ਸਾਹਿਬ ਪੰਜਾਬੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਣਗੇ, ਬੇਬੀ ਮਖਸੂਸਪੁਰੀ ਸਾਹਿਬ ਨਾਲ ਇੱਕ ਖਾਸ ਗੱਲਬਾਤ ਕੀਤੀ ਜਾਏਗੀ। ਬੇਬੀ ਬਾਈ ਜੀ ਦਾ ਸ਼ੋਅ ਆ ਜਿਹੜਾ ਬਰੂਹਾਂ ਤੇ ਆ ਕੇ ਖੜ ਗਿਆ ਦੱਸਣ ਦੇਣ ਦੇ ਲਈ, ਬਹੁਤ ਕਮਾਲ ਦੀ ਅਦਾਇਗੀ, ਬਹੁਤ ਕਮਾਲ ਦੀ ਸ਼ਾਇਰੀ ਤੁਸੀਂ ਸੁਣਨੀ ਚਾਹੁੰਦੇ ਹੋ, ਤੁਸੀਂ ਪਸੰਦ ਕਰਦੇ ਹੋ, ਫੈਨ ਹੋ ਬੇਬੀ ਬਾਈ ਜੀ ਦੇ, ਤਾਂ ਟਿਕਟਾਂ ਲਿਮਿਟਡ ਜੀਆਂ ਰਹਿਗੀਆਂ। ਸੋ 17 ਤਰੀਕ ਬਹੁਤ ਹੀ ਦੂਰ ਨਹੀਂ ਹੈ, ਸੋ ਤੁਸੀਂ ਟਿਕਟਾਂ ਆਪਣੀਆਂ ਰਾਖਵੀਆਂ ਕਰਾ ਲਿਓ ਬੇਬੀ ਬਾਈ ਜੀ ਦੇ ਸ਼ੋਅ ਲਈ। ਉਹਨਾਂ ਬਾਬਤ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਗੱਲਬਾਤ ਕਰਦੇ ਹਾਂ। ਨਾਲ ਦੀ ਨਾਲ ਹੀ ਦੱਸੀਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ ਤੁਸੀਂ ਜਾਣਾ, ਜੇਕਰ ਤੁਸੀਂ ਡਿਸਕਾਊਂਟ ਲੈਣੇ ਚਾਹੁੰਦੇ ਹੋ ਤਾਂ ਤੁਸੀਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ ਜਾਇਓ। ਜੇਕਰ ਤੁਹਾਡੇ ਘਰੇ ਕੋਈ ਸਟੇਨਲੈਸ ਸਟੀਲ ਦੇ ਅਪਲਾਈਸ ਆ, ਉਹਨਾਂ ਤੇ ਤੁਹਾਡੇ ਉਂਗਲਾਂ ਦੇ ਫਿੰਗਰਪ੍ਰਿੰਟ ਛੱਪ ਜਾਂਦੇ ਆ, ਤਾਂ ਇਹਨਾਂ ਕੋਲ ਬੜੇ ਕਮਾਲ ਦੇ ਕਲੀਨਪ ਕਿੱਟ ਮਿਲਦੀ ਹੈ, ਉਹ ਤੁਹਾਨੂੰ ਮਿਲ ਜਾਂਦੀ ਆ। ਘਰ ਚ ਬਰਥਡੇ ਪਾਰਟੀ ਆ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਸਾਰਾ ਹੀ ਸਮਾਨ, ਗਰੋਸਰੀ ਤੋਂ ਲੈ ਕੇ ਸਭ ਸਮਾਨ ਇੱਕੋ ਛੱਤ ਤੇ ਤੁਹਾਨੂੰ ਮਿਲ ਜਾਣਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਨੰਬਰ ਟੂ ਕਾਲ 416-748-1614-716-748-2116 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਗ੍ਰੈਂਡ ਫਰਨੀਚਰ ਵੱਲੋਂ ਵੀ ਜਿਹੜੀਆਂ ਇਹ ਖਬਰਾਂ ਨੇ ਜਿਹੜੀਆਂ ਉਹ ਪੇਸ਼ ਕੀਤੀਆਂ ਜਾ ਰਹੀਆਂ ਨੇ। ਨਾਲ ਦੀ ਨਾਲ ਮੁਸਕਾਨ ਦਿਓਰ ਹੋਣਾ ਵੱਲੋਂ ਅੱਜ ਦਾ ਇੱਕ ਖਬਰਾਂ ਦਾ ਬੁਲੇਟਿਨ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜਨ ਦੇ ਇੰਸ਼ੋਰੈਂਸ ਤੇ ਬਣ ਜਾਂਦੇ ਹੋ, ਵਿਜ਼ਟਰ ਇੰਸ਼ੋਰੈਂਸ ਤੇ ਬਣ ਜਾਂਦੇ ਹੋ, ਕਸਟਮਾਈਜ਼ ਪਲਾਨ ਆਪਣਾ ਕਰਵਾਉਣਾ ਚਾਹੁੰਦੇ ਹੋ, ਆਪਣੇ ਬੱਚਿਆਂ ਦੇ ਲਈ RESP ਜਾਂ ਗ੍ਰੈਂਡ ਪੇਰੈਂਟਸ ਆਪਣੇ ਬੱਚਿਆਂ ਲਈ RESP ਕਰਵਾਉਣਾ ਚਾਹੁੰਦੇ ਹੋ, ਜਾਂ ਇਹੋ ਜਿਹਾ ਪਲਾਨ ਭਾਲ ਰਹੇ ਹੋ ਜਿਹਦੇ ਵਿੱਚ ਇਨਵੈਸਟਮੈਂਟ ਵੀ ਹੋਵੇ, ਤੁਸੀਂ 5 ਸਾਲ ਪੇ ਕਰਨਾ, 10 ਸਾਲ ਪੇ ਕਰਨਾ, ਜਿਉਂਦੇ ਜੀ ਤੁਸੀਂ ਉਹ ਚ ਪੈਸੇ ਕਿਵੇਂ ਕੱਢ ਸਕਦੇ ਹੋ, ਉਹਦੇ ਬਾਬਤ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਤੁਸੀਂ ਜੁੜੇ ਰਹਿਣਾ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਮੁਸਕਾਨ ਦਿਓਲ ਦਾ ਨੰਬਰ ਤੁਸੀਂ ਫਿਰ ਨੋਟ ਕਰਕੇ ਰੱਖ ਲਓ, 647-564-2733, 647-564-2733, 647-564-2733, 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਮਾਲ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕਿਆ। ਮਾਲ ਸਾਹਿਬ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਰ।
8: ਜੀ ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਪਿਆਰ ਭਰੇ, ਤੁਸੀਂ ਸੁਣਾਓ ਜੀ ਕੀ ਹਾਲ ਚਾਲ ਆ ਤੁਹਾਡਾ ਜੀ?
0: ਬਹੁਤ ਵਧੀਆ ਸਰ, ਬਹੁਤ ਵਧੀਆ, ਬਹੁਤ ਵਧੀਆ, ਚੜ੍ਹਦੀ ਕਲਾ। ਕੀ ਹਾਲ ਚਾਲ ਨੇ?
8: ਹਾਂਜੀ, ਹਾਲ ਚਾਲ ਬਹੁਤ ਵਧੀਆ, ਆਪਣਾ ਸੁਣਾਓ ਜੀ।
0: ਬੇਬੀ ਬਾਈ ਜੀ ਦਾ ਸ਼ੋਅ ਆ ਜਿਹੜਾ ਉਹ ਵੀ ਬਰੂਹਾਂ ਤੇ ਆ ਕੇ ਖੜ ਗਿਆ, ਉਸਦੇ ਬਾਬਤ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਾਂਗੇ। ਤੇ ਨਾਲ ਦੀ ਨਾਲ ਹੀ ਅਸੀਂ ਦੱਸ ਦਈਏ ਕਿ ਅੱਜ ਦੀਆਂ ਇਹ ਖਬਰਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ, ਕਿਉਂਕਿ ਪੰਜਾਬ ਬੰਦ ਦਾ ਸੱਦਾ ਜਿਹੜਾ ਸੀਗਾ
7: ਉਹ ਰਿਹਾ ਤੇ ਉਸ ਕਿੰਨਾ ਕੁ ਭਰਮਾ ਹੁੰਗਾਰਾ ਮਿਲਿਆ। ਬਹੁਤ ਸਾਰੇ ਲੋਕ ਨੇ ਜਿਹੜੇ ਜਿਹਨਾਂ ਨੇ ਆਪਣੀਆਂ ਸ਼ਾਪਸ ਨੇ ਜਿਹੜੀਆਂ ਉਹਨਾਂ ਨੂੰ ਬੰਦ ਰੱਖਿਆ। ਪੰਜਾਬ ਬੰਦ ਦਾ ਜਿਹੜਾ ਸੱਦਾ ਸੀਗਾ ਉਹ ਕਾਮਯਾਬ ਰਿਹਾ। ਉਹਦੇ ਬਾਬਤ ਗੱਲਬਾਤ ਕਰਾਂਗੇ। ਇੱਕ ਨੌਜਵਾਨ ਦੀ ਮੌਤ ਹੋਈ, ਉਹਦੇ ਬਾਬਤ ਵੀ ਗੱਲਬਾਤ ਕਰਾਂਗੇ ਕਿ ਉਹ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ, ਉਹ ਟਹਿਣਾ ਸਾਹਿਬ ਨੂੰ ਪੁੱਛਾਂਗੇ। ਸੋ ਕਾਫੀ ਖ਼ਬਰਾਂ ਨੇ ਜਿਹੜੀਆਂ ਉਹ ਤੁਹਾਡੇ ਰੂਬਰੂ ਅਸੀਂ ਕਰਾਂਗੇ। ਟਹਿਣਾ ਸਾਹਿਬ ਦੀ ਜ਼ਬਾਨੀ ਪੁੱਛਦੇ ਹਾਂ, ਉਹਨਾਂ ਤੋਂ ਕਾਫੀ ਖ਼ਬਰਾਂ ਨੇ ਜਿਹੜੀਆਂ ਉਹ ਟਹਿਣਾ ਸਾਹਿਬ ਤੋਂ ਆਪਾਂ ਪੁੱਛਦੇ ਹਾਂ। ਸੋ ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਅਨੁਸਾਰ ਵੈਲਕਮ।
9: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਟਹਿਣਾ ਸਾਹਿਬ, ਮੈਂ ਗੱਲ ਕਰ ਰਿਹਾ ਸੀ ਕਿ ਪੰਜਾਬ ਬੰਦ ਦਾ ਜਿਹੜਾ ਸੱਦਾ ਸੀਗਾ ਇਹਨੂੰ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ, ਕਾਮਯਾਬ ਰਿਹਾ, ਕਿਵੇਂ ਰਿਹਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ?
9: ਬਾਈ ਜੀ, ਪੰਜਾਬ ਬੰਦ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਜੀ। ਮੇਰੇ ਤੇ ਅਸਰ ਇਹ ਆ ਕਿ ਪੰਜਾਬ ਬੰਦ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ, ਕਿਉਂਕਿ ਦੇਖੋ ਇਹ ਕਿਸੇ ਸਿਆਸੀ ਪਾਰਟੀ ਦਾ ਬੰਦ ਨਹੀਂ ਸੀ। ਇਹ ਨਹੀਂ ਸੀ ਵੀ ਭਾਈ ਕਿਸੇ ਨੇ ਕੋਈ ਧਾਰਮਿਕ ਭਾਵਨਾ ਭੜਕੀ ਹੋਣ ਕਰਕੇ ਬੰਦ ਸੀ। ਇਹ ਸੀ ਪੰਜਾਬ ਦੇ ਲੋਕਾਂ ਦਾ ਆਪ ਮੁਹਾਰੇ ਬੰਦ। ਤੇ ਜਦੋਂ ਆਪ ਮੁਹਾਰੇ ਬੰਦ ਹੋਵੇ ਤਾਂ ਉਦੋਂ ਫਿਰ 80% ਨੂੰ ਆਪਾਂ 110% ਮੰਨਦੇ ਹਾਂ। ਅੱਜ ਮੈਂ ਜਲੰਧਰ ਦੀ ਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ। ਜਲੰਧਰ ਦੇ ਵਿੱਚ ਵਿਰਲੀ ਟਾਵੀ ਕੋਈ ਦੁਕਾਨ ਹੋਊਗੀ ਜਿਹੜੀ ਲੋਕਾਂ ਨੇ ਖੋਲੀ ਹੋਵੇ। ਸੜਕਾਂ ਦੇ ਉੱਤੇ, ਹਾਈਵੇ ਦੇ ਉੱਤੇ ਬਹੁਤ ਘੱਟ ਰਸ਼ ਸੀਗਾ ਜੀ ਅੱਜ। ਸੋ ਇਹ ਇੱਕ ਮੈਂ ਮੰਨਦਾ ਜੀ ਕਿ ਇਸ ਬੰਦ ਦੇ ਵਿੱਚ ਲੋਕਾਂ ਦਾ ਸਹਿਯੋਗ ਸੀਗਾ ਅੱਜ। ਤੇ ਲੋਕ ਅਸਲ ਦੇ ਵਿੱਚ ਚਿੱਟੇ ਦੇ ਖਿਲਾਫ਼, ਨਸ਼ਾ ਤਸਕਰਾਂ ਦੇ ਖਿਲਾਫ਼ ਲਾਮਬੰਦ ਹੋਏ ਆ। ਤਾਂ ਅੱਜ ਦੋ ਘਟਨਾਵਾਂ ਵੀ ਵਾਪਰੀਆਂ ਜਿਹੜੀਆਂ ਕਿ ਬੜੀਆਂ ਸੋਚਣ ਦੇ ਲਈ ਮਜਬੂਰ ਕਰਦੀਆਂ। ਇੱਕ ਤਾਂ ਮਨੁੱਖ ਦਾ ਨੁਕਸਾਨ ਹੋਇਆ, ਜੀ ਦਾ ਨੁਕਸਾਨ ਹੋਇਆ, ਇੱਕ ਥਾਂ ਦੇ ਉੱਤੇ ਦੁਕਾਨ ਦੀ ਭੰਨ ਤੋੜ ਹੋਈ ਆ। ਅਸਲ ਦੇ ਵਿੱਚ ਲੁਧਿਆਣੇ ਦੇ ਵਿੱਚ ਅੱਜ ਪ੍ਰਦਰਸ਼ਨਕਾਰੀ ਸੀਗੇ ਜਿਹੜੇ ਇੱਕ ਚੌਂਕ ਦੇ ਵਿੱਚ ਇਕੱਠੇ ਹੋਏ ਧਰਨੇ ਪ੍ਰਦਰਸ਼ਨ ਦੇ ਲਈ। ਉੱਥੇ ਇੱਕ 22 ਦਾ ਮੁੰਡਾ ਜਸ਼ਨਪ੍ਰੀਤ ਸਿੰਘ, ਤੇ ਉਹ ਅਸਲ ਦੇ ਵਿੱਚ ਲੋਹੇ ਦੀ ਰਾਡ ਦੇ ਨਾਲ ਨਾ ਪੰਜਾਬ ਸਰਕਾਰ ਦਾ ਪੋਸਟਰ ਲਾ ਰਿਹਾ ਸੀਗਾ ਜੀ। ਤੇ ਉਹਦੀ ਰਾਡ ਆ ਜਿਹੜੀ ਉਹ ਕੋਲ ਦੀ ਲੰਘਦੀ ਹਾਈ ਵੋਲਟੇਜ ਤਾਰਾਂ ਦੇ ਨਾਲ ਟਕਰਾ ਗਈ ਤੇ ਉਹਦੇ ਵਿੱਚ ਕਰੰਟ ਆ ਗਿਆ ਤੇ ਮੁੰਡੇ ਦੀ ਮੌਤ ਹੋ ਗਈ। ਬੜਾ ਦੁੱਖ ਹੋਇਆ ਜੀ। ਉੱਧਰ ਲੁਧਿਆਣੇ ਦੇ ਵਿੱਚ ਖਬਰ ਹੋਰ ਆਈ ਆ, ਜਿੱਥੇ ਪਤਾ ਲੱਗਾ ਜੀ ਕਿ ਇੱਕ ਮੈਡੀਕਲ ਸ਼ੌਪ ਨੂੰ ਭੰਨਿਆ ਗਿਆ, ਤੋੜਿਆ ਗਿਆ, ਉਹਦੇ ਮਾਲਕ ਦਾ ਕੁੱਟ ਕਟਾਪਾ ਵੀ ਹੋਇਆ। ਕਿਉਂਕਿ ਲੋਕਾਂ ਦਾ ਦੋਸ਼ ਇਹ ਸੀਗਾ ਕਿ ਭਾਈ ਇੱਥੋਂ ਦਵਾਈ ਲੈ ਕੇ ਇੱਕ ਮੁੰਡੇ ਦੀ ਮੌਤ ਹੋ ਗਈ। ਸੋ ਇਸ ਤਰੀਕੇ ਦੇ ਨਾਲ ਮੈਂ ਹੁਣੇ ਇੱਕ ਪ੍ਰੈਸ ਕਾਨਫਰੰਸ ਦੇਖ ਕੇ ਹਟਿਆ ਜਿਹਦੇ ਵਿੱਚ ਮਾਨਸਾ ਜ਼ਿਲ੍ਹੇ ਦੇ SSP ਨੇ ਗੱਲ ਕਹੀ ਆ ਕਿ ਅਸੀਂ ਜਿਹੜਾ ਉਹਨੂੰ ਰਿਮਾਂਡ ਦੇ ਉੱਤੇ ਲੈ ਲਿਆ, ਪੁਲਿਸ ਨੂੰ ਰਿਮਾਂਡ ਮਿਲ ਗਿਆ ਜੀ 22 ਅਕਤੂਬਰ ਤੱਕ ਦੇ ਲਈ ਅਸ਼ਵਨੀ ਕੁਮਾਰ ਦਾ, ਜਿਹੜਾ ਕਿ ਆਪਾਂ ਜਾਣਦੇ ਜਿਹਨੇ ਕਤਲ ਕੀਤਾ ਹੈਗਾ ਪਰਵਿੰਦਰ ਸਿੰਘ ਢੋਟੇ ਦਾ, ਜਿਹੜਾ ਇੱਕ ਵਿਪਨ ਗਰਗ ਨਾਂ ਦਾ ਬੰਦਾ ਜਿਹਨੇ ਕਿ ਉਹਨੂੰ ਪਨਾਹ ਦਿੱਤੀ ਸੀਗੀ, ਜਿਹਨੇ ਉਹਦਾ ਸਹਿਯੋਗ ਕੀਤਾ, ਉਹਨੂੰ ਵੀ ਅੱਜ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ ਕੀਤਾ ਗਿਆ। ਸਾਰੇ ਜਾਣੇ 22 ਅਕਤੂਬਰ ਤੱਕ ਦੇ ਰਿਮਾਂਡ ਤੇ ਆ। ਉੱਧਰ ਪਰਵਿੰਦਰ ਸਿੰਘ ਢੋਟੇ ਦੇ ਪਿਤਾ ਨੇ ਇਹ ਗੱਲ ਕਹੀ ਹੈ ਜੀ ਕਿ ਆਪਾਂ ਸੰਘਰਸ਼ ਨੂੰ ਲੰਬਾ ਚਲਾਉਣਾ, ਤਹਿਜੀਬ ਨਾਲ ਚਲਾਉਣਾ, ਤਰੀਕੇ ਨਾਲ ਚਲਾਉਣਾ, ਕੋਈ ਵੀ ਭੜਕਾਹਟ ਵਾਲੀ ਗੱਲ ਨਾ ਕਰੀਏ, ਠੰਡੇ ਮਤੇ ਚੱਲਣਾ, ਤੇ ਆਪਾਂ ਇਨਸਾਫ਼ ਲੈਣਾ ਕਿ ਆਪਾਂ ਹਿੰਦੂ ਸਿੱਖ ਮੁੱਦਾ ਨਹੀਂ ਬਣਨ ਦੇਣਾ। ਇਹ ਨਾ ਹੋਵੇ ਵੀ ਸਾਡੇ ਨਾਲੋਂ ਸ਼ਹਿਰੀ ਵਰਗ ਟੁੱਟ ਗਏ, ਦੁਕਾਨਾਂ ਨਾ ਬੰਦ ਕਰਵਾਓ ਹੁਣ ਕਿਸੇ ਦੀਆਂ, ਕਿਉਂਕਿ ਗਰੀਬ ਗੁਰਬੇ ਨੇ ਰੋਟੀ ਉਹ ਦੁਕਾਨ ਖੁੱਲ੍ਹੇ 'ਚ ਹੀ ਖਾਣੀ ਹੁੰਦੀ ਆ, ਮਜ਼ਦੂਰ ਨੇ ਉੱਥੇ ਦਿਹਾੜੀ ਲਾ ਕੇ ਰੋਟੀ ਖਾਣੀ ਹੁੰਦੀ ਆ। ਉਹਨਾਂ ਨੇ ਕਿਹਾ ਜੀ ਕਿ CBI ਦੇ ਕੋਲੋਂ ਜਿੰਨੇ ਚਿਰ ਪੜਤਾਲ ਦੀ ਹਮੀ ਨਹੀਂ ਹੁੰਦੀ, ਜਿੰਨੀ ਦੇਰ ਤੱਕ ਸਰਕਾਰ ਸੀਨੀਅਰ ਅਧਿਕਾਰੀਆਂ ਨੇ ਉੱਥੇ ਕਾਰਵਾਈ ਨਹੀਂ ਕਰਨੀ, ਜਿੰਨੀ ਦੇਰ ਤੱਕ DSP SHO ਡਰੱਗ ਇੰਸਪੈਕਟਰ ਸਸਪੈਂਡ ਨਹੀਂ ਡਿਸਮਿਸ ਨਹੀਂ ਕੀਤੇ ਜਾਂਦੇ ਤੇ ਪਰਚੇ ਨਹੀਂ ਦਰਜ ਹੁੰਦੇ, ਉਨੀ ਦੇਰ ਤੱਕ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ। ਅੱਜ ਤੀਜੇ ਦਿਨ ਵੀ ਐਕਸ਼ਨ ਕਮੇਟੀ ਨੇ ਪਰਵਿੰਦਰ ਸਿੰਘ ਝੋਟੇ ਦੀ ਬਾਡੀ ਲੈਣ ਤੋਂ ਇਨਕਾਰ ਕੀਤਾ। ਉਹਨਾਂ ਨੇ ਕਿਹਾ ਜੀ ਕਿ ਅਸੀਂ ਹੱਕ ਸੱਚ ਦੀ ਲੜਾਈ ਲਈ ਲੜ ਰਹੇ ਹਾਂ ਤੇ ਲੜਦੇ ਰਹਾਂਗੇ ਜੀ।
7: ਰਾਣਾ ਸਾਹਿਬ, ਜਿਹੜੀ ਉਹ ਫੋਨ ਕਾਲ ਸੀ ਉਹਦਾ ਕੋਈ ਰਿਕਾਰਡ ਪਤਾ ਲੱਗਿਆ ਕਿ ਉਹ ਫੋਨ ਕਾਲ ਗੋਲੀ ਚੱਲਣ ਤੋਂ ਪਹਿਲਾਂ ਕਿਹਨੂੰ ਕੀਤੀ ਗਈ ਸੀ? ਵੈਸੇ ਪਤਾ ਲਾਉਣ ਨੂੰ ਤਾਂ ਪਤਾ ਲਾਇਆ ਜਾ ਸਕਦਾ ਸੀ, ਇੰਨੇ ਟਾਈਮ ਦੇ ਵਿੱਚ ਲੱਗਿਆ ਕੁਛ ਪਤਾ ਕਿ ਨਹੀਂ ਹਜੇ?
9: ਦੇਖੋ ਬਾਈ ਜੀ, ਸੱਚ ਮੰਨਣਾ ਨਾ ਮੰਨਣਾ ਇਹ ਸਭ ਦੀ ਆਪੋ ਆਪਣੀ ਮਰਜ਼ੀ ਆ, ਪਰ ਪੁਲਿਸ ਨੇ ਦੱਸਤਾ ਵੀ ਉਹਨੇ ਕਿਹਨੂੰ ਫੋਨ ਕੀਤਾ ਸੀ। ਪੁਲਿਸ ਨੇ ਅੱਜ ਜਾਣਕਾਰੀ ਦਿੱਤੀ ਆ, ਹਾਲਾਂਕਿ ਸਾਨੂੰ ਉਹਦੇ ਤੇ ਯਕੀਨ ਆਉਂਦਾ ਹੈ ਨਹੀਂ ਆਉਂਦਾ, ਆਪਾਂ ਝੂਠਾ ਮੰਨਦੇ ਸੱਚਾ ਮੰਨਦੇ ਬਾਅਦ ਦੀ ਗੱਲ ਆ। ਪੁਲਿਸ ਦੇ ਕਹਿਣ ਦੇ ਮੁਤਾਬਕ ਇਹ ਜਿਹੜਾ ਅਸ਼ਵਨੀ ਕੁਮਾਰ ਆ ਉਹਨੇ ਗੋਲੀ ਮਾਰਨ ਤੋਂ ਪਹਿਲਾਂ 5 ਫੋਨ ਕਾਲ ਕੀਤੀਆਂ ਜੀ, 5 ਵਾਰ ਨੰਬਰ ਡਾਇਲ ਕੀਤਾ। ਉਹਨਾਂ ਦੇ ਕਹਿਣ ਮੁਤਾਬਕ, ਪੁਲਿਸ ਦੇ ਕਹਿਣ ਮੁਤਾਬਕ ਉਹਨੇ ਆਪਦੇ ਮੁੰਡੇ ਨੂੰ 4 ਵਾਰੀ ਫੋਨ ਕੀਤਾ ਜੀ, ਆਪਦੇ ਬੇਟੇ ਨੂੰ। ਪਹਿਲੀਆਂ 3 ਵਾਰੀਆਂ ਦੇ ਵਿੱਚ ਮੁੰਡੇ ਨੇ ਫੋਨ ਨਹੀਂ ਚੱਕਿਆ ਕਿਉਂਕਿ ਉਹ ਨਹਾ ਰਿਹਾ ਸੀ, ਤੇ 4ਵੀਂ ਵਾਰ ਫਿਰ ਮੁੰਡੇ ਦੇ ਫੋਨ ਚੱਕਿਆ। ਫਿਰ ਪੁਲਿਸ ਦੇ ਕਹਿਣ ਮੁਤਾਬਕ 5ਵੀਂ ਵਾਰ ਉਹਨੇ ਫੋਨ ਕੀਤਾ ਹੈਗਾ ਜੀ ਆਪਦੇ ਤਾਏ ਨੂੰ। ਇਹਨਾਂ ਦੇ ਕੋਲੋਂ ਉਹਨੇ ਮਦਦ ਮੰਗੀ ਸੀ ਵੀ ਭਾਈ ਇਸ ਤਰੀਕੇ ਦੇ ਨਾਲ ਮੈਨੂੰ ਤੰਗ ਦੁਕਾਨ ਦੇ ਵਿੱਚ ਆ ਕੇ ਮੇਰੇ ਤੇ ਏਦਾਂ ਕੀਤਾ ਜਾ ਰਿਹਾ। ਪੁਲਿਸ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਗੱਲ ਸਾਡੇ ਕੋਲ ਕਲੀਅਰ ਹੋ ਗਈ ਆ ਕਿ ਉਹਨੇ 5 ਵਾਰ ਨੰਬਰ ਡਾਇਲ ਕੀਤਾ, 4 ਵਾਰ ਆਪਦੇ ਮੁੰਡੇ ਨੂੰ ਤੇ 1 ਵਾਰ 5ਵੀਂ ਵਾਰ ਆਪਦੇ ਤਾਏ ਨੂੰ। ਕੋਈ ਵਟਸਐਪ ਦੇ ਉੱਤੇ ਕਾਲ ਕੀਤੀ ਕਿ ਨਹੀਂ, ਕੋਈ ਚੈਟ ਕੀਤੀ ਕਿ ਨਹੀਂ, ਉਹ ਕਹਿੰਦੇ ਜੀ ਅਸੀਂ ਇਸ ਗੱਲ ਦੀ ਪੜਤਾਲ ਕਰ ਰਹੇ ਹਾਂ ਜੀ।
7: ਜੀ ਸੋ ਸਚਿਨ ਪਾਇਲਟ ਦਾ ਪੰਜਾਬ ਦਾ ਦੌਰਾ ਕੱਲ ਤੋਂ ਕਿਵੇਂ ਲੈਂਦੇ ਹੋ ਸਰ?
9: ਦੇਖੋ ਸਚਿਨ ਪਾਇਲਟ ਨੇ 5 ਦਿਨ ਦੇ ਲਈ ਆਉਣਾ ਜੀ ਪੰਜਾਬ ਦੇ ਵਿੱਚ ਕੱਲ ਤੋਂ, ਯਾਨੀ ਕਿ ਉਹਨੇ 16 ਤਰੀਕ ਤੋਂ ਪੰਜਾਬ ਦੇ ਵਿੱਚ ਆਉਣਾ ਤੇ ਮੇਰੇ ਖਿਆਲ 21 ਤੱਕ ਜਾਂ 22 ਤੱਕ ਰਹਿਣਾ 5 ਦਿਨ ਦਾ ਉਹਦਾ ਪੰਜਾਬ ਦਾ ਦੌਰਾ। ਤੇ ਦੌਰੇ ਦੇ ਉੱਤੇ ਆਉਣ ਤੋਂ ਪਹਿਲਾਂ ਅੱਜ ਉਹਨੇ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ ਹੈ ਤੇ ਮੁਲਾਕਾਤ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਏਕਤਾ ਤੇ ਰਾਜਾ ਵੜਿੰਗ ਨੇ ਬਹੁਤ ਮਿਹਨਤ ਕੀਤੀ ਹੈ, ਰਾਜਾ ਵੜਿੰਗ ਵਰਗਾ ਹੈ ਕੋਈ ਨੀ, ਰਾਜਾ ਵੜਿੰਗ ਨੇ ਕਮਾਲ ਕੀਤੀ ਹੈ ਜੀ ਉਸ ਵੇਲੇ ਪੰਜਾਬ ਦੀ ਕਮਾਨ ਸੰਭਾਲੀ ਜਿਸ ਵੇਲੇ ਪੰਜਾਬ ਦੇ ਵਿੱਚ ਕੋਈ ਬਾਂਹ ਫੜਨ ਨੂੰ ਤਿਆਰ ਨਹੀਂ ਸੀਗਾ ਜੀ ਕਾਂਗਰਸ ਦੀ, ਤੇ ਇਸ ਕਰਕੇ ਅਸੀਂ ਇਹਨਾਂ ਦੀਆਂ ਪ੍ਰਾਪਤੀਆਂ ਨੂੰ ਉਹ ਕਹਿੰਦੇ ਜੀ ਘਟਾ ਕੇ ਨਹੀਂ ਵੇਖ ਸਕਦੇ। ਸੋ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਇਸ ਵੇਲੇ ਗੈਂਗਸਟਰ ਪੀੜਤ ਪਰਿਵਾਰ ਨੇ, ਜਿਹੜੇ ਪੰਜਾਬ ਦੇ ਅਣਸੁਖਾਵੇਂ ਹਾਲਾਤ ਦੇ ਕਰਕੇ ਪੀੜਤ ਪਰਿਵਾਰ ਨੇ, ਤੇ ਉਹ ਕਹਿੰਦੇ ਜੀ ਕਿ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਹੁਣ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ, ਯਾਨੀ ਕਿ ਕੱਲ੍ਹ ਨੂੰ, ਯਾਨੀ ਕਿ 16 ਤਰੀਕ ਨੂੰ ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਪੰਜਾਬ ਦੇ ਵਿੱਚ 5 ਦਿਨ ਦੇ ਦੌਰੇ।
7: ਜੀ ਸੋ ਟਿਣਾ ਸਾਹਿਬ, ਦੇਬੀ ਮਖਸੂਸਪੁਰੀ ਸਾਹਿਬ ਦਾ ਸ਼ੋਅ ਆ 17 ਤਰੀਕ ਨੂੰ ਆ ਗਿਆ ਬਰੂਹਾਂ ਤੇ ਖੜਾ, ਬਹੁਤ ਕਮਾਲ ਦੇ ਅਦਾਕਾਰ ਵੀ ਆ, ਬਹੁਤ ਕਮਾਲ ਦੀ ਹੁਣ ਉਹਨਾਂ ਦੀ ਮੂਵੀ ਆ ਜਿਹੜੀ 40 ਦਿਨ ਬੜੀ ਸੁਪਰਹਿੱਟ ਰਹੀ ਹੈ, ਸੋ ਉਸ ਚ ਬੜੀ ਵਧੀਆ ਅਦਾਕਾਰੀ ਕੀਤੀ ਹੈ ਤੇ ਗਾਇਕੀ ਵੱਖਰੀ ਹੈ, ਕਲਮ ਵੱਖਰੀ ਹੈ। ਸੋ ਤੁਸੀਂ ਵੀ ਅਪੀਲ ਕਰ ਦਿਓ ਜਿਹੜੇ ਆਪਣੇ ਤੁਹਾਨੂੰ ਸੁਣਨ ਵਾਲੇ ਆ ਕਿ ਭਾਈ ਜ਼ਰੂਰ ਟਿਕਟਾਂ ਆਪਣੀਆਂ ਪਹਿਲਾਂ ਰਾਖਵੀਆਂ ਕਰਾ ਲਿਓ, ਕਿਉਂਕਿ ਟਿਕਟਾਂ ਬਹੁਤੀਆਂ ਹੈ ਨੀ ਗੀਆਂ ਜੀ।
9: ਦੇਖੋ ਬਾਈ ਜੀ, ਗੱਲ ਇਹ ਕਿ ਬੇਬੀ ਮਖਸੂਸਪੁਰੀ ਨੂੰ ਜੇ ਆਪਾਂ ਨਾ ਸੁਣੀਏ ਤੇ ਫਿਰ ਕਹਾਂਗੇ ਕੀ? ਸਵਾਲ ਤਾਂ ਪਹਿਲਾਂ ਖੁਦ ਨੂੰ ਇਹ ਆ, ਇੱਕ ਤਾਂ ਆਪਣਾ ਰੇਡੀਓ ਛੂ ਛੂ ਬਹੁਤ ਕਰਦਾ ਜੀ ਅੱਜ ਕੱਲ, ਜੇ ਆਪਾਂ ਬੇਬੀ ਮਖਸੂਸਪੁਰੀ ਨੂੰ ਨਾ ਸੁਣਾਂਗੇ ਤੇ ਫਿਰ ਆਪਾਂ ਸੁਣਾਂਗੇ ਕਿਹਨੂੰ? ਸਵਾਲ ਤਾਂ ਇਹ ਆ, ਲੋੜ ਇਸ ਵੇਲੇ ਇਸ ਗੱਲ ਦੀ ਆ ਕਿ ਆਪਾਂ ਬੇਬੀ ਮਖਸੂਸ ਵਰਗੇ ਮਖਸੂਸਪੁਰੀ ਵਰਗੇ ਸੁਹਿਰਦ ਸੱਜਣਾਂ ਨੂੰ, ਸੁਹਿਰਦ ਸ਼ਾਇਰਾਂ ਨੂੰ, ਸੁਹਿਰਦ ਗਾਇਕਾਂ ਨੂੰ ਸੁਣੀਏ। ਤੇ ਮੈਂ ਤਾਂ ਸੋਚਦਾ ਵੀ ਇਹੋ ਜਿਹੇ ਫਨਕਾਰ ਜਦੋਂ ਕਿਤੇ ਸ਼ੋਅ ਤੇ ਆਏ ਹੋਣ ਨਾ, ਜਿਹਨਾਂ ਨੂੰ ਸ਼ੋਅ ਹੋਵੇ, ਤੇ ਆਪਦੇ ਸੱਜਣਾਂ ਨੂੰ ਗਿਫਟ ਦੇ ਵਿੱਚ ਟਿਕਟਾਂ ਦੇ ਦੇਣੀਆਂ ਚਾਹੀਦੀਆਂ। ਉਹਦਾ ਆਪਾਂ ਕਿਤੇ ਬੈਠ ਕੇ ਬੋਤਲ ਖੋਲ ਕੇ ਤੇ ਨਾਲ ਕੁੱਕੜ ਛੁੱਕੜ ਤੇ ਮੱਛੀ ਮੁੱਛੀ ਖਾਂਦੇ ਆ ਤੇ $150-$200 ਲਾਉਣ ਲੱਗੇ, ਮਿੰਟ ਸਕਿੰਟ ਲਾਉਂਦੇ ਆ ਤੇ ਆਪਦੇ ਸੱਜਣਾਂ ਨੂੰ ਦਿਓ ਟਿਕਟਾਂ ਜੀ, ਇਹੋ ਜਿਹੇ ਕਲਾਕਾਰ ਸੁਣਨੇ ਚਾਹੀਦੇ ਆ। ਜੇ ਆਪਾਂ ਉੱਦਾਂ ਕਲਿੱਪਾਂ ਕੱਟ ਕੱਟ ਕੇ ਕਹਿ ਦਿੰਦੇ ਜੀ ਕਿ ਜਿਹੜੀ ਮੇਰੇ ਨਾਲ ਰੁੱਸੀ ਆ ਉਹਨੂੰ ਵੀ ਬੇਬੀ ਮਖਸੂਸਪੁਰੀ ਦੇ ਸ਼ੇਅਰ ਭੇਜਣਾ, ਉਹਨੂੰ ਲਾ ਕੇ ਗੱਲ ਕਰਨੀ ਆ, ਤੇ ਫਿਰ ਬੇਬੀ ਮਖਸੂਸਪੁਰੀ ਦੇ ਉੱਤੇ ਆਪਾਂ ਡਾਲਰ ਵੀ ਖਰਚਿਆ ਕਰੀਏ। ਮੁਫ਼ਤ ਖੋਰੇ ਪੰਜਾਬੀ ਨਹੀਂ ਹੋਣੇ ਚਾਹੀਦੇ, ਵੀ ਆਪਾਂ ਚੰਗਾ ਹੋਵੇ ਕਰੀ ਜਾਈਏ ਤੇ ਉਹਦਾ ਜਦੋਂ ਚੰਗੇ ਦੀ ਗੱਲ ਆ ਵੀ ਤਾਂ ਉਦੋਂ ਭੱਜ ਗਏ। ਸੋ ਬੇਬੀ ਮਖਸੂਸਪੁਰੀ ਸਾਡੇ ਵੇਲਿਆਂ ਦਾ ਸ਼ਾਇਰ ਆ, ਸਾਡੇ ਵੇਲਿਆਂ ਦਾ ਗਾਇਕ ਆ, ਸਾਨੂੰ ਇਸ ਗੱਲ ਦੇ ਉੱਤੇ ਮਾਣ ਆ। ਇਹੋ ਜਿਹੇ ਕਲਾਕਾਰ ਬਹੁਤ ਘੱਟ ਆ, ਨੱਠ ਕੇ ਸੁਣਨਾ ਚਾਹੀਦਾ, ਨੱਠ ਕੇ ਸੁਣਾਉਣਾ ਚਾਹੀਦਾ, ਸ਼ੋਅ ਕਾਮਯਾਬ ਹੋਣੇ ਚਾਹੀਦੇ ਆ, ਤੇ ਜ਼ਿੰਦਾਬਾਦ ਰਹਿਣਾ ਚਾਹੀਦਾ ਜੀ।
7: ਸੋ ਬਹੁਤ ਬਹੁਤ ਮਿਹਰਬਾਨੀ ਸਰ, ਬਹੁਤ ਬਹੁਤ ਸ਼ੁਕਰੀਆ ਟਿਣਾ ਸਾਹਿਬ, ਥੈਂਕ ਯੂ ਵੈਰੀ ਮੱਚ,
9: ਬਹੁਤ ਮਿਹਰਬਾਨੀ।
7: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਤੇ ਲਓ ਜੀ ਚੱਲਦੇ ਹਾਂ ਖੂਬਸੂਰਤ ਗੀਤ ਵੱਲ, ਉਸ ਤੋਂ ਬਾਅਦ ਫਿਰ ਦੇਬੀ ਭਾਈ ਉਹਨਾਂ ਨਾਲ ਗੱਲਬਾਤ ਕਰਾਂਗੇ।
10: Shunav in a house, flap or shav. Aau kartal sansi apalai jatt ne ni koi sunna ni tera rapalai jatt ne. Kartal sansi apalai jatt ne ni koi sunna ni tera rapalai jatt ne. Vairiyan di akh

0: ਸਾਰੰਗ ਦੇ ਨਾਲ ਸੋ ਗੱਲਬਾਤ ਕਰਾਂਗੇ ਬਾਜੀ। ਕਿਸੇ ਲੋਕ ਗੀਤ ਦੇ ਵਾਂਗੂ ਮੈਨੂੰ ਚੇਤੇ ਤੇਰਾ ਮੂੰਹ ਅੜਿਆ, ਤੇਰੀ ਤਾਂ ਦੁਨੀਆਂ ਹੋਰ ਕੋਈ ਪਰ ਮੇਰੀ ਦੁਨੀਆਂ ਤੂੰ ਅੜਿਆ। ਸੋ ਉਸ ਦੁਨੀਆਂ ਦਾ ਮਾਲਕ ਜਿਹੜਾ ਸੋ ਉਸ ਦੁਨੀਆਂ ਦੀ ਗੱਲ ਕਰਨ ਵਾਲਾ ਦੇਬੀ ਮਕਸੂਸਪੁਰੀ ਸਾਡੇ ਨਾਲ। ਦੇਬੀ ਬਾਜੀ ਸਤਿ ਸ੍ਰੀ ਅਕਾਲ ਜੀ ਇਹਨੂੰ।
1: ਰਾਜਵੀਰ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਰੇਡੀਓ ਤਾਰੰਗ ਨਾਲ ਜੁੜੇ ਹੋਏ ਸਾਰੇ ਪੰਜਾਬੀ ਪਿਆਰਾਂ ਨੂੰ ਬਹੁਤ ਬਹੁਤ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਸਰ।
0: ਸਤਿ ਸ੍ਰੀ ਅਕਾਲ ਟੋਰਾਂਟੋ ਦੀ ਧਰਤੀ ਤੇ ਬ੍ਰਿੰਪਟਨ ਦੇ ਵਿੱਚ ਤੁਹਾਨੂੰ ਨਿੱਗੀ ਜੀ ਆਇਆਂ ਨੂੰ ਵੈਲਕਮ। ਸੋ ਤੁਹਾਡਾ ਆਪਣਾ ਸ਼ਹਿਰ ਹੁਣ ਤਾਂ ਹੋ ਗਿਆ ਹੈ ਇੱਕ ਤਰ੍ਹਾਂ ਦਾ ਕਿ ਨਹੀਂ?
1: ਜੀ ਬਿਲਕੁਲ ਏਦਾਂ ਹੀ ਆ ਜੀ, ਸਹੀ ਗੱਲ, ਕੋਈ ਫਰਕ ਨਹੀਂ ਲੱਗਦਾ।
0: ਤੁਹਾਡੇ ਮਿੱਤਰ ਦੋਸਤ
1: ਜਦੋਂ ਮਰਜ਼ੀ ਆ ਜਾਂਦੇ ਆ ਜੀ, ਹਾਂ ਬਿਲਕੁਲ
0: ਹਾਂ। ਤੁਹਾਡੇ ਮਿੱਤਰ ਦੋਸਤ ਛੋਟੂ ਜੀ ਵੱਡੂ ਜੀ ਸਾਰੀ ਟੀਮ ਪੁਆਇੰਟ ਜ਼ੀਰੋ ਦੀ ਸਾਰੀ ਟੀਮ, ਮਤਲਬ ਹਰ ਬੰਦਾ ਬਿਲਕੁਲ ਲਾਲੀ ਬਾਈ ਜੀ ਇੱਕ ਤੋਂ ਇੱਕ ਚੜ ਕੇ
1: ਸਾਰੇ ਦੋਸਤ ਬੜੇ ਵਧੀਆ ਸਹਿਯੋਗ ਦੇ ਰਹੇ ਸਾਰੇ ਸਰ। ਹਾਂਜੀ ਬਿਲਕੁਲ।
0: ਅੱਛਾ ਦੇਵ ਭਾਈ ਮੇਰੇ ਖਿਆਲ ਟਿਕਟਾਂ ਬਹੁਤ ਥੋੜੀਆਂ ਰਹਿ ਗਈਆਂ ਤੇ ਅਸੀਂ ਟਹਿਣਾ ਸਾਹਿਬ ਵੀ ਗੱਲ ਕਰਕੇ ਗਏ ਸੀ ਕਿ ਨਿੱਠ ਕੇ ਸੁਣਨ ਵਾਲੀ ਗੱਲਬਾਤ ਆ। ਸੋ ਤੁਸੀਂ ਬਹੁਤ ਲੰਮੇ ਅਰਸੇ ਤੋਂ ਜਿਹੜੀ ਇੱਕ ਸ਼ਾਇਰੀ ਦੇ ਵਿੱਚ ਨਾ ਮੈਨੂੰ ਲੱਗਦਾ ਹੁੰਦਾ ਕਿ ਪਿਆਰ ਗੁੰਨ ਕੇ ਦਿੰਦੇ ਹੋ ਤੁਸੀਂ, ਉਹ ਮਾਹੌਲ ਇੱਕ ਵੱਖਰਾ ਰਚਿਆ ਜਾਂਦਾ, ਉਦੋਂ ਬੰਦਾ ਇਹ ਸੋਚਦਾ ਕਿ ਯਾਰ ਸੁਣੀ ਜਾਈਏ ਘੰਟਿਆਂ ਵੱਧ ਸੁਣੀ ਜਾਈਏ। ਇਸ ਵਾਰ ਜਿਵੇਂ ਹਰ ਵਾਰ ਤੁਸੀਂ ਕੁਛ ਨਾ ਕੁਛ ਨਵੇਂ ਸ਼ੇਅਰ ਵੀ ਲੈ ਕੇ ਆਉਂਦੇ ਹੋ, ਇਸ ਵਾਰ ਵੀ ਕੁਛ ਨਵਾਂ ਵੀ ਹੈਗਾ ਜਾਂ ਸਾਰਾ ਪਿਛਲਾ?
1: ਹਾਂਜੀ ਹਾਂਜੀ ਬਿਲਕੁਲ ਸਰ, ਬਿਲਕੁਲ ਬਿਲਕੁਲ ਨਵਾਂ ਵੀ ਆ ਤੇ ਮੈਂ ਇੱਥੇ ਵਿਨਪੈਗ ਵੀ ਪੇਸ਼ ਕੀਤੇ ਸੀਗੇ ਨਵੀਂ ਪੋਇਟਰੀ ਤੇ ਉਹ ਚ ਹੈਗਾ ਕਿ ਘਾਟਾ ਵਾਧਾ ਵੇਖ ਕੇ ਮਿਲਦੀ ਦੁਨੀਆਂ ਬੜੀ ਸਿਆਣੀ ਹੋ ਗਈ।
0: ਅੱਛਾ
1: ਘਾਟਾ ਵਾਧਾ ਵੇਖ ਕੇ ਮਿਲਦੀ ਦੁਨੀਆਂ ਬੜੀ ਸਿਆਣੀ ਹੋ ਗਈ, ਰੋਟੀ ਦੇ ਨਾਲ ਢਿੱਡ ਨਹੀਂ ਭਰਦਾ ਸਿਆਸਤ ਬੰਦੇ ਖਾਣੀ ਹੋ ਗਈ।
0: ਹਾਏ ਹਾਏ
1: ਹਰ ਕੋਈ ਪੜ੍ਹਨੀ ਸੁਣਨੀ ਚਾਹੁੰਦਾ ਜ਼ਿੰਦਗੀ ਮੇਰੀ ਕਹਾਣੀ ਹੋ ਗਈ, ਦੇਬੀ ਨੂੰ ਇੱਕ ਵਾਰੀ ਮਿਲ ਲੈ ਪਹਿਲੀ ਚੋਟ ਪੁਰਾਣੀ ਹੋ ਗਈ। ਫੂਕ ਮਾਰਦੀ
0: ਤੁਹਾਡੀ ਸ਼ਾਇਰੀ ਤੁਹਾਡੀ ਅਦਾਇਗੀ, ਮਤਲਬ ਮੈਂ ਤਾਂ ਦੇਖ ਹਟਿਆ, ਮੈਂ ਤਾਂ ਲਵਲੀ ਯੂਨੀਵਰਸਿਟੀ ਦਾ ਵੀ ਦੇਖਿਆ, ਸੋ ਇੱਥੇ ਬ੍ਰਿੰਪਟਨ ਵਾਲਾ ਵੀ ਦੇਖਿਆ, ਉਦੋਂ ਪਹਿਲਾਂ ਵੀ ਦੇਖਿਆ, ਬਹੁਤ ਵਾਰ ਇਹਦਾ ਆਨੰਦ ਮਾਣ ਚੁੱਕਿਆ ਤੇ ਐਂ ਲੱਗਦਾ ਹੁੰਦਾ ਕਿ ਹਰ ਵਾਰ ਬਈ ਕੁਛ ਨਵਾਂ ਹੀ ਹੁੰਦਾ, ਕੁਛ ਨਵਾਂ ਹੀ ਹੁੰਦਾ ਤੇ ਤੁਹਾਡੇ ਉਹ ਜਿਹੜੇ ਪੁਰਾਣੇ ਸ਼ੇਅਰ ਵੀ ਆ ਉਹਨਾਂ ਨੂੰ ਵੀ ਚਾਅ ਨਾਲ ਸੁਣਦੇ ਆ, ਉਹਨਾਂ ਨੂੰ ਵੀ ਐਂ ਲੱਗਦਾ ਹੁੰਦਾ ਕਿ ਉਹ ਨਵੇਂ ਪਏ ਆ, ਜਿਹੜੇ ਤੁਸੀਂ ਕਈ ਸਾਲ ਪਹਿਲਾਂ 20 ਸਾਲ ਪਹਿਲਾਂ ਵੀ ਲਿਖੇ ਸੀ ਉਹ ਅੱਜ ਵੀ ਐਂ ਲੱਗਦੇ ਕਿ ਨਵੇਂ ਆ।
1: ਹਾਂ ਬਿਲਕੁਲ, ਮੈਂ ਦੁਹਰਾਉਣਾ ਹੁੰਦਾ ਦਿਮਾਗ ਜਿਹਾ ਤੁਰਦੇ ਫਿਰਦੇ ਟਰੈਵਲ ਕਰਦੇ ਨਾ, ਚਲੋ ਪਰਫਾਰਮ ਕਰਨਾ ਹੈ ਪੁਰਾਣੇ ਸ਼ੇਅਰ ਜ਼ਹਿਨ ਚ ਲੈ ਆਉਣਾ, ਬੱਚਾ ਯਾਰ ਕਦੇ ਬੋਲੇ ਨੀ ਹੁਣ, ਹਨਾ ਤੇ ਨਵੀਂ ਪੀੜ੍ਹੀ ਨੇ ਬਿਲਕੁਲ ਨੀ ਸੁਣੇ ਹੋਣੇ, ਹਨਾ ਜੀ। ਖਬਰੇ ਤੂੰ ਕਾਹਤੋਂ ਡਾਢਿਆਂ ਦੇ ਜ਼ਬਰ ਵਰਗਾ ਹੋ ਗਿਆ, ਖਬਰੇ ਮੈਂ ਕਿਉਂ ਨਿਤਾਣਿਆਂ ਦੇ ਸਬਰ ਵਰਗਾ ਹੋ ਗਿਆ, ਖਬਰ ਨਹੀਂ ਆਏ ਕਿ ਨਹੀਂ, ਮੈਨੂੰ ਤਾਂ ਬਸ ਇਹ ਖਬਰ ਹੈ ਕਿ ਉਹਨਾਂ ਦੀ ਇੰਤਜ਼ਾਰ ਵਿੱਚ ਕੋਈ ਕਬਰ ਵਰਗਾ ਹੋ ਗਿਆ, ਦਿਲਾਂ ਦੇ ਪੰਨਿਆਂ ਤੇ ਨਾ ਸੀ, ਦਿਲਾਂ ਦੇ ਪੰਨਿਆਂ ਤੇ ਨਾ ਸੀ ਜ਼ਿਕਰ ਜਿਹਦਾ ਹਰ ਤਰਫ, ਅਖਬਾਰ ਵਿੱਚ ਮਰਿਆਂ ਦੀ ਉਹ ਖਬਰ ਵਰਗਾ ਹੋ ਗਿਆ, ਤੇਰੇ ਵਾਂਗੂ ਜਿਹਦੇ ਤੇ ਕਦੇ ਨਜ਼ਰ ਨਹੀਂ ਸੀ ਠਹਿਰਦੀ, ਦੇਬੀ ਉਹ ਲੱਗੀ ਕਿਸੇ ਚੰਦਰੀ ਨਜ਼ਰ ਵਰਗਾ ਹੋ ਗਿਆ।
0: ਆਏ ਹਾਏ ਆਏ ਹਾਏ ਆਏ ਹਾਏ
1: ਜ਼ਿੰਦਗੀ ਨਾਲ ਵਿਵਸਥਾ ਜਿਹੜੀਆਂ ਸਾਡੀਆਂ ਮਸਲੇ ਆ, ਸਾਡੇ ਰਿਸ਼ਤੇ ਆ, ਸਾਡੀਆਂ ਸਮਝਾਂ ਆ, ਜੋ ਅਸੀਂ ਜ਼ਿੰਦਗੀ ਰੋਜ਼ਮਰਾ ਦੀ ਜੀਨੇ ਆ, ਇਹਨਾਂ ਦੀ ਆਪਾਂ ਲਈ ਫਿਰਦੇ ਆ, ਆਪਣੇ ਰਿਸ਼ਤਿਆਂ ਨੂੰ, ਆਪਣੇ ਕੰਮਾਂ ਕਾਰਾਂ ਨੂੰ, ਰੋਜ਼ੀ ਰੋਟੀ ਨੂੰ, ਦੁਨੀਆਂ ਚ ਨਿਭਣਾ ਸਾਰੇ, ਹਨਾ ਕੋਸ਼ਿਸ਼ ਕਰਦੀ ਉਹਦਾ ਕੋਈ ਕੋਈ ਅੰਸ਼ ਥੋੜਾ ਥੋੜਾ ਪੋਇਟਰੀ ਚ ਆ ਜਾਂਦੇ, ਤਾਂ ਕਿ ਸੁਣਦੇ ਆ ਜਿਹੜੇ ਸੋਚਦੇ ਉਹਨੂੰ ਲੱਗੇ ਵੀ ਸਾਡੇ ਨਾਲ ਜੁੜੀ ਗੱਲ ਹੈ, ਹਨਾ ਜੀ।
0: ਦੇਬੀ ਬਾਈ ਇਹ ਆਹ ਤਾਂ ਨੀ ਪੁਰਾਣਾ ਸੌ ਖਾ ਕੇ ਦੱਸੀ ਤੈਨੂੰ ਮੇਰਾ ਚੇਤਾ ਆਉਂਦਾ ਹੈ ਕਿ ਨਹੀਂ?
1: ਹਾਂ ਇਹ ਤਾਂ ਨਵਾਂ ਹੀ ਆ ਜੀ, ਮੈਨੂੰ ਵੀ ਲੱਗਦਾ ਵੀ ਹਾਲੇ ਕੱਲ ਹੀ ਲਿਖਿਆ ਹੁੰਦਾ, ਜਦੋਂ ਗਾਉਣੇ ਆ ਦਿੱਲੀ ਪੈ ਕੇ ਮੈਨੂੰ ਦਿਮਾਗ ਚ ਨਿਕਲ ਗਿਆ, ਕਹਿੰਦਾ ਬਾਈ ਉਹ ਕਹਿੰਦਾ ਬਾਈ ਸੌ ਖਾ ਕੇ ਚੇਤਾ ਸਾਡਾ ਭੁੱਲ ਗਿਆ, ਲਾ ਮੈਨੇ ਰੁਕ ਜਾ ਭਰਾ ਮੈਨੂੰ ਆ ਗਿਆ ਚੇਤਾ ਆ ਗਿਆ, ਭਲਾ ਉਹ ਵੀ ਤੇ ਰੋਣਾ ਚੀਜ਼ ਦੀ ਬਾਤ ਹੋਈ ਯਾਰ ਮੈਨੂੰ ਟਾਈਮ ਕਰੇ।
0: ਇਹ ਨਹੀਂ ਪੁਰਾਣੇ ਹੋਣੇ, ਇਹ ਨਹੀਂ ਪੁਰਾਣੇ ਹੋਣੇ ਹਨਾ,
2: ਜੀ ਵੀਰ ਜੀ ਕਹਿੰਦੇ ਉਹ ਮਨ ਨੂੰ ਜਿਹੜੀਆਂ ਜੁੜੀਆਂ ਯਾਦਾਂ ਨਾ ਹੁੰਦੀਆਂ ਕੁਛ ਪਾਸਟ ਦੀਆਂ ਬੀਤੇ ਦੀਆਂ ਰਿਸ਼ਤਿਆਂ ਦੀਆਂ ਮੁਹੱਬਤਾਂ ਦੀਆਂ ਉਹ ਕਦੇ ਵੀ ਇਨਸਾਨ ਨੂੰ ਪੁਰਾਣੀਆਂ ਨੀ ਹੁੰਦੀਆਂ ਮੇਰੇ ਹਿਸਾਬ ਨਾਲ ਹਨਾ ਜੀ ਨਵੀਆਂ ਘਟਨਾਵਾਂ ਨਵੀਆਂ ਗੱਲਾਂ ਨਵੀਂ ਕਈ ਕਾਰ ਵਿਹਾਰ ਤੁਹਾਨੂੰ ਭੁੱਲ ਜਾਂਦੇ ਪਰ ਜਿਹੜੇ ਪੁਰਾਣੇ ਹੁੰਦੇ ਆ ਉਹ ਮਤਲਬ ਜ਼ਿਹਨ ਚ ਤੁਹਾਡੇ ਹਮੇਸ਼ਾ ਫਰੈਸ਼ ਹੀ ਰਹਿੰਦੇ ਆ ਨਾ
0: ਬਈ ਤੁਸੀਂ ਤੁਹਾਨੂੰ ਬਹੁਤ ਸਾਰੇ ਲੋਕਾਂ ਨੇ ਹੁਣ ਦੇਖੋ ਉਦੋਂ ਜਿਹੜੀ ਮੂਵੀ ਆਈ 40 ਦਿਨ ਉਹਦੇ ਵਿੱਚ ਬਹੁਤ ਪਿਆਰ ਮਿਲਿਆ ਤੁਹਾਡੇ ਕਰੈਕਟਰ ਨੂੰ ਬਹੁਤ ਪਿਆਰ ਮਿਲਿਆ ਕਿ ਯਾਰ ਲੱਗਦੀ ਸੀ ਕਿ ਰੂਹਾਨੀਅਤ ਉਹਦੇ ਵਿੱਚ ਝਲਕਦੀ ਆ ਇੱਕ ਵੱਖਰੇ ਤੁਸੀਂ ਜਰਨੀ ਮੈਨੂੰ ਲੱਗਦਾ ਉਹਨਾਂ ਦਿਨਾਂ ਦੇ ਵਿੱਚ ਹੰਡਾਈ ਆ ਉਹ ਕਿ ਉਦੋਂ ਬਿਲਕੁਲ ਉਸ ਤਰੀਕੇ ਦਾ ਕਰੈਕਟਰ ਜਿਹੜਾ ਉਹ ਕਾਫੀ ਟਾਈਮ ਰਹੇ ਓਦਾਂ ਹੀ ਤੁਸੀਂ ਸ਼ੋਅ ਵੀ ਕੀਤੇ ਹਨਾ
2: ਬਹੁਤ
0: ਕਮਾਲ ਦੀ ਤੁਹਾਨੂੰ ਕੱਲੀ ਕੱਲੀ ਚੀਜ਼ ਉਹਦੇ ਚੋਂ ਲੱਭੂਗੀ ਪਰ ਦੇਵੀ ਬਾਈ ਹੁਣ ਦਾ ਮੈਨੂੰ ਲੱਗਦਾ ਇੱਕ ਵੱਖਰੀ ਇੱਕ ਮੰਜ਼ਿਲ ਤੁਸੀਂ ਉਹਦੇ ਚ ਹੋਰ ਮੰਜ਼ਿਲ ਵੱਲ ਨੂੰ ਰਾਹ ਵਧਾਇਆ ਬਾਈ ਮੈਨੂੰ ਲੱਗਦਾ ਹੁਣ ਤਾਂ ਹੋਰ ਬਹੁਤ ਸਾਰੀ ਮੂਵੀ ਦੇ ਆਉਣ ਲੱਗ ਗਿਆ ਹੋਣੀਆਂ ਨੇ ਆਫਰਾਂ ਵੀ ਆਓ ਜੀ ਇੱਧਰ ਵੀ ਆਓ ਜਰਾ
2: ਦੇਖਦੇ ਹੁਣ ਜਾ ਕਰਦੇ ਮੀਟਿੰਗ ਹਾਂਜੀ ਪੰਜਾਬ ਜਾ ਕੇ ਹੁਣ ਮਿਲਦੇ ਕੁਛ ਰੈਡੀਅਰ ਪਰਿਵਾਰ ਤਾਂ ਹੁਣ ਇੱਥੇ ਉਹਨਾਂ ਦਾ ਡੇ ਕੇਅਰ ਦਾ ਬਿਜ਼ਨਸ ਹੈ ਭਾਜੀ ਹੁਣ ਇੱਥੇ ਬ੍ਰੈਂਪਟਨ ਚ ਉਹਨਾਂ ਨੇ ਘੱਟੋ ਘੱਟ 8-10 ਨਵੇਂ ਇਕੱਠੇ ਖੋਲ ਰਹੇ ਆ ਕੰਸਟਰਕਸ਼ਨ ਚੱਲਦੀ ਪਈ ਆ ਤੇ ਉਹ ਫਿਰ ਚਲੋ ਉਹ ਫਿਰ ਪੰਜਾਬੀ ਸੰਗੀਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਮੈਂ ਪਿਛਲੇ ਸਾਲ ਰੈਡੀਅਰ ਵੀ ਉਹਦੇ ਪ੍ਰੋਗਰਾਮ ਲਾਇਆ ਸੀਗਾ ਸ਼ਹਿਰ ਚ ਬੜੇ ਮੁਹੱਬਤੀ ਇਨਸਾਨ ਹੈ ਜੋ ਵੀ ਹੁਣ ਆਪਣੀ ਟੀਮ ਚ ਸ਼ਾਮਿਲ ਹੋ ਗਿਆ ਜੀ ਵੱਡੂ ਛੋਟੂ ਉਹਨਾਂ ਨੇ ਆਪਣੀ ਇੱਥੇ ਵਾਲੀ ਟੀਮ ਹੈ ਜਿਹੜੀ ਟੋਰਾਂਟੋ ਦੀ ਤੇ ਇੱਕ ਹੋਰ ਸਾਡਾ ਭਰਾ ਰਲ ਗਿਆ ਨਾਲ ਹਨਾ ਤਿਆਰ ਕਰਨ ਵਾਲਾ
0: ਇਹਨਾਂ ਨੂੰ ਪਛਾਣਦੇ ਕਿਵੇਂ ਇੱਕੋ ਜਿਹੇ ਲੱਗਦੇ ਆ ਬਈ ਇਹਨਾਂ ਨੂੰ ਪਛਾਣਦੇ ਕਿਵੇਂ ਤੁਸੀਂ
2: ਵੱਡੂ ਛੋਟੂ ਨੂੰ ਮੈਂ ਤਾਂ 30-35 ਸਾਲ ਹੁਣ ਮਾਮੇ ਇੱਕ ਜਣਾ ਸੇਵ ਕਰਿਆ ਕਰੋ ਇੱਕ ਜਣਾ ਗੋਟੀ ਰੱਖਿਆ ਕਰੋ ਇਹ ਦੋ ਇੱਕੋ ਜਿਹੇ ਦਾ ਹੀ ਰੱਖ ਲੈਂਦੇ ਆ ਤੇ 2-4 ਮਿੰਟ ਬਾਅਦ ਗੱਲਾਂ ਕਰਕੇ ਅੱਛਾ ਜੀ ਨਹੀਂ ਅੱਛੇ ਦੂਜੀ ਆਈਟਮ ਆ ਪਿਆਰ ਵੀ ਕੁਝ ਇੰਨਾ ਕਰਦੇ ਆ ਮੁਹੱਬਤ ਕੁਝ ਨੀ ਕਰਦੇ ਬੇਗਰਜ ਪਿਆਰ ਕਰਨ ਵਾਲੇ ਆ ਦੋਵੇਂ ਵੀਰ ਹਨਾ ਜੀ ਵੱਖਰਾ ਇਹਨਾਂ ਦਾ ਇੱਕ ਔਰਾ ਹੈਗਾ ਜੀ ਇੱਕ ਮੁਹੱਬਤ ਦਾ ਔਰਾ ਇਹਨਾਂ ਦੇ ਵਿੱਚ ਮੈਂ ਸਮਝਦਾ ਹਨਾ ਜੀ
0: ਛੋਟੂ ਬੱਡੂ ਬਾਈ ਜੀ ਨਾਲ ਵੀ ਸੰਪਰਕ ਕਰ ਸਕਦੇ ਹੋ ਨੰਬਰ ਵੀ ਤੁਹਾਨੂੰ ਦੇਵਾਂਗੇ ਪਰ ਤੁਸੀਂ ਆਪ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਆਪਣੀ ਵਾਈਫ ਨੂੰ ਨਾਲ ਲੈ ਕੇ ਜਾਣਾ ਇੱਕ ਵੱਖਰਾ ਐਕਸਪੀਰੀਅੰਸ ਤੁਹਾਨੂੰ ਹੋਊਗਾ ਇਸ ਸ਼ੋਅ ਦਾ
2: ਉਹਦੀ ਦੀਦ ਖੁਦਾ ਦੀ ਦੀਦ ਸਾਨੂੰ ਮੱਥਾ ਟੇਕ ਕੇ ਬਿਨਾਂ ਨੀ ਰਹਿ ਸਕਦੇ ਇੱਕ ਸਾਡੇ ਗੁਆਂਢ ਚ ਚੰਨ ਰਹਿੰਦਾ
0: ਹਨਾ
2: ਰਾਜਵੀਰ ਕਹਿੰਦਾ ਤੁਸੀਂ ਭਾਵੇਂ ਨਾ ਮੰਨੋ ਪਰ ਇੱਕ ਸਾਡੇ ਗੁਆਂਢ ਚ ਚੰਨ ਰਹਿੰਦਾ ਦਿਨ ਵੇਲੇ ਦੇਵੀ ਚੜ੍ਹਦਾ ਏ ਉਹ ਚੜੇ ਬਿਨਾਂ ਨੀ ਰਹਿ ਸਕਦਾ ਤੇ ਅਸੀਂ ਵੇਖੇ ਬਿਨਾਂ ਨੀ
0: ਵੇਖੇ ਬਿਨਾਂ ਨੀ ਰਹਿ ਸਕਦੇ ਕਮਾਲ ਬਹੁਤ ਕਮਾਲ ਬਹੁਤ ਖੂਬਸੂਰਤ ਇਹਦਾ ਭੰਡਾਰ ਹੋਣਾ ਪਤਾ ਨੀ ਕੀ ਕੀ ਕੁਛ ਉੱਥੇ ਯਾਦ ਆ ਜਿਹੜਾ ਜਿਹੜੀਆਂ
2: ਪਿਛਲੇ ਪਿਆਰ ਵਾਲਾ ਮਾਹੌਲ ਹੁੰਦਾ ਸਰੋਤੇ ਪਿਆਰ ਨਾਲ ਸੁਣਦੇ ਜੀ ਸਾਰੇ ਨਾ ਪੰਜਾਬੀ ਪਿਆਰੇ ਤੇ ਉਹਨੇ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਯਾਦ ਰਹਿੰਦੀਆਂ ਉੱਥੇ ਵੀ ਵਿਨੀ ਪੈਗ ਏਦਾਂ ਹੀ ਹੋਇਆ ਜੀ ਕਾਫੀ ਲੰਬਾ ਸਮਾਂ ਪ੍ਰੋਗਰਾਮ ਚੱਲਿਆ ਕਈ ਦਰਕਾਂ ਯਾਰ ਪੋਇਟਰੀਆਂ ਸ਼ੇਰੀਆਂ ਅਸੀਂ ਵੀ ਨੀ ਸੁਣੀਆਂ ਮੈਂ ਕਿਹਾ ਮੈਨੂੰ ਵੀ ਨਾਲ ਨਾਲ ਚੇਤੇ ਆ ਗਿਆ ਮੈਂ ਯਾਰ ਆ ਵੀ ਬੋਲ ਰਹੀ ਹੈ ਨਾ ਵੀ ਬੋਲ ਰਹੀ
0: ਬਾਈ ਇਹਨਾਂ ਨੂੰ ਰੱਖਦੇ ਕਿਵੇਂ ਚੇਤੇ ਇੰਨਾ ਕਿਵੇਂ ਚੇਤੇ ਰੱਖਦੇ ਹੋ
2: ਮਾਲਕ ਨੂੰ ਇੱਕ ਖਾਨਾ ਜਿਹਾ ਹੈਗਾ ਜੀ ਮੈਂ ਲੱਗਦਾ ਬਾਕੀ ਤਾਂ ਮੇਰੇ ਸਾਰੇ ਖਾਨੇ ਖਾਲੀ ਆ ਅਕਲ ਵਾਲਾ ਤਾਂ ਖਾਲੀ ਆਸਮਾਨ ਪਿਆਰਾਂ ਨੂੰ ਥੋੜਾ ਬਹੁਤਾ
0: ਸੋ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਬੈਸਟ ਵਿਸ਼ਿਜ਼ ਸੋ ਤੁਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਹਾਡੀ ਕਲਮ ਨੂੰ ਤੁਹਾਡੀ ਆਵਾਜ਼ ਨੂੰ ਤੁਹਾਡੀ ਅਦਾਇਗੀ ਨੂੰ ਤੇ ਸਾਰੀ ਟੀਮ ਆ ਜਿਹੜੀ ਉਹ ਬਿਲਕੁਲ ਸ਼ੋਅ ਭਰਨ ਦੇ ਲਈ ਲੱਗੀ ਹੋਈ ਤੇ ਸ਼ੋਅ ਬਿਲਕੁਲ ਸੋਲਡ ਆਊਟ ਹੋ ਜਾਣਾ ਸੋ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ ਕੁਛ ਕਹਿਣਾ ਚਾਹੁੰਦੇ ਹੋ
2: ਨਹੀਂ ਬਸ ਇਹੀ ਹੈ ਸਾਰੇ ਟਿਕਟਾਂ ਜਿਹੜੇ ਦੋਸਤਾਂ ਨੇ ਨਹੀਂ ਲਈਆਂ ਉਹ ਜਲਦੀ ਜਲਦੀ ਲੈ ਲੈਣ ਆਪਾਂ ਫਿਰ ਪੂਰੀ ਤਿਆਰੀ ਕਰੋ ਜੀ ਅਸੀਂ ਪੂਰੇ ਉਤਸ਼ਾਹ ਨਾਲ ਮਿਲਣ ਆ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਤੇ ਆਪਾਂ ਲਾਉਣੇ ਰੌਣਕਾਂ ਜੀ ਇਕੱਠੇ ਹੋ ਗਏ ਨਾ ਉਦਣ
0: ਬਿਲਕੁਲ ਜੀ ਸੋ ਬਸ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ
2: ਠੀਕ ਹੈ ਰਾਜਵੀਰ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸਰ
0: ਬਹੁਤ ਸ਼ੁਕਰੀਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਓ ਜੀ ਸੁਣੋ ਤੁਸੀਂ ਦੇਵੀ ਬਾਈ ਦਾ ਰੰਗ

0: ਮਿਲ ਜਾਣੇ ਨੇ। ਵਕਾਰ ਖਾਨ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ, ਤੁਹਾਨੂੰ ਆਪਾਂ ਕਹਾਂਗੇ ਜੀ ਆਇਆਂ ਨੂੰ। ਖਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ।
1: ਜੀ ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜਵੀਰ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000, 647-864-8000
0: ਜੀ, 647-864-8000, 647-864-8000 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਸੋ ਮੱਚ ਰਾਜਵੀਰ ਜੀ,
0: ਬਹੁਤ ਬਹੁਤ ਸ਼ੁਕਰੀਆ। ਸੋ ਲਓ ਹੁਣ ਅਸੀਂ ਚੱਲਾਂਗੇ ਚੇਤਨਿਆ ਇਮੀਗ੍ਰੇਸ਼ਨ ਤੇ। ਬਹੁਤ ਸਾਰੇ ਲੋਕ ਨੇ ਜਿਹੜੇ ਵੀਰ ਭੈਣਾਂ ਨੇ ਬੱਚੇ ਆ ਉਹਨਾਂ ਦੇ ਵਰਕ ਪਰਮਿਟ ਆ ਜਿਹੜੇ ਉਹ ਖਤਮ ਹੋ ਰਹੇ ਆ, ਟੈਨਸ਼ਨ ਵਧੀ ਹੋਈ ਆ ਕਿ ਭਾਈ ਵਰਕ ਪਰਮਿਟ ਖਤਮ ਹੋ ਰਿਹਾ, ਹੁਣ ਵਾਪਸ ਮੁੜਨਾ ਪਊਗਾ, ਕੀ ਕਰਨਾ ਪਊਗਾ। ਸੋ ਜਸ਼ਨ ਹੁਣੀ ਸਾਡੇ ਨਾਲ ਨੇ ਚੇਤਨਿਆ ਇਮੀਗ੍ਰੇਸ਼ਨ ਤੋਂ। ਜਸ਼ਨ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਵੈਲਕਮ।
2: ਹਾਂਜੀ ਸਤਿ ਸ੍ਰੀ ਅਕਾਲ ਸਰ।
0: ਸਤਿ ਸ੍ਰੀ ਅਕਾਲ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋਣ ਜਾ ਰਹੇ ਆ, ਸੋ ਟੈਨਸ਼ਨ ਬਹੁਤ ਆ ਲੋਕਾਂ ਨੂੰ ਕਿ ਕੀ ਹੋ ਸਕਦਾ, ਵਾਪਸ ਮੁੜਨਾ ਪਊਗਾ, ਐਕਸਟੈਂਡ ਹੋ ਸਕਦਾ ਕਿ ਨਹੀਂ ਹੋ ਸਕਦਾ, ਲੀਗਲ ਹੱਲ ਇਸ ਵਰਕ ਪਰਮਿਟ ਦਾ ਕੋਈ ਹੈਗਾ ਕਿ ਨਹੀਂ ਹੈਗਾ, ਕਿਹੜੀ ਕੈਟਾਗਰੀ ਦੇ ਵਿੱਚ ਇਹਦਾ ਲੀਗਲ ਹੱਲ ਕੀਤਾ ਜਾ ਸਕਦਾ, ਕੋਈ ਹੈ ਇੱਦਾਂ ਦਾ?
2: ਹਾਂਜੀ ਹਾਂਜੀ ਸਰ, ਇਹਦਾ ਹੱਲ ਜ਼ਰੂਰ ਹੈਗਾ ਸਾਡੇ ਕੋਲ। ਇਹਦਾ ਹੈਗਾ ਵੀ ਸਾਡੇ ਕੋਲ ਹੈਗੀ ਇੱਕ LMI ਐਗਜ਼ੈਂਪਟ ਵਰਕ ਪਰਮਿਟ ਦੀ ਆਪਸ਼ਨ ਆ, ਜਿਹੜੀ ਕਿ ਕੈਟਾਗਰੀ C16 ਦੇ ਅੰਡਰ ਆਉਂਦੀ ਆ, ਤੇ ਇਹਦੇ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ 3 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਆ। ਤੇ ਅੱਜ ਕੱਲ੍ਹ ਜਿਵੇਂ ਤੁਹਾਨੂੰ ਪਤਾ ਜਿਹੜੀਆਂ LMI ਆ ਉਹ ਹਾਈ ਵੇਜ ਤੇ ਨਿਕਲ ਰਹੀਆਂ 38 ਪਰ ਆਵਰ ਦੇ ਹਿਸਾਬ ਨਾਲ, ਪਰ ਇਹਦੇ ਵਿੱਚ ਆਸ ਵਿੱਚ ਕੁਛ ਨੀ ਹੈਗਾ, ਇਹਦੇ ਚ ਹਾਈ ਲੋ ਕੋਈ ਮੈਟਰ ਨੀ ਕਰਦਾ ਹੈਗਾ, ਬਸ ਜਿਹੜੀ ਤੁਹਾਡੀ ਵੇਜ ਰੇਟ ਆ ਤੁਹਾਡਾ ਉਹ ਬਸ ਮਿਨੀਮਮ ਤੋਂ ਉੱਤੇ ਹੋਣਾ ਚਾਹੀਦਾ ਵਾ।
0: ਅੱਛਾ, C16 ਕੈਟਾਗਰੀ ਦੇ ਵਿੱਚ ਇਹ ਆ ਸਕਦੇ ਹਾਂ ਜੀ?
2: ਹਾਂਜੀ ਹਾਂਜੀ ਸਰ,
0: 3 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਉਹਨਾਂ ਨੂੰ।
2: ਹਾਂਜੀ 3 ਸਾਲ ਦਾ ਮਿਲ ਸਕਦਾ ਆ।
0: ਜਿਹਨਾਂ
2: ਹਾਂਜੀ ਹਾਂਜੀ 3 ਸਾਲ ਦੀ ਐਕਸਟੈਂਸ਼ਨ ਹੋ ਗਈ ਆ ਉਹਨਾਂ ਦੀ।
0: ਅੱਛਾ, ਜੇ ਬੰਦਾ ਕੋਈ ਬਿਜ਼ਨਸ ਓਨਰ ਆ, ਉਹਦਾ ਇੰਪਲਾਈ ਆ, ਉਹਦਾ ਸਟੇਟਸ ਮੁੱਕ ਰਿਹਾ,
2: ਹਾਂਜੀ,
0: ਸੋ ਉਹਦਾ ਕੀ ਹੱਲ ਕੀਤਾ ਜਾ ਸਕਦਾ?
2: ਉਹਦਾ ਵੀ ਸਰ ਸੇਮ ਹੀ ਆ, ਜਿਹੜਾ ਇੰਪਲੋਇਰ ਉਹ ਹੈਲਪ ਕਰ ਸਕਦਾ ਉਹਦਾ ਵਰਕ ਪਰਮਿਟ ਵਧਾਉਣ ਵਿੱਚ, ਤੇ ਇਹ ਆਪਣਾ ਆਉਂਦਾ ਆ ਕੈਟੇਗਰੀ C16 ਦੇ ਅੰਡਰ, ਇਹ ਵੀ LMI ਐਗਜ਼ੈਂਪਟ ਕਲੋਜ਼ ਵਰਕ ਪਰਮਿਟ ਹੁੰਦਾ ਹੈ ਇਹ, ਤੇ ਇਹਦੇ ਵਿੱਚ ਵੀ ਸਾਡੇ ਬਹੁਤ ਸਾਰੇ ਅਪਰੂਵਲਸ ਆਇਆ ਲਾਸਟ ਵੀਕ 'ਚ, ਤੇ ਬਸ ਇਹਦੇ ਵਿੱਚ ਬਸ ਇੰਪਲੋਇਰ ਵੱਲੋਂ ਕੁਛ ਨਹੀਂ ਚਾਹੀਦਾ ਹੈਗਾ, ਉਹਨਾਂ ਵੱਲੋਂ ਜਸਟ ਸਾਨੂੰ ਚਾਹੀਦਾ ਜੋਬ ਆਫਰ, ਤੇ ਜਿਹੜੀ 230 ਆਪਣੀ ਜਿਹੜੀ ਕੰਪਲਾਇੰਸ ਫੀ ਹੁੰਦੀ ਆ, ਤੇ ਜਿਹੜਾ ਬੰਦਾ ਕਰ ਰਿਹਾ ਜਿਹੜਾ ਇੰਪਲੋਈ ਆ ਉਹਦੇ ਵੱਲੋਂ ਬਸ ਸਾਨੂੰ ਲੈਂਗੁਏਜ ਟੈਸਟ ਚਾਹੀਦਾ ਆ, ਉਹਨਾਂ ਦਾ ਵਰਕ ਪਰਮਿਟ ਤੇ ਪਾਸਪੋਰਟ ਚਾਹੀਦਾ ਆ, ਬਸ ਇਹ ਸਾਰੇ ਨਾਰਮਲ ਡਾਕੂਮੈਂਟਸ ਦੇ ਨਾਲ ਉਹ ਆਪਣਾ ਜਿਹੜਾ ਵਰਕ ਪਰਮਿਟ ਲੈ ਸਕਦੇ ਨੇ।
0: ਓਕੇ, ਇੱਕ ਜਾਂਦੇ ਜਾਂਦੇ ਵੀ ਦੱਸੋ ਕਿ ਕਈ ਵਾਰ ਬੱਚੇ ਛੋਟੇ ਹੁੰਦੇ ਆ ਉਹਨਾਂ ਦੇ ਲਈ ਅੱਗੇ ਆਪਾਂ ਨੈਣੀ ਉਧਰੋਂ ਇੰਡੀਆ ਤੋਂ ਮੰਗਵਾ ਲੈਂਦੇ ਸੀ, ਜੇ ਇੱਥੇ ਹੀ ਕਿਸੇ ਕੋਲ ਵਰਕ ਪਰਮਿਟ ਹੋਵੇ ਜਾਂ ਸਟੱਡੀ ਪਰਮਿਟ ਹੋਵੇ, ਸਟੱਡੀ ਵਾਸਤੇ ਆਏ ਹੋਵੇ, ਕੀ ਉਹਨੂੰ ਨੈਣੀ ਦੇ ਤੌਰ ਤੇ ਆਪਾਂ ਉਹਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਸਕਦੇ ਹੁੰਦੇ ਆ? ਪਰਮਿਟ ਮਿਲ ਸਕਦਾ ਹੁੰਦਾ ਜਾਂ ਨਹੀਂ ਮਿਲ ਸਕਦਾ? ਇਜ਼ੀ ਹੋ ਜਾਊਗਾ ਉਹ?
2: ਹਾਂਜੀ, ਵੱਧ ਤੋਂ ਵੱਧ ਉਹਨਾਂ ਨੂੰ 1 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਇਹਦੇ ਵਿੱਚ, ਬਸ ਐਲੀਜੀਬਿਲਿਟੀ ਇਹਦੀ ਇਹੀ ਆ ਵੀ ਜਿਹੜੀ ਉਹਨਾਂ ਦੀ ਫੈਮਿਲੀ ਇਨਕਮ ਆ ਉਹ 2025 ਦੇ ਨੋਟਿਸ ਆਫ ਅਸੈਸਮੈਂਟ 70,000 ਤੋਂ ਉੱਤੇ ਹੋਣੀ ਚਾਹੀਦੀ ਆ, ਤੇ ਜਿਹੜੇ ਤੁਹਾਡੇ ਬੱਚੇ ਨੇ ਉਹ ਲੈਸ ਦੈਨ 12 ਹੋਣ, ਤੇ ਇਹਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਯੰਗ ਫੈਮਿਲੀਜ਼ ਆਉਂਦੀਆਂ ਨੇ, ਉਹ ਵਰਕਰ ਵੀ ਉਹਨਾਂ ਦਾ ਆਪਣਾ ਹੀ ਹੁੰਦਾ ਵਾ, ਤੇ ਅਸੀਂ ਜਸਟ ਇਮੀਗ੍ਰੇਸ਼ਨ ਪ੍ਰੋਸੈਸ ਹੀ ਕਰਨਾ ਹੁੰਦਾ ਵਾ, ਤੇ ਗਵਰਨਮੈਂਟ ਦੀ ਨਵੀਂ ਗਾਈਡਲਾਈਨਸ ਦੇ ਅਕੋਰਡਿੰਗ ਤੁਸੀਂ ਜਿਹੜਾ ਲੋਕਲ ਵਰਕਰ ਹੀ ਹਾਇਰ ਕਰ ਸਕਦੇ ਹੋ, ਮਤਲਬ ਜਿਹੜੇ ਕਿ ਕਰੰਟਲੀ ਇਨ ਕੈਨੇਡਾ ਸਟੱਡੀ ਪਰਮਿਟ ਤੇ ਜਾਂ ਵਰਕ ਪਰਮਿਟ ਤੇ।
0: ਇਹ ਤਾਂ ਬਹੁਤ ਵਧੀਆ, ਜੇ ਸਟੱਡੀ ਪਰਮਿਟ ਵਾਲੇ ਨੂੰ ਵੀ ਕਰ ਸਕਦੇ ਤਾਂ ਬਹੁਤ ਜ਼ਿਆਦਾ ਵਧੀਆ ਹੈ ਤਾਂ ਫਿਰ, ਹਨਾ, ਈਜ਼ੀ ਹੈ।
2: ਹਾਂਜੀ ਹਾਂਜੀ ਸਰ, ਹਾਂਜੀ ਹਾਂਜੀ,
0: ਨਾਲੇ ਅਗਲੇ ਦਾ ਕੰਮ ਸਰ ਦਾ ਨਾਲੇ ਤੁਹਾਡਾ।
2: ਹਾਂਜੀ ਹਾਂਜੀ ਜ਼ਰੂਰ।
0: ਨੰਬਰ ਮੈਂ ਚਾਹਾਂਗਾ ਕਿ ਨੰਬਰ ਤੁਸੀਂ ਜ਼ਰੂਰ ਦੇ ਦਿਓ, ਤਾਂ ਕਿ ਜੇ ਕਿਸੇ ਦਾ ਵਰਕ ਪਰਮਿਟ ਖਤਮ ਹੋ ਰਿਹਾ ਉਸੇ ਅਸਿਸਟੈਂਟ ਕੈਟਾਗਰੀ ਕਿਹੜੀ ਹੈ ਉਹਦੇ ਬਾਬਤ ਕੋਈ ਜਾਣਕਾਰੀ ਲੈਣੀ ਚਾਹੁੰਦੇ ਆ ਉਹ ਲੈ ਸਕਦੇ ਆ। ਜੇ ਤੁਸੀਂ ਸਟੱਡੀ ਬੇਸ ਤੇ ਆਏ ਹੋਏ ਹੋ ਜਾਂ ਤੁਸੀਂ ਕਿਸੇ ਨੂੰ ਨੈਨੀ ਦੇ ਤੌਰ ਤੇ ਰੱਖਣਾ ਚਾਹੁੰਦੇ ਹੋ ਉਹ ਕੀ ਕਿਵੇਂ ਕੀ ਪ੍ਰੋਸੈਸ ਹੈਗਾ ਉਹਦੇ ਬਾਬਤ ਕੋਈ ਗੱਲਬਾਤ ਕਰਨੀ ਹੈ, ਜਿਵੇਂ ਇਹਨਾਂ ਨੇ ਦੱਸਿਆ ਕਿ ਅਪਰੂਵਲਸ ਆਈਆਂ ਨੇ ਉਹਨਾਂ ਬਾਬਤ ਵੀ ਤੁਸੀਂ ਕੋਈ ਗੱਲਬਾਤ ਕਰਨੀ ਹੈ, ਤਾਂ ਵੀ ਤੁਸੀਂ ਕੋਈ ਵਰਕ ਪਰਮਿਟ ਐਕਸਟੈਂਸ਼ਨ ਦੀ ਗੱਲਬਾਤ ਕਰਨੀ ਹੈ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ। ਪਿਛਲੇ 7-8 ਸਾਲ ਤੋਂ ਹਜ਼ਾਰਾਂ ਲੋਕ ਨੇ ਜਿਹੜੇ ਉਹਨਾਂ ਨੂੰ ਵਰਕ ਪਰਮਿਟ ਇਹ ਦਵਾ ਚੁੱਕੇ ਆ, ਸਪੌਂਸਰ ਪੀ ਆਰ, ਸੁਪਰ ਵੀਜ਼ਾ। ਸੋ ਸੁਪਰ ਵੀਜ਼ਾ ਦਾ ਤਾਂ ਕਮਾਲ ਦਾ ਇਹਨਾਂ ਦਾ ਮਤਲਬ 100% ਵਾਲਾ ਕੰਮ ਹੀ ਆ ਕਿ ਜਿਹੜੇ ਸੁਪਰ ਵੀਜ਼ੇ ਲਾਉਂਦੇ ਆ ਉਹ ਇਹ ਨੀ ਹੈ ਵੀ ਨਾ ਮਿਲੇ। ਸੋ ਨੰਬਰ ਨੋਟ ਕਰੋ 437-365-1275 437-365-1275 437-365-1275 ਤੇ ਹੁਣੇ ਕਾਲ ਤੁਸੀਂ ਕਰ ਲਿਓ, ਕਿਉਂਕਿ ਇਨਫੋਰਮੇਸ਼ਨ ਹੈ ਜਿਹੜੀ ਜਿੰਨੀ ਕੁ ਅਸੀਂ ਰੇਡੀਓ ਤੇ ਸਾਂਝੀ ਕਰ ਸਕਦੇ ਜਦੋਂ ਤੁਸੀਂ ਵਨ ਔਨ ਵਨ ਬੈਠੋਗੇ ਉਦੋਂ ਤੁਸੀਂ ਕੇਸ ਟੂ ਕੇਸ ਸਟੱਡੀ ਵੀ ਕਰ ਸਕਦੇ ਆ। 437-365-1275 ਜਸ਼ਨ ਕੁਛ ਹੋਰ ਜਾਂਦੇ ਜਾਂਦੇ ਐਡ ਕਰਨਾ ਚਾਹੁੰਦੇ ਹੋ?
2: ਹਾਂਜੀ ਬਸ ਇਹ ਆ, ਬਾਕੀ ਜੇ ਤੁਸੀਂ ਚਾਹੋ ਤਾਂ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ। ਆਫਿਸ ਹੈਗਾ ਸਾਡਾ ਡੈਲੀ ਤੇ ਹਰਨ ਟਾਰੀਓ ਤੇ 218 ਐਕਸਪੋਰਟ ਬੁਲੇਵਾਰਡ ਸਵੀਟ 2612।
0: ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ।
2: ਓਕੇ ਜੀ, ਥੈਂਕ ਯੂ।
0: 437-365-1275 ਤੇ ਬਾਜੀ ਗੱਲਬਾਤ ਕਰ ਲਿਓ, 437-365-1275 ਤੇ ਗੱਲਬਾਤ ਕੀਤੀ ਜਾ ਸਕਦੀ ਆ। ਮਾਨ ਸਾਹਿਬ ਇਹ ਤਾਂ ਚੰਗੀ ਚੀਜ਼ ਹੈ ਕਿ ਨਹੀਂ ਜੀ?
3: ਜੀ ਬਹੁਤ ਵਧੀਆ ਚੰਗੀ ਚੀਜ਼ ਹੈ ਜੀ, ਜੇ ਕਿਸੇ ਨੂੰ ਲੋੜ ਆ ਤਾਂ ਜ਼ਰੂਰ ਬੰਦਾ ਇੱਕ ਵਾਰੀ ਸੰਪਰਕ ਕਰੇ ਤਾਂ ਕਿ ਆਪਣੀ ਸਮੱਸਿਆ ਦਾ ਵੀ ਹੱਲ ਹੋ ਜਾਂਦਾ ਤੇ ਨਾਲੇ ਜਿਹੜੇ ਕੋਈ ਇੰਡੀਆ ਆਉਣਾ ਚਾਹੁੰਦਾ ਉਹਦਾ ਵੀ ਹੱਲ ਹੋ ਜਾਂਦਾ ਜੀ, ਬਿਲਕੁਲ।
0: ਹਾਂ ਸੋ ਲਾਓ ਫਿਰ ਇੱਕ ਦਾ ਗੀਤ ਤੇ ਆਪਾਂ ਤੁਸੀਂ ਅੱਜ ਕਿਹੜਾ ਕਿਹੜਾ ਸੁਣਨਾ ਚਾਹੋਗੇ ਮੈਨੂੰ ਦੱਸੋ, ਮੈਂ ਲਾ ਦੇਣਾ।
3: ਤੁਸੀਂ ਲਾਓ ਵਧੀਆ
0: ਜਿਹੜਾ ਕਹੋਗੇ ਉਹੀ ਲਾ ਦੇਣਾ ਜੀ।
3: ਧਰਮਪ੍ਰੀਤ ਸੁਣਨਾ, ਆਪਾਂ ਬਹੁਤ ਟਾਈਮ ਹੋ ਗਿਆ ਜੀ, ਧਰਮਪ੍ਰੀਤ ਸੁਣੀਆਂ ਜੀ?
0: ਹਾਏ ਧਰਮਪ੍ਰੀਤ ਸੁਣਨਾ ਚਾਹੁੰਦੇ ਹੋ
3: ਜੀ? ਬਿਲਕੁਲ,
0: ਮੈਨੂੰ ਇੱਕ ਮਿੰਟ ਦੇ ਦਿਓ ਫਿਰ ਧਰਮਪ੍ਰੀਤ ਕੱਢ ਲੈਣਾ, ਤਾਂ ਮੈਨੂੰ ਇੱਕ ਮਿੰਟ ਦਿਓ ਫਿਰ ਧਰਮਪ੍ਰੀਤ ਦਾ ਉਹ ਹੋਕੇ ਜੇ ਲੈ ਕੇ ਗਾਉਣਾ ਹੁੰਦਾ ਸੀਗਾ।
3: ਨਹੀਂ ਉਹ ਮੈਂ ਦੇਖ ਰਿਹਾ ਸੀ ਇੱਕ ਦਿਨ ਉਹਦੇ ਦੂਜੇ ਗੀਤ ਵੀ ਹੈਗੇ ਆ ਤਾਂ ਧਰਮਪ੍ਰੀਤ ਦੇ, ਐਸੀ ਗੱਲ ਨਹੀਂ। ਸੰਦੇਸ਼ ਕੁਮਾਰੀ ਨਾਲ ਉਹਦੇ ਗਾਏ
0: ਹੋਏ ਆ ਚੱਕੋ ਸੁਣੋ ਜਰਾ ਕੇ ਫਿਰ ਧਰਮਪ੍ਰੀਤ ਜੀ।

0: ਤੁਸੀਂ ਜਿਹੜੇ ਹੋ ਪ੍ਰੋਗਰਾਮ ਸੰਗ ਦੇ ਨਾਲ, ਇੱਕ ਤੁਹਾਨੂੰ ਮੈਸੇਜ ਦੇ ਦਈਏ, ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਕ੍ਰਿਟੀਕਲ ਇਲਨੈਸ ਕਰਵਾਉਣੀ ਆ ਜਾਂ ਸੁਪਰਵੀਜ਼ ਦੀ ਇੰਸ਼ੋਰੈਂਸ ਕਰਵਾਉਣੀ ਆ, ਤਾਂ ਮੁਸਕਾਨ ਦਿਓਲ ਦਾ ਨੰਬਰ ਹਮੇਸ਼ਾ ਯਾਦ ਰੱਖੋ 647-564-2733 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਆਪਣੀ ਲਾਈਫ ਇੰਸ਼ੋਰੈਂਸ ਬਾਰੇ ਜਾਣਕਾਰੀ ਲੈ ਸਕਦੇ ਹੋ, ਆਪਣੀ ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਆ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ, ਜਾਂ ਤੁਸੀਂ ਸੁਪਰਵੀਜ਼ ਦੀ ਇੰਸ਼ੋਰੈਂਸ ਕਰਵਾਉਣੀ ਆ ਉਹਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ। ਇੱਕ ਮੈਸੇਜ ਤੁਹਾਡੇ ਲਈ ਦੁਬਾਬਾ ਟੂਰ ਐਂਡ ਟਰੈਵਲ ਦਾ, ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਘੁੰਮਣ ਜਾਣਾ, ਪੰਜਾਬ ਨੂੰ ਜਾ ਰਹੇ ਹੋ, ਬੜੀ ਖੁਸ਼ੀ ਹੁੰਦੀ ਆ। ਕਈ ਵਾਰ ਅਸੀਂ ਗਲਤ ਟਿਕਟ ਬੁੱਕ ਕਰ ਲੈਂਦੇ ਹਾਂ ਪਰ ਸਾਡੀ ਜਿਹੜੀ ਖੁਸ਼ੀ ਹੁੰਦੀ ਆ ਉਹ ਬਿਲਕੁਲ ਮਿੱਟੀ 'ਚ ਮਿਲ ਜਾਂਦੀ ਆ। ਸੋ ਤੁਸੀਂ ਹਮੇਸ਼ਾ ਭਰੋਸੇਯੋਗ ਏਜੰਸੀ ਨਾਲ ਸੰਪਰਕ ਕਰੋ, ਦੁਬਾਬਾ ਟੂਰ ਐਂਡ ਟਰੈਵਲ 'ਚ ਇਹਨਾਂ ਕੋਲ ਬੜੇ ਹੀ ਲਾਜਵਾਬ ਰੇਟ ਦੇ ਉੱਪਰ ਟਿਕਟਾਂ ਅਵੇਲੇਬਲ ਹੁੰਦੀਆਂ ਨੇਗੀਆਂ, 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 905-673-1400 905-673-1400 ਦੇ ਉੱਪਰ ਤੁਸੀਂ ਦੁਬਾਬਾ ਟੂਰ ਐਂਡ ਟਰੈਵਲ ਦੇ ਨਾਲ ਗੱਲਬਾਤ ਕਰ ਸਕਦੇ ਹੋ। ਅਮੇਜ ਡਕਟ ਕਲੀਨ, ਜਿੰਨਾ ਕਿ ਅਸੀਂ ਬਹੁਤ ਤੁਹਾਨੂੰ ਪਹਿਲਾਂ ਵੀ ਦੱਸਿਆ ਗਾ ਕਿ ਕਈ ਵਾਰ ਕੀ ਕਰਦੇ ਹਾਂ ਆਪਾਂ ਨਾ, ਘਰਾਂ ਦੇ ਵਿੱਚ ਆਪਣੇ ਬਜ਼ੁਰਗ ਹੁੰਦੇ ਨੇ ਜਾਂ ਬੱਚੇ ਹੁੰਦੇ ਨੇ, ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ ਹੈਗਾ, ਤਾਂ ਅਸੀਂ ਫਟਾਫਟ ਡਾਕਟਰ ਕੋਲ ਜਾਂਦੇ ਹਾਂ, ਬਟ ਅਸੀਂ ਇਹ ਨਹੀਂ ਦੇਖਦੇ ਜਿਹੜੀ ਸਾਡੇ ਘਰ ਦੇ ਵਿੱਚ ਏਅਰ ਆ ਰਹੀ ਆ ਵੀ ਉਹ ਕਲੀਨ ਆ ਜਾਂ ਨਹੀਂ। ਸੋ ਤੁਸੀਂ ਅਮੇਜ ਡਕਟ ਕਲੀਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖੋ, 647-249-6667 ਦੇ ਉੱਪਰ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 647-249-6667 ਦੇ ਉੱਪਰ ਤੁਸੀਂ ਅਮੇਜ ਡਕਟ ਕਲੀਨ ਨਾਲ ਗੱਲਬਾਤ ਕਰ ਸਕਦੇ ਹੋ। ਜੀ ਰਾਜਵੀਰ ਜੀ,
1: ਬਿਲਕੁਲ ਜੀ, ਅੰਮ੍ਰਿਤ ਹੁਣੀ ਸਾਡੇ ਨਾਲ ਹਾਜ਼ਰ ਹੋ ਚੁੱਕਿਆ, ਅੰਮ੍ਰਿਤਪਾਲ ਜੀ ਨੂੰ ਆਪਾਂ ਵੈਲਕਮ ਕਰਦੇ ਹਾਂ ਜੀ ਆਇਆਂ ਨੂੰ। ਸੋ ਜੇਕਰ ਮਾਘਾ ਜੀ ਤੁਹਾਡੀ ਕਿਤੇ ਅੜੀ ਹੋਈ ਆ ਤਾਂ ਤੁਸੀਂ ਇਹਨਾਂ ਨੂੰ ਇੱਕ ਵਾਰ ਕਾਲ ਜ਼ਰੂਰ ਕਰਨੀ। ਅੰਮ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
2: ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਭਾਜੀ?
1: ਬਹੁਤ ਵਧੀਆ ਚੜ੍ਹਦੀ ਕਲਾ, ਠੀਕ ਠਾਕ ਹੈ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
2: ਬਹੁਤ ਵਧੀਆ ਭਾਜੀ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ, ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਬਾਈ, ਜਿਹੜੇ ਫਸਟ ਟਾਈਮ ਬਾਰ ਨੇ ਉਹਨਾਂ ਦੇ ਲਈ ਥੋੜਾ ਜਿਹਾ ਉਹਨਾਂ ਨੂੰ ਟਿਪਸ ਦਿਓ ਕਿ ਉਹ ਕਿਸ ਤਰੀਕੇ ਨਾਲ ਆਪਣੇ ਡਾਕੂਮੈਂਟ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਚਾਹੀਦਾ ਜਦੋਂ ਮੌਰਗੇਜ ਅਪਰੂਵਲ, ਕਿੰਨਾ ਟਾਈਮ ਪਹਿਲਾਂ ਅਪਰੂਵ ਕਰਵਾ ਕੇ ਰੱਖ ਲੈਣ, ਤੇ ਥੋੜੇ ਜਿਹੇ ਫਸਟ ਟਾਈਮ ਬਾਰ ਨੇ ਜਿਹੜੀ ਉਹਨਾਂ ਨੂੰ ਕਿੰਨੀ ਕੁ ਤਿਆਰੀ ਕਰਨੀ, ਜਿਹੜੇ ਕਿੰਨੇ ਟਾਈਮ ਜਿਹੜੀਆਂ ਮੰਥ ਦੀਆਂ ਸਟੇਟਮੈਂਟ ਚਾਹੀਦੀਆਂ ਹੁੰਦੀਆਂ ਨੇ, ਕਿਵੇਂ ਉਹ ਆਪਣੇ ਆਪ ਨੂੰ ਉਹਨਾਂ ਦੀ ਆਪਾਂ ਜੇ ਏ ਲੈਂਡਰ ਤੋਂ ਮੌਰਗੇਜ ਕਰਵਾਉਣੀ ਹੋਵੇ ਤਾਂ ਕਿੱਦਾਂ ਦੀ ਤਿਆਰੀ ਉਹਨਾਂ ਨੂੰ ਪਹਿਲਾਂ ਕਰ ਲੈਣੀ ਚਾਹੀਦੀ ਆ? ਘਰ ਲੈਣ ਤੋਂ ਪਹਿਲਾਂ ਮੈਂ ਤਾਂ ਕਹਿੰਦਾ ਤੁਹਾਨੂੰ ਕਾਲ ਵੀ ਕਰ ਲੈਣੇ, ਬੇਸ਼ੱਕ ਦੱਸ ਦੇਣ ਕਿ ਭਾਈ ਅਸੀਂ ਕਿੰਨੇ ਕਲਾ ਘਰ ਲਈਏ ਤੇ ਕੀ ਸਾਡੇ ਕੋਲ ਜੋਬ ਹੈ, ਕਿਵੇਂ ਹੈ, ਕੀ ਚਾਹੀਦਾ ਜੀ?
2: ਜੀ ਜਦੋਂ ਤਾਂ ਪਹਿਲਾਂ ਘਰ ਆਪਾਂ ਬਾਏ ਕਰਦੇ, ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਇੱਕ ਸਹੀ ਬੰਦਾ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਘਰ ਦਵਾ ਸਕਦਾ ਹੋਵੇ, ਹਨਾ। ਤੁਸੀਂ ਆਫਰ ਜੇ ਘਰ ਦੇ ਉੱਤੇ ਪਾਣੀ, ਦੇਖੋ ਇਹ ਜਿਹੜਾ ਘਰ ਲੈਣਾ ਹੁੰਦਾ ਬੰਦੇ ਨੇ ਸਾਰੀ ਕਮਾਈ ਹੁੰਦੀ ਉਹਦੇ, ਜਿਹਨੇ ਜੋੜੇ ਹੁੰਦੇ ਨੇ ਸਾਰੀ ਉਮਰ ਲਾ ਦਿੰਦਾ ਘਰ ਲੈਣ ਵਾਸਤੇ, ਹਨਾ। ਤੇ ਕਈ ਕਹਿ ਦਿੰਦੇ ਨਹੀਂ ਜੀ 5% ਲੈਓ ਜਾਂ 10% ਲੈਓ ਅਸੀਂ ਕਰਾ ਦਾਂਗੇ, ਬਾਅਦ ਚ ਭਾਜੀ ਉਹਨਾਂ ਦੇ ਪੈਸੇ ਵੀ ਜਾਂਦੇ ਆ ਤੇ ਬੰਦਾ ਵੀ ਹੱਥ ਨੀ ਆਉਂਦਾ। ਤਾਂ ਕਰਕੇ ਜਿਹੜੀ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੇ ਵੀ ਬੰਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਉਹਦੇ ਦੇ ਆਫਿਸ ਚ ਜਾ ਕੇ ਤੁਸੀਂ ਉਹਨਾਂ ਨਾਲ ਬੈਠੋ, ਗੱਲਬਾਤ ਕਰੋ, ਉਹਨਾਂ ਨੂੰ ਸਾਰਾ ਆਪਣਾ ਸਿਨੈਰੀਓ ਦੱਸੋ ਕਿ ਤੁਸੀਂ ਤੁਹਾਡੇ ਕੋਲ ਹੈਗਾ ਕੀ ਨਹੀਂ ਹੈਗਾ, 10% ਤੇ ਹੋ ਸਕਦੀ ਆ, 20% ਤੇ ਹੋ ਸਕਦੀ ਆ, ਕਿਸੇ ਦੀਆਂ ਹਵਾ ਦੇ ਵਿੱਚ ਛੱਡੀਆਂ ਗੱਲਾਂ ਦੇ ਉੱਤੇ ਯਕੀਨ ਨਾ ਕਰਿਆ ਕਰੋ, ਕਿਉਂਕਿ ਬਾਅਦ ਵਿੱਚ ਤੁਹਾਨੂੰ ਕੋਈ ਨਹੀਂ ਲੱਭਦਾ ਹੁੰਦਾ। ਤਾਂ ਕਰਕੇ ਜਿਹੜੀ ਵੀ ਗੱਲ ਹੁੰਦੀ ਉਹ ਬੈਠ ਕੇ ਟੇਬਲ ਦੇ ਉੱਤੇ ਹੋਵੇ ਤਾਂ ਜ਼ਿਆਦਾ ਵਧੀਆ, ਫੋਨ ਦੇ ਨਾਲੋਂ। ਫੋਨ ਦੇ ਉੱਤੇ ਤੁਸੀਂ ਕੋਈ ਗੱਲ ਕੋਈ ਆਨਸਰ ਕੀ ਆਉਂਦਾ ਉਹਦੇ ਅੱਗੇ। ਤਾਂ ਕਰਕੇ ਹਮੇਸ਼ਾ ਇਹ ਆਪਣੇ ਜਿੰਨੇ ਵੀ ਤੁਹਾਡੇ ਡਾਕੂਮੈਂਟਸ ਹੈਗੇ ਨੇ ਤੁਸੀਂ ਨਾਲ ਲੈ ਕੇ ਜਾਓ, ਬੈਂਕ ਸਟੇਟਮੈਂਟਸ ਆਪਣੀਆਂ ਨਾਲ ਰੱਖੋ ਕਿ ਸਾਡੇ ਕੋਲ ਆਹ ਆਹ ਚੀਜ਼ਾਂ ਸਾਡੇ ਕੋਲ ਪਈਆਂ ਨੇ, ਸਾਨੂੰ ਇਹਦੇ ਵਿੱਚ ਹੋਰ ਕੀ ਇੰਪਰੂਵਮੈਂਟ ਕਰਨੀ ਚਾਹੀਦੀ ਆ।
1: ਅੱਛਾ, ਜਦੋਂ ਰਿਨਿਊਵਲ ਆਉਂਦੀ ਹੈ ਨਾ ਉਦੋਂ ਬੰਦਾ ਕਈ ਵਾਰ ਤਾਂ ਇਹ ਹੁੰਦਾ ਕਿ ਯਾਰ ਆਪਾਂ ਆਈ ਸਾਈਨ ਕਰਕੇ ਭੇਜ ਦਿਓ।

0: ਹੁੰਦਾ ਕਿ ਉਹਨੂੰ ਹੋਰ ਬੈਟਰ ਡੀਲ ਮਿਲ ਸਕਦੀ ਹੁੰਦੀ ਹੈ, ਤੇ ਉਹਨਾਂ ਨੂੰ ਵੀ ਪਤਾ ਹੁੰਦਾ ਬੈਂਕ ਵਾਲਿਆਂ ਨੂੰ ਵੀ ਇਹ ਜੇ ਹੋਰ ਕਿਤੇ ਬ੍ਰੋਕਰ ਕੋਲ ਗਿਆ ਤਾਂ ਉਹ ਉਹਦੇ ਲਈ ਚੰਗੀ ਕੋਈ ਡੀਲ ਲੱਭ ਕੇ ਦੇ ਸਕਦਾ। ਇੱਦਾਂ ਹੀ ਕੋਈ ਐ ਨਹੀਂ ਹੈ ਕਿ ਇਹੀ ਇਹਦਾ ਇੰਟਰਸਟ ਰੇਟ ਜਿਹੜੇ ਤੇ ਹੈਗਾ ਇਹਨੇ ਇੱਥੇ ਬੈਠਾ ਰਹਿਣਾ। ਸੋ ਤੁਹਾਡੀ ਕਿਸ਼ਤ ਦੇ ਵਿੱਚ ਸੈਂਕੜਿਆਂ ਦਾ ਫਰਕ ਪੈ ਸਕਦਾ ਹੁੰਦਾ, ਉਹਨਾਂ ਲਈ ਵੀ ਦੱਸੋ ਕਿ ਜਦੋਂ ਰਿਨਿਊਵਲ ਆਉਂਦਾ ਤਾਂ ਕੀ ਕਰਨਾ ਚਾਹੀਦਾ।
1: ਜਦੋਂ ਰਿਨਿਊਵਲ ਆਉਂਦਾ ਤੁਹਾਡਾ, ਤੁਸੀਂ ਇਹ ਨਾ ਦੇਖੋ ਕਿ ਪੇਪਰ ਆਏ ਸਾਈਨ ਕਰਕੇ ਬੈਂਕ ਨੂੰ ਭੇਜ ਦਿਓ ਹਨਾ, ਜੇ ਤੁਹਾਡਾ ਪਹਿਲਾਂ 7% ਦੇ ਚੱਲ ਰਹੇ ਆ, 5% ਦੇ ਚੱਲ ਰਹੇ, ਹੁਣ ਬੈਂਕ ਜਿਹਨਾਂ ਦਾ ਕ੍ਰੈਡਿਟ ਬਹੁਤ ਵਧੀਆ ਹੈਗਾ, ਜਿਹਨਾਂ ਦੀਆਂ ਪੇਮੈਂਟਸ ਪੂਰੀਆਂ ਅਪ ਟੂ ਡੇਟ ਹੈਗੀਆਂ ਨੇ, ਤੇ ਇੰਟਰਸਟ ਰੇਟ ਜਿਹੜਾ ਹੈਗਾ 3.5% ਤੇ ਵੀ ਅੱਜ ਕੱਲ ਮਿਲ ਰਿਹਾ, ਤੇ ਤਾਂ ਕਰਕੇ ਬਹੁਤ ਵਧੀਆ ਟਾਈਮ ਹੁੰਦਾ ਕਿ ਜਦੋਂ ਤੁਹਾਡੀ ਰਿਨਿਊਅਲ ਆਈ ਹੈ ਕਿਸੇ, ਤੁਸੀਂ ਵਧੀਆ ਬ੍ਰੋਕਰੇਜ ਦੇ ਕੋਲ ਜਾਓ, ਆਪਣਾ ਉੱਥੇ ਸਾਰਾ ਚੈੱਕ ਕਰੋ, ਤੇ ਤੁਹਾਡੀ ਜਿਹੜੀ ਪੇਮੈਂਟ ਹੈ ਉਹ ਡੈਫੀਨੇਟਲੀ ਘਟੂਗੀ। ਈਵਨ ਕਿ ਤੁਸੀਂ ਤੁਹਾਡੇ ਕੋਲ ਪੇਪਰਸ ਆਏ, ਤੁਸੀਂ ਸਾਈਨ ਕਰਕੇ ਭੇਜ ਤੇ, ਕਿਸੇ ਨਾਲ ਸਲਾਹ ਕਰਨੀ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ। ਤਾਂ ਕਰਕੇ ਇਹੀ ਹੈ ਕਿ ਤੁਸੀਂ ਜੋ ਵੀ ਡਾਕੂਮੈਂਟਸ ਹੈਗੇ ਨੇ, ਜ਼ਰੂਰੀ ਨਹੀਂ ਇੱਕ ਦੇ ਕੋਲੋਂ ਜਾਂ ਸਾਡੇ ਕੋਲੋਂ, ਤੁਸੀਂ ਕਿਤੇ ਵੀ ਪਤਾ ਕਰੋ, ਸਲਾਹ ਦਾ ਕੋਈ ਮੁੱਲ ਨਹੀਂ ਹੈਗਾ। ਜੇ ਤੁਹਾਨੂੰ 2 ਬੰਦਿਆਂ ਨੇ ਸਲਾਹ ਦਿੱਤੀ ਹੈ, 3 ਨੇ ਦਿੱਤੀ, 4 ਤੋਂ ਪੁੱਛੋ, 5 ਤੋਂ ਪੁੱਛੋ, ਐਟਲੀਸਟ ਕਿਤੋਂ ਤਾਂ ਤੁਹਾਨੂੰ ਅੱਧਾ ਦੇਖਿਆ ਕਰੋ ਕਿ ਭਾਜੀ ਇੱਕ ਬੰਦਾ ਤੁਹਾਨੂੰ ਇਹ ਕਹਿ ਰਹੇ ਆ, 4 ਬੰਦਿਆਂ ਦਾ ਬਿਆਨ ਹੋ ਰਿਹਾ ਹਨਾ, ਕਿ ਤੁਸੀਂ ਬੈਠ ਕੇ ਘਰੇ ਡਿਸਾਈਡ ਕਰੋ ਕਿ ਆਪਾਂ ਕੀ ਕਰ ਸਕਦੇ ਹਾਂ, ਕਿੱਦਾਂ ਕਰ ਸਕਦੇ ਹਾਂ ਤੇ ਕਿਵੇਂ ਕਰ ਸਕਦੇ ਹਾਂ, ਕਿਉਂਕਿ ਇਹ ਅੱਧਾ ਤਾਂ ਹੈ ਨਹੀਂ ਭਾਜੀ ਕਿ ਹਾਂਜੀ 6 ਮਹੀਨੇ ਪੈਸੇ ਭਰ ਕੇ ਉਹ ਤੋਂ ਬਾਅਦ ਫਿਰ ਤੁਹਾਡੀ ਕਿਸ਼ਤ ਥੱਲੇ ਆ ਜਾਊਗੀ। ਠੀਕ ਹੈ, 5 ਸਾਲ, 10 ਸਾਲ, 15 ਸਾਲ ਤੁਹਾਡਾ ਇਹੀ ਸਨੈਰੀਓ ਚੱਲਣਾ। ਤਾਂ ਕਰਕੇ ਫਸਣ ਦੀ ਲੋੜ ਨਹੀਂ ਹੈਗੀ, ਟਾਈਮ ਲਿਆ ਕਰੋ ਆਪਣੇ ਵਾਸਤੇ। ਅੱਜ ਕੱਲ੍ਹ ਭਾਜੀ ਹਰੇਕ ਦੇ ਹੱਥ ਦੇ ਵਿੱਚ ਇੰਟਰਨੈਟ ਹੈ, ਹਨਾ, ਤੁਸੀਂ ਉਹ ਤੇ ਚੈੱਕ ਕਰ ਸਕਦੇ ਹੋ, ਹਰੇਕ ਚੀਜ਼ ਅਵੇਲੇਬਲ ਹੈਗੀ ਹੈ, ਹਨਾ। ਕਿਸੇ ਦੇ ਕਹੇ ਦੇ ਉੱਤੇ ਆਪਣੇ ਆਪ ਨੂੰ ਨਾ ਉਹਦੇ ਕੋਲ ਹੀ ਰੱਖ ਲਿਆ ਕਰੋ ਕਿ ਹਾਂ ਜੀ ਠੀਕ ਹੈ ਬੰਦਾ ਜੋ ਕਹਿ ਰਿਹਾ ਸੱਚ ਕਹਿ ਰਿਹਾ। ਥੋੜਾ ਜਿਹਾ ਆਪਣਾ ਦਿਮਾਗ ਲਾ ਕੇ ਤੁਸੀਂ ਚੱਲਿਆ ਕਰੋ, ਚੈੱਕ ਕਰਿਆ ਕਰੋ, ਸਲਾਹ ਲਿਆ ਕਰੋ, ਉਹਦੇ ਕਰਨ ਨਾਲ ਤੁਹਾਡਾ ਹੀ ਫਾਇਦਾ ਤੇ ਆਉਣ ਵਾਲਾ ਟਾਈਮ ਜਿਹੜਾ ਤੁਹਾਡਾ ਬੈਟਰ ਹੋ ਸਕਦਾ ਭਾਜੀ।
0: ਜੀ, ਸੋ ਆਪਣਾ ਭਾਈ ਜੀ ਨੰਬਰ ਸਾਂਝਾ ਕਰ ਦਿਓ, ਤੇ ਜੇ ਕੁਛ ਹੋਰ ਵੀ ਐਡ ਕਰਨਾ ਚਾਹੁੰਦੇ ਹੋ ਦੱਸ ਦਿਓ।
1: ਹਾਂਜੀ, ਨੰਬਰ ਭਾਈ 6475001174 ਹੈ ਜੀ। ਤੇ ਜੇ ਮੇਰਾ ਕੋਈ ਵੀ ਭੈਣ ਭਰਾ ਭਾਜੀ ਰੀਫਾਈਨੈਂਸ ਕਰਵਾਉਣਾ ਚਾਹ ਰਿਹਾ, ਜਿਹੜਾ ਇੰਟਰਸਟ ਰੇਟ ਕੋਈ 5% ਭਰ ਰਿਹਾ, ਕੋਈ 10 ਭਰ ਰਿਹਾ, ਜਾਂ ਕਿਸੇ ਤੋਂ ਉੱਪਰੋਂ ਤੋਂ ਲੋਕ ਕਿਸੇ ਤੋਂ ਪੈਸੇ ਲਏ ਹੋਏ ਨੇ, ਜਾਂ ਕ੍ਰੈਡਿਟ ਕਾਰਡ ਤੁਹਾਡੇ ਭਰ ਚੁੱਕੇ ਨੇ, ਤਾਂ ਮੇਰੇ ਕੋਲ ਭਾਜੀ 3.5% ਤੇ ਅਵੇਲੇਬਲ ਹੈਗਾ, ਤੇ ਮੈਂ ਤੁਹਾਨੂੰ ਮੇਜਰ ਬੈਂਕ ਤੋਂ ਕਰਵਾ ਕੇ ਦਊਂਗਾ, ਔਰ ਦੂਸਰਾ ਇਹਦੇ ਵਿੱਚ ਤੁਹਾਨੂੰ ਕੈਸ਼ ਬੈਕ ਦੀ ਵੀ ਆਪਸ਼ਨ ਲੈ ਕੇ ਦਊਂਗਾ। $1,000,000 ਦਾ ਲੋਨ ਮਿਲ ਸਕਦਾ, ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਕੋਈ ਘਰ ਹੋਣਾ ਜ਼ਰੂਰੀ ਨਹੀਂ ਹੈਗਾ। ਜਿਹੜਾ ਇੰਟਰਸਟ ਰੇਟ ਭਾਜੀ ਉਹ 6% ਤੇ ਲੈ ਕੇ ਦੇਵਾਂਗੇ, ਪਹਿਲੇ 6 ਮਹੀਨੇ ਤੁਸੀਂ ਕੋਈ ਪੇਮੈਂਟ ਨਹੀਂ ਕਰਨੀ, ਤੇ ਟਾਈਮ ਪੀਰੀਅਡ ਜਿਹੜਾ ਇਹਦਾ ਹੈਗਾ 15 ਸਾਲ ਦਾ ਟਾਈਮ ਪੀਰੀਅਡ।
0: ਅੱਛਾ, 15 ਸਾਲ ਦਾ ਟਾਈਮ ਪੀਰੀਅਡ, ਪਹਿਲੇ 6 ਮਹੀਨੇ ਕੋਈ ਨੀ ਪੇਮੈਂਟ ਕਰਨੀ, ਤੇ ਕਿੰਨੇ, 6.5% ਤੇ?
1: 6% ਤੇ ਭਾਜੀ, 6% ਤੇ,
0: 6% 6%। ਸੋ ਨੰਬਰ ਇੱਕ ਵਾਰ ਫਿਰ ਹੌਲੀ ਹੌਲੀ ਬੋਲ ਕੇ ਸਾਂਝਾ ਕਰਨਾ, ਨੰਬਰ ਤਾਂ ਜ਼ਰੂਰੀ ਚਾਹੀਦਾ ਜੀ, ਦੋ ਵਾਰ ਦਿਓ ਨੰਬਰ।
1: ਹਾਂਜੀ, 6475001174, 6475111174 ਆਫਿਸ ਭਾਜੀ,
0: 6475111174, 6475100 ਯਾਨੀ ਕਿ 500, 6475111174, 6475111174 ਤੇ ਤੁਸੀਂ ਭਾਜੀ ਹੁਣੇ ਕਾਲ ਕਰ ਸਕਦੇ ਹੋ। 6475001174, 6475111174। ਬਹੁਤ ਬਹੁਤ ਧੰਨਵਾਦ ਅਮਿਤ ਭਾਈ ਜੀ, ਥੈਂਕ ਯੂ ਵੈਰੀ ਮਚ,
1: ਥੈਂਕ ਯੂ ਸੋ ਮਚ, ਥੈਂਕ ਯੂ ਜੀ,
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਅਮਿਤ ਭਾਈ ਜੀ। ਸੋ ਚੱਲਦੇ ਹਾਂ ਇੱਕ ਗੀਤ ਵੱਲ, ਤੇ ਫਿਰ ਉਹ ਤੋਂ ਬਾਅਦ ਐਨਕ ਲਵਾਉਂਦੇ ਤੁਹਾਡੇ ਘੈਂਟ ਜੀ ਇੱਕ ਅੱਧੀ।

0: ਬੇਬੀ ਬਾਈ ਜੀ ਦਾ ਸ਼ੋਅ ਬਾਈ ਜੀ ਆ ਗਿਆ, ਸੋ ਤੁਸੀਂ ਉਹਦੀਆਂ ਟਿਕਟਾਂ ਹਜੇ ਤੱਕ ਨਹੀਂ ਲਈਆਂ ਤਾਂ ਤੁਸੀਂ ਜ਼ਰੂਰ ਟਿਕਟਾਂ ਆਪਣੀਆਂ ਰਾਖਵੀਆਂ ਕਰਾ ਲਓ, ਕਿਉਂਕਿ ਟਿਕਟਾਂ ਬਹੁਤੀਆਂ ਹੈ ਨਹੀਂ ਗਿਆ, 750 ਦੀ ਕਪੈਸਿਟੀ ਹੈ। ਸੋ ਆਲਰੇਡੀ ਬਹੁਤ ਸਾਰੀ ਟਿਕਟਾਂ ਜਾ ਚੁੱਕੀਆਂ ਨੇ, 17 ਤਰੀਕ ਦਾ ਇਹ ਸ਼ੋਅ ਆ। ਸੋ ਤੁਸੀਂ ਢਿੱਲੋਂ ਵੀਡੀਓ ਤੋਂ ਵੀ ਟਿਕਟਾਂ ਪਿੱਕ ਕਰ ਸਕਦੇ ਹੋ। ਰਾਜਨ ਬਾਈ ਜੀ ਸਰ ਨਾਲ ਹਾਜ਼ਰ ਹੋ ਚੁੱਕੇ। ਰਾਜਨ ਬਾਈ ਜੀ ਆਰ ਵੈਲਕਮ ਸਰ।
1: ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਸਰੋਤਿਆਂ ਨੂੰ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਅੱਜ ਦੱਸਣਾ ਚਾਹਾਂਗੇ ਵੀ ਜਿਹੜੇ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਅੱਜ ਸਾਡੇ ਕੋਲ ਡਾਕਟਰ ਜੀ ਸਾਡੀ ਕ੍ਰੈਡਿਟ ਵਿਊ ਤੇ ਸੈਂਡਲ ਰੋਡ ਵਾਲੀ ਲੋਕੇਸ਼ਨ ਉੱਤੇ ਅਵੇਲੇਬਲ ਨੇ। ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਤੇ ਪਰਸੋਂ ਨੂੰ ਵੀ, ਦੋਨੋਂ ਦਿਨ ਸਾਡੀ 35 ਰੈਜ਼ੋਲੂਸ਼ਨ ਡਰਾਈਵ ਵਾਲੀ ਲੋਕੇਸ਼ਨ ਦੇ ਡਾਕਟਰ ਅਵੇਲੇਬਲ ਨੇ। ਰਾਜਵੀਰ ਜੀ ਤੁਹਾਨੂੰ ਪਤਾ ਹੀ ਹੈ ਵੀ ਈਅਰ ਐਂਡ ਆਰ ਇਚ ਚੱਲਿਆ, ਪਤਾ ਵੀ ਨਹੀਂ ਚੱਲਣਾ, ਜਿਵੇਂ ਤਕਰੀਬਨ 9 ਮਹੀਨੇ ਬੀਤ ਗਏ ਤੇ 10ਵਾਂ ਮਹੀਨਾ ਵੀ ਅੱਧਾ ਬੀਤ ਗਿਆ ਤੇ 2.5 ਮਹੀਨੇ ਪਤਾ ਵੀ ਨਹੀਂ ਚੱਲਣੇ। ਸੋ ਹੁੰਦਾ ਕੀ ਹੈ, ਬਾਅਦ ਚੋਂ ਆਪਾਂ ਨੂੰ ਡਾਕਟਰ ਦੀਆਂ ਅਪਾਇੰਟਮੈਂਟਸ ਵੀ ਮਿਲਦੀਆਂ, ਆਪਾਂ ਨੂੰ ਇਹ ਵੀ ਹੁੰਦਾ ਵੀ ਆਪਾਂ ਈਅਰ ਐਂਡ ਤੋਂ ਪਹਿਲੋਂ ਪਹਿਲੋਂ ਆਪਣੇ ਇੰਸ਼ੋਰੈਂਸ ਕਲੇਮ ਵੀ ਪਵਾਉਣੇ ਨੇ, ਆਪਣੀਆਂ ਗਲਾਸਿਸ ਵੀ ਲੈਣੀਆਂ ਨੇ ਤੇ ਆਈ ਐਗਜ਼ਾਮ ਵੀ ਕਰਾਉਣਾ। ਸੋ ਹੁਣ ਬਿਲਕੁਲ ਸਹੀ ਸਮਾਂ, ਈਅਰ ਦਾ ਐਂਡ ਆ ਚੁੱਕਿਆ, ਤੁਸੀਂ ਆਪਣਾ ਸਮੇਂ ਸਿਰ ਆਈ ਐਗਜ਼ਾਮ ਕਰਾਓ। ਜਿਹੜੀਆਂ ਤੁਸੀਂ ਗਲਾਸਿਸ ਲੈਣਾ ਚਾਹੁੰਦੇ, ਜੇ ਤੁਸੀਂ ਆਰਡਰ ਕਰਦੇ ਜੇ ਬੈਕ ਆਰਡਰ ਤੇ ਨੇ ਤਾਂ ਵੀ ਤੁਹਾਨੂੰ ਸਮੇਂ ਸਿਰ ਮਿਲ ਜਾਂਦੀਆਂ। ਤੇ ਸਭ ਤੋਂ ਵੱਡੀ ਗੱਲ, ਜਿਹੜਾ ਇੰਸ਼ੋਰੈਂਸ ਦੇ ਕਲੇਮ ਹੈ ਜੀ, ਇਸ ਵੇਲੇ ਜੋ ਅਸੀਂ ਪਾਉਂਦੇ ਹਾਂ ਤੇ ਪੈਸੇ ਸਾਨੂੰ ਡਾਇਰੈਕਟਲੀ ਆ ਜਾਂਦੇ ਨੇ। ਜਦੋਂ ਈਅਰ ਐਂਡ ਆ ਜਾਂਦਾ ਬਿਲਕੁਲ ਦਸੰਬਰ ਦਾ ਮਹੀਨਾ, ਉਦੋਂ ਪੋਰਟਲ ਨੇ ਬਿਜ਼ੀ ਹੋ ਜਾਂਦੇ ਨੇ ਕਿ ਆਪਾਂ ਕਲੇਮ ਪਾਈਦੇ ਨੇ ਤੇ ਉੱਥੇ ਲਿਖਿਆ ਜਾਂਦਾ ਵੀ ਆਪਾਂ ਰਿਵਿਊ ਕਰ ਰਹੇ ਹਾਂ ਤੇ ਮੈਂਬਰ ਨੂੰ ਕੋਈ ਵੀ ਅਪਫਰੰਟ ਪੇ ਕਰੇ ਤੇ ਉਸ ਵੇਲੇ ਆਪਣੇ ਕੋਲੋਂ ਪੈਸੇ ਪੇ ਕਰਨੇ ਪੈਂਦੇ ਤੁਹਾਨੂੰ, ਜਦਕਿ ਇਸ ਟਾਈਮ ਦੇ ਉੱਤੇ ਡਾਇਰੈਕਟ ਬਿਲਿੰਗ ਚੱਲ ਰਹੀ ਹੈ। ਸੋ ਸਭ ਤੋਂ ਪਹਿਲਾਂ ਤਾਂ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਦੀ ਅਪਾਇੰਟਮੈਂਟ ਅਵੇਲੇਬਲ ਹੁੰਦੀਆਂ ਅੱਜ ਕੱਲ੍ਹ ਤੇ ਪਰਸੋਂ, ਤਿੰਨੋਂ ਦਿਨ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ। ਨੰਬਰ ਹੈ ਸਾਡਾ ਜੀ ਅਪਾਇੰਟਮੈਂਟ ਕਰਵਾ ਬੁੱਕ ਕਰਵਾਉਣ ਦੇ ਲਈ 905-460-88-88। ਦੂਜੀ ਗੱਲ ਕਰਦੇ ਹਾਂ ਗਲਾਸਿਸ ਦੀ, ਜਿਨ੍ਹਾਂ ਨੇ ਵੀ ਗਲਾਸਿਸ ਬਣਾਉਣੀਆਂ ਨੇ, ਕੋਈ ਬਹੁਤੀ ਤੁਹਾਡੇ ਕੋਲ ਜੇ ਬੈਨੀਫਿਟ ਨਹੀਂ ਹੈਗੇ, ਵੱਡੀ ਇੰਸ਼ੋਰੈਂਸ ਨਹੀਂ ਹੈਗੀ, ਤੇ ਸਾਡਾ ਵੈਲਿਊ ਪੈਕੇਜ ਲੈ ਲਓ। $300 ਦੀ ਕੀਮਤ ਦਾ ਫਰੇਮ ਹੈ ਜੀ ਤੇ $100 ਦੀ ਕੀਮਤ ਦੇ ਲੈਂਜ਼ਸ, $400 ਵਾਲਾ ਪੈਕੇਜ ਸਿਰਫ $129 ਚ ਮਿਲ ਰਿਹਾ। ਇਹਦੇ ਚ ਤੁਹਾਨੂੰ ਸਿਲੈਕਟਡ ਬ੍ਰਾਂਡਿਡ ਫਰੇਮ ਵੀ ਮਿਲ ਰਿਹਾ ਤੇ ਨਾਲ ਸਿੰਗਲ ਵਿਜ਼ਨ ਲੈਂਜ਼ਸ ਵੀ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੀਆਂ ਨੇ, $300 ਦੀ ਕੀਮਤ ਦੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦਾ ਬ੍ਰਾਂਡਡ ਫਰੇਮ, $600 ਵਾਲਾ ਪੈਕੇਜ ਸਿਰਫ $256 ਤੇ ਨਾਲ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਦੋ ਪੇਅਰ ਲੈਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ, ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫਰੀ ਨੇ। ਸੋ ਡੀਲਾਂ ਲੈਣ ਲਈ ਪਹੁੰਚੋ ਸਾਡੇ ਸਰੋਤੇ ਸਾਡੇ ਸਟੋਰਾਂ ਤੇ ਪਹੁੰਚਣ, ਸਪੈਕਸ ਐਕਸਪ੍ਰੈਸ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਸਾਡਾ 905-460-88-88। ਤੇ ਸੇਮ ਡੀਲਾਂ ਮਿਲਦੀਆਂ ਨੇ ਤੁਹਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕੀ ਹੈ, 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਟਰਲ ਬੋਰਡ ਦੀ ਇੰਟਰਸੈਕਸ਼ਨ ਨੇ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਇੱਕ ਵਾਰੀ ਨੰਬਰ ਫਿਰ 905-460-88-88, 905-460-88-88। ਬਹੁਤ ਬਹੁਤ ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ।

0: ਉਹ ਆ ਗਿਆ 17 ਤਰੀਕ ਨੂੰ, ਸੋ ਟਿਕਟਾਂ ਤੁਸੀਂ ਢਿੱਲੋਂ ਵੀਡੀਓ ਤੋਂ ਵੀ ਲੈ ਸਕਦੇ ਹੋ ਜੀ। ਤੇ ਅਮੇਲ ਡਾਕਟਰ ਕਲੀਨਿਕ ਤੋਂ ਬਾਈ ਜੀ ਸਾਡੇ ਨਾਲ ਆ ਚੁੱਕਿਆ। ਬਾਈ ਜੀ ਸਤਿ ਸ੍ਰੀ ਅਕਾਲ ਜੀ ਇਹਨੂੰ।
1: ਸਤਿ ਸ੍ਰੀ ਅਕਾਲ ਰਾਜਵੀਰ ਜੀ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਕੀ ਹਾਲ ਚਾਲ ਹੈ? ਠੀਕ ਠਾਕ ਹੋ?
1: ਵਧੀਆ ਭਾਜੀ, ਚੜ੍ਹਦੀ ਕਲਾ ਤੁਸੀਂ ਦੱਸੋ ਜੀ।
0: ਬਹੁਤ ਵਧੀਆ, ਬਹੁਤ ਵਧੀਆ, ਚੜ੍ਹਦੀ ਕਲਾ ਠੀਕ ਠਾਕ ਆ। ਸੋ ਦਿਓ ਕੋਈ ਸਰਵਿਸ ਵਧੀਆ ਜੀ, ਘੰਟੇ ਚ ਡੀਲ ਕੱਢ ਕੇ।
1: ਭਾਜੀ ਕਹਿੰਦੇ ਠੰਡ ਦਾ ਆਗਾਜ਼ ਹੋ ਗਿਆ ਤੇ ਠੰਡ ਦੇ ਨਾਲ ਨਾਲ ਆਪਾਂ ਡੀਲ ਵੀ ਕੱਢ ਦਿੰਦੇ ਆ ਸਾਰੇ ਸਰੋਤਿਆਂ ਲਈ। ਬਿਲਕੁਲ ਬਿਲਕੁਲ ਬਿਲਕੁਲ ਭਾਜੀ, ਕਿਉਂਕਿ ਬਾਅਦ ਚ ਸਾਰੇ ਸਰੋਤੇ ਵੀ ਸਮਝਦੇ ਆ ਜਦੋਂ ਸਨੋ ਪੈ ਗਈ ਫਿਰ ਬੰਦਾ ਆਪੇ ਕਾਲ ਕਰ ਜਾਂਦਾ ਵੀ ਯਾਰ ਛੱਡੋ ਛੱਡੋ, ਕਰ ਜਾਂਦਾ ਆਊਗਾ ਸਨੋ ਅੰਦਰ ਆਊਗੀ। ਸੋ ਬਿਹਤਰ ਆਹੀ ਹੁੰਦਾ ਕਿ ਸਨੋ ਤੋਂ ਪਹਿਲਾਂ ਪਹਿਲਾਂ ਆਪਾਂ ਸਰਵਿਸ ਕਰ ਲਈਏ। ਸੋ ਇਸੇ ਕਰਕੇ ਰਾਜਵੀਰ ਜੀ ਅੱਜ ਕੀ ਡੀਲ ਲਾਉਣ ਲੱਗੇ ਆ, ਪੂਰੀ ਟ੍ਰਾਂਸਪੇਰੈਂਸੀ ਨਾਲ ਸਾਰੀ ਘਰ ਦੀ ਫਰੰਟ ਹੋਣਗੇ ਕਲੀਨ ਸੈਨੇਟਾਈਜ਼, ਪੂਰੀ ਫਰਨੇਸ ਸਾਫ ਹੋਏਗੀ, ਨਾਲ ਲਾਂਡਰੀ ਹੋਏਗੀ ਪੂਰੀ, ਤੇ ਵਾਸ਼ਰੂਮਾਂ ਦੇ ਐਗਜ਼ੌਸਟ, ਕੋਈ ਹਿਡਨ ਚਾਰਜਸ ਨਹੀਂ, ਕੋਈ ਕੁਛ ਨਹੀਂ। $120 ਆਲ ਓਵਰ ਜੀਟੀਏ,
0: $120 ਜੀ। ਚਾਹੇ ਤੁਸੀਂ ਕਿਤੇ ਕਿਚਨ ਲੋ, ਕੈਂਬਰੇਜ ਹੋ, ਗੋਲਫ ਹੋ, ਵਾਟਰਲੂ, ਨਿਆਗਰਾ ਫਾਲ ਹੋ, ਜਿੱਥੇ ਮਰਜ਼ੀ ਹੋ,
1: ਜਿੱਥੇ ਮਰਜ਼ੀ ਕਰ ਲਓ। ਦੂਰ ਵਾਲਿਆਂ ਲਈ ਉਹੀ ਬੇਨਤੀ ਰਹੇਗੀ ਸਾਡੇ ਵੱਲੋਂ ਕਿ ਜੇ ਆਪਣੇ ਨਾਲ ਆਪਾਂ ਆਪਣੇ ਰਿਸ਼ਤੇਦਾਰ ਆਪਣੇ ਪ੍ਰੇਮੀਆਂ ਨੂੰ ਪੁੱਛ ਲਈਏ ਤੇ ਜੇ ਸਾਰੇ ਇਕੱਠੇ ਇੱਕ ਨੂੰ ਇੱਕ ਦਿਨ ਦੇ ਦੇਣ 3-4 ਘਰ, ਉਹ ਸਾਡੇ ਲਈ ਵੀ ਬਿਹਤਰ ਹੈ ਥੋੜ੍ਹਾ ਜਿਹਾ। ਤੇ ਬਾਕੀ ਇਹ ਨਾ ਕਿਸੇ ਨੂੰ ਨਹੀਂ, ਸਾਰਿਆਂ ਦਾ ਆਦਰ ਸਤਿਕਾਰ ਮਾਨ ਤਾਨ ਕੀਤਾ ਜਾਏਗਾ। $120 ਦੇ ਵਿੱਚ ਕੋਈ ਹਿਡਨ ਚਾਰਜਿਸ ਨਹੀਂ, ਸਾਰੇ ਘਰ ਦੇ ਡਕਟ, ਸਾਰੇ ਵੈਂਟ, ਤੁਹਾਡੇ ਵਾਸ਼ਰੂਮਾਂ ਦੇ ਐਗਜ਼ੌਸਟ ਡੀਪਲੀ ਕਲੀਨ ਤੇ ਨਾਲ ਨਾਲ ਤੁਹਾਡੀ ਲਾਂਡਰੀ ਵੀ ਐਨ ਚੰਗੀ ਤਰ੍ਹਾਂ ਕਲੀਨ ਕੀਤੀ ਜਾਏਗੀ।
0: ਇੱਕ ਘਰ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ?
1: ਰਾਜਵੀਰ ਜੀ ਅਸੀਂ ਕੰਮ ਕਰਦੇ ਹਾਂ ਪੂਰਾ ਤਸੱਲੀ ਨਾਲ, ਸੋ ਆਪਾਂ 2 ਘੰਟੇ ਦੀ ਵਿੰਡੋ ਦਿਨੇ ਹੀ ਦਿੰਦੇ ਹਾਂ ਜੀ। ਰੀਜ਼ਨ ਕੀ ਹੁੰਦਾ ਕਿ ਵਾਲਾ ਕੰਮ ਕੋਈ ਨਹੀਂ ਕਿ ਆਪਾਂ ਹਵਾ ਮਾਰੀ ਤੇ ਚੱਲ ਗਏ, ਨਹੀਂ ਜੀ, ਪ੍ਰੋਪਰ ਆਪਾਂ
0: ਜੇ ਘਰ ਵੱਡਾ, ਜੇ ਘਰ ਵੱਡਾ ਤਾਂ ਟਾਈਮ ਵੱਧ ਵੀ ਲੱਗ ਜਾਂਦਾ, ਪਰ 2 ਘੰਟੇ ਤੁਸੀਂ ਸੋਚ ਕੇ ਚੱਲੋ ਵੀ 2 ਘੰਟੇ ਲੱਗਣੇ ਆ, 3-4 ਜਾਣੇ ਨਾਲ ਟੀਮ ਦੇ ਹੋਣੇ ਆ, ਫਿਰ ਇਹਨਾਂ ਦਾ ਟਰੱਕ ਵੀ ਜਾਣਾ, ਜੇ ਤੇ 120 ਤਾਂ ਵਰਥ, 120 ਤਾਂ ਮੈਨੂੰ ਨੀ ਲੱਗਦਾ ਕਿ 120 ਜ਼ਿਆਦਾ ਆ ਇਸ ਹਿਸਾਬ ਨਾਲ, ਕਿਉਂਕਿ 2-2.5 ਘੰਟੇ ਤੁਸੀਂ ਇਹ ਸੋਚ ਕੇ ਚੱਲੀਏ ਆਪਾਂ ਜੇ ਉੱਥੇ ਲੱਗਣੇ ਆ। ਸੋ ਜ਼ਰੂਰ ਤੁਸੀਂ ਇੱਕ ਵਾਰ ਸੰਪਰਕ ਕਰਨਾ, ਨੰਬਰ ਦੇ ਦਿਓ 120 ਦੇ ਵਿੱਚ। ਨਾਲੇ ਵੱਡੀ ਗੱਲ ਹੈ, ਇਹਨੇ ਪੂਰੇ ਜੀਟੀ ਏਰੀਆ 'ਚ ਹੀ ਕਹਿੰਦਾ ਬਾਈ ਜੀ, ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਆ ਜਾਓ ਕਰਾਂ, $120 ਦੇ ਵਿੱਚ। ਬਾਈ ਜੀ ਨੰਬਰ ਸਾਂਝਾ ਕਰ ਦਿਓ ਕਰਾਂ।
1: ਬਿਲਕੁਲ ਭਾਜੀ, ਨੰਬਰ ਹੈਗਾ ਜੀ 647-249-6667, 647-249-6667।
0: 647-249-6667, 647-249-6667, 647-249-6667, 647-249-6667 ਤੇ ਤੁਸੀਂ ਕਾਲ ਕਰ ਲਓ। ਡਾਕਟਰ ਕਲੀਨ ਕਰਵਾਉਣੇ ਆ ਜਿਹੜੇ ਏਰੀਆ 'ਚ ਪੂਰਾ ਨਜ਼ਾਰਾ ਲਿਆਤਾ ਕਿ $120 ਵਾਲੀ ਡੀਲ ਡੋਂਟ ਤੇ ਰਹਿ ਜਾਓਗੇ ਬਾਈ ਜੀ। ਸੋ ਬਹੁਤ ਬਹੁਤ ਧੰਨਵਾਦ ਬਾਈ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਭਾਜੀ, ਥੈਂਕ ਯੂ ਸੋ ਮੱਚ ਭਾਜੀ,
0: ਬਹੁਤ ਬਹੁਤ ਸ਼ੁਕਰੀਆ। ਸਮਾਲ ਸਾਹਿਬ
2: ਜੀ ਸਰ,
0: ਆਪਾਂ ਲਈਏ ਇਜਾਜ਼ਤ, ਸਮਾਂ ਬਿਲਕੁਲ ਸਮਾਪਤੀ ਵੱਲ ਆ
2: ਜੀ। ਬਿਲਕੁਲ ਜੀ,
0: ਦੱਸ ਦਈਏ ਕਿ ਜੇਕਰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਕਿਸੇ ਨੇ ਕਰਵਾਉਣੀ ਹੈ ਤਾਂ ਸੁਪਰਵਿਜ਼ਰ ਦੀ ਇੰਸ਼ੋਰੈਂਸ ਕਰਵਾਉਣੀ ਹੈ
2: ਜੀ,
0: ਕਸਟਮਾਈਜ਼ ਪਲਾਨ ਕਰਾਉਣਾ, ਆਰਐਸਪੀ ਕਰਵਾਉਣੀ ਹੈ ਤਾਂ ਮੁਸਕਾਨ ਦਿਵਾਲ ਨੰਬਰ ਟੂ ਕਾਲ 647-564-2733, 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਅੱਜ ਦੇ ਪ੍ਰੋਗਰਾਮ 'ਚ ਸਾਨੂੰ ਤੁਸੀਂ ਦੇ ਦਿਓ ਇੱਥੇ ਇਜਾਜ਼ਤ, ਅਗਲਾ ਪ੍ਰੋਗਰਾਮ ਦੇਸ਼ ਪ੍ਰਦੇਸ਼ ਲੈ ਕੇ ਸਿੱਧੂ ਸਾਹਿਬ ਹਾਜ਼ਰ ਹੋਣਗੇ। ਸੋ ਸਾਨੂੰ ਦੇ ਦਿਓ ਇਜਾਜ਼ਤ, ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਵਾਜ਼ ਰੱਖੇ, ਜਿੰਦਾਬਾਦ ਰੱਖੇ, ਦਿਓ ਇਜਾਜ਼ਤ, ਰੱਬ ਰੱਖਾ,
2: ਸਤਿ ਸ੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
4: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
5: ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
6: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
5: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
7: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
8: 416-509-1509
7: ਔਰ ਵਿਜ਼ਿਟ

ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desh-pardesh-radio.com ਜਾਂ www.desh-pardesh-tv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-239-7011 905-239-7011

0: ਅਕਤੂਬਰ ਮਹੀਨੇ ਦਾ ਅੱਧ ਯਾਨੀ ਕਿ 15 ਤਾਰੀਖ ਹੈ ਅੱਜ, ਅਕਤੂਬਰ ਮਹੀਨੇ ਦੀ ਦਿਨ ਹੈ ਅੱਜ, ਯੂਨੀਅਰ ਫਰਾਈਡੇ, ਨਿੱਕਾ ਫਰਾਈਡੇ ਆ ਗਿਆ ਅਤੇ ਸਮੇਂ ਨੂੰ ਵੀਕਐਂਡ ਆ ਗਿਆ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧੂ ਵਾਲੇ ਵੱਲੋਂ ਅੱਜ ਦੇ ਪ੍ਰੋਗਰਾਮ 'ਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਵਿੱਚ ਨਿੱਘਾ ਸਵਾਗਤ ਸਭ ਨੂੰ, ਜੀ ਆਇਆਂ ਨੂੰ ਅਤੇ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਇੰਜੋਏ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਵੈਦਰ ਨੂੰ ਅਤੇ ਬਹੁਤ ਖੂਬਸੂਰਤ ਦਿਨਾਂ ਨੂੰ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਤੁਹਾਡੇ ਨਾਲ ਸਾਡਾ ਸਾਥ 3 ਘੰਟੇ ਦਾ ਹਰ ਰੋਜ਼ ਹੁੰਦਾ, 3 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਅਤੇ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ, 905-564-44, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ।
0: ਔਰ ਜੀ ਮਨਪ੍ਰੀਤ, ਮੌਸਮ ਬੜਾ ਵਧੀਆ ਵਾ ਔਰ ਥੋੜ੍ਹਾ ਜਿਹਾ ਪਾਲਾ ਜਿਹਾ ਲੱਗਦਾ ਨਾ।
1: ਹਾਂਜੀ,
0: ਇਸ ਵਾਰ ਜਦੋਂ ਪਾਲਿਆਂ ਨੂੰ ਵੱਧ ਰਹੇ ਆਪਾਂ,
1: ਬਿਲਕੁਲ ਬਿਲਕੁਲ,
0: ਥੋੜ੍ਹਾ ਪਾਲਾ ਲੱਗੇ ਨਾ ਬੰਦੇ ਨੂੰ ਕਈ ਵਾਰੀ ਝੰਜਰਾਹਟ ਜੀ ਹੁੰਦੀ ਹੈ ਨਾ ਥੋੜ੍ਹੀ ਜਿਹੀ ਅਰਲੀ ਅਰਲੀ ਮੋਰਨਿੰਗ ਤਾਂ, ਪਰ ਕੁੱਲ ਮਿਲਾ ਕੇ ਇੰਨਾ ਵੀ ਜ਼ਿਆਦਾ ਵੀ ਨਹੀਂ ਬਈ ਜਦੋਂ ਬੰਦਾ ਜ਼ਿਆਦਾ ਕੰਬਣ ਲੱਗ ਜਾਏ। ਤਾਂ ਕੁੱਲ ਮਿਲਾ ਕੇ ਵਧੀਆ ਮੌਸਮ ਆ, ਆਪਾਂ ਜਾ ਰਹੇ ਹਾਂ ਪਾਲੇ ਵੱਲ ਨੂੰ ਹੌਲੀ ਹੌਲੀ,
1: ਅਤੇ
0: ਕੋਈ ਗੱਲ ਨਹੀਂ, ਅਕਤੂਬਰ ਹੋ ਗਈ ਅਤੇ ਅੱਜ ਹੈਗੀ ਆ 15 ਤਰੀਕ, ਤੇ 20 ਦਾ ਮੇਲਾ ਦੁਸਹਿਰਾ ਕਹਿੰਦੇ,
1: ਹਾਂਜੀ ਬਿਲਕੁਲ,
0: ਮਨਾਇਆ ਜਾ ਰਿਹਾ। ਅੱਗੇ ਗੱਲਬਾਤ ਕਰਾਂਗੇ ਤੇ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ। ਸਭ ਤੋਂ ਪਹਿਲਾਂ ਫਿਰ ਵਾਹਿਗੁਰੂ ਅਕਾਲ ਪੁਰਖ ਦਾ ਆਸਰਾ ਲੈ ਲਈਏ, ਫਿਰ ਗੱਡੀ ਪਾ ਲਾਂਗੇ ਗੇਅਰ 'ਚ, ਚੱਕੀ ਜਾਊਂਗੇ ਫਟੇ, ਲੰਮਾ ਸਫ਼ਰ ਤੈਅ ਕਰਾਂਗੇ 3 ਤੋਂ ਲੈ ਕੇ 6 ਵਜੇ ਤੱਕ ਦਾ, 3 ਘੰਟੇ ਦਾ
1: ਜੀ,
0: ਤੁਹਾਡੇ ਨਾਲ ਹੀ ਆਉਂਦੇ। ਸਭ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਲੈ।

0: ਦੋਸਤੋ ਰੇਡੀਓ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਜ ਦੇ ਸਾਡੇ ਮਹਿਮਾਨ ਹੁੰਦੇ ਨੇ ਔਰ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਉਮਰਪ੍ਰੀਤ ਚਾਵਲਾ ਹੋ ਰਹੀ, ਉਹ ਵੀ ਅੱਗੇ ਜਾ ਕੇ ਆਪਣੇ ਲਿੰਕ ਲਗਾਉਣਗੇ ਅਤੇ ਆਪਣੀਆਂ ਨਾ ਟਿਪਸ ਵਗੈਰਾ ਸਾਨੂੰ ਦੇਣਗੇ। ਜੁੜੇ ਰਹੋ ਸਾਡੇ ਨਾਲ ਅਤੇ ਟੈਲੀਫੋਨ ਨੰਬਰ ਸਟੂਡੀਓ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਆਪਣੇ ਫੋਨ ਉੱਤੇ ਇਸ ਨੂੰ ਵੇਖਣਾ ਹੈਗਾ ਤਾਂ www.desparadesradio.com ਲੁੱਕ ਅਤੇ ਲੌਗਇਨ ਕਰੋ ਗੂਗਲ 'ਚ ਆ ਕੇ, ਜਾਂ www.desparadesTV.com 'ਤੇ ਕਰ ਲਓ ਅਤੇ ਜਾਓ ਲਾਈਵ ਸਟ੍ਰੀਮ 'ਤੇ। ਸਟ੍ਰੀਮ 'ਤੇ ਦੱਬੋਗੇ ਤਾਂ ਟੀ ਵੀ ਸਾਡਾ ਖੁੱਲ੍ਹ ਜਾਏਗਾ ਤੁਹਾਡੇ ਫੋਨ ਦੇ ਵਿੱਚ ਵੀ, ਅਤੇ ਸਾਡੀ ਕਿਤੇ ਵੀ ਬੈਠੇ ਹੋ ਆਫਿਸ ਦੇ ਵਿੱਚ ਕਿਤੇ ਵੀ
1: ਜੀ,
0: ਤੁਹਾਡੇ ਆਈ ਪੀ ਟੀ ਵੀ ਬੋਕਸ ਦੇ ਵਿੱਚ ਪੰਜਾਬੀ ਸੈਕਸ਼ਨ ਜਾ ਕੇ ਦੇਸ਼ ਪਰਦੇਸ ਕਲਿੱਕ ਕਰੋ, ਵਰਲਡ ਵਾਈਡ ਸਾਨੂੰ ਦੇਖ ਸਕਦੇ ਹੋ, ਜੁੜੇ ਹੋਏ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਰੀਜਨਲ ਕੌਂਸਲਰ ਨੇ ਵਾਰਡ ਨੰਬਰ 3 ਅਤੇ 4 ਵਿੱਚੋਂ ਸੰਦੀਪ ਗੋਇਲ ਹੋ ਰਹੀ ਅਤੇ ਉਹਨਾਂ ਨੂੰ ਵੋਟ ਪਾ ਕੇ ਤੁਸੀਂ ਵਾਰਡ ਨੰਬਰ 3 ਅਤੇ 4 ਤੋਂ ਕਾਮਯਾਬ ਕਰਨਾ। ਅੱਜ 4:30 ਵਜੇ ਅੱਗੇ ਜਾ ਕੇ ਉਹਨਾਂ ਨਾਲ ਗੱਲਬਾਤ ਹੋਏਗੀ ਅਤੇ ਨਾਲ ਦੀ ਨਾਲ ਤੁਸੀਂ ਤੁਹਾਨੂੰ ਮੈਂ ਮੈਸੇਜ ਦੇ ਦਿਆਂ ਕਿ ਸਿਟੀ ਰੀਜਨਲ ਕੌਂਸਲਰ ਵਾਸਤੇ ਖੜ੍ਹੇ ਨੇ ਸੰਦੀਪ ਕੁਮਾਰ ਗੋਇਲ ਹੋਣੀ 3 ਅਤੇ 4 ਵਾਰਡ 'ਚੋਂ। ਕੌਂਸਲਰ ਵਾਸਤੇ ਖੜ੍ਹੇ ਨੇ ਵਾਰਡ ਨੰਬਰ 1 ਅਤੇ 5 ਵਿੱਚੋਂ ਤੇਜਿੰਦਰ ਸਿੰਘ ਭਿੰਡਰ, ਅਤੇ ਉਹਨਾਂ ਨੂੰ ਵੋਟ ਪਾ ਕੇ 26 ਤਰੀਕ ਨੂੰ ਪਹਿਲਾਂ ਐਡਵਾਂਸ ਵੋਟਿੰਗ 'ਚ ਪਾ ਦਿਓ। ਆ ਵੀਕਐਂਡ 'ਤੇ ਹੈਗੀਆਂ ਐਡਵਾਂਸ ਪੋਲਿੰਗ, ਅਤੇ ਉਹਦੇ ਵਿੱਚ ਵੀ ਅਤੇ 26 ਤਰੀਕ ਨੂੰ ਵੋਟ ਪਾ ਕੇ ਕਾਮਯਾਬ ਕਰੋ
1: ਜੀ,
0: ਅਤੇ ਤੁਹਾਡਾ ਮੈਸੇਜ ਸਿਟੀ ਤੱਕ ਪਹੁੰਚਾਉਣਗੇ ਅਤੇ ਤੁਹਾਡੇ ਲਈ ਕੰਮ ਕਰਦੇ ਨੇ ਲੰਬੇ ਸਮੇਂ ਤੋਂ। ਅਤੇ ਇਹ ਵੀ ਅੱਜ ਦੇ ਪ੍ਰੋਗਰਾਮ 'ਚ 5:30 ਵਜੇ ਸਟੂਡੀਓ 'ਚ ਹੋਣਗੇ ਅਤੇ ਗੱਲਬਾਤ ਇਹਨਾਂ ਨਾਲ ਵੀ ਕਰਾਵਾਂਗੇ ਤੁਹਾਡੀ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ
1: ਜੀ। ਅਤੇ ਨਾਲੇ ਤੁਸੀਂ ਕੋਮਲ ਟਰੈਵਲਸ ਨੂੰ ਵੀ ਜ਼ਰੂਰ ਯਾਦ ਰੱਖੋ, ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਇਹਨਾਂ ਨੇ ਏਅਰ ਟਿਕਟਸ ਤੁਹਾਡੇ ਲਈ ਲਗਾਈਆਂ ਨੇ। ਟੋਰੋਂਟੋ ਤੋਂ ਦਿੱਲੀ 1 ਵੇ ਟਿਕਟ ਹੈ, ਨਵੰਬਰ 19, 22 ਜਾਂ 25 ਨਵੰਬਰ ਨੂੰ ਤੁਸੀਂ ਜਾਣਾ ਹੋਵੇ। ਇਹ ਡੇਟਸ ਵੀ ਇਹਨਾਂ ਨੇ ਦਿੱਤੀਆਂ ਨੇ ਕਿਉਂਕਿ ਇਹਨਾਂ ਡੇਟਸ ਦੇ ਵਿੱਚ ਤੁਹਾਡੇ ਲਈ ਪ੍ਰਾਈਸ ਥੋੜ੍ਹੀ ਜਿਹੀ ਵਧੀਆ ਆ ਰਹੀ ਹੈ। 19 ਨਵੰਬਰ, 22 ਨਵੰਬਰ ਜਾਂ 25 ਨਵੰਬਰ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਇੰਡੀਆ ਨੂੰ, ਟੋਰੋਂਟੋ ਤੋਂ ਦਿੱਲੀ 1 ਵੇ ਟਿਕਟ ਲੈ ਕੇ 2 ਬੈਗਸ ਦੇ ਨਾਲ, ਤਾਂ $1290 ਦੀ ਟਿਕਟ ਹੋਏਗੀ। $1290 ਦੇ ਵਿੱਚ 1 ਵੇ ਟਿਕਟ ਲੈ ਕੇ ਤੁਸੀਂ ਇੰਡੀਆ ਨੂੰ ਜਾ ਸਕਦੇ ਹੋ। ਜੇ ਦਿੱਲੀ ਤੋਂ ਟੋਰੋਂਟੋ ਕੋਈ ਇੱਥੇ ਆਉਣਾ ਚਾਹੁੰਦਾ ਆ 6 ਮਹੀਨੇ ਦੀ ਜਿਵੇਂ ਟਿਕਟ ਲੈ ਕੇ, ਲੈਟਸ ਕੋਈ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਆ ਰਹੇ ਨੇ 6 ਮਹੀਨੇ, ਉਹਨਾਂ ਨੇ ਰਹਿਣਾ ਇੱਥੇ, ਤਾਂ ਉਹਨਾਂ ਦੀ ਤੁਸੀਂ ਟਿਕਟ ਬੁੱਕ ਕਰਵਾਓ 6 ਮਹੀਨਿਆਂ ਤੱਕ ਦੀ। ਜਿਵੇਂ ਅੱਜ ਆ ਕੇ 6 ਮਹੀਨੇ ਬਾਅਦ ਵਾਪਸੀ ਕਰਨੀ ਹੋਵੇ ਇੰਡੀਆ ਨੂੰ ਟੋਰੋਂਟੋ ਤੋਂ ਦਿੱਲੀ, ਤਾਂ $1380 ਦੀਆਂ ਆਉਣ ਜਾਣ ਦੀਆਂ ਟਿਕਟਸ ਹੋਣਗੀਆਂ। $1380 ਦੇ ਵਿੱਚ ਤੁਸੀਂ 6 ਮਹੀਨੇ ਦੇ ਲਈ ਬੁਕਿੰਗ ਕਰਵਾ ਸਕਦੇ ਹੋ 6 ਮਹੀਨੇ ਬਾਅਦ ਵਾਪਸੀ ਦੇ ਲਈ ਇੰਡੀਆ ਨੂੰ। ਜਨਵਰੀ, ਫੈਬਰੀ ਜਾਂ ਮਾਰਚ ਦੇ ਵਿੱਚ ਤੁਸੀਂ ਰਿਟਰਨ ਟਿਕਟ ਦੇਖ ਰਹੇ ਹੋ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, ਜਨਵਰੀ, ਫੈਬਰੀ, ਮਾਰਚ, ਇਹਨਾਂ 3 ਮਹੀਨਿਆਂ ਦੇ ਵਿੱਚ ਤੁਸੀਂ ਆਉਣ ਜਾਣ ਕਰਨਾ ਹੋਵੇ ਇੰਡੀਆ ਤੋਂ, ਤਾਂ $1550 ਦੀਆਂ ਟਿਕਟਸ ਨੇ। $1550 ਦੇ ਵਿੱਚ ਟਰੈਵਲ ਹੋ ਸਕਦਾ, ਅਤੇ ਨਾਲ ਹੀ ਟੋਰੋਂਟੋ ਤੋਂ ਬੋਂਬੇ ਦੀਆਂ ਡੀਲਸ ਵੀ ਅਵੇਲੇਬਲ ਨੇ $1575 ਦੇ ਵਿੱਚ। ਇਹਦੇ ਲਈ ਵੀ ਤੁਸੀਂ ਆਪਣੀਆਂ ਟਿਕਟਸ ਦੇ ਲਈ ਡੇਟਸ ਕਨਫਰਮ ਕਰ ਲਓ। ਨੰਬਰ ਤੁਸੀਂ ਨੋਟ ਕਰ ਲਓ ਕੋਮਲ ਟਰੈਵਲਸ ਦਾ, 905-239-7711, 905-239-7711 ਕੋਮਲ ਟਰੈਵਲਸ ਦਾ ਨੰਬਰ ਹੈ।
0: ਆਫਰ ਉਮਰਪ੍ਰੀਤ ਚਾਵਲਾ ਹੋਰਾਂ ਦਾ ਮੈਸੇਜ ਲਈਏ ਅਤੇ ਉਸ ਤੋਂ ਬਾਅਦ ਫਿਰ ਕੀ ਅਗਲਾ ਗੀਤ ਤੁਹਾਡੇ ਲਈ ਪੇਸ਼ ਕਰਾਂਗੇ, ਪਹਿਲਾਂ ਉਹਨਾਂ ਦਾ ਟਿਪਸ ਲੈ ਲਈਏ ਆਪਾਂ
1: ਜੀ।
2: ਥੈਂਕ ਯੂ ਸੋ ਮਚ ਤਜਿੰਦਰ ਜੀ। ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ, ਮੈਨੂੰ ਹਮੇਸ਼ਾ ਇਹ ਕੁਸ਼ਚਨ ਆਉਂਦਾ ਹੁੰਦਾ ਕਿ ਕਿਹੜਾ ਟਾਈਮ ਹੈ ਫਾਈਨੈਂਸ਼ੀਅਲ ਪਲੈਨਿੰਗ ਨੂੰ ਸਟਾਰਟ ਕਰਨ ਦੀ, ਜਾਂ ਕਿਹੜੀ ਏਜ 'ਚ ਆਪਾਂ ਨੂੰ ਫਾਈਨੈਂਸ਼ੀਅਲ ਪਲੈਨਿੰਗ ਸਟਾਰਟ ਕਰਨੀ ਚਾਹੀਦੀ ਹੈ। ਸੋ ਆਈ ਆਲਵੇਜ਼ ਸੇ ਕਿ ਯੈਸਟਰਡੇ ਵਾਜ਼ ਦਾ ਬੈਸਟ ਟਾਈਮ ਐਂਡ ਸੈਕਿੰਡ ਬੈਸਟ ਟਾਈਮ ਇਜ਼ ਟੂਡੇ। ਸੋ ਇਹ ਸੋਚਣ ਦੀ ਲੋੜ ਨਹੀਂ ਹੁੰਦੀ ਕਿ ਸਾਡੇ ਕੋਲ ਬਹੁਤ ਐਸੈਟਸ ਹੋਣ, ਬਹੁਤ ਪੈਸਾ ਹੋਏ, ਫਿਰ ਆਪਾਂ ਪਲੈਨਿੰਗ ਕਰਾਂਗੇ। ਲਾਈਫ ਦੇ ਡਿਫਰੈਂਟ ਫੇਸਿਸ 'ਚ ਪਲੈਨਿੰਗ ਵੀ ਡਿਫਰੈਂਟ ਹੁੰਦੀ ਹੈ। ਜਦੋਂ ਆਪਾਂ ਬਿਲਕੁਲ ਸਟਾਰਟਿੰਗ ਫੇਸ 'ਚ, ਮਤਲਬ ਆਪਾਂ ਹਜੇ ਗਰੋ ਕਰ ਰਹੇ ਹਾਂ ਕੈਨੇਡਾ ਦੇ ਵਿੱਚ, ਤਾਂ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਹੈ ਤੁਹਾਡੇ ਰਿਸਕ ਮੈਨੇਜਮੈਂਟ ਨੂੰ ਦੇਖ ਕੇ ਕੀਤੀ ਜਾਂਦੀ ਹੈ ਕਿ ਤੁਹਾਡੀ ਇਨਕਮ ਦੇ ਬੰਦ ਹੋਣ ਦੇ ਜਿਹੜੇ ਰਿਸਕ ਹੈ, ਮਤਲਬ ਕਿ ਪ੍ਰੀਮੈਚਿਓਰ ਡੈਥ ਦਾ ਰਿਸਕ ਹੈ, ਕੋਈ ਕ੍ਰਿਟੀਕਲ ਇਲਨੈਸ ਦਾ ਰਿਸਕ ਹੈ, ਕੋਈ ਇੰਜਰੀ ਜਾਂ ਸਿਕਨੈਸ ਦਾ ਰਿਸਕ ਹੈ, ਤਾਂ ਆਪਾਂ ਰਿਸਕ ਜ਼ਰੂਰ ਕਵਰ ਕਰਨੇ ਹੁੰਦੇ ਆ ਇਨ ਦਾ ਫੋਰਮ ਆਫ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ। ਤਿੰਨੋਂ ਦਾ ਆਪਾਂ ਕੋਂਬੋ ਪਲਾਨ ਲੈ ਸਕਦੇ ਹਾਂ ਜਿਸ 'ਚ ਤੁਹਾਡੇ ਸਾਰੇ ਰਿਸਕ ਕਵਰ ਹੋ ਜਾਂਦੇ ਹੈ ਇਨਕਮ ਦੇ ਬੰਦ ਹੋਣ ਦੇ। ਅਤੇ ਦੂਜਾ ਹੈਗਾ ਵੀ ਆਪਾਂ ਇਨਵੈਸਟਮੈਂਟ ਸਟਾਰਟ ਕਰੀਏ, ਆਪਾਂ ਸੇਵਿੰਗ ਦੀ ਹੈਬਿਟ ਪਾਈਏ। ਔਰ ਇਹ ਵੀ ਜ਼ਰੂਰੀ ਨਹੀਂ ਹੁੰਦਾ ਵੀ ਸੇਵਿੰਗ ਬਹੁਤ ਕੋਈ ਜ਼ਿਆਦਾ ਹੋਣੀ ਚਾਹੀਦੀ ਹੈ, ਆਪਾਂ ਛੋਟੇ ਜਿਹੇ ਅਮਾਊਂਟ ਤੋਂ ਸੇਵਿੰਗ ਸਟਾਰਟ ਕਰ ਸਕਦੇ ਹਾਂ। ਲੇਕਿਨ ਮੇਨ ਜ਼ਰੂਰੀ ਚੀਜ਼ ਕੀ ਹੁੰਦੀ ਕਿ ਇੱਕ ਤਾਂ ਤੁਹਾਡਾ ਟੂਲ ਪ੍ਰੋਪਰ ਚੂਜ਼ ਹੋਏ, ਔਰ ਟੂਲ ਕਿਹੜਾ ਚੂਜ਼ ਕਰਨਾ ਹੈ ਉਹ ਤੁਹਾਡੇ ਇਨਕਮ ਗੋਲਸ 'ਤੇ ਡਿਪੈਂਡ ਕਰਦਾ। RRSP, TFSA, FHSA, ਇਹਨਾਂ 'ਚੋਂ ਆਪਾਂ ਕੋਈ ਵੀ ਟੂਲ ਚੂਜ਼ ਕਰ ਸਕਦੇ ਹਾਂ। ਅਤੇ ਦੂਜਾ ਹੈਗਾ ਵੀ ਤੁਹਾਡਾ ਟੂਲ ਤਾਂ ਚੂਜ਼ ਕਰ ਲਿਆ, ਆਪਾਂ ਪੈਸਾ ਵੀ ਇਨਵੈਸਟ ਕਰਨਾ ਸ਼ੁਰੂ ਕਰਤਾ, ਪਰ ਪੈਸੇ ਨੂੰ ਗਰੋ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਾਂ ਪ੍ਰੋਪਰ ਫੰਡਸ ਦੀ ਸਿਲੈਕਸ਼ਨ ਕਰੀਏ ਤਾਂ ਕਿ ਤੁਹਾਡਾ ਪੈਸਾ ਤੁਹਾਡੇ ਫਿਊਚਰ ਗੋਲਸ ਨੂੰ ਅਚੀਵ ਕਰਨ ਦੇ ਵਿੱਚ ਫੁਲਫਿਲ ਹੋਏ, ਉਹ ਸਕਸੈਸਫੁਲ ਹੋਏ। ਸੋ ਇੱਕ ਤਾਂ ਇਹ ਹੋ ਗਿਆ। ਦੂਜਾ ਹੈਗਾ ਵੀ ਲਾਈਫ 'ਤੇ ਆਪਾਂ ਉਸ ਫੇਸ 'ਤੇ ਕਈ ਵਾਰ ਪਹੁੰਚ ਜਾਂਦੇ ਹਾਂ ਜਦੋਂ ਸਾਡੇ ਕੋਲ ਬਹੁਤ ਐਸੈਟਸ ਹੈਗੇ ਆ, ਬਹੁਤ ਕੁਝ ਹੈ, ਉਦੋਂ ਸਾਨੂੰ ਇਨਕਮ ਪ੍ਰੋਟੈਕਸ਼ਨ ਦਾ ਰਿਸਕ ਨਹੀਂ ਰਹਿੰਦਾ, ਸਾਨੂੰ ਕੋਈ ਰਿਸਕ ਨਹੀਂ ਹੈ ਕਿ ਸਾਡੇ, ਕਿਉਂਕਿ ਸਾਡੀ ਫੈਮਿਲੀ ਜਿਹੜੀ ਹੈ ਸਾਡੀ ਇਨਕਮ 'ਤੇ ਡਿਪੈਂਡੈਂਟ ਨਹੀਂ ਹੈ। ਬਟ ਇਸ ਟਾਈਮ ਜਦੋਂ ਆਪਾਂ ਐਸੈਟਸ ਬਣਾ ਚੁੱਕੇ, ਉਦੋਂ ਸਾਨੂੰ ਇਹ ਹੁੰਦਾ ਕਿ ਇਹ ਐਸੈਟ ਅਗਲੀ ਜਨਰੇਸ਼ਨ ਤੱਕ ਕਿਵੇਂ ਜਾਣੇ ਆ। ਕੈਪੀਟਲ ਗੇਨ ਟੈਕਸਿਸ ਇੱਕ ਬਹੁਤ ਵੱਡਾ ਸਾਡਾ ਸਾਰਿਆਂ ਦਾ ਕੰਸਰਨ ਹੁੰਦਾ ਵੀ ਅਸੀਂ ਬਹੁਤ ਕੁਝ ਬਣਾਇਆ, ਕੈਪੀਟਲ ਗੇਨ ਟੈਕਸਿਸ ਕਿਵੇਂ ਪੇ ਹੋਣੇ ਆ, ਤਾਂ ਉਹ ਹੀ ਤੁਹਾਡੀ ਜਿਹੜੀ ਚਲਦੀ ਟਰਮ ਇੰਸ਼ੋਰੈਂਸ ਹੈ ਉਹਨੂੰ ਆਪਾਂ ਚੇਂਜ ਕਰਕੇ ਸਟੇਟ ਪਲੈਨਿੰਗ ਦੇ ਇੰਸ਼ੋਰੈਂਸ ਦੇ ਵਿੱਚ ਚੇਂਜ ਕਰ ਸਕਦੇ ਹਾਂ, ਜਿਹਦੇ 'ਚ ਤੁਹਾਡੇ ਫਾਈਨਲ ਟੈਕਸੇਸ਼ਨ ਪੇ ਹੋ ਜਾਣਗੇ, ਜਾਂ ਤੁਸੀਂ ਕੋਈ ਐਕਸਟਰਾ ਵੈਲਥ ਜਨਰੇਟ ਕਰਨਾ ਚਾਹੁੰਦੇ ਟੈਕਸ ਫਰੀ ਅਗਲੀ ਜਨਰੇਸ਼ਨ ਲਈ ਉਹ ਹੋ ਜਾਏਗਾ, ਜਾਂ ਇਨਹੈਰੀਟੈਂਸ ਪਲੈਨਿੰਗ ਦੀ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ, ਉਹ ਵੀ ਆਪਾਂ ਇਸ ਫੇਸ ਦੇ ਵਿੱਚ ਡਿਸਕਸ ਕਰ ਸਕਦੇ ਹਾਂ। ਸੋ ਨੰਬਰ ਹੈ ਜੀ ਮੇਰਾ 6474416 1616 6 47 446 16 16।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ ਦੋਸਤੋ, ਟੈਲੀਫੋਨ ਨੰਬਰ ਸਟੂਡੀਓ 905-564-6464। ਸਾਡੇ ਸਟੂਡੀਓ ਟੈਲੀਫੋਨ ਨੰਬਰ ਨੇ, ਵੀਰਵਾਰ ਹੋ ਗਿਆ ਅਤੇ ਵੀਕਐਂਡ ਆ ਗਿਆ ਸਮਝੋ, ਅਤੇ ਗਾਣਾ ਸ਼ਾਣਾ ਪਰ ਹੋ ਜਾਏ ਵਧੀਆ ਜਿਹਾ, ਕੋਈ ਪੁਰਾਣਾ ਸੁਣਾਈਏ ਫਿਰ, ਸੁਰਿੰਦਰ ਸ਼ਿੰਦਰ ਵਧੀਆ ਜਿਹਾ ਗੀਤ ਲਓ ਜੀ, ਕਰੋ ਇੰਜੋਏ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇਲੈਕਸ਼ਨ ਦਾ ਪੂਰਾ ਹੈ ਜੀ ਇਸ ਸਮੇਂ ਜ਼ੋਰ ਹੈਗਾ ਅਤੇ 26 ਤਰੀਕ ਨੂੰ ਆਪਣੇ ਅਕਤੂਬਰ ਨੂੰ ਪੜੀਆਂ ਵੋਟਾਂ ਅਤੇ 20 ਨੂੰ ਮਨਾ ਰਹੇ ਹਾਂ ਆਪਾਂ ਦੁਸਹਿਰਾ। ਅਤੇ ਕਹਿੰਦੇ ਕਿ ਗਲੀਆਂ ਦੇ ਵਿੱਚ ਬ੍ਰਹਿਮਟਨ ਦੇ ਰਾਵਣ ਤੁਰਿਆ ਫਿਰਦਾ, ਉਹ ਕਹਿੰਦੇ ਵੀ ਰਾਵਣ ਨੂੰ ਮਿਲ ਪਿਆ ਕੋਈ ਮੂਹਰੇ ਪੰਜਾਬੀ।
1: ਹਾਂਜੀ,
0: ਉਹ ਕਹਿੰਦਾ ਤੂੰ ਕੌਣ? ਕਹਿੰਦਾ ਯਾਰ ਮੈਂ ਰਾਵਣ, ਮੇਰੇ 10 ਸਿਰ ਆ। ਕਹਿੰਦਾ ਚਲੋ 10 ਸਿਰ ਤੇਰੇ ਹੋਣਗੇ ਪਰ ਦਿਮਾਗ ਤਾਂ ਤੇਰਾ ਇੱਕ ਤੋਂ ਵੀ ਘੱਟ ਲੱਗਦਾ। ਰਾਵਣ ਨੂੰ ਕਹਿੰਦੇ, ਉਹ ਕਹਿੰਦਾ ਵੀ ਤੂੰ ਯਾਰ ਤੈਨੂੰ ਹਰੇਕ ਸਾਲ ਹੀ ਸਾੜਦੇ ਆ, ਤੂੰ ਫਿਰ ਤੁਰਿਆ ਫਿਰਦਾ ਸੜਕਾਂ ਦੇ ਉੱਤੇ। ਉਹ ਕਹਿੰਦਾ ਵੀ ਮੈਂ ਦੁਸਹਿਰਾ ਤੁਸੀਂ ਕਿਵੇਂ ਮਨਾਓਗੇ? ਹੈ ਨਾ ਪੰਜਾਬੀਆਂ ਨੂੰ ਕਹਿੰਦੇ, ਪੰਜਾਬੀ ਕਹਿੰਦੇ ਮੁਰਗੀਆਂ ਛੁਰਗੀਆਂ ਖਾਵਾਂਗੇ, ਮੁਰਗ ਛੁਰਗੇ ਬਣਾਵਾਂਗੇ ਘਰੇ ਅਤੇ ਨਾਲੇ ਫਿਰ ਦਾਰੂ ਸ਼ਰੂ ਪੀਵਾਂਗੇ। ਕਹਿੰਦਾ ਦਾਰੂ ਕੀ ਸੋਮਰਸ? ਕਹਿੰਦਾ ਸੋਮਰਸ ਤੇਰੇ ਬਾਅਦ ਸਾਡੇ ਤਾਂ ਖਾਣ ਪੀਣ ਦਾਰੂ ਹੀ ਆ। ਅਸੀਂ ਤਾਂ ਕਹਿੰਦੇ ਵੀ ਮੁਰਗੇ ਛੁਰਗੇ ਪਾੜਨੇ ਪੂਰੇ, ਹੈ ਨਾ, ਵਧੀਆ ਵਧੀਆ ਪਾਰਟੀਆਂ ਕਰਨੀਆਂ। ਨਾਲੇ ਸਾਡੇ ਕਹਿੰਦੇ ਇਲੈਕਸ਼ਨ ਚੱਲ ਰਹੀ ਹੈ ਨਾ ਮਿਊਂਸੀਪਲ,
1: ਹਾਂਜੀ,
0: ਅਤੇ ਉਹਦਾ ਵੀ ਜ਼ੋਰ ਆ ਅਤੇ ਹਰ ਸ਼ਾਮ ਨੂੰ ਵੈਸੇ ਡੱਟ ਖੁੱਲ੍ਹਦੇ ਆ, ਕਹਿੰਦੇ ਜਦ ਕੇ ਵੋਟਾਂ ਪੈ ਨਹੀਂ ਜਾਂਦੀਆਂ। ਬਾਕੀ ਕਹਿੰਦਾ ਤੂੰ ਦੁਸਹਿਰਾ ਲੈ ਆਇਆ, ਬਾਕੀ ਸਾੜਨਾ ਕੀ ਨੇ ਤੈਨੂੰ? ਉਹਨਾਂ ਦਾ ਕੰਮ ਆ ਪਾਈ ਤਾਂ ਫਿਰ ਹਰੇਕ ਸਾਲ ਫਿਰ ਆ ਜਾਂਦਾ, ਹੈ ਸਾੜਦੇ ਤਾਂ ਹਰ ਸਾਰੇ ਤੈਨੂੰ,
1: ਹਾਂਜੀ,
0: ਪਰ ਤੂੰ ਜਾਂਦਾ ਨਹੀਂ ਰਾਵਣ। ਰੜੀ ਬ੍ਰਾਹਮ ਜੀ ਕਹਿਣ ਦਾ ਭਾਵ ਰਾਵਣ ਦੀ ਆਤਮਾ ਤਾਂ ਅਜੇ ਵੀ ਤੁਰੀ ਫਿਰਦੀ ਆ ਲੋਕਾਂ ਦੇ ਵਿੱਚ ਜੀ।
1: ਜੀ, ਐਨੀਵੇਜ਼ ਕੈਸਾ ਫਰਨੀਚਰ ਦੀ ਤੁਹਾਨੂੰ ਜਾਣਕਾਰੀ ਦਿਆਂ, ਇਹ ਤੋਂ ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਕੈਸਾ ਲੈਦਰ ਲਾਈਨ ਐਂਡ ਸੋਫਾ ਮਾਰਟ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ। ਇਹਨਾਂ ਦੋਨਾਂ ਲੋਕੇਸ਼ਨਸ 'ਤੇ ਪਹੁੰਚੋ, ਕੈਸਾ ਫਰਨੀਚਰ ਦੀ 28ਵੀਂ ਐਨੀਵਰਸਰੀ ਦੇ ਉੱਪਰ ਬਹੁਤ ਹੀ ਕਮਾਲ ਦੀ ਸੇਲ ਲਗਾ ਚੁੱਕੇ ਨੇ ਇਹ। ਸੋਫਾ ਪਲੱਸ ਲਵ ਸੀਟ ਜਿਹੜਾ ਕਿ 100% ਲੈਦਰ ਦਾ ਸੋਫਾ ਆ, 6500 ਰੈਗੂਲਰ ਪ੍ਰਾਈਸ ਹੈ ਇਹਦੀ, ਇਹ ਤੁਹਾਨੂੰ ਹੁਣ ਮਿਲੇਗਾ $3500 ਦੇ ਵਿੱਚ। ਜੇ ਤੁਸੀਂ ਸੈਕਸ਼ਨਲ ਦੇ ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ, ਸੈਕਸ਼ਨਲ ਲੈਦਰ ਦਾ ਸੋਫਾ ਮਲਟੀਪਲ ਕਲਰ ਚੋਇਸਿਸ ਦੇ ਨਾਲ, 50 ਤੋਂ ਵੀ ਵੱਧ ਕਲਰ ਚੋਇਸਿਸ ਨੇ ਮੈਂ ਦੱਸਦਿਆਂ ਤੁਹਾਨੂੰ ਲੈਦਰ ਦੇ ਵਿੱਚ, ਇਹਦੀ ਰੈਗੂਲਰ ਪ੍ਰਾਈਸ $7900 ਦੀ ਹੈ, ਬਟ ਤੁਹਾਨੂੰ ਇਹ ਵੀ $3500 ਦੇ ਵਿੱਚ ਮਿਲ ਜੂਗਾ ਸੈਕਸ਼ਨਲ ਲੈਦਰ ਦਾ ਸੋਫਾ। ਜੇ ਤੁਸੀਂ 3-piece ਫੈਬਰਿਕ ਦਾ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਫੈਬਰਿਕ ਦੇ ਸੋਫੇ ਦੇ ਵਿੱਚ ਕਾਊਂਟਲੈਸ ਕਲਰ ਆਪਸ਼ਨਸ ਨੇ, ਜਿਹੜੇ ਮਰਜ਼ੀ ਕਲਰ ਦੇ ਵਿੱਚ ਜਿਹੜੇ ਮਰਜ਼ੀ ਫੈਬਰਿਕ ਦੇ ਵਿੱਚ ਤੁਸੀਂ ਸੋਫਾ ਸੈੱਟ ਰੈਡੀ ਕਰਵਾਓ। ਰੈਗੂਲਰ ਪ੍ਰਾਈਸ $2500 ਦੀ ਹੈ, ਇਹ ਤੁਹਾਨੂੰ ਹੁਣ ਮਿਲ ਰਿਹਾ ਸਿਰਫ ਹੀ $1500 ਦੇ ਵਿੱਚ, 3-piece ਫੈਬਰਿਕ ਦਾ ਸੋਫਾ ਸੈੱਟ। ਜਿੰਨੇ ਵੀ ਸੋਫਾ ਸੈੱਟਸ ਨੇ, ਬੈਡਰੂਮ ਸੈੱਟਸ ਨੇ, ਸਾਰੇ ਕਸਟਮ ਮੇਡ ਅਤੇ ਸਾਰੇ ਇਹਨਾਂ ਦੀ ਆਪਣੀ ਫੈਕਟਰੀ ਦੇ ਵਿੱਚ ਤਿਆਰ ਹੁੰਦੇ ਨੇ। ਤੁਸੀਂ ਇਹਨਾਂ ਦੀ ਫੈਕਟਰੀ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਜ਼ਰੂਰ ਪਹੁੰਚੋ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ। ਪਰਮਜੀਤ ਕੌਰ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ, ਨੰਬਰ ਹੈ 905-803-8056, 905-803-8056 'ਤੇ ਤੁਸੀਂ ਕਾਲ ਕਰ ਸਕਦੇ ਹੋ। ਕੈਸਾ ਲੈਦਰ ਐਂਡ ਸੋਫਾ ਮਾਰਟ ਤੁਹਾਡੇ ਲਈ ਦੋਨੇ ਲੋਕੇਸ਼ਨਸ ਐਵਰੀਡੇ ਓਪਨ ਨੇ।
0: ਤੁਸੀਂ ਜੁੜੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ। ਦੋਸਤੋ ਅੱਗੇ ਜਾ ਕੇ ਦੱਸਾਂਗੇ, ਦਿਓਲ ਟਰੈਵਲ ਵਾਲੇ ਤੁਹਾਨੂੰ ਇੰਡੀਆ ਭੇਜ ਰਹੇ ਨੇ। ਦੁਸਹਿਰਾ ਦੇ ਮੌਕੇ ਵੀ ਬਹੁਤ ਸਾਰੇ ਜਾ ਰਹੇ ਹੋਵੋਗੇ ਤੁਸੀਂ, ਪਰ ਦਿਵਾਲੀ ਦੇ ਮੌਕੇ 'ਤੇ ਤਾਂ ਕਈਆਂ ਨੇ ਪਹੁੰਚ ਜਾਣਾ। ਅੱਛਾ, ਮਨਪ੍ਰੀਤ, ਕਿਉਂ ਨਾ ਆਪਾਂ ਪੁਰਾਣੀਆਂ ਥੋੜ੍ਹੀਆਂ ਜਿਹੀਆਂ ਯਾਦਾਂ ਤਾਜ਼ਾ ਕਰੀਏ ਨਾ।
1: ਹਾਂਜੀ,
0: ਦੁਸਹਿਰੇ ਦੀਆਂ
1: ਜੀ,
0: ਹੁਣ ਵੀ ਲੋਕ ਬੀਜਦੇ ਹੋਣਗੇ, ਜੌਂ ਵਗੈਰਾ ਬੀਜਦੇ ਹੁਣ ਸੀ, ਫਿਰ ਤਾਰ ਕੇ ਆਉਂਦੇ ਸੀ ਨਹਿਰ ਰੂਹਰ ਦੇ ਵਿੱਚ, ਹੁਣ ਤਾਂ ਪਾਣੀ ਪਤਾ ਨਹੀਂ ਕਿਹੋ ਜਿਹਾ ਨਾ। ਅਤੇ ਇੱਕ ਹੋਰ ਕੀ ਲਾਉਂਦੇ ਹੁੰਦੇ, ਜਿਹੜੀ ਆਪਾਂ ਕਹਿੰਦੇ ਹਾਂ ਵੀ ਕੰਧ ਦੇ ਉੱਤੇ ਲਾਉਂਦੇ ਹੁੰਦੇ, ਸਾਂਝੀ, ਹਾਂ ਸਾਂਝੀ,
1: ਅੱਜ ਕੱਲ੍ਹ ਲੱਗੀ ਹੋਣੀ ਹੈ ਨਾ
0: ਇਹਨਾਂ ਦਿਨ
1: ਨਵਰਾਤਰਿਆਂ ਚ। ਹਾਂਜੀ,
0: ਅੱਛਾ ਹੋਰ ਕੀ ਹੁੰਦੇ ਆ ਦੁਸਹਿਰੇ 'ਤੇ ਨਾ ਲਾਉਂਦੇ ਆਪਾਂ ਚੀਜ਼ਾਂ, ਦੱਸੋ ਜ਼ਰੂਰ। ਵੱਖ ਵੱਖ ਏਰੀਏ ਦੇ ਵਿੱਚ ਵੱਖ ਵੱਖ ਤਾਂ ਤਰੀਕੇ ਨਾਲ ਮਨਾਉਂਦੇ ਹੋਣਗੇ ਦੁਸਹਿਰੇ ਦੇ ਤਿਉਹਾਰ ਨੂੰ, ਕਿਉਂਕਿ ਸਾਂਝੀ ਲਗਾਈ ਜਾਂਦੀ ਆ, ਜੌਂ ਬੀਜੇ ਜਾਂਦੇ ਤਾਂ ਆਮ ਜੀ। ਹੋਰ ਕੋਈ ਗੱਲ ਦੱਸੋ ਕਿ ਹੋਰ ਕੀ ਕੀਤਾ ਜਾਂਦਾ ਦੁਸਹਿਰੇ ਦੁਸਹਿਰੇ 'ਤੇ? ਰਾਮਲੀਲਾ ਵੀ ਹਜੇ ਹੁੰਦੀ ਆ ਕਿ ਨਹੀਂ? ਹੁੰਦੀ ਹੋ ਗਈ ਜੀ।
1: ਹਾਂਜੀ ਹਾਂਜੀ ਹੁੰਦੀ ਆ, ਹੁਣ ਤਾਂ ਅੱਜ ਕੱਲ ਤਾਂ ਬਹੁਤ ਵਧੀਆ ਵੱਡੇ ਲੈਵਲ ਤੇ ਮਨਾਉਣ ਲੱਗ ਗਏ।
0: ਦੋਸਤੋ ਤੁਸੀਂ ਵੀ ਸਾਡੇ ਨਾਲ ਸਾਂਝ ਪਾਵੋ ਕਿ ਕਿਹੜੇ ਕਿਹੜੇ ਚੀਜ਼ਾਂ ਹੋਣਦੀਆਂ ਇੰਡੀਆ ਦੇ ਵਿੱਚ, ਤਾਂ ਕਿ ਇੰਡੀਆ ਤੁਹਾਡਾ ਦ੍ਰਿਸ਼ ਲਿਆਗੀ ਹੈ ਇੱਥੇ ਵੀ ਕੈਨੇਡਾ 'ਚ। 905-564-6644 ਦੀ ਦੁਸਹਿਰੇ ਦੀਆਂ ਯਾਦਾਂ ਤਾਜ਼ਾ ਕਰੀਏ, 905-564-6644 ਟੈਲੀਫੋਨ ਨੰਬਰ ਨੇ, ਕਿਉਂਕਿ ਇੰਡੀਆ ਦੇ ਵਿੱਚ ਤਾਂ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ, ਬਾਜ਼ਾਰ ਥੋੜ੍ਹੇ ਜਿਹੇ ਪੂਰੇ ਜਾਣੀ ਕਿ ਸਜਾਏ ਜਾਂਦੇ ਨੇ, ਹੈ ਨਾ, ਦੁਸਹਿਰੇ ਤੋਂ ਲੈ ਕੇ ਦਿਵਾਲੀ ਤੱਕ ਹੀ ਸਜਾਏ ਜਾਂਦੇ ਨੇ। ਏਬਲ ਟਰੈਕਿੰਗ ਦੀ ਮੈਂ ਜਾਣਕਾਰੀ ਤੁਹਾਨੂੰ ਦਿਆਂ, ਓਨਰ ਆਪਰੇਟਰ ਵੀ ਚਾਹੀਦੇ ਨੇ ਇਹਨਾਂ ਨੂੰ, ਕੰਪਨੀ ਡਰਾਈਵਰ ਚਾਹੀਦੇ ਨੇ USA ਵਾਸਤੇ ਅਤੇ ਨਾਲ ਡਰਾਈਵਰ
1: ਜੀ,
0: ਬਾਰਡਰ ਕ੍ਰੋਸਿੰਗ ਦਾ ਐਕਸਪੀਰੀਅੰਸ ਚਾਹੀਦਾ ਅਤੇ ਕਲੀਨ ਆਬਸਟ੍ਰਿਕਟ ਤੁਹਾਡਾ ਡਰਾਈਵਿੰਗ ਰੈਕਡ ਚਾਹੀਦਾ। 75 ਸੈਂਟ ਪਰ ਮਾਈਲ ਦਿੱਤੇ ਜਾ ਰਹੇ ਨੇ HST ਪੇ ਕੀਤੀ ਆ ਕੰਪਨੀ ਡਰਾਈਵਰ ਨੂੰ, $1.95 ਓਨਰ ਆਪਰੇਟਰ ਨੂੰ ਪਲੱਸ HST ਅਤੇ ਐਨੀ ਪਿਕਅਪ ਔਰ ਡਰੋਪ ਐਕਸਟਰਾ ਜਿਹੜੇ ਹੋਣਗੇ ਉਹਨਾਂ ਦੇ ਪੈਸੇ ਵੀ ਪੇ ਕੀਤੇ ਜਾਣਗੇ। ਸਿਟੀ ਵਾਸਤੇ ਵੀ ਇਹਨਾਂ ਨੂੰ ਡਰਾਈਵਰ ਚਾਹੀਦੇ ਨੇ। ਕਾਲ ਕਰਨੀ ਹੈ ਮਹਿੰਦਰ ਗਰੇਵਾਲ ਹੋਰਾਂ ਨੂੰ 905-838-43-46 905-838-4346। ਅੱਜ ਸਾਨੂੰ ਕੋਈ ਦੱਸੇ ਨਾ ਕੋਈ ਚੀਜ਼ ਵਧੀਆ ਦੁਸਹਿਰੇ 'ਤੇ ਹੋਰ ਕੀ ਕਰਦੇ ਆ, ਇੱਕ ਤਾਂ ਬਜਾਓ ਵੀ ਜ਼ਿਲ੍ਹੇ। ਅੱਛਾ ਸਾਂਝੀ ਦਾ ਨਹੀਂ ਮੈਨੂੰ ਸਮਝ ਲੱਗਾ, ਉਹ ਬਣਾਉਂਦੇ ਹੁੰਦੇ ਆ ਕਿਤੇ ਮਾਤਾ ਦੀ ਬਣਾਉਂਦੇ ਤਸਵੀਰ ਜੀ ਕਦ ਦੇ?
1: ਹਾਂਜੀ ਹਾਂਜੀ ਹਾਂਜੀ।
0: ਦੁਰਗਾ ਮਾਤਾ ਦੀ ਫੋਟੋ ਬਣਾਈ ਜਾਂਦੀ ਹੈ, ਕਿਹੜੀ ਮਾਤਾ ਦੀ ਬਣਾਈ ਜਾਂਦੀ ਆ? ਤੇ 905-564-44 ਤੇ ਫਿਰ ਪੂਜਾ ਪਾਜਾ ਕੀਤੀ ਜਾਂਦੀ ਆ ਨਾ।
1: ਹਾਂਜੀ ਐਵਰੀ ਈਵਨਿੰਗ ਜਿਵੇਂ ਪੂਜਾ ਕਰਦੇ ਆ, ਫਿਰ ਉਹ ਦੁਸਹਿਰੇ ਵਾਲੇ ਦਿਨ ਉਹਨੂੰ ਤਾਰੇ ਆਉਂਦੇ ਨੇ।
0: ਅੱਛਾ ਠੀਕ ਆ ਜੀ। 905-564-6444 ਟੈਲੀਫੋਨ ਨੰਬਰ ਹੈਗਾ। ਅੱਛਾ ਮੈਂ ਗੱਲ ਕਰਾਂ ਗੋਲਡਨ ਸਟਾਰ ਕੰਸਟਰਕਸ਼ਨ ਵਾਲਿਆਂ ਦੀ ਵੀ। ਇਹ ਕਹਿੰਦੇ ਆ ਕਿ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਤੁਸੀਂ ਬਾਥਰੂਮ ਕੋਈ ਰੈਨੋਵੇਟ ਕਰਾਉਣਾ ਹੈਗਾ ਜਾਂ ਫਿਰ ਟਾਈਲਾਂ ਦਾ ਕੋਈ ਕੰਮ ਆ, ਫਲੋਰਿੰਗ ਦਾ ਕੋਈ ਕੰਮ ਹੈਗਾ, ਪੇਂਟ ਘਰ ਨੂੰ ਪੇਂਟ ਕਰਾਉਣਾ ਹੁਣ ਦੀਵਾਲੀ ਤੋਂ ਪਹਿਲਾਂ ਕਰਵਾ ਲਓ, ਚਮਕ ਜਾਊ ਘਰ ਤੁਹਾਡਾ ਪੂਰਾ। ਕਹਿੰਦੇ ਕਿ ਜੇ ਘਰ ਵਧੀਆ ਸਾਫ਼ ਸੁਥਰਾ ਹੋਵੇ, ਅੱਜ ਕੱਲ੍ਹ ਬਹੁਤ ਲੋੜ ਹੈ ਵੈਸੇ ਤਾਂ, ਲਕਸ਼ਮੀ ਜੀ ਆਉਣਗੇ, ਲਕਸ਼ਮੀ ਤਾਂ ਜਿੰਨੀ ਮਰਜ਼ੀ ਆ ਜਾਏ ਬੰਦਾ ਕਹਿੰਦਾ ਆ ਜਾ ਭਾਈ ਆ ਜਾ ਆ ਜਾ ਆ ਜਾ ਆ ਜਾ, ਹੈ ਨਾ। ਕਦੇ ਭੁੱਖ ਰਹਿੰਦੀ ਨਹੀਂ ਲਕਸ਼ਮੀ ਤੋਂ ਬਗੈਰ, ਹੈ ਨਾ ਵੀ ਹੋਰ ਜਿੰਨੀ ਆ ਜਾਏ ਆ ਜਾ ਆ ਜਾਏ, ਹੈ ਨਾ। ਅੱਜ ਕੱਲ੍ਹ ਤਾਂ ਵੈਸੇ ਵੀ ਘੱਟ ਹੀ ਆਉਂਦੀ ਹੈ ਨਾ ਲੋਕਾਂ ਦੇ, ਹੈ ਨਾ। ਕੋਈ ਕਰੀਏ ਮੰਤਰ ਕੋਈ ਦਿਵਾਲੀ 'ਤੇ, ਹੈ ਨਾ ਵੀ ਜ਼ਿਆਦਾ ਆਉਣ ਲੱਗੇ ਲੋਕਾਂ ਕੋਲ, ਜਾਂ ਟਰੰਪ ਕੋਲ ਭੇਜਦੀ ਆ ਬਈ ਕਵੇ ਕੁਛ ਲਕਸ਼ਮੀ ਬਈ ਭਾਈ ਸਾਡੇ ਨੂੰ ਭੇਜੋ ਇੱਧਰ, ਗੱਲਾਂ ਤੂੰ ਖਾਈ ਜਾਂਦਾ ਭਾਈ ਸਾਡਾ ਕੀ ਬਣੂਗਾ। ਐਨੀਵੇ ਗੋਲਡਨ ਸਟਾਰ ਕੰਸਟਰਕਸ਼ਨ ਦੀ ਮੈਂ ਗੱਲ ਕਰਾਂ ਤਾਂ ਨੰਬਰ ਹੈ 416-678-8100 416-678-8100। ਅਤੇ ਵੈਸੇ ਤਾਂ ਕਹਿੰਦੇ ਆ ਵੀ ਇਹਦੇ ਸਫਾਈ ਕਰਕੇ ਘਰਾਂ ਨੂੰ ਪੇਂਟ ਪੂੰਟ ਕੀਤਾ ਹੋਵੇ ਫਿਰ ਲਕਸ਼ਮੀ ਜੀ ਆਪਦੇ ਚਰਨ ਪਾਉਂਦੇ ਨੇ, ਅਤੇ ਜਿਹੜਾ ਘਰ ਚੰਗਾ ਹੋਵੇ ਸਾਫ਼ ਸੁਥਰਾ
1: ਜੀ।
0: ਇਹ ਤਾਂ ਹੁਣ ਸਾਡੇ ਲੋਕ ਦੱਸ ਸਕਦੇ ਨੇ ਕਿ ਨਾ ਵੀ ਇਹ ਜ਼ਰੂਰੀ ਹੁੰਦਾ, ਇਹਨਾਂ ਸਿਆਣੇ ਦੀਆਂ ਕਥਾਵਾਂ ਨੇ ਪੜ੍ਹੀਆਂ ਹੋਈਆਂ ਬੁੱਕਾਂ ਦੇ ਵਿੱਚ, ਪਰ ਦੱਸ ਸਕਦੇ ਸਿਆਣੇ ਇਹਦੇ ਬਾਰੇ ਵੀ ਲਕਸ਼ਮੀ ਵੱਧ ਕਮਾ ਸਕਦੀ ਹੈ ਨਾ
1: ਜੀ।
0: 905-564-6444 ਕੋਈ ਗੱਲ ਕਰੋ ਮਰਜ਼ੀ ਖੁੱਲ੍ਹਾ, ਅੱਜ ਕੱਲ੍ਹ ਹੈਗਾ ਦੁਸਹਿਰੇ 'ਤੇ ਵੀ ਗੱਲ ਕਰ ਸਕਦੇ ਹਾਂ, ਅਤੇ ਬਾਕੀ ਲਕਸ਼ਮੀ ਦੀ ਗੱਲ ਵੀ ਕਰ ਸਕਦੇ ਹਾਂ ਭਾਈ
1: ਜੀ,
0: ਅਤੇ ਜੋ ਵੀ ਤੁਹਾਡੇ ਦਿਲ 'ਚ ਹੈਗਾ, ਅਤੇ ਮੋਸਟ ਵੈਲਕਮ। ਪਰ ਹਾਲ ਦੀ ਘੜੀ ਮੈਂ ਲੱਗਦਾ ਕਿ ਆਪਾਂ ਲਈਏ ਮੈਸੇਜ।
1: ਹਾਂਜੀ ਅਮਰਪ੍ਰੀਤ ਜੀ ਸਾਨੂੰ ਫਿਰ ਜੁੜ ਚੁੱਕੇ ਨੇ
2: ਜੀ। ਥੈਂਕ ਯੂ ਸੋ ਮਚ ਜਿੰਦਰ ਜੀ। ਸੋ ਆਪਾਂ ਗੱਲ ਕੀਤੀ ਹੈ ਫਾਈਨੈਂਸ਼ੀਅਲ ਪਲੈਨਿੰਗ ਦੀ ਕਿ ਲਾਈਫ ਦੇ ਡਿਫਰੈਂਟ ਫੇਸਿਸ 'ਤੇ ਫਾਈਨੈਂਸ਼ੀਅਲ ਪਲੈਨਿੰਗ ਵੀ ਡਿਫਰੈਂਟ ਹੁੰਦੀ ਹੈ। ਸੋ ਅੱਜ ਆਪਾਂ ਟਰਮ ਇੰਸ਼ੋਰੈਂਸ ਨਾਲ ਸਟਾਰਟ ਕੀਤਾ, ਮੇਨ ਆਪਣਾ ਰਿਸਕ ਗੋਲ ਹੈਗਾ ਕਿ ਆਪਾਂ ਆਪਣੇ ਰਿਸਕ ਨੂੰ ਕਵਰ ਕਰਨਾ, ਬਟ 2-4-5 ਸਾਲ ਦੇ ਵਿੱਚ ਡਿਊਰਿੰਗ ਦਾ ਟਰਮ ਤੁਸੀਂ ਕਦੇ ਵੀ ਉਹਨੂੰ ਪਰਮਾਨੈਂਟ ਮਨੀ ਬੈਕ ਪਲੈਨ ਦੇ ਵਿੱਚ ਚੇਂਜ ਕਰ ਸਕਦੇ ਹੋ। ਬਹੁਤ ਹੀ ਵਧੀਆ ਮਨੀ ਬੈਕ ਡਿਵੀਡੈਂਟਸ ਵਾਲੇ ਪਲੈਨ ਹੁੰਦੇ ਆ, ਜਿਹਦੇ 'ਚ ਇਹ ਹੈ ਵੀ ਤੁਸੀਂ 10-20 ਸਾਲ ਤੁਸੀਂ ਕੋਈ ਵੀ ਆਪਾਂ ਪੇਮੈਂਟ ਮੈਥਡ ਚੂਜ਼ ਕਰ ਸਕਦੇ ਹਾਂ, ਤੁਹਾਡਾ ਪਲੈਨ ਫੁੱਲੀ ਪੇਡ ਅਪ ਹੋ ਜਾਣਾ, ਕੈਸ਼ ਵੈਲਿਊ ਤੁਹਾਡੀ ਲਾਈਫ ਟਾਈਮ 'ਤੇ ਗਰੋ ਕਰਦੀ ਰਹਿਣੀ ਹੈ, ਨਾਲ ਦੀ ਨਾਲ ਫੇਸ ਅਮਾਊਂਟ ਜਾਂ ਡੈਥ ਬੈਨੀਫਿਟ ਹੁੰਦਾ। ਹੁਣ ਕੈਸ਼ ਵੈਲਿਊ ਨੂੰ ਯੂਜ਼ ਕਰਨ ਦੀਆਂ 2-3 ਆਪਸ਼ਨਸ ਹੁੰਦੀਆਂ, ਉਹ ਅਫਕੋਰਸ ਤੁਹਾਡੇ ਗੋਲਸ 'ਤੇ ਡਿਪੈਂਡ ਕਰਦਾ ਵੀ ਤੁਸੀਂ ਕੈਸ਼ ਵੈਲਿਊ ਨੂੰ ਕਿਵੇਂ ਯੂਜ਼ ਕਰਨਾ ਚਾਹੁੰਦੇ ਹੋ। ਕੈਸ਼ ਵੈਲਿਊ ਤੁਹਾਡੇ ਡੈਥ ਬੈਨੀਫਿਟ ਨੂੰ ਵੀ ਹੌਲੀ ਹੌਲੀ ਇਨਕਰੀਜ਼ ਕਰ ਰਹੀ ਹੈ, ਉਹਨੂੰ ਤੁਸੀਂ ਲੈਵਰੇਜ ਕਰ ਸਕਦੇ ਹੋ, ਤੁਸੀਂ ਉਹਦੇ ਅਗੇਂਸਟ ਲੋਨ ਲੈ ਕੇ ਉਹਨੂੰ ਯੂਜ਼ ਕਰ ਸਕਦੇ ਹੋ। ਕੋਈ ਵੀ ਫਿਊਚਰ ਗੋਲ ਹੈ, ਇਹ ਪਲੈਨ ਨਾ ਬੱਚਿਆਂ ਲਈ ਵੀ ਬਹੁਤ ਵਧੀਆ ਡਿਜ਼ਾਈਨ ਹੁੰਦੇ ਆ, ਜੇ ਤੁਸੀਂ ਬੱਚਿਆਂ ਲਈ 10-20 ਸਾਲ ਕੋਈ ਪੇਮੈਂਟ ਕਰਕੇ ਪਲੈਨ ਨੂੰ ਪੇਡ ਅਪ ਕਰਤਾ, ਲੇਕਿਨ ਲਾਈਫ ਟਾਈਮ ਦੇ ਵਿੱਚ ਜਦੋਂ ਵੀ ਤੁਹਾਨੂੰ ਕੈਸ਼ ਵੈਲਿਊ ਦੀ ਲੋੜ ਹੈ ਤੁਸੀਂ ਇਸ ਪਲੈਨ 'ਚੋਂ ਪੈਸੇ ਕੱਢੋ। ਤੁਸੀਂ ਬੱਚਿਆਂ ਦੇ ਪਹਿਲੇ ਘਰ ਦੀ ਡਾਊਨ ਪੇਮੈਂਟ ਕਰ ਸਕਦੇ ਹੋ, ਤੁਸੀਂ ਬੱਚਿਆਂ ਲਈ ਕੋਈ ਕਾਰ ਲੈਣੀ ਹੈ, ਬੱਚਿਆਂ ਲਈ ਕੋਈ ਬਿਜ਼ਨਸ ਸ਼ੁਰੂ ਕਰਨਾ, ਤਾਂ ਵੀ ਇਹ ਪਲੈਨ ਦੇ ਵਿੱਚ ਕੈਸ਼ ਵੈਲਿਊ ਬਹੁਤ ਵਧੀਆ ਤਰੀਕੇ ਨਾਲ ਆਪਾਂ ਯੂਜ਼ ਕਰ ਸਕਦੇ ਹਾਂ। ਅਤੇ ਇੰਸ਼ੋਰੈਂਸ ਦਾ ਅਮਾਊਂਟ ਤਾਂ ਰਹਿਣਾ ਹੀ ਰਹਿਣਾ, ਜੋ ਐਂਡ ਜਾ ਕੇ ਉਸ ਤੋਂ ਅਗਲੀ ਜਨਰੇਸ਼ਨ ਨੂੰ ਮਿਲ ਜਾਣਾ। ਸੋ ਜੋ ਵੀ ਤੁਹਾਡੇ ਗੋਲਸ ਹੈ ਜਾਂ ਜਿੰਨੀ ਵੀ ਤੁਹਾਡੀ ਇਨਵੈਸਟਮੈਂਟ ਦੀ ਕੇਪੇਬਿਲਿਟੀ ਹੈ, ਤੁਹਾਨੂੰ ਲੱਗਦਾ ਵੀ ਤੁਸੀਂ ਇੰਨਾ ਕੁ ਪੈਸਾ ਆਪਾਂ ਇਨਵੈਸਟ ਕਰ ਸਕਦੇ ਹਾਂ, ਉਹਦੇ ਬੇਸਿਸ 'ਤੇ ਆਪਾਂ ਕਸਟਮਾਈਜ਼ ਪਲੈਨ ਡਿਜ਼ਾਈਨ ਕਰ ਸਕਦੇ ਹੁੰਦੇ ਹਾਂ। ਤੁਹਾਡੀ ਰਿਟਾਇਰਮੈਂਟ ਪਲੈਨਿੰਗ ਇਸ ਪਲੈਨ ਤੋਂ ਹੋ ਸਕਦੀ ਹੈ, ਤੁਹਾਡੇ ਬੱਚਿਆਂ ਲਈ ਆਪਾਂ ਪਲੈਨ ਡਿਜ਼ਾਈਨ ਕਰ ਸਕਦੇ ਹਾਂ। ਸੋ ਕੋਈ ਵੀ ਕੁਸ਼ਚਨ ਤੁਹਾਡਾ ਇਸ ਪਲੈਨ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 647-446-1616, ਜਾਂ ਤੁਹਾਡੇ ਕੋਲ ਆਲਰੇਡੀ ਕੋਈ ਚਲਦੀ ਟਰਮ ਇੰਸ਼ੋਰੈਂਸ ਹੈ ਤੁਹਾਨੂੰ ਤੁਸੀਂ ਉਹਨੂੰ ਇਸ ਪਲਾਨ ਦੇ ਵਿੱਚ ਚੇਂਜ ਕਰਨਾ ਤਾਂ ਵੀ ਆਪਾਂ ਕਰ ਸਕਦੇ ਹਾਂ, ਜਾਂ ਬੱਚਿਆਂ ਲਈ ਤੁਸੀਂ ਕੋਈ ਆਰ ਈ ਐਸ ਪੀ ਆਲਰੇਡੀ ਕੀਤੀ ਹੋਈ ਹੈ ਤੇ ਤੁਹਾਨੂੰ ਲੱਗਦਾ ਕਿ ਸਾਡੀ ਥੋੜੀ ਹੋਰ ਹੈਗੀ ਹੈ, ਸਾਨੂੰ ਬੱਚਿਆਂ ਦੇ ਬੈਨੀਫਿਟ ਆ ਰਹੇ ਹੈ, ਆਪਾਂ ਥੋੜਾ ਜਿਹਾ ਹੋਰ ਬੱਚਿਆਂ ਲਈ ਇਨਵੈਸਟ ਕਰਨਾ, ਬੱਚਿਆਂ ਲਈ ਸੇਵਿੰਗ ਕਰਨੀ ਹੈ, ਤਾਂ ਵੀ ਇਹ ਪਲਾਨ ਬਹੁਤ ਹੀ ਵਧੀਆ ਆਪਸ਼ਨ ਹੈ। ਮੈਂ ਬਹੁਤ ਵਾਰ ਦੇਖਿਆ ਤੇਜਿੰਦਰ ਜੀ ਕਿ ਲੋਕ ਨਾ ਆਪਾਂ ਇੱਕ ਸਾਈਡ ਤੇ ਸੇਵਿੰਗ ਅਕਾਊਂਟ ਦੇ ਵਿੱਚ ਬੱਚਿਆਂ ਦੇ ਜੋ ਪੈਸੇ ਆ ਰਹੇ ਹਾਂ ਆਪਾਂ ਉਹ ਜੋੜਦੇ ਰਹਿੰਦੇ ਹਾਂ ਕਿ ਜੀ ਅਸੀਂ ਸਾਈਡ ਤੇ ਰੱਖ ਰਹੇ ਹਾਂ ਕੱਲ ਨੂੰ ਬੱਚਿਆਂ ਲਈ, ਸੋ ਉਸ ਪੈਸੇ ਨੂੰ ਇਨਵੈਸਟ ਕਰੋ, ਕਿਉਂਕਿ ਇਨਵੈਸਟ ਕਰਨ ਨਾਲ ਇਹ ਹੈ ਵੀ ਪੈਸਾ ਤੁਹਾਡਾ ਗਰੋ ਵੀ ਕਰੇਗਾ ਔਰ ਤੁਸੀਂ ਉਸ ਪੈਸੇ ਤੇ ਤੁਹਾਡਾ ਐਕਸੈਸ ਵੀ ਹੈਗਾ, ਤੁਸੀਂ ਉਸ ਪੈਸੇ ਨੂੰ ਯੂਜ਼ ਵੀ ਕਰ ਸਕਦੇ ਹੋ। ਸੋ ਨੰਬਰ ਅਗੇਨ ਜੀ 6474416 1616, 6474416 1616। ਥੈਂਕ ਯੂ ਸੋ ਮਚ।
0: ਥੋੜੇ ਜੇ ਕਮਰਸ਼ੀਅਲ ਲਈ ਰਿਕਾਰਡਡ ਹੈ ਤੇ ਫਿਰ ਅਸੀਂ ਵਾਪਸ ਆਉਂਦੇ ਹਾਂ, ਜੁੜੇ ਰਹੋ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਅਸੀਂ ਤੁਹਾਡੇ ਨਾਲ ਹਾਂ। ਬ੍ਰੈਂਪਟਨ ਵਾਰਡ ਨੰਬਰ 3 ਤੇ 4 ਵਿੱਚੋਂ ਰੀਜਨਲ ਕੌਂਸਲਰ ਵਾਸਤੇ ਚੋਣ ਲੜ ਰਹੇ ਨੇ ਸੰਦੀਪ ਗੋਇਲ ਜਗਰਾਵਾਂ ਵਾਲੇ। ਰੂਪ ਰੇਖਾ ਇਸ ਪ੍ਰਕਾਰ ਹੈ, ਕੁਈਨ ਤੋਂ ਸਾਊਥ ਨੂੰ, ਡਿਕਸੀ ਰੋਡ ਤੋਂ ਵੈਸਟ ਨੂੰ ਮਿਸਿਸਾਗਾ ਰੋਡ ਤੱਕ ਥੱਲੇ 407 ਪੈਂਦਾ, ਇਹ ਸਾਰਾ ਏਰੀਆ ਵਾਰਡ ਨੰਬਰ 3 ਤੇ 4 ਵਿੱਚ ਪੈਂਦਾ ਹੈ। ਤੁਸੀਂ ਸੰਦੀਪ ਗੋਇਲ ਹੋਰਾਂ ਨੂੰ ਵੋਟ ਪਾ ਕੇ ਐਡਵਾਂਸ ਪੋਲਿੰਗ ਦੇ ਵਿੱਚ ਤੇ 26 ਤਰੀਕ ਨੂੰ ਅਕਤੂਬਰ ਨੂੰ ਵੋਟ ਪਾ ਕੇ ਕਾਮਯਾਬ ਕਰੋ। ਇਹ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚਾਉਣਗੇ। ਤੁਹਾਡੇ ਆਪਣੇ ਸੰਦੀਪ ਗੋਇਲ ਹੋਰੀ ਪਿਛਲੇ ਲੰਮੇ ਵਰ੍ਹਿਆਂ ਤੋਂ ਬ੍ਰੈਂਪਟਨ ਦੇ ਵਿੱਚ ਰਹਿ ਰਹੇ ਨੇ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ ਫੈਂਡਰਵੇ ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, 600 ਹੈਸਕਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ ਈ ਐਸ

0: ਸੁਪਰ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ ਜੀ। ਰਾਹੁਲ ਗਰੇਵਾਲ ਹੋ ਰਹੀ ਤੁਹਾਡੀ ਮੌਰਗੇਜ ਦਾ ਪੂਰਾ ਬੰਦੋਬਸਤ ਕਰਦੇ ਨੇ, ਚਾਹੇ ਉਹ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਹੋਵੇ, ਔਰ ਹੋਮ ਐਕੁਇਟੀ ਦੇ ਵਿੱਚ ਪੈਸੇ ਕਢਾਉਣੇ ਨੇ ਉਹ ਵੀ ਤੁਹਾਨੂੰ ਦਵਾ ਦੇਣਗੇ। ਅੱਜ ਕੱਲ੍ਹ ਜੇਕਰ ਤੁਸੀਂ ਕਮਰਸ਼ੀਅਲ ਬਿਲਡਿੰਗ ਕੋਈ ਉਹਦਾ ਫਾਈਨੈਂਸ ਕਰਾਉਣੀ ਆ ਜੇ ਬ੍ਰੈਂਡ ਨਿਊ ਹੈਗੀ ਆ, 90% ਤੁਹਾਨੂੰ ਲੋਨ ਮਿਲ ਜੂ ਉਹਦੇ 'ਤੇ
1: ਜੀ।
0: ਅਤੇ ਰਾਹੁਲ ਗਰੇਵਾਲ ਦਾ ਨੰਬਰ ਨੋਟ ਕਰ ਲਓ, 6470052511, 6470052511 'ਤੇ ਉਹਨਾਂ ਦਾ ਸੰਪਰਕ ਕਰੋ
1: ਜੀ। ਅਤੇ ਨਾਲ ਹੀ ਤੁਸੀਂ ਪ੍ਰੋਫੈਸਰ ਪੁੱਟਰ ਜਾਂ ਪ੍ਰੋਫੈਸਰ ਜੀਤ ਜੀ ਨਾਲ ਵੀ ਗੱਲਬਾਤ ਕਰੋ, ਜਿਹੜੇ ਤੁਹਾਡੇ ਬੱਚਿਆਂ ਨੂੰ ਮੈਥ ਅਤੇ ਸਾਇੰਸ ਸਬਜੈਕਟਸ ਦੇ ਵਿੱਚ ਸਪੈਸ਼ਲ ਕੋਚਿੰਗ ਪ੍ਰੋਵਾਈਡ ਕਰਦੇ ਨੇ। ਜੇ ਤੁਹਾਡੇ ਬੱਚੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਦੇ ਕਿਸੇ ਵੀ ਕਲਾਸ ਦੇ ਵਿੱਚ ਪੜ੍ਹਦੇ ਨੇ ਜਾਂ ਸਪੈਸ਼ਲੀ ਹਾਈ ਸਕੂਲ ਐਂਡ ਯੂਨੀਵਰਸਿਟੀ ਸਟੂਡੈਂਟਸ ਵੀ ਨੇ, ਉਹਨਾਂ ਨੂੰ ਕਿਸੇ ਵੀ ਸਬਜੈਕਟ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਜਿੱਦਾਂ ਕਿ ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਕੋਈ ਕਿਸੇ ਵੀ ਸਬਜੈਕਟਸ ਦੇ ਵਿੱਚ ਤੁਹਾਨੂੰ ਪਤਾ ਕਿ ਬੱਚਿਆਂ ਦੇ ਨੰਬਰ ਨਹੀਂ ਆ ਰਹੇ ਤਾਂ ਆਪਣੇ ਚਾਈਲਡ ਦੀ ਫ੍ਰੀ ਇਵੈਲੂਏਸ਼ਨ ਕਰਵਾਓ। ਗੱਲਬਾਤ ਕਰੋ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ, ਜਿਹੜੇ ਕਿ MSc, MPhil ਅਤੇ PhD ਡਿਗਰੀ ਹੋਲਡਰਸ ਨੇ, ਅਤੇ ਤੁਹਾਡੇ ਬੱਚਿਆਂ ਨੂੰ ਇਹ ਘਰ ਆ ਕੇ ਵੀ ਪੜ੍ਹਾ ਸਕਦੇ ਨੇ, ਹੋਮ ਟਿਊਟਰਿੰਗ ਵੀ ਅਵੇਲੇਬਲ ਹੈ, ਅਤੇ ਤੁਹਾਡੇ ਬੱਚਿਆਂ ਦੇ ਗਰੰਟੀਡ ਗ੍ਰੇਡਸ ਨੂੰ ਇੰਪਰੂਵ ਕਰਕੇ ਦਿਖਾਉਣਗੇ। ਜ਼ਰੂਰ ਗੱਲਬਾਤ ਕਰੋ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ, ਨੰਬਰ ਹੈ 4161698 9992, 4165689192 ਇਹਨਾਂ ਦਾ ਨੰਬਰ ਹੈ।
0: ਲਓ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਵਧੀਆ ਜਨ ਨਗਮਾ ਇੱਕ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਓ।

0: ਚੱਲ ਗਏ ਸਪੈਕਸ ਐਕਸਪ੍ਰੈਸ ਤੇ ਕੈਨੇਡਾ ਤੇ ਸਟੀਲ ਤੇ ਰਾਜਨ ਹੋਰ ਸਾਡੇ ਜੁੜ ਚੁੱਕੇ ਨੇ ਉਹਨਾਂ ਤੋਂ ਲੈਂਦੇ ਹਾਂ ਕੀ ਕੀ ਸਪੈਸ਼ਲ ਨੇ ਡਾਕਟਰ ਵੀ ਅਵੇਲੇਬਲ ਹੁੰਦੇ ਨੇ ਵੀ ਕਹਿੰਦੇ ਰਾਜਨ ਜੀ ਜੀਆਂ ਨੂੰ ਸਵਾਗਤ
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੇ ਵੀ ਸਾਡੇ ਸਰੋਤੇ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਸਾਡੇ ਕੋਲ ਡਾਕਟਰ ਜੀ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵੀ ਵਾਲੀ ਲੋਕੇਸ਼ਨ ਉੱਤੇ ਅੱਜ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ੍ਹ ਨੂੰ ਵੀ ਡਾਕਟਰ ਅਵੇਲੇਬਲ ਨੇ ਤੇ ਪਰਸੋਂ ਨੂੰ ਵੀ ਡਾਕਟਰ ਅਵੇਲੇਬਲ ਨੇ ਸਾਡੀ 35 ਰੈਜ਼ੋਲੂਸ਼ਨ ਡਰਾਈਵ ਬੈਂਟਰੀ ਵਾਲੀ ਲੋਕੇਸ਼ਨ ਉੱਤੇ ਨੰਬਰ ਇੱਕੋ ਇੱਕ ਹੈ ਜੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ 905-460-8888 ਕੰਪਲੀਟ ਕੰਪ੍ਰੀਹੈਂਸਿਵ ਅਸੀਂ ਆਈ ਐਗਜ਼ਾਮ ਕਰਦੇ ਹਾਂ ਵਿਜ਼ਨ ਚੈੱਕ ਕਰਦੇ ਹਾਂ ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ ਔਰ ਐਡਵਾਂਸ ਟੈਕਨੋਲੋਜੀ ਦੇ ਸਾਡੇ ਕੋਲ ਇਕਵਿਪਮੈਂਟ ਨੇ ਜਿਹਦੇ ਵਿੱਚ OCT ਟੋਪੋਗ੍ਰਾਫੀ ਰੈਟਨੋਗ੍ਰਾਫੀ AR NCT ਸਲਿਟ ਲੈਂਪ ਤੇ ਵਿਜੂਅਲ ਫੀਲਡ 7 ਅਲੱਗ ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਤੁਹਾਡੀ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਜੀ ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਇੱਕ ਵੱਡੀ ਡਿਜੀਟਲ ਸਕਰੀਨ ਦੇ ਉੱਤੇ ਦਿਖਾਉਂਦੇ ਨੇ ਸਮਝਾਉਂਦੇ ਨੇ ਜੀ ਅੱਖ 'ਚ ਕੀ ਪ੍ਰੋਬਲਮ ਹੈ ਇਹਦਾ ਕੀ ਹੱਲ ਹੈ ਸੋ ਇੱਦਾਂ ਦਾ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 905-460-8888 ਨਾਲ ਦੀ ਨਾਲ ਜੇ ਤੁਸੀਂ ਗਲਾਸਿਸ ਬਣਵਾਉਣੀਆਂ ਨੇ ਤੇ ਬਹੁਤ ਵਧੀਆ ਡੀਲ ਚੱਲ ਰਹੀਆਂ ਜੀ ਸਾਡੇ ਕੋਲ ਸਾਰੇ ਹੀ ਹਾਈ ਐਂਡਡ ਬ੍ਰਾਂਡਡ ਫੇਅਰ ਚਾਹੇ ਗੁੱਚੀ ਦੇ ਲੈਣੇ ਹੋਣ ਪ੍ਰਾਡਾ ਟੌਮ ਫੋਰਡ ਡਿਜ਼ਨੀ ਬੈਲੇਂਸੀਆਗਾ ਵਰਸਾਚੀ ਬਰਬਰੀ ਇਹ ਸਾਰੇ ਦੇ ਸਾਰੇ ਬ੍ਰਾਂਡਡ ਫੇਅਰਾਂ ਉੱਤੇ ਤੇ ਬ੍ਰਾਂਡਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ ਰੇਵਨ ਦੇ ਫਰੇਮ ਅਰਮਾਨੀ ਦੇ ਮਾਈਕਲ ਕੋਰਸ ਦੇ ਕੋਚ ਦੇ ਕੇਚ ਪੇਡ ਦੇ ਇਹ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ ਟੋਮੀ ਹਿਲ ਫਿਗਰ ਕੈਲਵਿਨ ਕਲਾਈਨ ਫੈਂਡੀ ਤੇ ਵੈਲੰਟੀਨੋ ਦੇ ਫਰੇਮ ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ ਤੇ ਸਭ ਤੋਂ ਵਧੀਆ ਡੀਲ ਸਤ ਸਾਹਿਬ ਜਿਹਦੇ ਚ ਲੰਡਨ ਫੋਗ ਰਿਵਾਈਸ ਰੈਂਗਲਰ ਵੈਨ ਹਿਊਸਨ ਰੀਅਲ ਟਰੀ ਕੇ ਅੰਗਰ ਇਹ ਸਾਰੇ ਦੇ ਸਾਰੇ ਬ੍ਰਾਂਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ $299 ਦੀ ਕੀਮਤ ਦਾ ਫਰੇਮ ਹੈ ਜੀ 90% ਆਫ ਕਰਕੇ ਸਿਰਫ $29 ਚ ਮਿਲਦਾ ਸੋ ਡੀਲ ਲੈਣ ਲਈ ਪਹੁੰਚੋ ਸਪੈਕਸ ਐਕਸਪ੍ਰੈਸ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਬੋਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਵਾਲਮੰਡ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫੇਰ 905-460-8888 ਤੇ ਸੇਮ ਡੀਲ ਮਿਲ ਰਹੇ ਨੇ ਤੁਹਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕਿ ਹੈ 10635 ਕ੍ਰੈਡਿਟ ਵੀ ਰੋਡ ਕ੍ਰੈਡਿਟ ਵੀ ਤੇ ਸੈਂਟਰ ਰੋਡ ਦੀ ਇੰਟਰਸੈਕਸ਼ਨ ਹੈ ਜੀ ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ ਸੋ ਨੰਬਰ ਇੱਕ ਵਾਰੀ ਫੇਰ ਜੀ 905-460-8888 905-460-8888
0: ਸ਼ੁਕਰੀਆ ਜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਕੱਲ੍ਹ ਨੂੰ ਜਿਹੜੀ ਮਨਪ੍ਰੀਤ ਐਡਵਾਂਸ ਪੋਲਿੰਗ ਹੋ ਰਹੀ ਹੈ 16 ਤਰੀਕ ਨੂੰ ਸ਼ੁੱਕਰਵਾਰ ਨੂੰ ਦੁਪਹਿਰੇ 12 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਇਸ ਤਰ੍ਹਾਂ ਸੱਚੜੇ ਵੀ ਐਡਵਾਂਸ ਪੋਲਿੰਗ ਹੈਗੀ ਆ 17 ਅਕਤੂਬਰ ਨੂੰ ਅਤੇ ਵੀਕਐਂਡ ਦੇ ਉੱਤੇ ਤੁਹਾਡੇ ਲਈ ਉਹ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਐਡਵਾਂਸ ਬੋਟਿੰਗ ਕਰ ਸਕਦੇ ਹੋ ਦੋਨੋਂ ਦਿਨ ਫਰਾਈਡੇ ਸੈਟਰਡੇ ਯਾਨੀ ਕੱਲ੍ਹ ਨੂੰ ਅਤੇ ਪਰਸੋਂ ਨੂੰ ਹੈ ਨਾ 2 ਦਿਨ ਅਤੇ ਉਸ ਤੋਂ ਬਾਅਦ ਫਿਰ 26 ਤਰੀਕ ਨੂੰ ਵੋਟਾਂ ਪਾਵਾਂਗੇ ਪਰ ਐਡਵਾਂਸ 'ਚ ਆਪਣਾ ਕੰਮ ਖਤਮ ਕਰੋ ਵਿਹਲੇ ਹੋਵੋ ਅਤੇ ਕੱਲ੍ਹ ਨੂੰ ਪੋਲਿੰਗ ਕਰੋ ਅਤੇ ਨਾਲ ਨਾਲ ਸ਼ਨੀਚਰਵਾਰ ਨੂੰ ਵੀ ਪੋਲਿੰਗ ਕਰ ਸਕਦੇ ਹੋ
2: ਜੀ ਅਤੇ ਦਿਓਲ ਟਰੈਵਲਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੋਰੋਂਟੋ ਤੋਂ ਦਿੱਲੀ ਫੈਬਰੀ ਵਿੱਚ ਜਾ ਕੇ ਮਈ ਦੇ ਵਿੱਚ ਤੁਸੀਂ ਵਾਪਸੀ ਕਰਨੀ ਹੋਵੇ ਦਿੱਲੀ ਤੋਂ ਟੋਰੋਂਟੋ ਤਾਂ ਰਿਟਰਨ ਟਿਕਟ ਦੀ ਪ੍ਰਾਈਸ ਹੈ $1670 ਦੋ ਬੈਗਸ ਦੇ ਨਾਲ ਟਰੈਵਲ ਹੋ ਸਕਦਾ ਹੈ ਫੈਬਰੀ ਵਿੱਚ ਜਾ ਕੇ ਇੰਡੀਆ ਨੂੰ ਵਾਪਸੀ ਕਰ ਸਕਦੇ ਹੋ ਮਈ ਦੇ ਵਿੱਚ $1670 ਜੇ ਤੁਸੀਂ 1 ਵੇ ਟਿਕਟ ਦੇਖ ਰਹੇ ਹੋ ਫੈਬਰੀ ਜਾਂ ਮਾਰਚ ਦੇ ਵਿੱਚ ਇੰਡੀਆ ਜਾਣ ਦੇ ਲਈ ਦੋ ਬੈਗਸ ਦੇ ਨਾਲ ਟਰੈਵਲ ਕਰਨਾ ਹੋਵੇ ਫੈਬਰੀ ਜਾਂ ਮਾਰਚ ਦੇ ਵਿੱਚ ਹੀ 1 ਵੇ ਟਿਕਟ ਲੈ ਕੇ ਜਾਓ $940 ਦੀ ਟਿਕਟ ਹੋਏਗੀ $940 ਦੀ ਅਤੇ ਜੇਕਰ ਦਿੱਲੀ ਤੋਂ ਟੋਰੋਂਟੋ ਨਵੰਬਰ ਦੇ ਵਿੱਚ ਕੋਈ ਵੀ ਇੰਡੀਆ ਤੋਂ ਇੱਥੇ ਆ ਕੇ ਅਪ੍ਰੈਲ ਦੇ ਵਿੱਚ ਵਾਪਸੀ ਕਰਨਾ ਚਾਹੁੰਦੇ ਨੇ ਟੋਰੋਂਟੋ ਤੋਂ ਦਿੱਲੀ ਤਾਂ $1200 ਦੀ ਆਉਣ ਜਾਣ ਦੀ ਟਿਕਟ ਹੈ ਡਾਇਰੈਕਟ ਫਲਾਈਟਸ ਵੀ ਹੋਣਗੀਆਂ $1200 ਦੇ ਵਿੱਚ $1200

0: ਨਵੰਬਰ ਚ ਇੰਡੀਆ ਤੋਂ ਇੱਥੇ ਆ ਕੇ ਅਪ੍ਰੈਲ ਦੇ ਵਿੱਚ ਵਾਪਸੀ ਕਰ ਸਕਦੇ ਹੋ ਡਾਇਰੈਕਟ ਫਲਾਈਟਸ ਬੋਥ ਸਾਈਡਸ। ਈਟੋਬਿਕੋ ਦਿਓਲ ਟਰੈਵਲਸ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਆਫਿਸ ਤੇ ਕਾਲ ਕਰ ਸਕਦੇ ਹੋ 905-588-4200, 905-588-4200 ਦਿਓਲ ਟਰੈਵਲ ਦੇ ਨੰਬਰਸ ਨੇ।
1: ਦੋਸਤੋ ਮਿਊਜ਼ੀਕਲ ਬ੍ਰੇਕ ਦਾ ਟਾਈਮ ਹੋ ਗਿਆ, ਲੈਂਦੇ ਹਾਂ ਇੱਕ ਵਧੀਆ ਜਿਹਾ ਗੀਤ, ਫਿਰ ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ
0: ਜੀ।

ਕੈਨੇਡਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।

0: Indian Sweet Save Restaurant Pina. Dushera special offer. Desi Kyo Di Fresh Jalebi. Buy one, get one free. Catering to Rohoi Ki 10.99 per person. Sweets starting from 6.99 per bond. Dining takeout. Simply Indian Sweets and Restaurant. Panutin location to apniya behtareen seva ma pradan kar deni. Garden Group 3. Fender Way. Financial Drive. Brampton.
1: Main Baljinder Singh Nahal. Apne Brampton ne sab kuch dekhya hai. Sadakaan to parkaan tak. Traffic to city sevaavaan tak. Crime to corruption tak. Changa sahar sirf baadhyan naal nahi. ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਮਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 & 10
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਮਹਿਲ
3: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸਤੋਂ ਕਰਵਾਉਂਦਾ ਯਾਰ
4: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
5: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
4: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
6: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
7: 416-509-1509
6: ਔਰ ਵਿਜ਼ਿਟ insuranceforyou.ca
8: ਸਿਟੀ ਆਫ ਬ੍ਰੈਂਪਟਨ ਦੇ ਵਾਰਡ ਨੰਬਰ 1 ਤੇ 5 ਵਿੱਚੋਂ ਕਾਉਂਸਲਰ ਵਾਸਤੇ ਉਮੀਦਵਾਰ ਨੇ ਤਜਿੰਦਰ ਸਿੰਘ ਪਿੰਡਰ ਨੂੰ ਵੋਟ ਪਾ ਕੇ ਕਾਮਯਾਬ ਕਰੋ ਪਿਛਲੇ 22 ਵਰ੍ਹਿਆਂ ਤੋਂ ਕਮਿਊਨਿਟੀ ਦੇ ਵਿੱਚ ਬਚੇ ਰਹੇ ਨੇ ਤੇ ਕਮਿਊਨਿਟੀ ਦੇ ਕੰਮ ਬੜੀ ਸਿਹਰਤਾ ਨਾਲ ਕਰ ਰਹੇ ਨੇ ਰੀਅਲ ਐਕਸਪੀਰੀਅੰਸ ਰੀਅਲ ਐਕਸ਼ਨ ਯੂਰ ਵੌਇਸ ਯੂਰ ਸਿਟੀ ਅਵਰ ਬ੍ਰੈਂਪਟਨ ਬਿਲਡਿੰਗ ਕੰਸਟਰਕਸ਼ਨ ਜੋਨਿੰਗ ਬਾਇਲਾ ਐਕਸਪੀਰੀਅੰਸ ਦੀ ਮਹਾਰਤ ਰੱਖਦੇ ਨੇ ਤਜਿੰਦਰ ਸਿੰਘ ਪਿੰਡਰ ਨੂੰ ਐਡਵਾਂਸ ਪੋਲਿੰਗ ਤੇ 26 ਅਕਤੂਬਰ ਨੂੰ ਵੋਟ ਪਾ ਕੇ ਕਾਮਯਾਬ ਕਰੋ ਸਿਟੀ ਕਾਉਂਸਲਰ ਵਾਸਤੇ ਵਾਰਡ ਨੰਬਰ 1 ਤੇ 5 ਵਿੱਚੋਂ ਚੋਣ ਲੜ ਰਹੇ ਨੇ ਤੁਹਾਡੀਆਂ ਤਾਰਾਂ ਦੀ ਪ੍ਰੋਗਰਾਮ ਬੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਦੋਸਤੋ ਸਿੰਪਲੀ ਇਨ ਸਵੀਟ ਰੈਸਟੋਰੈਂਟ 'ਤੇ ਪਹੁੰਚੋ ਖਾਣ ਨੂੰ ਬੜਾ ਕੁਛ ਲੱਗਿਆ ਹੋਇਆ 275 ਗਾਰਡਨ ਬਰੁੱਕ ਟ੍ਰੇਲ 905-5794-8111 85 ਮਾਟ ਪਿਲਰ 905-5793-4400 15 ਫੈਂਡਰ ਵੇ 905-840-2200 ਟੈਲੀਫੋਨ ਨੰਬਰ ਹੈ ਸਿੰਪਲੀ ਇੰਡੀਅਨ ਸਵੀਟ ਰੈਸਟੋਰੈਂਟ 'ਤੇ ਇੱਕ ਚੱਕਰ ਲਗਾਇਆ ਹੋ ਅਤੇ ਆਉਣ ਵਾਲੇ ਦਿਨਾਂ ਵਿੱਚ ਉੱਥੇ ਬਹੁਤ ਵੱਡਾ ਦੁਸਹਿਰਾ ਅਤੇ ਵੀ ਕਾਫੀ ਵੱਡੇ ਮੇਲਾ ਲੱਗੇਗਾ ਅਤੇ ਦੀਵਾਲੀ ਦੇ ਵਿੱਚ ਅਤੇ ਲਓ ਲੈਂਦੇ ਹਾਂ ਉਮਰਪ੍ਰੀਤ ਖੁਰਾਂ ਤੋਂ ਟਿਪਸ ਜੀ
9: ਥੈਂਕ ਯੂ ਸੋ ਮਚ ਜਿੰਦਰ ਜੀ ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਗੱਲ ਕੀਤੀ ਹੈ ਆਪਾਂ ਡਿਵੀਡੈਂਟਸ ਵਾਲੇ ਪਲੈਨ ਦੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਆਪਣੇ ਲਿਸਨਰਸ ਦਾ ਕਿਸੇ ਦਾ ਕੋਈ ਵੀ ਕੁਐਸਚਨ ਹੈ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਨੂੰ ਲੈ ਕੇ ਇਹਨਾਂ ਦਾ ਕੋਂਬੋ ਪਲੈਨ ਆਪਾਂ $99 ਦੇ ਵਿੱਚ ਤੁਹਾਡੇ ਤਿੰਨੋਂ ਰਿਸਕ ਕਵਰ ਹੋ ਸਕਦੇ ਹੈ 65 ਸਾਲ ਤੱਕ ਦੀ ਜੇ ਆਪਾਂ ਕਵਰੇਜ ਲੈਣੀ ਹੈ ਜਾਂ ਤੁਹਾਡਾ ਕੋਈ ਵੀ ਕੁਐਸਚਨ ਤੁਸੀਂ ਪੇਰੈਂਟਸ ਨੂੰ ਸੁਪਰ ਵੀਜ਼ਾ 'ਤੇ ਸਪੋਂਸਰ ਕਰਨਾ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਤੁਹਾਡੇ ਕੋਈ ਵਿਜ਼ਿਟਰ ਆ ਰਹੇ ਹੈ ਜਾਂ ਈਵਨ ਪੇਰੈਂਟਸ ਵਿਜ਼ਿਟਰ ਆ ਰਹੇ ਹੈ ਵਿਜ਼ਿਟਰ ਇੰਸ਼ੋਰੈਂਸ ਦੀ ਤੁਸੀਂ ਕੋਟੇਸ਼ਨ ਲੈਣੀ ਹੈ ਮੇਕ ਸ਼ੋਰ ਕਰੋ ਮੈਂ ਕਹਿੰਦੀ ਹੁੰਦੀ ਹਾਂ ਵੀ ਉਹਨਾਂ ਦੇ ਆਉਣ ਤੋਂ ਪਹਿਲੇ ਕੋਈ ਵੀ ਤੁਹਾਡੇ ਵਿਜ਼ਿਟ ਕਰ ਰਹੇ ਆ ਕੱਲ੍ਹ ਨੂੰ ਜੇ ਉਹਨਾਂ ਨੂੰ ਕੋਈ ਹੈਲਥ ਕੰਡੀਸ਼ਨ ਹੁੰਦੀ ਹੈ ਹੋਸਪਿਟਲਾਈਜੇਸ਼ਨ ਹੁੰਦੀ ਹੈ 2 ਤੋਂ 3 ਹਜ਼ਾਰ ਪਰ ਡੇ ਦਾ ਖਰਚਾ ਔਰ ਇਹ ਖਰਚਾ ਜਿਹੜਾ ਬਿੱਲ ਹੈ ਸਪੋਂਸਰ ਦੇ ਨਾਮ 'ਤੇ ਆਉਣਾ ਸੋ ਜੇ ਤੁਸੀਂ ਸਪੋਂਸਰ ਕਰ ਰਹੇ ਹੋ ਮੇਕ ਸ਼ੋਰ ਵੀ ਜਿਹੜਾ ਵੀ ਤੁਹਾਡੇ ਆ ਰਿਹਾ ਕੋਈ ਫੈਮਿਲੀ ਹੈ ਫਰੈਂਡਸ ਹੈ ਜ਼ਰੂਰ ਉਹਨਾਂ ਦੀ ਇੰਸ਼ੋਰੈਂਸ ਕਰਵਾਓ ਜਾਂ ਤੁਸੀਂ ਆਪ ਕਿਤੇ ਟਰੈਵਲ ਕਰਨਾ ਤੁਸੀਂ ਗਰੁੱਪ 'ਚ ਟਰੈਵਲ ਕਰ ਰਹੇ ਹੋ ਤੁਸੀਂ ਫੈਮਿਲੀ ਨਾਲ ਟਰੈਵਲ ਕਰ ਰਹੇ ਹੋ ਬਹੁਤ ਹੀ ਵਧੀਆ ਡਿਸਕਾਊਂਟਡ ਰੇਟ ਆਪਾਂ ਲੈ ਕੇ ਦੇ ਸਕਦੇ ਹਾਂ ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਦੇ ਰਿਲੇਟਡ ਕੋਈ ਕੁਐਸਚਨ ਹੈ RRSP ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ RESP TFSA ਤੁਸੀਂ ਪਹਿਲਾਂ ਘਰ ਲੈਣਾ FHSA ਜਾਂ ਕੋਈ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ ਵਿਦ ਸਪੈਸ਼ਲ ਨੀਡਸ ਜਾਂ ਕੋਈ ਅਡਲਟ ਹੈ ਡਿਸੇਬਿਲਟੀ 'ਤੇ ਏਜ ਤੁਹਾਡੀ 49 ਤੋਂ ਘੱਟ ਹੈ ਤਾਂ ਗਵਰਨਮੈਂਟ ਦਾ ਪਲਾਨ ਹੈ RDSP ਜਿਸ 90 ਹਜ਼ਾਰ ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ ਸੋ ਕੋਈ ਵੀ ਕੁਐਸਚਨ ਹੈ ਤੁਹਾਡਾ ਇਹਨਾਂ ਪਲਾਨਸ ਨੂੰ ਦੇ ਨਾਲ ਰਿਲੇਟਡ ਜਾਂ ਤੁਹਾਡੀ ਕੋਈ ਐਗਜ਼ਿਸਟਿੰਗ ਇੰਸ਼ੋਰੈਂਸ ਪਾਲਿਸੀ ਹੈ ਤੁਸੀਂ ਉਹਨੂੰ ਰਿਵਿਊ ਕਰਵਾਉਣਾ ਉਹਦੇ 'ਚ ਕੁਛ ਅਪਡੇਟ ਹੋਣ ਵਾਲਾ ਤੁਹਾਡਾ ਐਡਵਾਈਜ਼ਰ ਤੁਹਾਡੇ ਕੰਟੈਕਟ ਦੇ ਵਿੱਚ ਨਹੀਂ ਹੈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਅਲਬਰਟਾ BC ਮੈਨੀਟੋਬਾ ਸਸਕੈਚਵਨ ਨੋਵਾਸਕੋਸ਼ੀਆ ਅਤੇ ਓਨਟਾਰੀਓ ਇਹਨਾਂ ਸਾਰੀਆਂ ਪ੍ਰੋਵਿੰਸ ਵਿੱਚ ਮੈਂ ਲਾਇਸੈਂਸਡ ਹਾਂ ਵੈਬਸਾਈਟ ਹੈ ਜੀ ਮੇਰੀ youchavla.com ਯੂ ਮਤਲਬ ਉਮਰਪ੍ਰੀਤ ਵਾਲਾ youchavla.com ਅਤੇ ਨੰਬਰ ਅਗੇਨ ਜੀ 6474461616 6474461616 ਥੈਂਕ ਯੂ ਸੋ ਮਚ ਜਿੰਦਰ ਜੀ
8: ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਲਓ ਫਿਰ ਕਿਉਂਕਿ ਆਲਮੋਸਟ ਵੀਕਐਂਡ ਪਹੁੰਚੇ ਹੋਏ ਹਾਂ ਵੀਰਵਾਰ ਹੋਵੇ ਤੇ ਗੀਤ ਸੰਗੀਤ ਹੋਵੇ ਜੀ ਅਗਲਾ ਗੀਤ ਵੀ ਸੁਣਾਉਣਾ ਹੈ ਡਿਊਟ ਸੌਂਗ ਤੁਹਾਡੇ ਲਈ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: 1230. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 91 Haley Road or Home Depot de Nal, Aji Kal Karo Praminder Singh Horano, 905-857-7596, A&J Auto Repair, Jereke Bolton Ate Brampton de Border Te Ne.
2: Hello AM 530 to, Tusi Sun Rahe Ho Desh Pardesh Prime Time Radio.
1: Today which live galvat kar lai, Hune Kal Karo, 905-564-6444. ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ
1: ਦੋਸਤੋ ਇੱਕ ਵਾਰੀ ਫਿਰ ਸਭ ਨੂੰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਵਿੱਚ ਜੀ ਆਇਆਂ ਨੂੰ ਜੀ ਮੈਂ ਤੁਹਾਡਾ ਆਪਣਾ ਹੋਸਟ ਜਿੰਦਰ ਸਿੰਘ ਸਿੱਧੂ ਪਰ ਸਾਡਾ ਸਮਾਂ ਹੁਣ ਆਲਮੋਸਟ ਸਮਾਪਤੀ ਵੱਲ ਜਾ ਰਿਹਾ ਸਾਈਨ ਆਫ ਕਰਾਂਗੇ ਅਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ ਠੀਕ ਸ਼ਾਮ ਦੇ 6 ਵਜੇ ਤੱਕ ਅਸੀਂ ਦੇਸ਼ ਪ੍ਰਦੇਸ਼ ਲੈ ਕੇ ਤੁਹਾਡੇ ਨਾਲ ਹੀ ਹਾਂ ਅਤੇ ਗੀਤ ਸੰਗੀਤ ਚੱਲਦਾ ਰਹਿਣਾ ਤੁਹਾਡੀ ਪਸੰਦ ਹੈ ਵਧੀਆ ਵਧੀਆ ਅਤੇ ਨਾਲ ਦੀ ਨਾਲ ਸਾਡੇ ਵੀਰ ਕੇਵਲ ਚੌਹਾਨ ਹੋਰਾਂ ਨੇ ਕੋਲ ਕਾਲ ਕੀਤੀ ਕਹਿੰਦੇ ਜਿੰਨਾ ਗੀਤ ਸੰਗੀਤ ਲਗਾ ਰਹੇ ਹੋ ਵਧੀਆ ਹੀ ਹੈ ਟੌਪ ਦਾ ਸਾਰਾ ਅਤੇ ਨਾਲ ਜਨਰੇਸ਼ਨ ਬਰਾਨ ਹੋਰਾਂ ਦਾ ਵੀ ਫੋਨ ਆਇਆ ਲਓ ਪਰ ਅਗਲਾ ਗੀਤ ਵੀ ਛੱਡ ਕੇ ਜਾ ਰਹੇ ਹਾਂ ਵਧੀਆ ਜਿਹਾ ਪੁਰਾਣਾ ਗੀਤ ਹੈ ਕਰੋ ਇੰਜੋਏ ਅਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ ਅਤੇ ਚੱਲੀਏ ਫਿਰ ਆਪਾਂ
2: ਬਿਲਕੁਲ ਸਾਡੀ ਮੁਲਾਕਾਤ ਕੱਲ੍ਹ ਨੂੰ ਹੋਏਗੀ 3 ਤੋਂ ਲੈ ਕੇ 6 ਵਜੇ ਤੱਕ ਕਾਫੀ ਸਾਰੀਆਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ 3 ਘੰਟੇ ਦੇ ਲਈ ਅਤੇ ਫਿਲਹਾਲ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ
1: ਪ੍ਰੋਗਰਾਮ

0: ਇਹ ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551 425-2551।

0: Toronto, the Hartman Pera Radio. Days per day. Days per day.
1: For advertisements and information.
0: Information.
1: Call us now. 416-457-3381 416-725-2551 या फिर 416-725-2551 416-725-2551 Hello AM 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
1: 905 564

503 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ, ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ। ਅਤੇ 6 ਵਜੇ ਤੱਕ ਹੀ ਦੋਸਤੋ ਅੱਜ ਤੁਹਾਨੂੰ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਖਾਸ ਤੌਰ ਲੋਕਲ GTA ਦੀਆਂ ਖਬਰਾਂ ਪੇਸ਼ ਕਰਦੇ ਰਹਾਂਗੇ। ਖਬਰਾਂ ਵੀ, ਸਾਡੇ ਵਿਚਾਰ ਵੀ, ਯਾਨੀ ਕਿ ਨਿਊਜ਼ ਅਤੇ ਵਿਊਜ਼ ਵੀ ਤੁਹਾਨੂੰ ਪੇਸ਼ ਕਰਦੇ ਰਹਾਂਗੇ, ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ, ਅਤੇ ਨਾਲ ਦੀ ਨਾਲ ਸਾਡੇ ਅਲੱਗ ਅਲੱਗ ਸਪਾਂਸਰਸ ਨਾਲ ਵੀ ਸਾਨੂੰ ਕੁਛ ਗੱਲਬਾਤ ਕਰਨ ਦਾ ਮੌਕਾ ਮਿਲੂਗਾ, ਸਾਨੂੰ ਕੁਛ ਇੰਟਰਵਿਊਜ਼ ਕੰਡਕਟ ਕਰਨ ਦਾ ਮੌਕਾ ਮਿਲੂਗਾ, ਜਿਹਨਾਂ ਨੂੰ ਸੁਣ ਕੇ ਜਾਂ ਵੇਖ ਕੇ ਤੁਹਾਡਾ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਨਿਤ ਰੋਜ਼ ਹੀ ਹਰੇਕ ਪਰਿਵਾਰ ਦੀ ਜ਼ਰੂਰਤ, ਹਰੇਕ ਹਾਊਸ ਹੋਲਡ ਦੀ ਜ਼ਰੂਰਤ, ਆਮ ਹੀ ਗੱਲਾਂ, ਆਮ ਹੀ ਕੰਮ, ਸਭ ਤੋਂ ਅਹਿਮ ਕੰਮ, ਇਮੀਗ੍ਰੇਸ਼ਨ, ਇੰਸ਼ੋਰੈਂਸ, ਰੀਅਲ ਇਸਟੇਟ, ਮੋਰਗੇਜ, ਨੈਚੁਰਲ ਹੈਲਥ, ਹੋਮਿਓਪੈਥੀ, ਐਜੂਕੇਸ਼ਨ ਅਤੇ ਨਾਲ ਦੀ ਨਾਲ ਡੈਟ ਅਤੇ ਹੋਰਾਂ ਵੀ ਕੁਛ ਸੇਲਸ ਦੇ ਬਾਰੇ ਵੀ ਇਨਫੋਰਮੇਸ਼ਨ ਸਾਡੇ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਤੱਕ ਪੇਸ਼ ਕੀਤੀ ਜਾਂਦੀ ਆ। ਅੱਜ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕਾਫੀ ਜ਼ਰੂਰੀ ਇਨਫੋਰਮੇਸ਼ਨ ਪੇਸ਼ ਕੀਤੀ ਜਾਵੇ। ਅਤੇ ਅੱਗੇ ਜਾ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਮਲਟੀਪਲ ਡਿਫਰੈਂਟ ਪੋਲੀਟੀਕਲ ਕੈਂਡੀਡੇਟਸ ਬਰੈਂਪਟਨ ਸ਼ਹਿਰ ਤੋਂ, ਅਲੱਗ ਅਲੱਗ ਵਾਰਡਸ ਤੋਂ, ਅਲੱਗ ਅਲੱਗ ਸਿਟੀ ਕੌਂਸਲਰ ਦੇ, ਰੀਜਨਲ ਕੌਂਸਲਰ ਦੇ ਜਿਹੜੇ ਉਮੀਦਵਾਰ ਹਨ, ਉਹਨਾਂ ਦੇ ਨਾਲ ਵੀ ਕੁਛ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਉਹਨਾਂ ਦੇ ਵੀ ਕੁਛ ਪਲੈਟਫਾਰਮਸ 'ਤੇ ਉਹਨਾਂ ਦੇ ਕੁਛ ਨਾ ਕੁਛ ਵਾਅਦੇ ਅਤੇ ਉਹਨਾਂ ਦੇ ਕੁਛ ਨਾ ਕੁਛ ਪ੍ਰਾਇਓਰਟੀਜ਼ ਦੇ ਬਾਰੇ ਗੱਲਬਾਤ ਕਰਨ ਦਾ ਮੌਕਾ ਮਿਲੇਗਾ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ। ਅੱਜ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ, ਜਦੋਂ ਮਰਜ਼ੀ ਤੁਸੀਂ ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ, ਆਫ ਦੀਅਰ ਗੱਲਬਾਤ ਕਰ ਸਕਦੇ ਹੋ, ਇੱਕੋ ਇੱਕ ਡਾਇਰੈਕਟ ਕਾਲ ਕਰਨ ਵਾਲਾ ਨੰਬਰ ਹੈ 905-564-4444, 905-564-6444। ਜੇ ਤੁਸੀਂ ਕਾਲ ਨਹੀਂ, ਟੈਕਸਟ ਜਾਂ ਵਟਸਐਪ ਮੈਸੇਜ ਆਪਣਾ ਭੇਜਣਾ ਚਾਹੁੰਦੇ ਹੋ, feel free, text or whatsapp live galbaat kar sakde ho by message, text or whatsapp at 416-457-3381 dosto kuch main news ya headlines pesh kariye fir program shuru karde hain ek badhiya gaan naal aur sare nu changi tarah pata hai ki pichle mahine hi european commission the president ursula von der leyen ne kiya si ki oh chahundi hai ki canada ਸਭ ਤੋਂ ਪਹਿਲਾ ਅਤੇ ਸ਼ਾਇਦ ਇਕੱਲਾ ਹੀ ਇੱਕ ਐਸੋਸੀਏਟ ਮੈਂਬਰ ਆਫ ਦ ਯੂਰਪੀਅਨ ਯੂਨੀਅਨ ਬਣਾਇਆ ਜਾਵੇ। ਜਿਸ ਤਰ੍ਹਾਂ ਯੂਰਪੀਅਨ ਯੂਨੀਅਨ ਆਪਣੇ ਆਪਸ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਬਿਜ਼ਨਸ ਕੰਡਕਟ ਕਰਦੇ ਨੇ, ਟ੍ਰੇਡ ਕੰਡਕਟ ਕਰਦੇ ਨੇ, ਇੱਕ ਦੂਜਿਆਂ ਨੂੰ ਹੀ ਵੱਡੇ ਵੱਡੇ ਇਨਫਰਾਸਟ੍ਰਕਚਰ ਦੇ ਹੀ ਪ੍ਰੋਜੈਕਟਸ ਲਈ ਹੀ ਬਿਡਿੰਗ ਦੀ ਪ੍ਰਾਇਓਰਟੀ ਦਿੰਦੇ ਨੇ, ਇਸੇ ਤਰ੍ਹਾਂ ਬਿਨਾਂ ਯੂਰਪੀਅਨ ਯੂਨੀਅਨ ਦਾ ਇੱਕ ਅਸਲੀ ਮੈਂਬਰ ਹੋਣ ਤੋਂ, ਆਬਵੀਅਸਲੀ ਵੀ ਨਾਟ ਈਵਨ ਇਨ ਯੂਰਪ, ਕੈਨੇਡਾ ਨੂੰ ਇੱਕ ਕਿਸਮ ਦਾ ਐਸੋਸੀਏਟ ਮੈਂਬਰ ਬਣਾਇਆ ਜਾਊਗਾ। ਹੁਣ ਕੈਨੇਡੀਅਨ ਪ੍ਰੈਸ ਨੇ ਕਾਫੀ ਜ਼ਿਆਦਾ ਡਾਕੂਮੈਂਟਸ ਹਾਸਲ ਕੀਤੇ ਨੇ ਜੋ ਕਿ ਬ੍ਰਸਲਸ ਦੇ ਵਿੱਚ ਬੈਠੀ ਸਰਕਾਰ ਅਤੇ ਆਰਵਾ 'ਚ ਬੈਠੀ ਸਰਕਾਰ ਆਪਸ ਦੇ ਵਿੱਚ ਹੁਣ ਕੀ ਸਲਾਹਾਂ ਕਰ ਰਹੇ ਨੇ, ਕੀ ਤਿਆਰੀ ਕਰ ਰਹੇ ਨੇ, ਅਤੇ ਜਲਦ ਇਸ ਮਹੀਨੇ ਦੇ ਐਂਡ ਦੇ ਵੱਲ ਹੀ ਪੂਰੀ ਅਨਾਊਂਸਮੈਂਟ ਪਬਲਿਕਲੀ ਪੇਸ਼ ਕੀਤੀ ਜਾ ਸਕਦੀ ਆ, ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਖਾਸ ਤਾਂ ਦੋਨੇ ਹੀ, ਕੈਨੇਡਾ ਐਂਡ EU, ਇੱਕ ਦੂਜਿਆਂ ਨਾਲ ਇਹਨਾਂ ਡਾਕੂਮੈਂਟਸ ਦੇ ਵਿੱਚ ਡਿਸਕਸ ਕਰ ਰਹੇ ਨੇ ਕਿ ਕਿਉਂਕਿ ਹੁਣ ਅਮੇਰੀਕਾ ਇਜ਼ ਨਟ ਪਲੇਇੰਗ ਬਾਏ ਦ ਰੂਲਸ ਐਨੀਮੋਰ, ਸਾਨੂੰ ਉਹਨਾਂ 'ਤੇ ਡਿਪੈਂਡੈਂਸ, ਰਿਲਾਇੰਸ ਘਟਾਉਣ ਦੀ ਜ਼ਰੂਰਤ ਹੈ, ਚਾਹੇ ਉਹ ਟ੍ਰੇਡ ਦੀ ਹੋਵੇ, ਚਾਹੇ ਉਹ AI ਅਤੇ ਨਾਲ ਦੀ ਨਾਲ ਕਲਾਊਡ ਬੇਸਡ ਸਟੋਰੇਜ ਅਤੇ ਨਾਲ ਦੀ ਨਾਲ ਸੈਟਲਾਈਟ ਕਮਿਊਨੀਕੇਸ਼ਨ ਦੀ ਹੋਵੇ, ਚਾਹੇ ਉਹ ਮਿਲਟਰੀ ਦੀ ਹੀ ਹੋਵੇ। ਸੋ ਇੱਕ ਦੂਜਿਆਂ ਦੇ ਨਾਲ ਹੀ ਇਹ ਜਿਹੜੀਆਂ ਕਮੀਆਂ ਪੇਸ਼ ਹੋਣੀਆਂ, ਰਿਲਾਇੰਸ ਅਤੇ ਡਿਪੈਂਡੈਂਸ ਘਟਾਉਣ ਦੇ ਨਾਲ ਕਹਿੰਦੇ ਨੇ ਕਿ ਅਸੀਂ ਰਿਪਲੇਸ ਕਰ ਸਕਦੇ ਹਾਂ। ਸੋ ਹੁਣ ਪਤਾ ਲੱਗ ਗਿਆ ਹੈ, ਕੈਨੇਡੀਅਨ ਪ੍ਰੈਸ ਨੇ ਇਹਨਾਂ ਡਾਕੂਮੈਂਟਸ ਦੇ ਰਾਹੀਂ ਰਿਲੀਜ਼ ਕੀਤੀ ਹੈ ਜਾਣਕਾਰੀ ਕਿ ਕੈਨੇਡਾ ਅਤੇ EU ਇੱਕ ਦੂਜੇ ਨਾਲ ਕਾਫੀ ਜ਼ਿਆਦਾ ਮਿਲਟਰੀ, ਸੈਟਲਾਈਟ, AI ਐਂਡ ਕਲਾਊਡ ਬੇਸਡ ਇਨਫਰਾਸਟ੍ਰਕਚਰ ਅਤੇ ਸਭ ਤੋਂ ਖਾਸ ਕ੍ਰਿਟੀਕਲ ਮਿਨਰਲਸ ਐਂਡ ਨੈਚੁਰਲ ਰੀਸੋਰਸਿਸ ਦੀ ਟ੍ਰੇਡ ਕਰਨਗੇ। ਇਹਦੇ ਵਿੱਚ ਪਤਾ ਲੱਗ ਗਿਆ ਹੈ ਕਿ ਜਿਵੇਂ ਹੁਣ ਯੂਰਪੀਅਨ ਯੂਨੀਅਨ ਦੇ ਮੈਂਬਰ ਮੁਲਕ ਨੇ ਉਹ ਇੱਕ ਦੂਜਿਆਂ ਨੂੰ ਹੀ ਵੱਡੇ ਵੱਡੇ ਕੰਟਰੈਕਟ ਦਿੰਦੇ ਨੇ, ਪਰ ਹੁਣ ਕੈਨੇਡਾ ਨੂੰ ਵੀ ਕੰਟਰੈਕਟ ਦਿੱਤੇ ਜਾਣਗੇ ਜਾਂ ਇਕੋ ਆਪਰਚੂਨਿਟੀ ਦਿੱਤੀ ਜਾਊਗੀ ਕਿਸ ਕੰਮ ਦੇ ਲਈ, ਫੋਰ
AI, artificial intelligence, and cloud-based storage infrastructure. You have to get the data centers, etc. Canadian companies nu vi equal opportunity, equal footing ditti jaugi baki EU diyan companies naal ke je oh mann lo Germany de vich, mann lo France de vich ek data center tayar karna chahunde ne, ohna nu vi equal opportunity ditti jaugi, jo ke kafi faydemand gal ho sakdi hai sade mulk de layi. Par naal di naal badle de vich is opportunity layi sanu ki dena pena, sanu yani ke Canada nu sab to pehla hi priority European Union nu hi deni pehni hai sade critical minerals and natural resources khareedan de layi. Hun sare nu changi tarah pata hai future harek hi cheez de layi, chahe manufacturing hove, AI hove, computing hove, technology hove, renewable energy hove, military equipment hove, defense equipment hove, hathiyar hon, jo kuch bhi future technologies han, ohna de vich jo kuch bhi minerals and natural resources varte jande ne, aluminum to leke, cobalt to leke, nickel to leke, copper to leke, you name it, oho sab kuch hi America hi world dominance chahunda hai, kyunki China already os race de vich lead kar reha hai. Par hon ਤਾਂ ਕੈਨੇਡਾ ਸ਼ਾਇਦ ਅਮਰੀਕਾ ਤੋਂ ਪਹਿਲਾਂ ਹੀ ਯੂਰੋਪੀਅਨ ਯੂਨੀਅਨ ਨੂੰ ਉਹਨਾਂ ਹੀ ਕੈਨੇਡੀਅਨ ਬਹੁਤ ਹੀ ਕੀਮਤੀ ਅਤੇ ਫਿਊਚਰ ਦੇ ਲਈ ਬੇਹੱਦ ਜ਼ਰੂਰੀ ਬਹੁਤ ਹੀ ਅਹਿਮ ਨੈਚੁਰਲ ਰੀਸੋਰਸ ਅਤੇ ਕ੍ਰਿਟੀਕਲ ਮਿਨਰਲਸ ਸ਼ਾਇਦ ਸਭ ਤੋਂ ਪਹਿਲਾਂ ਹੀ ਯੂਰੋਪੀਅਨ ਯੂਨੀਅਨ ਨੂੰ ਹੀ ਪ੍ਰਾਇਓਰਟੀ ਅਤੇ ਐਕਸੈਸ ਫੋਰ ਸੇਲ ਹੀ ਦੇਣਗੇ. ਨਾਲ ਦੀ ਨਾਲ ਦੋਨਾਂ ਨੇ ਗੱਲਬਾਤ ਕੀਤੀ ਹੈ ਇਹਨਾਂ ਡਾਕੂਮੈਂਟਸ ਦੇ ਮੁਤਾਬਕ ਕਿ ਜਿਹੜਾ ਯੂਰਪ ਦੇ ਵਿੱਚ ਇੱਕ ਗੈਲੀਲੀਓ ਸੈਟੇਲਾਈਟ ਸਿਸਟਮ ਹੈ ਉਹਦੇ ਵਿੱਚ ਵੀ ਕੈਨੇਡਾ ਨੂੰ ਸ਼ਾਮਿਲ ਕੀਤਾ ਜਾਊਗਾ. ਉਹ ਵੀ ਉਹਦੇ ਵਿੱਚ ਹੀ ਯੋਗਦਾਨ ਪਾਉਣਗੇ, ਹਿੱਸਾ ਪਾਉਣਗੇ. ਕਿਉਂ? ਕਿਉਂਕਿ ਡਰ ਹੈ ਕਿ ਜਿਸ ਹਿਸਾਬ ਦੇ ਨਾਲ EU ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਤਕਰੀਬਨ 99.99% ਹੀ ਅਮੇਰੀਕਨ ਬੇਸਡ ਕੰਪਨੀਜ਼ ਦੀਆਂ ਸੈਟੇਲਾਈਟਸ ਵਰਤੀਆਂ ਜਾਂਦੀਆਂ ਨੇ ਕਮਿਊਨੀਕੇਸ਼ਨ ਦੇ ਲਈ, ਫੋਰ ਇੰਸਟੈਂਟ ਟਾਈਮ ਸਿੰਕਰਨਾਈਜੇਸ਼ਨ, ਫੋਰ ਮਨੀ ਮਾਰਕੀਟਸ ਐਂਡ ਫੋਰ ਬੈਂਕਿੰਗ ਐਂਡ ਫੋਰ ਆਲ ਟਾਈਪਸ ਆਫ ਇੰਟਰਨੈਟ ਕਮਿਊਨੀਕੇਸ਼ਨ ਐਕਸੈਟਰਾ. ਵੱਧ ਤੋਂ ਵੱਧ ਤਾਂ ਦੋਨਾਂ ਦੇ ਵੱਲੋਂ, ਕੈਨੇਡਾ ਵੱਲੋਂ ਵੀ EU ਦੇ ਵੱਲੋਂ, ਅਮੇਰੀਕਨ ਸੈਟੇਲਾਈਟ ਨੈਟਵਰਕ ਹੀ ਵਰਤੇ ਜਾਂਦੇ ਨੇ. ਕੱਲ੍ਹ ਨੂੰ ਬਾਬਾ ਟਰੰਪ ਕਹਿ ਸਕਦਾ ਕਿ ਇਹਨਾਂ ਦੇ ਲਈ ਕਮਿਊਨੀਕੇਸ਼ਨ ਅਤੇ ਸੈਟੇਲਾਈਟ ਸਿਸਟਮ ਬੰਦ ਕਰੋ, ਇਹ ਸੈਟੇਲਾਈਟਸ ਨੂੰ ਵੈਪਨਾਈਜ਼ ਕੀਤਾ ਜਾ ਸਕਦਾ ਹੈ ਜੇਕਰ ਧੱਕੇ ਦੇ ਨਾਲ ਡੋਨਲਡ ਟਰੰਪ ਉਹਨਾਂ ਵੱਡੀਆਂ ਗੂਗਲ, ਮਾਈਕਰੋਸਾਫਟ ਅਤੇ ਹੋਰਾਂ ਵੀ ਕੰਪਨੀਜ਼ ਨੂੰ ਕਹਿੰਦਾ ਹੈ ਕਿ ਭਾਈ ਈਲਾਨ ਮਾਸਕ ਬੰਦ ਕਰਦੇ ਨੈਟਵਰਕ, ਅਸੀਂ ਇਹਨਾਂ ਨੂੰ ਯੂਜ਼ ਕਰਨ ਹੀ ਨਹੀਂ ਦੇਣਾ. ਸੋ ਹੁਣ ਇੱਕ ਹੋਰ ਕਾਫੀ ਵੱਡਾ ਟੈਕਨੀਕਲੀ ਇੰਡੀਪੈਂਡੈਂਟ ਸੈਟੇਲਾਈਟ ਸਿਸਟਮ ਵੀ, ਨੈਟਵਰਕ ਵੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ. ਹੁਣ ਦੋਸਤੋ ਸਾਨੂੰ ਇਹ ਵੀ ਪਤਾ ਹੈ ਕਿ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ EU ਦੇ ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਯੂਰਸਲਾ ਵਾਨ ਡਰ ਲੇਅਨ ਨੂੰ ਅਤੇ ਉਹਦੇ ਹੋਰ ਵੀ ਬਾਕੀ ਚੇਲਿਆਂ ਨੂੰ ਅਤੇ ਸਾਥੀਆਂ ਨੂੰ ਹੋਸਟ ਕਰ ਰਿਹਾ ਹੈ ਮੌਂਟਰੀਅਲ, ਕੁਬੈਕ ਦੇ ਵਿੱਚ ਇਸ ਮਹੀਨੇ ਦੇ ਐਂਡ ਦੇ ਵੱਲ 29 ਤਰੀਕ ਅਤੇ 30 ਤਰੀਕ ਨੂੰ ਇਹ ਕੈਨੇਡਾ EU ਸਮਿਟ 2 ਦਿਨਾਂ ਦਾ ਹੋ ਰਿਹਾ ਹੈ ਮੌਂਟਰੀਅਲ ਦੇ ਵਿੱਚ, ਜਿੱਥੇ ਕਿ ਐਕਸਪੈਕਟੇਸ਼ਨ ਹੈ ਕਿ ਆਹ ਜੋ ਵੀ ਗੱਲਾਂ ਅੱਜ ਕੈਨੇਡੀਅਨ ਪ੍ਰੈਸ ਨੇ ਇਹਨਾਂ ਡਾਕੂਮੈਂਟਸ ਨੂੰ ਪੜ੍ਹ ਕੇ ਪਬਲਿਕ ਤੱਕ ਜਾਣਕਾਰੀ ਪੇਸ਼ ਕੀਤੀ ਆ, ਇਕੱਲੀਆਂ ਆਹ ਮੋਟੀਆਂ ਮੋਟੀਆਂ ਪੁਆਇੰਟਸ ਨਹੀਂ ਪਰ ਸ਼ਾਇਦ ਵੱਡੀਆਂ ਕਾਫੀ ਜ਼ਿਆਦਾ ਹੋਰ ਡੀਟੇਲਸ ਵੀ ਪਬਲਿਕ ਤੱਕ ਰਿਲੀਜ਼ ਕੀਤੀਆਂ ਜਾਣਗੀਆਂ ਕਿ ਵਟ ਡਸ ਦਿਸ so-called Canada turning into an associate member of the European Union, what does it entail? Asal de vich ki title honi ya, te kis tarah di membership honi ya, membership da benefit ki hona, membership di price ki honi ya, kyunki nothing is free in life fam, oh ta tuhanu pata hi ya ke koi na koi price to pay ta honi honi ya. So jo kuch bhi hun tak pata lag gaya hai, Canadian press ne aaj report kita hai, oh tuhanu dassange, te 29 te 30 tareek nu ta shayad gal jyada clear ਵੀ ਹੋ ਜਾਣੀ ਹੈ ਇਸ ਕੈਨੇਡਾ EU ਸਮੇਂ ਇਹ ਮੌਂਟਰੀਅਲ ਦੇ ਨਾਲ, ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ. ਨਾਲ ਦੀ ਨਾਲ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਫਿਰ ਤੋਂ ਕੈਨੇਡਾ ਨੂੰ ਅਮਰੀਕਾ ਦਾ 51st ਸਟੇਟ ਬਣਾਉਣ ਦਾ ਜਿਹੜਾ ਰੈਟੋਰਿਕ ਹੈ ਉਹ ਹੁਣ ਹਾਈਪ ਅਪ ਕੀਤਾ ਹੈ. ਕੱਲ੍ਹ ਹੀ ਏਰੀਜ਼ੋਨਾ ਸਟੇਟ ਦੇ ਵਿੱਚ ਇੱਕ ਰਿਪਬਲਿਕਨ ਰੈਲੀ ਦੇ ਵਿੱਚ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਕੈਨੇਡਾ ਨੂੰ ਤਾਂ ਅਸੀਂ 51st ਸਟੇਟ ਬਣਾ ਕੇ ਹੀ ਹਟਾਂਗੇ. ਹੁਣ ਦੋਸਤੋ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ, ਪਰ ਨਵੀਂ ਗੱਲ ਇਹਦੇ ਵਿੱਚੋਂ ਕੀ ਨਿਕਲੀ ਹੈ? ਨਿਕਲੀ ਇਹ ਹੈ ਕਿ ਉਹਨੇ ਕਿਹਾ ਕਿ ਜਿਸ ਤਰ੍ਹਾਂ ਗ੍ਰੀਨਲੈਂਡ ਨੇ ਇੱਕ ਡੀਲ ਸਾਈਨ ਕੀਤੀ ਹੈ ਪਿਛਲੇ ਮਹੀਨੇ ਹੀ ਅਮੇਰੀਕਾ ਦੇ ਨਾਲ,
ਡੋਨਲਡ ਟਰੰਪ ਨੇ ਨਵੀਂ ਗੱਲ ਆ ਕਹੀ ਆ ਕਿ ਉਹਨੂੰ ਲੱਗਦਾ ਹੈ ਕਿ ਕੈਨੇਡਾ ਵੀ ਇਸੇ ਤਰ੍ਹਾਂ ਗ੍ਰੀਨਲੈਂਡ ਦੇ ਵਾਂਗੂ ਇੱਕ ਕੋਈ ਨਾ ਕੋਈ ਕਿਸਮ ਦੀ ਡੀਲ ਸਾਈਨ ਕਰੂਗਾ ਵਿਥ ਅਮੈਰੀਕਾ, ਜਿਹਦੇ ਵਿੱਚ ਹੁਣ ਸਾਨੂੰ ਪਤਾ ਹੈ ਕਿ ਗ੍ਰੀਨਲੈਂਡ ਐਂਡ ਡੈਨਮਾਰਕ ਅਤੇ ਅਮੈਰੀਕਾ ਥ੍ਰੀ ਵੇ ਟ੍ਰਾਇਲੈਟਰਲ ਡੀਲ ਲਾਸਟ ਮੰਥ ਹੀ ਸਾਈਨ ਕੀਤੀ ਗਈ, ਜਿਹਦੇ ਰਾਹੀਂ ਇਸ ਮੁਲਕ ਗ੍ਰੀਨਲੈਂਡ ਦੀ ਜਿਹੜੀ ਸਾਵਰਨਟੀ ਹੈ ਉਹਨੂੰ ਮੇਨਟੇਨ ਕੀਤਾ ਜਾ ਰਿਹਾ ਹੈ। ਪਰ ਉਹਨੂੰ ਫਿਰ ਵੀ ਆਪਾਂ ਸਮਝ ਸਕਦੇ ਹਾਂ ਕਿ ਪੇਪਰਾਂ 'ਤੇ ਤਾਂ ਅਮਰੀਕਾ ਦਾ ਹੀ ਹਿੱਸਾ ਬਣ ਗਿਆ। ਬੇਸਿਕਲੀ ਜਦੋਂ ਤੋਂ ਡੋਨਲਡ ਟਰੰਪ ਕੈਨੇਡਾ ਨੂੰ 51st ਸਟੇਟ ਬਣਾਉਣ ਦਾ ਇਹ ਗੱਲਬਾਤ ਕਰ ਰਿਹਾ, ਆਲਮੋਸਟ ਲਗਭਗ ਸੇਮ ਟਾਈਮ ਤੋਂ ਕਹਿ ਰਿਹਾ ਕਿ ਅਸੀਂ ਤਾਂ ਸ਼ਾਇਦ ਫੌਜ ਦੇ ਨਾਲ ਹੀ ਧੱਕੇ ਦੇ ਨਾਲ ਹੀ ਕਬਜ਼ਾ ਹੀ ਕਰ ਲਈਏ ਗ੍ਰੀਨਲੈਂਡ 'ਤੇ, ਕਿਉਂਕਿ ਉਹ ਜੀਓਗ੍ਰਾਫਿਕਲੀ ਬਹੁਤ ਹੀ ਜ਼ਰੂਰੀ ਲੋਕੇਸ਼ਨ ਹੈ, ਕਿਉਂਕਿ ਚਾਈਨਾ ਅਤੇ ਰਸ਼ਾ ਆਰਕਟਿਕ ਦੇ ਵਿੱਚ ਤਾਂ ਸ਼ਾਰਕਸ ਦੇ ਵਾਂਗੂ ਸਵਿਮ ਅਰਾਊਂਡ ਕਰ ਰਹੇ ਨੇ, ਕਬਜ਼ਾ ਕਰਨ ਨੂੰ ਫਿਰਦੇ ਨੇ। ਸਾਨੂੰ ਉਹ ਜਗ੍ਹਾ ਚਾਹੀਦੀ ਚਾਹੀਦੀ ਆ, ਚਾਹੇ ਉਹ ਪਿਆਰ ਨਾਲ ਦੇਣ, ਚਾਹੇ ਅਸੀਂ ਧੱਕੇ ਨਾਲ ਲੈ ਕੇ ਹਟੀਏ, ਲੈ ਕੇ ਹੀ ਹਟਾਂਗੇ ਅਤੇ ਲੈ ਕੇ ਹੀ ਹਟਿਆ ਹੈ। ਹੁਣ ਜਿਹੜੀ ਆਹ ਡੀਲ ਹੈ ਟ੍ਰਾਇਲੈਟਰਲ ਡੀਲ ਬਿਟਵੀਨ ਡੈਨਮਾਰਕ, ਗ੍ਰੀਨਲੈਂਡ ਐਂਡ ਅਮੈਰੀਕਾ, ਇਹਦੇ ਵਿੱਚ ਅਮੈਰੀਕਾ ਨੇ ਕੀ ਹਾਸਲ ਕੀਤਾ? ਹਾਸਲ ਕੀਤਾ ਇਹ ਕਿ ਗ੍ਰੀਨਲੈਂਡ ਦੇ ਵਿੱਚ ਕੋਈ ਵੀ ਨਾਨ ਨੇਰੋ ਮੁਲਕ ਕਦੇ ਵੀ ਨਹੀਂ ਕੋਈ ਵੀ ਆਪਣਾ ਫੌਜੀ ਉੱਥੇ ਭੇਜ ਸਕਦਾ, ਕਦੇ ਵੀ ਨਹੀਂ, ਨੈਵਰ ਐਵਰ। ਨਾ ਤਾਂ ਕੋਈ ਵੀ ਮਿਲਟਰੀ ਇੰਸਟਾਲੇਸ਼ਨ ਉੱਥੇ ਇੰਸਟਾਲ ਕਰ ਸਕਦੇ ਨੇ, ਨਾ ਤਾਂ ਉੱਥੇ ਕੋਈ ਵੀ ਚਾਈਨਾ ਜਾਂ ਰਸ਼ਾ ਦੇ ਵੱਲੋਂ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਵਿੱਚ ਕਦੇ ਵੀ ਇੱਕ ਸੈਂਟ ਦੀ ਇਨਵੈਸਟਮੈਂਟ ਕੀਤੀ ਜਾ ਸਕਦੀ ਆ। ਅਮੈਰੀਕਨ ਫੌਜੀ ਜਿੰਨੀ ਮਰਜ਼ੀ ਗਿਣਤੀ ਦੇ ਵਿੱਚ ਜਿੱਥੇ ਮਰਜ਼ੀ ਬਾਏ ਲੈਂਡ ਏਅਰ ਐਂਡ ਸੀ ਆਲੇ ਦੁਆਲੇ ਗ੍ਰੀਨਲੈਂਡ ਅਤੇ ਗ੍ਰੀਨਲੈਂਡ ਦੇ ਵਿੱਚ ਹੀ ਜਿੱਥੇ ਮਰਜ਼ੀ ਜਾਣ, ਜਿੰਨੇ ਮਰਜ਼ੀ ਬੇਸ ਵਧਾਉਣ ਅਤੇ ਮਿਲਟਰੀ ਇੰਸਟਾਲੇਸ਼ਨ ਵੀ ਇੰਸਟਾਲ ਕਰਨ। ਸੋ ਬੇਸਿਕਲੀ ਕਬਜ਼ਾ ਤਾਂ ਇਹਨਾਂ ਨੇ ਕਰ ਹੀ ਲਿਆ ਹੈ ਬਿਨਾਂ ਡਿਕਲੇਅਰ ਕਰਨ ਤੋਂ ਕਿ ਇਹ ਇੱਕ ਨਵੀਂ ਸਟੇਟ ਬਣ ਗਈ ਅਮਰੀਕਾ ਦੀ, ਅਤੇ ਉਹੀ ਅੱਜ ਨਵੀਂ ਗੱਲ ਪੇਸ਼ ਹੋਈ ਹੈ ਡੋਨਲਡ ਟਰੰਪ ਤੋਂ, ਜਿਹਨੇ ਕਿਹਾ ਕਿ ਉਹਨੂੰ ਐਕਸਪੈਕਟੇਸ਼ਨ ਹੈ ਕਿ ਕੈਨੇਡਾ ਵੀ ਇਸ ਤਰ੍ਹਾਂ ਦੀ ਕੋਈ ਨਾ ਕੋਈ ਡੀਲ ਸਾਈਨ ਕਰੂਗਾ ਵਿਥ ਅਮੈਰੀਕਾ, ਵਿਚ ਇਜ਼ ਬ੍ਰੈਂਡ ਨਿਊ। 51st ਸਟੇਟ ਬਣਾਉਣ ਦੀ ਗੱਲ ਨਵੀਂ ਨਹੀਂ, ਭਰਾ ਉਹਦੇ ਵਿੱਚੋਂ ਇਹ ਗੱਲ ਕਾਫੀ ਨਵੀਂ ਨਿਕਲੀ ਆ। ਪਰ ਅੱਜ ਰਿਸਪਾਂਸ ਦੇ ਵਿੱਚ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਉਹਨੂੰ ਲੱਗਦਾ ਹੈ ਕਿ ਜੇਕਰ ਨਵੰਬਰ 3, 2026 ਨੂੰ ਬਹੁਤ ਹੀ ਜਲਦ ਮਿਡ ਟਰਮ US ਇਲੈਕਸ਼ਨ ਦੇ ਵਿੱਚ ਜੇਕਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਆਪਣਾ ਗ੍ਰਿਪ, ਆਪਣਾ ਹੈਂਡਲ, ਆਪਣਾ ਕੰਟਰੋਲ ਲੂਜ਼ ਕਰਦੇ ਨੇ US ਹਾਊਸ ਐਂਡ ਸੈਨੇਟ ਦੇ ਵਿੱਚੋਂ, ਜਿੱਥੇ ਕਿ ਫਿਲਹਾਲ ਦੋਨਾਂ ਦੇ ਵਿੱਚ ਮੈਜੋਰਿਟੀ ਹੈ, ਸਲਿਮ ਮੈਜੋਰਿਟੀ ਹੈ, ਜੇ ਉਹ ਕੰਟਰੋਲ ਲੂਜ਼ ਕਰਦਾ ਹੈ, ਹਾਰ ਹੀ ਜਾਂਦਾ ਹੈ, ਅਤੇ ਡਗ ਫੋਰਡ ਨੂੰ ਸ਼ੱਕ ਹੈ ਕਿ ਹਾਰ ਹੀ ਜਾਊਗਾ ਬਹੁਤ ਬੁਰੀ ਤਰ੍ਹਾਂ, ਫਿਰ ਤਾਂ ਉਹਨੇ ਕਿਹਾ ਕਿ ਉਹਨੂੰ ਲੱਗਦਾ ਹੈ ਕਿ ਰਿਪਬਲਿਕਨ ਪਾਰਟੀ ਹੀ ਇਹਦੀਆਂ ਲੱਤਾਂ ਖਿੱਚ ਕੇ ਇਹਨੂੰ ਕੁਰਸੀ ਵਿੱਚੋਂ ਕੱਢ ਹੀ ਦੇਣਗੇ। ਕਾਫੀ ਵੱਡੀ ਗੱਲ ਆ। ਸੋ ਅੱਜ ਡਗ ਫੋਰਡ ਨੇ ਕਿਹਾ ਕਿ ਯਾਰ ਮੈਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਹਿਣਾ ਨਹੀਂ ਚਾਹੁੰਦਾ ਜੋ ਕਿ ਟਰੰਪ ਵੈਪਨਾਈਜ਼ ਕਰਕੇ ਕੈਨੇਡਾ ਦੇ ਖਿਲਾਫ ਹੀ ਵਰਤੇ। ਉਹਨੇ ਕਿਹਾ ਕਿ ਨਹੀਂ ਤਾਂ ਮੈਨੂੰ ਲੱਗਦਾ ਕਿ ਗੁੱਸੇ ਦੇ ਵਿੱਚ ਉਹਨੇ ਕਿਸੇ ਹੋਰ ਲੇਖ ਦਾ ਨਾਮ ਲੈ ਕੇ ਬਦਲ ਹੀ ਦੇਣਾ, ਅਤੇ ਕਿਹਾ ਹਾਸੇ ਮਜ਼ਾਕ ਵਿੱਚ ਵੈਸੇ, ਪਰ ਉਹਨੇ ਕਿਹਾ ਕਿ ਮੈਨੂੰ ਲੱਗਦਾ ਤਾਂ ਹੈ that the rug will be pulled underneath him, yani ke oh khada carpet khichi te dagya tha te esi tarah jekar oh republicans nu midterms de vich hara hi dinda hai fir ta enu shayad replace hi kita ja sakda hai te ontario premier doug ford ne kiya ke jekar enu nahi vi replace kita janda eh ta chand ek dinan da hi mehman hai masak do khor saal rehnde ne ede power de vich rehn de layi te ajj ne ta kal nu te power vichon nikal hi jauga ede bare vich tenu agge ja ke dosto bahut hi jald jankri pesh karange hor vi dosto kafi zyada khabran vi sade vichar vi news te views pesh karde rahange ਬਹੁਤ ਜਲਦ ਪੇਸ਼ ਕਰਾਂਗੇ ਅਤੇ ਪੇਸ਼ ਕਰਾਂਗੇ ਠੀਕ 6 ਵਜੇ ਤੱਕ, ਅਤੇ ਇਨ ਬਿਟਵੀਨ ਕੁਛ ਸਪਾਂਸਰਸ ਨਾਲ ਵੀ ਗੱਲਬਾਤ ਕਰਾਂਗੇ, ਕੁਛ ਬ੍ਰੈਂਪਟਨ ਸ਼ਹਿਰ ਦੇ ਪੋਲੀਟੀਕਲ ਉਮੀਦਵਾਰਾਂ ਨਾਲ ਵੀ ਗੱਲਬਾਤ ਕਰਾਂਗੇ, ਅਤੇ ਤੁਹਾਡੇ ਫਰਮੈਸ਼ੀ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਅਤੇ ਹੋਪਫੁਲੀ ਤੁਹਾਡੇ ਨਾਲ ਵੀ ਗੱਲਬਾਤ ਹੋ ਜੂਗੀ ਜੇ ਸਟੂਡੀਓ ਦਾ ਨੰਬਰ ਘੁਮਾਓਗੇ 905-564-6444 905-564-6444 905-564-6444 ਸਾਡੇ ਨਾਲ ਸਟੂਡੀਓ ਵਿੱਚ ਲਾਈਵ ਗੱਲਬਾਤ ਕੀਤੀ ਜਾ ਸਕਦੀ ਹੈ ਜਾਂ ਟੈਕਸਟ ਵਟਸਐਪ ਕਰ ਸਕਦੇ ਹੋ। ਟੈਕਸਟ ਔਰ ਵਟਸਐਪ ਐਪ 416-457-3381 ਸਾਡੇ ਨਾਲ ਟੈਕਸਟ ਵਟਸਐਪ ਰਾਹੀਂ ਵੀ ਗੱਲਬਾਤ ਕੀਤੀ ਜਾ ਸਕਦੀ ਆ। ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

0: ਸੁਤੀ AM ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਏਬਲ ਟਰੱਕਿੰਗ। ਏਬਲ ਟਰੱਕਿੰਗ ਵਾਲਿਆਂ ਨੂੰ ਵੱਧ ਤੋਂ ਵੱਧ US ਦੇ ਰਨਸ ਲਈ ਓਨਰ ਆਪਰੇਟਰ ਵੀ ਚਾਹੀਦੇ, ਨਾਲ ਦਿਆਂ ਕੰਪਨੀ ਡਰਾਈਵਰ ਵੀ ਚਾਹੀਦੇ ਆ। ਕਹਿੰਦੇ ਕਿ ਟਾਪ ਦੀ ਪੇ, ਟਾਪ ਦੇ ਬੈਨੀਫਿਟਸ ਅਤੇ ਟਾਪ ਦਾ ਪੂਰਾ ਸਾਲ ਦਾ 365 ਦਿਨਾਂ ਦਾ ਕੰਮ ਚੱਲਦਾ ਹੈ। ਬਿਜ਼ੀ 3 ਸਾਲ ਦਾ AZ ਬੋਰਡਰ ਕ੍ਰੋਸਿੰਗ ਐਕਸਪੀਰੀਅੰਸ ਹੋਣਾ ਬਿਲਕੁਲ ਜ਼ਰੂਰੀ ਹੈ, ਅਤੇ ਨਾਲ ਦਿਆਂ ਐਨ ਸਾਫ ਐਬਸਟ੍ਰੈਕਟ ਵੀ ਹੋਣਾ ਜ਼ਰੂਰੀ ਹੈ। ਜੇ ਤੁਹਾਡੇ ਕੋਲ 3 ਸਾਲ ਦਾ ਤਜ਼ਰਬਾ ਬੋਰਡਰ ਕ੍ਰੋਸਿੰਗ ਦਾ, ਕਹਿੰਦੇ ਕਿ ਅੱਜ ਹੀ ਸੰਪਰਕ ਕਰੋ, ਕੱਲ੍ਹ ਨੂੰ ਕੰਮ ਸ਼ੁਰੂ ਕਰੋ। ਕੰਪਨੀ ਡਰਾਈਵਰਸ ਨੂੰ 75 cents ਪਲੱਸ HST ਪਰ ਮਾਈਲ ਪੇ ਕੀਤਾ ਜਾਊਗਾ, ਨਾਲੇ ਕੋਈ ਵੀ ਐਕਸਟਰਾ ਪਿਕਅਪ ਡਰਾਪ ਆਫ ਹੋਵੇ ਉਹਦੇ ਲਈ ਵੀ ਤੁਹਾਨੂੰ ਪੂਰੀ ਤਰ੍ਹਾਂ ਪੇ ਕੀਤਾ ਹੀ ਜਾਊਗਾ। ਅਤੇ ਜਿੰਨੇ ਵੀ ਓਨਰ ਆਪਰੇਟਰਸ ਨੇ ਇਹਨਾਂ ਨਾਲ ਕੰਮ ਕਰੋ, ਅਤੇ ਤੁਹਾਨੂੰ $1.95 ਪਰ ਮਾਈਲ, ਕਾਫੀ ਵਧੀਆ ਪੇ ਪੈਕੇਜ, ਨਾਲੇ ਐਕਸਟਰਾ ਪਿਕਅਪਸ ਐਂਡ ਡਰਾਪ ਆਫਸ ਵੀ ਫੁੱਲੀ ਪੇ ਕੀਤੇ ਜਾਣਗੇ। ਅੱਜ ਹੀ ਏਬਲ ਟਰੱਕਿੰਗ ਦੇ ਮਹਿੰਦਰ ਗਰੇਵਾਲ ਨਾਲ ਸੰਪਰਕ ਕਰੋ, 905-838-4346 905-838-4346 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਗੋਲਡਨ ਸਟਾਰ ਕੰਸਟਰਕਸ਼ਨ। ਹੁਣ ਦੋਸਤੋ, ਸਨੋ ਪੈਣ ਤੋਂ ਪਹਿਲਾਂ, ਵਿੰਟਰ ਤੋਂ ਪਹਿਲਾਂ, ਜੇ ਤੁਸੀਂ ਆਪਦੇ ਘਰ ਦੇ ਵਿੱਚ ਕੋਈ ਵੀ ਮਾਈਨਰ ਜਾਂ ਮੇਜਰ ਰਿਪੇਅਰ ਕਰਵਾਉਣੀ ਆ, ਰੈਨੋਵੇਸ਼ਨ ਕਰਵਾਉਣੀ ਆ, ਕੰਸਟਰਕਸ਼ਨ ਦਾ ਕੰਮ ਕਰਵਾਉਣਾ, ਕਰਵਾ ਹੀ ਲਓ, ਕਿਉਂਕਿ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਕਿੰਨਾ ਔਖਾ, ਕਿੰਨਾ ਗੰਦਾ ਕੰਮ ਹੋ ਜਾਂਦਾ ਹੈ। ਅਤੇ ਗੋਲਡਨ ਸਟਾਰ ਕੰਸਟਰਕਸ਼ਨ ਇੰਟਾਇਰ GTA ਐਂਬੀਅੰਸ ਸਰਵ ਕਰਦੇ ਨੇ, ਬਹੁਤ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੇ। ਅਤੇ ਜਿਹੜਾ ਵੀ ਕੰਮ ਆ, ਚਾਹੇ ਬਾਥਰੂਮ ਰੈਨੋਵੇਸ਼ਨ ਦਾ, ਕਿਚਨ ਕੰਪਲੀਟ ਰੈਨੋਵੇਸ਼ਨ ਦਾ, ਲੀਗੋ ਬੇਸਮੈਂਟ ਦਾ, ਫਲੋਰਿੰਗ ਦਾ, ਪੇਂਟਿੰਗ ਦਾ, ਫਰੇਮਿੰਗ, ਡਰਾਈਵਾਲ ਦਾ, ਡੈੱਕ ਅਤੇ ਫੈਂਸ ਦਾ, ਕਹਿੰਦੇ ਨੇ ਕਿ ਜਿੰਨਾ ਵੀ ਕੰਮ ਆ ਤੁਹਾਨੂੰ ਪਹਿਲਾਂ ਹੀ, ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ, ਨਾਲੇ ਤਾਂ ਰਾਈਡਿੰਗ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਟਾਈਮ ਕਿੰਨਾ ਲੱਗਣਾ, ਕਿੰਨੇ ਦਿਨ, ਕਿੰਨੇ ਹਫ਼ਤੇ ਪੱਕਾ ਹੀ ਪਹਿਲਾਂ ਦੱਸ ਦੇਣਗੇ, ਨਾਲੇ ਪੈਸਾ ਕਿੰਨਾ ਲੱਗਣਾ ਉਹ ਵੀ ਪਹਿਲਾਂ ਹੀ ਦੱਸ ਦੇਣਗੇ। ਸੋ ਕੱਲ੍ਹ ਨੂੰ ਕੋਈ ਸਰਪ੍ਰਾਈਜ਼ ਨਹੀਂ ਹੋਣੀ ਕਿ ਫੜਾਓ 5000 ਹੋਰ। ਸੋ ਬੈਥਰੂਮ ਰੈਨੋਵੇਸ਼ਨ ਸਪੈਸ਼ਲ ਪ੍ਰਮੋਸ਼ਨ ਇਹਨਾਂ ਨੇ ਲਾਈ ਆ। ਜੇ ਤੁਸੀਂ ਆਪਦੇ ਮਾਸਟਰ ਬੈਡਰੂਮ ਦੇ ਵਿੱਚ ਆਪਣੇ ਆਨਸਵੀਟ ਨੂੰ ਕੰਪਲੀਟਲੀ ਅਪਗ੍ਰੇਡ ਕਰਵਾਉਣਾ ਹੈ, ਮਾਡਰਨ ਸਟਾਈਲ ਤਿਆਰ ਕਰਵਾਉਣਾ ਹੈ, 3-piece ਆਨਸਵੀਟ ਵਾਸ਼ਰੂਮ ਪ੍ਰਮੋਸ਼ਨ $8,000 ਦੇ ਵਿੱਚ ਹੈ, ਜਿਹਦੇ ਵਿੱਚ ਨਾਲੇ ਤਾਂ ਇੱਕ ਬ੍ਰੈਂਡ ਨਿਊ ਸਟੈਂਡਿੰਗ ਸ਼ਾਵਰ, ਨਾਲ ਦੀ ਨਾਲ ਇੱਕ ਸੋਕਰ ਟੱਬ ਜਾਂ ਹੋਰ ਵੀ ਟੱਬ ਜਾਂ ਜਕੂਜ਼ੀ, ਨਾਲ ਦੀ ਨਾਲ ਨਵੀਂ ਟੋਇਲਟ, ਨਵੇਂ ਵੈਨਿਟੀਜ਼, ਨਾਲ ਦਾ ਵਾਟਰਪਰੂਫ ਵੈਨਿਟੀਜ਼, ਕੋਰਟਸ ਦੇ ਕਾਊਂਟਰ ਟੱਪਸ, ਸ਼ੀਸ਼ੇ ਵੀ, ਨਵਾਂ ਪੇਂਟ ਵੀ, ਨਾਲ ਦੀ ਨਾਲ ਟਾਈਲਾਂ ਵੀ, AZ 100% ਜੋ ਪੁਰਾਣਾ ਲੱਗਿਆ ਹੋਇਆ ਪਹਿਲਾਂ ਕੱਢ ਕੇ ਕੰਪਲੀਟਲੀ ਬ੍ਰੈਂਡ ਨਿਊ ਹੀ ਇੰਸਟਾਲ ਕਰਨਗੇ, ਇੱਕ ਵੀ ਚੀਜ਼ ਪੁਰਾਣੀ ਹੋਣੀ ਵੀ ਨਹੀਂ ਉਹਦੇ ਵਿੱਚ। ਨੰਬਰ ਕਮਾਓ 416-678-8100 416-678-8100 ਅਤੇ ਜੇ ਤੁਸੀਂ ਡੈੱਕ ਐਂਡ ਫੈਂਸ ਦਾ ਕੰਮ ਕਰਵਾਉਣਾ ਹੁਣੇ ਕਰਵਾ ਲਓ। ਇਹ ਕਹਿੰਦੇ ਕਿ ਡੈਂਸ ਡੈੱਕ ਜੇ ਤੁਸੀਂ ਐਕਸਟੈਂਡ ਕਰਵਾਉਣੀ ਆ, ਵਧਾਉਣੀ ਆ, ਜਾਂ ਰਿਪੇਅਰ ਕਰਵਾਉਣੀ ਆ, ਜਾਂ ਕ੍ਰੈਕ ਹੋ ਗਈ ਆ, ਬ੍ਰੋਕਨ ਹੋ ਗਈ ਆ, ਲੱਕੜਾਂ ਮਿਸਿੰਗ ਆ, ਜਾਂ ਫੈਂਸ ਤੁਹਾਡੀ ਢਿੱਲੀ ਹੋ ਗਈ ਆ, ਡਿੱਗ ਗਈ ਆ, ਲਹਿ ਗਈ ਆ, ਚਾਹੇ ਉਹਨੂੰ ਤੁਸੀਂ ਬ੍ਰੈਂਡ ਨਿਊ ਬਣਾਉਣਾ, ਜਾਂ ਤੁਸੀਂ ਉਹਨੂੰ ਰਿਪੇਅਰ ਕਰਵਾਉਣਾ, ਕਾਲ ਗੋਲਡਨ ਸਟਾਰ ਕੰਸਟਰਕਸ਼ਨ 416-678-8100 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਰਾਹੁਲ ਗਰੇਵਾਲ। ਰਾਹੁਲ ਗਰੇਵਾਲ ਮੋਰਗੇਜ ਬ੍ਰੋਕਰ ਨੇ, ਮੋਰਗੇਜ ਦੇ ਫੀਲਡ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ। ਇਹ ਕਹਿੰਦੇ ਨੇ ਕਿ ਜੇ ਤੁਸੀਂ ਹੁਣ ਪਹਿਲੀ ਵਾਰੀ ਮੋਰਗੇਜ ਕਰਵਾਉਣੀ ਆ, ਚਾਹੇ ਕਿਸੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ, ਕਮਰਸ਼ੀਅਲ ਪ੍ਰਾਪਰਟੀ, ਜਾਂ ਈਵਨ ਇੰਡਸਟਰੀਅਲ ਪ੍ਰਾਪਰਟੀ ਲਈ, ਇਹ ਕਹਿੰਦੇ ਨੇ ਕਿ ਤੁਹਾਨੂੰ 90% ਤੱਕ ਦੀ ਫੰਡਿੰਗ ਦਿਲਵਾ ਸਕਦੇ ਆ। ਮਤਲਬ ਕਿ ਪੱਲਿਓਂ 10% ਅਤੇ ਬਾਕੀ 90% ਤੁਹਾਡੇ ਲਈ ਫੰਡਿੰਗ ਦਿਲਵਾ ਸਕਦੇ ਆ। ਬੜਾ ਸੌਖਾ ਕੰਮ ਆ। ਅਤੇ ਜੇ ਤੁਹਾਨੂੰ ਆਲਰੇਡੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਮੋਰਗੇਜ ਲਈ ਰਿਨਿਊਅਲ ਆ ਗਈ ਆ, ਰਿਨਿਊਅਲ 'ਤੇ ਕਹਿੰਦੇ ਨੇ ਕਿ ਤੁਹਾਡੀ ਬੈਂਕ ਜਾਂ ਇੰਸਟੀਟਿਊਸ਼ਨ ਚੇਂਜ ਕਰਕੇ ਕਾਫੀ ਜ਼ਿਆਦਾ ਕਿਸ਼ਤ ਘਟਾ ਸਕਦੇ ਆ ਅਤੇ ਵਿਆਜ ਵੀ ਘਟਾ ਸਕਦੇ ਆ। ਅਤੇ ਜੇ ਤੁਸੀਂ ਉਸ ਹੀ ਪ੍ਰਾਪਰਟੀ ਨੂੰ, ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਨੂੰ ਰੀਫਾਈਨੈਂਸ ਕਰਵਾਉਣਾ ਹੈ, ਤੁਹਾਨੂੰ ਪੈਸੇ ਵੀ ਘਟਾ ਕੇ ਦੇ ਸਕਦੇ ਨੇ। ਸੋ ਰਾਹੁਲ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ। ਇਹ ਸਾਰੇ ਹੀ AZ ਮੇਜਰ ਲੈਂਡਰਸ ਨਾਲ ਡਾਇਰੈਕਟ ਡੀਲ ਕਰਦੇ ਨੇ, ਵਨ ਸਟਾਪ ਸ਼ਾਪ ਹੈ। ਸੋ ਤੁਹਾਨੂੰ ਜਾ ਕੇ ਬਾਰ ਬਾਰ ਪੇਪਰਾਂ ਪੂਪਰਾਂ ਲੈ ਕੇ ਭੱਜਣਾ ਨਹੀਂ ਪੈਣਾ ਦਫ਼ਤਰ ਲੈ ਕੇ ਦਫ਼ਤਰ ਤੱਕ। 647-647-2511 647-640-2511 Rahul Garewa 647-640-2511 ਜੇਕਰ ਸਾਡੇ ਕਿਸੇ ਵੀ ਸੱਜਣ ਮਿੱਤਰ ਨੂੰ ਕੰਸਟਰਕਸ਼ਨ ਲੋਨ ਵੀ ਚਾਹੀਦਾ ਕੰਸਟਰਕਸ਼ਨ ਲੋਨ ਵੀ ਤੁਹਾਡੇ ਰਾਈਟ ਵੇ ਇੰਤਜ਼ਾਮ ਕਰਕੇ ਦੇਣਗੇ ਕਾਲ 647-640-2511 ਰਾਹੁਲ ਗਰੇਵਾਲ ਅਤੇ ਨਾਲ ਦੇ ਦੋਸਤ ਨੂੰ ਦੱਸ ਦਈਏ ਸਿਰੀ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਇੱਕ ਪੇਡ ਮੈਸੇਜ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਕੱਲ੍ਹ ਨੂੰ ਅਤੇ ਪਰਸੋਂ ਨੂੰ 16 and 17 ਦੋ ਅਖੀਰਲੇ ਦਿਨ ਰਹਿ ਗਏ ਨੇ ਜੇ ਤੁਸੀਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਐਡਵਾਂਸ ਦੇ ਵਿੱਚ ਵੋਟ ਪਾਉਣਾ ਚਾਹੁੰਦੇ ਹੋ ਸੋ ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ ਬ੍ਰੈਂਪਟਨ ਦੇ ਵਿੱਚ ਰਹਿੰਦੇ ਨੇ ਕੈਨੇਡੀਅਨ ਸਿਟੀਜ਼ਨ ਹੋ ਤੁਹਾਡੇ ਕੋਲ ਵੋਟ ਪਾਉਣ ਦਾ ਰਾਈਟ ਹੈ ਧਿਆਨ ਨਾਲ ਸੁਣੋ ਤੁਸੀਂ ਕੱਲ੍ਹ ਨੂੰ ਟਮੋਰੋ ਫਰਾਈਡੇ ਅਕਟੋਬਰ 16 ਤਰੀਕ ਨੂੰ 12 ਵਜੇ ਤੋਂ ਲੈ ਕੇ 8 ਵਜੇ ਤੱਕ 12 PM ਨੂਨ ਲੰਚ ਟਾਈਮ ਤੋਂ ਲੈ ਕੇ ਰਾਤ 8 ਵਜੇ ਤੱਕ ਅਤੇ ਨਾਲ ਦੀ ਨਾਲ ਪਰਸੋਂ ਨੂੰ ਸੈਟਰਡੇ ਅਕਟੋਬਰ 17 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਐਡਵਾਂਸ ਦੇ ਵਿੱਚ ਬੜਾ ਛੇਤੀ ਛੇਤੀ ਬਿਨਾਂ ਕੋਈ ਵੀ ਲਾਈਨ 'ਚ ਲੱਗਣ ਤੋਂ ਇਨ ਐਂਡ ਆਊਟ ਵੈਰੀ ਕੁਇਕਲੀ ਆਫ ਦੀ ਐਡਵਾਂਸ ਦੇ ਵਿੱਚ ਵੋਟ ਪਾ ਸਕਦੇ ਹੋ ਸਭ ਤੋਂ ਖਾਸ ਗੱਲ ਇਹ ਹੈ ਤੁਸੀਂ ਜਿਹੜੇ ਮਰਜ਼ੀ ਰਾਈਡਿੰਗ 'ਚ ਰਹਿੰਦੇ ਹੋ ਯੂ ਡੋਂਟ ਹੈਵ ਟੂ ਗੋ ਟੂ ਦੈਟ ਰਾਈਡਿੰਗ ਕੁੱਲ ਮਿਲਾ ਕੇ 10 ਡਿਫਰੈਂਟ ਲੋਕੇਸ਼ਨ ਦਾ ਪ੍ਰਬੰਧ ਕੀਤਾ ਹੋਇਆ ਹੈ ਜੋ ਕਿ ਤੁਸੀਂ www.brampton.ca/BramptonVotes www.brampton.ca/BramptonVotes ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਪੂਰੀ ਜਾਣਕਾਰੀ ਮਿਲ ਜੂਗੀ ਤੁਹਾਨੂੰ ਪੂਰੀ ਲਿਸਟ ਮਿਲ ਜੂਗੀ 10 ਲੋਕੇਸ਼ਨ ਨੇ ਬ੍ਰੈਂਪਟਨ ਸਿਟੀ ਹਾਲ ਗੋਰ ਮੈਰੋ ਸਾਕਰ ਸੈਂਟਰ ਮੈਨੀ ਮੈਨੀ ਅਦਰ ਪਲੇਸਿਸ ਕੁੱਲ ਮਿਲਾ ਕੇ 10 ਸੈਂਟਰ ਨੇ ਜਿੱਥੇ ਕਿ ਵੋਟ ਪਾਈ ਜਾ ਸਕਦੀ ਆ ਤੁਸੀਂ ਜਿੱਥੇ ਵੀ ਘੁੰਮ ਫਿਰ ਰਹੇ ਹੋ ਕੱਲ੍ਹ ਨੂੰ ਪਰਸੋਂ ਨੂੰ ਜਿੱਥੇ ਵੀ ਰਹਿੰਦੇ ਹੋ ਕੰਮ ਕਰਦੇ ਹੋ ਜੋ ਵੀ ਕਰਦੇ ਹੋ ਇਹ ਬੇਸਿਕਲੀ ਐਨੀਵੇਅਰ ਇਨ ਬ੍ਰੈਂਪਟਨ ਤੁਹਾਡੇ ਨੇੜੇ ਹੀ ਕੋਈ ਨਾ ਕੋਈ ਇੱਕ ਲੋਕੇਸ਼ਨ ਹੋਣੀ ਆ 10 ਦੇ ਵਿੱਚੋਂ ਜਾ ਕੇ ਆਰਾਮ ਨਾਲ ਆਪਦੀ ਵੋਟ ਪਾ ਸਕਦੇ ਹੋ ਦੋ ਅਖੀਰਲੇ ਦਿਨ ਰਹਿ ਗਏ ਨੇ ਕੱਲ੍ਹ ਨੂੰ 16 ਤਰੀਕ ਅਤੇ ਪਰਸੋਂ ਨੂੰ 17 ਤਰੀਕ ਉਸ ਤੋਂ ਬਾਅਦ ਫਿਰ ਮੌਕਾ ਤਾਂ ਇੱਕੋ ਇੱਕ ਦਿਨ ਅਖੀਰਲਾ ਦਿਨ ਹੋਣਾ ਹੈ 26 ਤਰੀਕ ਨੂੰ ਤਾਂ ਮਿਊਨਸਪਲ ਇਲੈਕਸ਼ਨ ਤਾਂ ਹੈਗੀ ਹੈਗੀ ਹੈ ਜਲਦ ਇੱਕ ਦੋ ਮਿੰਟਾਂ ਦੇ ਵਿੱਚ ਅਸੀਂ ਕੁਛ ਇੱਕ ਬ੍ਰੈਂਪਟਨ ਸ਼ਹਿਰ ਦੇ ਮਿਊਨਸਪਲ ਉਮੀਦਵਾਰਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਤਾਂ ਇੱਕ ਛੋਟੀ ਜੀ ਕਮਰਸ਼ਲ ਬ੍ਰੇਕ ਲੈ ਜਾਈਏ ਅਤੇ ਫਿਰ ਵਾਪਸ ਆਉਂਦੇ ਹਾਂ ਬੰਦੋਬਸਤ ਕਰਦੇ ਹਾਂ ਇਸ ਇੱਕ ਇੰਟਰਵਿਊ ਦਾ ਸਾਨੂੰ ਇੱਕ ਦੋ ਮਿੰਟ ਦਿਓ ਅਤੇ ਵਾਪਸ ਆਉਂਦੇ ਹਾਂ ਬਹੁਤ ਹੀ ਜਲਦ
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-8181 ਤੇ 416-457-3381 ਤੇ
6: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-453-8181 416-457-3381
7: Simply Indian brings you all simply delicious deals. Buy one, get one free every day. Suvere 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Yummy deals simply Indian di sariya hi locations te. Dining, take-out.

0: ਵੈਲਕਮ ਬੈਕ AM 530 ਦੇਸ਼ ਪ੍ਰਦੇਸ਼ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ ਟਾਈਮ ਤੇ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਬ੍ਰੈਂਪਟਨ ਸ਼ਹਿਰ ਤੋਂ ਵਾਰਡਸ 3 and 4 ਬ੍ਰੈਂਪਟਨ ਦੇ ਵਿੱਚ ਵਾਰਡ 3 ਤੇ 4 ਤੋਂ ਰੀਜਨਲ ਕੌਂਸਲਰ ਦੇ ਉਮੀਦਵਾਰ ਸੰਦੀਪ ਕੁਮਾਰ ਗੋਇਲ। ਤੁਹਾਨੂੰ ਪਹਿਲਾਂ ਹੀ ਦੱਸ ਦੇਵਾਂ ਕਿ ਇਹ ਬ੍ਰੈਂਪਟਨ ਦੇ ਵਿੱਚ ਵਾਰਡ 3 and 4 ਦੀ ਬਾਉਂਡਰੀ ਕੀ ਹੈ। ਬਹੁਤ ਜ਼ਿਆਦਾ ਜਨਤਾ ਇਸ ਏਰੀਆ ਵਿੱਚ ਰਹਿੰਦੀ ਆ। ਨੌਰਥ ਕੁਈਨ ਸਟਰੀਟ, ਈਸਟ ਡਿਕਸੀ ਰੋਡ, ਸਾਊਥ ਨੂੰ 407 ਵੀ, ਮੇਵਿਸ ਰੋਡ ਵੀ ਪੈਂਦੀ ਹੈ, ਸਟੀਲਸ ਵੀ ਪੈਂਦਾ ਹੈ, ਅਤੇ ਵੈਸਟ ਨੂੰ ਮਿਸਿਸਾਗਾ ਰੋਡ। ਸੋ ਮਿਸਿਸਾਗਾ ਤੋਂ ਲੈ ਕੇ ਡਿਕਸੀ ਤੱਕ everything in between, the north queen to like south 407 tak wards 3 and 4 the jinne vi sade listeners ne jinne vi vote paun de itthe citizen ne haqdar ne ਧਿਆਨ ਨਾਲ ਸੁਣੋ। ਅਸੀਂ ਹੁਣ ਗੱਲਬਾਤ ਕਰਨ ਲੱਗੇ ਹਾਂ ਸੰਦੀਪ ਕੁਮਾਰ ਗੋਇਲ ਦੇ ਨਾਲ, ਜੋ ਕਿ ਵਾਰਡਸ 3 and 4 ਰੀਜਨਲ ਕੌਂਸਲ ਦੇ ਉਮੀਦਵਾਰ ਹਨ। ਪਹਿਲਾਂ ਹੀ ਉਹਨਾਂ ਦਾ ਫੋਨ ਨੰਬਰ ਦੇ ਦਿੰਦਾ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਲੋਕ ਕੁਛ ਨਾ ਕੁਛ ਸਵਾਲ ਪੁੱਛਣਾ ਚਾਹੁੰਗੇ ਜਾਂ ਫਿਰ ਇਹਦੇ ਕੈਂਪੇਨ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਗੇ। ਜੇ ਤੁਹਾਡੇ ਜਵਾਕਾਂ ਨੂੰ ਕੋਈ ਵਾਲੰਟੀਅਰ ਆਵਰਸ ਵੀ ਚਾਹੀਦੇ ਨੇ, ਇਹਨਾਂ ਨਾਲ ਹੁਣੇ ਸੰਪਰਕ ਕਰੋ voteforsandeep@gmail.com ਜਾਂ ਫਿਰ ਨੰਬਰ ਘੁਮਾਓ, ਮੈਸੇਜ ਕਰੋ 416-417-0230 416-417-0230 'ਤੇ 416-417-0230 voteforsandeep@gmail.com। ਗੋਇਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਸਿੱਧੂ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ ਨਮਸਕਾਰ ਅਤੇ ਆਦਾਬ ਜੀ।
0: ਗੋਇਲ ਸਾਹਿਬ, ਹੁਣ ਜਿਹੜੇ ਲੋਕਾਂ ਨੂੰ ਨਹੀਂ ਪਤਾ ਹੈ, ਤੁਸੀਂ ਤਾਂ ਬਹੁਤ ਚਿਰਾਂ ਤੋਂ ਬਹੁਤ ਜ਼ਿਆਦਾ ਵਧੀਆ ਵਧੀਆ ਬਿਜ਼ਨਸ ਚਲਾਉਂਦੇ ਆ ਰਹੇ ਹੋ, ਹੁਣ ਤੁਸੀਂ ਇਹ ਦੱਸੋ ਕਿ ਆਲ ਓਵਰ ਸਡਨ ਤੁਹਾਡਾ ਹੁਣ ਕਾਰਨ ਕੀ ਹੈ, ਮਕਸਦ ਕੀ ਹੈ ਕਿ ਇੰਨਾ ਵਧੀਆ ਚੱਲਦਾ ਕੰਮ ਕਾਰੋਬਾਰ ਛੱਡ ਕੇ ਤੁਸੀਂ ਕਹਿ ਰਹੇ ਹੋ ਕਿ ਯਾਰ ਬ੍ਰੈਂਪਟਨ ਸ਼ਹਿਰ ਦੇ ਵਿੱਚ ਮੈਂ ਰੀਜਨਲ ਕੌਂਸਲ ਦੇ ਤੌਰ 'ਤੇ ਖੜਨਾ ਚਾਹੁੰਦਾ? ਕੋਈ ਨਾ ਕੋਈ ਖਾਸ ਰੀਜ਼ਨ ਤਾਂ ਹੋਣਾ ਹੀ ਆ।
1: ਹਾਂਜੀ ਸਰਮੋਟ, ਜਿਵੇਂ ਤੁਸੀਂ ਗੱਲ ਕੀਤੀ ਹੈ, ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿੰਦਾ ਕਿ ਮੇਰਾ ਨਾਮ ਸੰਦੀਪ ਗੋਇਲ ਹੈ, ਮੈਂ ਵਾਰਡ 3 ਤੇ 4 ਤੋਂ ਰੀਜਨਲ ਕੌਂਸਲ ਦਾ ਉਮੀਦਵਾਰ ਹੈ। ਮੈਂ 2002 ਦੇ ਵਿੱਚ ਕੈਨੇਡਾ ਆਇਆ ਸੀ ਵਿਦ 10 ਈਅਰ ਵਰਕ ਐਕਸਪੀਰੀਅੰਸ ਇਲੈਕਟ੍ਰੀਕਲ ਇੰਜੀਨੀਅਰ
0: ਜੀ।
1: ਆਈ ਵਰਕ ਸੋ ਮੈਨੀ ਈਅਰਸ ਇਨ ਦਾ ਮੇਨਟੇਨੈਂਸ ਡਿਪਾਰਟਮੈਂਟ ਇਨ ਲਾਈਟਨਸ ਆਟੋਮੋਟਿਵ 2, ਦੈਨ ਮਾਈਸੈਲਫ ਐਂਡ ਮਾਈ ਵਾਈਫ, ਅਸੀਂ ਦੋਨਾਂ ਨੇ 2004 'ਚ ਆਪਣਾ ਬਿਜ਼ਨਸ ਸ਼ੁਰੂ ਕੀਤਾ। ਅਸੀਂ ਜਿਹੜਾ ਆਪਣਾ ਬਿਜ਼ਨਸ ਹੈ ਪਿਛਲੇ 22 ਸਾਲਾਂ ਤੋਂ ਰੇਲ ਔਸਨ ਏਰੀਆ 'ਚ ਕਰਦੇ ਆ ਰਹੇ ਹਾਂ, ਜਿਹੜਾ ਕਿ ਸਾਡਾ ਆਫਿਸ ਹੈ ਮੇਵਿਸ ਐਂਡ ਰੇਲ ਔਸਨ ਕਾਰਨਰ ਪਲਾਜ਼ੇ ਸਥਿਤ ਹੈ। ਅਤੇ ਹੁਣ ਗੱਲ ਕਰਦੇ ਹਾਂ ਜੀ, ਮੈਂ ਇਹ ਡਿਸੀਜਨ ਕਿਉਂ ਲਿੱਤਾ। ਅਸੀਂ ਇਹ ਦੇਖਿਆ ਹੈਗਾ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੇ ਬ੍ਰੈਂਪਟੋਨੀਅਨਸ ਹੈ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅਤੇ ਜਿਹੜੀ ਸਾਡੀ ਕਰੰਟ ਕੌਂਸਲ ਹੈ, ਪਹਿਲੀ ਸਭ ਤੋਂ ਵੱਡੀ ਗੱਲ ਹੈ ਜੀ, ਸਾਡਾ ਪ੍ਰੋਪਰਟੀ ਟੈਕਸ ਬਹੁਤ ਵਧਾਇਆ ਜਾ ਰਿਹਾ। ਸਾਨੂੰ ਉਨਾ ਟੈਕਸ ਦੇਣ ਤੋਂ ਬਾਅਦ ਵੀ ਕੀ ਉਹ ਸਰਵਿਸ ਮਿਲ ਰਹੀ ਹੈ? ਨਹੀਂ ਮਿਲ ਰਹੀ ਹੈ।
0: ਮੇਰੇ ਖਿਆਲ ਦੇ ਵਿੱਚ, ਆਲ ਬੀ ਵੈਰੀ ਵੈਰੀ ਆਨੈਸਟ, ਬ੍ਰੈਂਪਟਨ ਸ਼ਹਿਰ ਦੇ ਵਿੱਚ ਜਿੰਨਾ ਪ੍ਰੋਪਰਟੀ ਟੈਕਸ ਚਾਰਜ ਕੀਤਾ ਜਾਂਦਾ ਹੈ ਉਹਦੇ ਬਦਲੇ ਦੇ ਵਿੱਚ ਤਾਂ ਸਾਨੂੰ 5-10% ਦੀਆਂ ਸੇਵਾਵਾਂ ਵੀ ਨਹੀਂ ਮਿਲਦੀਆਂ।
1: ਬਿਲਕੁਲ ਸਮਰੋ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਮੈਂ ਇਸੇ ਮੁੱਦੇ ਪਹਿਲਾਂ ਗੱਲ ਕਰ ਦਿੰਦਾ, ਤੁਹਾਨੂੰ ਸਟੈਟ ਦੱਸ ਦੇਣਾ ਹੈਗਾ। ਆਪਣੇ ਘਰ ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਇੱਕ ਇੰਪੈਕਟ ਦੁਆਰਾ ਦੱਸੀ ਜਾਂਦੀ ਹੈ ਕਿ ਘਰ ਦੀ ਵੈਲਿਊ ਕਿੰਨੀ ਹੈ
0: ਜੀ।
1: ਜੇ ਇੰਪੈਕਟ ਤੁਹਾਡੇ ਘਰ ਦੀ ਵੈਲਿਊ $1,000,000 ਕਹਿੰਦੀ ਹੈ ਤਾਂ ਬ੍ਰੈਂਪਟਨ ਦਾ ਟੈਕਸ $12,534 ਹੈ
0: ਬੱਲੇ,
1: ਮਿਸੀਸਾਗਾ ਦਾ $10,800, ਜੇ ਆਪਾਂ ਗੱਲ ਕਰੀਏ ਮਿਲਟਨ ਦਾ $8,600,
0: ਵਾਹ,
1: ਜੇ ਆਪਾਂ ਗੱਲ ਕਰੀਏ ਓਕਵਿਲ ਦਾ ਸੇਮ $8,500, ਟੋਰਾਂਟੋ ਜਿਹੜਾ ਕਿ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਹੈ ਉਹਦਾ ਪ੍ਰੋਪਰਟੀ ਟੈਕਸ ਸੇਮ ਵੈਲਿਊ $7,600। ਆਪਾਂ ਗੱਲ ਕਰਦੇ ਵੌਨ ਦੀ, ਰਿਚਮੰਡ ਹਿਲ ਦੀ ਸਭ ਤੋਂ ਵਧੀਆ ਜਿਹੜਾ ਹੈਗਾ ਸ਼ਹਿਰ ਗਿਣੇ ਜਾਂਦਾ ਰਹਿਣ ਨੂੰ, ਉਹਦਾ ਪ੍ਰੋਪਰਟੀ ਟੈਕਸ ਸਿਰਫ $7,500,
0: ਵਾਹ,
1: ਅਤੇ ਸਭ ਤੋਂ ਘੱਟ ਪ੍ਰੋਪਰਟੀ ਟੈਕਸ ਮਾਰਕਮ ਦਾ $7,229।
0: ਸੋ ਫਿਰ ਬ੍ਰੈਂਪਟਨ ਦੇ ਵਿੱਚ ਜੇ ਇੰਨੀਆਂ ਘੱਟ ਸੇਵਾਵਾਂ ਮਿਲਦੀਆਂ ਅਤੇ ਇੰਨਾ ਵੱਧ ਪ੍ਰੋਪਰਟੀ ਟੈਕਸ ਆ, ਇਹ ਪੈਸੇ ਜਾ ਕਿੱਥੇ ਰਹੇ ਨੇ? ਫਿਰ
1: ਇਹੀ ਇੱਕ ਜਿਹੜਾ ਸਵਾਲ ਹੈ ਹਰ ਬ੍ਰੈਂਪਟੋਨੀਅਨਸ ਦਾ ਹੈਗਾ ਕਿ ਜਿਹੜਾ ਅਸੀਂ ਟੈਕਸ ਪੇ ਕਰ ਰਹੇ ਹਾਂ ਉਹਦਾ ਹਿਸਾਬ ਕਿਤਾਬ ਕਿੱਥੇ ਹੈ? ਜੇ ਆਪਾਂ ਗੱਲ ਕਰੀਏ ਫੰਡਸ ਦੀ ਜਿਹੜੀ ਹੈਗੀ ਹੈ, ਜੇ ਮਿਸਮੈਨੇਜਮੈਂਟ ਬਹੁਤ ਜ਼ਿਆਦਾ ਹੈਗੀ ਹੈ, ਉਹਦੀ ਇੱਕ ਉਦਾਹਰਣ ਆਪਾਂ ਗੱਲ ਕਰਦੇ ਹਾਂ ਜੀ। ਪਹਿਲਾਂ ਬ੍ਰੈਂਪਟਨ ਨੇ ਜਿਹੜੀ ਹੈਗੀ ਹੈ ਸਿਟੀ, ਇਹ ਕਹਿੰਦੀ ਹੈ ਜੀ ਨਹੀਂ ਉਹ ਬ੍ਰੈਂਪਟਨ ਹਾਈਡਰੋ ਦਾ ਬਿਲਡਿੰਗ ਸੀ। ਹੂ ਓਨ ਦਾ ਬ੍ਰੈਂਪਟਨ ਹਾਈਡਰੋ? ਬ੍ਰੈਂਪਟਨ ਸਿਟੀ। ਦੇ ਸੋਲ $32 million, ਬਾਏ ਬੈਕ $77.9 million। ਜਦੋਂ ਉਹਦੀ ਆਵਾਜ਼ ਉੱਠੀ ਉਹਦੀ, ਇਹਨਾਂ ਨੇ ਕੋਈ ਆਡਿਟਿੰਗ ਨਹੀਂ ਕਰਾਈ। ਜਦੋਂ ਉਹਦੀ ਵੈਲਿਊ ਦੀ ਗੱਲ ਕੀਤੀ ਜਾਂਦੀ ਹੈ ਤਾਂ ਮਿਲੀਅਨਸ ਡਾਲਰ ਦਾ ਉਹਦੇ ਵਿੱਚ ਗੈਪ ਹੈ ਜੀ।
0: ਬਿਲਕੁਲ,

0: ਤੇ ਉਹ ਫੰਡ ਕਿੱਥੋਂ ਆਏ ਜੀ? ਸਾਡੇ ਦੋ ਰਿਜ਼ਰਵ ਹੁੰਦੇ ਆ, ਇੱਕ ਪਾਰਕਲੈਂਡ ਰਿਜ਼ਰਵ ਹੁੰਦਾ। ਪਾਰਕਲੈਂਡ ਰਿਜ਼ਰਵ ਕੀ ਹੁੰਦਾ? ਜਦੋਂ ਬਿਲਡਰਸ ਕੋਈ ਸਬ ਡਿਵੀਜ਼ਨ ਬਣਾਉਂਦੇ ਆ ਤੇ ਉੱਥੇ ਉਹ ਉਹਨੇ ਪਾਰਕਸ ਨਹੀਂ ਦੇ ਪਾਉਂਦੇ ਤਾਂ ਉਹਦੇ ਫੰਡਸ ਹੈ ਸਿਟੀ ਨੂੰ ਦਿੰਦੇ ਆ। ਪਾਰਕਲੈਂਡ ਰਿਜ਼ਰਵ ਚੋਂ ਪੈਸੇ ਬੋਰੋ ਕੀਤੇ ਤੇ ਸੇਮ ਅਮਾਊਂਟ ਜਿਹੜੀ ਹੈਗੀ ਆ 38 million ਦੇ ਕਰੀਬ ਰਿਜ਼ਰਵ ਫੰਡ ਚੋਂ ਬੋਰੋ ਕੀਤੀ।
1: ਹੁਣ ਤਾਂ ਮੇਰੇ ਖਿਆਲ ਦੇ ਵਿੱਚ ਜਿਹੜਾ ਰਿਜ਼ਰਵ ਫੰਡ ਆ ਉਹ ਤਾਂ ਕੰਪਲੀਟ ਖਾਲੀ ਕੀਤਾ ਗਿਆ। ਹੁਣ ਕਹਿੰਦੇ ਕਿ ਇਹਨੂੰ ਫਿਰ ਤੋਂ ਭਰਨਾ ਪੈਣਾ, ਸ਼ਾਇਦ ਪ੍ਰਾਪਰਟੀ ਟੈਕਸ ਵਧਾਉਣੇ ਪੈਣੇ ਆ ਜਾਂ ਕੋਈ ਹੋਰ ਲੈਵੀ ਚਾਰਜ ਕਰਨੀ ਪੈਣੀ ਆ। ਨੈਵਰ ਐਂਡਿੰਗ ਸਿਆਪਾ ਇਸ ਸ਼ਹਿਰ ਦੇ ਵਿੱਚ।
0: ਹਾਂਜੀ, ਇਹਦੇ ਵਿੱਚ ਜਿਹੜਾ ਸਵਾਲ ਹੈਗਾ ਜੀ, ਹੁਣ ਰਿਜ਼ਰਵ ਫੰਡ ਲੋ ਸੀਗਾ
1: ਜੀ,
0: ਇਹਨਾਂ ਨੇ ਕੀ ਕੀਤਾ ਜੀ, 1 January ਤੋਂ ਲੈ ਕੇ 31 August ਤੱਕ 14.96 million ਦੀਆਂ ਟਿਕਟਸ ਇਸ਼ੂ ਕੀਤੀਆਂ ਬ੍ਰੈਂਪਟੋਨੀਅਨਸ ਨੂੰ।
1: ਮੈਨੂੰ ਕਈ ਮਿਲੀਆਂ
0: ਤੇ 1,32,000 ਤੋਂ ਜ਼ਿਆਦਾ ਜਿਹੜੀਆਂ ਟਿਕਟਸ ਇਸ਼ੂ ਕੀਤੀਆਂ। ਇਹਨੂੰ ਕਹਿੰਦੇ ਆ ਜੀ ਕੈਸ਼ ਗ੍ਰੈਬ ਜਾਂ ਗਰੀਡ ਕਹਿ ਲਓ ਇਹ,
1: ਬਿਲਕੁਲ,
0: ਕਿਉਂਕਿ ਸਾਡਾ ਰਿਜ਼ਰਵ ਲੋ ਹੈ। ਲੇਕਿਨ
1: ਇਹਨੂੰ ਇਨਡਾਇਰੈਕਟ ਟੈਕਸ ਵੀ ਕਹਿੰਦੇ ਆ।
0: ਇਨਡਾਇਰੈਕਟ ਟੈਕਸ, ਬਿਲਕੁਲ ਸਹੀ ਕਿਹਾ ਤੁਸੀਂ। ਉਹਦਾ ਰੀਜ਼ਨ ਕੀ ਹੈ ਜੀ, ਮੈਂ ਹੁਣ ਜਿਹੜਾ ਸਭ ਤੋਂ ਵੱਡਾ ਗੱਲ ਕਰਦੇ ਹਾਂ ਕਿ ਬ੍ਰੈਂਪਟੋਨੀਅਨ ਵਾਂਟ ਟੂ ਨੋ ਵੇਅਰ ਦੇਅਰ ਮਨੀ ਹਾਰਡ ਔਨ ਮਨੀ ਸਪੈਂਡਿੰਗ, ਉਹਨਾਂ ਦੀ ਜਿਹੜੀ ਮਿਹਨਤ ਨਾਲ ਪੈਸੇ ਕਮਾਏ ਉਹ ਕਿੱਥੇ ਜਾ ਰਹੇ ਆ। ਉਹਦਾ ਸਵਾਲ ਜਿਹੜੀ ਕਰੰਟ ਕੌਂਸਲ ਹੈ ਜੀ ਨਹੀਂ ਦੇ ਰਹੀ ਹੈਗੀ। ਹੁਣ ਆਪਾਂ ਸਭ ਤੋਂ ਵੱਡੇ ਦੂਜੇ ਮੁੱਦੇ ਦੀ ਗੱਲ ਕਰਦੇ ਹਾਂ ਜੀ, ਸੇਫਟੀ
1: ਜੀ।
0: ਸੇਫਟੀ ਮੁੱਦਾ ਜੀ ਬਹੁਤ ਵੱਡਾ ਹੈਗਾ। ਆਪਣੀ ਬ੍ਰੈਂਪਟਨ 'ਚ ਗੱਲ ਕਰੀਏ, ਕਾਰ ਚੋਰਾਂ ਤੋਂ ਲੈ ਕੇ ਦਰਵਾਜ਼ੇ ਟੁੱਟਣ ਤੱਕ, ਈਵਨ ਕਿ ਲੋਕਾਂ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਜਿਹੜੇ ਗਹਿਣੇ ਵੀ ਉਤਾਰ ਲਿੱਤੇ। ਯਾਨੀ ਕਿ ਹੁਣ ਇਹ ਸਿਟੀ ਸੇਫ ਥੋੜ੍ਹਾ ਰਹੀ ਹੈ। ਉਹਦਾ ਜਿਹੜਾ ਦੋਸ਼ੀ ਕੌਣ ਹੈ ਜੀ? ਕਰੰਟ ਕੌਂਸਲ। ਇਹ ਕਹਿਣਾ ਚਾਹੂੰਗਾ ਜੀ ਇਹ ਉਹਨਾਂ ਦੀਆਂ ਨਾਕਾਮੀਆਂ ਹੈਗੀਆਂ। ਹੁਣ ਮੈਂ ਗੱਲ ਕਰਨਾ ਚਾਹੁੰਦਾ ਜੀ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਹਾਂ, ਪਾਰਕਿੰਗ ਟਿਕਟਸ
1: ਜੀ।
0: ਜਦੋਂ ਵੀ ਕੋਈ ਸਬ ਡਿਵੀਜ਼ਨ ਅਪਰੂਵ ਹੁੰਦੀ ਹੈ ਤਾਂ ਇਹਨਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਕਿ ਇਹ ਘਰ ਦੀ ਸਕੇਅਰ ਫੁੱਟ ਕਿੰਨੀਆਂ ਪਾਰਕਿੰਗ ਚਾਹੀਦੀਆਂ। ਤੇ ਉੱਥੇ ਇਹਨਾਂ ਨੇ ਪਾਰਕਿੰਗ ਜਿਹੜੀਆਂ 2 ਦਿੱਤੀਆਂ। ਮੰਨ ਲਓ ਘਰ ਜਿਹੜਾ 33,3400 ਸਕੇਅਰ ਫੁੱਟ ਹੈ,
1: ਕਾਮਨ ਸੈਂਸ ਦੇ ਖਿਲਾਫ ਹੀ ਆ।
0: ਕਾਮਨ ਸੈਂਸ,
1: ਇਹ ਸਾਨੂੰ ਪਤਾ ਹੈ ਕਿ ਇੱਥੇ ਕਿਸੇ ਨੇ ਬੱਸ ਦੇ ਝੂਟੇ 'ਤੇ ਲੈਣੇ ਨਹੀਂ ਹੈਗੇ। ਹਰੇਕ ਬੰਦਾ ਜੋ ਕਿ 18 ਜਾਂ ਉਸ ਤੋਂ ਵੱਧ ਹੈ, ਉਹਨਾਂ ਨੂੰ ਤਾਂ ਪਤਾ ਕਿ ਗੱਡੀ ਚਾਹੀਦੀ ਚਾਹੀਦੀ ਆ। ਘਰ 'ਚ 4 ਬੰਦੇ ਆ ਤੇ 2 ਗੱਡੀਆਂ ਮਾਸਾ ਡਰਾਈਵ ਵਿੱਚ ਫਿੱਟ ਹੁੰਦੀਆਂ, ਇਟਸ ਅਗੇਂਸਟ ਕਾਮਨ ਸੈਂਸ। ਤੇ ਬਣਾ ਦਿੰਦੇ ਆ ਇੰਨਾ ਛੋਟਾ ਨਵੇਂ ਕਮਿਊਨਿਟੀਜ਼ ਦੇ ਵਿੱਚ ਕਿ ਇੱਕ ਦੇ ਪਿੱਛੇ ਇੱਕ ਗੱਡੀ ਲੱਗ ਵੀ ਨਹੀਂ ਸਕਦੀ। ਟਾਇਰ ਤਾਂ ਸਾਈਡ ਵਾਕ 'ਤੇ ਹੋਣੇ ਆ, ਅਨਦਰ ਕੈਸ਼ ਗ੍ਰੈਬ ਰਾਈਟ ਦੇਅਰ। ਅਤੇ ਜਦੋਂ ਇੱਕ ਸਟਰੀਟ 'ਤੇ ਬਾਇਲਾਂ ਨੂੰ ਸੱਦਿਆ ਜਾਂਦਾ, ਉਹ ਪੂਰੇ ਅਤੇ ਪੂਰੇ ਸੜਕ 'ਤੇ ਹੀ ਪੂਰੇ ਇਲਾਕੇ 'ਚ ਹੀ ਲਾ ਕੇ ਜਾਂਦੇ ਆ। ਫਿਰ
0: ਇਹਨਾਂ ਨੇ ਕੀ ਕੀਤਾ ਜੀ, ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਜੀ, ਪੂਰੇ ਬੌਨੀ ਬ੍ਰਿਜ 'ਤੇ ਪਾਰਕਿੰਗ ਟਿਕਟ ਇਸ ਤਰ੍ਹਾਂ ਲਗਾਈਆਂ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਹੈਗਾ ਜੀ, ਜਿਹੜੇ ਮਾਂ ਪਿਓ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਆ, ਉੱਥੇ ਬਾਇਲ ਆਫਿਸਰ ਪਹਿਲਾਂ ਵੇਟ ਕਰ ਰਿਹਾ। ਜਿਵੇਂ ਹੀ ਪੇਰੈਂਟਸ ਗੱਡੀ ਖੜੀ ਕਰਕੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਆ, ਜਦੋਂ ਉਹ ਵਾਪਸ ਆਉਂਦੇ 5-10 minutes 'ਚ ਉਹਨਾਂ ਨੂੰ ਪਾਰਕਿੰਗ ਟਿਕਟ ਮਿਲੀ ਹੁੰਦੀ।
1: ਵਾਓ,
0: ਇਹਦਾ ਇਹ ਜਵਾਬ ਦੇਣ ਕਿ ਜਾਂ ਤਾਂ ਇਹ ਆਮ ਜਿਹੜੇ ਨਾਗਰਿਕ ਹੈ, ਪੇਰੈਂਟਸ ਹੈ, ਉਹਨਾਂ ਨੂੰ ਕੋਈ ਜਗ੍ਹਾ ਪ੍ਰੋਵਾਈਡ ਕਰਨ, ਜਾਂ ਦੂਸਰੇ ਪਾਸੇ ਕੋਈ ਵਿੰਡੋ ਦੇਣ ਜੀ 1/2 ghante ਦੀ ਵਿੰਡੋ ਦਿੱਤੀ। ਇਹ ਜਿਹੜਾ ਬਾਇਲੋ ਪੁਰਾਣਾ ਹੈ, ਪਰ ਆਲ ਆਫ ਸਡਨ ਕਿਉਂ? ਕਿਉਂਕਿ ਸਾਡਾ ਜਿਹੜਾ ਰਿਜ਼ਰਵ ਹੈ ਲੋ ਹੈ ਜੀ, ਹੁਣ ਉਹ ਰਿਜ਼ਰਵ ਨੂੰ ਵਾਪਸ ਭਰਨਾ।
1: ਬਿਲਕੁਲ, ਇੱਕੋ ਹੀ ਦਮ ਉਹਨਾਂ ਨੇ ਹੁਣ ਇਨਫੋਰਸਮੈਂਟ ਵਧਾ ਦਿੱਤੀ ਆ, ਇਸ ਬਹਾਨੇ ਨਾਲ ਕਿ ਗਲਤ ਕੰਮਾਂ 'ਤੇ ਕੁਐਕਡਾਊਨ ਕਰਨ ਦੀ ਲੋੜ ਆ। ਪਰ ਹੁਣ ਹੀ ਕਿਉਂ ਇਹਨਾਂ ਨੂੰ ਇਹ ਅਕਲ ਆਈ ਆ ਕਿ ਹੁਣ ਕੁਐਕਡਾਊਨ ਕਰਨ ਦੀ ਲੋੜ ਆ?
0: ਹਾਂਜੀ, ਇਹਦੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹੈਗਾ ਜੀ, ਜਦੋਂ ਵੀ ਕੋਈ ਬਾਇਲੋ ਇੰਟਰੋਡਿਊਸ ਕੀਤਾ ਜਾਂਦਾ
1: ਜੀ,
0: ਉਹਦੀ ਪਬਲਿਕ ਕੰਸਲਟੇਸ਼ਨ ਹੋਣੀ ਚਾਹੀਦੀ ਹੈ। ਇਸ ਸਿਟੀ ਦੇ ਵਿੱਚ ਕੀ ਹੁੰਦਾ ਹੈ ਜੀ, ਇਹ ਬਾਇਲੋ ਇੰਟਰੋਡਿਊਸ ਕਰਦੇ ਆ, ਕਿਸੇ ਆਮ ਬ੍ਰੈਂਪਟੋਨੀਅਨ ਨੂੰ ਉਹਦੇ ਬਾਰੇ ਦੱਸਣੀ ਨਹੀਂ। ਉਸ ਤੋਂ ਬਾਅਦ ਕੀ ਹੁੰਦਾ, ਲੋਕਾਂ ਨੂੰ ਪਾਰਕਿੰਗ ਟਿਕਟਸ ਜਾਂ ਹੋਰ ਟਿਕਟਾਂ ਇਸ਼ੂ ਕਰਨੀਆਂ ਸ਼ੁਰੂ ਕਰ ਦਿੰਦੇ ਆ। ਜਿਹੜਾ ਸਭ ਤੋਂ ਵੱਡਾ ਇਸ਼ੂ ਹੈ ਜੀ ਸਿਟੀ ਆਫ ਬ੍ਰੈਂਪਟਨ ਦੇ ਵਿੱਚ, ਸਾਡੀ ਕੋਈ ਟ੍ਰਾਂਸਪੇਰੈਂਸੀ ਨਹੀਂ ਅਤੇ ਨਾ ਹੀ ਕੋਈ ਅਕਾਊਂਟੇਬਿਲਟੀ ਹੈ। ਜਦੋਂ ਵੀ ਇਹ ਕੋਈ ਮੇਜਰ ਐਕਸਪੈਂਡੇਚਰ ਕਰਦੇ ਆ ਜਾਂ ਕੋਈ ਆਪਣੀ ਗੱਲ ਕਰੋ, ਜਿਵੇਂ ਸਪੀਡ ਕੈਮਰੇ ਬਿਲਡਿੰਗ ਦੀ ਗੱਲ ਕਰ ਲਈ ਆਪਾਂ
1: ਜੀ, ਜੀ
0: ਜਦੋਂ ਉਹ ਬਿਲਡਿੰਗ ਖਰੀਦ ਰਹੇ ਆ ਤੇ ਇਹਨਾਂ ਨੂੰ ਪਬਲਿਕ ਕੰਸਲਟੇਸ਼ਨ ਕਰਨੀ ਚਾਹੀਦੀ ਹੈ।
1: ਬਾਈ ਜੀ, ਬਿਲਡਿੰਗ ਖਰੀਦ ਰਹੇ ਹੋ ਜਿਹਨਾਂ ਨੂੰ ਇਨਾਮ ਦਿੱਤਾ ਹੋਇਆ ਸਿਟੀਜ਼ਨ ਆਫ ਦ ਈਅਰ ਅਵਾਰਡ, ਗੱਲ ਤਾਂ ਇਸ ਤੋਂ ਕਾਫੀ ਜ਼ਿਆਦਾ ਹੋਰ ਡੂੰਗੀ ਵੀ ਹੈਗੀ ਆ। ਲੋਕਾਂ ਵੀ ਸਿਆਣੇ ਨੇ, ਲੋਕਾਂ ਨੂੰ ਪਤਾ ਹੀ ਆ ਕਿ ਕੁਛ ਨਾ ਕੁਛ ਤਾਂ ਪੋਟੈਂਸ਼ੀਅਲੀ ਕੁਇਡ ਪ੍ਰੋ ਕੁਓ, ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੋਰ ਬੈਕ, ਕੁਛ ਨਾ ਕੁਛ ਤਾਂ ਹੋਇਆ ਹੀ ਹੋਣਾ ਹੈ। ਲੋਕ ਇੰਨੇ ਬੇਵਕੂਫ ਤਾਂ ਹੈ ਨਹੀਂ ਕਿ ਕਿਸੇ ਪ੍ਰਾਪਰਟੀ ਨੂੰ ਤੁਸੀਂ $20-40 million ਅਬਵ ਵੈਲਿਊ ਖਰੀਦੀ ਜਾਂਦੇ ਹੋ। ਪਰ ਗੱਲ ਇਹ ਆ ਕਿ ਜਦੋਂ ਪੂਰਾ ਕੌਂਸਲ ਹੀ ਇੱਕ ਬੰਦੇ ਦੇ ਕਬਜ਼ੇ ਦੇ ਵਿੱਚ ਆ, ਫਿਰ ਤਾਂ ਰੱਬ ਰੱਖੇ ਇਹ ਸ਼ਹਿਰ ਦਾ ਆਣ ਸੀ।
0: ਇੱਕ ਹੋਰ ਗੱਲ ਹੈਗੀ ਜੀ, ਮੈਂ ਗੱਲ ਕਰਨਾ ਚਾਹੁੰਦਾ, ਸਾਡੇ ਕੋਲ ਇੰਡੀਪੈਂਡੈਂਟ ਆਡੀਟਰ ਜਨਰਲ ਨਹੀਂ ਹੈਗਾ। ਜੇ ਸਾਡੇ ਕੋਲ ਆਡੀਟਰ ਜਨਰਲ ਹੋਵੇ, ਉਹਦੀ ਅਪਾਇੰਟਮੈਂਟ ਹੋਵੇ, ਤਾਂ ਜਿਹੜੇ ਮੇਜਰ ਖਰਚੇ ਆ ਜੀ ਉਹਦੀ ਆਡੀਟਿੰਗ ਹੋਏਗੀ।
1: ਲਾਈਨ ਬਾਈ ਲਾਈਨ ਰਿਵਿਊ ਵੀ ਚਾਹੀਦੀ ਹੈ।
0: ਬਿਲਕੁਲ ਜੀ, ਲਾਈਨ ਬਾਈ ਲਾਈਨ, ਤੁਸੀਂ ਸਹੀ ਵਰਡ ਯੂਜ਼
1: ਕੀਤਾ। ਮੇਰੇ ਖਿਆਲ ਦੇ ਵਿੱਚ ਕਈ ਲੋਕ ਸੁਣ ਕੇ ਹੈਰਾਨ ਹੋ ਜਾਣਗੇ ਕਿ ਐਵਰੀ ਸਿੰਗਲ ਈਅਰ ਜਿੰਨਾ ਵੀ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਜਾਂਦਾ, ਸ਼ਹਿਰ ਦਾ ਜਿੰਨਾ ਵੀ ਰੈਵਨਿਊ ਹੈਗਾ, ਉਹਦੇ ਵਿੱਚੋਂ ਲਗਭਗ ਅੱਧ ਜਾਂ ਉਸ ਤੋਂ ਵੱਧ ਹੀ ਇਕੱਲੀਆਂ ਤਨਖਾਹਾਂ 'ਤੇ ਜਾਂਦਾ। ਅਤੇ ਇਹਨਾਂ ਨੇ ਪਤਾ ਨਹੀਂ ਕਿਹੜੇ, ਹੁਣ ਜਿਹੜਾ ਵੀ ਇੱਕ ਕੌਮ ਤੋਂ 10,000 vote ਲਿਆ ਦਿੰਦਾ, ਦੂਜੇ ਧਰਮ ਤੋਂ 5,000 ਲਿਆ ਦਿੰਦਾ, ਉਹਨਾਂ ਦੇ ਮਾਮੇ ਦੇ ਮੁੰਡੇ ਨੂੰ ਜਾ ਕੇ 2 lakh ਦੀ ਜੋਬ ਦੇ ਦਿੰਦੇ ਆ, ਕੰਮ 'ਤੇ ਕਦੇ ਜਾਂਦੇ ਨਹੀਂ ਹੈਗੇ।
0: ਸਿੱਧੂ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ 2026 ਦਾ ਜਿਹੜਾ ਸਿਟੀ ਬਜਟ ਸੀ, ਇਹ ਕਰੀਬਨ ਕਹਿ ਲਓ ਕਿ 1.05 billion dollar ਸੋਰੀ, ਅਤੇ ਇਹਦੇ ਵਿੱਚੋਂ 585 million dollar ਦੀ ਇਹਨਾਂ ਨੇ ਇੰਪਲਾਈਜ਼ ਨੂੰ ਸੈਲਰੀਜ਼ ਦਿੱਤੀਆਂ, ਯਾਨੀ ਕਿ ਜਿਹੜਾ ਸਾਡਾ ਟੋਟਲ ਬਜਟ ਹੈ
1: ਜੀ
0: ਉਹਦਾ ਅੱਧਾ ਬਜਟ ਜਿਹੜਾ ਹੈਗਾ ਉਹ ਸੈਲਰੀਜ਼ 'ਤੇ ਖਰਚ ਕੀਤਾ ਜਾ ਰਿਹਾ। ਇਹਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਜਿਵੇਂ ਗੱਲ ਕੀਤੀ।
1: ਗੱਲ ਇਹ ਆ ਕਿ ਜੇ ਤੁਸੀਂ ਇੰਨੇ ਲੋਕ ਕੰਮ 'ਤੇ ਲਾਏ ਵੀ ਹੋਏ ਨੇ, ਇੰਨੀ ਤੁਸੀਂ ਪ੍ਰਾਪਰਟੀ ਟੈਕਸ ਵਿੱਚੋਂ ਬੇਸਿਕਲੀ 50% ਸੈਲਰੀ 'ਤੇ ਲਾ ਰਹੇ ਹੋ,
0: ਰਾਈਟ,
1: ਕੰਮ ਕੀ ਹੋ ਰਿਹਾ? ਇਹ ਸ਼ਹਿਰ ਦੇ ਵਿੱਚ ਸਭ ਤੋਂ ਵੱਡੀ ਕੰਪਲੇਂਟ ਤਾਂ ਇਹੀ ਹੁੰਦੀ ਹੈ ਕਿਉਂਕਿ ਕੰਮ ਹੀ ਨਹੀਂ ਹੁੰਦਾ, ਇੰਨੇ ਕੰਮ ਵਾਲੇ ਕੰਮ 'ਤੇ ਰੱਖੇ ਹੋਏ ਨੇ, ਕੰਮ ਕਿਹੜਾ ਹੋ ਰਿਹਾ ਫਿਰ?
0: ਉਹਦੇ ਵਾਸਤੇ ਮੈਂ ਐਗਜ਼ਾਮਪਲ ਦਿੰਦਾ 311 ਦੇਖੋ, ਜਿਹੜੀ 311 ਦੀ ਸਰਵਿਸ ਹੈ
1: ਜੀ
0: ਡੇ ਬਾਏ ਡੇ ਮਾੜੀ ਸਰਵਿਸ ਹੁੰਦੀ ਜਾ ਰਹੀ ਹੈ। ਤੁਸੀਂ ਕਾਲ ਕਰੋ ਜਾਂ ਤਾਂ ਕਾਲ ਚੱਕੀ ਨਹੀਂ ਜਾਂਦੀ, ਜੇ ਕਾਲ ਚੁੱਕਦੇ ਆ ਤਾਂ ਉਹਦਾ ਪ੍ਰੋਪਰ ਆਨਸਰ ਨਹੀਂ ਹੁੰਦਾ, ਜੇ ਤੁਸੀਂ ਕੋਈ ਕੰਸਰਨ ਦੱਸਦੇ ਹੋ ਤਾਂ ਉਸ 'ਤੇ ਕੋਈ ਅਮਲ ਨਹੀਂ ਹੁੰਦਾ। ਇੱਥੋਂ ਪਤਾ ਲੱਗਦਾ ਜੀ ਇਹ ਸਾਡੀ ਨਲਾਇਕੀ ਹੈ ਕਿ ਆਲਮੋਸਟ 585 million dollar ਖਰਚ ਕਰਕੇ ਵੀ
1: ਜੀ
0: ਸਾਡੀਆਂ ਜਿਹੜੀਆਂ ਸੇਵਾਵਾਂ ਹੈ ਉਹਨਾਂ 'ਚ ਕੋਈ ਸੁਧਾਰ ਨਹੀਂ ਹੈਗਾ ਜੀ।
1: ਮੈਂ ਤਾਂ ਕਹਿੰਦਾ ਜਿਹੜੇ ਹੁਣ ਇੰਪਲੋਈ ਵੀ ਰੱਖੇ ਹੋਏ ਆ AI ਚੈਟ ਬੋਟ ਨਾਲ ਰਿਪਲੇਸ ਹੀ ਕਰ ਦਿਓ, ਪੈਸੇ ਉੱਥੇ ਵੱਧ ਜਾਣਗੇ ਕਿ ਨਹੀਂ? ਜੇ ਕੋਈ ਕੰਮ ਹੀ ਨਹੀਂ ਹੋਣਾ ਫਿਰ ਉਹ ਕੰਪਿਊਟਰ ਨਾਲ ਹੀ ਗੱਲਬਾਤ ਕਰ ਲਓ ਫਿਰ।
0: ਹਾਂਜੀ, ਹੁਣ ਮੈਂ ਹੋਰ ਡਾਟਾ ਦੀ ਗੱਲ ਕਰਨਾ ਚਾਹੁੰਦਾ ਹੈਗਾ ਜੀ। ਮੈਂ ਜਦੋਂ ਕਿ ਰੀਜਨ ਕੌਂਸਲ ਦਾ ਉਮੀਦਵਾਰ, ਮੈਂ ਥੋੜ੍ਹੀ ਰੀਜਨ ਕੌਂਸਲ ਦੀ ਗੱਲ ਕਰਨਾ ਚਾਹੁੰਦਾ। ਰੀਜਨ ਕੌਂਸਲ ਕੀ ਹੁੰਦਾ ਜੀ? ਕਈ ਜਿਹੜੇ ਸਾਡੇ ਵੋਟਰ ਹੈ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ, ਮੈਂ ਦੱਸਣਾ ਚਾਹੁੰਦਾ। ਰੀਜਨ ਕੌਂਸਲ ਕੌਂਸਲ ਦੀਆਂ ਦੋ ਜ਼ਿੰਮੇਵਾਰੀਆਂ ਐਜ ਏ ਸਿਟੀ ਕੌਂਸਲਰ ਇਨ ਐਡੀਸ਼ਨ ਪੀਲ ਰੀਜਨ। ਪੀਲ ਰੀਜਨ ਦੇ ਵਿੱਚ ਕੀ ਹੈ ਜੀ, ਬ੍ਰੈਂਪਟਨ, ਮਿਸਾਗਾ ਅਤੇ ਕੈਲਡਨ ਆਉਂਦੇ ਹੈ, ਅਤੇ ਉਹਦੇ 'ਚ ਸਾਡੀਆਂ 7 ਸਰਵਿਸਿਜ਼ ਕੋਮਨ ਹੈ। ਪੀਲ ਪੁਲਿਸ ਹੈ, ਪੀਲ ਐਜੂਕੇਸ਼ਨ ਹੈ, ਗਾਰਬੇਜ ਹੈ, ਪੀਲ ਹੈਲਥ ਹੈ, ਪੈਰਾਮੈਡਿਕਸ ਹੈਗੇ ਆ। ਉਸ ਤੋਂ ਬਾਅਦ ਜਿਹੜੇ ਹੈਗੇ ਮੇਜਰ ਰੋਡਸ ਹੈਗੀਆਂ, ਜਿਹੜਾ ਆਪਣਾ ਵਾਟਰ ਟ੍ਰੀਟਮੈਂਟ ਪਲਾਂਟ ਹੈ ਉਹ ਵੀ ਅੰਡਰ ਆਉਂਦਾ ਹੈਗਾ
1: ਜੀ ਜੀ।
0: ਇਹਦੇ ਪੀਲ ਰੀਜਨ ਦੇ ਵਿੱਚ ਕੀ ਹੈ ਜੀ, 25 ਸੀਟਾਂ ਹੈ। ਮਿਸੀਸਾਗਾ ਦੇ ਕੋਲ ਟੋਟਲ 12 ਸੀਟਾਂ, ਬ੍ਰੈਂਪਟਨ ਦੇ ਕੋਲ 9 ਹੈ, ਕੈਲਡਨ ਕੋਲ 3 ਹੈ, ਅਤੇ ਰੀਜਨਲ ਚੇਅਰ 1 ਹੈ। ਲੇਕਿਨ ਕੀ ਹੋ ਰਿਹਾ ਜੀ, ਜਿਹੜੀ ਬ੍ਰੈਂਪਟਨ ਦੀ ਪਾਪੂਲੇਸ਼ਨ ਅੱਜ ਦੀ ਡੇਟ ਦੇ ਵਿੱਚ ਮਿਸਾਗਾ ਦੇ ਆਲਮੋਸਟ ਬਰਾਬਰ ਹੈ, ਪਰ ਸਾਨੂੰ ਉਹਦਾ ਫੇਅਰ ਸ਼ੇਅਰ ਨਹੀਂ ਮਿਲ ਰਿਹਾ ਹੈਗਾ। ਯਾਨੀ ਫੇਅਰ ਸ਼ੇਅਰ ਦਾ ਮਤਲਬ ਕੀ ਹੈ, ਸਾਡੇ ਕੋਲ ਵੀ ਬਰਾਬਰ ਸੀਟਾਂ ਚਾਹੀਦੀਆਂ। ਉਹਦੇ ਨਾਲ ਕੀ ਹੋ ਰਿਹਾ ਜੀ, ਜਿਹੜਾ ਮਿਸੀਸਾਗਾ ਹੈਗਾ ਜੀ, ਕਿਉਂਕਿ ਉਹਨਾਂ ਕੋਲ ਮੈਜੋਰਟੀ ਹੁੰਦੀ ਹੈ, ਉਹ ਆਪਣੀ ਮਨਮਰਜ਼ੀਆਂ ਕਰਦੇ ਹੈਗੇ।
1: ਹਾਂਜੀ,
0: ਪਰ ਮੈਂ ਇੱਥੇ ਇਹ ਐਡਵੋਕੇਸੀ ਕਰੂੰਗਾ ਕਿ ਬ੍ਰੈਂਪਟਨ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਮਿਸਾਗਾ ਦੇ ਬਰਾਬਰ ਹੈ, ਅਤੇ ਸਾਨੂੰ ਫੇਅਰ ਸ਼ੇਅਰ ਜਿਹੜਾ ਹੈਗਾ ਪੀਲ ਡਿਵੀਜ਼ਨ ਦੇ ਵਿੱਚ ਚਾਹੀਦਾ।
1: ਜੇ ਆਪਾਂ ਅਫੀਸ਼ੀਅਲ ਪਾਪੂਲੇਸ਼ਨ ਦੇਖਦੇ ਹਾਂ ਸਾਡਾ ਮਾੜਾ ਮੋਟਾ ਘੱਟ ਹੀ ਹੋਊਗਾ, ਅਨਅਫੀਸ਼ੀਅਲ ਪਾਪੂਲੇਸ਼ਨ ਤਾਂ ਤੁਸੀਂ ਵੀ ਜਾਣਦੇ ਹੋ, ਉੱਥੇ ਤਾਂ ਕਈ ਗੁਣਾ ਵਾਧੀ ਲੋਕ ਨੇ।
0: ਹਾਂ, ਜੇ ਤੁਸੀਂ ਟੈਂਪਰੇਰੀ ਫੋਰਨ ਵਰਕਰ ਦੀ ਗਿਣਤੀ ਨੂੰ ਐਡ ਕਰ ਲਓ ਤਾਂ ਵੀ ਆਰ ਵੇ ਮੋਰ ਦੈਨ
1: ਮਿਸਾਗਾ।
0: ਜੇ ਹੁਣ ਮੈਂ ਗੱਲ ਕਰਦਾ ਜੀ ਇਹਦੇ ਵਿੱਚ ਕੀ ਹੁੰਦਾ ਹੈਗਾ, ਜੇ ਪੀਲ ਰੀਜਨ ਦੇ ਵਿੱਚ ਗੱਲ ਕਰਦੇ ਹੈਗੇ ਆਪਾਂ ਬਜਟ ਦੀ ਗੱਲ ਕਰਦੇ ਹੈਗੇ ਹਾਂ, ਜਿਹੜਾ ਟੋਟਲ ਬਜਟ ਹੈਗਾ ਜੀ ਇਹਦਾ ਟੋਟਲ ਅਪਰੂਵਡ ਬਜਟ ਹੈ ਉਹ 7.4 billion dollar ਹੈ, ਜਿਹਦੇ 'ਚ ਓਪਰੇਟਿੰਗ ਬਜਟ 4.3 billion ਅਤੇ ਕੈਪੀਟਲ ਬਜਟ 3.1 billion ਹੈ ਜੀ।
1: ਜੀ,
0: ਜੇ ਮੈਂ ਮੇਜਰ ਗੱਲ ਕਰਾਂ ਬਜਟ ਦੇ ਵਿੱਚ ਜ਼ਿਆਦਾ ਖਰਚਾ ਕਿੱਥੇ ਜਾ ਰਿਹਾ ਜੀ, ਪੀਲ ਰੀਜਨ ਪੁਲਿਸ 913 million dollar, ਜੇ ਆਪਾਂ ਗੱਲ ਕਰੀਏ ਕਲੋਜ਼ ਟੂ ਜੀ ਆਲਮੋਸਟ 1 billion dollar ਜਿਹੜਾ ਹੈਗਾ ਜੀ ਖਰਚਿਆ ਜਾ ਰਿਹਾ।
1: ਜੀ ਜੀ,
0: ਵਾਟਰ ਅਤੇ ਵੇਸਟ ਵਾਟਰ 'ਤੇ 857 million, ਅਤੇ ਆਪਾਂ ਚਾਇਲਡ ਕੇਅਰ ਦੀ ਗੱਲ ਕਰਦੇ ਹਾਂ 648 million, ਹਾਊਸਿੰਗ ਸਪੋਰਟ 402 million, ਇਨਕਮ ਸਪੋਰਟ 370 million, ਪੈਰਾਮੈਡਿਕ 221 ਅਤੇ ਵੇਸਟ ਮੈਨੇਜਮੈਂਟ 174, ਪਬਲਿਕ ਹੈਲਥ 134 ਅਤੇ ਰੀਜਨਲ ਰੋਡ 109। ਜੇ ਆਪਾਂ ਗੱਲ ਕਰੀਏ ਪੀਲ ਰੀਜਨ, ਜਿਹੜੀ ਪੀਲ ਪੁਲਿਸ ਹੈ ਜੀ, ਉਹਦਾ ਬਜਟ ਵੀ 913 million dollar ਹੈ ਜੀ। ਕੋਈ ਬਜਟ ਛੋਟੀ ਮੋਟੀ ਅਮਾਊਂਟ ਨਹੀਂ ਹੈਗੀ, ਇਟਸ ਅ ਬਿਗ ਨੰਬਰ।
1: ਯੈਪ, ਹਿਊਜ। ਅਸੀਂ ਗੱਲਬਾਤ ਕਰ ਰਹੇ ਹਾਂ ਬ੍ਰੈਂਪਟਨ ਸ਼ਹਿਰ ਦੇ ਵਾਰਡ 3 ਅਤੇ 4 ਤੋਂ ਰੀਜਨਲ ਕੌਂਸਲਰ ਦੇ ਕੈਂਡੀਡੇਟ ਉਮੀਦਵਾਰ ਸੰਦੀਪ ਕੁਮਾਰ ਗੋਇਲ ਦੇ ਨਾਲ। ਜੇ ਤੁਸੀਂ ਵੀ ਡਾਇਰੈਕਟਲੀ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤੁਸੀਂ ਇਹਨਾਂ ਦਾ ਨੰਬਰ ਘੁਮਾ ਸਕਦੇ ਹੋ 416-417-0230, 416-417-0230, 416-417-0230, 416-417-0230। ਇੱਕ ਵਾਰ ਫਿਰ ਤੋਂ ਦੱਸ ਦਿੰਦਾ ਕਿ ਜਿਹੜੀਆਂ ਬਾਉਂਡਰੀਜ਼ ਨੇ, ਕਈ ਲੋਕ ਸ਼ਾਇਦ ਮੂਵ ਵੀ ਹੋਏ ਹੋਣਗੇ, ਨੌਰਥ ਕੁਈਨ ਸਟਰੀਟ, East Dixie Road, South 407 and Mavis Road, and Steeles Avenue West, the West New Mississauga Road. So J Queen to like 407 de vich vichale ho, Mississauga to Dixie tak vich vichale ho, tusi ward 3 te 4 de vich hi aunde ho. J tode kol vote paun da right hai, fir eh kehnde ne ki inna nu vote pao te eh tode layi kam karke dikhaunge. ਸੰਦੀਪ ਕੁਮਾਰ ਗੋਇਲ ਵਾਰਡਸ 3 ਅਤੇ 4 ਬ੍ਰੈਂਪਟਨ ਸ਼ਹਿਰ ਦੇ ਰੀਜਨਲ ਕੌਂਸਲਰ ਦੇ ਉਮੀਦਵਾਰ ਹਨ। ਅਤੇ ਗੋਇਲ ਸਾਹਿਬ, ਆਪਣੇ ਕੋਲ ਤਕਰੀਬਨ ਸਟੇਸ਼ਨ ਆਈ ਲੱਗਣ ਤੱਕ 2-3 ਮਿੰਟ ਹੀ ਹਨ, ਤੁਸੀਂ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ?
0: ਸਾਹਿਬ, ਮੈਂ ਕਹਿਣਾ ਚਾਹੂੰਗਾ ਕਿ ਬ੍ਰੈਂਪਟੋਨੀਅਨਸ ਨੂੰ ਹੁਣ ਸਮਾਂ ਆ ਗਿਆ ਕਿ ਜਿਹੜੇ ਵੋਟ ਹੈ ਤੁਸੀਂ ਦਿਲ ਦੇ ਨਾਲ ਨਹੀਂ ਪਾਣੀ, ਸੋਚ ਨਾਲ ਪਾਣੀ ਹੈ। ਸਿਰਫ 24% ਲੋਕ ਜਿਹੜੇ ਹੈਗੇ ਆ ਪਿਛਲੇ ਇਲੈਕਸ਼ਨ 'ਚ ਵੋਟ ਕੀਤੀ ਹੈ। ਕੀ ਤੁਸੀਂ ਵੀ ਸੋਚਦੇ ਹੋ ਕਿ ਸਿਰਫ 24% ਲੋਕ ਜਿਹੜੇ ਬਾਕੀ 76% ਦੇ ਘਰ ਦਾ ਫੈਸਲਾ ਲੈਣ? ਜੇ ਤੁਸੀਂ ਚਾਹੁੰਦੇ ਹੋ ਨਹੀਂ ਤਾਂ ਕੱਲ੍ਹ 16 ਅਕਤੂਬਰ ਦੁਪਹਿਰੇ 12 to 8 ਅਤੇ 17 ਤਰੀਕ ਸ਼ਨੀਵਾਰ ਨੂੰ ਸਵੇਰੇ 10 to 5 ਸੰਡੇ ਨੂੰ ਇਸ ਵਾਰ ਕੋਈ ਐਡਵਾਂਸ ਪੋਲਿੰਗ ਨਹੀਂ ਹੈਗੀ। ਵਾਰਡ 3 ਤੇ 4 ਦਾ ਮੇਨ ਸੈਂਟਰ ਰਹੇਗਾ, 500 ਰੇ ਲੋਸਨ ਸੂਜ਼ਨ ਫੈਨਲ ਸਪੋਰਟਸ ਕੰਪਲੈਕਸ ਦੇ ਵਿੱਚ ਪਏਗੀ। ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਨਵੀਂ ਸੋਚ ਦੇ ਨਾਲ ਵੋਟ ਪਾ ਕੇ ਆਓ, ਚੇਂਜ ਲੈ ਕੇ ਆਓ। ਨਹੀਂ ਤਾਂ ਕੀ ਹੋਏਗਾ, 4 ਸਾਲ ਤੁਸੀਂ ਸਿਸਟਮ ਨੂੰ ਕੋਸਦੇ ਰਹੋਗੇ। ਜੇ ਤੁਸੀਂ ਚਾਹੁੰਦੇ ਹੋ ਕਿ ਪਿਛਲੇ 4 ਸਾਲ ਦੇ ਵਿੱਚ ਆਮ ਬ੍ਰੈਮਟੋਨੀਅਸ ਨਾਲ ਤੁਹਾਡੇ ਨਾਲ ਵੀ ਸਿਟੀ ਹਾਲ ਨੇ ਧੱਕਾ ਕੀਤਾ ਹੈ, ਤਾਂ ਸੋਚ ਦੇ ਨਾਲ ਕੱਲ 16 ਅਕਤੂਬਰ ਪਰਸੋਂ 17 ਅਕਤੂਬਰ ਨੂੰ ਵੋਟ ਪਾਓ। ਅਤੇ ਮੇਰਾ ਨਾਮ ਸੰਦੀਪ ਕੁਮਾਰ ਗੋਇਲ, ਮੈਂ ਵਾਰਡ 3-4 ਤੋਂ ਰੀਜਨਲ ਕੌਂਸਲਰ ਦਾ ਉਮੀਦਵਾਰ ਹਾਂ ਜੀ। ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਤੁਹਾਡੇ ਸਾਰੇ ਸਰੋਤਿਆਂ ਦਾ, ਤਹਿ ਦਿਲੋਂ ਮੈਂ ਧੰਨਵਾਦ ਕਰਦਾ ਜੀ।
1: ਧੰਨਵਾਦ ਜੀ। ਅਤੇ ਇੱਕ ਹੋਰ ਗੱਲ ਮੈਂ ਐਡ ਕਰਨਾ ਚਾਹੁੰਦਾ ਕਿ ਜਿਹੜੇ ਵੀ ਲੋਕ ਕਹਿੰਦੇ ਨੇ ਕਿ ਯਾਰ ਅਸੀਂ ਤਾਂ ਫਲਾਨੇ ਨੂੰ ਵੋਟ ਪਾ ਰਹੇ ਹਾਂ, ਭਾਵੇਂ ਉਹਨਾਂ ਨੇ ਕੋਈ ਕੰਮ ਹੀ ਨਹੀਂ ਕੀਤਾ, ਭਾਵੇਂ ਸਾਨੂੰ ਪਤਾ ਉਹ ਕਰਪਟ ਨੇ, ਭਾਵੇਂ ਸਾਨੂੰ ਪਤਾ ਕਿ ਸਾਰੇ ਰਲੇ ਮਿਲੇ ਹੋਏ ਨੇ, ਸਾਰੇ ਇੱਕ ਤਰਫ ਨੇ, ਗੱਲ ਇਹ ਆ ਕਿ ਅੱਜ ਤਾਂ ਵੋਟ ਪਾਈ ਜਾਓ। ਕੱਲ੍ਹ ਨੂੰ ਤੁਹਾਡੇ ਜਵਾਕਾਂ ਦਾ ਕੀ ਬਣਨਾ? ਉਹਨਾਂ ਨੇ ਕਿਹੜਾ ਇੱਥੋਂ ਦੂਰ ਜਾਣਾ? ਕੱਲ੍ਹ ਨੂੰ ਜੇ ਉਹਨਾਂ ਨੂੰ ਇੱਥੇ ਹੀ ਰਹਿਣਾ ਪਊਗਾ ਤਾਂ ਹਾਲਾਤ ਹੋਰ ਤੋਂ ਹੋਰ ਮਾੜੇ ਹੋਈ ਜਾਣੇ ਆ, ਤੁਸੀਂ ਅਗਲੀ ਜਨਰੇਸ਼ਨ ਨੂੰ ਵੀ ਕੰਮ ਖਰਾਬ ਹੀ ਕਰ ਰਹੇ ਹੋ। ਸਿੱਧੀ ਗੱਲ ਆ,
0: ਅਗਲੀ ਜਨਰੇਸ਼ਨ ਜਿਹੜੀ ਹੈਗੀ ਹੈ, ਤੁਸੀਂ ਗੱਲ ਕਰਦੇ ਹੋ ਬੱਚੇ ਆਪਣੇ ਫਰੈਂਡਸ ਨੂੰ ਕਹਿੰਦੇ ਜਿਹੜੇ ਕਿ ਘਬਰਾਉਂਦੇ ਕਿ ਅਸੀਂ ਬ੍ਰੈਮਟਨ 'ਚ ਰਹਿੰਦੇ ਹਾਂ, ਉਹਦਾ ਜ਼ਿੰਮੇਵਾਰ ਕੌਣ ਹੈ ਜੀ? ਅਸੀਂ ਸਾਰੇ ਜ਼ਿੰਮੇਵਾਰ ਹਾਂ, ਕਿਉਂਕਿ ਅਸੀਂ ਇਸ ਸਿਸਟਮ ਨੂੰ ਵੋਟਾਂ ਪਾਈਆਂ। ਅਸੀਂ ਚੇਂਜ ਨਾਲ ਵੋਟ ਪਾ ਕੇ ਆਓ, ਦਿਲ ਦੇ ਨਾਲ ਨਾ ਵੋਟ ਪਾ ਕੇ ਆਓ। ਨਾਲੇ ਹੋਰ ਮੈਂ ਗੱਲ ਕਹਿਣਾ ਚਾਹੁੰਦਾ ਜੀ, ਇਸ ਟਾਈਮ ਬ੍ਰੈਮਟਨ ਦੇ ਵਿੱਚ ਜਿਹੜੀ ਸਿਟੀ ਹਾਲ ਦੀ ਇਲੈਕਸ਼ਨ ਹੈ ਜੀ, ਪੰਜਾਬ ਸਟਾਈਲ ਚੱਲ ਰਹੀ ਹੈ, ਉਹਨਾਂ ਚੀਜ਼ਾਂ ਤੋਂ ਬਚ ਕੇ ਰਹੋ ਤੁਸੀਂ, ਕਿ ਉਹਨਾਂ ਜਿਹੜੀ ਪੰਜਾਬ ਦੀ ਸਿਆਸਤ ਦੇ ਤਰ੍ਹਾਂ ਜਿਹੜੀ ਇਲੈਕਸ਼ਨ ਲੜੀ ਜਾ ਰਹੀ ਹੈ, ਉਹਨਾਂ ਨੇ ਤੁਹਾਡੇ ਘਰਾਂ ਦਾ ਕੋਈ ਸਵਾਰਨਾ ਨਹੀਂ ਹੈਗਾ। ਟੈਕਸ ਤੁਸੀਂ ਪੇ ਕਰਨਾ, ਪਾਰਕਿੰਗ ਟਿਕਟ ਤੁਸੀਂ ਪੇ ਕਰਨੀ ਆ, ਸਿਹਤ ਸੇਵਾਵਾਂ ਤੁਹਾਨੂੰ ਨਹੀਂ ਮਿਲ ਰਹੀਆਂ। 1% ਟੈਕਸ ਸਾਡੇ ਤੋਂ ਇਕੱਠਾ ਕੀਤਾ ਗਿਆ, $125 million ਸਾਡੇ ਤੋਂ ਇਕੱਠੇ ਕੀਤੇ ਗਏ, ਹਲੇ ਵੀ ਕੋਈ ਜਵਾਬ ਨਹੀਂ। ਔਰ ਏਡੀ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਵੀ ਬ੍ਰੈਮਟਨ ਦੇ ਕੋਲ ਕੋਈ ਸਟੈਂਡ ਅਲੋਨ ਯੂਨੀਵਰਸਿਟੀ ਨਹੀਂ ਹੈਗੀ। ਇਹ ਵੀ ਸਾਡੇ ਕਰੰਟ ਕੌਂਸਲ ਦੀ ਜਿਹੜੀ ਨਾਕਾਮੀ ਹੈ, ਉਹਨਾਂ ਦੀਆਂ ਨਾਕਾਮੀਆਂ ਦਾ ਸਿੱਟਾ ਹੈ। ਅਤੇ ਮੈਂ ਬੇਨਤੀ ਕਰਦਾ ਵਾਰਡ 3 ਤੇ 4 ਦੇ ਸੂਝਵਾਨ ਵੋਟਰਾਂ ਨੂੰ, ਵੋਟ ਫਾਰ ਚੇਂਜ, ਵੋਟ ਫਾਰ ਟ੍ਰਾਂਸਪੇਰੈਂਸੀ, ਵੋਟ ਫਾਰ ਅਕਾਊਂਟੇਬਿਲਟੀ, ਵੋਟ ਫਾਰ ਸੇਫਟੀ, ਵੋਟ ਫਾਰ ਚੇਂਜ, ਵੋਟ ਫਾਰ ਸੰਦੀਪ ਕੁਮਾਰ ਗੋਇਲ।
1: ਥੈਂਕ ਯੂ ਵੈਰੀ ਮੱਚ, ਧੰਨਵਾਦ ਜੀ। ਤੁਸੀਂ ਵੀ ਜ਼ਰੂਰ ਕੱਲ੍ਹ ਨੂੰ ਅਤੇ ਪਰਸੋਂ ਨੂੰ ਅਤੇ ਜਾ ਕੇ 26 ਤਰੀਕ ਨੂੰ ਸੰਦੀਪ ਕੁਮਾਰ ਗੋਇਲ ਵਾਰਡ 3 ਤੇ 4 ਦੇ ਰੀਜਨਲ ਕੌਂਸਲਰ ਦੇ ਤੌਰ 'ਤੇ ਜ਼ਰੂਰ ਵੋਟ ਪਾਇਓ। ਸਟੇਸ਼ਨ ਆਈਡੀ ਹੁਣੇ ਲੱਗਣ ਲੱਗੀ ਹੈ, ਵਾਪਸ ਆਉਂਦੇ ਹਾਂ 5 ਵਜੇ ਕੁਛ ਮਿੰਟਾਂ 'ਤੇ। ਸਟੂਡੀਓ ਦਾ ਫੋਨ ਨੰਬਰ ਹੈ 9055-564-6444, 905-564-6444.
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: This is AM 530 CHLO AM, serving Brampton, Mississauga, Toronto, the GTA and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਬ੍ਰੈਂਪਟਨ ਵਾਰਡ ਨੰਬਰ 3 ਤੇ 4 ਵਿੱਚੋਂ ਰੀਜਨਲ ਕੌਂਸਲਰ ਵਾਸਤੇ ਚੋਣ ਲੜ ਰਹੇ ਨੇ ਸੰਦੀਪ ਗੋਇਲ ਜਗਰਾਵਾਂ ਵਾਲੇ। ਰੂਪਰੇਖਾ ਇਸ ਪ੍ਰਕਾਰ ਹੈ, ਕੁਈਨ ਤੋਂ ਸਾਊਥ ਨੂੰ, ਡਿਕਸੀ ਰੋਡ ਤੋਂ ਵੈਸਟ ਨੂੰ ਮਿਸਿਸਾਗਾ ਰੋਡ ਤੱਕ ਥੱਲੇ 407 ਪੈਂਦਾ, ਇਹ ਸਾਰਾ ਏਰੀਆ ਵਾਰਡ ਨੰਬਰ 3 ਤੇ 4 ਵਿੱਚ ਪੈਂਦਾ ਹੈ। ਤੁਸੀਂ ਸੰਦੀਪ ਗੋਇਲ ਹੋਰਾਂ ਨੂੰ ਵੋਟ ਪਾ ਕੇ ਐਡਵਾਂਸ ਪੋਲਿੰਗ ਦੇ ਵਿੱਚ ਤੇ 26 ਤਰੀਕ ਨੂੰ ਅਕਤੂਬਰ ਨੂੰ ਵੋਟ ਪਾ ਕੇ ਕਾਮਯਾਬ ਕਰੋ। ਇਹ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚਾਉਣਗੇ। ਤੁਹਾਡੇ ਆਪਣੇ ਸੰਦੀਪ ਗੋਇਲ ਹੋਰੀ ਪਿਛਲੇ ਲੰਮੇ ਵਰ੍ਹਿਆਂ ਤੋਂ ਬ੍ਰੈਂਪਟਨ ਦੇ ਵਿੱਚ ਰਹਿ ਰਹੇ ਨੇ।

0: ਦੱਸਿਆ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ ਜੀਐਸਟੀ ਪੀਐਸਟੀ ਰਿਟਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
2: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
1: ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381 Solution to promote your business Desh Pardesh Prime Time Radio and TV Tohade ang sang 24 ghante 7 din Hun tak Desh Pardesh Prime Time Radio hazara hi business di grand opening live on location nal karwa chuke hai te karwa reya hai Impossible is nothing Tusi vi apne business vich vada karan vaste Desh Pardesh Radio da live on location Friday Saturday karwao For bookings call Tejinder Sidhu at 416-725-2551 416-725-2551

0: 503 AM band desh pradesh prime time radio program de naal jinne vi sade srote hun jud chuke ne simraj siddhu valo pyar bhari sat sri akaal je tusi 3 baje de hi 4 baje de hi ja hun 5 to baad jude ho jude hi raho ਜਿਹੜੇ ਮਰਜ਼ੀ ਤਰੀਕੇ ਨਾਲ ਸੁਣ ਰਹੇ ਹੋ ਜਾਂ ਵੇਖ ਰਹੇ ਹੋ ਜਿਹੜੇ ਪਲੈਟਫਾਰਮ ਤੇ ਸਾਨੂੰ ਲਿਸਨ ਜਾਂ ਵਾਚ ਕਰ ਰਹੇ ਹੋ ਇਸੇ ਤਰ੍ਹਾਂ ਠੀਕ 6 ਵਜੇ ਤੱਕ ਹੀ ਸਾਡੇ ਨਾਲ ਏ ਐਮ 530 ਦੇਸ਼ ਪ੍ਰਦੇਸ਼ ਨਾਲ ਜੁੜੇ ਹੀ ਰਹੋ ਤੇ 6 ਵਜੇ ਤੱਕ ਹੀ ਦੋਸਤੋ ਅਸੀਂ ਹੁਣ ਕੁਝ ਹੋਰ ਬ੍ਰੈਂਪਟਨ ਸ਼ਹਿਰ ਦੇ ਮਿਊਨਿਸਪਲ ਚੋਣਾਂ ਦੇ ਉਮੀਦਵਾਰਾਂ ਨਾਲ ਗੱਲਬਾਤ ਵੀ ਕਰਾਂਗੇ ਹੁਣੇ ਹੁਣੇ ਹੀ ਅਸੀਂ ਗੱਲਬਾਤ ਕੀਤੀ ਸੀ ਲਾਈਵ ਦੇ ਏਅਰ ਤੌਰ 'ਤੇ ਗੱਲਬਾਤ ਪੇਸ਼ ਕੀਤੀ ਸੰਦੀਪ ਕੁਮਾਰ ਗੋਇਲ ਬ੍ਰੈਂਪਟਨ ਦੇ ਵਾਰਡ 3 ਤੇ 4 ਤੋਂ ਰੀਜਨਲ ਕਾਉਂਸਲਰ ਸਾਡੇ ਨਾਲ ਹੀ ਸਟੂਡੀਓ ਵਿੱਚ ਹੀ ਸੀ ਜਲਦ ਅਸੀਂ ਕੁਝ ਹੋਰ ਉਮੀਦਵਾਰਾਂ ਨਾਲ ਵੀ ਗੱਲਬਾਤ ਕਰਾਂਗੇ ਮੈਨੂੰ ਲੱਗਦਾ ਕਿ ਇਹ 2-3 ਜਾਣੇ 4-5 ਜਾਣੇ ਸ਼ਾਇਦ ਅੱਜ ਕਿਉਂ ਕੀਤੇ ਹੋਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੈਂਡੀਡੇਟਸ ਦੇ ਮੈਸੇਜ ਸਿੱਧੇ ਤੌਰ ਤੱਕ ਵੀ ਪੇਸ਼ ਕਰਾਂਗੇ ਕਿਉਂਕਿ ਵੋਟ ਪਾਉਣੀ ਬਹੁਤ ਹੀ ਜ਼ਰੂਰੀ ਹੈ ਵੋਟ ਜਿਹਨੂੰ ਮਰਜ਼ੀ ਪਾਓ ਪਰ ਪਾਓ ਸੋਚ ਸਮਝ ਕੇ ਨਾ ਕਿ ਦੇਖ ਕੇ ਕਿ ਕਿਹੜਾ ਕਿਹੜੇ ਫਲਾਣੇ ਥਾਂ ਤੋਂ ਹੈ ਜਾਂ ਫਿਰ ਕੱਲ੍ਹ ਨੂੰ ਕਿਹੜੇ ਕੰਮ ਦੇ ਵਿੱਚ ਸਾਡੇ ਲਈ ਕੋਈ ਜ਼ੋਨਿੰਗ ਦੇ ਵਿੱਚ ਆ ਕਰਵਾਉਣ ਦੇ ਵਿੱਚ ਫੰਡਿੰਗ ਦਿਲਵਾਉਣ ਵਿੱਚ ਕਿਵੇਂ ਉਹ ਜ਼ਰੂਰੀ ਕੰਮ ਆ ਸਕਦਾ ਹੈ ਸ਼ਹਿਰ ਦੀ ਜ਼ਰੂਰਤ ਦੇਖੋ ਲੋਕਾਂ ਦੀ ਜ਼ਰੂਰਤ ਦੇਖੋ ਅਗਲੀ ਜਨਰੇਸ਼ਨ ਦੀ ਜ਼ਰੂਰਤ ਦੇਖੋ ਇਕੱਲੀ ਆਪਦੀ ਜੇਬ ਦੀ ਗੱਲ ਦੇ ਵੱਲ ਨਾ ਹੀ ਦੇਖੋ ਸਿੰਪਲ ਐਸ ਦੈਟ ਜਲਦ ਅਸੀਂ ਹੋਰ ਵੀ ਉਮੀਦਵਾਰਾਂ ਵੱਲ ਗੱਲਬਾਤ ਤੁਹਾਡੇ ਨਾਲ ਕਰਵਾਵਾਂਗੇ ਪਰ ਪਹਿਲਾਂ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਹੁਣ ਤੁਹਾਡੇ ਤੱਕ ਪੇਸ਼ ਕੀਤਾ ਜਾ ਰਿਹਾ ਹੈ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼ ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼ ਵਾਲੇ ਪਿਛਲੇ ਤਕਰੀਬਨ 8 ਸਾਲਾਂ ਤੋਂ ਤੁਹਾਨੂੰ ਸਰਵ ਕਰਦੇ ਆ ਰਹੇ ਨੇ ਵੈਰੀ ਟ੍ਰਾਂਸਪੇਰੈਂਟ ਵੈਰੀ ਆਨੈਸਟ ਵੈਰੀ ਅਫੋਰਡੇਬਲ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਨੇ ਇਹਨਾਂ ਦੇ ਥਾਊਜ਼ੈਂਡਸ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਲਾਇੰਟ ਨੇ ਅਤੇ ਬਹੁਤ ਹੀ ਖੁਸ਼ ਕਲਾਇੰਟ ਨੇ ਜੋ ਕਿ ਹੁਣ ਤੱਕ ਪੱਕੇ ਵੀ ਸਿਟੀਜ਼ਨ ਵੀ ਹੋ ਗਏ ਨੇ ਅਤੇ ਜੇ ਤੁਸੀਂ ਵਰਕ ਪਰਮਿਟ ਐਕਸਟੈਂਸ਼ਨ ਸਪਾਊਸਲ ਪੀ ਆਰ ਜਾਂ ਅਪੀਲ ਸੁਪਰ ਵੀਜ਼ਾ ਜਾਂ ਵਿਜ਼ਰ ਵੀਜ਼ਾ ਦਾ ਐਪਲੀਕੇਸ਼ਨ ਜਾਂ ਜਿਹੜੇ ਮਰਜ਼ੀ ਇਮੀਗ੍ਰੇਸ਼ਨ ਪ੍ਰੋਗਰਾਮ ਇਮੀਗ੍ਰੇਸ਼ਨ ਸਟਰੀਮ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਕੋਈ ਵੀ ਤੁਹਾਡਾ ਸਵਾਲ ਹੋਵੇ ਬਿਲਕੁਲ ਫਰੀ ਕੰਸਲਟੇਸ਼ਨ ਦੇ ਲਈ ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼ ਦੀ ਬਹੁਤ ਹੀ ਕਮਾਲ ਦੀ ਟੀਮ ਨਾਲ ਅੱਜ ਹੀ ਸੰਪਰਕ ਕਰੋ 437-365-1275 437-365-1275 437-365-1275 218 ਐਕਸਪੋਰਟ ਬੁਲਵਰਡ ਮਿਸਿਸਾਗਾ ਦੂਜੇ ਫਲੋਰ 'ਤੇ ਇਹਨਾਂ ਦਾ ਦਫ਼ਤਰ ਲੋਕੇਟਡ ਹੈ ਨਾਲ ਦੀ ਨਾਲ ਸਾਡੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਕੋਮਲ ਟਰੈਵਲ ਕੋਮਲ ਟਰੈਵਲ ਵਾਲੇ ਤੁਹਾਨੂੰ ਸਭ ਤੋਂ ਸਸਤੀਆਂ ਏਅਰਲਾਈਨ ਟਿਕਟਸ ਬੁੱਕ ਕਰਕੇ ਦਿੰਦੇ ਨੇ ਨੰਬਰ ਹੈ 905-239-7711 905-239-7711 ਇਹਨਾਂ ਨੇ ਕੁਝ ਸਪੈਸ਼ਲ ਫੇਅਰ ਭੇਜੇ ਨੇ ਜੇ ਤੁਸੀਂ 1-way ਟਿਕਟ ਲੱਭ ਰਹੇ ਹੋ ਨਵੰਬਰ ਮਹੀਨੇ ਦੇ ਵਿੱਚ ਨਵੰਬਰ ਦੇ ਐਂਡ ਦੇ ਵੱਲ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਣ ਦੇ ਲਈ ਉਹ ਵੀ 2 ਬੈਗ ਭਰ ਕੇ ਧਿਆਨ ਨਾਲ ਸੁਣੋ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਜਾ ਸਕਦੇ ਹੋ ਨਵੰਬਰ 19 ਤਰੀਕ ਨਵੰਬਰ 22 ਤਰੀਕ ਜਾਂ ਨਵੰਬਰ 25 ਤਰੀਕ ਇਹ 3 ਖਾਸ ਦਿਨ ਨੇ 19th, 22nd, and 25th 19, 22, and 25 ਨਵੰਬਰ ਤਰੀਕ ਤੁਸੀਂ 2 ਬੈਗ ਭਰ ਕੇ 1-way ਜਾ ਸਕਦੇ ਹੋ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ $1290 ਦੇ ਵਿੱਚ $1290 ਦੇ ਵਿੱਚ ਕਾਲ 905-239-7711 ਜੇ ਤੁਸੀਂ ਰਾਊਂਡ ਟ੍ਰਿਪ ਬੁੱਕ ਕਰਨੀ ਆ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ ਅਤੇ ਵਾਪਸ ਇੱਥੇ ਤੱਕ ਇਹ ਜੈਨੂਅਰੀ ਫੈਬਰੀ ਮਾਰਚ ਤੁਸੀਂ ਇਹਨਾਂ 3 ਮਹੀਨਿਆਂ ਦੇ ਵਿੱਚ ਜਦੋਂ ਮਰਜ਼ੀ ਜੈਨ ਫੈਬ ਮਾਰਚ ਜਦੋਂ ਮਰਜ਼ੀ ਜਾਓ ਦਿੱਲੀ ਤੱਕ ਅਤੇ ਵਾਪਸ ਵੀ ਟੋਰਾਂਟੋ ਉਹਨਾਂ 3 ਮਹੀਨੇ ਦੇ ਅੰਦਰ ਅੰਦਰ ਜੈਨ ਫੈਬ ਮਾਰਚ ਰਾਊਂਡ ਟ੍ਰਿਪ 1550 ਦੇ ਵਿੱਚ 1550 1550 1550 ਕਾਲ ਕੋਮਲ ਟਰੈਵਲ 905-239-7711 905-239-7711 ਕੋਮਲ ਟਰੈਵਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਨਾਲ ਦੀ ਨਾਲ ਦੋਸਤੋ ਸਾਡੇ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਈ ਮੱਲੀ ਟੈਂਟ ਸਰਵਿਸਿਜ਼ ਮੱਲੀ ਟੈਂਟ ਸਰਵਿਸਿਜ਼ ਦਾ ਕਹਿਣਾ ਹੈ ਕਿ ਜੇ ਤੁਸੀਂ ਆਪਦੇ ਘਰ ਕੋਈ ਵੀ ਸਪੈਸ਼ਲ ਇਵੈਂਟ ਕੋਈ ਫੈਸਟੀਵਲ ਦੀ ਇਵੈਂਟ ਕੋਈ ਵਿਆਹ ਸ਼ਾਦੀ ਕੋਈ ਪਾਰਟੀ ਕੋਈ ਪੋਲੀਟੀਕਲ ਰੈਲੀ ਕੋਈ ਵੀ ਇਵੈਂਟ ਹੋਸਟ ਕਰ ਰਹੇ ਹੋ ਜਾਂ ਤੁਸੀਂ ਕੋਈ ਬਿਜ਼ਨਸ ਓਨ ਕਰਦੇ ਹੋ ਅਤੇ ਤੁਹਾਨੂੰ ਟੈਂਟ ਟੇਬਲ ਚੇਅਰ ਚਾਹੀਦੀਆਂ ਨੇ ਪਾਰਕਿੰਗ ਲਾਟ ਦੇ ਵਿੱਚ ਜਾਂ ਤੁਹਾਡੇ ਬਿਜ਼ਨਸ ਦੇ ਬਾਹਰ ਜਿੰਨੇ ਮਰਜ਼ੀ ਦਿਨ ਹੋਣ ਚਾਹੇ ਹਫ਼ਤੇ ਹੋਣ ਚਾਹੇ ਮਹੀਨਾ ਵੀ ਹੋਵੇ ਤੁਹਾਨੂੰ ਸਭ ਤੋਂ ਅਫੋਰਡੇਬਲ ਟੈਂਟ ਟੇਬਲਸ ਐਂਡ ਚੇਅਰਸ ਦੀ ਰੈਂਟਲ ਸਰਵਿਸ ਪ੍ਰੋਵਾਈਡ ਕਰਦੇ ਨੇ ਮੱਲੀ ਟੈਂਟ ਸਰਵਿਸਿਜ਼ ਸਾਡੀ ਕਮਿਊਨਿਟੀ ਵਿੱਚ ਬਹੁਤ ਹੀ ਪੁਰਾਣੀ ਅਤੇ ਬਹੁਤ ਹੀ ਰਿਲਾਇਬਲ ਅਤੇ ਅਫੋਰਡੇਬਲ ਕੰਪਨੀ ਹੈ ਮੱਲੀ ਟੈਂਟ ਸਰਵਿਸਿਜ਼। ਕਹਿੰਦੇ ਨੇ ਕਿ ਸਾਫ਼ ਸੁਥਰੇ ਵਾਟਰਪਰੂਫ ਟੈਂਟ ਨੇ ਹਰੇਕ ਸਾਈਜ਼ ਦੇ 10x10 ਆਲ ਦ ਵੇ ਟੂ ਮੈਸਿਵ 50x160 ਫੁੱਟ ਦੇ ਟੈਂਟ, ਉਹ ਵੀ ਟ੍ਰੈਡੀਸ਼ਨਲ ਵਾਈਟ ਟੈਂਟ। ਅਤੇ ਨਵਾਂ ਟਰੈਂਡ ਇਹੀ ਆ ਸੀ ਥਰੂ ਕਲੀਅਰ ਟੈਂਟ ਵੀ ਤੁਸੀਂ ਲਵਾ ਸਕਦੇ ਹੋ। ਟੈਂਟ ਦੀ ਕਾਰਪੇਟ, ਟੈਂਟ ਦੀ ਫਲੋਰ, ਟੈਂਟ ਵਿੱਚ ਸਟੇਜ, ਟੈਂਟ ਵਿੱਚ ਬਾਰ, ਟੈਂਟ ਦੇ ਵਿੱਚ ਟੇਬਲ, ਸਭ ਕੁਛ ਹੀ। ਕੋ 6479992569 6479992569, ਮੱਲੀ ਟੈਂਟ ਸਰਵਿਸਿਜ਼ 6479992569। ਦੋਸਤੋ, ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਵਾਰਡ 9 ਅਤੇ 10 ਤੋਂ, ਜੋ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਇੱਕ ਰਾਈਡਿੰਗ ਹੈ। ਵਾਰਡ 9 ਅਤੇ 10 ਰੀਜਨਲ ਕੌਂਸਲਰ ਆਫ ਬ੍ਰੈਂਪਟਨ ਦੇ ਉਮੀਦਵਾਰ ਹਨ ਹਰਸਿਮਰਨ ਸਿੰਘ, ਸਾਡੇ ਨਾਲ ਇਸ ਟਾਈਮ 'ਤੇ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਪਹਿਲਾਂ ਹੀ ਇਹਨਾਂ ਦਾ ਫੋਨ ਨੰਬਰ ਤੁਹਾਨੂੰ ਦੱਸ ਦਿੰਦਾ, ਕਿਉਂਕਿ ਕੁਝ ਲੋਕਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਫੋਨ ਲਾਈਨਸ ਕਦੋਂ ਖੋਲ੍ਹਾਂਗੇ, ਅਸੀਂ ਸਵਾਲ ਪੁੱਛਣੇ ਆ। ਭਾਈ, ਤੁਹਾਡੇ ਕੋਲ 24 ਘੰਟੇ ਨੇ, ਤੁਸੀਂ ਜਦੋਂ ਮਰਜ਼ੀ ਇਹਨਾਂ ਨੂੰ ਕਾਲ ਕਰ ਸਕਦੇ ਹੋ, ਖੁਦ ਆਪ ਕਾਲ ਕਰ ਸਕਦੇ ਹੋ। ਕੱਲ੍ਹ ਤੁਸੀਂ ਕੋਈ ਵੀ ਸਵਾਲ ਲੈਣਾ ਏਅਰ 'ਤੇ ਕੁਝ ਪੁੱਛ ਕੇ, ਕੋਈ ਜ਼ਰੂਰੀ ਕੰਮ ਆ, ਇਹਨਾਂ ਨੂੰ ਆਪ ਕਾਲ ਕਰ ਲਓ। ਅਤੇ ਤੁਹਾਨੂੰ ਪਤਾ ਹੀ ਆ ਕਿ ਮੈਂ ਏਅਰ 'ਤੇ ਕੋਈ ਕਾਲ ਲੈਂਦਾ ਹੀ ਨਹੀਂ ਹੈਗਾ ਅਨਲੈਸ ਦੇ ਪੇਡ। ਸੋ 4372245205 4372245205। ਜੇ ਤੁਹਾਨੂੰ ਨਹੀਂ ਪਤਾ ਹੈ ਕਿ 9 ਅਤੇ 10 ਦੀ ਬਾਉਂਡਰੀ ਕੀ ਹੈ, ਸਾਫ ਦੱਸ ਦਿੰਦਾ। ਨੌਰਥ 'ਤੇ ਮੇਫੀਲਡ, ਈਸਟ 'ਤੇ ਹਾਈਵੇ 50, ਸਾਊਥ 'ਤੇ ਦ ਗੋਰ ਰੋਡ, ਕੈਸਲਮੋਰ ਰੋਡ ਐਂਡ ਟਰਨਸ ਇਨ ਟੂ ਬੋਵੇਰਡ, ਅਤੇ ਵੈਸਟ 'ਤੇ ਹਾਈਵੇ 410। ਆਪਣੇ ਪੰਜਾਬੀਆਂ ਦਾ ਇਹ ਸੈਂਟਰਲ ਏਰੀਆ ਹੈ ਵਾਰਡ 9 ਅਤੇ 10। ਤੁਹਾਡੇ ਵਾਰਡ 9 ਅਤੇ 10 ਦੇ ਰੀਜਨਲ ਕੌਂਸਲਰ ਆਫ ਬ੍ਰੈਂਪਟਨ ਦੇ ਉਮੀਦਵਾਰ ਹਨ ਹਰਸਿਮਰਨ ਸਿੰਘ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਹਰਸਿਮਰਨ ਜੀ, ਜਿਹੜੇ ਲੋਕ ਤੁਹਾਡੇ ਨਾਲ ਸ਼ਾਇਦ ਫੈਮਿਲੀਅਰ ਨਹੀਂ ਹੋਣਗੇ, ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਜੀ ਕਿ ਤੁਸੀਂ ਇਸ ਪੋਲਿਟਿਕਸ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਤੁਸੀਂ ਕਿਹੜੇ ਇੰਡਸਟਰੀ, ਕਹਿ ਲਓ ਕਿਹੜੇ ਲਾਈਨ ਆਫ ਵਰਕ ਦੇ ਵਿੱਚ ਸੀ?
1: ਹਾਂਜੀ, ਮੈਂ ਆਪਣਾ ਬਿਜ਼ਨਸ ਕਰਦਾ ਜੀ ਟਰੈਕਿੰਗ ਇੰਡਸਟਰੀ ਦੇ ਵਿੱਚ, ਟਰੈਕਿੰਗ ਕੰਪਨੀ ਹੈ ਜੀ, ਰੈਸਟੋਰੈਂਟ ਬਿਜ਼ਨਸ ਹੈ ਤੇ ਇੱਕ ਟਰੱਕ ਸਕੂਲ ਹੈ। ਪਿਛਲੇ 4-5 ਸਾਲਾਂ ਤੋਂ ਤੇ ਹੁਣ ਜਿੱਦਾਂ ਆਪਣੀਆਂ ਸਾਰੀਆਂ ਫੈਮਿਲੀਜ਼, ਦੋਸਤ ਮਿੱਤਰਾਂ ਜਿਨ੍ਹਾਂ ਨੂੰ ਸਮੱਸਿਆਵਾਂ ਆਉਂਦੀਆਂ ਸੀ, ਉਹਨਾਂ ਦਾ ਸਾਰਿਆਂ ਦਾ ਹਰ ਵਾਰੀ ਡਿਸਕਸ਼ਨ ਹੁੰਦੀ ਸੀ ਕਿ ਆਪਾਂ ਕੋਈ ਨਾ ਕੋਈ ਬੰਦਾ ਅੱਗੇ ਲੈ ਕੇ ਆਈਏ ਜਿਹੜਾ ਸਾਰੇ ਆਮ ਲੋਕਾਂ ਲਈ ਕੰਮ ਕਰੇ, ਨਾ ਕਿ ਕੁਛ ਕੁ ਪਰਿਵਾਰਾਂ ਲਈ ਜਾਂ ਕੁਛ ਕੁ ਬਿਜ਼ਨਸਮੈਨਾਂ ਲਈ ਕੰਮ ਕਰੇ।
0: ਬਿਲਕੁਲ,
1: ਉਹਨਾਂ ਨੇ ਆਪਾਂ ਨੂੰ ਜ਼ਿੰਮੇਵਾਰੀ ਦਿੱਤੀ ਤੇ ਉਹ ਨਿਭਾਉਣ ਲਈ ਅੱਗੇ ਆਏ ਆ ਜੀ।
0: ਤੇ ਮੇਨ ਤੁਹਾਡੇ ਕੀ ਰੀਜ਼ਨ ਨੇ ਕਿ ਤੁਸੀਂ ਸੋਚਿਆ ਕਿ ਮੈਨੂੰ ਯੂ ਨੋ ਵਾ ਕੰਮ ਕਾਰ ਛੱਡੋ ਇੱਕ ਮਿੰਟ ਲਈ, ਮੈਨੂੰ ਇਸ ਰੇਸ ਦੇ ਵਿੱਚ ਐਂਟਰ ਕਰਨਾ ਹੀ ਕਰਨਾ ਪੈਣਾ, ਕੁਛ ਨਾ ਕੁਛ ਖਾਸ ਰੀਜ਼ਨ ਤਾਂ ਹੋਊਗਾ?
1: ਖਾਸ ਰੀਜ਼ਨ ਤਾਂ ਜੀ ਦੇਖੋ ਇਹੀ ਸੀਗਾ ਵੀ ਜਿੰਨੇ ਆਪਣੇ ਲੋਕ ਨੇ, ਸਾਰੇ ਆਪਣੇ ਹੀ ਪਰਿਵਾਰ ਨੇ, ਆਲੇ ਦੁਆਲੇ ਰਹਿੰਦੇ ਨੇ, ਉਹਨਾਂ ਨੂੰ ਸਾਰਿਆਂ ਨੂੰ ਸਮੱਸਿਆਵਾਂ ਸੀ, ਕਾਮਨ ਪ੍ਰੋਬਲਮਸ ਨੇ। ਜੇ ਆਪਾਂ ਮੇਨ ਪ੍ਰੋਬਲਮਾਂ ਦੀ ਗੱਲ ਕਰੀਏ ਤਾਂ ਪ੍ਰੋਪਰਟੀ ਟੈਕਸ ਨੂੰ ਲਾ ਲਓ, ਸੇਫਟੀ ਨੂੰ ਲਾ ਲਓ, ਉਦੋਂ ਬਾਅਦ ਕਿਸੇ ਚੀਜ਼ ਦੀ ਕੋਈ ਟ੍ਰਾਂਸਪੇਰੈਂਸੀ ਨਹੀਂ, ਤੇ ਛੋਟੀਆਂ ਛੋਟੀਆਂ ਪ੍ਰੋਬਲਮ ਜਿਹੜੀਆਂ ਹਰ ਕਿਸੇ ਨਾਲ ਆਈਆਂ, ਕਿਸੇ ਦੇ ਪਰਿਵਾਰ ਨਾਲ ਕੋਈ ਗੱਡੀ ਚੋਰੀ ਲਾ ਲਓ, ਕੋਈ ਸਨੈਚਿੰਗ ਦਾ ਲਾ ਲਓ, ਕਿਸੇ ਦੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕੋਈ ਡਰੱਗਸ ਦੀ ਪ੍ਰੋਬਲਮ ਆ ਗਈ, ਕੋਈ ਸਨੋਅ ਦੀ ਰਿਗਾਰਡਿੰਗ ਪ੍ਰੋਬਲਮਸ ਨੇ, ਉਹ ਸਾਰੇ ਇਸ਼ੂਜ਼ ਨੂੰ ਦੇਖਦੇ ਹੋਏ ਚਲੋ ਇੱਕ ਪਰਮਾਤਮਾ ਨੇ ਉਹਨਾਂ ਕੁ ਸੌਖਾ ਕਰਿਆ ਸੀਗਾ ਵੀ ਆਪਣੇ ਕੋਲ ਉਹਨਾਂ ਕੁ ਟਾਈਮ ਵੀ ਹੈਗਾ ਸੀ ਜਿਹੜਾ ਆਪਾਂ ਇਨਵੈਸਟ ਕਰ ਸਕੀਏ ਚੀਜ਼ ਚ, ਇਸੇ ਲਈ ਆਪਾਂ ਇੱਧਰ ਆਏ ਹਾਂ ਜੀ।
0: ਅਤੇ ਬਾਈ ਜੀ, ਇਹ ਦੱਸੋ ਕਿ ਕੀ ਤੁਸੀਂ ਇਸ ਕੰਮ ਦੇ ਹੱਕ ਦੇ ਵਿੱਚੋਂ ਕਿ ਅਗਲੀ ਜਿਹੜੀ ਕੈਂਸਲ 26 ਤਰੀਕ ਨੂੰ ਬਣਦੀ ਆ ਉਹਦੇ ਵਿੱਚ ਇੱਕ ਫਾਈਨੈਂਸ਼ੀਅਲ ਆਰਡਰ ਵੀ ਰੱਖਣਾ ਚਾਹੀਦਾ ਪਤਾ ਕਰਨ ਲਈ ਕਿ ਇੰਨਾ ਜ਼ਿਆਦਾ ਪ੍ਰਾਪਰਟੀ ਟੈਕਸ ਕਿੱਥੇ ਕਿੱਥੇ ਕਿਉਂ ਖਰਚਿਆ ਜਾ ਰਿਹਾ?
1: ਬਿਲਕੁਲ ਜੀ, ਆਪਾਂ ਇਹ ਚੀਜ਼ ਦੇ 100% ਹੱਕ ਦੇ ਵਿੱਚ ਆ। ਵੈਸੇ ਤਾਂ ਹੁਣ ਲੋਕ ਸਾਰੇ ਜਾਗਰੂਕ ਹੋ ਹੀ ਚੁੱਕੇ ਨੇ, ਸਭ ਨੂੰ ਪਤਾ ਲੱਗ ਗਿਆ ਕਿ ਕਿਵੇਂ ਕੰਟਰੈਕਟ ਆ ਜਿਹੜੇ ਉਹ ਆਪਦੇ ਬੰਦਿਆਂ ਨੂੰ ਦੇ ਕੇ ਆਪਦੀ ਮਰਜ਼ੀ ਨਾਲ ਰੇਟ ਦਿੱਤੇ ਜਾਂਦੇ ਆ, ਕੋਈ ਬਿਡਿੰਗ ਨਹੀਂ ਹੁੰਦੀ। 5,000 ਵਾਲੀ ਚੀਜ਼ 20,000 ਦੀ ਪਾਈ ਜਾਂਦੀ ਆ, 20 ਵਾਲੀ 80,000 ਦੀ, ਤੇ ਉਹ ਸਾਰਾ ਖਰਚਾ ਆਪਣੀਆਂ ਜੇਬਾਂ ਦੇ ਵਿੱਚੋਂ ਕੱਢਿਆ ਜਾਂਦਾ। ਆਪਾਂ ਇਹ ਚੀਜ਼ ਤੇ ਜ਼ਰੂਰ ਕੰਮ ਕਰਨਾ, ਜਿੰਨਾ ਪਹਿਲਾਂ ਵੀ ਗਲਤ ਤਰੀਕੇ ਨਾਲ ਪ੍ਰੋਪਰਟੀ ਟੈਕਸ ਵਧਿਆ, ਉਹ ਜੇ ਕਿਤੇ ਵੀ ਕਿਤੇ ਨਾ ਕਿਤੇ ਕੋਈ ਗੜਬੜ ਹੋਈ ਹੈ, ਉਹ ਸਾਰੇ ਚੀਜ਼ਾਂ ਤੇ ਜ਼ਰੂਰ ਆਡਿਟ ਹੋਣੀ ਚਾਹੀਦੀ ਹੈ।
0: ਤੇ ਅਸੀਂ ਗੱਲਬਾਤ ਕਰ ਰਹੇ ਹਾਂ ਵਾਰਡ 9 ਤੇ 10 ਤੋਂ ਬ੍ਰੈਂਪਟਨ ਸ਼ਹਿਰ ਤੋਂ ਰੀਜਨਲ ਕਾਉਂਸਲਰ ਦੇ ਉਮੀਦਵਾਰ ਹਰਸਿਮਰਤ ਸਿੰਘ ਦੇ ਨਾਲ। ਹਰਸਿਮਰਤ ਸਿੰਘ ਜੀ, ਤੁਸੀਂ ਇਹ ਦੱਸੋ, ਆਈ ਥਿੰਕ 99% ਆਫ ਬ੍ਰੈਂਪਟਨ ਸ਼ਹਿਰ ਦੇ ਜਿਹੜੇ ਪਰਿਵਾਰ ਨੇ, ਇੱਕ ਜਿਹੜੀ ਇੱਕ ਇਸ਼ੂ ਬਹੁਤ ਵੱਡੀ ਹੈ ਉਹ ਹੈ ਪਾਰਕਿੰਗ ਦੀ। ਘਰ ਹੀ ਪਤਾ ਨਹੀਂ ਕਿੱਦਾਂ ਹਿਸਾਬ ਨਾਲ ਹੁਣ ਨਵੇਂ ਤਿਆਰ ਕੀਤੇ ਜਾਂਦੇ ਹੈਗੇ ਯਾਰ, 4 ਬੰਦੇ ਨੇ, 1-2 ਗੱਡੀ ਦੀ ਮਸਾਂ ਪਾਰਕਿੰਗ ਹੁੰਦੀ ਆ। ਸੋ ਪਾਰਕਿੰਗ ਦਾ ਬਾਈ ਜੀ ਤੁਸੀਂ ਇਹ ਦੱਸੋ ਕਿ ਤੁਹਾਨੂੰ ਕੀ ਲੋਕੀ ਕਹਿ ਰਹੇ ਨੇ ਇਹਦੇ ਬਾਰੇ, ਤੇ ਇਹਦਾ ਸਿਰਫ ਹੱਲ ਕੀ ਹੋ ਸਕਦਾ?
1: ਹਾਂਜੀ, ਪਾਰਕਿੰਗ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਹੈਗਾ। ਦੇਖੋ, ਜਦੋਂ ਵੀ ਕੋਈ ਬਿਲਡਰ ਨੇ ਘਰ ਬਣਾਉਣੇ ਨੇ, ਉਦੋਂ ਇਹ ਚੀਜ਼ ਕੋਈ ਨੀ ਦੇਖਦਾ। ਹਰੇਕ ਨੂੰ ਪਤਾ ਵੀ ਕਿੱਦਾਂ ਕਰਪਸ਼ਨ ਦੇ ਨਾਲ ਚੀਜ਼ਾਂ ਅਪਰੂਵ ਕਰ ਦਿੱਤੀਆਂ ਜਾਂਦੀਆਂ ਨੇ। ਮੈਂ ਬਹੁਤ ਅਜਿਹੇ ਘਰਾਂ ਚ ਗਿਆ ਜਿੱਥੇ 5-5 ਬੈਡਰੂਮ ਘਰ ਨੇ, 6-6 ਬੈਡਰੂਮ, ਤੇ ਉੱਥੇ ਗੱਡੀਆਂ ਦੀ 2-2 ਦੀ ਪਾਰਕਿੰਗ ਹੈ। ਵਿਚਾਰ ਵਿੱਚ ਵੀ ਸਾਈਡ ਵਾਕ ਲੰਘਦੀ ਹੈ। ਪਹਿਲਾਂ ਤਾਂ ਉੱਥੇ ਚੱਲੀ ਜਾਂਦਾ ਸੀਗਾ ਵੀ ਟਰੰਕ ਉੱਤੇ ਆ ਗਈ, ਚਲੋ ਟਾਇਰ ਡਰਾਈਵੇ ਦੇ ਉੱਤੇ ਨੇ, ਗੱਡੀਆਂ ਪਾਰਕ ਕਰੀ ਜਾਂਦੇ ਸੀ। ਹੁਣ ਉਹ ਚੀਜ਼ਾਂ ਦੀ ਵੀ ਟਿਕਟ ਲੱਗਣ ਲੱਗ ਗਈ। ਉਹ ਡਿਫੀਕਲਟਲੀ ਮਤਲਬ 2 ਗੱਡੀਆਂ ਹੀ ਪਾਰਕ ਕਰ ਸਕਦੇ ਨੇ, ਲੋਕ ਉਹ ਚੀਜ਼ ਦੀ ਬਹੁਤ ਪ੍ਰੋਬਲਮ ਫੇਸ ਕਰ ਰਹੇ ਨੇ। ਉਦੋਂ ਬਾਅਦ ਦੇ ਵਿੱਚ ਜਿਹੜੀ ਸਟਰੀਟ ਪਾਰਕਿੰਗ ਹੈ ਉਹਨੂੰ ਲੈ ਕੇ ਵੀ ਲੋਕਾਂ ਦਾ ਇਹ ਸਵਾਲ ਹੈ, ਕਹਿਣਾ ਕਿ ਜਿਹੜੀਆਂ ਆਪਾਂ ਨੂੰ ਸਾਲ ਦੇ ਵਿੱਚ ਕੁਛ ਕੁ ਸਟਰੀਟ ਪਾਰਕਿੰਗਾਂ ਮਿਲਦੀਆਂ ਨੇ, ਉਹਨੂੰ ਵਧਾ ਕੇ ਐਟਲੀਸਟ ਵੀ ਆਪਾਂ 24-30 ਲੈ ਜਾਈਏ ਵੀ, ਕਿਉਂਕਿ ਹਰੇਕ ਦੇ ਮਹੀਨੇ ਚ 1-2 ਵਾਰੀ ਗੈਸਟ ਜ਼ਰੂਰ ਆਉਂਦੇ ਨੇ, ਸਾਨੂੰ ਉਦੋਂ ਡਿਫੀਕਲਟ ਉਹ ਚ ਪ੍ਰੋਬਲਮ ਆਉਂਦੀ ਹੈ ਸਾਨੂੰ ਉਹ ਚੀਜ਼ ਦੀ। ਹੁਣ ਪਾਰਕਿੰਗ ਟਿਕਟਾਂ ਇੰਨੀਆਂ ਜ਼ਿਆਦਾ ਦੇਣ ਲੱਗ ਗਈ ਸਿਟੀ, ਉਹ ਇੱਕ ਸਾਫ਼ ਕੁਛ ਕੁ ਥਾਵਾਂ ਤੇ ਸਾਫ਼ ਝਲਕਦਾ ਵੀ ਇੱਕ ਪੈਸੇ ਇਕੱਠੇ ਕਰਨ ਦਾ ਇੱਕ ਜ਼ਰੀਆ ਬਣਾ ਲਿਆ। ਜਿਹੜੀਆਂ ਚੀਜ਼ਾਂ ਜਿੱਥੇ ਲੋਕਾਂ ਨੇ ਡਰਾਈਵੇ ਐਕਸਟੈਂਡ ਕੀਤੇ, ਦੇਖੋ ਜਿਹੜੀ ਚੀਜ਼ ਕਾਨੂੰਨ ਦੇ ਹਿਸਾਬ ਨਾਲ ਨਹੀਂ ਹੈਗੀ, ਬਾਏ ਲਾਅ ਗਲਤ ਆ, ਉਹ ਗਲਤ ਆ, ਉਹਨੂੰ ਗਲਤ ਕਹਿਣਾ ਪਵੇਗਾ। ਪਰ ਇਹ ਨਹੀਂ ਵੀ ਆਪਾਂ ਬਿਨਾਂ ਵਜ੍ਹਾ ਹੀ ਹਰੇਕ ਨੂੰ ਟਿਕਟਾਂ ਦੇਈ ਜਾਈਏ। ਬਹੁਤ ਸਟਰੀਟਾਂ ਇਹੋ ਜਿਹੀਆਂ ਅਸੀਂ ਦੇਖੀਆਂ ਤਾਂ ਸਾਰੀ ਸਾਰੀ ਸਟਰੀਟ ਨੂੰ 300-300 ਦੀ, 250-250 ਦੀ ਟਿਕਟ ਦੇ ਗਏ ਸਿਟੀ ਵਾਲੇ। ਜਦੋਂ ਬਾਅਦ ਦੇ ਵਿੱਚ ਉਹਨਾਂ ਨੇ ਇਕੱਠ ਕੀਤਾ ਤੇ ਸਿਟੀ ਹਾਲ ਗਏ ਇਕੱਠੇ ਹੋ ਕੇ, ਫਿਰ ਉਹ ਮਾਫ਼ ਕਰ ਦਿੱਤੀਆਂ।
0: ਅਤੇ ਬਾਈ ਜੀ, ਹੁਣ ਕਾਫ਼ੀ ਜ਼ਿਆਦਾ ਹੋਰ ਡਿਵੈਲਪਮੈਂਟ ਤਾਂ ਬ੍ਰੈਂਪਟਨ ਦੇ ਕੁਛ ਏਰੀਆਜ਼ ਹੋਣੀ ਹੈਗੀ ਆ। ਹੁਣ ਵੀ ਨਵੇਂ ਪ੍ਰੋਜੈਕਟਸ, ਨਵੇਂ ਏਰੀਆਜ਼ ਬਣੀ ਜਾ ਰਹੇ ਨੇ। ਗੱਲ ਇਹ ਆ ਕਿ ਉਹਨਾਂ ਦੇ ਵਿੱਚ ਕੀ ਹਰੇਕ ਥਾਂ ਦੇ ਵਿੱਚ ਸਹੀ ਪਾਰਕਾਂ ਦਾ ਪ੍ਰਬੰਧ ਕੀਤਾ ਜਾ ਰਿਹਾ, ਕਮਿਊਨਿਟੀ ਸੈਂਟਰਸ ਦਾ ਜਾਂ ਫਿਰ ਲਾਇਬ੍ਰੇਰੀਜ਼ ਦਾ, ਸਕੂਲਸ ਦਾ, ਅਤੇ ਖਾਸ ਤਾਂ ਪਾਰਕਿੰਗ ਦਾ? ਤੁਸੀਂ ਦੱਸੋ ਕਿ ਤੁਹਾਡਾ ਪਲੈਨ ਕੀ ਹੈ ਕਿ ਜਿੱਥੇ ਵੀ ਕੁਛ ਵੀ ਨਵਾਂ ਤਿਆਰ ਹੁੰਦਾ ਉਹਦੇ ਵਿੱਚ ਤੁਸੀਂ ਕੀ ਖਾਸ ਚਾਹੁੰਦੇ ਹੋ ਇਨ ਟਰਮਸ ਆਫ ਪਾਰਕਸ, ਕਮਿਊਨਿਟੀ ਸੈਂਟਰਸ ਐਕਸੈਟਰਾ?
1: ਹਾਂਜੀ, ਦੇਖੋ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਬਿਲਕੁਲ, ਪਰ ਜਦੋਂ ਵੀ ਕੋਈ ਚੀਜ਼ ਬਣਦੀ ਹੈ ਉਹਦੇ ਨਾਲ ਨਾਲ ਇਹ ਚੀਜ਼ਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਵੀ ਉਹਦੀ ਟ੍ਰੈਫਿਕ ਕਿੱਦਾਂ ਕੰਟਰੋਲ ਹੋਊਗੀ, ਸਾਰੀ ਪਾਰਕਿੰਗ ਕਿੱਦਾਂ ਹੋਊਗੀ। ਬਹੁਤੇ ਨਵੇਂ ਘਰਾਂ ਦੇ ਵਿੱਚ ਇੱਕ ਡਰੇਨੇਜ ਦੀ ਪ੍ਰੋਬਲਮ ਆਉਂਦੀ ਹੈ ਵੀ ਪਾਣੀ ਇਕੱਠਾ ਹੋ ਜਾਂਦਾ, ਵਿੰਟਰ 'ਚ ਬਲੈਕ ਆਈਸ ਬਣ ਜਾਂਦੀ ਹੈ, ਪਾਰਕ ਬਹੁਤ ਛੋਟੇ ਛੋਟੇ ਕਰਤੇ। ਮਤਲਬ ਜਿੰਨੀ ਕੁ ਆਪਾਂ ਜਿਹੜੇ ਹਿਸਾਬ ਨਾਲ ਉੱਥੇ ਘਰ ਬਣਾਏ ਨੇ, ਜੇ ਉੱਥੇ ਉਨੀ ਪਾਪੂਲੇਸ਼ਨ ਆਪਾਂ ਵਸਾਉਣੀ ਹੈ ਤਾਂ ਉਹਨਾਂ ਨੂੰ ਸਾਰੇ ਸਲਿਊਸ਼ਨ ਕਰਕੇ ਦੇਣੇ ਪੈਣਗੇ। ਉਹਦੇ ਨੇੜੇ ਆਪਾਂ ਨੂੰ ਉਵੇਂ ਦਾ ਪਲਾਜ਼ਾ ਵੀ ਚਾਹੀਦਾ ਜਿੱਥੇ ਕੋਈ ਸਟੋਰ ਚਾਹੀਦੇ ਨੇ, ਗ੍ਰੋਸਰੀ ਸਟੋਰ ਲਾ ਲਓ ਵੀ, ਜਿਹੜੀਆਂ ਨਿੱਜੀ ਲੋੜਾਂ ਲਈ ਚਾਹੀਦੀਆਂ ਚੀਜ਼ਾਂ, ਸਕੂਲ ਵੀ ਚਾਹੀਦਾ, ਪਾਰਕ ਵੀ ਚਾਹੀਦਾ। ਹੁਣ ਬਹੁਤੀਆਂ ਥਾਵਾਂ ਤੇ ਮੈਨੂੰ ਕੀ ਸੁਣਨ ਨੂੰ ਮਿਲਿਆ ਕਿ ਘਰ ਵੇਚਦੇ ਕਹਿ ਕੇ ਕਿ ਪਿੱਛੇ ਸਕੂਲ ਆਉਣਾ ਜਾਂ ਪਿੱਛੇ ਪਾਰਕ ਆਉਣਾ, ਗੋਲ ਕੋਈ ਕੋਰਟ ਆਉਣਾ, ਤੇ ਐਂਡ ਦੇ ਦੁਆਰੇ ਫਿਰ 2-2 ਸਾਲਾਂ ਬਾਅਦ ਬਿਲਡਰਾਂ ਨੇ ਉੱਥੇ ਨਵੇਂ ਘਰ ਸ਼ੁਰੂ ਕਰ ਦਿੱਤੇ। ਉਹ ਲੋਕਾਂ ਨੇ ਇੰਨੇ ਮਹਿੰਗੇ ਮਹਿੰਗੇ ਘਰ ਲਏ ਸੀ, ਇਹ ਸੋਚ ਕੇ ਕਿ ਸਾਡਾ ਸਕੂਲ ਦੇ ਨੇੜੇ ਘਰ ਹੈ, ਸਾਡਾ ਪਾਰਕ ਦੇ ਨੇੜੇ ਘਰ ਹੈ,
0: ਹਾਂਜੀ,
1: ਪਰ ਹੁਣ ਉਹਨਾਂ ਨੂੰ ਬੇਵਕੂਫ ਬਣਾ ਕੇ ਦੁਬਾਰੇ ਉੱਥੇ ਘਰ ਸ਼ੁਰੂ ਕਰ ਦਿੱਤੇ।
0: ਵਾਓ। ਨੰਬਰ ਤੁਹਾਨੂੰ ਦਿੰਦੇ ਹਾਂ ਹਰਸਿਮਰਤ ਸਿੰਘ ਨਾਲ, ਤੁਸੀਂ ਸਿੱਧੇ ਸੰਪਰਕ ਕਰ ਸਕਦੇ ਹੋ ਜੋ ਕਿ ਵਾਰਡ 9 ਤੇ 10 ਦੇ ਰੀਜਨਲ ਕਾਉਂਸਲਰ ਦੇ ਉਮੀਦਵਾਰ ਹਨ। 437-224-5205 437-224-5205 ਤੁਹਾਨੂੰ ਇਹ ਵੀ ਦੱਸ ਦਈਏ ਕਿ ਕੱਲ੍ਹ ਨੂੰ ਟਮੋਰੋ ਫਰਾਈਡੇ ਅਕਟੋਬਰ 16 ਤਰੀਕ 12 ਵਜੇ ਲੰਚ ਟਾਈਮ, ਨੂਨ 12 PM ਤੋਂ ਲੈ ਕੇ ਰਾਤ 8 ਵਜੇ ਤੱਕ, ਅਤੇ ਪਰਸੋਂ ਨੂੰ ਸੈਟਰਡੇ ਅਕਟੋਬਰ 17 ਤਰੀਕ ਨੂੰ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਐਡਵਾਂਸ ਦੇ ਵਿੱਚ ਵੀ ਇਹਨਾਂ ਦੇ ਲਈ ਵੋਟ ਪਾ ਸਕਦੇ ਹੋ। ਇਲੈਕਟ ਹਰਸਿਮਰਨ ਸਿੰਘ, ਵਾਰਡ 9 and 10 ਰੀਜਨਲ ਕਾਉਂਸਲਰ ਬ੍ਰੈਂਪਟਨ। ਅਤੇ ਹਰਸਿਮਰਨ ਜੀ, ਤੁਸੀਂ ਐਂਡ ਦੇ ਵਿੱਚ ਕੀ ਐਡ ਕਰਨਾ ਚਾਹੁੰਦੇ ਹੋ ਜੀ?
1: ਹਾਂਜੀ, ਦੇਖੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਸਾਰੇ ਕੈਂਡੀਡੇਟਾਂ ਨੂੰ ਕੰਪੇਅਰ ਕਰੋ, ਕਿਸੇ ਨਾ ਕਿਸੇ ਤਰੀਕੇ ਕਨੈਕਟ ਕਰੋ ਉਹਨਾਂ ਨਾਲ, ਚਾਹੇ ਕਾਲ ਜ਼ਰੀਏ, ਰੇਡੀਓ, ਸੋਸ਼ਲ ਮੀਡੀਆ, ਕਿੱਦਾਂ ਵੀ ਕਰ ਸਕਦੇ ਹੋ, ਕਿਉਂਕਿ ਆਪਾਂ ਨੂੰ ਇਸ ਵਾਰੀ ਬਦਲਾਅ ਲੈ ਕੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਆ। ਨਹੀਂ ਆਪਾਂ ਨੂੰ 4 ਸਾਲ ਪਛਤਾਉਣਾ ਪੈਣਾ। ਹੁਣ ਮੈਨੂੰ ਪਤਾ ਮੈਂ ਇਹ ਚੀਜ਼ ਦੇ ਵਿੱਚ ਆਇਆ ਕਿੰਨਾ ਜ਼ਿਆਦਾ ਓਪੋਜੀਸ਼ਨ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ। ਹੁਣ ਪਿਛਲੇ ਦਿਨਾਂ ਦੇ ਵਿੱਚ ਸਾਈਨ ਬੋਰਡ ਪੱਟੇ ਗਏ, ਇਹਨਾਂ ਨੂੰ ਲੱਗਦਾ ਕਿ ਇਹ ਚੀਜ਼ਾਂ ਨਾਲ ਸ਼ਾਇਦ ਇਹ ਘਰੇ ਬਹਿ ਜਾਣਗੇ ਡਰ ਕੇ। ਪਰ ਮੈਂ ਸਾਰਿਆਂ ਨੂੰ ਕਲੀਅਰ ਕਰਦਾ ਕਿ ਆਪਾਂ ਹੁਣ ਜੇ ਅੱਗੇ ਲੱਗ ਕੇ ਤੁਰੇ ਹਾਂ, ਇੱਕ ਆਪਣੇ ਬੰਦਿਆਂ ਦੀ ਆਵਾਜ਼ ਬਣਨ ਲਈ ਆਏ ਹਾਂ, ਲੋਕਾਂ ਲਈ ਕੰਮ ਕਰਨ ਆਏ ਹਾਂ, ਤਾਂ ਅਸੀਂ ਜ਼ਰੂਰ ਕਰਾਂਗੇ। ਹੁਣ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ, ਆਪਾਂ ਰਲ ਮਿਲ ਕੇ ਇਸ ਵਾਰ ਬਦਲਾਅ ਜ਼ਰੂਰ ਲੈ ਕੇ ਆਈਏ।
0: ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨਾਲ ਗੱਲਬਾਤ ਕਰਦੇ ਰਵਾਂਗੇ। ਇਹ ਸੀ ਵਾਰਡ 9 ਤੇ 10 ਤੋਂ, ਬ੍ਰੈਂਪਟਨ ਸ਼ਹਿਰ ਤੋਂ, ਵਾਰਡ 9 ਤੇ 10 ਤੋਂ ਰੀਜਨਲ ਕੌਂਸਲਰ ਦੇ ਉਮੀਦਵਾਰ ਹਰਸਿਮਰਨ ਸਿੰਘ। ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰੋ 437-224-5205 437-224-5205। ਆਉਣ ਵਾਲੇ ਦਿਨਾਂ ਦੇ ਵਿੱਚ 26 ਤਰੀਕ ਤੱਕ ਅਸੀਂ ਵੱਖੋ ਵੱਖ ਬ੍ਰੈਂਪਟਨ ਸ਼ਹਿਰ ਦੇ ਵੱਖੋ ਵੱਖ ਵਾਰਡਸ ਦੇ ਰੀਜਨਲ ਕੌਂਸਲਰਸ ਅਤੇ ਹੋਰਾਂ ਵੀ ਉਮੀਦਵਾਰਾਂ ਨਾਲ ਗੱਲਬਾਤ ਕਰਦੇ ਰਵਾਂਗੇ। ਅਤੇ ਜਿਹੜੀ ਵੀ ਗੱਲਬਾਤ ਕਰ ਰਹੇ ਹਾਂ, ਵੈਰੀ ਸਿੰਪਲ ਜੀ ਗੱਲ ਹੈ ਕਿ ਪੇਡ ਮੈਸੇਜਿਸ ਨੇ, ਪੇਡ ਹੀ ਮੈਸੇਜਿਸ ਨੇ, ਸਿੰਪਲ ਐਸ ਐਸ, ਸਾਰੇ ਤੇ ਸਾਰੇ ਪੇਡ ਮੈਸੇਜਿਸ ਹੀ ਨੇ। ਅਤੇ ਤੁਸੀਂ ਜਿਹਨੂੰ ਮਰਜ਼ੀ ਵੋਟ ਪਾਓ, ਪਰ ਸੋਚ ਸਮਝ ਕੇ ਵੋਟ ਪਾਓ। ਹੁਣ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਬਾਈ, ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਵਾਲੇ, ਸਪੈਕਸ ਐਕਸਪ੍ਰੈਸ ਵਾਲੇ ਰਾਜਨ ਸਾਡੇ ਨਾਲ ਜੁੜ ਚੁੱਕੇ ਨੇ, ਜੋ ਕਿ ਬ੍ਰੈਂਪਟਨ ਦੇ ਵਿੱਚ ਨੰਬਰ 1 ਜਗ੍ਹਾ ਹੈ। ਜੇ ਸੋਹਣੀ ਜੀ ਐਨਕ ਤਿਆਰ ਕਰਵਾਉਣੀ ਆ, ਐਨਕ ਤਿਆਰ ਕਰਵਾਉਣ ਤੋਂ ਪਹਿਲਾਂ ਨਿਗਾਹ ਦਾ ਟੈਸਟ ਕਰਵਾਉਣਾ, ਤੁਸੀਂ ਪਹੁੰਚੋ ਜ਼ਰੂਰ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਜੋ ਕਿ ਬਹੁਤ ਵੱਡਾ ਵਾਲਮਾਰਟ ਵਾਲਾ ਪਲਾਜ਼ਾ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਕੈਨੇਡੀਅਨ ਸਟੀਲਸ, 410 ਐਂਡ ਸਟੀਲਸ, ਸਪੈਕਸ ਐਕਸਪ੍ਰੈਸ। ਅਪੋਇੰਟਮੈਂਟ ਬੁੱਕ ਕਰਨ ਦੇ ਲਈ ਨੰਬਰ ਕਮਾਓ 905-460-8888 905-460-8888। ਰਾਜਨ ਜੀ, ਸਤਿ ਸ਼੍ਰੀ ਅਕਾਲ ਜੀ,
1: ਧੰਨਵਾਦ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਈ
0: ਜੀ।
1: ਦੱਸਣਾ ਚਾਹਾਂਗੇ ਜੀ, ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ ਜੀ, ਸਾਡੀ ਕ੍ਰੈਡਿਟ ਵੀ ਉੱਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ। ਜੇ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਤੇ ਪਰਸੋਂ ਨੂੰ ਵੀ, ਦੋਨੋਂ ਦਿਨ ਸਾਡੀ 35 ਰੈਜ਼ੋਲੂਸ਼ਨ ਡਰਾਈਵ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਰਹਿਣਗੇ ਅਵੇਲੇਬਲ। ਤੁਸੀਂ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਤੇ ਸਮਰਾਜ ਜੀ, ਤੁਹਾਨੂੰ ਪਤਾ ਈਅਰ ਐਂਡ ਆ ਚੱਲਿਆ, ਪਤਾ ਵੀ ਨਹੀਂ ਚੱਲਣਾ ਕਿ ਜਿਵੇਂ ਪਹਿਲੇ 9 ਮਹੀਨੇ ਬੀਤ ਗਏ ਤੇ 10ਵਾਂ ਮਹੀਨਾ ਵੀ ਅੱਧਾ ਬੀਤ ਗਿਆ, ਅੱਜ 15 ਤਰੀਕ ਹੋ ਗਈ। ਇਸੇ ਤਰ੍ਹਾਂ ਬਾਕੀ ਦੇ 2.5 ਮਹੀਨੇ ਵੀ ਫਟਾਫਟ ਬੀਤ ਜਾਣੇ ਨੇ। ਤੇ ਫਿਰ ਐਂਡ ਦੇ ਵਿੱਚ ਕੀ ਹੁੰਦਾ ਕਿ ਸਾਡੇ ਸਰੋਤੇ ਉਦੋਂ ਲੱਭਦੇ ਨੇ ਵੀ ਲਾਸਟ ਵੀਕ ਦੇ ਵਿੱਚ ਸਾਡਾ ਆਈ ਐਗਜ਼ਾਮ ਵੀ ਹੋ ਜੇ, ਸਾਡੀਆਂ ਗਲਾਸਿਸ ਵੀ ਬਣ ਜਾਣ ਤੇ ਸਾਡਾ ਇੰਸ਼ੋਰੈਂਸ ਕਲੇਮ ਵੀ ਪੈ ਜਾਵੇ। ਪ੍ਰੋਬਲਮ ਇਹ ਆਉਂਦੀ ਹੈ ਕਿ ਨਾ ਤੇ ਉਦੋਂ ਡਾਕਟਰ ਦੀਆਂ ਅਪਾਇੰਟਮੈਂਟਸ ਮਿਲਦੀਆਂ ਨੇ, ਤੇ ਜਿਹੜਾ ਤੁਸੀਂ ਕੋਈ ਪ੍ਰੋਡਕਟ ਲੈਣਾ ਹੁੰਦਾ ਕਈ ਵਾਰੀ ਉਹ ਵੀ ਬੈਕਆਰਡਰ ਦੇ ਉੱਤੇ ਹੁੰਦਾ ਹੈ। ਤੇ ਸਭ ਤੋਂ ਵੱਡੀ ਗੱਲ, ਜਦੋਂ ਇੰਸ਼ੋਰੈਂਸ ਕੰਪਨੀ ਦੇ ਪੋਰਟਲ ਇੰਨੇ ਜ਼ਿਆਦਾ ਬਿਜ਼ੀ ਹੋ ਜਾਂਦੇ ਨੇ ਕਿ ਆਪਟੀਕਲ ਦਾ, ਡੈਂਟਲ ਦਾ, ਫਿਜ਼ੀਓ ਦਾ, ਕ੍ਰਾਇਓਪ੍ਰੈਕਟਰ ਦਾ, ਹਰ ਕਿਸੇ ਦਾ ਕਲੇਮ ਪੈਂਦਾ, ਤੇ ਉਹਨਾਂ ਦੇ ਪੋਰਟਲ ਬਿਜ਼ੀ ਹੋਣ ਕਰਕੇ ਇੱਕੋ ਹੀ ਰਿਸਪੋਂਸ ਆਉਂਦਾ ਕਿ ਵੀ ਆਰ ਰਿਵਿਊਇੰਗ ਯੋਰ ਕਲੇਮ, ਪਲੀਜ਼ ਪੇ ਅਪ ਫਰੰਟ ਐਂਡ ਵੀ ਵਿਲ ਰੀਇੰਬਰਸ ਯੂ। ਉਸ ਵੇਲੇ ਜਦੋਂ ਕਸਟਮਰ ਨੂੰ ਕਹੀਦਾ ਵੀ ਹਾਂਜੀ ਜੀ ਤੁਹਾਨੂੰ ਅਪ ਫਰੰਟ ਪੇ ਕਰਨਾ ਪੈਣਾ ਹੈ ਕਿਉਂਕਿ ਪੋਰਟਲ ਬਿਜ਼ੀ ਨੇ, ਤੇ ਕਸਟਮਰ ਔਖੇ ਹੁੰਦੇ ਨੇ ਕਿ ਕਿਉਂ ਜੀ ਤੁਸੀਂ ਤੇ ਕਹਿੰਦੇ ਸੀ ਡਾਇਰੈਕਟ ਬਿਲਿੰਗ ਹੁੰਦੀ ਹੈ। ਸੋ ਜੇ ਅਸੀਂ ਡਾਇਰੈਕਟ ਬਿਲਿੰਗ ਕਹਿ ਰਹੇ ਹਾਂ ਤੇ ਅੱਜ ਕੱਲ੍ਹ ਦੇ ਦਿਨ ਹੈ, ਆ ਜਾਵੋ ਤੁਸੀਂ ਗਲਾਸਿਸ ਬਣਵਾ ਲਵੋ, ਆਈ ਐਗਜ਼ਾਮ ਕਰਾ ਲਓ, ਡਾਇਰੈਕਟ ਬਿਲਿੰਗ ਹੋ ਰਹੀ ਹੈ, ਬਾਅਦ ਚੋਂ ਪੋਰਟਲ ਬਿਜ਼ੀ ਹੋ ਜਾਂਦੇ ਨੇ। ਸੋ ਬਹੁਤ ਵਧੀਆ ਟਾਈਮ ਹੈ, ਅਕਤੂਬਰ ਦਾ ਮਹੀਨਾ ਜੀ, 15 ਤਰੀਕ ਹੋ ਗਈ ਹੈ, ਆਈ ਐਗਜ਼ਾਮ ਕਰਾਉਣਾ ਚਾਹੁੰਦੇ ਹੋ, ਅੱਜ ਕੱਲ੍ਹ ਪਰਸੋਂ ਤਿੰਨੋਂ ਦਿਨ ਡਾਕਟਰ ਅਵੇਲੇਬਲ ਨੇ, ਗਲਾਸਿਸ ਬਣਵਾਉਣੀਆਂ ਨੇ, ਤੇ ਬਹੁਤ ਹੀ ਵਧੀਆ ਡੀਲਸ ਹੈ। ਵੈਲਿਊ ਪੈਕੇਜ ਚੱਕੋ ਸਾਡਾ, ਸੇਵਿੰਗ ਹੁੰਦੀ ਹੈ, ਬ੍ਰਾਂਡਡ ਫਰੇਮ ਤੁਹਾਨੂੰ ਦੇ ਰਹੇ ਹਾਂ, ਬਹੁਤ ਵਧੀਆ ਵਧੀਆ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਰ, ਰੂਟਸ, ਆਈਜ਼ੋਡ, ਕੇ ਅੰਗਰ, ਰੀਅਲ ਟ੍ਰੀ, ਇਹ ਬ੍ਰਾਂਡਡ ਫਰੇਮ ਤੁਸੀਂ ਚੈੱਕ ਕਰ ਲਓ ਆਨਲਾਈਨ। ਕੋਈ ਵੀ ਫਰੇਮ ਤੁਹਾਨੂੰ $150-$200 ਤੋਂ ਘੱਟ ਨਹੀਂ ਮਿਲੇਗਾ। ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਅਸੀਂ ਵੈਲਿਊ ਪੈਕੇਜ 'ਚ ਪਾਏ ਹੋਏ ਨੇ। ਇਹ ਫਰੇਮ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ, ਇਹ ਪੂਰਾ ਪੈਕੇਜ ਤੁਹਾਨੂੰ, ਕਿਉਂਕਿ ਜੇ $200 ਦਾ ਫਰੇਮ ਲੈਂਦੇ ਹੋ, 100 ਦੇ ਲੈਂਸ ਪਾਉਂਦੇ ਹੋ, $300 ਤਾਂ ਤੁਹਾਨੂੰ ਮਿਲਦਾ ਕਿਤੋਂ ਵੀ। ਅਸੀਂ ਇਹ ਪੂਰਾ ਪੈਕੇਜ ਤੁਹਾਨੂੰ ਸਿਰਫ $129 'ਚ ਦੇ ਰਹੇ ਹਾਂ ਜੀ, ਸਿਰਫ $129 'ਚ। ਤੇ ਜੇ ਤੁਸੀਂ ਦੂਨੇੜ ਦੀ ਇਕੱਠੀ ਐਨਕ ਲੈਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਪਵਾਓ, $300 ਦੀ ਕੀਮਤ ਦੇ ਲੈਂਸਿਸ ਹੈ ਜੀ, ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 'ਚ ਹੈ। ਤੇ ਨਾਲ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਦੋ ਪੇਅਰ ਹੋਣ, ਇੱਕ ਆਫਿਸ 'ਚ ਰੱਖ ਲਈਏ, ਇੱਕ ਘਰ 'ਚ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਡੀਲਾਂ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਸਾਡਾ 905-460-8888 905 4608888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰ ਰਹੇ ਹਾਂ। ਸੋ 905-460-8888 905-460-8888।
0: ਥੈਂਕ ਯੂ ਜੀ, ਤੁਸੀਂ ਵੀ ਸਪੈਕਸ ਐਕਸਪ੍ਰੈਸ ਦੇ ਨਾਲ ਸੰਪਰਕ ਕਰ ਸਕਦੇ ਹੋ 905-460-8888 905-460-8888। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਕਾਫੀ ਵੱਡਾ ਵਾਲਮਾਰਟ ਵਾਲਾ ਪਲਾਜ਼ਾ, 410 ਐਂਡ ਸਟੀਲਸ ਕੈਨੇਡੀ ਐਂਡ ਸਟੀਲਸ ਤੇ ਤੁਹਾਡੇ ਕਾਫੀ ਜ਼ਿਆਦਾ ਡਿਸਕਾਊਂਟ ਪ੍ਰਾਈਸ ਦੇ ਵਿੱਚ ਬਹੁਤ ਹੀ ਸੋਹਣੀਆਂ ਸੋਹਣੀਆਂ ਐਨਕਾਂ ਤਿਆਰ ਕੀਤੀਆਂ ਜਾ ਰਹੀਆਂ 905-460-8888। ਨਾਲ ਜਿਹੜਾ ਦੋਸਤੋ ਤੁਹਾਨੂੰ ਮਿਲਾਉਂਦੇ ਹਾਂ, ਹੁਣ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਆਨੈਸਟੀ ਅਤੇ ਟ੍ਰਾਂਸਪੇਰੈਂਸੀ ਨਾਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ। ਸਾਰੇ ਮੇਜਰ ਲੈਂਡਰਸ ਯਾਨੀ ਕਿ ਸਾਰੇ ਮੇਜਰ ਬੈਂਕਸ ਅਤੇ ਇੰਸਟੀਟਿਊਸ਼ਨ ਨਾਲ ਡਾਇਰੈਕਟ ਸਿੱਧੇ ਕੰਮ ਕਰਦੇ ਆ, ਤੁਹਾਡਾ ਹੀ ਕੰਮ ਸਿੱਧੇ ਕਰਵਾਉਂਦੇ ਆ ਕਿ ਤੁਹਾਨੂੰ ਇੱਕ ਤੋਂ ਲੈ ਕੇ ਦੂਜੇ ਲੈ ਕੇ ਤੀਜੇ ਜਗ੍ਹਾ ਤੱਕ ਜੰਪ ਰਾਊਂਡ ਕਰਨ ਦੀ ਕੋਈ ਲੋੜ ਨਹੀਂ ਪੈਂਦੀ। ਕਾਲ ਪ੍ਰਭਦੀਪ ਸਿੰਘ, ਚਾਹੇ ਫਸਟ ਟਾਈਮ ਮੋਰਗੇਜ, ਚਾਹੇ ਰਿਨਿਊਲ ਹੋਵੇ, ਚਾਹੇ ਤੁਹਾਨੂੰ ਸੈਕਿੰਡ ਮੋਰਗੇਜ ਚਾਹੀਦੀ ਹੈ, ਚਾਹੇ ਤੁਹਾਨੂੰ ਪ੍ਰਾਈਵੇਟ ਮੋਰਗੇਜ ਚਾਹੀਦੀ ਹੈ, ਚਾਹੇ ਕਰਜ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਅਤੇ ਸਮਝ ਲੱਗਦੀ ਨਹੀਂ ਕਿ ਹੁਣ ਕੀ ਕਰੀਏ। ਕਾਲ
1: 416-7104-416-7124-416-7124.
0: ਕੋਈ ਐਂ ਤਰੀਕਾ ਵੀ ਹੁੰਦਾ ਕਿ ਜੇ ਹੁਣ ਮੰਨ ਲਓ ਇਹਨਾਂ ਨੂੰ ਲੱਗਦਾ ਕਿ ਜਲਦ ਤੋਂ ਜਲਦ ਬੈਂਕ ਆਫ ਕੈਨੇਡਾ ਵੱਲੋਂ ਬੈਂਚਮਾਰਕ ਇੰਟਰਸਟ ਰੇਟ ਵਧਾਇਆ ਜਾ ਸਕਦਾ, ਉਸ ਤੋਂ ਪਹਿਲਾਂ ਹੀ ਆਪਾਂ ਅਰਲੀ ਹੀ ਰਿਨਿਊ ਕਰ ਲਈਏ, ਕੋਈ ਤਰੀਕਾ ਹੁੰਦਾ ਕਿ ਨਹੀਂ?
1: ਬਿਲਕੁਲ ਸਮਰਾਜ ਵੀਰੇ, ਦੇਖੋ ਔਨ ਐਵਰੇਜ ਹਰ ਇੱਕ ਬੈਂਕ ਆਮ ਤੌਰ ਤੇ 120 ਦਿਨ ਤੱਕ ਦਾ ਗ੍ਰੇਸ ਪੀਰੀਅਡ ਰੱਖ ਦਿੰਦੇ ਵੀ ਤੁਸੀਂ ਅਰਲੀ ਰਿਨਿਊ ਕਰਵਾ ਸਕਦੇ ਹੋ। ਹੁਣ ਜਿਵੇਂ ਆਪਣੇ ਬਾਹਰ ਇਨਫਲੇਸ਼ਨ ਨੂੰ ਲੈ ਕੇ ਜਾਂ ਵੱਖਰੋ ਵੱਖਰੇ ਮੁਲਕਾਂ ਦੀਆਂ ਕਿਤੇ ਕਿਹੜੀ ਜੰਗ ਲੱਗੀ, ਕਿੱਥੇ ਕੁਛ ਹੋਇਆ ਹੋਇਆ, ਤੇ ਉਹ ਚੀਜ਼ ਸਾਡੇ ਇੰਟਰਸਟ ਰੇਟ ਨੂੰ ਵੀ ਇੰਪੈਕਟ ਕਰ ਰਹੀ ਹੈ, ਤੇ ਅੱਜ ਫਿਰ ਇੰਟਰਸਟ ਰੇਟ ਦੇ ਵਿੱਚ ਹਾਈਕ ਸੁਣਨ ਨੂੰ ਮਿਲੀ ਹੈ, ਰਾਈਟ? ਸੋ ਜੇ ਤੁਹਾਨੂੰ ਲੱਗਦਾ ਆਉਂਦੇ ਸਮੇਂ ਤੱਕ ਤੁਸੀਂ ਵੇਟ ਨਹੀਂ ਕਰਨਾ ਚਾਹ ਰਹੇ, ਤੁਸੀਂ ਪਹਿਲਾਂ ਰਿਨਿਊ ਕਰਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ। ਤੁਸੀਂ ਪੈਨਲਟੀ ਫਰੀ ਔਨ ਐਵਰੇਜ 120 ਦਿਨ ਪਹਿਲਾਂ ਕਰਵਾ ਸਕਦੇ ਹੋ ਉਹਦਾ ਲੈਂਡਰ ਚੇਂਜ। ਜੇ ਤੁਹਾਨੂੰ ਪਤਾ ਤੁਹਾਡੇ 120 ਦਿਨ ਤੋਂ ਬਾਅਦ ਰਿਨਿਊਲ ਆ ਰਹੀ ਹੈ, ਬਟ ਤੁਹਾਨੂੰ ਨਾਲ ਦੀ ਨਾਲ ਇਹ ਵੀ ਡਰ ਹੈ ਵੀ ਜੇ ਕੱਲ੍ਹ ਇੰਟਰਸਟ ਰੇਟ ਵੱਧਦਾ, ਜੇ ਅੱਜ ਚੰਗੇ ਇੰਟਰਸਟ ਰੇਟ ਲੌਕ ਇਨ ਕਰਾਉਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਐਂ ਵੀ ਹੋ ਸਕਦਾ, ਜੇ ਤੁਹਾਡੇ ਸਿਰਫ ਆਉਂਦੇ 6 ਮਹੀਨਿਆਂ ਨੂੰ ਰਿਨਿਊਅਲ ਹੈ, ਹੋ ਸਕਦਾ ਤੁਹਾਨੂੰ ਪੈਨਲਟੀ ਹੋਏ ਸਿਰਫ 2-3 ਹਜ਼ਾਰ ਡਾਲਰ ਦੀ ਪੈਣੀ ਹੋਵੇ, ਬਟ ਜਿਹੜਾ ਤੁਹਾਨੂੰ ਇੰਟਰਸਟ ਰੇਟ ਅੱਜ ਆਫਰ ਹੋ ਜਾਣਾ ਉਹਦੇ ਅਰਗੀ ਰੀਸ ਨਹੀਂ। ਸੋ ਕੋਈ ਵੀ ਭੈਣ ਭਰਾ ਕਿਸੇ ਤਰੀਕੇ ਦੀ ਰਿਨਿਊਅਲ ਆ ਰਹੀ ਹੈ, ਉਹ ਜ਼ਰੂਰੀ ਨਹੀਂ ਨਾਲੇ ਤੁਸੀਂ ਸਕੈਜੂਅਲ ਏ ਲੈਂਡਰ ਨਾਲ ਹੀ ਹੋਵੋਗੇ। ਕਈ ਭੈਣ ਭਰਾ ਵਿੱਚ ਪ੍ਰਾਈਵੇਟ ਮੋਰਗੇਜਾਂ ਦੇ ਵਿੱਚ ਸਟੱਕ ਨੇ, ਕਈਆਂ ਨੇ ਸੈਕਿੰਡ ਮੋਰਗੇਜ ਲਈ ਵੀ ਹੈ, ਕੋਈ ਬੀ ਲੈਂਡਰ ਨਾਲ ਸਟੱਕ ਨੇ, ਕਿਉਂਕਿ ਦੇਖੋ ਜੇ ਸਕੈਜੂਅਲ ਏ ਲੈਂਡਰ ਦੇ ਇੰਟਰਸਟ ਰੇਟ ਵੱਧ ਰਿਹਾ ਤਾਂ ਇਹ ਗੱਲ ਨਾ ਭੁੱਲਿਓ, ਨਾਲ ਦੀ ਨਾਲ ਜਿਹੜੇ ਸਕੈਜੂਅਲ ਬੀ ਵਾਲੇ ਨੇ ਜਾਂ ਜਿਹੜੇ ਸੀ ਲੈਂਡਰ ਨੇ ਉਹਨਾਂ ਨੇ ਵੀ ਨਾਲ ਦੇ ਨਾਲ ਆਪਦੇ ਰੇਟ ਵਧਾ ਦੇਣੇ। ਜੇ ਤੁਹਾਨੂੰ ਪਤਾ ਤੁਹਾਨੂੰ ਮੌਕਾ ਮਿਲਦਾ ਪਿਆ ਸਾਰੇ ਝਮੇਲੇ ਤੋਂ ਬਾਹਰ ਆਉਣ ਦਾ, ਅੱਜ ਤੁਹਾਡਾ ਸਕੋਰ 650 ਹੈਗਾ ਆ, ਮੇਰੇ ਕੋਲ ਫਾਈਲ ਲਾਇਆ, ਉਹ ਰਿਵਿਊ ਕਰਕੇ ਤੁਹਾਨੂੰ ਮੈਂ ਦੱਸ ਦੂੰਗਾ ਵੀ ਹਾਂ ਸਕੋਰ 650 ਹੈਗਾ ਤੇ ਆਪਾਂ ਕਿਵੇਂ ਬੈਂਕ ਦੇ ਵਿੱਚ ਫਾਈਲ ਨੂੰ ਲਿਜਾ ਸਕਦੇ ਹਾਂ। ਬਟ ਜੇ ਤੁਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਾ, ਨਹੀਂ ਰਿਨਿਊਅਲ ਮੌਕੇ ਆ ਕੇ ਦੇਖਣਗੇ, ਕਾਲ ਦੇ ਵਿੱਚ ਬੈਠ ਕੇ ਤੁਸੀਂ ਮਗਰੋਂ ਨੁਕਸਾਨ ਹੀ ਖੱਟੋਗੇ। ਸੋ ਕਿਸੇ ਤਰੀਕੇ ਦੇ ਵੀ ਲੈਂਡਰ ਨਾਲ ਆਪਦੇ ਉਹਨੂੰ ਸਟੱਕ ਨਾ ਮਹਿਸੂਸ ਕਰੋ, 650 ਸਕੋਰ ਹੈਗਾ, ਤੁਸੀਂ ਬੈਂਕ ਲਈ ਅਪਲਾਈ ਕਰ ਸਕਦੇ ਹੋ, ਤੁਸੀਂ ਬੈਂਕ ਲਈ ਅਪਰੂਵ ਵੀ ਹੋ ਸਕਦੇ ਹੋ, ਪ੍ਰੋਵਾਈਡਡ ਤੁਹਾਡਾ ਸਿਨੈਰੀਓ ਕਿਹੋ ਜਿਹਾ ਆ। ਕਿਸੇ ਤਰੀਕੇ ਦੀ ਰਿਨਿਊਅਲ ਹੈ, ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦਾ ਤੁਹਾਨੂੰ ਜਿਹੜੇ ਨਵੇਂ ਇਨਸੈਂਟਿਵ ਤੁਹਾਨੂੰ ਦੇਣਗੇ, ਜਿਹੜੇ ਵੀ ਨਵੇਂ ਲੈਂਡਰ ਕੋਲੇ ਲੈ ਕੇ ਜਾਵਾਂਗੇ, ਤੁਹਾਨੂੰ ਮੈਜੋਰਟੀ ਸਾਰਿਆਂ ਤੋਂ ਕੈਸ਼ ਬੈਕ ਦਵਾਈ ਦਾ ਹੁੰਦਾ। ਭੈਣ ਭਰਾਵਾਂ ਕੋਲੇ ਲਾਈਨ ਆਫ ਕ੍ਰੈਡਿਟ ਨਹੀਂ ਹੁੰਦੀ, ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਨਾਲ ਟਾਈ ਕਰੀਦਾ, ਐਪਲੀਕੇਸ਼ਨ ਦੇ ਵੀ ਤੁਹਾਨੂੰ ਲਾਈਨ ਆਫ ਕ੍ਰੈਡਿਟ ਨਾਲ ਦੀ ਨਾਲ ਬਣ ਕੇ ਆਵੇ। ਜੇ ਕੁਝ ਕੁ ਲੈਂਡਰ ਨਾਲ ਤੁਹਾਨੂੰ ਇੱਥੋਂ ਤੱਕ ਦੀ ਵੀ ਆਫਰ ਆਈ ਵੀ ਹੈ, ਤੁਹਾਡੀ ਜਿਹੜੀ ਲੋਅਰ ਦੀ ਕੋਸਟ ਹੈ ਉਹ ਵੀ ਕਵਰ ਕਰਵਾ ਦੀਦੀ ਹੈ। ਸੋ ਵਧੇਰੀ ਜਾਣਕਾਰੀ ਲਈ, ਕਿਸੇ ਤਰੀਕੇ ਦੀ ਵੀ ਤੁਹਾਡੀ ਰਿਨਿਊਅਲ ਆ ਰਹੀ ਹੈ, ਆਪਦੇ ਆਪ ਨੂੰ ਸਟੱਕ ਨਾ ਮਹਿਸੂਸ ਕਰੋ, ਡੈਫੀਨੇਟਲੀ ਇੱਕ ਵਾਰੀ ਕਾਲ ਕਰੋ, ਤੁਹਾਨੂੰ ਜ਼ਰੂਰ ਚੰਗਾ ਰਾਸਤਾ ਦੱਸੂਗਾ। ਦੈਨ ਅਗੈਨ ਹਮੇਸ਼ਾ ਕਹਿੰਦਾ ਹੁੰਦਾ ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ। ਨੰਬਰ ਦੱਸ ਦਿੰਦਾ ਜੀ
0: 416-7104-416-7104-7524. ਬਾਈ ਜੀ, ਮੰਨ ਲਓ ਕਿ ਕਿਸੇ ਨੇ ਕਰਜ਼ੇ ਲਏ ਹੋਏ ਨੇ ਅਨਸਿਕਿਉਰ ਡੈਟਸ, ਅਤੇ ਉਹਨਾਂ ਨੇ ਮਲਟੀਪਲ ਡਿਫਰੈਂਟ ਕਰਜ਼ੇ ਕੱਢੇ ਹੋਏ ਆ, ਡਿਫਰੈਂਟ ਵਿਆਜ ਹੈ, ਡਿਫਰੈਂਟ ਕਿਸ਼ਤ ਜਾਂਦੀ ਆ, ਡਿਫਰੈਂਟ ਤਰੀਕ ਨੂੰ ਜਾਂਦੀ ਆ, ਕੋਈ ਤਰੀਕਾ ਹੈਗਾ ਕਿ ਸਾਰਾ ਹੀ ਆਪਾਂ ਕਰਜ਼ਾ ਇਕੱਠਾ ਕਰ ਲਈਏ ਅਤੇ ਕਿਸ਼ਤ ਵੀ ਘਟਾ ਲਈਏ, ਵਿਆਜ ਵੀ ਘਟਾ ਲਈਏ?
1: ਬਿਲਕੁਲ ਸਮਰਾਜ ਵੀਰੇ, ਹੱਲ ਹਮੇਸ਼ਾ ਹਰ ਇੱਕ ਚੀਜ਼ ਦਾ ਹੁੰਦਾ, ਗੱਲ ਆ ਜਾਂਦੀ ਅਲਟੀਮੇਟਲੀ ਤੁਹਾਡੇ ਐਫਰਟ ਤੇ, ਤੁਸੀਂ ਕਿੰਨਾ ਕੁ ਐਫਰਟ ਪਾ ਕੇ ਉਸ ਚੀਜ਼ 'ਚ ਬਦਲਾਵ ਲਿਆਉਣਾ ਚਾਹੁੰਦੇ ਹੋ। ਜੇ ਬਦਲਾਵ ਲਿਆਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਸਕਦਾ ਕਿਸੇ ਤਰੀਕੇ ਦਾ ਵੀ ਅਨਸਿਕਿਓਰ ਡਾਟਾ ਉਹਦਾ ਡੈਫੀਨੇਟਲੀ ਹੱਲ ਕੱਢ ਕੇ ਦਿਉਂਗਾ। ਉਹ ਭਾਵੇਂ ਦੇਖੋ ਜੇ ਤੁਸੀਂ ਅਲਟੀਮੇਟਲੀ ਜਮੇ ਸਟੱਕ ਬੈਠੇ ਹੋ ਤਾਂ ਤੁਹਾਨੂੰ ਵੀ ਪਤਾ ਇੱਕ ਜਿਹੜਾ ਜਮੇ ਲਾਸਟ ਰਿਜ਼ੋਰਟ ਹੁੰਦਾ, ਤੁਸੀਂ ਭਾਵੇਂ ਪ੍ਰਪੋਜ਼ਲ ਜਾਂ ਬੈਂਕਰਪਸੀ ਕਰ ਲਓ, ਬਟ ਉਹਦੇ ਨਾਲ ਜਿਹੜਾ ਨੁਕਸਾਨ ਕੀ ਹੈ, ਤੁਹਾਡਾ 5-7 ਸਾਲ ਲਈ ਰਿਕਾਰਡ ਖਰਾਬ ਹੋ ਜਾਂਦਾ। ਜੇ ਉਸ ਤੋਂ ਪਹਿਲਾਂ ਕੋਈ ਹੱਲ ਹੋ ਜਾਵੇ ਡੈਫੀਨੇਟਲੀ ਹੱਲ ਹੈਗਾ। ਜੇ ਤੁਹਾਡੇ ਕੋਲ ਘਰ ਹੈਗਾ, ਘਰ ਦੇ ਵਿੱਚ ਐਕੁਟੀ ਹੈ, ਚੱਲਦੀ ਮੌਰਗੇਜ ਵੀ ਨਹੀਂ ਤੁੜਵਾਉਣਾ ਚਾਹੁੰਦੇ, ਲਾਈਨ ਆਫ ਕ੍ਰੈਡਿਟ ਬਣਵਾ ਕੇ ਤੁਸੀਂ ਆਪਣੇ ਜਿਹੜੇ ਵੱਖਰੇ ਕਰਜ਼ੇ ਨੇ ਇੱਕ ਸਾਥ ਹੇਠ ਲਿਆ ਸਕਦੇ ਹੋ, ਠੀਕ ਹੈ ਜੀ। ਜੇ ਤੁਹਾਡੇ ਕੋਲ ਘਰ ਨਹੀਂ ਹੈਗਾ, ਕੋਈ ਬਿਜ਼ਨਸ ਹੈਗਾ, ਉਹਦੇ ਅਗੇਂਸਟ ਤੁਸੀਂ ਸਮਾਲ ਬਿਜ਼ਨਸ ਲੋਨਸ ਲੈ ਸਕਦੇ ਹੋ, ਸਕਦਾ ਤੁਸੀਂ ਉਹਦੇ ਲਈ ਕੁਆਲੀਫਾਈ ਕਰ ਜਾਓ, ਰਾਈਟ। ਸੋ ਗੱਲ ਕੀ ਹੈ, ਜੇ ਹੱਥ ਤੇ ਹੱਥ ਧਰ ਕੇ ਬੈਠੇ ਰਹੋਗੇ, ਇੱਕ ਮਿਨੀਮਮ ਪੇਮੈਂਟ ਦੇ ਕੰਫਰਟ ਜ਼ੋਨ 'ਚ ਬੈਠੇ ਰਹੋਗੇ, ਉਹ ਮਿਨੀਮਮ ਪੇਮੈਂਟ ਨੇ ਤੁਹਾਡਾ ਸਕੋਰ ਵੀ ਆਉਂਦੇ ਸਮੇਂ ਤੱਕ ਮਿਨੀਮਮ ਲੈ ਆਉਣਾ। ਅੱਜ ਤੱਕ ਦੇ ਮੇਰੇ ਕਰੀਅਰ ਦੇ ਵਿੱਚ, ਪਿਛਲੇ 10 ਸਾਲਾਂ ਦੇ ਵਿੱਚ, ਬਾਈ ਜੀ ਮੈਂ ਇਹੋ ਜਿਹੀ ਗੱਲ ਵੀ ਨਵੀਂ ਹੀ ਸੁਣਨ ਮਿਲਦਾ ਪਿਆ, ਰੀਨੂਅਲ ਟਾਈਮ ਦੇ ਵਿੱਚ ਜੇ ਤੁਹਾਡੇ ਲੈਂਡਰ ਨੇ ਕ੍ਰੈਡਿਟ ਪੁੱਲ ਕਰਕੇ ਦੇਖ ਲਿਆ ਤੇ ਤੁਹਾਡਾ ਸਕੋਰ ਉਦੋਂ ਵੀ ਘੱਟ ਆ ਰਿਹਾ, ਤਾਂ ਚਾਂਸਿਸ ਆ ਤੁਹਾਨੂੰ ਉਹ ਨਵੀਂ ਟਰਮ ਆਫਰ ਕਰਨ ਹੀ ਨਾ। ਸੋ ਜੇ ਕਿਸੇ ਤਰੀਕੇ ਨਾਲ ਤੁਸੀਂ ਆਪਦੇ ਮਿਨੀਮਮ ਸਕੋਰ ਲਿਆਈ ਫਿਰਦੇ ਹੋ, ਕ੍ਰੈਡਿਟ ਦੇ ਵਿੱਚ ਝਮੇਲੇ 'ਚ ਫਸੇ ਬੈਠੇ ਹੋ, ਬਟ ਤੁਹਾਡੇ ਘਰ ਦੇ ਵਿੱਚ ਐਕਟੀ ਹੈਗੀ ਆ, ਆਪਣੇ ਉਸ ਚੀਜ਼ ਨੂੰ ਲੈ ਕੇ ਐਕਟ ਫਾਸਟ ਕਰ ਲਓ। ਆਪਣਾ ਕ੍ਰੈਡਿਟ ਵੀ ਨਾਲੇ ਸਵਾਰਿਆ ਜਾਊਗਾ ਤੁਹਾਡਾ, ਕਿੱਥੇ ਤੁਸੀਂ 20-22% ਦੇ ਇੰਟਰਸਟ ਰੇਟ ਨਾਲ ਮਿਨੀਮਮ ਪੇਮੈਂਟ ਕਰ ਰਹੇ ਹੋ, ਕਿੱਥੇ ਤੁਹਾਡੀਆਂ ਸਾਰੀਆਂ ਪੇਮੈਂਟ 4% ਦੇ ਨੇੜ ਗੇੜ ਦੇ ਅੰਬਰੈਲਾ ਹੇਠ ਆ ਜਾਣਗੀਆਂ। ਬਹੁਤ ਜ਼ਿਆਦਾ ਰਿਲੀਫ ਮਿਲਦਾ ਕਈ ਭੈਣ ਭਰਾਵਾਂ ਨੂੰ। ਚਲੋ ਕਈ ਵਾਰੀ ਇਹ ਹੁੰਦਾ ਫੋਨ ਤੇ ਸਮਝਾਇਆ ਨਹੀਂ ਸਮਝ ਲੱਗਦਾ, ਬਟ ਜਦੋਂ ਇਕੱਲੇ ਇਕੱਲੇ ਇੰਡੀਵਿਜੁਅਲ ਦਾ ਵੱਖਰਾ ਵੱਖਰਾ ਸਨੈਰੀਓ ਸੁਣ ਕੇ, ਕਿਹਦੀ ਮਿਨੀਮਮ ਪੇਮੈਂਟ ਕੀ ਕਰਦੇ ਪਏ ਨੇ, ਮੌਰਗੇਜ ਦੀ ਪੇਮੈਂਟ ਪਾ ਕੇ, ਕਾਰ ਲੋਨ ਦੀ ਪਾ ਕੇ, ਜਦੋਂ ਅਲਟੀਮੇਟਲੀ ਉਹਨਾਂ ਨੂੰ ਇੱਕ ਪੇਮੈਂਟ ਦੱਸੀ ਦੇ ਰਹੇ ਭਾਜੀ ਤੁਹਾਡੀ ਮੌਰਗੇਜ ਦੀ ਇੱਕ ਪੇਮੈਂਟ ਆਹ ਬਣ ਜਾਣੀ ਹੈ, ਉਦੋਂ ਬੰਦਾ ਤਸੱਲੀ ਨਾਲ ਸਮਝਦਾ ਵੀ ਨਹੀਂ ਯਾਰ ਇਹ ਵਾਲਾ ਰਾਹ ਫੜਿਆ ਤਾਂ ਸਾਨੂੰ ਜ਼ਿਆਦਾ ਫਾਇਦਾ ਗਾ। ਸੋ ਕਿਸੇ ਤਰੀਕੇ ਦੇ ਅਨਸਿਕਿਓਰ ਡੈਟ 'ਚ ਬੈਠੇ ਹੋ, ਜਮਾ ਹੀ ਅਲਟੀਮੇਟ ਪ੍ਰਪੋਜ਼ਲ ਬੈਂਕਰਪਸੀ ਵਾਲਾ ਰਾਹ ਫੜਨ ਤੋਂ ਪਹਿਲਾਂ ਡੈਫੀਨੇਟਲੀ ਇੱਕ ਵਾਰੀ ਕਾਲ ਕਰ ਲਿਓ, ਤੁਹਾਨੂੰ ਕੋਈ ਚੰਗਾ ਰਾਹ ਜ਼ਰੂਰ ਡੈਫੀਨੇਟਲੀ ਦੱਸੂਗਾ, ਤੁਹਾਨੂੰ ਗੱਲ ਜਚੂਗੀ, ਤੁਹਾਨੂੰ ਆਈਡੀਆ ਜਚੂਗਾ, ਤੁਹਾਨੂੰ ਪਲਾਨ ਜਚੂਗਾ, ਤਾਂ ਹੀ ਆਪਾਂ ਅਗਾਂਹ ਵਧਣਾ। ਨਹੀਂ ਤੁਹਾਨੂੰ ਜਚਿਆ ਤਾਂ ਜਿਵੇਂ ਤੁਸੀਂ ਬੈਠੇ ਹੋ ਤੁਸੀਂ ਉਵੇਂ ਸਹੀ ਹੋ। ਨੰਬਰ ਦੱਸ ਦਿੰਦੇ ਜੀ ਇੱਕ ਵਾਰੀ, 416-710-7724, 416-710-7524।
0: ਸੰਪਰਕ ਕਰੋ ਤੇ ਮਿਲ ਕੇ ਹੀ ਬਹਿ ਕੇ ਹੀ ਸਲਾਹ ਮਸ਼ਵਰਾ ਕਰਕੇ ਪਤਾ ਲੱਗੂਗਾ ਕਿ ਬੈਸਟ ਆਪਸ਼ਨ ਕੀ ਹੈ ਤੁਹਾਡੇ ਲਈ। 416-710-7524 AM 530 ਦੇਸ ਪ੍ਰਦੇਸ ਨਾਲ ਤੁਸੀਂ ਜਿਹੜੇ ਹੈ ਤਾਂ ਇਸ ਟਾਈਮ ਤੇ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਵਾਰਡ 1 and 5 ਦੇ ਸਿਟੀ ਕੌਂਸਲਰ ਉਮੀਦਵਾਰ ਤਜਿੰਦਰ ਸਿੰਘ ਭਿੰਦਰ। ਭਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਮਾਈਕ ਥੋੜ੍ਹਾ ਜਿਹਾ ਨੇੜੇ ਕਰ ਲਓ ਤੁਸੀਂ। ਸਾਡੇ ਨਾਲ ਸਟੂਡੀਓ ਦੇ ਵਿੱਚ ਤਜਿੰਦਰ ਸਿੰਘ ਭਿੰਦਰ ਸਾਹਿਬ ਹਾਜ਼ਰ ਹੋ ਚੁੱਕੇ ਨੇ, ਜੋ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ 22+ ਸਾਲਾਂ ਤੋਂ ਰਹਿੰਦੇ ਆ ਰਹੇ ਨੇ, ਕੰਮ ਕਰਦੇ ਆ ਰਹੇ ਨੇ, ਬਿਲਡਿੰਗ ਕੰਸਟਰਕਸ਼ਨ ਜ਼ੋਨਿੰਗ ਅਤੇ ਬਾਇਲਾ ਦਾ ਇਹਨਾਂ ਕੋਲ ਕਾਫੀ ਜ਼ਿਆਦਾ ਤਜਰਬਾ ਹੈ। ਪਹਿਲਾਂ ਹੀ ਤੁਹਾਨੂੰ ਇਹਨਾਂ ਦਾ ਕੰਟੈਕਟ ਇਨਫੋਰਮੇਸ਼ਨ ਭੇਜ ਦਿੰਦਾ, ਜੇ ਤੁਸੀਂ ਡਾਇਰੈਕਟ ਇਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, 437-247-3594 ਤੇ ਈਮੇਲ ਵੀ ਕਰ ਸਕਦੇ ਹੋ TAJINDR ਤਜਿੰਦਰ ਸਿੰਘ ਬ੍ਰੈਂਪਟਨ @gmail.com। ਅਤੇ ਜੇ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕਿਹੜੇ ਵਾਰਡ 'ਚ ਰਹਿੰਦੇ ਹੋ ਜਾਂ 1 and 5 ਕਿੱਥੇ ਪੈਂਦਾ ਹੈ, ਵਾਰਡ ਐਂਡ 5 ਦੀਆਂ ਬਾਉਂਡਰੀਜ਼ ਵੀ ਪਹਿਲਾਂ ਹੀ ਦੱਸ ਦੇਵਾਂ। ਨੌਰਥ 'ਤੇ ਬੋਵੇਅਰ ਡਰਾਈਵ, ਈਸਟ 'ਤੇ ਹਾਈਵੇ 410, ਸਾਊਥ 'ਤੇ ਪੂਰੀ ਕੁਈਨ ਸਟਰੀਟ ਹੈ, ਅਤੇ ਵੈਸਟ 'ਤੇ ਮਿਸਿਸਾਗਾ ਰੋਡ। ਬਹੁਤ ਹੀ ਸੋਹਣਾ ਇਹੀ ਏਰੀਆ ਹੈ ਆਪਣਾ, ਅਤੇ ਬੋਵੇਅਰ ਤੋਂ ਲੈ ਕੇ ਕੁਈਨ ਤੱਕ, ਮਿਸਿਸਾਗਾ, ਮੈਕਲੋਗਲਿਨ, ਮੇਨ ਸਟਰੀਟ, ਆਲ ਵੇ ਟੂ 410। ਜੇ ਤੁਸੀਂ ਵਾਰਡਸ 1 and 5 ਦੇ ਵਿੱਚ ਰਹਿੰਦੇ ਹੋ, ਵੋਟ ਪਾ ਸਕਦੇ ਹੋ ਅਤੇ ਚਾਹੁੰਦੇ ਹੋ ਕਿ ਯਾਰ ਪਿਛਲਿਆਂ ਨੇ ਕੁਝ ਕੀਤਾ ਹੈ ਨਹੀਂ, ਨਾ ਹੁਣ ਕਰਨਾ ਹੈਗਾ ਅਤੇ ਅਸੀਂ ਚੇਂਜ ਲਿਆਈਏ, ਫਿਰ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ ਅਤੇ ਵੋਟ ਪਾਓ। ਕੱਲ੍ਹ ਨੂੰ ਵੀ, ਕੱਲ੍ਹ ਨੂੰ 16 ਤਰੀਕ ਨੂੰ ਤੁਹਾਡੇ ਲਈ 12 ਵਜੇ ਤੋਂ ਲੈ ਕੇ 8 ਵਜੇ ਤੱਕ, 12 PM ਤੋਂ 8 PM ਐਡਵਾਂਸ ਵੋਟਿੰਗ ਹੈ। ਪਰਸੋਂ ਨੂੰ ਵੀ ਤੁਹਾਡੇ ਲਈ ਦੋਸਤੋ, 17 ਤਰੀਕ ਨੂੰ ਵੀ ਐਡਵਾਂਸ ਵੋਟਿੰਗ ਦਾ ਅਖੀਰਲਾ ਦਿਨ ਹੈ, ਜੋ ਕਿ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪਾ ਸਕਦੇ ਹੋ। ਸੋ ਇਲੈਕਟ ਤਜਿੰਦਰ ਸਿੰਘ ਭਿੰਦਰ ਵਾਰਡ 1 and 5 ਦੇ ਲਈ। ਭਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਭਾਅ ਜੀ?
0: ਬਹੁਤ ਵਧੀਆ ਬਹੁਤ ਵਧੀਆ ਬਾਈ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਇਸ ਪੋਲੀਟੀਸ਼ੀਅਨ ਫੀਲਡ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਜਿਹੜੇ ਵੀ ਲੋਕ ਅਨਫੈਮਿਲੀਅਰ ਨੇ ਤੁਹਾਡੇ ਨਾਲ, ਪਹਿਲਾਂ ਕੀ ਕਰਦੇ ਸੀ ਜਾਂ ਕੀ ਕਰਦੇ ਹੋ ਤੁਸੀਂ ਹੁਣ?
2: ਜੀ, ਸੋ ਦੇਖੋ ਜੀ, ਮੈਂ 2004 ਤੋਂ ਕੰਸਟਰਕਸ਼ਨ ਲਾਈਨ ਨਾਲ ਜੁੜਿਆ ਹੋਇਆ, ਸੋ ਲੰਮਾ ਤਜਰਬਾ ਰੱਖਦਾ ਇਸ ਫੀਲਡ ਦੇ ਵਿੱਚ
0: ਜੀ,
2: ਅਤੇ ਪਿਛਲੇ 5 ਸਾਲ ਤੋਂ ਮੈਂ ਰੀਅਲ ਸਟੇਟ ਨਾਲ ਕਰ ਰਿਹਾ ਜੀ। ਜੀ,
0: ਅਤੇ ਬਾਈ ਜੀ, ਹੁਣ ਕੋਈ ਨਾ ਕੋਈ ਰੀਜ਼ਨ ਤਾਂ ਹੋਊਗਾ ਕਿ ਵਧੀਆ ਚੱਲਦੇ ਕੰਮ ਕਾਰ ਤੁਸੀਂ ਹੁਣ ਪਾਜ਼ ਕਰਕੇ ਕਹਿੰਦੇ ਹੋ ਕਿ ਯਾਰ ਮੈਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਚੇਂਜ ਲਿਆਉਣੀ ਜ਼ਰੂਰੀ ਆ, ਕੁਛ ਨਾ ਕੁਛ ਖਾਸ ਕਾਰਨ ਤਾਂ ਹੋਊਗਾ?
2: ਬਾਈ, ਤੰਗ ਆ ਚੁੱਕੇ ਇਹਨਾਂ ਤੋਂ। ਹਾਂਜੀ,
0: ਤੰਗ ਆ ਚੁੱਕੇ ਆ, ਅਲੈਬਰੇਟ ਕਰੋ ਕਿਹੜੀਆਂ ਕਿਹੜੀਆਂ ਚੀਜ਼ਾਂ, ਪ੍ਰਾਪਰਟੀ ਟੈਕਸ ਨਾਲ, ਕਿਸ ਚੀਜ਼ ਨਾਲ ਜੀ?
2: ਸੋ ਦੇਖੋ ਜੀ, ਕਾਫੀ ਲੰਮੇ ਸਮੇਂ ਤੋਂ ਅਸੀਂ ਮੈਂ ਦੇਖਦਾ ਆ ਰਿਹਾ ਵੀ ਲੋਕ 2-6 ਵਾਰਡ, 7-8 ਵਾਰਡ, 9-10 ਵਾਰਡ ਤੋਂ ਪੰਜਾਬੀ ਖੜਦੇ ਆਏ ਆ।
0: ਬਿਲਕੁਲ,
2: ਅਤੇ 5-1 ਵਾਰਡ 'ਚ ਕੋਈ ਨਹੀਂ ਖੜਿਆ ਜੋ ਸਟਰੋਂਗ ਉਮੀਦਵਾਰ ਸੀਗਾ ਆਪਣਾ ਪੰਜਾਬੀਆਂ ਦਾ
0: ਚਿਹਰਾ।
2: ਸੋ ਜਿਹੜੇ ਆਪਣਾ ਪ੍ਰੀਵੀਅਸ ਪੋਲੀਟੀਸ਼ਨ ਆ, ਉਹਨਾਂ ਨੇ ਕਾਫੀ ਧੱਕਾ ਕੀਤਾ ਜੋਨਿੰਗ ਡਿਪਾਰਟਮੈਂਟ ਦੇ ਨਾਲ ਅਤੇ ਬਿਲਡਿੰਗ ਡਿਪਾਰਟਮੈਂਟ ਦੇ ਇਨਫੋਰਸਮੈਂਟਾਂ ਦੇ ਨਾਲ, ਲੋਕਾਂ ਨੂੰ ਬਿਨਾਂ ਗੱਲ ਤੋਂ ਵੱਖੋ ਵੱਖਰੇ ਢੰਗਾਂ ਦੇ ਨਾਲ ਉਹਨਾਂ ਦੀ ਜੇਬਾਂ 'ਚੋਂ ਪੈਸਾ ਕਢਾਉਣ ਦੀ ਕੋਸ਼ਿਸ਼ ਕੀਤੀ
0: ਜੀ ਜੀ,
2: ਅਤੇ ਜੋ ਕਰ ਰਹੇ ਨੇ। ਸੋ ਉਹਦੇ 'ਤੇ ਅਸੀਂ ਸਟੋਪ ਲਾਉਣਾ ਚਾਹੁੰਦੇ ਹਾਂ, ਜਾਂ ਅਨਨੈਸਰੀ ਤਰੀਕੇ ਨਾਲ ਟੈਕਸ ਵਧਾ ਦਿੱਤੇ ਗਏ
0: ਜੀ,
2: ਇਨਫੋਰਸਮੈਂਟਾਂ ਦੀਆਂ ਟਿਕਟਾਂ ਲਾ ਦਿੱਤੀਆਂ ਗਈਆਂ, ਜਾਂ ਕੋਈ ਆਰ ਆਲ ਦਾ ਪ੍ਰੋਗਰਾਮ ਆ ਗਿਆ ਜੀ, ਜਾਂ ਕੋਈ ਬਾਇਲਾ ਇਹ ਜੋਨਿੰਗ ਡਿਪਾਰਟਮੈਂਟ ਦੇ ਨਾਲ ਇਹ ਜੀ ਤੁਹਾਡੀ ਗੱਡੀ ਨਹੀਂ ਲੱਗ ਰਹੀ ਡਰਾਈਵੇ ਦੇ ਉੱਪਰ ਤਾਂ ਟਿਕਟ ਲਾ ਕੇ ਚਲੇ ਜਾਂਦੇ ਆ। ਸੋ ਇਹ ਚੀਜ਼ਾਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਜੀ।
0: ਬਿਲਕੁਲ,
2: ਸੋ ਲੋਕਾਂ ਨੂੰ ਉਸ ਚੀਜ਼ ਦਾ ਸਲਿਊਸ਼ਨ ਕੱਢ ਕੇ ਦੇਣਾ ਚਾਹੀਦਾ, ਨਾ ਕਿ ਲੋਕਾਂ ਨੂੰ ਫਸਾ ਕੇ ਇੱਕ ਪੈਸੇ ਦੀ ਇੱਕ ਨਵੀਂ ਵਿਉਂਦ ਬਣਾਉਣੀ ਚਾਹੀਦੀ ਆ।
0: ਆਪਣੇ ਬ੍ਰੈਂਪਟਨ ਦੇ ਵਿੱਚ ਜਿਹੜਾ ਵਾਰਡ 1 ਹੈ ਜਿੱਥੇ ਆਪਾਂ ਹੁਣ ਹੀ ਆਪਾਂ ਗੱਲਬਾਤ ਕਰ ਰਹੇ ਹਾਂ, ਜਿਹੜਾ ਮਿਸਿਸ ਸਾਗਤ ਬਵੇੜ ਦਾ ਕੋਨਾ,
2: ਉੱਥੇ
0: ਤੁਹਾਨੂੰ ਪਤਾ ਹੈ ਕਿ 10,000 ਨਵੇਂ ਘਰ ਅਤੇ ਅਕਾਊਂਟ ਵਗੈਰਾ ਆਉਣੇ ਆਉਣੇ ਆ, ਆਲਰੇਡੀ ਸਕੈਜੂਲ ਹੈਗੇ ਨੇ। ਪਰ ਹੁਣ ਦੇਖੋ, ਇਹੀ ਇੱਕ ਕੋਈ ਬਹੁਤ ਵੱਡੀ ਸ਼ਿਕਾਇਤ ਆ, ਚਾਹੇ ਤੁਸੀਂ 1 ਤੋਂ ਲੈ ਕੇ 10 ਤੱਕ ਜਿੱਥੇ ਮਰਜ਼ੀ ਰਹਿੰਦੇ ਹੋ, ਲੋਕ ਕਹਿੰਦੇ ਯਾਰ ਸਾਡੇ 4 ਬੰਦੇ ਆ, 4 ਡਰਾਈਵਰ ਆ, 5 ਬੰਦੇ 5 ਡਰਾਈਵਰ ਆ,
2: ਹਾਂਜੀ,
0: ਕਿੰਨੀ ਕੁ ਪਾਰਕਿੰਗ ਹੁੰਦੀ ਆ? ਡਿਜ਼ਾਈਨ ਹੀ ਓਬਵੀਅਸਲੀ ਹੁਣ ਉਸ ਏਰੀਆ ਦੇ ਵਿੱਚ ਸਾਨੂੰ ਪਤਾ ਕਿ 4-5 ਜਾਣੇ ਹੋਣਗੇ, ਮਸਾਂ 1-2 ਗੱਡੀ ਦੀ ਪਾਰਕਿੰਗ ਦਾ ਪ੍ਰਬੰਧ ਹੋਣਾ ਹੀ ਆ।
2: ਦੇਖੋ ਜੀ, ਸਾਰੇ ਬੰਦੇ ਪੂਰੇ ਭਲੀ ਬੰਦ ਜਾਣਦੇ ਆ ਬ੍ਰਮਟਨ ਤੋਂ, 5 ਵਾਰਡ ਦੇ ਜਿਹੜੇ ਘਰ ਬਣੇ ਆ ਪੂਰੇ ਵਧੀਆ ਘਰ ਨੇ, ਉਹ ਲਕਸ਼ਰੀ ਹਾਊਸ ਬਣਾਏ ਉਹਨਾਂ ਨੇ, ਉਹਨਾਂ ਘਰਾਂ ਦੇ ਵਿੱਚ 2 ਗੱਡੀਆਂ ਮਸਾਂ ਹੁੰਦੀਆਂ ਕਈ ਘਰਾਂ ਦੇ
0: ਜੀ,
2: ਅਤੇ ਪਿੱਛੇ ਇੱਕ ਨਵਾਂ ਇੱਕ ਸਾਈਡ ਵਾਕ ਤੋਂ ਪਿੱਛੇ ਇੱਕ ਨਵਾਂ ਪੈਚ ਬਣਾ ਦਿੱਤਾ ਵਾ 5 ਫੁੱਟ ਦਾ, ਨਾ ਉਹ ਡਰਾਈਵੇ 'ਚ ਆਉਂਦਾ ਵਾ ਅਤੇ ਨਾ ਉਹ ਕਿਸੇ ਹੋਰ ਚੀਜ਼ 'ਚ ਆਉਂਦਾ।
0: ਬਈ ਆਮ ਗੱਡੀ ਵੀ ਨਹੀਂ ਲੱਗਦੀ, SUV ਤਾਂ ਛੱਡੋ,
2: ਕੀ ਇਹਨਾਂ ਨੇ ਮੋਟਰਸਾਈਕਲ ਹੀ ਬਣਾਇਆ ਸੀਗਾ?
0: ਬਈ ਮਾਹੌਲ ਇੰਨਾ ਖਰਾਬ ਆ ਕਿ ਲੋਕ ਟੇਢੀਆਂ ਗੱਡੀਆਂ ਲਾਉਣ ਲੱਗ ਗਏ ਨੇ ਕਿ ਇੱਕ ਹੋਰ ਲੱਗ ਜੂਗੀ ਕਿ ਟਿਕਟ ਬਚ ਜੂਗੀ।
2: ਹਾਂਜੀ, ਸੋ ਇਹ ਬਿਲਕੁਲ ਵੇਖੋ ਇਹਨਾਂ ਦੀ ਲੈਕ ਪ੍ਰੋਬਲਮ ਦੇ ਇੱਕ ਹਿੱਸਾ ਜੋਨਿੰਗ ਡਿਪਾਰਟਮੈਂਟ ਦਾ
0: ਜੀ,
2: ਵੀ ਜਦੋਂ 4 ਬੈਡਰੂਮ ਦਾ ਘਰ ਬਣ ਰਿਹਾ ਵਾ ਵੀ ਕੀ ਚਾਹੁੰਦੇ ਆ ਇਹ, ਵੀ ਲੋਕ ਇੱਕ ਗੱਡੀ ਲੈ ਕੇ ਆਉਣ ਉੱਥੇ?
0: ਫਿਰ ਇਹ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੀ ਕੀ ਇੱਕ ਮਿਸਕਨਸੈਪਸ਼ਨ ਆ ਕਿ ਕਿੰਨੇ ਕੁ ਬੰਦੇ ਇੱਕ ਘਰ 'ਚ ਰਹਿੰਦੇ ਜੇ ਜਾਣ ਬੁੱਝ ਕੇ ਕੀਤਾ ਹੋਇਆ ਕਿ ਘੱਟ ਪਾਰਕਿੰਗ ਹੀ ਬਣਾਓ?
2: ਭਾਅ ਜੀ, ਇਹ ਵੇਖੋ, ਜਿਹੜੇ ਪਹਿਲਾਂ ਆਪਣੇ ਚੁਣੇ ਹੋਏ ਨੁਮਾਇੰਦੇ ਸੀਗੇ
0: ਜੀ,
2: ਉਹਨਾਂ ਨੂੰ ਸਪੀਡ ਦੀ ਜਾਣਕਾਰੀ ਹੈ ਨਹੀਂ, ਉਹ ਰੱਖਦੇ ਨਾਲ ਐਡਵਾਈਜ਼ਰ ਜਿੱਥੇ ਕਿਆ ਸਾਈਨ ਕਰ ਦਿਓ ਅਤੇ ਫਾਈਲ ਗਾਹ ਤੋਰ ਦਿਓ।
0: ਬਿਲਕੁਲ,
2: ਆਪਾਂ ਇੱਦਾਂ ਦੇ ਵੇਖੇ ਆਪਣੇ ਖੁਦ ਸਾਡਾ ਪ੍ਰੈਕਟੀਕਲ ਹੋਇਆ ਆ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਨਵਾਇਰਮੈਂਟਲ ਵੀ ਕਰਾਉਣਾ ਜ਼ਰੂਰੀ ਆ ਜਦੋਂ ਕੋਈ ਕਮਰਸ਼ਲ ਚੀਜ਼ ਦੀ ਜੋਨਿੰਗ ਹੁੰਦੀ ਆ,
0: ਅਸੈਸਮੈਂਟ। ਹਾਂਜੀ,
2: ਉਹਨਾਂ ਨੂੰ ਇਸ ਚੀਜ਼ ਦਾ ਵੀ ਨਹੀਂ ਪਤਾ ਇਹਨਾਂ ਨੂੰ, ਅਤੇ ਉੱਦਾਂ ਹੀ ਫਾਈਲ ਦੇ ਟਿਕ ਮਾਰ ਕਰਦੇ ਆ, ਗਾਹ ਤੋਰ ਦਿੰਦੇ ਆ।
0: ਬਾਈ ਜੀ, ਜੇ ਅਖੰਡ ਪਾਠ ਤੋਂ ਵਿਆਹ ਸ਼ਾਦੀਆਂ ਦਾ ਸਮੋਸਿਆਂ ਖਾਣ ਤੋਂ ਇਲਾਵਾ ਵਿਹਲ ਮਿਲੇ ਫਿਰ ਤਾਂ ਓਬਵੀਅਸਲੀ ਆਪ ਵੀ ਕੁਛ ਨਾ ਕੁਛ ਉਹ ਕਰ ਸਕਦੇ ਨੇ ਕਿ ਨਹੀਂ?
2: ਪਤਾ ਨਹੀਂ ਜੀ, ਇਹ ਹੁਣ ਸਮੋਸੇ ਖਲੋ ਨੋ ਕਮੈਂਟ ਔਨ ਦੈਟ, ਬਟ
0: ਅਸੀਂ ਗੱਲਬਾਤ ਕਰ ਰਹੇ ਹਾਂ ਵਾਰਡ 1 ਅਤੇ 5 ਤੋਂ ਤੁਹਾਡੇ ਸਿਰੀ ਕੈਂਸਰ ਦੇ ਉਮੀਦਵਾਰ ਨੇ ਤਜਿੰਦਰ ਸਿੰਘ ਭਿੰਦਰ। ਫੋਨ ਨੰਬਰ ਹੈ 4372473594। ਜਿਵੇਂ ਇਹਨਾਂ ਨੇ ਕਿਹਾ ਹੈ ਕਿ ਬਾਕੀਆਂ ਰਾਈਡਿੰਗਸ ਦੇ ਵਿੱਚ ਤਾਂ ਓਬਵੀਅਸਲੀ ਬਹੁਤ ਹੀ 1 ਤੋਂ ਉੱਪਰ ਚੜ੍ਹ ਕੇ ਅਤੇ ਚੜ੍ਹ ਕੇ ਕੰਪਟੀਸ਼ਨ ਬਹੁਤ ਜ਼ਿਆਦਾ ਹੈ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ, ਪਰ ਇਸ ਵਾਰਡ 1 ਅਤੇ 5 ਦੇ ਵਿੱਚ ਜਿੱਥੇ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਰਹਿੰਦੀ ਹੈ, ਇੱਥੇ ਕੋਈ ਵੀ ਜੱਜ ਦੀ ਰੈਪ੍ਰਜੈਂਟੇਸ਼ਨ ਹਜੇ ਪੇਸ਼ ਨਹੀਂ ਹੋਈ ਹੈ। ਸੋ ਜੇ ਤੁਸੀਂ ਤਜਿੰਦਰ ਸਿੰਘ ਭਿੰਦਰ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। ਫੋਨ ਨੰਬਰ ਹੈ 4372473594। ਅਤੇ ਭਿੰਦਰ ਸਾਹਿਬ, ਤੁਸੀਂ ਇਹ ਦੱਸੋ ਕਿ ਤੁਹਾਨੂੰ ਜੇਕਰ ਇਲੈਕਟ ਕੀਤਾ ਜਾਂਦਾ ਹੈ 26 ਤਰੀਕ ਨੂੰ, ਤੁਹਾਡੀਆਂ ਕੀ ਮੇਨ ਪ੍ਰਾਇਓਰਟੀਜ਼ ਨੇ, ਸਿਰਫ ਵਾਰਡ 1 ਅਤੇ 5 ਲਈ ਨਹੀਂ ਪਰ ਪੂਰੇ ਬ੍ਰੈਂਪਟਨ ਲਈ?
2: ਦੇਖੋ ਜੀ, ਆਪਾਂ ਹਰ ਚੀਜ਼ ਨੂੰ ਐਡਵੋਕੇਟ ਕਰਾਂਗੇ
0: ਜੀ,
2: ਤੇ ਰੈਪ੍ਰੈਜੈਂਟ ਵੀ ਕਰਾਂਗੇ ਵੀ ਸੇਫਰ ਕਮਿਊਨਿਟੀ ਕਿੱਦਾਂ ਲੈ ਕੇ ਆਉਣੀ ਪੈਣੀ ਇਹਨਾਂ ਨੂੰ, ਠੀਕ ਹੈ ਜੀ। ਇਹ ਨਹੀਂ ਵੀ ਚਾਬੀ ਬਾਹਰ ਟੰਗ ਦਿਓ ਵੀ ਗੱਡੀ ਵਾਲਾ ਮਰਜ਼ੀ ਜਾ ਕੇ ਲੈ ਜੇ, ਇਹ ਧੱਕਾ ਬਿਲਕੁਲ ਹੀ। ਤੇ ਜਵਾਬ ਜਿਹੜਾ ਇਹ ਦਿੱਤਾ ਜਾ ਰਿਹਾ ਪੁਲਿਸ ਵੱਲੋਂ ਬਿਲਕੁਲ ਗਲਤ ਆ ਵੀ ਚਾਬੀ ਬਾਹਰ ਟੰਗ ਦਿਓ
0: ਜੀ,
2: ਵੀ ਕਿਰਾਏ ਨੂੰ ਆਪ ਦੇ ਰਹੇ ਬੜਾ ਵਾ। ਇਹ ਕਹਿ ਰਿਹਾ ਵੀ ਅਫੋਰਡੇਬਲ ਹਾਊਸਿੰਗ ਦੀ ਗੱਲ ਚੱਲਦੀ ਆਈ ਬੜੇ ਲੰਮੇ ਸਿਰ ਤੋਂ
0: ਜੀ,
2: ਵੀ ਕਦੋਂ ਕਰਨਗੇ ਵੀ ਲੋਕਾਂ ਦੇ ਜਿਹੜੇ ਘਰ ਆ ਉਹ ਕਦੋਂ ਅਫੋਰਡੇਬਿਲਟੀ ਹੋਣਗੀ। ਸੀਨੀਅਰ ਸੀਨੀਅਰ ਚੀਕਾਂ ਮਾਰ ਰਹੇ ਆ, ਰੋ ਰਹੇ ਆ ਵੀ ਸਾਰੀ ਉਮਰ ਕੰਮ ਕਰਨ ਤੋਂ ਬਾਅਦ ਅੱਜ ਸਾਨੂੰ $1400 ਤੋਂ ਲੈ ਕੇ $1800 ਤੱਕ ਪੈਨਸ਼ਨ ਮਿਲਦੀ ਆ
0: ਜੀ,
2: ਕਿਉਂ ਵੀ ਜੋ ਅਸੀਂ $1000 ਪੇ ਕੀਤਾ ਟੈਕਸ ਹਰ ਮੰਥ ਦੇ ਵਿੱਚ, ਅਸੀਂ ਹੁਣ ਐਜੂਕੇਸ਼ਨ ਟੈਕਸ ਕਿਉਂ ਪੇ ਕਰ ਰਹੇ ਹਾਂ ਜਦੋਂ ਉਹਨਾਂ ਦੀ ਜ਼ਿੰਮੇਵਾਰੀ ਖਤਮ ਹੋ ਗਈ ਉਹਨਾਂ ਸਿਰ ਤੋਂ, ਫਿਰ ਉਹ ਪ੍ਰੋਪਰਟੀ ਟੈਕਸ ਦੇ ਵਿੱਚ ਇੱਕ ਐਜੂਕੇਸ਼ਨ ਟੈਕਸ ਵੀ ਪੇ ਕਰ ਰਹੇ ਆ, ਕਿਉਂ? ਉਹਨਾਂ ਨੂੰ ਬਿਲਕੁਲ ਰਿਬੇਟ ਮਿਲਣਾ ਚਾਹੀਦਾ ਜੀ। ਟੈਕਸ ਜਿਹੜਾ ਵਧਦਾ ਪਿਆ ਵਾ ਇਹ ਅਨਸੈਸਰੀ ਕੰਮ ਕਰਾ ਰਹੇ ਆ ਜੀ ਬਿਨਾਂ ਗੱਲ ਤੋਂ, ਉਹ ਪ੍ਰੋਪਰਲੀ ਐਨਾਲਾਈਜ਼ ਹੋਣੇ ਚਾਹੀਦੇ ਵੀ ਕਿੱਥੇ ਕਿਉਂ ਕਰਾ ਰਹੇ ਆ।
0: ਇਹ ਉਹਨਾਂ ਵੀ ਕੀ ਤੁਸੀਂ ਇਸ ਕੰਮ ਦੇ ਹੱਕ ਦੇ ਵਿੱਚੋਂ ਕਿ ਇੱਕ ਲਾਈਨ ਬਾਏ ਲਾਈਨ ਰਿਵਿਊ ਕੀਤੀ ਜਾਵੇ ਕਿ ਕੁੱਲ ਮਿਲਾ ਕੇ ਕਿੰਨਾ ਪ੍ਰੋਪਰਟੀ ਟੈਕਸ, ਕਿੰਨਾ ਟਿਕਟਾਂ ਟੁਕਟਾਂ ਦਾ, ਜਿੰਨਾ ਵੀ ਰੈਵਨਿਊ ਆਉਂਦਾ ਸ਼ਹਿਰ ਨੂੰ, ਉਹ ਰੈਵਨਿਊ ਆਉਂਦਾ ਕਿੰਨਾ ਅਤੇ ਉਹਦੇ ਵਿੱਚੋਂ ਕਿੰਨਾ ਪਰਸੈਂਟ ਕਿੱਥੇ ਖਰਚਿਆ ਜਾਂਦਾ, ਕੀ ਇਹਦੀ ਇੱਕ ਲਾਈਨ ਬਾਏ ਲਾਈਨ ਰਿਵਿਊ ਹੋਣੀ ਚਾਹੀਦੀ ਆ?
2: ਬਿਲਕੁਲ ਹੋਣੀ ਚਾਹੀਦੀ ਆ ਜੀ, ਕਿਉਂਕਿ ਲੋਕ ਇਸ ਚੀਜ਼ ਦੀ ਟ੍ਰਾਂਸਪੇਰੈਂਸੀ ਭਾਲਦੇ ਆ ਵੀ

0: ਤੁਸੀਂ ਕਹਿ ਰਹੇ ਵੀ ਬੰਦਾ ਇੰਨੀ ਸਟ੍ਰੈਸ ਚੱਲ ਸਕਦਾ
1: ਜੀ,
0: ਉਸ ਤੋਂ ਬਾਅਦ ਜਦੋਂ ਹਰ ਚੀਜ਼ ਫਲੈਕਚੁਏਟ ਹੋ ਰਹੀ ਆ, ਕਿਉਂ ਹੋ ਰਹੀ ਆ?
2: ਖਰਚੇ ਕਿੱਥੇ ਜਾ ਰਹੇ ਨੇ,
0: ਬਿਲਕੁਲ,
2: ਪਰ ਆਬਵੀਅਸਲੀ ਇੰਨੇ ਜ਼ਿਆਦਾ ਕੰਮ ਕਰਨ ਵਾਲੇ ਵੀ ਸ਼ਹਿਰ ਦੇ ਵਿੱਚ, ਪਰ ਆਪਾਂ ਸਾਰੇ ਇਹੀ ਰੋਨੇ ਰਹਿੰਦੇ, ਸ਼ਿਕਾਇਤ ਕਰਦੇ ਰਹਿੰਦੇ, ਕੋਈ ਕੰਮ ਹੀ ਨਹੀਂ ਹੁੰਦਾ। ਇਹ ਦੋਨੇ ਚੀਜ਼ਾਂ ਸੇਮ ਟਾਈਮ 'ਤੇ ਕਿਵੇਂ ਹੋ ਸਕਦੀਆਂ ਕਿ 50% ਤੋਂ ਵੀ ਜ਼ਿਆਦਾ ਪ੍ਰਾਪਰਟੀ ਟੈਕਸ ਤਨਖਾਹਾਂ 'ਤੇ ਖਰਚੀ ਜਾਂਦੇ ਆ, ਪਰ ਕੰਮ ਕੋਈ ਹੁੰਦਾ ਨਹੀਂ ਹੈਗਾ।
0: ਲੋਕੀ ਵੇਖੋ ਜੀ, ਜਿਹੜੇ ਜਦੋਂ 30-30 ਸਾਲ ਕੈਨੇਡਾ ਇਹਨੂੰ ਹੋ ਗਿਆ, ਉਹ ਹੁਣ ਇਹ ਗੱਲ ਕਹਿ ਰਹੇ ਆ ਵੀ ਯਾਰ ਘਰ ਫਰੀ ਹੋ ਗਿਆ, ਹੁਣ ਇੱਕ ਨਵੀਂ ਕਿਸ਼ਤ ਬਣ ਗਈ ਸਾਡੀ $1,500 ਦੀ ਪ੍ਰੋਪਰਟੀ ਟੈਕਸ ਦੀ
2: ਪਰ ਮੰਥ,
0: ਜਾਂ ਵਾਟਰ ਦਾ ਬਿੱਲ ਵੱਧ ਗਿਆ, ਉਹ ਵੀ ਅੰਡਰ ਸਿਟੀ ਆਫ ਮਿਊਨਸੀਪਲ ਦੇ ਹੁੰਦਾ, ਕਿਉਂ ਵੱਧ ਗਿਆ ਜੀ? ਕਿਉਂ ਪਿਛਲੇ 22-23 ਸਾਲ ਤੋਂ ਵਿਲੀਅਮ ਰੋਡ ਵੀ ਚੱਲੀ ਜਾ ਰਿਹਾ,
2: ਕੰਸਟਰਕਸ਼ਨ ਹੀ ਚੱਲੀ ਜਾਂਦੀ ਆ,
0: ਹੈ ਨਾ? ਕੀ ਲੋਕਾਂ ਦੇ ਬੱਚੇ ਜਵਾਨ ਹੋ ਗਏ ਆ, ਗਾਂਹ ਆਪਣੇ ਉਹ ਹੁਣ ਲਾ ਕੇ ਹੋਰ ਕੰਮ ਕਰਨ ਲੱਗ ਪਏ, ਅਤੇ ਅਗਲੇ ਦਾ ਕੰਮ ਹੀ ਨਹੀਂ ਖਤਮ ਹੋ ਰਹੇ, ਵੀ ਕਿਉਂ? ਵੀ ਇਹ ਚੀਜ਼ਾਂ ਜਿਹੜੀਆਂ ਵਾ, ਇਹ ਪ੍ਰੋਪਰਲੀ ਇਹਨਾਂ ਨੂੰ ਫਿਗਰ ਆਊਟ ਕਰਨਾ ਪੈਣਾ ਵਾ। ਇਹ ਬਿਲਕੁਲ ਧੱਕਾ ਵਾ, ਅਤੇ ਧੱਕਾ ਜਿਹੜਾ ਵਾ, ਵੇਖੋ ਜੀ, ਅਸੀਂ ਆਉਂਦੇ ਜਿਉਂਦਿਆਂ ਦੇ ਵਿੱਚ, ਜੇ ਅਸੀਂ ਜਿਉਂਦੇ ਹਾਂ ਨਾ ਤਾਂ ਵਾਈਟ ਆਓ, ਨਹੀਂ ਤਾਂ ਸਾਡੇ ਤਾਂ ਮਰਿਆਂ ਵਿੱਚ ਕੋਈ ਫਰਕ ਨਹੀਂ ਹੈਗਾ।
2: ਬਿਲਕੁਲ,
0: ਅਤੇ ਤੁਹਾਡੀ ਵੇਖੋ, ਸਾਡੇ ਸਾਰੇ ਬ੍ਰਹਮਟਨ ਦੀ ਇਹ ਇੱਕ ਆਵਾਜ਼ ਹੋਣੀ ਚਾਹੀਦੀ ਵੀ ਇਸ ਟਾਈਮ 'ਤੇ ਅਸੀਂ ਵੋਟ ਪਾਉਣ ਘਰੋਂ ਨਿਕਲਾਂਗੇ ਬਾਹਰ, ਕਿਉਂਕਿ ਵੋਟਾਂ ਦੀ ਰੇਸ਼ੋ ਆ ਬਹੁਤ ਘੱਟ ਆ,
2: ਖਾਸ ਆਪਣੇ ਸ਼ਹਿਰ 'ਚ,
0: ਆਪਣੇ ਸ਼ਹਿਰ ਦੇ ਵਿੱਚ। ਅਤੇ ਵੇਖੋ ਜੀ, 10% ਰੇਸ਼ੋ ਹੋਈ ਆ 5 ਦੇ 1 ਵਾਰਡ ਦੇ ਵਿੱਚੋਂ, ਜੋ ਬਹੁਤ ਹੀ ਗਲਤ ਆ। 14,000 ਵੋਟ ਪਈ ਆ, 1.25 ਲੱਖ ਵੋਟਰ ਆ ਇੱਕ ਦੇ 5 ਵਾਰਡ 'ਚੋਂ, ਅਤੇ 14,000 ਵੋਟ ਪਈ ਆ, ਅਤੇ 5,000 ਵੋਟ ਲੈ ਕੇ ਆਲਮੋਸਟ ਪਿਛਲਾ ਉਮੀਦਵਾਰ ਜਿੱਤਿਆ। ਸਿਰਫ 5,000 ਬੰਦੇ ਨੇ ਇਹ ਤੈਅ ਕੀਤਾ ਹੋਇਆ ਵੀ 5 ਤੇ 1 ਵਾਰਡ ਦਾ ਫਿਊਚਰ ਕਿਹੋ ਜਿਹਾ ਹੋਊਗਾ।
2: ਕਮਾਲ ਦੀ ਗੱਲ ਆ।
0: ਸੋ ਜੇ ਅਸੀਂ ਹੁਣ ਕੰਸਰਨ ਰੱਖਦੇ ਹਾਂ ਅਤੇ ਘਰਾਂ 'ਚ ਨਿਕਲੋ ਬਾਹਰ, ਕੱਲ੍ਹ ਫਰਾਈਡੇ ਆ ਅਤੇ ਸੈਚਰਡੇ ਆ, ਅਤੇ ਕੰਮ ਛੱਡ ਦਿਓ, ਇੱਕ ਦਿਨ ਦੀ ਕੋਈ ਫਰਕ ਨਹੀਂ ਪੈਣਾ, ਨਹੀਂ ਤਾਂ 4 ਸਾਲ ਫਿਰ ਵੇਟ ਕਰਾਂਗੇ।
2: ਕੰਮ ਛੱਡਣ ਦੀ ਲੋੜ ਵੀ ਨਹੀਂ, ਐਡਵਾਂਸ ਦੇ ਵਿੱਚ ਤਾਂ ਜਮ੍ਹਾਂ ਕੋਈ ਲਾਈਨ ਹੀ ਨਹੀਂ ਹੈਗੀ, ਬੰਦਾ ਇਹ ਨਾ ਉਹ 5 ਮਿੰਟ ਦੇ ਵਿੱਚ ਹੀ ਨਿਬੇੜ ਸਕਦਾ ਕੰਮ।
0: ਬਿਲਕੁਲ, ਵੇਖੋ ਜੀ, ਹਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ। ਜੇ ਆਪਾਂ ਚੇਂਜ ਲੈ ਕੇ ਆਉਣਾ ਵਾ
2: ਜੀ,
0: ਅਤੇ ਜੇ ਇੱਕ ਦਿਹਾੜੀ ਮਰ ਵੀ ਗਈ ਨਾ ਹੁਣ, ਅਤੇ ਇੱਕ ਦਿਹਾੜੀ ਦਾ ਮੁੱਲ 4 ਸਾਲ ਭੁਗਤਣਾ ਪੈਣਾ।
2: ਬਿਲਕੁਲ ਜੀ, ਬਿਲਕੁਲ।
0: ਅਤੇ ਇਹ ਆ ਵੀ ਆਪਣਾ ਸਮਾਂ ਪਛਾਣੀਏ ਅਤੇ ਇਸ ਵੋਟ ਦੀ ਕੀਮਤ ਨੂੰ ਸਮਝੀਏ। ਇਸ ਵੋਟ ਦਾ ਹੱਕ ਸਾਡੇ ਪੰਜਾਬੀਆਂ ਵਾਸਤੇ, ਆਪਣੇ ਬਜ਼ੁਰਗਾਂ ਨੇ, ਖਾਸ ਕਰ ਪੂਰੇ ਇੰਡੀਅਨ ਵਾਸਤੇ ਬਜ਼ੁਰਗਾਂ ਨੇ ਬੜਾ ਔਖਾ ਹੋ ਕੇ ਲਿਆ ਸੀਗਾ
2: ਜੀ,
0: ਅਤੇ ਬੜੀ ਔਖੀ ਹੋ ਕੇ ਵੋਟ ਦਾ ਅਧਿਕਾਰ ਲਿਆ ਸੀਗਾ, ਅਤੇ ਉਸ ਵੋਟ ਦੇ ਅਧਿਕਾਰ ਨੂੰ ਅਸੀਂ ਪਹਿਚਾਣੀਏ ਅਤੇ ਵੋਟ ਪਾਉਣ ਜ਼ਰੂਰ ਨਿਕਲੀਏ ਅਤੇ ਦਿਖਾ ਦਈਏ ਵੀ ਅਸੀਂ ਜਿਉਂਦੇ ਹਾਂ, ਮਰਿਆਂ 'ਚ ਨਹੀਂ।
2: ਅਸੀਂ ਗੱਲਬਾਤ ਕਰ ਰਹੇ ਹਾਂ ਬ੍ਰੈਂਪਟਨ ਸ਼ਹਿਰ ਦੇ ਵਾਰਡ 1 ਐਂਡ 5, ਵਾਰਡ 1 ਅਤੇ 5 ਦੇ ਵਿੱਚੋਂ ਬ੍ਰੈਂਪਟਨ ਸਿਟੀ ਕੌਂਸਲ ਦੇ ਉਮੀਦਵਾਰ ਤਜਿੰਦਰ ਸਿੰਘ ਭਿੰਦਰ ਦੇ ਨਾਲ। ਭਿੰਦਰ ਸਾਹਿਬ, ਤੁਸੀਂ ਅਖੀਰ ਦੇ ਵਿੱਚ ਕੀ ਐਡ ਕਰਨਾ ਚਾਹੁੰਦੇ ਹੋ?
0: ਦੇਖੋ ਜੀ, ਸਾਡੀ ਬਾਉਂਡਰੀ ਆ ਜੀ ਮਿਸਾਗਰ ਰੋਡ ਤੋਂ ਲੈ ਕੇ ਹਾਈਵੇ 410, ਕਵੀਨ ਸਟਰੀਟ ਤੋਂ ਲੈ ਕੇ ਬਵੇੜ ਰੋਡ। ਸੋ ਇਹਦੇ ਦਾਇਰੇ 'ਚ ਆਪਾਂ ਹੈਗੇ ਹਾਂ ਜੀ
2: ਜੀ।
0: ਸੋ ਵੱਧ ਤੋਂ ਵੱਧ ਵੋਟ ਪਾਉਣ ਨਿਕਲੋ, ਅਤੇ ਬਾਕੀ ਅਸੀਂ ਹਰ ਇੱਕ ਨੂੰ ਇਹ ਉਮੀਦ ਕਰਾਂ, ਆਪਣਾ ਰਿਕੁਐਸਟ ਕਰਾਂਗੇ, ਕਿਸੇ ਦਾ ਕੋਈ ਕੰਸਰਨ ਹੋਵੇ ਉਹ ਮੈਨੂੰ ਮੇਰੇ ਫੋਨ ਨੰਬਰ 'ਤੇ 4372473594 'ਤੇ ਫੋਨ ਕਰੇ ਜਾਂ ਟੈਕਸਟ ਮੈਸੇਜ ਛੱਡ ਦੇਵੇ
2: ਜੀ।
0: ਆਪਾਂ ਹਰ ਇੱਕ ਬੰਦੇ ਦਾ ਫੋਨ ਚੱਕ ਰਹੇ ਹਾਂ ਜੀ, ਕਿਸੇ ਦਾ ਫੋਨ ਮਿਸ ਨਹੀਂ ਹੋ ਰਿਹਾ। ਜੇ ਮਿਸ ਹੋਊਗਾ ਟੈਕਸਟ ਮੈਸੇਜ ਕਰਨ, ਜਵਾਬ ਜ਼ਰੂਰ ਦਿਆਂਗੇ।
2: ਧੰਨਵਾਦ ਜੀ, ਅਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਵੀ ਗੱਲਬਾਤ ਕਰਦੇ ਰਹਾਂਗੇ ਤਜਿੰਦਰ ਸਿੰਘ ਭਿੰਦਰ ਨਾਲ, ਜੋ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਵਾਰਡ 1 ਅਤੇ 5 ਤੋਂ ਤੁਹਾਡੇ ਸਿਟੀ ਕੌਂਸਲ ਦੇ ਉਮੀਦਵਾਰ ਹਨ। ਫੋਨ ਨੰਬਰ ਇਹਨਾਂ ਦਾ 4372473594, ਅਤੇ ਕੱਲ੍ਹ ਨੂੰ ਬ੍ਰੈਂਪਟਨ ਦੇ ਵਿੱਚ 10 ਲੋਕੇਸ਼ਨ ਦਾ ਪ੍ਰਬੰਧ ਕੀਤਾ ਹੋਇਆ ਹੈ। ਤੁਸੀਂ 12 ਵਜੇ 12 ਨੂਨ ਤੋਂ ਲੈ ਕੇ ਰਾਤ 8 ਵਜੇ ਤੱਕ ਕੱਲ੍ਹ ਨੂੰ, ਅਤੇ ਪਰਸੋਂ ਸੈਟਰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਿਹੜੀ ਮਰਜ਼ੀ ਰਾਈਡਿੰਗ ਵਿੱਚ ਰਹਿੰਦੇ ਹੋ, ਜਿਹੜੀ ਮਰਜ਼ੀ ਰਾਈਡਿੰਗ ਵਿੱਚ ਜਾ ਕੇ ਕੁੱਲ ਮਿਲਾ ਕੇ 10 ਪੋਲਿੰਗ ਸਟੇਸ਼ਨ ਦੇ ਵਿੱਚ ਜਾ ਕੇ ਐਡਵਾਂਸ ਦੇ ਵਿੱਚ ਵੋਟ ਵੀ ਤੁਸੀਂ ਪਾ ਸਕਦੇ ਹੋ।
0: ਅਸੀਂ ਕੱਲ੍ਹ 241 ਕਲੀਅਰ ਸਟਰੀਟ 'ਤੇ ਅਸੀਂ ਸਰ ਨੂੰ ਮਿਲਾਂਗੇ 16 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ। 241 ਕਲੀਅਰ ਸਟਰੀਟ, ਬ੍ਰੈਂਪਟਨ, ਓਨਟਾਰੀਓ, L6W4P2, ਐਂਡ ਸ਼ਨੀਵਾਰ ਨੂੰ ਅਸੀਂ ਮਿਲਾਂਗੇ ਜੀ 17 ਅਕਤੂਬਰ ਨੂੰ।
2: ਧੰਨਵਾਦ ਜੀ।
1: करो कदों तक इस किराए दे छोटे जे घर च रहवांगे
3: ओए बस मॉर्गेज अलायंस दे नरदेव सिद्धू नु कॉल करन तक
4: तुसी सेल्फ एम्प्लॉयड हो फर्स्ट मॉर्गेज सेकंड मॉर्गेज इक्विटी टेक आउट प्राइवेट मॉर्गेज या फिर
5: सिक्योर लाइन ऑफ क्रेडिट इक्विपमेंट लोन या रेंट टू ओन

0: ਬਾਰੇ ਸੋਚ ਰਹੇ ਹੋ ਤਾਂ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ।
1: ਜਾਂ ਕਾਲ ਕਰੋ 647-254-5503
0: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ। ਲਾਇਸੈਂਸ ਨੰਬਰ 10530 ਨਰਦੇਵ ਸਿੱਧੂ .com।
2: ਸਿਟੀ ਆਫ ਬ੍ਰੈਂਪਟਨ ਦੇ ਵਾਰਡ ਨੰਬਰ 1-5 ਵਿਚੋਂ ਕਾਉਂਸਲਰ ਵਾਸਤੇ ਉਮੀਦਵਾਰ ਨੇ ਤੇਜਿੰਦਰ ਸਿੰਘ ਭਿੰਡਰ ਨੂੰ ਵੋਟ ਪਾ ਕੇ ਕਾਮਯਾਬ ਕਰੋ। ਪਿਛਲੇ 22 ਵਰਿਆਂ ਤੋਂ ਕਮਿਊਨਿਟੀ ਦੇ ਵਿੱਚ ਵਿਚਰ ਰਹੇ ਨੇ ਤੇ ਕਮਿਊਨਿਟੀ ਦੇ ਕੰਮ ਬੜੀ ਸਹਿਰਤਾ ਨਾਲ ਕਰ ਰਹੇ ਨੇ। ਰੀਅਲ ਐਕਸਪੀਰੀਅੰਸ, ਰੀਅਲ ਐਕਸ਼ਨ, ਯੂਰ ਵੋਇਸ, ਯੂਰ ਸਿਟੀ, ਅਪਰ ਬ੍ਰੈਂਪਟਨ। ਬਿਲਡਿੰਗ, ਕੰਸਟਰਕਸ਼ਨ, ਜੋਨਿੰਗ, ਬਾਇਲਾ ਐਕਸਪੀਰੀਅੰਸ ਦੀ ਮਹਾਰਤ ਰੱਖਦੇ ਨੇ ਤੇਜਿੰਦਰ ਸਿੰਘ ਭਿੰਡਰ ਨੂੰ ਐਡਵਾਂਸ ਪੋਲਿੰਗ ਤੇ 26 ਅਕਤੂਬਰ ਨੂੰ ਵੋਟ ਪਾ ਕੇ ਕਾਮਯਾਬ ਕਰੋ। ਸਿਟੀ ਕਾਉਂਸਲਰ ਵਾਸਤੇ ਵਾਰਡ ਨੰਬਰ 1-5 ਵਿਚੋਂ ਚੋਣ ਲੜ ਰਹੇ ਨੇ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dust Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ, ਬ੍ਰੈਂਪਟਨ, 1465 ਮੇਫੀਲਡ ਰੋਡ, ਬ੍ਰੈਂਪਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਕਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ। ਤੁਸੀਂ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਚਾਹੁੰਦੇ ਹੋ ਤਾਂ ਦੇਸ਼ ਪ੍ਰਦੇਸ਼

ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡੈਸਕ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711

0: स्वीट सेंस रेस्टोरेंट दशहरे पर दे रहे हैं बाय वन गेट वन फ्रेश देसी घी की जलेबी स्पेशल केटरिंग ऑफर एट 10.99 पर पर्सन स्वीट स्टार्टिंग फ्रॉम 6.99 पर पाउंड सिंपली इंडियन स्वीट सेंस रेस्टोरेंट सर्विंग यू फ्रॉम 3 लोकेशंस गार्डन लूप ट्रेल फेंडर वे फाइनेंशियल ड्राइव इन ब्रैम्पटन
1: रेडियो प्रोग्राम देश प्रदेश ਦੇ ਨਾਲ ਤੁਸੀਂ ਜੁੜੇ ਹੋ ਤਾਂ ਦੋਸਤੋ ਇਸ ਟਾਈਮ ਤੇ ਸਾਡੇ ਨਾਲ ਜੁੜ ਚੁੱਕੇ ਨੇ ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਜਸ਼ਨ ਕੌਰ ਜੇ ਤੁਸੀਂ ਪ੍ਰੋਫੈਸ਼ਨਲ ਇਮੀਗ੍ਰੇਸ਼ਨ ਸਰਵਿਸਿਜ਼ ਦੇ ਭਾਲ ਦੇ ਵਿੱਚੋਂ ਚਾਹੁੰਦੇ ਹੋ ਕਿ ਪਹਿਲੀ ਵਾਰੀ ਹੀ ਸਹੀ ਹੀ ਤੁਹਾਡਾ ਕੰਮ ਕੀਤਾ ਜਾਵੇ ਇਹਨਾਂ ਦਾ ਤਕਰੀਬਨ 8 ਸਾਲ ਦਾ ਤਜਰਬਾ ਹੈ ਅਤੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਦੇ ਬਹੁਤ ਹੀ ਖੁਸ਼ ਕਲਾਇੰਟ ਨੇ ਤੁਹਾਡਾ ਜਿਹੜਾ ਮਰਜ਼ੀ ਇਮੀਗ੍ਰੇਸ਼ਨ ਦਾ ਕੰਮ ਹੈ ਸਵਾਲ ਹੈ ਬਿਲਕੁਲ ਫ੍ਰੀ ਕੰਸਲਟੇਸ਼ਨ ਦੇ ਲਈ ਇਹਨਾਂ ਦੇ ਨਾਲ ਅੱਜ ਹੀ ਸੰਪਰਕ ਕਰੋ ਐਟ 437-365-1275 ਅਸੀਂ ਜੁੜ ਚੁੱਕੇ ਹਾਂ ਜਸ਼ਨ ਕੌਰ ਦੇ ਨਾਲ ਫਰੋਮ ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼ ਜਸ਼ਨ ਜੀ ਸਤਿ ਸ਼੍ਰੀ ਅਕਾਲ ਜੀ
2: ਹਾਂਜੀ ਸਤਿ ਸ਼੍ਰੀ ਅਕਾਲ ਸਰ
1: ਜਸ਼ਨ ਜੀ ਸਭ ਤੋਂ ਪਹਿਲਾਂ ਜੀ ਤੁਸੀਂ ਇਹ ਦੱਸੋ ਕਿ ਜਿਹੜੇ ਵੀ ਲੋਕ ਵਰਕ ਪਰਮਿਟ ਤੇ ਸੀ ਤੇ ਹੁਣ ਵਰਕ ਪਰਮਿਟ ਖਤਮ ਹੋ ਰਿਹਾ ਜਾਂ ਹੋ ਵੀ ਚੁੱਕਿਆ ਤੇ ਧਿਆਨ ਵੀ ਨਹੀਂ ਰੱਖਿਆ ਤੁਸੀਂ ਦੱਸੋ ਕਿ ਕੀ ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼ ਉਹਨਾਂ ਨੂੰ ਈਜ਼ੀਲੀ ਐਕਸਟੈਂਸ਼ਨ ਦਿਲਵਾ ਸਕਦੇ ਹੋ ਜੀ ਕਿ ਨਹੀਂ
2: ਹਾਂਜੀ ਹਾਂਜੀ ਜ਼ਰੂਰ ਜੀ ਉਹਨਾਂ ਨੂੰ ਐਕਸਟੈਂਸ਼ਨ ਮਿਲ ਸਕਦੀ ਆ ਆਪਣੇ ਕੋਲ ਇਹਦੇ 'ਚ ਇੱਕ ਆਪਸ਼ਨ ਹੈਗੀ ਆ LMI ਐਗਜ਼ੈਂਪਟ ਵਰਕ ਪਰਮਿਟ ਦੀ ਆ ਜਿਹੜੀ ਕੈਟੇਗਰੀ C16 ਦੇ ਅੰਡਰ ਆਉਂਦੀ ਆ ਅਤੇ ਇਹਦੇ ਵਿੱਚ ਤੁਹਾਨੂੰ ਅਪਰੋਕਸ 3 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਆ ਅਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਜਿਵੇਂ LMI ਆ ਜਿਹੜੀਆਂ ਹਾਈ ਵੇਜ 'ਤੇ ਨਿਕਲਦੀਆਂ 38 ਪਰ ਆਵਰ ਦੇ ਹਿਸਾਬ ਨਾਲ ਪਰ ਇਹਦੇ ਵਿੱਚ ਐਜ਼ ਸੱਚ ਕੁਛ ਨਹੀਂ ਹੈਗਾ ਇਹ ਲੋਅ 'ਤੇ ਵੀ ਨਿਕਲ ਸਕਦੀ ਆ ਅਤੇ ਬਸ ਇੰਨੀ ਕੀ ਇਹਦੀ ਰਿਕੁਆਇਰਮੈਂਟ ਆ ਕਿ ਤੁਹਾਡੀ ਜਿਹੜੀ ਪੇ ਰੇਟ ਆ ਤੁਹਾਡਾ ਉਹ ਮਿਨੀਮਮ ਵੇਜ ਤੋਂ ਉੱਤੇ ਹੋਣਾ ਚਾਹੀਦਾ ਵਾ
1: ਤੇ ਤੁਸੀਂ ਇਹ ਦੱਸੋ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਕਿੰਨੀ ਕੁ ਗਿਣਤੀ ਦੇ ਵਿੱਚ ਤੁਸੀਂ ਵਰਕ ਪਰਮਿਟ ਐਕਸਟੈਂਡ ਕਰਵਾਏ ਨੇ ਤੇ ਕਿੰਨੇ ਕਿੰਨੇ ਸਾਲਾਂ ਤੱਕ ਐਕਸਟੈਂਡ ਕਰਵਾਇਆ
2: ਸਰ ਸਾਡੇ ਕੋਲ ਕੁਝ ਪ੍ਰੋਗਰਾਮਸ ਹੈਗੇ ਨੇ ਜਿਨ੍ਹਾਂ ਵਿੱਚ ਕਈਆਂ ਨੂੰ ਇੱਕ ਇੱਕ ਸਾਲ ਦਾ ਵਰਕ ਪਰਮਿਟ ਵੀ ਮਿਲਿਆ ਕਈਆਂ ਨੂੰ ਤਿੰਨ ਤਿੰਨ ਸਾਲ ਦਾ ਵੀ ਵਰਕ ਪਰਮਿਟ ਮਿਲਿਆ ਲੋਕ ਸਾਡੇ ਕੋਲ 4 ਦਿਨ ਪਹਿਲਾਂ ਵੀ ਆ ਜਾਣ ਤਾਂ ਵੀ ਅਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਉਹਨਾਂ ਦਾ ਵਰਕ ਪਰਮਿਟ ਵਧਵਾਉਣ ਵਿੱਚ
1: ਤੇ ਇਹ ਦੱਸੋ ਜੀ ਕਿ ਜਿਹੜੇ ਵੀ ਲੋਕ ਇੱਥੇ ਆਏ ਹੋਏ ਨੇ ਹਜੇ ਪੱਕੇ ਨਹੀਂ ਹੋਏ ਨੇ ਤੇ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਛੋਟੇ ਜਵਾਕ ਨੇ ਅਸੀਂ ਅਕਸਰ ਸੁਣਦੇ ਹਾਂ ਕਿ ਨੈਣੀ ਪ੍ਰੋਗਰਾਮ ਦੇ ਰਾਹੀਂ ਵੀ ਲੋਕ ਪੱਕੇ ਹੋ ਸਕਦੇ ਆ ਕੀ ਤੁਸੀਂ ਉਸ ਸਟ੍ਰੀਮ ਦੇ ਵਿੱਚ ਵੀ ਹੈਲਪ ਕਰ ਸਕਦੇ ਹੋ ਜੀ
2: ਹਾਂਜੀ ਹਾਂਜੀ ਅਸੀਂ ਉਹਦੇ ਵਿੱਚ ਵੀ ਹੈਲਪ ਕਰ ਸਕਦੇ ਹਾਂ ਉਹਨਾਂ ਦੀ ਬਸ ਉਹਨਾਂ ਇਹਦੀ ਰਿਕੁਆਇਰਮੈਂਟ ਇਹੀ ਆ ਕਿ ਜਿਹੜੀ ਉਹਨਾਂ ਦੀ ਫੈਮਿਲੀ ਇਨਕਮ ਆ ਉਹ ਐਨੂਏ ਤੇ 2025 ਦੇ ਐਨੂਏ ਤੇ 70,000 ਤੋਂ ਉੱਤੇ ਹੋਣੀ ਚਾਹੀਦੀ ਆ ਅਤੇ ਉਹਨਾਂ ਦੇ ਜਿਹੜੇ ਬੱਚੇ ਆ ਉਹ ਲੈਸ ਦੈਨ 12 ਈਅਰਸ ਹੋਣ ਅਤੇ ਇਹਦੇ ਵਿੱਚ ਉਹਨਾਂ ਨੂੰ ਇੱਕ ਸਾਲ ਦਾ ਵਰਕ ਪਰਮਿਟ ਮਿਲ ਸਕਦਾ ਵਾ ਅਤੇ ਸਾਡੇ ਕੋਲ ਕਈ ਯੰਗ ਫੈਮਿਲੀਜ਼ ਵੀ ਆਉਂਦੀਆਂ ਨੇ ਅਤੇ ਉਹਨਾਂ ਦੇ ਦੇਖਿਆ 2 ਕਿਡਸ ਹੁੰਦੇ ਨੇ ਅਤੇ ਉਹ ਆਪਦਾ ਵਰਕਰ ਵੀ ਆਪ ਹੀ ਲੱਭ ਕੇ ਲਿਆਉਂਦੇ ਨੇ ਬਸ ਅਸੀਂ ਜਸਟ ਸਿਰਫ ਇਮੀਗ੍ਰੇਸ਼ਨ ਦਾ ਪ੍ਰੋਸੈਸ ਕਰਨਾ ਹੁੰਦਾ ਆ ਅਤੇ ਗਵਰਨਮੈਂਟ ਦੀਆਂ ਨਿਊ ਗਾਈਡਲਾਈਨਸ ਦੇ ਅਕੋਰਡਿੰਗ ਤੁਸੀਂ ਸਿਰਫ ਜਸਟ ਲੋਕਲ ਵਰਕਰ ਹਾਇਰ ਕਰ ਸਕਦੇ ਹੋ ਜਿਹੜੇ ਕਿ ਇਨ ਕੈਨੇਡਾ ਕਰੰਟਲੀ ਸਟੱਡੀ ਵਰਕ ਪਰਮਿਟ ਦੇ ਨੇ ਜਾਂ ਵਰਕ ਪਰਮਿਟ ਦੇ ਨੇ
1: ਅਸੀਂ ਗੱਲਬਾਤ ਕਰ ਰਹੇ ਹਾਂ ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਜਸ਼ਨ ਕੌਰ ਦੇ ਨਾਲ ਨੰਬਰ ਤੁਸੀਂ ਨੋਟ ਕਰ ਲਓ ਬਿਲਕੁਲ ਫ੍ਰੀ ਕੰਸਲਟੇਸ਼ਨ ਹੈ ਤੁਹਾਡਾ ਜਿਹੜਾ ਮਰਜ਼ੀ ਇਮੀਗ੍ਰੇਸ਼ਨ ਰਿਲੇਟਡ ਸਵਾਲ ਹੈ ਕੰਮ ਹੈ ਕਾਲ 437-365-1275 ਅਤੇ ਇਹ ਦੱਸੋ ਜੀ ਕਿ ਹੁਣ ਸਾਰਿਆਂ ਨੂੰ ਪਤਾ ਹੈ ਕਿ ਲੇਬਰ ਦੀ ਸ਼ੋਰਟੇਜ ਹੈ ਤਾਂ ਹੀ ਤਾਂ ਕਹਿੰਦੇ ਕਿ ਇਮੀਗ੍ਰੇਸ਼ਨ ਫਿਰ ਤੋਂ ਵਧਾਉਣੀ ਪੈਣੀ ਆ ਜੇਕਰ ਇੱਥੇ ਕੋਈ ਵੀ ਬਿਜ਼ਨਸ ਓਨਰ ਹੈ GTA ਦੇ ਵਿੱਚ GTA 'ਚ ਬਿਆਂਡ ਕੀ ਉਹ ਵੀ ਵਰਕ ਪਰਮਿਟ ਦਿਲਵਾ ਸਕਦੇ ਨੇ ਕੰਮ ਕਰਨ ਵਾਲਿਆਂ ਲਈ ਜੀ
2: ਹਾਂਜੀ ਹਾਂਜੀ ਉਹ ਵੀ ਜਿਹੜਾ ਹੈਲਪ ਕਰ ਸਕਦੇ ਨੇ ਵਰਕ ਪਰਮਿਟ ਵਧਾਉਣ ਵਿੱਚ ਅਤੇ ਇਹ ਵੀ ਆਪਣਾ ਸੇਮ ਹੀ LMI ਐਗਜ਼ੈਂਪਟ ਕਲੋਜ਼ ਵਰਕ ਪਰਮਿਟ C16 ਦੇ ਅੰਡਰ ਆਉਂਦਾ ਵਾ ਠੀਕ ਆ ਜੀ ਇਹਦੇ ਵਿੱਚ ਸਾਡੇ ਪਿਛਲੇ 2 ਵੀਕਾਂ 'ਚ 20 ਅਪਰੂਵਲਸ ਆ ਚੁੱਕੇ ਨੇ ਅਤੇ ਇਹਦੇ ਵਿੱਚ ਬਸ ਇੰਪਲੋਇਰ ਦੀ ਸਾਈਡ ਤੋਂ ਜੋਬ ਆਫਰ ਲੱਗੇਗਾ ਅਤੇ ਇੱਕ $230 ਆ ਜਿਹੜੀ ਕੰਪਲਾਇੰਸ ਫੀ ਲੱਗੇਗੀ ਅਤੇ ਬਸ ਜਿਹੜਾ ਇੰਪਲੋਈ ਆ ਉਹਦੇ ਵੱਲੋਂ ਲੈਂਗੁਏਜ ਟੈਸਟ ਲੱਗਣਾ ਵਰਕ ਪਰਮਿਟ ਪਾਸਪੋਰਟ ਬਸ ਇਹੀ ਨੋਰਮਲ ਜਿਹੇ ਡਾਕੂਮੈਂਟਸ ਲੱਗ ਕੇ ਉਹਨਾਂ ਨੂੰ ਵਰਕ ਪਰਮਿਟ ਮਿਲ ਸਕਦਾ ਵਾ
1: ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼ 437-365-1275 ਅਤੇ ਮੈਂ ਫਿਰ ਤੋਂ ਨੈਣੀ ਪ੍ਰੋਗਰਾਮ ਦੇ ਬਾਰੇ ਗੱਲਬਾਤ ਕਰਨਾ ਚਾਹੁੰਦਾ ਜਿਹੜੇ ਵੀ ਲੋਕ ਇੱਥੇ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਸਟੱਡੀ ਪਰਮਿਟ 'ਤੇ ਆਏ ਹੋਏ ਨੇ ਜਾਂ ਮੰਨ ਲਓ ਵਰਕ ਪਰਮਿਟ 'ਤੇ ਨੇ ਤੁਸੀਂ ਉਹਨਾਂ ਨੂੰ ਵੀ ਨੈਣੀ ਦੇ ਤੌਰ 'ਤੇ ਇੱਥੇ ਕੰਮ 'ਤੇ ਲਵਾ ਕੇ ਅਤੇ ਵਰਕ ਪਰਮਿਟ ਵਧਾ ਸਕਦੇ ਹੋ ਜੀ ਕਿ ਨਹੀਂ
2: ਹਾਂਜੀ ਹਾਂਜੀ ਜ਼ਰੂਰ ਜੀ ਵਧਵਾ ਸਕਦੇ ਹਾਂ ਆਪਾਂ
1: ਨੰਬਰ ਹੈ ਚੇਤਾਨੀਆ ਇਮੀਗ੍ਰੇਸ਼ਨ ਸਰਵਿਸਿਜ਼ ਦਾ 4373651275 4373651275 ਅਤੇ ਦੱਸੋ ਜੀ ਕਿ ਜੇਕਰ ਕਿਸੇ ਨੇ ਆਪਦੇ ਪੇਰੈਂਟਸ ਨੂੰ ਗ੍ਰੈਂਡ ਪੇਰੈਂਟਸ ਨੂੰ ਜਾਂ ਕਿਸੇ ਨੂੰ ਜਿਹਨੂੰ ਮਰਜ਼ੀ ਰਿਸ਼ਤੇਦਾਰ ਨੂੰ ਯਾਰ ਮਿੱਤਰ ਨੂੰ ਵਿਜ਼ਿਟਰ ਵੀਜ਼ੇ 'ਤੇ ਇੱਥੇ ਸੱਦਣਾ ਹੋਵੇ ਜਾਂ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ੇ 'ਤੇ ਸੱਦਣਾ ਹੋਵੇ ਤੁਹਾਡਾ ਕਿੰਨਾ ਕੁ ਸਕਸੈਸ ਰੇਟ ਹੈ ਜੀ ਇਹਨਾਂ ਕੈਟਾਗਰੀਜ਼ ਦੇ ਵਿੱਚ?
2: ਅਕਸਰ ਆਪਾਂ ਅੱਜ ਤੱਕ ਤੁਹਾਨੂੰ ਜਿੰਨੇ ਵੀ ਲਾਏ ਆ ਸਾਰਾ ਹੀ ਸਾਡਾ ਅਪਰੂਵ ਹੀ ਹੋਇਆ, ਕੋਈ ਐਵੇਂ ਨਹੀਂ ਕਿ ਕੋਈ ਡਿਨਾਈ ਹੋਇਆ ਹੋਵੇ
1: ਜੀ। ਹੋ
2: ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਤੁਸੀਂ ਫੋਨ ਕਰੋ ਜੇ ਤੁਹਾਨੂੰ ਕੋਈ ਡਾਊਟ, ਆਪਾਂ ਕਲੀਅਰ ਕਰ ਸਕਦੇ ਹਾਂ ਔਨ ਕਾਲ, ਨਹੀਂ ਤਾਂ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ। ਸਾਡਾ ਐਡਰੈਸ ਹੈਗਾ ਆ 218 ਐਕਸਪੋਰਟ ਬੁਲੇਵਾਰਡ, ਸਵੀਟ 612 ਆ, ਦਿੱਲੀ ਅੰਡਰ ਅੰਟਾਰੀਓ ਉੱਥੇ ਆ।
1: ਥੈਂਕ ਯੂ ਸੋ ਮਚ।
2: ਓਕੇ ਜੀ, ਥੈਂਕ ਯੂ।
1: ਤੁਸੀਂ ਵੀ ਚੇਤਾਨੀਆ ਇਮੀਗ੍ਰੇਸ਼ਨ ਸਰਵਿਸ ਜਸ਼ਨ ਕੌਰ ਤੇ ਆਉਂਦੀ ਪੂਰੀ ਦੀ ਪੂਰੀ ਟੀਮ ਨਾਲ ਸੰਪਰਕ ਕਰੋ, ਤੁਹਾਡਾ ਇਮੀਗ੍ਰੇਸ਼ਨ ਦਾ ਜੋ ਮਰਜ਼ੀ ਕੰਮ ਹੈ ਇਹਨਾਂ ਨਾਲ ਸੰਪਰਕ ਕਰੋ ਅਤੇ ਇਹ ਤੁਹਾਨੂੰ ਐਕਸਪਰਟਲੀ ਗਾਈਡ ਕਰਨਗੇ। ਹੁਣ ਤੱਕ ਇਹਨਾਂ ਦੇ ਹਜ਼ਾਰਾਂ ਹੀ ਕਲਾਇੰਟਸ ਨੇ ਜੋ ਕਿ ਪੀ ਆਰ ਹੋ ਚੁੱਕੇ ਨੇ, ਈਵਨ ਸਿਟੀਜ਼ਨ ਹੋ ਚੁੱਕੇ ਨੇ, 7 ਤੋਂ ਵੀ ਵੱਧ ਸਾਲ ਬਿਜ਼ਨਸ ਆਲਮੋਸਟ 8 ਸਾਲ ਹੋ ਗਏ ਨੇ। 4373651275 4373651275 ਇਹਨਾਂ ਦੇ ਥਾਊਜ਼ੰਡਸ ਆਫ ਵੈਰੀ ਹੈਪੀ ਕਲਾਇੰਟਸ ਹਨ। 218 ਐਕਸਪੋਰਟ ਬੁਲਵਰਡ ਮਿਸਿਸਾਗਾ, ਸਵੀਟ 612 ਦੂਜੀ ਫਲੋਰ 'ਤੇ ਇਹਨਾਂ ਦਾ ਦਫ਼ਤਰ ਲੋਕੇਟਡ ਹੈ। ਦੋਸਤੋ, ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਮੀਡੀਆ ਪ੍ਰੋਗਰਾਮ। ਕੱਲ੍ਹ ਨੂੰ ਅਸੀਂ ਫਿਰ ਤੋਂ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ ਹਾਜ਼ਰ ਹੋਵਾਂਗੇ। ਟਮੋਰੋ ਫਰਾਈਡੇ 3 PM 6 PM ਤੱਕ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡੇ ਕਿਸੇ ਐਡਵਰਟਾਈਜ਼ਰ ਦਾ ਕੋਈ ਵੀ ਫੋਨ ਨੰਬਰ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ AM 530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ 416-457-3381 416-457-3381 416-457-3381 416-457-3381। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ, ਸਿਮਰਾਜ ਸਿੱਧੂ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਖਾਸ ਆਪਣੇ ਪਰਿਵਾਰ ਦੇ ਲਈ, ਆਪਣੇ ਫਿਊਚਰ ਪ੍ਰੋਟੈਕਸ਼ਨ ਦੇ ਲਈ ਸਹੀ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381 416-457-3381 416-457-3381 ਇੱਥੇ ਤੋਂ ਆ ਗਿਆ ਜੀ। ਸਤਿ ਸ਼੍ਰੀ ਅਕਾਲ।

0: ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਗਾ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਟ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: multiple locations in GTA. For more information, visit rajdhanisweets.ca.
1: कार वैन ट्रक दा काम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डिया नु लेके जाना रिपेयर दे लई रॉयल ऑटो सेंटर टेस्ला दे व्हीकल्स ते भी काम करदे आ कोई भी रिपेयर किसी भी मेक एंड मॉडल सेफ्टी सर्टिफिकेशन उबर लिफ्ट दी सेफ्टी करवानी है स्पेशलाइज करदे ने इलेक्ट्रिकल अते कंप्यूटराइज डायग्नोस्टिक काम च स्टील्स एंड मेलनी रॉयल ऑटो सेंटर एंड एमिशन टेस्टिंग 905-799-1478-905-799-1478-1498 रॉयल ऑटो सेंटर
2: आस दी किरण रे ऑफ होप नशा छुड़ाओ ते पुनर्वास केंद्र दयालपुरा कपूरथला नशे दी एडिक्शन एक मानसिक बीमारी है इस दा इलाज जल्द ते सौखा हो सकदा है आस दी किरण दा मनोरथ है कि नशे दी एडिक्शन करन वाले व्यक्ति अते परिवार नू इस मानसिक बीमारी तो छुटकारा दवाउणा आधुनिक सहूलतां नाल लैस नशा छुड़ाओ केंद्र आस दी किरण भारत सरकार वल्लों मंजूर शुदा है तुहाडे परिवार कोई व्यक्ति या दोस्त नशे दी एडिक्शन विच है ता जल्द इलाज लई 99-151-54-548 लखबीर सिंह संधु MD नू कॉल करो 9915154548
1: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6470415577 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
3: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ
1: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041

ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਈਵਨਿੰਗ।

ਨਾਲ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ ਜੀ ਸ਼ਾਮ ਨੂੰ। ਸ਼ਾਮ ਦੇ ਵਿੱਚ ਪੰਜਾਬੀ ਲਹਿਰਾਂ ਲੈ ਕੇ ਇੱਕ ਵਾਰ ਫਿਰ ਜੁੜ ਚੁੱਕੇ ਹਾਂ ਅਤੇ ਗਰਮਾ ਗਰਮ ਪ੍ਰੋਗਰਾਮ ਅੱਜ ਹੋਵੇਗਾ। ਆਮ ਤੌਰ 'ਤੇ ਚਲੋ ਗਰਮ ਹੀ ਹੁੰਦਾ ਪ੍ਰੋਗਰਾਮ, ਬਟ ਅੱਜ ਥੋੜ੍ਹੇ ਜਿਹਾ ਹੋਰ ਗਰਮ ਕਰ ਦਿੰਦੇ ਹਾਂ, ਕਿਉਂਕਿ ਮੌਸਮ ਜਿਸ ਹਿਸਾਬ ਦੇ ਨਾਲ ਠੰਡ ਹੁਣ ਪੈਣੀ ਸ਼ੁਰੂ ਹੋ ਗਈ ਆ, ਆਪਾਂ ਠੰਡ ਨੂੰ ਖੂਬ ਇੰਜੋਏ ਕਰਦੇ ਹਾਂ ਅਤੇ ਠੰਡ ਦਾ ਮੌਸਮ ਹੈ ਅਤੇ ਐਕਸਾਈਟਮੈਂਟ ਹੈ ਅਤੇ ਚਾਅ ਹੈ ਕਿ ਠੰਡ ਦੇ ਵਿੱਚ ਪੰਜਾਬੀ ਲਹਿਰਾਂ ਸ਼ੁਰੂ ਹੈ। ਸੋ ਆ ਜਾਓ ਫਿਰ।

ਠੰਡ ਦੇ ਵਿੱਚ ਫਿਰ ਕਹਿੰਦੇ ਹੁੰਦੇ ਕਿ ਆਵਾਜ਼ ਕੋਈ ਕਿਸੇ ਨੂੰ ਮਾਰਦਾ ਫਿਰ ਤਾਂ ਐਨ ਕਹਿੰਦੇ ਹੁੰਦੇ ਕਿ ਨਿੱਘ ਮਹਿਸੂਸ ਹੁੰਦਾ ਜੇ ਕੋਈ ਤੁਹਾਡੀ ਆਵਾਜ਼ ਜੀ ਕੋਈ ਚਲੋ ਜੇ ਨਾ ਕੋਈ ਪਿਆਰ ਕਰਨ ਵਾਲਾ ਤੁਹਾਨੂੰ ਆਵਾਜ਼ ਮਾਰੇ ਕਵੇ ਕਿ ਹਾਂ ਵੇਈ ਆ ਨਵੀ ਆ ਕੋਈ ਕਹਿ ਲਓ ਕਿ ਆਸ਼ਕੀ ਦੇ ਰੂਪ ਦੇ ਵਿੱਚ ਵੀ ਤਾਂ ਨਿੱਘ ਜੀ ਮਹਿਸੂਸ ਹੁੰਦੀ ਹੈ ਅਤੇ ਬੰਦਾ ਵਾਕਈ ਗਰਮ ਹੋ ਜਾਂਦਾ। ਸੋ ਗੁੱਸਾ ਨੇ ਕਰੀਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਹੈ ਅਤੇ ਪਿੱਛੋਂ ਮਾਰਨ ਦਾ ਕੋਈ ਗੁੱਸਾ ਨਹੀਂ ਕੋਈ ਗੱਲ ਨਹੀਂ ਹੈ ਉਵੇਂ ਹੁੰਦਾ ਕਿ ਇਹਨੂੰ ਕਿ ਪਿੱਛੋਂ ਆਵਾਜ਼ ਮਾਰੀ ਕੋਈ ਬੈਡ ਲੱਕ ਨਾ ਹੋ ਜਾਵੇ ਕੋਈ ਇਹ ਨਾ ਹੋ ਜਾਵੇ ਕੋਈ ਵੋਹ ਨਾ ਹੋ ਜਾਵੇ ਬਟ ਉਹ ਗੱਲਾਂ ਥੋੜ੍ਹੀਆਂ ਜਿਹੀਆਂ ਕਿਤੇ ਨਾ ਕਿਤੇ ਪੁਰਾਣੀਆਂ ਹੋ ਗਈਆਂ। ਹੁਣ ਨਹੀਂ ਕੋਈ ਇਹਨਾਂ ਚੀਜ਼ਾਂ ਨੂੰ ਬਿਲੀਵ ਕਰਦਾ ਕਿ ਪਿੱਛੋਂ ਆਵਾਜ਼ ਨਾ ਮਾਰੋ ਜੇ ਤੁਸੀਂ ਘਰੋਂ ਨਿਕਲ ਰਹੇ ਹੋ ਕਿਸੇ ਨੇ ਤੁਹਾਡਾ ਨਾਂ ਲਾਇਆ ਤਾਂ 5 ਮਿੰਟ ਖੜ ਜਾਓ ਕੋਈ ਬਿੱਲੀ ਲੰਘ ਗਈ ਕੋਈ ਇਹ ਹੋ ਗਿਆ ਵੋਹ ਹੋ ਗਿਆ ਕਿਵੇਂ ਜ਼ਮਾਨਾ ਚੇਂਜ ਹੋਇਆ ਹੈ। ਪਹਿਲੀਆਂ ਦੇ ਵਿੱਚ ਤਾਂ ਆਪਣੀਆਂ ਜਿਹੜੀਆਂ ਗ੍ਰੈਂਡ ਮਦਰਸ ਨੇ ਬਜ਼ੁਰਗ ਨੇ ਕਿੰਨਾ ਮੰਨਦੇ ਹੁੰਦੇ ਸੀ ਹੁਣ ਤਾਂ ਬੱਚੇ ਹੱਸਦੇ ਇਹ ਚੀਜ਼ਾਂ ਸੁਣ ਕੇ ਕਿ ਯਾਰ ਤੁਹਾਨੂੰ ਹੋਇਆ ਕੀ ਹੈ ਹੈ ਤੁਸੀਂ ਐਵੇਂ ਬਿਨਾਂ ਕਿਸੇ ਗੱਲੋਂ ਸੁਪਰਸਟੀਸ਼ੀਅਸ ਹੋਏ ਫਿਰਦੇ ਹੋ ਬਟ ਜਿਹੜੀਆਂ ਆਪਣੀਆਂ ਗ੍ਰੈਂਡ ਮਦਰਸ ਨੇ ਉਹਨਾਂ 'ਚ ਤਾਂ ਸੁਪਰਸਟੀਸ਼ਨ ਨੇ ਆਏ ਵਸਿਆ ਹੋਇਆ ਜਾਂ ਉਹ ਕਦੇ ਇਹਨੂੰ ਹੁਣ ਚੇਂਜ ਵੀ ਨਹੀਂ ਹੋ ਸਕਦੇ ਨਾ ਆਪਾਂ ਕਹਿੰਦੇ ਹਾਂ ਕਿਉਂਕਿ ਉਹ ਇੱਕ ਆਦਤ ਜਿਹੀ ਬਣ ਜਾਂਦੀ ਹੈ ਅਤੇ ਉਹ ਆਦਤ ਨੂੰ ਚੇਂਜ ਕਰਨਾ ਔਖਾ। ਸੋ ਹੈ ਕਈ ਹੋਣਗੇ ਸੱਜਣ ਮਿੱਤਰ ਜਿਹੜੇ ਹਜੇ ਵੀ ਸੁਪਰਸਟੀਸ਼ੀਅਸ ਨੇ। ਮੈਂ ਕਈਆਂ ਨੂੰ ਦੇਖਦਾ ਉਹ ਗੱਡੀ ਚਲਾਉਣ ਵੇਲੇ ਪਹਿਲਾਂ ਡਰਾਈਵ 'ਚ ਪਾ ਕੇ 2 ਕਦਮ ਅੱਗੇ ਫਿਰ ਚਲੋ ਪਿੱਛੇ ਨੂੰ ਜਾਂਦੇ ਆ। ਹਜੇ ਵੀ ਕੁਝ ਕੁ ਲੋਕ ਜੇ ਕਿਤੇ ਡੋਰ 'ਚੋਂ ਨਿਕਲ ਰਹੇ ਆ ਕਿਸੇ ਨੇ ਆਵਾਜ਼ ਮਾਰ ਲਈ ਅਗਲਾ ਕਹਿੰਦਾ ਨਹੀਂ ਯਾਰ 2-4 ਮਿੰਟ ਖੜ ਜਾਓ ਕੁਛ ਮਿੱਠਾ ਖਾ ਲਓ ਆਈ ਡੋਂਟ ਨੋ ਕੀ ਕੁਛ ਹੁੰਦਾ ਬਟ ਚਲੋ ਖੈਰ ਹੈਪੀ ਫਰਾਈਡੇ ਜੂਨੀਅਰ ਸਭ ਨੂੰ ਐਂਡ ਥਰਸਡੇ ਦੀ ਸ਼ਾਮ ਹੈ ਯਾਰ ਫਰਾਈਡੇ ਫਿਰ ਅੱਜ ਤਾਂ ਹੋਰ ਵੀ ਬਹਿ ਰਿਹਾ ਬਣ ਰਿਹਾ ਫਿਰ ਕੋਈ ਪ੍ਰੋਗਰਾਮ ਅੱਜ ਦਾ।

ਯਾਰ ਕਿਆ ਬਾਤ ਹੈ, ਗਾਣਾ ਅੱਜ ਲਾਉਣੇ ਆ ਯਾਰ ਮੇਰਾ ਵੀ, ਅੱਜ ਇਸ ਗੀਤ ਨੂੰ ਸੁਣਨ ਨੂੰ ਜੀ ਕਰਦਾ, ਮਿਊਜ਼ਿਕ ਪੂਰਾ ਐਨ ਤੁਹਾਨੂੰ ਇਲੈਕਟ੍ਰੀਫਾਈ ਕਰ ਦਿੰਦਾ, ਅਤੇ ਜਦੋਂ ਐਸਾ ਮਿਊਜ਼ਿਕ ਹੋਵੇ ਜਿਹੜਾ ਤੁਹਾਨੂੰ ਇੱਕ ਤਾਂ ਨੱਚਣ ਨੂੰ ਵੀ ਮਜਬੂਰ ਕਰੇ, ਜਿਹੜਾ ਐਸਾ ਮਿਊਜ਼ਿਕ ਤੁਹਾਨੂੰ ਬੜਾ ਸਕੂਨ ਦੇਵੇ, ਫਿਰ ਗਾਣਾ ਵੀ ਬਣਦਾ। ਕਿਉਂਕਿ ਨਛੱਤਰ ਗਿੱਲ ਸਾਹਿਬ ਕਿਆ ਆਵਾਜ਼ ਹੈ, ਜਸਪਿੰਦਰ ਨਰੂਲਾ ਤਾਂ ਮੈਂ ਕਹਿੰਦਾ ਨਰੂਲਾ ਜੀ ਨੂੰ ਜਿਹਨੇ ਸੁਣ ਲਿਆ ਤਾਂ ਉਹ ਬੰਦਾ ਜ਼ਰੂਰ ਕਹਿੰਦਾ ਕਿ ਕਿੱਡੇ ਕਿੱਡੇ ਬਾਲੀਵੁੱਡ ਦੇ ਗੀਤ ਹੈ, ਲੂ ਕੰਡੇ ਖੜ੍ਹੇ ਹੁੰਦੇ ਇਹੋ ਜਿਹੀਆਂ ਆਵਾਜ਼ਾਂ ਸੁਣ ਕੇ। ਮੈਂ ਹੁਣੇ ਦੇਖ ਰਿਹਾ ਯਾਰ ਇਹਨਾਂ ਦਾ ਕੈਟਲਾਗ ਕਿੱਡਾ ਵੱਡਾ, ਅੱਛਾ ਅੱਖੀਓ ਸੇ ਗੋਲੀ ਮਾਰੇ ਵੀ ਇਹਨਾਂ ਦਾ ਸੀ, ਤੇਰਾ ਪਿਆਰ ਇਹ ਕਿਹੜਾ ਗਾਣਾ ਸੀਗਾ, ਤਿਰੰਗ ਬੱਲੇ ਬੱਲੇ ਆਓ, ਕਿਆ ਬਾਤ ਹੈ, ਤਾਂ ਕਿੰਨਾ ਚੱਲਿਆ ਸੀਗਾ। ਸੋ ਅੱਜ ਜਸਪਿੰਦਰ ਨਰੂਲਾ ਜੀ ਦਾ ਕੋਈ ਲਾਉਣੇ ਆ, ਜੇ ਤੁਹਾਡਾ ਕੋਈ ਹੈ ਪਸੰਦੀਦਾ ਜਸਪਿੰਦਰ ਨਰੂਲਾ ਜੀ ਦਾ ਗੀਤ ਮੈਨੂੰ ਦੱਸਿਓ ਯਾਰ, ਹਰ ਸੁਣ ਲਿਓ ਵੀ ਲਾਉਣੇ ਆ। ਇੱਕ ਨਾ ਨਰੂਲਾ ਜੀ ਨੇ ਜਿਹੜਾ ਗੀਤ ਨਹੀਂ ਸੀ ਆਪਣੇ ਵਾਰਸ ਸਾਹਿਬ ਦਾ, ਅਸੀਂ ਕੀ ਨਹੀਂ ਕੀਤਾ ਤੇਰੇ ਲਈ, ਤੇ ਮੈਂ ਹੁਣ ਗਾਣਾ ਭੁੱਲ ਗਿਆ, ਅਸੀਂ ਕੀ ਨਹੀਂ ਕੀਤਾ ਤੇਰੇ, ਤੇ ਉਹਨਾਂ ਨੇ ਫਿਰ ਰਿਪਲਾਈ ਦਿੱਤਾ ਸੀਗਾ ਕਿ ਮੈਂ ਕੀ ਜਰਿਆ ਤੇਰੇ ਲਈ। ਸੋ ਕਿਹੜਾ ਗੀਤ ਸੀ ਯਾਰ ਉਹ ਵਾਰਸ ਸਾਹਿਬ ਦਾ, ਦੁੱਖ ਜਰਦੇ ਰਹੇ, ਦੁੱਖ ਜਰਦੇ ਰਹੇ, ਗੱਬ ਕੰਡਿਆਂ ਉੱਤੇ ਤਰਦੇ ਰਹੇ,

ਤਾਂ ਤੇਰੇ ਲਈ ਉਹ ਇਹ ਸੀ ਗਾਣਾ ਮੈਂ ਕਿਵੇਂ ਭੁੱਲ ਗਿਆ ਯਾਰ ਕਿਤੇ ਕੱਲੀ ਸੋ ਉਹਦਾ ਰਿਪਲਾਈ ਲਾਵਾਂਗੇ ਮੈਂ ਬਹੁਤ ਵਾਰ ਲਾਇਆ ਵੀ ਆ ਬਟ ਅੱਜ ਫਿਰ ਲਾਉਂਦੇ ਹਾਂ ਚਲੋ ਪ੍ਰੋਗਰਾਮ ਅੱਜ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਮੋਨਾਰਕ ਟਰਾਂਸਪੋਰਟ ਵੱਲੋਂ ਸੁਣ ਲਓ ਧਿਆਨ ਨਾਲ ਹੁਣ ਬਈ ਮੋਨਾਰਕ ਟਰਾਂਸਪੋਰਟ ਹਾਇਰ ਕਰ ਰਹੇ ਆ 20 ਯਾਨੀ ਕਿ 20 ਸ਼ੰਟਰ ਅਤੇ ਸਿਟੀ ਡਰਾਈਵਰ ਦਿਨ ਦੀਆਂ ਰਾਤ ਦੀਆਂ ਡੇ ਐਂਡ ਨਾਈਟ ਸ਼ਿਫਟਾਂ ਨੇ ਪੂਰੇ GTA ਦੇ ਆਸ ਪਾਸ ਡੈਡੀਕੇਟਡ ਕੰਮ ਹੈ ਤੁਹਾਨੂੰ ਕੰਮ ਚਾਹੀਦਾ ਤਾਂ ਬਹੁਤ ਸਾਰਾ ਕੰਮ ਹੈ ਸੋ ਮੋਨਾਰਕ ਟਰਾਂਸਪੋਰਟ 20 ਸ਼ੰਟਰ ਅਤੇ ਸਿਟੀ ਡਰਾਈਵਰ ਦਿਨ ਰਾਤ ਦੀਆਂ ਸ਼ਿਫਟਾਂ ਲਈ ਹਾਇਰ ਕਰ ਰਹੇ ਆ ਪੂਰੇ GTA 'ਚ ਕੰਮ ਅਵੇਲੇਬਲ ਹੈ ਡੈਡੀਕੇਟਡ ਕੰਮ ਅੱਜੇ ਹੀ ਤੁਸੀਂ ਫੋਨ ਕਰੋ 647-382-8343 ਜਾਂ ਕਾਲ ਕਰ ਲਓ ਜਸਵਿੰਦਰ ਨੂੰ 647-839-7306 Monarch Transport ਬਾਅਦ ਚੋਂ ਨਾ ਕਿਉਂ ਨਵੀਂ ਭਾਜੀ ਪੈਸਾ ਹੈ ਨਹੀਂ ਕੰਮ ਹੈ ਨਹੀਂ

ਫੀਨਿਕਸ ਕਸਟਮ ਮੈਲਵਰਕ ਵਾਲਿਆਂ ਦਾ ਨੰਬਰ ਦੇਣਾ ਸੁਣੋ ਪਹਿਲਾਂ, ਤੇ ਮੈਂ ਫਿਰ ਥੋੜੀ ਜਿਹੀ ਇਹਨਾਂ ਬਾਰੇ ਜਾਣਕਾਰੀ ਵੀ ਤੁਹਾਨੂੰ ਦਵਾਂਗਾ, ਕਿਉਂਕਿ ਜੋ ਇਹ ਕੰਮ ਕਰਦੇ ਆ ਨਾ, ਬੱਲੇ ਬੱਲੇ ਬੱਲੇ, ਮੈਂ ਇਹਨਾਂ ਦਾ ਕੰਮ ਦੇਖਿਆ ਅੱਜ ਤੇ ਮੈਂ ਕਹਿੰਦਾ ਸੱਚੀ ਕਮਾਲ ਹੀ ਹੈ। ਆਪਣੇ ਘਰ ਨੂੰ ਦਿਓ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਜ਼ਿਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਓਕੇ, ਇਹਨਾਂ ਨੇ ਨਾ ਮੈਨੂੰ ਅੱਜ ਜੌਬਸ ਭੇਜੀਆਂ ਇਹਨਾਂ ਦੀਆਂ ਜੋ ਕੰਪਲੀਟ ਕੀਤੀਆਂ ਹੋਈਆਂ ਨੇ, ਤੇ ਯਾਰ ਸੱਚੀ ਇਟਸ ਅਮੇਜ਼ਿੰਗ ਕਿੰਨਾ ਕਮਾਲ ਦਾ ਕੰਮ ਹੈ। ਤੁਸੀਂ ਕਮਰਸ਼ਲ ਜੌਬਸ ਦੇਖ ਲਓ, ਰੈਜ਼ੀਡੈਂਸ਼ਲ ਜੌਬਸ ਦੇਖ ਲਓ, ਇਹਨਾਂ ਦਾ ਆਪਦਾ ਇੱਕ ਤਾਂ ਵੇਅਰ ਹਾਊਸ ਹੈ, ਠੀਕ ਹੈ, ਜਿੱਥੇ ਸਾਰੀ ਤਿਆਰੀ ਹੁੰਦੀ ਹੈ, ਤੇ ਕਿਚਨ ਕੈਬਨਿਟਸ ਦੀ ਦੁਨੀਆ ਦੇ ਵਿੱਚ ਕਮਾਲ, ਬਹੁਤ ਹੀ ਲਗਜ਼ੂਰੀਅਸ ਵਰਕ ਇਹਨਾਂ ਦਾ, ਕਸਟਮ ਮਿਲਵਰਕ ਦਾ ਕੰਮ। ਐਂਡ ਕੋਈ ਤੁਹਾਡਾ ਦਫ਼ਤਰ ਹੈ, ਇਹ ਆਫਿਸਿਸ ਦੇ ਵਿੱਚ ਵੀ ਬਹੁਤ ਕਮਾਲ ਦਾ ਮਿਲਵਰਕ ਦਾ, ਕੈਬਨਿਟਸ ਦਾ ਕੰਮ ਕਰਦੇ। ਇਹਨਾਂ ਨੇ ਇੱਕ ਸਲੋਨ ਤਿਆਰ ਕੀਤੀ ਸੀ, ਤੇ ਸਲੋਨ ਦੇ ਵਿੱਚ ਕਸਟਮ ਕੈਬਨਿਟਰੀ ਤਿਆਰ ਕੀਤੀ, ਹਰ ਇੱਕ ਸਲੋਨ ਦੀ ਚੇਅਰ ਦੇ ਸਾਹਮਣੇ ਵੈਨਿਟੀਜ਼ ਅੱਡ ਅੱਡ ਲਾਈਆਂ, ਵੈਰੀ ਗੁੱਡ ਵਰਕ। ਸੋ ਤੁਸੀਂ ਵੀ ਚਾਹੁੰਦੇ ਹੋ ਕਿ ਨਵੀਂ ਯਾਰ ਸਾਨੂੰ ਕੋਈ ਬੰਦੇ ਐਸੇ ਦਿਓ, ਅਸੀਂ ਕਸਟਮ ਜੇ ਤੁਸੀਂ ਕਲੋਜ਼ਿਟ ਤਿਆਰ ਕਰਾਉਣੀ ਆ, ਸੋ ਕਸਟਮ ਕਲੋਜ਼ਟਾਂ ਦਾ ਕੰਮ ਹੋ ਗਿਆ, ਆਪਣਾ ਕਸਟਮ ਕਿਚਨਸ ਹੋ ਗਏ, ਵੈਨਿਟੀਜ਼ ਹੋ ਗਈਆਂ, ਤਾਂ ਕਸਟਮ ਕੰਮ ਲਈ ਫੀਨਿਕਸ ਕਸਟਮ ਮਿਲਵਰਕ, ਫੀਨਿਕਸ ਕਸਟਮ ਮਿਲਵਰਕ, ਇਹਨਾਂ ਦਾ ਫੋਨ ਨੰਬਰ ਤੁਸੀਂ ਲਿਖ ਲਓ 416-822-2239 ਦੇ ਉੱਤੇ ਜੈਗ ਭਾਜੀ ਅਤੇ ਇਹਨਾਂ ਦੀ ਟੀਮ ਨਾਲ ਤੁਹਾਡੀ ਗੱਲਬਾਤ ਹੋਵੇਗੀ। 416-822-2239 ਫੀਨਿਕਸ ਕਸਟਮ ਮਿਲਵਰਕ 416-822-2239 ਤੇ ਨਾ ਤੁਹਾਨੂੰ ਇੱਕ ਡਿਸਕਾਊਂਟ ਦੇ ਰਿਹਾ। ਹੁਣ ਫਾਲ ਸੀਜ਼ਨ ਹੈ, ਥੋੜ੍ਹਾ ਜਿਹਾ ਆਫ ਸੀਜ਼ਨ ਹੈ, ਸੋ ਬਹੁਤ ਹੀ ਸਪੈਸ਼ਲ ਡਿਸਕਾਊਂਟ। ਕਿਚਨ ਤਿਆਰ ਕਰਾਉਣੀ ਹੈ ਤੁਸੀਂ ਜਾਂ ਤੁਸੀਂ ਕਸਟਮ ਕਲੋਸਟਰ ਤਿਆਰ ਕਰਾਉਣੀ, ਅੱਜ ਕਰਾ ਲਓ, ਵਧੀਆ ਯਾਰ, ਤੁਹਾਨੂੰ ਡਿਸਕਾਊਂਟਡ ਰੇਟਸ ਮਿਲਣਗੇ। 416-822-2239 ਦੇ ਉੱਤੇ ਫੋਨ, ਕਮਾ ਲਓ, ਸੁਣ ਲਈ ਦੋ ਬੋਲ ਫਿਰ।

0: विवाह क्या बात है, देखिया आवाजा सुरीलियां, आवाजा दमदार, आवाजा ऐसिया जिड़िया सुन लो तो बंदा कहता भी सुनी चलो ना। छत्तर गिल एक बड़ी वधिया एक फनी जी वीडियो किसी बंद ने पोस्ट की, चलो पता नहीं जे इदा करना चाहिए या नहीं, बट आई नो देखो किस दिया भावनावां नहीं हर्ट करियां। ਜਿਵੇਂ ਪੁਰਾਣੇ ਸਮੇਂ 'ਚ ਨਾ ਨਛੱਤਰ ਗਿੱਲ ਜੀ ਦੀ ਵੀਡੀਓਜ਼ ਦੇ ਵਿੱਚ ਬੜੀ ਟੌਰ ਨਾਲ ਉਹਨਾਂ ਨੇ ਐਕਸ਼ਨਸ ਕਰਨੀਆਂ, ਉਵੇਂ ਇੱਕ ਮੁੰਡਾ ਉਹ ਐਕਸ਼ਨਸ ਕਰ ਕਰਕੇ ਉਹਨੇ ਵੀਡੀਓ ਪਾਈ ਅਤੇ ਮੈਂ ਕਿਹਾ ਵੀ ਇੰਨਾ ਵਧੀਆ ਉਹਨੇ ਕਾਪੀ ਕੀਤਾ ਅਤੇ ਐਂ ਲੱਗਿਆ ਕਿ ਗਿੱਲ ਸਾਹਿਬ ਹੀ ਸੀਗੇ। ਸੋ ਨਛੱਤਰ ਗਿੱਲ ਵੀ ਯਾਰ ਬਹੁਤ ਸਿੱਖੇ ਹੋਏ, ਮੈਂ ਕਹਿੰਦਾ ਜਦੋਂ ਬੰਦਾ ਸੁਣਦਾ ਨਾ ਕਿ ਜਦੋਂ ਤੱਕ ਕਿ ਅੱਖੀਆਂ ਵਿੱਚ ਪਾਣੀ ਹੋਏ ਸੱਜਣਾ ਜਾਂ ਤਾਰਿਆਂ ਦੀ ਲੋਏ ਮੇਰੀ ਜਾਨ ਏ ਆਪਾਂ ਦੋਏ ਕਦੇ ਇਕੱਠੇ ਨਹੀਂ ਉਹ ਹੋਏ ਕਿੰਨਾ ਚਿਰ ਹੋ ਗਿਆ। ਸੋ ਨਛੱਤਰ ਗਿੱਲ ਜੀ ਦੇ ਵੀ ਵਾਹ ਯਾਰ ਅਮੇਜ਼ਿੰਗ ਅਮੇਜ਼ਿੰਗ ਸਲੈਕਸ਼ਨ ਆਫ ਸੌਂਗਸ। ਹੀਲੈਕਸ ਵੈਲਨੈਸ ਰੀਹੈਬ ਐਂਡ ਫਿਜ਼ੀਓ, ਸੁਣੋ ਧਿਆਨ ਨਾਲ ਯਾਰ, ਕਦੇ ਵੀ ਕੋਈ ਮਸਲਸ ਦੇ ਵਿੱਚ ਪੇਨ ਹੁੰਦੀ ਹੈ ਨਾ, ਇਹ ਦਰਦ ਬੜਾ ਤੁਹਾਨੂੰ ਤੰਗ ਕਰਦਾ। ਕਦੇ ਕਿਸੇ ਕੋਲ ਮਸਾਜ ਕਰਾ ਲਿਆ, ਕਦੇ ਕਿਸੇ ਕੋਲੋਂ ਫਿਜ਼ੀਓ ਲੈ ਲਈ, ਬਟ ਸਲੂਸ਼ਨ ਫਿਰ ਵੀ ਨਹੀਂ ਨਿਕਲਦਾ, ਕਿਉਂਕਿ ਅੱਧੇ ਜਿਹੜੇ ਫਿਜ਼ੀਓ ਅਤੇ ਰੀਹੈਬ ਕਲੀਨਿਕ ਹੈ ਨਾ ਉਹ ਬਸ ਬੈਠੇ ਆ ਪੈਸਾ ਕਮਾਉਣ ਨੂੰ। ਚਲੋ ਸਾਰੇ ਪੈਸਾ ਲੈਂਦੇ ਆ, ਬਟ ਸਰਵਿਸ ਵੀ ਹੋਣੀ ਚਾਹੀਦੀ ਹੈ ਨਾ ਨਾਲ। ਸੋ ਤੁਸੀਂ ਇੱਕ ਵਾਰ ਜੇ ਮੇਰੇ ਕਹਿਣੇ 'ਤੇ ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ 'ਤੇ ਗਏ ਨਾ, ਤੁਸੀਂ ਵਾਕਈ ਮੈਨੂੰ ਕਾਲ ਕਰਕੇ ਕਹੋਗੇ ਕਿ ਨਵੀਂ ਇੰਨੀ ਵਧੀਆ ਸਰਵਿਸ ਸਾਨੂੰ ਕਿਤੇ ਨਹੀਂ ਕਿਸੇ ਫਿਜ਼ੀਓਥੈਰੇਪੀ ਜਾਂ ਰੀਹੈਬ ਕਲੀਨਿਕ ਤੋਂ ਮਿਲੀ। ਇਹਨਾਂ ਕੋਲ ਇੱਕ ਤਾਂ ਸਪੈਸ਼ਲ ਫਿਜ਼ੀਓ ਲਈ ਐਮ ਵਾਈਟਲ ਲੇਜ਼ਰ ਟ੍ਰੀਟਮੈਂਟ ਹੈ, ਕੋਈ ਵੀ ਆਰਥਰਾਈਟਿਸ ਹੈ, ਕੋਈ ਬੈਕ ਪੇਨ, ਕੋਈ ਬਾਡੀ ਪੇਨ ਹੈ, ਕੋਈ ਮੋਚ ਆ ਗਈ, ਕੋਈ ਇੰਜਰੀ ਹੋ ਗਈ, ਨਾਲ ਇਹ ਕਾਇਰੋਪ੍ਰੈਕਟਰ ਵੀ ਕਾਇਰੋਪ੍ਰੈਕਟਿਕ ਟ੍ਰੀਟਮੈਂਟ ਵੀ ਆਫਰ ਕਰਦੇ ਆ, ਮਸਾਜ ਥੈਰੇਪੀ ਵੀ ਆਫਰ ਕਰਦੇ ਆ, ਪੈਲਵਿਕ ਫਲੋਰ ਫਿਜ਼ੀਓਥੈਰੇਪੀ ਵੀ ਦਿੰਦੇ ਆ। ਕਈ ਵਾਰ ਯੂਨੋ ਆਪਣੀ ਉਮਰ ਵਧਣ ਕਾਰਨ ਜਾਂ ਪ੍ਰੈਗਨੈਂਸੀ ਤੋਂ ਬਾਅਦ ਯੂਰਿਨ ਦਾ ਇਸ਼ੂ ਆਉਂਦਾ, ਸੋ ਬੜੀਆਂ ਚੀਜ਼ਾਂ ਦੇ ਵਿੱਚ ਇਹ ਮਾਹਰ ਨੇ। ਔਰਥੋਟਿਕ ਕੰਪਰੈਸ਼ਨ, ਸਟੋਕਿੰਗਸ, ਕੋਈ ਬਰੇਸਿਸ, ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਆ। ਹੁਣੇ ਹੀ ਫੋਨ ਘੁਮਾ ਲਓ, ਗੋਰਵੇ ਕੰਟਰੀ ਸਾਈਡ 'ਤੇ ਇੱਕੋ ਪਲਾਜ਼ਾ ਉਹਦੇ ਵਿੱਚ ਨੇ, 905-913-5256। ਬੈਨੀਫਿਟ ਯੂਜ਼ ਕਰੋ, ਮਸਾਜ ਕਰਾਓ, ਫਿਜ਼ੀਓ ਕਰਾਓ, ਇੱਕ ਵਾਰ ਮੇਰੇ ਕਹਿਣ 'ਤੇ ਤੁਸੀਂ ਇਹਨਾਂ ਦੀ ਸਰਵਿਸ ਲੈ ਲਓ। 905-913-5256 ਤੇ ਮੇਰਾ ਨਾਮ ਲੈ ਦਿਓ, ਸਪੈਸ਼ਲ ਤੁਹਾਡੇ ਲਈ ਆਫਰਸ ਨੇ। 905-913-5256 ਤੇ ਜੇ ਕਿਸੇ ਦੇ ਵਾਲ ਝੜ ਰਹੇ ਆ, ਇੱਕ ਹੇਅਰ ਫੋਲਿਕਸ ਟ੍ਰੀਟਮੈਂਟ ਕਰਦੇ ਆ ਹੇਅਰ ਲੋਸ ਲਈ, ਬੜੀ ਇਫੈਕਟਿਵ ਹੈ। ਤੁਹਾਡੀ ਕੋਈ ਜੇ ਅਗਰ ਆਇਰਨ ਦੀ ਕਮੀ ਹੈ, ਵਾਈਟਮਿਨਸ ਦੀ ਕਮੀ ਹੈ, ਉਹਦੀ ਵੀ ਆਈ ਵੀ ਡ੍ਰਿਪ ਕਰਦੇ ਆ। 905-913-5256 ਦੇ ਉੱਤੇ ਤੁਸੀਂ ਗੱਲਬਾਤ ਕਰਨੀ ਆ ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਦੀ ਟੀਮ ਦੇ ਨਾਲ, ਠੀਕ ਹੈ ਨਾ, ਕਰ ਲਓ ਗੱਲ ਅਤੇ ਬਾਅਦ 'ਚ ਮੈਨੂੰ ਦੱਸਿਓ ਜ਼ਰੂਰ ਕੀ ਤੁਹਾਡਾ ਐਕਸਪੀਰੀਅੰਸ ਰਿਹਾ। ਠੀਕ ਆ, ਨਾਲੇ ਸਾਨੂੰ ਵੀ ਖੁਸ਼ੀ ਹੁੰਦੀ ਯਾਰ, ਤੁਸੀਂ ਸਾਡੇ ਬੰਦਿਆਂ ਕੋਲ ਜਾਂਦੇ ਹੋ ਅਤੇ ਸਾਨੂੰ ਵਧੀਆ ਸਰਵਿਸ ਮਿਲੇ, ਉਹਦੇ ਵਰਗੀ ਰੀਸ ਹੀ ਕੋਈ ਨਹੀਂ। ਸੋ ਸਟੂਡੀਓ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ, ਨੰਬਰ ਆਪਣਾ 905-600-73-33-37। 905-673-3337 ਕਹਿੰਦੇ ਬੜੇ ਲੋਕਾਂ ਦੇ ਸਾਈਨ ਨੇ ਜਿਹੜੇ ਡੈਮੇਜ ਹੋ ਰਹੇ ਆ, ਹੈ ਇਲੈਕਸ਼ਨਸ ਦੇ ਜਿੰਨੇ ਜਿੰਨੇ ਸਾਈਨ ਲੱਗੇ ਆ, ਰਾਤਾਂ ਨੂੰ ਲੋਕ ਆਉਂਦੇ ਆ ਪੱਟ ਦਿੰਦੇ ਆ, ਜਾਂ ਰਾਤਾਂ ਨੂੰ ਲੋਕ ਆਉਂਦੇ ਆ ਕੋਈ ਡੈਮੇਜ ਕਰ ਦਿੰਦੇ ਆ। ਚਲੋ ਸਾਰੇ ਜਿੰਨੇ ਵੀ ਕੈਂਡੀਡੇਟਸ ਨੇ ਉਹ ਬੜੀ ਵਧੀਆ ਆਪਣੀ ਮਿਹਨਤ ਕਰ ਰਹੇ ਆ, ਬਟ ਯਾਰ ਕਿਸੇ ਦੀ ਕੋਈ ਤੁਸੀਂ ਪ੍ਰੋਪਰਟੀ ਨੂੰ ਕਿਸੇ ਦੇ ਸਾਈਨਾਂ ਨੂੰ ਡੈਮੇਜ ਕਰਕੇ ਕੀ ਤੁਹਾਨੂੰ ਮਿਲ ਜਾਣਾ? ਜਿਹਨੇ ਵੋਟ ਪਾਉਣੀ ਹੈ ਉਹਨੇ ਪਾ ਦੇਣੀ ਉਸ ਬੰਦੇ ਨੂੰ, ਜੇ ਕਿਸੇ ਨੇ ਨਵੀਂ ਨੂੰ ਵੋਟ ਪਾਉਣੀ ਹੈ ਚਾਹੇ ਤੁਸੀਂ ਨਵੀਂ ਦਾ ਸਾਈਨ ਪੜ੍ਹ ਦਿਓ, ਅਗਲੇ ਨੇ ਫਿਰ ਵੀ ਨਵੀਂ ਨੂੰ ਹੀ ਵੋਟ ਪਾਉਣੀ ਹੈ। ਜੇ ਕਿਸੇ ਨੇ ਕਹਿ ਲਓ ਕਿ ਮਨੀ ਨੂੰ ਵੋਟ ਪਾਉਣੀ ਹੈ ਅਤੇ ਮਨੀ ਦਾ ਸਾਈਨ ਪੱਟ ਦਿਓ, ਮਨੀ ਦੇ ਸਾਈ ਵੀ ਮਨੀ ਨੂੰ ਵੀ ਵੋਟ ਹੀ ਪੈਣੀ ਹੈ। ਸੋ ਸਾਈਨ ਪੱਟਣ ਪੁੱਟਣ ਨਾਲ ਨਾ ਕੁਝ ਹੁੰਦਾ, ਬਸ ਤੁਸੀਂ ਸਗਾ ਤਾਂ ਯਾਰ ਅੱਧੀ ਰਾਤ ਨੂੰ ਜਾਂਦੇ ਹੋ, ਸੌਂ ਜਾਇਆ ਕਰੋ ਆਰਾਮ ਨਾਲ, ਵਧੀਆ ਕਹਿੰਦੇ ਹੁੰਦੇ ਕਿ ਨੀਂਦ ਪੂਰੀ ਕਰੋ ਆਪਣੀ, ਅੱਧੀਆਂ ਰਾਤਾਂ ਨੂੰ ਜਾ ਕੇ ਸਾਈਨ ਪੱਟਣੇ ਉਹਦੇ 'ਚ ਤੁਹਾਡੀ ਨੀਂਦ ਖਰਾਬ ਹੁੰਦੀ ਆ, ਕਿਸੇ ਦਾ ਕੋਈ ਨਾ ਕੋਈ ਕਿਸੇ ਦਾ ਬੜਾ ਨੁਕਸਾਨ ਹੁੰਦਾ ਨਾ ਕੋਈ ਕਿਸੇ ਦਾ ਫਾਇਦਾ ਹੁੰਦਾ। ਪਤਾ ਨਹੀਂ ਕਿਉਂ ਆਪਾਂ ਨੂੰ ਲੱਗਦਾ ਕਿ ਇਹਨਾਂ ਕਰਤੂਤਾਂ ਨਾਲ ਕੁਛ ਬਦਲ ਜਾਵੇਗਾ, ਕੁਝ ਐਕਸਚੇਂਜ ਹੋ ਜਾਵੇਗਾ। ਬਲਾ ਤਾਂ ਮੈਂ ਕਹਿੰਦਾ ਉਹਨਾਂ ਕਿ ਸਾਈਨਾਂ ਤੋਂ ਬਚ ਕੇ, ਅੱਜ ਕੱਲ੍ਹ ਸਾਈਨਾਂ ਦੀ ਲੋੜ ਵੀ ਕੀ ਹੈ, ਆਪਣਾ ਮੈਸੇਜ ਤੁਸੀਂ ਪਾਸ ਆਨ ਕਰੋ। ਆਈ ਡੋਂਟ ਥਿੰਕ ਕਿ ਜਿਹਦੇ ਜ਼ਿਆਦਾ ਸਾਈਨ ਆ ਵੀ ਹੋਰ ਵੀ ਉਹਦੇ ਹੋ ਜਾਣ ਤੁਹਾਨੂੰ ਇੰਨਾ ਵੱਡਾ ਬੈਨੀਫਿਟ ਹੈ। ਬਾਅਦ ਦੇ ਵਿੱਚ ਫਿਰ ਬਹੁਤ ਸਾਰੇ ਹੈਗੇ ਐਸੇ ਜਿਹੜੇ ਸਾਈਨ ਨਾ ਚੱਕਦੇ ਆ ਨਾ ਸਫਾਈ ਕਰਦੇ, ਹੁਣ ਥਾਂ ਥਾਂ 'ਤੇ ਸੜਕਾਂ ਦੇ ਕੋਨਿਆਂ ਤੇ ਜੇ ਸਾਈਨ ਲੱਗੇ ਆ, ਬਾਅਦ ਚੋਂ ਇੰਨਾ ਕਹਿ ਕੇ ਸਾਰਿਆਂ ਨੂੰ ਬੇਨਤੀ ਕਿ ਚੱਕ ਵੀ ਲਿਓ, ਚਾਹੇ ਜਿੱਤਦੇ ਹੋ ਚਾਹੇ ਹਾਰਦੇ ਹੋ, ਆਪਣੇ ਸਾਈਨਸ ਦੀ ਕਲੀਨ ਅਪ ਤੁਹਾਡੀ ਜ਼ਿੰਮੇਵਾਰੀ ਆ, ਉਹ ਜ਼ਰੂਰ ਕਰ ਦਿਓ ਯਾਰ। ਐਵੇਂ ਨਾ ਬਾਅਦ ਚੋਂ ਹੋਵੇ ਕਿ ਸਾਹ ਲੰਘ ਜਾਵੇ ਅਤੇ ਨਵੀਂ ਦਾ ਸਾਈਨ ਤੁਹਾਨੂੰ ਚਾਰੇ ਪਾਸੇ ਦਿਸੀ ਜਾਵੇ, ਫਿਰ ਤੁਸੀਂ ਕਹੋਗੇ ਯਾਰ ਨਵੀਂ ਜਿੱਤਿਆ ਤਾਂ ਹੈ ਨਹੀਂ, ਨਵੀਂ ਦਾ ਸਾਈਨ ਕਿਉਂ ਲੱਗਿਆ ਹੋਇਆ ਹਜੇ ਵੀ। ਸੋ ਇਹਨਾਂ ਚੀਜ਼ਾਂ 'ਤੇ ਥੋੜ੍ਹੇ ਆ ਫੋਕਸ ਕਰਿਆ ਕਰੋ। ਡੀਟੇਲਿੰਗ ਬਰੋਜ਼, ਵਾਹ, ਡੀਟੇਲਿੰਗ ਬਰੋਜ਼ ਦੇ ਸਾਡੇ ਜਸ਼ਨ ਬਾਈ ਹੁਣੇ ਨੇ। ਅਤੇ ਤੁਸੀਂ ਨਾ ਆਪਣੀ ਗੱਡੀ 'ਚ ਜਿਵੇਂ ਅੱਜ ਕੱਲ੍ਹ ਰੋਲਸ ਰੋਇਸ ਦੀ ਛੱਤ ਉੱਤੇ ਨਹੀਂ ਸਟਾਰ ਲਾਈਟਾਂ ਲੱਗਦੀਆਂ, ਉਵੇਂ ਤੁਸੀਂ ਡੀਟੇਲਿੰਗ ਬਰੋਜ਼ ਕੋਲ ਜਾਓ ਅਤੇ ਆਪਣੀ ਗੱਡੀ ਦੀ ਰੂਫ ਦੇ ਉੱਤੇ ਸਟਾਰ ਲਾਈਟਾਂ ਲਵਾਓ। ਤੁਸੀਂ ਆਪ ਕਹੋਗੇ ਨਵੀਂ ਯਾਰ ਗੱਡੀ ਇੰਨੀ ਵਧੀਆ ਲੱਗਦੀ ਉਹਦੇ ਨਾਲ, ਅਤੇ ਫੋਨ ਦੇ ਉੱਤੇ ਐਪ ਤੁਹਾਨੂੰ ਮਿਲੂਗੀ, ਤੁਸੀਂ ਕਲਰ ਚੇਂਜ ਕਰ ਲਿਓ ਜਿਵੇਂ ਮਰਜ਼ੀ, ਚਾਹੇ ਤੁਸੀਂ ਬਲੂ ਕਰ ਲਓ, ਪਰਪਲ ਕਰ ਲਓ, ਜਿਵੇਂ ਮਰਜ਼ੀ। ਡੀਟੇਲਿੰਗ ਬਰੋਜ਼ ਕੋਲ ਇੱਕ ਵਾਰ ਜਾਓ, ਇਹ ਹੋਰ ਬਹੁਤ ਵਧੀਆ ਸੇਵਾਵਾਂ ਪ੍ਰੋਵਾਈਡ ਕਰਦੇ ਨੇ। ਤੁਸੀਂ ਅਗਰ ਕੋਈ ਵੀ ਸਰੈਮਿਕ ਕੋਟਿੰਗ ਕਰਵਾਉਣੀ ਹੈ, ਤੁਸੀਂ ਚਾਹੇ ਗੱਡੀ ਨੂੰ ਐਸਾ ਡੀਟੇਲ ਕਰਨਾ ਕਿ ਗੱਡੀ ਜਿੰਨੀ ਮਰਜ਼ੀ ਗੰਦੀ ਹੋਵੇ, ਬਾਅਦ ਚੋਂ ਤੁਸੀਂ ਕਹੋਗੇ ਕਿ ਅਰੇ ਸਾਡੀ ਵੀ ਗੱਡੀ ਆ। ਪੇਂਟ ਪ੍ਰੋਟੈਕਸ਼ਨ ਫਿਲਮ, ਵਿੰਡੋ ਟੈਂਟਿੰਗ, ਵਿੰਡਸ਼ੀਲਡ ਰਿਪਲੇਸ ਅਤੇ ਸਟਾਰ ਲਾਈਟਾਂ ਤਾਂ ਹੈ ਹੀ ਹੈ। ਡੀਟੇਲਿੰਗ ਬਰੋਜ਼, 6478192034, 647-819-2034। ਜੇ ਤੁਸੀਂ ਸਟਾਰ ਲਾਈਟਾਂ ਲਵਾਉਂਦੇ ਹੋ ਅਤੇ ਉਹਦੇ ਨਾਲ ਸਾਊਂਡ ਡੈਂਪ ਤੁਹਾਨੂੰ ਬਿਲਕੁਲ ਫਰੀ। ਇਹ ਸਾਊਂਡ ਡੈਂਪ ਆਮ ਤੌਰ 'ਤੇ $500 ਦੇ ਹੁੰਦੇ ਆ, ਇਹਦੇ ਨਾਲ ਤੁਹਾਡੀ ਗੱਡੀ ਦੀ ਜਿਹੜੀ ਸਾਊਂਡ ਕੁਆਲਿਟੀ ਉਹ ਬੜੀ ਵੱਧਦੀ ਹੈ। ਸੋ ਜ਼ਰੂਰ ਤੁਸੀਂ ਮੈਸੇਜ ਯਾਦ ਰੱਖਣਾ, ਡੀਟੇਲਿੰਗ ਬਰੋਜ਼, ਡੀਟੇਲਿੰਗ ਬਰੋਜ਼, ਡੀਟੇਲਿੰਗ ਬਰੋਜ਼, 647-819-2034 ਦੇ ਉੱਤੇ ਡੀਟੇਲਿੰਗ ਬਰੋਜ਼ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਅਤੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਹਨ। ਸਾਡੇ ਨਾਲ ਰਕੇਸ਼ ਸ਼ਰਮਾ ਜੀ ਜੁੜੇ ਨੇ, ਜੋ ਕਿ ਤੁਹਾਡੇ ਸਿਟੀ ਕੌਂਸਲਰ ਦੇ ਉਮੀਦਵਾਰ ਨੇ ਵਾਰਡਸ 7 and 8 ਤੋਂ। ਅਤੇ ਕੱਲ੍ਹ ਤੋਂ ਐਡਵਾਂਸ ਪੋਲਿੰਗ ਸ਼ੁਰੂ ਹੈ, ਕੱਲ੍ਹ ਅਤੇ ਪਰਸੋਂ ਦੀ ਐਡਵਾਂਸ ਪੋਲਿੰਗ ਹੈ। ਸੋ ਜ਼ਰੂਰ ਤੁਸੀਂ ਵੋਟ ਆਪਣੀ ਜਿੰਨੀ ਜਲਦੀ ਪਾਓਗੇ ਅਤੇ ਤੁਸੀਂ ਸਟ੍ਰੈਸ ਫਰੀ ਹੋ ਜਾਓਗੇ। ਸੋ ਟੂ ਵੋਟ ਕੱਲ੍ਹ ਅਤੇ ਪਰਸੋਂ ਦੇ 2 ਦਿਨ ਨੇ, ਅਤੇ ਵੋਟ 7 and 8 ਤੋਂ। ਰਕੇਸ਼ ਜੀ ਬੜੀ ਬਰੀਫ ਦੇ ਵਿੱਚ ਆਪਾਂ ਨੂੰ ਆਪਣਾ ਮੈਸੇਜ ਦੇਣਗੇ। ਸੋ ਰਕੇਸ਼ ਜੀ ਵੈਲਕਮ।
1: ਥੈਂਕ ਯੂ ਨਵੀ ਜੀ, ਤੇ ਸਾਰੇ ਸੋਚਾਂ ਨਾਲ ਗੱਲਬਾਤ ਕਰਾਉਣ ਦਾ। ਔਰ ਬਹੁਤ ਹੀ ਇੰਪੋਰਟੈਂਟ ਦਿਨ ਹੈ ਕੱਲ ਔਰ ਪਰਸੋਂ, ਔਰ ਜਿਹੜੀ ਐਡਵਾਂਸ ਪੋਲਿੰਗ ਦੇ ਇਹ ਲਾਸਟ 2 ਦਿਨ ਹੈਗੇ ਆ, ਤੇ ਆਪਣਾ ਵੋਟ ਦਾ ਰਾਈਟ ਯੂਜ਼ ਕਰੋ, ਔਰ ਆਪਣਾ ਜਿਹੜਾ ਮਨ ਪਸੰਦ ਜਿਹੜਾ ਕੈਂਡੀਡੇਟ ਜਿਹੜਾ ਅੱਛਾ ਤੁਹਾਡੀ ਸਿਟੀ ਦੇ ਲਈ ਅੱਛਾ ਕਰੇ ਔਰ ਤੁਹਾਡੇ ਲਈ ਆਪਣੇ ਬ੍ਰਹਮਟਨ ਦੇ ਲਈ ਕੋਈ ਅੱਛਾ ਕਰੇ, ਉਸ ਕੈਂਡੀਡੇਟ ਨੂੰ ਤੁਸੀਂ ਵੋਟ ਪਾਣੀ ਹੈਗੀ ਆ। ਤੁਸੀਂ ਆਪਣਾ ਡਿਸੀਜਨ ਲੈਣਾ ਹੈਗਾ, ਤੁਸੀਂ ਕੈਂਡੀਡੇਟ ਜਿਹੜੇ ਤੁਹਾਡੇ ਵਾਟਸਐਪ, ਤੁਸੀਂ ਫੋਨ ਕਰ ਸਕਦੇ ਆ, ਉਹਨਾਂ ਦਾ ਪਾਸਟ ਰੈਕਰਡ ਦੇਖ ਸਕਦੇ ਹੈਗੇ ਆ, ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਪ੍ਰੋਫਾਈਲ ਦੇਖ ਕੇ ਕਿਸ ਤਰ੍ਹਾਂ ਆ, ਫਿਰ ਤੁਸੀਂ ਆਪਣਾ ਡਿਸੀਜਨ ਬਣਾਓ ਤੇ ਵੋਟ ਪਾਓ, ਇਹ ਬਹੁਤ ਜ਼ਰੂਰੀ ਆ। ਹੁਣ ਪਿਛਲੇ ਨਵੀ ਆਪਣੇ 3 ਜਿਹੜੇ ਐਡਵਾਂਸ ਦੇ ਸੀ ਪੋਲਿੰਗ ਹੋਈ ਸੀ, ਕਾਫੀ ਜਿੱਦਾਂ ਘੱਟ, ਸਿਰਫ ਆਪਣੇ 1752 ਵੋਟ ਪਈ ਹੈਗੀ ਆ ਟੋਟਲ, 7-8 ਵੋਟ, ਜਦ ਕੇ 60,000 ਵੋਟ ਹੈ। ਤੇ ਆਪਣਾ ਅਗਰ ਤੁਸੀਂ ਚਾਹੁੰਦੇ ਆਪਣੇ ਬ੍ਰਹਮਟਨ ਨੂੰ ਬੈਟਰ ਬਣਾਉਣਾ, ਤੇ ਤੁਸੀਂ ਰਾਈਟ ਕੈਂਡੀਡੇਟ ਚਲੋ। ਔਰ ਸਾਡੀ ਕਮਿਟਮੈਂਟ ਆ ਰਵੀ, ਮੈਂ ਕੋਈ ਆਪਣਾ ਨੇਮ ਫੇਮ ਜਾਂ ਕੁਛ ਚੀਜ਼ ਨਹੀਂ ਆਇਆ, ਮੈਂ ਆਪਣੇ ਜਿਹੜੇ ਬ੍ਰਹਮਟੋਨੀਅਨਸ ਲਈ ਉਹਨਾਂ ਦੀ ਆਵਾਜ਼ ਬਣ ਕੇ ਅੱਗੇ ਆਇਆ। ਉਹਨਾਂ ਨੇ ਹੀ ਮੈਨੂੰ ਕਿਹਾ ਕਿ ਤੁਸੀਂ ਅੱਗੇ ਆਓ ਔਰ ਆਪਣੇ ਸਾਨੂੰ ਰੀਪ੍ਰਜੈਂਟ ਕਰੋ, ਸਾਡੇ ਜੋ ਇਸ਼ੂਜ਼ ਹੈਗੇ ਉਹਨਾਂ ਨੂੰ ਰਿਜ਼ੋਲਵ ਕਰੋ। ਮੈਂ ਬਹੁਤ ਕੁਛ ਉੱਥੇ ਚੇਂਜ ਲਿਆ ਸਕਦਾ ਹੈਗਾ ਸਿਟੀ ਦੇ ਵਿੱਚ। ਆਪਾਂ ਇੱਕ ਇੰਡੀਪੈਂਡੈਂਟ ਆਡੀਟਰ ਜਨਰਲ ਉੱਥੇ ਅਪੁਆਇੰਟ ਹੋਏਗਾ, ਜਿਹੜਾ ਕਿ ਡਾਇਰੈਕਟ ਉਹਦਾ ਚੀਜ਼ ਆਡੀਟਿੰਗ ਹੋਏਗੀ ਪ੍ਰੋਪਰ, ਜਿਹੜੀ ਕੋਈ ਵੀ ਚੀਜ਼ ਹੈ, ਕੋਈ ਡੈਡਲਾਈਨ, ਅਕਾਊਂਟੇਬਿਲਟੀ ਐਂਡ ਇੰਪਰੂਵਮੈਂਟ ਜਿਹੜੀਆਂ, ਉਹਦੀ ਪ੍ਰੋਪਰ ਤੁਹਾਨੂੰ ਟ੍ਰਾਂਸਪੇਰੈਂਸੀ ਹੋਏਗੀ ਔਰ ਸਾਰਾ ਕੁਛ, ਬਹੁਤ ਚੀਜ਼ਾਂ ਚੇਂਜ ਕਰਨੀਆਂ ਹੈਗੀਆਂ ਅਗਰ ਤੁਸੀਂ ਬ੍ਰਹਮਟਨ ਨੂੰ ਬੈਟਰ ਬਣਾਉਣਾ ਹੈਗਾ। ਤੇ ਬਹੁਤ ਕੁਛ ਹੈ, ਤੁਸੀਂ ਮੇਰੇ ਨਾਲ ਗੱਲਬਾਤ ਕਰੋ ਤੇ ਆਪਣੇ 7 and 8 ਤੋਂ ਮੈਂ ਖੜਾ ਹੈਗਾ, ਇੱਕ ਵਾਰੀ ਗੱਲਬਾਤ ਕਰੋ। ਤੇ ਜਿਹੜੇ ਸਾਡੇ ਸਾਈਨ ਉਖਾੜੇ ਜਾ ਰਹੇ ਉਹਦੇ ਨਾਲ ਕੁਛ ਨਹੀਂ ਹੋਣਾ, ਲੋਕਾਂ ਨੂੰ ਸਾਡਾ ਪਤਾ ਹੈਗਾ ਔਰ ਉਹਦਾ ਕੋਈ ਵੀ ਸਾਡੇ ਤੇ ਇੰਪੈਕਟ ਨਹੀਂ ਹੈਗਾ।
0: ਤੁਹਾਡੇ ਵੀ ਸਾਈਨ ਪੱਟੇ ਜਾ ਰਹੇ ਆ?
1: ਹਾਂਜੀ,
0: ਮੈਂ ਕਿਹਾ ਤੁਹਾਡੇ ਵੀ ਸਾਈਨ ਡੈਮੇਜ ਕੀਤੇ ਜਾ ਰਹੇ ਆ?
1: ਹਾਂਜੀ ਡੈਮੇਜ ਔਰ ਉਤਾਰੇ ਜਾ ਰਹੇ, ਸਵੇਰੇ ਹੁੰਦੇ ਨੀ, ਰਾਤ ਨੂੰ ਲਾਏ ਹੁੰਦੇ, ਜਿੱਦਾਂ ਲਗਾਏ ਹੁੰਦੇ ਅਗਲੇ ਦਿਨ, ਪਰ ਉਹਦੇ ਨਾਲ ਇਹ ਆ ਕਿ ਜਿਹੜੀ ਚੀਜ਼ ਆ ਸਾਨੂੰ ਵਿਜੀਬਿਲਿਟੀ ਆ, ਚਲੋ ਘੱਟ ਮਿਲਦੀ ਆ, ਉਹ ਚਾਹੁੰਦੇ ਕਿ ਸਾਡੀ ਵਿਜੀਬਿਲਿਟੀ ਨਾ ਆਵੇ, ਦੈਟਸ ਫਾਈਨ, ਪਰ ਅਸੀਂ ਆਪਣਾ ਜਿਹੜਾ ਸੋਸ਼ਲ ਮੀਡੀਆ ਤੇ ਸਾਡਾ ਅੱਛਾ ਪਲੇਟਫਾਰਮ ਆ, ਥਰੂ ਤੁਹਾਡੇ ਮੀਡੀਆ ਰਾਹੀਂ ਏਅਰ ਦੇ ਉੱਪਰ ਸਾਡੀ ਅੱਛੀ ਆਵਾਜ਼ ਆ ਰਹੀ ਆ, ਲੋਕਾਂ ਨੂੰ ਪਤਾ ਹੈਗਾ ਕਿ ਇਸ ਵਾਰ ਚੇਂਜ ਕਰਨੀ ਹੈਗੀ ਆ, ਅੱਛਾ ਕੈਂਡੀਡੇਟ ਚੁਣ। ਦੇਖੋ ਸਾਰੇ ਹੀ, ਚਾਹੇ ਉਹ ਪਾਸਟ ਕਿਮਨੈਂਟ ਜਿਹੜੇ ਪੁਰਾਣੇ ਆ ਜਾਂ ਨਵੇਂ ਆ, ਬ੍ਰਾਂਟਨ ਦਾ ਜਿਹੜਾ ਕੋਈ ਬੈਟਰ ਕਰਦਾ ਆ ਉਹਨੂੰ ਤੁਸੀਂ ਚੁਣੋ, ਤੁਹਾਨੂੰ ਕੋਈ ਨੀ ਹੈਗਾ ਕਿ ਹਾਂਜੀ ਨਵੇਂ ਚੁਣਨਾ ਜਾਂ ਪੁਰਾਣਾ, ਜਿਹੜੇ ਬ੍ਰਾਂਟਨ ਲਈ ਕੋਈ ਖੜਾ ਆ, ਕੋਈ ਅੱਛਾ ਕੰਮ ਕੀਤਾ ਆ, ਤੁਸੀਂ ਉਹਨੂੰ ਚੁਣੋ। ਤੇ ਇਹ ਇੱਕ ਵਾਰੀ ਅਸੀਂ ਬ੍ਰਾਂਟਨ ਸਿਟੀ ਨੂੰ ਵਧੀਆ ਬਣਾਉਣਾ ਹੈਗਾ, ਸਾਰੇ ਵਧੀਆ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਆ, ਤੇ ਇਹ ਚੀਜ਼ ਡਿਸੀਜਨ ਤੁਸੀਂ ਲੈਣਾ ਹੈਗਾ, ਤੇ ਇਹ ਤੁਹਾਡੀ ਆਵਾਜ਼ ਬਣ ਕੇ ਜਿਹੜਾ ਬੰਦਾ ਅੱਗੇ ਜਾਏਗਾ, ਤੁਹਾਨੂੰ ਕੌਣ ਰਿਪ੍ਰੈਜੈਂਟ ਅੱਛਾ ਕਰ ਸਕਦਾ, ਕੌਣ ਕੌਣ ਪੜ੍ਹਿਆ ਲਿਖਿਆ, ਕਿਹੜੀ ਐਜੂਕੇਸ਼ਨ ਬਾਰੇ ਪਤਾ ਕਰੋ, ਉਹਦੇ ਗਰੁੱਪ ਪ੍ਰੋਫਾਈਲ ਚੈੱਕ ਕਰੋ, ਇਹ ਕਿਸੇ ਦੀ ਐਂਡੋਰਸਮੈਂਟ ਤੇ ਨਾ ਜਾਓ, ਇਹਨੂੰ ਐਂਡੋਰਸ ਉਹਨੇ ਕਰਤਾ, ਇਹਨੂੰ ਐਂਡੋਰਸ ਕਰਤਾ ਇੱਕ ਦੂਸਰੇ ਤੇ, ਉਹਦੇ ਨਾਲ ਕੋਈ ਫਰਕ ਨੀ ਪੈਂਦਾ। ਤੁਸੀਂ ਆਪਣਾ ਹੁਣ ਤੁਹਾਡੇ ਕੋਲ ਰਾਈਟ ਹੈ, ਹੁਣ ਤੁਸੀਂ ਆਵਾਜ਼ ਜਿਹੜੀ ਚੁਣਨੀ ਹੈਗੀ, ਤੁਹਾਡਾ ਡਿਸੀਜਨ ਹੈ, ਤੁਹਾਡੀ ਜਿਹੜੀ ਡਿਸੀਜਨ ਹੈ ਉਹੀ ਅੱਗੇ ਕੈਂਡੀਡੇਟ ਆਏਗਾ। ਤੇ ਇਹ ਹੁਣ ਆਪਣਾ ਜਿਹੜਾ ਵੋਟ ਹੈ ਕੱਲ ਔਰ ਪਰਸੋਂ, ਕੱਲ 8 ਵਜੇ ਤੱਕ ਹੈ ਵਾਰਡ ਦਾ, 8 ਤੇ ਸੰਡੇ ਹੈਗੀ ਆ 5 ਵਜੇ ਤੱਕ, ਤੇ ਬਾਕੀ ਲਾਸਟ ਡੇਟ ਹੈਗਾ ਅਕਤੂਬਰ 26 ਉਹ ਵੀ 8 ਵਜੇ ਤੱਕ ਹੈ। ਤੇ ਇਹ ਉਦੋਂ ਮੰਡੇ ਹੋਣਾ, ਹੁਣ ਸੈਟਰਡੇ ਜਿਹੜਾ ਹੈਗਾ ਟਾਈਮ, ਫਰਾਈਡੇ ਸੈਟਰਡੇ, ਹੁਣ ਤੁਸੀਂ ਵੋਟ ਕਰ ਸਕਦੇ ਹੈਗੇ ਆ, ਆਪਣਾ ਰਾਈਟ ਯੂਜ਼ ਕਰੋ। ਮੈਂ ਫਿਰ ਇਹ ਰਿਕੁਐਸਟ ਕਰਦਾ ਹੱਥ ਜੋੜ ਕੇ, ਬਾਅਦ ਵਿੱਚ ਇੱਕ ਦੂਸਰੇ ਨੂੰ ਨਾ ਇਸ਼ੂ ਸੁਣਾਈਓ ਵੀ ਆਹ ਨੀ ਹੋਇਆ ਉਹ ਨੀ ਹੋਇਆ, ਹੁਣ ਤੁਸੀਂ ਆਪਣੀ ਚੇਂਜ ਅਗਰ ਕਰਨਾ ਚਾਹੁੰਦੇ ਚੇਂਜ ਲਿਆ ਸਕਦੇ ਆ, ਤੇ ਆਪਣੀ ਵੋਟ ਦਾ ਰਾਈਟ ਯੂਜ਼ ਕਰੋ।
0: ਬਿਲਕੁਲ, ਸੋ ਕੱਲ ਤੇ ਪਰਸੋਂ ਐਡਵਾਂਸ ਪੋਲਿੰਗ ਹੈ, ਜ਼ਰੂਰ ਆਪਣੀ ਵੋਟ ਪਾਓ। ਤੇ 33 ਸਾਲਾਂ ਤੋਂ ਰਕੇਸ਼ ਸ਼ਰਮਾ ਜੀ ਇੱਥੇ ਰਹਿ ਰਹੇ ਨੇ, ਤੇ ਰਕੇਸ਼ ਜੀ ਪਿਛਲੇ 22 ਸਾਲਾਂ ਤੋਂ ਰੀਅਲ ਇਸਟੇਟ ਦੀ ਇੰਡਸਟਰੀ ਦੇ ਵਿੱਚ ਨੇ, ਆਪਣੀ ਖੁਦ ਦੀ ਬ੍ਰੋਕਰੇਜ ਦੇ ਇਹ ਬ੍ਰੋਕਰ ਆਫ ਰੈਕਰਡ ਨੇ, ਐਂਡ ਸਟਨ ਗਰੁੱਪ ਤੇ ਇਹਨਾਂ ਦਾ ਦਫ਼ਤਰ ਹੈ ਗੋਰਵੇ ਦੇ ਉੱਤੇ, ਤੇ ਤੁਸੀਂ ਜ਼ਰੂਰ ਇਹਨਾਂ ਨੂੰ ਦਫ਼ਤਰ ਜਾ ਕੇ ਜਦੋਂ ਮਰਜ਼ੀ ਮਿਲੋ, ਆਏ ਨਹੀਂ ਵੀ ਅੱਜ ਖੜ ਗਏ ਤੇ ਕੱਲ੍ਹ ਨੂੰ ਤੁਹਾਨੂੰ ਮਿਲਣੇ ਨਹੀਂ, ਅੱਜ ਵੀ ਮਿਲਣਗੇ ਤੇ ਕੱਲ੍ਹ ਨੂੰ ਵੀ ਮਿਲਣਗੇ, ਤੇ ਪਿਛਲੇ 22 ਸਾਲਾਂ ਤੋਂ ਰੀਅਲ ਇਸਟੇਟ ਦੀ ਦੁਨੀਆ 'ਚ ਮਿਲ ਰਹੇ ਨੇ। ਸੋ 9300 ਗੋਰਵੇ ਡਰਾਈਵ ਸਵੀਟ 205 ਤੇ ਰਕੇਸ਼ ਜੀ ਦਾ ਦਫ਼ਤਰ ਹੈ, ਨੰਬਰ ਹੈ 416-823-9905, ਬ੍ਰੈਂਪਟਨ ਸਿਟੀ ਕਾਉਂਸਲ ਦੇ ਕੈਂਡੀਡੇਟ ਫੋਰ ਵਾਰਡ 7 ਐਂਡ 8। ਰਕੇਸ਼ ਜੀ, ਥੈਂਕ ਯੂ।
1: ਥੈਂਕ ਯੂ ਸੋ ਮਚ, ਤੇ ਸਾਡੀ ਕਮਿਟਮੈਂਟ ਹੈ ਨਵੀਂ ਭਾਜੀ ਬ੍ਰੈਂਪਟਨ ਨੂੰ ਬੈਟਰ ਬਣਾਉਣਾ। ਦੇਖੋ ਬਹੁਤ ਵਧੀਆ ਸਿਟੀ ਸੀ, ਆਪਾਂ ਪਹਿਲੇ ਵਰਗਾ ਬਣਾਉਣਾ ਹੈਗਾ, ਇੱਕ ਖੁਸ਼ਹਾਲ, ਇੱਕ ਸੇਫ ਬ੍ਰੈਂਪਟਨ, ਔਰ ਜਿੱਥੇ ਵਧੀਆ ਬਿਜ਼ਨਸ ਹੋਣ, ਬਿਜ਼ਨਸਮੈਨ ਸੇਫ ਫੀਲ ਕਰ, ਹਰ ਨੇਬਰਹੁੱਡ, ਹਰ ਮਹੱਲਾ, ਪਾਰਕ ਸੇਫ ਮਹਿਸੂਸ ਕਰੇ, ਬੱਚੇ ਬਾਹਰ ਖੇਡ ਸਕਣ, ਕੋਈ ਚੋਰੀ ਡਕੈਤੀ ਜਿਹੜੀ ਨਾ ਹੋਵੇ, ਆਪਣੇ ਜਿਹੜੇ ਸਿਟੀਜ਼ਨ ਹੈ ਉਹਨਾਂ ਲਈ ਬਹੁਤ ਕੁਛ ਸਾਨੂੰ ਕਰਨ ਦੀ ਲੋੜ ਹੈ, ਉਹਨਾਂ ਲਈ ਬਹੁਤ ਕੁਛ ਸਾਡੇ ਕੋਲ ਪਲਾਨ ਹੈ। ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ। ਪ੍ਰੋਗਰਾਮ ਜਾ ਵੀਰੇ 9390 ਹਾਂਜੀ ਵੀਰੇ, ਕੀ ਹਾਲ?
2: ਵਧੀਆ ਵੀਰੇ, ਤੁਸੀਂ ਸੁਣਾਓ?
0: ਬਹੁਤ ਵਧੀਆ ਸਰ, ਬਹੁਤ ਵਧੀਆ, ਠੀਕ ਠਾਕ।
2: ਜਿਹੜੀ ਤੁਸੀਂ ਸਾਈਨ ਬਟਨ ਦੀ ਗੱਲ ਕਰ ਰਹੇ ਆ ਨਾ, ਮੈਨੂੰ ਲੱਗਦਾ ਕਿ ਨਾ ਕਈ ਜਿਹੜੇ ਆਉਂਦੇ ਆ ਸਾਈਨ ਬਿਨਾਂ ਪਿੱਛੇ ਲਾ ਜਾਂਦੇ ਆ, ਜੇ ਉਹ ਘਰ ਗਏ ਤੇ ਘਰ ਅੱਗੇ ਬਿਨਾਂ ਪੁੱਛਿਆ ਸਾਈਨ ਲਾ ਜਾਓਗੇ, ਫਿਰ ਉਹਨੇ ਪੁੱਟਣਾ ਹੀ ਆ।
0: ਨਹੀਂ ਨਹੀਂ ਉਹ ਤਾਂ ਠੀਕ ਹੈ, ਦੇਖੋ ਜੇ ਮੇਰਾ ਘਰ ਹੈ ਤੇ ਮੈਂ ਆਪਦਾ ਸਾਈਨ ਲਾ ਰਿਹਾ, ਉਹ ਤਾਂ ਚਲੋ ਠੀਕ ਹੈ, ਉਹ ਤਾਂ ਮੇਰੀ ਮਰਜ਼ੀ, ਮੇਰਾ ਘਰ ਹੈ, ਬਿਲਕੁਲ। ਉਹ ਤਾਂ ਆਪਾਂ ਕਰ ਰਹੇ ਹਾਂ ਗੱਲ, ਜੇ ਕੋਈ ਤੜਕੇ ਆ ਕੇ 2 ਵਜੇ ਤੁਹਾਡੇ ਘਰੇ ਆਉਂਦਾ ਤੇ ਤੁਹਾਡਾ ਹੀ ਸਾਈਨ ਪੱਟ ਦਿੰਦਾ, ਉਹਦੀ ਗੱਲ ਕਰ ਰਹੇ ਹਾਂ ਆਪਾਂ।
2: ਆਪਣੀ ਵੋਟ ਨੂੰ ਜ਼ਰੂਰ ਕਾਸਟ ਕਰੋ, ਪਰ ਵੋਟ ਪਾਉਣ ਤੋਂ ਪਹਿਲਾਂ ਜ਼ਰੂਰ ਧਿਆਨ ਚ ਮਾਰ ਲਓ ਜਿਹੜੀਆਂ ਪਿਛਲੀਆਂ 2 ਟਰਮਾਂ ਨਿਕਲੀਆਂ ਵਾ, ਜਿਹੜਾ ਬੰਦਾ ਆਇਆ ਸੀ ਉਹ ਕੀ ਕਹਿ ਕੇ ਆਇਆ ਸੀ, ਉਹਨੇ ਕੀ ਕੀਤਾ ਵਾ, ਉੱਥੇ ਖੜਿਆ ਕਿ ਨਹੀਂ ਖੜਿਆ, ਆਪਣਾ ਜਿਹੜਾ ਟੈਕਸ ਪੇਅਰ ਆਪਣੇ ਕੋਲ ਕਲੈਕਟ ਕੀਤਾ ਗਿਆ ਉਹ ਕਿਤੇ ਸਹੀ ਜਗ੍ਹਾ ਲੱਗਾ ਵੀ ਆ ਕਿ ਨਹੀਂ ਲੱਗਾ। ਤੁਸੀਂ ਆਪਣੀਆਂ ਬਿਲਡਿੰਗਾਂ 33 ਮਿਲੀਅਨ ਦੀ ਵੇਚ ਕੇ 70 ਮਿਲੀਅਨ ਦੀ ਬਾਏ ਬੈਕ ਕੀਤੀ ਆ, ਕੈਮਰਿਆਂ ਦੇ ਜਿਹੜਾ 20 ਕੈਮਰੇ 200-300 ਮਿਲੀਅਨ ਵੇਸਟ ਕਰਤਾ, ਸਾਡਾ ਟੈਕਸ ਪੇਅਰ ਮਣੀ, ਉਹ ਚੀਜ਼ਾਂ ਜ਼ਰੂਰ ਧਿਆਨ ਚ ਰੱਖ ਕੇ ਵੋਟਾਂ ਪਾਇਓ, ਐਵੇਂ ਨਾ ਬਸ ਉਹ ਵੀ ਪੁਰਾਣਾ ਹੀ ਅੱਗੇ ਦੋ ਟਰਮਾਂ ਪਹਿਲਾਂ ਮੈਂ ਕਿਹਾ ਨਾ ਨਹੀਂ ਲੈਣਾ ਚਾਹੁੰਦਾ, ਉਹਨੇ ਬੇੜਾ ਗਰ ਕੀਤਾ ਬ੍ਰੈਂਟ ਦਾ, 2 ਟਰਮਾਂ ਹੋਣ, ਆਪਣਾ ਇੰਨਾ ਟੈਕਸ ਪੇਅਰ ਮਨੀ ਵੇਸਟ ਹੋਈ ਹੈ ਨਾ, ਕਿਸੇ ਚੰਗੇ ਪਾਸੇ ਲੱਗੀ ਨੀ, ਸਿੱਧੇ ਦੀ ਗੱਲ ਆ। ਹੁਣ ਜਿਹੜਾ ਕਹਿ ਲਓ 33 ਮਿਲੀਅਨ ਹੀ ਵੇਚ ਕੇ 80 ਮਿਲੀਅਨ 79 ਮਿਲੀਅਨ ਲਈ ਗਈ ਹੈ, ਐਡੀ ਕੀ ਲੋਡ ਪੈ ਗਈ ਸੀ, ਨਾਲੇ ਉਹ ਓਦਾਂ ਦੇ ਓਦਾਂ ਗਰਵੇ ਮਨੀ ਪਈ ਆ ਉਹਨਾਂ ਨੇ, ਹੁਣ ਪੈਸੇ ਵੀ ਘਟੇ ਆ, ਆਪਾਂ ਕੈਮਰੇ ਵਾਲੇ ਅੱਗੇ ਵੀ ਟਾਕ ਸ਼ੋ ਕੀਤਾ ਵਾ ਕਿੰਨਾ ਕੈਮਰਾ ਲਾਇਆ ਵਾ, ਉਹਦੀ ਕੋਈ, ਹੁਣ ਆਪਾਂ ਕੋਈ ਚੀਜ਼ ਲੈਣ ਜਾਂਦੇ ਹਾਂ ਬਾਜ਼ਾਰ ਦੇ ਵਿੱਚ, ਆਪਾਂ ਸ਼ੋਪ ਰੋਨ ਕਰਦੇ ਹਾਂ, 500 ਦੀ ਚੀਜ਼ ਟਰਾਈ ਕਰਦੇ 400 ਲੱਭ ਜੇ, ਇਹਨਾਂ ਕੀ ਗੱਲ, ਟ੍ਰਾਂਸਪੇਰੈਂਟ ਕੰਮ ਕੀਤਾ ਹੀ ਨੀ, ਅੰਡਰ ਦਾ ਟੇਬਲ ਤੋਂ ਅੰਨੇਵਾ ਕੰਟਰੈਕਟ ਮੰਡਤੇ ਆ, ਪਤਾ ਨੀ ਹੁਣ ਸਹੀ ਬਣੇ ਲਾਏ ਆ ਕਿ ਕਿੱਥੇ ਲਾਏ, ਤੁਹਾਨੂੰ ਇਹ ਲੋਕਾਂ ਨੂੰ ਆਹ ਸੋਚਣਾ ਚਾਹੀਦਾ ਵਾ ਕਿ ਧਿਆਨ ਕਰਿਓ, ਬਸ ਸੋਚ ਸਮਝ ਕੇ ਵੋਟ ਪਾਇਓ।
0: ਠੀਕ ਹੈ ਸਰ, ਸ਼ੁਕਰੀਆ ਤੁਹਾਡਾ, ਧੰਨਵਾਦ ਬਹੁਤ, ਥੈਂਕ ਯੂ ਤੁਹਾਡਾ। ਤੇ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ UBT ਟਰਾਂਸਪੋਰਟ ਦਾ ਨੰਬਰ ਦੇ ਦਵਾਂ। UBT ਨੂੰ ਚਾਹੀਦੇ ਆ ਬਈ ਓਨਰ ਆਪਰੇਟਰ, ਜਿੰਨੇ ਮੇਰੇ ਓਨਰ ਆਪਰੇਟਰ ਸੁਣ ਰਹੇ ਆ, ਤੁਸੀਂ ਵਧੀਆ ਟੋਪ ਟੋਪ ਟੋਪ ਦੀ ਕੰਪਨੀ ਦੇ ਵਿੱਚ ਕੰਮ ਕਰਨਾ ਤਾਂ UBT ਟਰਾਂਸਪੋਰਟ 416-881-1934 ਟੋਰਾਂਟੋ ਟੂ ਮੋਂਟਰੀਅਲ, ਵਧੀਆ ਰੂਟ ਹੈ। ਇਹ ਕੰਪਨੀ ਐਸੀ ਹੈ ਜੇ ਤੁਹਾਡੀ ਪੇ ਆਉਣੀ ਹੈ ਕੱਲ੍ਹ ਨੂੰ, ਅੱਜ ਹੀ ਆਜੂਗੀ ਸਗਾ, ਅਤੇ ਲੇਟ ਛੱਡੋ, ਇਹਦਾ ਪੇ ਪਹਿਲਾਂ ਦਿੰਦੇ ਆ, ਬੜਾ ਕੰਪੈਟੀਟਿਵ ਪੇ ਪੈਕੇਜ ਹੈ। ਸੋ ਓਨਰ ਆਪਰੇਟਰਸ ਲਈ ਇੱਕ ਸੱਦਾ, ਫੋਨ ਘੁਮਾ ਲਓ 416-881-1934 UBT ਟਰਾਂਸਪੋਰਟ। ਇਹਨਾਂ ਨੂੰ ਇੱਕ ਮਕੈਨਿਕ ਦੀ ਵੀ ਲੋੜ ਹੈ, ਟਰੱਕ ਮਕੈਨਿਕ ਇਨ ਬਰੈਂਪਟਨ, 416-881-1934 UBT ਟਰਾਂਸਪੋਰਟ। 2865, ਹਾਂਜੀ ਬਾਈ ਜੀ, ਵਧੀਆ ਜੀ, ਕਿਵੇਂ ਹੋ? ਮੈਂ ਕਿਹਾ ਤੁਸੀਂ ਆਪਦਾ ਸ਼ਾਮ ਦਾ ਚੂਹ ਆਪਣੀ ਸ਼ਾਮ ਦੀ ਪੀ ਲਈ ਤੁਸੀਂ?
3: ਨਹੀਂ,
0: ਉਹ ਤਾਂ ਕੱਲ ਤੱਕ ਫਰਾਈਡੇ ਆ, ਵੋਟ ਜ਼ਰੂਰ ਪਾਓ ਤੇ ਆਏ ਨਾ ਪਾਓ ਵੀ ਉਹ ਮੇਰੇ ਚਾਚੇ ਦਾ ਮੁੰਡਾ, ਉਹਨੂੰ ਪਾਇਆ, ਉਹ ਥੋੜੇ ਜਿਹਾ ਸੋਚ ਸਮਝ ਕੇ ਮੁੰਡਿਆਂ ਦੀਆਂ ਗੱਲਾਂ ਗੁੱਲਾਂ ਸੁਣ ਕੇ ਤੇ ਫੇਰ ਹੀ ਵੋਟ ਪਾਇਓ।
3: ਬਾਈ ਨੇ ਪਿਛਲੀ ਗੱਲ ਵਧੀਆ ਕੀਤੀ ਵੀ, ਦੇਖੋ ਕਿੰਨਾ ਟੈਕਸ ਆਪਾਂ ਕਿੰਨਾ ਕੀਤਾ ਇਹਨਾਂ ਨੇ ਆਪਣੇ ਸਿਟੀ ਆਏ ਨੇ, ਚੇਂਜ ਲਿਆਓ, ਦੇਖ ਕੇ ਪਾਓ, ਪਤਾ ਜਿਹਨੂੰ ਦੇਖ ਕੇ ਪਾਓ ਹੁਣ ਇਹ ਕਿੰਨੇ।
0: ਸ਼ੁਕਰੀਆ ਸਰ,
3: ਸਤਿ ਸ਼੍ਰੀ ਅਕਾਲ ਬਾਈ,
0: ਥੈਂਕ ਯੂ ਸਰ, ਥੈਂਕ ਯੂ ਸੋ ਮਚ, ਬਹੁਤ ਧੰਨਵਾਦ ਤੁਹਾਡਾ। G6972, ਹੈਲੋ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀਗਾ ਵੀ ਮਿਸੇ ਸਾਗਰ ਦੇ ਵਿੱਚ ਵੀ ਤਾਂ ਪੈਣੀਆਂ ਹੀ ਆ ਵੋਟਾਂ, ਹਨਾ ਜੀ?
0: ਹਾਂਜੀ,
4: ਮਿਸੇ ਸਾਗਰ ਚ, ਪਰ ਉੱਥੋਂ ਕੋਈ ਨੀ ਆਪਣੇ ਵਾਲਾ ਉੱਠਿਆ, ਬ੍ਰਹਮਟਨ ਵਾਲੇ ਉੱਠੇ ਆ।
0: ਪੰਜਾਬੀ ਜਿਹੜਾ ਸੁਣ ਰਹੇ ਆ ਤਾਂ ਆਪਣੇ ਬੰਦਿਆਂ ਦੀ ਗੱਲ ਸੁਣ,
4: ਮਿਸੇ ਸਾਗਰ ਵੀ ਹੈਗੀ ਆ ਪੰਜਾਬੀ ਤਾਂ ਬਹੁਤ
0: ਹੈਗੇ ਜ਼ਰੂਰ ਆ ਭਾਜੀ, ਬਟ ਜਿੰਨੇ ਬ੍ਰਹਮਟਨ ਚ ਨੇ ਉਹਨੇ ਨੀ ਨਾ ਹੈਗੇ।
4: ਨਹੀਂ ਜੀ, ਜ਼ਿਆਦਾ ਹੀ ਹੋਣਗੇ ਮੇਰੇ ਹਿਸਾਬ ਨਾਲ, ਮਿਸੇ ਸਾਗਰ ਬਹੁਤ ਵੱਡਾ ਹਿਊਜ ਆ, ਲੇਕਿਨ ਉੱਥੇ ਉੱਥੇ ਗੋਰੇ ਵੀ ਬਹੁਤ ਆ।
0: ਬਿਲਕੁਲ,
4: ਮੋਸਟਲੀ ਮੇਰਾ ਕੰਮ ਹੈ, ਮੇਰਾ ਨਾ ਮੈਂ ਟਰਾਂਸ ਹੈਲਪ ਚਲਾਉਣਾ, ਤੇ ਜਿਵੇਂ ਇੱਥੇ ਬੋਰਡ ਲੱਗੇ ਆ ਨਾ, ਕਿਉਂਕਿ ਮੈਂ ਬਹੁਤ ਟੋਰਾਂਟੋ ਮਿਸੇ ਸਾਗਰ ਘੁੰਮਦਾ ਰਹਿੰਦਾ ਸਾਰੀ ਦਿਹਾੜੀ, ਤਾਂ ਜਿੰਨੇ ਬੋਰਡ ਆਪਣੇ ਇੱਥੇ ਲੱਗੇ ਆ ਬ੍ਰਹਮਟਨ ਚ, ਉੱਥੇ ਨੀ ਲੱਗੇ ਇੰਨੇ ਬੋਰਡ।
0: ਅੱਛਾ, ਉੱਥੇ ਬੋਰਡ ਘੱਟ ਨੇ?
4: ਬਿਲਕੁਲ ਵੀ ਹੈ ਨੀ ਗੇ, ਬਹੁਤ ਥਾਵਾਂ ਹੀ ਹੋਣਗੇ ਇੱਕ ਅੱਧਾ, ਕੋਈ ਕੋਈ ਜਿਵੇਂ ਆਪਣੇ ਇੱਥੇ ਤਾਂ ਭਰੇ ਹੀ ਪਏ ਆ ਥਾਂ ਥਾਂ ਤੇ, ਉੱਥੇ ਨੀ ਹੈਗਾ ਉਹ। ਹੁਣ ਉੱਥੇ ਉੱਥੇ ਗੋਰੀ ਕਮਿਊਨਿਟੀ ਵੀ ਬਹੁਤ ਆ ਜੀ।
0: ਫਿਰ ਕਾਰਨ ਕੀ ਹੈ ਵੀ ਉੱਥੇ ਬੋਰਡ ਨਹੀਂ ਲੱਗੇ?
4: ਆਈ ਡੋਨਟ ਨੋ, ਬਟ ਉੱਥੇ ਪੀਪਲ ਅਵੇਅਰ ਆ, ਮਤਲਬ ਇੱਕ ਪਾਸੇ ਤੁਸੀਂ ਨਾ ਗੋਰੇ ਨੂੰ ਤੁਸੀਂ ਦਾਰੂ ਪਿਆ ਕੇ ਪਾ ਦੋ, ਤੇ ਇੱਕ ਪਾਸੇ ਆਪਣੇ ਵਾਲੇ ਨੂੰ ਪਾ ਦੋ, ਤੇ ਆਪਣੇ ਵਾਲਾ ਉਹਨੂੰ ਕਹੋ ਗੱਲਾਂ ਕਰੋ ਦੋਨੇ ਜਾਣੇ, ਤੇ ਤੁਸੀਂ ਇਹ ਵੇਖੋਗੇ ਕਿ ਗੋਰੇ ਨੇ ਹੋਰ ਹਿਸਾਬ ਨਾਲ ਗੱਲਾਂ ਕਰਨਾ। ਆਪਣੇ ਵਾਲੇ ਨੇ ਇਹ ਕਹਿਣਾ ਕਿ ਮੈਂ ਜ਼ਿਆਦਾ ਅੰਗਰੇਜ਼ੀ ਬੋਲੀ ਵੇਖਿਆ, ਹੁਣ ਇਹੀ ਸੋਚੀ ਜਾਣਾ ਬਸ, ਮੈਂ ਉਹਨੂੰ ਇਸ ਪਰ ਪ੍ਰਭਾਵਿਤ ਕਰਤਾ, ਮੈਂ ਉਹਦੇ ਬਰਾਬਰ ਬੋਲਦਾ ਰਿਹਾ, ਇਹ ਪੁਆਇੰਟ ਹੁੰਦਾ। ਪਰ ਉਹ ਇਹ ਚੀਜ਼ ਨੂੰ ਨੀ ਉਹ ਰੱਖਦੇ ਗੌਰ ਵੀ ਉਹ ਸੱਚਾਈ ਵੱਲ ਚੱਲਦੇ ਆ ਭਾਜੀ, ਸਿੰਗਲ ਸਿੰਗਲ ਪੈਣੀ ਦਾ ਹਿਸਾਬ ਰੱਖਦੇ ਗੋਰੇ,
0: ਸਿੰਗਲ
4: ਸਿੰਗਲ ਪੈਣੀ।
0: ਤੁਹਾਨੂੰ ਲੱਗਦਾ ਕਿ ਆਪਾਂ ਨੂੰ ਹੁੰਦਾ ਵੀ ਸਾਡੀ ਬੱਲੇ ਬੱਲੇ ਮੈਂ ਹੋਵੇ, ਤੇ ਉਹ ਥੋੜੇ ਆ ਕਿ ਲੌਜਿਕ ਨਾਲ ਗੱਲ ਕਰਦੇ ਆ?
4: ਉਹ ਨਹੀਂ, ਉਹ ਲੌਜਿਕ ਨਾਲ ਕਰਦੇ ਆ ਬਿਲਕੁਲ, ਉਹ ਪੁਆਇੰਟ ਨਾਲ ਭਾਜੀ, ਸੈਂਟਰ ਦੇ ਹਿਸਾਬ ਨਾਲ ਵੀ ਉਹ ਤੁਹਾਨੂੰ ਨਾ, ਮਤਲਬ ਜੇ ਕੋਈ ਦੁਕਾਨ ਤੇ ਵੀ ਤੁਸੀਂ ਤੁਹਾਡੇ ਖੜੇ ਹੋਵੋਗੇ ਨਾ, ਆਪਣੇ ਨਾਲ ਕਹਿਣਾ ਛੱਡ ਯਾਰ ਕੋਈ ਨਾ, ਜਾਂ ਟਮਾ ਚਵਾਨੀ ਦਵਾਨੀ, ਉਹ ਇੱਕ ਇੱਕ ਚੀਜ਼ ਨੂੰ ਬਚਾ ਕੇ ਰੱਖਦੇ ਆ। ਸੋ ਇਸ ਤੋਂ ਭਾਵ ਇਹ ਆ ਕਿ ਵੀ ਤੁਸੀਂ ਆਪ ਹੀ ਵੇਖ ਲਓ ਕਿਹੜਾ ਬੰਦਾ ਕੀ ਡਿਜ਼ਰਵ ਕਰਦਾ। ਮੈਂ ਤਾਂ ਇੰਨੀ ਕੁ ਗੱਲ ਹੀ ਕਹਿ ਕੇ ਸਾਰਾ
0: ਜਾਣਕਾਰੀ ਦੇ ਦਵਾਂ ਕਿ ਅਸੀਂ ਬੜੀ ਜਲਦ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨਾਲ ਵੀ ਗੱਲਬਾਤ ਕਰਨ ਜਾ ਰਹੇ ਹਾਂ। ਉਸ ਤੋਂ ਇਲਾਵਾ ਇੱਕ ਤੁਸੀਂ ਮੈਸੇਜ ਯਾਦ ਰੱਖਣਾ, ਹੀਲੈਕਸ ਵੈਲਨੈਸ ਐਂਡ ਰੀਹੈਬ ਦਾ, ਇੱਕ ਵਾਰ ਫਿਰ ਨੋਟ ਕਰ ਲਓ ਨੰਬਰ, ਹੀਲੈਕਸ ਵੈਲਨੈਸ ਐਂਡ ਰੀਹੈਬ ਨੰਬਰ 1 ਹੈ, ਫਿਜ਼ੀਓਥੈਰੇਪੀ ਅਤੇ ਰੀਹੈਬ ਦੀ ਕਲੀਨਿਕ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਹੈ। ਇਸ ਤੋਂ ਵਧੀਆ ਫਿਜ਼ੀਓਥੈਰੇਪੀ ਅਤੇ ਰੀਹੈਬ ਕਲੀਨਿਕ ਮੈਂ ਨਹੀਂ ਵਿਜ਼ਿਟ ਕੀਤੀ। ਮੈਂ ਓਨੈਸਟਲੀ ਮੈਂ ਤੁਹਾਨੂੰ ਅਸਲ ਗੱਲ ਦੱਸ ਰਿਹਾ, ਮੇਰੇ ਮੋਮ ਇੱਥੇ ਗਏ ਅਤੇ ਕਹਿੰਦੇ ਨਵੀ ਇੰਨੀ ਵਧੀਆ ਸਰਵਿਸ ਵੀ ਇੱਕੋ ਟਰੀਟਮੈਂਟ ਨਾਲ ਇੰਨਾ ਵੀ ਅਸਰ ਹੋਇਆ ਕਿ ਐਂ ਲੱਗੇ ਕਿ ਕਿਤੇ 5 ਟਰੀਟਮੈਂਟਾਂ ਲਾ ਲਓ, ਉੱਥੇ ਹੀ ਇਹਨਾਂ ਦੀ 1 ਲਾ ਲਓ, ਇੱਕੋ ਚੀਜ਼।

0: ਸਤਿ ਸ਼੍ਰੀ ਅਕਾਲ ਜੀ।
1: ਮੈਂ ਕਿਹਾ ਜਿੰਨਾ ਚਿਰ ਤੁਹਾਡਾ ਪੁਰਾਣਾ ਕੌਂਸਲ ਚੇਂਜ ਨਹੀਂ ਹੁੰਦਾ ਕੁਛ ਨਹੀਂ ਹੋਣਾ ਤੁਹਾਡਾ। ਤੁਹਾਨੂੰ ਤਾਂ ਨਾ ਹੋਸਪਿਟਲ ਆ ਨਾ ਯੂਨੀਵਰਸਿਟੀ, ਇਕੱਲਾ ਗਾਰਬੇਜ ਦੇਤਾ। ਹੁਣ ਆਉਂਦੇ 14-15 ਸਾਲਾਂ ਚ ਕੈਲਡਨ ਚ ਫੁੱਲ ਫਲੇਜ ਹੋਸਪਿਟਲ ਆ ਰਿਹਾ, ਯੂਨੀਵਰਸਿਟੀ ਆ ਰਹੀ ਹੈ ਤੇ ਕਾਸਕੋ ਦੇ ਸੋਰ ਆ ਰਹੇ ਹਨਾ, ਤੇ ਆਪਣੇ ਸਰ ਮੰਤਰੀ ਸੰਤਰੀ ਕਿੰਨੇ ਆ ਥੱਲੇ ਇੱਥੇ ਵੀ, ਤੇ 11 ਦੇ 11 ਇੱਕ ਪਾਸੇ ਭੁਗਤਦੇ ਰਹੇ ਆ, ਤੇ ਉਹ ਟੈਕਸ ਤਾਂ ਤੁਹਾਡੇ ਤੇ ਵਧਣਾ ਹੀ ਆ। ਹੁਣ ਨਵੀਂ ਭਰਤੀ ਕਰ ਲਈ ਆ, ਰੇਡੀਓ ਵਾਲੇ ਫਿੱਟ ਕਰ ਲਏ ਵਿੱਚ।
0: ਨਹੀਂ ਤੁਸੀਂ ਸਾਡੇ ਸਾਡੇ ਬੰਦਿਆਂ ਬਾਰੇ ਨਾ ਬੋਲੋ ਯਾਰ, ਗਲਤ ਗੱਲ ਹੈ।
1: ਭਰਤੀ ਕਰਨ ਲਈ ਜੇ ਚੇਂਜ ਹੋ ਗਿਆ ਤੇ ਸਾਰੇ ਕੱਢ ਕੇ ਬਾਹਰ ਮਾਰੋ, ਤੇ ਬਾਕੀ ਹਰਫ ਜਿਵੇਂ ਦਾ ਗਾਣਾ ਵੋਟਾਂ
0: ਲਈ ਇੱਕ ਵਾਰ ਠੀਕ ਹੈ, ਵੋਟਾਂ ਗਾਣਾ ਵੀ ਲਾ ਦਿੰਦੇ। ਥੈਂਕ ਯੂ। ਦੇਖੋ ਆਪਾਂ ਨਾ ਦੇਖੋ ਮੈਂ ਦੇਖੋ ਮੈਂ ਹੁਣ ਕੀ ਕਹਿਣਾ ਚਾਹੁੰਦਾ, ਮੈਂ ਗੱਲ ਨੂੰ ਵਰਡ ਵੀ ਉਸ ਹਿਸਾਬ ਨਾਲ ਕਰਨਾ ਪੈਂਦਾ। ਆਈ ਨਹੀਂ ਆਪਾਂ ਕਹਿ ਸਕਦੇ ਵੀ ਕੁਛ ਨਹੀਂ ਹੋਇਆ, ਆ ਨਹੀਂ ਹੋਇਆ, ਉਹ ਨਹੀਂ ਹੋਇਆ, ਚੀਜ਼ਾਂ ਜ਼ਰੂਰ ਹੋਈਆਂ ਨੇ। ਮੇਬੀ ਤੁਹਾਡੀ ਜਿੰਨੀ ਉਮੀਦ ਸੀ ਜਾਂ ਜਿੰਨਾ ਇੱਕ ਪ੍ਰੋਮਿਸ ਸੀ ਉਸ ਲੈਵਲ ਤੱਕ ਚਲੋ ਆਪਾਂ ਕਹਿ ਸਕਦੇ ਮੇਬੀ ਨਹੀਂ ਹੋਈਆਂ, ਬਟ ਗੱਲਾਂ ਇਹ ਵੀ ਨੇ ਕਿ ਹੁਣ ਜੇ ਤੁਸੀਂ ਕਹੋਗੇ ਕਿ ਸਾਰਿਆਂ ਨੂੰ ਬਾਹਰ ਕੱਢ ਕੇ ਮਾਰੋ, ਹੁਣ ਜ਼ਰੂਰੀ ਥੋੜ੍ਹਾ ਵੀ ਸਾਰੇ ਬਸ ਆਪਾਂ ਇੱਦਾਂ ਕਰਦੇ ਹਾਂ ਕਈ ਵਾਰੀ ਵੀ ਬਿਲਕੁਲ ਹੀ ਅਨਐਜੂਕੇਟਡ ਹੈ, ਕਈ ਹੈਗੇ ਐਜੂਕੇਟਡ, ਕਈ ਹੈਗੇ ਆ ਜਿਹਨਾਂ ਨੇ ਕੋਈ ਕਿਤੇ ਨਾ ਕਿਤੇ ਭਲਾ ਵੀ ਕੀਤਾ ਹੋਵੇਗਾ, ਬਟ ਜ਼ਰੂਰ ਇੰਨੀ ਗੱਲ ਪੱਕੀ ਆ ਕਿ ਕਮੀਆਂ ਬਹੁਤ ਨੇ, ਬਟ ਕਮੀਆਂ ਤਾਂ ਹਰ ਸਾਲ ਰਹਿ ਜਾਂਦੀਆਂ ਨੇ ਕਿਤੇ ਨਾ ਕਿਤੇ। ਜੇ ਆਪਾਂ ਕਮੀਆਂ ਦੀ ਗੱਲ ਕਰੀਏ ਤਾਂ ਕਮੀਆਂ ਅੱਜ ਤੋਂ 4 ਸਾਲ ਪਹਿਲਾਂ, ਉਸ ਤੋਂ ਵੀ ਜੇ ਆਪਾਂ ਪਹਿਲਾਂ ਦੇਖੀਏ, ਜ਼ਰੂਰ ਆਪਾਂ ਅਗਲੇ ਨੂੰ ਇੰਨਾ ਕੁ 100% ਆਪਾਂ ਕਹਿੰਦੇ ਹਾਂ ਕਿ ਸੋਚ ਸਮਝ ਕੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਅੱਛਾ ਇਹ ਬੰਦੇ ਦੀ ਇਹ ਟਰੈਕ ਰੈਕਡ ਹੈ, ਅਤੇ ਉਸ ਹਿਸਾਬ ਨਾਲ ਆਪਾਂ ਜ਼ਰੂਰ ਯੂ ਨੋ ਆਪਣੀ ਵੋਟ ਪਾ ਸਕਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 9056733777। ਗੱਲ ਮੈਂ ਇਹਦੇ ਬਾਰੇ ਨਹੀਂ ਸੀ ਕਰਨੀ, ਗੱਲ ਤਾਂ ਮੈਂ ਹੋਰ ਕਰਨ ਜਾ ਰਿਹਾ ਸੀ, ਬਟ ਕੋਈ ਨਾ ਕਿਤੇ ਗੱਲਾਂ ਬਾਤਾਂ ਬਦਲ ਜਾਂਦੀਆਂ ਨੇ। ਮੋਨਾਰਕ ਟਰਾਂਸਪੋਰਟ ਨੂੰ ਯਾਦ ਰੱਖੋ, ਮੋਨਾਰਕ ਟਰਾਂਸਪੋਰਟ ਦੀ ਟੀਮ ਹਾਇਰਿੰਗ ਕਰ ਰਹੀ ਹੈ, ਇਹਨਾਂ ਨੂੰ 20 ਸ਼ੰਟਰ ਅਤੇ ਸਿਟੀ ਡਰਾਈਵਰ ਚਾਹੀਦੇ ਆ, 20 ਸ਼ੰਟਰਸ ਅਤੇ ਸਿਟੀ ਡਰਾਈਵਰ, ਡੇ ਐਂਡ ਨਾਈਟ ਦਿਨ ਰਾਤ ਦੀਆਂ ਸ਼ਿਫਟਾਂ ਨੇ, ਜੀ ਟੀ ਐਚ ਕੰਮ ਹੈ। ਹੁਣੇ ਫੋਨ ਕਰੋ 6473-828-343 6473-828-343 6473-8343 6473-8343 ਡੇ ਐਂਡ ਨਾਈਟ ਸ਼ਿਫਟਾਂ ਅਤੇ 20 ਸ਼ੰਟਰ ਅਤੇ ਸਿਟੀ ਡਰਾਈਵਰਸ ਦੀ ਇਹਨਾਂ ਨੂੰ ਲੋੜ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਵਾਂਸ ਅਗੇਨ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ, ਵੈਲਕਮ, ਐਂਡ ਗੱਲਾਂ ਬਾਤਾਂ ਤੁਹਾਡੇ ਸਭ ਨਾਲ ਵੀ ਕਰਾਂਗੇ, ਬਟ ਉਸ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਮੇਅਰ ਆਫ ਬਰੈਂਪਟਨ ਮਿਸਟਰ ਪੈਟ੍ਰਿਕ ਬ੍ਰਾਊਨ ਸਾਡੇ ਨਾਲ ਨੇ, ਅਤੇ ਪਿਛਲੇ 2 ਟਰਮਸ ਤੋਂ ਪੈਟ੍ਰਿਕ ਬ੍ਰਾਊਨ ਸਿਟੀ ਆਫ ਬਰੈਂਪਟਨ ਨੂੰ ਸਰਵ ਕਰਦੇ ਆ ਰਹੇ ਨੇ, ਸੋ ਅਸੀਂ ਸਵਾਗਤ ਕਰਦੇ ਹਾਂ। ਪੈਟ੍ਰਿਕ ਵੈਲਕਮ ਟੂ ਪੰਜਾਬੀ ਲਹਿਰਾ।
2: Oh, great to be on your show. I hear you've got rave reviews for your show, so it's an honor to be on the show.
0: Thank you so much. It's it's a pleasure to have you on. We've been meaning to have you on for a very long time, and it's about time we have connected. So thank you once again, Patrick. It's a busy time. I know day and night you guys are running around campaigning, and I'd like to ask, first of all, how is the campaign going?
2: Campaign's going great. You know, this is my third term, running for my third term, and my first election was a pretty exciting election in 2018, a very tight one. This one's a little bit different, but, you know, we got a great record to run on. You know, when I started as mayor, Brampton really wasn't getting its fair share. We were only getting peanuts, $200 million from the federal and provincial governments. I've now got that up to $9.4 billion with a B. So we're, you know, all those projects that were stuck that didn't have funding are now fully funded, full steam ahead, you know, from the LRT extension to the hospital, to the new medical school, to the new police station we're opening next month. You know, see all these projects really taking off in Brampton, and so proud to run on that record. The big Brampton build, as I call it, and enjoying all these conversations with residents across the city.
0: And you've been leading Brampton since 2018, so you've mentioned a couple of accomplishments, but looking back at the last 8 years, what would you say is your biggest accomplishment, and if there's one thing you wish you had done differently, what would that be?
2: So So there was a biggest accomplishment would be, you know, finally getting Brampton its fair share in funding. And, you know, that $9.4 billion that's being invested in our city right now will change our infrastructure. I think the biggest accomplishment

0: modern infrastructure when it comes to transit, healthcare, and recreation. In terms of how I would have done things differently, I would say that I think the biggest threat Brampton faces, and frankly, Canada's big cities face, is transnational crime. And I think a lot of us were ill-prepared for dealing with, whether it was the Bishnoi gang or the Sinaloa cartel from Mexico, airports or borders, you know, we could have done a lot more earlier to prevent criminality from entering. And I think that's going to be one of my focuses over the next term, how we combat criminal tourism, how we make sure criminality doesn't get into our city in the first place.
1: And I think these challenges were new, whether it been you, somebody else. These are, I think, challenges that not just Brampton, but Canada as a whole has not faced before. So Brampton residents, they do, you know, raise concerns about crime, like you said, traffic congestion or property taxes and infrastructure. So what would your top three or four priorities be in the next 4 years, given what you've seen in the last eight?
0: So I'd say my top priority right now is public safety. And we've hired 750 new officers over the last 4 years, but I really want to lean into making Brampton the most inconvenient place to commit a crime in the country. It's why I'm adding all these high resolution cameras across the city. So we have the best digital evidence. If you are part of a gang and you're coming to Brampton, please smile because you're going to be on candid camera. So yeah, public safety is something I'm really focused on. I'd also say I'm mindful of the uncharted waters we are in right now. You know, these are very unsettling times with the tariffs from the U.S. And so helping our businesses navigate this period, adapt. You look at A Burger or Brandon Steele, how they have adapted. We need to adapt to this new reality that our historic best friend and closest trading partner is not there right now. And so, you know, we have to pivot.
1: And after October 26th, we could see several new faces on Brampton City Council. So how important is it for you to have councillors who share your vision? And do you think you can work effectively with those who maybe openly do disagree with you?
0: So I think we are going to see two new faces, you know, Ward 7 and 8 and Ward 9 and 10. There'll be new faces. I think the incumbents in the other eight wards look like they are all going to be reelected rather comfortably. But in terms of the two new faces, what I would say is I hope voters do their research. You know, there are some candidates in those wards being helped and aided by unsavory groups involved in criminality. And I would say, I hope voters do their research and ask the question, who benefits if someone who's associated with organized crime gets elected? And so I think there's some good people running in those wards, and I hope those who put Bramptonians first will be the ones that are successful.
1: And Patrick, as you said, under your leadership, Brampton has secured its first medical school, major investments towards a second hospital, and funding commitments for transit expansion and many more. These are projects that residents have been waiting decades for. And some residents, they may be under the impression that things are taking a bit too long or things have been halted. So if you want to, you know, clear the air, maybe let people know that these things are definitely, you know, undergoing. And obviously these things, again, do take time. Anything you want to mention about these projects and the timelines?
0: Yeah, well, I'd say, first of all, before I was mayor, none of these projects were started. None of these projects had funding. They were simply dreams. Talk is easy. Action is different. And I think what I've led is a moment in time in Brampton where we're not just talking about what we want to do, we're doing it. So if you look at the major projects, the LRT project is currently under construction. We're building an LRT that will go all the way into the downtown tunnel. That construction, if you go on here, Ontario, you can see it for your very eyes. The transit facility in the East End is currently under construction. You can see it. The new cricket dome at Earnscliffe is currently under construction, opening on October 17th. The new field hockey dome at Cassie Campbell is opening in November. The new police station, the first new police station in 40 years, is opening in November. You look at our medical school, it opened last year. In terms of the hospital, the premier did the sod turning a number of months ago, and we're expected to be in full construction later this year. All these projects, the Riverwalk project is in year two of a four-year construction. All these projects are happening before our eyes. And so I like to say the construction you see everywhere in the city is the receipts of our hard work. It is the proof of the success of our advocacy of actually getting shovels in the ground.
1: So Mayor of Brampton, Patrick Brown, apne naale. And Patrick, advanced polling, there's 2 days left, I believe, tomorrow and Saturday as well, and the 26th is election day. So what would you like to say to Brampton residents who, you know, maybe feel that their vote doesn't make a difference, who aren't planning to vote? Any message?
0: Yes, so election day is on October 26th, but there's advanced polls on Friday and Saturday. So please get out and vote. Don't wait till election day. You never know in Canada if it's going to rain or hail or who knows, even snow. So don't delay. Get out and vote in these advanced polls. Exercise your democratic right and help me come back with a united council with a strong, stable, and decisive mandate to fight for the city. And I'd be grateful to continue to serve.
1: Mayor Brown, thank you so much for taking the time to join us today on Punjabi Lehran. And it's a pleasure to have you on. We appreciate you sharing your thoughts and vision for Brampton. So wishing you the best for the upcoming election, October 26th. Thank you once again and have a great campaign.
0: Thank you so much.
1: Thank you. So program hai Punjabi Lehran te is an mayor of Brampton, Patrick Brown saab. So aa rahi hai abhi 26 tarikh te 26 tarikh di udeek hai sab nu te jive kuch ek sajjan mitra keh rahe hai ki jinna Brampton de vich ek halchal ji machi hui hai baki sharan nalo alag hai. So chalo theek hai yaar, fikrmand ne log jude ne. ਇੰਨਾ ਕੁ ਮੈਂ ਕਹਿੰਦਾ ਕਿ ਦੂਜੇ ਨਾਲ ਲੜੋ ਨਾ, ਆਪਾਂ ਲੜਦੇ ਬਹੁਤ ਆ, ਤੂੰ ਉਹਨੂੰ ਕਿਉਂ ਆਏ, ਉਹਦੇ ਬਾਰੇ ਇਹ ਕਹਿ ਰਹੇ, ਉਹਦੇ ਬਾਰੇ ਇਹ ਕਹਿ ਰਿਹਾ. ਇੱਕ ਤਾਂ ਨਾ ਸੋਸ਼ਲ ਮੀਡੀਆ ਮੈਂ ਦੇਖ ਰਿਹਾ, ਖਾਸ ਤੌਰ 'ਤੇ ਫੇਸਬੁੱਕ ਹੈ ਜਿਹੜੀ, ਬੱਲੇ ਬੱਲੇ ਬੱਲੇ ਫੇਸਬੁੱਕ 'ਤੇ ਤਾਂ ਕਮਾਲ ਹੀ ਹੋਈ ਪਈ ਹੈ ਯਾਰ. ਕਈ ਸੱਜਣ ਮਿੱਤਰ ਜਿਵੇਂ ਇੱਕ ਦੂਜੇ ਨੂੰ ਲਿਖਦੇ ਨਹੀਂ ਹੁੰਦੇ ਮੈਸੇਜ, ਉਹ ਨਾ ਇੱਕ ਟਰੈਂਡ 'ਤੇ ਚੱਲਿਆ ਹੋਇਆ ਇੱਕ ਨਾ, ਜੇ ਆਪਾਂ ਪੋਸਟ ਪਾਉਂਦੇ ਹਾਂ ਲਿਖ ਕੇ ਨਹੀਂ, ਉਹ ਨਾ ਪਿਕਚਰ ਦੇ ਰੂਪ ਦੇ ਵਿੱਚ ਪੋਸਟ ਕਰਦੇ ਆ. ਪਿਕਚਰ ਦੇ ਰੂਪ ਦੇ ਵਿੱਚ ਉੱਥੇ ਕੋਈ ਟੈਕਸਟ ਪਾਤਾ ਤੇ ਉਹਨੂੰ ਪੋਸਟ ਕਰ ਦਿੱਤਾ, ਕਦੇ ਇਹਦੇ ਬਾਰੇ ਕਦੇ ਉਹਦੇ ਬਾਰੇ. ਸੋ ਇਹ ਚੀਜ਼ਾਂ ਨਾ ਆਪਾਂ ਕਰਿਆ ਕਰੀਏ ਯਾਰ. ਜ਼ਰੂਰ ਜੇ ਕਿਸੇ ਦੇ ਹੱਕ 'ਚ ਤੁਸੀਂ ਬੋਲਣਾ ਤਾਂ ਬੋਲੋ ਜ਼ਰੂਰ. ਐਂਡ ਤੁਸੀਂ ਕਹਿ ਸਕਦੇ ਹੋ ਇਹ ਬੰਦੇ ਨੇ ਆਹ ਕੀਤਾ, ਇਹ ਬੰਦੇ ਨੇ ਯੂ ਨੋ ਇਹ ਬੰਦਾ ਇੰਨਾ ਐਜੂਕੇਟਡ ਹੈ, ਇਹ ਬੰਦੇ ਦਾ ਇਹ ਟਰੈਕ ਰੈਕਡ ਹੈ, ਉਹਦੇ ਬਾਰੇ ਜਿੰਨਾ ਮਰਜ਼ੀ ਆਪਾਂ ਗੱਲ ਕਰੀਏ, ਬਟ ਹੋਰ ਰੈਜ਼ੀਡੈਂਟਸ ਬਾਰੇ ਗੱਲਾਂ ਕਰਨੀਆਂ ਤਾਂ ਕੀ ਫਾਇਦਾ. ਸੋ ਪ੍ਰੋਗਰਾਮ ਪੰਜਾਬੀ ਤਰ੍ਹਾਂ ਤੁਸੀਂ ਸੁਣ ਰਹੇ ਹੋ 905-673-3333. ਆਪਾਂ ਕਰੀਏ ਬੜੀਆਂ ਗੱਲਾਂ ਸ਼ੁਰੂ. ਗੱਲਬਾਤ ਆਪਾਂ ਆਪਣੀ ਅਜੇ ਕੀਤੀ ਨਹੀਂ ਸ਼ੁਰੂ, ਐਂਡ ਥੋੜ੍ਹੇ ਜਿਹੇ ਬਿਜ਼ੀ ਰਹੇ ਹਾਂ ਇਹਨਾਂ ਗੱਲਾਂ ਦੇ ਵਿੱਚ. ਇੱਕ ਮੈਂ ਤੁਹਾਨੂੰ ਮੈਸੇਜ ਦਵਾਂ ਜ਼ਰੂਰ, ਫੀਨਿਕਸ ਮਿਲਵਰਕ ਦਾ ਇੱਕ ਵਾਰ ਫਿਰ ਤੋਂ. ਤੁਸੀਂ ਅਗਰ ਕਿਚਨ ਰੈਡੀ ਕਰਵਾਉਣੀ ਆ ਤਾਂ ਫੀਨਿਕਸ ਮਿਲਵਰਕ, ਤੁਸੀਂ ਕਸਟਮ ਕਲੋਸਟਰ ਰੈਡੀ ਕਰਵਾਉਣੀ ਆ ਤਾਂ ਫੀਨਿਕਸ ਮਿਲਵਰਕ. ਅਤੇ ਫੀਨਿਕਸ ਕਸਟਮ ਮਿਲਵਰਕ ਵਾਲਿਆਂ ਦਾ ਕੰਮ ਮੈਂ ਅੱਜ ਦੇਖਿਆ, ਅਤੇ ਬਹੁਤ ਹੀ ਸੋਹਣੀ ਜੌਬ ਕਰਦੇ ਨੇ. ਇਹਨਾਂ ਨੇ ਮੈਨੂੰ ਕੁਝ ਇਹਨਾਂ ਦੀਆਂ ਬਣਾਈਆਂ ਹੋਈਆਂ ਕਿਚਨਾਂ ਦਿਖਾਈਆਂ, ਅਤੇ ਵਾਹ ਯਾਰ ਬਹੁਤ ਖੂਬਸੂਰਤ. ਤੁਸੀਂ ਇਹਨਾਂ ਦੇ ਜਾ ਕੇ ਵਰਕਸ਼ਾਪ ਵੇਅਰ ਹਾਊਸ ਦੇ ਵਿੱਚ ਜਾ ਕੇ ਇਹਨਾਂ ਦੀਆਂ ਬਣੀਆਂ ਕਿਚਨਾਂ ਦੇਖ ਵੀ ਸਕਦੇ ਹੋ. ਫੀਨਿਕਸ ਕਸਟਮ ਮਿਲਵਰਕ, 416-822-2239, 416-822-2239. ਅੱਜ ਮੈਨੂੰ ਮੌਕਾ ਮਿਲਿਆ ਹਾਰਡਵੁੱਡ ਜਾਇੰਟ ਦੇ ਨਵੇਂ ਸਟੋਰ ਨੂੰ ਵਿਜ਼ਿਟ ਕਰਨ ਦਾ. 50,000 ਸਕੁਅਰ ਫੁੱਟ ਦੇ ਵਿੱਚ ਐਡਾ ਵੱਡਾ ਸਟੋਰ ਯਾਰ, ਜਿੱਥੇ ਹਾਰਡਵੁੱਡ, ਟਾਈਲਾਂ, ਵਾਈਨਲ, ਲੈਮੀਨੇਟ, ਕੋਈ ਇਲੈਕਟ੍ਰੀਕਲ ਸਪਲਾਈਜ਼, ਕੋਈ ਪਲੰਬਿੰਗ ਦੀਆਂ ਚੀਜ਼ਾਂ, ਕੋਈ ਤੁਹਾਨੂੰ ਫਲੋਰਿੰਗ ਦਾ ਸਮਾਨ ਚਾਹੀਦਾ, ਵੈਨਿਟੀਜ਼, ਸ਼ਾਵਰ ਡੋਰ, ਸਾਰਾ ਕੁਝ ਮਿਲ ਰਿਹਾ. ਅਤੇ ਵੀਕਐਂਡ 'ਤੇ ਸੇਲ ਲੱਗ ਰਹੀ ਹੈ ਕੱਲ੍ਹ ਅਤੇ ਪਰਸੋਂ ਨੂੰ.
2: ਲਓ ਜੀ ਕੰਟਰੈਕਟਰ ਭਰਾਵੋ ਤੇ ਆਪਣਾ ਘਰ ਬਣਾਉਣ ਵਾਲਿਓ, ਹੋ ਜਾਓ ਤਿਆਰ. ਹਾਰਡਵੁੱਡ ਜਾਇੰਟ ਦੀ ਗ੍ਰੈਂਡ ਓਪਨਿੰਗ ਲਈ 50,000 ਸਕੁਅਰ ਫੀਟ ਦਾ ਇੱਕ ਨਵਾਂ ਸ਼ੋਰੂਮ.
3: ਹੁਣ ਇੱਕੋ ਛੱਤ ਦੇ ਹੇਠਾਂ ਹੋਲਸੇਲ ਭਾਅ ਤੇ ਮਿਲੇਗਾ ਸਭ ਕੁਝ. ਐਚਵੈਕ, ਇਲੈਕਟ੍ਰੀਕਲ, ਪਲੰਬਿੰਗ, ਡਰਾਈਵਾਲ, ਹਾਰਡਵੁੱਡ, ਵਾਈਨਲ ਤੇ ਟਾਇਲਸ. ਖਾਸ ਗੱਲ, ਗ੍ਰੈਂਡ ਓਪਨਿੰਗ ਤੇ ਕੋਈ HST ਨਹੀਂ.
2: ਨੋਟ ਕਰੋ ਤਾਰੀਖਾਂ, 16 ਅਤੇ 17 ਅਕਤੂਬਰ, ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਬ੍ਰੇਕਫਾਸਟ, ਲੰਚ ਤੇ ਸਨੈਕਸ ਦਾ ਆਨੰਦ ਮਾਣੋ.
3: $5,000 ਦੀ ਖਰੀਦ ਤੇ ਮਨਮੋਹਨ ਸਵੀਟਸ ਦਾ ਲੰਚ ਵਾਊਚਰ ਪਾਓ. ਨਵੇਂ ਕੰਟਰੈਕਟਰਾਂ ਲਈ ਖਾਸ ਤੋਹਫੇ. ਵਿਜ਼ਿਟ 8032 ਟੋਰਬ੍ਰਮ ਰੋਡ, ਬ੍ਰੈਂਪਟਨ. ਕਾਲ ਕਰੋ 416-898-9300.
4: हार्बर जॉइंट की ग्रैंड ओपनिंग हो रही है 16 और 17 अक्टूबर को, जहाँ पर 50,000 स्क्वायर फुट के अपने शोरूम में आपका कर रहे हैं।
1: मैं दसदा बीबी कोई गल नहीं, सो हार्डवुड जॉइंट 50,000 स्क्वायर फुट का शोरूम है, ਦੇਖੋਗੇ ਤੇ ਕਹੋਗੇ ਬੱਲੇ ਨਵੀਂ ਕਮਾਲ। ਮੈਂ ਜਾ ਕੇ ਆਇਆ ਤੇ ਮੈਂ ਖੁਦ ਦੇਖਿਆ, ਮੈਂ ਘਰੇ ਆ ਕੇ ਮੇਰੇ ਡੈਡ ਨੂੰ ਦਿਖਾਇਆ, ਮੈਂ ਕਿਹਾ ਦੇਖੋ ਡੈਡ ਆਪਣੇ ਬਾਈਆਂ ਨੇ, ਕਹਿੰਦੇ ਨਵੀਂ ਯਾਰ ਇੰਨਾ ਵਧੀਆ ਸ਼ੋਰੂਮ, ਕਮਾਲ ਹੀ ਕੀਤੀ ਪਈ ਹੈ। ਸੋ ਜ਼ਰੂਰ ਤੁਸੀਂ ਕੱਲ੍ਹ ਪਰਸੋਂ ਪਹੁੰਚਣਾ, ਨੋ ਟੈਕਸ ਐਂਡ ਤੁਹਾਡੇ ਲਈ ਅਨਬੀਟੇਬਲ ਪ੍ਰਾਈਸਿਸ ਨੇ। ਜਦੋਂ ਨਾ ਕੋਈ ਗ੍ਰੈਂਡ ਓਪਨਿੰਗ ਹੁੰਦੀ ਹੈ ਤਾਂ ਬਾਕੀ ਜਿਹੜੀਆਂ ਪ੍ਰਾਈਸਾਂ ਨੇ ਉਹ ਨਹੀਂ ਕੋਈ ਬੀਟ ਕਰ ਸਕਦਾ। ਸੋ ਤੁਸੀਂ ਗੇੜਾ ਲਗਾਓ, ਤੁਹਾਡੇ ਲਈ ਹਾਜ਼ਰ ਨੇ। ਅਤੇ ਗੱਲਬਾਤ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਅੱਜ ਦੀ। ਅਤੇ ਮੈਨੂੰ ਪਤਾ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਨਵੀਂ ਯਾਰ ਗੱਲਾਂ ਬਾਤਾਂ ਕਰੀਏ, ਅਤੇ ਨੋ ਪ੍ਰੋਬਲਮ, ਟੈਨਸ਼ਨ ਨਾ ਲਓ। ਇੱਕ ਯਾਰ ਸੋਨੀ ਪਾਵਲਾ ਬਾਈ ਜੀ ਨੂੰ ਆਪਾਂ ਯਾਦ ਕਰ ਰਹੇ ਹਾਂ। ਕੱਲ੍ਹ ਸੋਰੀ ਮੇਰੇ ਤੋਂ ਸੋਨੀ ਜੀ ਦਾ ਗਾਣਾ ਨਹੀਂ ਲੱਗਿਆ, ਮੇਰੇ ਮਾਇੰਡ 'ਚੋਂ ਨਿਕਲ ਗਿਆ ਸੀ ਯਾਰ, ਗਲਤ ਗੱਲ ਹੈ ਮੇਰੀ, ਪਰ ਘੜਾ ਟੁੱਟਿਆ ਨਸੀਬੋ ਦਾ, ਪੈਰਾਂ ਤੱਕ ਭਿੱਜ ਗਈ, ਪੈਰਾਂ ਤੱਕ ਭਿੱਜ ਗਈ।

0: ਵਾਹ ਬਈ ਵਾਹ, ਸੋਨੀ ਪਾਵਲਾ, ਕੱਲ ਸੋਨੀ ਪਾਵਲਾ ਜੀ ਦੀ ਆਈ ਥਿੰਕ ਮੈਂ ਡੇਟਸ ਮਿਕਸ ਨਾ ਕਰ ਲਵਾਂ, ਲੈਟ ਮੀ ਸੀ, ਹਾਂਜੀ ਕੱਲ ਸੋਨੀ ਪਾਵਲਾ ਜੀ ਦੀ ਡੈਥ ਐਨੀਵਰਸਰੀ ਸੀਗੀ 2006, ਅੱਜ ਤੋਂ ਅੱਛਾ ਵਾਹ ਯਾਰ 20 ਸਾਲ ਹੋ ਗਏ, ਭਲੇ ਭਲੇ ਸਮਾਂ ਪਤਾ ਨਹੀਂ ਕਿੱਥੇ ਚੱਲ ਜਾਂਦਾ। ਸੋ 20 ਸਾਲ ਹੋ ਗਏ, 14 ਅਕਤੂਬਰ 2006 ਨੂੰ ਸੋਨੀ ਪਾਵਲਾ ਜੀ ਦੁਨੀਆ ਤੋਂ ਤੁਰ ਗਏ ਸੀ, ਅਤੇ ਮੈਂ ਹਰ ਸਾਲ ਹੀ ਯਾਰ ਜ਼ਿਕਰ ਕਰਦਾ ਹੁੰਦਾ ਕਿ ਸੋਨੀ ਪਾਵਲਾ ਉਸ ਸਮੇਂ ਦੇ ਵਿੱਚ ਯਾਰ ਬਹੁਤ ਹੀ ਥੋੜ੍ਹੇ ਸਮੇਂ 'ਚ ਸੋਨੀ ਨੇ ਇੰਨਾ ਨਾਮ ਕਮਾ ਲਿਆ ਸੀਗਾ। ਇੱਕ ਤਾਂ ਇੰਨੀ ਖੂਬਸੂਰਤ ਆਵਾਜ਼ ਯਾਰ, ਹੁਣ ਤੁਸੀਂ ਗਾਣਾ ਸੁਣਿਆ ਹੀ ਆ, ਅਤੇ ਇੱਕ ਪਰਸਨੈਲਿਟੀ ਬੜੀ ਕਮਾਲ ਦੀ, ਅਤੇ ਉਹਨਾਂ ਦਿਨੀ ਮੈਂ ਕਹਿੰਦਾ ਕਿ ਸੋਨੀ ਦੀ ਬੜੀ ਇੱਕ ਹਾਈਪ ਥੋੜ੍ਹੇ ਸਮੇਂ 'ਚ ਹੋਈ, ਸੋਹਣਿਓ ਨਾਰਾਜ਼ਗੀ ਅਤੇ ਨਹੀਂ ਗੱਲ ਦਿਲ ਦੀ, ਜੇ ਇੱਕ ਕਹਿ ਦਿਆਂ ਬੋਲੀ ਪਾਉਣੀ ਪੈਣੀ ਹੈ, ਅੱਖਾਂ ਬਿੱਲੀਆਂ ਬਲੌਰੀ ਬਿੱਲੋ ਤੇਰੀਆਂ, ਅਤੇ ਘੜਾ ਟੁੱਟਿਆ ਨਸੀਬੋ ਦਾ, ਅਤੇ ਹੋਰ ਬੜੇ ਚਲੋ ਗਾਣੇ ਹੁਣ ਕਿੰਨੇ ਕਿੰਨੇ ਗਿਣਾਈਏ, ਬਟ ਸੋਨੀ ਪਾਵਲਾ ਨੇ ਬੜਾ ਨਾਮ ਕਮਾਇਆ ਯਾਰ ਐਂਡ ਵੈਰੀ ਯੰਗ ਏਜ। ਸੋਨੀ ਦੀ ਹੁਣ ਉਮਰ ਵੀ ਕਿੰਨੀ ਸੀਗੀ ਉਦੋਂ ਯਾਰ, ਯੂਜ ਵੈਰੀ ਯੰਗ, 1976 30 ਸਾਲ ਦੀ ਉਮਰ ਸੀਗੀ, ਅਤੇ 30 ਸਾਲ ਦੀ ਉਮਰ ਦੇ ਵਿੱਚ ਬੜਾ ਨਾਮ ਕਮਾਉਣਾ, ਇੰਨੇ ਸੁਪਰ ਹਿੱਟ ਗੀਤ ਦੇਣੇ, ਜਿਹੜੇ ਗਿਣੇ ਗੀਤ ਅੱਜ ਵੀ ਚੱਲ ਰਹੇ ਆ। ਹੁਣ ਇੱਕ ਗੀਤ ਆਇਆ ਸੀਗਾ, 21 ਨੇ ਮਿਊਜ਼ਿਕ ਕੀਤਾ ਸੀ, ਸ਼ੀ ਇਜ਼ ਦਾ ਵਨ, ਉਹ ਗਾਣਾ ਸੋਨੀ ਪਾਵਲਾ ਦੇਖੋ ਦੁਨੀਆ 'ਤੇ ਨਹੀਂ, ਉਹ ਗਾਣੇ ਦੇ ਸਪੋਟੀਫਾਈ ਦੇ ਉੱਤੇ 13 ਮਿਲੀਅਨ ਸਟ੍ਰੀਮ ਨੇ, ਤੁਸੀਂ ਦੇਖ ਲਓ ਯਾਰ। ਸੋ ਬੜੀਆਂ ਐਸੀਆਂ ਆਵਾਜ਼ਾਂ ਨੇ ਜਿਹੜੀਆਂ ਕਈ ਵਾਰ ਨਾ ਇਹ ਹੁੰਦਾ ਕਿ ਇਹ ਬਹੁਤ ਛੇਤੀ ਚਲੀਆਂ ਗਈਆਂ। ਹੁਣ ਸੋਰੀ ਯਾਰ ਮੇਰੇ ਤੋਂ ਮਿਸ ਹੋ ਗਿਆ, ਕੱਲ੍ਹ ਮੈਂ ਨਾਮ ਲੈਣਾ ਭੁੱਲ ਗਿਆ, ਮੇਰੇ ਮਨ 'ਚ ਸੀਗਾ, ਬਟ ਚਲੋ ਬੜੀਆਂ ਚੀਜ਼ਾਂ ਕਈ ਵਾਰ ਮਿਸ ਹੋ ਜਾਂਦੀਆਂ ਨੇ ਜਾਣੇ ਅਣਜਾਣੇ 'ਚ, ਕਈ ਲੋਕ ਕਹਿੰਦੇ ਜਾਣ ਕੇ ਇਹ ਚੀਜ਼ ਮਿਸ ਹੋ ਗਈ, ਬਟ ਜਾਣ ਕੇ ਕੁਛ ਨਹੀਂ ਹੁੰਦਾ ਯਾਰ, ਜਸਟ ਹੁਣ ਕਈ ਵਾਰ ਬਿਜ਼ੀ ਹੋਈਦਾ ਅਤੇ ਮਨ 'ਚੋਂ ਚੀਜ਼ ਨਿਕਲ ਜਾਂਦੀ, ਆਪਾਂ ਹਿਊਮਨ ਹੈ ਅਤੇ ਇੱਕ ਦੂਜੇ ਨੂੰ ਮਾਫ਼ ਕਰਦੇ ਕਈ ਵਾਰ। ਸੋਨੀ ਪਾਵਲਾ ਰੈਸਟ ਇਨ ਪੀਸ ਅਤੇ ਗੋਨ ਟੂ ਸੂਨ। HK ਮੂਵਰਸ ਨੂੰ ਸਾਰੇ ਯਾਦ ਰੱਖੋ, ਬਹੁਤ ਹੀ ਜ਼ਬਰਦਸਤ ਬੜੀ ਟੌਪ ਦੀ ਮੂਵਿੰਗ ਕੰਪਨੀ HK ਮੂਵਰਸ। HK ਮੂਵਰਸ ਦਾ ਨੰਬਰ ਹੈ 416-524-6704, HK ਮੂਵਰਸ ਤੁਹਾਡੇ ਲਈ ਅਵੇਲੇਬਲ ਨੇ, 35 ਸਾਲ ਦਾ ਇਹਨਾਂ ਕੋਲ ਮੂਵਿੰਗ ਦਾ ਤਜਰਬਾ। HK ਮੂਵਰਸ 416-524-6704, HK ਮੂਵਰਸ ਤੁਹਾਡੇ ਲਈ ਅਵੇਲੇਬਲ ਨੇ। ਉਸ ਤੋਂ ਇਲਾਵਾ ਪੈਸ਼ਨ ਰੂਫਿੰਗ, ਹੁਣ ਅਖੀਰਲੇ ਦਿਨ ਨੇ, ਤੁਸੀਂ ਨਵੀਂ ਰੂਫ ਲਗਵਾਉਣੀ ਹੈ, ਰੂਫ ਕੋਈ ਰਿਪੇਅਰ ਕਰਾਉਣੀ ਹੈ, ਹੁਣ ਕਰਵਾ ਲਓ, ਨਹੀਂ ਤਾਂ ਬਾਅਦ ਦੇ ਵਿੱਚ ਯਾਰ ਵਿੰਟਰ ਆ ਜਾਣੀ ਹੈ, ਠੰਡ ਤਾਂ ਹੋਊਗੀ, ਫਿਰ ਤੁਸੀਂ ਕਹੋਗੇ ਨਵੀਂ ਅਸੀਂ ਬਾਹਲੇ ਲੇਟ ਹੋ ਗਏ, ਹੁਣ ਕੀ ਕਰੀਏ, ਹੁਣ ਤਾਂ ਸਨੋਅ 'ਚ ਹੀ ਛੱਤ ਲੀਕ ਹੋ ਰਹੀ ਹੈ। ਸੋ ਥੋੜ੍ਹਾ ਜਿਹਾ ਪ੍ਰੋਐਕਟਿਵ ਹੋਣਾ ਪੈਂਦਾ। ਸੋ ਨਵੀਂ ਰੂਫ, ਰੂਫ ਰਿਪੇਅਰ ਵਿਦ ਵਾਰੰਟੀ, 6479199413, 6479199413 ਦੇ ਉੱਤੇ ਤੁਸੀਂ ਜ਼ਰੂਰ ਯਾਦ ਰੱਖੋ, ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ ਦੀ ਟੀਮ ਨੂੰ।
1: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca.
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ, ਡਾਕਟਰ ਸੰਘੇੜਾ ਅਤੇ ਡਾਕਟਰ ਖਾਨ।
3: ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
0: ਉਹ ਕਿਆ ਬਾਤ ਹੈ ਬਿਲਕੁਲ ਅੱਖਾਂ ਦੀ ਸਰਜਰੀ ਕਰਾਓ ਯਾਰ ਐਂਡ ਮੇਰੇ ਡੈਡ ਨੇ ਵੀ ਇੱਥੋਂ ਹੀ ਕਰਵਾਈ ਹੈ ਅਤੇ ਇੰਨੀ ਵਧੀਆ ਸਰਵਿਸ ਹੈ ਅਤੇ ਫਸਟ ਹੈਂਡ ਐਕਸਪੀਰੀਅੰਸ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਠੀਕ ਹੈ ਨਾ ਗੱਲ 9390 ਹਾਂਜੀ
4: ਕੀਤਾ ਫਿਰ ਦੋ ਤਿੰਨ ਘੰਟੇ ਦਾ ਸ਼ੋਅ ਸੁਣ ਲੈਣਾ ਇਹਨਾਂ ਨੇ ਗਿਣਾਈ ਜਾਣਾ ਤੁਹਾਨੂੰ ਇਹ ਵੀ ਕਰ ਸਕਦੇ ਆ ਇਹ ਵੀ ਕਰ ਸਕਦੇ ਆ ਪਰ ਜੋ ਕੀਤਾ ਜੋ ਇਹਨਾਂ ਨੇ ਵਾਅਦੇ ਕੀਤੇ ਉਹ ਕੀਤਾ ਉਹ ਤਿੰਨ ਕੋਲ ਇੱਕ ਵੀ ਆਂਸਰ ਨਹੀਂ ਆਉਣਾ ਆਪਾਂ ਵੇਖੋ ਟਾਲ ਸ਼ੋ ਵੀ ਕਰਦੇ ਰਹਿੰਦੇ ਹਾਂ ਇਹਨਾਂ ਨੇ ਪਹਿਲੀ ਟਰਮ ਚ ਕਿਹਾ ਸੀ ਵੀ ਅਸੀਂ ਟੈਕਸ ਫਰੀਜ਼ ਕਰਾਂਗੇ ਆਪਣੇ ਟੈਕਸ ਨਹੀਂ ਫਰੀਜ਼ ਹੋਏ ਦੋ ਟਰਮ ਤੋਂ ਹੁਣ ਤੁਹਾਡਾ ਵੀ ਸਾਰੇ ਬ੍ਰਹਮਟੋਨੀ ਜਿੰਨਾ ਵੀ ਆ ਆਲਮੋਸਟ ਜਦੋਂ ਦੇ ਆਏ ਆ ਇਲੈਕਟ ਹੋਏ ਆ ਆਪਣਾ $1,500-2,000 ਸਾਲ ਦਾ ਟੈਕਸ ਵੱਧ ਗਿਆ ਪਲੱਸ ਆਪਣੀ ਨੇਬਰ ਸਿਟੀ ਆ ਮਿਸੀਸਾਗਾ ਪਲੱਸ ਈਟੋਬੀਕੋ ਪਿਛਲੇ ਸਾਲ ਉਹਨਾਂ ਨੇ ਈਟੋਬੀਕੋ ਦਾ ਬਹੁਤ ਚਿਰ ਦਾ ਵਾ ਮਿਸੀਸਾਗਾ ਨੇ ਪਹਿਲੇ ਸਾਲ ਹੀ ਕੀਤਾ ਜਿਹੜੀ ਕਰਬ ਹੁਣ ਸਨੋ ਹੋਣ ਵਾਲੀ ਆ ਨਾ
0: ਯੂਨੀਵਰਸਿਟੀ ਵੀ ਕੋਈ ਨਾ ਅੰਡਰਵੇ ਹੈ ਹੁਣ ਯੂਨੀਵਰਸਿਟੀ ਦੇ ਵਿੱਚ ਹੋਰ ਐਕਸਪੈਂਸ਼ਨ ਤੇ ਹੋਰ ਵਾਧਾ ਹੋ ਜਾਊਗਾ ਹਾਸਪਿਟਲ ਵੀ ਬਣਾ ਦੇਵਾਂਗੇ ਟੈਨਸ਼ਨ ਨਾ ਲਓ
4: ਪਲੱਸ ਜਦੋਂ ਆਪਾਂ ਟਾਲ ਸ਼ੋ ਕਰਦੇ ਹਾਂ ਵੇਸਟ ਆਫ ਮਨੀ ਜਿਹੜੀ ਹੋਈ ਉਹਦੇ ਬਾਰੇ ਵੀ ਆਪਾਂ ਕੋਈ ਸਵਾਲ ਨਹੀਂ ਪੁੱਛਿਆ ਇਹੋ ਹੀ ਇੱਕ ਮੌਕਾ ਹੁੰਦਾ ਜਦੋਂ ਇਹਨਾਂ ਨੂੰ ਮਾੜੇ ਮੋਟੇ ਥੋੜਾ ਬਹੁਤ ਤਿੱਖੇ ਸਵਾਲ ਪੁੱਛ ਸਕਦੇ ਹਾਂ ਬਾਕੀ ਅੰਡਰਸਟੈਂਡ ਕਰਦੇ ਹਾਂ ਪੇਡ ਹੈ ਤੁਸੀਂ ਨਹੀਂ ਕਰ ਸਕਦੇ ਥੋੜਾ ਬਹੁਤ ਤੁਹਾਨੂੰ ਪਤਾ ਉਹਦੇ ਉਹ ਆਲੇ ਦੁਆਲੇ ਘੁੰਮਣਾ ਹੁੰਦਾ ਪੁਆਇੰਟ ਤੇ ਨਹੀਂ ਆਪਾਂ ਜਾ ਸਕਦੇ ਹਨਾ ਤੇ ਬਾਕੀ ਚਲੋ ਸਿਆਣੇ ਆ ਪਿਛਲੀ ਵਾਰੀ ਕੋਈ ਇੰਨਾ ਟਫ ਆਇਆ ਨਹੀਂ ਇਹਨਾਂ ਦੇ ਅਗੇਂਸਟ
0: ਆਪਣਾ ਹੋਮਵਰਕ ਕਰੋ ਜਿੱਥੇ ਤੁਹਾਨੂੰ ਠੀਕ ਲੱਗਦਾ ਤੁਸੀਂ ਉੱਥੇ ਪਾਓ ਤੇ ਜਿੱਥੇ ਤੁਹਾਨੂੰ ਕੋਈ ਲੱਗਦਾ ਕਿ ਯਾਰ ਅਸੀਂ ਇਸ ਤੋਂ ਬਿਹਤਰ ਕਰ ਸਕਦੇ ਹੋ ਹੁਣ ਹਰੇਕ ਦੀ ਆਪਦੀ ਇੱਕ ਚੋਇਸ ਵੀ ਆ ਹਰੇਕ ਦਾ ਆਪਦਾ ਇੱਕ ਫਰੀਡਮ ਹੈ ਆਪਾਂ ਕੈਨੇਡਾ 'ਚ ਰਹਿ ਰਹੇ ਹਾਂ ਅਤੇ ਜਿੱਥੇ ਕੁਝ ਇੱਕ ਪ੍ਰੋਬਲਮਸ ਨੇ ਠੀਕ ਹੈ ਨੋ ਪ੍ਰੋਬਲਮ ਉੱਥੇ ਮੈਂ ਕਹਿੰਦਾ ਕਿ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਕੌਂਸਲ ਦੇ ਵਿੱਚ ਜ਼ਰੂਰ ਹੋਣਗੀਆਂ ਸੋ ਕੋਈ ਨਾ ਥੈਂਕ ਯੂ ਵੀਰੇ ਤੁਹਾਡਾ ਬਹੁਤ ਸ਼ੁਕਰੀਆ
4: ਓਕੇ ਜੀ
0: ਧੰਨਵਾਦ ਸਰ ਨਾਲ ਡਾਕਟਰ ਕੁਲਦੀਪ ਜੁੜਿਆ ਕੇ ਡੀ ਹੋਮਿਓਪੈਥੀ ਤੋਂ ਕੁਲਦੀਪ ਜੀ ਵੈਲਕਮ ਸਰ ਕੀ ਹਾਲ ਆ
5: ਹਾਂਜੀ ਥੈਂਕ ਯੂ ਨਵੀ ਵਧੀਆ ਕਿਰਪਾ ਮਹਾਰਾਜ ਜੀ ਹੈ ਬਸ ਇੱਕ ਹੀ ਲੋਕਾਂ ਦੀ ਸੇਵਾ ਕਰੀ ਹੈ ਟ੍ਰੀਟਮੈਂਟ ਕਰੀਦਾ ਕੋਸ਼ਿਸ਼ ਕਰੀਦੀ ਹੈ ਹਰ ਬੰਦਾ ਠੀਕ ਹੋਵੇ ਲਗਭਗ 50 ਸਾਲ ਹੋ ਗਏ ਹੋਮਿਓਪੈਥੀ ਫੀਲਡ ਦੇ
0: ਵਿੱਚ ਬੱਲੇ
5: ਪੂਰੇ ਨਾਰਥ ਹਾਂਜੀ ਹਾਂਜੀ ਠੀਕ ਹੈ ਪੂਰੇ ਨਾਰਥ ਅਮਰੀਕਾ ਦੀ ਮੈਂ ਗੱਲ ਕਰ ਰਿਹਾ ਕੋਈ ਵੀ ਇੰਨਾ ਪੁਰਾਣਾ ਹੋਮਿਓਪੈਥ ਨਹੀਂ ਹੈਗਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਬੱਚਿਆਂ ਦੀ ਪ੍ਰੋਬਲਮ ਹੈ ਲੇਡੀ ਦੀ ਬਿਮਾਰੀ ਹੈ ਮਰਦਾਂ ਦੀ ਬਿਮਾਰੀ ਹੈ ਹਮੇਸ਼ਾ ਮੇਰਾ ਨੰਬਰ ਯਾਦ ਰੱਖੋ ਪੇਟ ਦਾ ਇਸ਼ੂ ਹੈ ਥਾਇਰਾਇਡ ਹੈ ਕੋਲੈਸਟਰੋਲ ਹੈ ਡਾਇਬਟੀਜ਼ ਹੈ ਐਲਰਜੀ ਹੈ ਡਿਪਰੈਸ਼ਨ ਹੋ ਗਿਆ ਐਂਗਜਾਇਟੀ ਹੋ ਗਈ ਤੁਹਾਨੂੰ ਅਰਥਾਈਟਿਸ ਹੈਗੀ ਹੈ ਹੈਡੇਕ ਹੈਗਾ ਸਕਿਨ ਦੇ ਇਸ਼ੂ ਹੈਗੇ ਨੇ ਆਟੋਮਿਊਨ ਡਿਜ਼ੀਜ਼ ਹੈ ਹੋਮਿਓਪੈਥੀ ਦਾ ਬੈਸਟ ਉਹ ਬੱਚਿਆਂ ਦਾ ਆਟਿਜ਼ਮ ਦਾ ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨਵੇਂ ਜੀ ਬਹੁਤ ਬੱਚੇ ਠੀਕ ਹੋ ਰਹੇ ਨੇ ਬਹੁਤ ਜਿੱਥੇ ਠੀਕ ਹੋ ਚੁੱਕੇ ਨੇ ਠੀਕ ਹੈ ਤੋ ਕਿਸੇ ਨੂੰ ਵੀ ਹੁਣ ਥੋੜ੍ਹਾ ਜਿਹਾ ਮੈਂ ਅੱਜ ਨਾ ਪੋਲੀਸਿਸਟਿਕ ਓਵਰੀ ਸਿੰਡਰੋਮ ਜੋ ਹੈ ਪੀ ਸੀ ਐਸ ਬਾਰੇ ਥੋੜ੍ਹੀ ਜਾਣਕਾਰੀ ਦੇਣਾ ਲੇਡੀਜ਼ ਦੀ ਬਿਮਾਰੀ ਹੁੰਦੀ ਹੈ ਇਹ ਬਿਮਾਰੀ ਤੋਂ ਬਹੁਤ ਪਰੇਸ਼ਾਨ ਰਹਿੰਦੀ ਹੈ ਲੇਡੀਜ਼ ਜੋ ਹੈ ਇਹਦੇ ਸਿਮਟਮ ਕੀ ਹੁੰਦੇ ਨੇ ਮੋਸਟਲੀ ਐਕਨੀ ਹੁੰਦਾ ਵੇਟ ਗੇਨ ਹੁੰਦਾ ਐਕਸਟਰਾ ਹੇਅਰ ਬਾਡੀ 'ਚ ਹੋ ਜਾਂਦੇ ਨੇ ਸਭ ਤੋਂ ਬੜੀ ਚੀਜ਼ ਨੇ ਇਰੈਗੂਲਰ ਪੀਰੀਅਡ ਹੁੰਦੇ ਨੇ ਔਰ ਹੈਵੀ ਪੀਰੀਅਡ ਹੁੰਦੇ ਨੇ ਔਰ ਫਰਟੀਲਿਟੀ ਦੀ ਪ੍ਰੋਬਲਮ ਹੁੰਦੀ ਹੈ ਸਭ ਤੋਂ ਬੜੀ ਚੀਜ਼ ਇਹ ਹੈਗੀ ਹੈ ਹੋਰ ਵੀ ਕਈ ਬਿਮਾਰੀਆਂ ਨੇ ਕਿਸੇ ਨੂੰ ਵੀ ਇਹ ਪ੍ਰੋਬਲਮ ਹੈ ਇਹ ਮੋਸਟਲੀ ਹਾਰਮੋਨ ਦੇ ਡਿਸਬੈਲੈਂਸ ਕਰਕੇ ਹੁੰਦਾ ਹੋਰ ਵੀ ਕਈ ਬਿਮਾਰੀਆਂ ਐਮੀਨੋਰੀਆ ਜਿਵੇਂ ਕਿ ਪੀਰੀਅਡ ਨਹੀਂ ਆਉਂਦੇ ਡਿਸਮੀਨੋਰੀਆ ਪੇਨਫੁਲ ਪੀਰੀਅਡ ਹੁੰਦੇ ਮੈਨੋਰੇਜੀਆ ਬਲੀਡਿੰਗ ਹੁੰਦੀ ਰਹਿੰਦੀ ਹੈ ਅਬੋਰਸ਼ਨ ਬਾਰ ਹੋ ਜਾਣਾ ਪ੍ਰੈਗਨੈਂਸੀ ਦੀ ਪ੍ਰੋਬਲਮ ਹੈ ਬ੍ਰੈਸਟ ਸਿਸਟ ਨੇ ਟਿਊਮਰ ਹੋ ਗਿਆ ਤੁਹਾਡੇ ਉਹਦੇ ਯੂਟਰਸ ਦੇ ਵਿੱਚ ਲਿਕੋਰੀਆ ਇਹ ਸਭ ਬਿਮਾਰੀਆਂ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਹੈਗਾ 647-818-0055-647-818-0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ ਮੇਰੀ ਕਲੀਨਿਕ 20 ਮੈਰੀਟਾਈਮ ਟੂ ਰੇਵਲ ਵਾਰਡ ਯੂਨਿਟ ਨੰਬਰ 2 ਹੋਮ ਡਿਪੂ ਵਾਲਾ ਪਲਾਜ਼ਾ 647-818-0055-647
0: ਗੱਲਬਾਤ ਜ਼ਰੂਰ ਕਰੋ ਤੇ ਕੁਲਦੀਪ ਜੀ ਯਾਰ ਮਾਹਰ ਬੰਦੇ ਨੇ ਤੇ ਐਕਸਪੀਰੀਅੰਸ ਯਾਰ 50 ਸਾਲ ਦਾ ਬੱਲੇ 50 ਸਾਲ ਦੀ ਸਾਡੀ ਤਾਂ 50 ਸਾਲ ਤੋਂ ਬੜੀ ਦੂਰ ਦੀ ਉਮਰ ਹੈ ਬਿਜ਼ਨਸ ਸ਼ੁਰੂ ਕਰਨਾ ਕਿਸੇ ਨੇ ਤਾਂ ਇੱਕ ਤੁਹਾਨੂੰ ਗੱਲ ਦੱਸਦੇ ਹਾਂ ਮੈਂ ਗੁਰਿੰਦਰ ਸਿੰਘ ਜੀ ਨੂੰ ਦੇਖਦਾ ਜੇ ਭਾਅ ਜੀ ਹੁਣੇ ਫ੍ਰੀ ਨੇ ਸੁਪਨਾ ਕਿਹਦਾ ਨਹੀਂ ਕਿਹੜੇ ਕੈਨੇਡੀਅਨ ਦਾ ਨਹੀਂ ਹੈਗਾ ਕਿ ਅਸੀਂ ਬਿਜ਼ਨਸ ਸਟਾਰਟ ਕਰਨੀ ਆ ਆਪਾਂ ਇੱਥੇ ਆਉਣੇ ਹਾਂ ਕੰਮ ਕਰਦੇ ਹਾਂ ਕੁਝ ਕੁ ਸਾਲ ਫਿਰ ਹੁੰਦਾ ਯਾਰ ਕੋਈ ਆਪਣਾ ਖੁਦ ਦਾ ਆਪਾਂ ਕੰਮ ਕਰੀਏ ਕਈ ਵਾਰ ਪਤਾ ਨਹੀਂ ਹੁੰਦਾ ਯਾਰ ਕਿ ਬਿਜ਼ਨਸ ਕਿਵੇਂ ਸ਼ੁਰੂ ਕਰਨੀ ਹੈ ਕਿੰਨੇ ਕੁ ਪੈਸੇ ਦੀ ਬਿਜ਼ਨਸ ਆਪਾਂ ਨੂੰ ਸਟਾਰਟ ਕਰਨੀ ਚਾਹੀਦੀ ਹੈ ਕਿਵੇਂ ਲੋਅ ਕੋਸਟ 'ਤੇ ਸਟਾਰਟ ਕਰੀਏ ਸੋ ਗੁਰਿੰਦਰ ਸਿੰਘ ਬਾਈ ਜੀ ਨੇ GS ਬਿਜ਼ਨਸ ਕੰਸਲਟੈਂਟਸ ਤੋਂ ਇਹ 1-on-1 ਕੰਸਲਟੇਸ਼ਨ ਦਿੰਦੇ ਆ ਤੁਹਾਨੂੰ ਸਟੈਪ ਬਾਈ ਸਟੈਪ ਗਾਈਡ ਕਰਦੇ ਆ ਕਿ ਬਿਜ਼ਨਸ ਕਿਵੇਂ ਸ਼ੁਰੂ ਕੀਤੀ ਜਾਵੇ ਇੱਕ ਲੋਅ ਕੋਸਟ 'ਤੇ ਕਿਵੇਂ ਸ਼ੁਰੂ ਕੀਤੀ ਜਾਵੇ ਬਿਜ਼ਨਸ ਦੇ ਸੈਮੀਨਾਰ ਕਰਦੇ ਆ ਕੋਈ ਫੂਡ ਬਿਜ਼ਨਸ ਰੈਸਟੋਰੈਂਟ ਬਿਜ਼ਨਸ ਕੋਈ ਤੁਸੀਂ ਟਰਾਂਸਪੋਰਟੇਸ਼ਨ ਕੰਪਨੀ ਓਪਨ ਕਰਨੀ ਹੈ ਕੋਈ ਤੁਸੀਂ ਕੱਪੜਿਆਂ ਦਾ ਸਟੋਰ ਖੋਲ੍ਹਣਾ A to Z ਕੋਈ ਵੀ ਬਿਜ਼ਨਸ ਕਿਵੇਂ ਖੋਲ੍ਹਣੀ ਹੈ ਸਟੈਪ ਬਾਏ ਸਟੈਪ ਗਾਈਡੈਂਸ 6476497365 ਤੇ ਇੱਕ ਤੁਸੀਂ ਰਮਨਦੀਪ ਜਗਦੇ ਨੂੰ ਫੋਨ ਕਰਨਾ ਜਗਦੇ ਪੇਰ ਲੀਗਲ ਐਂਡ ਇਮੀਗ੍ਰੇਸ਼ਨ ਦੀ ਟੀਮ ਤੋਂ ਕੋਈ ਤੁਹਾਨੂੰ BLS ਦੇ ਡਾਕੂਮੈਂਟਸ ਦੇ ਵਿੱਚ ਮਦਦ ਚਾਹੀਦੀ ਹੈ ਨੋਟਰੀ ਸੇਵਾਵਾਂ 'ਚ ਹੈਲਪ ਚਾਹੀਦੀ ਹੈ ਸਰਟੀਫਾਈਡ ਟਰੂ ਕਾਪੀ ਡਾਕੂਮੈਂਟਸ ਦੇ ਕੋਈ ਪਾਵਰ ਆਫ ਅਟਰਨੀ ਐਫੀਡੇਵਿਟਸ ਦੀ ਗੱਲਬਾਤ ਹੈ ਤਾਂ ਜਗਦੇ ਪੇਰ ਲੀਗਲ ਐਂਡ ਇਮੀਗ੍ਰੇਸ਼ਨ ਦੇ ਰਮਨਦੀਪ ਜਗਦੇ 6478085859 ਅੱਜ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਨੀ ਅਸੀਂ ਇੱਕ ਦਿਨ ਕਰ ਰਹੇ ਸੀ ਮਤਲਬ ਸੁਬਾਹ ਬੜਾ ਟ੍ਰੈਂਡ ਪਤਾ ਨਹੀਂ ਹੁਣ ਕਿੰਨਾ ਕੁ ਹੈ ਥੋੜ੍ਹਾ ਬਹੁਤਾ ਹੋਊਗਾ ਬੱਚਿਆਂ ਨੂੰ ਇੰਡੀਆ ਭੇਜਣ ਦਾ ਹੁਣ ਇੱਕ ਬਾਈ ਨਾਲ ਮੇਰੀ ਗੱਲ ਹੋ ਰਹੀ ਸੀ ਅਤੇ ਉਹ ਕਹਿੰਦੇ ਨਵੀਂ ਸਾਡੇ ਘਰ ਡਿਸਕਸ਼ਨ ਹੋ ਰਹੀ ਅਤੇ ਅਸੀਂ ਸੋਚ ਰਹੇ ਕਿ ਬੱਚਿਆਂ ਨੂੰ ਕਿਉਂ ਨਾ ਆਪਾਂ ਥੋੜ੍ਹੇ ਚਿਰ ਲਈ ਇੰਡੀਆ ਭੇਜ ਦਈਏ ਇੱਥੇ 4-5 ਸਾਲ ਦੱਬ ਕੇ ਕੰਮ ਕਰੀਏ ਮਿਹਨਤ ਕਰੀਏ ਜਦੋਂ ਬੱਚੇ ਥੋੜ੍ਹੇ ਜਿਹੇ ਵੱਡੇ ਹੋ ਗਏ ਇੰਡੀਪੈਂਡੈਂਟ ਹੋ ਗਏ ਤਾਂ ਇੱਥੇ ਸੱਦ ਲਾਂਗੇ ਉਹ ਕਹਿੰਦੇ ਕਿ ਮੈਂ ਆਪਣੀ ਵਾਈਫ ਨੂੰ ਇਹ ਸਲਾਹ ਦਿੱਤੀ ਅਤੇ ਕਹਿੰਦੇ ਉਹ ਬਹੁਤ ਅਪਸੈਟ ਹੋਈ ਵੀ ਇਹ ਕੋਈ ਗੱਲ ਹੈ ਬੱਚੇ ਆਪਣੇ ਆ ਜੰਮੇ ਆਪਾਂ ਤੁਸੀਂ ਕਹਿ ਰਹੇ ਹੋ ਕਿ ਇੰਡੀਆ ਭੇਜ ਦਿੰਦੇ ਹਾਂ ਹੈ ਉਹ ਕਹਿੰਦੇ ਮੈਂ ਤਾਂ ਇਹੀ ਕਹਿ ਰਿਹਾ ਸੀ ਕਿ ਥੋੜ੍ਹੇ ਜਿਹੇ ਜਦੋਂ ਆਪਾਂ ਇੱਥੇ ਈਜ਼ੀ ਹੋ ਗਏ ਜਦੋਂ ਥੋੜ੍ਹੀ ਜਿਹੀ ਲਾਈਫ ਇਨਕਮ ਵੱਧ ਗਿਆ ਆਪਣਾ ਤਾਂ ਕੋਈ ਨਾ ਬੱਚਿਆਂ ਨੂੰ ਮੰਗਾ ਲਾਂਗੇ ਏਡੀ ਕਿਹੜੀ ਗੱਲ ਹੈ ਉਹ ਕਹਿੰਦੇ ਨਵੀਂ ਯਾਰ ਮੇਰੀ ਵਾਈਫ ਇੰਨੀ ਅਪਸੈਟ ਹੋਈ ਉਹਨੇ ਤਾਂ ਸਿੱਧਾ ਨਾ ਕੀਤਾ ਉਹ ਕਹਿੰਦੀ ਵੀ ਤੁਸੀਂ ਤਾਂ ਪਤਾ ਨਹੀਂ ਕਿਹੜੇ ਦਿਮਾਗ ਨਾਲ ਸੋਚ ਰਹੇ ਹੋ ਅਤੇ ਅਕਸਰ ਚਲੋ ਵਾਈਫ ਨੇ ਅਪਸੈਟ ਹੋਣਾ ਹੀ ਆ ਬੰਦਾ ਐਸੀ ਗੱਲ ਕੋਈ ਕਹਿ ਰਿਹਾ ਪਰ ਤੁਹਾਨੂੰ ਕੀ ਲੱਗਦਾ ਕੀ ਇਸ ਗੱਲ ਵਿੱਚ ਕੋਈ ਸਿਆਣਪ ਕੀ ਇਸ ਗੱਲ 'ਚ ਕੋਈ ਦਮ ਕੀ ਤੁਹਾਨੂੰ ਲੱਗਦਾ ਕਿ ਐਡੀ ਬੁਰੀ ਕੋਈ ਚੀਜ਼ ਹੈ ਨੰਬਰ ਹੈ ਆਪਣਾ 9056733337 ਆਪਣਾ ਨੰਬਰ ਹੈ 905-673-3337 ਗੱਲ ਵਾਈਫ ਦੀ ਵੀ ਠੀਕ ਹੈ ਯਾਰ ਤੁਸੀਂ ਜੇ ਹੁਣ ਇਹ ਫੈਸਲਾ ਲਿਆ ਕਿ ਅਸੀਂ ਬੱਚੇ ਨੂੰ ਰੇਜ਼ ਕਰਨਾ ਫਿਰ ਤੁਸੀਂ ਦੂਜੇ ਪਾਸੇ ਕਹਿ ਰਹੇ ਹੋ ਕਿ ਅਸੀਂ ਤਾਂ ਭਾਈ ਇੰਡੀਆ ਭੇਜ ਦੇਣਾ ਹੈ ਮੈਂ ਸਮਝਦਾ ਇੱਥੇ ਲਾਈਫ ਹਾਰਡ ਹੈ ਬਟ ਬੜੇ ਲੋਕ ਨੇ ਉਹ ਯਾਰ ਇੱਥੇ ਕੰਮ ਵੀ ਕਰ ਰਹੇ ਆ ਬੱਚਿਆਂ ਨੂੰ ਵੀ ਪਾਲ ਰਹੇ ਆ ਕੋਈ ਨਾਈਟ ਸ਼ਿਫਟਾਂ ਕਰ ਰਿਹਾ ਕੋਈ ਡੇ ਸ਼ਿਫਟਾਂ ਕਰ ਰਿਹਾ ਆਪਣੇ ਸਕੈਡਿਊਲਸ ਨੂੰ ਚਲੋ ਇੱਦਾਂ ਹੈਂਡਲ ਕਰ ਲੈਂਦੇ ਆ ਸੋ 905-673-3337 ਆਪਣਾ ਨੰਬਰ ਹੈ ਮੈਂ ਇਹਦੇ ਉੱਤੇ ਗੱਲਬਾਤ ਕਰਾਂਗਾ ਹੋਰ ਕੋਈ ਆਪਾਂ ਵਿਸ਼ੇ 'ਤੇ ਹੁਣ ਗੱਲ ਨਹੀਂ ਕਰਨੀ ਕਿਉਂਕਿ ਫਿਰ ਆਪਣੀ ਗੱਲਬਾਤ ਬੜੀ ਡੀਰੇਲ ਹੋ ਜਾਂਦੀ ਹੈ ਅਤੇ ਫਿਰ ਆਪਾਂ ਕਾਸੇ ਜੋਗੇ ਨਹੀਂ ਰਹਿੰਦੇ ਨਾ ਇੱਧਰ ਨਾ ਉੱਧਰ ਸੋ ਸਿਰਫ ਮੈਂ ਇਸੇ ਗੱਲ 'ਤੇ ਟਕੋਲਾਂ ਲਵਾਂਗਾ ਹੋਰ ਕੋਈ ਗੱਲ ਹੋਊਗੀ ਤਾਂ ਪਲੀਜ਼ ਮੈਂ ਉਸ ਗੱਲ 'ਤੇ ਤੁਹਾਡੇ ਨਾਲ ਡਿਸਕਸ਼ਨ ਨਹੀਂ ਕਰ ਪਾਵਾਂਗਾ ਅਤੇ ਜੋ ਆਪਣਾ ਟੋਪਿਕ ਹੈ ਲੈਟਸ ਡਿਸਕਸ ਲੈਟਸ ਟਾਕ ਐਂਡ ਆਪਾਂ ਡਿਸਟਰੈਕਟ ਨਹੀਂ ਹੋਣਾ ਠੀਕ ਹੈ ਨਾ ਗੱਲ ਸੋ 905-673-3337 ਅਤੇ ਯਾਦ ਰੱਖੋ ਮੋਨਾਰਕ ਟਰਾਂਸਪੋਰਟ ਵਾਲੇ ਹਾਇਰ ਕਰ ਰਹੇ ਨੇ 20 ਸ਼ੰਟਰ ਅਤੇ ਸਿਟੀ ਡਰਾਈਵਰ ਦਿਨ ਦੀਆਂ ਅਤੇ ਰਾਤ ਦੀਆਂ ਸ਼ਿਫਟਾਂ ਨੇ ਪੂਰੇ GTA ਦੇ ਵਿੱਚ ਕੰਮ ਹੈ ਦਿਨ ਦੀਆਂ ਰਾਤ ਦੀਆਂ ਸ਼ਿਫਟਾਂ ਸ਼ੰਟਰ ਤੇ ਸਿਟੀ ਡਰਾਈਵਰਾਂ ਦੇ ਲਈ ਡੈਡੀਕੇਟਿਡ ਕੰਮ ਅਜੇ ਫੋਨ ਕਮਾਓ 6473828343 ਬਹੁਤ ਸਾਰਾ ਕੰਮ ਹੈ ਦੱਬ ਕੇ ਕੰਮ ਕਰੋ ਤੇ ਸ਼ੰਟਰ ਤੇ ਸਿਟੀ ਡਰਾਈਵਰ ਦਿਨ ਰਾਤ ਦੀਆਂ ਜਿਹੜੀ ਮਰਜ਼ੀ ਸ਼ਿਫਟ ਲਓ ਪੂਰੇ ਜੀ ਟੀ ਏ ਚ ਕੰਮ ਹੈ 6473828343 ਬੜੀ ਵੱਡੀ ਕੰਪਨੀ ਹੈ 647-382-83-43 ਜਾਂ 6478397306
6: ਮੇਰਾ ਬੇਟਾ 2.5 ਸਾਲ ਦਾ ਸੀਗਾ ਤੇ ਵਾਈਫ ਕੰਮ ਨੀ ਕਰਦੇ ਹੈ ਨਾ ਉਹ ਟੇਕ ਕੇਅਰ ਕਰਦੇ ਬੇਬੀ ਦੀ ਸੋ ਮੈਂ 2020 ਦੇ ਵਿਚ ਹਾਂ ਮੈਂ ਸੋਚਿਆ ਮੈਂ ਕਿਹਾ ਤੁਸੀਂ ਇੰਡੀਆ ਚੱਲ ਜਾਓ ਚਲੋ ਮੈਂ ਕਹਿੰਦੇ ਮੈਂ ਥੋੜਾ ਜਿਹਾ ਦੱਬ ਕੇ ਕਰੂੰਗਾ ਕੰਮ 6 ਮਹੀਨੇ ਨਾ ਫਿਰ ਆਪਾਂ ਮਤਲਬ ਮੈਂ ਵੀ ਇੰਡੀਆ ਆ ਜਾਣਾ ਤੇ ਆਪਾਂ ਫਿਰ ਦੇਖਦੇ ਹਾਂ ਬਟ ਭਾਜੀ ਉੱਥੇ ਜਾ ਰਹਿੰਦੀ ਆ ਗੱਲ ਮੇਰਾ ਤਾਂ ਜੀ ਨੀ ਲੱਗਿਆ ਤੇ ਬੱਚੇ ਬਿਨਾ
0: ਤੁਸੀਂ ਭੇਜਦੇ ਸੀ
6: ਹਾਂ ਮੈਂ ਭੇਜਦੇ ਸੀਗੇ ਕਿਉਂਕਿ ਅਸੀਂ ਨਾ 2024 ਚ ਇੰਡੀਆ ਤੋਂ ਆਏ ਸੀਗੇ ਪਹਿਲਾਂ 2 ਮਹੀਨੇ ਲਾ ਕੇ ਤੇ ਕਿਉਂਕਿ ਵਾਈਫ ਘਰੇ ਰਹਿੰਦੇ ਸੀਗੇ ਉਹਨਾਂ ਦਾ ਜੀ ਨੀ ਲੱਗਦਾ ਸੀਗਾ ਇੱਥੇ ਉਹ ਕਹਿੰਦੇ ਮੈਂ ਜਾਣਾ ਆ ਤੇ ਸੋ ਉਦੋਂ ਅਸੀਂ ਡਿਸੀਜਨ ਲੈ ਲਿਆ ਦੋਵੇਂ ਚੱਲ ਗਏ ਸੀ ਨਾ ਮਾਂ ਪੁੱਤ
0: ਅੱਛਾ
6: ਤੇ ਬਟ ਉਦੋਂ ਬਾਅਦ ਭਾਜੀ ਮੈਂ ਰਹਿਣਾ ਤੇ ਮੈਨੂੰ ਭਾਜੀ ਬੜਾ ਔਖਾ ਹੋਇਆ ਇਕੱਲੇ ਨੇ ਰਹਿਣਾ ਇੱਕ ਰੈਸਟੋਰੈਂਟਾਂ ਤੋਂ ਰੋਟੀ ਖਾਣੀ ਕਿਉਂਕਿ ਅਸੀਂ ਆਦਿ ਘਰੇ ਖਾਣੇ ਆ ਹੋਮਮੇਡ ਫੂਡ ਹੈ ਨਾ
0: ਪਰ ਤੁਸੀਂ ਜੇ ਵਾਈਫ ਇੱਥੇ ਵੀ ਨਹੀਂ ਸੀ ਕੰਮ ਕਰ ਰਹੇ ਉੱਥੇ ਕਿਹੜਾ ਕਰ ਰਹੇ ਸੀ ਉੱਥੇ ਕਿਉਂ ਚਲੇ ਗਏ
6: ਭਾਜੀ ਓਦਾਂ ਹੀ 6 ਮਹੀਨੇ ਚਲੋ ਮੈਂ ਕਿਹਾ ਲਾਇਆ ਤੁਸੀਂ ਵੀ ਮੈਂ ਦੱਬ ਕੇ ਕੰਮ ਕਰ ਲੂੰਗਾ ਨਾ ਖਰਚੇ ਘੱਟ ਜਾਣਗੇ
0: ਅੱਛਾ
6: ਬੱਚੇ ਦੀਆਂ ਨਾ 2 ਸਾਲ ਦਾ ਸੀਗਾ 2.5 ਸਾਲ ਦਾ ਨਾ ਤੇ ਉਹ ਬਰਥਡੇ ਸੈਲੀਬ੍ਰੇਟ ਕਰਕੇ 3 ਸਾਲ ਦਾ ਉੱਥੇ 6 ਮਹੀਨਿਆਂ ਦੀਆਂ ਮੂਵਮੈਂਟ ਮੈਂ ਮਿਸ ਕੀਤੀਆਂ ਜਿਹੜੀਆਂ ਉਹਨੇ ਉੱਥੇ ਕੀਤੀਆਂ ਨਾ ਮੈਂ ਤਾਂ ਨੀ ਚਾਹੁੰਦਾ ਵੀ ਅੱਗੇ ਵੀ ਕੋਈ ਨਾ ਏਦਾਂ ਇਹ ਡਿਸੀਜਨ ਬਹੁਤ ਗਲਤ ਆ ਆਪਾਂ ਵੀ ਭੇਜ ਦਈਏ ਇੱਥੇ ਕਰ ਲਾਂਗੇ ਆਪਾਂ ਦੋਵੇਂ ਕੰਮ ਭਾਜੀ ਪੈਸਾ ਬਾਅਦ ਚ ਵੀ ਕਮਾਇਆ ਜਾ ਸਕਦਾ
0: ਬਿਲਕੁਲ ਸਹੀ ਗੱਲ
6: ਤੇ ਪੈਸਾ ਭਾਜੀ ਬਾਕੀ ਰਹੀ ਗੱਲ ਬੱਚੇ ਨਾਲ ਵੀ ਤੁਸੀਂ ਜੇ ਹੁਣ ਮੈਨੂੰ ਆਈ ਥਿੰਕ 4 ਸਾਲ ਹੋ ਗਿਆ ਮੈਂ ਕਿਹਾ ਵੀ 5 ਸਾਲ ਬੱਚੇ ਨੇ ਸਕੂਲ ਨੀ ਆਉਂਦੇ ਨਾ
0: ਹਾਂਜੀ ਬਿਲਕੁਲ ਠੀਕ ਹੈ ਚਲੋ ਦੇਖੋ ਹੁਣ ਕਈ ਸੱਜਣ ਨੇ ਉਹ ਕਹਿੰਦੇ ਨਵੀਂ ਯਾਰ ਅਸੀਂ ਕੋਈ ਕਹਿ ਲਓ ਕਿ ਗੱਡੀ ਸਸਤੀ ਤੋਂ ਸਸਤੀ ਲਈ ਰੈਂਟ ਸਸਤੇ ਤੋਂ ਸਸਤਾ ਕਹਿੰਦੇ ਅਸੀਂ ਇਹ ਸੋਚ ਲਿਆ ਕਿ 4-5 ਸਾਲ ਜਿੰਨਾ ਔਖੇ ਚਲੋ ਹੋ ਜਾਣਗੇ ਬਟ ਬੱਚੇ ਦੇ ਉੱਤੇ ਅਸੀਂ ਉਹ ਸਮਾਂ ਲਾ ਦਿਆਂਗੇ
6: ਭਾਜੀ ਨਹੀਂ ਉਹ ਪਤਾ ਕੀ ਚੱਕਰ ਹੈ ਵੀ ਤੁਸੀਂ ਗੱਡੀ ਸਸਤੀ ਲੈ ਲਓਗੇ ਬੇਸਮੈਂਟ ਰੈਂਟ ਸਸਤਾ ਕਰ ਲਓਗੇ ਘਰ ਸਸਤਾ ਲੈ ਲਓਗੇ ਬਟ ਜਿਹੜੀ ਖੁਸ਼ੀ ਤੁਹਾਡੇ ਬੱਚੇ ਦੀ ਹੈ ਨਾ ਤੁਸੀਂ ਉਹ ਸਸਤੀ ਮਹਿੰਗੀ ਨਹੀਂ ਧੋਲ ਸਕਦੇ
0: ਬਿਲਕੁਲ
6: ਸੋ ਮੇਨ ਪ੍ਰਾਇਰਟੀ ਬੱਚਾ ਹੋਣਾ ਚਾਹੀਦਾ ਤੁਹਾਡੀ ਭੇਜਣ ਭੁਜਣਾ ਦਾ ਆਈ ਥਿੰਕ ਹਾਂ ਠੀਕ ਆ ਜਾਓ ਤੁਸੀਂ 2 ਮਹੀਨੇ ਵਾਸਤੇ ਜਾਇਓ ਗੱਲ ਕਰੋ
0: ਨਹੀਂ ਵੈਰੀ ਗੁੱਡ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਇਹ ਚੀਜ਼ਾਂ ਇਹ ਦਿਨ 100% ਮੁੜਕੇ ਨਹੀਂ ਆਉਂਦੇ ਬੰਦਾ ਬਾਅਦ ਦੇ ਵਿੱਚ ਪਛਤਾਊਗਾ ਜ਼ਰੂਰ ਜੇ ਤੁਸੀਂ ਮੈਂ ਭਾਜੀ ਦੀ ਗੱਲ ਨਾਲ ਸਹਿਮਤ ਹੁਣ ਦੇਖੋ 1 ਸਾਲ ਦੇ ਬੱਚੇ ਨੂੰ ਭੇਜ ਦੇਣਾ ਤੇ ਤੁਸੀਂ ਸਾਲ ਜਾਂ 6-7 ਮਹੀਨੇ ਨਹੀਂ ਮਿਲੇ ਕਈ ਤਾਂ 4-4 ਸਾਲ ਨਹੀਂ ਮਿਲਦੇ ਬਟ ਕੀ ਉਹ ਚੀਜ਼ ਵਰਥ ਹੈ ਤੁਹਾਡੇ ਲਈ ਆਈ ਡੋਨਟ ਨੋ ਹੁਣ ਤੁਸੀਂ ਦੱਸ ਸਕਦੇ ਹੋ ਯਾਦ ਰੱਖੋ ਗਿੱਲ ਫਾਰਮ ਨੂੰ ਜਿੱਥੇ ਤੁਹਾਨੂੰ ਹਰੀਆਂ ਤਾਜ਼ੀਆਂ ਸਬਜ਼ੀਆਂ ਬੜੀਆਂ ਟੌਪ ਦੀਆਂ ਮਿਲਦੀਆਂ ਨੇ ਗਿੱਲ ਫਾਰਮ ਦੀ ਕੁਆਲਿਟੀ ਗਿੱਲ ਫਾਰਮ ਦੀ ਸਰਵਿਸ ਇਹ ਹੋਰ ਨਹੀਂ ਕਿਤੋਂ ਮਿਲਣੀ ਸੋ ਗਿੱਲ ਫਾਰਮ 'ਤੇ ਤੁਹਾਨੂੰ ਸਾਗ ਪਾਲਕ ਦੇਸੀ ਲਾਲ ਗਾਜਰਾਂ ਹਰੀਆਂ ਮਿਰਚਾਂ ਟਮਾਟਰ ਮੂਲੀ ਫਰੈਸ਼ ਅਤੇ ਇਹਨਾਂ ਦੇ ਫਰੈਸ਼ ਦੇਸੀ ਆਂਡੇ ਫਰੈਸ਼ ਦੁੱਧ ਫਰੈਸ਼ ਫਾਰਮ ਦਾ ਸ਼ਹਿਦ ਅਤੇ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਫਰੈਸ਼ ਆਟਾ ਤੁਸੀਂ ਇੱਕ ਇੱਕ ਚੀਜ਼ ਟਰਾਈ ਕਰਕੇ ਕਹੋਗੇ ਜ਼ਰੂਰ ਕਿ ਨਵੀਂ ਯਾਰ ਕਮਾਲ ਹੀ ਹੋਗੀ ਸੋ ਯਾਦ ਰੱਖੋ ਗਿੱਲ ਫਾਰਮ ਡਿਕਸੀ ਐਂਡ ਕਿੰਗ ਗਿੱਲ ਫਾਰਮ ਡਿਕਸੀ ਐਂਡ ਕਿੰਗ 4883 ਹੈਲੋ
7: ਨਵੀਂ ਭਾਜੀ ਕੀ ਹਾਲ ਹੈ ਜੀ
0: ਠੀਕ ਹੈ ਫਿਰ ਕਿਵੇਂ ਹੋ
7: ਵਧੀਆ ਰੌਣਕਾਂ ਲਾ ਰੱਖੀਆਂ ਅੱਜ ਪੂਰੀਆਂ ਹੈ
0: ਚਲੋ ਸਰ ਕੋਸ਼ਿਸ਼ ਆਪਣੀ ਰੋਜ਼ ਹੀ ਰਹਿੰਦੀ ਹੈ
7: ਹਾਂਜੀ ਹਾਂਜੀ ਮੈਂ ਤੁਹਾਡਾ ਟੌਪਿਕ ਸੁਣ ਰਿਹਾ ਸੀ ਨਵੀਂ ਭਾਜੀ ਤੇ ਵਾਕਈ ਬਹੁਤ ਇੰਟਰਸਟਿੰਗ ਟੌਪਿਕ ਤੁਸੀਂ ਚੁਣਿਆ ਆ
0: ਹਾਂਜੀ
7: ਤੇ ਨਵੀਂ ਭਾਜੀ ਮੇਰੀ ਮਤਲਬ ਮੇਰੀ ਪਰਸਨਲ ਸਲਾਹ ਤਾਂ ਇਹੀ ਹੈ ਨਵੀਂ ਭਾਜੀ ਹਨਾ ਦੇਖੋ ਬੱਚੇ ਹਨਾ ਅਗਰ ਪਰਮਾਤਮਾ ਨੇ ਦਿੱਤੇ ਆ ਤਾਂ ਮੇਰੇ ਹਿਸਾਬ ਨਾਲ ਨਾ ਉਹਨਾਂ ਨੂੰ ਇਕੱਲੇ ਨਾ ਛੱਡੋ ਪਰ ਵਾਕਈ ਅੱਜ ਮਾਹੌਲ ਹੈ ਨੀ ਨਵੀਂ ਭਾਜੀ ਬੱਚੇ ਨੂੰ ਨਾ ਚਾਹੇ ਪੇਰੈਂਟ ਦਾਦਾ ਦਾਦੀ ਕੋਲ ਜਾਂ ਕਿਤੇ ਇੰਡੀਆ ਵਿੱਚ ਕਿਤੇ ਵੀ ਛੱਡਣ ਦਾ ਹਨਾ ਤੇ ਨੋ ਡਾਊਟ ਦੇਖੋ ਕੰਮ ਜ਼ਰੂਰੀ ਆ, ਪਰ ਮੈਨੂੰ ਲੱਗਦਾ ਨੀਗਾ ਨਾ ਬੱਚਿਆਂ ਤੋਂ ਕੰਮ ਆਪਾਂ ਨੂੰ ਜ਼ਰੂਰੀ ਆ ਜੀ, ਮਤਲਬ ਮੇਰਾ ਪਰਸਨਲ ਓਪੀਨੀਅਨ ਇਹੀ ਆ।
0: ਤੁਹਾਡੇ ਤੁਹਾਡੇ ਬੱਚੇ ਹੈਗੇ ਆ?
7: ਕਿੰਨਾ ਹੋ ਸਕੇ ਨਾ ਮੇਰੇ ਬੱਚੇ ਤੇ
0: ਸੌਰੀ ਤੁਸੀਂ ਸੌਰੀ ਤੁਹਾਡੀ ਆਵਾਜ਼, ਤੁਹਾਡੇ ਬੱਚੇ ਹੈਗੇ ਆ?
7: ਹਾਂਜੀ ਹਾਂਜੀ ਮੇਰੀ ਬੇਟੀ ਆ ਨਵੀਂ ਭਾਜੀ।
0: ਬੇਟੀ ਦੀ ਕੀ ਉਮਰ ਆ?
7: ਇਹ ਅਮਰ ਇਕੱਠੀ ਆਏ ਸੀ ਇੱਥੇ ਕੈਨੇਡਾ 'ਚ।
0: ਹਾਂ
7: ਤੇ ਸਾਡਾ ਇਹ ਹੋਇਆ ਸੀ ਕਿਸੇ ਬੱਚਾ ਨਾਲ ਹੀ ਲੈ ਕੇ ਜਾਣਾ ਤੇ ਛੱਡਣਾ ਨੀ ਹੈਗਾ, ਈਵਨ ਮੈਂ ਤਾਂ
0: ਮੈਟਰੋ
7: ਤੋਂ ਰਾਈਡ ਚੱਕਣ ਆਇਆ ਸੀ, ਅੱਜ ਪਤਾ ਨੀ ਸ਼ਵਾਰਮਾ ਡੇ ਆ, ਉੱਥੇ ਲਾਈਨ ਬਹੁਤ ਲੰਬੀ ਸੀ, ਫਿਰ ਮੈਂ ਹਾਰ ਕੇ ਰਾਈਡ ਕੈਂਸਲ ਕਰਕੇ ਵਾਪਸ ਆਇਆ।
0: ਸੋ ਓਕੇ, ਸੋ ਤੁਸੀਂ ਆਏ ਇੱਥੇ ਤੇ ਤੁਸੀਂ ਬੇਟੀ ਨੂੰ ਲੈ ਕੇ ਆਏ ਤੇ ਫਿਰ ਕੰਮ ਦਾ ਕਿਹਨੇ ਬੇਟੀ ਦੀ ਟੇਕ ਕੇਅਰ ਕਿਹਨੇ ਕੀਤੀ?
7: ਮਦਰ ਨੇ ਕੀਤੀ, ਉਹਦੀ ਮੇਰੀ ਵਾਈਫ ਨੇ ਕੀਤੀ ਆ ਤੇ ਮੈਂ ਆਪਣੇ ਵਾਈਫ ਨੂੰ, ਸਾਨੂੰ ਤਿੰਨ ਸਾਢੇ ਤਿੰਨ ਸਾਲ ਹੋ ਗਏ ਇੱਥੇ ਆਏ ਨੂੰ, ਮੇਰੀ ਵਾਈਫ ਨੇ ਇੱਕ ਵੀ ਦਿਨ ਜੋਬ ਨਹੀਂ ਕੀਤੀ ਨਵੀਂ ਭਾਜੀ।
0: ਅੱਛਾ, ਹਜੇ ਤੁਹਾਡੀ ਵਾਈਫ ਨੇ ਕੰਮ ਹੀ ਨਹੀਂ ਕੀਤਾ?
7: ਕੰਮ ਹੀ ਨਹੀਂ ਕੀਤਾ ਨਵੀਂ ਭਾਜੀ, ਮੈਂ ਕਿਹਾ ਕੋਈ ਗੱਲ, ਦਾਣਾ ਪਾਣੀ ਰੱਬ ਨੇ ਦਿੱਤਾ ਹੈ, ਬਹੁਤ ਸੋਹਣਾ ਦਿੱਤਾ ਹੋਇਆ ਜੀ, ਹਨਾ ਰੋਟੀ ਖਾਂਦੇ ਰਾਤ ਨੂੰ ਇੱਜ਼ਤ ਦੀ। ਪਰ ਪਤਾ ਹੀ ਚੱਲ ਗਿਆ ਨਵੀਂ ਭਾਜੀ, ਬੱਚੇ ਨਾ ਵਾਕਈ ਬਹੁਤ ਛੋਟੇ ਹੁੰਦੇ ਔਰ ਬਹੁਤ ਸੈਂਸਿਟਿਵ ਹੁੰਦੇ ਆ ਜੀ, ਖਾਸ ਕਰਕੇ ਕੁੜੀਆਂ ਉਹ ਜ਼ਿਆਦਾ ਸੈਂਸਿਟਿਵ ਹੁੰਦੀਆਂ, ਉਹਨਾਂ ਨੂੰ ਬੱਚੇ ਕੋਈ ਨਾ ਦਿਖੇ, ਪੇਰੈਂਟਸ ਨਾ ਦਿਖੇ। ਮੇਰੀ ਬੇਟੀ ਨੇ ਮੇਰੀ ਵਾਈਫ ਨੇ ਮਹੀਨਾ ਕੰਮ ਕੀਤਾ ਸੀਗਾ, ਮੇਰੀ ਬੇਟੀ ਨੇ ਰੋਜ਼ ਵਿਚਾਰੀ ਨੇ ਅਪਸੈਟ ਹੋਣਾ, ਉਹਦਾ ਮੂੰਹ ਉਤਰਿਆ ਰਹਿਣਾ ਹਰ ਵੇਲੇ, ਉਹਨੇ ਕਹਿੰਦਾ ਮੰਮਾ ਕਿੱਥੇ ਮੰਮਾ, ਕਿਉਂਕਿ ਮੰਮਾ ਦੀ ਵਿਚਾਰੀ ਨਾਈਟ ਸ਼ਿਫਟ ਸੀਗੀ, ਰਾਤ ਨੂੰ ਜਦੋਂ ਆਉਣਾ ਉਹ ਬੱਚੇ ਨੇ ਸੁੱਤੇ ਹੋਣਾ, ਮਦਰ ਨੇ ਸਵੇਰੇ ਫੇਰ ਨਿਕਲ ਜਾਣਾ ਜਾਂ ਉਹਨੇ ਸਕੂਲ ਚ ਜਾਣਾ ਬੱਚੇ ਨੇ, ਤੇ ਫਿਰ ਮੈਂ ਮਹੀਨਾ ਕੰਮ ਕੀਤਾ, ਮੈਂ ਕੰਮ ਮਨਾ ਹੀ ਕਰ ਦੂਗਾ, ਕੰਮ ਰਹਿੰਦੇ ਕਰ ਲੂ, ਮੈਂ ਡਬਲ ਸ਼ਿਫਟ ਕੰਮ ਕਰ ਲੂੰਗਾ, ਕਿਉਂਕਿ ਫਿਰ ਨਵੀਂ ਭਾਈ ਵਾਕਈ ਸਹੀ ਇਹਨਾਂ ਦੀ ਕਿਹਦੇ ਲਈ ਕਮਾ ਰਹੇ ਆ, ਜਾਂ ਆਪਣੇ ਬੱਚੇ ਨੂੰ ਟਾਈਮ ਨਾ ਦੇ ਸਕੇ, ਬੱਚੇ ਨੂੰ ਆਪਣੇ ਨਾ ਕੋਈ ਸੁੱਖ ਨਾ ਦੇ ਸਕੇ, ਫਿਰ ਤਾਂ ਸਾਡੇ ਇੱਥੇ ਆਉਣਾ ਹੀ ਵੇਸਟ ਆ ਨਵੀਂ ਭਾਜੀ।
0: ਤੁਸੀਂ ਤੁਸੀਂ ਕਦੇ ਨੀ ਸੋਚਿਆ ਕਿ ਯਾਰ ਵਾਈਫ ਨੂੰ ਕੰਮ ਤੇ ਲਾਈਏ ਤੇ ਬੱਚੇ ਨੂੰ ਭੇਜ ਦਈਏ ਉੱਥੇ?
7: ਕਦੇ ਵੀ ਨਹੀਂ, ਨਹੀਂ ਨਹੀਂ ਕਦੇ ਵੀ ਨਹੀਂ, ਈਵਨ ਕਿ ਮੇਰੀ ਵਾਈਫ ਕਹਿੰਦੀ ਮੈਂ ਕੰਮ ਕਰ ਲਾ, ਮੈਂ ਕਿਹਾ ਨਾ ਭਾਈ ਕੋਈ ਲੋੜ ਨਹੀਂ ਹੈਗੀ ਕਰਨ ਦੀ ਕੰਮ, ਆਪਣੇ ਦੋ ਹੱਥ ਪੈਰ ਦਿੱਤੇ ਨੇ ਨਵੀਂ ਭਾਜੀ, ਦਿਨੇ ਆਪਣੀ ਜੋਬ ਕਰੀ ਦੀ, ਸ਼ਾਮ ਨੂੰ ਉੱਪਰ ਕਰੀਏ ਦੋ ਤਿੰਨ ਘੰਟੇ, ਜਾਂ ਪੂਰਾ ਤੁਹਾਡਾ ਪ੍ਰੋਗਰਾਮ ਸੁਣ ਕੇ ਫਿਰ ਘਰੇ ਜਾਈਦਾ ਆ, ਠੀਕ ਆ ਬਸ ਸਹੀ ਆ ਨਾ, ਆਪਣੇ ਰੋਟੀ ਪਾਣੀ ਚੱਲੀ ਜਾਂਦਾ।
0: ਚਲੋ ਯਾਰ ਤੁਹਾਡੀ ਬੜੀ ਇੱਕ ਵੱਡੀ ਸੈਕਰੀਫਾਈਸ ਹੈ ਤੁਹਾਡੇ ਆਪਣੇ ਪਰਿਵਾਰ ਲਈ, ਚਲੋ ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ। ਤੇ ਦੇਖੋ ਇਹੀ ਚੀਜ਼ਾਂ ਹੁੰਦੀਆਂ, ਆਪਾਂ ਸੈਕਰੀਫਾਈਸ ਕਿਹਦੇ ਕਰਦੇ ਹਾਂ, ਕਿਹਦੇ ਲਈ ਕਰਦੇ ਹਾਂ? ਫੈਮਿਲੀ ਲਈ। ਰਾਜਵੰਤ ਕੌਰ ਨੂੰ ਯਾਦ ਰੱਖੋ, ਰਾਜਵੰਤ ਤੁਹਾਡੇ ਲਈ ਹਾਜ਼ਰ ਨੇ, ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਰਾਜਵੰਤ ਕੌਰ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਤੇ ਰਾਜਵੰਤ 30 to 35 ਕੰਪਨੀਆਂ ਤੋਂ ਐਸਟੀਮੇਟ ਲੈ ਕੇ ਦੇਣਗੇ ਤੇ ਤੁਹਾਨੂੰ 30 to 35% ਦਾ ਡਿਸਕਾਊਂਟ ਵੀ ਲੈ ਕੇ ਦੇਣਗੇ ਹੈ। ਸੋ ਰਾਜਵੰਤ ਕੌਰ ਦਾ ਨੰਬਰ ਤੁਸੀਂ ਨੋਟ ਕਰ ਲਓ, 6476497435 ਦੇ ਉੱਤੇ ਤੁਸੀਂ ਰਾਜਵੰਤ ਦੇ ਨਾਲ, ਸੋਰੀ ਨੰਬਰ ਹੈ 6476744735 ਰਾਜਵੰਤ ਕੌਰ 2118। ਹੈਲੋ ਸਤਿ ਸ਼੍ਰੀ ਅਕਾਲ ਜੀ,
8: ਕਿਦਾਂ ਹਾਲ ਚਾਲ ਮਹਾਰਾਜ?
0: ਵਧੀਆ ਜੀ, ਕਿਵੇਂ ਹੋ?
8: ਬਸ ਚੱਲ ਰਿਹਾ,
0: ਚੱਲ ਰਿਹਾ,
8: ਵਧੀਆ। ਟੌਪਿਕ ਆ, ਬੜੀ ਸੋਹਣੀ ਗੱਲਾਂ। ਬੈਂਡ ਹੋਇਆ ਸੀ 86 ਵਿੱਚ,
0: 86 ਦੇ ਵਿੱਚ, 86 ਚ ਕੀ ਹੋਇਆ ਸੀ?
8: ਮੈਂ ਵਾਪਸ ਜਾਣ ਦਾ ਸੋਚਿਆ ਜੀ ਕਿ ਮੈਂ ਚਲੇ ਜਾਣਾ ਇੰਡੀਆ।
0: ਅੱਛਾ,
8: 81 ਚ ਮੈਂ ਆਇਆ ਸੀਗਾ ਤੇ 86 ਮੈਂ ਕਿਹਾ ਦੈਟਸ ਇਨਫ, ਚੱਲੀਏ ਵਾਪਸ। ਤੇ ਉਹ ਮੇਰੀ ਬੇਟੀ, ਸ਼ੀ ਵਾਜ਼ ਅਰਾਊਂਡ 8 ਇਅਰਸ ਓਲਡ, ਮੇਰੇ ਦੋ ਬੱਚੇ ਸੀ ਉਦੋਂ। ਮੈਂ ਉਹਨੂੰ ਕਿਹਾ ਵੀ ਕਹਿੰਦੀ ਡੈਡੀ ਬੜਾ ਖੁਸ਼ ਆ, ਕੀ ਗੱਲ? ਮੈਂ ਪੁੱਤ ਏਦਾਂ ਵੀ ਆਪਾਂ ਚੱਲੇ ਵਾਪਸ ਇੰਡੀਆ, ਹਨਾ। ਕਹਿੰਦੀ ਇੰਡੀਆ ਕਿਉਂ? ਮੈਂ ਵੀ ਉੱਥੇ ਆਪਣਾ ਕੋਈ ਖਰਚਾ ਨੀ, ਕੋਈ ਲੈਣਾ ਨੀ, ਕੋਈ ਦੇਣਾ ਨੀ, ਕੋਈ ਬਿੱਲ ਬੱਚੇ ਨੀ ਪੇ ਕਰਨੇ, ਹਨਾ, ਜੋ ਕੱਟਿਆ ਸੋ ਕੱਟਿਆ। ਤੇ ਕਹਿੰਦੀ ਹੋਰ? ਮੈਂ ਵੀ ਇੰਡੀਆ ਇਜ਼ ਮਾਈ ਕੰਟਰੀ ਐਂਡ ਆਈ ਲਵ ਮਾਈ ਕੰਟਰੀ, ਯੂ ਨੋ। ਮੈਨੂੰ ਕਹਿੰਦੀ ਡੈਡ ਕੈਨੇਡਾ ਇਜ਼ ਮਾਈ ਕੰਟਰੀ ਐਂਡ ਲਵ ਮਾਈ ਕੰਟਰੀ ਟੂ, ਆਈ ਵਾਂਟ ਟੇਕ ਮੀ ਦੇਅਰ। ਬਸ ਫਿਰ ਤਿਆਰ ਸੁੱਟ ਤੇ।
0: ਅੱਛਾ, ਪਰ ਫਿਰ ਮੈਨੇਜ ਕਿਵੇਂ ਕੀਤਾ?
8: ਮੈਂ ਨਹੀਂ ਸੀ ਕੋਈ ਪ੍ਰੋਬਲਮ ਪੈਸੇ ਦਾ ਪਰ ਮਾਲ ਨਾ ਦਿੰਦਾ ਮਿਹਨਤ ਕਰੋ ਤੇ ਪੈਸੇ ਤਾਂ ਬਣਦੇ ਹੀ ਆ ਨਹੀਂ ਪਰ ਉਹਨੇ ਕਈ ਵਾਰ ਬੱਚੇ ਛੋਟੇ ਹੁੰਦੇ ਆ ਉਹਨਾਂ ਦੀ ਟੇਕ ਕੇਅਰ ਕਰਨੀ ਉਹ ਕਿਤੇ ਨਾ ਕਿਤੇ ਮੁਸ਼ਕਿਲ ਬੰਦਾ ਫੇਸ ਕਰਦਾ ਮੇਰੀ ਵਾਈ ਤੁਹਾਨੂੰ ਪਤਾ ਹੀ ਆ, ਪਰ ਅੱਜ ਤੱਕ ਮੈਨੇਜ ਕੀਤਾ, ਬੱਚੇ ਬਹਿ ਗਏ ਸਾਰੇ ਆਪਣਾ ਆਪਣਾ ਘਰੇ, ਸੈਟਲ ਆ ਸਾਰੇ, ਐਵਰੀਥਿੰਗ ਇਜ਼ ਗੁੱਡ। ਅਗਰ ਡਿਸੀਜਨ ਬਣਾਉਣਾ ਸੌਖਾ ਆ ਪਰ ਜਦੋਂ ਬੱਚੇ ਆ ਦੇ ਸਾਹਮਣੇ ਝੁਕਣ ਪੈਂਦਾ
0: ਹਨਾ
8: ਤੇ ਕੁਛ ਕਰ ਨੀ ਸਕਦੇ
0: ਨਹੀਂ ਬਿਲਕੁਲ
8: ਮੈਂ ਤੇ ਕਹਿੰਦਾ ਜੋ ਵਾਹਿਗੁਰੂ ਨੂੰ ਮਨਜ਼ੂਰ ਆ ਹੁੰਦਾ ਉਹਦੇ ਜਿੱਥੇ ਅੰਨ ਜਾਣਾ ਉੱਥੇ ਖਾਣਾ ਪੀਣਾ
0: ਚਲੋ ਕੋਈ
8: ਸ਼ੇਅਰ ਵੱਧ ਕਰ ਲੈ ਕੋਈ ਘੱਟ ਕਰ ਲੈ
0: ਹਨਾ ਕੋਈ ਸ਼ੇਅਰ
8: ਫਰਕ ਪੈਂਦਾ
0: ਕੋਈ ਸ਼ੇਅਰ
8: ਹਾਂ ਸ਼ੇਅਰ ਨਹੀਂ ਆਈ ਤੁਸੀਂ ਮੈਨੂੰ ਨਾ ਇੱਕ ਗਾਣਾ ਸੁਣਾਓ
0: ਕਿਹੜਾ
8: ਪਾਣੀ ਦੇ ਪਾਣੀ ਤੇਰਾ ਰੰਗ ਕੈਸਾ ਜਿਸਮੇ ਮਿਲਾ ਤੋਂ ਲੱਗੇ ਉਸ ਜੈਸ
0: ਕਿਆ ਮੱਟੀ ਦਾ ਗਾਣਾ ਹੈ
8: ਇਹ ਮੁਕੇਸ਼ ਦਾ ਗਾਣਾ
0: ਮੁਕੇਸ਼ ਦਾ
8: ਹਾਂਜੀ
0: ਰੰਗ
8: ਏਦਾਂ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ ਜਿਸ ਮੇ ਮਿਲਾ ਦੋ ਲੱਗੇ ਉਸ ਜੈਸਾ ਪਾਣੀ ਰੇ ਪਾਣੀ ਓ ਪਾਣੀ ਪਾਣੀ ਰੇ ਪਾਣੀ ਓ
0: ਲਾ ਦਿੰਦੇ ਸਰ ਨੋ ਪ੍ਰੋਬਲਮ ਥੈਂਕ ਯੂ ਸੋ ਇੱਕ ਤੁਸੀਂ ਏਰੀਅਨ ਮਿਲਸ ਐਕੂਰਾ ਨੂੰ ਜ਼ਰੂਰ ਯਾਦ ਰੱਖੋ ਐਕੂਰਾ ਦੀ ਗੱਡੀ ਐਕੂਰਾ ਦਾ ਐਸ ਯੂ ਵੀ ਏਰੀਅਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਨੰਬਰ ਹੈ 9058285800 9058285800 ਜੇ ਤੁਹਾਡੀ ਗੱਡੀ ਨੂੰ ਕੋਈ ਪੰਗਾ ਪੈ ਗਿਆ ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਗੱਡੀ ਦੀ ਇੰਜਨ ਜਾਂ ਟਰਾਂਸਮਿਸ਼ਨ ਦਾ ਕੋਈ ਇਸ਼ੂ ਹੈ ਏ ਟੂ ਜ਼ੈਡ ਕੋਈ ਵੀ ਗੱਡੀ ਦਾ ਪੰਗਾ ਓਨੈਸਟ ਅਫੋਰਡੇਬਲ ਤੇ ਰਿਲਾਇਬਲ ਸਰਵਿਸ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ ਨੰਬਰ ਹੈ 9057991478 ਤੇ ਦੁਆਬਾ ਟਰੈਵਲ ਨੰਬਰ 1 ਯਾਰ ਕੰਪਨੀ ਅਗਰ ਇੰਡੀਆ ਜਾਣਾ ਤਾਂ ਇੰਡੀਆ ਤਾਂ ਹੁਣ ਸਾਰੇ ਜਾ ਹੀ ਰਹੇ ਆ ਟਿਕਟਾਂ ਬੁੱਕ ਹੋ ਰਹੀਆਂ ਧੜਾ ਧੜ ਸੋ ਇੰਡੀਆ ਦੀਆਂ ਟਿਕਟਾਂ ਲਈ ਦੁਆਬਾ ਟਰੈਵਲ 9057967800 9057967800 ਦੁਆਬਾ ਟਰੈਵਲ ਐਂਡ ਟੂਰ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਨੂੰ ਯਾਦ ਰੱਖੋ ਫੈਸ਼ਨ ਆਈ ਕਿਊ ਤੇ ਕਰਵਾ ਚੌਥ ਸਪੈਸ਼ਲ ਸਪੈਸ਼ਲ ਸਪੈਸ਼ਲ ਸੋ ਫੈਸ਼ਨ ਆਈ ਕਿਊ ਤੇ ਜਾਓ ਲੇਡੀਜ਼ ਦੇ ਸੂਟ ਅਪ ਟੂ 50% ਆਫ ਬੁਟੀਕ ਸੂਟ ਵੀ ਅਵੇਲੇਬਲ ਅਕਤੂਬਰ ਤੇ ਨਵੰਬਰ ਦੀ ਡੀਲ ਪੰਜ ਬੈੱਡਸ਼ੀਟ $100 ਚ ਤਿੰਨ ਕੰਬਲ $100 ਚ ਤਿੰਨ ਪੀਸ ਲਗੇਜ $150 ਚ ਤੇ ਵੀਰਾਂ ਲਈ ਕੁੜਤੇ ਪਜਾਮੇ ਤੇ ਕੋਟ ਪੈਂਟ 25% ਆਫ ਦੂਜੇ ਤੇ ਯਾਨੀ ਕਿ 1 ਕਿਲੋ ਦੂਜਾ 25% ਆਫ Fashion IQ 9054533225
9: ਜਦੋਂ ਮੇਰੇ ਬੱਚੇ ਵੀ ਛੋਟੇ ਸੀਗੇ ਮੈਂ ਵੀ ਇਹ ਡਿਸੀਜਨ ਥੋੜਾ ਜਿਹਾ ਸੋਚਿਆ ਸੀਗਾ ਲਿਆ ਹੀ ਸੀਗਾ ਹਲੇ ਕਿਹਾ ਹੀ ਸੀ ਕਹਿ ਦਿੰਦੇ ਨਾ ਨਹੀਂ ਵੀ ਮੈਂ ਆਪਣੇ ਬੇਟੇ ਨੂੰ ਛੱਡ ਦਿੰਦੇ ਹਾਂ ਉੱਥੇ ਵੀ ਸਾਲ ਕੁ ਆਪਾਂ ਥੋੜਾ ਦੱਬ ਕੇ ਕੰਮ ਕਰ ਲੈਂਦੇ
0: ਹਾਂ
9: ਨਹੀਂ ਵੀ ਆਪਾਂ ਨੇ ਕੰਮ ਕਿ ਸੌਖੇ ਸਾਂਭਾਂਗੇ ਸੋ ਅਸੀਂ ਸਾਂਭਿਆ ਛੋਟਾ ਜਿਹਾ ਸੀਗਾ ਮੇਰੇ ਇਸ ਤੋਂ ਬਾਅਦ ਬੇਟੀ ਹੋਈ ਇੱਕ ਦੇਖੋ ਉਹਨਾਂ ਦਾ ਹੈਗਾ ਤੇ ਉਸ ਤੋਂ ਬਾਅਦ ਮੇਰੇ ਹਸਬੈਂਡ ਮੈਂ ਫਿਰ ਸੱਤ ਤੋਂ ਸਿਮਰ ਤੋਂ ਕੰਮ ਤੇ ਜਾਣਾ ਮੇਰੇ ਹਸਬੈਂਡ ਨੇ ਸਾਢੇ ਚਾਰ ਸਾਢੇ ਚਾਰ ਤੋਂ ਲਾਈਕ ਤਿੰਨ ਵਜੇ ਤਿੰਨ ਵਜੇ ਫਿਰ ਕੰਮ ਕਰਨਾ ਉਹਨਾਂ ਨੇ ਇੱਕ ਦੂਜੇ ਦੀ ਸ਼ਕਲ ਦੇਖਣੀ ਮੈਂ ਤਿੰਨ ਸਾਢੇ ਤਿੰਨ ਘਰੇ ਆਉਣਾ ਇਹਨਾਂ ਨੇ ਪੂਰੇ 4 ਵਜੇ ਨਿਕਲਣਾ ਇੱਕ ਦੂਜੇ ਦੀ ਸ਼ਕਲ ਦੇਖਣੀ ਬੱਚਿਆਂ ਨੂੰ ਇੱਕ ਦੂਜੇ ਨੂੰ ਕਹਿਣਾ ਹੁਣ ਤੇਰੀ ਵਾਰੀ ਹੈ ਤੂੰ ਸਾਂਭਲਾ ਚਲੋ ਉਸ ਉਹਨਾਂ ਨੇ ਮਤਲਬ ਅਸੀਂ ਸਾਂਭਿਆ ਮੇਰੇ ਹਸਬੈਂਡ 10-10 ਘੰਟੇ ਸ਼ਿਫਟ ਕਰਦੇ ਸੀ ਪਰ ਬਹੁਤ ਔਖੇ ਵੀ ਹੋਏ ਆ ਸਾਂਭਿਆ ਵਾ ਪਰ ਮੈਂ ਇੰਡੀਆ ਨੀ ਭੇਜਣਾ ਆਪਣੇ ਬੱਚਿਆਂ ਨੂੰ ਆਪ ਹੀ ਟੇਕ ਕੇਅਰ ਕਰੀ ਆ ਹੁਣ ਮੈਂ ਦੇਖਾ ਤਾਂ ਮੇਰੇ ਕਜ਼ਨ ਨੇ ਲਾਈਕ 5 ਸਾਲ ਹੋ ਗਏ ਆਪਣੇ ਬੱਚੇ ਨੇ ਇੰਡੀਆ ਛੱਡਿਆ ਹੋਇਆ ਤੇ ਪਰ ਜਿਹੜੀ ਤੁਹਾਡੀ ਬੱਚੇ ਦੀ ਅਟੈਚਮੈਂਟ ਆ ਤੁਹਾਡੇ ਨਾਲ ਬਣਦੀ ਨੀ ਹੈਗੀ ਆ ਬੱਚਾ ਤੁਹਾਡੇ ਤੋਂ ਬਿਨਾਂ ਰਿਹਾ ਤੁਸੀਂ ਉਹਦੀ ਕੋਈ ਵੀ ਚੀਜ਼ ਨੀ ਤੁਸੀਂ ਦੇਖ ਸਕਦੇ ਹੋ ਕਿੱਦਾਂ ਗਰੋ ਹੋਇਆ ਤੇ ਕੀ ਹੈਬਿਟ ਸੀ ਤੁਹਾਡੇ ਨਾਲ ਕੋਈ ਮੈਮਰੀ ਨੀ ਹੁੰਦੀ ਉਹ ਚੀਜ਼ ਤੁਸੀਂ ਬਹੁਤ ਮਿਸ ਕਰਦੇ ਆ ਤੁਸੀਂ ਉਸ ਟਾਈਮ ਤਾਂ ਡਿਸੀਜਨ ਲੈ ਲੈਂਦੇ ਪੈਸੇ ਵਾਸਤੇ ਪੈਸਾ ਸਾਰਾ ਕੁਛ ਵੀ ਨਹੀਂ ਹੁੰਦਾ ਰਾਈਟ ਹਾਰਡ ਤਾਂ ਤੁਹਾਨੂੰ ਹੋਣਾ ਪੈਂਦਾ ਬੱਚੇ ਨੂੰ ਤੁਸੀਂ ਹਰ ਇੱਕ ਚੀਜ਼ ਕਰਦੇ ਲਾਈਫ ਇੰਜੋਏ ਕਰਦੇ ਹਾਂ ਇੱਕ ਇੱਕ ਪਲ ਦਾ ਇੰਜੋਏ ਕਰਦੇ ਹਾਂ ਅਸੀਂ ਸਾਡੀਆਂ ਮੂਵੀਆਂ ਬਣਾਈਆਂ ਹੋਈਆਂ ਅਸੀਂ ਦੇਖ ਰਹੇ ਹਾਂ ਉਹਨਾਂ ਦੇ ਬੱਚੇ ਦੀਆਂ ਮੂਵੀਆਂ ਛੋਟੇ
0: ਤੁਹਾਡੇ ਤੁਹਾਡੇ ਕਜ਼ਨ ਜਿਨ੍ਹਾਂ ਨੇ 5 ਸਾਲ ਤੋਂ ਬੱਚੇ ਉੱਥੇ ਛੱਡੇ ਆ ਉਹ ਕਜ਼ਨ ਕੀ ਕਹਿ ਰਹੇ ਨੇ
9: ਆਪਣੀ ਮਾਮ ਕੋਲ ਛੱਡਿਆ ਹੋਇਆ ਇਟਸ ਨਾਟ ਹਨਾ ਵੀ ਕੀ ਉਹਦਾ ਤੁਸੀਂ ਬਚਪਨ ਦੇਖਿਆ ਕੁਛ ਵੀ ਨੀ ਤੁਸੀਂ ਸਾਲ ਚ ਇੱਕ ਵਾਰ ਇੰਡੀਆ ਜਾਇਆ ਜਾਂਦੇ ਹੋ ਉਹਨੂੰ ਪਤਾ ਵੀ ਵੀਡੀਓ ਕਾਲ ਤੇ ਮੰਮੀ ਗੱਲ ਕਰ ਲੈਂਦੇ ਵੀਡੀਓ ਕਾਲ ਅੱਜ ਕੱਲ ਸਾਰਾ ਕੁਛ ਹੈਗਾ ਚਲੋ ਮੰਮੀ ਇੱਥੇ ਡੈਡੀ ਉੱਥੇ ਆ ਉਹ ਚੀਜ਼ ਫਿਰ ਬੱਚੇ ਦੀ ਅਟੈਚਮੈਂਟ ਨਹੀਂ ਹੁੰਦੀ ਆ, ਠੀਕ ਹੈ, ਪੈਸਾ ਆਪਣੀ ਜਗ੍ਹਾ ਰਹਿ ਗਿਆ, ਤੁਸੀਂ ਤਾਂ ਬੱਚੇ ਦਾ ਸਾਰਾ ਬਚਪਨ ਮਿਸ ਕਰਤਾ, ਉਹਦੇ ਕੀ ਹੈਬਿਟ ਸੀਗੀਆਂ,
0: ਕਿਸੇ ਵਧੀਆ ਸਿਟੀ ਕੌਂਸਲਰ ਨੂੰ ਚੁਣਿਓ, ਤੁਹਾਡੇ ਰੋਜਰ ਦਾ ਟਾਵਰ ਲਵਾ ਦੇਣ ਨਵਾਂ। ਥੈਂਕ ਯੂ, ਤੁਸੀਂ ਬੜੀਆਂ ਇਮੋਸ਼ਨਲ ਤੇ ਬਹੁਤ ਹੀ ਇੱਕ ਦਿਲੋਂ ਗੱਲਾਂ ਸ਼ੇਅਰ ਕਰਦੇ ਹੋ ਸਾਡੇ ਨਾਲ, ਉਹਦੇ ਲਈ ਤੁਹਾਡਾ ਧੰਨਵਾਦ, ਆਈ ਅਪਰੀਸ਼ੀਏਟ ਯਾਰ, ਨਹੀਂ ਤਾਂ ਇਹ ਗੱਲਾਂ ਸ਼ੇਅਰ ਕਰਨੀਆਂ ਹਰੇਕ ਨਹੀਂ ਕਰ ਸਕਦਾ, ਤੇ ਨਾ ਤੁਸੀਂ ਹਰੇਕ ਦੇ ਨਾਲ ਕਰ ਸਕਦੇ ਹੋ, ਯੂ ਡੋਂਟ ਫੀਲ ਕੰਫਰਟੇਬਲ। ਅਨਾਜ ਮਾਰਟ ਗਰੋਸਰੀ ਸਟੋਰ ਹੈ ਏਅਰਪੋਰਟ ਤੇ ਮੇਫੀਲਡ ਵਾਲੇ ਨਵੇਂ ਪਲਾਜ਼ੇ 'ਚ ਅਨਾਜ ਮਾਰਟ ਖੁੱਲ੍ਹ ਚੁੱਕਿਆ। ਅਨਾਜ ਮਾਰਟ ਦੀ ਇੱਕ ਔਰਗਨਾਈਜੇਸ਼ਨ ਸਫਾਈ ਤੇ ਕੁਆਲਿਟੀ, ਤੁਸੀਂ ਆਪ ਕਹੋਗੇ ਨਵੀਂ ਯਾਰ ਗਰੋਸਰੀ ਸਟੋਰ ਹੋਵੇ ਤਾਂ ਐਸਾ, ਅਨਾਜ ਮਾਰਟ ਏਅਰਪੋਰਟ ਮੇਫੀਲਡ। ਸਾਡੇ ਨਾਲ ਅੰਸ਼ੁਲ ਜੁੜੇ ਨੇ ਕੈਲੇਡਨ ਮਿਤਸੂਬਿਸ਼ੀ ਤੋਂ, ਮਿਤਸੂਬਿਸ਼ੀ ਦੀ ਹਮੇਸ਼ਾ ਗੱਲਬਾਤ ਤੁਹਾਡੇ ਨਾਲ ਕਰੀਦੀ ਹੈ ਕਿ 10 ਸਾਲ ਦੀ ਗੱਡੀਆਂ ਤੇ ਵਾਰੰਟੀ ਤੁਹਾਨੂੰ ਮਿਲ ਰਹੀ ਹੈ, ਨਹੀਂ ਤਾਂ ਕਿਹੜਾ ਦਿੰਦਾ ਇੰਨੀ ਵਾਰੰਟੀ। ਸੋ ਸਾਡੇ ਨਾਲ ਜੁੜੇ ਨੇ ਅੰਸ਼ੁਲ। ਅੰਸ਼ੁਲ ਕੀ ਹਾਲ ਆ?
10: ਬਹੁਤ ਵਧੀਆ ਨਵੀਂ ਭਾਈ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਵੀਰੇ। ਸੋ ਕੀ ਆਫਰਸ ਚੱਲ ਰਹੇ ਆਪਣੇ
10: ਮਿਤਸੂਬਿਸ਼ੀ? ਨਵੀਂ ਭਾਈ ਜਿੱਦਾਂ ਕਿ ਤੁਸੀਂ ਕਿਹਾ 10 ਸਾਲ 1,60,000 ਕਿਲੋਮੀਟਰ ਦੀ ਵਾਰੰਟੀ ਹੈ, ਪੂਰੀ ਮਾਰਕੀਟ ਚ ਇੰਨੀ ਵਾਰੰਟੀ ਕਿਸੇ ਗੱਡੀ ਤੇ ਨਹੀਂ ਤੁਹਾਨੂੰ ਮਿਲਣੀ। ਇੰਜਨ ਟਰਾਂਸਮਿਸ਼ਨ ਫੁੱਲੀ ਕਵਰਡ ਆ, ਆਲ ਵੀਲ ਗੱਡੀਆਂ, ਵਿੰਟਰ ਆਉਣ ਵਾਲੀ ਹੈ, ਅੱਗੇ ਤੁਹਾਨੂੰ SUV ਗੱਡੀਆਂ ਹੁਣ ਮਿਲ ਜਾਣੀਆਂ ਸਡਾਨ ਗੱਡੀਆਂ ਦੇ ਪ੍ਰਾਈਸ ਦੇ ਵਿੱਚ। 5-ਸੀਟਰ SUV ਸ਼ੁਰੂ ਹੋ ਜਾਂਦਾ ਜੀ 24,998 ਤੋਂ। ਜੇ ਕਿਸੇ ਨੇ ਲੈਣੀ ਹੈ ਵੱਡੀ ਗੱਡੀ ਆਪਣੀ ਵੱਡੀ ਫੈਮਿਲੀ ਲਈ, 7-ਸੀਟਰ SUV Mitsubishi ਦਾ ਆਊਟਲੈਂਡਰ ਹੁਣ ਤੁਸੀਂ ਦੇਖਦੇ ਹੋਣੇ ਸੜਕਾਂ ਤੇ ਬਹੁਤ ਚੱਲਦਾ ਜੀ, ਪ੍ਰਾਈਸ ਉਹਦਾ ਸ਼ੁਰੂ ਹੋ ਜਾਂਦਾ ਸਿਰਫ 36,398 ਤੋਂ। 7-ਸੀਟਰ SUV ਬਹੁਤ ਹੀ ਜ਼ਿਆਦਾ ਅਫੋਰਡੇਬਲ ਪ੍ਰਾਈਸਿੰਗ, ਕਿਸੇ ਵੀ ਬ੍ਰਾਂਡ ਨਾਲ ਤੁਸੀਂ ਕੰਪੇਅਰ ਕਰ ਲਓਗੇ 7-ਸੀਟਰ SUV ਦਾ, ਤੁਹਾਨੂੰ ਨਹੀਂ ਮਿਲਣਾ ਇੰਨੀ ਵਾਰੰਟੀ ਦੇ ਨਾਲ। ਨਾਲ ਦੀ ਨਾਲ ਲੋਐਸਟ ਇੰਟਰਸਟ ਰੇਟ ਕੈਲੇਡਨ ਮਿਤਸੂਬਿਸ਼ੀ ਤੇ ਤੁਹਾਨੂੰ ਮਿਲ ਜਾਣੇ ਆ, ਚਾਹੇ ਗੱਲ ਕਰੀਏ 5-ਸੀਟਰ SUV ਦੀ ਜਾਂ ਗੱਲ ਕਰੀਏ 7-ਸੀਟਰ SUV ਦੀ। 10 ਸਾਲ ਦੀ ਹੁਣ ਤੁਹਾਨੂੰ ਮਿਲ ਜਾਣੀ ਆ ਰੋਡ ਸਾਈਡ ਅਸਿਸਟੈਂਸ ਵੀ। ਜੇ ਤੁਸੀਂ ਹੁਣ ਇਸ ਵਿੰਟਰ ਦੇ ਵਿੱਚ ਸਾਨੂੰ ਨਵੀਂ ਭਾਈ ਦਾ ਨਾਮ ਲੈ ਕੇ ਕਾਲ ਕਰਦੇ ਹੋ, ਫਿਰ ਤਾਂ ਦੱਸ ਦਿੰਦੇ ਹਾਂ ਜੀ ਲਿਸਨਰਸ ਨੂੰ, ਨਵੀਂ ਭਾਈ ਦਾ ਨਾਮ ਲੈ ਕੇ ਆਓ ਸਾਡੇ ਕੋਲ, ਵਿੰਟਰ ਆਉਣ ਲੱਗੀ ਆ, ਫ੍ਰੀ ਵਿੰਟਰ ਟਾਇਰ ਦਾ ਪੈਕੇਜ ਤੁਹਾਨੂੰ ਅਸੀਂ ਨਾਲ ਦੇਵਾਂਗੇ। ਸਾਡੇ ਰੇਡੀਓ ਕਸਟਮਰਸ ਦਾ ਸਾਡੇ ਲਈ ਪਿਆਰ ਹੈਗਾ ਜੀ, ਜਿਹੜਾ ਵੀ ਸਾਨੂੰ ਰੇਡੀਓ ਸੁਣ ਕੇ ਆਏਗਾ ਨਵੀਂ ਭਾਈ ਦਾ ਨਾਮ ਲਏਗਾ, ਫ੍ਰੀ ਵਿੰਟਰ ਟਾਇਰ ਪੈਕੇਜ ਨਾਲ ਦੇਵਾਂਗੇ। ਨਾਲ ਦੀ ਨਾਲ 5-ਸੀਟਰ SUV ਦੇ ਉੱਪਰ ਤੁਹਾਨੂੰ $500 ਦਾ ਮਿਲ ਜਾਏਗਾ ਜੀ ਆਫ, ਸਿਰਫ ਰੇਡੀਓ ਕਸਟਮਰ ਲਈ ਆਫਰ ਲਾਈ ਹੈ। ਹੁਣ ਬੜੀ ਵਾਰੀ ਸਵਾਲ ਆ ਜਾਂਦੀ ਸਾਨੂੰ ਕਿ ਅਸੀਂ ਨਵੀਂ ਗੱਡੀ ਹੀ ਬਾਏ ਕਰਨੀ ਹੈ, ਪਰ ਸਾਡੀ ਪੁਰਾਣੀ ਗੱਡੀ ਦਾ ਕੀ ਕਰੀਏ? ਪੁਰਾਣੀ ਗੱਡੀ ਦਾ ਜੀ ਕੈਲੇਡਨ ਮਿਤਸੂਬਿਸ਼ੀ ਤੇ ਤੁਸੀਂ ਆਓ, ਕਿਸੇ ਵੀ ਤਰ੍ਹਾਂ ਦੀ ਗੱਡੀ ਆ, ਮੇਕ ਮਾਡਲ, ਚਾਹੇ ਸਿਡੈਨ ਗੱਡੀ ਆ ਤੁਹਾਡੇ ਕੋਲ, SUV ਹੈਗੀ ਆ, ਕੋਈ ਵੈਨ ਆ, ਪਿਕਅਪ ਟਰੱਕ ਆ, ਲਗਜ਼ਰੀ ਆ, ਐਨੀ ਕਾਈਂਡ ਆਫ ਵਹੀਕਲ ਤੁਸੀਂ ਸਾਡੇ ਕੋਲ ਲੈ ਕੇ ਆ ਸਕਦੇ ਹੋ। ਤੁਹਾਨੂੰ ਟੌਪ ਵੈਲਿਊ ਤੁਹਾਡੀ ਟ੍ਰੇਡ ਇਨ ਗੱਡੀ ਦੀ ਮਿਲੂਗੀ, ਨਾਲ ਦੀ ਨਾਲ ਬਹੁਤ ਹੀ ਸੋਹਣੀ ਡੀਲ ਬਣਾ ਕੇ ਦੇਵਾਂਗੇ ਨਵੀਂ ਗੱਡੀ ਦੇ ਉੱਪਰ ਵੀ। ਹੁਣ ਜੇ ਤੁਸੀਂ ਬਹੁਤ ਹੀ ਜ਼ਿਆਦਾ ਬਜਟ ਐਫੀਸ਼ੀਐਂਟ ਹੈਗੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਕੋਈ ਯੂਜ਼ਡ ਗੱਡੀ ਮਿਲ ਜੇ, ਅਸੀਂ ਨਵੀਂ ਗੱਡੀ ਵੱਲ ਨਹੀਂ ਜਾਣਾ, ਤੁਸੀਂ ਜੇ ਸਾਡੇ ਲੋਟ ਤੇ ਆਉਂਗੇ, ਤੁਸੀਂ ਡੀਲਰਸ਼ਿਪ ਤੇ ਆ ਕੇ ਦੇਖੋਗੇ, ਬਹੁਤ ਹੀ ਜ਼ਿਆਦਾ ਹਿਊਜ ਕਲੈਕਸ਼ਨ ਹੁਣ ਸਾਡੇ ਕੋਲ ਆ ਗਈ ਹੈ, ਸਪੈਸ਼ਲੀ ਮਿਤਸੂਬਿਸ਼ੀ ਆਊਟਲੈਂਡਰ ਦੀ ਸਭ ਤੋਂ ਜ਼ਿਆਦਾ ਹਾਈਐਸਟ ਕਲੈਕਸ਼ਨ ਆਈ ਹੈ ਯੂਜ਼ਡ ਗੱਡੀਆਂ ਦੇ ਵਿੱਚ। 2025 ਮਾਡਲ ਦੇ ਟੌਪ ਮਾਡਲ ਤੋਂ ਲੈ ਕੇ ਬੇਸ ਮਾਡਲ ਤੋਂ ਸਾਰੇ ਟ੍ਰਿਮਸ ਮਿਲ ਜਾਣੇ ਆ, ਹਰੇਕ ਕਲਰ ਦਾ ਕਲਰ ਖੜਾ ਮੇਰੇ ਕੋਲ 2022 ਮਾਡਲ, 23 ਮਾਡਲ, 24 ਦੇ ਵਿੱਚ ਬਲੈਕ, ਵਾਈਟ, ਸਿਲਵਰ, ਸਭ ਕੁਛ ਤੁਹਾਨੂੰ ਯੂਜ਼ਡ ਗੱਡੀਆਂ ਤੇ ਲੋਐਸਟ ਪ੍ਰਾਈਸ ਇਨ ਦਾ ਮਾਰਕੀਟ। 15,000 ਤੋਂ 20,000 ਕਿਲੋਮੀਟਰ ਗੱਡੀਆਂ ਸਿਰਫ ਚੱਲੀਆਂ ਹੋਈਆਂ, ਇਹ ਵੀ ਨਹੀਂ ਆ ਵੱਧ ਕਿਲੋਮੀਟਰ ਵਾਲੀਆਂ, ਨੋਨ ਐਕਸੀਡੈਂਟਲ ਗੱਡੀਆਂ ਮਿਲ ਜਾਣੀਆਂ। 7 days a week ਸਾਡੀ ਡੀਲਰਸ਼ਿਪ ਓਪਨ ਹੈਗੀ ਆ 7 ਦਿਨ ਮੰਡੇ ਟੂ ਫਰਾਈਡੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਸੈਟਰਡੇ ਵੀਕਐਂਡ ਆਉਣ ਵਾਲਾ ਜੀ ਸੈਟਰਡੇ ਦੇ 20 ਦਿਨ ਅਸੀਂ 6 ਵਜੇ ਤੱਕ ਸ਼ਾਮੀ ਡੀਲਰਸ਼ਿਪ ਓਪਨ ਆ ਸੰਡੇ ਵਾਲੇ ਦਿਨ ਵੀ ਤੁਹਾਨੂੰ ਅਸੀਂ ਓਪਨ ਮਿਲਾਂਗੇ ਜੀ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਹੁਣ ਅਸੀਂ ਸੰਡੇ ਨੂੰ ਵੀ ਖੁੱਲਦੇ ਹਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਤੁਹਾਨੂੰ ਹੁਣ ਫੇਰ ਤੋਂ ਦੱਸ ਦਿੰਦੇ ਹਾਂ ਜੀ ਸਾਡਾ ਐਡਰੈਸ ਦੱਸ ਦਿੰਦੇ ਸਾਰਿਆਂ ਨੂੰ ਡੀਲਰਸ਼ਿਪ ਤੇ ਤੁਸੀਂ ਆਉਣਾ ਕਿੱਥੇ ਆ ਕੈਨੇਡੀਅਨ ਹਾਈਵੇ 9 ਦੀ ਮੇਜਰ ਇੰਟਰਸੈਕਸ਼ਨ ਹੈਗੀ ਆ ਕੈਲੇਡਨ ਮਿਤਸੂਬਿਸ਼ੀ ਡੀਲਰਸ਼ਿਪ ਆ ਉੱਥੇ 3511 ਹਾਈਵੇ 9 3511 ਹਾਈਵੇ 9 ਇਨ ਕੈਲੇਡਨ ਸਾਡਾ ਐਡਰੈਸ ਹੈਗਾ ਫੋਨ ਨੰਬਰ ਤੁਹਾਨੂੰ ਸਾਡਾ ਦੱਸ ਦਿੰਦੇ ਹਾਂ ਜੀ ਕਾਲ ਕਰ ਲਓ ਇੱਕ ਵਾਰੀ ਇਸ ਨੰਬਰ ਤੇ 6476751870 6474578 ਤੇ ਤੁਸੀਂ ਇੱਕ ਵਾਰੀ ਕਾਲ ਕਰਨੀ ਹੈ ਨਵੀਂ ਭਾਈ ਦੇ ਰੇਡੀਓ ਦਾ ਨਾਮ ਲੈਣਾ ਵਿੰਟਰ ਟਾਇਰ ਪੈਕੇਜ ਨਾਲ ਮਿਲੂਗਾ ਤੇ ਹੋਰ ਵੀ ਬਹੁਤ ਹੀ ਵਧੀਆ ਵਧੀਆ ਡੀਲਾਂ ਮਿਲਣਗੀਆਂ
0: ਥੈਂਕ ਯੂ ਸੋ ਜ਼ਰੂਰ ਤੁਸੀਂ ਕਾਲ ਕਰੋ ਅੰਸ਼ਲ ਹੋਣਾ ਨੂੰ ਨੰਬਰ ਇੱਕ ਵਾਰ ਫਿਰ ਦਿਓ
10: 6476751870
0: ਵੈਰੀ ਗੁੱਡ ਬਹੁਤ ਸ਼ੁਕਰੀਆ ਅਰਸ਼ਦ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ 7891 ਹੈਲੋ
11: ਹੈਲੋ ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਜੀ
11: ਹਾਂਜੀ ਭਾਜੀ ਸਾਨੂੰ ਨਾ ਨੰਬਰ ਚਾਹੀਦਾ ਸੀਗਾ ਕੋਈ ਜਿੱਦਾਂ ਬੈਡ ਬਗਸ ਵਾਲੇ ਕੋਈ ਟ੍ਰੀਟ ਕਰ ਸਕਦੇ ਹੋਣ
0: 647
11: ਹਾਂਜੀ
0: ਐਂਡ 614
11: ਹਾਂਜੀ
0: 7776
11: ਜੀ ਓਕੇ ਇਹ ਪੰਜਾਬੀ ਹੈ ਭਾਜੀ
0: ਹਾਂਜੀ ਜੀ ਆਪਣੇ ਬੜੇ ਪਿਆਰ ਵਾਲੇ ਗੁਰਸਿੱਖ ਵੀਰ ਨੇ
11: ਓਕੇ ਓਕੇ
0: ਹਾਂਜੀ ਤੇ ਇਹਨਾਂ ਨੂੰ ਕਹਿ ਦਿਓ ਕਿ ਨਵੀਂ ਤੋਂ ਪੰਜਾਬੀ ਦਾਰਾ ਤੋਂ ਮਿਲਿਆ ਨੰਬਰ
11: ਠੀਕ ਹੈ
0: ਜੀ ਕੋਈ ਗੱਲ ਨੀ ਜੀ ਨੋ ਪ੍ਰੋਬਲਮ ਜਿੰਨੇ ਮਰਜ਼ੀ ਨੰਬਰ ਲਓ ਅੱਜ ਅਸੀਂ ਡਿਸਕਸ਼ਨ ਕਰ ਰਹੇ ਸੀ ਇੱਕ ਯਾਰ ਬੜੀ ਵਧੀਆ ਇੱਕ ਮੇਰੀ ਕਿਸੇ ਵੀਰ ਨਾਲ ਗੱਲ ਹੋਈ ਤੇ ਉਹ ਕਹਿੰਦੇ ਕਿ ਨਵੀਂ ਅਸੀਂ ਸੋਚ ਰਹੇ ਹਾਂ ਵੀ ਸਾਡੇ ਛੋਟੇ ਬੱਚੇ ਆ ਤੇ ਕਹਿੰਦੇ ਕਿ ਇੱਥੇ ਸਿਰਫ ਮੈਂ ਆ ਤੇ ਮੇਰੀ ਵਾਈਫ ਆ ਉਹ ਕਹਿੰਦੇ ਨਵੀਂ ਅਸੀਂ ਸੋਚ ਰਹੇ ਹਾਂ ਕਿ ਕਿਉਂ ਨਾ ਬੱਚਿਆਂ ਨੂੰ ਇੰਡੀਆ ਭੇਜ ਦਈਏ ਤੇ ਇੱਥੇ ਆਪਾਂ ਦੱਬ ਕੇ ਕੰਮ ਕਰੀਏ ਮਿਹਨਤ ਦੇ ਨਾਲ ਤੇ ਜਦੋਂ ਵਧੀਆ ਯਾਰ ਕੰਮ ਕੁੰਮ ਚੱਲ ਗਿਆ ਤਾਂ ਉਦੋਂ ਕੋਈ ਨਾ ਬੱਚੇ ਵੱਡੇ ਹੋ ਗਏ ਤਾਂ ਇੱਥੇ ਲੈ ਆਵਾਂਗੇ ਹੁਣ ਇੱਥੇ ਕਰਨਾ ਵੀ ਕੀ ਆ ਉਹਨਾਂ ਨੇ ਇਹ ਮੇਰੀ ਗੱਲ ਹੋ ਰਹੀ ਤੇ ਕਹਿੰਦੇ ਨਾ ਵੀ ਮੈਂ ਜਦੋਂ ਆਪਣੀ ਵਾਈਫ ਨੂੰ ਇਹ ਸਲਾਹ ਦਿੱਤੀ ਕਹਿੰਦੇ ਮੇਰੀ ਵਾਈਫ ਇੰਨੀ ਅਪਸੈਟ ਹੋਈ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਬੱਚੇ ਆਪਣੇ ਆਪਾਂ ਬੱਚੇ ਜੰਮੇ ਕਦ ਲਈ ਆ ਜੇ ਆਪਾਂ ਟੇਕ ਕੇਅਰ ਹੀ ਨਹੀਂ ਕਰ ਸਕਦੇ ਦਿਸ ਦੈਟ ਯੇ ਵੋ ਉਹ ਕਹਿੰਦੇ ਕਿ ਉਹਨਾਂ ਨੇ ਬੜਾ ਮਾਇੰਡ ਕੀਤਾ ਬਹੁਤ ਅਪਸੈਟ ਹੋਏ ਤੇ ਉਹ ਵੀਰ ਸੋਚ ਰਹੀ ਸੀ ਯਾਰ ਕਿ ਮੈਂ ਕਿਹੜਾ ਕੋਈ ਬੁਰੀ ਗੱਲ ਕਹਿ ਰਿਹਾ ਸੀ ਮੈਂ ਤਾਂ ਇਹੀ ਸੋਚ ਰਿਹਾ ਸੀ ਯਾਰ ਜੇ ਆਪਣੇ ਲਈ ਇੱਥੇ ਔਖਾ ਬੱਚਿਆਂ ਦੀ ਤੂੰ ਟੇਕ ਕੇਅਰ ਕਰਦੀ ਆ ਤੇਰੇ ਤੋਂ ਕੰਮ ਨਹੀਂ ਹੁੰਦਾ ਤੇ ਆਪਾਂ ਯੂ ਨੋ ਫਾਈਨੈਂਸ਼ਲੀ ਤੰਗ ਹੋ ਰਹੇ ਹਾਂ ਤਾਂ ਉਹ ਲੇਡੀ ਕਹਿ ਰਹੀ ਸੀ ਕਿ ਫਾਈਨੈਂਸ਼ਲੀ ਜਿੰਨਾ ਮਰਜ਼ੀ ਤੰਗ ਹੋਈ ਜਾਈਏ ਡਜ਼ਨਟ ਮੈਟਰ ਆਪਾਂ ਨੂੰ ਕੀ ਹੈ ਯਾਰ ਐਟਲੀਸਟ ਆਪਣੇ ਕੋਲ ਬੱਚੇ ਤਾਂ ਹੈਗੇ ਆ ਸੋ ਨੰਬਰ ਆਪਣਾ 9056733337 ਸਾਰੇ ਸ਼ੇਅਰ ਕਰ ਰਹੇ ਆ ਕਿ ਉਹਨਾਂ ਦੇ ਕੀ ਕੀ ਓਪੀਨੀਅਨ ਨੇ ਤੇ ਤੁਹਾਡਾ ਕੀ ਓਪੀਨੀਅਨ ਹੈ ਤੁਹਾਡੇ ਤੋਂ ਇਹ ਮੈਂ ਪੁੱਛ ਰਿਹਾ ਨੰਬਰ ਆਪਣਾ 9056733337 9056733337 ਆਪਣਾ ਨੰਬਰ ਹੈ ਤੇ ਜ਼ਰੂਰ ਸਾਰੇ ਆਪਣਾ ਓਪੀਨੀਅਨ ਸ਼ੇਅਰ ਕਰੋ 9056733337 26 ਤਰੀਕ ਨੂੰ ਇਲੈਕਸ਼ਨਸ ਨੇ ਸਿਟੀ ਆਫ ਬਰੈਂਪਟਨ ਵੱਲੋਂ ਮੈਸੇਜ ਆਇਆ ਕਿ ਐਡਵਾਂਸ ਪੋਲਿੰਗ ਕੱਲ੍ਹ ਅਤੇ ਪਰਸੋਂ 16-17 ਨੂੰ ਹੈ ਅਤੇ ਵੋਟਿੰਗ ਡੇ ਵੋਟਿੰਗ ਸੋਰੀ ਟਾਈਮਿੰਗ ਕੱਲ੍ਹ ਨੂੰ ਦੁਪਹਿਰ ਤੋਂ ਰਾਤ ਦੇ 8 ਅਤੇ ਸੈਟਰਡੇ ਸਵੇਰ ਤੋਂ ਲੈ ਕੇ 10 ਤੋਂ ਸ਼ਾਮ ਦੇ 5 ਵਜੇ ਤੱਕ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ 'ਤੇ ਵੋਟ ਕਰੋ ਆਪਣੀ ਆਈ ਡੀ ਲੈ ਜਾਓ ਵੋਟਰ ਨੋਟਿਸ ਲੈ ਜਾਓ ਕੋਈ ਜਾਣਕਾਰੀ ਚਾਹੀਦੀ ਹੈ ਤਾਂ brampton.ca/brampton votes ਤੇ ਜਾ ਸਕਦੇ ਹੋ ਉਸੇ ਨਾਲ ਨਾਲ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਸਿੰਪਲ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਆਉਣ ਵਾਲੀ ਦੀਵਾਲੀ ਨੂੰ ਬਹੁਤ ਵੱਡੇ ਵੱਡੇ ਟੈਂਟ ਮੇਲੇ ਲੱਗਣ ਜਾ ਰਹੇ ਆ ਅਤੇ ਸਿੰਪਲ ਇੰਡੀਅਨ ਅਤੇ ਪੰਜਾਬੀ ਲਹਿਰਾਂ ਵੀ ਲਾਈਵ ਆਨ ਲੋਕੇਸ਼ਨ ਹੋਵੇਗਾ ਲਾਈਵ ਡੀ ਜੇ ਹੋਣਗੇ 150 ਤੋਂ ਵੱਧ ਮਠਿਆਈਆਂ ਹੋਣਗੀਆਂ 150 ਤੋਂ ਵੱਧ ਕਿਸਮ ਦੀਆਂ ਸੋ ਗੈਟ ਰੈਡੀ ਕਿਉਂਕਿ ਸਿੰਪਲ ਇੰਡੀਅਨ 'ਤੇ ਲੱਗਣਗੀਆਂ ਰੌਣਕਾਂ 4984 ਹਾਂਜੀ ਵੀਰੇ
12: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
12: ਭਾਜੀ ਅੱਜ ਵਾਲੇ ਟੌਪਿਕ ਤੇ ਫੇਰ ਆ ਮੈਨੂੰ ਆਪਣੇ ਉਸਤਾਦ ਦੀ ਗੱਲ ਚੇਤੇ ਆਉਂਦੀ ਆ ਕੰਮ ਤੇ ਹੋ ਜੂ ਫੇਰ ਬਚਪਨ ਫੇਰ ਨਾ ਆਵੇ
0: ਅੱਛਾ ਕਿਹੜੇ ਗਾਣੇ ਦੀ ਗੱਲ ਹੈ
12: ਇਹ ਭਾਜੀ ਵਾਰ ਸੁਣਾਣਾ ਹੀ ਗਾਇਆ ਗਾਣਾ ਇਹ ਲਾਈਵ ਸ਼ੋਅ ਚ ਵੀ ਕੰਮ ਤਾਂ ਹੋਜੂ ਫੇਰ ਬਚਪਨ ਫੇਰ ਨਾ ਆਵੇ।
0: ਅੱਛਾ ਕੰਮ ਤਾਂ ਹੋਜੂ ਫੇਰ ਬਚਪਨ ਫੇਰ ਨਾ ਆਵੇ।
12: ਹਾਂਜੀ
0: ਕਿਆ ਬਾਤ ਹੈ ਵੀ ਕੰਮ ਹੋਜੂ ਬੱਚਿਆਂ ਦਾ ਜਿਹੜਾ ਟਾਈਮ ਹੈ ਇਹ ਨਹੀਂ ਮੁੜ ਕੇ ਆਉਣਾ।
12: ਇਹ ਨੀ ਭਾਜੀ ਹੋਣਾ ਭਾਜੀ ਮੇਰਾ ਬੇਟਾ ਹੁਣ 7 ਸਾਲ ਦਾ ਹੋ ਜਾਣਾ ਪਰ ਮੈਂ ਉਹਦਾ ਚਾਈਲਡਹੁੱਡ ਮਿਸ ਕਰਨਾ ਸ਼ੁਰੂ ਕਰ ਦਿੱਤਾ ਹੈ।
0: ਅੱਛਾ
12: ਮੇਰੇ ਨਾਲ ਹੀ ਰਹਿੰਦਾ ਉਹ।

0: ਚਲੋ ਚੱਲੀ ਜਾਂਦਾ ਦੌੜ ਕਾਹਦੀ ਭਾਜੀ ਇੱਕ ਘਰ ਦੀ ਹੁੰਦੀ ਬੰਦੇ ਨੂੰ ਇੱਥੇ ਪੜ ਜੂਗਾ ਭਾਜੀ ਮਈ ਮਰਨ ਤੋਂ ਪਹਿਲਾਂ ਪਹਿਲਾਂ ਬਣਾ ਹੀ ਦੇਵਾਂਗੇ ਬਚਪਨ ਇਹ ਬਚਪਨ ਥੋੜਾ ਭਾਜੀ ਬਾਅਦ ਚ ਆ ਜਾਣਾ ਬੱਚੇ ਦਾ ਇਹ ਟਾਈਮ ਨਹੀਂ ਬਈ ਬੱਚਾ ਤੁਹਾਡੇ ਹਾਣਦਾ ਹੋ ਗਿਆ ਉਦੋਂ ਤੁਹਾਡੇ ਕੋਲ ਆ ਕੇ ਮਿਲਿਆ ਕੀ ਇਹ ਜ਼ਿੰਦਗੀ ਤੁਹਾਡਾ ਭਾਜੀ ਕੋਈ ਫਿਰ
1: ਬਿਲਕੁਲ ਠੀਕ ਹੈ ਸਾਡੀ
0: ਉਹ ਵੀ ਇੱਥੇ ਰਹਿ ਗਏ ਨਾਲੇ ਇਹ ਤੇ ਆਪਣੀ ਆਪਣੀ ਚੋਇਸ ਸੀ ਭਾਜੀ ਉਹਨੂੰ ਪੈਦਾ ਕਰਨ ਦੀ ਹਨਾ ਤੇ ਉਹਨੇ ਤੇ ਕਿਹਾ ਨੀ ਸੀਗਾ ਜੇ ਹੁਣ ਬਾਬੇ ਨੇ ਦੇ ਤਾ ਉਹਦੇ ਸਾਂਭੋ ਇਹ ਬਹੁਤ ਲੋਕੀ ਕਰਦੇ ਆ ਹਨਾ ਜੰਮ ਲੈਂਦੇ ਆ ਆਵਾਜ਼ ਭੇਜ ਦਿੰਦੇ ਆ ਫਿਰ ਜੰਮ ਲੈਂਦੇ ਭਾਜੀ ਫਿਰ ਫਿਰ ਭੇਜ ਦਿੰਦੇ ਇਹ ਇਹ ਕੀ ਸਿਸਟਮ ਕੀ ਮੈਨੂੰ ਸਮਝ ਨੀ ਲੱਗਦਾ ਕੀ ਪੈਸਾ ਇਕੱਲਾ ਪੈਸਾ ਹੀ ਆ ਸਾਰੀ ਉਮਰ ਯਾਦ ਰਹਿਣੀ ਆ ਬਾਅਦ ਤੁਹਾਨੂੰ ਪਤਾ ਬੱਚੇ ਕਹਿ ਦਿੰਦੇ ਆ ਬੱਚੇ ਭਾਂਦੇ ਨੀ ਸਾਡੇ ਏਦਾਂ ਵਾ ਓਦਾਂ ਵਾ ਹਨਾ ਪਹਿਲਾਂ ਤੁਸੀਂ ਉੱਥੇ ਛੱਡੋਗੇ ਨਿਆਣਿਆਂ ਨੂੰ ਤੇ ਫਿਰ ਅਗਲੇ ਵੀ ਜਦੋਂ ਉਹਨਾਂ ਦੀ ਕਮਾਈ ਜਾਂ ਵਾਰੀ ਆਉਣੀ ਆ ਫਿਰ ਉਹ ਵੀ ਤੁਹਾਨੂੰ ਕਿਤੇ ਛੱਡ ਆਉਣਗੇ ਫਿਰ ਕੀ ਫਾਇਦਾ
1: ਠੀਕ ਹੈ ਹਾਂਜੀ
0: ਹੁਣ ਤੇ ਭਾਜੀ ਜਿਹੜੇ ਈਵਨ ਕਿ ਵਾਈਟ ਪੀਪਲ ਵੀ ਆ ਉਹ ਵੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਸੁਣਾਉਣਾ ਸ਼ੁਰੂ ਕਰਦਾ ਵੈਸੀਨੇਟ ਵਾਲਾ ਕੰਮ ਮੁੱਕ ਗਿਆ ਏ ਹੁਣ ਕਹਿੰਦੇ ਆਪਣੀ ਬੋਡੀ ਦਾ ਨਿੱਘ ਦੋ
1: ਵੈਸੀਨੇਟ ਵਾਲਾ ਮੁੱਕ ਗਿਆ ਕੰਮ
0: ਮੁੱਕੀ ਜਾਂਦਾ ਭਾਜੀ ਹੌਲੀ ਹੌਲੀ ਇਹ ਪਹਿਲਾਂ ਜੇ ਚੱਲ ਨਹੀਂ ਸਹੀ ਗੱਲ ਹੈ ਭਾਜੀ ਉਹ ਹੁਣ ਕਹਿੰਦੇ ਸਕਿਨ ਟੱਚ ਦੋ ਮਤਲਬ ਇਹ ਮੈਨੂੰ ਲੱਗ ਗਿਆ ਪਤਾ ਜੇ ਬੱਚੇ ਨੂੰ ਲੌਂਗ ਟਾਈਮ ਤੱਕ ਆਪਣੇ ਨਾਲ ਜੋੜ ਕੇ ਰੱਖਣਾ ਵਾ ਤੇ ਉਹਨਾਂ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਆ ਭਾਜੀ ਈਵਨ ਕਿ ਸਾਡਾ ਨੇਬਰ ਆ ਭਾਜੀ ਉਹ ਵਾਈਟ ਆ ਹਾਂਜੀ ਤੇ ਉਹ ਵੀ ਛੋਟੇ ਬੱਚੇ ਆ ਉਹਦੇ ਮੇਰੇ ਬੱਚੇ ਜਿਹੜੇ ਦੋ ਬੱਚੇ ਉਹਨਾਂ ਕੋਲ ਉਹ ਵੀ ਇੱਦਾਂ ਮੈਨੇਜ ਕਰਦੇ ਪਏ ਆ ਇਹ ਕੀ ਹੈ ਕਿ ਬੱਚੇ ਉੱਥੇ ਛੱਡ ਆ ਉਹਦੇ ਛੱਡ
1: ਚਲੋ ਠੀਕ ਹੈ ਥੈਂਕ ਯੂ ਨਹੀਂ ਬਹੁਤ ਸ਼ੁਕਰੀਆ ਤੁਹਾਡਾ ਵੀਰੇ ਧੰਨਵਾਦ ਤੁਹਾਡਾ ਸੋ ਸਾਰੇ ਜ਼ਰੂਰ ਆਪਣਾ ਓਪੀਨੀਅਨ ਦਿਓ ਤੇ ਤੁਹਾਡੀਆਂ ਤੁਹਾਡੇ ਵਿਊਜ਼ ਸੁਣ ਕੇ ਬੜਾ ਮਜ਼ਾ ਆਉਂਦਾ ਨੰਬਰ ਹੈ ਆਪਣਾ 9056733337 ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ੇ ਤੇ ਤੁਸੀਂ ਜਾਓ ਬਹੁਤ ਜ਼ਬਰਦਸਤ ਡੀਲ ਲੱਗੀ ਹੋਈ ਹੈ ਦੋ ਲਾਰਜ ਪੀਜ਼ੇ ਚਾਰ ਚਾਰ ਟੋਪਿੰਗ ਚਾਰ ਫ੍ਰੀ ਡਿਪ ਦੋ ਲੀਟਰ ਕੋਕ ਫ੍ਰੀ ਸਿਰਫ $40 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ਾ ਨੰਬਰ ਹੈ 905-504000 9055004000 ਮਿਸਟਰ ਸਿੰਘ ਪੀਜ਼ਾ ਨੂੰ ਤੁਸੀਂ ਯਾਦ ਰੱਖੋ ਆਲਵੇਜ਼ 1323 ਹੈਲੋ
2: ਕਮਰੇ ਚ ਰਹਿਣਾ ਸੀ ਜਾਂ ਡੇ ਕੇਅਰ ਛੱਡ ਦਿੰਦੇ ਆਪਾਂ
1: ਕੀ ਤੁਹਾਡੇ ਵਾਈਫ ਨੂੰ ਨੀ ਹੈਗਾ ਕਿ ਯਾਰ ਵੀ ਇੱਥੇ ਲੈ ਆਈਏ ਉੱਥੇ ਵਿਚਾਰਾ ਕਿਸੇ ਹੋਰ ਕੋਲੇ ਆ
2: ਜੇ ਸਕੂਲ ਵੀ ਛੱਡਦੇ ਆ ਤਾਂ ਵੀ ਸ਼ਾਮ ਨੂੰ ਆਨੇ ਕੰਮਾਂ ਤੋਂ ਆ ਕੇ ਬੱਚੇ ਲਈ ਟਾਈਮ ਹੀ ਨੀ ਆਪਣੇ ਕੋਲ ਕੋਈ ਵੀ ਹੁੰਦਾ ਹੋਵੇ ਕਿੰਨੀ ਅਟੈਚਮੈਂਟ ਹੋ ਜਾਂਦੀ ਬੱਚੇ ਨਾਲ
1: ਨਹੀਂ ਹੁੰਦੀ ਬੜੀਆ ਤੁਹਾਡਾ ਕੀ ਆਪਣਾ ਤੁਹਾਡੀ ਸ਼ਿਫਟ ਕੀ ਹੈ ਕੰਮ ਦੀ
2: ਦੁਪਹਿਰ
1: ਦੇ 3 ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਤੇ ਫਿਰ 2 ਤੋਂ ਲੈ ਕੇ ਤੁਸੀਂ ਕਿੰਨੇ ਵਜੇ ਸੋਨੇ ਹੋ ਫਿਰ 2 ਤੋਂ ਕਿੰਨੇ ਵਜੇ ਤੱਕ
2: ਦੋ
1: ਤੋਂ ਛੇ ਤੇ ਫਿਰ 6 ਤੋਂ ਲੈ ਕੇ 3 ਕੀ ਕਰਦੇ ਹੋ
2: ਛੱਡਦੇ
1: ਵੀ ਜੇ ਤੁਸੀਂ 6-7 ਘੰਟੇ ਛੱਡਦੇ ਐਟਲੀਸਟ ਕਮ ਸੇ ਕਮ ਬਾਕੀ ਦੇ ਘੰਟੇ ਤਾਂ ਤੁਹਾਡੇ ਕੋਲ ਹੁੰਦਾ ਨਾ

0: ਸਵਾਲ ਜਵਾਬ ਕਰ ਰਿਹਾ, ਮੇਰੀ ਆਦਤ ਹੁੰਦੀ ਹੈ ਕਿ ਤੁਹਾਨੂੰ ਪੁੱਛਾਂ ਕਿ ਕਿਵੇਂ ਸਾਰਾ ਕੁਝ ਚੱਲ ਰਿਹਾ। ਚਲੋ ਹਰੇਕ ਦਾ ਆਪਦਾ ਆਪਦਾ ਓਪੀਨੀਅਨ ਹੁੰਦਾ, ਹਰੇਕ ਦਾ ਆਪਦਾ ਆਪਦਾ ਇੱਕ ਤੁਸੀਂ ਫੈਸਲਾ ਜੇ ਇਹ ਬਣਾਇਆ ਤਾਂ ਸੋਚ ਸਮਝ ਕੇ ਬਣਾਇਆ। ਸਬਜ਼ੀ ਮਾਰਕੀਟ ਦਾ ਤੁਹਾਨੂੰ ਮੈਸੇਜ ਦੇਈਏ, ਸਬਜ਼ੀ ਮਾਰਕੀਟ ਦੀਆਂ ਤਿੰਨ ਲੋਕੇਸ਼ਨਾਂ ਨੇ, ਸਬਜ਼ੀ ਮਾਰਕੀਟ ਰੈਸਟੋਰੈਂਟ ਤਿੰਨ ਲੋਕੇਸ਼ਨ ਤੋਂ 10 ਲੋਰ ਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ, ਅਤੇ 1650 ਵਿਲੀਅਮਸ ਪਾਰਕਵੇ ਵਿਲੀਅਮਸ ਐਂਡ ਟੋਰਬਰਮ। ਫਰੈਸ਼ ਜੂਸ, ਹਰ ਕਿਸਮ ਦੀਆਂ ਮਠਿਆਈਆਂ, ਵੈਜ ਨੋਨ ਵੈਜ ਫੂਡ, ਅਤੇ ਨਾਲ ਚਿਕਨ ਲੈਗ 1 ਕਿਲੋ 1 ਫਰੀ, ਬਿਰਿਆਨੀ ਵੈਜ ਨੋਨ ਵੈਜ 1 ਕਿਲੋ 1 ਫਰੀ, ਬਨ ਕੁਲਚਾ 1 ਕਿਲੋ 1 ਫਰੀ, ਪਾਓ ਭਾਜੀ 1 ਕਿਲੋ 1 ਫਰੀ, ਇੰਡੀਆ ਸਟਾਈਲ ਫਰੂਟ ਚਾਟ ਤੁਹਾਨੂੰ ਇੱਥੇ ਮਿਲ ਰਹੀ ਹੈ, ਅਤੇ ਨਾਲ ਆਲੂ ਪੈਟੀ 1 ਨਾਲ 1 ਫਰੀ, ਅਤੇ ਫਿਸ਼ ਪਕੌੜਾ 1 ਨਾਲ 1 ਫਰੀ। ਸਬਜ਼ੀ ਮਾਰਕੀਟ ਤਿੰਨ ਲੋਕੇਸ਼ਨਾਂ, 24 ਘੰਟੇ ਤੁਹਾਡੇ ਲਈ ਓਪਨ। 2118 ਹਾਂਜੀ
1: ਹਾਂਜੀ ਭਾਜੀ
0: ਜੀ,
1: ਇਹ ਵਿੱਚ ਇੱਕ ਹੋਰ ਗੱਲ ਹੁੰਦੀ ਹੈ ਵੀ ਬੱਚਿਆਂ ਨੂੰ ਆਪ ਪਾਲਦੇ ਹੋ, ਵੱਡੇ ਕਰਦੇ ਹੋ, ਤੇ ਤੁਸੀਂ ਉਹਨਾਂ ਦਾ ਕੰਪੇਅਰ ਕਰਦੇ ਹੋ, ਤੇਰਾ ਚਾਚਾ ਇਦਾਂ ਤੁਰਦਾ ਸੀ, ਤੇਰਾ ਨਾਨਾ ਇਦਾਂ ਤੁਰਦਾ ਸੀ, ਤੇਰਾ ਦਾਦਾ ਇਦਾਂ ਤੁਰਦਾ ਸੀ, ਉਹ ਇਦਾਂ ਸ਼ਰਾਰਤਾਂ ਕਰਦੇ, ਜੋ ਬੱਚਾ ਉਹ ਖੇਡਦਾ ਨਾ ਸ਼ਰਾਰਤਾਂ ਕਰਦਾ, ਤੇ ਉਹ ਤੁਹਾਨੂੰ ਆਪਣੇ ਪੁਰਾਣੇ ਰਿਸ਼ਤੇ ਯਾਦ ਆਉਂਦੇ ਆ,
0: ਠੀਕ ਹੈ,
1: ਉਹ ਤੁਸੀਂ ਕੰਪੇਅਰ ਕਰਦੇ ਹੋ ਉਹਨਾਂ ਨਾਲ, ਹਨਾ ਯਾਰ ਇਹ ਇਦਾਂ ਹੀ ਸ਼ਰਾਰਤ ਕੀਤੀ, ਉਹ ਪੁਰਾਣਾ ਇਦਾਂ ਕਰਦਾ ਹੁੰਦਾ ਸੀ, ਹਨਾ, ਜਾਂ ਤੇਰਾ ਵੱਡਾ ਭਰਾ ਇਦਾਂ ਕਰਦਾ ਹੁੰਦਾ, ਛੋਟਾ ਇਦਾਂ ਕਰਦਾ ਹੁਣ, ਹਨਾ, ਇਹ ਬਹੁਤ ਵੱਡਾ ਇੱਕ ਐਡਵਾਂਟੇਜ ਆ ਤੁਹਾਨੂੰ, ਕਿ ਉਦਾਂ ਤੁਹਾਨੂੰ ਜਿਹੜੇ ਹੁਣ ਭਾਜੀ ਨੇ ਕਿਹਾ ਕਿ ਬੱਚਾ 2 ਸਾਲ ਦਾ ਉੱਥੇ ਹੈਗਾ, ਹਨਾ, ਚਲੋ ਉਹਨਾਂ ਦੀ ਮਰਜ਼ੀ ਆ, ਪਰ ਉਹਨਾਂ ਨੇ ਤਾਂ ਕੁਝ ਦਿੱਤਾ ਹੀ ਨੀ, ਕਿਹਦੇ ਨਾਲ ਕੰਪੇਅਰ ਕਰਨਗੇ ਉਹਨੂੰ, ਵੀ ਇਹਨੇ ਕੀ ਕੀਤਾ ਬਚਪਨ ਚ,
0: ਹਨਾ।
1: ਬਾਕੀ ਤੁਸੀਂ ਕਿਹਾ ਸੀਗਾ ਕਿ ਸ਼ੇਰ ਦੀ, ਸ਼ੇਰ ਬਾਰੇ ਤੁਸੀਂ ਕਿਹਾ ਨੀ,
0: ਮੈਂ ਸ਼ੇਰ ਕੋਈ ਨਾ ਬਾਅਦ ਚੋਂ ਸੁਣਦੇ, ਮੈਂ ਬਾਕੀ ਕਾਲਾਂ ਲੈ ਲਵਾਂ, ਸ਼ੇਰ ਬਾਅਦ ਚੋਂ ਸੁਣਾਂਗੇ, ਠੀਕ ਆ,
1: ਨਹੀਂ
0: ਹਾਂਜੀ
1: ਗਾਣਾ ਤਾਂ ਲਾ ਦੇ,
0: ਗਾਣਾ ਵੀ ਹੁਣ ਮੈਂ, ਮੈਨੂੰ ਕੱਢ ਲੈਣ ਦਿਓ ਟਾਈਮ ਭਾਜੀ, ਥੈਂਕ ਯੂ, ਸਮਾਂ ਥੋੜ੍ਹਾ ਜਿਹਾ ਵਧੀਆ, ਦੇਖੋ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਅਤੇ ਬਿਜ਼ੀ ਹਾਂ, ਅਤੇ ਗਾਣਿਆਂ ਲਈ ਜਦੋਂ ਸਮਾਂ ਹੋਇਆ ਉਹ ਵੀ ਲਾ ਦਾਂਗੇ, ਚੱਕ ਦਾਂਗੇ ਫੱਟੇ। ਬਿਯੋਂਡ ਆਈਵਰ ਨੂੰ ਯਾਦ ਰੱਖੋ, ਐਨਕਾਂ ਚਾਹੀਦੀਆਂ, ਹੰਬਰ ਵੈਸਟ ਅਤੇ ਗੋਰਵੇ ਦਾ ਕੋਰਨਰ ਹੈ ਬਿਯੋਂਡ ਆਈਵਰ। ਰੋਮੀ ਭਾਜੀ ਨੂੰ ਤੁਸੀਂ ਯਾਦ ਰੱਖਣਾ, ਰੋਮੀ ਜੀ ਨੂੰ, ਅਤੇ ਇੱਕ ਐਨਕ ਲਓ ਦੂਜੀ ਫਰੀ, ਇਹਨਾਂ ਨੇ ਡੀਲ ਲਾਈ ਹੋਈ ਆ, ਆਈ ਡਾਕਟਰ ਇੱਥੇ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ। ਬਿਯੋਂਡ ਆਈਵਰ, ਹੰਬਰ ਵੈਸਟ ਅਤੇ ਗੋਰਵੇ ਦਾ ਐਨ ਬਿਲਕੁਲ ਕੋਰਨਰ ਪੈਂਦਾ, ਵਿਜ਼ਿਟ ਤੁਸੀਂ ਕਰੋ। 1922 ਹੈਲੋ,
2: ਹਾਂਜੀ ਭਾਈ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
2: ਕੀ ਹਾਲ ਚਾਲ ਨਵੀਂ ਭਾਈ,
0: ਵਧੀਆ ਜੀ, ਕਿਵੇਂ ਸਰ,
2: ਬਾਬਾ ਵਧੀਆ ਬਾ ਵਧੀਆ, ਮੈਂ ਕਿਹਾ ਵੀਰੇ ਆਪਣੇ ਸਾਂਝੀਆਂ ਗੱਲਾਂ ਵਧੀਆ ਲੱਗਦੀਆਂ ਯਾਰ, ਮੈਂ ਤਾਂ ਕਹਿੰਦਾ ਜਿਵੇਂ ਜਿਹਨੂੰ ਚੰਗਾ ਲੱਗਦਾ ਹੈ ਨਾ ਉਵੇਂ ਕਰੋ, ਕੋਈ ਪ੍ਰੋਬਲਮ ਨੀ ਹੈਗੀ, ਕਿ ਨਾ ਬਚਪਨ ਉਹਦਾ ਜਵਾਕ ਨੇ ਵੱਡੇ ਹੋਏ ਨੇ ਕਿੱਦਾਂ ਦਾ ਨਿਕਲਣਾ, 18-20 ਸਾਲ ਦੇ ਨਹਿ ਮੰਨੋ, ਝੋਨ ਲੋਲੋ ਬੱਚੋ ਜੋ ਮਰਜ਼ੀ ਕਰੀ ਚੱਲੋ ਤੁਸੀਂ, ਉਹ ਵੱਡੇ ਦਾ ਕੁਝ ਨੀ ਪਤਾ ਵੀਰੇ, ਬਾਕੀ ਵਾਲਾ ਫਿਰ ਕਹਿੰਦੇ ਰੱਬ ਨੇ ਦਿੱਤਾ, ਰੱਬ ਨੇ ਉਹਦੀ ਤਕਦੀਰ ਲਿਖੀ ਹੁੰਦੀ ਆ, ਜੇ ਤੁਹਾਡੇ ਨਾਲ ਪਿਆਰ ਮੁਹੱਬਤ ਲਿਖਿਆ ਤੇ ਲਿਖਿਆ, ਜੇ ਨਹੀਂ ਲਿਖਿਆ ਤੇ ਨਹੀਂ ਲਿਖਿਆ, ਪਾਵਾਂ 24 ਘੰਟੇ ਛਾਤੀ ਨਾਲ ਲੈ
0: ਜਾਓ, ਨਹੀਂ ਨਹੀਂ ਠੀਕ ਹੈ, ਤੁਹਾਡੀ ਗੱਲ ਵੀ ਚਲੋ ਕਿਤੇ ਨਾ ਕਿਤੇ ਠੀਕ ਹੈ, ਬਟ ਮੈਂ ਨੀ ਇਹ ਮੰਨਦਾ ਵੀ ਰੱਬ ਨੇ ਲਿਖ, ਚਲੋ ਠੀਕ ਹੈ ਰੱਬ ਨੇ ਦਿੱਤਾ, ਰੱਬ ਬਹੁਤ ਕੁਛ ਦਿੰਦਾ, ਬਟ ਆਪਾਂ ਵੀ ਕੁਛ ਕਰ ਸਕਦੇ ਹਾਂ, ਆਈ ਨਹੀਂ ਵੀ ਜੇ ਰੱਬ ਨੇ ਪਿਆਰ ਲਿਖਿਆ ਤਾਂ ਤਾਂ ਪਿਆਰ ਹੋਊਗਾ, ਭਾਵੇਂ ਜਿੰਨਾ ਮਰਜ਼ੀ ਛਾਤੀ ਨਾਲ ਲਾ ਲਓ, ਆਪਾਂ ਕਰ ਬਹੁਤ ਕੁਛ ਸਕਦੇ ਹਾਂ ਭਾਜੀ,
2: ਕਰ ਸਕਦੇ ਮੇਰੇ, ਸਹਿਮਤ ਆ ਤੁਹਾਡੇ ਨਾਲ 100%, ਮੈਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਮੈਂ ਵੀ ਟਾਈਮ ਸੁਣਦਾ ਹੁੰਦਾ, ਜਦੋਂ ਕਈ ਵਾਰ ਅੰਦਰੋਂ ਵਿਚਾਰ ਆਉਂਦੇ ਤੁਹਾਡੇ ਨਾਲ ਗੱਲ ਕਰਨ ਦੀ, ਉਦੋਂ ਹੀ ਮੈਂ ਕਰਦਾ ਹੁੰਦਾ
0: ਜੀ, ਜੀ
2: ਤੇ ਮੇਰੀ ਆਈਡੀ ਚੇਂਜ ਹੋ ਗਈ ਹੋਣੀ ਤੁਹਾਡੇ ਕੋਲ, ਹੁਣ ਪਹਿਲਾਂ ਹੋਰ ਆਉਂਦੀ ਸੀਗੀ, ਤੇ ਉਦੋਂ ਵਿਚਾਰ ਜੇ ਆਉਣਗੇ, ਹਾਂ ਵੀ ਅੱਜ ਹੁਣ ਕਰੀਏ ਫੋਨ ਬਾਈ ਨੂੰ, ਅੱਜ ਅੱਜ ਕਰਦੇ ਆ, ਉਦੋਂ ਮੈਂ ਕਰ ਲੈਣਾ ਉਹਨਾਂ ਦਾ, ਇਹ ਵੀ ਟਾਈਮ ਸੁਣਦਾ ਹੁੰਦਾ,
0: ਚਲੋ ਧੰਨਵਾਦ ਜੀ, ਥੈਂਕ ਯੂ,
2: ਬਹੁਤ ਵਧੀਆ ਪ੍ਰੋਗਰਾਮ ਆ ਵੀਰੇ, ਮੈਂ ਤਾਂ ਜਿਵੇਂ ਕਹਿੰਦਾ ਵੀ ਬਾਈ ਭੈਣਾਂ ਨੂੰ ਭਰਾਵਾਂ ਨੂੰ ਜਿਵੇਂ ਜਿਹਨੂੰ ਚੰਗਾ ਲੱਗਦਾ ਆਪਦਾ ਦੇਖੋ, ਜਵਾਕਾਂ ਦਾ ਆਪੇ ਫਿਊਚਰ ਬਣ ਜਾਣਾ, ਉਹਨੂੰ ਗਲਤ ਤੇ ਸਹੀ ਦੱਸੋ ਬਸ, ਕੀ ਗਲਤ ਆ ਤੇ ਕੀ ਸਹੀ ਆ,
0: ਚਲੋ ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ, ਬਟ ਮੈਨੂੰ ਲੱਗਦਾ ਹੁੰਦਾ ਆਪਾਂ ਕਰ ਬਹੁਤ ਕੁਛ ਸਕਦੇ ਹਾਂ ਯਾਰ, ਤੁਸੀਂ ਜਿੰਨਾ ਪਿਆਰ ਦਿਓਗੇ ਯਾਰ ਉਹਦਾ ਬੜਾ ਬੈਨੀਫਿਟ ਹੈ, ਕਿਉਂ ਨੀ ਹੈਗਾ, ਜੇ ਆਪਾਂ ਕਹਿੰਦੇ ਹਾਂ ਚਾਹੇ ਛਾਤੀ ਨਾਲ ਲਾਈ ਰੱਖੋ 24 ਘੰਟੇ, ਫਿਰ ਜੇ ਉਹਨਾਂ ਨੇ ਨਹੀਂ ਕਰਨਾ ਪਿਆਰ ਤਾਂ ਨਹੀਂ ਕਰਨਾ, ਨਹੀਂ ਯਾਰ ਇਹ ਸਾਇੰਟੀਫਿਕਲੀ ਪ੍ਰੂਵਨ ਚੀਜ਼ਾਂ ਨੇ, ਜਿੰਨਾ ਤੁਸੀਂ ਵਿਚਰੋਗੇ, ਜਿੰਨਾ ਤੁਸੀਂ ਸੋਰੀ ਉਹਨਾਂ ਨਾਲ ਰਹੋਗੇ, ਜਿੰਨਾ ਜਿੰਨੀ ਤੁਹਾਡੀ ਅਟੈਚਮੈਂਟ ਵੱਧ ਹੋਊਗੀ, ਉਹ ਤਾਂ ਜ਼ਰੂਰ ਬੈਨੀਫਿਟ ਹੈ, ਕਿਉਂ ਨਹੀਂ ਹੈਗਾ, ਹੁਣ ਜੋ ਤੁਸੀਂ ਅਟੈਨਸ਼ਨ ਦਿੰਦੇ ਹੋ, ਤੁਸੀਂ ਜਿੰਨਾ ਜ਼ਿਆਦਾ ਸਮਾਂ ਬਿਤਾਉਂਦੇ ਹੋ, ਕੋਈ ਛੋਟਾ ਬੱਚਾ ਵੀ ਹੈ ਨਾ ਬਹੁਤ ਹੀ ਯੰਗ, ਜੇ ਤੁਸੀਂ ਉਸਨੂੰ ਵੀ ਕਹਿ ਲਓ ਕਿ ਘੁੱਟ ਕੇ ਜੱਫੀ ਪਾ ਲਓ ਨਾ, ਉਹ ਫਿਊਚਰ ਤੱਕ ਉਹ ਇਮੋਸ਼ਨਸ, ਉਹ ਇੱਕ ਪਿਆਰ, ਉਹ ਬੱਚੇ ਨੂੰ ਯਾਦ ਰਹਿੰਦਾ, ਭਾਵੇਂ ਆਪਾਂ ਕਹਿ ਦਈਏ ਕਿ ਨਹੀਂ ਨਹੀਂ ਇਹ ਤਾਂ ਛੋਟੇ ਆ, ਇਹਨਾਂ ਨੂੰ ਕੀ ਪਤਾ, ਪਤਾ ਬੜਾ ਕੁਛ ਹੁੰਦਾ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337, 9035-633-3337 ਤੇ ਗੱਲਬਾਤ ਆਪਣੀ ਹੋ ਰਹੀ ਹੈ। 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਮਨਪ੍ਰੀਤ ਢੀਂਡਸਾ, ਮਨਪ੍ਰੀਤ ਨੇ ਸਾਡੇ ਬੜੇ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ। ਤਕਰੀਬਨ ਮੈਂ ਕਹਿ ਸਕਦਾ ਕਿ ਮਨਪ੍ਰੀਤ ਨੇ ਸਾਡੇ ਹੰਡਰਡਸ ਆਫ ਹਜ਼ਾਰਾਂ ਲਿਸਨਰਸ ਦੀ ਆਟੋ, ਹੋਮ ਅਤੇ ਕਮਰਸ਼ਲ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ। ਸੋ ਮਨਪ੍ਰੀਤ ਢੀਂਡਸਾ 416-500-1818, 416-500-1818, ਮਨਪ੍ਰੀਤ ਢੀਂਡਸਾ ਨੂੰ ਫੋਨ ਤੁਸੀਂ ਜ਼ਰੂਰ ਕਰੋ ਅਤੇ ਮਨਪ੍ਰੀਤ ਤੁਹਾਡੇ ਲਈ ਹਾਜ਼ਰ ਨੇ। 1459, ਹੈਲੋ,
3: ਮਤਲਬ ਬੱਚੇ ਜਿਹੜੇ ਹੁੰਦੇ ਨੇ ਉਹ ਪੇਰੈਂਟਸ ਦੇ ਨਾਲ, ਸਪੈਸ਼ਲੀ ਮਦਰ ਦੇ ਨਾਲ, ਇਮੋਸ਼ਨਲੀ, ਨਿਊਰੋਲੋਜੀਕਲੀ, ਐਵਰੀ ਆਸਪੈਕਟ ਦੇ ਆਰ ਕਨੈਕਟਡ ਟੂ ਦੇਅਰ ਮਦਰ। ਤਾਂ ਤੁਸੀਂ ਬੱਚੇ ਨੂੰ ਦੂਰ ਭੇਜਦਾ, ਡਿਟੈਚਮੈਂਟ ਹੋ ਜਾਂਦਾ ਹੈ, ਤਾਂ ਦੈਟ ਲਾਈਕ ਯੂ ਹੈਵ ਟੂ ਪੇ ਅ ਲੋਟ ਫੋਰ ਦੈਟ ਇਨ ਫਿਊਚਰ, ਕਿਉਂਕਿ ਜਿਹੜਾ ਇਮੋਸ਼ਨਲ ਡਿਵੈਲਪਮੈਂਟ ਹੈ ਬੱਚੇ ਦਾ ਉਹ ਬਹੁਤ ਜ਼ਿਆਦਾ ਅਫੈਕਟ ਹੁੰਦਾ ਜੇ ਮਾਂ ਤੋਂ ਬੱਚਾ ਦੂਰ ਰਹੇ।
0: ਬਿਲਕੁਲ ਨਹੀਂ, ਉਹੀ ਹੈ ਨਾ, ਬੜੇ ਲੋਕਾਂ ਨੂੰ ਲੱਗਦਾ ਕਿ ਨਹੀਂ ਏਡੀ ਕਿਹੜੀ ਗੱਲ ਹੈ, ਉਹਨਾਂ ਨੂੰ ਕਿਹੜਾ ਯਾਦ ਰਹਿਣਾ, ਪਰ ਉਹੀ ਮੈਂ ਕਹਿ ਰਿਹਾ ਕਿ ਸਭ ਕੁਝ ਯਾਦ ਰਹਿੰਦਾ।
3: ਬਿਲਕੁਲ ਬਿਲਕੁਲ, ਇਹ ਤਾਂ ਮਤਲਬ ਜਿਸ ਤਰ੍ਹਾਂ ਬੱਚੇ ਨੂੰ ਅਡਾਪਟ ਵੀ ਕਰਦੇ ਨੇ ਲੋਕ, ਤਾਂ ਦੇ ਸੇ ਕਿ ਯੋਰ ਕਿਡ ਵਿਲ ਬੀ ਸਪੈਸ਼ਲ ਨੀਡਸ, ਕਿਉਂਕਿ ਹੀ ਔਰ ਸ਼ੀ ਗੋਟ ਡਿਟੈਚਡ ਫਰੋਮ ਦੇਅਰ ਮਦਰ, ਵੈਨ ਦੇ ਆਰ ਇਨ ਦੇਅਰ ਮਦਰਸ ਰੂਮ ਦ ਅਟੈਚਮੈਂਟ ਸਟਾਰਟਸ ਫਰੋਮ ਦੈਨ। ਤਾਂ ਯੂ ਕੈਨ ਨਾਟ ਸੇ ਕਿ ਬੱਚਾ ਛੋਟਾ ਜਿਹਾ ਹੈ ਤਾਂ ਕੋਈ ਫਰਕ ਨਹੀਂ ਪੈਂਦਾ।
0: ਨਹੀਂ, ਠੀਕ ਹੈ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ, ਥੈਂਕਸ ਫੋਰ ਯੋਰ ਕਾਲ। ਸੋ ਕੁਝ ਕਾਲਾਂ ਤੁਹਾਡੀਆਂ ਆਉਂਦੀਆਂ ਨੇ, ਤੁਸੀਂ ਕੱਟ ਦਿੰਦੇ ਹੋ, ਜਸਟ ਸਟੇ ਔਨ ਦ ਲਾਈਨ। ਮੇਰੀ ਕੋਸ਼ਿਸ਼ ਹੈ ਕਿ ਸਾਰਿਆਂ ਨਾਲ ਗੱਲਾਂ ਕਰੀਏ ਅਤੇ ਵੱਧ ਤੋਂ ਵੱਧ ਜਿੰਨਾ ਛੇਤੀ ਹੋ ਸਕੇ ਤੁਹਾਡੀ ਕਾਲ ਅਟੈਂਡ ਕਰੀਏ। ਸੋ ਕਈ ਵਾਰ ਥੋੜ੍ਹਾ ਜਿਹਾ ਸਮਾਂ ਲੱਗ ਜਾਂਦਾ ਜ਼ਰੂਰ, ਬਟ ਸਟੇ ਔਨ ਦ ਲਾਈਨ ਅਤੇ ਆਪਣੀ ਗੱਲਬਾਤ ਪੱਕੀ ਪੱਕੀ ਪੱਕੀ ਹੋਵੇਗੀ। 905-673-3337 ਆਪਣਾ ਫੋਨ ਨੰਬਰ ਹੈ ਜਿਸ 'ਤੇ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਹੈ।
4: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ। ਹਾਰਡਵੁੱਡ ਜਾਇੰਟ ਦੀ ਗ੍ਰੈਂਡ ਓਪਨਿੰਗ ਹੋ ਰਹੀ ਹੈ ਬਈ ਕੱਲ ਤੇ ਪਰਸੋਂ। ਸੋ ਹਾਰਡਵੁੱਡ ਜਾਇੰਟ ਨੇ 50,000 ਸਕੁਅਰ ਫੁੱਟ ਦਾ ਨਵਾਂ ਸਟੋਰ ਖੋਲਿਆ। ਅੱਜ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਬੱਲੇ ਬੱਲੇ ਬੱਲੇ ਯਾਰ, ਹਾਰਡਵੁੱਡ ਜਾਇੰਟ ਨੇ ਤਾਂ ਕਮਾਲ ਹੀ ਕਰ ਦਿੱਤੀ, ਇੰਨਾ ਸੋਹਣਾ ਸਟੋਰ ਹੈ।
5: ਲਓ ਜੀ ਕੰਟਰੈਕਟਰ ਭਰਾਵੋ ਤੇ ਆਪਣਾ ਘਰ ਬਣਾਉਣ ਵਾਲਿਓ, ਹੋ ਜਾਓ ਤਿਆਰ। ਹਾਰਡਵੁੱਡ ਜਾਇੰਟ ਦੀ ਗ੍ਰੈਂਡ ਓਪਨਿੰਗ ਲਈ 50,000 ਸਕੁਅਰ ਫੀਟ ਦਾ ਇੱਕ ਨਵਾਂ ਸ਼ੋਰੂਮ।
6: ਹੁਣ ਇੱਕੋ ਛੱਤ ਦੇ ਹੇਠਾਂ ਹੋਲਸੇਲ ਭਾਅ ਤੇ ਮਿਲੇਗਾ ਸਭ ਕੁਝ। ਐਚਵੈਕ, ਇਲੈਕਟ੍ਰੀਕਲ, ਪਲੰਬਿੰਗ, ਡਰਾਈਵਾਲ, ਹਾਰਡਵੁੱਡ, ਵਾਈਨਲ ਤੇ ਟਾਇਲਸ। ਖਾਸ ਗੱਲ, ਗ੍ਰੈਂਡ ਓਪਨਿੰਗ ਤੇ ਕੋਈ HST ਨਹੀਂ।
5: ਨੋਟ ਕਰੋ ਤਾਰੀਖਾਂ, 16 & 17 ਅਕਤੂਬਰ, ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਬ੍ਰੇਕਫਾਸਟ, ਲੰਚ ਤੇ ਸਨੈਕਸ ਦਾ ਆਨੰਦ ਮਾਣੋ।
6: $5,000 ਦੀ ਖਰੀਦ ਤੇ ਮਨਮੋਹਨ ਸਵੀਟਸ ਦਾ ਲੰਚ ਵਾਊਚਰ ਪਾਓ। ਨਵੇਂ ਕੰਟਰੈਕਟਰਾਂ ਲਈ ਖਾਸ ਤੋਹਫੇ, ਵਿਜ਼ਿਟ 8032 ਟੋਲਬ੍ਰਮ ਰੋਡ, ਬ੍ਰੈਂਪਟਨ। ਕਾਲ ਕਰੋ 416-898-9300।
0: ਓ ਕੀ ਬਾਤ ਹੈ, 0389। ਹਾਂਜੀ
7: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
7: ਕੀ ਹਾਲ ਚਾਲ ਆ?
0: ਬਹੁਤ ਵਧੀਆ ਜੀ, ਬੱਲੇ ਬੱਲੇ ਆ
7: ਬੇਟੇ। ਇੱਕ ਮੇਰਾ ਕੰਮ ਕਰਦੇ ਮਾੜਾ ਜਿਹਾ, ਇੱਕ ਤਾਂ ਸਦੀਕ ਦਾ ਗਾਣਾ ਸੁਣਾ ਦੇ ਲੱਗਾ, ਤੇ ਇੱਕ ਮੈਨੂੰ ਕੋਈ ਨੰਬਰ ਭੇਜੂਗਾ ਆਪੇ, ਜਿਹੜਾ ਪਰਦੇ ਲਾਉਂਦੇ ਆ।
0: ਭੇਜ ਦਿਆਂਗੇ ਤੇ ਆਪਣਾ ਤੁਹਾਨੂੰ ਭੇਜੀਏ, ਤੁਸੀਂ ਲਿਖ ਲਓਗੇ
7: ਤੇ ਭੇਜ ਦੂੰਗਾ ਤਾਂ ਤੇਰਾ ਥੈਂਕ ਯੂ। ਮੈਨੂੰ ਲਿਖਣਾ ਘੱਟੇ ਹੀ ਆਉਣਾ।
0: ਓਕੇ,
7: ਸਕੜਾ ਲੂ ਨਿਆਣੇ ਤਾਂ।
0: ਸਦੀਕ ਦਾ ਕਿਹੜਾ ਗਾਣਾ?
7: ਸਦੀਕ ਦਾ ਜਿਹੜਾ ਮਰਜ਼ੀ, ਜਿਹੜਾ ਤੈਨੂੰ ਸੁਣਾ ਲਾ ਸੁਣਾ ਦੇ।
0: ਠੀਕ ਹੈ, ਮੈਂ ਤੁਹਾਨੂੰ ਨੰਬਰ ਭੇਜ ਰਿਹਾ, ਮੁੰਡੇ ਦਾ ਨਾਮ ਤਾਂ ਯਾਦ ਰੱਖ ਲਓ, ਸਨਪ੍ਰੀਤ।
7: ਸਨਪ੍ਰੀਤ ਮੈਂ ਕਹੂੰਗਾ, ਨਵੀਂ ਤੋਂ ਲਿਆ ਤੇਰਾ ਜਵਾਨ।
0: ਹਾਂਜੀ, ਮੈਂ ਤੁਹਾਨੂੰ ਭੇਜਤਾ।
7: ਓਕੇ, ਦੇਂਗੇ ਪੁੱਤ, ਲਾਵੇ ਫਿਰ ਚੱਚ ਪਾਰਾ ਉੱਚੀਆਂ ਪੌੜੀਆਂ, ਸੈਂਡਲ ਪਾਪਾ ਚੜ,
0: ਸੈਂਡਲ ਪਾਪਾ ਚੜਦੀ। ਕੀ ਅੱਗੇ, ਉਸ ਤੋਂ ਪਹਿਲਾਂ ਕੀ ਕਿਹਾ ਗਿਆ?
7: ਉੱਚਾ ਚਵਾਰਾ ਉੱਚੀਆਂ ਪੌੜੀਆਂ ਸੈਂਡਲ ਪਾਪਾ ਚੜ੍ਹਦੀ
0: ਉਹ ਬੱਲੇ ਬੱਲੇ ਬੱਲੇ ਬੱਲੇ ਠੀਕ ਹੈ ਲਾ ਦੇਂਗੇ ਚਲੋ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਉੱਚਾ ਚਵਾਰਾ ਤੇ ਉੱਚੀਆਂ ਪੌੜੀਆਂ ਤੇ ਸੈਂਡਲ ਪਾਪਾ ਚੜ੍ਹਦੀ ਉੱਚਾ ਚਵਾਰਾ ਓਕੇ ਸੋ ਨੰਬਰ ਹੈ ਆਪਣਾ 905-673-3337 905-673-3337 ਸਦੀਕ ਦਾ ਸੈਂਡਲ ਪਾਪਾ ਮੈਨੂੰ ਲੱਭਦਾ ਨਹੀਂ ਯਾਰ ਗਾਣੇ ਦਾ ਜੇ ਕਿਸੇ ਨੂੰ ਟਾਈਟਲ ਪਤਾ ਹੋਇਆ ਦੱਸਿਓ ਨਹੀਂ ਤਾਂ ਕੁਛ ਹੋਰ ਲਾ ਦਿੰਦੇ ਹਾਂ 905-673-3337 'ਤੇ ਗੱਲਬਾਤ ਹੋ ਰਹੀ ਹੈ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ 'ਤੇ ਫਰੈਸ਼ ਫੂਡ ਸੈਂਟਰ 'ਤੇ ਜਾਓ ਗਰੋਸਰੀ ਕਰੋ ਅਤੇ ਚੱਕ ਦਿਓ ਫਟੇ ਕੈਨੇਡੀ ਮੇਫੀਲਡ ਦੇ ਐਨ ਬਿਲਕੁਲ ਨਾਲ ਤੁਹਾਡੇ ਲਈ ਫਰੈਸ਼ ਫੂਡ ਸੈਂਟਰ ਹਾਜ਼ਰ ਹੈ ਜੀ 4582 ਹੈਲੋ
8: ਹੈਲੋ
0: ਹਾਂਜੀ
8: ਹਜਮੇ ਨਾ ਬਾਥਰੂਮ ਨਹੀਂ ਹੁੰਦੇ ਉਹ ਰੇਲਿੰਗ ਤੇ ਚੱਲਦੇ ਹੁੰਦੇ ਦਰਵਾਜ਼ੇ ਕੋਈ ਉਵੇਂ ਦਾ ਠੀਕ ਕਰਨ ਵਾਲੇ
0: ਸੋਰੀ ਕਿਵੇਂ ਕਿਵੇਂ ਕਿਵੇਂ ਬਾਥਰੂਮ ਦੇ ਕੀ
8: ਬਾਥਰੂਮ ਦੇ ਜਿਹੜੀ ਉਹ ਬਾਣੀ ਹੁੰਦੇ ਵੀ ਉਹ ਖਿੱਚ ਕੇ ਲਾਉਂਦੇ ਆਪਾਂ ਰੇਲਿੰਗ ਜੀ ਬਣੀ ਹੁੰਦੀ ਆ ਉੱਤੇ
0: ਵਾਸ਼ਰੂਮ ਚ ਰੇਲਿੰਗ ਬਣੀ ਹੁੰਦੀ ਆ
8: ਜਿਵੇਂ ਵੀ ਆਹ ਲਾਈ ਖਿੱਚ ਕੇ ਬੰਦ ਕਰਦੇ ਆ ਕੱਚ ਦੇ ਹੁੰਦੇ ਜਿਹੜੇ
0: ਜਿਹੜੇ ਆਪਣੇ ਸ਼ਾਵਰ ਦੇ ਡੋਰ ਹੁੰਦੇ ਆ
8: ਹਾਂ ਹਾਂ ਹਾਂ ਸ਼ਾਵਰ ਦੇ
0: ਹਾਂਜੀ
8: ਬਈ ਉਹ ਸਾਡੇ ਨਾ ਠੀਕ ਕਰਾਉਣ ਵਾਲਾ ਕੋਈ ਹੈਗਾ ਸਰ ਕੋਈ ਨੰਬਰ ਨੰਬਰ ਕਿਸੇ
0: ਹਾਂਜੀ ਨੰਬਰ ਮੈਂ ਇੱਕ ਦੇ ਦੇਣਾ ਲਿਖ ਲਓ
8: ਇੱਕ ਮਿੰਟ
0: 400 0 400 ਠੀਕ ਹੈ ਜੀ ਇਹਨੂੰ ਕਹਿ ਦਿਓ ਨਵੀਂ ਤੋਂ ਮਿਲਿਆ ਨੰਬਰ ਚਲੋ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਤੇ ਜ਼ਰੂਰ ਇਹਨਾਂ ਨਾਲ ਕਰ ਲਓ ਗੱਲਬਾਤ ਤੇ 6159 ਹੈਲੋ
9: ਹਾਂਜੀ ਸਲਾਮ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਸਲਾਮ ਜੀ
9: ਮੈਂ ਅਮਜਦ ਬੋਲ ਰਿਹਾ ਬਫਲੋ ਤੋਂ ਤੁਹਾਡਾ ਪ੍ਰੋਗਰਾਮ ਹਮੇਸ਼ਾ ਸੁਣਦਾ ਪਹਿਲੀ ਵਾਰ ਕਾਲ ਕਰ ਰਿਹਾ
0: ਕੀ ਬਾਤ ਹੈ ਸਰ ਬਹੁਤ ਜੀ
9: ਟਾਪਿਕ ਚੱਲ ਰਿਹਾ ਸੀ ਉੱਤੇ ਮੈਂ ਸ਼ੇਅਰ ਕਰਦਾ ਕਿ ਮੇਰਾ ਵੱਡਾ ਬੇਟਾ 3 ਸਾਲ ਪਾਕਿਸਤਾਨ ਰਿਹਾ ਫਿਰ ਇੱਥੇ ਆਇਆ ਬਾਅਦ ਚ 2 ਬੱਚੇ ਹੋਏ ਉਹ ਮੇਰੇ ਨਾਲ ਖੁੱਲ ਕੇ ਮਿਲ ਹੀ ਨੀ ਸਕਿਆ ਜਿਸ ਤਰ੍ਹਾਂ ਦੂਸਰੇ ਬੱਚੇ ਖੁੱਲ ਕੇ ਮਿਲਦੇ ਆ ਤੇ ਇਹ ਬੱਚੇ ਜਿਹੜੇ ਮਾਂ ਪਿਓ ਦੇ ਨਾਲ ਰਹਿਣੇ ਚਾਹੀਦੇ ਆ
0: ਕਿੰਨਾ ਕਿੰਨੇ ਸਾਲ ਤੁਹਾਡਾ ਬੇਟਾ ਰਿਹਾ
9: 3 ਸਾਲ ਜਦੋਂ ਪੈਦਾ ਹੋਇਆ ਉਦੋਂ ਵਾਈਫ ਨੂੰ ਅਪਲਾਈ ਕੀਤਾ ਸੀ ਪਾਕਿਸਤਾਨ ਪੈਦਾ ਹੋਇਆ ਨਾ ਤੇ ਉਹ 3 ਸਾਲਾਂ ਬਾਅਦ ਆਇਆ ਇੱਥੇ ਨਾ
0: ਅੱਛਾ ਭਾਵੇਂ ਇੰਨਾ ਯੰਗ ਸੀ ਸਿਰਫ 3 ਸਾਲ ਬਟ ਫਿਰ ਵੀ ਤੁਹਾਨੂੰ ਇੱਕ ਡਿਫਰੈਂਸ ਜਿਹਾ ਮਹਿਸੂਸ ਹੋਇਆ ਹੈ
9: ਇੱਕ ਨੀ ਜੀ ਬਹੁਤ ਸਾਰਾ ਉਹਨੂੰ ਝਾਕਾ ਇੰਨਾ ਕੁ ਪਿਆ ਕਿ ਮੇਰੇ ਨਾਲ ਖੁੱਲ ਕੇ ਗੱਲ ਨੀ ਕਰਦਾ ਮੇਰੀ ਕੋਈ ਗੱਲ ਟਾਲਦਾ ਨੀ ਆਪਣੀ ਜ਼ਿੰਮੇਦਾਰੀ ਸਮਝ ਕੇ ਕਰਦਾ ਤੇ ਲੇਕਿਨ ਉਹ ਖੁੱਲ ਕੇ ਮਿਲਦਾ ਨੀ ਜਿੱਦਾਂ ਦੂਸਰੇ ਬੱਚੇ ਨਾ ਵੀ ਕਰ ਦਿੰਦੇ ਆ ਤੇ ਕੁਛ ਉਹਨੇ ਨੀ ਕਰਨੀ ਲੇਕਿਨ ਮੈਨੂੰ ਲੱਗਦਾ ਕਿ ਜਿੱਦਾਂ ਨਾ ਉਹ ਪਿਆਰ ਮੁਹੱਬਤ ਵਿੱਚ ਵੜਿਆ ਨੀ ਸਾਡੇ ਇੱਕ ਦੂਜੇ ਦੇ ਨਾਲ
0: ਉਹਦੀ ਹੁਣ ਕੀ ਉਮਰ ਹੈ
9: ਹੁਣ ਉਹਦੀ 37 ਸਾਲ
0: 37 ਸਾਲ ਤੇ ਹਜੇ ਤੱਕ ਵੀ ਉਹ ਤੁਹਾਨੂੰ ਨਜ਼ਰ ਆ ਰਿਹਾ ਹੈ
9: ਮੈਨੂੰ ਅਜੇ ਵੀ ਨਜ਼ਰ ਆ ਗਿਆ ਪਹਿਲੇ 3 ਸਾਲ ਜਿਹੜੇ ਮਿਸ ਕੀਤੇ ਆ ਨਾ ਉਹ ਉਹ ਚ ਮੇਰੇ ਨਾਲ ਉਹਨੇ ਅਟੈਚਮੈਂਟ ਨਹੀਂ ਰਹੀ ਮਾਂ ਨਾ ਜ਼ਿਆਦਾ ਹੈਗੀ ਆ ਤੇ ਮੇਰੇ ਨਾਲ ਘੱਟ ਆ ਲੇਕਿਨ ਇਹ ਨੀ ਕਿ ਇੱਜ਼ਤ ਨੀ ਕਰਦਾ ਸਾਰਾ ਕੁਛ ਕਰਦਾ
0: ਜੀ
9: ਲੇਕਿਨ ਝਾਕਾ ਉਹਨੂੰ
0: ਬਿਲਕੁਲ ਨਹੀਂ ਠੀਕ ਹੈ ਸਰ ਥੈਂਕ ਯੂ ਤੁਸੀਂ ਸ਼ੇਅਰ ਕੀਤਾ ਬਹੁਤ ਧੰਨਵਾਦ
9: ਓਕੇ
0: ਸੋ ਦੇਖੋ 37 ਸਾਲ ਦਾ ਮੁੰਡਾ ਅੱਜ ਤੋਂ ਕਿੰਨੀ ਪੁਰਾਣੀ ਗੱਲ ਹੈ ਪਰ ਕਹਿੰਦੇ ਕਿ ਮੈਨੂੰ ਹਜੇ ਵੀ ਇਹ ਚੀਜ਼ ਮਹਿਸੂਸ ਹੁੰਦੀ ਹੈ ਤੁਸੀਂ ਆਪੇ ਹਿਸਾਬ ਲਾ ਲਓ ਯਾਰ ਇੱਕ ਵਾਰ ਫਿਰ ਤੋਂ ਤੁਹਾਨੂੰ ਮੋਨਾਰਕ ਟਰਾਂਸਪੋਰਟ ਵਾਲਿਆਂ ਦਾ ਨੰਬਰ ਦੇਈਏ ਮੋਨਾਰਕ ਟਰਾਂਸਪੋਰਟ ਹਾਇਰ ਕਰ ਰਹੇ ਆ ਇਹਨਾਂ ਨੂੰ 20 ਸ਼ੰਟਰ ਅਤੇ ਸਿਟੀ ਡਰਾਈਵਰ ਚਾਹੀਦੇ ਆ 20 ਸ਼ੰਟਰ ਅਤੇ ਸਿਟੀ ਡਰਾਈਵਰ ਚਾਹੀਦੇ ਆ ਦਿਨ ਦੀਆਂ ਅਤੇ ਰਾਤ ਦੀਆਂ ਸ਼ਿਫਟਾਂ ਨੇ ਪੂਰੇ GTA 'ਚ ਕੰਮ ਹੈ ਡੈਡੀਕੇਟਡ ਕੰਮ ਹੈ ਤੁਸੀਂ ਹੁਣੇ ਨੰਬਰ ਘੁਮਾਓ 6473828343 6473828343 647-382-8343 83 43 ਅੱਜੇ ਹੀ ਫੋਨ ਕਰ ਲਓ, ਲੇਟ ਨਾ ਹੋਵੋ।